0: ਰੇਡੀਓ ਹਾਂਜੀ 1674 ਮੈਂ ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਗਾਣੇ ਤੁਸੀਂ ਇੰਜੋਏ ਕੀਤੇ ਹੋਣਗੇ। ਹੁਣ ਸਮਾਂ ਆ ਗਿਆ ਆਪਾਂ ਗਾਣਿਆਂ ਤੋਂ ਗੱਲ ਅੱਗੇ ਤੋਰੀਏ ਅਤੇ ਪੁੱਛੀਏ ਤੁਹਾਨੂੰ ਵੀ ਤੁਸੀਂ ਚਾਹ ਪੀ ਲਈ?
1: ਅਸੀਂ ਚਾਹ ਪੀ ਲਈ, ਨਹੀਂ ਪੀਤੀ।
0: ਓਕੇ, ਤੁਸੀਂ ਕਹੋ ਵੀ ਮੈਂ ਚਾਹ ਛੱਡੀ।
1: ਹਾਂ
0: ਪੀਲੀ ਨਾ ਨਾ ਕਹੋ ਤੁਸੀਂ, ਪੀਲੀ ਤੇ ਉਹਦੇ ਲਈ ਹੋਣੀ ਆ ਜਿਹੜਾ ਪੀਂਦਾ ਵਾ।
1: ਸਹੀ ਗੱਲ ਆ, ਛੱਡਣੀ ਚਾਹੀਦੀ ਆ ਕਦੀ ਕਦੀ ਰਣਜੋਤ ਜੀ, ਜਦੋਂ ਕੋਈ ਬਣਾ ਕੇ ਦੇਣ ਵਾਲਾ ਘਰੇ ਨਾ ਹੋਵੇ।
0: ਓਹੋ, ਅੱਜ ਕੱਲ ਕਿਹੜੀ ਔਖੀ ਆ ਚਾਹ, ਅੱਜ ਕੱਲ ਤੇ ਝੱਟ ਬਣ ਜਾਂਦੀ ਆ। ਅੱਜ ਕੱਲ ਤੇ ਤੁਸੀਂ ਗਰਮ ਪਾਣੀ ਚਾਹੀਦਾ ਬਸ ਤੁਹਾਨੂੰ।
1: ਸਹੀ ਗੱਲ,
0: ਚਾਹ ਬਣ ਕੇ ਤੇ ਉਹ ਗਈ ਤੇ
1: ਉਹ ਫਿਰ ਚਾਹ ਨਹੀਂ ਨਾ ਹੁੰਦੀ, ਉਹ ਤਾਂ ਐਵੇਂ ਹੀ ਹੁੰਦੀ ਆ।
0: ਉਹ ਫਿਰ ਚਾਹ ਹੀ ਹੁੰਦਾ ਵਾ, ਐਵੇਂ ਕਿਸੇ ਨੂੰ ਖੇਚਲ ਦੇ, ਕਿਸੇ ਨੂੰ ਖੇਚਲ ਦੇਣ ਦਾ ਚਾਹ ਹੁੰਦਾ।
1: ਸਹੀ ਗੱਲ।
0: ਓਹੋ, ਤੁਹਾਡੇ ਨਾਲ ਇੱਦਾਂ ਹੁੰਦਾ ਵੀ ਜਿੱਦਾਂ ਸਵੇਰੇ ਤੇ ਠੀਕ ਆ, ਪਰ ਸ਼ਾਮੀ ਜਿਹੜੀ ਆ ਉਹ ਤੁਹਾਨੂੰ ਉਹ ਦੂਸਰੀ ਪੀਣੀ ਪੈਂਦੀ ਆ, ਪੁੜੀ ਵਾਲੀ?
1: ਨਹੀਂ, ਮੈਂ ਜਦੋਂ ਛੱਡ ਦਿੰਦੀ ਫਿਰ ਮੈਂ ਛੱਡ ਦਿੰਦੀ ਹਾਂ।
0: ਅੱਛਾ,
1: ਮੇਰੇ ਮੈਨੂੰ ਇੱਦਾਂ ਹੁੰਦਾ ਕਿ ਜੇ ਮੈਂ ਜਦੋਂ ਮੈਨੂੰ ਲੱਗਦਾ ਨਾ ਕਿ ਕੁਛ ਕੰਟਰੋਲ ਕਰਨ ਲੱਗ ਗਿਆ, ਕਿ ਹੁਣ ਮੰਨ ਲਓ ਮੈਨੂੰ ਚਾਹ ਹੀ ਲੱਗਦੀ, ਉਦੋਂ ਮੈਂ ਮੰਮੀ ਦਾ ਤਾਂ ਮੈਂ ਬਹਾਨਾ ਮਾਰ ਦਿੰਦੀ ਹੁੰਦੀ ਹਾਂ ਕਿ ਹੈ ਨਹੀਂ ਜਾਂ ਜੋ ਆ ਵੀ ਜਾਂਦੇ ਆ
0: ਸਮਝਾ ਲੈਂਦੀ
1: ਹਾਂ, ਤੇ ਫਿਰ ਮੈਨੂੰ ਕਈ ਵਾਰ ਲੱਗਣ ਲੱਗ ਜਾਂਦਾ ਕਿ ਇਹ ਚੀਜ਼ ਮੈਨੂੰ ਕੰਟਰੋਲ ਕਰ ਰਹੀ ਹੈ ਹੁਣ, ਹਨਾ। ਕੁਛ ਵੀ ਹੋ ਸਕਦੀ ਆ, ਉਹ ਚਾਹ ਹੋ ਸਕਦੀ ਆ, ਫੋਨ ਹੋ ਸਕਦਾ ਆ, ਜਾਂ ਫਿਰ ਹਾਂ ਹਸਬੈਂਡ ਕਾਸ਼ ਕੰਟਰੋਲ ਕਰਦਾ ਹੁੰਦਾ।
0: ਅੱਛਾ, ਓਕੇ,
1: ਫਿਰ ਮੇਰੀ ਜਵਾਨ ਇੰਨੀ ਨਾ ਚੱਲਦੀ
0: ਨਹੀਂ, ਉਹ ਤਾਂ ਫਿਰ ਵੀ ਚਲੋ ਚੱਲੀ ਜਾਣੀ, ਉਹ ਤਾਂ ਨਹੀਂ, ਉਹ ਤਾਂ ਅਲੱਗ ਚੀਜ਼ ਆ।
1: ਹਾਂ, ਕਈ ਵਾਰ ਮੈਨੂੰ ਲੱਗਦਾ ਹੁੰਦਾ ਵੀ ਹੋਣਾ ਚਾਹੀਦਾ ਤੁਹਾਡੇ 'ਤੇ ਵੀ ਕਿਸੇ ਦਾ ਕੰਟਰੋਲ। ਕਈ ਵਾਰ ਤੁਸੀਂ ਫਲੋ ਫਲੋ 'ਚ ਕੁਛ ਜ਼ਿਆਦਾ ਵੀ ਕਈ ਵਾਰ ਫਲੋ ਹੋ ਜਾਂਦੇ।
0: ਓਕੇ ਓਕੇ,
1: ਫਿਰ ਮੈਨੂੰ ਲੱਗਦਾ ਹੁੰਦਾ ਕਿ ਨਹੀਂ ਠੀਕ ਹੈ, ਨਹੀਂ ਮੈਂ ਇਸ ਚੀਜ਼ ਨੂੰ ਦੱਸਣਾ ਹੈ ਕਿ ਮੈਂ ਤੈਨੂੰ ਕੰਟਰੋਲ ਕਰ ਸਕਦੀ ਹਾਂ, ਤੂੰ ਨਹੀਂ। ਫਿਰ ਉਸ ਚੱਕਰਾਂ 'ਚ
0: ਜ਼ੁਬਾਨ ਬਾਰੇ ਗੱਲ ਕਰ ਰਹੇ
1: ਹੈ, ਉਹ ਤਾਂ ਕੰਟਰੋਲ ਨਹੀਂ ਹੁੰਦਾ ਪਤਾ ਨਹੀਂ ਕਿਉਂ।
0: ਅੱਛਾ, ਓਕੇ,
1: ਉਹ ਲੁਤਰੋ ਹੈ ਨਾ, ਹੋਰ ਰੁਕਦੀ ਨਹੀਂ ਮੇਰੀ।
0: ਚਲੋ, ਆਪਾਂ ਕੀ ਕਹਿ ਸਕਦੇ ਹਾਂ, ਇਹ ਤਾਂ ਉਹ ਚੀਜ਼ ਆ, ਆਪਾਂ ਹਾਮੇ ਵੀ ਨਹੀਂ ਭਰ ਸਕਦੇ।
1: ਹਾਂ, ਮੈਨੂੰ ਸਾਰੇ ਕਈ ਵਾਰ ਘਰ ਵੀ ਕਹਿੰਦੇ ਹੁੰਦੇ ਨਾ ਵੀ ਇਹਨੂੰ ਵੀ ਰੋਕ ਲਿਆ ਕਰ ਕਦੀ, ਸਪੈਸ਼ਲੀ ਜਿੱਦਾਂ ਮੇਰੇ ਫੈਮਿਲੀ ਮੈਨੂੰ ਕਹਿ ਦਿੰਦੀ ਆ ਵੀ ਇਹਨੂੰ ਵੀ ਕਦੀ ਰੋਕ ਲਿਆ ਕਰ। ਮੈਂ ਕਿਹਾ ਹੁਣ ਤਾਂ ਇੱਕ ਵਾਰ ਰੁਕੂ।
0: ਆਹ ਨਹੀਂ, ਹੁਣ ਤਾਂ ਕਾਹਦਾ ਰੁਕਣਾ, ਪਰ ਜੇ ਕਿਤੇ ਜ਼ਬਾਨ ਦੇ ਵੀ ਕਿਲੋਮੀਟਰ ਹੋਣ।
1: ਹਾਂ, ਸਹੀ ਗੱਲ ਆ, ਹੈ ਨਾ,
0: ਜੇ ਕਿਤੇ ਕਿਲੋਮੀਟਰ ਹੋਣ ਵੀ ਇੰਨੇ ਕਿਲੋਮੀਟਰ ਬਸ ਚੱਲਣੀ ਆ, ਹੈ ਨਾ।
1: ਮੇਰਾ, ਮੈਂ ਨਾ ਵਿਸ਼ਾਲ ਜੀ ਨੂੰ ਇੱਕ ਵਾਰੀ ਕਿਹਾ ਸੀ ਸ਼ੋਅ ਕਰਦੇ ਕਰਦੇ, ਮੈਂ ਕਿਹਾ ਮੇਰਾ ਬੜਾ ਹੀ ਦਿਲ ਕਰਦਾ ਵਿਸ਼ਾਲ ਜੀ
0: ਜ਼ਬਾਨ ਨੂੰ ਮੀਟਰ ਵਾਲਾ,
1: ਨਹੀਂ ਇੱਦਾਂ ਨਹੀਂ ਕਿ ਮੈਂ ਬੜੀ ਇੱਦਾਂ ਚੁੱਪ ਜਿਹੀ ਰਵਾਂ, ਮਤਲਬ ਸਾਰੇ ਜਣੇ ਆ ਹਨਾ ਵੀ, ਮਤਲਬ ਸਾਰੇ ਜਣਿਆਂ ਨੂੰ ਹੋਵੇ ਵੀ ਇਹਨੂੰ ਕੀ ਹੋ ਗਿਆ ਹਨਾ, ਵੀ ਕਿਉਂ ਚੁੱਪ ਆ, ਲਾਈਕ ਇੱਦਾਂ। ਹਾਂ, ਸਾਰੇ ਜਣੇ ਮੈਨੂੰ ਪੁੱਛਣ ਵੀ ਤੂੰ ਗੁੱਸੇ ਆ ਜਾਂ ਤੂੰ ਉਹ ਆ। ਮੈਂ ਕਿਹਾ ਪਰ ਮੇਰੀ ਜੀਵ ਇੱਦਾਂ ਦੀ ਹੈ ਨਾ, ਮੇਰੇ ਗੁੱਸੇ 'ਚ ਹੋਰ ਚੱਲਣੀ ਸ਼ੁਰੂ ਹੋ ਜਾਂਦੀ ਆ, ਪ੍ਰੋਬਲਮ ਇਹ ਆ। ਕਈ ਮੈਨੂੰ ਕੁੜੀਆਂ ਕਰੂਗੀਆਂ, ਅਸੀਂ ਫਿਰ ਨਾ ਐਂ ਮੂੰਹ ਫਲਾ ਕੇ ਘੁੰਮਣ ਲੱਗ ਜਾਈਦਾ, ਅਤੇ ਫਿਰ ਸਾਰੇ ਜਣੇ ਸਾਡੇ ਮਗਰ ਮਗਰ ਇੱਦਾਂ ਡਰ ਕੇ ਉਹ।
0: ਅੱਛਾ, ਉਹ ਦੱਸਦੀਆਂ ਤਰੀਕੇ ਇੱਕ ਦੂਜੀ ਨੂੰ,
1: ਅਤੇ ਫਿਰ ਮੈਨੂੰ ਲੱਗਦਾ ਹੁੰਦਾ ਵੀ ਮੂੰਹ ਫਲਾ ਨਹੀਂ ਹੁੰਦਾ, ਮੈਂ ਕੀ ਸੁੱਕਾ ਪਿਆ।
0: ਪਰ ਇਹ ਜਾਣ ਬੁੱਝ ਕੇ ਵੀ ਹੁੰਦਾ ਮੂੰਹ, ਅਤੇ ਮਤਲਬ ਮੰਨ ਲਓ ਵੀ ਉੱਦਾਂ ਹੀ ਤੁਹਾਡਾ ਫੁੱਲ ਗਿਆ ਅਤੇ ਆਪਣੇ ਆਪ ਹੀ ਫੁੱਲਣਾ ਵਾ ਕਿਸੇ ਗੱਲ ਨੂੰ ਲੈ ਕੇ, ਪਰ ਕੀ ਮਤਲਬ ਇਹ ਬੀਬੀਆਂ ਮਤਲਬ ਆਪਣੇ ਆਪ ਵੀ ਉੱਦਾਂ ਵੀ
1: ਜਿੱਦਾਂ ਜਿਹੜੇ ਕਈ ਕੁਆਇਟ ਹੋ ਜਾਂਦੇ ਨਾ ਗੁੱਸੇ 'ਚ, ਫਿਰ ਪਰ ਮੇਰੇ ਤੋਂ ਹੋ ਨਹੀਂ ਹੁੰਦਾ, ਮੇਰੀ ਹੋਰ ਜਵਾਨ ਤੇਜ਼ ਚੱਲਣ ਲੱਗ ਜਾਂਦੀ। ਫਿਰ
0: ਮੇਰਾ ਸਵਾਲ ਹੋਰ ਹੀ
1: ਕਿੱਦਾਂ
0: ਫੁਲਾ ਲੈਂਦੀਆਂ ਕਿ ਮਤਲਬ ਇਹ ਇਨਬਿਲਡੀ ਆ ਵੀ ਮਤਲਬ ਕੋਈ ਕਿਸੇ ਗੱਲ ਤੋਂ ਗੁੱਸਾ ਆਇਆ ਅਤੇ ਉਹ ਆਟੋਮੈਟਿਕਲੀ ਫੁੱਲ ਹੀ ਜਾਣਾ ਵਾ ਮੂੰਹ, ਪਰ ਇੱਕ ਇਹ ਇੱਦਾਂ ਵੀ ਹੁੰਦਾ ਵਾ ਵੀ ਆਪਣੇ ਆਪ ਹੀ ਮਤਲਬ ਫੁਲਾ ਲੈਣੇ
1: ਜਾਣ ਬੁੱਝ ਕੇ? ਨਹੀਂ ਹੁੰਦਾ ਹੋਣਾ ਜਾਣ ਬੁੱਝ ਕੇ ਫੁਲਾਉਣ ਵਾਲਾ, ਫਿਰ ਜੇ ਇੱਦਾਂ ਹੁੰਦਾ ਹੁੰਦਾ ਮੈਂ ਬਹੁਤ ਵਾਰ ਕੋਸ਼ਿਸ਼ ਕੀਤੀ ਆ, ਮੇਰੇ ਤੋਂ ਫੁੱਲਦਾ ਨਹੀਂ।
0: ਓਕੇ,
1: ਮੈਂ ਕਈ ਵਾਰ ਚੁੱਪ ਰਹਿਣ ਦੀ ਕੋਸ਼ਿਸ਼ ਕੀਤੀ, ਮਤਲਬ ਮੈਂ ਕਿੰਨਾ ਅੱਧਾ ਕੁ ਘੰਟਾ ਘਰ ਚੁੱਪ ਰਹਿ ਸਕਦੀ ਮੈਕਸ, ਫਿਰ ਮੇਰੇ ਕੀੜੇ ਲੜਨ ਲੱਗ ਜਾਂਦੇ ਜੀਭ ਦੇ ਉੱਤੇ ਵੀ, ਨਹੀਂ ਉਹ ਉੱਲੀ ਲੱਗ ਜਾਣੀ ਤੈਨੂੰ।
0: ਬੋਲੋ ਬੋਲੋ ਬੋਲੋ, ਤੁਹਾਨੂੰ ਪਤਾ ਇਹ ਉਲਟ ਹੁੰਦਾ ਵਾ ਹਮੇਸ਼ਾ, ਜੋ ਤੁਹਾਡਾ ਸੁਭਾਅ ਹੁੰਦਾ ਨਾ ਉਹਦੇ ਤੋਂ ਉਲਟ ਤੁਹਾਡਾ ਜੀ ਕਰਦਾ ਕਰਨ ਨੂੰ। ਜਿਹੜਾ ਬੰਦਾ ਬਹੁਤ ਬੋਲਣ ਵਾਲਾ ਉਹਨੂੰ ਇਹ ਹੁੰਦਾ ਵੀ ਮੈਂ ਸ਼ਾਂਤ, ਜਦੋਂ ਕੋਈ ਬੰਦੇ ਨੂੰ ਉਹ ਵੇਖਦਾ ਨਾ ਤੇ ਉਹਦੇ ਮਨ 'ਚ ਇਹ ਹੁੰਦਾ ਵੀ ਮੈਂ ਇੱਦਾਂ ਦਾ ਸ਼ਾਂਤ ਕਿਉਂ ਨਹੀਂ ਹਾਂ, ਮੇਰੇ ਚਾਹ ਵਾਲਾ ਫੀਚਰ ਹੋਣਾ ਚਾਹੀਦਾ। ਪਰ ਜਿਹੜਾ ਸ਼ਾਂਤ ਬੰਦਾ ਵਾ ਉਹ ਇਹ ਸੋਚਦਾ ਵੀ ਮੈਂ ਇੰਨਾ ਐਕਸਪ੍ਰੈਸਿਵ ਕਿਉਂ ਨਹੀਂ ਹਾਂ, ਮੈਨੂੰ ਇੰਨੀਆਂ ਗੱਲਾਂ ਕਿਉਂ ਨਹੀਂ ਆਉਂਦੀਆਂ, ਮੈਂ ਹਮੇਸ਼ਾ ਚੁੱਪ ਕੇ ਬੈਠਾ ਰਹਿੰਦਾ। ਵੀ ਮੈਨੂੰ ਉਹਨੂੰ ਇਹ ਚੀਜ਼ ਫੀਲ ਹੁੰਦੀ ਰਹਿੰਦੀ ਹੈ ਕਿ ਮੈਂ ਸ਼ਾਇਦ ਮਹਿਫਲ ਦੀ ਜਾਨ ਨਹੀਂ ਬਣ ਸਕਦਾ ਕਦੇ।
1: ਜਦੋਂ ਮੈਂ ਵਿਸ਼ਾਲ ਜੀ ਨੂੰ ਇਹ ਦੱਸੀ ਨਾ ਗੱਲ ਕਿ ਮੈਂ ਇੱਦਾਂ ਕੁਆਇਟ ਜਿਹੇ ਹੋ ਕੇ ਇੱਦਾਂ ਵੀ ਨਾ, ਸਾਰੇ ਜਣੇ ਕਹਿਣ ਕਿੰਨੀ ਸ਼ਾਂਤ ਆ ਹਨਾ, ਇੱਦਾਂ ਇੱਦਾਂ, ਵਿਸ਼ਾਲ ਜੀ ਨੇ ਮੈਨੂੰ ਨਾ ਹੋਰ ਪੰਪ ਦਿੱਤਾ। ਮੈਨੂੰ ਕਹਿੰਦੇ ਤੁਸੀਂ ਕਿਉਂ ਸ਼ਾਂਤ ਹੋਣਾ ਸੁੱਖ ਜੀ, ਤੁਸੀਂ ਏਦਾਂ ਹੀ ਵਧੀਆ ਲੱਗਦੇ ਹੋ। ਫਿਰ ਉਸ ਦਿਨ ਤੋਂ ਬਾਅਦ ਤਾਂ ਮੈਂ ਸੋਚਿਆ ਨਹੀਂ, ਮੈਂ ਕਿਹਾ ਪੰਪ ਦੇਣ ਵਾਲਾ ਹਾਲੇ ਹੈਗਾ ਵਾ।
0: ਮਤਲਬ ਇਹ ਵੀ ਇੱਕ ਇਨਸਾਨੀ ਸੁਭਾਅ ਹੁੰਦਾ ਵਾ, ਫੀਚਰ ਹੁੰਦਾ ਇਨਬਿਲਡ ਸਾਡੇ 'ਚ ਵੀ, ਅਸੀਂ ਇੱਕ ਕੋਈ ਵਿਚਾਰ ਹੁੰਦਾ ਜਾਂ ਇੱਕ ਚੀਜ਼ ਹੁੰਦੀ ਹੈ ਜਿਹੜੀ ਇਨਸਾਨ ਕਹਿੰਦੇ ਨੇ ਕਿ ਪਾਉਣੀ ਚਾਹੁੰਦਾ ਜਾਂ ਬਣਨਾ ਚਾਹੁੰਦਾ ਨਾ, ਅਤੇ ਫਿਰ ਉਹਦੇ ਲਈ ਉਹਨੂੰ ਪਤਾ ਹੁੰਦਾ ਵੀ ਕਿਹੜਾ ਹਾਮੀ ਭਰ ਸਕਦਾ, ਅਤੇ ਉੱਦਾਂ ਦੇ ਬੰਦੇ ਨਾਲ ਹੀ ਉਹ ਗੱਲ ਕਰਦਾ।
1: ਨਹੀਂ ਹੋ ਸਕਦਾ,
0: ਹਾਂ ਮਤਲਬ ਅਸਲੀਅਤ ਆ ਇਹ ਇਨਸਾਨ ਸਾਡੇ ਆਪਣੇ ਸੁਭਾਅ ਦੀ। ਕਈ ਵਾਰ ਤੁਸੀਂ ਸਿਰਫ ਗੱਲ ਕਿਸੇ ਦੇ ਮੰਨ ਲਓ ਕੰਨੀ ਪਹੁੰਚਾਉਣੀ ਹੁੰਦੀ ਆ, ਤੁਸੀਂ ਉਹਦਾ ਹੱਲ ਨਹੀਂ ਤੁਹਾਨੂੰ ਚਾਹੀਦਾ ਹੁੰਦਾ,
1: ਸੁਣ ਲਓ ਮੇਰੀ ਗੱਲ,
0: ਤੇ ਤੁਸੀਂ ਸਿਰਫ ਉਸੇ ਬੰਦੇ ਨਾਲ ਕਰਦੇ ਹੋ ਜਿਹਨੂੰ ਪਤਾ ਹੀ ਆ ਤੁਹਾਨੂੰ ਵੀ ਇਹ ਕੋਈ ਹੱਲ ਕੱਢਣ ਜੋਗਾ ਨਹੀਂ, ਵੀ ਮੈਂ ਸਿਰਫ ਇਹਦੇ ਨਾਲ ਮਨ ਦੀ ਕਰਨੀ ਆ, ਉਹਦੇ ਨਾਲ ਆਪਾਂ ਕਰ ਲੈਂਦੇ ਹਾਂ। ਕਈ ਵਾਰ ਤੁਹਾਡਾ ਮਨ ਹੁੰਦਾ ਵੀ ਆਹ ਹੁਣ ਬਹੁਤ ਸੀਰੀਅਸ ਹੋ ਗਿਆ ਵਾ, ਇਹਦਾ ਹੁਣ ਮੈਂ ਹੱਲ ਚਾਹੀਦਾ ਮੈਨੂੰ, ਫਿਰ ਤੁਸੀਂ ਉਹੀ ਸੇਮ ਗੱਲ ਜਿਹੜੀ ਆ ਉਹ ਕਿਸੇ ਹੋਰ ਬੰਦੇ ਨਾਲ ਕਰੋਗੇ। ਫੋਰ ਐਗਜ਼ਾਮਪਲ ਜੇ ਤੁਸੀਂ ਬਿਮਾਰ ਹੋਗੇ ਤੇ ਤੁਸੀਂ ਫਿਰ ਡਾਕਟਰ ਕੋਲ ਜਾਓਗੇ,
1: ਬਿਲਕੁਲ
0: ਹੈ ਨਾ। ਤੇ ਜੇ ਮੰਨ ਲਓ ਉਦਾਂ ਹੀ ਤੁਸੀਂ ਤੁਹਾਨੂੰ ਪਤਾ ਵਾ ਵੀ ਆਹ ਮੈਂ ਕੱਲ੍ਹ ਕੁਛ ਗਲਤ ਖਾਧਾ ਸੀ ਇਸ ਕਰਕੇ ਮੇਰਾ ਉਦਾਂ ਹੀ ਇਹ ਘੰਟੇ ਕੁ ਤੱਕ ਵੈਸੇ ਹੀ ਠੀਕ ਹੋ ਜਾਣਾ, ਤੇ ਉਹ ਆਪਾਂ ਉਦਾਂ ਹੀ ਇੱਧਰ ਉੱਧਰ ਕਿਤੇ ਮਤਲਬ ਲਾ ਲੂ ਕੇ ਤੇ ਆਪਾਂ ਪੁੱਛ ਲੈਣਾ ਕਿਸੇ ਕੋਲੋਂ ਵੀ ਹਾਂਜੀ ਕਿੱਦਾਂ, ਉਹਨੇ ਤੁਹਾਨੂੰ ਕਹਿਣਾ ਤੂੰ ਥੋੜ੍ਹੀ ਜਿਹੀ ਜਵੈਣ ਖਾ ਲਾ, ਤੂੰ ਥੋੜ੍ਹੀ ਜਿਹੀ ਜੀਰਾ ਪੀ ਲਾ, ਤੂੰ ਸੌਂਫ ਖਾ ਲਾ, ਹੈ ਨਾ।
1: ਮੈਂ ਕਹਿ ਰਹੀ ਸੀ ਥੋੜ੍ਹੀ ਜਿਹੀ ਭੁੱਕੀ ਖਾ,
0: ਹਾਂ ਕੋ ਮਤਲਬ ਐਨੀ ਥਿੰਗ ਭੁੱਕੀ ਤੇ ਖਾ ਕੇ ਖਰਾਬ
1: ਹੋਈ ਹੋਈ ਗੱਲ ਨਾ, ਮੈਂ ਕਿਹਾ ਮੈਂ ਕੀ ਬੋਲਣ ਲੱਗੀ,
0: ਨਹੀਂ ਉਹ ਤੇ ਖਾ ਕੇ ਖਰਾਬ ਹੋਇਆ ਹੋਣਾ ਨਾ,
1: ਪੱਕੀ ਕਹਿੰਦੇ ਹੁੰਦੇ ਗੱਲ, ਮੈਂ ਭੁੱਕੀ ਕਨਫਿਊਜ਼ ਹੋ ਗਈ ਦੋ ਚੀਜ਼ਾਂ।
0: ਨਹੀਂ ਨਹੀਂ ਕੋਈ ਨਹੀਂ, ਕਿਸੇ ਵੇਲੇ ਨਿਕਲ ਜਾਂਦੀ, ਕਿਸੇ ਵੇਲੇ ਕੋਈ ਕਿਸੇ ਵੇਲੇ ਕੋਈ ਇੱਦਾਂ ਵੀ ਨਿਕਲ ਜਾਂਦੀ ਗੱਲ, ਕਿਸੇ ਵੇਲੇ ਕਰੀ ਦੀ ਕਿਸੇ ਵੇਲੇ ਨਿਕਲ ਜਾਂਦੀ।
1: ਕਈ ਵਾਰੀ ਆਪਾਂ ਬੱਚਿਆਂ ਨੂੰ ਵੀ ਕਈ ਵਾਰੀ ਕਹਿੰਦੇ ਨਾ, ਜਦੋਂ ਬੱਚੇ ਵੀ ਇੱਦਾਂ ਦੀਆਂ ਗੱਲਾਂ ਨੂੰ ਉਹ ਕਰਦੇ ਆ ਨਾ, ਆਪਾਂ ਕਈ ਵਾਰੀ ਕਵਾਂਗੇ ਜਾਂ ਦੇਖ ਕੇ ਤਾਂ ਗਰਾਚ ਨਾ ਪਿਆਜ਼ ਹੈਗਾ ਜੇ ਕੁਛ ਹੈਗਾ ਆਲੂ ਹੈਗੇ ਨਾ ਫੋਰ ਐਗਜ਼ਾਮਪਲ ਹੈ ਨਾ, ਉਦੋਂ ਜਾਂ ਦੇਖ ਤਾਂ ਪਿਆਜ਼ ਹੈਗੇ ਤਾਂ ਉਦੋਂ ਮਤਲਬ ਇਹ ਹੁੰਦਾ ਕਿ ਲਿਆ ਦੇ ਮੈਨੂੰ ਹੈ ਨਾ, ਉਹ ਦੇਖ ਕੇ ਬੜੇ ਆਉਂਦੇ ਹਾਂ ਹੈਗੇ ਉੱਥੇ।
0: ਹਾਂ ਇਹ ਤਾਂ ਮਤਲਬ ਤੁਸੀਂ ਠੀਕ ਪਰਵਰਿਸ਼ ਦੇ ਰਹੇ ਹੋ ਬੱਚੇ, ਇਹਦਾ ਮਤਲਬ ਇਹ ਕਿ ਤੁਹਾਡੇ ਬੱਚਾ ਵਾ, ਤੁਹਾਨੂੰ ਜੇ ਪਤਾ ਵਾ ਵੀ ਉਹਨੇ ਇੱਦਾਂ ਹੀ ਕਰਨਾ ਤੇ ਫਿਰ ਉਹਨੂੰ ਕਹਿ ਕੇ ਘੱਲੋ।
1: ਨਹੀਂ ਕਈ ਵਾਰ ਬੰਦਾ ਕਹਿੰਦਾ ਚੱਲ ਇੱਦਾਂ ਦੀਆਂ ਚੀਜ਼ਾਂ ਵੀ ਨਿਆਣੇ ਨੂੰ ਸਿਖਾਉਣੀਆਂ ਚਾਹੀਦੀਆਂ ਨਾ, ਵੀ ਇੱਦਾਂ ਇਸ਼ਾਰੇ ਵੀ ਹੁੰਦੇ ਕੋਈ ਚੀਜ਼
0: ਨਹੀਂ, ਇੱਥੇ ਜਾਣੇ ਇੱਦਾਂ ਹੀ ਆ ਗਏ। ਹਾਂ ਇੱਥੋਂ ਦੇ ਜਾਣੇ ਬਿਲਕੁਲ ਬਿਲਕੁਲ ਸਿੱਧੇ ਸਿੱਧੇ ਜੀ ਆ
1: ਜੀ, ਹੈ ਨਹੀਂ ਵੈਸੇ ਜਿੰਨੇ ਲੱਗਦੇ ਹੈ ਨਹੀਂ।
0: ਮੈਂ ਅੱਗੇ ਵੀ ਇੱਕ ਦਿਨ ਕਿਹਾ ਸੀ ਨਾ ਵੀ ਆਪਾਂ ਆਮ ਬੋਲਚਾਲ 'ਚ ਕਹਿ ਦਿੰਦੇ ਹਾਂ ਵੀ ਇੱਥੋਂ ਦੇ ਬੱਚੇ ਬਹੁਤ ਭੋਲੇ ਆ, ਭੋਲੇ ਭਾਲੇ ਕੋਈ ਨਹੀਂ ਆ, ਮਤਲਬ ਇਹ ਇੱਕ ਬੜੀ ਵੱਡੀ ਬਹਿਸ ਆ, ਭੋਲੇ ਭਾਲੇ ਕੋਈ ਨਹੀਂ ਆ, ਪੂਰੇ ਤੇਜ਼ ਨੇ
1: ਬਿਲਕੁਲ,
0: ਮਤਲਬ ਜਿੰਨਾ ਤੁਸੀਂ ਸੋਚਦੇ ਉਸ ਤੋਂ ਵੀ ਕਿਤੇ ਵਧੇਰੇ ਤੇਜ਼ ਨੇ
1: ਬਿਲਕੁਲ।
0: ਪਰ ਹਾਂ ਜਿਹੜੀਆਂ ਚੀਜ਼ਾਂ ਤੁਹਾਨੂੰ ਲੱਗਦਾ ਵਾ ਵੀ ਆਹ ਤੇਜ਼ ਹੁੰਦੀਆਂ ਨੇ ਉਹ ਉਹਨਾਂ 'ਚ ਨਹੀਂ ਆ ਤੇਜ਼, ਸੋ ਇਸ ਕਰਕੇ ਤੁਹਾਡੇ ਨਜ਼ਰੀਏ ਦੇ ਮੁਤਾਬਕ ਤੁਹਾਨੂੰ ਲੱਗਦਾ ਵਾ ਵੀ ਉਹ ਇਹ ਭੋਲੇ ਬੜੇ ਆ, ਪਰ ਇੱਦਾਂ ਹੈ ਨਹੀਂ ਆ।
1: ਮੈਂ ਕਹਿੰਦੀ ਹੁੰਦੀ ਰਣਜੋਤ ਜੀ ਜਿਹੜੀਆਂ ਤੇਜ਼ੀਆਂ ਅਸੀਂ ਕੀਤੀਆਂ ਨਾ ਉਹ ਇਹਨਾਂ 'ਚ ਹੈ ਨਹੀਂ, ਇਹਨਾਂ 'ਚ ਆਪਣੀਆਂ ਤੇਜ਼ੀਆਂ ਹੈਗੀਆਂ।
0: ਹਾਂ ਕਿਉਂਕਿ ਅਸੀਂ ਸਾਡੇ ਲਈ ਜਿਹੜਾ ਪੈਮਾਨਾ ਵਾ ਮਾਪਣ ਦਾ ਤੋਲਣ ਦਾ ਉਹ ਕੁਛ ਹੋਰ ਆ ਨਾ, ਤੇ ਅਸੀਂ ਉਹਦੇ 'ਚ ਤੋਲ ਕੇ ਵੇਹਨੇ ਹਾਂ ਵੀ ਨਹੀਂ ਨਹੀਂ ਮਤਲਬ ਇਹ ਭੋਲਿਆ ਹੈ ਨਾ, ਇਹਨੂੰ ਪਤਾ ਨਹੀਂ ਲੱਗਾ ਪਿਆਜ਼ ਲਿਆਉਣਾ ਸੀ, ਪਤਾ ਉਹਨਾਂ ਲਈ ਉਹ ਚੀਜ਼ ਕੋਈ ਹੈ ਨਹੀਂ ਉਹਨਾਂ ਦੀ ਡਿਕਸ਼ਨਰੀ 'ਚ ਉਹ ਚੀਜ਼ ਨਾ, ਉਹਨਾਂ ਨੂੰ ਉਹ ਪਿਆਜ਼ ਲਿਆਉਣ ਲਈ ਨਹੀਂ ਜੰਮੇ,
1: ਕੰਪਿਊਟਰ ਤੇ ਬੈਠਣ ਲਈ ਜੰਮੇ, ਲੈਪਟਾਪਾਂ ਤੇ ਜੁੜਨ ਲਈ
0: ਹੋਰ ਚੀਜ਼। ਚਲੋ ਖੈਰ ਇਹ ਨਿੱਕੀ ਨਿੱਕੀਆਂ ਚੀਜ਼ਾਂ ਜ਼ਿੰਦਗੀ ਵਿੱਚ ਲਾਈਫ ਦੇ ਵਿੱਚ ਜਿਹੜੀਆਂ ਸਾਡੇ ਇੱਕ ਦੂਸਰੇ ਨਾਲ ਆਪਾਂ ਸ਼ੇਅਰ ਕਰਦੇ ਰਹੀਏ ਤੇ ਸਾਡੇ ਕੰਮ ਆਉਂਦੀਆਂ ਨੇ, ਤੇ ਸਾਨੂੰ ਇਹ ਵੀ ਆਪਣੇ ਆਪ ਨਾ ਵਿੱਚ ਸਾਨੂੰ ਸ਼ੀਸ਼ਾ ਵੀ ਵਿਖਾਉਂਦੀਆਂ ਨੇ, ਜਿੱਦਾਂ ਨਾ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਕਿ ਸਾਨੂੰ ਇਹ ਅੰਦਰ ਹੀ ਸਾਨੂੰ ਪਤਾ ਵਾ ਵੀ ਆਪਾਂ ਕਿੰਨਾ ਕਿੰਨੀ ਵਾਰੀ ਆਪਣੇ ਆਪ ਨੂੰ ਹੀ ਦਿਨ 'ਚ ਭੁਲੇਖਾ ਜਿਹਾ ਪਾਉਣ ਲਈ ਬੜਾ ਕੁਛ ਕਰਦੇ ਹਾਂ ਨਜਾਇਜ਼
1: ਜੀ,
0: ਅਤੇ ਉਹੀ ਚੀਜ਼ਾਂ ਜਿਹੜੀਆਂ ਨੇ ਉਹੀ ਸਾਡੀ ਐਨਰਜੀ ਵੇਖੋ ਕਿੰਨੀ ਐਵੇਂ ਨਜਾਇਜ਼ ਆਪਾਂ ਵੇਸਟ ਕਰ ਦੇਵਾਂਗੇ, ਪਰ ਇਹ ਸਾਡਾ ਇਨਸਾਨੀ ਸੁਭਾਅ ਹੈ ਇਹਨਾਂ ਚੀਜ਼ਾਂ ਦੇ ਵਿੱਚ, ਕਈ ਵਾਰੀ ਤੁਹਾਨੂੰ ਮਜ਼ਾ ਆਉਂਦਾ ਵਾ ਇਸ ਕਰਕੇ ਤੁਸੀਂ ਕਰਦੇ ਹੋ, ਕਈ ਵਾਰੀ ਤੁਹਾਨੂੰ ਲੱਗਦਾ ਵਾ ਵੀ ਕਈ ਵਾਰੀ ਨਾ ਮੌਕ ਕਿਹੜੀ ਹੁੰਦਾ ਉਹ ਮੌਕ ਟੈਸਟ ਹੁੰਦੇ ਆ ਹੈ ਨਾ, ਡਰਿੱਲ ਹੁੰਦੀ ਆ, ਅਤੇ ਉਹਦੇ ਵਿੱਚ ਤੁਹਾਨੂੰ ਇੱਕ ਕੌਨਫੀਡੈਂਸ ਜਿਹਾ ਆ ਜਾਂਦਾ ਨਾ ਵੀ ਹਾਂ
1: ਕਰਨਾ
0: ਤੁਸੀਂ ਕਰ ਸਕਦੇ ਹੋ, ਸ਼ਾਇਦ ਇੱਦਾਂ ਦੀਆਂ ਆਪਾਂ ਡਰਿੱਲਾਂ ਜਿਹੀਆਂ ਕਰਦੇ
1: ਰਹਿੰਦੇ
0: ਹੈ ਨਾ, ਉਹ ਆਪਣੇ ਆਪ ਦੇ ਨਾਲ ਐਕਸਪੈਰੀਮੈਂਟ ਜਿਹਾ ਕਰਦੇ ਰਹਿੰਦੇ, ਅਤੇ ਪਰ ਉਹ ਕਈ ਵਾਰੀ ਮਹਿੰਗਾ ਵੀ ਪੈ ਜਾਂਦਾ। ਖੈਰ ਸਾਡੀ ਗੱਲਬਾਤ ਜਿਹੜੀ ਆ ਉਹ ਚਾਹ ਤੋਂ ਹੁੰਦੀ ਹੁੰਦੀ ਹੁੰਦੀ ਹੁੰਦੀ ਅਤੇ ਕਿਹੜੇ ਪਾਸੇ ਨੂੰ ਆ ਗਈ,
1: ਪਿਆਜ਼ਾਂ ਤੱਕ ਪਹੁੰਚ ਗਏ, ਅਤੇ ਹੁਣ ਅਸੀਂ ਵਿੱਚ ਥੋੜ੍ਹਾ ਜਿਹਾ ਬੇਸਣ ਪਾ ਕੇ ਪਕੌੜੇ ਬਣਾ ਕੇ ਘਰ ਨੂੰ ਜਾਵਾਂਗੇ, ਇਤਿਹਾਸ ਕਰਦੇ ਤੁਸੀਂ ਬਣਾ ਲਏ ਹੋਣਗੇ।
0: ਹੋਰ ਨਹੀਂ ਕੜਾਹ ਹੁੰਦਾ ਵਾ ਕੇ ਪਕੌੜੇ ਥੋੜ੍ਹੀ ਹੁੰਦੇ,
1: ਗੱਲਾਂ ਦੇ ਪਕੌੜੇ ਥੋੜ੍ਹੀ ਹੁੰਦੇ ਆ, ਪਿਆਜ਼ਾਂ ਦੇ ਵਿੱਚ ਮੈਂ ਕਿਹਾ ਜਿਹੜੇ ਪਿਆਜ਼ਾਂ ਦੇ ਕਿੱਥੋਂ ਸ਼ੁਰੂ ਹੋ ਕੇ ਚਾਹ ਤੋਂ ਸ਼ੁਰੂ ਹੋਈ ਪਿਆਜ਼ਾਂ ਤੇ ਪਹੁੰਚੇ, ਤੇ ਹੁਣ ਉਹਦੇ ਵਿੱਚ ਥੋੜੀ ਜਿਹੀ ਬੇਸਣ ਕਰਿਆਟੀ ਕੁਛ ਵੀ ਕਹਿ ਲਓ ਉਹ ਪਾ ਕੇ ਤੇ ਫਿਰ ਪੀ ਕੇ ਜਾਵਾਂਗੇ।
0: ਓਕੇ ਸੋ ਤੁਸੀਂ ਉਧਰਲੇ ਪਾਸੇ ਆ ਰਹੇ ਹੋ, ਮੈਂ ਫਿਰ ਗੱਲਾਂ ਦੇ ਕੜਾਹ ਦੀ ਗੱਲ ਕਰ ਰਹੇ
1: ਹਾਂ,
0: ਪਰ ਤੁਸੀਂ ਕਰ ਰਹੇ ਹੋ ਚਾਹ ਤੇ ਪਕੌੜਿਆਂ ਦੀ ਗੱਲ। ਅੱਜ ਐਡੀਲੇਡ ਵਾਲੇ ਖਾਣਗੇ ਚਾਹ ਪਕੌੜੇ,
1: ਉੱਥੇ ਕੁਛ
0: ਉਹ ਉੱਥੇ ਮੀਂਹ ਸ਼ੋਅ ਹੋ ਰਿਹਾ ਸੀ ਅੱਜ,
1: ਓ ਜੇ ਉੱਥੇ ਮੀਂਹ ਆਇਆ ਤਾਂ ਦੋ ਤਿੰਨ ਦਿਨਾਂ ਨੂੰ ਇੱਥੇ ਵਿਆਹ ਲਓ।
0: ਅੱਛਾ ਕੀ ਗੱਲ ਇੰਨੀ ਲੇਟ ਪਹੁੰਚਾ,
1: ਇੱਥੇ ਦੇਦੀ ਮੈਂ ਤਾਂ
0: ਤੁਰ ਕੇ ਆਉਣਾ, ਮੈਨੇ
1: ਦੂਜੇ ਦਿਨੇ ਆਇਆ ਹੁੰਦਾ,
0: ਮੀਨੇ ਤੁਰ ਕੇ ਆਉਣਾ। ਆਹੋ ਇਹ ਕੀ ਪਤਾ ਲੱਗਦਾ,
1: ਕੁਛ ਨਹੀਂ ਪਤਾ, ਮੈਲਬਨ ਆ ਨਾਲੇ ਇਹ ਤਾਂ ਇਹਦਾ ਕੀ ਆ, ਆ ਗਿਆ ਤੇ ਕਹਿ ਦਾਂਗੇ ਅਸੀਂ ਜੀ ਜਿੱਦਾਂ, ਨਹੀਂ ਤਾਂ ਕਹਿ ਦਾਂਗੇ ਤੇ ਮੈਲਬਨ ਆ, ਇਹਦਾ ਕੀ ਪਤਾ ਲੱਗਦਾ।
0: ਹਾਂ ਇਹ ਵੀ ਗੱਲ ਹੈਗੀ ਆ ਬੋਮ ਸੁੱਖ ਅੱਜ ਹੁੰਦੇ ਨੇ ਭਾਈ ਸਾਡੇ ਸ਼ਬਦ ਸੱਤ ਸ਼ਬਦ ਤੁਹਾਡੇ ਨਾਲ ਸਾਂਝੇ ਕਰਾਂਗੇ ਅੱਜ ਹੁੰਦਾ ਵਾ ਵਿਸ਼ਾ ਅਤੇ ਗੱਲਾਂ ਬਾਤਾਂ ਦੇ ਵਿੱਚ ਆਪਾਂ ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਵਿਸ਼ੇ ਨਾਲ ਸੰਬੰਧਿਤ ਤੁਹਾਡੇ ਨਾਲ ਹਿੰਟ ਦੇ ਦਿੱਤੇ ਨੇ ਅਤੇ ਅੱਗੇ ਆਪਾਂ ਕਲੀਅਰ ਕਰਦੇ ਹਾਂ ਪਰ ਸਭ ਤੋਂ ਪਹਿਲਾਂ ਆਪਾਂ ਸ਼ਬਦ ਵੇਖਾਂਗੇ ਉਸ ਤੋਂ ਬਾਅਦ ਆਪਾਂ ਵੇਖਾਂਗੇ ਕਿ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ ਅਤੇ ਤੁਸੀਂ ਵੀ ਇਹ ਵੇਖਿਓ ਵੀ ਸੋਸ਼ਲ ਮੀਡੀਆ ਦੇ ਉੱਤੇ ਭਾਈ ਅੱਜ ਕੱਲ੍ਹ ਕੀ ਚੱਲ ਰਿਹਾ ਤੁਹਾਡੇ ਇਰਦ ਗਿਰਦ ਨਿੱਕਾ ਨਿੱਕਾ ਜਿਹਾ ਕੀ ਚੱਲ ਰਿਹਾ ਇੱਕ ਛੋਟੇ ਦਾਇਰੇ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਕੀ ਚੱਲ ਰਿਹਾ ਵੱਡੇ ਦਾਇਰੇ ਦੇ ਵਿੱਚ ਕੀ ਚੱਲ ਰਿਹਾ
1: ਜੀ
0: ਇਹ ਤੁਸੀਂ ਵੀ ਸਾਨੂੰ ਦੱਸ ਸਕਦੇ ਹੋ ਅਤੇ ਫਿਲਹਾਲ ਆਪਾਂ ਵੱਧਦੇ ਹਾਂ ਸ਼ਬਦ ਕਰ ਲਈਏ ਪਹਿਲਾਂ
1: ਬਿਲਕੁਲ ਰਣਜੋਤ ਜੀ ਸਾਡਾ ਅੱਜ ਦਾ ਪਹਿਲਾ ਸ਼ਬਦ ਆ ਹੱਠ ਦੂਸਰਾ ਸ਼ਬਦ ਆ ਹੱਡ ਹਰਾਮ ਲਿਖ ਲਈਏ
0: ਓ ਸੌਰੀ ਯੇ ਯੇ ਹੱਡ ਹਰਾਮ ਅੱਜ ਕੁਝ ਖਾਸ ਤੁਸੀਂ ਫੋਰਮ 'ਚ ਲੱਗਦੇ ਹੋ
1: ਪਹਿਲਾ ਸ਼ਬਦ ਆ ਹੱਠ
0: ਹੱਠ
1: ਜੀ ਦੂਸਰਾ ਸ਼ਬਦ ਆ ਹੱਡ ਹਰਾਮ ਨਵੇਂ ਨਵੇਂ ਗਿਫਟ ਮਿਲੇ ਆ ਜਿਲੇ ਦੇਣ ਪੈਣਾ ਉਸਨੇ ਸਾਹ ਜਾਣ ਦਿੱਲੇ
0: ਲੱਗ ਗਈ ਆ ਖਾਸ ਗੱਲ ਕੋਈ ਨਾ
1: ਤੀਜਾ ਸ਼ਬਦ ਆ ਅੱਜ ਦਾ ਹਮਸਾਏ
0: ਹਮਸਾਏ
1: ਜੀ ਤੀਸ ਚੌਥਾ ਸ਼ਬਦ ਆ ਹਰਨੋਟਾ ਪੰਜਵਾਂ ਸ਼ਬਦ ਆ ਹੌਂਕਣਾ ਛੇਵਾਂ ਸ਼ਬਦ ਆ ਹਲੀਮੀ ਸੱਤਵਾਂ ਤੇ ਆਖਰੀ ਸ਼ਬਦ ਆ ਹਊਆ
0: ਅੱਛਾ ਹਊਆ ਜੀ ਠੀਕ ਹੈ ਜੀ ਤੇ ਮੈਂ ਇੱਕ ਵਾਰੀ ਰਿਪੀਟ ਕਰ ਦੇਣਾ ਜੀ ਇੱਕ ਤੇ ਆ ਵੀ ਹੱਠ
1: ਜੀ
0: ਤੇ ਇੱਕ ਆ ਹੱਡ ਹਰਾਮ
1: ਜੀ
0: ਇੱਕ ਹਮਸਾਏ
1: ਜੀ
0: ਤੇ ਹਰਨੋਟਾ
1: ਜੀ
0: ਹੌਂਕਣਾ ਹਲੀਮੀ ਤੇ ਹਊਆ
1: ਜੀ
0: ਮੈਨੂੰ ਲੱਗਦਾ ਅੱਜ ਤੇ ਸਾਰੇ ਸੌਖੇ ਆ ਤੇ ਪਹਿਲਾਂ ਵੀ ਹੋਏ ਇਹਦੇ ਚੋਂ ਜਿਹੜੇ
1: ਇੱਕ ਸ਼ਬਦ ਪਹਿਲਾਂ ਹੋਇਆ ਹਊਆ
0: ਸੋ ਨੇ ਹਰਨੋਟਾ ਵੀ ਹੋਇਆ ਪਹਿਲਾਂ
1: ਹਰਨੋਟਾ ਹੋਇਆ ਮੈਨੂੰ ਓਕੇ
0: ਤੇ ਹੌਂਕਣਾ ਵੀ ਹੋਇਆ ਪਹਿਲਾਂ ਤੇ ਜਿੱਥੋਂ ਤੱਕ ਮੈਨੂੰ ਯਾਦ ਹੈ ਸ਼ਾਇਦ ਹਲੀਮੀ ਵੀ ਹੋਇਆ ਹੀ ਆ ਨਹੀਂ ਹੋਇਆ ਤੇ ਹਲੀਮੀ ਤੇ ਚਲੋ ਮਤਲਬ ਈਜ਼ੀ ਆ
1: ਹੈਗੀ ਆ ਸਾਰੇ ਸਰੋਤਿਆਂ ਚ
0: ਹਾਂ ਸਾਰਿਆਂ ਚ ਬੜੀ ਵਧੀਆ ਹਲੀਮੀ ਹੈਗੀ ਆ ਤੇ ਨਹੀਂ ਹੈਗੀ ਤੇ ਫਿਰ ਤੁਸੀਂ ਤੰਗ ਤੇ ਜ਼ਰੂਰ ਹੋ ਗਏ ਜੇ ਨਹੀਂ ਹੈਗੀ ਤੇ ਸੋ ਤੁਸੀਂ ਇਹਨਾਂ ਸ਼ਬਦਾਂ ਦੇ ਅਰਥ ਦੱਸ ਸਕਦੇ ਹੋ ਤੁਸੀਂ ਮੈਸੇਜ ਕਰਕੇ ਕਾਲ ਕਰਕੇ 044-717-1674 ਦੇ ਉੱਤੇ ਅਤੇ ਜਾਂ ਫਿਰ ਤੁਸੀਂ ਫੇਸਬੁੱਕ 'ਤੇ ਮੈਸੇਜ ਭੇਜ ਸਕਦੇ ਹੋ ਅਤੇ ਜਾਂ ਫਿਰ ਤੁਸੀਂ ਇਹ ਵੀ ਦੱਸ ਸਕਦੇ ਹੋ ਤੁਹਾਡੇ ਇਲਾਕੇ ਦੇ ਵਿੱਚ ਕੀ ਕਹਿੰਦੇ ਨੇ ਇਹਨਾਂ ਸ਼ਬਦਾਂ ਨੂੰ ਅਤੇ ਅੱਜ ਬੜੇ ਸੌਖੇ ਸ਼ਬਦ ਹੈ ਅਤੇ ਅੱਜ ਤੁਸੀਂ ਛੇਤੀ ਛੇਤੀ ਵਿਹਲੇ ਹੋ ਸਕਦੇ ਹੋ ਅਤੇ ਇਹ ਸਨ ਸਾਡੇ ਸੱਤ ਸ਼ਬਦ ਅਤੇ ਸੋਸ਼ਲ ਮੀਡੀਆ ਦੇ ਉੱਤੇ ਸੁੱਖ ਜੀ ਕੀ ਚੱਲ ਰਿਹਾ ਆਲੇ ਦੁਆਲੇ ਕੋਈ ਪ੍ਰੋਗਰਾਮਾਂ ਦਾ ਕੁਛ ਇੱਧਰ ਦਾ ਉਹ ਤਾਂ ਹਰ ਵਾਰੀ ਰੌਣਕ
1: ਇਸ ਵਾਰੀ ਹੋਰ ਜ਼ਿਆਦਾ ਹੋਰ ਜ਼ਿਆਦਾ
0: ਹੁਣ ਅਸਲ 'ਚ ਨਾ ਉਹ ਹੋ ਗਈਆਂ
1: ਕਰ ਕਰ
0: ਮਤਲਬ ਵੱਧ ਗਈਆਂ ਹਨਾ
1: ਬਹੁਤ
0: ਛੋਟੇ ਛੋਟੇ ਛੋਟੇ ਛੋਟੇ ਲੈਵਲ ਤੇ ਹੋ ਗਈਆਂ ਉਸ ਵਜ੍ਹਾ ਕਰਕੇ ਨਾ ਉਨੀ ਉਹ
1: ਰੌਣਕ ਨਹੀਂ ਰਹੀ
0: ਰੌਣਕ ਤੇ ਸਾਰਿਆਂ 'ਚ ਹੁੰਦੀ ਆ
1: ਪਰ ਫਿਰ ਵੀ ਮੈਨੂੰ ਏਦਾਂ ਲੱਗਦਾ ਵੀ ਰੌਣਕ ਜਿਹੀ ਜਿੱਦਾਂ ਘੱਟਦੀ ਜਾਂਦੀ ਆ ਐਮਰਜੈਂਸੀ ਅਲਰਟ ਵਾਲੀਆਂ ਤੇ
0: ਕਿਦਾਂ ਰਿਹਾ ਐਕਸਪੀਰੀਅੰਸ
1: ਹਾਂ ਇੱਕਦਮ ਲਾਈਕ ਜਦੋਂ ਹੋਇਆ ਮੇਰਾ ਤਾਂ ਫੋਨ ਹਮੇਸ਼ਾ ਸਾਇਲੈਂਟ ਹੁੰਦਾ ਆ ਤੇ ਮੇਰੇ ਕੋਲ ਇੱਕ ਸੀਗੇ ਉਹ ਅਫਗਾਨੀ ਕਲਾਇੰਟ ਆ ਤੇ ਉਹ ਮਤਲਬ ਬਹੁਤ ਓਲਡ ਆ ਉਹਨਾਂ ਨੇ ਕਿਹਾ ਕਿ ਉਹ ਮੇਰਾ ਫੋਨ ਆ ਗਿਆ ਮੈਂ ਕਹਿੰਦੀ ਫੋਨ ਨਹੀਂ ਆਇਆ ਦੇਖ ਮੇਰੇ ਫੋਨ ਤੇ ਵੀ ਸੇਮ ਆ ਉਹਨੂੰ ਮੈਨੂੰ ਸਮਝਾਇਆ ਮੈਨੂੰ ਵੀ
0: ਤੇਰਾ ਫੋਨ ਮੈਨੂੰ ਵੀ ਆ ਗਿਆ
1: ਹਾਂ ਮੈਂ ਕਿਹਾ ਸੇਮ ਹੀ ਦੇਖ ਉਹ ਵੱਜ ਉਹਦੇ ਪਤਾ ਨਹੀਂ ਰਣਜੋਤ ਜੀ ਮੈਂ ਇਹ ਗੱਲ ਨੋਟ ਕਰੀ ਅਸੀਂ ਤਿੰਨ ਜਣੇ ਸੀਗੇ ਨਾ ਉਦੋਂ ਇੱਕ ਟਾਈਮ ਤੇ ਇਕੱਠੀਆਂ ਜੇ ਸਾਡੇ ਦੋਨਾਂ ਕੋਲ ਆਈਫੋਨ ਸੀ ਦੋਨਾਂ ਦੇ ਸੇਮ ਵੱਜਣਾ ਸ਼ੁਰੂ ਹੋਇਆ ਅਤੇ ਜਿਹੜੀ ਥਰਡ ਵਨ ਸੀ ਜਿਹਦੀ ਮੈਂ ਗੱਲ ਕਰਦੀ ਪਈ ਹਾਂ ਉਹਨਾਂ ਦੇ ਫੋਨ 'ਤੇ ਫਿਊ ਸੈਕਿੰਡਸ ਬਾਅਦ ਜੋ ਸਾਡਾ ਬੰਦ ਹੋ ਗਿਆ ਅਤੇ ਉਹਨਾਂ ਦੇ ਫੋਨ 'ਤੇ ਉਹ ਦੁਬਾਰਾ ਸ਼ੁਰੂ ਹੋਇਆ ਲਾਈਕ ਫਿਊ ਸੈਕਿੰਡਸ ਬਾਅਦ ਮੇ ਬੀ ਟਾਈਮ ਦਾ ਵੀ ਹੁੰਦਾ ਹੋਣਾ ਕੁਛ ਸੈਕਿੰਡਸ ਦਾ ਹੋਇਆ ਹੋਣਾ ਅਤੇ ਹੁਣ ਮੈਨੂੰ ਨਹੀਂ ਪਤਾ ਕਿ ਆਈਫੋਨ ਦਾ ਸਾਰਿਆਂ ਦਾ ਇੱਕ ਟਾਈਮ 'ਤੇ ਸੀਗਾ ਜਾਂ ਸੈਮਸੰਗ ਜਾਂ ਹੋਰ ਕੋਈ ਫੋਨ ਹੋਊਗਾ ਉਹਨਾਂ ਦੇ ਹੱਥ 'ਚ ਮੈਨੂੰ ਯਾਦ ਨਹੀਂ ਕਿ ਉਹ ਅਲੱਗ ਅਲੱਗ ਸੀਗੇ ਅਤੇ ਅੱਜ ਸੋਸ਼ਲ ਮੀਡੀਆ 'ਤੇ ਪੂਰੇ 'ਤੇ ਹੀ ਮਤਲਬ ਸਾਰੇ ਜਣਿਆਂ ਨੇ ਆਪਣਾ ਰਿਕਾਰਡ ਕੀਤਾ ਹੋਇਆ ਸੀਗਾ ਕਿਸੇ ਨਾ ਕਿਸੇ ਤਰੀਕਿਆਂ ਦੇ ਨਾਲ ਅਤੇ ਉਹ ਦਿਖਾ ਰਹੇ ਸੀਗੇ ਕਿ ਆਸਟ੍ਰੇਲੀਆ ਵਿੱਚ ਇੱਦਾਂ ਹੋਇਆ ਆਸਟ੍ਰੇਲੀਆ ਵਿੱਚ ਇੱਦਾਂ ਹੋਇਆ ਅਤੇ ਉੱਧਰੋਂ ਦੂਜੇ ਦੂਜੀਆਂ ਕੰਟਰੀਜ਼ ਤੋਂ ਵੀ ਪੁੱਛਿਆ ਜਾ ਰਿਹਾ ਸੀ ਕੀ ਹੋਣਾ ਤੁਹਾਡੇ ਕੀ ਆ ਇਹ ਅਲਰਟ ਅਲਰਟ ਕੀ ਚੀਜ਼ ਸੀ ਇਹ ਕਿਹੜੀ ਐਮਰਜੈਂਸੀ ਹੋ ਗਈ ਨਾ ਕੀ ਹੋਇਆ
0: ਹਾਂ ਇੱਕਦਮ ਹੀ ਆਕਾਸ਼ ਚੋਂ ਉਂਗਲੀ ਕੱਢ ਮਾਰੀ
1: ਹਾਂ ਕੀ ਹੋਇਆ ਕੀ
0: ਇੰਡੀਆ 'ਚ ਵੀ ਹੋਇਆ ਇਹ ਕੁਛ ਇੱਦਾਂ ਦਾ
1: ਓਕੇ
0: ਉੱਥੇ ਵੀ ਇੱਦਾਂ ਦਾ ਅਲਾਰਮ ਜਿਹਾ ਵੱਜਾ ਹੈ
1: ਓਕੇ ਸੇਮ ਕੱਲ
0: ਨਹੀਂ ਕੱਲ ਨਹੀਂ ਉਹ ਪਹਿਲਾਂ ਹੋਇਆ ਸੀ
1: ਓਕੇ
0: ਹਾਂ ਪੰਜਾਬ 'ਚ ਵੀ ਹੋਈ ਹੈ ਹੋਈ ਸੀ ਇੱਦਾਂ ਦੀ ਡਿਟੇਲ
1: ਇਹਨਾਂ ਨੇ ਕੁਛ ਨਾ ਕੁਛ ਦੇਖਿਓ ਕਰ ਜਦੋਂ ਇੱਦਾਂ ਦਾ ਕੁਛ ਕਰਦੇ ਹੁੰਦੇ ਤਾਂ ਡਰ ਲੱਗਦਾ ਨਾ ਵੀ ਕੁਛ ਨਾ ਕੁਛ ਬੰਬ ਸਿੱਟਣਾ
0: ਨਹੀਂ ਚਲੋ ਇਦਾਂ ਦਾ ਤੇ ਕੀ ਹੋਣਾ, ਪਰ ਉਹਦਾ
1: ਨਹੀਂ ਵੈਸੇ ਉਹ ਜੋ ਵੀ ਕਰਦੇ ਆ ਕਿ ਚੇਂਜਸ ਆਉਣ ਦੀ ਕੋਈ ਹੋਊਗੀ ਕਿ ਗਾਂ ਇਨ ਫਿਊਚਰ ਕੀ ਉਹ ਲੈ ਕੇ ਆਉਣਾ ਚਾਹੁੰਦੇ ਆ ਕਿ ਐਮਰਜੈਂਸੀ ਹੋ ਗਈ ਤਾਂ ਆਪਾਂ ਕੀ ਕਰਨਾ ਆ ਜਾਨ।
0: ਹਾਂ ਹੁਣ ਜਿੱਦਾਂ ਜਿੱਦਾਂ ਵੇਖੋ ਟੈਕਨੋਲੋਜੀ ਵੱਧ ਰਹੀ ਆ
1: ਜੀ,
0: ਉਹਦਾ ਟੈਕਨੋਲੋਜੀ ਦਾ ਜਿਹੜਾ ਪ੍ਰਯੋਗ ਕਿੱਦਾਂ ਕਿੱਦਾਂ ਕਿਵੇਂ ਕੀਤਾ ਜਾ ਸਕਦਾ, ਕਿਉਂਕਿ ਅਮਰੀਕਾ ਪਹਿਲਾਂ ਤੋਂ ਵੀ ਕਰ ਰਿਹਾ ਸੀ ਅਤੇ ਉੱਥੇ ਕਈ ਚੀਜ਼ਾਂ ਜਿਹੜੀਆਂ ਸੁਣ 'ਚ ਆਉਂਦੀਆਂ ਵੀ ਹਾਂ ਕਾਫੀ ਮਦਦ ਕਰ ਦਿੰਦੀਆਂ ਲੋਕਾਂ ਦੀਆਂ। ਇੱਥੇ ਹੁਣ ਟੈਕਨੋਲੋਜੀ ਤਾਂ ਹੈਗੀ ਆ, ਫੋਨ ਤਾਂ ਹੈਗਾ ਹੀ ਆ ਸਾਰਿਆਂ ਕੋਲ, ਟੈਕਨੋਲੋਜੀ ਵੀ ਹੈਗੀ ਆ, ਫਿਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਿਉਂ ਨਾ ਕਾਬੂ ਕਰ ਦਿੱਤੀਆਂ ਜਾਣ। ਇਹ ਚੀਜ਼ ਆਪਾਂ ਨਹੀਂ ਸਮਝ ਸਕਦੇ, ਪਰ ਜਿਹੜੇ ਇਲਾਕਿਆਂ ਦੇ ਵਿੱਚ ਬੁਸ਼ ਫਾਇਰ ਹੁੰਦੀ ਆ, ਜਿਹੜੇ ਇਲਾਕਿਆਂ ਦੇ ਵਿੱਚ ਹੜ੍ਹ ਆਏ ਵੇਖੋ ਹੈ ਨਾ, ਸੁਨਾਮੀ ਆਉਂਦੀ ਆ, ਕਈ ਇਲਾਕੇ ਜਿਨ੍ਹਾਂ ਦੇ ਵਿੱਚ ਫਲੈਸ਼ ਫਲੱਡਿੰਗ ਹੁੰਦੀ ਆ ਹੈ ਨਾ, ਸੋ ਉਹਨਾਂ ਇਲਾਕਿਆਂ ਦੇ ਵਿੱਚ ਇਹ ਕਾਫੀ ਮਦਦ ਕਰ ਸਕਦਾ। ਰਾਤ ਰਾਤੋ ਰਾਤ ਕਈ ਵਾਰੀ ਪਤਾ ਨਹੀਂ ਲੱਗਦਾ ਵੀ ਕਿੱਥੇ ਪਾਣੀ ਭਰ ਆਇਆ ਕਿੱਦਾਂ ਹੋ ਗਿਆ, ਸੋ ਉਹਨਾਂ ਇਲਾਕਿਆਂ ਦੇ ਹਿਸਾਬ ਦੇ ਨਾਲ ਤੇ ਵਧੀਆ ਚੀਜ਼ ਆ
1: ਬਹੁਤ। ਹਾਂਜੀ ਹਾਂ ਹਾਂ,
0: ਠੀਕ ਆ, ਚਲੋ
1: ਠੀਕ ਆ, ਜੋ ਵੀ ਸੀਗਾ ਲਾਈਕ ਵਧੀਆ ਸੀਗਾ, ਲਾਈਕ ਐਟਲੀਸਟ ਤੁਹਾਨੂੰ ਅਲਰਟ ਕਰਨ ਦੇ ਲਈ ਕੁਛ ਵੀ ਹੋ ਰਿਹਾ ਆ ਤੇ ਤੁਸੀਂ ਅਲਰਟ ਹੋਣਾ ਆ। ਦੂਸਰੀ ਆਪਣੀ ਜਿਹੜੀ ਜੇ ਆਪਾਂ ਸੋਸ਼ਲ ਮੀਡੀਆ ਦੇਖੀਏ ਤੇ ਕੈਨੇਡਾ ਤੋਂ ਆਪਣੇ ਭਾਈਚਾਰੇ ਦੇ ਨਾਲ ਜ਼ਿਆਦਾ ਉਹ ਮੇਲ ਖਾਂਦੀ ਆ ਜਿਹੜੀ ਕਨੈਕਟ ਕਰਦੇ ਹਾਂ ਅਸੀਂ ਉਸਨੂੰ, ਜਿਹੜੀ ਕਿ ਸਟੂਡੈਂਟ ਸੜਕਾਂ 'ਤੇ ਆ ਗਏ ਆ, ਉਹ ਹਰ ਪਾਸੇ ਉਹ ਹੀ ਵੀਡੀਓਜ਼ ਆਉਣ ਲੱਗੀਆਂ ਆ ਕਿ ਹੰਗਰ ਸਟ੍ਰਾਈਕ ਕਰਨੀ ਆ ਹੈ ਨਾ ਸਟੂਡੈਂਟਸ ਨੇ ਜੀ, ਕਿਉਂਕਿ ਜਿਹੜਾ PGWP ਵਾਲੀ ਲਾਈਕ ਉਹਨਾਂ ਦੇ ਵਰਕ ਪਰਮਿਟ ਨਹੀਂ ਅੱਗੇ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿਹੜੇ ਹੋ ਰਹੇ ਉਹਨਾਂ ਨੂੰ ਉਸ ਚੀਜ਼ ਨੂੰ ਲੈ ਕੇ, ਹੁਣ ਉਹਦੇ ਵਿੱਚ ਵੀ ਦੋ ਚੀਜ਼ਾਂ ਆ ਲਾਈਕ ਜਿਹੜੇ ਤਾਂ ਹੁਣ ਸਾਨੂੰ ਤਾਂ ਲੱਗਦਾ ਅਸੀਂ ਉਸ ਸਿਚੁਏਸ਼ਨ 'ਚੋਂ ਲੰਘ ਚੁੱਕੇ ਹਾਂ, ਸਾਨੂੰ ਲੱਗਦਾ ਕਿ ਹਾਂ ਹਾਂ ਇਹ ਕਿੱਦਾਂ ਕਰੂਗੇ ਹੈ ਨਾ ਵਿਚਾਰੇ, ਕਿੱਦਾਂ ਘਰਾਂ ਨੂੰ ਵਾਪਸ ਜਾਊਗੇ, ਕਿੰਨੇ ਕਿੰਨੇ ਕਰਜ਼ੇ ਚੁੱਕ ਕੇ ਆਇਓ ਆ। ਹੁਣ ਉੱਥੇ ਹੀ ਜਿਹੜੇ ਦੂਸਰੀ ਨੈਸ਼ਨੈਲਿਟੀ ਆ ਉਹ ਕਹਿੰਦੇ ਆ ਕਿ ਤੁਸੀਂ ਪੜ੍ਹਨ ਨਹੀਂ ਸੀ ਆਏ, ਤੁਸੀਂ ਇੱਦਾਂ ਕਰਨਾ ਸੀ, ਫਿਰ ਉਹ ਤਾਂ ਗੁੱਸਾ ਵੀ ਆਉਂਦਾ ਹੈ ਨਾ ਵੀ ਸਾਰਿਆਂ ਨੂੰ ਪਤਾ ਵੀ ਨਹੀਂ ਆਏ ਸੀ ਤੁਸੀਂ ਉਦੋਂ ਇੱਦਾਂ ਕਿਉਂ ਦਿੱਤਾ। ਸੋ ਥੋੜ੍ਹਾ ਜਿਹਾ ਦੇਖ ਕੇ ਸੈਡ ਵੀ ਲੱਗਦਾ ਆ ਕਿ ਕਿੱਦਾਂ ਰੋ ਰਹੇ ਆ ਸਾਰੇ ਜਣੇ ਹੈ ਨਾ ਵੀ, ਪਰ ਮੈਨੂੰ ਤਾਂ ਇਹੀ ਕਹਿੰਦੀ ਆ ਕਿ ਇਹ ਅਰਦਾਸ ਤਾਂ ਇਹੀ ਆ ਪਰਮਾਤਮਾ ਅੱਗੇ ਕਿ ਜਿਹੜਾ ਵੀ ਆਪਣੇ ਘਰ ਤੋਂ ਆਇਆ ਹੈ ਨਾ ਇੱਕ ਵਾਰੀ ਤੁਰ ਗਿਆ ਉੱਥੋਂ ਜਹਾਜ਼ੇ ਬਾਬਾ ਜੀ ਤੁਸੀਂ ਚੜ੍ਹਾ ਦਿੱਤਾ ਅਤੇ ਉਹਨੂੰ ਫਿਰ ਕਿਸੇ ਬੰਨੇ ਕੰਢੇ ਲਾ ਕੇ ਹੀ ਕਰਿਓ, ਖੁਸ਼ੀ ਖੁਸ਼ੀ ਆਪਣੇ ਘਰਾਂ ਨੂੰ ਉਹ ਵਾਪਸ ਜਾਣ, ਨਾ ਕਿ ਇੱਦਾਂ ਦੀ ਸਿਚੁਏਸ਼ਨ 'ਚ ਜਾਣ ਜੀ। ਇਹ ਸੀ ਮੇਰਾ ਸੋਸ਼ਲ ਮੀਡੀਆ
0: ਕੋਈ ਆਸਾਂ ਉਮੀਦਾਂ ਕਿਸੇ ਨੇ ਲਾਈਆਂ ਨੇ ਜਾਂ ਫਿਰ ਇਹ ਆ ਕਿ ਜੋ ਵੀ ਜਿੱਥੇ ਵੀ ਉਹਦੇ ਲਈ ਬਿਹਤਰ ਆ
1: ਜੀ,
0: ਅਤੇ ਉਹ ਆਪਾਂ ਇੱਕ ਚੀਜ਼ਾਂ 'ਤੇ ਜ਼ਰੂਰ ਮੰਨ ਕੇ ਚੱਲਿਆ ਕਰੀਏ ਜ਼ਿੰਦਗੀ ਦੇ, ਕਿਸੇ ਵੀ ਆਪਾਂ ਪੜਾਅ 'ਚ ਹਾਂ ਕਿਸੇ ਵੀ ਦੇਸ਼ 'ਚ ਹਾਂ ਕਿ ਆਪਾਂ ਉਹਦੇ ਉੱਤੇ ਡੋਰੀਆਂ ਸੁੱਟ ਕੇ ਜਦ ਤੁਰਿਆ ਕਰੀਏ ਕਿ ਅਤੇ ਵਿਸ਼ਵਾਸ ਵੀ ਰੱਖਿਆ ਕਰੀਏ ਜਿੱਥੇ ਵੀ ਸਾਨੂੰ ਜਿੱਦਾਂ ਵੀ ਉਹ ਰੱਖੂਗਾ ਚੰਗੇ ਹਾਲਾਤਾਂ ਦੇ ਵਿੱਚ ਰੱਖੂਗਾ, ਠੀਕ ਹੀ ਰੱਖੂਗਾ, ਅਤੇ ਉਹ ਆਪਾਂ ਇੱਕ ਅਰਦਾਸ ਕਰਦੇ ਜ਼ਰੂਰ ਹੈ, ਹਮੇਸ਼ਾ ਸੁਣਦੇ ਜ਼ਰੂਰ ਹੈ, ਪਰ ਹਮੇਸ਼ਾ ਭੁੱਲ ਜਾਂਦੇ ਹਾਂ ਵੀ ਸਾਨੂੰ ਤੂੰ ਆਪਣੇ ਭਾਣੇ ਦੇ ਵਿੱਚ ਰੱਖੀ ਹੈ ਨਾ, ਭਾਣਾ ਮੰਨਣ ਦਾ ਬਲ ਬਖਸ਼ੀ, ਅਤੇ ਪਰ ਜਦੋਂ ਬਾਅਦ ਵਿੱਚ ਫਿਰ ਆਪਾਂ ਭੁੱਲ ਜਾਂਦੇ ਹਾਂ ਫਿਰ ਆਪਾਂ ਕਹਿੰਦੇ ਵੀ ਨਹੀਂ
1: ਇੱਦਾਂ ਹੋਣਾ ਚਾਹੀਦਾ ਜਿੱਦਾਂ ਮੈਂ ਕਹਿੰਦੀ ਹਾਂ।
0: ਉਹ ਤਾਂ ਠੀਕ ਆ, ਪਰ ਤੈਨੂੰ ਨਹੀਂ ਪਤਾ ਜ਼ਮਾਨਾ ਬੜਾ ਤੇਜ਼ ਹੋਇਆ ਵਾ ਅੱਜ ਕੱਲ੍ਹ, ਤੈਨੂੰ ਨੀ ਪਤਾ ਮੇਰਾ ਭਾਣਾ ਮੇਰਾ ਭਲਾ ਕਾਹਦੇ ਚ ਆ, ਮੈਂ ਤੈਨੂੰ ਦੱਸੂ ਤੇ ਉਦਾਂ ਦਾ ਕਰੀ,
1: ਫਿਰ ਉਦਾਂ ਦਾ ਜਦੋਂ ਕਰ ਵੀ ਦਿੰਦਾ ਫਿਰ ਵੀ ਪਛਤਾਉਂਦੇ ਆ।
0: ਹਾਂ ਬਿਲਕੁਲ, ਇਸੇ
1: ਤਰ੍ਹਾਂ ਬਹੁਤ ਵਾਰੀ ਇਦਾਂ ਵੀ ਹੁੰਦਾ,
0: ਇਹੋ ਹੀ ਲਾਈਫ ਹੈ ਨਾ
1: ਜੀ।
0: ਤੇ ਚਲੋ ਖੈਰ, ਆਸ ਪਾਸ ਤੋਂ ਬੜਾ ਕੁਛ ਸਾਨੂੰ ਸਿੱਖਣ ਨੂੰ ਮਿਲਦਾ ਜੋ ਕੁਛ ਵੀ ਦੁਨੀਆਦਾਰੀ ਦੇ ਵਿੱਚ ਚੱਲ ਰਿਹਾ ਹੁੰਦਾ, ਅਤੇ ਆਲ ਟੂਗੈਦਰ ਪਿਛਲੇ ਸਮੇਂ ਦੇ ਵਿੱਚ ਮੈਂ ਰੀਸੈਂਟ ਤਾਂ ਵੇਖ ਨਹੀਂ ਪਾਇਆ, ਪਰ ਜਿਹੜਾ ਬਹੁਤ ਜ਼ਿਆਦਾ ਰੌਲਾ ਰੱਪਾ ਜਿਹਾ ਚੱਲਦਾ ਰਿਹਾ ਉਹ ਤਾਂ ਆਪਣੇ ਹੁਣ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦਾ ਚੱਲਦਾ ਰਿਹਾ ਸੋਸ਼ਲ ਮੀਡੀਆ ਦੇ ਉੱਤੇ, ਜਾਂ ਫਿਰ ਇੱਦਾਂ ਕਹਿ ਲਓ ਵੀ ਜਿਹੜੀ ਚੀਜ਼ ਤੁਸੀਂ ਵੇਖੀ ਹੁੰਦੀ ਨਾ ਉਹ ਤੁਹਾਨੂੰ ਵਾਰ ਵਾਰ ਉਹ ਚੀਜ਼ ਤੁਹਾਨੂੰ ਦਿਖੀ ਜਾਂਦੀ ਆ, ਅਤੇ ਹੁਣ ਉੱਦਾਂ ਦੀਆਂ ਨਹੀਂ ਪਹਿਲਾਂ ਪਹਿਲਾਂ ਵਰਗੀਆਂ ਨਹੀਂ ਹੁੰਦੀਆਂ ਜਿੱਦਾਂ ਨਿੱਕੀਆਂ ਨਿੱਕੀਆਂ ਜੇ ਕੋਈ ਟਰੈਂਡ ਜੇ ਚੱਲਦੇ ਹੁੰਦੇ ਸੀ ਸੋਸ਼ਲ ਮੀਡੀਆ ਦੇ ਉੱਤੇ।
1: ਅੱਜ ਮੇਰਾ ਸੀਗਾ ਥੋੜਾ ਸੀਰੀਅਸ ਕਰਕੇ ਲੱਗਿਆ,
0: ਹਾਏ ਹਾਏ
1: ਮੈਂ ਕਿਹਾ ਜ਼ਿਆਦਾ ਹੀ ਟ੍ਰੈਂਡ, ਫਿਰ ਨਾ ਮੈਨੂੰ ਮੈਸੇਜ ਆਉਣ ਲੱਗ ਜਾਂਦੇ ਫੇਸਬੁੱਕ ਤੇ ਰੰਜੋਤ ਜੀ ਕਿ ਤੂੰ ਲੜਾਈ ਪਵਾਉਣੀ ਆ, ਹਰ ਵਾਰੀ ਆ ਕੇ ਨਵਾਂ ਫੈਸ਼ਨ ਦੱਸ ਜਾਂਦੀ ਆ ਤੇ ਸਾਡੇ ਖਰਚੇ ਹੁੰਦੇ ਆ, ਜਾਂ ਫਿਰ ਵਟਸਐਪ ਤੇ ਮੈਸੇਜ ਆਉਣ ਲੱਗ ਜਾਂਦੇ ਆ ਕਿ ਇਹ ਗਲਤ ਗੱਲ ਆ ਕਿ ਹਰ ਵਾਰੀ ਫੈਸ਼ਨ ਹਨਾ, ਸਾਡੇ ਤਾਂ ਜੇਬਾਂ
0: ਢਿੱਲੀਆਂ
1: ਹਾਂ, ਸਾਡੀਆਂ ਜੇਬਾਂ ਢਿੱਲੀਆਂ ਹੁੰਦੀਆਂ, ਸਾਡੀਆਂ ਘਰ ਵਾਲੀਆਂ ਲੜਦੀਆਂ ਕਹਿੰਦੀਆਂ ਦੇਖ ਲਾ ਉਹ ਸਾਰਾ ਕੁਛ, ਅਸੀਂ ਤਾਂ ਸਾਨੂੰ ਤਾਂ ਪਤਾ ਹੀ ਉੱਥੋਂ ਲੱਗਦਾ ਸੀ ਇੰਨੀਆਂ ਭੋਲੀਆਂ, ਏਦਾਂ ਹੁੰਦਾ ਫਿਰ ਰੰਜੋਤ ਜੀ।
0: ਓਕੇ ਓਕੇ ਗੁੱਡ, ਨਹੀਂ ਚਲੋ ਨਾਲ ਦੀ ਨਾਲ ਹੋਰ ਵੀ ਤਾਂ ਬੜਾ ਕੁਛ ਚੱਲ ਰਿਹਾ ਹੁੰਦਾ ਨਾ, ਹੁਣ ਜਿੱਦਾਂ ਫੋਰ ਐਗਜ਼ਾਮਪਲ ਅੱਜ ਕੱਲ੍ਹ AI ਦੇ ਪੈਰਲਲ ਉਹ ਨਹੀਂ ਚੱਲ ਪਿਆ ਆਪਣਾ ਓਥੈਂਟਿਕ ਜਿਹੜਾ ਓਰਿਜਨਲ, ਉਹ ਮਤਲਬ ਕੋਈ ਵੀ ਆਉਂਦੇ ਵੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਕੋਈ ਵੀ ਵੀਡੀਓ ਕੋਈ ਵੀ ਫੋਟੋ ਜਿਹੜੀ ਆ ਉਹ ਇੱਦਾਂ ਇੱਦਾਂ ਖਿੱਚੀ ਆ ਉਦੋਂ ਕੋਈ ਕੁਛ ਨਹੀਂ ਕਰਨਾ ਤੁਸੀਂ
1: ਜੀ,
0: ਤੇ ਉਹਨੂੰ ਐਜ਼ ਇਟ ਇਜ਼ ਤੁਸੀਂ ਪਾਉਣਾ, ਤੇ ਉਹਨੂੰ ਫਿਰ ਵਰਸਿਸ AI ਕਰਕੇ ਵਿਖਾਉਂਦੇ ਇਹਨੂੰ ਵੀ AI ਆ ਇਹਦੇ 'ਚ, ਉਹ ਵਾਲਾ ਮਜ਼ਾ ਨਹੀਂ ਆ ਇਹਦੇ 'ਚ, ਵੇਖੋ ਆਹ ਫਾਇਦਾ ਵਾ ਇਹਦੇ 'ਚ, ਆਹ ਚੀਜ਼ ਜਿਹੜੀ ਆ ਜ਼ਿੰਦਗੀ ਝਲਕਦੀ ਆ ਇਹਦੇ 'ਚ, ਓਰੀਜਨਲ ਲੈ ਇਹ ਵੇਖੋ, ਹੈ ਨਾ। ਅਤੇ ਜਦਕਿ ਵੇਖਿਆ ਜਾਵੇ ਤਾਂ ਓਰੀਜਨਲ ਤਾਂ ਉਹ ਹਜੇ ਤੁਸੀਂ ਅੱਖੀਂ ਵੇਖ ਲਿਆ,
1: ਹਾਂਜੀ ਬਿਲਕੁਲ,
0: ਪਰ ਫਿਰ ਵੀ ਆਪਾਂ ਉਹਦੇ ਤੋਂ ਹੁੰਦੇ ਹੁੰਦੇ ਹੁਣ ਆਪਾਂ ਬਹੁਤ ਜ਼ਿਆਦਾ ਲਿੰਬ ਪੋਚ ਵੱਲ ਚੱਲ ਗਏ, ਅਤੇ ਹੁਣ ਸਾਨੂੰ ਉਹ ਵੀ ਨਹੀਂ ਚੰਗੀ ਲੱਗ ਰਹੀ, ਹੁਣ ਆਪਾਂ ਫਿਰ ਥੋੜ੍ਹਾ ਜਿਹਾ ਵਾਪਸ ਆਪਾਂ
1: ਰਿਐਲਿਟੀ ਵੱਲ,
0: ਹਾਂ ਰਿਐਲਿਟੀ ਵੱਲ ਨੂੰ ਆਪਾਂ,
1: ਇਹ ਵੀ
0: ਚੱਲ ਰਿਹਾ, ਅਤੇ ਇਹ ਵੀ ਇੱਕ ਫਾਇਦਾ ਹੈਗਾ ਵਾ। ਚਲੋ ਸੋਸ਼ਲ ਮੀਡੀਆ ਦੇ ਉੱਤੇ ਨਿੱਕੀਆਂ ਨਿੱਕੀਆਂ ਚੀਜ਼ਾਂ ਜੋ ਵੀ ਕਿਸੇ ਨਾਲ ਵਾਪਰਦੀਆਂ, ਕੋਈ ਝੱਟ ਪਾ ਦਿੰਦਾ
1: ਅਤੇ
0: ਤੁਹਾਨੂੰ ਲੱਗਦਾ ਤੁਹਾਨੂੰ ਵੀ ਹਾਂ
1: ਦੁਨੀਆਂ 'ਤੇ ਕੀ ਹੋ ਰਿਹਾ,
0: ਹੋਰ ਵੀ ਕਿਸੇ ਨਾਲ ਹੋ ਰਿਹਾ ਵਾ,
1: ਹਾਂਜੀ ਹਾਂ
0: ਮੇਰੇ ਇਕੱਲੇ ਨਾਲ ਨਹੀਂ ਆ। ਅਤੇ ਹੁਣ ਆਪਾਂ ਵੱਧਦੇ ਹਾਂ ਭਈ ਅੱਜ ਦੇ ਵਿਸ਼ੇ ਵੱਲ ਨੂੰ, ਅਤੇ ਵਿਸ਼ਾ ਆਪਾਂ ਤੁਹਾਨੂੰ ਦੇ ਕੇ ਅਤੇ ਫਿਰ ਆਪਾਂ ਅਗਲੇ ਸੈਗਮੈਂਟ ਦੇ ਵਿੱਚ ਤੁਹਾਡੀ ਕਾਲਾਂ ਲਵਾਂਗੇ। ਫਿਲਹਾਲ ਇਸ ਸੈਗਮੈਂਟ ਦੇ ਵਿੱਚ ਕਾਲ ਨਹੀਂ ਆਪਾਂ ਲੈ ਪਾਵਾਂਗੇ, ਅਤੇ ਅਗਲੇ ਸੈਗਮੈਂਟ ਦੇ ਵਿੱਚ ਆਪਾਂ ਜ਼ਰੂਰ। ਓਕੇ ਸ਼ਾਨੂ ਜੀ ਕਹਿੰਦੇ ਕਿ ਬ੍ਰੇਕਿੰਗ ਨਿਊਜ਼ ਆ ਗਈ ਆ, ਅਤੇ ਜਸਿੰਟਾ ਐਲਨ ਹੈਜ਼ ਕੁਇਟ ਐਜ਼ ਵਿਕਟੋਰੀਅਨ ਪ੍ਰੀਮੀਅਰ ਮੂਮੈਂਟ ਬਿਫੋਰ ਲੀਡਰਸ਼ਿਪ ਚੈਲੇਂਜ। ਅੱਛਾ, ਜਿਹੜੀਆਂ ਖਬਰਾਂ ਆਪਾਂ ਪੜ੍ਹ ਰਹੇ ਸਾਂ, ਜੋ ਕੱਲ੍ਹ ਦੇ ਦਿਨ ਦਾ ਮਾਹੌਲ ਚਾਲ ਸੀ, ਉਸ ਦਿਨ ਤੋਂ ਮਾਹੌਲ ਚਾਲ ਵੱਧ ਗਿਆ ਭਾਈ ਅੱਗੇ
1: ਜੀ,
0: ਅਤੇ ਫਿਰ ਮਤਲਬ ਹੁਣ ਖਿਲਾਰੇ ਪੈਣਗੇ। ਹਾਂ, ਸੋ ਜਿਹੜੇ ਸਾਡੇ ਜਿਹੜੇ ਬਾਹਰੋਂ ਅੰਦਰੋਂ ਸੁਣ ਰਹੇ, ਜਿਹਨਾਂ ਨੂੰ ਨਹੀਂ ਪਤਾ, ਤਾਂ ਆਪਾਂ ਮੁੱਖ ਮੰਤਰੀ ਕਹਿ ਲਈਏ ਆਪਾਂ ਸੌਖੇ ਸ਼ਬਦਾਂ 'ਚ, ਜੇ ਤੁਹਾਨੂੰ ਸਮਝ ਆ ਜੇ, ਅਤੇ ਵਿਕਟੋਰੀਆ ਦੇ ਜਿਹੜੇ ਮੁੱਖ ਮੰਤਰੀ ਆ ਉਹਨਾਂ ਨੂੰ ਅਸਤੀਫਾ ਦੇਣਾ ਪੈ ਗਿਆ, ਕਿਉਂਕਿ ਕਾਫੀ ਦਿਨਾਂ ਦਾ ਰੌਲਾ ਰਪਾ ਚੱਲ ਰਿਹਾ ਸੀ, ਕੱਲ੍ਹ ਇਹ ਥੋੜ੍ਹਾ ਜਿਹਾ ਹੋਰ ਖਿਲਾਰਾ ਵਧਿਆ ਮੀਟਿੰਗ ਦੇ ਵਿੱਚ, ਅਤੇ ਹੁਣ ਆਖਿਰਕਾਰ ਇਹਨਾਂ ਨੂੰ ਅਸਤੀਫਾ ਦੇਣਾ ਪੈ ਗਿਆ। ਹੁਣ ਵੇਖੋ ਇਹਨਾਂ ਦੇ ਜਿਹੜੇ ਡਿਪਟੀ ਨੇ ਕੈਰੋਲ, ਉਹ ਬਣਦੇ ਨੇ ਜਾਂ ਨਹੀਂ ਬਣਦੇ, ਬੈਨ ਕੈਰੋਲ, ਇਹ ਹੁਣ ਵੇਖਣ ਵਾਲੀ ਗੱਲ ਰਹੂਗੀ। ਪਰ ਹਾਂ, ਇਹ ਵੀ ਰਾਹ ਉਹਨਾਂ ਦਾ ਜ਼ਰੂਰ ਕਲੀਅਰ ਹੋ ਗਿਆ, ਪਰ ਚਲੋ ਜਿੱਦਾਂ ਪੜ੍ਹਨ ਦਾ ਮੌਕਾ ਮਿਲੂਗਾ ਖਬਰ 'ਤੇ, ਫਿਰ ਪੜ੍ਹ ਕੇ ਤੁਹਾਨੂੰ ਹੋਰ ਵਧੇਰੇ ਦੱਸ ਦਾਂਗੇ। ਪਰ ਹਾਂ, ਇਹ ਵੱਡੀ ਅਪਡੇਟ
1: ਜੀ,
0: ਧੰਨਵਾਦ ਜੀ ਤੁਹਾਡਾ ਇਹ ਸਾਂਝ ਪਾਉਣ ਦੇ ਲਈ, ਅਤੇ ਬਾਕੀ ਓਵਰ ਟੂ ਗੌਤਮ ਜੀ, ਹੈ ਨਾ, ਉਹ ਵੇਖਣ ਡੇ ਹੋਣੇ
1: ਜੀ, ਬਿਲਕੁਲ,
0: ਬਾਕੀ ਹੋ ਜਾਣੇ
1: ਗੌਤਮ ਜੀ ਫਿਰ ਸਾਨੂੰ ਚੰਗੀ ਤਰ੍ਹਾਂ ਨਾਲ ਦੱਸਣਗੇ, ਸਾਰਿਆਂ ਨੂੰ ਦੱਸਣਗੇ ਅਤੇ ਸਾਨੂੰ ਵੀ ਨਾਲ ਦੱਸਣਗੇ ਜੀ। ਵਿਸ਼ੇ ਵੱਲ ਨੂੰ ਵੱਧਦੇ ਆ ਰਣਜੋਤ ਜੀ, ਅੱਜ ਦਾ ਜਿਹੜਾ ਵਿਸ਼ਾ ਆ ਉਹ ਹੈਗਾ ਆ, ਜਿੱਦਾਂ ਉਹ ਨਹੀਂ ਕਹਿੰਦੇ ਹੁੰਦੇ ਉਹ ਸਕਿੱਪ ਕਰ ਦਿਉ, ਜਿਹੜੇ ਆਹ ਨਹੀਂ ਕਰਦੇ, ਜਿਹੜੇ ਆਹ ਨਹੀਂ ਕਰਦੇ ਅਤੇ ਜਿਹੜੇ ਉਹ ਨਹੀਂ ਕਰਦੇ, ਅਸੀਂ ਕਿਸੇ ਨੂੰ ਨਹੀਂ ਕਹਿਣਾ ਸਕਿੱਪ ਕਰ ਦਿਉ, ਕਿਉਂਕਿ ਜੇ ਤੁਸੀਂ ਅੱਜ ਇਹ ਨਹੀਂ ਕਰਦੇ ਤਾਂ ਤੁਸੀਂ ਕੱਲ੍ਹ ਨੂੰ ਹੀ ਕਰਨਾ ਆ, ਕੱਲ੍ਹ ਨੂੰ ਨਹੀਂ ਕਰਨਾ, 2-4 ਸਾਲਾਂ ਨੂੰ ਕਰਨਾ ਆ, ਲਾਈਕ ਪੇਰੈਂਟ ਬਣਨਾ ਆ। ਜੇ ਤੁਸੀਂ ਅੱਜ ਦੀ ਪੇਰੈਂਟ ਹੈਗੇ ਤਾਂ ਤੁਸੀਂ ਫਿਊਚਰ 'ਚ ਬਣਨਾ, ਤੁਸੀਂ ਸੁਣਦੇ ਰਹੋ, ਜੁੜੇ ਰਹੋ ਸਾਡੇ ਨਾਲ, ਤਾਂ ਕਿ ਤੁਹਾਨੂੰ ਵੀ ਸਾਰੇ ਜਿਹੜੇ ਟਿਪਸ ਅਤੇ ਟ੍ਰਿਕਸ ਆ ਸਾਡੇ ਸਰੋਤੇ ਜਿਹੜੇ ਸਾਨੂੰ ਦੇਣਗੇ ਉਹ ਅਸੀਂ ਵੀ ਲੈਣੇ ਆ, ਅਤੇ ਅਸੀਂ ਉਹਨਾਂ ਨੂੰ ਟ੍ਰਿਕਸ ਅਤੇ ਟਿਪਸ ਸ਼ੇਅਰ ਵੀ ਕਰਨੀ ਇੱਕ ਦੂਜੇ ਦੇ ਨਾਲ, ਅਤੇ ਤੁਸੀਂ ਸੁਣ ਲਿਓ, ਕਿਉਂਕਿ ਕਹਿੰਦੇ ਆ ਜਦੋਂ ਤੁਸੀਂ ਹਾਲੇ ਸ਼ੂ ਦੇ ਵਿੱਚ ਪੈਰ ਨਹੀਂ ਪਾਇਆ ਉਹਦੇ ਵਿੱਚ ਨਾ, ਅਤੇ ਪਹਿਲਾਂ ਹੀ ਤੁਹਾਨੂੰ ਪਤਾ ਲੱਗ ਜਾਵੇ ਵੀ ਤੁਹਾਡੇ ਕਿੰਨੇ ਕੁ ਫਿੱਟ ਹੋਣ ਵਾਲਾ, ਕਿੰਨਾ ਕੁ ਨਹੀਂ, ਅਤੇ ਤੁਸੀਂ ਸੌਖੇ ਰਹਿੰਦੇ ਆ, ਐਵੇਂ ਉੱਥੇ ਜਾ ਕੇ ਸੇਲ ਦੇ ਵਿੱਚ ਸ਼ੂ ਦੇਖ ਕੇ ਪੈਰ ਫਸਾ ਕੇ ਫਾਇਦਾ ਨਹੀਂ ਹੈ,
0: ਆਈਡੀਆ ਜੇ ਤੁਹਾਨੂੰ ਹੁੰਦਾ ਹੀ,
1: ਆਈਡੀਆ ਹੋ ਜਾਂਦਾ
0: ਲੱਗ ਰਹੀ ਜਿੱਥੇ ਜਾਂ ਬੜੀ। ਸੋ ਅੱਜ ਦਾ ਸਾਡਾ ਵਿਸ਼ਾ ਇਹੋ ਹੀ ਰਹੂਗਾ ਜੀ ਕਿ ਜਿਹੜੀ ਪੇਰੈਂਟਿੰਗ ਆ ਤੁਹਾਡੇ ਮੁਤਾਬਿਕ ਬੜੀ ਮਤਲਬ ਔਖੀ ਚੀਜ਼ ਆ ਜਾਂ ਸੌਖੀ ਆ, ਆਸਾਨ ਆ, ਕਿੱਦਾਂ ਤੁਸੀਂ ਪੇਰੈਂਟਿੰਗ ਨੂੰ ਕਿੱਦਾਂ ਵੇਖਦੇ ਹੋ, ਤੁਸੀਂ ਬੱਚਿਆਂ ਦੇ ਪਾਲਣ ਪੋਸ਼ਣ ਨੂੰ ਕਿੱਦਾਂ ਤੁਸੀਂ ਵੇਖਦੇ ਹੋ, ਵੀ ਬਹੁਤ ਜ਼ਿਆਦਾ ਔਖਾ ਵਾ ਪਰਿਵਾਰ ਸਾਹਮਣਾ ਕਰਨਾ, ਜਾਂ ਫਿਰ ਤੁਹਾਨੂੰ ਲੱਗਦਾ ਵਾ ਵੀ ਨਹੀਂ ਐਂਟਰਟੇਨਿੰਗ ਆ, ਠੀਕ ਆ, ਗੁੱਡ ਆ, ਵਧੀਆ ਵਾ। ਸੋ ਜਦੋਂ ਵੀ ਕੋਈ ਵੀ ਆਪਾਂ ਗੱਲ ਕਰਦੇ ਹਾਂ ਤਾਂ ਉਹਦੇ ਪੈਰਲ ਫਿਰ ਆਪਾਂ ਇਹ ਜ਼ਰੂਰ ਧਰ ਕੇ ਵੇਖਾਂਗੇ ਕਿ ਕਈ ਚੀਜ਼ਾਂ ਜਦੋਂ ਸਾਨੂੰ ਤੰਗ ਕਰ ਰਹੀਆਂ ਹੁੰਦੀਆਂ, ਜਦੋਂ ਸਾਨੂੰ ਪਰੇਸ਼ਾਨੀ ਦੇ ਰਹੀਆਂ ਹੁੰਦੀਆਂ, ਅਤੇ ਆਪਾਂ ਇਹ ਭੁੱਲ ਜਾਂਦੇ ਹਾਂ ਵੀ ਉਹ ਹੀ ਸੇਮ ਚੀਜ਼ਾਂ ਦੇ ਕਰਕੇ ਸਾਨੂੰ ਸੁੱਖ ਕਿੰਨਾ ਮਿਲ ਰਿਹਾ, ਆਰਾਮ ਕਿੰਨਾ ਮਿਲ ਰਿਹਾ, ਸਕੂਨ ਕਿੰਨਾ ਮਿਲ ਰਿਹਾ, ਮਜ਼ਾ ਕਿੰਨਾ ਆ ਰਿਹਾ, ਹੱਥ ਕਿੰਨਾ ਕੋਈ ਵੰਡਾ ਰਿਹਾ, ਗੰਢੇ ਕਿੰਨੇ ਕੁ ਕੋਈ ਫੜਾ ਰਿਹਾ ਸਾਨੂੰ, ਹੈ ਨਾ,
1: ਅਤੇ ਉਦਾਂ ਦੇਖ ਕੇ ਕਿੰਨੇ ਕੁ ਕੋਈ ਵਾਪਸ ਆ ਰਿਹਾ।
0: ਹਾਂ, ਇਹਦੇ 'ਤੇ ਆਪਾਂ ਉੱਠ ਕੇ ਜਾਣਾ ਸੀ। ਇਹਦੇ 'ਤੇ ਮੈਨੂੰ ਉਹ ਬੜੀ ਵਧੀਆ ਲੱਗਦੀ ਹੁੰਦੀ ਆ, ਕਹਾਣੀ ਕਹਿ ਲਓ, ਸਾਖੀ ਕਹਿ ਲਓ, ਅਤੇ ਉਹ ਜਿਹੜੀ ਉਹ ਇੱਕ ਬੰਦੇ ਨੇ ਉਹ ਨਹੀਂ ਕੀਤੀ ਸਾਧਨਾ, ਬੜੀ ਕੀਤੀ ਉਹਨੇ, ਬੜੀ ਭਗਤੀ ਕੀਤੀ, ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ, ਅਤੇ ਉਹਦਾ ਦੂਜਾ ਭਰਾ ਜਿਹੜਾ ਉਹ ਗ੍ਰਹਿਸਥੀ ਜੀਵਨ ਦੇ ਵਿੱਚ ਰਹਿ ਗਿਆ, ਅਤੇ ਉਹ ਉੱਥੋਂ ਆਇਆ ਵਾਪਸ, ਵਾਹਵਾ ਚਿਰ ਬਾਅਦ ਪਹਾੜੋਂ ਪੂੜੋਂ ਉਤਰਿਆ ਥੱਲੇ, ਅਤੇ ਉਤਰ ਕੇ ਕਹਿੰਦਾ ਵੀ ਆਹ ਤੈਨੂੰ ਮੈਂ ਦੱਸਾਂ ਵੀ ਮੈਂ
1: ਕੀ ਪ੍ਰਾਪਤ ਕਰ,
0: ਕੀ ਮੈਂ ਪ੍ਰਾਪਤ ਕਰਕੇ ਆਇਆ, ਵੀ ਤੂੰ ਇੱਥੇ ਆਉਂਦਾ ਵਾ ਨਿਆਣੇ ਜੇ ਜੰਮੀ ਫਿਰਦਾ, ਨਲੀ ਵਗੀ ਜਾਂਦੀ, ਉਹਦਾ ਉਹ ਹੋਈ ਜਾਂਦਾ, ਹੈ ਨਾ, ਤੂੰ ਆਉਂਦਾ ਮੈਂ ਉੱਥੋਂ ਹਾਲੇ ਵੜ ਨਹੀਂ ਡਿਆ ਹਾਂ, ਮੈਂ ਅੰਦਰ ਤੇ ਵੋਟੀ ਕੋ ਗਲਾਂ ਲੈਣ ਡਿਆ ਹੈ, ਅਤੇ ਮੈਂ ਕਿੱਡੀ ਮਤਲਬ ਸਕੂਨ ਦੀ ਜ਼ਿੰਦਗੀ, ਮੈਂ ਆਪਣੀ ਜ਼ਿੰਦਗੀ ਲੇਖੇ ਲਾ ਕੇ ਆਇਆ, ਵੀ ਮੈਂ ਤੇਰੇ ਨਾਲੋਂ ਬਿਹਤਰ ਹਾਂ, ਮਤਲਬ ਠੀਕ ਆ ਭਰਾ, ਤੂੰ ਬਿਹਤਰ ਹੋਣਾ ਵਾ, ਅਤੇ ਚਲੋ ਉਹਨੂੰ ਚਾਹ ਪਾਣੀ ਪਾਇਆ ਤੂੰ ਕਹਿੰਦਾ ਵੀ ਚੱਲ ਦੱਸ ਤਾਂ ਸਹੀ ਵੀ ਕੀ ਤੂੰ ਇਹੋ ਜਿਹਾ ਕੀ ਸਿੱਖ ਕੇ ਆਇਆ ਕੀ ਤੂੰ ਕਿਹੜੀ ਤੂੰ ਇਹੋ ਜਿਹੀ ਇਲਮ ਹਾਸਲ ਕਰ ਆਇਆ ਜਿਹੜਾ ਮੈਨੂੰ ਨਹੀਂ ਮੈਂ ਨਹੀਂ ਇੱਥੇ ਕੀਤਾ ਨਾ ਵੀ ਮੈਨੂੰ ਪਤਾ ਤਾਂ ਲੱਗੇ ਤਾਂ ਉਹਦੇ ਲਾਗੇ ਇੱਦਾਂ ਸੋਟੀ ਉਹਨੇ ਫੜੀ ਹੁੰਦੀ ਹੈ ਉਹ ਸੋਟੀ ਦੂਰ ਭਵਾ ਕੇ ਮਾਰਦਾ ਅਤੇ ਕਹਿੰਦਾ ਵੀ ਹੁਣ ਤੂੰ ਵੇਖ ਮੈਨੂੰ ਮੰਤਰ ਮਾਰ ਕੇ ਅਤੇ ਸੋਟੀ ਮੈਂ ਲੈ ਕੇ ਆਉਂਦਾ ਉਹ ਮੰਤਰ ਮੁੰਤਰ ਪੜ੍ਹਦਾ ਉਹਦੇ ਜਿਹੜੀਆਂ ਸ਼ਕਤੀਆਂ ਹਾਸਲ ਕੀਤੀਆਂ ਹੁੰਦੀਆਂ ਉਹ ਆਉਂਦੀਆਂ ਅਤੇ ਉਹ ਹੌਲੀ ਹੌਲੀ ਸੋਟੀ ਆਪਣੇ ਆਪ ਹੀ ਉਹਦੇ ਕੋਲ ਆ ਜਾਂਦੀ ਹੈ ਅਤੇ ਕਹਿੰਦਾ ਵੇਖ ਵੀ ਆਹ ਮੈਂ ਕਮਾਇਆ ਹੈ ਨਾ ਆਹ ਇਹ ਸਾਰੇ ਜਿੰਨੇ ਬਦ ਬਲਾਵਾਂ ਸਾਰੇ ਮੈਂ ਵੱਸ ਕੀਤੀਆਂ ਅਤੇ ਇਹ ਰਿੱਧੀਆਂ ਸਿੱਧੀਆਂ ਹਾਸਲ ਕੀਤੀਆਂ ਕਹਿੰਦਾ ਬਸ ਇੰਨੀ ਕੁ ਗੱਲ ਫਿਰ ਸੁੱਟ ਸੋਟੀ ਉਹ ਸੋਟੀ ਸੁੱਟਦਾ ਲਾਗੇ ਨਿਆਣਾ ਖੇਡਣ ਦਾ ਕਹਿੰਦਾ ਜਾਓ ਇਹ ਫੜ ਕੇ ਲਿਆ ਗ੍ਰਹਿਸਥੀ ਜੀਵਨ ਦੀ ਗੱਲ ਕਰਦੇ ਨਾ ਤੇ ਬੜੀ ਵਧੀਆ ਇਹ ਬੜੀ ਛੋਟੀ ਤੇ ਬੜੀ ਕਾਰਗਰ ਇਹ ਇੱਕ ਕਹਾਣੀ ਆ ਸਾਖੀ ਆ ਵਾਰਤਾ ਜੋ ਵੀ ਇਹਨੂੰ ਤੁਸੀਂ ਕਹੋ ਵੀ ਮਿਲਿਆ ਸਾਨੂੰ ਵੀ ਸਾਰਾ ਕੁਛ ਹੁੰਦਾ ਵਾ ਇਹ ਤੁਹਾਡੇ ਘਰ
1: ਹਨਾ
0: ਤੁਹਾਡੇ ਘਰ ਵਾਕੇ ਤੁਸੀਂ ਜਿਹਨੂੰ ਹਾਸੇ ਨਾ ਹਾਸਾ ਇਸ ਗੱਲ ਨੂੰ ਤੁਸੀਂ ਡੰਗਾਈ ਦੇ ਨਾਲ ਫੀਲ ਕਰਿਓ ਵੀ ਤੁਹਾਡੇ ਘਰ ਦੇ ਵਿੱਚ
1: ਕਿੰਨੀਆਂ ਨਿਆਮਤਾਂ ਆ ਮੈਨੂੰ ਲੱਗਦਾ
0: ਹਨਾ ਤੁਹਾਡੇ ਘਰ ਦੇ ਵਿੱਚ ਬੱਚਾ ਹੋਣਾ ਬੱਚਾ ਵੀ ਛੱਡੋ ਤੁਹਾਡੇ ਘਰ ਦੇ ਵਿੱਚ ਹਸਬੈਂਡ ਹੋਣਾ ਤੁਹਾਡੀ ਵਾਈਫ ਹੋਣੀ ਹਨਾ ਤੁਹਾਡੇ ਲਈ ਕੋਈ ਪਰਿਵਾਰ ਦੇ ਵਿੱਚ ਜੀ ਹੋਣਾ ਬੱਚੇ ਹੋਣੇ ਇਹ ਕਿਸੇ ਰਿਧੀ ਸਿੱਧੀ ਤੋਂ ਵਾਕਈ ਘੱਟ ਨਹੀਂ ਹੈ ਹਨਾ ਤੁਸੀਂ ਸੁੱਖ ਦੁੱਖ ਵੇਲੇ ਇੱਕ ਦੂਸਰੇ ਦਾ ਸਾਥ ਪਾਉਂਦੇ ਹੋ ਤੁਹਾਨੂੰ ਕੋਈ ਰੋਟੀ ਤੁਹਾਡੀ ਕੋਈ ਪਕਾਉਂਦਾ ਵਾ ਕੋਈ ਤੁਹਾਨੂੰ ਸਟ੍ਰੈਸ ਦੂਰ ਕਰਨ ਦੇ ਲਈ ਤੁਹਾਨੂੰ ਕੋਈ ਚਾਰ ਗੱਲਾਂ ਸੁਣਾਉਂਦਾ ਕੋਈ ਕਲਕਾਰੀਆਂ ਤੁਹਾਡੇ ਘਰ ਦੇ ਵਿੱਚ ਵੱਜਦੀਆਂ ਕੋਈ ਤਿਆਰ ਹੁੰਦਾ ਵਾ ਤੁਹਾਨੂੰ ਜਿੰਨਾ ਆਪਣਾ ਬੱਚਾ ਤਿਆਰ ਹੋਇਆ ਤੁਹਾਨੂੰ ਸੋਹਣਾ ਲੱਗਦਾ ਨਾ
1: ਬਿਲਕੁਲ
0: ਹਨਾ ਉਹਨੇ ਤੇ ਵਿਦਿਆ ਬਾਲਨ ਵੀ ਨਹੀਂ ਸੋਹਣੀ ਲੱਗਦੀ ਮਤਲਬ ਤੁਸੀਂ ਜੋ ਤੁਸੀਂ ਆਪਣੇ ਬੱਚਿਆਂ ਦੇ ਵਿੱਚੋਂ ਜਿਹੜੀ ਚੀਜ਼ ਤੁਸੀਂ ਵੇਖਦੇ ਹੋ ਜਿਹੜੀ ਉਹ ਤੁਸੀਂ ਆਪਣੇ ਪਰਿਵਾਰ ਤੋਂ ਬਾਹਰ ਕਿਤੇ ਨਹੀਂ ਵੇਖ ਸਕਦੇ ਸੋ ਉਹ ਚੀਜ਼ਾਂ ਆਪਾਂ ਸਾਰੀਆਂ ਇੱਕ ਸਟੇਜ ਦੇ ਉੱਤੇ ਆਪਾਂ ਭੁੱਲ ਕੇ ਅਤੇ ਜਿਹੜੀਆਂ ਕੋਈ ਔਕੜਾਂ ਮੁਸੀਬਤਾਂ ਹੁੰਦੀਆਂ ਨਾ ਵੀ ਹਾਏ ਤੜਕੇ ਉੱਠਣਾ ਪਿਆ ਤਿਆਰ ਕਰਨੇ ਪਏ ਬੱਚੇ ਹਾਏ ਅੱਜ ਤੇ ਉਹਦਾ ਜ਼ੁਕਾਮ ਹੋਇਆ ਅੱਜ ਤਾਂ ਉਹਨੂੰ ਡਾਕਟਰ ਕੋਲ ਲੈ ਕੇ ਜਾਣਾ ਪੈਣਾ ਵਾ ਹਾਏ ਅੱਜ ਉਹਦੀ ਕਲਾਸ ਹਾਏ ਇੱਕ ਦੂਸਰੇ ਨਾਲ ਲੜ ਪਏ ਆਹ ਚੀਜ਼ਾਂ ਇਨਸਾਨ ਦੇ ਉੱਤੇ ਜਾਂ ਸਾਡੇ ਉੱਤੇ ਹਮੇਸ਼ਾ ਹਾਵੀ ਰਹਿੰਦੀਆਂ ਨੇ ਪਰ ਉਹਦੇ ਪਿੱਛੇ ਆਪਾਂ ਭੁੱਲ ਜਾਂਦੇ ਹਾਂ ਵੀ ਕਿੱਡਾ ਕਿੱਡੀ ਮਤਲਬ ਘੈਂਟ ਸਾਨੂੰ ਰੱਬ ਨੇ
1: ਪਰ ਰਣਜੋਤ ਜੀ ਮੈਨੂੰ ਲੱਗਦਾ ਹੁੰਦਾ ਇਹ ਚੀਜ਼ਾਂ ਸ਼ੇਅਰ ਕਰਨੀਆਂ ਵੀ ਬਹੁਤ ਜ਼ਰੂਰੀ ਆ ਜਿਹੜੀ ਹਾਈ ਵਾਲੀ ਚੀਜ਼ ਆ ਨਾ ਉਹ ਵੀ ਸ਼ੇਅਰ ਕਰਨੀ ਜ਼ਰੂਰੀ ਆ ਕਿਉਂਕਿ ਨਹੀਂ ਤਾਂ ਫਿਰ ਇੱਕ ਬੰਦੇ ਨੂੰ ਐਂ ਲੱਗੀ ਜਾਂਦਾ ਕਿ ਮੇਰੇ ਨਾਲ ਇੱਦਾਂ ਹੋ ਰਿਹਾ ਸ਼ਾਇਦ ਹੈ ਨਾ ਕਿ ਹਾਏ ਅੱਛਾ ਮੇਰੇ ਬੱਚੇ ਹੀ ਬਿਮਾਰ ਹੁੰਦੇ ਆ ਅੱਛਾ ਮੇਰੇ ਬੱਚੇ ਹੀ ਲੜਦੇ ਆ ਅੱਛਾ ਮੇਰੇ ਬੱਚੇ ਨਹੀਂ ਪੜ੍ਹਦੇ ਅੱਛਾ ਮੇਰੇ ਬੱਚੇ ਨਹੀਂ ਮੇਰੀ ਗੱਲ ਸੁਣਦੇ ਫਿਰ ਜਦੋਂ ਆਪਾਂ ਇਹ ਚੀਜ਼ਾਂ ਲੁਕਾਉਣ ਲੱਗ ਜਾਂਦੇ ਨਾ ਇੱਕ ਪਰਫੈਕਟ ਲਾਈਫ ਦਿਖਾਉਣੀ ਸ਼ੁਰੂ ਕਰ ਦਿੰਦੇ ਆ ਉਹ ਵੀ ਡੇਂਜਰਸ ਹੁੰਦਾ ਆ
0: ਲਾਈਕ
1: ਉਹ ਉਹਨੂੰ ਜਿਹੜਾ ਨਾਲ ਆ ਤੁਹਾਡਾ ਉਹਦੇ ਲਈ ਹੋਰ ਜ਼ਿਆਦਾ ਡੇਂਜਰਸ ਆ ਉਹ ਫਿਰ ਅਗਲਾ ਹੋਰ ਡਿਪਰੈਸ਼ਨ ਲੈ ਲੈਂਦਾ ਕਿ ਅੱਛਾ ਮੇਰੇ ਹੀ ਕਿਉਂ ਆ ਇੱਦਾਂ ਮੇਰਾ ਹੀ ਇੱਦਾਂ ਕਿਉਂ ਜਦੋਂ ਨਾ ਕਈ ਵਾਰੀ ਹੁਣ ਜਿੱਦਾਂ ਮੇਰੇ ਕੋਲ ਆਉਂਦੀਆਂ ਲੇਡੀਜ਼ ਹੈ ਨਾ ਜੋ ਸੇਮ ਏਜ ਦੇ ਬੱਚਿਆਂ ਦੀ ਤੁਸੀਂ ਗੱਲ ਕਰਦੇ ਆ ਨਾ ਇੱਕ ਦਿਨ ਇੱਦਾਂ ਮੇਰੇ ਕੋਲ ਕੋਈ ਲੇਡੀ ਆਈ ਅਤੇ ਉਹ ਨਾ ਇੱਦਾਂ ਉਹਨੇ ਕੋਈ ਗੱਲ ਕੀਤੀ ਮੈਂ ਨਾ ਉਹ ਕੋਈ ਦੁਖੀ ਆਈ ਹੋਣੀ ਆ ਉਹਨੇ ਕੋਈ ਗੱਲ ਕੀਤੀ ਅਤੇ ਮੈਂ ਮੋਰੇ ਫਨੀ ਵੇਚ ਨਾ ਉਹੀ ਗੱਲ ਜੋ ਉਹਦੇ ਨਾਲ ਹੋ ਕੇ ਹਟਿਆ ਸੀ ਉਹ ਥੋੜ੍ਹੇ ਦਿਨ ਮੇਰੇ ਨਾਲ ਪਹਿਲਾਂ ਵੀ ਹੋਇਆ ਸੀ ਮੈਂ ਉਹਨੂੰ ਬੜਾ ਹੀ ਫਨੀ ਵੇਚ 'ਚ ਦੱਸਿਆ ਨਾ ਕਿ ਅੱਛਾ ਤੂੰ ਤਾਂ ਇੰਨਾ ਕੁ ਕਹਿੰਦੀ ਹੈ ਮੇਰੇ ਨਾਲ ਤਾਂ ਇੱਦਾਂ ਹੋਇਆ ਸੀ ਉਹ ਨਾ ਇੱਦਾਂ ਲਿਟਰਲੀ ਰੋਣ ਲੱਗ ਗਈ ਅਤੇ ਉਹਨੇ ਮੈਨੂੰ ਨਾ ਘੁੱਟ ਕੇ ਜੱਫੀ ਪਾ ਲਈ ਮੈਂ ਕਿਹਾ ਤੈਨੂੰ ਕੀ ਹੋ ਗਿਆ ਕਹਿੰਦੀ ਮੈਂ ਇੱਦਾਂ ਹੋਇਆ ਇੱਦਾਂ ਹੁੰਦਾ ਇਹ ਇੱਦਾਂ ਇੱਦਾਂ ਮੈਂ ਕਿਹਾ ਇੱਦਾਂ ਨਹੀਂ ਹੁੰਦਾ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਇਹ ਸਾਰਿਆਂ ਨਾਲ ਹੀ ਹੁੰਦਾ ਕਹਿੰਦੀ ਹਾਏ ਅੱਜ ਮੈਨੂੰ ਨਾ ਇੱਦਾਂ ਲੱਗਿਆ ਵੀ ਜਿੱਦਾਂ ਮੈਂ ਕਿਸੇ ਨੂੰ ਗੱਲ ਸੁਣਾਤੀ ਹੁੰਦੀ ਆ ਅਤੇ ਮੇਰਾ ਦਿਲ ਕਹਿੰਦੀ ਅੱਧਾ ਰਹਿ ਗਿਆ ਮਤਲਬ ਹਲਕਾ ਹੋ ਗਿਆ ਇੰਨਾ ਭਾਰ ਮੇਰਾ ਸਿਰ ਇੱਦਾਂ ਸੀ ਜਿੱਦਾਂ ਪਹਾੜ ਲੱਦ ਕੇ ਮੈਂ ਤੁਰੀ ਹੁੰਦੀ ਹਾਂ ਕਹਿੰਦੀ ਫਿਰ ਨਾ ਉਹਨੇ ਹਸਬੈਂਡ ਦੀਆਂ ਕਰਨੀਆਂ ਸ਼ੁਰੂ ਕੀਤੀਆਂ ਕਹਿੰਦੀ ਕਿ ਮੇਰੇ ਤਾਂ ਹਸਬੈਂਡ ਵੀ ਨਹੀਂ ਸੁਣਦੇ ਜਦੋਂ ਮੈਂ ਕਹਿੰਦੀ ਹਾਂ ਕਹਿੰਦੀ ਉਹ ਮੈਨੂੰ ਕਹਿੰਦੇ ਰਹਿੰਦੇ ਆ ਤੂੰ ਐਵੇਂ ਪਿੱਛੇ ਰਹਿ ਪਈ ਰਹਿੰਦੀ ਸਾਰਾ ਦਿਨ ਇਹਨਾਂ ਦੇ ਤੂੰ ਐਵੇਂ ਪਿੱਛੇ ਪਈ ਰਹਿੰਦੀ ਮੈਂ ਕਿਹਾ ਕੋਈ ਗੱਲ ਨਹੀਂ ਉਹ ਤਾਂ ਸਾਰੇ ਹਸਬੈਂਡ ਇੱਦਾਂ ਹੀ ਕਹਿੰਦੇ ਆ ਫਿਰ ਉਹਨੂੰ ਹੋਰ ਜ਼ਿਆਦਾ ਕਹਿੰਦੀ ਹੁਣ ਤਾਂ ਮੈਂ ਨਾ ਬਾਅਦ ਵਿੱਚ ਮੈਂ ਇੰਨਾ ਹੱਸੀ ਜਦੋਂ ਜਾਣ ਲੱਗੇ
0: ਫਿਰ ਬਾਕੀ ਅੱਧਾ ਵੀ ਦਿਲ ਨਿਕਲ ਗਿਆ
1: ਸਾਰਾ ਮੈਂ ਉਸ ਹੱਸ ਹੱਸੀ
0: ਦਿਲ ਕੱਢ ਕੇ ਕਰ
1: ਨਹੀਂ ਮੈਂ ਇੰਨਾ ਹੱਸੀ ਮੈਂ ਉਹਨੂੰ ਕਿਹਾ ਜਦੋਂ ਜਾਣ ਲੱਗੀ ਕਹਿੰਦੀ ਚੱਲ ਨਾ ਅੱਜ ਮੈਨੂੰ ਬੜਾ ਹੀ ਵਧੀਆ ਲੱਗਿਆ ਚੱਲ ਨਾ ਵੀ ਮੈਨੂੰ ਆ ਤਾਂ ਮਿਲਿਆ ਮੇਰਾ ਦਿਲ ਹਲਕਾ ਹੋ ਗਿਆ ਮੇਰਾ ਦਿਮਾਗ ਹਲਕਾ ਹੋ ਗਿਆ ਨਾ ਮੈਨੂੰ ਇੰਨਾ, ਮੈਂ ਕਿਹਾ ਹੁਣ ਜਿਹੜਾ ਸਾਰਾ ਮੇਰੇ 'ਤੇ ਪਾ ਕੇ ਚੱਲੀ ਹੈ ਕੋਈ ਦਾਲ ਖਾਊਗਾ, ਕਹਿੰਦਾ ਉਹਨੂੰ ਸਮਝ ਲੱਗ ਗਈ ਕਿ ਮੈਂ ਫਨੀ ਕਿਹਾ ਉਹਨੂੰ, ਅਤੇ ਕਹਿੰਦੀ ਨਹੀਂ ਹੈ ਨਾ ਮੈਨੂੰ ਅੱਜ, ਕਹਿੰਦੀ ਨਹੀਂ ਤਾਂ ਕੋਈ ਨਹੀਂ ਦੱਸਦਾ ਜਿੱਦਾਂ ਤੁਸੀਂ ਕਿਹਾ ਨਾ ਕਿ ਇੱਦਾਂ ਹਾਏ ਹਾਏ ਆਪਾਂ ਕਰਦੇ, ਕਹਿੰਦੀ ਨਹੀਂ ਤਾਂ ਕੋ ਸਾਰੇ ਜਣੇ ਇੱਦਾਂ ਕਹਿੰਦੇ ਰਹਿੰਦੇ ਸਾਡੇ ਬੱਚੇ ਤਾਂ ਨਹੀਂ ਇੱਦਾਂ ਕਰਦੇ, ਸਾਡੇ ਬੱਚੇ ਤਾਂ ਨਹੀਂ ਇੱਦਾਂ ਕਰਦੇ, ਮੈਂ ਕਿਹਾ ਕੋਈ ਗੱਲ ਨਹੀਂ ਨਾ ਕਰਦੇ ਹੋਗੇ ਸ਼ਾਇਦ, ਮੈਂ ਇਹ ਨਹੀਂ ਕਹਿੰਦੀ ਕਿ ਉਹਨਾਂ ਦੇ ਕਰਦੇ ਹੋਗੇ,
0: ਉਹ ਨਹੀਂ ਕਰਦੇ ਹੋਣਗੇ, ਕੁਛ ਹੋਰ ਕਰਦੇ,
1: ਕੋਈ ਹੋਰ ਕਰਦੇ ਹੋਣਗੇ, ਪਰ ਹਰ ਕਿਸੇ ਦੀ ਲਾਈਫ ਦੇ ਵਿੱਚ ਕੁਛ ਨਾ ਕੁਛ ਹੈਗਾ ਆ, ਚੰਗੀਆਂ ਚੀਜ਼ਾਂ ਵੀ ਆ, ਮਾੜੀਆਂ ਵੀ ਆ, ਉਹ ਤੋਂ ਮਾੜੀਆਂ ਵੀ ਆ, ਆਪਾਂ ਕਦੋਂ ਟਾਈਮ ਨੂੰ ਉਹਨੂੰ ਨੰਘਾਉਣਾ ਆ, ਨੋ ਡਾਊਟ, ਤੁਹਾਨੂੰ ਉਸ ਵੇਲੇ ਤੁਸੀਂ ਬਹੁਤ ਲੱਗਦਾ ਕਿਸੇ ਦੇ ਨਾਲ, ਰਣਜੋਤ ਜੀ ਸੱਚੀ ਦੱਸਾਂ ਮੈਂ ਆਪਣੇ ਦਿਲ ਦੀ ਗੱਲ, ਕਿਸੇ ਵੇਲੇ ਮੈਨੂੰ ਐਂ ਪੂਰਾ ਦਿਨ ਇੱਦਾਂ ਲੱਗਦਾ ਕਿ ਪੇਰੈਂਟਿੰਗ ਤੋਂ ਬਿਨਾਂ, ਮੈਨੂੰ ਅੱਜ ਕੋਈ ਪੁੱਛੇ ਨਾ ਅੱਜ ਦੇ ਦਿਨ 'ਚ, ਮੈਂ ਕਹੂੰਗੀ ਹਾਏ ਪੇਰੈਂਟਿੰਗ ਇੰਨੀ ਹਾਰਡ ਜੋਬ ਆ, ਇਹ ਤੋਂ ਹਾਰਡ ਕੁਛ ਨਹੀਂ ਹੈਗਾ, ਉਹਦਾ ਮਤਲਬ ਇਹ ਨਹੀਂ ਕਿ ਉਹ ਤੰਗ ਕਰ ਰਹੇ ਆ ਜਾਂ ਉਹ ਸੁਣਦੇ ਨਹੀਂ ਜਾਂ ਕੋਈ ਹੋਰ ਆ, ਪਰ ਹੋਰ ਹੋਰ ਚੀਜ਼ਾਂ ਦਾ ਵੀ ਸਟ੍ਰੈਸ ਹੁੰਦਾ ਤੁਹਾਨੂੰ ਦਿਨ ਦੇ ਵਿੱਚ, ਹੈ ਨਾ, ਇੱਕ ਦਿਨ ਦੂਜੇ ਦਿਨ ਜਾਂ ਉਸੇ ਦਿਨ ਸ਼ਾਮ ਨੂੰ ਇੰਨਾ ਲੱਗਦਾ ਹੁੰਦਾ ਹੈ ਕਿ ਹਾਏ ਕਿੰਨੀ ਵੱਡੀ ਬਲੈਸਿੰਗਸ ਆ, ਮੇਰੇ ਬੱਚੇ ਆ, ਮੈਂ ਹੈ ਨਾ ਇਹਨਾਂ ਲਈ, ਕਈ ਵਾਰੀ ਤੁਹਾਡਾ ਇੱਦਾਂ ਮੈਨੂੰ ਕਿਸੇ ਨੇ ਕਿਹਾ ਕਿ ਜੇ ਬੱਚੇ ਜੇ ਹੈ ਨਾ ਐਵੇਂ ਲੋਕ ਐਵੇਂ ਸਾਡੇ ਮਾਂ ਪਿਓ ਨੇ ਸਾਡੇ ਵਿਆਹ ਕਰਤੇ ਨਾ, ਸਾਡੇ ਵਿਆਹ ਕਰਦੇ ਅਸੀਂ ਕੰਮ ਤੋਂ ਆਉਂਦੇ ਆਰਾਮ ਨਾਲ ਬੈਂਡ, ਮੈਂ ਕਿਹਾ ਹੁਣ ਤਾਂ ਤੂੰ ਰੋ ਕੇ ਹਟੀ ਆ, ਤੇਰਾ 80 ਕਿਲੋ ਭਾਰ ਹੋ ਗਿਆ, ਜੇ ਤੇਰਾ ਹਸਬੈਂਡ ਨਾ ਹੁੰਦਾ ਤੇਰੇ ਨਿਆਣੇ ਨਾ ਹੁੰਦੇ, ਤੂੰ ਤਾਂ 120 ਕਿਲੋ ਦੇ ਹੋਈ ਹੋਣਾ ਸੀ, ਤੂੰ ਖਾ ਕੇ ਬੈਡ ਸੋਫੇ ਤੇ ਬਹਿ ਜਾਣਾ ਸੀ, ਵਿਹਲੀ ਹੋਣਾ ਸੀ,
0: ਨਹੀਂ ਨਹੀਂ ਫਿਰ ਫਿਰ ਫਿੱਟ ਰਹਿਣਾ ਸੀ,
1: ਮੈਂ ਕਿਹਾ ਫਿਰ ਤਾਂ ਤੂੰ ਬਿਲਕੁਲ ਹੀ ਨਹੀਂ ਸੀ ਕੰਮ ਕਰਦੀ ਹੋਣਾ, ਫਿਰ ਤੇਰਾ ਸਰੀਰ ਕਿੱਥੇ ਚੱਲਣਾ ਸੀਗਾ, ਤੂੰ ਆਰਾਮ ਨਾਲ ਖਾਣਾ ਸੀ ਆਉਣਾ ਸੀ, ਵਿਹਲੀ ਹੋਣਾ ਸੀ, ਜੋ ਮਰਜ਼ੀ ਖਾਂਦੀ, ਫਿਰ ਤੇਰਾ ਹੈਲਦੀ ਚੀਜ਼ਾਂ ਕੁੱਕ ਕਰਨ ਨੂੰ ਨਹੀਂ ਸੀ ਦਿਲ ਕਰਨਾ ਕਿ ਮੇਰਾ ਬੱਚਾ ਹੈਲਦੀ ਖਾਵੇ, ਐਟਲੀਸਟ ਅਸੀਂ ਕੁੱਕ ਉੱਦਾਂ ਦੀ ਕਰਦੇ ਹਾਂ ਕਿ ਬੱਚੇ ਨੂੰ ਨਹੀਂ ਜੰਕ ਦੇਣਾ, ਹੈ ਨਾ, ਆਪ ਤਾਂ ਅਸੀਂ ਕਦੀ ਇਕੱਲੇ ਹੋਈਏ ਨਾ, ਬੱਚੇ ਕਿਤੇ ਗਏ ਹੋਣ ਇੱਧਰ ਉੱਧਰ ਛੁੱਟੀਆਂ ਕੱਟਣ, ਅਤੇ ਸਾਨੂੰ ਹੁੰਦਾ ਚੱਲ ਕੋਈ ਨਹੀਂ ਆਪਾਂ ਹੀ ਆਹੀ ਖਾ ਕੇ ਗੁਜ਼ਾਰਾ ਕਰ ਲੈਂਦੇ ਹਾਂ, ਜਦੋਂ ਨਿਆਣਾ ਘਰ ਹੁੰਦਾ ਅਸੀਂ ਉੱਠਦੇ ਹਾਂ ਆਹ ਕਰਦੇ ਹਾਂ ਵੀ ਅੱਜ ਅੱਛਾ ਬ੍ਰੇਕਫਾਸਟ ਵਧੀਆ ਬਣਾਉਣਾ, ਛੁੱਟੀਆਂ ਨਿਆਣਿਆਂ ਨੂੰ, ਲੰਚ ਵਧੀਆ ਬਣਾਉਣਾ, ਵੀ ਫਿਰ ਤਾਂ ਸਕੂਲ ਹੁੰਦੇ ਆ ਉਸ ਟਾਈਮ 'ਤੇ ਤਾਂ ਸੁੱਕੀਆਂ ਮੁੱਕੀਆਂ ਬ੍ਰੈਡਾਂ ਲੈ ਕੇ ਜਾਂਦੇ ਆ, ਅਤੇ ਹੁਣ ਆਪਾਂ ਵਧੀਆ ਕਰਨਾ, ਉਹ ਤੁਹਾਨੂੰ ਖੁਸ਼ੀ ਦਿੰਦਾ ਆ ਅੰਦਰੋਂ, ਭਾਵੇਂ ਤੁਸੀਂ ਉਸਲੇ ਦੌੜ ਦੌੜ ਕੇ ਲੱਗੇ ਹੁੰਦੇ ਹੋ, ਆਹ ਵੀ ਕਰਨਾ ਮੇਰੇ ਨਾਲ ਕੋਈ ਮਦਦ ਨਹੀਂ ਕਰਾਉਂਦਾ, ਪਰ ਅੰਦਰੋਂ ਤੁਸੀਂ ਖੁਸ਼ ਵੀ ਹੁੰਦੇ ਇੱਕ ਵਾਰੀ ਕਿ ਅੱਜ ਮੈਂ ਵਧੀਆ ਕੀਤਾ ਆ, ਅਤੇ ਤੁਹਾਡੀ ਐਕਟੀਵਿਟੀ, ਤੁਸੀਂ ਐਕਟਿਵ ਰਹਿੰਦੇ ਆ, ਤੁਹਾਡਾ ਸਰੀਰ, ਤੁਸੀਂ ਖੁਸ਼ ਹੁੰਦੇ, ਤੁਹਾਡਾ ਬੱਚਾ ਸਕੂਲ ਤੋਂ ਆਉਂਦਾ ਆ, ਉਹਨੂੰ ਦੇਖ ਕੇ ਲਾਈਕ ਮੈਨੂੰ ਦੂਰੋਂ ਦਿਸ ਜਾਂਦੇ ਆ ਆਉਂਦੇ, ਜੇ ਮੈਂ ਆਪਣੀ ਗੱਲ ਕਰਾਂ, ਮੈਨੂੰ ਦੇਖ ਕੇ ਹੁੰਦਾ ਵੀ ਹਾਂ ਆ ਗਏ, ਭਾਵੇਂ ਆ ਕੇ ਲੜਦੇ ਪੈਣ ਅੰਦਰ, ਇੱਕ ਅਹਿਸਾਸ ਜਿਹੜਾ ਉਹ ਬਹੁਤ ਜ਼ਰੂਰੀ ਆ,
0: ਨਹੀਂ ਇੱਦਾਂ ਹੀ ਇਹ ਦੋਵੇਂ ਪੱਖ ਨੇ, ਅਤੇ ਇਸ ਕਰਕੇ ਆਪਾਂ ਦੋਵੇਂ ਤੁਹਾਡੇ ਨਾਲ ਦੇੜ ਕੇ ਭਾਈ ਰੱਖਤੇ ਕਿ ਕੋਈ ਇੱਕ ਨਹੀਂ, ਦੋਵੇਂ ਤੁਸੀਂ ਦੱਸਣੇ, ਤੁਸੀਂ ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਚੈਲੇਂਜਸ ਨਹੀਂ ਦੱਸਣੇ, ਜਿਹੜੇ ਤੁਹਾਡੇ ਚੈਲੇਂਜਸ ਨੇ ਉਹ ਵੀ ਤੁਸੀਂ ਦੱਸਣੇ ਆ, ਫਿਰ ਹੀ ਦੂਸਰੀ ਚੀਜ਼ ਦਾ ਕੋਈ ਨਾ ਕੋਈ ਉਹ ਆ, ਹੁਣ ਕੋਈ ਆ ਕੇ ਇਹੋ ਨਾ ਕਹੇ ਜਿਹੜੀਆਂ ਵੀ ਹਾਂ ਆ ਸਾਰਾ ਕੁਛ ਠੀਕ ਠੀਕ ਠੀਕ ਠੀਕ ਠੀਕ ਅਤੇ ਬਾਕੀ ਸਾਰਾ ਕੁਛ ਤੁਸੀਂ ਭੁੱਲ ਜਾਓ, ਇਹ ਚੀਜ਼ ਜਿਹੜੀ ਆ ਤੁਹਾਡੇ ਦੱਸਣ ਤੋਂ ਪਹਿਲਾਂ ਹੀ ਸਾਨੂੰ ਪਤਾ ਵਾ ਕਿ ਇਹਦੇ ਵਿੱਚ ਬਹੁਤ ਟਾਸਕ ਜਿਹੜੇ ਹਾਰਡ ਵੀ ਨੇ, ਕਈ ਵਾਰੀ ਜਿਹੜੇ ਉਹ ਤੁਹਾਡੇ ਅਚੀਵ ਕਰਨੇ ਵੀ ਬੜੇ ਔਖੇ ਹੋ ਜਾਂਦੇ ਆ
1: ਜੀ,
0: ਹਰ ਵਾਰ ਹਰ ਮੌਕੇ ਤੁਹਾਨੂੰ ਇਹ ਜਿਹੜੀ ਆ ਅੱਜ ਦੀ ਡੇਟ ਦੇ ਵਿੱਚ ਚੱਤੇ ਪੈ ਰਹੇ ਫੀਲਿੰਗ ਰਹਿੰਦੀ ਆ, ਅਤੇ ਹਰ ਇੱਕ ਮਾਂ ਪਿਓ ਨੂੰ ਰਹਿੰਦੀ ਆ ਕਿ ਮੈਂ ਆਪਣਾ 100% ਨਹੀਂ ਦੇ ਪਾ ਰਿਹਾ, ਮੈਂ 100% ਨਹੀਂ ਦੇ ਪਾ ਰਹੀ, ਬੱਚਿਆਂ ਨੂੰ ਜਿੰਨਾ ਟਾਈਮ ਚਾਹੀਦਾ ਉਨਾ ਟਾਈਮ, ਇਹ ਗਿਲਟੀ ਹਮੇਸ਼ਾ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਤੁਹਾਨੂੰ ਰਹਿਣੀ ਰਹਿਣੀ ਆ ਪੇਰੈਂਟਿੰਗ ਦੇ ਪੱਖੋਂ, ਇਹ ਵੀ ਤੁਸੀਂ ਪੈਰਲਰ ਦੱਸਣੀ ਆ ਵੀ ਕਿੱਥੇ ਕਿੱਥੇ ਤੁਸੀਂ ਲੈਕ ਕਰ ਰਹੇ ਹੋ, ਸਕਦਾ ਆਪਾਂ ਇੱਕ ਦੂਸਰੇ ਕੋਲੋਂ ਕੋਈ ਨਾ ਕੋਈ ਆਈਡੀਆ ਆਪਾਂ ਜਿਹੜਾ ਉਹ ਗ੍ਰੈਬ ਕਰ ਲਈਏ, ਹੋ ਸਕਦਾ ਤੁਹਾਡੇ ਕੋਲੋਂ ਕੁਛ ਨਾ ਕੁਛ ਸਿੱਖਣ ਨੂੰ ਮਿਲ ਜੇ, ਸੋ ਦੋਵੇਂ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਰੱਖਣੀਆਂ ਨੇ, ਅਤੇ ਫਿਲਹਾਲ ਆਪਾਂ ਇੱਕ ਬ੍ਰੇਕ ਲੈ ਕੇ ਅਤੇ ਫਿਰ ਰੱਖਦੇ ਹਾਂ ਰੇਡੀਓ ਹਾਂਜੀ 1674 AM।
2: Orbit Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ Orbit Homes ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ Orbit Homes ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। ਮਾਡਰਨ ਲਾਂਡਰੀ ਉਹ ਵੀ ਪੋਰਸਿਲਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton.
3: Attention travelers.
2: The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
4: ਸੋਨਾ ਚਾਹੀਦਾ
5: ਭਰੋਸਾ ਚਾਹੀਦਾ
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁਕ ਵਿਖੇ ਜਿੱਥੇ 2 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁਕ ਕਾਲ 0493536042

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ
2: 0422-465-492। ਕਣਕਾਂ ਦੇ ਓਲੇ
3: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
2: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ। Releasing on 31st July.
4: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
5: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ solutions.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
6: ਟੈਂਸ਼ਨ ਟੈਂਸ਼ਨ ਨੀ ਟੈਂਸ਼ਨ।
7: ਕੀ ਹੋਇਆ?
6: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
7: ਕਾਕਾ ਜੀ ਟੈਂਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿੱਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
6: ਜਾਂ 90-77-97-33
7: ਜਾਂ ਈਮੇਲ info@vyimmigration.com.au।
6: ਯਾਦ ਰੱਖੋ 9077-9733।
7: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
6: ਹਰ ਕਦਮ ਤੁਹਾਡੇ ਨਾਲ।

0: ਰੇਡੀਓ ਹਾਂਜੀ 1674 ਆ ਮੈਂ ਗਾਣਾ ਤੁਸੀਂ ਸੁਣ ਰਹੇ ਸੀ ਐਵੇਂ ਵਿਰਕ ਦੀ ਆਵਾਜ਼ ਦੇ ਵਿੱਚ ਬਚਕੇ ਜੀ ਬਚਕੇ ਜਵਾਕ ਤੁਰੇ ਆਉਂਦੇ ਆ ਅਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਿਉਂਕਿ ਗੱਲਾਂ ਬਾਤਾਂ ਅੱਜ ਬੱਚਿਆਂ ਦੇ ਨਾਲ ਗੱਲਾਂ ਬਾਤਾਂ ਅੱਜ ਪਾਲਣ ਪੋਸ਼ਣ ਦੇ ਨਾਲ ਚੱਲ ਰਹੀਆਂ ਅਤੇ ਮੇਰਾ ਸਾਥ ਅੱਜ ਸੁੱਖ ਪਰਮਾਰ ਜੀ ਦੇ ਨਾਲ
1: ਥੈਂਕ ਯੂ ਰਣਜੋਤ ਜੀ ਜੀ ਹਾਂ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਆ ਕਿ ਸੱਚੀ ਜਿਹੜਾ ਪੇਰੈਂਟ ਬਣਨਾ ਆ ਉਹ ਬਹੁਤ ਔਖਾ ਕੰਮ ਆ ਇਹ ਹਾਰਡ ਜੋਬ ਆ ਤੁਸੀਂ ਆਮ ਹੀ ਅੱਜ ਕੱਲ੍ਹ ਹਰੇਕ ਪੇਰੈਂਟ ਦੇ ਮੂੰਹ 'ਚੋਂ ਸੁਣ ਲੈਂਦੇ ਹਾਂ ਕਿ ਪੇਰੈਂਟਿੰਗ ਇਜ਼ ਹਾਰਡ ਜੇ ਅੱਜ ਦੇ ਜ਼ਮਾਨੇ ਮੈਂ ਬਾਕੀ ਸਾਰੇ ਕੰਮ ਕਰਕੇ ਦੇਖ ਲਿਆ ਸਭ ਸੌਖਾ ਬਸ ਇਹਨਾਂ ਨਿਆਣਿਆਂ ਨੂੰ ਪਾਲਣਾ ਔਖਾ ਆ ਮੈਨੂੰ ਲੱਗਦਾ ਸਾਡੇ ਪੇਰੈਂਟਸ ਵੀ ਸੇਮ ਹੀ ਕਹਿੰਦੇ ਹੋਣੇ ਆ ਵੀ ਅਸੀਂ ਤਾਂ ਬਹੁਤ ਬੀਬੇ ਸੀਗੇ ਇਹਨਾਂ ਨਿਆਣਿਆਂ ਨੂੰ ਪਾਲਣਾ ਔਖਾ ਆ ਸੋ ਇਹ ਸਾਡੇ ਵਾਲਿਆਂ ਨੇ ਵੀ ਗਾਂ ਇੱਦਾਂ ਹੀ ਕਹਿਣਾ ਆ ਵੀ ਇਹਨਾਂ ਨੂੰ ਔਖਾ ਆ
0: ਹਰ ਕੋਈ ਆਪੋ ਆਪਣੀ ਸਟੇਜ ਦੇ ਉੱਤੇ ਕਈ ਵਾਰੀ ਨਾ ਕਈ ਕਹਿ ਦਿੰਦੇ ਨਾ ਵੀ ਮੂਲ ਨਾਲੋਂ ਵਿਆਜ ਪਿਆਰਾ ਵੀ ਦਾਦੀ ਬਾਬੇ ਜਿਹੜੇ ਉਹ ਤਾਂ ਨਹੀਂ ਅੱਕਦੇ ਆਪੋ ਇਹਨਾਂ ਦੇ ਇਹ ਲੱਗੇ ਰਹਿੰਦੇ ਆ ਸ਼ਾਇਦ ਉਹ ਇਸ ਕਰਕੇ ਨਹੀਂ ਅੱਕਦੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਇਸ ਚੀਜ਼ ਦਾ ਵੀ ਇਹ ਸਮਾਂ ਬੜਾ ਥੋੜ੍ਹਾ ਜਿਹਾ ਵਾ
1: ਬਿਲਕੁਲ
0: ਇਹ ਝੱਟ ਬਦਲ ਜਾਂਦਾ ਵਾ ਹੁਣ ਆਪਾਂ ਜੇ ਇਹਨੂੰ ਸਮਝਣਾ ਹੋਵੇ ਤਾਂ ਜਦੋਂ ਬਹੁਤ ਛੋਟਾ ਸੀ ਬੱਚਾ ਜਦੋਂ ਬੱਚਾ ਹੋਇਆ ਉਦੋਂ ਦੇ ਚੈਲੇਂਜ ਤੁਹਾਡੇ ਹੋਰ ਹੀ
1: ਉਸ ਤੋਂ
0: ਬਾਅਦ ਹਰ ਇੱਕ ਚੈਲੇਂਜ ਏਜ ਦੇ ਵਿੱਚ ਚੈਲੇਂਜ ਬਦਲ ਗਏ ਮਾਂ ਪਿਓ ਨੇ ਉਹ ਸਾਰੇ ਸਟੇਜਿਸ ਵੇਖ ਲਿਆ ਤੁਸੀਂ ਹਲੇ ਕਿਸੇ ਨਾ ਕਿਸੇ ਸਟੇਜ 'ਚੋਂ ਲੰਘ ਰਹੇ ਹੋ ਤੁਹਾਨੂੰ ਲੱਗਦਾ ਬਹੁਤ ਔਖਾ ਔਖਾ ਔਖਾ ਔਖਾ ਔਖਾ ਪਰ ਉਹਨਾਂ ਨੂੰ ਪਤਾ ਵਾ ਵੀ ਇਹ ਥੋੜੇ ਦਿਨਾਂ ਦੀ ਗੱਲ ਹੈ ਥੋੜੇ ਮਹੀਨਿਆਂ ਹਫ਼ਤਿਆਂ ਦੀ ਇਹ ਲੱਭਣਾ ਨਹੀਂ ਹੈ ਮੁੜ ਕੇ
1: ਬਿਲਕੁਲ ਰਣਜੋਤ ਜੀ ਲਾਈਕ ਜਦੋਂ ਕਈ ਵਾਰੀ ਬੱਚਿਆਂ ਦੇ ਪੇਰੈਂਟਸ ਜਿਹੜੇ ਨਾ ਛੋਟੇ ਉਹ ਕਹੋਗੇ ਨਾ ਹਾਏ ਚਾਹ ਨਹੀਂ ਖਾ ਲੈਂਦੀ ਆ ਜਾਂ ਚਾਹ ਨਹੀਂ ਖਾ ਲੈਂਦਾ ਇੰਨੇ ਸਵਾਲ ਪੁੱਛਦੇ
0: ਚਾਹ
1: ਖਾ ਨਹੀਂ ਲੈਂਦਾ ਉਹ ਪੀ ਹੁੰਦਾ ਤੁਹਾਨੂੰ ਚਾਹ ਬੜੀ ਯਾਦ ਆਈ ਤੁਸੀਂ ਮੈਨੂੰ ਲੱਗਦਾ ਅੱਜ ਚਾਹ ਪੜਾ ਕੇ ਸਾਹ ਲੈਣਾ ਮੈਨੂੰ ਅੱਜ ਉਹ ਨਾ ਕਰ ਦਿਓ ਮੇਰਾ ਧਰਮ ਭ੍ਰਿਸ਼ਟ ਚਾਹ ਪੀਣ ਵਾਲਾ
0: ਇੱਕ ਬ੍ਰੇਕ ਲੈ ਆਪਾਂ ਲੈਣੀ ਆ ਜਾਓ ਭਾਵੇਂ ਭੱਜ ਕੇ ਬਣਾ
1: ਲਿਆ ਆਪਾਂ ਗੱਲ ਕਰ ਰਹੇ ਸੀਗੇ ਕਿ ਮੈਂ ਕਈ ਵਾਰੀ ਉਹੀ ਜਵਾਬ ਦਿੰਦੀ ਹੁੰਦੀ ਸਾਰਿਆਂ ਨੂੰ ਕਿ ਹੁਣ ਮੇਰੇ ਵਾਲੀ ਮੇਰੀ ਉਹ ਸਟੇਜ ਨਿਕਲ ਗਈ ਨਾ ਤਾਂ ਮੈਂ ਉਹ ਮਿਸ ਕਰਦੀ ਹਾਂ ਹੁਣ ਉਹ ਕਮਰਿਆਂ ਵਿੱਚ ਵੜਨ ਵਾਲੀ ਸਟੇਜ ਆ ਗਈ ਹੈ ਨਾ ਇਹ ਅਲੱਗ ਅਲੱਗ ਸਟੇਜਿਸ ਹੁੰਦੀਆਂ ਨਾ ਵੀ ਇੱਕ ਬੱਚਾ ਸਾਰਾ ਦਿਨ ਤੁਹਾਡੇ ਮਗਰ ਮਗਰ ਮਗਰ ਮਗਰ ਫਿਰੀ ਜਾਂਦਾ ਹੈ ਨਾ ਹੁਣ ਮੈਂ ਆਪਣੇ ਵਾਲਿਆਂ ਨੂੰ ਕਹਿੰਦੀ ਤੁਹਾਡੇ ਨਾਲ ਤਾਂ ਮੈਂਗੋ ਚੰਗਾ ਜਿਹੜਾ ਮੇਰੇ ਮਗਰ ਮਗਰ ਫਿਰਦਾ
0: ਅਲੱਗ ਅਲੱਗ ਚੈਲੇਂਜਿਸ ਅਲੱਗ ਅਲੱਗ ਤੇ ਇੱਕ ਸਟੇਜ ਆ ਤੁਸੀਂ ਮਗਰ ਮਗਰ ਤੁਰੇ ਫਿਰਦੇ ਹੋ ਇੱਕ ਸਟੇਜ ਆ ਉਹਨਾਂ ਨੇ ਤੁਹਾਡੇ ਮਗਰ ਮਗਰ ਫਿਰਨਾ ਹੁੰਦਾ
1: ਤੇ ਅਲੱਗ ਅਲੱਗ ਚੈਲੇਂਜਿਸ ਆ ਤੇ ਇਹਨੂੰ ਇੰਜੋਏ ਕਰੋ ਮੈਂ ਹਾਂ ਮੈਂ ਬਾਰ ਬਾਰ ਇਹੀ ਤਾਂ ਸਾਰਿਆਂ ਨੂੰ ਕਹੀ ਜਾਂਦੀ ਸਾਰਿਆਂ ਨੂੰ ਲੱਗਦਾ ਹੁੰਦਾ ਕਿ ਇੰਜੋਏ ਸੱਚੀ ਗੱਲ ਆ ਕਿ ਜੇ ਤੁਸੀਂ ਕਹਿੰਦੇ ਆ ਕਿ ਅਸੀਂ ਟੈਨਸ਼ਨ ਫਰੀ ਹੋ ਜਾਵਾਂਗੇ ਸਾਡੇ ਬੱਚੇ ਥੋੜ੍ਹੇ ਜਿਹਾ ਵੱਡੇ ਹੋ ਜਾਣ ਅੱਛਾ ਹੁਣ ਹਾਈ ਸਕੂਲ ਤੋਂ ਬਾਅਦ ਯੂਨੀ ਜਾਣ ਲੱਗ ਜਾਣ ਸਾਡੀ ਟੈਨਸ਼ਨ ਖਤਮ ਵਿਆਹੇ ਫਿਰ ਨਾ ਵਿਆਹਾਂ ਦੀ ਟੈਨਸ਼ਨ ਸ਼ੁਰੂ ਹੋ ਜਾਂਦੀ ਕਿਉਂਕਿ ਮੈਂ ਅਲੱਗ ਅਲੱਗ ਜਣਿਆਂ ਨੂੰ ਮਿਲਦੀ ਹਾਂ ਫਿਰ ਉਹ ਕਹਿੰਦੇ ਵਿਆਹੇ ਜਾਣ ਸਾਡੀ ਟੈਨਸ਼ਨ ਖਤਮ ਆਪਣੇ ਘਰ ਜੋ ਮਰਜ਼ੀ ਕਰਨ ਹੈ ਨਾ ਫਿਰ ਜਦੋਂ ਵਿਆਹੇ ਜਾਂਦੇ ਆ ਫਿਰ ਉਹਨਾਂ ਦੇ ਨਿਆਣਿਆਂ ਦੀ ਟੈਨਸ਼ਨ ਤੁਸੀਂ ਸਭ ਤੋਂ ਪਹਿਲਾਂ ਆਪਣੇ ਪੇਰੈਂਟਸ ਵੱਲ ਦੇਖੋ ਉਹਨਾਂ ਨੂੰ ਤੁਹਾਡੀ ਟੈਨਸ਼ਨ ਖਤਮ ਹੋ ਗਈ ਆ ਅਸੀਂ ਹੁਣ ਇੰਨੀ ਉਮਰ ਦੇ ਹੋ ਗਏ ਹਾਂ ਉਹਨਾਂ ਨੂੰ ਹਾਲੇ ਵੀ ਸਾਡੀ ਫਿਕਰ ਹੁੰਦੀ ਆ ਇਸ ਲਈ ਜੇ ਉਹ ਤੁਹਾਡਾ ਬੱਚਾ ਆ ਤੁਹਾਨੂੰ ਸਾਰੀ ਜ਼ਿੰਦਗੀ ਉਹਦੀ ਫਿਕਰ ਰਹਿਣੀ ਆ ਅਤੇ ਉਹ ਰਹਿਣੀ ਵੀ ਚਾਹੀਦੀ ਆ ਉਹ ਖਤਮ ਨਹੀਂ ਹੋਣੀ ਚਾਹੀਦੀ ਮੇਰੇ ਹਿਸਾਬ ਨਾਲ
0: ਜੇ ਤਾਂ ਕਿਸੇ ਨੂੰ ਇਹ ਲੱਗ ਰਿਹਾ ਨਾ ਵੀ ਆਹ ਸਟੇਜ ਲੰਘ ਜੂ ਅਤੇ ਉਸ ਤੋਂ ਬਾਅਦ ਥੋੜ੍ਹੇ ਜਿਹਾ ਆਪਾਂ ਸੌਖੇ ਹੋ ਜਾਣਾ ਅਤੇ ਤੁਸੀਂ ਕਦੀ ਸੌਖੇ ਨਹੀਂ ਹੋਣ ਵਾਲੇ ਸੋਰੀ ਫਿਰ ਥੋੜਾ ਜਿਹਾ ਔਖਾ ਜਿਹਾ ਕੰਮ ਫਿਰ ਤੁਹਾਨੂੰ ਤੰਗ ਪਰੇਸ਼ਾਨ ਸ਼ਾਇਦ ਰਹਿਣਾ ਹੀ ਪਵੇ ਕਿਉਂਕਿ ਉਹ ਤੁਹਾਡਾ ਸੁਭਾਅ ਬਣ ਚੁੱਕਾ ਵਾ ਅਸਲ ਦੇ ਵਿੱਚ ਤੰਗੀ ਤੁੰਗੀ ਕੋਈ ਏਡੀ ਹੈ ਨੀਗੀ ਜ਼ਿੰਦਗੀ ਚ ਜਿਨ੍ਹਾਂ ਨੇ ਨਹੀਂ ਵਿਆਹ ਕਰਾਏ ਤੁਹਾਨੂੰ ਕੀ ਲੱਗਦਾ ਉਹ ਬਹੁਤ ਸੁਖੀ ਨੇ ਉਹਨਾਂ ਦੀ ਜ਼ਿੰਦਗੀ ਚ ਆਪਣੀ ਤਰ੍ਹਾਂ ਦੇ ਚੈਲੇਂਜਸ ਨੇ ਜਿਨ੍ਹਾਂ ਨੇ ਕਰਵਾਏ ਨੇ ਉਹਨਾਂ ਦੇ ਆਪਣੀ ਤਰ੍ਹਾਂ ਦੇ ਚੈਲੇਂਜਸ ਨੇ ਜਿਨ੍ਹਾਂ ਨੇ ਕਰਵਾ ਕੇ ਫਿਰ ਇਕੱਲੇ ਹੋ ਗਏ ਨੇ ਉਹਨਾਂ ਦੇ ਆਪਣੀ ਤਰ੍ਹਾਂ ਦੇ ਹਰ ਇੱਕ ਦੇ ਆਪਣੇ ਆਪਣੇ ਚੈਲੇਂਜਸ ਨੇ ਇੱਥੇ ਇਹ ਗੱਡੀ ਇੱਦਾਂ ਹੀ ਚੱਲਣੀ ਆ ਪਰ ਤੁਹਾਡੀ ਗੱਡੀ ਕਿੱਦਾਂ ਚੱਲ ਰਹੀ ਆ ਕਿੱਦਾਂ ਕਿਹੜਾ ਪਾਰਟ ਤੁਹਾਨੂੰ ਹੁਣ ਜੇ ਤੁਸੀਂ ਇਹ ਨਾ ਦੱਸੋ ਵੀ ਕਿਹੜਾ ਪਾਰਟ ਜਿਹੜਾ ਸਭ ਤੋਂ ਤੁਹਾਨੂੰ ਔਖਾ ਲੱਗਦਾ ਕਿਹੜਾ ਹਾਰਡ ਲੱਗਦਾ ਵਾ ਅਤੇ ਤਾਂ ਵੀ ਇਹ ਸਿਰਫ ਗੁੱਡੀ ਗੁੱਡੀ ਗੱਲਾਂ ਹੋ ਜਾਣਗੀਆਂ ਵੀ ਇਹ ਹੁਣ ਫਿਰ ਸਿਰਫ ਚੰਗਾ ਚੰਗਾ ਚੱਲ ਰਿਹਾ
1: ਜਾਂ ਫਿਰ ਕਹੀਏ ਤੁਸੀਂ ਦੱਸਣਾ ਹੀ ਹਾਰਡ ਆ
0: ਹਾਂਜੀ ਮਤਲਬ ਜਾਂ ਤੁਸੀਂ ਹਾਰਡ ਦੱਸਣਾ ਵਾ ਅਤੇ ਜਾਂ ਫਿਰ ਤੁਸੀਂ ਜਿਹੜਾ ਉਹਦਾ ਕੀ ਪੱਖ ਤੁਸੀਂ ਪੋਜ਼ਿਟਿਵ ਨੋਟ ਕਰਦੇ ਹੋ ਉਹ ਤੁਸੀਂ ਦੱਸਣਾ ਸਤਿ ਸ਼੍ਰੀ ਅਕਾਲ ਅਤੇ ਕਹਿੰਦੇ ਹਾਜ਼ਰੀ ਲਵਾ ਲਿਓ ਅਤੇ ਕਹਿੰਦੇ ਵੀ ਪ੍ਰੈਜੈਂਟ ਮੈਮ ਸਰ ਅਤੇ ਅੱਧਾ ਘੰਟਾ ਕਹਿੰਦੇ ਜੇ ਮੈਂ ਚੁੱਪ ਰਹਾਂ ਨਾ ਅਤੇ ਮੈਨੂੰ ਇੱਦਾਂ ਲੱਗਦਾ ਵੀ ਮੇਰੀ ਜ਼ਬਾਨ ਨੂੰ ਉੱਲੀ ਲੱਗ ਜਾਣੀ ਆ
1: ਉਹ
0: ਹੈ ਨਾ ਦੱਸੋ ਕੌਣ ਹੋ ਸਕਦਾ
1: ਇਹ ਤਾਂ ਮੈਂ ਹੀ ਕਿਹਾ ਸੀ
0: ਨਹੀਂ ਇਹ ਕੌਣ ਹੋ ਸਕਦਾ ਹੋਰ ਹੋਰ ਵੀ ਕੌਣ ਇੱਦਾਂ ਕਹਿ ਸਕਦਾ
1: ਕਿਰਤ ਜੀ ਦਾ
0: ਨਹੀਂ ਆਈਏ ਵੇਖਿਆ ਫਿਰ ਸਹੇਲੀਆਂ ਸਹੇਲੀਆਂ ਉੱਲੀ ਉੱਲੀ
1: ਸੱਚੀ ਹੋਈ ਹੈ
0: ਹਾਂ ਲੈ ਦੱਸ ਹੋਰ ਕੌਣ ਹੋ ਸਕਦਾ ਹੋਰ ਕੌਣ ਹੋ ਸਕਦਾ ਖਮੀਰੇ ਦੀ ਜ਼ਬਾਨ ਵਾਲੇ ਹੋ ਰਾਮਪਾਲ ਜੀ ਧੰਨਵਾਦ ਤੁਹਾਡਾ ਧੰਨਵਾਦ ਜੀ ਹਾਂਜੀ ਠੀਕ ਹੈ ਜੀ ਬਹੁਤ ਮਿਹਰਬਾਨੀ ਵਰਿੰਦਰ ਜੀ ਕਹਿੰਦੇ ਨੇ ਵੀ ਸੈਂਟ ਐਲਨ ਜਿਹੜੀ ਆ ਅਸਤੀਫਾ ਦੇ ਗਈ ਆ ਤੁਸੀਂ ਤਾਂ ਮੈਨੂੰ ਐਂ ਭੇਜ ਰਹੇ ਹੋ ਮੈਸੇਜ ਭੇਜਣਾ ਨਾ ਮੇਰੇ ਕਿਹਾ ਤੇ ਉਹਨੇ ਵਾਪਸ ਲੈ ਲੈਣਾ ਮੇਰੇ ਜਿਹਾ ਬੜਾ ਅੱਖੇ ਲੱਗਦੀ ਆ
1: ਪੂਰੀ ਅਪਡੇਟ ਦੇ ਰਹੇ ਉਹ ਸਾਨੂੰ ਜਿੱਦਾਂ ਇੱਕ ਗੁੱਡ ਰਿਪੋਰਟਰ ਨਹੀਂ ਹੁੰਦਾ ਰੰਜੋ ਜੀ
0: ਨਹੀਂ ਥੈਂਕ ਯੂ ਤੁਹਾਡਾ ਇਦਾਂ
1: ਉਹਨਾਂ ਨੇ ਭੇਜਿਆ ਕਰਦੇ ਸੀ ਤੁਹਾਨੂੰ
0: ਭੇਜਿਆ ਤੇ ਪਤਾ ਲੱਗਾ ਨਹੀਂ ਤੇ ਕਿੱਥੇ ਪਤਾ ਲੱਗਣਾ
1: ਸਾਨੂੰ ਪਤਾ ਨਹੀਂ ਸੀ ਲੱਗਣਾ ਸੀ ਸ਼ੋਅ ਦੇ ਵਿੱਚ ਵੈਸੇ ਸਾਨੂੰ ਦੁਬਾਰ ਮੀਂਹ ਪੈਂਦਾ ਰਵੇ ਉਹ ਨਹੀਂ ਪਤਾ ਲੱਗਦਾ
0: ਇਹ ਔਖਾ ਹੀ ਔਖਾ ਅੱਛਾ ਇੱਕ ਹੋਰ ਅਪਡੇਟ ਆ ਜਿਹੜਾ 30 ਤਰੀਕ ਨੂੰ ਇਸੇ ਮਹੀਨੇ ਆਪਣਾ ਉਹ ਦੂਸਰਾ ਵੀ ਚਾਲੂ ਹੋ ਜਾਣਾ ਸਟਾਰ ਮੈਲਬਨ ਸਟਾਰ ਹਾਂਜੀ ਹਾਂ ਵੀਲ ਵੀ ਚਾਲੂ ਹੋ ਜਾਣਾ ਵਾਪਸ ਤੇ ਲਾਈਟਾਂ ਲੂਟਾਂ ਜਗਮਗ ਜਗਮਗ ਜਿਹੜੀ ਹੋ ਹੀ ਜਾਣੀਆਂ ਬਹੁਤ ਧੰਨਵਾਦ ਜੀ
1: ਪਹਿਲੇ ਚੜ੍ਹਨ ਵਾਲੇ ਬਣੀਏ ਫਿਰ ਜਾ ਕੇ
0: ਹਾਂਜੀ
1: 30 ਤਰੀਕ ਨੂੰ ਪਹਿਲੇ ਚੜ੍ਹਨ
0: ਹਾਂ ਉਹ ਤੁਸੀਂ ਤੇ ਜਿੱਦਾਂ ਮਤਲਬ ਸਭ ਤੋਂ ਪਹਿਲੀਆਂ 'ਚ ਹੀ ਜਾਣਾ ਨਾ ਨਾਈਸ ਹਾਂਜੀ ਬਲਜੀਤ ਜੀ ਤੁਸੀਂ ਆਉਂਦੇ ਰਹੋ ਸਤਿ ਸ਼੍ਰੀ ਅਕਾਲ
1: ਹੈਲੋ
0: ਹੈਲੋ ਤੁਸੀਂ ਕਦੀ ਨੋਟ ਕੀਤਾ ਸਾਡੇ ਹੱਥ ਬਿਜ਼ੀ ਹੋਣ ਤੇ ਗੱਲ ਵੀ ਨੀ ਬੰਦੇ ਕੋ ਹੁੰਦੀ
1: ਮਿਊਟ ਕੀਤਾ ਹੋਣਾ ਨਾ ਉਹਨੇ ਉਹ ਵੀ ਕਰਨਾ
0: ਨਹੀਂ ਨਹੀਂ ਉਹ ਮਿਊਟ ਲੱਗ ਗਿਆ ਕਈ ਵਾਰੀ ਹੱਥ ਮਾਰ ਮਾਰ ਕੇ ਗੱਲ ਕਰਨ ਦੀ ਆਦਤ ਹੁੰਦੀ ਆ ਐ ਲੱਗਦਾ ਵੀ ਜਿੱਦਾਂ ਫਲੋ ਜਿਹਾ ਨੀ ਬਣ ਰਿਹਾ ਤੁਹਾਡੇ ਨਾਲ ਵੀ ਹੁੰਦਾ ਇੱਦਾਂ ਬਲਜੀਤ ਜੀ
1: ਐਕਸਪੀਰੀਅੰਸ
0: ਜਿਹੜਾ ਤੁਹਾਡਾ ਇੱਕ ਕਾਫੀ ਬੇਟਾ ਵੱਡਾ ਵਾ ਤੇ ਬੇਟੀ ਛੋਟੀ ਤੁਹਾਡਾ ਤੇ ਕਾਫੀ ਵੱਖ ਵੱਖ
2: ਉਹੀ ਮੈਂ ਕਰਨਾ ਸਭ ਤੋਂ ਪਹਿਲਾ ਕੁਐਸਚਨ ਮੇਰਾ ਸਾਰਿਆਂ ਨੂੰ ਇਹੀ ਆ ਜਿਹੜਾ ਸੁਣ ਰਹੇ ਆ ਤੇ ਤੁਹਾਨੂੰ ਜਿਹੜਾ ਵੀ ਮਤਲਬ ਵੱਡਾ ਬੱਚਾ ਆਪ ਲਾ ਲਓ ਤੁਸੀਂ 15 ਤੋਂ ਜਾਂ 14 ਤੋਂ ਵੱਡਾ ਉਹਨੂੰ ਤੁਸੀਂ ਆਪ ਉਠਾਉਂਦੇ ਹੋ ਕਿ ਆਪੇ ਉੱਠਦਾ
0: ਓਕੇ ਸੋ ਤੁਸੀਂ ਤੁਸੀਂ ਆਪ ਉਠਾਉਂਦੇ ਹੋ
1: ਆਪੇ ਉੱਠ ਜਾਂਦੇ
2: ਮੈਂ ਆਈ ਥਿੰਕ ਸਾਲ ਕੁ ਵੀ ਛੱਡਿਆ ਪਹਿਲਾਂ ਅਜੇ ਵੀ ਠਾਉਂਦੀ ਹੈ ਕਦੇ ਕਦੇ ਬਟ ਜਿਹੜਾ ਆਪਾਂ ਸੁਣਿਆ ਸੀ ਨਾ ਸੈਸ਼ਨ ਮੱਟਾ ਜੀ ਦਾ ਵੀ ਸੁਣਿਆ ਸੀਗਾ
0: ਜੀ
2: ਉਹਦੇ ਚ ਵੀ ਉਹਨਾਂ ਨੇ ਦੱਸਿਆ ਸੀਗਾ ਵੀ ਤੁਸੀਂ ਕੋਸ਼ਿਸ਼ ਕਰੋ ਕਿ ਜਦੋਂ ਬੱਚਾ 13 ਸਾਲ ਦਾ ਹੋ ਜਾਂਦਾ ਤੁਸੀਂ ਕੋਸ਼ਿਸ਼ ਕਰੋ ਕਿ ਆਪੇ ਉੱਠੇ
0: ਛੱਡ ਦੋ
2: ਹਾਂਜੀ ਉਹਨੂੰ ਠਾਉਣਾ ਛੱਡ ਦੋ ਉਹਨੂੰ ਪਤਾ ਹੋਵੇ ਵੀ ਮੈਂ ਉੱਠਣਾ ਠੀਕ ਹੈ ਵੀ ਆਹ ਮੈਂ ਕਰਨਾ ਤੇ ਅਸੀਂ ਕੋਸ਼ਿਸ਼ ਕੀਤੀ ਪਰ ਵਰਕ ਕਰਦਾ ਕਦੇ ਨਹੀਂ ਕਰਦਾ ਵਰਕ ਹਨਾ ਕਈ ਵਾਰ ਤੁਸੀਂ ਆਪ ਹੀ ਰਸ਼ ਹੁੰਦੇ ਹੋ ਵੀ ਚਲੋ ਉਠਾ ਕੇ ਪਰਾਂ ਕਰੋ ਪਰ ਹੁਣ ਮੈਂ ਕੀ ਹੁੰਦਾ ਉਧਰੋਂ ਤਾਂ ਅਸੀਸ ਨੂੰ ਵੀ ਠਾਣਾ ਹੁੰਦਾ

0: हाँ जी
1: ठीक है। ते आ 2-3 दिनों की गल है, वो 8:05 हो गए, मैं उन्होंने नहीं उठाया।
0: जी
1: मैं क्या, चलो मैं स्कूल फोन करके ये कह दूंगी भी सिक आ जाए, वट एवर, मैनू कोई कुछ कहना ही पड़ना सी, बट मैं उन्होंने ये कहना भी मैं स्कूल नहीं फोन किया, यू हैव टू बी आंसरेबल, तू
0: जी जी
1: खुद
0: जी
1: दिस।
0: हाँ
1: ठीक है, ते चलो वो 8:06 ते चलो अपने आप उठा, जिदा वो मुंडा
0: मम्मी आई
1: उठा,
0: नहीं अज।
1: फिर रश च उन्हें कुछ नहीं बोला, चुप। ते क्योंकि ना ही मैंने ये कह सकता सी भी मम्मा मैंने छड़ दो, क्योंकि मैं छड़ना नहीं सी, क्योंकि दोनों अपोजिट डायरेक्शन च स्कूल है, मैं नहीं छड़ सकती दोनों नु, आंटी नाल च मी मूव होवे तां मैं पहला ठाऊंगी, पहला उन्हों छड़ूंगी फिर उन्हों छड़ूंगी। ते चलो मैं सीस नु लेके निकल गई, तो पिछो ही गया,
0: जी
1: 8:40 हो गए, ओहदा भी 8:50 ते ही बैल हुंदी है। ते अज फिर ओदा ही कीता, अज चलो 7:45 हो गए। ते मैं इहनू कहा, मैं सोचा, मैं इहनू भी कहा, ते मैं आप भी सोचा, मैं कहा जे मैं ठोनी आ तां वी मैं स्ट्रेस च आ, मैं चक्कर मार ली देनी आ उठ, और जे तां बच्चा एक वारी च उठ जे तां ठीक है, 2 वारी च उठ जे उहनू किन्ने वारी ठाउण जाऊंगी मैं उहनू।
0: जी
1: ठीक है, ते इस करके मैं ये कहिंदे नहीं सानू भी, आपां नू भी ठोंदे हुंदे सी, मैं कहा नहीं, मैं आपां नू ठोंदे होणे, मैं ठा ठा के थक गई, मैं नहीं ठोणा।
0: नहीं
1: ठीक है,
0: वधिया गल है।
1: हुण
0: हाँ
1: तक मैं
0: जी
1: एक भी दिन मैं मिस नहीं कराया स्कूल, मेरी रिस्पॉन्सिबिलिटी नहीं हुण। ठीक है ना, मैं ठोनी है तां वी स्ट्रेस च, नहीं ठोनी तां वी स्ट्रेस च। तो मैं पहला क्वेश्चन यही पुछना सी भी ये ठीक है कि सानू खुद उहनां नू ठाणा चाहीदा, किवें हैंडल करना चाहीदा, की
0: जी
1: कर सकदे आ असीं, उहनू बेहतर किद्दां कर सकदे आ।
0: वेखो ये ना जिहड़े माहर ने उन्हां दा तो तुसीं सुणिया ही आ, तुसीं उन्हां दी रेफरेंस तुसीं
1: हाँ
0: दे
1: जी,
0: दित्ती
1: हाँ
0: है।
1: जी,
0: एक मिनट होल्ड रखियो तुसीं, मैं ना नाल एक सवारी होर बहालां। ते हुण वो उहदे विच ना एक कई वारी आपां एक अद्धा क पार्ट सुणदे हां ते बाकी आपां ना मिस कर देने, असीं प्रोपर उस प्लैन नूं एग्जीक्यूट नहीं कर पाउंदे।
1: जी
0: ते उसे गल नूं जे मैं अगे थोड़ा जिहा खोलां, क्योंकि जिहड़े पेरेंटिंग दे माहर ने आपां ते उहनां दे हवाले दे नाल ही गल कर पावांगे।
1: जी
0: जान
1: जी
0: टेल अनलैस तुसीं
1: जी
0: खुद उदां दा एक्सपैरिमेंट कीता होवे। ते उहनां दा भैन जी जिहड़ा पूरा इस दे बारे जिहड़ी गल ही ना, वो यही कि तुहानूं प्रोपर ਉਹਦੇ 'ਤੇ ਪਹਿਰਾ ਦੇਣਾ ਪਊਗਾ ਇੱਕ ਚੀਜ਼ ਦੇ ਉੱਤੇ।
1: ਜੀ
0: ਮੰਨ ਲਓ ਹੁਣ ਜਿੱਦਾਂ
1: ਹਾਂਜੀ
0: ਤੁਸੀਂ ਖੁਦ ਹੀ
1: ਹਾਂਜੀ
0: ਜਿੱਦਾਂ ਦੱਸ ਰਹੇ ਹੋ ਤਾਂ ਤੁਸੀਂ ਡਬਲ ਮਾਈਂਡਿਡ ਹੋ। ਤੁਸੀਂ
1: ਡਬਲ ਮਾਈਂਡਿਡ
0: ਕਈ
1: ਹਾਂ
0: ਵਾਰੀ ਤੁਸੀਂ ਉਹ ਚੀਜ਼ ਨੂੰ ਐਕਸਪੈਰੀਮੈਂਟ ਕਰ ਲਿਆ ਵੀ ਚੱਲ ਮੈਂ ਨਹੀਂ ਠਾਉਂਦੀ, ਪਰ ਜਿਹੜਾ ਤੁਸੀਂ ਉਹਨੂੰ ਇਹ ਵੀ ਕਹਿੰਦੇ ਹੋ ਨਾ ਵੀ ਮੈਂ ਨਹੀਂ
1: ਵਿੱਚ
0: ਠਾਉਂ,
1: ਵਿੱਚ ਠਾਣਾ।
0: ਹਾਂ
1: ਹਾਂ
0: ਮੈਂ ਨਹੀਂ ਤੈਨੂੰ ਠਾਉਣਾ ਤਾਂ ਚੱਲ ਤੂੰ ਆਪੇ ਲੇਟ ਹੋ ਜਾਏਗਾ,
1: ਜੀ
0: ਅਤੇ ਉਸ ਤੋਂ ਬਾਅਦ ਤੁਸੀਂ ਵਿੱਚ ਵਿਚਾਲੇ ਜੇ ਕਿਤੇ ਠਾਤਾ, ਤੁਹਾਨੂੰ ਪਤਾ ਇਹ ਚੀਜ਼ ਹੋਰ ਖਤਰਨਾਕ ਹੈ। ਜਦੋਂ
1: ਇਹ ਨਾ
0: ਆਪਾਂ
1: ਚੀਜ਼,
0: ਬਿਲਕੁਲ
1: ਇਹ ਚੀਜ਼ ਮੈਨੂੰ ਇਦਾਂ ਲੱਗਦਾ ਕਿ, ਸੋਰੀ ਰਣਜੋਤ ਜੀ ਮੈਂ ਤੁਹਾਨੂੰ ਕੱਟ ਰਹੀ ਹਾਂ, ਕਿ ਉਸ ਬੱਚੇ ਵਾਂਗੂ ਹੋ ਜਾਂਦੀ ਹੈ ਜੇ ਮੈਂ ਵੱਡੇ ਬੱਚੇ ਨੂੰ ਛੋਟੇ ਬੱਚੇ ਨਾਲ ਕੰਪੇਅਰ ਕਰਾਂ, ਕਿ ਤੁਸੀਂ ਉਹਨੂੰ ਕਦੀ ਨੈਪੀ ਪਵਾ ਰਹੇ ਹੋ ਤੇ ਕਦੀ ਤੁਸੀਂ ਕਹਿ ਰਹੇ ਹੋ ਮੈਨੂੰ ਟਾਇਲਟ ਟ੍ਰੇਨ ਕਰਨਾ ਹੈ। ਬੱਚਾ ਕਨਫਿਊਜ਼ ਆ, ਹੁਣ ਮੈਂ ਨੈਪੀ ਵੇ ਸ਼ੁਸ਼ੂ ਕਰਨਾ ਹੈ ਕਿ ਉੱਥੇ ਜਾ ਕੇ ਕਰਨਾ ਹੈ।
0: ਹੁਣ ਮੈਂ ਤੁਹਾਨੂੰ ਇੱਕ, ਚਲੋ ਵੱਡਿਆਂ ਦਾ ਤਾਂ ਕੀ ਆ, ਤੁਸੀਂ ਆਪਣੇ ਆਪ ਦੇ ਉੱਤੇ ਲਾ ਕੇ ਵੇਖਿਓ, ਜਾਂ ਮੈਂ ਆਪਣੇ ਆਪ 'ਤੇ ਲਾ ਕੇ ਤੁਹਾਨੂੰ ਦੱਸਦਾ, ਜਾਂ ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਓ। ਆਪਾਂ ਜਦੋਂ ਕਈ ਵਾਰੀ ਕਿਤੇ, ਹੁਣ ਚਲੋ ਆਪਣੀਆਂ ਹੋਰ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਨੇ, ਪਰ
1: ਜੀ
0: ਤੁਸੀਂ ਇਹ ਕਈ ਵਾਰੀ ਸੋਚੋ ਵੀ ਜਿੱਦਾਂ ਮੰਨ ਲਓ ਆਪਾਂ ਦੋਵਾਂ ਜੀਆਂ ਦੇ ਵਿੱਚੋਂ ਹੀ ਆਪਾਂ ਜੇ ਮੰਨ ਲਓ ਇਕੱਠਿਆਂ ਨੇ ਕਿਤੇ ਜਾਣਾ,
1: ਜੀ
0: ਅਤੇ ਆਪਾਂ ਕਈ ਵਾਰੀ ਇੱਦਾਂ ਦਾ ਸਿਨੈਰੀਓ ਨਹੀਂ ਬਣਦਾ ਕਿ ਆਪਾਂ ਕਈ ਵਾਰੀ ਵੇਟ ਕਰ ਰਹੇ ਹੁੰਦੇ ਹਾਂ ਵੀ ਸਾਡਾ ਪਾਰਟਨਰ ਪਹਿਲਾਂ ਉੱਠ ਕੇ ਪਹਿਲਾਂ ਨਹਾ ਨੂੰ ਲਵੇ ਅਤੇ ਮੇਰਾ ਥੋੜ੍ਹਾ ਜਿਹਾ ਹੋਰ ਮੈਂ ਟਾਈਮ ਪਿਆ ਰਵਾਂ ਜਾਂ ਮੈਂ ਪਈ ਰਵਾਂ, ਹੈ ਨਾ।
1: ਜੀ
0: ਇਹ ਦੋ ਪਾਸੇ ਹੁੰਦਾ। ਸੋ ਉੱਥੇ ਆਪਾਂ ਕਈ ਵਾਰੀ ਇੱਦਾਂ ਦੇ ਐਕਸਕਿਊਜ਼ ਆਪਣੇ ਆਪ ਨੂੰ ਦਿੰਦੇ ਹਾਂ, ਉਸੇ ਤਰ੍ਹਾਂ ਦੇ ਨਾਲ ਬੱਚਾ ਦਿੰਦਾ ਵਾ ਜਦੋਂ ਉਹਨੂੰ ਸਮਝ ਆ ਜਾਂਦੀ ਹੈ। ਫਿਰ ਉਹਦਾ ਅਗਲਾ ਸਟੈਪ ਫਿਰ ਕਈ ਵਾਰੀ ਇੱਦਾਂ ਵੀ ਹੁੰਦਾ ਵਾ ਵੀ ਆਪਾਂ ਇੱਕ ਨਾ ਮਤਲਬ ਜਾਗਦੇ ਹੁੰਦੇ ਹਾਂ,
1: ਜੀ
0: ਸਾਨੂੰ ਜਾਗ ਆ ਚੁੱਕੀ ਹੁੰਦੀ ਹੈ ਕਿਉਂਕਿ ਇੱਕ ਬੋਡੀ ਕਲੋਕ ਆ ਉੱਠ ਚੁੱਕਾ ਹੁੰਦਾ, ਬੱਚਾ ਵੀ ਉਸ ਟਾਈਮ ਉੱਠ ਚੁੱਕਾ ਹੁੰਦਾ, ਹੈ ਨਾ, ਜਿਹੜੀ ਜਿਹਦੀ ਜਿਹਨੂੰ ਆਪਾਂ ਨਾਲ ਰੱਖ ਕੇ ਐਗਜ਼ਾਮਪਲ ਲੈ ਰਹੇ ਹਾਂ। ਤੁਸੀਂ ਉੱਠ ਚੁੱਕੇ ਹੁੰਦੇ ਹੋ, ਤੁਹਾਨੂੰ ਪਤਾ ਹੁੰਦਾ ਆਸ ਪਾਸ ਕੀ ਚੱਲ ਰਿਹਾ, ਪਰ ਤੁਸੀਂ ਨਾ ਅਲਾਰਮ ਘੜੀ ਵੇਖਣ ਦੀ ਬਜਾਏ ਤੁਸੀਂ ਇਸ ਤਾਕ ਦੇ ਵਿੱਚ ਹੁੰਦੇ ਹੋ ਤੁਸੀਂ ਵੀ ਚਲੋ ਜਦੋਂ ਕਿਤੇ ਐਂਡ ਜਿਹਾ ਟਾਈਮ ਆਇਆ ਨਾ
1: ਹਾਂ, ਜਦੋਂ
0: ਉਦੋਂ
1: ਰੌਲਾ ਜਿਹਾ ਪਿਆ ਉਦੋਂ ਉੱਠ
0: ਉਦੋਂ ਪਾਰਟਨਰ ਨੇ ਆ ਕੇ ਠਾ ਹੀ ਦੇਣਾ। ਆਹ ਜਿਹੜੀਆਂ ਅਸੀਂ ਆਪਣੇ ਆਪ ਨੂੰ ਕਮਾਂਡਾਂ ਦਿੱਤੀਆਂ ਨਾ, ਇਹ ਕਦੀ ਵੀ ਤੁਹਾਨੂੰ ਉੱਠਣ ਨਹੀਂ ਦਿੰਦੀਆਂ,
1: ਬਿਲਕੁਲ,
0: ਹੈ ਨਾ। ਜੇ
1: ਹਾਂਜੀ
0: ਸਾਨੂੰ ਇੱਕ ਚੀਜ਼ ਕਲੀਅਰ ਹੋਵੇ ਵੀ ਮੈਨੂੰ ਨਹੀਂ ਕਿਸੇ ਨੇ ਵੀ ਉਠਾਉਣਾ, ਮੈਨੂੰ ਆਪੇ ਹੀ ਉੱਠਣਾ ਪੈਣਾ,
1: ਬਿਲਕੁਲ,
0: ਹੈ ਨਾ। ਸੋ ਇਹੋ ਹੀ ਕਮਾਂਡ ਜਿਹੜੀ ਆ ਤੁਹਾਨੂੰ ਤੁਹਾਡੇ ਬੱਚੇ ਨੂੰ ਦੇਣੀ ਪੈਣੀ ਆ। ਤੁਸੀਂ ਮੰਨ ਲਓ ਜੇ ਇੱਕ ਦਿਨ ਲੇਟ ਹੋ ਗਿਆ, ਹੋ ਲੈਣ ਦਿਓ ਇੱਕ ਦਿਨ ਹੋਰ
1: ਹਾਂਜੀ,
0: ਲੇਟ,
1: ਬਿਲਕੁਲ ਬਿਲਕੁਲ,
0: ਦੋ
1: ਤਾਂ ਹੀ
0: ਦਿਨ
1: ਆ ਕਿ
0: ਤਿੰਨ
1: ਮੈਂ
0: ਦਿਨ
1: ਉਹਨੂੰ
0: ਹੋ ਲੈਣ ਦਿਓ,
1: ਉਠਾਇਆ ਨਹੀਂ, ਤੁਰ ਕੇ ਜਾਊਗਾ ਆਪੇ ਹੀ ਫਿਰ ਪਤਾ ਲੱਗੂਗਾ।
0: ਹਾਂ, ਸੋ ਇਹ ਇੱਕ ਤਰ੍ਹਾਂ ਦੇ ਨਾਲ ਤੁਸੀਂ ਜਿੱਥੇ ਗਿਲਟ ਬੰਦਾ ਲੈ ਕੇ ਫਿਰਦਾ ਨਾ ਵੀ ਹਾਏ ਮੈਂ ਠਾਹ ਦਿੰਦੀ ਅਤੇ ਅੱਜ ਮੇਰਾ ਪੁੱਤ ਤੁਰ ਕੇ ਗਿਆ ਹੋਊਗਾ, ਹੈ ਨਾ, ਇੱਦਾਂ ਦਾ ਗਿਲਟ ਆਉਂਦਾ। ਪਰ ਦੂਸਰੇ ਪਾਸਿਓਂ ਤੁਸੀਂ ਇਹ ਸੋਚੋ ਵੀ ਤੁਸੀਂ ਉਹਦੇ ਫਿਊਚਰ ਲਈ, ਉਹਦੀ ਪੰਕਚੁਐਲਿਟੀ ਦੇ ਲਈ ਕੁਛ ਚੰਗਾ ਕਰ ਰਹੇ ਹੋ,
1: ਬਿਲਕੁਲ, ਹਾਂਜੀ,
0: ਤੁਸੀਂ ਉਹਦੇ ਭਲੇ ਲਈ ਕਰ ਰਹੇ ਹੋ, ਇਹ ਸੋਚ ਕੇ ਤੁਸੀਂ ਪਿਆਰ ਹੈ ਤਾਂ ਉਹਨੂੰ ਇੱਕ ਚੀਜ਼ ਕਲੀਅਰ

0: ਕਰ ਦਿਓ ਕਿ ਹੁਣ ਤੋਂ ਵੱਡਾ
1: ਜੀ
0: ਤੇਰੀ ਰਿਸਪੋਂਸੀਬਿਲਟੀ ਬੇਟਾ ਜੀ,
1: ਸਪੈਸ਼ਲੀ
0: ਇੰਨੇ ਵਜੇ ਤੋਂ ਉੱਠਣਾ, ਤੂੰ ਅਲਾਰਮ ਲਾਉਣਾ ਅਲਾਰਮ ਲਾ ਲਾ। ਜੇ ਤੈਨੂੰ ਲੱਗਦਾ ਵਾ ਵੀ ਮੈਂ ਤੈਨੂੰ ਉਠਾਵਾਂ, ਮੈਂ ਤੈਨੂੰ ਉੱਨੇ ਵਜੇ ਜ਼ਰੂਰ ਉਠਾ ਦੂੰ, ਪਰ ਮੈਂ ਦੂਸਰੀ ਵਾਰੀ ਨਹੀਂ ਕਹਿਣਾ, ਪਰ ਫਿਰ ਤੁਹਾਨੂੰ ਉੱਤੇ ਪਹਿਰਾ ਦੇਣਾ ਪਊਗਾ। ਇਹ ਹੈਗਾ ਇੱਕ ਵੇ
1: ਜੀ।
0: ਦੂਸਰਾ ਵੇ ਇਹ ਆ ਜੋ ਤੁਸੀਂ ਆਲਰੇਡੀ ਕਰ ਰਹੇ ਹੋ।
1: ਤੇ ਨਾਲੇ ਮੈਨੂੰ ਲੱਗਦਾ ਬਲਜੀਤ ਜੀ, ਫਿਰ ਜਦੋਂ ਬੱਚਾ ਜੇ ਮੰਨ ਲਓ ਅੱਜ ਉਹਨੇ ਬੱਸ ਮਿਸ ਕਰਤੀ ਜਾਂ ਉਹ ਤੁਰ ਕੇ ਲੇਟ ਪਹੁੰਚਿਆ, ਫਿਰ ਜਦੋਂ ਘਰ ਆਉਂਦਾ ਉਹਨੂੰ ਬਾਰ ਬਾਰ ਉਹ ਜਿਤਾਓ ਨਾ
0: ਕਿ ਦੇਖਿਆ
1: ਤੂੰ ਅੱਜ ਮੈਂ ਤੈਨੂੰ ਛੱਡਣ ਨਹੀਂ ਗਈ ਤੇ ਤੂੰ ਲੇਟ ਹੋ ਗਿਆ, ਤੂੰ ਅੱਜ ਉੱਠਿਆ ਨੀ ਮੇਰੇ ਇੱਕ ਵਾਰ ਕਹੇ ਤੇ ਮੈਂ ਵੀ ਪਹਿਲਾਂ ਇੱਦਾਂ ਕਰਦੀ ਹੁੰਦੀ ਸੀਗੀ ਨਾ,
0: ਸਗੋਂ
1: ਮੈਂ ਸਿੱਖਿਆ। ਹਾਂ ਹਾਂ, ਉਹਨੂੰ ਲੱਗਦਾ ਕਿ ਅੱਛਾ ਹਲੇ ਫਿਕਰ ਹੈਗੀ ਆ, ਹਲੇ ਖਤਮ ਨਹੀਂ ਹੋਈ, ਕੱਲ ਨੂੰ ਇਹਨੇ ਫਿਰ ਮੈਨੂੰ ਉਠਾਉਣ ਆਉਣਾ ਆ। ਇੱਦਾਂ ਨਾ ਬੱਚਿਆਂ ਦੇ ਹੋਮਵਰਕ ਦੀ ਤੁਹਾਡੀ ਸੌਣ ਵਾਲੀ ਪ੍ਰੋਬਲਮ ਸੀ ਨਾ, ਮੇਰੀ ਹੋਮਵਰਕ ਦੀ ਸੀ, ਮੈਂ ਮਤਲਬ ਜਾਨ ਖਾਈ ਜਾਣੀ ਵੀ ਕਰ ਲਾ ਕਰ ਲਾ ਕਰ ਲਾ, ਮੈਨੂੰ ਆਪ ਨੂੰ ਪਤਾ ਹੈ ਮੈਂ ਖਾਂਦੀ ਸੀ ਨਾ ਜਾਨ। ਅਤੇ ਫਿਰ ਮੈਨੂੰ ਟਿਊਟਰ ਨੇ ਇਹ ਗੱਲ ਕਹੀ, ਬੜਾ ਬਜ਼ੁਰਗ ਆ ਉਹ ਟਿਊਟਰ, ਉਹਨੇ ਮੈਨੂੰ ਕਿਹਾ ਕਿ ਤੇਰੀ ਰਿਸਪੋਂਸੀਬਿਲਟੀ ਮੈਨੂੰ ਪੈਸੇ ਦੇਣੇ ਆ, ਤੇਰੀ ਰਿਸਪੋਂਸੀਬਿਲਟੀ ਉਹਨੂੰ ਫੂਡ ਦੇਣਾ ਆ, ਤੇਰੀ ਰਿਸਪੋਂਸੀਬਿਲਟੀ ਉਹਨੂੰ ਰਿਮਾਇੰਡ ਕਰਾਉਣਾ ਨਹੀਂ ਹੈਗਾ। ਜੇ ਤੂੰ ਹੁਣ ਇਸ ਏਜ ਵਿੱਚ ਵੀ ਉਹਨੂੰ ਰਿਮਾਇੰਡ ਕਰਾਈ ਗਈ, 3 ਸਾਲ ਤੋਂ ਬਾਅਦ ਉਹਨੇ ਯੂਨੀ ਚਲਾ ਜਾਣਾ, ਉਹ ਤੋਂ ਬਾਅਦ ਕੌਣ ਉਹਨੂੰ ਰਿਮਾਇੰਡ ਕਰਾਊਗਾ? ਤੇਰੇ ਕੋਲ ਕੁਛ ਨਹੀਂ ਹੋਣਾ ਉਹਨੂੰ ਰਿਮਾਇੰਡ ਕਰਾਉਣ ਲਈ। ਹੁਣ ਤਾਂ ਤੈਨੂੰ ਸਕੂਲ ਤੋਂ ਨੋਟੀਫਿਕੇਸ਼ਨ ਆ ਰਹੇ ਆ, ਮੇਰੇ ਵੱਲੋਂ ਨੋਟੀਫਿਕੇਸ਼ਨ ਆ ਰਹੇ ਆ ਕਿ ਹਾਂ ਤੇਰਾ ਹੋਮਵਰਕ ਡਿਊ ਆ, ਤੇਰਾ ਅੱਜ ਆਖਰੀ ਦਿਨ ਆ, ਹੁਣ 3 ਘੰਟੇ ਰਹਿ ਗਏ, ਹੁਣ 1 ਘੰਟਾ ਰਹਿ ਗਿਆ ਸਬਮਿਟ ਕਰਨ ਨੂੰ। ਯੂਨੀ ਦੇ ਵਿੱਚ ਕੁਛ ਨਹੀਂ ਹੋਣਾ। ਅਤੇ ਜਦੋਂ ਬੱਚਿਆਂ ਨੂੰ ਇਹ ਆਦਤ ਪੈ ਜਾਂਦੀ ਹੈ ਨਾ ਕਿ ਪੇਰੈਂਟਸ ਯਾਦ ਕਰਾਉਂਦੇ ਰਹਿੰਦੇ ਚੀਜ਼ਾਂ, ਅਤੇ ਉਹ ਯੂਨੀ 'ਚ ਜਾ ਕੇ ਫਿਰ ਔਖੇ ਹੁੰਦੇ ਆ। ਕਈ ਬੱਚੇ ਉਹਨੇ ਮੈਨੂੰ ਦੱਸਿਆ, ਡਾਟਾਸ ਦਿਖਾਏ ਕਿ ਇੰਨੇ ਬੱਚੇ ਹਰ ਸਾਲ ਆਪਣੀ ਯੂਨੀ ਡਰੋਪ ਆਫ ਕਰ ਦਿੰਦੇ ਆ ਕਿ ਉਹ ਕਹਿੰਦੇ ਸਾਡੇ ਤੋਂ ਹੋ ਨਹੀਂ ਰਿਹਾ ਮੈਨੇਜ। ਸੋ ਇਸ ਲਈ ਉਹਨੂੰ ਹੁਣ ਤੋਂ, ਉਸ ਦਿਨ ਤੋਂ ਬਾਅਦ ਰਣਜੋਤ ਜੀ, ਮੈਂ ਉਹਨੂੰ ਹੋਮਵਰਕ ਯਾਦ ਕਰਾਉਣਾ ਛੱਡ ਦਿੱਤਾ। ਹੋਵੇ ਨਹੀਂ ਹੋਵੇ, ਡਿਟੈਂਸ਼ਨ ਮਿਲੇ ਕੁਛ ਹੋਵੇ, ਮੈਂ ਉਹ ਤੇ ਉਹ ਘੋੜੇ ਵਾਲੇ ਖੋਪੇ ਲਾਏ ਆ, ਮੈਨੂੰ ਦਿਸਦਾ ਵੀ ਆ ਮੈਂ ਬੰਦ ਆਖਾਂ। ਹੁਣ ਹੌਲੀ ਹੌਲੀ ਹੌਲੀ ਹੌਲੀ ਉਹਦੇ ਵਿੱਚ ਸੁਧਾਰ ਉਹਨਾਂ ਚੀਜ਼ਾਂ 'ਚ ਆਉਣ ਲੱਗ ਗਿਆ। ਇੱਦਾਂ ਮੈਨੂੰ ਲੱਗਦਾ ਸੌਣ ਵਾਲੀ ਚੀਜ਼ 'ਚ ਵੀ ਆਜੂਗਾ।
0: ਹਾਂ, ਜਿੱਦਾਂ ਉਹ ਜਿੰਨਾ ਕੁ ਮੈਨੂੰ ਯਾਦ ਹੈ ਜਿਹਦੀ ਇਹ ਰੈਫਰੈਂਸ ਦੇ ਰਹੇ ਨੇ ਮੱਟਾ ਸਾਹਿਬ ਦੇ, ਉਹ ਕਹਿੰਦੇ ਵੀ ਇੱਕਦਮ ਨਹੀਂ ਹੋਣੇ ਚੀਜ਼ਾਂ ਜਾਣੀਆਂ, ਹੁਣ ਚਿਰਾਂ ਦੀਆਂ ਪੱਕੀਆਂ ਨੇ ਅਤੇ ਹੌਲੀ ਹੌਲੀ ਤੁਹਾਡਾ ਉਹ ਜਿੱਦਾਂ ਜਿੱਦਾਂ ਤੁਸੀਂ ਕਹੋ ਜੇ ਰਾਤੋਂ ਰਾਤ ਉਹ ਠੀਕ ਹੋ ਜਾਣ, ਅਤੇ ਰਾਤੋਂ ਰਾਤ ਤਾਂ ਨਹੀਂ ਉਹ ਠੀਕ ਹੋਣ ਵਾਲੀਆਂ। ਪਰ ਦੂਸਰੀ ਚੀਜ਼ ਭੈਣ ਜੀ ਇੱਕ ਨਾ ਜ਼ਰੂਰ ਨਾਲ ਤੁਸੀਂ ਕਰਨੀ ਹੈ ਕਿ ਕਈ ਵਾਰੀ ਨਾ ਆਪਾਂ ਬੱਚੇ ਨੂੰ ਸਿਰਫ ਇੱਕ ਰਿਸਪੋਂਸੀਬਿਲਟੀ ਉਹਦੇ ਸਿਰ ਪਾ ਦਿੰਦੇ ਪਰ ਉਹਦੀ ਰੀਜ਼ਨਿੰਗ 'ਤੇ ਆਪਾਂ ਨਹੀਂ ਕੰਮ ਕਰਦੇ। ਹੁਣ ਤੁਸੀਂ ਉਹਦੀ ਰੀਜ਼ਨਿੰਗ 'ਤੇ ਕੰਮ ਕਿੱਦਾਂ, ਫੋਰ ਐਗਜ਼ਾਮਪਲ ਤੁਹਾਨੂੰ ਇਹ ਵੀ ਵਰਕਆਊਟ ਕਰਨਾ ਪਊਗਾ ਵੀ ਉਹਦੀ ਨੀਂਦ ਵੀ ਪੂਰੀ ਹੁੰਦੀ ਹੈ ਕਿ ਨਹੀਂ ਹੁੰਦੀ,
1: ਰਾਤ ਨੂੰ ਉਹ ਕਿੰਨੇ ਵਜੇ ਸੌਂਦਾ।
0: ਹਾਂ, ਜੇ ਮੰਨ ਲਓ ਉਹਦੇ ਰਾਤ ਨੂੰ ਉਹ ਸੌਂ ਹੀ ਨਹੀਂ ਟਾਈਮ ਦੇ ਨਾਲ ਰਿਹਾ ਅਤੇ ਸਵੇਰੇ ਉਹਨੇ ਉਹ ਨਹੀਂ ਉੱਠ ਪਾਉਣਾ ਉਹਨੇ ਟਾਈਮ ਦੇ ਨਾਲ, ਸੋ ਤੁਸੀਂ ਜੇ ਤਾਂ ਉਹ ਤੁਸੀਂ ਸਿਰਫ ਇੱਕੋ ਪਾਰਟ 'ਤੇ ਕੰਮ ਕਰ ਰਹੇ ਹੋ ਅਤੇ ਤਾਂ ਵੀ ਅਧੂਰਾ ਕੰਮ ਆ, ਤੁਹਾਨੂੰ ਉਹ ਵੀ ਚੀਜ਼ ਜਿਹੜੀ ਆ ਉਹ ਤੁਹਾਨੂੰ ਦੱਸਣੀ ਪੈਣੀ ਆ ਵੀ ਕਾਕਾ ਜੀ ਇੰਨੇ ਵਜੇ ਤੁਸੀਂ ਸੌਂਗੇ ਫਿਰ ਤੁਹਾਡੀ ਸਿਹਤ ਦੇ ਲਈ ਇੱਕ ਆਈਡੀਅਲ ਸਿਚੁਏਸ਼ਨ ਹੈ, ਤੂੰ ਇੱਦਾਂ ਕਰ ਇੰਨੇ ਕੁ ਵਜੇ ਤੂੰ ਸੌਂ, ਫਿਰ ਵੇਖ ਵੀ ਕੱਲ੍ਹ ਫਿਰ ਤੈਨੂੰ ਉੱਠਣ 'ਚ ਆਉਂਦੀ ਆ ਪ੍ਰੋਬਲਮ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਉੱਦਾਂ ਦਾ ਇੱਕ ਮਾਹੌਲ ਵੀ ਕ੍ਰੀਏਟ ਕਰਕੇ ਦੇਣਾ ਪੈਣਾ, ਨਾ ਕਿ ਸਿਰਫ ਰਾਤ ਆਪਾਂ ਉਹਨਾਂ ਨੂੰ ਲੈ ਕੇ ਅਤੇ ਰਿਸ਼ਤੇਦਾਰਾਂ ਦੇ ਫਿਰਦੇ ਰਹੀਏ, 12 ਵਜੇ ਲਿਆ ਕੇ ਆਪਾਂ ਸਵਾਈਏ ਅਤੇ ਫਿਰ ਕਹੀਏ ਵੀ ਉੱਠ ਪਾਉਣ 5 ਵਜੇ,
1: ਬਿਲਕੁਲ
0: ਫਿਰ ਨਹੀਂ, ਫਿਰ ਥੋੜ੍ਹਾ
1: ਜਿਹਾ ਨਾਲ ਜਿਹੜੀ ਇਹ ਵਾਲੇ ਏਜ ਵਾਲੇ ਆ ਇਹ ਤਾਂ ਆਪਣਾ ਸਲੀਪ ਕਾਊਂਟ ਕਰਦੇ ਆ, ਆਪਣੀ ਕੈਲਰੀਆਂ ਕਾਊਂਟ ਕਰਦੇ ਆ, ਇਹਨਾਂ ਨੇ
2: ਤਾਂ ਕਹਿੰਦਾ ਨਾ ਸਲੀਪ, ਸੌਰੀ ਸੁਖ ਜੀ ਤੁਹਾਡੀ ਗੱਲ ਕੱਟ ਰਹੀ, ਉਹ ਐਕਸਕਿਊਜ਼ ਇਹ ਦਿੰਦਾ ਕਿ ਸੌਣ ਨਾਲ ਨਾ ਹਾਈਟ ਵਧਦੀ ਹੈ। ਮੈਂ ਕਿਹਾ ਫਿਰ ਤਾਂ ਅਸੀਂ ਸੁੱਤੇ ਰਹੀਏ।
1: ਹਾਂ, ਫਿਰ ਤੇ ਅਮਿਤਾਭ ਬੱਚਨ ਦਾ ਫਿਰ ਸੁੱਤੇ ਰਿਹਾ ਹੋਣਾ।
0: ਨਹੀਂ ਉਹਨੂੰ, ਨਹੀਂ ਉਹ ਠੀਕ ਕਹਿ ਰਿਹਾ ਵਾ, ਹਾਈਟ ਵੱਧਦੀ ਆ, ਪਰ ਉਹਨੂੰ ਉਹਨੂੰ ਤੁਸੀਂ ਕਹੋ ਵੀ ਹਾਂ ਬਿਲਕੁਲ ਸਹੀ ਕਹਿ ਰਿਹਾ, ਪਰ ਇਹ ਬੇਟੇ ਤੇਰੀ ਨਾ ਅੱਧੀ ਅਧੂਰੀ ਇਨਫੋਰਮੇਸ਼ਨ ਆ, ਸੌਣ ਦਾ ਵੀ ਇੱਕ ਟਾਈਮ ਹੁੰਦਾ,
1: ਟਾਈਮ ਤੇ ਸੌਣਾ ਵਾ,
0: ਉਹਨੂੰ ਕੋਈ ਟਾਈਮ ਦੇ ਨਾਲ ਸੌਣਾ ਹੁੰਦਾ ਵਾ, ਉਹਨੂੰ ਤੁਸੀਂ ਜਿਹੜੀ ਸਲੀਪਿੰਗ ਵਾਲਾ ਪੈਟਰਨ ਆ ਉਹ ਕਿਸੇ ਦਿਨ ਥੋੜ੍ਹਾ ਜਿਹਾ ਪੜ੍ਹ ਕੇ ਜਾਂ ਫਿਰ ਕਿਸੇ ਦਿਨ ਆਪਾਂ ਉਹਦੇ 'ਤੇ ਪ੍ਰੋਗਰਾਮ ਕਰਾਂਗੇ। ਜਿਹੜਾ 10 ਵਜੇ ਵਾਲਾ ਸਮਾਂ ਨਾ ਉਦੋਂ ਤੱਕ ਸਾਊਂਡ ਸਲੀਪ 'ਚ ਜੇਕਰ ਚੱਲ ਜਾਂਦਾ ਵਾ ਬੰਦਾ ਜਾਂ ਵੱਡਾ, ਤਾਂ ਉਹਦੀ ਬੋਡੀ ਤਾਂ ਹੀ ਰਿਲੈਕਸ ਹੁੰਦੀ ਆ, ਅਤੇ ਆਪਾਂ ਤਾਂ ਸਾਰੇ ਹੀ 12 ਵਜੇ ਸੌਣਾ ਸ਼ੁਰੂ ਕਰਦੇ ਹਾਂ। ਸੋ ਉੱਥੇ ਤੁਹਾਡੀ ਬੋਡੀ ਜਿੰਨਾ ਮਰਜ਼ੀ ਤੁਸੀਂ ਪੈ ਰਹੋ, ਤੁਹਾਡੀ ਬੋਡੀ ਉਨਾ ਰਿਲੈਕਸਿੰਗ ਮੋਡ 'ਚ ਨਹੀਂ ਜਾਂਦੀ। ਸੋ ਉਹਨੂੰ ਇਹ ਚੀਜ਼ ਉਹਨੂੰ ਕਹੋ ਵੀ ਤੂੰ ਠੀਕ ਕਹਿ ਰਿਹਾ ਤੇ ਤੇਰਾ ਗਲਤ ਨਹੀਂ ਆ ਤੇਰਾ ਮੈਸੇਜ, ਪਰ ਅਰਲੀ ਸੌਂ ਫਿਰ,
1: 9:30 ਚਲਾ ਜਾ ਬੈੱਡ ਤੇ,
0: ਤੂੰ ਆਪਣਾ ਟਾਈਮ ਪੂਰਾ ਕਰ ਪਰ ਤੂੰ ਅਰਲੀ ਜਾ ਬੈੱਡ ਦੇ ਉੱਤੇ ਅਤੇ ਅਰਲੀ ਉੱਠ। ਉਹਨੂੰ ਕਹੋ ਵੀ ਜੇ ਬਹੁਤਾ ਸੌਣ ਦੇ ਨਾਲ ਹਾਈਟ ਵੱਧਦੀ ਆ ਨਾ ਅਤੇ ਅਰਲੀ ਨਾ ਉੱਠਣ ਦੇ ਨਾਲ ਸਾਰਾ ਦਿਨ ਸੁਸਤੀ ਨਹੀਂ ਲੱਥਦੀ,
1: ਬਿਲਕੁਲ
0: ਤੁਸੀਂ ਉਹ ਸਾਰੀ ਉਮਰ ਉਸੇ ਚੀਜ਼ ਨੂੰ ਕੈਰੀ ਕਰਕੇ ਚੱਲਦੇ ਹੋ ਤੁਸੀਂ। ਸੋ ਤੁਹਾਡੀ ਜ਼ਿੰਦਗੀ 'ਚ ਪੰਕਚੁਐਲਿਟੀ ਨਹੀਂ ਆਉਂਦੀ, ਤੁਸੀਂ ਸਟ੍ਰੈਸ ਲੈ ਕੇ ਘੁੰਮਦੇ ਹੋ ਤੁਸੀਂ। ਸੋ ਇਹ ਤੁਹਾਨੂੰ ਨਾਲ ਤੁਹਾਨੂੰ ਦੂਸਰੀਆਂ ਚੀਜ਼ਾਂ ਦੱਸਣੀਆਂ ਪੈਣਗੀਆਂ, ਰਾਦਰ ਦੈਨ ਆਪਾਂ ਕਹੀਏ ਵੀ ਨਹੀਂ ਤੁਹਾਡੀ ਜਿਹੜੀ ਨੌਲੇਜ ਆ ਉਹ ਬਿਲਕੁਲ ਹੀ ਗਲਤ ਹੈ, ਜਾਂ ਤਾਂ ਉਹਨੂੰ ਉਹ ਆਪਣੀ ਪ੍ਰੂਵ ਕਰੇ ਜਾਂ ਤੁਸੀਂ ਆਪਣੀ ਪ੍ਰੂਵ ਕਰੋ।
2: ਉਹਦੇ ਲਈ ਇਹ ਕਿ ਅਸੀਂ ਕੋਸ਼ਿਸ਼ ਹੁੰਦੀ ਹੈ ਵੀ ਮੈਂ 10 ਵਜੇ ਅਸੀਂ ਕਹਿੰਦੇ ਕਿ ਤੂੰ ਆਪਦਾ ਲੈਪਟਾਪ ਤੇ ਫੋਨ ਸਾਡੇ ਬੈਡਰੂਮ ਚ ਰੱਖ ਜਾ
1: ਜੀ
2: ਠੀਕ ਉਹ ਅੰਟਿਲ ਅਨਲੈਸ ਇਹ ਕਹਦੇ ਕਿ ਮੇਰਾ ਟੈਸਟ ਆ ਹੁਣ ਉਦੋਂ ਤੁਸੀਂ ਉਹਦੇ ਸਿਰ ਤੇ ਨਹੀਂ ਬਹਿ ਸਕਦੇ ਵੀ ਵਾਕਈ ਉਹ ਪੜ੍ਹ ਰਿਹਾ ਕਿ ਉਹਦਾ ਕਿੰਨਾ ਚੱਲ ਰਿਹਾ ਕਿੰਨੇ ਵਜੇ ਸੁੱਤਾ ਕਿਉਂਕਿ ਅਸੀਂ 9:30 ਜਾਂ 9 ਅਸੀਂ ਇਸ ਨੂੰ ਲੈ ਕੇ ਐਵੇਂ ਕਿ ਜਿਵੇਂ ਦਾ 2-3 ਦਿਨ ਜੋਬ ਕਰਦੇ ਹਾਂ 8:30 ਆ ਜਾਂਦੀ ਕੋਸ਼ਿਸ਼ ਹੁੰਦੀ ਹੈ 9:30 ਪੈ ਜਾਂਦੇ ਤੇ ਬਟ ਉਹ ਜੇ ਇਹ ਕਹਦੇ ਫਿਰ ਉਹ ਨੀ ਤਾਂ ਹੀ ਮੈਂ ਫਿਰ ਦੁਬਾਰਾ ਉਹਦੇ ਰੂਮ ਚ ਰੱਖਣਾ ਸ਼ੁਰੂ ਕਰਤਾ ਵੀ ਜੇ ਤੂੰ ਆਪੇ ਉੱਠਣਾ ਅਲਾਰਮ ਨਾਲ ਜੇ ਮੈਂ ਤੈਨੂੰ ਉਠਾਉਂਗੀ ਫਿਰ ਦੋਨੇ ਚੀਜ਼ਾਂ ਸਾਡੇ ਰੂਮ ਚ ਰੱਖ ਕੇ ਜਾ ਮੈਂ ਤੈਨੂੰ ਆਪੇ ਉਠਾ ਦੂੰਗੀ
1: ਜੀ
0: ਉਹਦਾ ਭੈਣ ਜੀ ਇਹ ਹੋਏਗਾ
2: ਹਰ
0: ਇੱਕ ਬੱਚੇ ਦੀ ਨਾ ਸੋਰੀ ਵੈਸੇ ਤੇ ਅਲੱਗ ਅਲੱਗ ਹੁੰਦੀ ਹੈ ਉਦਾਂ ਚਲੋ ਆਪਾਂ ਕੁਇਕਲੀ ਇਹ ਚੀਜ਼ ਜਿਹੜੀ ਸ਼ੇਅਰ ਕਰਕੇ ਫਿਰ ਅੱਗੇ ਵੱਧਦੇ ਹਾਂ ਕਿ ਇਹ ਪ੍ਰਵਾਨ ਦੀ ਵੀ ਪ੍ਰੋਬਲਮ ਹੀ ਕਿ ਰਾਤ ਜੀ ਨੂੰ ਲੈ ਕੇ ਬਹਿ ਜਾਣਾ ਲੈਪਟੋਪ ਹੀ ਹੁਣ ਮੇਰਾ
1: ਪੇਪਰ
0: ਸਕੂਲ ਦਾ ਮੇਰਾ ਟੈਸਟ ਹੈ ਜਾਂ ਹੋਮਵਰਕ ਰਹਿ ਗਿਆ ਅਤੇ ਉਸ ਤੋਂ ਬਾਅਦ 'ਚ ਫਿਰ ਮੈਂ ਕੀ ਕੀਤਾ ਸੀ ਮੈਂ ਨਾ ਹੁਣ ਉਹਦੇ ਜਿੱਦਾਂ 7 ਵਜੇ ਦਾ ਲਾਇਆ ਵਾ ਤੁਸੀਂ ਆਪਣਾ ਟਾਈਮ ਲਿਖ ਲਓ ਕਿਹੜਾ ਹਾਂ ਵੀ 9 ਵਜੇ ਤੱਕ ਤੇਰਾ ਉਹ ਚੱਲੂਗਾ ਉਸ ਤੋਂ ਬਾਅਦ ਆਪਣੇ ਆਪ ਸ਼ਟ ਹੋ ਜਾਂਦਾ ਵਾ
1: ਲੈਪਟੋਪ ਹੈ ਨਾ ਸਾਰਿਆਂ ਦੇ
0: ਹੁਣ ਉਹਦੇ ਵਿੱਚ ਕੀ ਹੈ ਕਿ ਜੇ ਤੇ ਉਹਨੂੰ ਇਸ ਚੀਜ਼ ਦਾ ਕਲੀਅਰ ਪਤਾ ਵੀ ਜੇ ਇਹਦੇ ਤੋਂ ਪਹਿਲਾਂ ਪਹਿਲਾਂ ਹੋ ਗਿਆ ਹੋ ਗਿਆ ਜੇ ਉਹ ਤੋਂ ਬਾਅਦ 'ਚ ਹੋਮਵਰਕ ਫਿਰ ਕੋਈ ਐਕਸਕਿਊਜ਼ ਨਹੀਂ ਕਿ ਮੇਰਾ ਹੋਮਵਰਕ ਨਹੀਂ ਹੋਇਆ ਕਿਉਂਕਿ ਸਾਰਾ ਦਿਨ ਪਿਆ ਵਾ ਤੁਹਾਡੇ ਕੋਲ ਟੈਸਟ ਦੇ ਲਈ ਇਹੋ ਜਿਹਾ ਕੋਈ ਟੈਸਟ ਨਹੀਂ ਹੈ ਜਿਹੜਾ ਰਾਤ ਨੂੰ 8 ਵਜੇ
1: 4 ਵਜੇ ਤੁਸੀਂ ਰੋਟੀ ਖਾ ਕੇ ਫ੍ਰੀ ਹੋ ਜਾਂਦੇ ਹੋ 9 ਵਜੇ ਤੇ ਅਸੀਂ ਬੈਠ ਕੇ ਜਾਣਾ ਉਹਦੇ ਵਿੱਚ ਹੈਗਾ
0: ਉਹਦੇ ਵਿੱਚ 1-2 ਦਿਨ ਆਈ ਪ੍ਰੋਬਲਮ
1: ਜੀ
0: ਕਿ ਹਾਏ ਮੇਰਾ ਰਹਿ ਗਿਆ ਮੈਂ ਕਿਹਾ ਕੋਈ ਨਹੀਂ ਰਹਿ ਗਿਆ ਤੇ ਹੁਣ ਸਵੇਰੇ ਤੂੰ ਜਾ ਕੇ ਉੱਥੇ ਆਨਸਰ ਦੇ ਉਹਨਾਂ ਨੂੰ ਠੀਕ ਹੈ ਉਸ ਤੋਂ ਬਾਅਦ ਮਤਲਬ ਬਹੁਤਾ ਟਾਈਮ ਨਹੀਂ ਹੋਇਆ ਹਲੇ ਪਰ ਹਾਲੇ ਤੱਕ ਤੇ ਇਦਾਂ ਦੀ ਨਹੀਂ ਕੋਈ
1: ਹੋ ਜਾਂਦੇ ਆ
0: ਹਾਂਜੀ ਸੋ ਬੈਟਰ ਹੈ ਤੁਸੀਂ ਇੱਕ ਟਾਈਮ ਸੈੱਟ ਕਰ ਦਿਓ
1: ਹਾਂਜੀ
0: ਵੀ 9 ਵਜੇ ਤੋਂ ਬਾਅਦ ਤੇਰਾ ਕਾਕਾ ਜੀ ਆ ਬੰਦ ਠੀਕ ਹੈ ਵੈਸੇ ਵੀ ਇਹ ਇਹ ਇਹ ਇਕੱਲੇ ਉਹਦੇ ਲਈ ਨਹੀਂ ਇਹਨੂੰ ਨਾ ਤੁਸੀਂ ਪਨਿਸ਼ਮੈਂਟ ਦੇ ਤੌਰ ਦੇ ਉੱਤੇ ਬੱਚੇ ਨੂੰ ਨਾ ਦੇਣ ਦੀ ਬਜਾਏ ਮੈਂ ਤਾਂ ਕਹਿੰਦਾ ਵੀ ਆਪਣੇ ਵੀ ਲਾਓ 8 ਵਜੇ ਤੋਂ ਬਾਅਦ ਕਿਉਂ ਤੁਸੀਂ ਫੋਨ ਚੁੱਕਣਾ ਕਿਸੇ ਦਾ ਕਿਉਂ ਤੁਸੀਂ ਉਹ ਕਰਨਾ ਜੋ ਬੱਚੇ ਲਈ ਕਰ ਰਹੇ ਹੋ ਉਹਨੂੰ ਇਹ ਲੱਗੇ ਨਾ ਘਰ ਦੇ ਵਿੱਚ ਵੀ ਇਹ ਬਾਕੀ ਦਾ ਆਪ ਤੇ ਸਾਰਾ ਕੁਛ ਕਰੀ ਜਾਂਦੇ ਆ ਤੇ ਮੇਰੇ ਲਈ ਇਹ ਕੁਛ ਵੀ ਨਹੀਂ ਹੈ ਕਿਉਂਕਿ ਮੈਂ ਵੀ ਉਨਾ ਹੀ ਹੱਕਦਾਰ ਹਾਂ ਵੇਖਣ ਦਾ ਆਪ ਵੀ ਛੱਡ ਦਿਓ ਉਹਨੂੰ ਵੀ ਛੱਡਣ ਦਿਓ ਨਾ ਤੁਸੀਂ ਆਪ ਛੱਡਣਾ ਨਾ ਤੁਸੀਂ ਉਹਦਾ ਛਡਾ ਸਕਣਾ ਜੇ ਕਰ ਸਕਦੇ ਹੋ ਤਾਂ ਦੋਵੇਂ ਚੀਜ਼ਾਂ ਪੈਰਲਰ ਕਰ ਲਓ
1: ਬਿਲਕੁਲ ਬਿਲਕੁਲ
2: ਕਿਉਂਕਿ ਉਹਦੇ ਨਾਲ ਇਹ ਹੁਣ ਅਸੀਸ ਕਈ ਵਾਰ ਕੀ ਕਰਦੀ ਹੈ ਮੰਮਾ ਜੇ ਕੋਈ ਗੱਲ ਨਹੀਂ ਲੇਟ ਹੋ ਗਏ ਨਾ ਆਪਾਂ ਨੂੰ ਉੱਥੇ ਆਪਾਂ ਆਫਿਸ 'ਚ ਜਾ ਕੇ ਚੱਲ ਜਾਂਗੇ ਮੈਂ ਕਿਹਾ ਨਹੀਂ ਮੈਂ ਕਦੇ ਲੇਟ ਗਈ ਨਹੀਂ ਮੈਂ ਲੇਟ ਛੱਡਣਾ ਵੀ ਨਹੀਂ ਕਿਉਂ ਜਾਣਾ ਆਪਾਂ ਲੇਟ ਮੈਂ ਕਿਹਾ ਸਕੂਲ ਵਾਲੇ ਨੇ ਮੈਸੇਜ ਭੇਜਦੇ ਆ ਵੀ ਤੁਸੀਂ ਔਨ ਟਾਈਮ ਆਉਣਾ ਸਕੂਲ
1: ਨੋਟ ਕਰਦੇ ਆ ਜਦੋਂ ਤੁਸੀਂ ਪੇਰੈਂਟ ਟੀਚਰ ਮੀਟਿੰਗ ਤੇ ਜਾਂਦੇ ਆ ਨਾ ਉਹ ਤੁਹਾਨੂੰ ਦੱਸਦੇ ਆ ਤੁਹਾਡਾ ਬੱਚੇ ਦੀ ਸ਼ੁਰੂਆਤ ਲਾਈਕ ਗੁੱਡ ਚੀਜ਼ਾਂ ਤੋਂ ਕਰਕੇ ਫਿਰ ਉਹ ਸਲੋਲੀ ਸਲੋਲੀ ਦੱਸਦੇ ਆ ਵੀ ਉਹ ਇੰਨੀ ਵਾਰੀ ਲੇਟ ਆਇਆ ਸਾਨੂੰ ਇਸ ਟਰਮ ਦੇ ਵਿੱਚ ਅਸੀਂ ਇਹਦੇ ਉੱਤੇ ਵਰਕ ਕਰਨਾ ਹੈ ਉਸ ਇੱਕ ਇੱਕ ਉਹਨਾਂ ਦੇ ਕੋਲ ਪਿਆ ਹੁੰਦਾ ਟੀਚਰ ਦੇ ਕੋਲ ਕਿ ਇੰਨੀਆਂ ਛੁੱਟੀਆਂ ਹੋਈਆਂ ਚਲੋ ਕੋਈ ਨਹੀਂ ਹਾਂ ਤੁਹਾਡਾ ਹੋਲੀਡੇ ਸੀ ਜਾਂ ਕੁਛ ਸੀ ਪਰ ਅਸੀਂ ਅਗਲੀ ਵਾਰੀ ਇੱਦਾਂ ਉਹਨੂੰ ਕਵਰ ਕਰਾਂਗੇ ਉਹ ਸਾਰੀਆਂ ਗੱਲਾਂ ਦੱਸਦੇ ਆ ਅਤੇ ਅਸੀਸ ਨੂੰ ਵੀ ਅਤੇ ਬੇਟੇ ਨੂੰ ਵੀ ਹੁਣੇ ਕਰ ਇੱਦਾਂ ਮਨ 'ਚ ਪਾ ਦਿਉ ਉਹਨਾਂ ਦੇ ਕਿ ਜੇ ਇਕੱਲਾ ਸਟੱਡੀ ਨਹੀਂ ਅੱਗੇ ਚੱਲ ਕੇ ਜੇ ਤੁਸੀਂ ਲੀਡਰਸ਼ਿਪ ਵੀ ਕਰਨੀ ਆ ਉਹ ਚੀਜ਼ਾਂ ਮੈਟਰ ਕਰਨੀਆਂ ਕਿ ਤੁਸੀਂ ਕਿੰਨੇ ਟਾਈਮ 'ਤੇ ਸੀਗੇ ਜੇ ਤੁਸੀਂ ਉਹਨਾਂ ਚੀਜ਼ਾਂ 'ਚ ਪਾਰਟੀਸਪੇਟ ਕਰਨਾ ਆ ਅਤੇ ਇਹ ਚੀਜ਼ਾਂ ਜਦੋਂ ਨਿਆਣੇ ਦੇ ਵਿੱਚ ਹੁੰਦੀਆਂ ਨਾ ਕਿ ਮੈਂ ਇਹ ਕਰਨਾ ਆ ਜਾਂ ਮੈਂ ਇਹ ਬਣਨਾ ਆ ਫਿਰ ਉਹ ਆਪਣੇ ਆਪ ਹੀ ਟਾਈਮ 'ਤੇ ਜਾਣਾ ਆਉਣਾ ਹੋਮਵਰਕ ਕਰਨਾ ਸਾਰਾ ਕੁਛ ਇਹ ਚੀਜ਼ਾਂ ਸ਼ੁਰੂ ਕਰ ਦਿੰਦੇ ਆ
0: ਚਲੋ ਥੈਂਕ ਯੂ ਤੁਹਾਡਾ ਤੁਸੀਂ ਇਹ ਮੁੱਦਾ
1: ਥੈਂਕ ਯੂ ਜੀ
0: ਕਿਉਂਕਿ ਇਹ ਨਿੱਕਾ ਕਹਿਣ ਨੂੰ ਨਿੱਕੀ ਜੀ ਗੱਲ ਹੈ ਵੀ ਉੱਠਦਾ ਨਹੀਂ ਬੱਚਾ
1: ਟਾਈਮ ਨਾਲ ਸਵੇਰੇ ਜਦੋਂ ਸਟ੍ਰੈਸ ਹੋ ਜਾਂਦਾ ਨਾ ਬਹੁਤ ਮੁਸ਼ਕਲ ਆ
0: ਪਹਿਲੀ ਗੱਲ ਤਾਂ ਇਹ ਕਿ ਹਰ ਘਰ ਦਾ ਮਸਲਾ ਵਾ
1: ਬਿਲਕੁਲ
0: ਇਹ ਕੋਈ ਇਹੋ ਜਿਹਾ ਘਰ ਨਹੀਂ ਹੈ ਜਿੱਥੇ ਬੱਚਾ ਕਵੇ ਆਪੇ ਤੁਹਾਡੇ ਤੋਂ ਪਹਿਲਾਂ ਹੀ ਉੱਠ ਕੇ ਬੈਠਾ ਹੋਵੇ ਇੱਦਾਂ
1: ਨਹੀਂ ਹੁੰਦਾ
0: ਇਹੋ ਹੀ ਉਹ ਚੀਜ਼ਾਂ ਨੇ ਜਿਹੜੀਆਂ ਹੌਲੀ ਹੌਲੀ ਹੌਲੀ ਹੌਲੀ ਸਾਨੂੰ ਸਿਖਾਉਣੀਆਂ ਪੈਣਗੀਆਂ ਨਿੱਕੇ ਨਿੱਕੇ ਚੀਜ਼ਾਂ ਹੁਣ ਘਰ ਦੇ ਵਿੱਚ ਆਪਾਂ ਸੋਰੀ ਕਿਸੇ ਨੂੰ ਬੁਰੀ ਲੱਗੇ ਐਗਜ਼ਾਮਪਲ ਪਰ ਆਪਾਂ ਹੁਣ ਮੰਨ ਲਓ ਪੈਟ ਵੀ ਰੱਖਦੇ ਹਾਂ ਘਰ 'ਚ ਉਹਦੀ ਵੀ ਟ੍ਰੇਨਿੰਗ ਕਰਦੇ ਹਾਂ
1: ਬਿਲਕੁਲ
0: ਹੈ ਨਾ ਉਹਨੂੰ ਵੀ ਆਪਾਂ ਦੱਸਦੇ ਹਾਂ ਵੀ
1: ਇਸ ਰੂਮ 'ਚ ਨਹੀਂ ਜਾਣਾ
0: ਹਾਂ ਇਸ ਰੂਮ 'ਚ ਨਹੀਂ ਜਾਣਾ ਇੱਦਾਂ ਕਹਾਂਗੇ ਤਾਂ ਤੂੰ ਬਹਿਣਾ ਵਾ ਇੱਦਾਂ ਕਹਾਂਗੇ ਉੱਠਣਾ ਵਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਾਂ ਸਿਖਾਉਣੀਆਂ ਕਰਨੀਆਂ ਸਾਨੂੰ ਪੈਣੀਆਂ ਤੁਸੀਂ ਆਪਣੀ ਵੱਲੋਂ ਕੀਤੀਆਂ ਹੋਣਗੀਆਂ ਅੱਗੋਂ ਬਾਕੀ ਫਿਰ ਬੱਚੇ ਦੀ ਮਰਜ਼ੀ ਉਹ ਕਿੱਦਾਂ ਕਿੱਦਾਂ ਚੱਲਦਾ
1: ਕਿਵੇਂ ਕਿੱਦਾਂ ਉਹਨੇ ਚਲਾਉਣਾ
0: ਹੈ ਨਾ ਕਿਵੇਂ ਉਹਨੇ ਉਹ ਉਹਨਾਂ ਚੀਜ਼ਾਂ ਨੂੰ ਕੈਰੀ ਕਰਨਾ ਖੈਰ ਬੇਨਤੀ ਇਹ ਵੀ ਰਹੂਗੀ ਕਿ ਆਪਾਂ ਇੱਕ ਚਲੋ ਹੋ ਗਿਆ ਆਪਣਾ ਮਸਲਾ ਅਤੇ ਆਪਾਂ ਅਗਲੇ ਮਸਲੇ 'ਤੇ ਸ਼ਿਫਟ ਕਰਾਂਗੇ
1: ਬਿਲਕੁਲ
0: ਆਂਟੀ ਲਾਨਲੈਸ ਕੋਈ ਪੁਆਇੰਟ ਜਿਹੜਾ ਵਿੱਚੋਂ ਵੈਰੀ ਵੈਲਿਊਬਲ ਕੋਈ ਹੋਵੇ ਅਤੇ ਫਿਰ ਆਪਾਂ ਕਿਉਂਕਿ ਅਦਰਵਾਈਜ਼ ਫਿਰ ਇਹ ਆਪਾਂ ਉੱਥੇ ਜੇ ਅਟਕੇ ਰਹਾਂਗੇ 514 ਤੁਸੀਂ ਆਉਂਦੇ ਰਹੋ ਜੀ
3: ਸਤਿ ਸ਼੍ਰੀ ਅਕਾਲ ਵੀਰ ਜੀ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ
1: ਮੈਂ ਪ੍ਰੀਤੀ ਬੋਲ ਰਹੀ ਹਾਂ ਜੀ ਪ੍ਰੀਤੀ ਜੀ
3: ਮੇਰੀ ਆਵਾਜ਼ ਕਲੀਅਰ ਆ ਰਹੀ ਹੈ?
1: ਬਿਲਕੁਲ,
0: ਥੋੜੀ ਹੋ ਸਕਦੀ ਵੈਸੇ ਹਿਲਜੁਲ ਜੀ ਬੜੀ ਆ, ਉਦਾਂ ਤੇ
1: ਗੱਡੀ ਚਲਾਉਂਦੇ ਆ।
3: ਹਾਂਜੀ ਹਾਂਜੀ, ਮੈਂ ਚਲੋ ਮੈਂ ਗੱਡੀ ਲਾ ਲੈਣੀ ਸਾਈਡ ਤੇ। ਮੈਂ ਤਾਂ ਹਰ ਵਾਰੀ ਸੁਣਦੀ ਆ ਤੁਹਾਡਾ ਸ਼ੋਅ। ਮੈਂ ਬਸ ਇਹ ਕਹਿਣਾ ਸੀ ਤੁਸੀਂ ਬਹੁਤ ਵਧੀਆ ਸ਼ੋਅ ਰਨ ਕਰਦੇ, ਤੁਹਾਡੀ ਆਵਾਜ਼, ਫਿਰ ਜੈਸਮੀਨ ਜੀ ਦੀ ਆਵਾਜ਼, ਨਾਨੀ ਜੀ ਦੀ ਆਵਾਜ਼ ਐਂਡ ਰਣਜੋਤ ਵੀਰ ਜੀ, ਮਤਲਬ ਮੇਰਾ ਦਿਨ ਬਣਾ ਦਿੰਦੀ ਹੈ। ਮਤਲਬ ਹਮੇਸ਼ਾ ਮੈਨੂੰ ਚਾਅ ਜਿਹਾ ਹੁੰਦਾ ਕਿ ਅੱਜ ਮੈਂ ਸ਼ੋਅ ਸੁਣਨਾ, ਸਭ ਕੁਛ ਸੁਣਨਾ। ਤੇ ਬਾਕੀ ਟੋਪਿਕ ਤੇ ਆਉਂਦੀ ਆ ਫਟਾਫਟ ਵੀ, ਬਾਕੀ ਚੈਲੰਜਸ ਤਾਂ ਸਾਰੇ ਪੇਰੈਂਟਸ ਦੇ ਸੇਮ ਹੀ ਹੁੰਦੇ ਆ, ਮੇਰਾ ਵੀ ਆਹੀ ਚੈਲੰਜ ਹੈ ਬੇਸਿਕਲੀ। ਸਵੇਰੇ ਸਕੂਲ ਛੱਡਣਾ ਮੈਨੂੰ ਇੰਨਾ ਕੁ ਵੱਡਾ ਚੈਲੰਜ ਲੱਗਦਾ, ਤੇ ਮੈਂ ਰੋਜ਼ ਅਰਦਾਸ ਕਰਦੀ ਕਿ ਬਾਬਾ ਜੀ ਅੱਜ ਮੈਨੂੰ ਗੁੱਸਾ ਨਾ ਕਰਨਾ ਪਏ ਬੱਚਿਆਂ ਨੂੰ, ਪਰ
0: ਹੋ ਜਾਂਦਾ
1: ਜੀ, ਹੋ ਜਾਂਦਾ,
0: ਫੇਰ ਹੋ ਜਾਂਦਾ।
3: ਫੇਰ ਵੀ ਮਤਲਬ ਇੱਕ ਅੱਧੇ ਨੂੰ ਇੱਕ ਅੱਧਾ ਡੋਸ ਡੋਸ ਕਰਦਾ ਹੀ ਸਕੂਲ ਜਾਂਦਾ, ਪਰ ਜੇ ਨਿਯਮਾ ਸੋਚਿਆ ਤੇ ਮੈਨੂੰ ਐਂ ਲੱਗਦਾ ਕਿ ਬੱਚੇ ਹੋਣਾ ਘਰ ਚ ਐਡੀ ਕੁ ਵੱਡੀ ਡਿਸਟਰੈਕਸ਼ਨ ਹੈ ਨਾ। ਮੈਂ ਕੰਮ ਤੋਂ ਆਉਂਦੀ ਹਾਂ, ਮੈਨੂੰ ਸਭ ਕੁਛ ਭੁੱਲ ਜਾਂਦਾ। ਮੈਨੂੰ ਚਾਈ ਚਾਈ ਮੈਂ ਆ ਕੇ ਬੱਚਿਆਂ ਨੂੰ ਰੋਟੀ ਦੇਣੀ ਹੈ, ਜਾਂ ਮੈਂ ਉਹਨਾਂ ਨੂੰ ਪੜ੍ਹਨ ਬਿਠਾਉਣਾ, ਜਾਂ ਮੈਂ ਦੇਖਣਾ ਵੀ ਤੁਸੀਂ ਕੀ ਕਰਕੇ ਆਏ ਹੋ। ਮਤਲਬ ਉਹ ਇੱਕ ਬਹੁਤ ਵੱਡੀ ਡਿਸਟਰੈਕਸ਼ਨ ਹੈ, ਮੈਨੂੰ ਲੱਗਦਾ ਅੱਧੀ ਤੁਹਾਡੀ ਮੈਂਟਲ ਹੈਲਥ, ਕਿਉਂਕਿ ਕੰਮਾਂ ਕਾਰਾਂ ਦੇ ਭੁੱਲ ਜਾਂਦਾ ਸਭ ਕੁਛ ਵੀ, ਘਰ ਬੱਚਿਆਂ ਨੂੰ ਦੇਖ ਕੇ ਤੁਹਾਨੂੰ ਸਭ ਕੁਛ ਭੁੱਲ ਜਾਂਦਾ ਵੀ ਹਾਂ ਇੱਕ ਤੁਹਾਨੂੰ ਲੱਗਦਾ ਵੀ ਘਰ ਇੱਕ ਸਕੂਨ ਹੈ ਵੀ ਹਾਂ ਸਾਡੀ ਕੋਈ ਸੁਣਦਾ ਜਾਂ ਬੱਚਿਆਂ ਦੀ ਅਸੀਂ ਸੁਣਦੇ ਹਾਂ। ਤੇ ਜਿਹੜੀ ਆਹ ਬੌਂਡਿੰਗ ਹੈ ਨਾ, ਇਹ ਬਹੁਤ ਜ਼ਰੂਰੀ ਹੈ। ਤੇ ਇੱਕ ਪਾਸੇ ਸਾਨੂੰ ਮੈਨੂੰ ਔਖਾ ਬਹੁਤ ਲੱਗਦਾ, ਸਵੇਰੇ ਮੈਂ ਗੁੱਸਾ ਕਰਕੇ ਭੇਜਦੀ ਹਾਂ, ਪਰ ਸ਼ਾਮ ਨੂੰ ਆ ਕੇ ਬੱਚਿਆਂ ਦੀ ਇਹ ਸਿੱਖਣ ਵਾਲੀ ਗੱਲ ਹੈ ਕਿ ਉਹ ਸਭ ਭੁੱਲ ਜਾਂਦੇ ਆ।
1: ਚਲੋ ਕੋਈ ਨੀ, ਨੀਂਦ ਵਧੀਆ ਆ ਜਾਂਦੀ ਹੋਣੀ ਆ ਸਵੇਰੇ ਤਾਂ। ਚਲੋ
3: ਬਸ ਫਿਰ ਮੈਂ ਕੰਮ ਤੇ ਵੀ ਆਈ ਜਾਂਦੀ ਹਾਂ ਕਿ ਮੈਂ ਐਵੇਂ ਗੁੱਸਾ ਕਰਤਾ, ਪਰ ਜਦੋਂ ਆਉਂਦੀ ਹਾਂ ਮੈਂ ਆ ਕੇ ਹਾਂਜੀ ਫਿਰ ਕਿੱਦਾਂ ਰਿਹਾ ਉਹ, ਫਿਰ ਆ ਕੇ ਉਹਨਾਂ ਨੇ ਉਹੀ ਗੱਲ ਲਾ ਲੈਣਾ ਵੀ ਚੱਲ ਠੀਕ ਹੈ। ਬਾਕੀ ਬਾਕੀ ਉੱਠਣ ਵਾਲਾ ਕੰਮ ਤੇ ਆਈ ਹੈ ਵੀ ਮੇਰੇ ਇੱਕ ਹਾਈ ਸਕੂਲ ਤੇ ਦੋ ਪ੍ਰਾਇਮਰੀ ਸਕੂਲ। ਹਾਈ ਸਕੂਲ ਵਾਲੀ ਨੂੰ ਨਾ ਉਹਦਾ ਅਲਾਰਮ 7 ਵਜੇ ਇੱਕ ਵਾਰੀ ਠਾਣਾ, ਉੱਠ ਗਈ ਨਹੀਂ ਉੱਠ ਗਈ ਉਹਦੀ ਮਰਜ਼ੀ ਹੈ, ਫਿਰ ਜੇ ਚਾਹੇ 7 ਵਜੇ ਉੱਠੇ, ਚਾਹੇ 7:15 7:30 ਵੀ 40 ਤੇ ਉਹਨੇ ਆਪਣੇ ਉਹਨੂੰ ਤਾਂ ਉਠਾਉਣ ਦੀ ਵੀ ਲੋੜ ਨਹੀਂ ਹੈ, ਉਹਨੇ ਆਪਣੇ ਆਪ ਹੀ ਉੱਠ ਜਾਣਾ।
1: ਦੇਖੋ ਇੱਕ ਘਰ ਚ ਸਾਰੀਆਂ ਐਗਜ਼ਾਮਪਲਸ ਪਈਆਂ ਨਾ।
3: ਹਾਂ ਤੇ ਤੀਜਾ 10 ਸਾਲ ਦਾ ਤੁਸੀਂ ਮੰਨੋਗੇ ਹਜੇ ਵੀ ਉਹਨੂੰ ਮੈਂ ਗੋਦੀ ਚੱਕ ਕੇ ਖਾਣਾ,
1: ਉਹ ਛੋਟਾ ਹੈ ਨਾ।
3: ਉਹ ਮੇਰੇ ਕੋਲ ਤਿੰਨੇ ਐਗਜ਼ਾਮਪਲ ਆ, ਤੇ ਜਿਹੜੀ ਪੀਚਾ ਲਈ ਆ ਉਹ ਉਹਨੇ ਆਪੇ ਉੱਠ ਜਾਣਾ, ਉਹਨੂੰ ਬਸ ਇੰਨੀ ਕੁ ਕਾਹਲ ਹੈ ਵੀ ਚਲੋ ਚਲੋ ਚਲੋ ਚਲੋ। ਤੇ ਵੱਡੀ ਤੇ ਚਲੋ ਹੁਣ ਉਹਨੇ ਮਤਲਬ ਮੈਨੂੰ ਇੱਕ ਵਾਰ ਠਾਣਾ ਆਹ ਬ੍ਰੇਕਫਾਸਟ ਆ ਕਰਕੇ ਤੁਸੀਂ ਆ ਜਾਣਾ, ਤੇ ਛੋਟੇ ਵਾਲਾ ਤੇ ਮੈਂ ਕਹਿੰਦੀ ਉਹ ਇੰਨਾ ਕੁ ਜੋਂਕ ਹੈ ਨਾ, ਮਤਲਬ ਉਹਨੇ ਉੱਠ ਕੇ ਜਰਾਬਾਂ ਦੇਖੀ ਜਾਣੀਆਂ ਵੀ ਇਹਨੂੰ ਪਾਲ ਹੈ
1: ਮਮਾਸ ਬੋਏ, ਇੱਕ ਛੋਟਾ ਤੇ ਉੱਪਰ ਚ ਬੋਏ।
3: ਇੰਨੀ ਕੁ ਮੈਂ ਖਿੱਚ ਜਾਂਦੀ ਹਾਂ ਵੀ ਤੇਰੇ ਸਾਹਮਣੇ ਪਿਆ ਇਹਨੂੰ ਚੱਕ ਲੈ ਕਰ ਲੈ ਵੀ ਹੋ ਗਿਆ। ਤੇ ਮਤਲਬ ਤਿੰਨੋਂ ਕੀ ਐਗਜ਼ਾਮਪਲ ਵੀ ਪੇਸ਼ੈਂਸ ਦੀ ਅੰਤ ਹੋ ਜਾਂਦੀ ਹੈ, ਪਰ ਇਹ ਵੀ ਇੱਕ ਇਹ ਮੈਨੂੰ ਪਤਾ ਕੱਲ ਵੀ ਮੇਰੇ ਨਾਲ ਆਈ ਹੋਣਾ ਤੇ ਹਜੇ ਵੀ ਹੁਣ ਮੈਂ ਕਰਕੇ ਆ ਰਹੀ ਹਾਂ। ਤੇ ਮਤਲਬ ਘਰ ਦੀ ਇਹੀ ਕਹਾਣੀ ਹੈ ਕਿ ਐਂ ਚੱਲਣਾ ਤੇ ਇਹਨੂੰ ਪੇਸ਼ੈਂਸ ਨਾਲ ਆਪਾਂ ਟਾਈਮ ਕੱਢੀਏ। ਹਰ ਬੱਚੇ ਨਾਲ ਡਿਫਰੈਂਟ ਫਾਰਮੂਲਾ ਲੱਗਣਾ ਤੇ ਹਰ ਬੱਚਾ ਡਿਫਰੈਂਟ ਹੈ, ਤੇ ਕੋਈ ਵੀ ਇੱਕ ਸੈੱਟ ਫਾਰਮੂਲਾ ਇੱਕ ਪਰਿਵਾਰ ਚ ਲਾਗੂ ਹੋ ਹੀ ਨਹੀਂ ਸਕਦਾ। ਤੁਸੀਂ ਆਪਣੀ ਸਿਚੁਏਸ਼ਨ ਦੇਖੋ, ਬੱਚੇ ਦੀ ਪਰਸਨੈਲਿਟੀ ਦੇਖੋ, ਉਹ ਦੇਖੋ ਕਿ ਤੁਹਾਡੇ ਵਾਸਤੇ ਕੀ ਵਰਕ ਬੈਸਟ ਕਰ ਰਿਹਾ। ਇਹ ਬਥੇਰੀ ਸਾਰੀ ਥਿਓਰੀਜ਼ ਹੈ, ਬੜਾ ਸਾਰਾ ਕੁਝ ਹੈ, ਪਰ ਤੁਸੀਂ ਇਹ ਦੇਖੋ ਤੁਹਾਡੇ ਘਰ ਵਿੱਚ ਕੀ ਐਪਲੀਕੇਬਲ ਹੈਗਾ। ਤੁਹਾਡਾ ਹਸਬੈਂਡ ਸ਼ਿਫਟ ਵਰਕ ਹੈ
1: ਜੀ,
3: ਸ਼ਿਫਟ ਵਰਕਰ ਹੈ, ਤੁਸੀਂ ਕਿੱਦਾਂ ਦੇਖਣਾ ਇਹ ਤੁਸੀਂ ਆਪਣੀ ਥਿਓਰੀ ਆਪ ਬਣਾਉਣੀ ਵੀ ਤੁਹਾਡੇ ਘਰ ਚ ਇੱਕ ਬੱਚੇ ਦਾ ਤੁਹਾਡੀ ਪਰਵਿਸ਼ ਡਿਫਰੈਂਟ ਹੁੰਦੀ ਹੈ, 3 ਬੱਚੇ 2 ਬੱਚੇ ਵੀ ਕਿਵੇਂ ਤੁਸੀਂ ਮੈਨੇਜ ਕਰਨਾ, ਤੁਹਾਡਾ ਸ਼ਿਫਟ ਵਰਕ ਹੈ, ਈਵਨਿੰਗ ਵਰਕ ਹੈ, ਵਰਕ ਫਰੋਮ ਹੋਮ ਹੈ, ਤੇ ਇਹ ਤੁਹਾਨੂੰ ਆਪਣੇ ਆਪ ਦੇਖਣਾ ਵੀ ਤੁਹਾਡੇ ਬੱਚੇ ਸਾਨੂੰ ਕੀ ਤੁਹਾਨੂੰ ਵਰਕ ਕਰ ਰਿਹਾ।
1: ਬਿਲਕੁਲ
3: ਬਾਕੀ ਬੈਕ।
1: ਤੇ ਪ੍ਰੀਤੀ ਜੀ ਇੱਕ ਜਾਂਦੇ ਹੋਏ ਤੁਸੀਂ ਇਦਾਂ ਵੀ ਕਹਿੰਦੇ ਹੁੰਦੇ ਆ ਜਰਾਬਾਂ ਪਾਲਾ ਇਹਨਾਂ ਨੇ ਆਪ ਨੀ ਪੈਰਾਂ ਚ ਪੈ ਜਾਣਾ,
0: ਸਾਂਝੇ ਕਰ ਰਹੇ ਹੋ, ਥੈਂਕ ਯੂ ਤੁਹਾਡਾ। ਇੱਕ ਬ੍ਰੇਕ ਲੈ ਕੇ ਆਪਾਂ ਵਾਪਸੀ ਕਰਦੇ ਹਾਂ ਰੇਡੀਓ ਹਾਂਜੀ 1674
1: AM।
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
2: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ
3: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ ਤੇ ਤੂੰ ਕਿਸ ਤਰ੍ਹਾਂ ਟੱਪ ਆਇਆ
2: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ
4: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ
2: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ
5: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ
2: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ ਫਿਲਮ ਇਸ਼ਕਨਾਮਾ
6: ਸੋਨਾ ਚਾਹੀਦਾ
7: ਭਰੋਸਾ ਚਾਹੀਦਾ
6: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਵੈਲਰਜ਼ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 2 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਵੈਲਰਜ਼ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493536042
8: ਓ ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
9: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
8: ਫਿਰ ਲਵਾਈਏ ਕਿੱਥੋਂ
9: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
8: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
10: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
11: 0433-280-252 ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁੰਨਾ ਜੁਲਰਸ 99 ਮੇਨ ਰੋਡ ਵੈਸਟ ਸੇਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
12: ਭੈਣਜੀ ਕੀ ਹਾਲ ਹੈ ਪਿੱਠ ਦਰਦ ਦਾ
13: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
12: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-492
14: ਟੈਨਸ਼ਨ ਮੇਰੀ ਟੈਨਸ਼ਨ
15: ਕੀ ਹੋਇਆ
14: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
15: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ ਵੀਵਾ ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
14: ਜਾਂ 90-77-97-33
15: ਜਾਂ ਈਮੇਲ info@vivaimmigration.com.au
14: ਯਾਦ ਰੱਖੋ 9077-9733
15: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ ਹਰ ਕਦਮ

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਤੇ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਗੱਲਾਂ ਬਾਤਾਂ ਸਾਡੀਆਂ ਪੇਰੈਂਟਿੰਗ ਦੇ ਬਾਰੇ ਚੱਲ ਰਹੀਆਂ ਨੇ, ਜਿਹਦੇ ਉੱਤੇ ਕਿ ਆਪਾਂ ਜਿੰਨੀ ਗੱਲ ਕਰ ਲਈਏ ਉਨੀ ਥੋੜ੍ਹੀ ਮੇਰੇ ਨਾਲ ਨੇ ਸੁਖਪਾਲ
1: ਜੀ। ਬਿਲਕੁਲ, ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਆ ਕਿ ਪੇਰੈਂਟਿੰਗ ਇੱਕ ਹਾਰਡ ਜੋਬ ਆ, ਇੱਕ ਸੱਚੀ ਤੁਹਾਨੂੰ ਲੱਗਦਾ ਹੈ ਕਿ ਪੇਰੈਂਟ ਬਣਨਾ ਬਹੁਤ ਮੁਸ਼ਕਿਲ ਆ, ਅਤੇ ਕਿ ਸੋਫਟ ਪੇਰੈਂਟ ਗੁੱਡ ਹੁੰਦੇ ਆ ਕਿ ਜਿਹੜੇ ਸਟ੍ਰਿਕਟ ਪੇਰੈਂਟ ਆ ਉਹ ਗੁੱਡ ਹੁੰਦੇ ਆ। ਸਾਡੇ ਸਰੋਤੇ ਸਾਡੇ ਨਾਲ ਸ਼ੇਅਰ ਕਰ ਰਹੇ ਆ ਆਪਣੇ ਵਿਚਾਰ, ਅਤੇ ਦੇਖਦੇ ਹਾਂ ਅੱਗੇ ਸਾਨੂੰ ਕਿਸ ਨੇ ਕੀਤੀ ਆ ਕਾਲ, ਅਤੇ ਕਿਹੜੀ ਗੱਲਬਾਤ ਉਹ ਸਾਡੇ ਨਾਲ ਜਿਹੜੀ ਆ ਕਰਨਾ ਚਾਹੁੰਦੇ, ਕਿਹੜਾ ਵਿਚਾਰ ਉਹ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਆ।
0: ਜੀ ਬਿਲਕੁਲ, ਧੰਨਵਾਦ ਤੁਹਾਡਾ ਸਿਮਨ ਜੀ। ਕਹਿੰਦੇ ਨੇ ਕਿ ਵੱਡਿਆਂ ਬੱਚਿਆਂ ਨੂੰ ਵੀ ਕਹਿੰਦੇ ਨੇ ਕਿ ਆਪ ਹੀ ਉਠਾਉਣਾ ਪੈਂਦਾ ਵਾ, 18 ਟੱਪ ਦੇ ਕੁਛ ਫਰਕ ਪੈ ਜਾਂਦਾ ਵਾ ਅਤੇ ਉਹ ਜ਼ਿੰਮੇਵਾਰ ਹੋ ਜਾਂਦੇ ਨੇ। ਬਲਜੀਤ ਜੀ ਦੇ ਨਾਲ ਸਹਿਮਤ ਹਾਂ, ਫਿਰ 18 ਫਿਰ ਬੱਚੇ ਥੋੜ੍ਹੀ ਰਹੇ, ਫਿਰ ਤਾਂ ਉਹ ਮਤਲਬ ਹੋ ਗਏ, ਅਡਲਟ ਹੋ ਗਏ ਨਾ, ਫਿਰ ਤਾਂ ਉਹ ਉੱਠਣਾ ਹੀ ਆ। ਚਲੋ, ਮੇਰੇ 4 ਬੱਚੇ ਨੇ, ਵੱਡੀ ਬੇਟੀ 19 ਸਾਲ ਦੀ ਹੈ ਅਤੇ 2 ਸਾਲ ਪਹਿਲਾਂ ਕਹਿੰਦੇ ਕਿ ਮੈਨੂੰ ਸਵੇਰ ਵੇਲੇ ਉਸਨੂੰ ਉਠਾਉਣ ਦੇ ਵਿੱਚ ਬੜੀ ਮੁਸ਼ਕਲ ਆਉਂਦੀ ਸੀ ਅਤੇ ਹੁਣ ਉਹ ਆਪੇ 5 ਵਜੇ ਉਹ ਉੱਠ ਜਾਂਦੀ ਹੈ। ਦੂਸਰੀ ਬੇਟੀ 13 ਸਾਲ ਦੀ ਆ ਅਤੇ ਉਸਨੂੰ ਕਈ ਵਾਰ ਉੱਠਣ ਲਈ ਕਹਿਣਾ ਪੈਂਦਾ, ਅਤੇ ਤੀਸਰੀ ਜੋ 11 ਸਾਲ ਦੀ ਆ ਉਹ ਵੀ ਕਹਿੰਦੇ ਕਿ ਆਪੇ ਉੱਠ ਪੈਂਦੀ ਆ। ਅਸਲ ਵਿੱਚ ਸਾਰੇ ਬੱਚੇ ਵੱਖਰੇ ਵੱਖਰੇ ਸੁਭਾਅ ਦੇ ਨੇ, ਸਮਾਂ ਪਾ ਕੇ ਅਤੇ ਉਹ ਸੁਧਰ ਜਾਂਦੇ ਨੇ, ਪਰ ਸਾਨੂੰ ਕੋਸ਼ਿਸ਼ ਨਹੀਂ ਛੱਡਣੀ ਚਾਹੀਦੀ। ਇਸ ਤੋਂ ਇਲਾਵਾ ਤੁਹਾਨੂੰ ਉਹ ਉਹਦੇ ਇਲੈਕਟ੍ਰਿਕ ਡਿਵਾਈਸ ਜਿਹੜੇ ਨੇ ਉਹ ਨਿਸ਼ਚਿਤ ਸਮੇਂ ਦੇ ਉੱਤੇ ਬੰਦ ਕਰ ਦੇਣੇ ਚਾਹੀਦੇ ਨੇ। ਧੰਨਵਾਦ ਜੀ ਤੁਹਾਡਾ ਆਪਣਾ ਐਕਸਪੀਰੀਅੰਸ ਸਾਂਝੇ ਕਰਨ ਦੇ ਲਈ। ਅਤੇ ਦਿਆ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਸਤਿ ਸ਼੍ਰੀ ਅਕਾਲ ਸੁੱਖ ਜੀ, ਅਤੇ ਬਹੁਤ ਵਧੀਆ ਵਿਸ਼ਾ ਜੀ। ਕਹਿੰਦੇ ਕਿ ਮੇਰੇ ਖਿਆਲ ਦੇ ਵਿੱਚ ਬੱਚਿਆਂ ਦੀ ਪਾਲਣ ਪੋਸ਼ਣਾਂ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਹੇਠਾਂ ਦਿੱਤੀਆਂ ਮੁਸ਼ਕਲਾਂ ਦੇ ਨਾਲ 2-4 ਹੁੰਦੇ ਹਾਂ, ਜਿਵੇਂ ਕਿ ਬੱਚਿਆਂ ਦੇ ਵਿੱਚੋਂ ਆਪਣੀ ਛਵੀ ਯਾਨੀ ਕਿ ਆਪਣੀ ਪ੍ਰੋਜੈਕਸ਼ਨ ਲੱਭਣਾ ਕਿ ਜੋ ਅਸੀਂ ਨਹੀਂ ਕਰ ਸਕੇ ਉਹ ਕਰਨਾ। ਅਤੇ ਜਦੋਂ ਅਸੀਂ ਇੰਨਾ ਜਿੱਡੇ ਹੁੰਦੇ ਸੀ ਤਾਂ ਜੋ ਕਰਦੇ ਸੀ ਬੱਚੇ ਵੀ ਉਹੀ ਕਰਨ, ਇਹ ਇਹਨਾਂ ਹਾਲਾਤਾਂ ਦੇ ਵਿੱਚ ਸੰਭਵ ਨਹੀਂ ਹੋ ਸਕਦਾ। ਇਹਨਾਂ ਹਾਲਾਤਾਂ ਦੇ ਵਿੱਚ ਕਿਤੇ ਨਾ ਕਿਤੇ ਨੰਬਰ 2 ਕਿਤੇ ਨਾ ਕਿਤੇ ਬੱਚਿਆਂ ਦਾ ਵਾਹ ਗੋਰਿਆਂ ਦੇ ਕਲਚਰ ਦੇ ਨਾਲ ਸਾਡੇ ਤੋਂ ਜ਼ਿਆਦਾ ਪੈਂਦਾ, ਉਹ ਪ੍ਰਭਾਵ ਵੀ ਕਬੂਲਦੇ ਨੇ। ਅਸੀਂ ਬਤੌਰ ਮਾਪੇ ਇਸ ਚੀਜ਼ ਤੋਂ ਫਿਕਰਮੰਦ ਰਹਿੰਦੇ ਹਾਂ ਕਿ ਸਕੂਲੋਂ ਘਰ ਪਰਤਣ ਦੇ ਉੱਤੇ ਬੱਚਿਆਂ ਦੇ ਇੰਡੀਅਨ ਕਲਚਰ ਵਾਲਾ ਸਵਿੱਚ ਔਨ ਹੋਇਆ ਵੇਖਣਾ ਲੋਚਦੇ ਹਾਂ। ਨੰਬਰ 3, ਇੱਥੋਂ ਦੇ ਬੱਚੇ ਤੁਹਾਡਾ ਚੁੱਪ ਚਾਪ ਨਿਰੀਖਣ ਅਤੇ ਅਵੈਲੂਏਸ਼ਨ ਕਰਦੇ ਰਹਿੰਦੇ ਨੇ, ਉਹ ਵੇਖਦੇ ਨੇ ਕਿ ਤੁਹਾਡੀ ਕਥਨੀ ਅਤੇ ਕਰਨੀ ਦੇ ਵਿੱਚ ਕਿੰਨਾ ਕੁ ਫਰਕ ਹੈ, ਤੁਹਾਡੀਆਂ ਕਦਰਾਂ ਕੀਮਤਾਂ ਮੋਰਲ ਵੈਲਿਊ ਕੀ ਨੇ। ਮਾਪਿਆਂ ਦਾ ਵੀ ਹਰ ਵੇਲੇ ਨਿਰੀਖਣ ਹੁੰਦਾ ਰਹਿੰਦਾ ਹੈ ਅਤੇ ਇਹ ਚੀਜ਼ਾਂ ਨਿਸ਼ਚਿਤ ਕਰਦੀਆਂ ਨੇ ਕਿ ਉਹਨਾਂ ਦੇ ਮਨਾਂ ਦੇ ਵਿੱਚ ਤੁਹਾਡੀ ਕਿੰਨੀ ਕੁ ਰਿਸਪੈਕਟ ਬਣੂਗੀ। ਬਾਕੀ ਸਾਡੀ ਜਨਰੇਸ਼ਨ ਅਜਿਹੀ ਪਹਿਲੀ ਜਨਰੇਸ਼ਨ ਹੈ ਜਿਨ੍ਹਾਂ ਨੂੰ ਕਿ ਪੇਰੈਂਟਿੰਗ ਵੀ ਸਿੱਖਣੀ ਪੈ ਰਹੀ ਹੈ। ਅਸੀਂ ਮਾਂ ਪਿਓ ਨੂੰ ਆਪ ਪਿੱਛੇ ਛੱਡ ਆਏ ਅਤੇ ਸਾਡੇ ਬੱਚਿਆਂ ਦੀ ਸੋਚ ਸਾਥੋਂ ਵੱਖਰੀ ਹੁੰਦੀ ਜਾ ਰਹੀ ਹੈ। ਸਾਡੇ ਹੱਥ ਕੁਛ ਵੀ ਨਹੀਂ ਰਿਹਾ, ਜਿਵੇਂ ਕਿ ਇੱਕ ਸ਼ੇਰ ਆ ਕਿ ਨਾ ਖੁਦਾ ਹੀ ਮਿਲਾ ਨਾ ਵਸਲੇ ਸਨਗ, ਨਾ ਇੱਧਰ ਕੇ ਰਹੇ ਨਾ ਉੱਧਰ ਕੇ ਰਹੇ। ਬਹੁਤ ਧੰਨਵਾਦ, ਥੈਂਕ ਯੂ ਤੁਹਾਡਾ ਦਿਆ ਜੀ। ਇੱਕ ਵਾਰੀ ਫਿਰ ਤੋਂ ਬਹੁਤ ਸੋਹਣਾ ਵਧੀਆ ਤਰੀਕੇ ਦੇ ਨਾਲ ਤੁਸੀਂ ਜਿਹੜਾ ਭੇਜਿਆ ਆਪਣਾ ਮੈਸੇਜ ਬਣਾ ਕੇ ਇਸ ਵਿਸ਼ੇ ਦੇ ਉੱਤੇ, ਬਹੁਤ ਮਿਹਰਬਾਨੀ। ਸਿਮਰਨ ਜੀ ਕਹਿੰਦੇ ਨੇ ਕਿ ਫਰਸ਼ੀ ਸਲਵਾਰ ਵਾਲੀ ਮਾਸੀ ਦੀ ਗੱਲ ਤੋਂ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ, ਫੈਸ਼ਨ ਵਾਲੀਆਂ ਗੱਲਾਂ ਨਾ ਹੀ ਕਰੋ ਤਾਂ ਵਧੀਆ।
1: ਹੁਣ ਮੈਂ ਜੀ ਤੁਹਾਡਾ ਨਾਂ ਨਹੀਂ ਸੀ ਲਿਆ ਤੇ ਹੁਣ ਤੁਸੀਂ ਆਪ ਆ ਗਏ ਹੋ।
0: ਧੰਨਵਾਦ, ਮਿਹਰਬਾਨੀ ਜੀ ਤੁਹਾਡੀ। ਅਤੇ ਰਾਜਵਿੰਦਰ ਕੌਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਕਿ ਸੁੱਖ ਜੀ, ਮੇਰੇ ਹਸਬੈਂਡ ਕਹਿੰਦੇ ਮਨਵੀਰ ਸਿੰਘ ਦਾ 47ਵਾਂ ਅੱਜ ਜਨਮਦਿਨ ਹੈ ਅਤੇ ਆਪਣੀਆਂ ਪਲੀਜ਼ ਦੁਆਵਾਂ ਦਿਓ। ਬਹੁਤ ਬਹੁਤ ਧੰਨਵਾਦ। ਹਾਂਜੀ ਜ਼ਰੂਰ ਜੀ, ਅਤੇ ਨਾਲ ਅੱਜ ਦੇਸ਼ ਬੰਧੂ ਭਾਰਦਵਾਜ ਜੀ ਦਾ ਵੀ ਜਨਮਦਿਨ ਹੈ ਅਤੇ ਦੁਆਵਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਡੀਅਰ ਦੇਸ਼ ਬੰਧੂ ਭਾਰਦਵਾਜ ਜੀ ਐਂਡ ਮਨਵੀਰ ਸਿੰਘ ਜੀ, ਹੈਪੀ ਬਰਥਡੇ ਟੂ ਯੂ, ਬਹੁਤ ਬਹੁਤ ਵਧਾਈਆਂ ਜੀ।
1: ਜੀ ਮਨਵੀਰ ਜੀ ਅਤੇ ਦੇਸ਼ ਬੰਧੂ ਭਾਰਦਵਾਜ ਜੀ, ਤੁਹਾਨੂੰ ਤੁਹਾਡੇ ਜਨਮਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ। ਤੁਹਾਨੂੰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤੁਸੀਂ ਦੁਨੀਆ ਦੀ ਜਿਹੜੀ ਹਰੇਕ ਖੁਸ਼ੀ ਆ ਉਹ ਤੁਹਾਨੂੰ ਮਿਲੇ, ਇਹੀ ਸਾਡੀ ਅਰਦਾਸ ਆ ਸਾਰੇ ਰੇਡੀਓ ਹਾਂਜੀ ਦੀ ਟੀਮ ਵੱਲੋਂ। ਹੈਪੀ ਬਰਥਡੇ ਟੂ ਯੂ
0: ਜੀ, ਬਹੁਤ ਬਹੁਤ ਵਧਾਈਆਂ। ਅਤੇ ਦੇਸ਼ਬੰਧੂ ਭਾਰਦਵਾਜ ਜੀ ਦਾ ਆਪਣਾ ਜਨਮਦਿਨ ਨਹੀਂ ਆ, ਸੋਰੀ, ਇਹਨਾਂ ਦੇ ਮਤਲਬ ਲਿਖੇ ਇੱਕ ਮਾਫ ਰਾ ਕੇ ਆ, ਅਤੇ ਹੁਣ ਮੈਂ ਜਦੋਂ ਸਾਰਾ ਖੋਲਿਆ ਅਤੇ ਉਹਦੇ 'ਚੋਂ ਇਹ ਨਿਕਲਿਆ ਵੀ ਇਹਨਾਂ ਦੇ ਵਾਈਫ ਦਾ ਅੱਜ ਜਨਮਦਿਨ।
1: ਓਹ ਨਾਈਸ,
0: ਠੀਕ ਹੈ। ਸੋ ਬਹੁਤ ਬਹੁਤ ਵਧਾਈਆਂ ਜੀ। ਅਤੇ ਕਹਿੰਦੇ ਨੇ ਕਿ ਅੱਛਾ ਉਹਨਾਂ ਦਾ ਨਾਮ ਹੈ ਮੀਤੂ ਜੀ, ਮੀਤੂ ਜੀ ਤੁਹਾਨੂੰ ਵੀ ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ। ਤੇ ਉਮਰ ਇਹਨਾਂ ਨੇ ਲਿਖਤੀ ਪਰ ਕਹਿੰਦੇ ਦੱਸੀ ਦੀ ਨਹੀਂ ਹੁੰਦੀ, ਲੇਡੀਜ਼ ਦੀ
1: ਨਹੀਂ ਹੈਗੀ। ਤੇ ਮੀਤੂ ਜੀ ਢੇਰ ਸਾਰੇ ਤੁਹਾਨੂੰ ਗਿਫਟਸ ਮਿਲਣ, ਬਾਕੀ ਦੁਆਵਾਂ ਦੇ ਨਾਲ ਇਹ ਲੇਡੀਜ਼ ਨੂੰ ਜ਼ਿਆਦਾ ਉਮੀਦ ਹੁੰਦੀ ਨਹੀਂ ਹੁੰਦੀ
0: ਓਕੇ ਓਕੇ
1: ਜ਼ਰੂਰਤ ਹੁੰਦੀ ਆ ਰਣਜੋਤ ਜੀ
0: ਤੇ ਜਸਵੀਰ ਜੀ ਕਹਿੰਦੇ ਨੇ ਕਿ ਮੇਰਾ ਨੈਫੀ ਵੀ ਕੈਨੇਡਾ ਦੇ ਵਿੱਚ ਆ ਤੇ ਉਸ ਤੋਂ ਕਹਿੰਦੇ ਕਿ ਪ੍ਰੈਸ ਉਹ ਵੀ ਪ੍ਰੋਟੈਸਟ ਦਾ ਹਿੱਸਾ ਹੈ ਆਲ ਸਟੂਡੈਂਟਸ ਬਹੁਤ ਵਰੀਡ ਨੇ ਹੁਣ ਕੈਨੇਡਾ ਦੇ ਵਿੱਚ ਜਿਹੜੀ ਤੁਸੀਂ ਗੱਲ ਕਰ ਰਹੇ
1: ਜੀ
0: ਗੁਰਸੇਵਕ ਜੀ ਕਹਿੰਦੇ ਨੇ ਕਿ ਅੱਛਾ ਇਹਨਾਂ ਨੇ ਸ਼ਬਦਾਂ ਦਾ ਭੇਜਿਆ ਵਾ ਹੱਠ ਕਹਿੰਦੇ ਜਿੱਦ ਹੋਊਗਾ ਡਰ ਹਲੀਮੀ ਨਿਮਰਤਾ ਹੋਕਾ ਹੌਂਕਣਾ ਥੱਕ ਜਾਣਾ ਅਤੇ ਹੱਡ ਹਰਾਮ ਕੰਮ ਚੋਰ ਤੇ ਰਾਕੇਸ਼ ਜੀ ਕਹਿੰਦੇ ਨੇ ਕਿ ਹੱਸਦੇ ਵੱਸਦੇ ਰਹੋ ਚੜ੍ਹਦੀ ਕਲਾ 'ਚ ਰਹੋ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ ਧੰਨਵਾਦ ਜਸਪ੍ਰੀਤ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ ਅਤੇ ਬੱਚੇ ਆ ਓਕੇ ਥੈਂਕ ਯੂ ਜੀ ਮਿਹਰਬਾਨੀ ਇੱਕ ਨਾ ਮੈਨੂੰ ਲੱਗਦਾ ਸਾਰਿਆਂ ਦੇ ਵਿੱਚੋਂ ਜਿਹੜੀ ਇੱਕ ਕੋਮਨ ਪ੍ਰੋਬਲਮ ਹੈ ਜਿਹੜੀ ਸਾਡੇ ਵੱਡਿਆਂ ਦੀ ਵੀ ਆ ਅਤੇ ਉਹੀ ਆਪਾਂ ਜਿਹੜੀ ਬੱਚਿਆਂ ਦੇ ਵਿੱਚ ਵੀ ਪਾਸ ਹੋਣ ਕੀਤੀ ਹੈ ਕੋਈ ਹੋ ਸਕਦਾ ਉਹਨੂੰ ਸਰ ਕਰ ਪਾਇਆ ਹੋਵੇ ਕੋਈ ਨਾ ਕਰਦਾ ਹੋਵੇ ਕਿਸੇ ਨੂੰ ਇਹ ਲੱਗਦਾ ਹੋਵੇ ਹੁਣ ਬਹੁਤੇ ਵੀ ਕਰਦੇ ਵੀ ਨਹੀਂ ਇੱਦਾਂ ਹੀ ਆ ਉਮਰ ਦੇ ਨਾਲ ਆਪੇ ਠੀਕ ਹੋ ਜਾਣਾ ਵਾ ਜਿੱਦਾਂ ਦੇ ਹਾਲਾਤ ਆ ਉਸੇ ਤਰੀਕੇ ਦੇ ਨਾਲ ਹੌਲੀ ਹੌਲੀ ਸਾਨੂੰ ਉਹੀ ਸੱਚ ਲੱਗਣ ਲੱਗ ਪੈਂਦਾ ਸਭ ਤੋਂ ਵੱਡੀ ਪ੍ਰੋਬਲਮ ਮੈਨੂੰ ਇਹ ਲੱਗਦੀ ਆ ਸਾਡੀ ਨਾ ਜਿਹੜੀ ਸਵੇਰੇ ਉੱਠਣ ਦੀ ਜਿਹੜੀ ਪ੍ਰੋਬਲਮ ਹੈ ਟਾਈਮ ਮੈਨੇਜਮੈਂਟ ਸਾਡੀ ਪੰਕਚੁਅਲਿਟੀ ਹੁਣ ਇਹ ਜਿੰਨੇ ਵੀ ਰੌਲੇ ਰੱਪੇ ਵਾਲੇ ਸਵੇਰੇ ਸਵੇਰੇ ਚੀਕ ਝਾੜੇ ਵਾਲੇ ਮਸਲੇ ਆ ਨਾ ਉਹ ਸਾਰੇ 5 ਮਿੰਟਾਂ ਦੇ ਨਾਲ ਸੋਲਵ ਹੁੰਦੇ ਹੁੰਦੇ ਆ ਵੀ ਸਿਰਫ ਤੁਸੀਂ ਸੋਚਦੇ ਤੁਸੀਂ ਦਿਨੇ ਇਹੋ ਹੀ ਹੋ ਵੀ ਕੱਲ੍ਹ ਜੇ 5 ਮਿੰਟ ਕਿਤੇ ਪਹਿਲਾਂ ਉੱਠ ਪਈਏ ਨਾ ਜਾਂ ਬੱਚੀ ਨੂੰ 5 ਮਿੰਟ ਪਹਿਲਾਂ ਉਠਾ ਲਈਏ
1: ਅਤੇ
0: ਫਿਰ ਥੋੜ੍ਹਾ ਜਿਹਾ ਕਿਉਂਕਿ ਅਸਲ ਦੇ ਵਿੱਚ ਸਟ੍ਰੈਸ ਕੀ ਆ ਸਵੇਰੇ ਸਵੇਰੇ ਚੀਕ ਝਾੜਾ ਕੀ ਆ ਉਹ ਇਹੋ ਹੀ ਵੀ ਆਪਾਂ ਲੇਟ ਹੋ ਗਏ ਬੱਚੇ ਨੂੰ ਸਕੂਲ ਛੱਡਣਾ ਫਿਰ ਅਸੀਂ ਆਪਣੇ ਸਕੂਲ ਜਾਣਾ ਟ੍ਰੈਫਿਕ ਦੇ ਵਿੱਚ ਵੀ ਤੁਸੀਂ ਖਿਜੇ ਨਿਕਲਣਾ ਤੁਸੀਂ ਸੜਕਾਂ ਦੇ ਉੱਤੇ ਸੋ ਤੁਹਾਡੇ ਕਾਫੀ ਮਸਲੇ ਹੱਲ ਹੋ ਜਾਂਦੇ ਜੇ ਇਸ ਮਸਲੇ ਨੂੰ ਆਪਾਂ ਹੱਲ ਕਰ ਲਈਏ ਕੋਸ਼ਿਸ਼ ਕਰਕੇ 5 ਮਿੰਟ ਤੁਸੀਂ ਖਿਸਕਾਓ ਮੈਨੂੰ ਪਤਾ ਤੁਹਾਨੂੰ ਸਾਰਿਆਂ ਨੂੰ ਅਤੇ ਸਾਨੂੰ ਹਰ ਇੱਕ ਨੂੰ ਅਹਿਸਾਸ ਹੈ ਇਸ ਚੀਜ਼ ਦਾ ਵੀ ਮਸਲਾ ਇਹ ਹੈਗਾ
1: ਬਿਲਕੁਲ
0: ਪਰ ਹੌਲੀ ਹੌਲੀ ਤੁਸੀਂ ਕਿਤੇ ਨਾ ਕਿਤੇ ਜਾ ਕੇ ਅਤੇ ਸਰੈਂਡਰ ਕਰ ਹੀ ਦਿੰਦੇ ਹਾਂ ਆਪਾਂ ਸਾਰੇ ਸਰੈਂਡਰ ਕਰ ਦਿੰਦੇ ਹਾਂ ਕੋਈ ਨਹੀਂ ਚਲੋ ਠੀਕ ਆ ਅਗਲੇ ਦਿਨੇ ਜ਼ਰੂਰ ਤੁਹਾਡੇ ਮਨ 'ਚ ਆਉਂਦੀ ਆ ਰਾਤ ਨੂੰ ਸੌਣ ਲੱਗਿਆ ਮਨ 'ਚ ਆਉਂਦੀ ਹੈ ਪਰ ਸਵੇਰੇ ਜਦੋਂ ਆਪਾਂ ਉੱਠਣਾ ਉਦੋਂ ਫਿਰ ਆਪਾਂ ਭੁੱਲ ਜਾਣਾ ਇੱਕ ਚੀਜ਼ ਜਿਹਦੇ ਵਿੱਚੋਂ ਆਪਾਂ ਬਚ ਬਚਾ ਕੇ ਆਪਣੇ ਆਪ ਨੂੰ ਨਾ ਮੱਖਣ ਦੇ ਵਿੱਚੋਂ ਵਾਲ ਵਾਂਗੂ ਆਪਾਂ ਕੱਢ ਕੇ ਪਾਸੇ ਰੱਖ ਲੈਂਦੇ ਹਾਂ ਉਹ ਆ ਸਾਡਾ ਆਪਣਾ ਕਸੂਰ ਅਤੇ ਸਾਡਾ ਆਪਣਾ ਕਸੂਰ ਮੈਂ ਨਹੀਂ ਕਹਿੰਦਾ ਸਾਰਿਆਂ ਦਾ ਹੋਊਗਾ ਪਰ ਬਹੁਤਿਆਂ ਦਾ ਸਾਡਾ ਕਿੱਥੇ ਕਸੂਰ ਹੁੰਦਾ ਕਿਉਂਕਿ ਬੱਚਿਆਂ ਨੇ ਥੋੜ੍ਹੀ ਪਹਿਲਾਂ ਉੱਠਣਾ ਤੁਸੀਂ ਬੱਚਿਆਂ ਤੋਂ ਪਹਿਲਾਂ ਉੱਠਣਾ ਹੁੰਦਾ
1: ਬਿਲਕੁਲ
0: ਤੁਸੀਂ ਆਪ ਇਮਾਨਦਾਰੀ ਦੇ ਨਾਲ ਸੋਚੋ ਕਿ ਕੀ ਤੁਸੀਂ ਆਪ ਟਾਈਮ ਨਾਲ ਉੱਠੇ ਤੁਸੀਂ ਬੱਚੇ ਤੋਂ ਤਾਂ ਪਹਿਲਾਂ ਉੱਠ ਪਏ ਹੋ ਪਰ ਕੀ ਤੁਸੀਂ
1: ਪਹਿਲਾਂ ਉੱਠਣਾ ਚਾਹੀਦਾ
0: ਹਾਂ ਕੀ ਤੁਸੀਂ ਆਪ ਉੱਠੇ ਹੋ ਪਹਿਲਾਂ ਇਸ ਚੀਜ਼ ਦਾ ਜਵਾਬ ਆਪਣੇ ਆਪ ਤੋਂ ਆਪ ਦੇ ਲਈ ਲਓ ਅਤੇ ਫਿਰ ਆਪਾਂ ਅੱਗੇ ਸੋਚੀਏ ਵੀ ਬੱਚੇ ਦੇ ਲਈ ਕੀ ਕਰਨਾ ਜੇ ਤੁਸੀਂ ਨਹੀਂ ਉਸ ਚੀਜ਼ ਨੂੰ ਠੀਕ ਕਰ ਸਕਦੇ ਅਤੇ ਉਹ ਵੀ ਤੁਹਾਡਾ ਹੀ ਧੀ ਪੁੱਤ ਹੈ ਅਤੇ ਸਮਰ ਦੇ ਮੰਮੀ ਮੈਨੂੰ ਲੱਗਦਾ ਆਏ ਨੇ ਅੱਜ ਕਿਉਂਕਿ ਅੱਜ ਤਾਂ ਮੰਮੀਆਂ ਦਾ ਹੀ ਆ ਨਾ ਡੈਡੀਆਂ ਨੂੰ ਕੀ ਲੈਣ ਦੇਣਾ
1: ਪਿਆ ਮੈਨੂੰ ਵੀ ਇੱਦਾਂ ਫੀਲ ਹੋਇਆ ਸੀ ਵਿੱਚ ਮੈਂ ਕਿਹਾ ਅੱਜ ਮੰਮੀਆਂ ਹੀ ਆਊਗੀਆਂ ਤੇ ਫਿਰ ਮੈਂ ਕਿਹਾ ਪਤਾ ਨਹੀਂ ਕਿਉਂਕਿ ਡੈਡੀ ਇੰਨਾ ਪਾਰਟਿਸਿਪੇਟ ਕਰਦੇ ਨੇ
0: ਕਰਦੇ ਹੈਗੇ ਪਾਲਣ ਪੋਸ਼ਣ ਕਰਦੇ ਪਰ ਨਾ ਸਾਡੇ ਸਮਾਜ ਦਾ ਜਿੱਦਾਂ ਸੁੱਖ ਜੀ ਤਾਣਾ ਬਾਣਾ ਹੈ ਨਾ ਪਹਿਲੀ ਗੱਲ ਤਾਂ ਘੱਟ ਨੇ ਪਰ ਜੇ ਕਰਦੇ ਵੀ ਨੇ ਨਾ ਤਾਂ ਸਾਡਾ ਇਹ ਆ ਵੀ ਅਸੀਂ ਹਾਲੇ ਵੀ ਉਸ ਚੀਜ਼ ਤੋਂ ਨਹੀਂ ਪਲਟੇ ਅਸੀਂ ਕਹਿ ਦਿੰਦੇ ਵੀ ਹਾਂ ਹੁਣ ਦੋਵਾਂ ਦਾ ਹੀ ਹੱਕ ਆ ਹੁਣ ਅੱਜ ਕੱਲ੍ਹ ਪਿਓ ਵੀ ਪਾਲਦੇ ਨੇ ਦੋਵਾਂ ਦਾ ਸਾਵਾਂ ਕਰਨਾ ਚਾਹੀਦਾ ਸਾਰੀਆਂ ਗੱਲਾਂ ਬਾਤਾਂ ਸਿਰ ਮੱਥੇ ਪਰ ਜਦੋਂ ਕਿਤੇ ਕੋਈ ਦਿੱਖ ਪੇ ਕਰਦਾ ਤਾਂ ਫਿਰ ਅਸੀਂ ਮਜ਼ਾਕ ਉਹਦਾ ਉਡਾਈ ਦੇਣਾ
1: ਉਡਾਈ ਦੇਣਾ
0: ਇਸ ਕਰਕੇ ਉਹ ਇੱਕ ਫੋਬੀਆ ਜਿਹੜਾ ਉਹ ਰਹਿਣਾ ਹੀ ਰਹਿਣਾ ਹਾਂਜੀ ਭਾਬੀ ਤੁਸੀਂ ਆਉਂਦੇ ਹੋ
2: ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਸੁਖ ਜੀ ਕੀ ਹਾਲ ਚਾਲ ਸਤਿ ਸ਼੍ਰੀ
1: ਅਕਾਲ ਜੀ ਬਹੁਤ ਵਧੀਆ ਤੁਸੀਂ ਸੁਣਾਓ
2: ਬਹੁਤ ਵਧੀਆ ਬਹੁਤ ਹੀ ਵਧੀਆ ਟੌਪਿਕ ਸਭ ਤੋਂ ਪਹਿਲੀ ਗੱਲ ਤਾਂ ਇਹਦੇ ਵਿੱਚ ਮੈਂ ਆਹ ਕਹੂੰਗੀ ਕਿ ਸਾਡੇ ਘਰ 'ਚ ਮੈਂ ਕਹੂੰਗੀ ਕਿ ਸਿਮਰਨ ਜ਼ਿਆਦਾ ਸਮਰ ਵਾਲੇ ਪਾਸੇ ਨੂੰ ਜਿੱਦਾਂ ਦੇ ਸਮਰ ਦਾ ਕਰੈਕਟਰ ਡਿਵੈਲਪ ਹੋਇਆ ਜਾਂ ਜਿੱਦਾਂ ਦੀ ਉਹਨੂੰ ਆਦਤਾਂ ਪਈਆਂ ਨਾ ਜ਼ਿਆਦਾ ਕ੍ਰੈਡਿਟ ਸਿਮਰਨ ਨੂੰ ਜਾਂਦਾ ਘੱਟ ਕ੍ਰੈਡਿਟ ਮੈਨੂੰ ਜਾਂਦਾ ਬਿਕੋਜ਼ ਕਦੀ ਕਦੀ ਹੁੰਦਾ ਕਿ ਸ਼ਾਇਦ ਤੁਸੀਂ ਬੱਚੇ ਨੂੰ ਕੁਛ ਚੀਜ਼ਾਂ ਨਾ ਸਟ੍ਰਿਕਟਨੈਸ ਨਾ ਸਿਖਾਉਂਦੇ ਹੋ ਤਾਂ ਉਹ ਫੋਲੋ ਕਰ ਲੈਂਦਾ ਜਾਂ ਉਹ 'ਚ ਇੱਕ ਪੇਰੈਂਟ ਨੂੰ ਲੈ ਕੇ ਥੋੜਾ ਉਹ 'ਚ ਝਿਜਕ ਹੁੰਦੀ ਹੈ ਨਾ ਕਿ ਜਿੱਦਾਂ ਸਮਰ ਸਿਮਰਨ ਦੀ ਗੁੱਸੇ ਵਾਲੀ ਅੱਖ ਤੋਂ ਵੀ ਥੋੜਾ ਜਿਹਾ ਹੁੰਦਾ ਉਹਨੂੰ ਕਿ ਹਾਂ ਪਾਪਾ ਨੇ ਗੁੱਸਾ ਕੀਤਾ ਤਾਂ ਮੈਂ ਦੇਖਣਾ ਹੈ ਕਰਨਾ ਹੈ ਸਮਰ ਨੇ ਇੰਨੀ ਛੇਤੀ ਕਦੀ ਪਟਕਾ ਬਣਨਾ ਨਹੀਂ ਸਿੱਖਣਾ ਨਹੀਂ ਸੀਗਾ ਕਦੀ ਹਨਾ ਉਹਨੇ ਪੱਗ ਵਾਲੇ ਪਾਸੇ ਨੂੰ ਸਾਨੂੰ ਸੀਗਾ ਕਿ ਪਤਾ ਨੀ ਕੱਲ ਨੂੰ ਕੀ ਫਿਊਚਰ ਹੋਏਗਾ ਬਟ ਕਿਉਂਕਿ ਸਿਮਰਨ ਨੇ ਉਹਨੂੰ ਹੌਲੀ ਹੌਲੀ ਹੌਲੀ ਹੌਲੀ ਥੋੜਾ ਜਿਹਾ ਕਦੀ ਉੱਚਾ ਬੋਲ ਕੇ ਕਦੀ ਨੀਵਾਂ ਬੋਲ ਕੇ ਕਦੀ ਬਿਠਾ ਕੇ ਹਨਾ ਤੇ ਨਾਲੇ ਆਪਣਾ ਕੰਮ ਦਾ ਟਾਈਮ ਘੱਟ ਕਰਕੇ ਉਹਦੇ ਨਾਲ ਟਾਈਮ ਜ਼ਿਆਦਾ ਲਾਇਆ ਤੇ ਉਹ ਸਾਨੂੰ ਲੱਗਦਾ ਕਿ ਉਹ ਇੱਕ ਚੀਜ਼ ਮੈਂ ਸ਼ਾਇਦ ਉਹਨੇ ਕਿਉਂਕਿ ਮੈਂ ਬੜੀ ਸੋਫਟ ਪੇਰੈਂਟ ਹੈਗੀ ਹਾਂ ਸਿਮਰਨ ਥੋੜੇ ਜਿਹੇ ਸਟ੍ਰਿਕਟ ਤਰੀਕੇ ਨਾਲ ਗੱਲਾਂ ਸਮਝਾਉਣ ਵਾਲੇ ਨੇ ਆਈ ਗੈਸ ਇੱਕ ਪੇਰੈਂਟ ਦਾ ਥੋੜਾ ਜਿਹਾ ਕਿਸੇ ਹੱਦ ਤੱਕ ਬੱਚੇ 'ਚ ਡਰ ਸਟ੍ਰਿਕਨੈਸ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ,
1: ਬਹੁਤ ਜ਼ਰੂਰੀ ਹੈ, ਇੱਕ ਦਾ ਹੀ ਹੋਣਾ ਜ਼ਰੂਰੀ ਹੈ, ਇੱਕ ਦਾ ਹੀ, ਦੋਨਾਂ ਦਾ ਵੀ ਡੇਂਜਰਸ ਆ।
2: ਹਾਂ ਉਹ ਵੀ ਬਹੁਤ ਡੇਂਜਰਸ ਆ। ਮੈਨੂੰ ਸਿਮਰਨ ਨੇ ਆਪ ਜਿੱਦਣ ਕਦੀ ਮੈਂ, ਕਿਉਂਕਿ ਮੈਨੂੰ ਗੁੱਸਾ ਆਉਂਦਾ ਨਹੀਂ, ਪਰ ਫਿਰ ਜਿੱਦਣ ਮੈਨੂੰ ਆਉਂਦਾ ਹੈ ਤਾਂ ਬਹੁਤ ਹੀ ਜ਼ਿਆਦਾ ਹਾਈ ਲੈਵਲ ਹੁੰਦਾ, ਤੇ ਫਿਰ ਮੈਨੂੰ ਉਦਣ ਸਿਮਰਨ ਕਹਿ ਦਿੰਦੇ, ਉਹ ਮੇਰਾ ਹੱਥ ਪਿੱਛੇ ਨੂੰ ਖਿੱਚ ਲੈਂਦੇ ਨੇ ਕਿ ਬਸ ਤੂੰ ਬਹੁਤ ਬੋਲ ਲਿਆ ਵਾ ਤਾਂ ਹੁਣ ਤੂੰ ਚੁੱਪ ਹੋ ਜਾ, ਹਨਾ। ਬਟ ਹਾਂ, ਮੈਨੂੰ ਆਹ ਚੀਜ਼ ਲੱਗਦੀ ਹੈ ਕਿ ਥੋੜੀ ਜਿਹੀ ਸਟ੍ਰਿਕਨੈਸ ਕਿਸੇ ਹੱਦ ਤੱਕ ਅੱਛੀ ਚੀਜ਼ ਹੁੰਦੀ ਹੈ, ਕਿ ਬੱਚੇ ਨੂੰ ਸਮਝ ਵੀ ਹੁੰਦਾ ਕਿ ਹਾਂ ਠੀਕ ਹੈ, ਮੈਨੂੰ ਦੇਖ ਰਹੇ ਨੇ, ਹਨਾ, ਕਿ ਮੈਨੂੰ ਦੇ ਆ ਕੀਪਿੰਗ ਐਨ ਆਏ। ਕਿ ਹੁਣ ਜਿੱਦਾਂ ਬੜੀ ਵਾਰੀ ਇੱਦਾਂ ਹੋਇਆ ਕਿ ਨਾ ਸਮਰ ਜਿੱਦਾਂ ਯਾਰਾ ਦੋਸਤਾਂ ਨੇ ਕਿਤੇ ਗਿਆ, ਲੈਟ ਸਪੋਜ਼ ਸਕੂਲ ਤੋਂ ਬਾਹਰ ਨਿਕਲ ਰਿਹਾ, ਤੇ ਇਹਨੇ ਮੈਨੂੰ ਫੋਨ ਕਰਕੇ ਦੱਸਤਾ ਕਿ ਹਾਂ ਮੰਮਾ ਅਸੀਂ ਮੈਕਡੋਨਲਡਸ ਤੋਂ ਨਾ ਸੋਫਟ ਕੋਨ ਲੈ ਕੇ ਆ ਰਹੇ ਹਾਂ। ਬਟ ਉਹ ਸਿਮਰਨ ਦੇ ਨਾਲ ਕੋਈ ਸੀਗੇ ਭਾਜੀ ਜਿਨ੍ਹਾਂ ਨੇ ਦੇਖ ਲਿਆ ਕਿ ਆ ਮੈਕਡੋਨਲਡਸ ਤੇ ਰੁਕੇ ਹੋਏ ਆ, ਤੇ ਸਿਮਰਨ ਤੱਕ ਖਬਰ ਪਹੁੰਚ ਗਈ, ਹਨਾ। ਤਾਂ ਫਿਰ ਸ਼ਾਮ ਨੂੰ ਸਿਮਰਨ ਨੇ ਗੱਲਾਂ ਗੱਲਾਂ 'ਚ ਸਮਝਾਤਾ ਕਿ ਹਾਂ ਮੈਨੂੰ ਪਤਾ ਹੁੰਦਾ ਤੂੰ ਕਦੋਂ ਕਿੱਥੇ ਜਾ ਰਿਹਾ, ਕਿੱਦਾਂ ਜਾ ਰਿਹਾ, ਨਾ ਹੁਣ ਇਹਦਾ ਕੁਛ ਵੀ ਹੋਏਗਾ ਇਹ ਉਸੇ ਟਾਈਮ ਮੈਸੇਜ ਕਰਕੇ ਦੱਸ ਦੇਗਾ, ਹਾਂ ਮੈਂ ਇੱਥੇ ਹੈਗਾ ਵਾ, ਅੱਜ ਮੈਂ 5 ਮਿੰਟ ਸਕੂਲ ਤੋਂ ਲੇਟ ਨਿਕਲ ਰਿਹਾ ਵਾਂ, ਕਿਉਂਕਿ ਇਹਨੂੰ ਪਤਾ ਵਾ ਕਿ ਹਾਂ ਪਾਪਾ ਦੇ ਯਾਰ ਦੋਸਤ ਆਸੇ ਪਾਸੇ ਦੇਖ ਲੈਣਾ ਹੈ। ਸਾਨੂੰ ਇੱਕ, ਮੈਨੂੰ ਥੋੜੀ ਜੀ, ਮੈਂ ਤਾਂ ਸਿਮਰਨ ਬੜਾ ਆਪਸ 'ਚ ਗੱਲ ਕਰਦੇ, ਸਾਨੂੰ ਇੱਕ ਥੋੜਾ ਜਿਹਾ, ਕਿਉਂਕਿ ਸਿੰਗਲ ਚਾਈਲਡ ਹੈ ਨਾ, ਸਾਨੂੰ ਲੱਗਦਾ ਹੈ ਕਿ ਬੱਚਾ ਨਾ ਬੜੀ ਵਾਰੀ ਆਪਣੀ ਫੀਲਿੰਗਸ ਐਕਸਪ੍ਰੈਸ ਨਹੀਂ ਕਰਦਾ ਜੋ ਅਸੀਂ ਸਮਰ ਦੇ ਨਾਲ ਫੇਸ ਕਰਦੇ ਹਾਂ। ਸਾਨੂੰ ਲੱਗਦਾ ਕਿ ਬੜੀ ਵਾਰੀ ਨਾ ਬਹੁਤ ਕੁਆਇਟ ਹੋ ਜਾਏਗਾ, ਫੇਰ ਅਸੀਂ ਦੋਨੋਂ ਜਾਣੇ ਫੇਰ ਅਸਮੰਜਸ 'ਚ ਪੈ ਜਾਂਦੇ ਹਾਂ, ਕਿ ਉਹ ਸੈਲਫ ਡਾਊਟ ਜਿਹਾ ਹੁੰਦਾ ਹੈ ਨਾ ਕਿ ਹੋਇਆ ਇਹਦੇ ਨਾਲ, ਕੋਈ ਗੱਲ ਹੈਗੀ ਜਿਹੜੀ ਸ਼ੇਅਰ ਨਹੀਂ ਕਰ ਰਿਹਾ। ਪਰ ਪਤਾ ਨਹੀਂ, ਫਿਰ ਮੈਂ ਜਦੋਂ ਯਾਰਾਂ ਦੋਸਤਾਂ ਨਾਲ ਗੱਲ ਕਰਦੀ ਹਾਂ, ਉਹ ਸਾਰੇ ਹੀ ਕਹਿੰਦੇ ਨੇ ਕਿ ਨਹੀਂ ਇੱਦਾਂ ਹੀ ਹੁੰਦਾ। ਅੱਛਾ, ਸਾਡੇ ਫਰੈਂਡ ਸਰਕਲ 'ਚ ਨਾ ਟੀਨੇਜ ਕੁੜੀਆਂ ਜ਼ਿਆਦਾ ਹੈਗੀਆਂ, ਮੁੰਡੇ ਘੱਟ ਹੈ। ਮੈਨੂੰ ਲੱਗਦਾ ਕੁੜੀਆਂ ਫੇਰ ਵੀ ਥੋੜੀਆਂ ਐਕਸਪ੍ਰੈਸਿਵ ਹੁੰਦੀਆਂ, ਮੁੰਡੇ ਐਕਸਪ੍ਰੈਸਿਵ ਨਹੀਂ ਹੁੰਦੇ, ਇਹਨਾਂ ਤੋਂ ਗੱਲ ਕਢਾਉਣੀ ਬਹੁਤ ਔਖੀ ਆ। ਮੈਨੂੰ ਨੀ ਪਤਾ ਕਿ ਹੁਣ ਹੈ ਇੱਦਾਂ ਕਿ, ਬਟ ਮੈਂ ਜਿੰਨਾ ਕੁ ਦੇਖਿਆ, ਮੈਨੂੰ ਲੱਗਦਾ ਹੈ ਕਿ ਕੁੜੀਆਂ ਫੇਰ ਵੀ ਕਿਸੇ ਹੱਦ ਤੱਕ ਮਾਵਾਂ ਨਾਲ ਗੱਲਾਂ ਜਾਂ ਪਿਓਵਾਂ ਨਾਲ ਗੱਲਾਂ ਐਕਸਪ੍ਰੈਸ ਕਰ ਦਿੰਦੀਆਂ ਆਨੇ ਬਾਨੇ, ਹਨਾ। ਮੁੰਡੇ ਥੋੜੇ ਜਿਹੇ ਇਸ ਚੀਜ਼ 'ਚ ਝਿਜਕਦੇ ਆ। ਆ ਸਾਡੇ ਭਰਾਵਾਂ 'ਚ, ਸਾਡੇ ਹਸਬੈਂਡਸ 'ਚ, ਸਾਡੇ ਫਾਦਰਸ 'ਚ ਵੀ ਸੀਗਾ ਕਿ ਦੇ ਡੋਂਟ ਸ਼ੇਅਰ ਦੇਅਰ ਫੀਲਿੰਗਸ ਦੈਟ ਮਚ, ਹਨਾ। ਸ਼ਾਇਦ ਆਹ ਚੀਜ਼ ਮੈਨੂੰ ਲੱਗਦੀ ਹੈ ਕਿ ਇੱਕ ਬੜੀ ਬ੍ਰਿਜ ਹੈਗਾ ਜਿਹੜਾ ਕਿ ਹਜੇ ਵੀ ਮੁੰਡਿਆਂ ਦੇ ਵਿੱਚ ਹੈਗਾ ਕਿ ਜਿਹੜਾ ਨਾ ਕ੍ਰੋਸ ਕਰਨਾ ਥੋੜਾ ਔਖਾ ਲੱਗਦਾ।
0: ਵੇਖੋ, ਇਹਦਾ ਨਾ ਇੱਕ ਰੀਜ਼ਨ ਇਹ ਵੀ ਆ ਕਿ ਇੱਕ ਉਮਰ ਆਉਂਦੀ ਆ, ਭਾਵੇਂ ਕੁੜੀ ਆ ਭਾਵੇਂ ਮੁੰਡਾ ਵਾ, ਉਹਨੂੰ ਆਪਣਾ ਹਾਣ ਪ੍ਰਵਾਨ ਚਾਹੀਦਾ ਹੁੰਦਾ ਉਹ ਗੱਲਾਂ ਸ਼ੇਅਰ ਕਰਨ ਦੇ ਲਈ। ਹੁਣ ਮਾਂ ਪਿਓ ਦੇ ਨਾਲ ਹਮੇਸ਼ਾ ਹਰ ਗੱਲ ਨਹੀਂ ਸ਼ੇਅਰ ਹੋ ਸਕਦੀ, ਇਹ ਚੀਜ਼ ਤੁਹਾਨੂੰ ਸਮਝਣੀ ਪੈਣੀ ਹੈ। ਇੱਕ ਸਟੇਜ ਤੋਂ ਬਾਅਦ ਇੱਕ ਸਰਟਨ ਲੈਵਲ ਦੀਆਂ ਜਿਹੜੀਆਂ ਚੈਲੰਜਸ ਨੇ, ਭਾਵੇਂ ਉਹ ਠੀਕ ਹੀ ਨੇ, ਪਰ ਉਹਨਾਂ ਨੂੰ ਇਹ ਚੀਜ਼ ਜਿਹੜੀ ਉਹ ਸਮਝ ਆ ਜਾਂਦੀ ਆ ਵੀ ਇਹਦੇ ਵਿੱਚ ਇਹ ਨਹੀਂ ਕੁਛ ਕਰ ਸਕਦੇ, ਵੱਧ ਪਰੇਸ਼ਾਨ ਹੋਣਗੇ, ਇਹਨਾਂ ਦੇ ਸਮਝ ਨਹੀਂ ਆਉਣੀ ਇਹ ਗੱਲ।
1: ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਜਦੋਂ ਉਹ ਸਾਡੇ ਨਾਲ ਸ਼ੇਅਰ ਕਰਦੇ ਆ ਨਾ, ਤੁਸੀਂ ਨੋਟ ਕੀਤਾ ਹੋਣਾ ਮਨਪ੍ਰੀਤ ਜੀ, ਜਦੋਂ ਸਾਡੇ ਨਾਲ ਸ਼ੇਅਰ ਕਰਦੇ ਆ ਨਾ, ਅਸੀਂ ਫਿਰ ਉਹਨਾਂ ਨੂੰ ਕੁਰੇਦਣਾ ਸ਼ੁਰੂ ਕਰ ਦਿੰਦੇ ਹਾਂ ਵੀ ਉਹ ਗੱਲ, ਜੇ ਉਹਨਾਂ ਨੇ ਮਾੜੀ ਜਿਹੀ ਗੱਲ ਦੱਸੀ ਨਾ, ਜਿੰਨੀ ਕੁ ਮੈਂ ਇਹਨੂੰ ਲੱਗਦਾ ਹੁੰਦਾ ਹੁਣ ਮੈਂ ਵੀ ਇਸ ਗੱਲ ਨੂੰ ਸਮਝਣਾ ਸ਼ੁਰੂ ਕੀਤਾ ਕਿ ਜੇ ਉਹਨੇ ਮਾੜੀ ਜਿਹੀ ਦੱਸੀ ਆ ਨਾ, ਤਾਂ ਫਿਰ ਜਿੰਨੀ ਕੁ ਉਹਨੇ ਦੱਸੀ ਆ ਮੈਂ ਉੱਨੀ ਕੁ ਨੂੰ ਹੀ ਸੱਚ ਮੰਨ ਕੇ ਖਤਮ ਕਰ ਦੇਵਾਂ। ਮੈਂ ਫਿਰ ਆਪਣੇ ਘੋੜੇ ਦੌੜਾਉਣੇ ਸ਼ੁਰੂ ਕਰਦੀ ਹੁੰਦੀ ਸੀ ਪਹਿਲਾਂ,
0: ਐਗਜੈਕਟਲੀ
1: ਉਹ ਮਾਵਾਂ ਨੂੰ ਡਰ, ਉਹਨੇ ਦੱਸ ਦੇਣੀ। ਹਾਂ, ਤੇ ਕਈ ਵਾਰੀ ਕੀ ਹੁੰਦਾ, ਕਈ ਵਾਰੀ ਜਿੱਦਾਂ ਆਪਣਾ ਨੀ ਮਨ ਕਰਦਾ ਹੁੰਦਾ ਵੀ ਸ਼ਾਂਤ ਜਿਹਾ ਹੋ ਕੇ, ਮਤਲਬ ਵੀ ਆਪਣਾ ਕੋਈ ਨੀ ਕੁਛ ਦਿਮਾਗ 'ਚ ਚੱਲਦਾ ਹੈ ਵੀ ਕੋਈ ਬੁਲਾਵੇ ਨਾ, ਕਈ ਵਾਰੀ ਉਹ ਵੀ ਚੱਲ ਰਹੀ ਹੁੰਦੀ ਉਹਨਾਂ ਦੀ ਹਾਲਾਤ, ਕਿਉਂਕਿ ਉਹਨਾਂ ਦੇ ਹਾਰਮੋਨਸ ਇਸ ਟਾਈਮ 'ਤੇ ਆ ਕੇ ਇੰਨੇ ਕੁ ਉੱਪਰ ਥੱਲੇ ਹੋ ਰਹੇ, ਉਹਨਾਂ ਨੂੰ ਖੁਦ ਨਹੀਂ ਪਤਾ ਚੱਲ ਰਿਹਾ ਕਿ ਲਾਈਫ 'ਚ ਕੀ ਹੋ ਰਿਹਾ। ਇਹ ਵੀ ਮੇਰੇ ਨਾ ਟੀਚਰ ਨੇ ਗੱਲ ਕੀਤੀ ਸੀ,
0: ਚਲੋ ਅੱਜ ਕੱਲ੍ਹ ਅਸੀਂ ਵੀ ਤੇ
1: ਪਰ ਜੀ, ਅਸੀਂ ਇੱਕ ਭੈਣ ਭਰਾ ਨਹੀਂ ਸੀਗੇ, ਸਾਡੇ ਕੋਲ 3-4 ਭੈਣ ਭਰਾ ਹੁੰਦੇ ਸੀ ਸ਼ੇਅਰ ਕਰਨੇ, ਚਾਚੇ ਤਾਇਆਂ ਦੇ ਨਿਆਣੇ ਹੁੰਦੇ ਸੀਗੇ ਨਾ, ਉਹ ਫਰਕ ਪੈਂਦਾ ਸੀ।
0: ਮੈਂ ਸਮਝਦਾ ਤੁਹਾਡੀ ਗੱਲ, ਪਰ ਉਹ ਵਾਲੀ ਹੁਣ ਜਿਹੜੀ ਸਿਚੁਏਸ਼ਨ ਹੁਣ ਇਹ ਉਦਾਂ ਦੀ ਗੱਲ ਆ ਜਿਹਦਾ ਆਪਾਂ ਹੁਣ ਕੁਛ ਕਰ ਹੀ ਨਹੀਂ ਸਕਦੇ
1: ਜੀ, ਬਿਲਕੁਲ।
0: ਤੇ ਜਿਹਦਾ ਆਪਾਂ ਕੁਛ ਕਰ ਹੀ ਨਹੀਂ ਸਕਦੇ ਜੀ, ਫਿਰ ਆਪਾਂ ਨੂੰ ਕੁਛ ਸੈਕਿੰਡ ਉਹਦਾ ਵੇਖਣਾ ਪਊਗਾ ਨਾ। ਹੁਣ ਉਹ ਤੇ ਹੁਣ ਰਹਿ ਹੀ ਨਹੀਂ ਸਿਨੈਰੀਓ, ਨਾ ਜੁਆਇੰਟ ਫੈਮਿਲੀਆਂ ਰਹੀਆਂ, ਜੇ ਹੋ ਵੀ ਸਕਦੀਆਂ ਨੇ ਤੇ ਤਾਂ ਵੀ ਆਪਾਂ ਕਰਕੇ ਨਹੀਂ ਰਾਜੀ, ਫਿਰ ਉਸ ਆਪਸ਼ਨ ਦੇ ਉੱਤੇ ਆਪਾਂ ਜ਼ਰੂਰ ਲੈ ਕੇ ਜਾਣਾ
1: ਜੀ।
2: ਮੈਂ ਤਾਂ ਹੁਣ ਮਤਲਬ ਮੈਂ ਇਸ ਚੀਜ਼ ਦਾ ਜਿੱਦਣ ਮੈਨੂੰ ਲੱਗਦਾ ਨਾ ਕਿ ਅੱਜ ਸਕੂਲ ਤੋਂ ਕਿਸੇ ਗੱਲ ਤੇ ਖਿਜਿਆ ਹੋਇਆ ਆਇਆ ਹੈ ਜਾਂ ਕੁਛ ਹੈ ਕਿ ਜਿਹੜੀ ਇਹਦੀ ਨਹੀਂ ਚੀਜ਼, ਮੈਂ ਤਾਂ ਫਿਰ ਗੱਲ ਨਹੀਂ ਕਰਦੀ। ਹਾਏ ਹੈਲੋ, ਜੇ ਇਹਨੇ ਵੀ ਸਿੰਪਲ ਹਾਏ ਹੈਲੋ ਚ ਜਵਾਬ ਦਿੱਤਾ ਤਾਂ ਉਤੋਂ ਅੱਗੇ ਕੁਛ ਨੀ ਦੱਸਿਆ ਨਾ ਅੱਜ ਕੀ ਹੋਇਆ, ਫਿਰ ਨਾ ਮੈਨੂੰ 1-1.5 ਘੰਟਾ ਛੱਡ ਦਿੰਦੀ ਆ। ਉਹ ਤੋਂ ਬਾਅਦ ਫਿਰ ਆਪਣੇ ਆਪ ਜੇ ਆਏਗਾ ਸ਼ਾਮ ਨੂੰ, ਕਿਉਂਕਿ ਸਿਮਰਨ ਤਾਂ ਕਹਿੰਦਾ ਕਿ ਮੈਂ ਰੋਜ਼ ਸ਼ਾਮ ਨੂੰ ਆਉਂਦਾ, ਇਹਦੀ ਇੱਦਾਂ ਹੀ ਸ਼ਕਲ ਬਣੀ ਹੁੰਦੀ, ਪਤਾ ਨੀ ਮੈਂ ਕਿਹੜਾ ਇਹ ਤੋਂ ਉਧਾਰ ਲਿਆ।
1: ਜਿੱਦਾਂ ਮੈਂ ਕਈ ਵਾਰੀ ਕਹਿੰਦੀ ਹੁੰਦੀ ਹਾਂ ਕਿ ਤੁਸੀਂ 12 ਮਹੀਨੇ ਲੜਨੇ ਹੀ ਹੋਣੇ ਆ,
2: ਤੇ ਬਟ ਉਹੀ ਹੈ ਕਿ ਹਾਂ ਠੀਕ ਹੈ, ਪਾਰਟ ਐਂਡ ਪਾਰਸਲ ਹੈਗਾ।
1: ਬਿਲਕੁਲ,
2: ਹਾਂ ਮੈਂ
1: ਬਹੁਤ ਪੀ ਪਾਇਆ, ਬਹੁਤ ਪਿਆਰਾ ਬੱਚਾ ਆ, ਤੇ ਆਪਾਂ ਨੂੰ ਪਤਾ ਲੱਗ ਜਾਂਦਾ ਬੱਚੇ ਨੂੰ ਦੇਖ ਕੇ ਰਿਸਪੈਕਟ ਕਰਦਾ ਹੈ, ਜਿੰਨਾ ਮਤਲਬ ਜੇ ਸਾਡੀਆਂ ਅਸੀਂ ਉਮੀਦਾਂ ਜਿੰਨੀਆਂ ਮਤਲਬ ਵਧਾਈ ਜਾਂਦੇ ਆ ਉਹ ਵੱਧਦੀਆਂ ਜਾਂਦੀਆਂ, ਪਰ ਅਸੀਂ ਉਹਨੂੰ ਮਿਲਦੇ ਹਾਂ ਤੇ ਤੁਸੀਂ ਟੈਨਸ਼ਨ ਨਾ ਲਓ।
0: ਬਿਲਕੁਲ, ਮੇਨ ਚੀਜ਼ ਇਹ ਹੁੰਦੀ ਆ ਵੀ ਬਾਹਰ ਬੱਚਾ, ਹੁਣ ਕਈ ਮਾਂ ਪਿਓ ਇੱਦਾਂ ਨੇ ਜਿਹੜੇ ਲਿਆਉਂਦੇ ਨਹੀਂ ਬੱਚਿਆਂ ਨੂੰ,
1: ਹਾਂਜੀ
0: ਹੈ ਨਾ, ਇੱਕ ਜਦੋਂ ਆ ਜਿਹੜੀ ਏਜ ਦੇ ਵਿੱਚ, ਹੁਣ ਮੰਨ ਲਓ ਤੁਸੀਂ ਸਮਰ ਦੀ ਗੱਲ ਕਰ ਰਹੇ ਹੋ, ਤੇ ਬਹੁਤ ਮੈਂ ਮਾਂ ਪਿਓ ਵੇ ਨਾ, ਮਾਂ ਪਿਓ ਕਹਿੰਦੇ ਨਹੀਂ ਉਹ ਘਰੇ, ਹਾਂ ਉਹ ਆਉਂਦੇ ਨਹੀਂ ਉਹ ਘਰੇ, ਮੈਂ ਕਹਿੰਦਾ ਉਹ ਜ਼ਿਆਦਾ ਖਤਰਨਾਕ ਹੈ। ਤੁਸੀਂ ਇਸ ਉਮਰ ਦੇ ਵਿੱਚ ਜੇ ਤੁਹਾਡਾ ਬੱਚਾ ਤੁਹਾਡੇ ਨਾਲ ਆ ਰਿਹਾ ਨਾ, ਤੁਸੀਂ ਜਿੱਦਾਂ ਵੀ ਲਿਆ ਰਹੇ ਹੋ,
1: ਬਿਲਕੁਲ
0: ਠੀਕ ਆ, ਉਹ ਘੁਲ ਮਿਲ ਰਿਹਾ ਵਾ, ਉਹ ਸਾਰਿਆਂ ਨੂੰ ਬੁਲਾ ਰਿਹਾ ਕਵਾ ਰਿਹਾ, ਇਹ ਗੁੱਡ ਐਨਾਫ ਆ, ਪਰ ਇਹਦੀ ਇੱਕ
2: ਇਸ ਗੱਲੋਂ ਹਾਂਜੀ ਸੋਰੀ
0: ਹੈ ਨਾ, ਬਾਕੀ ਜਿਹੜੇ ਮੰਨ ਲਓ ਤੁਸੀਂ ਜੇ ਕਹੋ ਵੀ ਘਰੇ ਹੀ ਛੱਡ ਆਏ ਤੁਸੀਂ ਤੇ ਫਿਰ ਉੱਥੇ ਆਪਾਂ ਨਾ ਆਪਣੇ ਆਪ ਨੂੰ ਵਿੱਚ ਰੱਖ ਕੇ ਵੇਖ ਸਕਦੇ ਹਾਂ, ਕਿਉਂਕਿ ਇਸ ਉਮਰ ਦੇ ਵਿੱਚੋਂ ਆਪਾਂ ਵੀ ਲੰਘੇ ਹੁੰਦੇ ਹਾਂ ਤੇ ਉੱਥੇ ਬੜਾ ਕੁਛ ਤੁਹਾਨੂੰ ਸਮਝ ਆ ਜਾਂਦਾ, ਪਰ ਆਪਾਂ ਸਮਝਣਾ ਚਾਹੁੰਦੇ ਨਹੀਂ ਹੁੰਦੇ, ਸੱਚ ਸਾਨੂੰ ਇਹ ਲੱਗ ਰਿਹਾ ਹੁੰਦਾ ਵੀ ਹਾਂ ਇਹਨੂੰ ਹੁਣ ਵੱਧ ਜਾਂ ਪਤਾ ਵਾ, ਤੇ ਆਪਣਾ ਉਹ ਵੱਧ ਜਿਹੜਾ ਵਾ ਆਪਣੀ ਐਕਸਪਰਟੀਜ਼ ਦਿਖਾਉਣ ਦੇ ਚੱਕਰ ਦੇ ਵਿੱਚ ਆਪਾਂ ਹੋਰ ਗੈਪ ਵਧਾ ਲੈਂਦੇ, ਕਿਉਂਕਿ ਇੱਕ ਫਰਕ ਤੇ ਰਹਿਣਾ ਹੀ ਰਹਿਣਾ ਵਾ, ਇਹ ਇੱਥੇ ਜੰਮੇ ਨੇ, ਇਹ ਇੱਥੋਂ ਦੀ ਸੋਸਾਇਟੀ ਦੇ ਵਿੱਚੋਂ ਲੈ ਰਹੇ ਨੇ ਇਨਫੋਰਮੇਸ਼ਨ ਤੇ ਆਪਾਂ ਉੱਥੋਂ ਦਾ ਲੈ ਕੇ ਆਏ ਹਾਂ।
1: ਤੇ ਰਣਜੋਤ ਜੀ ਇਹ ਵੀ ਬਹੁਤ ਫਰਕ ਆ, ਜੇ ਤੁਹਾਡੇ ਕੋਲ ਕੋਈ ਇੱਕ ਬੱਚਾ ਨਾ ਭਾਵੇਂ ਉੱਥੋਂ 3-4 ਸਾਲ ਦਾ ਹੋ ਕੇ ਆਇਆ ਉਹਦੇ ਵਿੱਚ ਤੇ ਜਿਹੜਾ ਤੁਹਾਡਾ ਬੱਚਾ ਇੱਥੇ ਜੰਮਿਆ ਉਹਦੇ ਵਿੱਚ ਹੀ ਇੰਨਾ ਫਰਕ ਆ, ਤੇ ਅਸੀਂ ਤਾਂ ਉੱਥੇ ਪਲ ਕੇ ਏਡੇ ਵੱਡੇ ਹੋ ਕੇ ਆਏ ਤੇ ਸਾਡੇ ਤਾਂ ਉਹਨਾਂ ਦੇ ਬੱਚਿਆਂ ਦੀ ਸੋਚ ਦੇ ਵਿੱਚ ਤਾਂ ਫਰਕ ਹੋਣਾ ਹੀ
0: ਹੋਣਾ। ਥੈਂਕ ਯੂ ਤੁਹਾਡਾ, ਤੁਸੀਂ ਸਾਰੇ ਜਿਹੜੀ ਕਰ ਰਹੇ ਹੋ ਸ਼ੇਅਰ ਉਹਦੇ ਨਾਲ ਇਹ ਆ ਵੀ ਹੁਣ ਕੋਈ ਹਰ ਕੋਈ ਦੱਸਣ ਵਾਲਾ ਨਹੀਂ ਹੁੰਦਾ, ਪਰ ਇਹ ਆ ਕਿ ਉਹ ਸੁਣ ਕੇ ਦੂਸਰੇ ਨੂੰ ਲੱਗਦਾ ਵੀ ਹਾਂ ਠੀਕ ਹੈ ਚਲੋ ਬਾਕੀਆਂ ਦੇ ਵੀ ਚੱਲ ਰਿਹਾ ਵਾ। ਬਾਕੀ ਇੱਕ ਚੀਜ਼ ਮੈਂ ਤੇ ਇੱਕ ਚੀਜ਼ ਵੇਖਦਾ ਵਾ ਵੀ ਜਿੰਨਾ ਜਿੰਨੇ ਛੋਟੇ ਨੇ ਕੋਈ ਛੋਟੇ ਕਿਸੇ ਦੇ ਬੱਚੇ ਆ ਤੇ ਉਹ ਜਿੰਨਾ ਮਰਜ਼ੀ ਕੋਈ ਪਛੰਡੇ ਮਾਰੀ ਜਾਵੇ ਉਹਨੂੰ ਕਿੰਨਾ ਮਰਜ਼ੀ ਔਖਾ ਲੱਗਦਾ ਹੋਵੇ, ਪਰ ਮੇਰੇ ਖਿਆਲ ਨਾਲ ਛੋਟੇ ਜਿਹੜੇ ਉਹਨਾਂ ਨੂੰ ਮੈਨੇਜ ਕਰਨਾ ਉਹਨਾਂ ਨੂੰ ਪਾਲਣਾ ਬਹੁਤ ਸੌਖਾ, ਜਿੱਦਾਂ ਜਿੱਦਾਂ ਬੱਚੇ ਵੱਡੇ ਹੁੰਦੇ ਆ ਉਦੋਂ ਉਦੋਂ
1: ਜਦੋਂ ਬੱਚਾ ਤੁਹਾਡੇ ਨਾ ਗੋਦੀ ਵਿੱਚ ਹੈ ਉਦੋਂ ਤੁਹਾਨੂੰ ਲੱਗਦਾ ਰੁੜਨ ਲੱਗ ਜੇ, ਜਦੋਂ ਰੁੜਨ ਲੱਗਦਾ ਤੁਹਾਨੂੰ ਲੱਗਦਾ ਹਾਏ ਸਾਰੀਆਂ ਚੀਜ਼ਾਂ ਨੂੰ ਹੱਥ ਖਿਲਾਈ ਜਾਂਦਾ ਪਤਾ ਨੀ ਕਿੱਥੇ ਪਹੁੰਚ ਜਾਂਦਾ, ਤੁਰਨ ਲੱਗ ਜੇ, ਤੁਰਨ ਲੱਗਦਾ ਸਟੇਜ ਚੜਦਾ ਤੁਹਾਨੂੰ ਲੱਗਦਾ ਡਿੱਗ ਨਾ ਪਵੇ, ਏਦਾਂ ਹੀ ਜਿੱਦਾਂ ਜਿੱਦਾਂ ਉਹ ਸਾਈਕਲ ਚਲਾਉਣਾ ਸਿੱਖਦਾ ਉੱਥੋਂ ਤੁਹਾਨੂੰ ਡਰ ਲੱਗਦਾ, ਫਿਰ ਗਾਹਾਂ ਉਹ ਗੱਡੀਆਂ ਚਲਾਉਣੀਆਂ ਸਿੱਖਦੇ ਆ, ਬਾਹਰ ਇਕੱਲੇ ਜਾਣਾ ਸਿੱਖਦੇ ਆ ਤੁਹਾਨੂੰ ਡਰ ਲੱਗਦਾ, ਤੁਸੀਂ 100 ਇੰਸਟਰਕਸ਼ਨਸ ਦਿੰਦੇ ਆ ਵੀ ਉੱਥੇ ਇੱਦਾਂ ਨਾ ਹੋਵੇ, ਉੱਥੇ ਆਹ ਹੋਈ ਤਾਂ ਤੂੰ ਪਿੱਛੇ ਹਟ ਜਾਈ ਇੱਦਾਂ, ਉਹਨਾਂ ਨੂੰ ਪਤਾ ਆ, ਉਹਨਾਂ ਨੂੰ ਵੀ ਉਹਨਾਂ ਨੇ ਵੀ ਸਾਰਾ ਕੁਛ ਦੇਖਿਆ ਹੈ ਵੀ ਇੱਦਾਂ ਹੁੰਦਾ ਆ, ਪਰ ਮਾਂ ਪੇ ਨੂੰ ਜਿਹੜੀ ਟੈਨਸ਼ਨ ਆ ਉਹ ਰਹਿਣੀ ਆ, ਉਹ ਹਮੇਸ਼ਾ ਹੀ ਰਹਿੰਦੀ ਆ,
0: ਹੋਣੀ ਵੀ ਚਾਹੀਦੀ ਆ
1: ਜੀ,
0: ਹੋਣੀ ਵੀ ਚਾਹੀਦੀ ਆ। ਤੇ ਹਾਂਜੀ ਕਰਮ ਜੀ ਤੁਸੀਂ ਆਉਂਦੇ ਹੋ,
1: ਤੁਸੀਂ
0: ਦੱਸੋ ਤੁਸੀਂ ਪੀ ਲਈ ਆ?
2: ਜਿੱਦਾਂ ਦੋਨੋਂ ਛੋਟੇ ਹੈਗੇ ਨੇ ਇਹਦੇ ਚ ਮੋਸਟਲੀ ਮੈਨੂੰ ਚੈਲੇਂਜਿੰਗ ਆਉਂਦਾ ਵਾ ਜਦੋਂ ਇਹ ਆਉਂਦੇ ਨੇ ਤੇ ਆ ਕੇ ਤਾਂ ਇੰਨਾ ਲੜਦੇ ਆ ਦੋਨੋਂ ਜਣੇ ਕਿ ਬਸ, ਕਿਉਂਕਿ ਉਹ ਕਿੰਡਰ ਜਾਂਦਾ ਉਹ ਸਕੂਲ ਜਾਂਦੇ ਆ ਤੇ ਦੋਨੋਂ ਅਲੱਗ ਅਲੱਗ ਹੁੰਦੇ ਨੇ ਤੇ ਉਹ ਜਿਵੇਂ ਉਹ ਆਪਣਾ ਚਲੋ ਫਰੈਂਡਸ ਨਾਲ ਪਲੇ ਕਰਦੀ ਇਹ ਆਪਣਾ ਪਲੇ ਕਰਦਾ, ਜਦੋਂ ਇਕੱਠੇ ਹੋ ਜਾਂਦੇ ਦੋਨੋਂ ਕਿੰਨੇ ਲੌਂਗ ਟਾਈਮ ਬਾਅਦ ਉਹ ਮਿਲਦੇ ਜਿਵੇਂ 8 ਘੰਟੇ ਸਕੂਲ ਲੈਣਾ ਫਿਰ ਘਰੇ ਆਉਣਾ ਤੇ ਬਸ ਇਹਨਾਂ ਦੀ ਹੋ ਜਾਂਦੀ ਸ਼ੁਰੂ ਫਾਈਟਿੰਗ ਕਿ ਖੇਡ ਦੇ ਨਾਲ ਨਾਲ ਫਾਈਟ ਹੋ ਜਾਂ, ਮੈਨੂੰ ਹੁੰਦਾ ਹੈ ਕਿ ਤੁਸੀਂ ਲੜੋ ਨਾ ਪਹਿਲਾਂ ਤੁਸੀਂ ਆਰਾਮ ਨਾਲ ਖਾਓ ਪੀਓ ਹਨਾ ਬੈਠੋ ਫਿਰ ਤੁਸੀਂ ਆਪਣਾ ਖੇਡੋ ਆਰਾਮ ਨਾਲ ਖੇਡੋ ਚ ਖੇਡਣਾ ਵਾ, ਬਟ ਨਹੀਂ ਇਹਨਾਂ ਨੇ ਇੰਨੀ ਫਾਈਟਿੰਗ ਕਰਨੀ ਦੋਨਾਂ ਭੈਣ ਭਰਾ ਫਿਰ ਲੜਦੇ ਨੇ ਫਿਰ ਇੱਕ ਦੂਜੇ ਨੂੰ ਮਾਰਦੇ ਆ ਤੇ ਫਿਰ ਮੈਂ ਫਿਰ ਮੈਨੂੰ ਕੀ ਹੁੰਦਾ ਵਾ ਫਿਰ ਉਹਨਾਂ ਕੋਲ ਬਹਿਣਾ ਪੈਂਦਾ ਮੈਨੂੰ, ਫਿਰ ਮੈਨੂੰ ਹੁੰਦਾ ਕਿ ਚਲੋ ਮੈਂ ਨਾਲ ਘਰ ਦੇ ਕੰਮ ਕਰਾਂ ਫਿਰ ਮੈਂ ਇਹਨਾਂ ਕੋਲ ਬਹਿ ਜੂੰਗੀ ਟੋਇਸ ਰੂਮ ਤੇ ਜਾ ਕੇ ਤੇ ਫਿਰ ਆਰਾਮ ਨਾਲ ਖੇਡਣਾ ਕਿਉਂਕਿ ਮੰਮੀ ਕੋਲ ਹੋਵੇ ਤੇ ਅਸੀਂ ਪਲੇ ਕਰਾਂਗੇ ਆਰਾਮ ਨਾਲ, ਨਹੀਂ ਤਾਂ ਇਹਨਾਂ ਨੂੰ ਛੱਡ ਦੋ ਤੇ ਇਹ ਦੋਨੇ ਬਹੁਤ ਫਿਰ ਲੜਦੇ ਆ।
1: ਦੇਖੋ ਇਹ ਨਾ ਡਿਫਰੈਂਟ, ਉਹੀ ਕਹਿੰਦੇ ਹਰੇਕ ਬੱਚਾ ਡਿਫਰੈਂਟ ਆ, ਮੇਰੇ ਵਾਲੇ ਇੱਦਾਂ ਦੇ ਆ ਕਿ ਉਹ ਬੜੇ ਵਧੀਆ ਰਹਿੰਦੇ ਜਦੋਂ ਇਕੱਲੇ ਹੁੰਦੇ ਆ, ਜਦੋਂ ਮੈਨੂੰ ਦੇਖਦੇ ਲੜਨਾ ਸ਼ੁਰੂ ਕਰ ਦਿੰਦੇ ਆ,
0: ਜ਼ਿਆਦਾਤਰ ਇਹੋ ਹੀ ਹੁੰਦਾ। ਪਰ ਇਹ ਤੁਸੀਂ ਨਾ ਥੋੜ੍ਹੀ ਜਿਹੀ ਆਪਸ਼ਨ ਦਿਓ, ਤੁਸੀਂ ਮਤਲਬ ਜਿਹੜਾ ਲਾਗੇ ਰਹਿਣ ਵਾਲਾ ਨਾ ਤੁਸੀਂ ਕਿਸੇ ਦਿਨ ਟਰਾਈ ਕਰਕੇ ਵੇਖਿਓ, ਜਿਹੜਾ ਤੁਹਾਨੂੰ ਲੱਗਦਾ ਨਾ ਵੀ ਮੇਰੇ ਨਾ ਲਾਗੇ ਹੋਣ ਤੇ ਲੜਦੇ ਆ, ਇਹ ਤਾਂ ਮਤਲਬ ਤੁਸੀਂ ਨਾ ਕਿਤੇ ਇਰਦ ਗਿਰਦ ਹੁੰਦੇ ਹੋ, ਕੋਸ਼ਿਸ਼ ਕਰਿਓ ਵੀ ਤੁਹਾਨੂੰ ਆਵਾਜ਼ ਨਾ ਸੁਣਦੀ ਹੋਵੇ ਉਹਨਾਂ ਦੀ, ਇੰਨਾ ਕੁ ਹਟਵੇਂ ਚਲ ਜਾਓ ਵੀ ਤੁਹਾਨੂੰ ਪਤਾ ਨਾ ਲੱਗੇ ਉਹ ਕੀ ਕਰ ਰਿਹਾ ਤੇ ਕਰਨ ਦੋ ਉਹਨਾਂ ਨੂੰ ਕੀ ਕਰਦੇ ਆ, ਕਰ ਲੈਂਦੇ ਉਹਨਾਂ ਨੂੰ ਕੀ ਕਰਦੇ ਆ, ਕੁਛ ਇਹੋ ਜਿਹਾ ਕੁਛ ਨੀ ਕਰਨ ਲੱਗੇ ਉਹ, ਤੁਹਾਨੂੰ ਬੜਾ ਕੁਛ ਤੁਹਾਨੂੰ ਹੋਰ ਪਤਾ ਲੱਗ ਜੂਗਾ,
1: ਬਸ ਉਹ ਇਹ ਤੁਹਾਡੀ ਉਹ ਕਹਿੰਦੇ ਹੁੰਦੇ ਨਾ ਤੁਹਾਨੂੰ ਆਪਣੇ ਵੱਲੋਂ
2: ਪਰ ਮੋਸਟਲੀ ਜਦੋਂ ਮੈਂ ਕਈ ਵਾਰ ਕਿਚਨ ਚ ਵੀ ਹੁੰਦੀ, ਕਈ ਵਾਰ ਤਾਂ ਬੜਾ ਸੋਹਣਾ ਪਲੇ ਕਰਦੇ ਟਵਾਈਸ ਨੂੰ ਡੋਰ ਬੰਦ ਕਰਕੇ ਅੰਦਰਾਂ ਦਾ ਖੇਡਦੇ ਰਹਿੰਦੇ ਨੇ, ਫਿਰ ਇੱਕੋ ਦਮ ਇਹਨਾਂ ਦੀ ਫਾਈਟਿੰਗ ਸ਼ੁਰੂ ਹੋ ਜਾਂਦੀ, ਕਈ ਵਾਰ ਮੋਸਟਲੀ ਮੈਂ ਰੋਕਦੀ ਨੀ ਆਪਣੇ ਆਪ ਨੂੰ ਕਿ ਮੈਂ ਨਹੀਂ ਜਾਣਾ ਅੰਦਰ, ਕੋਈ ਨੀ ਆਪੇ ਰੋਕ ਕੇ ਚੁੱਪ ਕਰ ਜਾਂਦੇ, ਫਿਰ ਆਪਣੇ ਆਪ ਜਿਵੇਂ ਤੁਸੀਂ ਕਿਹਾ ਨਾ ਕਿ ਹਾਂ ਉਹ ਆਪਣੇ ਆਪ ਨੂੰ ਫਿਰ ਇੱਕ ਦੂਜੇ ਨੂੰ ਫਿਰ ਸੋਰੀ ਫੀਲ ਕਰਦੇ ਆ, ਫਿਰ ਪੁੱਛਦੇ ਆ, ਫਿਰ ਨੀ ਮੈਂ ਜਾਂਦੀ ਹੈਗੀ ਅੰਦਰ, ਬਟ ਕਈ ਵਾਰ ਜਦੋਂ ਜ਼ਿਆਦਾ ਹੋ ਜਾਂਦਾ ਫਿਰ ਮੈਨੂੰ ਜਾ ਕੇ ਬੋਲਣਾ ਪੈਂਦਾ ਕਿ ਤੁਸੀਂ ਏਦਾਂ ਨਾ ਲੜੋ ਹਨਾ, ਕਿਤੇ ਤੁਹਾਡੇ ਸੱਟ ਲੱਗ ਜਾਣੀ, ਕਿਉਂਕਿ ਇੱਕ ਦੋ ਵਾਰ ਇਹਨਾਂ ਨੇ ਬਹੁਤ ਸੱਟਾਂ ਲੱਗੀਆਂ ਨੇ ਹੈੱਡ ਤੇ, ਕਿੰਨਾ ਜ਼ਿਆਦਾ ਨਾ ਤੁਸੀਂ ਕਰੋ ਤੇ ਓਦਾਂ ਵਧੀਆ ਵਾ, ਜਿਵੇਂ ਇਹ ਚੈਲੰਜਿੰਗ ਹੋਊਗੀ ਬਟ ਓਦਾਂ ਵੀ ਵਧੀਆ, ਜਿਵੇਂ ਲਾਈਵ ਆਪਾਂ ਕਹਿੰਦੇ ਜੇ ਪੇਰੈਂਟਿੰਗ ਜੋ ਸ਼ੁਰੂ ਜਦੋਂ ਹੋਏ ਸੀ, ਇਹ ਮਤਲਬ ਵਧੀਆ ਸਾਰਾ ਕੁਛ ਸਫ਼ਰ ਬੜਾ ਵਧੀਆ ਰਿਹਾ, ਬੜਾ ਇੰਜੋਇਮੈਂਟ ਕੀਤਾ, ਉਹ ਵੀ ਫਨ ਕੀਤਾ, ਤੇ ਮੈਂ ਕਈ ਵਾਰ ਕਾਕੇ ਨੂੰ ਕਹਿੰਦੀ ਹੁੰਦੀ ਸੀ ਹਾਏ ਤੂੰ ਵੱਡਾ ਹੋਈ ਜਾ, ਤੂੰ ਵੱਡਾ ਨਾ ਹੋ, ਹਾਏ ਛੋਟਾ ਰਹਿ, ਛੋਟਾ ਨਾ ਲੱਗਦਾ,
1: ਸਾਰੇ ਇੱਦਾਂ ਹੀ ਆ, ਛੋਟੇ ਬੱਚੇ ਨੂੰ ਸਾਰੇ ਕਹਿੰਦੇ ਆ ਕਿ ਤੂੰ ਵੱਡਾ ਕਿਉਂ ਹੋਈ ਜਾਂਦਾ,
2: ਹਾਂਜੀ, ਫਿਰ ਮੈਂ ਪੁੱਛਦੀ ਹਾਂ ਸੀ ਵੱਡਾ ਨਾ ਹੋ, ਮੈਂ ਕਹਿੰਦਾ ਨਹੀਂ ਮੰਮਾ ਮੈਂ ਵੱਡਾ ਹੋਣਾ, ਮੈਂ ਕਹਿੰਦਾ ਨਹੀਂ ਵੱਡਾ ਨੀ ਛੋਟਾ ਸੋਹਣਾ ਲੱਗਦਾ ਵਾ, ਛੋਟਾ ਰਹਿ ਤੂੰ, ਨਹੀਂ ਮੈਂ ਬਿੱਗ ਹੋਣਾ ਵਾ,
0: ਇੱਕ ਵੀਡੀਓ ਜੀ ਵੀ ਹੈਗੀ ਨਾ ਗੋਰੀ ਕੁੜੀ ਦੀ, ਜਿਹੜੀ ਉਹ ਆਪਣੀ ਛੋਟੀ ਭੈਣ ਨੂੰ ਵੇਖ ਕੇ ਤੇ ਰੋਈ ਜਾਂਦੀ, ਉਹ ਕਹਿੰਦੀ ਵੀ ਨਹੀਂ ਇਹ ਵੱਡੀ ਹੋ ਗਈ ਆ, ਨਹੀਂ ਤਾਂ ਹੀ ਆ ਬੱਚਿਆਂ ਦਾ, ਨਿੱਕੀਆਂ ਨਿੱਕੀਆਂ ਗੱਲਾਂ ਬੱਚਿਆਂ ਦੀਆਂ ਸੋਹਣੀਆਂ ਲੱਗਦੀਆਂ, ਪਰ ਉਹੀ ਹਰ ਇੱਕ ਉਮਰ ਦੀ ਇੱਕ ਆਪਣੀ ਆਪਣੀ
1: ਬਿਲਕੁਲ ਅਲੱਗ ਚੈਲੰਜ, ਅਲੱਗ ਖੁਸ਼ੀ ਆ ਤੇ ਅਲੱਗ ਅਹਿਸਾਸ ਆ,
0: ਥੈਂਕ ਯੂ ਤੁਹਾਡਾ
1: ਕਾਲ ਕਰਨ ਲਈ,
2: ਥੈਂਕ ਯੂ
0: ਜੀ, ਬੜਾ ਵਧੀਆ ਤੁਸੀਂ ਕਰ ਰਹੇ ਹੋ, ਬੜਾ ਵਧੀਆ ਤੁਸੀਂ ਉਹਨਾਂ ਦਾ ਨੇਮ ਬਣਾਇਆ ਵਾ ਤੁਸੀਂ, ਸੋ ਇਹੋ ਹੀ ਹੁੰਦੇ ਆ ਪੰਕਚੁਅਲਿਟੀ, ਪਾਰਟ ਆਫ ਪੰਕਚੁਅਲਿਟੀ ਆ, ਤੁਸੀਂ ਜੇ ਹਰ ਰੋਜ਼ ਸਵੇਰੇ ਮੰਨ ਲਓ ਇੱਕ ਸੋ ਐਂਡ ਸੋ ਕੰਮ ਦੇ ਲਈ, ਭਾਵੇਂ ਲਾਫਟਰ ਥੈਰੇਪੀ 'ਚ ਮੰਨ ਲਓ ਬੱਚੇ ਉਠਾਉਂਦੇ ਹੋ ਤੇ ਉਹ ਵੀ ਇੱਕ ਪੰਕਚੁਅਲਿਟੀ ਆ,
1: ਬਿਲਕੁਲ
0: ਬੱਚੇ ਨੂੰ ਪਤਾ ਲੱਗਦਾ, ਸੋ ਇੱਧਰ ਜਸਪ੍ਰੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਸੌਣ ਵਾਲੀ ਪ੍ਰੋਬਲਮ ਕਹਿੰਦੇ ਸਾਡੇ ਘਰ ਨਹੀਂ ਹੁੰਦੀ ਕਿਉਂਕਿ ਮੈਂ ਬਹੁਤ ਅਰਲੀ ਉੱਠਦੀ ਹਾਂ ਅਤੇ ਬੱਚੇ ਵੀ ਜਲਦੀ ਉੱਠ ਜਾਂਦੇ ਆ ਅਤੇ ਬਹੁਤ ਸ਼ਾਂਤੀ ਦੇ ਨਾਲ ਅਤੇ ਰਾਤ ਨੂੰ ਹੀ ਅਸੀਂ ਕਹਿੰਦੇ ਨੇ ਕਿ ਬਹੁਤ ਜਲਦੀ ਸੌਂ ਜਾਂਦੇ ਹਾਂ ਇਸ ਕਰਕੇ, ਸੋ ਆਪਾਂ ਵੇਖਦੇ ਹੀ ਅਕਸਰ ਹੀ ਜਿੱਦਾਂ ਸ਼ਾਇਦ ਬਾਕੀਆਂ ਨੂੰ ਵੀ ਹੈਰਾਨੀ ਹੁੰਦੀ ਹੋਊਗੀ ਵੀ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਵੀ ਟੇਕ ਹੁੰਦਾ, ਠੀਕ ਹੈ, ਤਾਂ ਆਪਾਂ ਮੰਨਤ ਅਕਸਰ ਹੀ ਦੱਸਦੀ ਹੁੰਦੀ ਵੀ ਮੈਂ 5 ਵਜੇ ਦੀ ਉੱਠੀ ਜਾਂਦਾ ਕਹਿੰਦਾ, ਸੋ ਆਹ ਵੇਖੋ ਸੋਲੂਸ਼ਨ ਸਾਡੇ ਆਸ ਪਾਸ ਹੀ ਪਏ ਹੁੰਦੇ ਪਰ ਅਸੀਂ ਆਪ ਉਹਦੇ ਵਿੱਚ ਨਹੀਂ ਜੰਪ ਕਰਨਾ ਹੁੰਦਾ
1: ਕਿਉਂਕਿ ਆਪ ਸੌਂਦੇ ਆ ਤੇ ਬੱਚੇ ਵੀ ਨਾਲ ਸੌ ਸਕਦੇ ਆ,
0: ਇਹ ਉਹੀ ਆ ਵੀ ਤੁਸੀਂ ਆਪ ਪਹਿਲਾਂ ਤੁਸੀਂ ਆਪਣਾ ਬਚਪਨ ਜੇ ਆਪਾਂ ਯਾਦ ਕਰੀਏ ਨਾ ਸੁੱਖ ਜੀ, ਤੇ ਇੱਦਾਂ ਹੁੰਦਾ ਸੀ ਵੀ ਜੇ ਆਲੇ ਦੁਆਲੇ ਐਵੇਂ ਹਨੇਰੇ ਜਿਹਾ ਹੀ ਖੜਕਾ ਜਿਹਾ ਆਉਣ ਲੱਗ ਪੈਂਦਾ ਹੁੰਦਾ ਸੀ, ਹਨਾ, ਤੇ ਫਿਰ ਓਦਾਂ ਹੀ ਨਹੀਂ ਨੀਂਦ ਆਉਂਦੀ, ਫਿਰ ਤਾਂ ਪਤਾ ਹੀ ਹੁੰਦਾ ਸੀ ਵੀ ਜਦੋਂ ਮੰਨ ਲਓ ਤੁਹਾਡੇ ਹੁਣ ਅੱਜ ਕੱਲ੍ਹ ਇੱਕ ਨਾ ਫਰਕ ਪੈ ਗਿਆ, ਪਹਿਲੀਆਂ ਦੇ ਵਿੱਚ ਆਪਾਂ ਹੁਣ ਜਦੋਂ ਪਿੰਡਾਂ 'ਚ ਰਹੇ ਨੇ ਹਾਂ ਤੇ ਚਾਰ ਸ਼ਫੇਰੋਂ ਚਾਨਣ ਜਿਹਾ ਆਪਣੇ ਆਪ ਹੀ ਆ ਜਾਂਦਾ
1: ਸੀ,
0: ਤੇ ਉਹ ਜਿਹੜਾ ਚਾਨਣ ਹੈ ਨਾ ਉਹ ਤੁਹਾਨੂੰ ਸੌਣ ਨਹੀਂ ਦਿੰਦਾ, ਪਰ ਹੁਣ ਆਪਾਂ ਨਾ ਮਤਲਬ ਸਾਰਾ ਕੁਛ ਹੀ ਥੱਲੇ ਥੁੱਲੇ ਸੁੱਟ ਕੇ ਪਰਦੇ ਪੁਰਦੇ ਕਰਕੇ ਹਨੇਰਾ ਨੂੰ ਰੇਜੇ 'ਚ ਪਏ ਰਹਿੰਦੇ ਆਪਾਂ, ਹਾਲਾਂਕਿ ਆਸਟ੍ਰੇਲੀਆ ਇੰਨਾ ਵਾ ਵੀ ਇੱਕ ਸਟੇਜ ਆਉਂਦੀ ਆ, ਇਹਨਾਂ ਦਿਨਾਂ 'ਚ ਤਾਂ ਨਹੀਂ ਪਰ ਅੱਗੋਂ ਪਿੱਛੋਂ ਦੇ ਕੰਧਾਂ ਕੰਧਾਂ ਪਾੜ ਕੇ ਵੀ ਚਾਨਣ ਲੰਘ ਆਉਂਦਾ ਹੈ ਨਾ, ਅਤੇ ਉਹ ਜਿਹੜਾ ਚਾਨਣ ਆ ਨਾ ਉਹ ਤੁਹਾਨੂੰ ਲਾਰਨ ਦਿੰਦਾ ਵੈਕਅਪ ਹੀ ਹੁਣ ਉੱਠਣ ਦਾ, ਪਰ ਉਹ ਜਿਹੜਾ ਕਹਿਣ ਦਾ ਮਤਲਬ ਕਿ ਜਦੋਂ ਸਵੇਰੇ ਸਵੇਰੇ ਕੋਈ ਉੱਠਦਾ ਵਾ ਲਾਗੇ ਬੰਨੇ ਕੋਈ ਝਾੜੂ ਪੋਚਾ ਵੱਜ ਰਿਹਾ, ਕੋਈ ਰਸੋਈ 'ਚ ਭਾਂਡੇ ਖੜਕ ਰਿਹਾ, ਕੋਈ ਉੱਠ ਰਿਹਾ, ਕੋਈ ਜਾ ਰਿਹਾ, ਅਤੇ ਫਿਰ ਆਟੋਮੈਟਿਕਲੀ ਤੁਹਾਨੂੰ ਨਾ ਇੱਕ ਉੱਠਣ ਨੂੰ ਜੀ ਕਰਦਾ, ਪਰ ਇੱਕੋ ਹੀ ਕੰਡੀਸ਼ਨ ਆ ਤੁਹਾਡੀ ਨੀਂਦ ਪੂਰੀ ਹੋਈ ਹੋਵੇ। ਮੈਂ ਨਾ ਇੱਕ ਦਿਨ ਇੱਕ ਆਰਟੀਕਲ ਕਿਸੇ ਦਾ ਪੜ੍ਹ ਰਿਹਾ ਸੀ ਅਤੇ ਉਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਸੀ, ਉਹ ਵੀ ਡਾਕਟਰ ਬੱਚਿਆਂ ਦੇ ਮਾਹਿਰ ਸੀ, ਅਤੇ ਉਹਨੇ ਕਿਹਾ ਵੀ ਬੱਚੇ ਨੂੰ ਤੁਸੀਂ ਜੇ ਨਹੀਂ ਬੱਚਾ ਉੱਠਣਾ ਚਾਹ ਰਿਹਾ ਤਾਂ ਉਹਨੂੰ ਤੰਗ ਨਾ ਕਰੋ, ਉਹਨੂੰ ਸੁੱਤਾ ਰਹਿਣ ਦਿਉ, ਇਹਦਾ ਮਤਲਬ ਕਿ ਉਹਦੀ ਨੀਂਦ ਨਹੀਂ ਪੂਰੀ ਹੋਈ, ਮਤਲਬ ਧੱਕੇ ਦੇ ਨਾਲ ਨਾ ਉਠਾਓ, ਪਰ ਉਹਦਾ ਜਿਹੜਾ ਜੇ ਆਪਾਂ ਉਹਨੂੰ ਪੂਰਾ ਪੜ੍ਹਦੇ ਹਾਂ ਤਾਂ ਉਹਦਾ ਵੀ ਸਾਰ ਇਹੋ ਹੀ ਵੀ ਬੱਚੇ ਦੀ ਸੋ ਐਂਡ ਸੋ ਬੱਚੇ ਨੂੰ ਜ਼ਿਆਦਾ ਤੁਹਾਡੇ ਨਾਲੋਂ ਚਾਹੀਦੀ ਆ। ਹੁਣ ਆਪਾਂ ਕੀ ਕਰਦੇ ਹਾਂ, ਇੱਕ ਸਭ ਤੋਂ ਵੱਡੀ ਗਲਤੀ ਵੇਖੋ ਆਪਾਂ ਕੀ ਕਰਦੇ ਹਾਂ, ਮੈਂ ਇਹ ਨਹੀਂ ਕਹਿੰਦਾ ਵੀ ਹਰ ਇੱਕ ਏਜ ਦੀ, ਪਰ ਸੋ ਐਂਡ ਸੋ ਇੱਕ ਏਜ ਹੁੰਦੀ ਬੱਚਿਆਂ ਦੀ ਜਿੱਥੇ ਬਹੁਤੇ ਆਪਾਂ ਇਹ ਗਲਤੀ ਕਰ ਰਹੇ ਹਾਂ, ਉਹ ਗਲਤੀ ਕੀ ਆ, ਤੁਹਾਡੇ ਤੋਂ ਬਿਨਾਂ ਬੱਚਾ ਸੌਂਦਾ ਨਹੀਂ, ਜਦੋਂ ਤੁਸੀਂ ਸੌਂਦੇ ਹੋ ਉਦੋਂ ਬੱਚਾ ਨਾਲ ਸੌਂਦਾ, ਪਰ ਸਾਡੀ ਨੀਂਦ ਆ 6-7 ਘੰਟੇ
1: ਬਿਲਕੁਲ
0: ਐਵਰੇਜ, ਤੇ 19-6-7 ਚ ਆਪਾਂ ਫੇਰ ਬੱਚੇ ਨੂੰ ਨਾਲ ਠਾ ਲੈਣੇ ਕਿਉਂਕਿ ਉਹਨੇ ਸਕੂਲ ਜਾਣਾ, ਜਦ ਕਿ ਇਹ ਹੁਣ ਡਿਪੈਂਡ ਕਰਦਾ ਤੁਸੀਂ ਏਜ ਚੈੱਕ ਕਰ ਲਿਓ, ਚਾਰਟ ਚੈੱਕ ਕਰ ਲਿਓ ਏਜ ਦੇ, ਤੇ ਉਹ ਬੱਚਾ ਜਿਹਦੀ ਏਜ ਦੇ ਮੁਤਾਬਿਕ ਉਹਨੂੰ 9-10 ਘੰਟੇ ਦੀ ਮੰਨ ਲਓ ਨੀਂਦ ਚਾਹੀਦੀ ਆ, ਹਨਾ, ਉਸ ਬੱਚੇ ਨੂੰ ਤੁਸੀਂ 6-7 ਘੰਟੇ ਦੀ ਨੀਂਦ ਦਵਾ ਕੇ ਤੇ ਆਪਣੇ ਨਾਲ ਹੀ ਤੁਸੀਂ ਠਾਰ ਲਿਓ ਠਾ ਰਹੇ ਹੋ, ਤੇ ਫਿਰ ਤੁਸੀਂ ਆਪਣੇ ਮੁਤਾਬਿਕ ਉਹਨੂੰ ਚਲਾਉਣ ਦੀ ਆਪਣੀ ਰੁਟੀਨ ਦੇ ਮੁਤਾਬਿਕ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਉਹ ਖਿਜਿਆ ਹੀ ਰਹੂਗਾ, ਉਹਨੇ ਔਖਾ ਹੀ ਉੱਠਣਾ ਵਾ ਜਿੰਨਾ ਮਰਜ਼ੀ ਉਹਦੇ 'ਤੇ ਜ਼ੋਰ ਲਾ ਲਓ ਤੁਸੀਂ, ਬੱਚੇ ਨੂੰ ਉਹਦਾ ਜੋ ਬਣਦਾ ਮਾਹੌਲ ਚਾਹ ਲਿਆ ਜਿਹਦੇ ਵਿੱਚ ਉਹਦੀ ਨੀਂਦ ਪੂਰੀ ਹੋ ਜਾਵੇ। ਅੱਛਾ, ਇਹਦੇ ਨਾਲ ਇਹ ਮੰਨਦੇ ਆ ਵੀ ਉਹਦੀ ਜਿੱਦਾਂ ਗਰੋਥ 'ਤੇ ਵੀ ਅਸਰ ਪੈਂਦਾ, ਜਿੱਦਾਂ ਉਹਨੇ ਕਿਹਾ ਨਾ ਆਸੀਸ ਦੇ ਭਰਾ ਨੇ, ਉਹਨੇ ਗਲਤ ਨਹੀਂ ਕਿਹਾ, ਕਿਸੇ ਹੱਦ ਤੱਕ ਉਹਨੇ ਠੀਕ ਕਿਹਾ, ਕਿਉਂਕਿ ਜੇ ਨੀਂਦ ਨਹੀਂ ਪੂਰੀ ਹੋਊਗੀ ਬੱਚੇ ਦੀ ਤੇ ਉਹਦੀ ਗਰੋਥ 'ਤੇ ਅਸਰ ਪੈਣਾ ਹੀ ਪੈਣਾ, ਉਹ ਵੱਖਰੀ ਗੱਲ, ਉਹਨੇ ਤਾਂ ਹਾਸੇ ਭਾਣੇ ਕਿਹਾ ਹੋਊਗਾ, ਪਰ ਜੇ ਤੁਸੀਂ ਇਹਨੂੰ ਡੀਪ ਲੈ ਕੇ ਜਾਓ, ਕਈ ਬੰਦਿਆਂ ਦੀਆਂ ਮੈਂ ਸੋ ਉਹਦੇ 'ਚ ਛੋਟਾ ਬੱਚਾ ਜਿਹੜਾ ਵਾ ਬਹੁਤ ਜ਼ਿਆਦਾ ਵੇਖਿਆ ਆਪਾਂ ਸੌਂਦਾ ਵਾ, ਹੌਲੀ ਹੌਲੀ ਉਹਦੀ ਨੀਂਦ ਘੱਟਦੀ ਘੱਟਦੀ ਜਾਂਦੀ, ਹੈ ਨਾ, ਫਿਰ ਬੱਚਾ ਜਿਹੜਾ ਦਿਨੇ ਸੌਣੋ ਘੱਟ ਜਾਂਦਾ, ਫਿਰ ਉਹ ਸਿਰਫ ਰਾਤ ਨੂੰ ਹੀ ਸੌਂਦਾ। ਹੁਣ ਜਿਹੜਾ ਸਿਰਫ ਰਾਤ ਨੂੰ ਸੌਣ ਵਾਲੀ ਸਟੇਜ ਆਉਂਦੀ ਆ ਨਾ, ਉੱਥੇ ਥੋੜ੍ਹਾ ਜਿਹਾ ਫਿਰ ਚੂਕ ਹੋ ਜਾਂਦੀ ਹੈ, ਉੱਥੇ ਸਾਨੂੰ ਇਹ ਚੀਜ਼ ਕਰਨੀ ਪਊਗੀ ਕਿ ਐਟਲੀਸਟ ਸਵੇਰੇ ਜੇ ਤੁਸੀਂ ਜਿੰਨੇ ਟਾਈਮ 'ਤੇ ਉਠਾਉਣਾ ਰਾਤ ਨੂੰ, ਜਾਂ ਤਾਂ ਤੁਸੀਂ ਆਪ ਨਾਲ ਪੈ ਜਾਓ ਜੇ ਉਹ ਤੁਹਾਡੇ ਤੋਂ ਬਿਨਾਂ ਨਹੀਂ ਪੈਂਦਾ। ਮੈਨੂੰ ਪਤਾ ਹਰ ਇੱਕ ਦੇ ਆਪਣੇ ਆਪਣੇ ਮਤਲਬ 101 ਐਕਸਕਿਊਜ਼ਿਸ ਨੇ, ਲੰਮੀ ਲਿਸਟ ਆ, ਇਸ ਕਰਕੇ ਇਸ ਕਰਕੇ ਇਸ ਕਰਕੇ, ਉਹ ਫਿਰ ਤੁਸੀਂ ਵੇਖਣਾ ਤੁਹਾਡੇ ਲਈ ਇੰਪੋਰਟੈਂਟ ਕੀ
1: ਜੀ, ਬਿਲਕੁਲ
0: ਠੀਕ ਆ, ਐਕਸਕਿਊਜ਼ਿਸ ਦੀ ਕੋਈ ਘਾਟ ਨਹੀਂ ਹੁੰਦੀ, ਉਹ ਸੁਣ ਕੇ ਗੱਲਾਂ ਕਿਸੇ ਦੀਆਂ ਉਹ ਲੱਗਦਾ ਹੁੰਦਾ, ਪਰ ਤੁਸੀਂ ਆਪਣੇ ਆਪਣੇ ਘਰ ਦੇ ਹਿਸਾਬ ਦੇ ਨਾਲ ਤੁਸੀਂ ਵੇਖਣਾ, ਪਰ ਸਭ ਤੋਂ ਪ੍ਰਾਇਓਰਟੀ ਤਾਂ ਮੇਰੇ ਖਿਆਲ ਦੇ ਨਾਲ ਤੁਹਾਡੀ ਇਹੋ ਹੀ ਚਾਹੀਦੀ ਆ, ਫਸਟ ਤੁਹਾਡੀ ਪ੍ਰਾਇਓਰਟੀ ਇਹੋ ਹੀ ਆ ਵੀ ਬੱਚੇ ਦਾ ਐਟਲੀਸਟ ਨੀਂਦ ਨੂੰਦ ਪੂਰੀ ਹੋ ਜਾਵੇ, ਉਹ ਖਿਜਿਆ ਖਿਜਿਆ ਨਾ ਰਹੇ, ਸਵੇਰੇ ਉਹ ਖੁਸ਼ੀ ਖੁਸ਼ੀ ਉੱਠ ਪਵੇ, ਹੈ ਨਾ, ਉਹਦੀ ਪੜ੍ਹਾਈ 'ਤੇ ਅਸਰ ਨਾ ਪਵੇ, ਉਹਦੀ ਗਰੋਥ 'ਤੇ ਅਸਰ ਨਾ ਪਵੇ, ਅਤੇ ਉਹ ਤਾਂ ਹੀ ਹੋਣਾ ਜੇ ਉਹ ਆਪਣੀ ਨੀਂਦ ਪੂਰੀ ਲੈ ਲੂ
1: ਜੀ। ਬਿਲਕੁਲ,
0: ਫਿਰ ਇਹ ਚੀਜ਼ਾਂ ਜਿਹੜੀਆਂ ਤੁਹਾਡੀਆਂ ਕਿਸੇ ਹੱਦ ਤੱਕ ਤੁਸੀਂ ਫੁਲਫਿਲ ਕਰ ਲਓਗੇ, ਅਤੇ ਐਗਜ਼ਾਮਪਲ ਇੱਕ ਸਾਡੇ ਕੋਲ ਹੈਗੀ ਆ, ਹੁਣ ਆਪਾਂ ਇਹ ਨਹੀਂ ਆ ਵੀ ਐਵੇਂ ਹੀ ਆ, ਆਪਾਂ ਰੋਜ਼ ਵਿਹਨੇ ਹਾਂ ਮੰਨਤ ਫਤਿਹ ਹੋਣੀ, ਉਹ ਹਰ ਰੋਜ਼ ਵਿਹਨੇ ਆਪਾਂ ਬਹੁਤ ਅਰਲੀ, ਉਹ
1: ਕਾਲ ਕਰ ਲੈਂਦੇ ਆਪਾਂ
0: ਜਿੰਨੇ ਜਿਹਨੂੰ ਆਪਾਂ ਕਾਲ ਕਰਦੇ ਹਾਂ, ਉਹ ਹਾਲ ਪਾ ਰਿਹਾ, ਬਹੁਤਿਆਂ ਦੀ ਮੱਚੀ ਹੁੰਦੀ ਹੈ, ਅਤੇ ਉਹ ਗੁਰੂ ਘਰ ਮੱਥਾ ਟੇਕ ਕੇ ਸਕੂਲ ਪਹੁੰਚਣ ਵਾਲੇ ਹੁੰਦੇ। ਸੋ ਇਸ ਚੀਜ਼ਾਂ 'ਤੇ ਸਾਡੇ ਹੱਥ ਹੀ ਆਪਾਂ ਕੀ ਕਰਨਾ।
1: ਬਿਲਕੁਲ,
0: ਗੁਰਜੀਤ ਜੀ ਕਹਿੰਦੇ ਨੇ ਕੈਗਰੀ ਵਿਧੀ ਯੂ ਭਾਅ ਜੀ, ਸਵੇਰੇ ਟਾਈਮ ਦੇ ਨਾਲ ਉੱਠ ਜਾਓ ਤਾਂ ਬਹੁਤ ਵਧੀਆ ਮੈਨੇਜ ਹੋ ਜਾਂਦਾ ਵਾ, ਰੀਅਲੀ ਐਪਰੀਸ਼ੀਏਟ ਭਾਅ ਜੀ ਫੋਰ ਦਿਸ ਡਿਸਕਸ਼ਨ, ਥੈਂਕ ਯੂ। ਆਪਾਂ ਆਪਣੇ ਬਚਪਨ 'ਚ ਵੀ ਵੇਖੀਏ ਨਾ ਸੁੱਖ ਜੀ, ਅਤੇ ਸਾਡੀਆਂ ਵੀ ਵੇਖੀਏ ਅਤੇ ਮੰਮੀਆਂ ਬਹੁਤ ਟਾਈਮ ਦੇ ਨਾਲ ਉੱਠ ਜਾਂਦੀਆਂ ਹੁੰਦੀਆਂ, ਹੈ ਨਾ, ਉਹ ਇਹ ਨਹੀਂ ਵੀ ਬੱਚਿਆਂ ਦੇ ਨਾਲ ਹੀ ਉੱਠਣਾ ਵਾ, ਉੱਠੋ ਦਵਾ ਦਵਾ ਨਾਲ ਹੀ ਉਹ ਵੀ ਬਰੱਸ਼ ਕਰਨ ਦੀਆਂ, ਸਾਨੂੰ ਤਾਂ ਪਤਾ ਹੀ ਨਹੀਂ ਆ ਵੀ ਉਹ ਕਿੰਨੇ ਕੁ ਵਜੇ ਉੱਠ ਪੈਂਦੀਆਂ। ਸੋ ਇਹ ਚੀਜ਼ਾਂ ਜਿਹੜੀਆਂ ਸਾਨੂੰ ਇਹ ਫਰਕ ਹੈਗਾ ਵਾ, ਉਹ ਵੱਖਰੀ ਗੱਲ ਹੈ ਕਿ ਆਪਾਂ ਕੰਮਾਂ ਕਾਰਾਂ 'ਤੇ ਜਾਣਾ ਹੁੰਦਾ, ਸਾਡੇ ਕੋਲ ਵੀ ਇੰਨਾ ਟਾਈਮ ਨਹੀਂ ਹੁੰਦਾ ਵੀ ਆਪਾਂ ਹਾਂ ਬਹੁਤ ਅਰਲੀ ਸੌਂ ਜਾਈਏ ਜਾਂ ਬਹੁਤ ਅਰਲੀ, ਪਰ ਸਮ ਹੋ ਜੇ ਤੁਸੀਂ ਕੰਸਰਨਡ ਹੋ ਫਿਰ ਤੁਹਾਨੂੰ ਕਰਨਾ ਪਊਗਾ, ਨਹੀਂ ਆ ਤਾਂ ਫਿਰ ਚੱਲ ਰਿਹਾ ਚੱਲਣ ਦੋ।
1: ਬਿਲਕੁਲ ਰੰਜੂ ਜੀ, ਜੇ ਅਸੀਂ ਸਿਰਫ ਸੌਣ ਦੀ ਗੱਲ ਕਰਦੇ ਹਾਂ ਤਾਂ ਮੈਨੂੰ ਲੱਗਦਾ ਹੁੰਦਾ ਕਿ ਆਪਣੇ ਟਾਈਮ ਦੇ ਉੱਤੇ ਨਾ ਸਾਡੇ ਦਿਮਾਗਾਂ 'ਚ ਇਹ ਪਾਇਆ ਜਾਂਦਾ ਸੀਗਾ ਕਿ ਜੇ ਤੁਸੀਂ ਸਵੇਰੇ ਉੱਠ ਕੇ ਪੜ੍ਹਦੇ ਆ ਨਾ ਤਾਂ ਤੁਹਾਨੂੰ ਯਾਦ ਜ਼ਿਆਦਾ ਰਹਿੰਦਾ, ਉਹ ਕਿਸੇ ਤਰੀਕੇ ਨਾਲ, ਕਿਉਂਕਿ ਤੁਸੀਂ ਫਰੈਸ਼ ਹੁੰਦੇ ਹੋ, ਤੁਹਾਡੀ ਨੀਂਦ ਪੂਰੀ ਹੋਈ ਹੁੰਦੀ ਆ, ਤੁਹਾਡੇ ਦਿਮਾਗ 'ਚ ਹੋਰ ਕੁਛ ਚੱਲ ਨਹੀਂ ਰਿਹਾ ਹੁੰਦਾ, ਉਹ ਤੁਸੀਂ ਹਲੇ ਉੱਠੇ ਉੱਠੇ ਹੁੰਦੇ ਆ, ਅਤੇ ਸਾਰਾ ਜੋ ਵੀ ਉਸ ਟਾਈਮ 'ਤੇ ਸਟ੍ਰੈਸ ਦਾ ਨਾਂ ਵੀ ਨਹੀਂ ਸੀ ਸਾਨੂੰ ਪਤਾ, ਪਰ ਉਹ ਰਿਲੀਜ਼ ਹੋ ਚੁੱਕਾ ਹੁੰਦਾ ਕਰਕੇ ਸੌ ਲਿਆ ਹੁੰਦਾ, ਅਤੇ ਜਦੋਂ ਪੜ੍ਹਦੇ ਹਾਂ ਤਾਂ ਸਾਨੂੰ ਯਾਦ ਰਹਿੰਦਾ ਵੀ ਸੀ, ਪਰ ਹੁਣ ਹੁਣ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਲੱਗਦਾ ਕਿ ਅਸੀਂ ਰਾਤ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਜ਼ਿਆਦਾ ਯਾਦ ਰਹਿੰਦਾ।
0: ਉਹ ਵੇਖੋ ਇੱਕ ਨਾ ਉਮਰ ਹੁੰਦੀ ਆ, ਉਸ ਉਮਰ ਦੇ ਵਿੱਚ ਤੁਹਾਡੀ ਜਿਹੜੀ ਯਾਦ ਕਰਨ ਦੀ ਜਿਹੜੀ ਹੈਗੀ ਹੈ ਨਾ ਸ਼ਕਤੀ ਯਾਦਾਸ਼ਤ ਆ, ਉਹ ਫਿਰ ਵੀ ਕਿਸੇ ਹੱਦ ਤੱਕ ਨਾ ਕੰਮ ਕਰ ਰਹੀ ਹੁੰਦੀ ਹੈ, ਪਰ ਇੱਕ ਆਈਡੀਅਲ ਨਹੀਂ ਗੀ ਸਿਚੁਏਸ਼ਨ। ਹੁਣ ਮੈਂ ਆਪਣੀ ਜੇ ਤੁਹਾਨੂੰ ਦੱਸਾਂ, ਹੁਣ ਇੱਥੇ ਆਪਾਂ ਕਈ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਪੜ੍ਹਨ ਲਈ, ਯਾਦ ਕਰਨ ਲਈ ਜਾਂ ਤਿਆਰੀ ਕਰਨ ਦੇ ਲਈ, ਜੇ ਰਾਤ ਨੂੰ ਆਪਾਂ ਸੋ ਐਂਡ ਸੋ ਇੱਕ ਟਾਈਮ ਤੋਂ ਬਾਅਦ ਜੇ ਮੈਂ ਪੜ੍ਹਾਂ ਤਾਂ ਮੈਂ ਕਈ ਵਾਰੀ ਕੰਪਲੀਟਲੀ ਡਿਲੀਟ ਹੋਇਆ ਹੁੰਦਾ ਸਵੇਰੇ ਉੱਠੇ
1: ਨੂੰ,
0: ਮੇਰੇ ਨਾਲ ਆਪ ਹੁੰਦਾ। ਸੋ ਇਹ ਤਾਂ ਫਰਕ ਹੈਗਾ ਜੋ ਤੁਸੀਂ ਸਵੇਰੇ ਪੜ੍ਹਨਾ ਜਾਂ ਤੁਸੀਂ ਸੌਣ ਦੇ ਇੱਕ ਟਾਈਮ ਤੋਂ ਉਸ ਨੀਂਦ ਜੀ ਤੋਂ ਪਹਿਲਾਂ ਪਹਿਲਾਂ ਪੜ੍ਹਨਾ, ਬੇਸ਼ੱਕ ਤੁਸੀਂ ਜਾਗ ਰਹੇ ਹੁੰਦੇ ਹੋ, ਪਰ ਮੈਂ ਬੜੀ ਵਾਰੀ ਪੜ੍ਹ ਕੇ ਵੇਖਿਆ ਉਹ ਤੁਹਾਨੂੰ ਅੱਧ ਬਿਰਤਾ ਜਿਹਾ ਯਾਦ ਹੁੰਦਾ, ਤੁਹਾਨੂੰ ਕਈ ਵਾਰੀ ਬੜੀਆਂ ਇੰਪੋਰਟੈਂਟ ਤੁਹਾਨੂੰ ਉਹ ਚੀਜ਼ਾਂ ਭੁੱਲ ਜਾਂਦੀਆਂ ਜਾਂ ਫਿਰ ਤੁਹਾਨੂੰ ਬਹੁਤ ਲਿਖਣਾ ਪੈਂਦਾ ਵਾ ਕਈ ਉਹ ਚੀਜ਼ਾਂ, ਅਤੇ ਜੇ ਤੁਸੀਂ ਸਵੇਰੇ ਪੜ੍ਹਦੇ ਹੋ ਅਤੇ ਉਹਦੇ ਲਈ ਤੁਹਾਨੂੰ ਲਿਖਣ ਦੀ ਵੀ ਨਹੀਂ ਲੋੜ ਆ, ਤੁਹਾਨੂੰ ਯਾਦ
1: ਫਰੈਸ਼ ਮਾਈਂਡ,
0: ਇਹ ਤਾਂ ਫਰਕ ਪੈਂਦਾ ਹੈ ਨਾ, ਇਹ ਤੁਸੀਂ ਹੁਣ ਬੱਚਾ ਜੋ ਮਰਜ਼ੀ ਕਹੀ ਜਾਵੇ। ਅੱਜ ਕੱਲ੍ਹ ਨਾ ਰਾਤ ਨੂੰ ਜਾਗਣ ਦਾ ਟਰੈਂਡ ਆ ਇਸ ਜਨਰੇਸ਼ਨ ਦੇ ਵਿੱਚ, ਅਤੇ ਉਹ ਟਰੈਂਡ ਜੇ ਆਪਾਂ ਸਵੀਕਾਰ ਕਰ ਲਈਏ ਵੀ ਹਾਂ ਇਹ ਟਰੈਂਡ ਆ, ਅੱਜ ਕੱਲ੍ਹ ਇੱਦਾਂ ਹੀ ਚੱਲਦਾ, ਤਾਂ ਕਰ ਲਓ, ਪਰ ਉਹ ਕੋਈ ਆਈਡੀਅਲ ਤਾਂ ਹੈ ਨਹੀਂ।
1: ਬਿਲਕੁਲ,
0: ਤੁਸੀਂ ਇੱਕ ਬੱਚੇ ਨੂੰ ਤੁਸੀਂ ਪਰਵਰ, ਇਹ ਵੀ ਤਾਂ ਪਾਰਟ ਆਫ ਪਰਵਰਿਸ਼ ਹੀ ਆ ਨਾ, ਤੁਸੀਂ ਇੱਕ ਬੱਚੇ ਨੂੰ ਤੁਸੀਂ ਇਹ ਦੱਸਣਾ ਵਾ ਵੀ ਰਾਤ ਨੂੰ ਬੱਚੇ ਰਾਤ ਸੌਣ ਲਈ ਹੁੰਦੀ ਆ, ਰਾਤ ਜਿਹੜੀ ਆ ਉਹ ਕੰਮ ਕਰਨ ਦੇ ਲਈ ਨਹੀਂ ਹੁੰਦੀ। ਹਾਂ ਇੱਕ ਮਜਬੂਰੀ ਅੱਗੇ ਚੱਲ ਕੇ ਤੁਹਾਨੂੰ ਕੋਈ ਰਾਤ ਦੀ ਸ਼ਿਫਟ ਮਿਲੀ ਜਾਂ ਜਦੋਂ ਤੁਸੀਂ ਕਿਤੇ ਕੰਮ ਕਾਰ ਕਰਨਾ ਉਦੋਂ ਤੁਸੀਂ ਕਰਨਾ, ਉਹ ਫਿਰ ਅਲੱਗ ਡਿਸਕਸ਼ਨ ਆ ਜਾਂਦੀ ਹੈ। ਪਰ ਤੁਸੀਂ ਐਜ਼ ਏ ਪਰਵਰਿਸ਼ ਤੁਸੀਂ ਜਿਹੜੀ ਉਹਨੂੰ ਦੇ ਰਹੇ ਹੋ ਕੁਛ, ਉਹ ਤੇ ਗਲਤ ਨਾ ਨਾ ਦੋ।
1: ਬਿਲਕੁਲ, ਜਦੋਂ ਜੇ ਹੁਣ ਆਪਾਂ ਛੋਟੇ ਬੱਚਿਆਂ ਤੋਂ ਵੱਡਿਆਂ ਦੀ ਥੋੜ੍ਹੀ ਜਿਹੀ ਗੱਲ ਕੀਤੀ, ਜਦੋਂ ਬੱਚੇ ਥੋੜ੍ਹਾ ਰਬੈਲ ਕਰਨਾ ਸ਼ੁਰੂ ਕਰਦੇ ਆ, ਉਹਨਾਂ ਦੇ ਵਾਈ ਡਬਲਯੂ ਸ਼ੁਰੂ ਹੁੰਦੀ ਆ ਲਾਈਫ ਦੇ ਵਿੱਚ, ਉਦੋਂ ਉਹ ਤੁਹਾਨੂੰ ਇੱਦਾਂ ਦੇ ਐਕਸਕਿਊਜ਼ ਦਿੰਦੇ ਆ ਕਿ ਮੈਂ ਹੀ ਕਿਉਂ ਆ ਜਿਹੜਾ 9 ਵਜੇ ਲੈਪਟੋਪ ਤੁਹਾਡੇ ਰੂਮ 'ਚ ਰੱਖਦਾ, ਮੇਰੇ ਫਰੈਂਡਸ ਤਾਂ 10 ਵਜੇ ਤੋਂ ਬਾਅਦ ਤਾਂ ਉਹ ਵਿਹਲੇ ਹੁੰਦੇ ਆ, 10 ਵਜੇ ਤੋਂ ਬਾਅਦ ਤਾਂ ਉਹ ਗੱਲ ਕਰਨੀ ਸ਼ੁਰੂ ਕਰਦੇ ਆ। ਇਹ ਵੀ ਸਾਰੀਆਂ ਚੀਜ਼ਾਂ ਆ, ਸਿਰਫ ਸੌਣ ਦੀ ਪ੍ਰੋਬਲਮ ਨਹੀਂ ਹੈਗੀ ਪੇਰੈਂਟਿੰਗ ਦੇ ਵਿੱਚ। ਜੇ ਆਪਾਂ ਗੱਲ ਕਰੀਏ ਬੱਚਿਆਂ ਨੂੰ, ਅੱਜ ਕੱਲ੍ਹ ਬਹੁਤ ਸਾਰੇ ਪੇਰੈਂਟਸ ਸ਼ਾਇਦ ਮੇਰੇ ਨਾਲ ਐਗਰੀ ਕਰੂਗੇ, ਉਹਨਾਂ ਨੂੰ ਇਹ ਹੁੰਦਾ ਹੈ ਕਿ ਕਿਉਂ ਮੈਂ ਹੀ ਕਿਉਂ ਰੱਖਾਂ, ਮੇਰੇ ਬਹੁਤ ਸਾਰੇ ਫਰੈਂਡਸ ਹੈ ਜਿਹੜੇ, ਮੇਰੇ ਮੋਸਟਲੀ ਫਰੈਂਡ ਨਹੀਂ ਰੱਖਦੇ ਉਹ। ਉਹਦੇ ਉੱਤੇ ਵੀ ਮੈਂ ਦੇਖਿਆ ਕਿ ਬਹੁਤ ਵਾਰੀ ਬੱਚਾ ਨਾ ਤੁਹਾਨੂੰ ਸਿਰਫ ਉਹੀ ਹਵਾ ਛੱਡ ਕੇ ਦਿਖਾ ਰਿਹਾ ਹੁੰਦਾ ਆ ਕਿ ਨਹੀਂ ਰੱਖਦੇ, ਕਿ ਤੁਹਾਨੂੰ ਇੱਕ ਗਿਲਟ ਫੀਲ ਹੋਵੇ, ਤੁਹਾਨੂੰ ਇੱਦਾਂ ਫੀਲ ਹੋਵੇ ਕਿ ਮੇਰਾ ਬੱਚਾ ਤਾਂ ਨਹੀਂ ਲੈਫਟ ਆਊਟ ਹੋਏਗਾ ਸਾਰੇ ਬੱਚਿਆਂ ਦੇ ਵਿੱਚੋਂ। ਅੱਛਾ, ਸਾਰੇ ਬੱਚੇ ਗੱਲ ਕਰਦੇ ਆ ਅਤੇ ਮੇਰੇ ਬੱਚੇ ਨੂੰ ਤਾਂ ਪਤਾ ਨਹੀਂ ਲੱਗਣਾ ਸਕੂਲ ਦੇ ਵਿੱਚ ਕੀ ਹੋ ਰਿਹਾ ਹੈ, ਉਹ ਇੱਦਾਂ ਵੀ ਤੁਹਾਡੇ ਦਿਮਾਗ ਦੇ ਵਿੱਚ ਪਾਉਂਦੇ ਆ। ਈਜ਼ੀ ਵੇ ਆ, ਤੁਸੀਂ ਪੇਰੈਂਟਸ ਦੇ ਨਾਲ ਜਿਹੜਾ ਆ ਉਹ ਡਿਸਕਸ਼ਨ ਕਰੋ ਕਿ ਕੀ ਆ, ਫਿਰ ਤੁਹਾਨੂੰ ਪਤਾ ਲੱਗਦਾ। ਉਹਦੇ ਗਰੁੱਪ ਜਿਹੜਾ ਉਹਦਾ ਗਰੁੱਪ ਆ, ਉਹਦੇ ਪੇਰੈਂਟਸ ਨੂੰ ਪੁੱਛੋ ਵੀ ਤੁਹਾਡੇ ਘਰ 'ਚ ਕੀ ਆ, ਅਤੇ ਬੱਚੇ ਨੂੰ ਇਹ ਦੱਸੋ ਕਿ ਭਾਈ ਸਾਡੇ ਘਰ ਦੇ ਰੂਲ ਇਹ ਆ, ਸ਼ਾਇਦ ਉਹਨਾਂ ਦੇ ਘਰ ਦਾ ਰੂਲ 10 ਵਜੇ ਹੋਊਗਾ, 11 ਵਜੇ ਹੋਊਗਾ, ਪਰ ਸਾਡੇ ਸਾਡਾ ਆਹ ਰੂਲ ਹੈ ਕਿਉਂਕਿ ਅਸੀਂ ਤਾਂ ਆਪ 10 ਵਜੇ ਤੱਕ ਸੌਣਾ ਆ ਕਿਉਂਕਿ ਸਾਡੀ ਸਵੇਰੇ ਜੋਬ ਆ, ਅਸੀਂ ਟਾਈਮ ਨਾਲ ਉੱਠਣਾ ਆ। ਸੋ ਹਾਂ, ਮੈਂ ਇਹ ਵੀ ਨਹੀਂ ਕਹਿੰਦੀ ਕਿ ਉਹਨੂੰ ਬਿਲਕੁਲ ਹੀ ਹਮੇਸ਼ਾ ਹੀ 7 ਦਿਨ ਇੱਦਾਂ ਕਰ ਲਓ, ਉਹਨੂੰ 2 ਦਿਨ ਕਹਿ ਵੀ ਸਕਦੇ ਹਾਂ ਕਿ ਅੱਛਾ ਚੱਲ ਕੱਲ੍ਹ ਨੂੰ ਤੇਰੀ ਛੁੱਟੀ ਆ, ਚੱਲ ਅੱਜ ਰੱਖ ਲਾ। ਥੋੜ੍ਹਾ ਜਿਹਾ ਉਹਨੂੰ ਸਾਹ ਵੀ ਲੈਣ ਦੇਣਾ ਚਾਹੀਦਾ ਆ, ਕਿਉਂਕਿ ਇੱਕ ਪੁਆਇੰਟ 'ਤੇ ਬੱਚਾ ਹੁਣ ਵੱਡਾ ਹੋ ਰਿਹਾ ਨਾ, ਉਹਨੇ ਆਪਣੀ ਵੀ ਇੱਕ ਪਹਿਚਾਣ ਬਣਾਉਣੀ ਆ, ਉਹਨੇ ਇਮੇਜ ਬਣਾਉਣੀ, ਉਹਦੇ ਲਈ ਉਹ ਫਾਈਟ ਕਰ ਰਿਹਾ ਕਿ ਮੈਂ ਹਮੇਸ਼ਾ ਹੀ, ਮੈਨੂੰ ਲੱਗਦਾ ਨਾ ਕਿ ਜਦੋਂ ਹਰ ਵਾਰੀ ਤੁਹਾਡਾ ਬੱਚਾ ਹਰੇਕ ਗੱਲ 'ਤੇ ਯੈਸ ਮੋਮ ਯੈਸ ਡੈਡ ਕਰਦਾ ਨਾ, ਉਹ ਵੀ ਨਹੀਂ ਚੰਗਾ ਹੈਗਾ, ਉੱਥੇ ਵੀ ਸਮਥਿੰਗ ਇਜ਼ ਫਿਸ਼ੀ ਕਿ ਇੰਨੀ ਯੈਸ ਯੈਸ ਵੀ ਨਹੀਂ ਚੰਗੀ।
0: ਹਾਂਜੀ, ਉਹ ਤਾਂ ਤੁਹਾਨੂੰ ਨਾਲ ਦੀ ਨਾਲ ਸਮਝ ਆ ਰਿਹਾ ਹੁੰਦਾ। ਵੇਖੋ, ਜਿਹੜੇ ਬੰਦੇ ਨੇ ਜਿਹੜਾ ਕੰਮ ਤੁਹਾਡੇ ਕੋਲ ਕਰਾਉਣਾ ਨਾ, ਭਾਵੇਂ ਬੱਚਾ ਭਾਵੇਂ ਵੱਡਾ ਵਾ, ਉਹਨੇ ਉਹਦੇ ਨਾਲ ਰਲਦੇ ਸਪੋਰਟਿੰਗ ਤੁਹਾਨੂੰ ਐਵੀਡੈਂਸ ਤੁਹਾਨੂੰ ਉਹਨੇ ਆਰਗੂਮੈਂਟ ਦੇਣੇ ਹੈ ਨਾ। ਫੋਰ ਐਗਜ਼ਾਮਪਲ ਜਿੱਦਾਂ ਤੁਸੀਂ ਕਿਹਾ ਵਾ ਵੀ ਮੇਰੇ ਫਰੈਂਡਸ ਜਿਹੜੇ ਉਹ 9 ਵਜੇ, ਵੈਸੇ ਆਈਡੀਅਲੀ ਵੇਖਿਆ ਜਾਵੇ ਤਾਂ ਫਿਰ ਮਤਲਬ ਮੈਂ ਤਾਂ ਉਹ ਬੱਚੇ ਨੂੰ ਤਾਂ ਤੁਸੀਂ ਨਹੀਂ ਇੱਦਾਂ ਕਹਿ ਸਕਦੇ, ਪਰ ਤੁਸੀਂ ਜੇ ਵੇਖੋ ਤਾਂ ਇਹਦਾ ਮਤਲਬ ਫਿਰ ਜੇ ਵਾਕਈ ਇਹ ਸੱਚ ਹੈ, ਇਹਦਾ ਮਤਲਬ ਉਹਦੀ ਯਾਰੀ ਸਹੀ ਆ, ਸਹੀ ਬੰਦਿਆਂ ਦੇ ਨਾਲ ਨਹੀਂ ਆ, ਪਹਿਲੀ ਗੱਲ। ਦੂਸਰੀ ਗੱਲ, ਤੁਸੀਂ ਤਾਂ ਵੇਖਿਆ ਨਹੀਂ ਆ, ਹੈ ਨਾ, ਤੇ ਤੀਸਰੀ ਗੱਲ ਹੋ ਵੀ ਸਕਦਾ ਵਾ, ਮੰਨ ਲਓ 10 ਵਜੇ ਕਦਾ ਉਹ, ਮੰਨ ਲਓ ਰਾਤ 2 ਵਜੇ ਵੀ ਸੌਂਦੇ ਹੋਣਗੇ,
1: ਸੌਂਦੇ ਬਹੁਤ ਸਾਰੇ ਪੇਰੈਂਟਸ, ਬਹੁਤ ਸਾਰੇ ਬੱਚੇ।
0: ਹੁੰਦਾ ਕੀ ਹੈ, ਜਦੋਂ ਤੁਸੀਂ ਆਪਣੇ ਬੱਚੇ ਦੀ ਤੁਸੀਂ ਰੂਟੀਨ ਚੇਂਜ ਕਰ ਲੈਂਦੇ ਹੋ ਤੇ ਫਿਰ ਉਹ ਉਸ ਸਰਕਲ 'ਚੋਂ ਉਹਦੇ ਨਿਕਲਣ ਦੇ ਵੀ ਚਾਂਸ ਹੋ ਜਾਂਦੇ ਆ, ਫਿਰ ਉਹਦਾ ਉਹਨਾਂ ਸਰਕਲ ਦੇ ਵਿੱਚ ਐਂਟਰ ਹੋਣਾ ਸ਼ੁਰੂ ਹੋ ਜਾਊਗਾ ਜਿਹੜੇ ਅਰਲੀ ਸੌਣ ਵਾਲੇ ਨੇ, ਠੀਕ ਆ। ਸੋ ਉਹਦੇ ਵਿੱਚ ਤੁਸੀਂ, ਤੁਹਾਡੀ ਥੋੜ੍ਹੀ ਜਿਹੀ ਫਿਰ ਇਹ ਰਿਸਰਚ ਬਣਦੀ ਆ ਕਿ ਹਾਂ ਇਹੋ ਜਿਹਾ ਕੀ ਕੰਮ ਆ ਬੱਚਾ ਜੀ ਤੁਸੀਂ ਜਿਹੜਾ ਰਾਤ ਹੀ ਬਹਿ ਕੇ ਕਰਨਾ, ਤੇਰੇ ਫਰੈਂਡ ਕਿਹੜੇ ਜਿਹੜੇ ਕਰਦੇ ਨੇ, ਫਿਰ ਉਹਨਾਂ ਦੇ ਜਿਹੜੀ ਆਪਾਂ ਇੱਕੋ ਹੀ ਪੱਖ ਲੈ ਕੇ ਨਹੀਂ ਆਪਾਂ ਚੱਲ ਸਕਦੇ, ਹੋ ਸਕਦਾ ਵਾ ਵੀ ਹੋਰ ਕਈ ਇੱਦਾਂ ਦੇ ਪੁਆਇੰਟ ਹੋਣ ਜਿਹੜੇ ਤੁਸੀਂ ਆਪਣੇ ਬੱਚੇ ਨੂੰ ਅਵੇਲੇਬਲ ਕਰਵਾ ਰਹੇ ਹੋ, ਉਹ ਦੂਸਰੇ ਨਹੀਂ ਕਰਵਾ ਰਹੇ, ਇੰਨੀ ਡੰਗਾਈ 'ਚ ਥੋੜ੍ਹੀ ਆਪਾਂ ਜਾਵਾਂਗੇ, ਹੈ ਨਾ। ਸੋ ਉਹਦੇ ਵਿੱਚ ਸਿੰਪਲ ਫਿਰ ਇੱਕੋ ਹੀ ਹੁੰਦੀ ਆ ਗੱਲ ਕਿ ਘੁੰਮ ਘੁੰਮਾ ਕੇ ਫਿਰ ਤੁਹਾਡੇ 'ਤੇ ਆ ਜਾਂਦੀ ਆ। ਸਭ ਤੋਂ ਦੁਨੀਆ ਦੀ ਔਖੀ ਪਤਾ ਚੀਜ਼ ਸਾਨੂੰ ਕਿਹੜੀ ਲੱਗਦੀ ਆ, ਪੇਰੈਂਟਿੰਗ ਦੇ ਵਿੱਚ ਵੀ ਅਤੇ ਹਰ ਇੱਕ ਚੀਜ਼ ਦੇ ਵਿੱਚ, ਪੇਰੈਂਟਿੰਗ ਦੀ ਗੱਲ ਕਰ ਰਹੇ ਤਾਂ ਖਾਸ ਤੌਰ ਦੇ ਉੱਤੇ ਇਹਦੇ 'ਚ ਸਭ ਤੋਂ ਔਖਾ ਪੇਰੈਂਟਿੰਗ 'ਚ ਆਪਣੇ ਆਪ ਨੂੰ ਬਦਲਣਾ
1: ਜੀ, ਬਿਲਕੁਲ
0: ਆਪਣੇ ਆਪ। ਹੁਣ ਇੱਕ ਨਾ ਬੜਾ ਵਧੀਆ ਆਰਗੂਮੈਂਟ ਐਜੂਕੇਸ਼ਨ ਨੂੰ ਲੈ ਕੇ ਚੱਲਦਾ ਕਿ ਤੁਸੀਂ ਵੇਖਿਆ ਹੋਊਗਾ ਜਿਹੜੇ ਨਰਸਰੀ ਵਾਲੇ ਬੱਚੇ ਨੇ, ਪ੍ਰਾਇਮਰੀ ਵਾਲੇ ਬੱਚੇ ਨੇ ਜਾਂ ਛੋਟੇ ਬੱਚੇ ਨੇ, ਅਤੇ ਉਹਨਾਂ ਨੂੰ ਜਿਹੜਾ ਹੁਣ ਇੱਥੋਂ ਦਾ ਤਾਂ ਚਲੋ ਆਪਾਂ ਨਹੀਂ ਕਰਦੇ ਟੀਕਾ ਟਿੱਪਣੀ, ਆਰਗੂਮੈਂਟ ਉੱਥੋਂ ਦਾ ਵਾ, ਅਤੇ ਉੱਥੇ ਇਹ ਹੁੰਦਾ ਵੀ ਜਿਹੜੀਆਂ ਕੋਈ 10ਵੀਂ 12ਵੀਂ ਪੜ੍ਹੀਆਂ ਕੁੜੀਆਂ ਨੇ ਉਹ ਉੱਥੇ ਉਹਨਾਂ ਨੂੰ ਪੜ੍ਹਾ ਦਿੰਦੀਆਂ, ਅਤੇ ਉਹ ਆਰਗੂਮੈਂਟ ਸੀਗਾ ਕਿ ਉੱਥੇ ਤਾਂ ਸਭ ਤੋਂ ਵਧੇਰੇ ਲੋੜ ਆ ਸੂਝਵਾਨ ਬੰਦਿਆਂ ਦੀ, ਵੱਧ ਪੜ੍ਹੇ ਲਿਖਿਆਂ ਦੀ, ਹੈ ਨਾ, ਉਹ ਸਗੋਂ ਉੱਥੇ ਜਿਹੜੇ ਨੇ ਉਹ ਬੀ ਐੱਡ ਪੀ ਐੱਚ ਡੀ ਉੱਥੇ ਚਾਹੀਦੇ ਨੇ ਜਿਹੜੇ ਉਹਨਾਂ ਨੂੰ ਸਮਝਦੇ ਹੋਣ, ਉਹਨਾਂ ਦੇ ਦਿਮਾਗੀ ਤਾਣੇ ਬਾਣੇ ਨੂੰ ਸਮਝਦੇ ਹੋਣ, ਹੈ ਨਾ। ਅਤੇ ਹੁਣ ਇਹਦੇ ਵਿੱਚ ਵੀ ਇਹੋ ਹੀ ਆ, ਇਹਦੇ ਵਿੱਚ ਆਪਾਂ ਜੇ ਟੀਚਰ ਕੱਢ ਕੇ ਅਤੇ ਪੇਰੈਂਟ ਜੇ ਆਪਾਂ ਵਿੱਚ ਵਾੜ ਦਈਏ ਤਾਂ ਹੁਣ ਇਹਦਾ ਮਤਲਬ ਇਹ ਨਹੀਂ ਕਿ ਮੈਂ ਪੜ੍ਹਾਈ ਲਿਖਾਈ, ਪਰ ਉਹ ਇੱਕ ਅਲੱਗ ਆਰਗੂਮੈਂਟ ਸੀ ਇਹਦਾ। ਹੁਣ ਵੇਖਿਆ ਜਾਵੇ ਤਾਂ ਜਿੱਦਾਂ ਜਿੱਦਾਂ ਬੱਚੇ ਦੀ ਏਜ ਵੱਧਦੀ ਆ, ਜਦੋਂ ਬੱਚਾ ਛੋਟਾ ਵਾ ਉਦੋਂ ਉਹਨੂੰ ਨਹੀਂ ਲੋੜ, ਉਦੋਂ ਮਾਂ ਇਕੱਲੀ ਵੀ ਕਈ ਵਾਰੀ ਹੈਂਡਲ ਕਰ ਲੈਂਦੀ ਆ, ਜਾਂ ਆਪਾਂ ਘੱਟ ਵੀ ਸਮਾਂ ਦਿੰਦੇ ਹਾਂ ਮਾਂ ਪਿਓ ਕੋਈ
1: ਉੱਥੇ ਚੱਲ ਜਾਂਦਾ।
0: ਵੇਖਿਆ ਜਾਵੇ ਤਾਂ ਜਿੱਦਾਂ ਜਿੱਦਾਂ ਬੱਚੇ ਸਾਡੇ ਘਰ ਦੇ ਵਿੱਚ ਵੱਡੇ ਹੁੰਦੇ ਨੇ ਸਾਨੂੰ ਕੰਮ ਥੋੜ੍ਹਾ ਥੋੜ੍ਹਾ ਜਿਹਾ ਘਟਾਉਣਾ ਚਾਹੀਦਾ, ਕਿਉਂਕਿ ਆਪਾਂ ਬੱਚੇ ਨੂੰ ਟਾਈਮ ਦੇ ਸਕੀਏ, ਉਹਨੂੰ ਕਿਤੇ ਤੁਸੀਂ ਕਲਾਸਾਂ ਕਲੂਸਾਂ ਦੇ ਵਿੱਚ ਮੰਨ ਲਓ ਲੈ ਕੇ ਜਾਣਾ ਵਾ ਕਿਤੇ ਉਹਦੀ ਸਟੱਡੀ, ਜਾਂ ਫਿਰ ਐਟਲੀਸਟ ਇੱਕ ਜਣੇ ਹੀ ਫੁੱਲ ਟਾਈਮ ਉਹਦੇ 'ਤੇ ਹੋਵੇ ਵੀ ਉਹਨੂੰ ਕਿਤੋਂ ਚੁੱਕਣਾ, ਕਿਤੋਂ ਛੱਡਣਾ, ਕਿਤੋਂ ਲੈ ਕੇ ਆਉਣਾ, ਜਾਂ ਫਿਰ ਉਹਦੀ ਡੇਲੀ ਦੀ ਜੋ ਵੀ ਨੀਡਸ ਐਕਟੀਵਿਟੀਜ਼ ਨੇ, ਹੈ ਨਾ। ਪਰ ਆਪਾਂ ਤਾਂ ਉਲਟ ਕਰਦੇ ਹਾਂ,
1: ਸਾਨੂੰ ਲੱਗਦਾ ਹੁਣ ਇੰਡੀਪੈਂਡੈਂਟ ਹੋ ਗਏ,
0: ਅਸੀਂ ਵਧਾ ਦਿੰਦੇ ਹਾਂ
1: ਜੀ।

0: ਲੈ ਕੇ ਗੱਲ ਕਰੀਏ,
1: ਸੋ
0: ਉਹਦੇ ਵਿੱਚ ਆਪਾਂ ਹੋਰ ਵਧਾ ਬੈਂਦੇ ਹਾਂ ਲੋੜ ਤਾਂ ਸਾਨੂੰ ਇਹ ਘਟਾਉਣ ਦੀ, ਅਤੇ ਆਪਾਂ ਹੋਰ ਵਧਾ ਬੈਂਦੇ ਹਾਂ। ਸੋ ਕੁੱਲ ਮਿਲਾ ਕੇ ਸਾਨੂੰ ਆਪ ਨੂੰ ਕੁਛ ਕਰਨ ਦੀ ਲੋੜ ਆ, ਆਪ ਨੂੰ ਬਦਲਣ ਦੀ ਲੋੜ ਆ।
1: ਤੋ
0: ਜਦੋਂ ਆਹ ਗੱਲ ਆਉਂਦੀ ਆ ਆਪ ਨੂੰ ਬਦਲਣਾ, ਫਿਰ ਅਸੀਂ ਕਹਿੰਦੇ ਹਾਂ ਵੀ ਓਕੇ ਚੱਲ ਰਿਹਾ ਵਾ,
1: ਮਤਲਬ
0: ਹਰ ਇੱਕ ਘਰ ਦੀ ਵੱਖਰੀ ਵੱਖਰੀ ਕਹਾਣੀ ਆ, ਹਰ ਇੱਕ ਬੱਚਾ ਵੱਖਰੇ ਵੱਖਰੇ ਸੁਭਾਅ ਦਾ ਵਾ, ਹੈਗਾ ਵਾ,
1: ਬਿਲਕੁਲ।
0: ਪਰ ਉਹ ਤੁਹਾਡੀ ਇਸ ਜਿਹੜੀ ਪ੍ਰੋਬਲਮ ਆ ਤੁਹਾਡੀ ਆਪਣੇ ਆਪ ਨੂੰ ਬਦਲਣ ਵਾਲੀ, ਤੁਸੀਂ ਇਹਦੇ ਪਿੱਛੇ ਲੁਕਾਉਣ ਦੀ ਕੋਸ਼ਿਸ਼ ਨਾ ਕਰੋ ਉਹਨੂੰ। ਮੈਂ ਮੰਨਦਾ ਹਰ ਇੱਕ ਬੱਚਾ ਡਿਫਰੈਂਟ ਆ, ਹਰ ਇੱਕ ਏਜ ਡਿਫਰੈਂਟ ਆ, ਹਰ ਇੱਕ ਘਰ ਡਿਫਰੈਂਟ ਆ, ਜੰਮਦਾ ਹੀ ਬੱਚਾ ਵੱਖਰਾ ਸੁਭਾਅ ਲੈ ਕੇ ਪੈਦਾ ਹੁੰਦਾ ਵਾ, ਮਤਲਬ ਉਹ ਸਾਰੀਆਂ ਚੀਜ਼ਾਂ ਸਿਰ ਮੱਥੇ। ਪਰ ਇਸ ਸਭ ਕੁਛ ਦੇ ਪਿੱਛੇ ਤੁਸੀਂ ਜੇ ਆਪਣੀ ਕੋਈ ਕਮਜ਼ੋਰੀ ਲਕਾ ਰਹੇ ਹੋ ਤਾਂ ਫਿਰ ਸਮੱਸਿਆ ਵਾ,
1: ਬਿਲਕੁਲ।
0: ਉੱਥੇ ਤੁਹਾਨੂੰ ਥੋੜ੍ਹਾ ਜਿਹਾ ਵੇਖਣਾ ਪਊਗਾ ਤੁਸੀਂ ਕਿੰਨਾ ਕੁ ਕਿਹੜੀ ਚੀਜ਼ ਨੂੰ ਅਹਿਮੀਅਤ ਤੁਸੀਂ ਦੇਣੀ ਚਾਹੁੰਦੇ ਹੋ, ਹੈ ਨਾ। ਜਿੰਨੀਆਂ ਆਪਾਂ ਗੱਲਾਂ ਕਰਦੇ ਨਾ, ਓਨੈਸਟਲੀ ਜਿੱਦਾਂ ਮੰਨ ਲਓ ਹੁਣ ਮੈਂ ਇੰਡੀਆ, ਮੇਰੇ ਵਰਗੇ ਜਿੰਨੀਆਂ ਗੱਲਾਂ ਕਰਦੇ ਆ ਉਹਨੇ ਸਾਡੇ ਐਫਰਟ ਹੈਗੇ ਨਹੀਂ ਆ, ਆਪਾਂ ਸਿਰਫ ਗੱਲਾਂ ਹੀ ਕਰਦੇ ਹਾਂ,
1: ਆਪਾਂ ਇਹਨੂੰ ਵੀ ਲੈ ਕੇ ਕੰਸਰਨ, ਇਹਨੂੰ ਵੀ ਲੈ ਕੇ ਕੰਸਰਨ ਨਹੀਂ। ਪ੍ਰੋਬਲਮ ਤਾਂ ਵੇਖੋ ਆਪਾਂ ਆਪ ਬਣਾ ਲੈਂਦੇ ਹਾਂ ਨਾ, ਜਿੱਦਾਂ ਆਪਾਂ ਅੱਗੇ ਗੱਲ ਕੀਤੀ ਆ ਵੀ ਪ੍ਰੋਬਲਮ, ਅਤੇ ਜੇ ਆਪਾਂ ਪ੍ਰੋਬਲਮਾਂ ਬਾਰੇ ਸੋਚਾਂਗੇ ਤਾਂ ਫਿਰ ਪ੍ਰੋਬਲਮ ਹੀ ਪ੍ਰੋਬਲਮ ਹੈ, ਬਿਲਕੁਲ।
0: ਅਤੇ ਜੇ ਆਪਾਂ ਹੈ ਨਾ ਬੱਚੇ ਦਾ ਜੇ ਆਪਾਂ
1: ਟੇਕ ਇਟ ਈਜ਼ੀ ਲਵਾਂਗੇ
0: ਤਾਂ ਉਸ ਚੀਜ਼ ਦੇ ਪੋਜ਼ਿਟਿਵ ਪੱਖ ਸੋਚਾਂਗੇ। ਵੇਖੋ ਮੈਂ ਤਾਂ ਪੋਜ਼ਿਟਿਵ ਪੱਖ ਹੋਰ ਵੀ ਵੇਖਦਾ ਪੇਰੈਂਟਿੰਗ ਦੇ ਵਿੱਚੋਂ, ਇੱਕ ਤਾਂ ਆਹ ਹੈ ਨਾ ਵੀ ਹਾਂਜੀ ਵੀ ਬੱਚੇ ਇੱਕਦਮ ਵੇਖ ਕੇ ਤਾਂ ਆਪਾਂ ਰਿਲੈਕਸ ਫੀਲ ਕਰਦੇ ਹਾਂ, ਸਟ੍ਰੈਸ ਫਰੀ ਹੋ ਜਾਂਦੇ ਹਾਂ, ਬੱਚੇ ਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਸਾਨੂੰ ਚੰਗੀਆਂ ਲੱਗਦੀਆਂ, ਬਾਕੀ ਉਹ ਸੋਟੀ ਫੜਾਉਣ ਵਾਲਾ, ਗੰਢੇ ਫੜਾਉਣ ਵਾਲਾ ਉਹ ਤਾਂ ਹੈ ਹੀ ਆ। ਸਭ ਤੋਂ ਵੱਡੀ ਚੀਜ਼ ਮੈਨੂੰ ਪਤਾ ਕੀ ਲੱਗਦੀ ਆ, ਤੁਸੀਂ ਨਾ ਬੱਚਿਆਂ ਦੇ ਨਾਲ ਰਹਿ ਕੇ ਤੁਸੀਂ ਆਪਣਾ ਕਾਰੋਬਾਰੀ ਵੀ ਬੜੇ ਦਾਅ ਵਿੱਚ ਸਿੱਖਦੇ ਹੋ, ਜੇ ਸਿੱਖਣਾ ਚਾਹੋ, ਪਰ ਡਾਇਰੈਕਟਲੀ ਇਨਡਾਇਰੈਕਟਲੀ ਤੁਸੀਂ ਸਿੱਖ ਰਹੇ ਹੋ, ਸਾਨੂੰ ਅਹਿਸਾਸ ਨਹੀਂ ਰਹਿੰਦਾ। ਫੋਰ ਐਗਜ਼ਾਮਪਲ ਬੱਚਿਆਂ ਦੇ ਨਾਲ ਰਹਿ ਕੇ ਤੁਹਾਨੂੰ ਕਿਸੇ ਹੱਦ ਤੱਕ ਪੇਸ਼ੈਂਸ ਤਾਂ ਆਉਂਦਾ ਹੀ ਹੈ ਨਾ, ਹੈ ਨਾ। ਤੁਸੀਂ ਜਿੰਨਾ ਮਰਜ਼ੀ ਖਿੱਚੀ ਜਾਓ, ਅਤੇ ਬਾਹਰ ਵੀ ਕੀ ਆ, ਜਿਹੜੇ ਤੁਹਾਡੇ ਕੁਲੀਗਸ ਨੇ, ਤੁਹਾਡੇ ਨਾਲ ਇੰਪਲੋਈਜ਼ ਨੇ, ਉਹਨਾਂ ਦੇ ਨਾਲ ਤੁਸੀਂ ਜਦੋਂ ਟੈਕਲ ਕਰਨਾ, ਉਹ ਵੀ ਬੱਚਿਆਂ ਵਰਗੇ ਹੀ ਹੁੰਦੇ,
1: ਬਿਲਕੁਲ,
0: ਹੈ ਨਾ। ਉੱਥੇ ਵੀ ਤੁਹਾਨੂੰ ਬੱਚਿਆਂ ਵਰਗੇ ਕਿਉਂ ਆ, ਇੱਕ ਸੈਂਸ ਦੇ ਵਿੱਚ ਕਿ ਉਹਨਾਂ ਦਾ ਵੀ ਖਿਆਲ ਤੁਸੀਂ ਰੱਖਣਾ ਹੁੰਦਾ,
1: ਬਿਲਕੁਲ ਜੀ,
0: ਡਿਪੈਂਡ ਕਰਦਾ ਤੁਹਾਡਾ ਕੀ ਹੁੰਦਾ। ਜੇ ਨਹੀਂ ਵੀ ਰੱਖਣਾ, ਭਾਵੇਂ ਤੁਸੀਂ ਬਰਾਬਰ ਵੀ ਸਾਵੇਂ ਵੀ ਹੋ, ਤੇ ਤਾਂ ਵੀ ਫਿਰ ਭੈਣ ਭਰਾ ਮਾਰਗੇ ਹੋ ਗਏ,
1: ਬਿਲਕੁਲ।
0: ਫਿਰ ਵੀ ਤੁਸੀਂ ਫਿਰ ਹਸਬੈਂਡ ਵਾਈਫ ਵਾਲਾ ਰਿਲੇਸ਼ਨ ਲਾ ਲਓ, ਹੈ ਨਾ, ਫਿਰ ਵੀ ਤੁਸੀਂ ਉਹਨਾਂ ਦਾ ਧਿਆਨ ਰੱਖਣਾ। ਸੋ ਮੈਨੇਜਮੈਂਟ ਰਿਲੇਸ਼ਨਸ ਦੀ ਕਰਨੀ, ਉਹ ਤੁਹਾਨੂੰ ਇੱਕ ਫਿਰ ਮੌਕਾ ਮਿਲ ਜਾਂਦਾ,
1: ਬਿਲਕੁਲ।
0: ਉਹ ਤੁਹਾਨੂੰ ਬੱਚਿਆਂ ਕੋਲੋਂ ਸਿੱਖਣ ਨੂੰ ਤੁਹਾਨੂੰ ਮਿਲ ਜਾਂਦਾ ਕੁਛ, ਕਿਉਂਕਿ ਬੱਚਿਆਂ ਦੀ ਖਾਸੀਅਤ ਇਹ ਆ ਕਿ ਬੱਚਿਆਂ ਕੋਲ ਨਾ ਇੱਥੇ ਹਾਕਿਆ ਕਿਸੇ ਹੱਦ ਤੱਕ ਉਹ ਤੁਹਾਨੂੰ ਅੱਗੋਂ ਕਹਿ ਦਿੰਦੇ ਆ ਵਾਹੇ, ਉਹ ਵਾਹੇ ਜਿਹੜੀ ਆ ਉਹ ਤੁਹਾਨੂੰ ਆਂਸਰ ਕਰਨੀ ਪੈਂਦੀ ਆ, ਹੈ ਨਾ। ਬਾਹਰ ਤੁਸੀਂ ਬੇਸ਼ੱਕ ਤੁਸੀਂ ਕਹਿ ਦਿਓ, ਕਹੋ, ਪਹਿਲੀ ਗੱਲ ਤਾਂ ਕੋਈ ਕਹਿੰਦਾ ਹੀ ਨਹੀਂ, ਹੈ ਨਾ। ਮੰਨ ਲਓ ਤੁਹਾਡਾ ਕੋਈ ਇੰਪਲੋਈ ਆ, ਅਤੇ ਬਹੁਤੀ ਵਾਰੀ ਉਹ ਚੁੱਪ ਕਰਕੇ ਜਾਂ ਤਾਂ ਕੰਮ ਛੱਡ ਜੂਗਾ, ਜਾਂ ਫਿਰ ਤੁਹਾਨੂੰ ਉਹ ਵਾਹੇ ਨਹੀਂ ਕਹੂਗਾ, ਤੁਹਾਡੇ ਅੱਗੇ ਆਰਗੂਮੈਂਟ ਨਹੀਂ ਕਰੂਗਾ, ਹੈ ਨਾ, ਉਹ ਅੰਦਰ ਦੀ ਅੰਦਰ ਰੱਖ ਲੂਗਾ। ਇੱਕ ਆ ਉਹ ਕਰ ਦੂਗਾ, ਉਹ ਡਿਪੈਂਡ ਕਰਦਾ ਵੀ ਫਿਰ ਕਿੱਦਾਂ ਦਾ, ਪਰ ਤੁਹਾਡੇ ਅੰਦਰ ਮਾਦਾ ਉਦੋਂ ਹੀ ਆਉਂਦਾ ਜਦੋਂ ਤੁਸੀਂ ਬੱਚੇ ਦੀ ਆਵਾਜ਼ ਸੁਣਦੇ ਹੋ। ਇੱਦਾਂ ਦੇ ਨਿੱਕੇ ਨਿੱਕੇ ਬਹੁਤ ਸਾਰੇ ਤੁਸੀਂ ਟੈਕਟ ਬੱਚਿਆਂ ਕੋਲੋਂ ਸਿੱਖਦੇ ਹੋ ਜਦੋਂ ਬੱਚਿਆਂ ਦੇ ਨਾਲ ਵਿਚਰਦੇ ਹੋ ਤੁਸੀਂ, ਅਤੇ ਉੱਤੋਂ ਤੁਸੀਂ ਬਾਹਰਲੀ ਦੁਨੀਆਦਾਰੀ ਵੀ ਸਿੱਖ ਰਹੇ ਹੁੰਦੇ ਹੋ। ਆਪਾਂ ਕਹਿਣ ਨੂੰ ਅਸੀਂ ਬੱਚੇ ਨੂੰ ਸਿਖਾ ਰਹੇ ਹਾਂ, ਪਰ ਤੁਸੀਂ ਕਈ ਨੋਟ ਕਰਕੇ ਵੇਖਿਓ ਅਸੀਂ ਬੜਾ ਕੁਛ ਬੱਚਿਆਂ ਕੋਲ ਸਿੱਖ ਰਹੇ ਹਾਂ। ਸਾਰੀਆਂ ਚੀਜ਼ਾਂ ਆਪਾਂ ਸਿਰਫ ਉਹ ਨਹੀਂ ਵੀ ਨਿੱਕੇ ਨਿੱਕੇ ਸਲੈਂਗ ਨਹੀਂ ਆਪਾਂ ਸਿੱਖਦੇ, ਹੋਰ ਵੀ ਬਹੁਤ ਸਾਰਾ ਕੁਛ ਆਪਾਂ ਬੱਚਿਆਂ ਦੇ ਰਾਹੀਂ ਬੜਾ ਕੁਛ ਸਿੱਖਦੇ ਹਾਂ। ਸੋ ਜਦੋਂ ਆਪਾਂ ਇੱਦਾਂ ਦੀ ਇੱਕ ਸੋਚ ਟੂ ਵੇ ਜੀ ਲੈ ਕੇ ਚੱਲਦੇ ਹਾਂ ਨਾ ਵੀ ਹਾਂ ਅਸੀਂ ਵੀ ਇਹਦੇ ਕੋਲੋਂ ਕੁਛ ਸਿੱਖ ਰਹੇ ਹਾਂ, ਅਤੇ ਉਹ ਚੀਜ਼ ਜਿਹੜੀ ਆ ਉਹ ਵਾਕਈ ਤੁਹਾਡੇ ਐਜੂਕੇਸ਼ਨ ਵਾਲੇ ਖਾਨੇ 'ਚ ਰਜਿਸਟਰ ਹੋਣੀ ਸ਼ੁਰੂ ਹੋ ਜੂਗੀ।
1: ਹਾਂ,
0: ਜਦੋਂ ਆਪਾਂ ਮੰਨਿਆ ਹੀ ਨਹੀਂ ਵੀ ਅਸੀਂ ਸਕੂਲ ਜਾ ਰਹੇ ਹਾਂ ਤਾਂ ਫਿਰ ਤਾਂ ਉਹ ਨਹੀਂ ਜਾ ਰਹੇ ਆਪਾਂ,
1: ਹੈ ਨਾ।
0: ਅਤੇ ਬਾਕੀ ਇਹ ਅਗੇਨ ਉਹੀ ਚੀਜ਼ਾਂ ਆ ਜਾਂਦੀਆਂ ਕਿ ਘੁੰਮ ਘੁੰਮਾ ਕੇ ਹਰ ਇੱਕ ਚੀਜ਼ ਜਿਹੜੀ ਆ ਮਨੋਵਿਗਿਆਨੀ ਤਾਂ ਉਹ ਮੰਨਦੇ ਆ, ਜਾਂ ਜਿਹੜੇ ਬੱਚਿਆਂ ਦੇ ਮਾਹਰ ਆ, ਵੀ ਹਰ ਇੱਕ ਚੀਜ਼ ਜਿਹੜੀ ਉਹ ਫਿਕਸ ਕੀਤੀ ਜਾ ਸਕਦੀ ਕਿਸੇ ਹੱਦ ਤੱਕ, ਡਿਪੈਂਡ ਆ ਵੀ ਤੁਸੀਂ ਕਿੰਨੇ ਕੁ ਡੈਡੀਕੇਟਿਡ ਹੋ,
1: ਬਿਲਕੁਲ।
0: ਸੋ ਹੁਣ ਤੁਸੀਂ ਵੇਖਣਾ ਫਿਰ ਉਹ ਗੱਲ ਆ ਜਾਂਦੀ ਵੀ ਘੁੰਮ ਘੁੰਮਾ ਕੇ ਇਹ ਸਾਡੇ ਉੱਤੇ ਫਿਰ ਆ ਜਾਣੀ ਆ, ਆਪਾਂ ਕੀ ਕਰਦੇ ਹਾਂ, ਅਤੇ ਜਿੱਦਾਂ ਦੇ ਆਪਾਂ ਆ ਉੱਦਾਂ ਦੇ ਸਾਡੇ ਬੱਚੇ ਆ। ਹਾਂ, ਜਿੱਦਾਂ ਦੇ ਤੁਹਾਡੇ ਯਾਰ ਦੋਸਤ ਆ ਕਹਿੰਦੇ ਨੇ ਕਿ ਉੱਦਾਂ ਦੇ ਤੁਸੀਂ ਹੁੰਦੇ ਹੋ, ਜਿੱਦਾਂ ਦੇ ਤੁਹਾਨੂੰ ਲੱਗਦਾ ਜੇ ਤੁਹਾਡੇ ਬੱਚੇ ਦੇ ਵਿੱਚ ਕੋਈ ਕਮੀ ਪੇਸ਼ੀ ਆ, ਅਤੇ ਆਪਾਂ ਐਕਸੈਪਟ ਕਿਉਂ ਨਹੀਂ ਕਰ ਲੈਂਦੇ ਵੀ ਫਿਰ ਸਾਡੇ 'ਚ ਵੀ ਹੈਗੀ ਆ, ਅਸੀਂ ਉਹਦੇ 'ਚ ਪਾਸ ਔਨ ਕੀਤੀ ਆ,
1: ਹੈ ਨਾ
0: ਜੀ। ਜੇ ਕਰ ਲਾਂਗੇ ਤਾਂ ਫਿਰ ਸਾਨੂੰ
1: ਸਾਰਾ ਕੁਛ ਠੀਕ ਹੋ ਜੂ ਜੀ, ਬਿਲਕੁਲ। ਰਣਜੋਤ ਜੀ, ਜੇ ਆਪਾਂ ਬੱਚਿਆਂ ਦੀ ਗੱਲ ਕਰੀਏ, ਆਪਾਂ ਜਦੋਂ ਆਪਾਂ ਗੱਲ ਕੀਤੀ ਸੀ ਕਿ ਹੈਪੀ ਪੇ ਕਿਹੜੀ ਮਤਲਬ ਪੇਰੈਂਟਿੰਗ ਗੁੱਡ ਆ, ਲਾਈਕ ਸੋਫਟ ਕਿ ਹਾਰਡ, ਹੈ ਨਾ, ਸਟ੍ਰਿਕਟ ਪੇਰੈਂਟ ਗੁੱਡ ਆ ਕਿ ਜਿਹੜੇ ਬਹੁਤ ਈਜ਼ੀ ਗੋਇੰਗ ਆ ਉਹ ਵਾਲੇ ਗੁੱਡ ਆ, ਅਤੇ ਇੱਕ ਸਰਵੇ ਦੇ ਅਨੁਸਾਰ ਕਹਿੰਦੇ ਆ ਕਿ ਨੀਦਰਲੈਂਡ ਦੇ ਵਿੱਚ ਜਿਹੜਾ ਪੇਰੈਂਟਸ ਸਟ੍ਰਿਕ

0: ਕਰੈਕਟ ਨਹੀਂ ਹੈਗੇ ਤੇ ਉਹ ਉਹ ਕਹਿੰਦੇ ਆ ਕਿ ਉਹਨਾਂ ਦੇ ਜਿਹੜੇ ਟੀਨੇਜਰ ਬੱਚੇ ਆ 87% ਬੱਚੇ ਸਰਵੇ ਦੇ ਅਨੁਸਾਰ ਆ ਜਿਹੜੇ ਉਹ ਹੈਪੀ ਆ ਲਾਈਕ
1: ਓਕੇ
0: ਤੇ ਉਸ ਤੋਂ ਉਲਟਾ ਇੰਡੀਆ ਨੂੰ ਜੇ ਲੈ ਗਏ ਆਪਾਂ ਤੇ ਉੱਥੇ ਇੱਕ ਸਟ੍ਰਿਕਟ ਪੇਰੈਂਟਿੰਗ ਰੂਲ ਜਿਹੜਾ ਆ ਉਹ ਫੋਲੋ ਕਰਦੇ ਆ ਆਪਾਂ ਉਹਦੇ ਵਿੱਚੋਂ ਨਿਕਲ ਕੇ ਆਏ ਹਾਂ ਸਾਡੇ ਤੋਂ ਵਧੀਆ ਕੋਈ ਨਹੀਂ ਜਾਣ ਸਕਦਾ ਤੇ ਕਹਿੰਦੇ ਆ ਉਹਦੇ ਵਿੱਚ ਨਾ 147 ਦੇਸ਼ਾਂ ਦੇ ਜਿਹੜੇ ਸੀਗੇ ਸਰਵੇ ਕੀਤੇ ਗਏ ਕਿ ਹੈਪੀਐਸਟ ਕਿੱਥੇ ਆ ਕਿਹੜੀ ਕੰਟਰੀ ਆ ਬੱਚਿਆਂ ਦੀ ਨਾ ਤੇ ਇੰਡੀਆ ਦਾ ਜਿਹੜਾ ਨੰਬਰ ਸੀਗਾ 116ਵੇਂ ਨੰਬਰ ਤੇ ਸੀ 147ਵੇਂ ਵਿੱਚੋਂ ਜਾਣੀ ਇੰਨਾ ਸਟ੍ਰਿਕਟ ਪੇਰੈਂਟਿੰਗ ਦੇ ਬਾਵਜੂਦ ਵੀ ਮਤਲਬ ਬੱਚੇ ਆ ਜਿਹੜੇ ਉਹ ਉਹ ਹੈਪੀ ਨਹੀਂ ਹੈਗੇ ਉੱਥੇ ਤੇ ਬਾਕੀ ਜੇ ਆਪਾਂ ਗੱਲ ਕਰੀਏ ਕਿ ਬੱਚਿਆਂ ਨੂੰ ਆਪਾਂ ਜਦੋਂ ਆਪਾਂ ਬੱਚਿਆਂ ਦੇ ਨਾਲ ਟੈਕਲ ਕਰਦੇ ਹਾਂ ਪਹਿਲਾਂ ਆਪਾਂ ਨੂੰ ਸ਼ਾਇਦ ਉਹਨਾਂ ਨੂੰ ਰੂਲਸ ਰੈਗੂਲੇਸ਼ਨ ਆਪਾਂ ਆਪਣੇ ਦੱਸ ਦਿੰਦੇ ਹਾਂ ਅਤੇ ਬੱਚੇ ਜਿੱਦਾਂ ਤੁਸੀਂ ਕਿਹਾ ਉਹਨਾਂ ਦੀ ਵਾਇਰ ਨੂੰ ਸਾਨੂੰ ਆਨਸਰ ਕਰਨਾ ਪੈਂਦਾ ਆ ਅਤੇ ਇਹ ਸੱਚੀ ਵੀ ਆ ਇੱਕ ਪੁਆਇੰਟ 'ਤੇ ਆ ਕੇ ਉਹਨਾਂ ਦੀ ਲਾਈਫ ਦੇ ਵਿੱਚ ਜਿਹੜਾ ਡਬਲਿਊ ਆ ਉਹ ਵੱਧ ਜਾਂਦਾ ਆ ਵੈਨ ਵਾਏ ਵਾਟ ਹੈ ਨਾ ਜਿਹੜੇ ਆਪਾਂ ਕਹਿੰਦੇ 5 W ਅਤੇ ਉਹ ਆਨਸਰ ਕਰਨੇ ਜ਼ਰੂਰੀ ਵੀ ਆ ਕਿਉਂਕਿ ਜਦੋਂ ਇੱਕ ਪੁਆਇੰਟ 'ਤੇ ਆ ਕੇ ਜੇ ਤੁਹਾਡੇ ਕੋਲ ਉਹਦਾ ਆਨਸਰ ਨਹੀਂ ਹੈਗਾ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਤੁਹਾਡੇ ਕੋਲ ਆਨਸਰ ਨਹੀਂ ਹੈਗਾ ਅਤੇ ਹੁਣ ਤੁਸੀਂ ਕਹੀ ਜਾਂਦੇ ਹਾਂ ਕਿ ਇਹ ਸਾਡੇ ਘਰ ਦਾ ਰੂਲ ਆ ਹੈ ਨਾ ਵੀ ਤੁਹਾਨੂੰ ਆਨਸਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ
1: ਨਹੀਂ ਤੁਸੀਂ ਸੁਖ ਜੀ ਕਹਿ ਸਕਦੇ ਹੋ ਵੀ ਸਾਡੇ ਘਰ ਦਾ ਰੂਲ ਆ ਪਰ ਬੱਚਾ ਹੁਣ ਉਹ ਬੱਚਾ ਨਹੀਂ ਰਿਹਾ
0: ਹਾਂ ਉਹ ਬੱਚੇ ਛੋਟੇ 10 ਸਾਲ ਤੱਕ ਤੁਸੀਂ ਕਹਿ ਸਕਦੇ ਆ ਰੂਲ
1: ਮਤਲਬ ਇਹ ਕਿਹੜਾ ਰੂਲ ਹੈ ਜਿਹੜਾ ਤੁਹਾਨੂੰ ਕਹਿ ਕੇ ਦੱਸਣਾ ਪੈ ਰਿਹਾ ਉਹਨੂੰ ਤਾਂ ਪਤਾ ਹੀ ਆ ਉਹ ਉਸੇ ਘਰ 'ਚ ਜੰਮਿਆ ਵਾ ਉਸੇ ਘਰ 'ਚ ਵੇਖ ਰਿਹਾ ਮਾਂ ਨੂੰ ਵੇਖ ਰਿਹਾ ਪਿਓ ਨੂੰ ਵੇਖ ਰਿਹਾ ਦਾਦੀ ਨੂੰ ਵੇਖ ਰਿਹਾ ਤੇ ਹੁਣ ਤੁਹਾਨੂੰ ਕਹਿ ਕੇ ਦੱਸਣਾ ਪਊਗਾ ਵੀ ਇਹ ਸਾਡੇ ਘਰ ਦਾ ਰੂਲ ਹੈ ਉਹ ਤਾਂ ਉਹਨੂੰ ਪਹਿਲਾਂ ਹੀ ਪਤਾ ਹੋਊਗਾ ਤੁਹਾਡੇ ਘਰ ਦੇ ਵਿੱਚ ਜੁੱਤੀਆਂ ਬਾਹਰ ਹੀ ਲੈਂਦੀਆਂ ਅੰਦਰ ਨਹੀਂ ਲੈ ਕੇ ਆਉਂਦੀਆਂ ਕੀ ਤੁਸੀਂ ਬੱਚੇ ਦੇ 15 ਸਾਲ ਦੇ ਹੋਣ ਤੋਂ ਬਾਅਦ 'ਚ ਉਹਨੂੰ ਦੱਸੋਗੇ ਵੀ ਇਹ ਸਾਡੇ ਘਰ ਦਾ ਰੂਲ ਹੈ ਜੁੱਤੀ ਬਾਹਰ ਲੱਗਦੀ ਹੈ ਹਰ ਇੱਕ ਚੀਜ਼ ਰੂਲ ਤੈਨੂੰ ਆਲਰੇਡੀ ਪਤਾ ਲੱਗ ਗਿਆ ਇੰਨਾ ਚਿਰ ਉਹ ਰਹਿ ਲਿਆ ਉਹਨੇ ਘਰ ਦੇ ਵਿੱਚ ਇਹਦਾ ਮਤਲਬ ਉਹ ਰੂਲ ਨਹੀਂ ਆ ਤੁਸੀਂ ਐਵੇਂ ਹੀ ਮਾਰ ਰਹੇ ਹੋ ਤੁਸੀਂ ਆਪ ਫੋਲੋ ਨਹੀਂ ਕਰ ਰਹੇ ਤੁਸੀਂ ਸਿਰਫ ਉਹਦੇ ਤੇ ਸੁੱਟ ਰਹੇ ਹੋ
0: ਹੁਣ ਆਪਾਂ ਪਾਰਟੀਜ਼ ਦੀ ਗੱਲ ਕਰਦੇ ਹਾਂ ਜਦੋਂ ਆਪਾਂ ਪਾਰਟੀਜ਼ ਤੇ ਜਾਂਦੇ ਹਾਂ ਆਪਾਂ ਮੋਸਟਲੀ ਆਪਾਂ ਲੇਟ ਲੇਟ ਤੱਕ ਰੁਕਦੇ ਹਾਂ ਨਾ ਪਾਰਟੀਜ਼ ਤੇ ਪਰ ਜੇ ਤੁਹਾਡਾ ਆਪਣਾ ਰੂਲ ਆ ਕਿ ਅਸੀਂ ਉੱਥੇ 9:30-10 ਤੋਂ ਬਾਅਦ ਕਿਸੇ ਪਾਰਟੀ ਤੇ ਨਹੀਂ ਰੁਕਣਾ ਜੇ ਸ਼ੁਰੂ ਤੋਂ ਹੀ ਤੁਹਾਡਾ ਉਹ ਚਾਹੇ ਤੁਹਾਡੇ ਕੰਮ ਕਰਕੇ ਤੁਸੀਂ ਉਹ ਰੂਲ ਬਣਾ ਲਿਆ ਆਪਣੀ ਲਾਈਫ 'ਚ ਸ਼ਾਇਦ ਤੁਸੀਂ ਰੁਕਣਾ ਵੀ ਚਾਹੁੰਦੇ ਸੀਗੇ ਇੱਕ ਏਜ ਦੇ ਵਿੱਚ ਤਾਂ ਅਸੀਂ ਇੰਜੋਏ ਕਰਦੇ ਸੀ ਉਹ ਚੀਜ਼ ਕਿ ਆਪਾਂ ਲੰਬਾ ਰੁਕੀਏ ਪਰ ਸਵੇਰੇ ਤੁਹਾਡਾ ਕੰਮ ਹੁੰਦਾ ਸੀ ਤਾਂ ਤੁਸੀਂ ਕਿਹਾ ਕਿ ਨਹੀਂ ਅਸੀਂ ਨਾ 10 ਤੋਂ ਬਾਅਦ ਰੁਕਦੇ ਨਹੀਂ ਸਾਡੇ ਬੱਚੇ ਇੱਦਾਂ ਹੀ ਆ ਹੈ ਨਾ ਤੁਹਾਡਾ ਬੱਚਾ ਉੱਥੇ ਸੈੱਟ ਹੋ ਗਿਆ ਉਹ ਤੁਹਾਨੂੰ 9 ਖੁਦਕਤੀ ਉਹਨੂੰ ਲੱਗ ਜਾਂਦੀ ਵੀ ਚਲੋ ਹੁਣ ਮੈਨੂੰ ਆਪਣਾ ਬੈੱਡ ਚਾਹੀਦਾ ਹੈ ਨਾ ਅਤੇ ਜਦੋਂ ਕੱਲ੍ਹ ਨੂੰ ਬੱਚਾ ਤੁਹਾਡਾ ਬਾਹਰ ਜਾਂਦਾ ਹੈ ਉਹ ਆਪਣੇ ਪੇਰੈਂਟ ਦੋਸਤਾਂ ਨੂੰ ਦੱਸ ਕੇ ਜਾਂਦਾ ਹੈ ਕਿ ਨਹੀਂ ਮੇਰੇ ਤਾਂ ਪੇਰੈਂਟਸ 10 ਪਾਰਟੀ ਤੋਂ ਬਾਅਦ ਘਰ ਆ ਜਾਂਦੇ ਆ ਅਤੇ ਮੈਨੂੰ ਉਹਨਾਂ ਨੇ ਰਹਿਣ ਨਹੀਂ ਦੇਣਾ ਲੰਬਾ ਟਾਈਮ ਅਤੇ ਵੀ ਮੈਂ ਆਉਣਾ ਹੀ ਆਉਣਾ ਆ ਵਾਪਸ ਹੈ ਨਾ ਸੋ ਇਹ ਸਾਰੀਆਂ ਚੀਜ਼ਾਂ ਉਹੀ ਆ ਜਿੱਦਾਂ ਤੁਸੀਂ ਚਾਹੁੰਦੇ ਆ ਕਿ ਤੁਹਾਡਾ ਬੱਚਾ ਕਰੇ ਜਦੋਂ ਉਹ 15-16 ਸਾਲਾਂ ਦਾ ਆ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਬੱਚੇ ਨੇ ਹੁਣੇ ਹੁਣੇ ਲਾਇਸੈਂਸ ਲਿਆ ਉਹ ਸਪੀਡ ਨਾ ਕਰੇ ਉਹ ਫੋਨ ਨੂੰ ਨਾ ਟੱਚ ਕਰੇ ਗੱਡੀ ਚਲਾਉਂਦੇ ਜਦੋਂ ਤੁਸੀਂ ਉਹਨੂੰ ਬਿਠਾ ਕੇ 11-12 ਸਾਲਾਂ ਦੇ ਨੂੰ ਗੱਡੀ ਚਲਾ ਰਹੇ ਹੋ ਫੋਨ ਟੱਚ ਕਰ ਰਹੇ ਹੋ ਸਪੀਡ ਕਰ ਰਹੇ ਹੋ ਉਹਨੂੰ ਲੱਗਾ ਕੁਛ ਨਹੀਂ ਹੋਇਆ ਮੈਂ 11 ਸਾਲਾਂ ਦਾ ਸੀ ਜਦੋਂ ਮੈਂ ਡੈਡੀ ਨੂੰ ਨੋਟ ਕਰਦਾ ਮੰਮੀ ਨੂੰ ਨੋਟ ਕਰਦਾ ਉਹ ਫੋਨ ਚੁੱਕਦੀ ਆ ਫੋਨ 'ਤੇ ਹੱਥ ਲਾਉਂਦੀ ਆ ਜਾਂ ਰੀਲਾਂ ਦੇਖਦੀ ਆ ਜਾਂ ਦੇਖਦਾ ਡੈਡੀ ਜਾਂ ਸਪੀਡ ਕਰਦਾ ਆ 9 ਹੋ ਗਏ ਮੈਨੂੰ ਦੇਖਦੇ ਨੂੰ ਮੈਂ 19 ਸਾਲਾਂ ਦਾ ਹੋ ਗਿਆ ਮੰਮੀ ਡੈਡੀ ਨੂੰ ਤਾਂ ਕੁਛ ਨਹੀਂ ਹੋਇਆ ਮੈਨੂੰ ਵੀ ਨਹੀਂ ਹੋਣਾ ਫਿਰ ਤੁਸੀਂ ਉਹਨੂੰ ਬਲੇਮ ਨਾ ਕਰੋ ਵੀ ਕਿਉਂ ਆਹ ਘਟਨਾ ਕਾਹਤੇ
1: ਘਟੀ
0: ਆਪਾਂ ਉਹਨਾਂ ਨੂੰ ਦੇ ਤੀਆਂ ਉਹ ਚੀਜ਼ਾਂ ਸੋ ਅੱਜ ਤੋਂ ਹੀ ਆਪਾਂ ਉਹਨੂੰ ਥੋੜ੍ਹਾ ਜਿਹਾ ਚੇਂਜ ਕਰ ਲਈਏ ਆਪਣੇ ਆਪ ਦੇ ਵਿੱਚ
1: ਜੀ ਬਿਲਕੁਲ ਅਤੇ ਕਹਿੰਦੇ ਕਿ ਮੈਨੂੰ ਲੱਗਦਾ ਬੱਚਿਆਂ ਨੂੰ ਬਚਪਨ ਜੀਣ ਦੇਣਾ ਚਾਹੀਦਾ ਵਾ ਕੁਛ ਮਾਪੇ ਆਪਣੇ ਬੱਚਿਆਂ ਨੂੰ ਬਹੁਤ ਸਿਆਣਾ ਅਡਲਟ ਵਰਗਾ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਅਤੇ ਫਿਰ ਬੱਚੇ ਸਾਰੀ ਉਮਰ ਸਾਈਕੋਲੋਜੀਕਲੀ ਇਸ਼ੂ ਫੇਸ ਕਰਦੇ ਨੇ ਹਾਂ ਡਿਪੈਂਡ ਹੈ ਜੀ ਵੇਖੋ ਆਪਾਂ ਇਹਦੇ ਵਿੱਚ ਕੋਈ ਵੀ ਚੀਜ਼ ਸਿੱਧੀ ਸਿੱਧੀ ਜੀ ਕਹਿ ਦੇਣੀ ਵਾਕਈ ਬੜੀ ਔਖੀ ਆ ਡਿਪੈਂਡ ਕਰਦਾ ਬੱਚੇ ਦੀ ਏਜ ਕੀ ਆ ਅਤੇ ਜੇ ਆਪਾਂ ਇਹੋ ਹੀ ਕਹਿਤਾ ਵੀ ਉਹ ਆਪਣੇ ਮੁਤਾਬਿਕ ਆਪਣਾ ਬਚਪਨ ਜੀ ਲਏ ਫਿਰ ਬੱਚਾ ਕਹਿਣ ਦੀ ਲੋੜ ਹੀ ਨਹੀਂ ਉਹਨੂੰ ਬੱਚੇ ਦਾ ਤਾਂ ਮਤਲਬ ਹੀ ਇਹ ਆ ਬੱਚੇ ਦਾ ਮਤਲਬ ਕਿ ਜਿਹਨੂੰ ਹਾਲੇ ਸੋਝੀ ਨਹੀਂ
0: ਲੋੜ ਆ ਤੁਹਾਡੀ
1: ਜਿਹਨੂੰ ਲੋੜ ਆ ਤੁਹਾਡੀ ਹੈ ਨਾ ਜਦੋਂ ਉਸ ਕੈਟੇਗਰੀ 'ਚੋਂ ਨਿਕਲ ਗਿਆ ਫਿਰ ਉਹ ਇੱਕ ਅਲੱਗ ਗੱਲ ਹੈ ਨਾ ਉਸ ਤੋਂ ਪਹਿਲਾਂ ਤਾਂ ਵੋਟ ਦਾ ਵੀ ਅਧਿਕਾਰ ਨਹੀਂ ਹੈ ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਦੱਸਣਾ ਤਾਂ ਪਊਗਾ ਸਾਨੂੰ ਇੱਕ ਐਗਜ਼ਾਮਪਲ ਤੇ ਸਾਹਮਣੇ ਸੈੱਟ ਕਰਨੀ ਪਊਗੀ ਨਾ ਸੋ ਇਨਸਾਨ ਇੱਕ ਇੱਦਾਂ ਦੀ ਚੀਜ਼ ਹੈ ਇੱਦਾਂ ਦਾ ਪ੍ਰਾਣੀ ਆ ਜਿਹਨੂੰ ਹਮੇਸ਼ਾ ਆਸਰੇ ਦੀ ਲੋੜ ਹੈ
0: ਬਿਲਕੁਲ
1: ਆਸਰੇ ਤੋਂ ਬਿਨਾਂ ਬੜਾ ਔਖਾ ਵਾ ਇਨਸਾਨ ਦਾ ਰੁਪਿੰਦਰ ਜੀ ਕਹਿੰਦੇ ਕਿ ਗੁੱਡ ਇਨਫੋਰਮੇਸ਼ਨ ਥੈਂਕ ਯੂ ਅਤੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਕਿ ਮੈਨੂੰ ਕਦੇ ਸਵੇਰੇ ਉਠਾਉਣਾ ਨਹੀਂ ਪੈਂਦਾ ਤੇ ਅਰਨਮ ਨੂੰ ਕਹਿੰਦੇ ਉਠਾਉਣਾ ਨਹੀਂ ਪੈਂਦਾ, ਉਹ ਆਪੇ ਸਾਰਾ ਕੁਛ ਕਰਕੇ ਰੈਡੀ ਹੋ ਜਾਂਦਾ ਤੇ ਸੌਂ ਵੀ ਟਾਈਮ ਦੇ ਨਾਲ ਜਾਂਦਾ ਵਾ ਤੇ ਮੇਰਾ ਮੈਂ ਆਪਣੇ ਬੇਟੇ ਤੇ ਪ੍ਰਾਊਡ ਫੀਲ ਕਰਦੀ ਹਾਂ। ਵੇਖੋ ਜਿਹੜੇ ਹੁਣ ਜਿੱਦਾਂ ਅਰਨਮ ਵੀ ਆ ਤੇ ਉਹਦੀ ਉਹਦੇ ਨਾਲ ਗੱਲ ਕਰਕੇ ਹੀ ਪਤਾ ਲੱਗ ਜਾਂਦਾ ਵਾ ਵੀ ਹਾਂ ਇਹ ਟਾਈਮ ਦੇ ਨਾਲ ਹੀ ਉੱਠਣ ਵਾਲਾ ਹੋਊਗਾ,
0: ਹੈ ਨਾ,
1: ਕਿਉਂਕਿ ਸਵੇਰੇ ਸਵੇਰੇ ਜਿਹੜੀ ਇੱਕ ਹਫੜਾ ਦਫੜੀ ਜੀ ਹੈ ਨਾ ਉਹ ਤੁਸੀਂ ਮੰਨੋ ਨਾ ਮੰਨੋ ਸਾਨੂੰ ਵੀ ਆਵਾਜ਼ਾਂ ਸੁਣ ਕੇ ਪਤਾ ਲੱਗ ਜਾਂਦੀ ਹੈ ਵੀ ਕਿਹੜਾ ਕਾਲੀ ਕਾਲੀ ਦੇ ਵਿੱਚ ਆ। ਪਹਿਲੀ ਗੱਲ ਤਾਂ ਆ ਵੀ ਜਿਹੜੇ ਵੀ ਕਾਲੀ ਕਾਲੀ ਦੇ ਨੇ ਉਹ ਉਹ ਪਾਰਟੀ ਨਹੀਂ ਹੋਣਗੇ ਲਾਫਟਰ ਥੈਰੇਪੀ ਨੇ, ਕਿਉਂਕਿ ਉਹਨਾਂ ਕੋਲ ਤਾਂ ਮਹਾਂ ਭੱਜ ਭੱਜ ਕੇ ਸਕੂਲ ਹੀ ਜਾਇਆ ਜਾ ਰਿਹਾ ਵਾ, ਹੈ ਨਾ। ਸੋ ਤੁਸੀਂ ਜਿੰਨੇ ਵੀ ਹੋ ਇਹਦਾ ਮਤਲਬ ਕਿ ਤੁਸੀਂ ਆਲਰੇਡੀ
0: ਉਸ
1: ਤੁਹਾਡਾ ਟਾਈਮ ਵਿੱਚ ਤੁਸੀਂ ਥੋੜ੍ਹਾ ਜਿਹਾ ਹੈਗਾ ਤੁਹਾਡੇ ਕੋਲ ਵੀ ਜੀ। ਪ੍ਰਿੰਟਿੰਗ ਹਾਰਡ ਅਤੇ ਇਜ਼ੀ ਬੋਥ ਲਾਈਕ 50-50 ਸਟਿੱਲ, ਬਟ ਸਟਿੱਲ ਕਹਿੰਦੇ ਕਿ ਡੂਇੰਗ ਮਾਈ ਬੈਸਟ ਐਂਡ ਬੋਥ ਕਿਡਸ ਆਰ ਆਲਸੋ ਡੂਇੰਗ ਬੈਸਟ ਆਲ, ਥੈਂਕ ਯੂ। ਅਤੇ ਹਾਂਜੀ ਬਾਕੀ ਭੈਣ
0: ਜੀ
1: ਤੁਹਾਡੇ ਬੱਚੇ ਬਹੁਤ ਵਧੀਆ ਨੇ। ਮੈਂ ਵੇਖੋ ਘਰ ਅੰਦਰ ਜੋ ਬੱਚੇ ਮਰਜ਼ੀ ਕਰੀ ਜਾਣ, ਬਾਹਰ ਆ ਕੇ ਬੱਚੇ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਮਿਲਦੇ ਆ ਅਤੇ ਮੈਨੂੰ ਤਾਂ ਇਸੇ 'ਚ ਹੀ ਬਹੁਤ ਵਧੀਆ ਲੱਗਦਾ। ਬਾਕੀ ਤਾਂ ਸਾਰੀਆਂ ਚੀਜ਼ਾਂ ਚਲੋ ਚੱਲਦੀਆਂ ਰਹਿਣੀਆਂ ਵਾ, ਬੱਚਾ ਕਿਤੇ ਬਾਹਰ ਅੰਦਰ ਤੁਹਾਨੂੰ ਮਿਲਦਾ ਵਾ, ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਉਂਦਾ ਵਾ, ਅਤੇ ਜੇ ਪੈਰੀ ਹੱਥ ਲਾਉਂਦਾ ਤਾਂ ਫਿਰ ਇਹਦਾ ਮਤਲਬ ਵੀ ਤੁਸੀਂ ਉਸ ਤੋਂ ਵੀ ਹੋਰ ਵਧੇਰੇ ਉਹਨੂੰ ਦਿੱਤਾ, ਤੁਸੀਂ ਉਹਨੂੰ ਕੁਛ ਨਾ ਕੁਛ ਹੋਰ ਵਧੇਰੇ ਉਹਨੂੰ ਸਿਖਾਇਆ ਵਾ। ਨਹੀਂ ਤਾਂ ਇੱਥੇ ਕਹਿ ਕੇ ਵੇਖ ਲਓ ਹਾਂ ਤੁਸੀਂ ਕਿੱਦਾਂ ਤੁਸੀਂ ਕਰਵਾ ਲਓਗੇ ਬੱਚੇ ਕੋਲ, ਇੱਥੇ ਤੁਸੀਂ ਮਤਲਬ ਹੈਲੋ ਤੋਂ ਸਤਿ ਸ਼੍ਰੀ ਅਕਾਲ ਤੱਕ ਨਹੀਂ ਕੋਈ ਲਿਆ ਪਾਉਂਦਾ, ਗੋਡੀ ਪੈਰੀਆਂ ਹੱਥ ਲਵਾਉਂਦਾ ਤਾਂ ਬੜੀ ਦੂਰ ਦੀ ਗੱਲ
0: ਜੀ।
1: ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ 6 ਫੁੱਟ ਕੱਦ ਅਤੇ 88 ਕਿਲੋ ਦਾ ਵਧਣ ਨਹੀਂ ਦਿੰਦਾ ਮੈਂ ਆਪਣੀ ਬੋਡੀ ਦਾ ਵੇਟ, ਅਤੇ ਕੰਮ ਤਾਂ ਉੱਥੇ ਕਰਦਾ ਵਾਂ ਜਿਸ ਕੰਪਨੀ ਦਾ ਨਾਂ ਹੈ ਫਲਾਣੀ ਫਲਾਣੀ ਫਰਾਈਡ। ਬਚਪਨ ਤੋਂ ਹੀ ਪਹਿਲੇ ਪੈਰ ਉੱਠਣਾ ਸਿਖਾਇਆ, ਤਾਂਹੀਓ ਤਾਂ ਕਹਿੰਦੇ ਕਿ ਮਾਲ ਡੰਗਰ ਦਾ ਕੰਮ ਸਾਂਭ ਕੇ ਭੱਜ ਜਾਂਦੇ ਸੀ ਸਕੂਲ, ਚੁੱਕ ਕੇ ਆਪਣੀ ਫੱਟੀ 'ਤੇ ਸਲੇਟ, ਅਸੂਲਾਂ ਦਾ ਗੱਭਰੂ ਪੱਕਾ, ਜ਼ਿੰਦਗੀ ਵਿੱਚ ਕਿਸੇ ਵੀ ਕੰਮ ਕਾਰ ਅਪੁਆਇੰਟਮੈਂਟਸ ਅਤੇ ਪਾਰਟੀਆਂ ਵਿੱਚ ਕਦੇ ਨਹੀਂ ਹੋਇਆ ਕਦੇ ਲੇਟ, ਕੰਮ ਤਾਂ ਉੱਥੇ ਕਰਦਾ ਜਿਸ ਕੰਪਨੀ ਦਾ ਨਾਂ ਹੈ ਫਲਾਣੀ ਫਲਾਣੀ ਫਰਾਈਡ। ਅਤੇ ਕਬੱਡੀ, ਫੁੱਟਬਾਲ, ਵਾਲੀਬਾਲ, ਕ੍ਰਿਕਟ ਸਾਰੀਆਂ ਹੀ ਗੇਮਾਂ 'ਚ ਕਰਦੇ ਰਹਿੰਦੇ ਸੀ ਪਾਰਟੀਸਪੇਟ, ਅਤੇ ਕੰਮ ਉੱਥੇ ਕਰਦਾ ਜਿਸ ਕੰਪਨੀ ਦਾ ਨਾਂ ਹੈ ਫਲਾਣੀ ਫਲਾਣੀ। ਝੂਠ ਝੂਠ ਅਤੇ ਆਪ ਨੇ ਆਪਣੇ ਬੱਚਿਆਂ ਨੂੰ ਰੱਖੀਦਾ ਹੈ ਦੂਰ, ਅਤੇ ਤਾਂਹੀਓ ਤਾਂ ਖਾਲੀ ਕਰਕੇ ਹੀ ਧੋ ਦਿੰਦੇ ਹਾਂ ਆਪਣੀ ਪਲੇਟ, ਕੰਮ ਤਾਂ ਮੈਂ ਉੱਥੇ ਕਰਦਾ ਜਿੱਥੇ ਫਲਾਣੀ ਫਲਾਣੀ ਹੈ। ਪਹਿਲੇ ਪੈਰ ਉੱਠਣਾ, ਸਮੇਂ ਸਿਰ ਖਾਣਾ ਪੀਣਾ, ਸਮੇਂ ਸਿਰ ਸੌਣਾ, ਆਦਤਾਂ ਮੇਰੀਆਂ ਦੇਖ ਕੇ ਮੇਰੇ ਆਪਣੇ ਹੀ ਕਰਨ ਮੇਰੇ ਨਾਲ ਥੋੜ੍ਹੀ ਜਿਹੀ ਹੇਠ, ਕੰਮ ਮੈਂ ਉੱਥੇ ਕਰਦਾ ਜਿੱਥੇ ਫਲਾਣੀ ਫਲਾਣੀ। ਤਾਂਹੀਓ ਤਾਂ ਕਹਿੰਦੇ ਕਿ ਅੱਜ ਕੱਲ੍ਹ ਗੱਭਰੂ ਵੈਂਗਰਟ ਟਰੱਕ ਸਟੋਪ ਉੱਤੇ ਨਾਲੇ ਲਾ ਲੈਂਦਾ ਹੈ ਆਪਣੀ ਬ੍ਰੇਕ, ਅਤੇ ਨਾਲੇ ਹੁਣ ਕਮਲੀਆਂ ਵੀ ਕਰਦਾ ਹੈ ਕ੍ਰੇਟ। ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ ਤੁਹਾਡਾ,
0: ਥੈਂਕ ਯੂ ਸੋ ਮਚ
1: ਅਤੇ ਥੈਂਕ ਯੂ ਮਨਦੀਪ ਜੀ ਕਹਿੰਦੇ ਨੇ ਅੱਜ ਦਾ ਪ੍ਰੋਗਰਾਮ ਬੜਾ ਵਧੀਆ, ਧੰਨਵਾਦ ਜੀ। ਅਤੇ ਹੁਣ ਸਮਾਂ ਵੀ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ, ਹਾਂਜੀ ਸੁਖ
0: ਜੀ ਬਿਲਕੁਲ, ਆਪਾਂ ਸ਼ਬਦਾਂ ਵੱਲ ਨੂੰ ਹੁੰਦੇ ਹਾਂ। ਅੱਜ ਦਾ ਸਾਡਾ ਪਹਿਲਾ ਸ਼ਬਦ ਸੀ ਹੱਠ ਹੱਠ ਹੁੰਦਾ ਜਿੱਦ ਕਰਨੀ, ਹੈ ਨਾ, ਜਿੱਦਾਂ ਆਪਾਂ ਕਹਿੰਦੇ ਬੱਚੇ ਬਹੁਤ ਹੱਠ ਕਰਦੇ ਆ, ਹੈ ਨਾ। ਉਸ ਤੋਂ ਅਗਲਾ ਸ਼ਬਦ ਸੀ ਹੱਡ ਹਰਾਮ। ਹੱਡ ਹਰਾਮ ਹੁੰਦਾ ਜਦੋਂ ਜਿਹੜਾ ਕੰਮ ਕਰਨ ਤੋਂ ਹਮੇਸ਼ਾ ਭੱਜਦਾ ਰਹੇ ਮੇਰੇ ਵਰਗਾ। ਹਮਸਾਏ ਹੁੰਦੇ ਆ ਗੁਆਂਢੀ, ਨਾ ਆਪਾਂ ਕਹਿੰਦੇ ਹਮਸਾਇਆ। ਹਮਸਾਇਆ ਹੁੰਦਾ ਮਤਲਬ ਤੁਹਾਡਾ ਪਰਛਾਵਾਂ ਜਾਂ ਕਹਿ ਲਓ, ਹੈ ਨਾ, ਤੇ ਕਿਉਂਕਿ ਉਹ ਤੁਹਾਡੇ ਨਾਲ ਹੀ ਹੁੰਦੇ
1: ਕਰਕੇ
0: ਹਮਸਾਏ ਕਹਿੰਦੇ। ਹਰਨੋਟਾ ਹੁੰਦਾ ਹਿਰਨ ਦਾ ਬੱਚਾ। ਹੌਂਕਣਾ ਹੁੰਦਾ ਆ ਜਦੋਂ ਤੇਜ਼ ਤੇਜ਼ ਜਿਹੜਾ ਸਾਹ ਚੜ ਜਾਂਦਾ ਜਾਂ ਤੇਜ਼ ਤੇਜ਼ ਸਾਹ ਲੈਣਾ। ਆਪਾਂ ਵੈਸੇ ਇਹ ਕਹਿੰਦੇ ਹਾਂ ਕਿ ਪਸ਼ੂਆਂ ਦੇ ਵਿੱਚ ਆਪਾਂ ਕਹਿੰਦੇ ਨਾ ਕਿ ਮੱਝ ਬਹੁਤ ਹੌਂਕੀ ਜਾਂਦੀ ਆ ਲਾਈਕ ਗਰਮੀਆਂ ਦੇ ਵਿੱਚ, ਤੇ ਆਪਾਂ ਇਹ ਬੰਦਿਆਂ ਦੇ ਉਦੋਂ ਲਾਉਂਦੇ ਹਾਂ ਜਦੋਂ ਉਹ ਕਿਤੇ ਸਾਹ ਨਾ ਉਦੋਂ ਰਲਦਾ ਵੈਸੇ ਕੀ ਹੌਂਕੀ ਜਾਂਦਾ ਗੱਲ ਦੱਸ ਕੇ ਆ, ਹੈ ਨਾ। ਅਤੇ ਉਸ ਤੋਂ ਅਗਲਾ ਸ਼ਬਦ ਸੀ ਹਲੀਮੀ। ਹਲੀਮੀ ਹੁੰਦੀ ਆ ਜਦੋਂ ਆਕੜ ਕਿਸੇ ਦੇ ਵਿੱਚ ਬਿਲਕੁਲ ਵੀ ਨਹੀਂ ਹੋਣੀ ਤੇ ਬਹੁਤ ਹੀ ਜਾਣੀ ਨਿਮਰਤਾ ਹੋਣੀ। ਆਪਾਂ ਕਹਿੰਦੇ ਉਹ ਬੜੀ ਹਲੀਮੀ ਵਾਲਾ ਬੰਦਾ ਆ, ਬੜੇ ਠਰਮੇ ਦੇ ਨਾਲ ਗੱਲ ਕਰਦਾ, ਸੁਣਦਾ ਆ ਸਾਰਾ ਕੁਛ, ਨਾ। ਸੱਤਵਾਂ ਤੇ ਆਖਰੀ ਸ਼ਬਦ ਸੀ ਹਊਆ। ਹਊਆ ਹੁੰਦਾ ਬਸ ਹਊਆ ਹੀ ਹੁੰਦਾ, ਉਹ ਹੁੰਦਾ ਨੀ ਬਸ ਹੁੰਦਾ ਹੀ ਆ। ਮੋਸਟਲੀ ਮਾਵਾਂ ਬੱਚਿਆਂ ਨੂੰ ਡਰਾਉਣ ਦੇ ਲਈ ਜਿਹੜੀ ਇੱਕ ਇਮੇਜ ਬਣਾਉਣੀਆਂ ਆ ਖਿਆਲੀ, ਉਹਨੂੰ ਕਹਿੰਦੇ ਆ
1: ਇਮੇਜਿਨਰੀ,
0: ਹਾਂ, ਇੱਕ ਜਿਹੜਾ ਭੂਤ ਪ੍ਰੇਤ ਜਾਂ ਕਹਿ ਲਈਏ ਆਪਾਂ ਦਿਸਦਾ ਨਹੀਂ ਪਰ ਉਦੇ ਇਮੇਜਿਨਰੀ ਬਣਾਉਣਾ ਕਿ ਹਾਂ ਉੱਥੇ ਉਹ ਆ ਗਿਆ, ਹਊਆ ਆ ਗਿਆ, ਹਊ ਆ ਗਿਆ, ਹੈ ਨਾ। ਹਾਂ ਹਊ ਦੇ ਇੱਦਾਂ ਦੇ ਨਹਿ ਆ, ਉਹਦੇ ਇੱਦਾਂ ਦੇ ਹੱਥਾਂ, ਮੰਮੀਆਂ ਸਾਰੀਆਂ ਹੂਏ ਬਣੀਆਂ ਫਿਰਦੀਆਂ, ਡੇਡੇ ਨਹਿ ਲਵਾ ਕੇ, ਏਡੇ ਏਡੇ ਅੱਖਾਂ ਦੇ ਉੱਤੇ ਝੰਮਣ ਲਵਾ ਕੇ।
1: ਹਾਂ, ਸੋ ਜਿਹੜੀ ਚੀਜ਼ ਬਾਰੇ ਸੋਚ ਕੇ ਤੁਸੀਂ ਡਰੋ ਤੁਸੀਂ
0: ਜੀ
1: ਜੀ
0: ਜੀ। ਇਹ ਸੀ ਸਾਡੇ ਅੱਜ ਦੇ 7 ਸ਼ਬਦ, ਤੇ ਆਸ ਕਰਦੇ ਹਾਂ ਤੁਹਾਨੂੰ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਵਧੀਆ ਲੱਗਿਆ ਹੋਵੇਗਾ ਅਤੇ ਜਿੱਦਾਂ ਵੀ ਆਪਾਂ ਟਾਈਮ ਆ ਇਹ ਔਖਾ ਸੌਖਾ ਸਾਰਾ ਲੰਘ ਜਾਣਾ, ਇੰਜੋਏ ਕਰੋ ਇਹਨੂੰ, ਬਚਪਨ ਕਦੀ ਨਹੀਂ ਆਉਣਾ, ਟੀਨੇਜ ਵਾਪਸ ਕਦੀ ਨਹੀਂ ਆਉਣੀ, ਜਿਹੜੀ ਜਵਾਨੀ ਆ ਉਹ ਵੀ ਚਲੀ ਜਾਣੀ ਆ, ਉਹ ਬੱਚਿਆਂ ਦੇ ਵਿਆਹ ਹੋ ਜਾਣੇ, ਸਾਰੀਆਂ ਚੀਜ਼ਾਂ ਨੂੰ ਇੰਜੋਏ ਕਰੋ। ਜੇ ਤੁਸੀਂ ਇੰਜੋਏ ਕਰਕੇ ਜ਼ਿੰਦਗੀ ਗੁਜ਼ਾਰਨਾ ਸਿੱਖ ਲਉਂਗੇ ਤਾਂ ਉਹ ਤੋਂ ਵੱਡੀ ਜਿਹੜੀ ਆ ਨਿਆਮਤ ਹੋਰ ਕੁਛ ਨਹੀਂ ਹੈਗੀ।
1: ਬਿਲਕੁਲ ਜੀ, ਵੇਖੋ ਕੋਈ ਚੀਜ਼ਾਂ ਜਿਹੜੀਆਂ ਨੇ ਉਹ ਜੇ ਬਹੁਤ ਵਧੀਆ ਤੁਹਾਡੀ ਸਕੂਨ ਦੀ ਲਾਈਫ ਆ ਅਤੇ ਸਾਰਾ ਕੁਛ ਠੀਕ ਚੱਲ ਰਿਹਾ ਅਤੇ ਬਹੁਤਾ ਸੋਚਣ ਦੀ ਲੋੜ ਨਹੀਂ ਕਿਸੇ ਦੀਆਂ ਗੱਲਾਂ ਸੁਣ ਕੇ ਅਤੇ, ਪਰ ਜੇ ਤੁਹਾਨੂੰ ਲੱਗਦਾ ਵਾ ਵੀ ਹਾਂ ਇਸ ਚੀਜ਼ 'ਤੇ ਕਰਕੇ ਪ੍ਰੋਬਲਮ ਆ ਰਹੀ ਆ ਅਤੇ ਫਿਰ ਵੀ ਤੁਸੀਂ ਉਹਨੂੰ ਫਿਕਸ ਨਹੀਂ ਕਰ ਰਹੇ ਅਤੇ ਫਿਰ ਉਹ ਪ੍ਰੋਬਲਮ ਇੱਦਾਂ ਦੀ ਆ ਵੀ ਜਿੱਦਾਂ ਮੰਨ ਲਓ ਤੁਸੀਂ ਕਹੋਗੇ ਵੀ ਨਹੀਂ ਇਹ ਹੁਣ ਇੱਦਾਂ ਹੀ ਹੁੰਦਾ ਵਾ, ਪਰ ਇੱਦਾਂ ਹੁੰਦਾ ਵੀ ਆ ਅਤੇ ਨਹੀਂ ਵੀ ਆ, ਇੱਦਾਂ ਦੀ ਆ ਵੀ ਜਿੱਦਾਂ ਮੰਨ ਲਓ ਤੁਹਾਡੇ ਘਰ ਦੇ ਵਿੱਚ ਤੁਸੀਂ ਕੋਈ ਸਮਾਨ ਮੰਨ ਲਓ ਕੋਈ ਲੀੜੇ ਕੱਪੜੇ ਪੁਰਾਣੇ ਕੱਢ ਕੇ ਮੰਨ ਲਓ ਤੁਸੀਂ ਬੈਗ ਭਰ ਕੇ ਰੱਖਿਆ ਵਾ, ਉਹ ਤੁਸੀਂ ਇੱਕ ਕੋਨੇ 'ਚ ਰੱਖਤਾ ਵੀ ਮੈਂ ਕੱਲ੍ਹ ਛੱਡ ਕੇ ਆਉਣਾ, ਮੈਂ ਡੋਨੇਟ ਕਰਕੇ ਆਉਣਾ, ਹਫ਼ਤਾ ਲੰਘ ਗਿਆ, ਦੋ ਹਫ਼ਤੇ ਲੰਘ ਗਏ, ਮਹੀਨਾ ਲੰਘ ਗਿਆ, ਦੋ ਮਹੀਨੇ, ਤਿੰਨ ਮਹੀਨੇ, ਅਤੇ ਤੁਹਾਨੂੰ ਹੁਣ ਲੱਗੂਗਾ ਵੀ ਇਹ ਇੱਥੇ ਰੱਖਣ ਦੇ ਲਈ ਬਣਿਆ, ਜਦਕਿ ਨਹੀਂ ਬਣਿਆ। ਹੁੰਦਾ ਵਾ ਬੜੀਆਂ ਬੜੀਆਂ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਸਾਡੇ ਘਰਾਂ 'ਚ, ਐਗਜ਼ਾਮਪਲ ਭਾਵੇਂ ਇਹਦੀ ਥਾਂ 'ਤੇ ਕੁਛ ਹੋਰ ਫਿੱਟ ਕਰ ਲਿਓ, ਪਰ ਬੜੀਆਂ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਮੁੜ ਕੇ ਤੁਹਾਨੂੰ ਇੱਦਾਂ ਲੱਗਣ ਲੱਗ ਪੈਂਦਾ ਵੀ ਇਹ ਤਾਂ ਇੱਦਾਂ ਹੀ
0: ਇੱਥੇ ਸੀ, ਹਾਂ
1: ਇੱਦਾਂ ਹੀ
0: ਸੋਹਣਾ ਲੱਗਣ ਲੱਗ ਜਾਂਦਾ,
1: ਹਾਂ ਇੱਦਾਂ ਹੀ ਚੱਲੀ, ਇੱਦਾਂ ਹੀ ਚੱਲੀ ਜਾਣਾ, ਹਾਂ ਸੋ ਤੁਹਾਨੂੰ ਲੱਗ ਰਿਹਾ ਵੀ ਤੁਹਾਡੀ ਕੰਧ ਦੇ ਉੱਤੇ ਕੋਈ ਟੰਗੀ ਫੋਟੋ ਜਿਹੜੀ ਆ ਉਹ ਤੁਹਾਡੇ ਘਰ ਦੇ ਨਾਲ ਸੈੱਟ ਨਹੀਂ ਬਹਿ ਰਹੀ, ਤੁਹਾਨੂੰ ਦੋ ਚੌਂ ਜਾਣਿਆਂ ਨੇ ਕਹਿ ਵੀ ਦਿੱਤਾ, ਪਰ ਹੌਲੀ ਹੌਲੀ ਉਹ ਚੀਜ਼ ਜਿਹੜੀ ਆ ਉਹ ਤੁਹਾਡੇ ਜ਼ਿਹਨ ਦੇ ਵਿੱਚ ਬਹਿ ਗਈ, ਤੁਹਾਨੂੰ ਲੱਗਦਾ ਵੀ ਨਹੀਂ ਇੱਦਾਂ ਹੀ ਆ, ਇਹ ਹੁਣ ਇੱਥੇ ਹੀ ਰਹਿਣੀ ਆ
0: ਇੱਦਾਂ।
1: ਸੋ ਆਪਾਂ ਜਿਹੜੀ ਚੀਜ਼ ਰੋਜ਼ ਵੇਖਣ ਗਿੱਜ ਜਾਂਦੇ ਹਾਂ ਉਹ ਭਾਵੇਂ ਪ੍ਰੋਬਲਮ ਹੀ ਹੋਵੇ ਉਹ ਸਾਨੂੰ ਫਿਰ ਪ੍ਰੋਬਲਮ ਲੱਗਦੀ ਨਹੀਂ, ਲੱਗਦੀ ਨਹੀਂ। ਕੋਈ ਬਾਹਰੋਂ ਆਉਂਦਾ ਨਾ, ਬਾਹਰੋਂ ਆਇਆ ਬੰਦਾ ਤੁਹਾਡੇ ਘਰ ਜਾਂ ਤੁਸੀਂ ਕਿਸੇ ਦੇ ਘਰ ਜਾਂਦੇ ਹੋ ਤਾਂ ਤੁਹਾਨੂੰ ਲੱਗਦਾ ਯਾਰ ਮਤਲਬ ਥੋੜ੍ਹੀ ਘੱਟਾ ਮਿੱਟੀ ਨਹੀਂ ਜ਼ਿਆਦਾ, ਮਤਲਬ ਹੈ ਨਾ ਡਸਟਿੰਗ ਨਹੀਂ ਹੋਣ ਵਾਲੀ, ਬੜਾ ਭਰਿਆ ਭਰਿਆ ਜਿਹਾ ਨਹੀਂ ਇਹਨਾਂ ਦਾ ਨਜਾਇਜ਼ ਹੀ ਟੇਬਲ, ਅਤੇ ਪਰ ਤੁਹਾਨੂੰ ਨਹੀਂ ਲੱਗ ਰਿਹਾ ਹੁੰਦਾ, ਤੁਹਾਨੂੰ ਲੱਗ ਰਿਹਾ ਹੁੰਦਾ ਵੀ ਠੀਕ ਹੈ ਕਿਉਂਕਿ ਤੁਸੀਂ ਰੋਜ਼ ਵੇਖਣ ਗਿੱਜ ਗਏ। ਇਸੇ ਤਰ੍ਹਾਂ ਦੇ ਨਾਲ ਸਾਡੀਆਂ ਆਦਤਾਂ ਨੇ, ਇਸੇ ਤਰ੍ਹਾਂ ਦੇ ਨਾਲ ਬੱਚਿਆਂ ਦੀਆਂ ਚੰਗੀਆਂ ਮਾੜੀਆਂ ਜੋ ਵੀ ਤੁਹਾਨੂੰ ਲੱਗਦਾ ਕਮੀਆਂ ਪੇਸ਼ੀਆਂ ਨੇ ਉਹ ਸਾਰੀਆਂ ਤੁਸੀਂ ਰੋਜ਼ ਵੇਂਦੇ ਹੋ ਅਤੇ ਤੁਹਾਨੂੰ ਇਹ ਲੱਗਣ ਲੱਗ ਪੈਂਦਾ ਵੀ ਇੱਦਾਂ ਹੀ ਆ ਠੀਕ ਆ, ਅਤੇ ਫਿਰ ਆਸ ਪਾਸ ਤੋਂ ਵੀ ਲੋਕ ਹਾਮੀ ਭਰਨੀ ਸ਼ੁਰੂ ਕਰ ਦਿੰਦੇ ਆ, ਪਤਾ ਕਿਉਂ, ਕਿਉਂਕਿ ਤੁਹਾਡਾ ਤੁਹਾਡੇ ਵਰਗਿਆਂ ਦੇ ਨਾਲ ਬਹਿਣ ਖਲੋਣਾ, ਜਿਹਨਾਂ ਦਾ ਸਾਡਾ ਵਿਚਾਰ ਰਲਦੇ ਅਸੀਂ ਉਹਨਾਂ ਨਾਲ ਹੀ ਬਹਿੰਦੇ ਖਲੋਣੇ ਨਾ, ਅਤੇ ਨਾਲੇ ਅੱਜ ਕੱਲ੍ਹ ਕਿਸੇ ਕੋਲ ਇੰਨਾ ਨਹੀਂ ਉਹ ਹੈਗਾ ਮਾਦਾ, ਬਹੁਤ ਘੱਟ ਲੋਕ ਤੁਹਾਨੂੰ ਮਿਲਣਗੇ ਜਿਹੜੇ ਤੁਹਾਨੂੰ ਕਹਿ ਦੇਣਗੇ ਵੀ ਯਾਰ ਤੇਰੇ ਬੱਚੇ 'ਚ ਆ ਪ੍ਰੋਬਲਮ ਹੀ ਇਹਨੂੰ ਥੋੜ੍ਹਾ ਜਿਹਾ, ਕਿਉਂਕਿ ਅੱਜ ਕੱਲ੍ਹ ਕੁਛ ਸੁਣਦਾ
0: ਨਹੀਂ
1: ਆ, ਅੱਜ ਕੱਲ੍ਹ ਸਾਰੇ ਤੁਹਾਨੂੰ ਇਹੋ ਹੀ ਕਹਿਣਗੇ ਬਹੁਤ ਵਧੀਆ ਤੁਹਾਡਾ ਬੱਚਾ ਬਹੁਤ ਨਾਈਸ ਥੈਂਕ ਯੂ, ਅਤੇ ਜਾਂ ਫਿਰ ਉਹ ਚੁੱਪ ਹੀ ਕੀਤੇ ਰਹਿਣਗੇ, ਕਿਸੇ ਨੇ ਤੁਹਾਨੂੰ ਇਹ ਨਹੀਂ ਦੱਸਣਾ। ਸੋ ਜੇ ਕੋਈ ਦੱਸਦਾ ਵਾ ਤਾਂ ਉਹਦੇ ਨਾਲ ਪਲੀਜ਼ ਵਿਗਾੜੋ ਨਾ, ਉਹਦੇ ਨਾਲ ਹੋਰ ਜਾਰੀ ਗੂੜੀ ਪਾ ਲਓ, ਉਹ ਤੁਹਾਨੂੰ ਚੰਗਾ ਕਰਕੇ ਦੱਸ ਰਿਹਾ ਵਾ ਤੁਹਾਨੂੰ। ਸੋ ਇਹ ਅੱਜ ਕੱਲ੍ਹ ਮਾਹੌਲ ਹੀ ਇੱਦਾਂ ਦਾ ਵਾ ਵੀ ਨਾ ਕੋਈ ਕਿਸੇ ਨੂੰ ਕਹਿੰਦਾ ਨਾ ਕੋਈ ਸੁਣਦਾ, ਮਤਲਬ ਆਪਣੇ ਆਪ ਦੇ ਵਿੱਚ ਆਪਾਂ ਰਾਜੇ ਹਾਂ, ਵੀ ਆਰ ਦਾ ਬੈਸਟ।
0: ਬਿਲਕੁਲ ਰੰਜੋਤ ਜੀ, ਮੈਂ ਤਾਂ ਐਂਡ 'ਤੇ ਇਹ ਕਹੂੰਗੀ ਕਿ ਜਿਹੜੇ ਤੁਹਾਡੇ ਫਰੈਂਡ ਸਰਕਲ ਆ ਜਾਂ ਤੁਹਾਡੇ ਬੱਚਿਆਂ ਦੇ ਫਰੈਂਡਸ ਆ, ਉਹਨਾਂ ਦੇ ਪੇਰੈਂਟਸ ਨੂੰ ਕਹੋ ਕਿ ਜੇ ਤੁਹਾਡਾ ਮੇਰਾ ਬੱਚਾ ਕਦੀ ਤੁਹਾਨੂੰ ਬਾਹਰ ਗਲਤੀ ਕਰਦਾ ਦਿਸਿਆ ਵੀ ਨਾ, ਪਹਿਲਾਂ ਤਾਂ ਤੂੰ ਹੀ ਉਹਨੂੰ ਡਾਂਟ ਦੇਈਂ, ਮੈਂ ਤੈਨੂੰ ਇੰਨਾ ਹੱਕ ਦਿੰਦੀ ਹਾਂ, ਅਤੇ ਦੂਜੀ ਗੱਲ
1: ਮੈਂ ਇਹਨੂੰ ਇੰਨੇ ਪੈਸੇ
0: ਦਿੱਤੇ ਨਹੀਂ, ਮੈਂ ਤੈਨੂੰ ਇਹ ਹੱਕ ਦਿੱਤਾ ਕਿ ਤੂੰ ਉਹਨੂੰ ਝਟਕਾ ਮਾਰ ਸਕਦੀ ਹੈ ਜੇ ਕੱਲ੍ਹ ਨੂੰ ਕਿਤੇ ਦਿਖ ਗਿਆ, ਅਤੇ ਦੂਜੀ ਗੱਲ ਜੇ ਨਹੀਂ ਵੀ ਤੇਰੀ ਹਿੰਮਤ ਪਈ ਮੈਨੂੰ ਜ਼ਰੂਰ ਦੱਸਦੀ ਆ ਕੇ ਇਹ ਗੱਲ, ਅਤੇ ਕਰੋ ਵੀ ਆਪ ਵੀ, ਆਪ ਵੀ ਉਹਨੂੰ ਕਹੋ ਕਿ ਭਾਈ ਤੇਰਾ ਬੱਚਾ ਕੱਲ੍ਹ ਨੂੰ ਮੈਨੂੰ ਕਿਤੇ ਦਿਸ ਗਿਆ ਅਤੇ ਮੈਂ ਤਾਂ ਉਹਨੂੰ ਮਾਰੂੰ ਝਟਕਾ, ਅਤੇ ਜੇ ਉਹ ਦੱਸਦਾ ਵੀ ਹੈ ਤਾਂ ਫਿਰ ਇਹ ਨਾ ਕਹੋ ਵੀ ਤੂੰ ਕੌਣ ਹੁੰਦਾ ਮੇਰੇ ਬੱਚੇ ਨੂੰ ਕਹਿਣ ਵਾਲਾ, ਫਿਰ ਉਹਨੂੰ ਸੁਣੋ ਵੀ
1: ਇੱਕ ਦੂਸਰੇ ਨੂੰ ਹੱਕ ਦੇ ਕੇ ਰੱਖੋ।
0: ਜੀ ਬਿਲਕੁਲ
1: ਜੀ, ਥੈਂਕ ਯੂ ਜੀ ਤੁਹਾਡਾ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਅੱਜ 'ਚ ਤਾਂ ਸਾਡੇ ਲਾਫਟਰ ਥੈਰੇਪੀ ਮੈਂਬਰ ਸਾਡੇ ਸਾਹਿਬ ਦਾ ਬਰਥਡੇ ਆ,
0: ਅਤੇ
1: ਆਪਾਂ ਪਹਿਲਾਂ ਮਿਸ ਕਰ ਗਏ, ਹੁਣ ਚੱਲ ਗਿਆ ਸਕੂਲ, ਅਤੇ ਚਲੋ ਆ ਕੇ ਸੁਣ ਲੂਗਾ।

0: ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀ ਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਹਾਂਜੀ ਹਾਂਜੀ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
3: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ-ਓਨਡ ਵਹੀਕਲਸ, ਟ੍ਰੇਡ-ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ। ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
0: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੂਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੂਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੂਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਝਾਤ ਮਾਰਨ ਦਾ ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਅੱਜ 28 ਤਰੀਕ ਜੁਲਾਈ ਦਾ ਮਹੀਨਾ ਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਹਾਂਜੀ ਸਰ ਤੁਸੀਂ ਆਉਂਦੇ ਰਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ
1: ਬਹੁਤ ਸ਼ੁਕਰੀਆ ਰਣਜੋਤ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀਆਂ ਖਾਸ ਖਬਰਾਂ ਸਭ ਤੋਂ ਪਹਿਲੇ ਪਾਰਲੀਮੈਂਟ ਚ ਪ੍ਰੀਖਿਆਵਾਂ ਸੰਬੰਧੀ ਬਿੱਲ ਤੇ ਚਰਚਾ ਨਹੀਂ ਹੋ ਸਕੀ ਦੋਵੇਂ ਸਦਨਾਂ ਚ ਹੰਗਾਮੇ ਕਾਰਨ ਜਿਹੜੀ ਆ ਉਹ ਕਾਰਵਾਈ ਚੱਲੀ ਨਹੀਂ ਤੇ ਵਿਰੋਧੀ ਧਿਰਾਂ ਨੇ ਪੁਲਿਸ ਕਾਰਵਾਈ ਬਾਰੇ ਸਰਕਾਰ ਤੋਂ ਜਵਾਬ ਮੰਗਿਆ ਉਧਰ ਬੀਜੇਪੀ ਨੇ ਧਰਮਿੰਦਰ ਪ੍ਰਧਾਨ ਦੇ ਸਨਮਾਨ ਵਿੱਚ ਜਿੰਦਾਬਾਦ ਦੇ ਨਾਅਰੇ ਲਾਏ ਤੇ ਵਿਰੋਧੀ ਧਿਰ ਨੇ ਇਸ ਦੀ ਨਿੰਦਾ ਕੀਤੀ ਤੇ ਇਸ ਤੋਂ ਅਗਲੀ ਖਬਰ ਪਹਿਲੀ ਫਾਸਟ ਟਰੈਕ ਅਦਾਲਤ ਜਿਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਬਿਆਨ ਆਇਆ ਸੀ ਤੇ ਉਹਦੇ ਚ CBI ਦਾ ਵਕੀਲ ਕੱਲ ਪੇਸ਼ ਨਹੀਂ ਹੋਇਆ ਅਗਲੀ ਸੁਣਵਾਈ ਹੁਣ 3 ਅਗਸਤ ਨੂੰ ਹੋਏਗੀ ਇਹਦੇ ਤੇ ਵੀ ਜਿਹੜਾ ਹੈ ਉਹ ਕਾਂਗਰਸ ਨੇ ਨੁਕਤਾਚੀਨੀ ਕੀਤੀ ਹੈ ਤੇ ਉਧਰ ਜਿਹੜੀ ਹੈ CJP ਹੈ ਇਹਨੇ ਵਿਦਿਆਰਥੀਆਂ ਖਿਲਾਫ਼ ਕੇਸ ਦਰਜ ਜਿਹੜੇ ਕੇਸ ਦਰਜ ਨੇ ਉਹ ਵਾਪਸ ਲੈਣ ਦੀ ਮੰਗ ਕੀਤੀ ਹੈ ਤੇ ਪੰਜਾਬ ਵੱਲ ਆਈਏ ਤਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਗੁਰਦੁਆਰਾ ਕੈਂਪਸ ਵਿੱਚ ਯੋਗ ਕਰਨ ਦੀ ਜਿਹੜੀ ਆ ਪ੍ਰਵਾਨਗੀ ਨਹੀਂ ਹੋਏਗੀ ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਸ਼ਿਕਾਇਤਾਂ ਮਿਲੀਆਂ ਨੇ ਕਿ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਚ ਜਿਹੜੇ ਹੈ ਉਹ ਯੋਗਾ ਕਰਵਾਇਆ ਜਾਂਦਾ ਤੇ ਪੰਜਾਬ ਸਰਕਾਰ ਨੇ ਸਫਾਈ ਕਰਮਚਾਰੀਆਂ ਦੀਆਂ ਤਨਖਾਹਾਂ ਚ ਵਾਧਾ ਕੀਤਾ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਹੜਤਾਲ ਖਤਮ ਹੋ ਗਈ ਹੈ ਇਹ ਖਾਸ ਖਬਰਾਂ ਨੇ ਹਾਂਜੀ
0: ਜੀ ਬਹੁਤ ਸ਼ੁਕਰੀਆ ਇੱਧਰ ਜਿਹੜੀ ਧਰਮਿੰਦਰ ਪ੍ਰਧਾਨ ਜਿਨ੍ਹਾਂ ਨੇ ਕਿਹਾ ਅਸਤੀਫਾ ਦਿੱਤਾ ਕਾਫੀ ਦਿਨ ਲੰਮਾ ਇੱਕ ਸੰਘਰਸ਼ ਜਿਹੜਾ ਨੌਜਵਾਨਾਂ ਦਾ ਚੱਲਦਾ ਅਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਜਿਹੜਾ ਨਾਅਰੇ ਮਾਰੇ ਜਾਂਦੇ ਬੱਲੇ ਬੱਲੇ ਇਹਨਾਂ ਦੀ ਕੀਤੀ ਜਾਂਦੀ ਹੈ ਸਰੋਪਾ ਦਿੱਤਾ ਜਾਂਦਾ ਸੋ ਇਹ ਕਿੱਦਾਂ ਦੀ ਚੀਜ਼ ਹੋਈ ਇੱਕ ਪਾਸੇ ਮਤਲਬ ਉਹਨਾਂ ਦਾ ਜਿਹੜਾ ਸਟੈਪ ਡਾਊਨ ਕਰਨ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਆਪਣੀ ਗਲਤੀ ਮੰਨੀ ਆ ਤੁਸੀਂ ਸਟੈਪ ਡਾਊਨ ਕੀਤਾ ਵਾ ਅਤੇ ਅਗਲੀ ਕਾਰਵਾਈ ਵੀ ਬਣਦੀ ਜਿਹੜੀ ਉਸ ਬੰਦੇ 'ਤੇ ਜ਼ਰੂਰ ਹੋਊਗੀ ਜੋ ਇੱਕ ਆਮ ਸਮਝ ਕਹਿੰਦੀ ਹੈ ਪਰ ਜੇ ਆਪਾਂ ਉਸੇ ਚੀਜ਼ ਦੇ ਉੱਤੇ ਕਿਸੇ ਨੂੰ ਹੁਣ ਐਪਰੀਸ਼ੀਏਟ ਕਰ ਰਹੇ ਹਾਂ ਉਹਨੂੰ ਆਪਾਂ ਸਨਮਾਨ ਦੇ ਰਹੇ ਹਾਂ ਇਹ ਦੋਵੇਂ ਚੀਜ਼ਾਂ 'ਤੇ ਮੈਚ ਨਾ ਖਾਧੀਆਂ ਕਿਸੇ ਪਾਸੇ
1: ਨਹੀਂ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਜਿਹੜਾ ਇਸ ਤਰ੍ਹਾਂ ਦੇ ਜਿਹੜਾ ਰਿਐਕਸ਼ਨ ਸਾਰੇ ਦੇਸ਼ ਦੇ ਵਿੱਚ ਆ ਰਿਹਾ ਇਸ ਗੱਲ ਦਾ ਤੇ ਵਿਰੋਧੀ ਧਿਰ ਨੇ ਤਾਂ ਚਲੋ ਮੌਕੇ ਤੇ ਖੈਰ ਨਾਅਰੇਬਾਜ਼ੀ ਕਰਤੀ ਇਸ ਐਂਟਰੀ ਤੇ ਪਰ ਇਹ ਵੀ ਪੂਰੇ ਦੇਸ਼ ਦੇ ਵਿੱਚ ਜਾਂ ਜਿੱਥੇ ਵੀ ਕੋਈ ਹੈ ਇਹ ਸੋਚਦੇ ਆ ਇਹਨੂੰ ਇੰਡੀਪੈਂਡੈਂਟ ਆਜ਼ਾਦਾਨਾ ਤਰੀਕੇ ਨਾਲ ਇਹ ਸਾਰੇ ਵਰਤਾਰੇ ਨੂੰ ਦੇਖਦੇ ਆ ਉਹ ਇਹਦੀ ਨਿੰਦਾ ਕਰ ਰਹੇ ਨੁਕਤਾਚੀਨੀ ਕਰ ਰਹੇ ਹੈ ਕਿ ਇਹ ਕਾਹਦੀ ਇਹ ਕਿਸ ਤਰ੍ਹਾਂ ਦਾ ਜਿਹੜਾ ਵਿਖਾਵਾ BJP ਜਾਂ ਦੂਜੀਆਂ ਉਹਦੀਆਂ ਸਾਥੀ ਪਾਰਟੀਆਂ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਦੇਖੋ ਜੇ ਤਾਂ ਪਹਿਲੇ ਹੀ ਬਿਲਕੁਲ ਜਦੋਂ ਇਹ ਘਟਨਾ ਵਾਪਰੀ ਤੁਰੰਤ ਆਪਣੀ ਪੱਧਰ ਤੇ ਜਿਹੜਾ ਹੈਗਾ ਧਰਮਿੰਦਰ ਪ੍ਰਧਾਨ ਅਸਤੀਫਾ ਦੇ ਦਿੰਦੇ ਚਲੋ ਫਿਰ ਵੀ ਜਿਹੜੀ ਉਹਨਾਂ ਦੀ ਵਾਹ ਵਾਹ ਕਰਨੀ ਬਣਦੀ ਸੀ ਵੀ ਚਲੋ ਉਹਨਾਂ ਨੇ ਇੱਕ ਜ਼ਿੰਮੇਵਾਰੀ ਸਮਝੀ ਅਖਲਾਕੀ ਜ਼ਿੰਮੇਵਾਰੀ ਸਮਝ ਕੇ ਅਸਤੀਫਾ ਦਿੱਤਾ ਤੇ ਨੱਕ ਰਗੜਾ ਰਗੜਾ ਕੇ ਤਾਂ ਜਦੋਂ ਇੰਨੇ ਵਿਦਿਆਰਥੀਆਂ ਦੇ ਡਾਂਗਾ ਮਰਵਾ ਕੇ ਉਹਨਾਂ ਤੇ ਗੋਲੀਆਂ ਚਲਵਾ ਕੇ ਤਾਂ ਇਹ ਅਸਤੀਫਾ ਹੈ ਤੇ ਫਿਰ ਉਸ ਤੋਂ ਬਾਅਦ BJP ਉਹਨੂੰ ਕਾਹਦੇ ਲਈ ਜਿਹੜਾ ਹੈ ਉਹ ਸਨਮਾਨਿਤ ਕਰ ਰਹੀ ਹੈ ਤੇ ਜਾਂ ਉਹਦੀ ਬੱਲੇ ਬੱਲੇ ਕਿਸ ਗੱਲ ਤੋਂ ਕਰ ਰਹੀ ਹੈ ਕਿ ਉਹਨੇ ਬਹੁਤ ਚੰਗਾ ਕੰਮ ਕਰਾਇਆ ਸੀ ਪੇਪਰ ਲੀਕ ਕਰਵਾਇਆ ਸੋ ਇਹ ਜਿਹੜਾ ਦੇਖੋ ਇਹਨੂੰ ਇਸ ਦੇ ਜਿਹੜੀ ਇਹ ਪੇਪਰ ਲੀਕ ਦੀ ਕਾਰਵਾਈ ਹੈ ਅਦਾਲਤਾਂ ਚ ਚਲੀ ਗਈ ਹੈ CBI ਜਿਹੜੀ ਹੈ ਫਾਸਟ ਟਰੈਕ ਅਦਾਲਤ ਬਣਾਤੀ ਹੈ ਪ੍ਰਧਾਨ ਮੰਤਰੀ ਦਾ ਬਿਆਨ ਆ ਗਿਆ ਵਿਰੋਧੀ ਧਿਰਾਂ ਚਲੋ ਇਹਨੂੰ ਉਠਾ ਰਹੀਆਂ ਨੇ ਪਾਰਲੀਮੈਂਟ ਦੇ ਵਿੱਚ ਇਹ ਸਾਰੀ ਗੱਲ ਜਿਹੜੀ ਇੱਕ ਪਾਸੇ ਛੱਡ ਕੇ ਜੇ ਆਪਾਂ ਇੱਕ ਅਖਲਾਕੀ ਜ਼ਿੰਮੇਵਾਰੀ ਦੀ ਤੇ ਸਿਆਸੀ ਪਾਰਟੀਆਂ ਦਾ ਜਿਹੜਾ ਇੱਕ ਟੋਟਲ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਐਥਿਕਸ ਵਾਲੀ ਜਿਹੜੀ ਗੱਲ ਹੈ ਆਪਾਂ ਜੇ ਉਹਦੀ ਗੱਲ ਕਰੀਏ ਤਾਂ ਮੇਰਾ ਖਿਆਲ ਹੈ ਕਿ ਜਿੰਨੀਆਂ ਧੱਜੀਆਂ ਇਹਦੀਆਂ ਹੁਣ ਜਿਹੜੀਆਂ ਉਡਾਈਆਂ ਜਾ ਰਹੀਆਂ ਨੇ ਜਾਂ ਉੱਡੀਆਂ ਨੇ ਇਸ ਤੋਂ ਪਹਿਲਾਂ ਕੋਈ ਏਦਾਂ ਦੀ ਜਿਹੜੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਮਿਸਾਲ ਮਿਲਦੀ ਨਹੀਂ ਹੈ ਖਾਸ ਕਰਕੇ ਜਦੋਂ ਆਪਾਂ 1947 ਤੋਂ ਬਾਅਦ ਦਾ ਸਾਰਾ ਦੇਖਦੇ ਹਾਂ ਲੰਬਾ ਸਮਾਂ ਕੋਈ ਸ਼ੱਕ ਨਹੀਂ ਕਿ ਕਾਂਗਰਸ ਦੀ ਜਿਹੜੀ ਉਹ ਸਰਕਾਰ ਰਹੀ ਹੈ ਤੇ ਠੀਕ ਹੈ ਏਦਾਂ ਦੀਆਂ ਘਟਨਾਵਾਂ ਉਦੋਂ ਵੀ ਵਾਪਰਦੀਆਂ ਰਹੀਆਂ ਲੋਕ ਆਪਣੀਆਂ ਹੱਕੀ ਮੰਗਾਂ ਵਾਸਤੇ ਸੰਘਰਸ਼ ਕਰਦੇ ਰਹੇ ਆ ਉਹਨੂੰ ਦਬਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਰਹੀ ਹੈ ਤੇ ਜਾਂ ਪੋਲੀਟੀਕਲ ਪਾਰਟੀਆਂ ਨਾਲ ਵੀ ਏਦਾਂ ਦੀ ਹੁੰਦੀ ਰਹੀ ਹੈ ਤੇ ਪਰ ਜਿਹੜਾ ਇੱਕ ਨੈਤਿਕ ਤੌਰ ਤੇ ਬਿਲਕੁਲ ਨਿਘਾਰ ਆ ਜਾਣਾ ਤੇ ਰਾਜਨੀਤੀ ਦੇ ਵਿੱਚ ਤੇ ਇਹ ਜਿਹੜੀ ਗੱਲ ਸਮਝ ਤੋਂ ਜਿਹੜੀ ਆ ਉਹ ਬਿਲਕੁਲ ਬਾਹਰ ਹੈ ਤੇ ਇਹ ਹੁਣ ਕਿਉਂਕਿ ਇਸ ਤੋਂ ਪਹਿਲਾਂ 2-3 ਜਿਹੜੀਆਂ ਘਟਨਾਵਾਂ ਏਦਾਂ ਦੀਆਂ ਵਾਪਰ ਚੁੱਕੀਆਂ ਨੇ ਜਿੱਥੇ ਜਿਹੜੀਆਂ ਸਿਆਸੀ ਪਾਰਟੀਆਂ ਜਾਂ ਸਮਝਦਾਰ ਸਿਆਸੀ ਆਗੂ ਚੁੱਪ ਰਹਿਣਾ ਬਿਹਤਰ ਸਮਝਦੇ ਨੇ ਕਿ ਆਪਣੇ ਆਪ ਚਲੋ ਲੋਕ ਜਿਸ ਤਰ੍ਹਾਂ ਮਰਜ਼ੀ ਦੇ ਅਰਥ ਕੱਢੀ ਜਾਣ ਆਪਾਂ ਘੱਟੋ ਘੱਟ ਕੋਈ ਲੋਕਾਂ ਨੂੰ ਇਦਾਂ ਦਾ ਮੌਕਾ ਜਿਹੜਾ ਨਾ ਦਿਓ। ਤੇ ਪਰ ਇਹ ਹੁਣ ਬਿਲਕੁਲ ਜਿਹੜਾ ਉਲਟ ਹੋਇਆ, ਹੁਣ ਕਾਂਗਰਸ ਨੇ ਤਾਂ ਕੱਲ ਇਹ ਕਹਿ ਦਿੱਤਾ ਕਿ ਇਹ ਉਹ ਪਾਰਟੀ ਹੈ ਜਿਹਨੇ ਜਿਹੜਾ ਹੈਗਾ ਗੁਜਰਾਤ ਦੇ ਵਿੱਚ ਬਿਲਕਿਸ ਬਾਨੋ ਵਾਲਾ ਜਿਹੜਾ ਕੇਸ ਸੀਗਾ, ਜਿਹੜੇ ਉਹਦੇ ਕੇਸ ਦੇ ਵਿੱਚ ਜਿਹੜੇ ਦੋਸ਼ੀ ਸੀ ਜਦੋਂ ਉਹਨਾਂ ਨੂੰ ਅਦਾਲਤ ਦੇ ਵਿੱਚੋਂ ਜ਼ਮਾਨਤ ਮਿਲੀ, ਜਾਂ ਜਿਹਨਾਂ ਨੂੰ ਜ਼ਮਾਨਤ ਨਹੀਂ, ਉਹਨਾਂ ਨੂੰ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਜਿਹੜਾ ਸੀਗਾ ਤੇ ਉਹਦੇ ਆਧਾਰ ਤੇ, ਕਿਰਦਾਰ ਦੇ ਆਧਾਰ ਤੇ ਜਿਹੜਾ ਸੀ ਉਹ ਰਿਹਾ ਕਰ ਦਿੱਤਾ ਸੀ। ਜਦੋਂ ਜੇਲ੍ਹ ਤੋਂ ਬਾਹਰ ਆਉਂਦੇ ਆ ਤੇ ਬਾਹਰ ਖੜ ਕੇ ਉੱਥੇ ਵੀ ਬੀਜੇਪੀ ਦੇ ਆਗੂਆਂ ਨੇ ਜਿਹੜਾ ਹੈ ਉਹਨਾਂ ਨੂੰ ਸਵਾਗਤ ਕੀਤਾ, ਉਹਨਾਂ ਦਾ ਵੈਲਕਮ ਕੀਤਾ ਤੇ ਉਹਨਾਂ ਨੂੰ ਸਨਮਾਨਿਤ ਕੀਤਾ। ਕਾਂਗਰਸ ਨੇ ਤਾਂ ਇਹ ਸਾਰੀ ਗੱਲ ਕਹਿਤੀ ਕਿ ਉਹੀ ਪਾਰਟੀ ਹੈ ਜਿਹੜੀ ਇਸ ਤਰ੍ਹਾਂ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਜਿਹੜਾ ਸ਼ਾਸਨ ਹੈ ਜਾਂ ਇਸ ਤਰ੍ਹਾਂ ਦਾ ਪ੍ਰਬੰਧ ਚਲਾਉਣਾ ਚਾਹੁੰਦੀ ਹੈ। ਤੇ ਹੁਣ ਇਹ ਤਾਂ ਜਿਹੜੀ ਹੈ ਕੱਲ ਹੱਦ ਹੋ ਗਈ ਕਿ ਇੱਕ MP ਜਿਹੜੇ ਰਿਜ਼ਾਈਨ ਕਰਕੇ ਆਏ ਆ, ਰਿਜ਼ਾਈਨ ਵੀ ਉਦੋਂ ਕੀਤਾ ਜਦੋਂ ਇਹ ਬੜਾ ਕੁਛ ਵਾਪਰ ਗਿਆ ਦੇਸ਼ ਦੇ ਵਿੱਚ, ਤੇ ਜਦੋਂ ਬਿਲਕੁਲ ਆਪਾਂ ਕਹਿੰਦੇ ਹਾਂ ਕਿ ਹੁਣ ਗਲ ਤੱਕ ਪਾਣੀ ਆ ਗਿਆ, ਹੁਣ ਕੋਈ ਚਾਰਾ ਨਹੀਂ ਹੈ, ਕਿਉਂਕਿ ਇਹ ਪੂਰੇ ਦੇਸ਼ ਦੇ ਵਿੱਚ ਇਹ ਅੰਦੋਲਨ ਵੱਧ ਰਿਹਾ ਸੀ, ਸਾਰੀਆਂ ਸਟੇਟਾਂ ਦੇ ਵਿੱਚ ਚੱਲਿਆ ਗਿਆ ਸੀ, ਤੇ ਉਦੋਂ ਜਾ ਕੇ ਕਿਤੇ ਜਿਹੜਾ ਸੀ ਇਹ ਅਸਤੀਫਾ ਦਿੱਤਾ। ਤੇ ਫੇਰ ਜਿਹੜੀ ਹੈ ਉਹਨੂੰ ਸ਼ਾਬਾਸ਼ ਦੇਣ ਵਾਲੀ ਜਾਂ ਸਨਮਾਨਿਤ ਕਰਨ ਵਾਲੀ ਜਾਂ ਬੱਲੇ ਬੱਲੇ ਕਰਨ ਵਾਲੀ ਜਿਹੜੀ ਹੈ ਉਹ ਕਿਹੜੀ ਗੱਲ ਹੈ, ਮੈਨੂੰ ਸਮਝ ਨਹੀਂ ਆਉਂਦੀ। ਤੇ ਜੇ ਥੋੜਾ ਜਿਹਾ ਵੀ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਕੋਈ ਨਮੋਸ਼ੀ ਮੰਨਦਾ, ਆਮ ਬੰਦਾ ਵੀ ਨਮੋਸ਼ੀ ਮੰਨਦਾ ਜਦੋਂ ਕੋਈ ਇਹੋ ਜਿਹੀ ਘਟਨਾ ਵਾਪਰਦੀ, ਉਹ ਘਰੋਂ ਬਾਹਰ ਨਹੀਂ ਨਿਕਲਦਾ ਕਈ ਦਿਨ ਜਾਂ ਪਬਲਿਕ ਜਾਣ ਤੋਂ ਘਬਰਾਉਂਦਾ, ਤੇ ਇਹ ਜਦੋਂ ਹੁਣ ਪਾਰਲੀਮੈਂਟ ਚ ਬੜੀ ਸ਼ਾਨ ਨਾਲ ਆ ਰਹੇ ਆ ਤੇ ਮੁਸਕਰਾਉਂਦੇ ਆ ਰਹੇ ਆ ਤੇ ਉਹਨੂੰ ਇੱਕ ਵਿਸ਼ੇਸ਼ ਜਿਹੜੀ ਟੋਪੀ ਦੇ ਕੇ ਤੇ ਗਲ ਦੇ ਵਿੱਚ ਉਹਦੇ ਇੱਕ ਤਰ੍ਹਾਂ ਦਾ ਉਹ ਜਿਹੜਾ ਜਿਹਨੂੰ ਰੋਬ ਕਹਿੰਦੇ ਹਾਂ, ਚਲੋ ਆਪਾਂ ਸਰੋਪਾ ਕਹਿ ਲੈਂਦੇ ਹਾਂ, ਤੇ ਉਹ ਪਾ ਕੇ ਉਹਨੂੰ ਸਨਮਾਨਿਤ ਕੀਤਾ ਜਾ ਰਿਹਾ। ਮੇਰਾ ਖਿਆਲ ਹੈ ਕਿ ਜਿਹੜਾ ਰਾਜਨੀਤੀ ਦੇ ਵਿੱਚ ਜਿਹੜਾ ਇੱਕ ਨਿਘਾਰ ਹੈ ਤੇ ਇਸ ਤੋਂ ਜਿਹੜੀ ਵੱਡੀ ਉਹਦੀ ਮਿਸਾਲ ਕੋਈ ਹੋਰ ਹੋ ਨਹੀਂ ਸਕਦੀ। ਉਂਝ ਤਾਂ ਖੈਰ ਬਹੁਤ ਕੁਛ ਹੋ ਰਿਹਾ ਦੇਸ਼ ਦੇ ਵਿੱਚ ਵੱਖ ਵੱਖ ਥਾਵਾਂ ਤੇ ਹੋ ਰਿਹਾ, ਤੇ ਹੁਣ ਇਹ ਸਮਝ ਨਹੀਂ ਆਉਂਦੀ ਕਿ ਇਹ ਜਾਣਬੁੱਝ ਕੇ ਕੀਤਾ ਗਿਆ ਜਾਂ ਇਮੋਸ਼ਨਲੀ, ਜਾਂ ਬੀਜੇਪੀ ਦੇ ਜਿਹੜੇ ਬਾਕੀ MP ਨੇ ਜਾਂ ਹੋਰ ਉਹ ਇੰਨਾ ਜ਼ਿਆਦਾ ਜੁੜੇ ਹੋਏ ਨੇ ਧਰਮਿੰਦਰ ਪ੍ਰਧਾਨ ਦੇ ਨਾਲ, ਤੇ ਉਹਨਾਂ ਨੂੰ ਲੱਗਿਆ ਕਿ ਧਰਮਿੰਦਰ ਪ੍ਰਧਾਨ ਦੀ ਜਿਹੜੀ ਨੌਕਰੀ ਤਾਂ ਚਲੀ ਗਈ ਤੇ ਜੋ ਉਹਨਾਂ ਕੋਲ ਪੋਰਟਫੋਲੀਓ ਸੀ, ਮਹਿਕਮਾ ਸੀ ਜਾਂ ਮਿਨਿਸਟਰੀ ਸੀ ਜਿਹਨੂੰ ਕਹਿੰਦੇ, ਉਹ ਤਾਂ ਚਲੀ ਗਈ, ਤੇ ਚਲੋ ਅਸੀਂ ਘੱਟੋ ਘੱਟ ਉਹਨਾਂ ਦਾ ਮਾਣ ਆਦਰ ਕਰੀਏ ਜਾਂ ਇਹ ਸੋਚ ਕੇ ਕੀਤਾ ਗਿਆ, ਹੁਣ ਇਹ ਜਿਹੜੀ ਗੱਲ ਉਹ ਸਮਝ ਤੋਂ ਬਾਹਰ ਹੈ। ਤੇ ਪਰ ਹੁਣ ਇਹ ਸਭ ਕਾਹ ਦੇ ਬਾਵਜੂਦ ਜਿਹੜਾ ਹੈਗਾ ਤੇ ਇਹ ਪਾਰਟੀ ਫਿਰ ਵੀ ਇਹ ਸਮਝੇ ਕਿ ਅਸੀਂ ਜਿਹੜੇ ਹੈਗੇ ਬੜੀ ਵਧੀਆ ਤਰੀਕੇ ਦੇ ਨਾਲ ਜਿਹੜਾ ਚੱਲ ਰਹੇ ਹਾਂ ਸਮਾਜਿਕ ਪੱਧਰ ਤੇ ਤੌਰ ਤੇ ਜਾਂ ਰਾਜਨੀਤਿਕ ਤੌਰ ਤੇ, ਤੇ ਇਹ ਮੇਰਾ ਖਿਆਲ ਹੈ ਇਹ ਜਿਹੜੀ ਹੈ ਉਹ ਜਾਂ ਤਾਂ ਪਾਰਟੀ ਦਾ ਆਪਣਾ ਇੱਕ ਭਰਮ ਹੈ, ਵਹਿਮ ਹੈ ਜਾਂ ਖੁਸ਼ਫਹਿਮੀ ਹੈ, ਤੇ ਇਹ ਇਹ ਗੱਲ ਜਿਹੜੀ ਹੈ ਇੱਕ ਆਮ ਬੰਦਾ ਤਾਂ ਜਿਹੜਾ ਹੈ ਉਹ ਸਮਝ ਨਹੀਂ ਸਕਦਾ ਕਿ ਇਹ ਇੱਦਾਂ ਕਰ ਰਹੇ ਹੈ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਹੀ ਪਤਾ ਹੈ ਕਿ ਜਦੋਂ ਧਰਮਿੰਦਰ ਪ੍ਰਧਾਨ ਇੱਥੇ ਆਉਣਗੇ ਤਾਂ ਜਿਹੜਾ ਹੈ ਉਹਦਾ ਜਿਹੜੀਆਂ ਦੂਜੀਆਂ ਪਾਰਟੀਆਂ ਵੱਲੋਂ ਜਾਂ ਖਾਸ ਕਰਕੇ ਵਿਰੋਧੀ ਧਿਰ ਵੱਲੋਂ ਜਿਹੜਾ ਹੈ ਉਹ ਕਿਸੇ ਤਰੀਕੇ ਨਾਲ ਵਿਰੋਧ ਕੀਤਾ ਜਾਏਗਾ ਜਾਂ ਸਵਾਲ ਹੀ ਕੀਤੇ ਜਾਣਗੇ, ਤੇ ਸ਼ਾਇਦ ਇਸੇ ਕਰਕੇ ਉਹਨਾਂ ਨੇ ਸੋਚਿਆ ਹੋਵੇ ਕਿ ਇਹਨੂੰ ਬੈਲੈਂਸ ਕਰਨ ਵਾਸਤੇ ਅਸੀਂ ਪਹਿਲਾਂ ਹੀ ਉਹਨੂੰ ਸਨਮਾਨਿਤ ਕਰ ਦਈਏ। ਤੇ ਇਹ ਜਿਹੜਾ ਹੁਣ ਚਲੋ ਅੱਜ ਸ਼ਾਇਦ ਲੱਗਦਾ ਹੈ ਕਿ ਪਾਰਲੀਮੈਂਟ ਦਾ ਜਿਹੜਾ ਹੈਗਾ ਸੈਸ਼ਨ ਹੈ ਉਹ ਸ਼ੁਰੂ ਹੋ ਜਾਏਗਾ, ਕਿਉਂਕਿ ਕੱਲ ਇਹਦੇ ਤੇ ਕਾਫੀ ਬਾਅਦ ਦੇ ਵਿੱਚ ਵੀ ਗੱਲ ਹੁੰਦੀ ਰਹੀ, ਸਪੀਕਰ ਨੇ ਵੀ ਮੀਟਿੰਗਾਂ ਕੀਤੀਆਂ, ਤੇ ਮੇਰਾ ਸ਼ੁਰੂ ਹੋਣ ਤੋਂ ਭਾਵ ਇਹ ਕਿ ਸ਼ੁਰੂ ਤਾਂ ਭਾਵੇਂ ਹੋ ਚੁੱਕਾ ਪਾਰਲੀਮੈਂਟ ਦਾ ਸੈਸ਼ਨ, ਤੇ ਪਰ ਇਹ ਕਿ ਇਹਦੇ ਤੇ ਕੋਈ ਬਕਾਇਦਾ ਗੱਲਬਾਤ ਜਾਂ ਜਿਹੜਾ ਬਿੱਲ ਕੱਲ ਪੇਸ਼ ਕੀਤਾ ਗਿਆ ਪ੍ਰੀਖਿਆਵਾਂ ਬਾਰੇ, ਜਿਹੜਾ ਇੱਕ ਹੈਗਾ ਪਬਲਿਕ ਜਿਹੜਾ ਸੁਧਾਰ ਬਿੱਲ ਹੈ ਉਹਦੇ ਤੇ ਹੋ ਸਕਦਾ ਬਹਿਸ ਸ਼ੁਰੂ ਹੋ ਜੇ, ਤੇ ਕਿਉਂਕਿ ਵਿਰੋਧੀ ਧਿਰ ਲਗਾਤਾਰ ਪੇਪਰ ਲੀਕ ਵਾਲਾ ਮਸਲਾ ਜਿਹੜਾ ਹੈ ਉਹਦੇ ਤੇ ਮੰਗ ਕਰ ਰਹੀ ਸੀ। ਕੱਲ ਵਿਰੋਧੀ ਧਿਰ ਨੇ ਜਿਹੜਾ ਹੈ ਉਹ ਸਾਰਾ ਵਿਦਿਆਰਥੀਆਂ ਵਾਲਾ ਮਾਮਲਾ ਉਠਾਇਆ ਕਿ ਕਿਸਨੇ ਜਿਹੜਾ ਹੈ ਇਹ ਆਰਡਰ ਕੀਤਾ ਵਿਦਿਆਰਥੀਆਂ ਦੇ ਉੱਤੇ ਇਹਨਾਂ ਤਸ਼ੱਦਦ ਗੋਲੀਆਂ ਚਲਾਈਆਂ ਗਈਆਂ, ਲਾਠੀਆਂ ਭਰਾਈਆਂ ਗਈਆਂ, ਇਹਦਾ ਜਿਹੜਾ ਹੈਗਾ ਜਵਾਬ ਸਰਕਾਰ ਦੇਵੇ। ਤੇ ਹੋ ਸਕਦਾ ਕਿ ਜਿਹੜਾ ਹੈ ਜਦੋਂ ਇਹ ਬਿੱਲ ਦੇ ਉੱਪਰ ਬਹਿਸ ਸ਼ੁਰੂ ਹੋਏਗੀ, ਜਿਹੜਾ ਹੋਏਗੀ ਇਹਦੇ ਦੌਰਾਨ ਜਿਹੜੀ ਹੈ ਇਹ ਗੱਲ ਵੀ ਜਿਹੜੀ ਆ ਉਹ ਉੱਠ ਸਕਦੀ ਹੈ। ਤੇ ਪਰ ਇਹ ਹੁਣ ਨਾਲ ਨਾਲ ਜਿਹੜੀ ਇਹ ਧਰਮਿੰਦਰ ਪ੍ਰਧਾਨ ਜਿਹੜਾ ਹੈ ਉਹ ਖਬਰਾਂ ਤੋਂ ਮੈਂ ਸਮਝਦਾ ਕਿ ਬਾਹਰ ਨਹੀਂ ਹੋਇਆ ਅਸਤੀਫਾ ਦੇਣ ਦੇ ਨਾਲ, ਇਹ ਗੱਲ ਵੀ ਜਿਹੜੀ ਆ ਹੁਣ ਨਾਲ ਨਾਲ ਚੱਲਦੀ ਰਹਿਣੀ ਹੈ।
0: ਇੱਧਰ ਨਾਲ ਦੀ ਨਾਲ ਜਿਹੜੀ ਫਾਸਟ ਟਰੈਕ ਅਦਾਲਤਾਂ ਦੀ ਗੱਲ ਜਿਹੜੀ ਕਹੀ ਸਾਡੇ ਪ੍ਰਧਾਨ ਮੰਤਰੀ ਨੇ, ਅਤੇ ਉਸ ਤੋਂ ਬਾਅਦ ਹੁਣ ਵਕੀਲ ਕਹਿੰਦੇ ਨਹੀਂ ਪੁੱਜੇ, ਫਿਰ ਫਾਸਟ ਟਰੈਕ ਅਦਾਲਤ ਕਾਹਦੀ ਹੋਈ ਜੇ ਉੱਥੇ ਕੋਈ ਬਹਿਸ ਹੀ ਨਾ ਹੋਈ ਜੇ ਵਕੀਲ ਹੀ ਨਾ ਪੁੱਜੇ ਤੇ?
1: ਨਹੀਂ, ਇਹ ਗੱਲ ਤੁਹਾਡੀ ਸਹੀ ਹੈ ਬਿਲਕੁਲ। ਤੇ ਹਾਲਾਂਕਿ ਪ੍ਰਧਾਨ ਮੰਤਰੀ ਨੇ ਬੜੀ ਤਿਆਰੀ ਦੇ ਨਾਲ ਸਾਰੀ ਗੱਲਬਾਤ ਬੜੇ ਕੌਨਫੀਡੈਂਸ ਦੇ ਨਾਲ ਇਹ ਗੱਲ ਕੀਤੀ, ਜਦੋਂ ਆਪਣੇ ਜਿਹੜਾ ਹੈ ਰੈਜੀਡੈਂਸ ਤੋਂ ਹੀ ਇੱਕ ਮੈਸੇਜ ਜਿਹੜਾ ਸੀ ਉਹ ਛੱਡਿਆ, ਵੀਡੀਓ ਮੈਸੇਜ ਸੀ ਜਿਹੜਾ, ਤੇ ਬਾਅਦ ਦੇ ਵਿੱਚ ਬੜਾ ਉਹ ਵਾਇਰਲ ਹੋਇਆ ਕਿ ਇਸ ਤਰੀਕੇ ਦੀ ਜਿਹੜੀ ਉਹ ਬਣਾਈ ਜਾਏਗੀ ਤੇ ਇਹ ਮਾਮਲੇ ਸਾਰੇ ਫਾਸਟ ਟਰੈਕ ਅਦਾਲਤ ਦੇ ਜਿਹੜੇ ਹੈਗੇ ਉਹਦੇ ਚ ਆਉਣਗੇ, ਇਦਾਂ ਦੀਆਂ ਗੱਲਾਂ। ਤੇ ਉਹ ਜੋ ਫਾਸਟ ਟਰੈਕ ਅਦਾਲਤ ਦੇ ਵਿੱਚ ਜਿਹੜਾ ਇਹ ਕੇਸ ਪੇਪਰ ਲੀਕ ਵਾਲਾ ਗਿਆ, ਤੇ ਉਹਨਾਂ ਬੰਦਿਆਂ ਦਾ ਜਿਹੜਾ ਹੈਗਾ ਉਹਨਾਂ ਦਾ ਵਕੀਲ ਵੀ ਆਇਆ ਜਿਹੜੇ ਬੰਦਿਆਂ ਦੇ ਖਿਲਾਫ ਕੇਸ ਹੈ। ਤੇ ਪਰ ਇਹ ਹੈ ਵੀ ਨਾ ਤਾਂ ਉੱਥੇ ਕੋਈ ਪਬਲਿਕ ਪ੍ਰੋਸੀਕਿਊਟਰ ਉਸ ਰੂਪ ਦੇ ਵਿੱਚ ਪਹੁੰਚਿਆ, ਤੇ ਨਾ ਹੀ ਜਿਹੜਾ ਹੈਗਾ ਸੀਬੀਆਈ, ਕਿਉਂਕਿ ਇਸ ਕੇਸ ਨੂੰ ਹੈਂਡਲ ਕਰ ਰਹੀ ਹੈ, ਤੇ ਨਾ ਹੀ ਸੀਬੀਆਈ ਦਾ ਕੋਈ ਜਿਹੜਾ ਸੀ ਵਕੀਲ ਪਹੁੰਚਿਆ, ਜਿਸ ਕਰਕੇ ਜਿਹੜੀ ਹੈ ਇਹਦੀ ਕਾਰਵਾਈ ਅੱਗੇ ਪੈ ਗਈ। ਹੁਣ 3 ਅਗਸਤ ਦੇ ਉੱਤੇ, 3 ਅਗਸਤ ਨੂੰ ਪਹੁੰਚਦਾ ਹੈ ਕਿ ਨਹੀਂ ਪਹੁੰਚਦਾ, ਇਹਦੇ ਤੇ ਕੀ ਹੈ। ਪਰ ਇਹਦੇ ਵੀ ਹੁਣ ਜਿਹੜੀ ਹੈ ਉਹ ਪੋਲੀਟੀਕਲ ਜਿਹਨੂੰ ਗਿਮਿਕਸ ਕਹਿੰਦੇ ਆਪਾਂ, ਉਹ ਸ਼ੁਰੂ ਹੋ ਗਿਆ ਕਿ ਹੁਣ, ਕਿਉਂਕਿ ਕਾਂਗਰਸ ਦਾ ਕੱਲ੍ਹ ਜਿਹੜਾ ਬਿਆਨ ਆ ਗਿਆ ਤੇ ਕਿ ਪਹਿਲੀ ਜਿਹੜੀ ਸੁਣਵਾਈ ਹੈ, ਜਿਹੜੀ ਪਹਿਲੀ ਅਦਾਲਤ ਹੈ, ਪਹਿਲੀ ਸੁਣਵਾਈ ਦੇ ਵਿੱਚ ਹੀ ਜਿਹੜਾ ਹੈਗਾ, ਤੇ ਜਿਹੜਾ ਸਰਕਾਰ ਇਸ ਸੰਕਟ ਨੂੰ ਕਿਵੇਂ ਦੇਖਦੀ ਹੈ, ਤੇ ਇਸ 'ਚ ਜਿਹੜਾ ਉਹ ਕਹਿੰਦੇ ਕਿ ਨਾਕਾਮ ਰਹੀ ਹੈ ਜੀ। ਜਿਹੜਾ ਜਨਰਲ ਸੈਕਟਰੀ ਨੇ ਕਾਂਗਰਸ ਦੇ, ਜੈ ਰਾਮ ਰਮੇਸ਼, ਉਹਨਾਂ ਦਾ ਕੱਲ੍ਹ ਹੀ ਜਿਹੜਾ ਬਿਆਨ ਹੋਇਆ ਕਿ ਫਾਸਟ ਟਰੈਕ ਅਦਾਲਤ ਦੇ ਵਿੱਚ ਕੋਈ ਕਾਨੂੰਨੀ ਜਿਹੜਾ ਨੁਮਾਇੰਦਾ ਜਿਹੜਾ ਪੇਸ਼ ਨਾ ਹੋਣ ਕਾਰਨ ਜਿਹੜੀ ਹੈ ਕਾਰਵਾਈ ਮੁਲਤਵੀ ਕਰਨੀ ਪਈ। ਉਹਨਾਂ ਨੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਕਿੰਨੀ ਕੁ ਗੰਭੀਰ ਹੈ ਜਿਹੜੀ ਸਰਕਾਰ ਹੈ ਜਾਂ ਬੀਜੇਪੀ ਹੈ, ਸੱਤਾਧਾਰੀ ਪਾਰਟੀ ਇਸ ਮਾਮਲੇ ਲਈ। ਤੇ ਜਦੋਂ ਇਹ ਮਾਮਲਾ ਪਹਿਲਾਂ ਤੋਂ ਹੀ ਜਿਹੜਾ ਹੈਗਾ ਉਹ ਸ਼ਡਿਊਲ ਕੀਤਾ ਹੋਇਆ ਕਿ ਇਹ ਕੇਸ ਜਿਹੜਾ ਲੱਗਣਾ ਹੈ, ਤੇ ਕੀ ਉੱਥੇ ਜਿਹੜਾ ਸੀ ਉਹ ਵਕੀਲ ਜਾ ਨਹੀਂ ਸਕਦਾ ਜਾਂ ਜਾਣ ਬੁੱਝ ਕੇ ਨਹੀਂ ਗਿਆ ਕਿ ਇਸ ਮਾਮਲੇ ਦੀ ਜਿਹੜੀ ਸੁਣਵਾਈ ਅੱਗੇ ਪੈ ਜੇ। ਚਲੋ ਹੁਣ 3 ਅਗਸਤ ਕਿਹੜਾ ਦੂਰ ਹੈ, ਤੇ ਉਦੋਂ ਜਿਹੜਾ ਹੈ ਕੀ ਕਿਸ ਤਰੀਕੇ ਦੇ ਨਾਲ ਜਾਂਦਾ ਜਾਂ ਕੀ ਜਿਹੜੇ ਇਹਦੇ ਚ ਜ਼ਿੰਮੇਵਾਰ ਬੰਦੇ ਨੇ ਜਾਂ ਜਿਹਨਾਂ ਦੇ ਖਿਲਾਫ਼ ਕੇਸ ਦਾਇਰ ਕੀਤੇ ਗਏ ਨੇ, ਕੀ ਹੁਣ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਏਗੀ, ਇਹ ਤਾਂ ਹੁਣ ਆਉਣ ਵਾਲਾ ਜਿਹੜਾ ਸਮਾਂ ਦੱਸੇਗਾ।
0: ਜੀ ਬਿਲਕੁਲ, ਇਹ ਹੁਣ ਸਮਾਂ ਹੀ ਦੱਸੂਗਾ, ਪਰ ਫਿਲਹਾਲ ਹੈ ਇੱਕ ਜੋ ਆਪਾਂ ਹੁਣ ਤੱਕ ਦੀ ਵੇਖ ਰਹੇ ਹਾਂ ਸਿਚੁਏਸ਼ਨ, ਉਸ ਹਿਸਾਬ ਦੇ ਨਾਲ ਜਿਹੜੇ ਯੰਗਸਟਰ ਨੇ ਪਹਿਲਾਂ ਖਿਜੇ ਬੈਠੇ ਸੀ, ਹੁਣ ਉੱਠ ਕੇ ਘਰਾਂ ਨੂੰ ਗਏ, ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਖਿਜਾਉਣ ਵਾਲੀ ਗੱਲ ਆ। ਹੁਣ ਇਸ ਤੋਂ ਬਾਅਦ ਉਹਨਾਂ ਦਾ ਜਿਹੜਾ ਰਿਐਕਸ਼ਨ ਆ, ਇੱਕ ਵਾਰੀ ਠਾ ਕੇ ਕੀ ਸਰਕਾਰ ਦੇ ਮਨ ਦੇ ਵਿੱਚ ਇਹ ਹੋਊਗਾ ਕਿ ਹੁਣ ਉੱਠ ਪਏ, ਹੁਣ ਤਾਂ ਫਿਰ ਕੁਛ ਨਹੀਂ ਹੋ ਸਕਦਾ, ਜਾਂ ਫਿਰ ਉੱਧਰੋਂ ਜੇ ਆਪਾਂ ਨੌਜਵਾਨਾਂ ਦਾ ਪੱਖ ਵੇਖੀਏ ਤੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਇਰੀਟੇਟ ਹੀ ਕੀਤਾ ਜਾ ਰਿਹਾ।
1: ਨਹੀਂ ਦੇਖੋ, ਇਹ ਤਾਂ ਇੱਕ ਹੁੰਦਾ, ਇਹ ਹਮੇਸ਼ਾ ਹੀ ਸਟੇਟ ਦਾ ਇਹ ਖਾਸਾ ਹੁੰਦਾ ਕਿ ਇੱਕ ਵਾਰੀ ਚਲੋ ਗੱਲ ਨੂੰ ਜਿਹੜਾ ਹੈਗਾ ਉਹ ਠੰਡੇ ਉਹਦੇ ਚ ਪਾ ਦਿਓ, ਤੇ ਫਿਰ ਉਸ ਤੋਂ ਬਾਅਦ ਉਹਦੇ ਤੇ ਕੀ ਦੁਬਾਰਾ ਉਹ ਗੱਲ ਉਵੇਂ ਤੁਰਦੀ ਹੈ ਜਾਂ ਉਵੇਂ ਅੰਦੋਲਨ ਉੱਠਦਾ ਕਿ ਨਹੀਂ, ਇਹ ਇਹਦੇ ਤੇ ਨਿਰਭਰ ਕਰਦਾ। ਹੁਣ ਜਦੋਂ ਆਪਾਂ ਦੇਖਦੇ ਹਾਂ ਵੱਡੇ ਜਿਹੜੇ ਐਜੀਟੇਸ਼ਨਾਂ ਜਾਂ ਅੰਦੋਲਨਾਂ ਦੀ ਗੱਲ ਕਰਦੇ ਹਾਂ, ਇੱਥੋਂ ਤੱਕ ਕਿ ਚਲੋ ਜਿਹੜੀਆਂ ਬਹੁਤ ਵੱਡੀਆਂ ਜਿਹੜੀਆਂ ਮੂਵਮੈਂਟ ਚੱਲੀਆਂ ਜਿਨ੍ਹਾਂ ਨੇ ਰਾਜ ਪਲਟੇ ਵੀ ਕੀਤੇ, ਉੱਥੇ ਵੀ ਆਪਾਂ ਦੇਖਦੇ ਹਾਂ ਕਿ ਇਹ 'ਚ 2 ਗੱਲਾਂ ਹੁੰਦੀਆਂ ਨੇ ਕਿ ਜਾਂ ਤਾਂ ਫਿਰ ਜਦੋਂ ਇੱਦਾਂ ਦਾ ਕੋਈ ਇੱਕਦਮ ਇੱਕ ਜਿਹੜੀ ਵੇਵ ਲਹਿਰ ਬਣੀ ਹੁੰਦੀ ਹੈ ਉਹ ਥੱਲੇ ਆ ਜੇ, ਤੇ ਕਈ ਵਾਰੀ ਤਾਂ ਹੁੰਦਾ ਕਿ ਉਹ ਦੁਬਾਰਾ ਉਵੇਂ ਉੱਠਦੀ ਨਹੀਂ ਆ, ਤੇ ਲੋਕ ਜਿਹੜਾ ਹੈਗਾ ਖਾਸ ਕਰਕੇ ਜਿਹੜੇ ਉਹ 'ਚ ਹਿੱਸਾ ਲੈਂਦੇ ਆ ਇਮੋਸ਼ਨਲ ਹੋ ਕੇ, ਜਜ਼ਬਾਤੀ ਹੋ ਕੇ, ਉਹ ਦੁਬਾਰਾ ਫਿਰ ਜਿਹੜਾ ਸੈਕਿੰਡ ਥਾਟ ਉਹਨਾਂ ਦੇ ਕਿਤੇ ਨਾ ਕਿਤੇ ਆ ਜਾਂਦਾ ਕਿ ਕੋਈ ਗੱਲ ਬਣੀ ਨਹੀਂ ਜਾਂ ਗੱਲ ਇੰਨੀ ਕੁ ਬਣ ਗਈ ਚਲੋ ਠੀਕ ਹੈ ਹੁਣ ਇਹਦੇ ਨਾਲ ਸਰ ਜੂਗਾ। ਤੇ ਕਈ ਵਾਰੀ ਇਹ ਹੁੰਦਾ ਜਿੱਦਾਂ ਤੁਸੀਂ ਦੱਸਿਆ ਕਿ ਇਹ ਇੱਕ ਚੜਾਉਣ ਜਾਂ ਖਿਜਾਉਣ ਵਾਲੀ ਗੱਲ ਹੈ, ਤੇ ਫਿਰ ਜਿਹੜੀ ਕੋਈ ਏਦਾਂ ਦੀ ਮੂਵਮੈਂਟ ਹੈ ਫਿਰ ਉਸ ਤੋਂ ਵੱਡੇ ਰੂਪ ਦੇ ਵਿੱਚ ਉੱਭਰਦੀ ਹੈ। ਤੇ ਏਦਾਂ ਵੀ ਇਤਿਹਾਸ ਦੇ ਵਿੱਚ ਕਿੰਨੀ ਘਟਨਾਵਾਂ ਪਈਆਂ ਨੇ ਜਾਂ ਜ਼ਬਰਦਸਤੀ ਕਿਸੇ ਲਹਿਰ ਨੂੰ ਦਬਾ ਦਿੱਤਾ ਜਾਂਦਾ, ਫਿਰ ਉਸ ਤੋਂ ਹੌਲੀ ਹੌਲੀ ਹੌਲੀ ਹੌਲੀ ਸੁਲਗਦੀ ਸੁਲਗਦੀ ਜਿਹੜੀ ਹੈ ਉਹ ਗੱਲ ਹੈ, ਤੇ ਫਿਰ ਦੁਬਾਰਾ ਜਿਹੜਾ ਉਹ ਭਾਂਬੜ ਬਣ ਜਾਂਦੀ ਹੈ, ਇਸ ਤਰ੍ਹਾਂ ਦਾ ਇਹ ਰਿਐਕਸ਼ਨ ਹੁੰਦਾ। ਹੁਣ ਜਿਹੜੀ ਸੀਜੇਪੀ ਨੇ ਜਿਹੜਾ ਕੱਲ ਬਿਆਨ ਆਇਆ, ਤੇ ਕਪਿਲ ਸਿੱਬਲ ਜਿਹੜੇ ਵਕੀਲ ਨੇ ਸੀਨੀਅਰ ਉਹ ਵੀ ਨਾਲ ਸੀਗੇ, ਤੇ ਹੁਣ ਉਹਨਾਂ ਦਾ ਉਹਨਾਂ ਨੇ ਕਿਹਾ ਕਿ ਜਿਹੜੇ ਸਟੂਡੈਂਟਸ ਜਾਂ ਨੌਜਵਾਨਾਂ ਦੇ ਖਿਲਾਫ ਕੇਸ ਦਰਜ ਕੀਤੇ ਗਏ ਨੇ, ਤੇ 100 ਦੇ ਆਸ ਪਾਸ ਏਦਾਂ ਦੇ ਮੁਕੱਦਮੇ, ਤੇ ਵੀ ਉਹ ਤੁਰੰਤ ਜਿਹੜੇ ਵਾਪਸ ਲਏ ਜਾਣ, ਜੇ ਨਾ ਵਾਪਸ ਲਏ ਗਏ ਇਹ ਤੇ ਫਿਰ ਅਸੀਂ ਜਿਹੜਾ ਹੈ ਅੰਦੋਲਨ ਦੁਆਰਾ ਸ਼ੁਰੂ ਕਰਾਂਗੇ। ਉਹਨਾਂ ਨੇ ਇੱਥੋਂ ਤੱਕ ਜਿਹੜੀ ਆ ਉਹ ਹੁਣ ਧਮਕੀ ਦਿੱਤੀ ਹੈ। ਤੇ ਇਹ ਆਪਾਂ ਪਹਿਲਾਂ ਵੀ ਇਸ ਗੱਲ ਤੇ ਚਰਚਾ ਕੀਤੀ ਸੀ ਕਿ ਜਦੋਂ ਕੋਈ ਏਦਾਂ ਦੀ ਘਟਨਾ ਵਾਪਰ ਜਾਂਦੀ ਹੈ, ਤੇ ਕਿਉਂਕਿ ਸਟੇਟ ਤਾਂ ਚਾਹੁੰਦੀ ਹੁੰਦੀ ਹੈ ਜਾਂ ਇਹ ਕਹਿ ਲਓ ਕਿ ਸਰਕਾਰ ਚਾਹੁੰਦੀ ਹੁੰਦੀ ਹੈ ਕਿ ਇਸ ਪਾਸੇ ਨੂੰ ਗੱਲ ਤੁਰੇ, ਤੇ ਥੋੜਾ ਮੋਟਾ ਜਿਹੜੀ ਹੈ ਉਹ ਝੜਪਾਂ ਹੋਣ, ਤੇ ਕੋਈ ਉਧਰੋਂ ਕੋਈ ਥੋੜਾ ਮੋਟਾ ਪਥਰਾਓ ਕਰੇ, ਪੁਲਿਸ ਲਾਠੀ ਚਾਰਜ ਕਰੇ, ਥੋੜੀਆਂ ਮੋਟੀਆਂ ਥਰੂ ਗੈਸ ਦੇ ਸ਼ੈਲ ਸੱਦੇ ਜਾਣ, ਤੇ ਉਦੋਂ ਬਾਅਦ ਕੇਸ ਦਰਜ ਹੋਣ। ਤੇ ਫਿਰ ਜਿਹੜਾ ਅਸਲੀ ਜਿਹੜਾ ਮੁੱਦਾ ਉਹ ਲਾਂਭੇ ਹੋ ਜਾਂਦਾ, ਕਿਸੇ ਉਹਦੇ ਨਾਲ ਫਿਰ ਹੋਰ ਇਸ਼ੂਜ ਜਿਹੜੇ ਆ ਜਾਂਦੇ ਆ, ਜਿਵੇਂ ਹੁਣ ਇਹ ਆ ਗਿਆ ਕਿ ਕੇਸ ਵਾਪਸ ਲਓ, ਕਿਉਂਕਿ ਸਾਰੇ ਯੰਗਸਟਰ ਨੇਗੇ ਤੇ ਨਾਲ ਹੀ ਇਹ ਧਮਕੀ ਵੀ ਦੇ ਦਿੱਤੀ ਪੁਲਿਸ ਨੇ ਕਿ ਉਹਨਾਂ ਦੇ ਪਾਸਪੋਰਟ ਰੱਦ ਕਰ ਦਿੱਤੇ ਜਾਣਗੇ ਤੇ ਉਹ ਬਾਹਰ ਨਹੀਂ ਜਾ ਸਕਣਗੇ। ਸੋ ਇਸ ਤਰ੍ਹਾਂ ਦਾ ਇੱਕ ਉਹਨਾਂ ਤੇ ਪ੍ਰੈਸ਼ਰ ਬਣਾਉਣ ਵਾਲੀ ਗੱਲ ਜਾਂ ਏਦਾਂ ਦੀ ਕੀਤੀ। ਹੁਣ ਉਹਦੇ ਤੇ ਵੀ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਜਾਂ ਮੀਡੀਆ ਨੂੰ ਸੰਬੋਧਨ ਕੀਤਾ ਤੇ ਉਹਨਾਂ ਨੇ ਇਹ ਗੱਲ ਜ਼ੋਰਦਾਰ ਢੰਗ ਨਾਲ ਉਠਾਈ ਹੈ ਕਿ ਇਹ ਕੇਸ ਜਿਹੜੇ ਹੈਗੇ ਤੁਰਤ ਵਾਪਸ ਲੈ ਜਾਣ, ਜੇ ਨਾ ਲਏ ਗਏ ਤਾਂ ਕੋਈ ਗੱਲ ਨੀ, ਅਸੀਂ ਕਿਤੇ ਗਏ ਨੀ, ਇੱਥੇ ਜੰਤਰ ਮੰਤਰ ਦੀ ਆ। ਸੋ ਇਸ ਤਰ੍ਹਾਂ ਦੀ ਜਿਹੜੀ ਉਹ ਗੱਲ ਵੀ ਨਾਲ ਨਾਲ ਜਿਹੜੀ ਆ ਉਹ ਹੁਣ ਚੱਲ ਰਹੀ ਹੈ। ਤੇ ਪਰ ਕੀ ਜਿਹੜਾ ਜਿੱਦਾਂ ਤੁਸੀਂ ਕਹਿ ਰਣਜੋਤ ਜੀ ਕਿ ਇਹ ਇਹ ਮਸਲਾ ਹੁਣ ਜਾਏਗਾ ਕਿੱਧਰ ਨੂੰ, ਕੀ ਇਹ ਜਿਹੜਾ ਹੈ ਸਰਕਾਰ ਨੇ ਇਹ ਸਮਝ ਲਿਆ ਕਿ ਬਸ ਗੱਲ ਖਤਮ ਹੋ ਗਈ, ਜਾਂ ਸੀ ਜੇ ਪੀ ਨੇ ਸਮਝ ਲਿਆ ਕਿ ਸਾਡੀ ਇੰਨੀ ਕੁ ਜਿਹੜੀ ਉਹ ਗੱਲ ਸੀ ਇਸ ਅਸਤੀਫਾ ਦਵਾਉਣ ਤੱਕ ਸੀ ਤੇ ਉਹ ਖਤਮ ਹੋ ਗਈ, ਤੇ ਇਹ ਹੁਣ ਅੱਗੋਂ ਜਿਹੜਾ, ਕਿਉਂਕਿ ਜਦੋਂ ਏਦਾਂ ਦਾ ਮਸਲਾ ਉਲਝ ਜਾਂਦਾ ਹੈ ਜਾਂ ਜਿਵੇਂ ਉਹਦੇ ਚ ਨਵੇਂ ਜਿੱਦਾਂ ਮੈਂ ਦੱਸਿਆ ਕਿ ਇਸ਼ੂ ਸ਼ਾਮਿਲ ਹੋ ਜਾਂਦੇ ਆ, ਤੇ ਫਿਰ ਉਹ ਹੋਰ ਤਰੀਕੇ ਨਾਲ ਜਿਹੜੀ ਉਹ ਚੱਲ ਪੈਂਦਾ। ਤੇ ਕਿਉਂਕਿ ਜਿਹੜਾ ਕਿਸਾਨ ਅੰਦੋਲਨ ਜਿਹਦੇ ਤੇ ਉਹ ਬਿੱਲ ਵੀ ਵਾਪਸ ਲੈ ਲਈ, ਸਾਰਾ ਕੁਛ ਹੋ ਗਿਆ ਸੀ, ਪਰ ਦਿੱਲੀ ਪੁਲਿਸ ਨੇ ਜਿਹੜੇ ਉਦੋਂ ਕੇਸ ਦਰਜ ਕੀਤੇ ਕਿੰਨੇ ਕਿਸਾਨਾਂ ਦੇ ਖਿਲਾਫ਼, ਕਿਸਾਨ ਆਗੂਆਂ ਦੇ ਖਿਲਾਫ਼, ਕਿਸਾਨ ਜਥੇਬੰਦੀਆਂ ਦੇ, ਉਹ ਅਜੇ ਤੱਕ ਚੱਲ ਰਹੇ ਨੇ। ਉਹਨਾਂ ਕਿਸਾਨਾਂ ਨੂੰ ਅਜੇ ਤੱਕ ਦਿੱਲੀ ਜਾਣਾ ਪੈਂਦਾ ਕੇਸ ਭੁਗਤਣ ਵਾਸਤੇ, ਕੋਈ ਕਿਸੇ ਅਦਾਲਤ ਚ ਚੱਲ ਰਿਹਾ, ਕੋਈ 30,000 ਚ ਚੱਲ ਰਿਹਾ, ਕੋਈ ਪਟਿਆਲਾ ਹਾਊਸ ਚੱਲ ਰਿਹਾ, ਤੇ ਉਹ ਫਿਰ ਗੱਲ ਜਦੋਂ ਉਧਰ ਨੂੰ ਤੁਰ ਪੈਂਦੀ ਹੈ ਫਿਰ ਇੱਕ ਉਹ ਮੂਵਮੈਂਟ ਦੇ ਉੱਤੇ ਇਸ ਗੱਲ ਦਾ ਅਸਰ ਪੈਂਦਾ ਹੈ, ਕਿਉਂਕਿ ਜਿਹਨਾਂ ਨਾਲ ਬੰਦਿਆਂ ਨੂੰ ਫਿਰ ਪਰਸਨਲੀ ਜਾਣਾ ਪੈਂਦਾ, ਸਾਰਾ ਆਪਣਾ ਖਰਚਾ ਕਰਕੇ ਜਾਣਾ ਪੈਂਦਾ, ਤੇ ਉਹ ਫਿਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਜਿਹੜੀ ਐਜੀਟੇਸ਼ਨ ਹੈ ਜਿਹੜੀ ਇਹਨੇ ਸਾਨੂੰ ਦਿੱਤਾ ਕੀ, ਤੇ ਇਹ ਇਸ ਤਰ੍ਹਾਂ ਪਾਸੇ ਨੂੰ ਗੱਲ ਜਿਹੜੀ ਤੁਰ ਪੈਂਦੀ ਹੈ। ਤੇ ਸਰਕਾਰ ਜਾਂ ਸਟੇਟ ਹਮੇਸ਼ਾ ਚਾਹੁੰਦੀ ਹੁੰਦੀ ਹੈ ਕਿ ਗੱਲ ਇਸ ਪਾਸੇ ਨੂੰ ਤੁਰੇ ਤਾਂ ਕਿ ਆਉਣ ਵਾਲੇ ਸਮੇਂ ਜਿਹੜਾ ਇਹ ਕੰਨ ਹੋ ਜਾਣ ਕਿ ਕੋਈ ਇਸ ਤਰ੍ਹਾਂ ਦਾ ਅੰਦੋਲਨ ਨਾ ਕਰੇ। ਤੇ ਪਰ ਹੁਣ ਜਿੱਦਾਂ ਹੈਗਾ ਪੂਰੇ ਦੇਸ਼ ਦੇ ਵਿੱਚ ਇਹ ਗੱਲ ਇੱਕ ਤਰ੍ਹਾਂ ਦਾ ਇਹ ਭੜਕ ਉੱਠੀ ਸੀ ਜਾਂ ਇੱਕ ਅੱਗੇ ਤੋਂ ਅੱਗੇ ਜਿਹੜਾ ਸੀ ਇਹ ਚੱਲ ਪਿਆ ਸੀ ਕੰਮ, ਜਿਹਦੇ ਤੋਂ ਘਬਰਾ ਕੇ ਜਾਂ ਇਹ ਸੋਚ ਕੇ ਧਰਮਿੰਦਰ ਪ੍ਰਧਾਨ ਨੇ ਅਸਤੀਫਾ ਦਿੱਤਾ, ਤੇ ਹੁਣ ਉਹਨੂੰ ਸਟੇਟ ਜਾਂ ਸਰਕਾਰ ਜਾਂ ਬੀਜੇਪੀ ਸੱਤਾਧਾਰੀ ਉਹ ਕਿਸ ਤਰੀਕੇ ਨਾਲ ਲੈਂਦੀ ਹੈ ਸਾਰੇ ਇਸ਼ੂ ਨੂੰ, ਇਹਦੇ ਤੇ ਵੀ ਜਿਹੜਾ ਹੈ ਉਹ ਨਿਰਭਰ ਕਰੂਗਾ।
0: ਸੋ ਕੀ ਅੱਜ ਫਿਰ ਆਸ ਲਾਈ ਜਾ ਸਕਦੀ ਅੱਜ ਬਹਿਸ ਹੋਊਗੀ ਇਸ ਬਿੱਲ ਦੇ ਉੱਤੇ?
1: ਨਹੀਂ, ਕੱਲ ਜਿਹੜੀਆਂ ਬਾਅਦ ਦੇ ਵਿੱਚ ਮੀਟਿੰਗਾਂ ਹੋਈਆਂ ਉਹ ਤੋਂ ਤਾਂ ਲੱਗਦਾ ਹੈ ਕਿ ਜਿਹੜੀ ਵਿਰੋਧੀ ਧਿਰ ਵੀ ਉਹ ਮੰਨ ਗਈ ਹੈ ਕਿ ਹਾਂ ਠੀਕ ਹੈ ਅਸੀਂ ਬਹਿਸ ਦੇ ਵਿੱਚ ਹਿੱਸਾ ਲੈਣ ਲਈ ਤਿਆਰ ਹਾਂ, ਤੇ ਜਿਹੜਾ ਇਹਦੇ ਤੇ ਜਿਹੜਾ ਬਿੱਲ ਜਿਹੜਾ ਹੈਗਾ ਉਹ ਪੇਸ਼ ਕੀਤਾ ਜਾਵੇ। ਤੇ ਮੈਨੂੰ ਇਹ ਲੱਗਦੀ ਹੈ ਕਿ ਜਿਹੜੀ ਕਿਉਂਕਿ ਏਦਾਂ ਦਾ ਮਾਮਲਾ ਜਿਹੜਾ ਹੁੰਦਾ ਉਹਦੇ ਤੇ ਕੋਈ ਉਸਾਰੂ ਬਹਿਸ ਹੋਣ ਦੀ ਬਜਾਏ, ਕਿਉਂਕਿ ਦੂਜੇ ਇਸ਼ੂ ਤਾਂ ਚੱਲ ਹੀ ਰਹੇ ਨੇ, ਵਿਰੋਧੀ ਧਿਰ ਉਹਨਾਂ ਨੂੰ ਛੱਡ ਨਹੀਂ ਸਕਦੀ, ਕਿਉਂਕਿ ਉਹਦਾ ਵੀ ਆਪਣਾ ਜੇ ਸੱਤਾਧਾਰੀ ਧਿਰ ਦਾ ਐਗਜਿਸਟੈਂਸ ਦਾ ਮਾਮਲਾ ਤਾਂ ਵਿਰੋਧੀ ਧਿਰ ਦਾ ਵੀ ਜਿਹੜਾ ਹੈਗਾ ਆਪਣੀ ਹੋਣ ਦਾ ਮਾਮਲਾ ਹੁੰਦਾ, ਜਿਵੇਂ ਖਾਸ ਕਰਕੇ ਇਹ ਪੇਪਰ ਲੀਕ ਵਾਲਾ ਇਸ਼ੂ ਹੈ ਜਾਂ ਵਿਦਿਆਰਥੀਆਂ ਦੇ ਉੱਤੇ ਲਾਠੀਚਾਰਜ ਤਸ਼ੱਦਦ ਵਾਲਾ ਇਸ਼ੂ ਹੈ ਤੇ ਉਹ ਹੈ। ਤੇ ਪਰ ਇਹਦੇ ਤੇ ਇੱਕ ਜਿਹੜੀ ਥੋੜੀ ਜਿਹੀ ਰਾਹਤ ਜਿਹੜੀ ਹੈ ਇਸ ਗੱਲ ਦੀ ਜ਼ਰੂਰ ਹੈਗੀ ਕਿ ਕੱਲ ਜਿਹੜਾ ਸੁਪਰੀਮ ਕੋਰਟ ਨੇ ਜਿਹੜੀ ਗੱਲ ਕੀਤੀ, ਹਾਲਾਂਕਿ ਸੁਪਰੀਮ ਕੋਰਟ ਪਹਿਲਾਂ ਟੇਢੀ ਚੱਲਦੀ ਰਹੀ ਹੈ ਇਹਨਾਂ ਇਸ਼ੂ ਦੇ ਉੱਪਰ, ਤੇ ਕੱਲ ਉਹਨਾਂ ਨੇ ਕਿਹਾ ਕਿ ਪੁਰਅਮਨ ਤਰੀਕੇ ਨਾਲ ਜੇ ਰੋਸ ਪ੍ਰਦਰਸ਼ਨ ਕੋਈ ਕਰਦਾ ਉਹਨਾਂ ਦਾ ਹੱਕ ਹੈ, ਤੇ ਕਿਉਂਕਿ ਅੱਜ ਇਸ ਇਹਨਾਂ ਪਟੀਸ਼ਨਾਂ ਦੇ ਵੀ ਜਿਹੜੀ ਸੁਣਵਾਈ ਹੋਣੀ ਹੈ, ਜਿਹੜੀਆਂ ਪਟੀਸ਼ਨਾਂ ਟਾਲਤੀਆਂ ਸੀ ਪਹਿਲਾਂ ਸੁਪਰੀਮ ਕੋਰਟ ਨੇ, ਤੇ ਹੁਣ ਅੱਜ ਜਿਹੜਾ ਹੈ ਇਹ ਸ਼ਡਿਊਲ ਕੀਤੀ ਗਈ ਹੈ, ਇਹਦੇ ਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਏਗੀ, ਤੇ ਉਹਦੇ ਅੱਗੋਂ ਕੀ ਆਊਟਕਮ ਹੈ ਇਹ ਉਹਦੇ ਤੇ ਵੀ ਜਿਹੜਾ ਥੋੜਾ ਜਿਹਾ ਇਹ ਨਿਰਭਰ ਕਰੇਗਾ। ਤੇ ਪਰ ਕਿਉਂਕਿ ਵਿਰੋਧੀ ਧਿਰ ਲਈ ਵੀ ਇਹ ਇੱਕ ਮੌਕਾ ਹੈ, ਖਾਸ ਕਰਕੇ ਪਾਰਲੀਮੈਂਟ ਵਰਗੇ ਜਿਹੜਾ ਹੈਗਾ ਮੰਚ ਦੇ ਉੱਪਰ, ਉਸ ਪਲੇਟਫਾਰਮ ਦੇ ਉੱਪਰ, ਕਿ ਇਹ ਗੱਲ ਕਿਸ ਤਰੀਕੇ ਨਾਲ ਉਠਾਈ ਜਾਵੇ। ਤੇ ਇਹਦੇ ਨਾਲ ਜਿਹੜੇ ਇੱਕ ਦੋ ਹੋਰ ਮੁੱਦੇ ਪਹਿਲਾਂ ਚੱਲ ਰਹੇ ਸੀ ਉਹ ਸ਼ਾਇਦ ਹੁਣ ਇਹ ਲਟਕ ਗਏ ਨੇ ਜਾਂ ਪਿੱਛੇ ਪੈ ਗਏ ਨੇ, ਆਪਾਂ ਇਹ ਕਹਿ ਲਓ ਠੰਡੇ ਪੈ ਗਏ ਨੇ। ਤੇ ਬੀਜੇਪੀ ਵੀ ਚਾਹੁੰਦੀ ਸੀ ਜਾਂ ਕੇਂਦਰ ਸਰਕਾਰ ਖਾਸ ਕਰਕੇ ਬੀਜੇਪੀ ਕਿ ਘੱਟੋ ਘੱਟ ਜਿਹੜਾ ਰਾਮ ਮੰਦਿਰ ਵਾਲਾ ਇਸ਼ੂ ਹੈ ਜਿਹੜਾ ਚੜਾਵੇ ਵਾਲਾ, ਤੇ ਉਹ ਬਹੁਤਾ ਨਾ ਉੱਠੇ, ਕਿਉਂਕਿ ਉਹਦੇ ਸਿਰ ਤੇ ਉਹਨਾਂ ਨੇ ਵੋਟਾਂ ਲੈ ਕੇ ਸਰਕਾਰ ਬਣਾਈ ਹੈ, ਤੇ ਜੇ ਹੁਣ ਉਹਦਾ ਉਲਟਾ ਪੈਂਦਾ ਤਾਂ ਫਿਰ ਇਹਦਾ ਦੂਜੇ ਪਾਸੇ ਵੀ ਅਸਰ ਹੋ ਸਕਦਾ। ਤੇ ਸੋ ਹੁਣ ਇਸ ਮੁੱਦੇ ਦੇ ਉੱਤੇ ਦੇਖੋ ਅੱਜ ਕੀ ਗੱਲ ਕਰਦੀ ਹੈ ਜਾਂ ਵਿਰੋਧੀ ਧਿਰ ਕਿਹੜੇ ਕਿਹੜੇ ਇਹਦੇ ਉੱਤੇ ਨੁਕਤੇ ਲੈ ਕੇ ਆਉਂਦੀ ਹੈ, ਫਿਰ ਉਹਦੇ ਤੇ ਅੱਗੇ ਜਿਹੜਾ ਹੈਗਾ ਕਿਸ ਤਰ੍ਹਾਂ ਗੱਲ ਚੱਲਦੀ ਹੈ ਦੇਸ਼ ਭਰ ਚ, ਤੇ ਉਹ ਫਿਰ ਉਹਦੇ ਤੇ ਮੁਤਾਸਰ ਹੈ।
0: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਲਈ।
1: ਹਾਂਜੀ ਧੰਨਵਾਦ
0: ਜੀ। ਦੋਸਤੋ ਇਸ ਸਨ ਸਾਡੇ ਨਾਲ ਪ੍ਰੀਤਮ ਰਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਤੰਦਰੁਸਤ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: VY Immigration and Education Consultant.
1: ਹਰ ਕਦਮ ਤੁਹਾਡੇ ਨਾਲ।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ। ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।

0: सोना चाहिदा
1: परोसा चाहिदा है
0: क्वालिटी ते बाई बैक भी चाहिदा चले आओ दिल्ली ज्वेलर्स स्टॉकलैंड पॉइंट कुक विखे जिथे बाई कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी पुराना सोना बाई बैक एंड एक्सचेंज तुरंत कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ भी वाजब रेट ते दिल्ली ज्वेलर्स 310/2 मेन स्ट्रीट पॉइंट कुक कॉल 0493-536-042
2: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
3: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 0390-866-55 ਔਰ ਵਿਜ਼ਿਟ tireforce.com.au
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
5: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ solutions.com.au ਤੇ ਜਾਓ आओ थोड़ा कोई हल करिए
6: मेरे नाल ता कोई खेलता ही नहीं सब खोल दी लंग जंदे ने
7: वादवा प्रोडक्शंस अते पेनोरमा स्टूडियोज पेश करदे हन नवी पंजाबी फिल्म बंद अखां नाल किसे अपने नु वेखण दी कहानी कणकां दे ओले
8: साडा रब वसदा ए कणकां दे ओले
7: स्टारिंग गुरप्रीत गुग्गी तानिया किश्तू के अते होर कई साथी कलाकार Releasing on 31st July.
9: ਪੈਂਜੀ ਕੀ ਹਾਲ ਹੈ ਪਿੱਠ ਦਰਦ ਦਾ
10: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
9: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-492
11: ਉਹ ਭਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ
12: ਹੁਣ ਟੈਂਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਂਸ਼ਨ ਵੀ ਘੱਟ
11: ਫਿਰ ਲਵਾਈਏ ਕਿੱਥੋਂ
12: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
11: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
13: ਟੈਂਸ਼ਨ ਨਿਰੀ ਟੈਂਸ਼ਨ
11: ਕੀ ਹੋਇਆ
13: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
11: ਕਾਕਾ ਜੀ ਟੈਂਸ਼ਨ ਛੱਡੋ ਫੋਨ ਚੱਕੋ ਕਾਲ ਕਰੋ ਵੀਵਾ ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
13: ਜਾਂ 90-77-97-33
11: ਜਾਂ ਈਮੇਲ info@vivaimmigration.com.au
13: ਯਾਦ ਰੱਖੋ 9077-9733
11: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
13: ਹਰ ਕਦਮ ਤੁਹਾਡੇ ਨਾਲ

0: ਰੇਡੀਓ ਹਾਂਜੀ 1674 AM ਕਹਿੰਦੇ ਨੇ ਇੱਕ ਸੁਪਨਾ ਹੀ ਤਾਂ ਹੁੰਦਾ ਜਿਹੜੀਆਂ ਬੰਦ ਅੱਖਾਂ ਦੇ ਨਾਲ ਵੇਖਿਆ ਜਾਂਦਾ ਖੁੱਲੀਆਂ ਅੱਖਾਂ ਦੇ ਨਾਲ ਤਾਂ ਹਕੀਕਤ ਨੂੰ ਅੰਜਾਮ ਦਿੱਤਾ ਜਾਂਦਾ ਵਾਹ ਕਿਆ ਬਕਵਾਸ ਫਿਲੋਸਫੀਕਲ ਗੱਲਬਾਤ ਦੇ ਨਾਲ ਮੈਂ ਸ਼ੁਰੂਆਤ ਕੀਤੀ ਹੈ ਪਰ ਬੜੀਆਂ ਚੰਗੀਆਂ ਫਿਲੋਸਫੀਕਲ ਗੱਲਾਂ ਅਤੇ ਬੜੀਆਂ ਚੰਗੀਆਂ ਸਾਇੰਟੀਫਿਕ ਗੱਲਾਂ ਦੇ ਨਾਲ ਪ੍ਰੋਗਰਾਮ ਡੀਪ ਟੋਕ ਲੈ ਕੇ ਡਾਕਟਰ ਸੰਦੀਪ ਕੌਰ ਜੀ ਹੋ ਗਏ ਹਾਜ਼ਰ ਸੰਦੀਪ ਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਨੇ ਸੁਪਨਿਆਂ ਦਾ ਮਰ ਜਾਣਾ ਮੌਤ ਹੁੰਦੀ ਹੈ ਤੇ ਅੱਜ ਸੁਪਨਿਆਂ ਦੀ ਗੱਲ ਕਰਨੀ ਹੈਗੀ ਆਪਾਂ ਪਿਛਲੀ ਵਾਰ ਮੇਰੇ ਖਿਆਲ ਦੇ ਨਾਲ ਸ਼ਾਇਦ ਹਿੰਟ ਦਿੱਤਾ ਵੀ ਸੀ ਆਪਾਂ ਪਤਾ ਨਹੀਂ ਆਪਾਂ ਆਪਸ 'ਚ ਗੱਲ ਕੀਤੀ ਸੀ ਔਨ ਸ਼ੋਅ ਦੇ ਵਿੱਚ ਵੀ ਗੱਲ ਕੀਤੀ ਸੀਗੀ ਪਰ ਬਹੁਤ ਸਾਰੇ ਸਰੋਤਿਆਂ ਨੂੰ ਹੁਣ ਪਤਾ ਲੱਗ ਹੀ ਗਿਆ ਨਾ ਕਿ ਪਿਛਲੀਆਂ 4-5 ਕੜੀਆਂ ਤੋਂ 4-5 ਸੀਰੀਜ਼ ਅਸੀਂ ਕੁਛ ਐਸੀਆਂ ਸਟਾਰਟ ਕੀਤੀਆਂ ਹੈਗੀਆਂ ਕਿ ਸਾਇੰਸ ਦੀ ਗੱਲ ਤਾਂ ਹੈ ਹੀ ਹੈ ਡੀਪ ਟੋਕ ਸ਼ੋਅ ਹੈਗਾ ਪਰ ਇੰਨੀਆਂ ਜ਼ਿਆਦਾ ਡੀਪ ਹੋ ਜਾਂਦੀਆਂ ਨੇ ਇਹ ਕਿ ਫਿਰ ਕਈ ਕਈ ਵਾਰ ਅਸੀਂ ਆਪ ਹੀ ਡੂੰਘੇ ਫਸ ਜਾਂਦੇ ਹਾਂ ਉਹਦੇ 'ਚ ਫਿਲੋਸਫੀ ਵੀ ਵਿੱਚ ਹੁਣ ਨਾਲ ਸ਼ੁਰੂ ਕੀਤੀ ਹੈ ਦੁਨੀਆ ਭਰ ਦੇ ਮਹਾਨ ਜਿਹੜੇ ਫਿਲੋਸਫਰ ਸੀਗੇ ਉਹਨਾਂ ਦੀਆਂ ਕੁਛ ਐਸੀਆਂ ਫਿਲੋਸਫੀਜ਼ ਕਿਉਂਕਿ ਉਹ ਸਿਰਫ ਜਿਵੇਂ ਦਰਸ਼ਨ ਸ਼ਾਸਤਰ ਕਹਿ ਲੈਂਦੇ ਹਾਂ ਦਾਰਸ਼ਨਿਕ ਕਹਿ ਲੈਂਦੇ ਹਾਂ ਜਾਂ ਚਿੰਤਕ ਕਹਿ ਲੈਂਦੇ ਹਾਂ ਸਿਰਫ ਇੰਨਾ ਕੁ ਨਹੀਂ ਸੀ ਜਿਹੜੇ ਪੁਰਾਣੇ ਫਿਲੋਸਫਰ ਹੋਏ ਨੇ ਜਾਂ ਜਦੋਂ ਤੋਂ ਫਿਲੋਸਫੀ ਦੀ ਸ਼ੁਰੂਆਤ ਹੋਈ ਮੰਨੀ ਜਾਂਦੀ ਹੈਗੀ ਹੈ ਜਿਵੇਂ ਅਸੀਂ ਐਰਿਸਟੋਟਲ ਦੀ ਗੱਲ ਕੀਤੀ ਹੈ ਸੁਕਰਾਤ ਦੀ ਗੱਲ ਕਰਾਂਗੇ ਅੱਗੇ ਚੱਲ ਕੇ ਹੈ ਨਾ ਸੋ ਇਹ ਸਾਰੇ ਜਦੋਂ ਫਿਲੋਸਫਰਸ ਦੀ ਗੱਲ ਆਉਂਦੀ ਹੈ ਜਾਂ ਦੁਨੀਆ ਨੂੰ ਜਦੋਂ ਦਰਸ਼ਨ ਸ਼ਾਸਤਰ ਮਿਲਣਾ ਸ਼ੁਰੂ ਹੋਇਆ ਉਹ ਤੋਂ ਪਹਿਲਾਂ ਦਾ ਸਾਇੰਸ ਉਸ ਡਿਊਰਿੰਗ ਦਾ ਸਾਇੰਸ ਅਤੇ ਉਹ ਤੋਂ ਬਾਅਦ ਦਾ ਹੁਣ ਅੱਜ ਕੱਲ੍ਹ ਦਾ ਸਾਇੰਸ ਇਹ ਵੀ ਇੱਕ ਬੜਾ ਇੰਟਰਸਟਿੰਗ ਵਿਸ਼ਾ ਹੈਗਾ ਇਸ ਕਰਕੇ ਉਹ ਵੀ ਤੁਹਾਡੇ ਤੱਕ ਲੈ ਕੇ ਆਉਂਦੇ ਹੈਗੇ ਸੋ ਸੰਦੀਪ ਜੀ ਕਿੱਦਾਂ ਬੀਤੇ ਦਿਨ ਕਿੱਦਾਂ ਬੀਤੀਆਂ ਰਾਤਾਂ
1: ਮਤਲਬ ਕਿ ਉੱਠ ਕੇ ਬਾਅਦ ਚੋ ਅਸਿਊਮ ਕਰਨ ਲੱਗੀ ਗਈ ਅੱਛਾ ਕੀ ਹੋ ਰਿਹਾ ਸੀ ਮੇਰੇ ਸੁਪਨੇ ਚ ਕਿਉਂ
0: ਕੈਲਕੂਲੇਸ਼ਨਸ ਹੋਣ ਲੱਗੀਆਂ ਹੁਣ ਬੜਾ ਕੁਝ ਪੜ ਲਿਆ ਨਾ ਤੁਸੀਂ ਅੱਜ ਦਾ ਜਦੋਂ ਸ਼ੋਅ ਮੁਕੂਗਾ ਅੱਜ ਬੈਠ ਕੇ ਤੁਸੀਂ ਵੀ ਜਿੰਨੇ ਵੀ ਸ਼ੋਅ ਸੁਣ ਰਹੇ ਹੈਗੇ ਹੋ ਬੈਠੇ ਤੇ ਤੁਸੀਂ ਵੀ ਹੁਣ ਆਪਣੇ ਸੁਪਨਿਆਂ ਦੇ ਵੱਲ ਧਿਆਨ ਜ਼ਿਆਦਾ ਦੇਣ ਲੱਗ ਜਾਓਗੇ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਕਹੋਗੇ ਅੱਛਾ ਉਹ ਤਾਂ ਸ਼ੋਅ 'ਚ ਇੱਦਾਂ ਕੀਤੀਆਂ ਸੀਗੀਆਂ ਗੱਲਾਂ ਦਾਅਵੇ ਨਹੀਂ ਹੈਗੇ ਬਟ ਜੋ ਐਵੀਡੈਂਸ ਜਾਂ ਜਿਸ ਕਿਸਮ ਦੀਆਂ ਗੱਲਾਂ ਹੁਣ ਤੱਕ ਸਾਇੰਸ ਕਰ ਚੁੱਕਿਆ ਸੁਪਨਿਆਂ ਦੇ ਨਾਲ ਜੁੜੀਆਂ ਡ੍ਰੀਮਸ ਦੇ ਨਾਲ ਜੁੜੀਆਂ ਉਹੀ ਅੱਜ ਦੇ ਦਿਨ ਆਪਾਂ ਤੁਹਾਡੇ ਤੱਕ ਰੱਖਾਂਗੇ ਸੋ ਸਭ ਤੋਂ ਪਹਿਲਾਂ ਤਾਂ ਸਵਾਲ ਮੈਂ ਦਾਗਣ ਲੱਗ ਜਾਂ ਦਾੜ ਕਿਉਂਕਿ ਮੇਰੇ ਫਿਰ ਕੁਸ਼ਚਨ ਜ਼ਿਆਦਾ ਹੋ ਜਾਂਦੇ ਨੇ ਤੇ ਤੁਹਾਡੇ ਕੋਲ ਜਵਾਬ ਇੰਨੇ ਵਧੀਆ ਹੈਗੇ ਨੇ ਕਿ ਲਾਜਵਾਬ ਹੋ ਜਾਂਦੇ
1: ਜੀ ਬਿਲਕੁਲ ਮੈਂ ਬਸ ਇਹ ਕਹਿਣਾ ਸੀ ਕਿ ਇਹ ਹੈਗਾ ਕਿ ਅੱਜ ਦੇ ਐਪੀਸੋਡ ਦੇ ਐਂਡ ਤੋਂ ਬਾਅਦ ਐਟਲੀਸਟ ਸਾਨੂੰ ਆਪਣੇ ਸੁਪਨੇ ਆਪਣੀ ਮੂਵੀ ਜ਼ਰੂਰ ਇੱਕ ਮੂਵੀ ਵਾਂਗੂ ਜ਼ੋਰ ਲੱਗਣ ਲੱਗ ਜੂਗੇ ਕਿਉਂਕਿ ਆਪਾਂ ਧਿਆਨ ਨਹੀਂ ਨਾ ਦਿੰਦੇ ਬਹੁਤ ਆਪਣੇ ਸੁਪਨੇ ਵੱਲ ਸਾਡਾ ਆਇਆ ਤੇ ਚਲੇ ਗਿਆ ਹਨਾ ਤੇ ਹਾਂਜੀ
0: ਵੈਸੇ ਤਾਂ ਸਾਰੇ ਅੱਖਾਂ 'ਚ ਸੁਪਨੇ ਲੈ ਕੇ ਹੀ ਆਏ ਆ ਜਿਹੜੇ ਆਸਟ੍ਰੇਲੀਆ ਬੈਠੇ ਹੈਗੇ ਨੇ ਜਿਹੜੇ ਇੰਡੀਆ 'ਚ ਵੀ ਬੈਠੇ ਨੇ ਉਹ ਵੀ ਸੁਪਨੇ ਲੈ ਕੇ ਹੀ ਬੈਠੇ ਨੇ ਐਂ ਤਾਂ ਹੈ ਨਹੀਂ ਪਰ ਉਹ ਜਾਗਦੀਆਂ ਅੱਖਾਂ ਦੇ ਸੁਪਨੇ ਨੇ ਜਿਹੜੇ ਸੁਪਨਿਆਂ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ ਉਹ ਹੈਗੇ ਨੇ ਕਿ ਸੁੱਤੇ ਪਏ ਹਾਂ ਕਿਹੜੇ ਸੁਪਨੇ ਜਿਹੜੇ ਨੇ ਤੁਹਾਨੂੰ ਆਉਂਦੇ ਨੇ ਅਤੇ ਉਹਨਾਂ ਦੇ ਨਾਲ ਜੁੜੀ ਹੋਈ ਸਾਇੰਸ ਕੀ ਕਹਿੰਦੀ ਉਹਨਾਂ ਦੇ ਪਿੱਛੇ ਫਿਲੋਸਫੀ ਜਾਂ ਮਤਲਬ ਫਿਲੋਸਫੀ ਤੋਂ ਪਹਿਲਾਂ ਵੀ ਸੁਪਨੇ ਮਤਲਬ ਜਦੋਂ ਆਪਾਂ ਇਹ ਦਰਸ਼ਨ ਸ਼ਾਸਤਰ ਦੀ ਗੱਲ ਕਰਦੇ ਹੈਗੇ ਹਾਂ ਜਾਂ ਅਸੀਂ ਸੁਕਰੇਤ ਦੀ ਗੱਲ ਕਰਦੇ ਹਾਂ ਜਾਂ ਪਿਛਲੇ 'ਚ ਅਫਲਾਤੂਨ ਦੀ ਅਰਿਸਟੋਟਲ ਦੀ ਵੀ ਗੱਲ ਕੀਤੀ ਸੀਗੀ ਹੈ ਨਾ ਇਹ 300-400 BC ਬਿਫੋਰ ਕ੍ਰਾਈਸਟ ਦੀ ਗੱਲ ਹੈਗੀ ਇਹ ਉਹਨਾਂ ਤੋਂ ਪਹਿਲਾਂ ਵੀ ਬਹੁਤ ਸਾਰੀ ਹਾਂ ਉਹ ਚੀਜ਼ਾਂ ਹੈਗੀਆਂ ਕਿ ਡਾਕੂਮੈਂਟਡ ਨਹੀਂ ਹੋਈਆਂ ਹੋਣਗੀਆਂ ਪਰ ਦਿਨ ਤਾਂ ਉਦੋਂ ਵੀ ਹੁੰਦੀ ਸੀ ਰਾਤ ਤਾਂ ਉਦੋਂ ਵੀ ਹੁੰਦੀ ਸੀ ਇਨਸਾਨ ਤਾਂ ਉਦੋਂ ਵੀ ਸੀਗੇ ਖਾਂਦੇ ਪੀਂਦੇ ਸੀ ਸੌ ਜਾਂਦੇ ਸੀ ਈਟ ਸਲੀਪ ਰਿਪੀਟ ਇਸ ਪ੍ਰੋਸੈਸ ਦੇ ਵਿੱਚ ਜਿਹੜੇ ਨੇ ਉਹਨਾਂ ਨੂੰ ਸੁਪਨੇ ਵੀ ਆਉਂਦੇ ਹੋਣਗੇ ਅਤੇ ਕੋਈ ਇਸ ਕਿਸਮ ਦੇ ਕਿੰਨੇ ਕੁਛ ਕਿੰਨੇ ਕੁ ਜਿਹੜੇ ਹੈਗੇ ਨੇ ਡਾਕੂਮੈਂਟਡ ਐਵੀਡੈਂਸ ਜਾਂ ਕੋਈ ਗੱਲ ਇਸ ਕਿਸਮ ਦੀ ਕੋਈ ਮਿਲਦੀ ਹੈਗੀ ਹੈ ਜਾਂ ਉਹਨਾਂ ਲੋਕਾਂ ਦੇ ਨਾਲ ਜੁੜੀ ਹੋਈ ਕਿਉਂਕਿ ਉਹ ਤਾਂ ਅਕਸਰ ਜਿਹੜੇ ਸੁਪਨੇ ਹੁੰਦੇ ਸੀ ਮੈਂ ਸੁਣਿਆ ਕਿ ਕੰਧਾਂ 'ਤੇ ਉਕੇਰ ਦਿੰਦੇ ਹੁੰਦੇ ਸੀ
1: ਹਾਂਜੀ ਬਿਲਕੁਲ ਜਿਹੜੀ ਆਪਾਂ ਨੂੰ ਕਿਹੜੀ ਪੁਰਾਣੀ ਉਹ ਗੁਫਾਵਾਂ ਦੇ ਵਿੱਚ ਵੀ ਕਈ ਵਾਰ ਮਿਲਦੇ ਆ ਪ੍ਰਿੰਟ ਹੋ ਸਕਦਾ ਕਿਉਂਕਿ ਉਹਨਾਂ ਦੇ ਕੋਈ ਸੁਪਨਾ ਆਇਆ ਔਰ ਉਹਨਾਂ ਨੇ ਉਹ ਚੀਜ਼ ਉਹਨਾਂ ਦੀ ਯਾਦ ਰੱਖਣ ਲਈ ਉੱਤੇ ਕਰ ਦਿੱਤੀ ਔਰ ਜਦੋਂ ਹਿਸਟੋਰੀਕਲ ਰਿਕਾਰਡ ਦੇਖਦੇ ਹਾਂ ਬਹੁਤ ਸਾਰੇ ਹੋਰ ਜਿਹੜੀਆਂ ਸਿਵਿਲਾਈਜੇਸ਼ਨ ਜਿਵੇਂ ਇਜਿਪਸ਼ੀਅਨ ਹੈਗੀਆਂ ਉਹਨਾਂ ਦੀਆਂ ਉਹਨਾਂ ਦੇ ਕਾਫੀ ਰਿਕਾਰਡ ਹੈਗੇ ਸਾਂਭੇ ਹੋਏ ਤਾਂ ਉਹਨਾਂ ਦੀ ਆਪਾਂ ਨੂੰ ਮਿਲਦੀਆਂ ਹੈਗੀਆਂ ਉਹਨਾਂ ਦੇ ਡਾਕੂਮੈਂਟ ਮਿਲਦੇ ਓਬਵੀਅਸਲੀ ਉਹ ਇੱਕ ਅੱਜ ਕੱਲ ਜਿਹੜੀ ਅਸੀਂ ਲੈਂਗੁਏਜ ਬੋਲਦੇ ਹਾਂ ਉਹਦੇ ਚ ਨਹੀਂ ਹੁੰਦੇ, ਉਹ ਦੂਜੀ ਲੈਂਗੁਏਜ ਹੁੰਦੇ, ਜਿਹਨੂੰ ਜਿਹੜਾ ਡੀਕੋਡ ਕਰਨਾ ਵੀ ਇੱਕ ਆਪਣੇ ਆਪ ਚ ਇੱਕ ਅਲੱਗ ਗੱਲ ਹੁੰਦੀ ਆ, ਹਨਾ।
0: ਸਿੰਬੋਲਿਕ ਲੈਂਗੁਏਜ ਕਹਿ ਦਿੰਦੇ ਨੇ ਉਹਨਾਂ ਨੂੰ, ਹਨਾ।
1: ਹਾਂਜੀ, ਉਹ ਵਾਲੀ ਲੈਂਗੁਏਜ ਉਹ ਯੂਜ਼ ਕਰਦੇ ਸੀਗੇ। ਜਿੱਦਾਂ ਮੋਸਟਲੀ ਫਿਲੋਸਫਰ, ਜਿੱਦਾਂ ਤੁਸੀਂ ਕਹੀਏ ਕਿ ਤਾਂ 2000-3000 ਸਾਲ ਪਹਿਲਾਂ ਜਿਹੜੇ ਹੋਣ ਲੱਗਿਆ ਫਿਲੋਸਫਰ, ਉਸ ਤੋਂ ਪਹਿਲਾਂ ਕਦੋਂ ਦੀ ਹਿਊਮਨ ਸਿਵਿਲਾਈਜੇਸ਼ਨ, ਜਦੋਂ ਅਸੀਂ ਆਪਣੇ ਪੋਡਕਾਸਟ ਚ ਵੀ ਗੱਲ ਕੀਤੀ ਸੀਗੀ ਕਿੰਨੇ ਹਜ਼ਾਰਾਂ ਸਾਲ ਪਹਿਲਾਂ, ਹਨਾ, 10,000 ਸਾਲ ਜਿਹੜਾ ਜਿੰਨੇ ਵੀ ਸਾਲ ਪਹਿਲਾਂ ਹਿਊਮਨ ਬੀਂਗ ਜਿਹੜਾ ਅਫਰੀਕਾ ਤੋਂ ਬਾਕੀ ਜਿਹੜੀ ਆ ਵਰਲਡ ਦੇ ਵਿੱਚ ਚਲਿਆ ਗਿਆ, ਸੋ ਉਸ ਤੋਂ ਪਹਿਲਾਂ ਵੀ ਜਿਹੜੇ ਆ 2000 ਸਾਲ ਤੋਂ ਪਹਿਲਾਂ ਵੀ ਕਾਫੀ ਜਿਹੜੇ ਆ ਹਿਊਮਨ ਸਾਡੇ ਸੀਗੇ ਪੂਰੇ ਵਰਲਡ ਦੇ ਵਿੱਚ ਸੀਗੇ, ਔਰ ਉਹਨਾਂ ਨੂੰ ਵੀ ਅਫਕੋਰਸ ਸੁਪਨੇ ਆਉਂਦੇ ਸੀਗੇ, ਬਟ ਕਿਉਂਕਿ ਉਸ ਟਾਈਮ ਅਸੀਂ ਇੰਨਾ ਫਿਲੋਸਫੀਕਲੀ ਨਹੀਂ ਸੋਚਦਾ ਸੀ ਕੋਈ, ਤਾਂ ਮੋਸਟਲੀ ਉਸ ਟਾਈਮ ਰਿਲੇਟ ਕਰ ਦਿੰਦੇ ਸੀ ਸੁਪਨਿਆਂ ਨੂੰ ਕਿ ਕੋਈ ਗੋਡ ਦੇ ਵੱਲੋਂ ਸੁਪਨਾ ਆਇਆ, ਜੇ ਉਹ ਕਿਸੇ ਨੂੰ, ਹਨਾ, ਕੋਈ ਬੰਦੇ ਨੂੰ ਸੁਪਨਾ ਆਉਂਦਾ ਤਾਂ ਉਹ ਸੋਚਦਾ ਸੀਗਾ ਕਿ ਮੈਨੂੰ ਰੱਬ ਦੇ ਵੱਲੋਂ ਇਹ ਸੁਨੇਹਾ ਮਿਲਿਆ ਜੇ ਕੋਈ ਵੀ ਚੀਜ਼ ਆਏ, ਕਿਉਂਕਿ ਉਹੀ ਚੀਜ਼ ਮੋਸਟਲੀ ਉਸ ਟਾਈਮ ਹੁੰਦੀ ਸੀ, ਰਿਲੀਜਨ ਹੀ ਸਭ ਤੋਂ ਪਹਿਲਾਂ ਆਇਆ, ਹਨਾ। ਤੇ ਉਸ ਤੋਂ ਇਲਾਵਾ ਜਿਹੜੇ ਰਾਜੇ ਵਗੈਰਾ ਹੁੰਦੇ ਸੀਗੇ, ਕਿੰਗ ਹੁੰਦੇ ਸੀ, ਜਾਂ ਕੋਈ ਹੋਰ ਜਿਹੜੇ ਆ ਸੋਸਾਇਟੀ ਦੇ ਕੋਈ ਵੱਡੇ ਲੈਵਲ ਦੇ ਜਿਹੜੇ ਲੋਕ ਹੁੰਦੇ ਸੀ, ਉਹ ਥੋੜਾ ਜਿਹਾ ਮੈਨੂਪੁਲੇਟ ਵੀ ਕਰਦੇ ਸੀ ਲੋਕਾਂ ਨੂੰ ਇਹਨਾਂ ਚੀਜ਼ਾਂ ਨੂੰ ਲੈ ਕੇ, ਕਿ ਮੈਨੂੰ ਰੱਬ ਨੇ ਭੇਜਿਆ ਹੈਗਾ। ਵੈਸੇ ਅੱਜ ਕੱਲ ਵੀ ਲੋਕ ਕਰ ਦਿੰਦੇ ਹੈਗੇ ਆ ਨਾ, ਨਾਨ ਬਾਇਓਲੋਜੀਕਲ, ਬਟ ਉਹ ਪੁਰਾਣੇ ਪਹਿਲਾਂ ਜ਼ਿਆਦਾ ਸੀਗੇ, ਹੁਣ ਲੋਕ ਸਮਝ ਜਾਂਦੇ ਆ ਕਿ ਜੋ ਵੀ ਚੱਲਦਾ, ਹਨਾ। ਤੇ ਉਹ ਪਹਿਲਾਂ ਏਦਾਂ ਕਰਕੇ ਥੋੜਾ ਜਿਹੜੇ ਸੀਗੇ ਰਾਜੇ ਆਪਣੇ ਆਪ ਨੂੰ ਕਰ ਦਿੰਦੇ ਹੁੰਦੇ ਸੀ ਅੱਗੇ, ਕਿ ਮੈਨੂੰ ਰੱਬ ਨੇ ਭੇਜਿਆ ਤੁਹਾਡੀ ਸੇਵਾ ਕਰਨ ਲਈ, ਜਾਂ ਮੇਰੀ ਫੈਮਿਲੀ ਨੂੰ ਜਿਹੜਾ ਤੁਹਾਡੇ ਜਿਹੜਾ ਸੇਵਾ ਕਰਨ ਲਈ ਭੇਜਿਆ ਗਿਆ, ਹਨਾ। ਤੇ ਓਦਾਂ ਕਰਕੇ ਜਿਹੜਾ ਲੋਕਾਂ ਨੂੰ ਕਰਦੇ ਸੀ, ਤੇ ਮੋਸਟਲੀ ਜਿਹੜਾ ਏਦਾਂ ਹੀ ਜਿਹੜਾ ਰੱਬ ਨਾਲ ਹੀ ਰਿਲੇਟ ਕੀਤਾ ਜਾਂਦਾ ਸੀ ਕਿ ਦੇਵਤਿਆਂ ਨੇ ਕੋਈ ਭੇਜਿਆ ਮੈਸੇਜ ਤਾਂ ਤੁਹਾਨੂੰ ਸੁਪਨਾ ਆਇਆ। ਔਰ ਈਵਨ ਗ੍ਰੀਕ ਦੇ ਵਿੱਚ ਜਿਹੜਾ ਕਹਿੰਦੇ ਟੈਂਪਲ ਵੀ ਹੁੰਦੇ ਸੀ ਜਿਹਨਾਂ ਨੂੰ ਡ੍ਰੀਮ ਟੈਂਪਲਸ ਕਹਿੰਦੇ ਸੀਗੇ, ਤਾਂ ਉਹਨਾਂ ਟੈਂਪਲਸ ਦੇ ਵਿੱਚ ਲੋਕ ਜਾਂਦੇ ਸੀ, ਰਿਚੁਅਲ ਸੀਗੇ ਪ੍ਰੋਪਰ, ਉਹ ਉਹਨਾਂ ਟੈਂਪਲ ਦੇ ਵਿੱਚ ਇੱਕ ਅਲੱਗ ਤੋਂ ਕਮਰਾ ਜਿਹੜਾ ਬਣਿਆ ਹੁੰਦਾ ਸੀ, ਜਿਹੜਾ ਡ੍ਰੀਮਸ ਲੈਣ ਲਈ ਹੀ ਪਰਟੀਕੁਲਰ ਕਮਰਾ ਸੀ ਨਾ, ਤਾਂ ਪ੍ਰੋਪਰ ਰਿਚੁਅਲ ਪਹਿਲਾਂ ਫੋਲੋ ਕਰਦੇ ਸੀ, ਉਹ ਮੰਦਰ 'ਚ ਜਾਂਦੇ ਸੀ ਆਪਣਾ, ਜੋ ਅੱਜ ਵੀ ਜੋ ਆਪਾਂ ਕਰਦੇ ਹਾਂ, ਜਾ ਕੇ ਇਸ਼ਨਾਨ ਕਰਦੇ ਹਾਂ, ਸਾਰਾ ਕੁਛ, ਹੈ ਨਾ, ਆਪਣੇ ਆਪ ਨੂੰ ਸਾਫ਼ ਕਰਦੇ ਸੀਗੇ, ਤੇ ਫਿਰ ਉਹ ਰਾਤ ਨੂੰ ਉੱਥੇ ਸੌਂ ਜਾਂਦੇ ਸੀਗੇ, ਔਰ ਉਹ ਐਜ਼ਿਊਮ ਕਰਦੇ ਸੀਗੇ ਕਿ ਜਿਹੜਾ ਉੱਥੇ ਉਹਨਾਂ ਦਾ ਮੈਡੀਸਿਨ ਦਾ ਦੇਵਤਾ ਜਿਹੜਾ ਵੀ ਮੰਨਦੇ ਸੀਗੇ, ਕਿ ਉਹ ਜੇ ਤੁਹਾਡੇ ਤੇ ਮਿਹਰਬਾਨ ਹੋਊਗਾ ਤਾਂ ਤੁਹਾਨੂੰ ਸੁਪਨਾ ਆਊਗਾ, ਔਰ ਮਤਲਬ ਤੁਹਾਨੂੰ ਕੋਈ ਡਿਜ਼ੀਜ਼ ਆ ਤਾਂ ਹੀਲ ਹੋ ਜੂਗੀ, ਹੈ ਨਾ। ਫਿਰ ਉਸ ਤੋਂ ਬਾਅਦ ਨੈਕਸਟ ਡੇ ਜਿਹੜੇ ਉੱਥੇ ਪ੍ਰੀਸਟ ਹੁੰਦੇ ਸੀਗੇ, ਉਹ ਉਸ ਉਹਨਾਂ ਸੁਪਨੇ ਦੀ ਇੰਟਰਪ੍ਰੀਟੇਸ਼ਨ ਵੀ ਕਰਦੇ ਹੁੰਦੇ ਸੀ ਕਿ ਕੀ ਮਤਲਬ ਹੋ ਸਕਦਾ ਤੁਹਾਡੇ ਸੁਪਨੇ ਦਾ। ਔਰ ਫਿਰ ਜਿੱਦਾਂ ਬਾਈ ਚਾਂਸ ਜਿਹੜਾ ਕਿਸੇ ਦਾ ਮੰਨ ਲਓ ਸੁਪਨਾ ਸੱਚ ਹੋ ਗਿਆ, ਹਨਾ, ਤਾਂ ਉਹ ਫਿਰ ਜਿੱਦਾਂ ਅੱਜ ਵੀ ਆਪਾਂ ਕਰਦੇ ਹਾਂ ਕਿ ਚੜਾਉਂਦੇ ਆ ਕੁਛ ਵੀ, ਹਨਾ, ਮੰਦਰਾਂ ਚ ਗੁਰਦੁਆਰਿਆਂ ਚ, ਸੇਮ ਏਦਾਂ ਉੱਥੇ ਵੀ ਉਹ ਚੜਾਉਂਦੇ ਸੀ, ਤਾਂ ਉਹ ਸਪੈਸ਼ਲ ਟੈਂਪਲ ਵੀ ਹੁੰਦੇ ਸੀਗੇ ਡ੍ਰੀਮਸ ਦੇ ਲਈ ਹੀ ਬਣੇ ਹੋਏ, ਕਿ ਤੁਹਾਨੂੰ ਵਧੀਆ ਡ੍ਰੀਮ ਆਉਣ, ਜਾਂ ਜੇ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਉਹ ਤੁਹਾਨੂੰ ਡ੍ਰੀਮ ਦੇ ਵਿੱਚ ਕੁਛ ਦੱਸਿਆ ਜਾਵੇ ਤੇ ਤੁਹਾਡੀ ਪ੍ਰੋਬਲਮ ਕਿਉਰ ਹੋ ਜਾਵੇ, ਹਨਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਫਿਲੋਸਫੀ ਤੋਂ ਪਹਿਲਾਂ ਜਿਹੜੀਆਂ ਸੁਪਨਿਆਂ ਦੇ ਬਾਰੇ ਚ ਲੋਕ ਸੋਚਦੇ ਸੀਗੇ, ਬਟ ਅਫਕੋਰਸ ਜਦੋਂ ਕੁਛ ਕੁ ਫਿਲੋਸਫਰ ਆਏ, ਉਹਨਾਂ ਨੇ ਫਿਰ ਥੋੜਾ ਰੈਸ਼ਨਲੀ ਸੋਚਣਾ ਸ਼ੁਰੂ ਕੀਤਾ ਕਿ ਕਿਉਂ ਆਉਂਦੇ ਆ, ਜਿਹਨਾਂ ਦੀ ਅਸੀਂ ਗੱਲ ਕਰਾਂਗੇ ਅੱਗੇ।
0: ਪਰ ਉਹ ਹੁਣ ਵੀ ਮੇਰੇ ਖਿਆਲ ਦੇ ਨਾਲ ਸੰਦੀਪ ਜੀ ਉਹ ਕੰਟੀਨਿਊ ਹੈਗੇ। ਇਨਫੈਕਟ ਆਪਾਂ 2000-2500 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਕਿ ਫਿਲੋਸਫਰ ਆਏ ਜਾਂ ਉਸ ਤੋਂ ਬਾਅਦ ਸਾਇੰਸਦਾਨ ਵੀ ਆਏ। ਇਨਫੈਕਟ ਆਹ ਹੁਣ ਅੱਜ ਕੱਲ੍ਹ ਵਾਈਕਿੰਗ ਦੀ ਬਹੁਤ ਜ਼ਿਆਦਾ ਗੱਲ ਹੋ ਰਹੀ ਹੈ, ਨਾਰਵੇ ਦੀ ਟੀਮ ਸੋਕਰ ਦੇ ਵਿੱਚ ਆ ਰਹੀ ਹੈ, ਪਰ ਉਹਦੇ 'ਚ ਇਹ ਗੱਲ ਬੜੀ ਆਉਂਦੀ ਹੈ ਕਿ ਜਿਵੇਂ ਹੁਣ ਉਹ ਵਾਈਕਿੰਗ ਸੀਰੀਜ਼ ਵੀ ਆ, ਹੋਰ ਵੀ ਜਿੰਨੀਆਂ ਵੀ ਫਿਲਮਾਂ ਆਪਾਂ ਦੇਖੀ ਜਾਂਦੇ ਹਾਂ, ਹੋਰ ਵੀ ਜਿੰਨੇ ਵੀ ਦੇਖੇ ਨੇ, ਦਰਸ਼ਨ ਸ਼ਾਸਤਰ ਪੜ੍ਹੋ ਤੁਸੀਂ ਜਾਂ ਸਾਡੇ ਧਾਰਮਿਕ ਗ੍ਰੰਥ ਪੜ੍ਹ ਲਓ, ਹੈ ਨਾ, ਉਹਦੇ 'ਚ ਸੁਪਨਿਆਂ ਦੇ ਆਧਾਰ ਦੇ ਉੱਤੇ ਪੂਰੀ ਦੀ ਪੂਰੀ ਕਹਾਣੀ ਰਚੀ ਜਾ ਜਾਂਦੀ ਹੁੰਦੀ ਸੀ। ਜਿਵੇਂ ਕੈਕਈ ਨੂੰ ਸੁਪਨਾ ਆਇਆ ਕਿ ਮੇਰੇ ਤੋਂ ਮੇਰਾ ਰਾਜ ਖੋਲਿਆ ਜਾਊਗਾ, ਤਾਂ ਉਹਨੇ ਜਿਹੜਾ ਰਾਜਾ ਦਸ਼ਰਥ ਤੋਂ ਜਿਹੜਾ ਇੱਕ ਸੰਕਲਪ ਲੈ ਲਿਆ ਕਿ ਮੇਰੇ ਪੁੱਤਰ ਬੈਠਣਗੇ ਗੱਦੀ 'ਤੇ, ਹੈ ਨਾ, ਰਾਮ ਜੀ ਨੂੰ ਭੇਜ ਦਿਓ। ਜਾਂ ਫਿਰ ਜਿਹੜੇ ਮਹਾਭਾਰਤ ਦੇ ਵਿੱਚ ਵੀ ਇਸੇ ਤਰੀਕਿਆਂ ਦੇ ਨਾਲ ਧ੍ਰਿਤਰਾਸ਼ਟਰ ਜਿਹੜੇ ਸੀ ਉਹ ਸੁਪਨੇ ਲੈਂਦੇ ਸੀ। ਵਾਈਕਿੰਗ ਸੀਰੀਜ਼ ਦੀ ਆਪਾਂ ਗੱਲ ਕਰਦੇ ਹਾਂ, ਉਹਦੇ 'ਚ ਵੀ ਇਹ ਦਿਖਾਉਂਦੇ ਨੇ ਕਿ ਇੱਕ ਬੜਾ ਬਜ਼ੁਰਗ ਬੰਦਾ ਉਹਨਾਂ ਦਾ, ਅਤੇ ਉਹ ਦੇਖ ਲੈਂਦਾ ਰਾਤ ਨੂੰ, ਅਤੇ ਉਹ ਫਿਰ ਦੱਸ ਦਿੰਦਾ ਵੀ ਇਹਦੀ ਮੌਤ ਹੋਣੀ ਹੈ, ਅਤੇ ਇੱਥੇ ਫਲਾਣੇ ਰਾਜੇ ਨੇ ਆ ਜਾਣਾ, ਅਤੇ ਇਹਦਾ ਰਾਜ ਭਾਗ ਹੋਊਗਾ ਇਹਦਾ ਨਹੀਂ। ਸੋ ਉਹਨਾਂ ਚੀਜ਼ਾਂ ਨੂੰ ਉਹ ਮੰਨਦੇ ਵੀ ਹੁੰਦੇ ਸੀਗੇ, ਹੈ ਨਾ। ਅਤੇ ਜਾਂ ਤਾਂ ਉਹੀ ਗੱਲ ਵੀ ਜਿਵੇਂ ਤੁਸੀਂ ਕਹਿ ਦਿੰਦੇ ਹੋ ਕਿ ਆਉਂਦੇ ਬਾਕੀਆਂ ਨੂੰ ਵੀ ਹੋਣਗੇ, ਪਰ ਉਹ ਕਹਿੰਦੇ ਹੋਣਗੇ ਵੀ ਲੈ ਮੈਂ ਦੱਸਿਆ, ਉਹਨਾਂ ਨੇ ਕਹਿਣਾ ਤੂੰ ਵੱਡਾ ਇੱਥੇ ਪੰਡਤ ਬਣਿਆ ਹਨਾ।
1: ਹਾਂਜੀ ਨਹੀਂ, ਇੱਕ ਮੈਥਮੈਟੀਸ਼ੀਅਨ ਜਿਹੜੇ ਆਪਣੇ ਹੋਏ ਰਾਮਾਨੁਜਨ, ਸ਼੍ਰੀ ਨਿਵਾਸ ਰਾਮਾਨੁਜਨ, ਉਹ 1887 ਚ ਉਹਨਾਂ ਦਾ ਬਰਥ ਹੋਇਆ ਸੀ। ਉਹ ਇੰਡੀਆ ਦੇ ਮਤਲਬ ਵਰਲਡ ਦੇ ਮਤਲਬ ਬਹੁਤ ਵੱਡੇ ਮੈਥਮੈਟੀਸ਼ੀਅਨ ਹੈਗੇ ਹਨਾ। ਉਹਨਾਂ ਨੇ ਜਦੋਂ ਉਹਨਾਂ ਦੀ ਮੰਮੀ ਜਿਹੜੇ ਸੀਗੇ ਉਹ ਨਹੀਂ ਮੰਨਦੇ ਸੀਗੇ ਉਹਨਾਂ ਨੂੰ ਅਮੈਰੀਕਾ ਭੇਜਣ ਨੂੰ ਉਸ ਟਾਈਮ ਦੇ ਵਿੱਚ, ਮਤਲਬ 19th century ਦੇ ਵਿੱਚ, ਤੇ ਉਹ ਨਹੀਂ ਭੇਜਦੇ ਸੀਗੇ। ਬਟ ਉਹਨਾਂ ਨੂੰ ਫਿਰ ਆਈ ਥਿੰਕ ਉਹਨਾਂ ਦੀ ਮੰਮੀ ਨੂੰ ਜਾਂ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਸੁਪਨਾ ਆਇਆ ਜਿਹੜੀ ਦੇਵੀ ਨੂੰ ਉਹ ਮੰਨਦੇ ਸੀਗੇ ਕਿ ਉਹਨਾਂ ਉਸ ਦੇਵੀ ਨੇ ਕਿਹਾ ਉਹਨੂੰ ਕਿ ਇਹਨੂੰ ਜਾਣ ਦਿਓ ਹਨਾ। ਤੇ ਉਹ ਗਿਆ, ਉਹ ਮਤਲਬ ਐਜ ਏ ਮਤਲਬ ਮੈਥਮੈਟੀਸ਼ੀਅਨ ਸੀਗਾ ਬਟ ਉਹ ਮੰਨਦਾ ਸੀ। ਆਫਕੋਰਸ ਜਿਹੜਾ ਹੁਣ ਸਾਡੇ ਕੋਲ ਹੋਰ ਜਿਹੜੀਆਂ ਚੀਜ਼ਾਂ ਹੈਗੀਆਂ ਸੀ ਐਪੀਸੋਡ ਚ ਗੱਲ ਵੀ ਕਰਾਂਗੇ ਕਿ ਕਿਉਂ ਸੁਪਨੇ ਸਾਨੂੰ ਇੰਨੇ ਜਿਹੜੇ ਆ, ਕਈ ਵਾਰ ਸਾਨੂੰ ਲੱਗਦਾ ਹੈ ਕਿ ਸਾਨੂੰ, ਕਿਉਂਕਿ ਸਾਡੇ ਦਿਮਾਗ ਚ ਜੋ ਵੀ ਗੱਲਾਂ ਘੁੰਮਦੀਆਂ ਹਨਾ, ਤੇ ਉਹ ਆਪਾਂ ਦੇਖਾਂਗੇ। ਬਟ ਇੱਕ ਸਾਇੰਟਿਸਟ ਸੀ, ਬਾਕੀ ਵੀ ਜਿੱਦਾਂ ਤੁਸੀਂ ਕਿਹਾ ਕਿ ਹਿਸਟਰੀ ਚ ਹੁੰਦਾ ਸੀ, ਔਰ ਸਿਰਫ ਇਹ ਇਹਨਾਂ ਦੇਵੀ ਔਰ ਉਹਨਾਂ ਦਾ ਨਹੀਂ ਸੀ, ਇਹ ਵੀ ਸੋਚਦੇ ਸੀ ਕਿ ਜਿਹੜਾ ਸਾਨੂੰ ਫਿਊਚਰ ਦੇ ਬਾਰੇ ਚ ਵੀ ਇਹ ਦੱਸਦੇ ਆ ਸੁਪਨੇ, ਕਿ ਜਿੱਦਾਂ ਤੁਸੀਂ ਕਿਹਾ ਕਿ ਮੰਨ ਲਓ ਸੁਪਨੇ ਚ ਕਿਸੇ ਨੂੰ ਦੱਸਦਾ ਕਿ ਕੱਲ ਨੂੰ ਤੂੰ ਮਰ ਜਾਣਾ ਜਾਂ ਕੁਛ ਵੀ ਐਵੇਂ ਦਾ ਹਨਾ, ਤੇ ਉਹ ਸਾਰੀ ਜਿਹੜਾ ਇਹ ਵੀ ਸੋਚਦੇ ਸੀ ਕਿ ਫਿਊਚਰ ਵੀ ਸਾਨੂੰ ਦੱਸਿਆ ਜਾਂਦਾ ਸੁਪਨੇ ਦੇ ਵਿੱਚ।
0: ਓਕੇ, ਤੇ ਆਪਾਂ ਵੈਸੇ ਪਿਛਲੇ 2-3 ਐਪੀਸੋਡ ਦੇ ਵਿੱਚ ਪਰਟੀਕੂਲਰ ਫਿਲਾਸਫਰਸ ਜਿਹੜੇ ਸੀਗੇ ਉਹਨਾਂ ਦੀ ਇੱਕ ਦੋ ਫਿਲਾਸਫੀ, ਮਤਲਬ ਉਹਨਾਂ ਦੀ ਕੋਈ ਇੱਕ ਥਿਊਰੀ ਜਿਹੜੀ ਉਹਨਾਂ ਨੇ ਸੁਜੈਸਟ ਕੀਤੀ ਸੀ ਉਹਦੇ 'ਤੇ ਗੱਲ ਕਰਦੇ ਹੁੰਦੇ ਸੀ। ਸੁਪਨਿਆਂ ਦੇ ਬਾਰੇ ਕਿਸੇ ਪਰਟੀਕੂਲਰ ਫਿਲਾਸਫਰ ਨੇ ਬੋਲਿਆ ਉਹਦੀ ਵੱਲ ਬਾਰੇ ਗੱਲ ਕਰਨੀ ਹੈ, ਜਾਂ ਪੁਰਾਤਨ ਸਮਿਆਂ ਦੇ ਵਿੱਚ ਫਿਲਾਸਫਰ ਨੇ ਕਦੇ ਇਹਦੇ ਬਾਰੇ ਕਦੇ ਕੁਛ ਕਿਹਾ?
1: ਹਾਂਜੀ ਹਾਂਜੀ ਬਿਲਕੁਲ, ਅੱਜ ਅਸੀਂ ਜਿੱਦਾਂ ਸਾਡਾ ਅਰਿਸਟੋਟਲ ਦਾ ਸਾਡਾ ਫੇਵਰਟ ਹੈਗਾ, ਉਹ ਤਾਂ ਹਰ ਹਰ ਜਿਹੜਾ ਕੋਈ ਵੀ ਕੋਨਸੈਪਟ ਹੋਵੇ ਉਹਦੇ ਵਿੱਚ ਆ ਹੀ ਜਾਂਦਾ। ਬਟ ਉਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਪਲੇਟੋ ਦੀ ਜਾਂ ਹੋਰ ਦੀ। ਸੋ ਜਿੱਦਾਂ ਮੈਂ ਪਹਿਲਾਂ ਕਿਹਾ ਹੀ ਹੈ ਕਿ ਪਹਿਲਾਂ ਇੱਦਾਂ ਮੰਨਦੇ ਸੀ ਕਿ ਜਿਹੜਾ ਇਹ ਕੋਈ ਰੱਬੀ ਜਿਹੜੀ ਜਿਹੜੀ ਪਾਵਰ ਹੈਗੀ ਆ, ਜਿਹੜੀ ਸਾਨੂੰ ਸੁਪਨੇ ਆਉਂਦੇ ਆ। ਬਟ ਉਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਟਾਈਮ ਲੰਘਦਾ ਜਾਂਦਾ ਤਾਂ ਬਹੁਤ ਸਾਰੇ ਲੋਕ ਐਵੇਂ ਹੁੰਦੇ ਆ ਜਿਹੜੇ ਚੀਜ਼ਾਂ ਨੂੰ ਕੁਐਸਚਨ ਕਰਦੇ ਆ, ਉਹਨਾਂ ਨੂੰ ਲੱਗਦਾ ਕਿ ਨਹੀਂ ਐਵੇਂ ਨਹੀਂ ਹੋ ਸਕਦਾ, ਕਿਉਂ ਇਹ ਚੀਜ਼ਾਂ ਹੋਈਆਂ। ਤੇ ਇਹਨਾਂ ਦੇ ਵਿੱਚੋਂ ਇਹ ਜਿਹੜੇ ਸਾਡੇ ਕੁਛ ਜਿਹੜੇ ਸੀਗੇ ਫਿਲੋਸਫਰ, ਜਿਵੇਂ ਸਾਡਾ ਮੈਂ ਦੱਸਿਆ ਹੀ ਆ ਕਿ ਮੰਨਦੇ ਸੀ ਦੇਵਤਿਆਂ ਦੀ ਆਵਾਜ਼। ਬਟ ਜਿਹੜਾ ਸਾਡਾ ਇੱਕ ਫਰੋਇਡ ਕਰਕੇ ਫਿਲੋਸਫਰ ਸੀਗਾ, ਔਰ ਪਲੇਟੋ ਜਿਹੜਾ ਅਰਿਸਟੋਟਲ ਦਾ ਗੁਰੂ ਸੀਗਾ, ਪਹਿਲਾਂ ਉਹਦੀ ਜੇ ਮੈਂ ਗੱਲ ਕਰਾਂ, ਉਹ ਵੀ ਇਹੀ ਸੋਚਦਾ ਸੀ ਕਿ ਜਿਹੜਾ ਸਾਡਾ ਮਾਇੰਡ ਹੈਗਾ ਇਹ ਕੋਈ ਜਿਹੜੀ ਬਹੁਤ ਆਰਡੀਨਰੀ ਚੀਜ਼ ਨਹੀਂ ਹੈਗੀ, ਇਹਦੇ ਅੰਦਰ ਜਿਹੜੀਆਂ ਡਿਫਰੈਂਟ ਡਿਫਰੈਂਟ ਪਾਵਰਸ ਜਿਹੜੀਆਂ ਕੰਮ ਕਰਦੀਆਂ ਆ, ਤੇ ਇੱਕ ਲੌਜਿਕ ਆ ਜਿਹੜਾ ਸਾਨੂੰ ਸੋਚਣ ਲਈ ਜਾਂ ਫੈਸਲੇ ਜੋ ਵੀ ਆਪਾਂ ਡਿਸੀਜਨ ਲੈਂਦੇ ਹਾਂ ਜਾਂ ਆਪਣੇ ਆਪ ਨੂੰ ਕੰਟਰੋਲ ਕਰਨੇ ਆ, ਉਹਨਾਂ ਨੂੰ ਕਾਬੂ ਕਰਨ ਚ ਜਿਹੜੀ ਸਾਨੂੰ ਹੈਲਪ ਕਰਦਾ ਹਨਾ। ਕੋਈ ਇੱਕ ਪਾਸੇ ਜਿਹੜਾ ਅਸੀਂ ਲੌਜੀਕਲੀ ਸੋਚਦੇ ਹਾਂ, ਤੇ ਦੂਜੇ ਪਾਸੇ ਸਾਡੀਆਂ ਵਿਸ਼ਿਜ਼ ਹੋ ਗਈਆਂ, ਸਾਨੂੰ ਜੋ ਡਰ ਲੱਗਦਾ ਹੈ ਜਾਂ ਚੀਜ਼ਾਂ ਤੋਂ ਜਾਂ ਜੋ ਸਾਨੂੰ ਗੁੱਸਾ ਆਉਂਦਾ ਹਨਾ, ਜਾਂ ਸਾਡੇ ਇਮੋਸ਼ਨਸ ਹੈਗੇ ਆ, ਤੇ ਇਹ ਸਾਡੇ ਜਿਹੜੀ ਆ ਜਦੋਂ ਅਸੀਂ ਜਾਗਦੇ ਵੀ ਹੁੰਦੇ ਹਾਂ ਤਾਂ ਵੀ ਜਿਹੜਾ ਲਾਈਫ ਦੇ ਵਿੱਚ ਇਹ ਜਿਹੜੇ ਲੌਜਿਕ ਸਾਡੀਆਂ ਫੀਲਿੰਗਸ ਨੂੰ ਕੰਟਰੋਲ ਚ ਰੱਖਦੇ ਆ ਹਨਾ, ਪਰ ਜਦੋਂ ਅਸੀਂ ਸੌ ਜਾਂਦੇ ਹਾਂ ਉਹਦੇ ਕਹਿਣਾ ਸੀ ਤਾਂ ਉਸ ਟਾਈਮ ਕੀ ਹੈ ਜਿਹੜਾ ਸਾਨੂੰ ਕੰਟਰੋਲ ਹੁੰਦਾ ਆਪਣੇ ਆਪ ਤੇ, ਜਿਹੜੇ ਅਸੀਂ ਲੌਜੀਕਲੀ ਆਪਣੇ ਆਪ ਨੂੰ ਦੇਖ ਕੇ ਚੱਲਦੇ ਹਾਂ ਹਨਾ, ਕਿ ਇਹ ਚੀਜ਼ ਅਸੀਂ ਨਹੀਂ ਕਰਨੀ ਜਾਂ ਇਹ ਚੀਜ਼ ਸਾਨੂੰ ਜਿਹੜੀ ਆ ਮੈਨੂੰ ਨੁਕਸਾਨ ਕਰੂਗੀ, ਪਰ ਜਦੋਂ ਅਸੀਂ ਸੌ ਜਾਂਦੇ ਹਾਂ ਤਾਂ ਉਹ ਕਹਿੰਦਾ ਸੀ ਕਿ ਉਸ ਟਾਈਮ ਚ ਕੀ ਹੁੰਦਾ ਕਿ ਸਾਡੀ ਜਿਹੜੀਆਂ ਇਹ ਲੌਜਿਕ ਚੀਜ਼ਾਂ ਜਿਹੜੀਆਂ ਲੌਜਿਕ ਵਾਲੀਆਂ ਜਿਹੜਾ ਬਾਹਰਲੀਆਂ ਚੀਜ਼ਾਂ ਇਹ ਬੰਦ ਹੋ ਜਾਂਦੀਆਂ, ਤੇ ਸਾਡਾ ਜਿਹੜਾ ਜਿਹੜੇ ਦਿਮਾਗ ਹੈਗਾ ਉਹ ਨੀਂਦ ਚ ਜਿਹੜਾ ਸਾਨੂੰ ਸੁਪਨੇ ਆਣ ਉਹ ਵਾਲੇ ਸੁਪਨੇ ਆਣ ਲੱਗ ਜਾਂਦੇ ਜਿਹਨਾਂ ਨੂੰ ਅਸੀਂ ਜਾਗਦੇ ਹੋਏ ਕੰਟਰੋਲ ਕਰ ਸਕਦੇ ਹਾਂ ਜਿਹੜੀਆਂ ਚੀਜ਼ਾਂ ਨੂੰ ਹਨਾ। ਮੰਨ ਲਓ ਤੁਹਾਨੂੰ ਕਿਸੇ ਦੇ ਕੋਲ ਕੋਈ ਚੀਜ਼ ਸੋਹਣੀ ਲੱਗ ਰਹੀ ਹੈ, ਤੁਹਾਡਾ ਦਿਲ ਕਰ ਲਿਆ ਉਹਦੇ ਤੋਂ ਲੈਣ, ਬਟ ਐਥੀਕਲੀ ਤੁਸੀਂ ਸੋਚੋਗੇ ਕਿ ਨਹੀਂ ਲੈ ਸਕਦਾ, ਬਟ ਸੁਪਨੇ ਚ ਤੁਸੀਂ ਉਹਦੇ ਤੋਂ ਖੋ ਸਕਦੇ ਆ ਚੀਜ਼। ਉਹਦੇ ਕਹਿਣ ਦਾ ਮਤਲਬ ਇਹ ਸੀ ਕਿ ਤੁਸੀਂ ਇਹਨਾਂ ਜਿਹੜੀ ਚੀਜ਼ਾਂ ਤੁਸੀਂ ਜਾਗਦੇ ਹੋਏ ਨਹੀਂ ਕਰ ਸਕਦੇ ਉਹ ਤੁਸੀਂ ਸੁਪਨੇ ਚ ਕਰ ਲੈਂਦੇ ਆ, ਤੁਹਾਡਾ ਮਨ ਜਿਹੜਾ ਸੁਪਨੇ ਚ ਉਹ ਚੀਜ਼ਾਂ ਨੂੰ ਕਰਦਾ ਹੈਗਾ। ਉਹਦੀ ਜਿਹੜੀ ਇੱਕ ਬੁੱਕ ਉਹਨੇ ਪਬਲਿਸ਼ ਕੀਤੀ ਸੀ ਰਿਪਬਲਿਕ, ਜਿਹੜੀ ਬੁੱਕ ਦਾ ਜਿਹੜਾ ਨਾਮ ਸੀਗਾ, ਤੇ ਉਹਦੇ ਚ ਉਹਨੇ ਇਹੀ ਦੱਸਿਆ ਸੀ ਕਿ ਜਿਹੜਾ ਜੋ ਵੀ ਅਸੀਂ ਜਿੱਦਾਂ ਅਸੀਂ ਅੱਜ ਕੱਲ ਲਾਈਫ ਚ ਜਿਵੇਂ ਇੰਸਟਾ ਜਾਂ ਸੋਸ਼ਲ ਮੀਡੀਆ ਅਸੀਂ ਯੂਜ਼ ਕਰਦੇ, ਜੋ ਅਸੀਂ ਉਹਦੇ ਤੇ ਫੋਟੋਜ਼ ਪਾਉਂਦੇ ਹਾਂ ਆਪਾਂ ਸੁਣਦੇ ਹੀ ਆ ਨਾ, ਕਿ ਐਕਚੁਅਲ ਚ ਹਰ ਕਿਸੇ ਦੀ ਲਾਈਫ ਉਦਾਂ ਦੀ ਨਹੀਂ ਹੁੰਦੀ। ਸੋ ਉਹ ਵੀ ਇਹੀ ਕਹਿੰਦਾ ਸੀ ਕਿ ਜਦੋਂ ਜਾਗਦੇ ਟਾਈਮ ਜਿਹੜਾ ਅਸੀਂ ਲੌਜੀਕਲੀ ਸੋਚਦੇ ਹਾਂ, ਸੋਸਾਇਟੀ ਨੂੰ ਮਾਇੰਡ ਚ ਰੱਖ ਕੇ ਸੋਚਦੇ ਹਾਂ, ਪਰ ਮੈਂ ਜਦੋਂ ਅਸੀਂ ਸੁੱਤੇ ਹੁੰਦੇ ਹਾਂ ਤਾਂ ਸਾਨੂੰ ਇਹਨਾਂ ਚੀਜ਼ਾਂ ਨੂੰ ਕੋਈ ਅਸੀਂ ਇਹਨਾਂ ਬਾਰੇ ਬੋਧਰ ਨਹੀਂ ਕਰਦੇ, ਤਾਂ ਇਸ ਲਈ ਸਾਨੂੰ ਸੁਪਨੇ ਆਉਂਦੇ ਆ। ਮਤਲਬ ਉਹਦੇ ਕਹਿਣ ਦਾ ਮਤਲਬ ਸੀ ਕਿ ਜੋ ਸਾਡੇ ਮਨ ਚ ਹੁੰਦਾ ਆ ਉਹੀ ਸਾਨੂੰ ਸੁਪਨਿਆਂ ਚ ਦੇਖਦਾ ਆ ਹਨਾ।
0: ਰਾਈਟ ਰਾਈਟ,
1: ਪਰ ਉਹਦਾ ਇਹੀ ਕਹਿਣਾ ਸੀ ਕਿ ਇੱਦਾਂ ਨੀ ਹੈਗਾ ਕੋਈ ਕਿ ਤੁਹਾਨੂੰ ਕੋਈ ਜਿਹੜਾ ਇਹ ਹਿਡਨ ਮੈਸੇਜ ਆ ਰਿਹਾ ਕਿਤੋਂ ਜਾਂ ਕੋਈ ਹਨਾ ਕੋਈ ਇੱਦਾਂ ਦੀ ਚੀਜ਼ ਆ ਰਹੀ ਹੈਗੀ ਆ। ਜ਼ਿਆਦਾ ਉਹਦਾ ਮਤਲਬ ਇਹ ਸੀ ਕਿ ਸਾਨੂੰ ਸਾਨੂੰ ਆਪਣੇ ਜਿਹੜੇ ਨੇਚਰ ਦੇ ਬਾਰੇ ਦੱਸਦਾ ਹੈ ਕਿ ਅਸੀਂ ਅੰਦਰੋਂ ਕਿਵੇਂ ਦੇ ਆ ਜਾਂ ਜੋ ਵੀ ਸਾਡੇ ਮਨ ਚ ਹੈਗਾ ਆ। ਤੇ ਉਸ ਤੋਂ ਬਾਅਦ ਜਿਹੜਾ ਅਰਿਸਟੋਟਲ ਸਾਡਾ ਹੈਗਾ ਉਹਦਾ ਵੀ ਇਹੀ ਕਹਿਣਾ ਸੀਗਾ ਕਿ ਸੁਪਨੇ ਜਿਹੜੇ ਹੈਗੇ ਆ ਉਹ ਕਿਸੇ ਰੱਬ ਵੱਲੋਂ ਨਹੀਂ ਆਉਂਦੇ, ਕੋਈ ਨੈਚੁਰਲ ਜਿਹੜੀ ਆ ਇੱਕ ਸਾਡੀ ਜਿਹੜੀ ਐਕਟੀਵਿਟੀ ਹੈਗੀ ਆ ਮਨ ਦੀ ਜਿਹਦਾ ਸਾਨੂੰ ਸੁਪਨੇ ਆਉਂਦੇ ਆ। ਇੱਕ ਬੁੱਕ ਉਹਨੇ ਦੋ ਤਿੰਨ ਬੁੱਕਸ ਲਿਖੀਆਂ ਸੀ, ਉਹਨਾਂ ਚ ਇੱਕ ਬੁੱਕ ਸੀਗੀ ਔਨ ਡ੍ਰੀਮਸ ਕਰਕੇ, ਉਹਦੇ ਚ ਉਹਨੇ ਕਿਹਾ ਕਿ ਇਹੀ ਕਿ ਜਿਹੜੇ ਸਾਡੇ ਸੁਪਨੇ ਜਿਹੜੇ ਸਾਡੀ ਆਪਣੀ ਸੈਂਸਿਸ ਤੋਂ ਜਿਹੜਾ ਪ੍ਰੋਡਿਊਸ ਹੁੰਦੇ ਆ, ਜਿਵੇਂ ਜਦੋਂ ਅਸੀਂ ਦੇਖਦੇ ਆ ਸੁਣਦੇ ਆ ਨਾ ਜੋ ਵੀ ਫੀਲ ਕਰਦੇ ਉਹ ਸਾਡੇ ਮਨ ਚ ਰਹਿ ਜਾਂਦਾ ਹੈ ਜਦੋਂ ਆਪਣੀ ਲਾਈਫ ਦੇ ਵਿੱਚ ਕੁਛ ਵੀ ਆਪਾਂ ਫੀਲ ਕਰਦੇ ਤਾਂ, ਤੇ ਜਦੋਂ ਅਸੀਂ ਸੌ ਜਾਂਦੇ ਆ ਫਿਰ ਇਹ ਜਿਹੜੀਆਂ ਫੀਲਿੰਗ ਜਿਹੜੀ ਕੋਈ ਚੀਜ਼ ਸਾਨੂੰ ਚੰਗੀ ਲੱਗੀ ਆ, ਕੋਈ ਸਾਡੇ ਮਨ ਦੀ ਇੱਛਾ ਹੈ ਕੋਈ ਚੀਜ਼ ਅਸੀਂ ਖਰੀਦਣੀ ਆ ਹਨਾ, ਤਾਂ ਉਹ ਸਾਰੀ ਚੀਜ਼ਾਂ ਸਾਨੂੰ ਦਿਖਣ ਲੱਗ ਜਾਂਦੀਆਂ। ਜੇ ਅਸੀਂ ਕਿਤੇ ਜਾਣਾ ਚਾਹੁੰਦੇ ਹਾਂ ਸਾਡਾ ਕੋਈ ਫੇਵਰੇਟ ਡੈਸਟੀਨੇਸ਼ਨ ਹੈਗਾ ਬਟ ਅਸੀਂ ਅਫਕੋਰਸ ਨਹੀਂ ਜਾ ਪਾ ਰਹੇ ਕਿਉਂਕਿ ਸਾਨੂੰ ਛੁੱਟੀਆਂ ਨਹੀਂ ਮਿਲਦੀਆਂ ਜਾਂ ਪੈਸੇ ਨਹੀਂ ਇਕੱਠੇ ਹੋ ਰਹੇ, ਤਾਂ ਤੁਸੀਂ ਸੁਪਨੇ ਚ ਉਹਨਾਂ ਚੀਜ਼ਾਂ ਚ ਜਾ ਸਕਦੇ ਆ। ਤੇ ਇਹ ਵੀ ਆਲਮੋਸਟ ਲਾਈਕ ਪ੍ਰੀਟੀ ਮੱਚ ਸੇਮ ਹੀ ਗੱਲਾਂ ਕਹਿੰਦਾ ਸੀਗਾ ਕਿ ਸਾਡੇ ਆਪਣੇ ਹੀ ਜੋ ਮਨ ਚ ਅਸੀਂ ਦਿਨ ਚ ਐਕਸਪੀਰੀਅੰਸ ਕਰਦੇ ਆ ਤੇ ਅਸੀਂ ਕਰਨਾ ਚਾਹੁੰਦੇ ਆ ਉਹ ਚੀਜ਼ਾਂ ਸਾਨੂੰ ਜਿਹੜੀਆਂ ਰਾਤ ਨੂੰ ਸੁਪਨਿਆਂ ਚ ਜਿਹੜੀਆਂ ਦਿਖਦੀਆਂ ਆ। ਪਰ ਉਹ ਤੋਂ ਇਲਾਵਾ ਉਹ ਇਹ ਵੀ ਕਹਿੰਦਾ ਸੀ ਕਿ ਇੱਦਾਂ ਵੀ ਹੁੰਦਾ ਕਿ ਸਾਨੂੰ ਜੋ ਸਾਡੀ ਫਿਜ਼ੀਕਲ ਬਾਡੀ ਦੀ ਜਿਹੜੀ ਸਟੇਟਸ ਹੈਗਾ ਆ ਉਹ ਵੀ ਤੁਹਾਨੂੰ ਸੁਪਨਿਆਂ ਚ ਆ ਸਕਦਾ। ਜਿਵੇਂ ਮੰਨ ਲਓ ਤੁਹਾਨੂੰ ਬਹੁਤ ਗਰਮੀ ਲੱਗ ਰਹੀ ਹੈ ਤਾਂ ਤੁਹਾਨੂੰ ਸੁਪਨੇ ਚ ਗਰਮੀ ਹੋ ਲੱਗ ਸਕਦੀ ਹੈ ਨਾ, ਮਤਲਬ ਇਹ ਉਹਦਾ ਮੰਨਣਾ ਸੀਗਾ। ਬਟ ਇਹ ਥੋੜਾ ਜਿਹਾ ਟਰੂ ਕਿਉਂਕਿ ਜਦੋਂ ਆਪਾਂ ਨੂੰ ਕਈ ਵਾਰ ਬੁਖਾਰ ਹੁੰਦਾ ਤਾਂ ਰਾਤ ਨੂੰ ਵੀ ਕਈ ਵਾਰ ਸਾਨੂੰ ਨਾ ਸੁਪਨਿਆਂ ਚ ਵੀ ਇੱਦਾਂ ਦੇ ਮਤਲਬ ਕਈ ਵਾਰ ਸੁਪਨੇ ਆ ਜਾਂਦੇ ਆ, ਤਾਂ ਥੋੜਾ ਜਿਹਾ ਮੈਡੀਕਲੀ ਵੀ ਇਹ ਥੋੜਾ ਬਹੁਤ ਇਹਦੇ ਵਿੱਚ ਹੈਗਾ ਕਿ ਸਾਨੂੰ ਜਿੱਦਾਂ ਦੀ ਸਾਡੀ ਬਾਡੀ ਫੀਲ ਕਰ ਰਹੀ ਹੁੰਦੀ ਆ ਉਹੀ ਸਾਡਾ ਫਿਰ ਮਾਇੰਡ ਉਸ ਤਰ੍ਹਾਂ ਰਹਿੰਦਾ। ਕਿਉਂਕਿ ਆਪਾਂ ਜਦੋਂ ਸਲੀਪ ਦੀ ਗੱਲ ਕੀਤੀ ਸੀ ਲਾਸਟ ਮੈਮਰੀ ਦੀ ਗੱਲ ਕੀਤੀ ਸੀ ਤਾਂ ਆਪਾਂ ਗੱਲ ਕਰੀ ਸੀ ਕਿ ਸਾਡਾ ਮਾਇੰਡ ਹਮੇਸ਼ਾ ਐਕਟਿਵ ਈਵਨ ਜ਼ਿਆਦਾ ਐਕਟਿਵ ਹੁੰਦਾ ਉਸ ਟਾਈਮ ਦੇ ਉੱਤੇ ਸਾਡਾ ਮਾਇੰਡ ਜਦੋਂ ਅਸੀਂ ਜਿਹੜੇ ਸੁਪਨੇ ਲੈ ਰਹੇ ਹੁੰਦੇ ਆ ਨਾਰਮਲ ਨਾਲੋਂ। ਹਾਲਾਂਕਿ ਨਾਰਮਲੀ ਸਾਨੂੰ ਲੱਗਦਾ ਕਿ ਅਸੀਂ ਜਦੋਂ ਸੁੱਤੇ ਹੁੰਦੇ ਤਾਂ ਸਾਡਾ ਮਾਇੰਡ ਵੀ ਪਹਿਲਾਂ ਇਹ ਮੰਨਦੇ ਸੀਗੇ ਸਾਇੰਸ ਨਿਊਰੋ ਸਾਇੰਸ ਜਿਹੜਾ ਪ੍ਰੋਪਰ ਹੁਣ ਜਿਹੜੀ ਡਿਵੈਲਪਮੈਂਟ ਹੋਈ ਹੈ ਉਸ ਤੋਂ ਪਹਿਲਾਂ ਸਾਇੰਸ ਚ ਵੀ ਇਹ ਮੰਨਦੇ ਸੀਗੇ ਕਿ ਸਾਡਾ ਮਾਇੰਡ ਪੂਰਾ ਸੌ ਜਾਂਦਾ ਉਸ ਟਾਈਮ ਬਿਲਕੁਲ ਐਕਟਿਵ ਨਹੀਂ ਹੁੰਦਾ। ਬਟ ਹੁਣ ਜਦੋਂ ਅਸੀਂ ਬ੍ਰੇਨ ਦੇਖ ਸਕਦੇ ਹਾਂ ਨਿਊਰੋਨ ਦੇਖ ਸਕਦੇ ਜਦੋਂ ਲੋਕ ਸੁੱਤੇ ਪਏ ਹੁੰਦੇ ਆ ਤਾਂ ਸਾਨੂੰ ਪਤਾ ਲੱਗਦਾ ਕਿ ਨਹੀਂ ਜਿਹੜਾ ਮਾਇੰਡ ਜਿਹੜਾ ਉਸ ਟਾਈਮ ਦੇ ਉੱਤੇ ਹੁੰਦਾ ਐਕਟਿਵ ਜਦੋਂ ਅਸੀਂ ਸਲੀਪ ਚ ਹੁੰਦੇ ਹਾਂ। ਕਾਫੀ ਸਾਰੀਆਂ ਚੀਜ਼ਾਂ ਹਜੇ ਵੀ ਅਸੀਂ ਇਹੀ ਮੰਨਦੇ ਹਾਂ ਕਿ ਜੋ ਇਹ ਕਹਿੰਦੇ ਸੀਗੇ ਮਤਲਬ ਜੋ ਜੋ ਕਿਉਂਕਿ ਬੇਸਿਕਲੀ ਅਸੀਂ ਜਦੋਂ ਹੁਣ ਮੈਂ ਨਿਊਰੋਸਾਇੰਸ ਵਾਲੀ ਅੱਗੇ ਆਪਾਂ ਗੱਲ ਕਰਾਂਗੇ ਤਾਂ ਸਾਨੂੰ ਪਤਾ ਚੱਲੂਗਾ ਕਿ ਹਾਂ ਬੇਸਿਕਲੀ ਇੱਦਾਂ ਹੁੰਦਾ ਕਿ ਜੋ ਸਾਡੇ ਇਮੋਸ਼ਨਸ ਹੁੰਦੇ ਆ ਜਾਂ ਜੋ ਸਾਡੇ ਅਨਕੋਨਸ਼ੀਅਸ ਮਾਇੰਡ 'ਚ ਚੀਜ਼ਾਂ ਪਈਆਂ ਹੁੰਦੀਆਂ ਉਹੀ ਸਾਨੂੰ ਜਿਹੜੀਆਂ ਦਿਖਦੀਆਂ ਹਨਾ ਸੁਪਨਿਆਂ 'ਚ। ਕਿਉਂਕਿ ਕਈ ਵਾਰ ਇੱਦਾਂ ਹੁੰਦਾ ਨਾ ਕਿ ਅਸੀਂ ਜੋ ਚੀਜ਼ ਸੋਚਦੇ ਰਹੇ ਹਾਂ ਜਾਂ ਕੋਈ ਕੰਮ ਕਰ ਰਹੇ ਹਾਂ ਦੋ ਚਾਰ ਦਿਨਾਂ ਤੋਂ ਉਹੀ ਸਾਨੂੰ ਸੁਪਨੇ 'ਚ ਆਉਂਦਾ ਰਹਿੰਦਾ ਹੈ ਹਨਾ, ਜਾਂ ਨੈਕਸਟ ਡੇ ਤੁਸੀਂ ਉੱਠ ਕੇ ਕੋਈ ਤੇ ਜਾਣਾ ਆ ਤੇ ਕਿਤੇ ਕੰਮ ਕਰਨਾ ਤਾਂ ਤੁਹਾਨੂੰ ਸੁਪਨਿਆਂ 'ਚ ਉਹੀ ਚੀਜ਼ਾਂ ਵਾਰ ਵਾਰ ਦਿਖਦੀਆਂ ਰਹਿੰਦੀਆਂ।
0: ਕਈ ਵਾਰ ਤੁਸੀਂ ਕਿਹੋ ਜਿਹੀ ਫਿਲਮ ਦੇਖੀ ਹੈ, ਕਿਹੋ ਜਿਹਾ ਤੁਸੀਂ ਕਿਹੋ ਜਿਹੇ ਲੋਕਾਂ ਨੂੰ ਮਿਲੇ ਹੋ, ਕੀ ਤੁਸੀਂ ਕੰਮ ਕੀਤਾ ਹੈ, ਜਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿਸੇ ਨਵੀਂ ਥਾਂ ਤੇ ਗਏ ਹੋ, ਤਾਂ ਉਹਦੇ ਬਾਰੇ ਵੀ ਤੁਹਾਨੂੰ ਆਉਣ ਲੱਗ ਪੈਂਦੇ ਹੈਗੇ ਨੇ। ਨਿਊਰੋਸਾਇੰਸ ਕੀ ਕਹਿੰਦੀ ਹੈ ਜਿਹਦੇ ਤੁਸੀਂ ਗੱਲ ਕਰ ਰਹੇ ਸੀ? ਆਪਾਂ ਮੈਂ ਕਹਿੰਦਾ ਵੀ ਬ੍ਰੇਕ ਤੋਂ ਪਹਿਲਾਂ ਇਹਦੇ 'ਤੇ ਹੀ ਗੱਲ ਕਰਦੇ ਚੱਲਦੇ ਹਾਂ। ਮਾਡਰਨ ਅਤੇ ਐਂਸ਼ੀਅੰਟ ਫਿਲੋਸਫੀ ਜਿਹੜੀ ਹੈਗੀ ਹੈ, ਸੋਰੀ ਫਿਲੋਸਫੀ ਛੱਡੋ, ਪਰ ਪਰਸਪੈਕਟਿਵ ਕੀ ਹੈਗਾ ਡ੍ਰੀਮਸ ਨੂੰ ਲੈ ਕੇ, ਸਾਇੰਸ ਕੀ ਕਹਿ ਰਹੀ ਹੈਗੀ, ਨਿਊਰੋਸਾਇੰਸ ਕੀ ਕਹਿ ਰਹੀ?
1: ਹਾਂਜੀ, ਨਿਊਰੋਸਾਇੰਸ ਦੀ ਮੈਂ ਗੱਲ ਕਰਦੀ ਹਾਂ। ਬਟ ਇੱਕ ਥੋੜਾ ਜਿਹਾ ਲੁਕਰੇਸ਼ੀਅਸ ਕਰਕੇ ਵੀ ਇੱਕ ਫਿਲੋਸਫਰ ਸੀਗਾ ਜਿਹੜਾ, ਉਹਨੇ ਵੀ ਸੁਪਨਿਆਂ ਦੀ ਗੱਲ ਕੀਤੀ ਤੇ ਉਹਦੇ ਅਕੋਰਡਿੰਗ ਇਹ ਸੀ ਕਿ ਇਹ ਡਿਪੈਂਡ ਕਰਦਾ ਕਿ ਤੁਸੀਂ ਕੀ ਮਤਲਬ ਤੁਸੀਂ ਕਿੱਦਾਂ ਦਾ ਕੰਮ ਕਰਦੇ ਆ। ਫੋਰ ਐਗਜ਼ਾਮਪਲ ਤੁਸੀਂ ਡਾਕਟਰ ਆ ਜਾਂ ਤੁਹਾਨੂੰ ਉਦਾਂ ਦੇ ਸੁਪਨੇ ਆਓਗੇ ਹਨਾ, ਤੁਸੀਂ ਪੇਂਟਰ ਆ ਤੁਹਾਨੂੰ ਉਦਾਂ ਦੇ ਸੁਪਨੇ ਵੀ ਆਓਗੇ, ਜਾਂ ਤੁਸੀਂ ਜਿਹੜਾ ਮਿਊਜ਼ੀਸ਼ੀਅਨ ਆ ਤੁਹਾਨੂੰ ਜਿਹੜਾ ਮਿਊਜ਼ਿਕ ਜ਼ਿਆਦਾ ਆਰਟ ਨਾਲ ਰਿਲੇਟਡ। ਈਵਨ ਇਹ ਵੀ ਦੇਖਿਆ ਗਿਆ ਹੁਣ ਤਾਂ ਡ੍ਰੀਮ ਚ ਕਿ ਡ੍ਰੀਮਸ ਜਿਹੜੇ ਸਾਨੂੰ ਕ੍ਰੀਏਟੀਵਿਟੀ ਇਨਹਾਂਸ ਕਰਨ ਚ ਵੀ ਹੈਲਪ ਕਰਦੇ, ਕਿਉਂਕਿ ਜਦੋਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਡ੍ਰੀਮਸ ਦੀ ਤਾਂ ਬਹੁਤ ਸਾਰੇ ਜਿਹੜੇ ਆ ਫੇਮਸ ਔਥਰ ਜਾਂ ਜਿਹੜੇ ਆ ਪੇਂਟਰਸ ਇੱਦਾਂ ਦੇ ਹੈਗੇ ਜਿਹੜੇ ਕਹਿੰਦੇ ਆ ਕਿ ਸਾਨੂੰ ਜੋ ਡ੍ਰੀਮਸ ਚ ਆਉਂਦਾ ਆ ਅਸੀਂ ਉਹੀ ਬਣਾਉਂਦੇ ਹਾਂ, ਮਤਲਬ ਮੂਵੀਜ਼ ਅਗਰ ਕੋਈ ਬਣਾਉਂਦੇ ਆ ਜਾਂ ਪੇਂਟ ਕਰਦੇ ਨਾ ਮੈਨੂੰ ਡ੍ਰੀਮ ਚ ਆਇਆ ਇਹ ਵਾਲੀ ਸਟੋਰੀ ਤਾਂ ਮੈਂ ਇਹੀ ਜਿਹੜੀ ਮੂਵੀ ਬਣਾ ਦਿੱਤੀ। ਤਾਂ ਉਹ ਵੀ ਚੀਜ਼ਾਂ ਜਿਹੜੀਆਂ ਆਪਾਂ ਨੂੰ ਜਿਹੜੀਆਂ ਸੇਮ ਜਿੱਦਾਂ ਮੈਂ ਕਿਹਾ ਕਿ ਐਕਸਪੀਰੀਅੰਸਿਸ ਜਿਹੜੇ ਹੁੰਦੇ ਆ ਸਾਡੇ ਜਾਂ ਸਾਡੀ ਮੈਮਰੀਜ਼ ਹੁੰਦੀਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਹਾਂਜੀ ਉਹ ਕਰਦੀਆਂ। ਤੇ ਨਿਊਰੋਸਾਇੰਸ ਵੀ ਜਿਹੜੀ ਆ ਪ੍ਰੀਟੀ ਮੱਚ ਇਹੀ ਚੀਜ਼ਾਂ ਕਹਿੰਦੀ ਆ ਅੱਜ ਜਦੋਂ ਅਸੀਂ ਕਰਦੇ ਹਾਂ। ਬਟ ਇਹ ਹੈਗਾ ਕਿ ਚਲੋ ਉਸ ਟਾਈਮ ਦੇ ਉੱਤੇ ਉਹ ਆਬਜ਼ਰਵੇਸ਼ਨ ਕਰਕੇ ਗੱਲ ਕਰਦੇ ਸੀ ਜਿਵੇਂ ਮੈਂ ਹਰ ਵਾਰ ਕਹਿੰਦੀ ਹਾਂ, ਬਟ ਹੁਣ ਸਾਡੇ ਕੋਲ ਜਿਹੜੇ ਆ ਬ੍ਰੇਨ ਸਕੈਨ ਕਰਨ ਦੇ ਲਈ ਇੰਸਟਰੂਮੈਂਟਸ ਹੈਗੇ ਆ ਤੋ ਨਿਊਰੋਸਾਇੰਸ ਦੇ ਅਕੋਰਡਿੰਗ ਜਿਹੜਾ ਆ ਸਾਡਾ ਜਿਹੜਾ ਡ੍ਰੀਮਸ ਜਿਹੜੇ ਆ ਪ੍ਰੋਡਿਊਸ ਹੁੰਦੇ ਆ ਰੈਮ ਸਲੀਪ, ਪਹਿਲਾਂ ਮੈਂ ਸਲੀਪ ਦੀ ਗੱਲ ਕਰ ਦਿੰਦੀ ਹਾਂ ਕਿ ਜਦੋਂ ਅਸੀਂ ਸੌਂਦੇ ਹਾਂ ਤਾਂ ਸਾਡੀ ਦੋ ਤਰ੍ਹਾਂ ਦੀ ਸਲੀਪ ਸਾਈਕਲ ਹੁੰਦੇ ਆ, ਇੱਕ ਰੈਮ ਸਲੀਪ ਇੱਕ ਨੋਨ ਰੈਮ ਸਲੀਪ। ਰੈਮ ਸਲੀਪ ਦਾ ਮਤਲਬ ਆ ਰੈਪਿਡ ਆਈ ਮੂਵਮੈਂਟ, ਕਈ ਵਾਰ ਆਪਾਂ ਦੇਖਦੇ ਹਾਂ ਕਿ ਜਦੋਂ ਕੋਈ ਬੰਦਾ ਸੁੱਤਾ ਹੁੰਦਾ ਤਾਂ ਉਹਦੀਆਂ ਅੱਖਾਂ ਮੂਵ ਕਰ ਰਹੀਆਂ ਹੁੰਦੀਆਂ ਹਨਾ, ਤੋ ਉਹ ਦੋ ਤਰ੍ਹਾਂ ਦੋ ਸਟੇਜਿਸ ਚ ਆਪਾਂ ਸਲੀਪ ਨੂੰ ਡਿਵਾਈਡ ਕਰ ਦਿੰਦੇ ਹਾਂ। ਇਹ ਇੱਕ ਮੂਵ ਇੱਕ ਸਟੇਜ ਜਦੋਂ ਤੁਹਾਡੀਆਂ ਅੱਖਾਂ ਮੂਵ ਕਰ ਰਹੀਆਂ ਹੁੰਦੀਆਂ ਸਲੀਪ ਦੇ ਦੌਰਾਨ, ਤੇ ਦੂਜੀ ਸਟੇਜ ਜਦੋਂ ਅੱਖਾਂ ਨਹੀਂ ਮੂਵ ਕਰ ਰਹੀਆਂ ਹੁੰਦੀਆਂ ਸਲੀਪ ਦੇ ਟਾਈਮ ਤੇ, ਹਨਾ।
0: ਉਦਾਂ ਹੀ ਕਹਿੰਦੇ ਰਹਿ ਗਏ ਤਾਂ ਗਹਿਰੀ ਨੀਂਦ ਦੇ ਸੁੱਤਾ, ਇਹ ਕੱਚੀ ਨੀਂਦ ਚ ਹੈ।
1: ਹਾਂਜੀ, ਜਿਹੜੀ ਰੈਮ ਸਲੀਪ ਹੁੰਦੀ ਹੈ ਜਦੋਂ ਜਿਸ ਟਾਈਮ ਤੁਹਾਡੀਆਂ ਅੱਖਾਂ ਮੂਵ, ਉਸ ਟਾਈਮ ਦੇ ਤੇ ਲਏ ਗਏ ਸੁਪਨੇ ਤੁਹਾਨੂੰ ਸਭ ਤੋਂ ਵੱਧ ਯਾਦ ਰਹਿੰਦੇ ਆ, ਇਸ ਲਈ ਸਾਨੂੰ ਸਵੇਰ ਦੇ ਸੁਪਨੇ ਜ਼ਿਆਦਾ ਯਾਦ ਰਹਿੰਦੇ ਆ ਕੰਪੈਰੇਟਿਵਲੀ ਰਾਤ ਦੇ ਜਿਹੜੇ ਪਹਿਲੀ ਰਾਤ ਦੇ ਪਹਿਲੇ ਟਾਈਮ ਦੇ ਤੁਸੀਂ ਸੁਪਨੇ ਦੇਖੇ ਹੋਗੇ, ਹਨਾ। ਹਾਂਜੀ, ਜਿਹੜੇ ਨੋਨ ਰੈਪਿਡ ਦੀ ਜਦੋਂ ਮੈਂ ਗੱਲ ਕਰਦੀ, ਜਦੋਂ ਨਹੀਂ ਆਪਣੀ ਸਲੀਪ ਇੰਨੀ ਡੂੰਘੀ ਹੁੰਦੀ, ਉਹਨੂੰ ਅਸੀਂ ਤਿੰਨ ਸਟੇਜਿਸ ਚ ਡਿਵਾਈਡ ਕਰ ਦਿੰਦੇ ਹਾਂ, N1, N2, and N3 ਕਹਿੰਦੇ ਆ ਉਹਨੂੰ, ਸਿਰਫ ਸੌਖਾ ਜਿਹਾ ਕਰਕੇ। N1 ਉਹ ਸਟੇਜ ਹੁੰਦੀ ਜਿਹੜੀ ਸਾਡੀ ਜਦੋਂ ਤੁਸੀਂ ਸੌਂਦੇ ਹਾਂ ਤਾਂ ਤੁਹਾਡੀ ਪਹਿਲੇ 5 ਮਿੰਟ ਦੀ ਜਿਹੜੀ ਸਲੀਪ ਹੁੰਦੀ ਆ, ਐਂਟਰੀ ਸਟੇਜ ਹੀ ਹੁੰਦੀ ਆ ਨਾ, ਜਦੋਂ ਤੁਸੀਂ ਪ੍ਰੋਪਰ ਦੂਜੀ ਬਾਹਰਲੀ ਦੁਨੀਆਂ ਤੋਂ ਅਲੱਗ ਵੀ ਨਹੀਂ ਹੋਏ ਹੁੰਦੇ, ਪ੍ਰੋਪਰ ਨੀਂਦ ਚ ਨਹੀਂ ਹੁੰਦੇ, ਤੇ ਕੁਛ ਮਿੰਟ ਹੀ ਰਹਿੰਦੀ ਆ ਮੋਸਟਲੀ, 5% ਜਿਹੜੀ ਆ ਟੋਟਲ ਸਲੀਪ ਟਾਈਮ ਤੁਹਾਡਾ ਹੀ ਲੈਂਦੀ ਆ। ਇਸ ਟਾਈਮ ਦੇ ਉੱਤੇ ਤੁਹਾਡੀ ਹਾਰਟ ਬੀਟ ਔਰ ਸਾਹ ਲੈਣਾ ਤੁਹਾਡਾ ਸਲੋ ਹੋਣਾ ਸ਼ੁਰੂ ਹੋ ਜਾਂਦਾ ਨਾ, ਮਸਲਸ ਰਿਲੈਕਸ ਹੋਣੀਆਂ ਸ਼ੁਰੂ ਹੋ ਜਾਂਦੀਆਂ, ਤੇ ਹੌਲੀ ਹੌਲੀ ਸਾਡਾ ਬ੍ਰੇਨ ਜਿਹੜਾ ਨੀਂਦ ਵੱਲ ਜਾਣਾ ਸ਼ੁਰੂ ਕਰ ਦਿੰਦਾ। ਤੇ ਫਿਰ ਦੂਜੀ ਜਿਹੜੀ ਸਲੀਪ ਹੈਗੀ ਉਹ 45% ਆਲਮੋਸਟ ਸਾਡਾ ਸਲੀਪ ਦਾ ਟਾਈਮ N2 ਸਲੀਪ ਜਿਹੜੀ ਕਵਰ ਕਰਦੀ ਹੈ। ਇਹਦੇ ਵਿੱਚ ਜਿਹੜੀ ਆ ਸਾਡੀ ਬ੍ਰੇਨ ਵੇਵਸ ਹੋਰ ਸਲੋ ਹੋ ਜਾਂਦੀ ਆ, ਮਤਲਬ ਬ੍ਰੇਨ ਸਾਡਾ ਐਕਟੀਵਿਟੀ ਜਿਹੜੀ ਆ ਉਹ ਸਲੋ ਹੋ ਜਾਂਦੀ ਆ, ਤੇ ਜਿਹੜੀ ਬਾਡੀ ਟੈਂਪਰੇਚਰ ਵੀ ਘਟਣ ਲੱਗ ਜਾਂਦਾ ਹੈ ਸਾਡੀ ਇਹਦਾ ਬਾਡੀ ਦਾ, ਤੇ ਹੌਲੀ ਹੌਲੀ ਅਸੀਂ ਜਿਹੜੀ ਆ ਬਾਹਰ ਦੀ ਜਿਹੜੇ ਆ ਸਾਡਾ ਜਿਹੜੀ ਇੱਕ ਅਵੇਅਰਨੈਸ ਵਾਲੀ ਦੁਨੀਆ ਹੈਗੀ ਉਹ ਤੋਂ ਅਸੀਂ ਡ੍ਰੀਮਸ ਵਾਲੀ ਦੁਨੀਆ ਵਿੱਚ ਜਿਹੜੀ ਜਾਣ ਲੱਗ ਜਾਂਦੇ ਹਨਾ। ਫਿਰ ਹਾਂਜੀ, ਲਾਸਟ ਜਿਹੜੀ ਇਹਦੀ ਸਟੇਜ ਆ ਗਈ ਡੀਪ ਰੈਸਟੋਰੇਟਿਵ ਸਲੀਪ, ਮਤਲਬ ਡੂੰਘੀ ਜਦੋਂ ਸਲੀਪ ਤੁਹਾਡੀ ਹੋ ਜਾਂਦੀ ਆ, ਇਹਨੂੰ ਅਸੀਂ ਸਲੋ ਵੇਵ ਸਲੀਪ ਵੀ ਕਹਿ ਦਿੰਦੇ ਹਾਂ, ਤੇ ਇਹਦੇ ਵਿੱਚ ਤੁਹਾਡੀ ਬਾਡੀ ਜਿਹੜੀ ਆ ਉਹਦੇ ਰਿਪੇਅਰ ਟਿਸ਼ੂ ਆਪਣੇ ਆਪ ਨੂੰ ਰਿਪੇਅਰ ਕਰਨਾ ਸ਼ੁਰੂ ਕਰ ਦਿੰਦੇ ਆ, ਤੁਹਾਡਾ ਇਮਿਊਨ ਸਿਸਟਮ ਸਟਰੋਂਗ ਹੋਣਾ ਸ਼ੁਰੂ, ਮਤਲਬ ਉਸ ਟਾਈਮ ਦੇ ਉੱਤੇ ਆਪਣੇ ਆਪ ਨੂੰ ਸਟਰੈਂਥ ਪ੍ਰੋਵਾਈਡ ਕਰਨਾ ਸ਼ੁਰੂ ਕਰ ਦਿੰਦਾ ਨਾ, ਤੇ ਤੁਹਾਡੀ ਕੁਛ ਮੈਮਰੀਜ਼ ਜਿਹੜੀਆਂ ਉਹ ਇਕੱਠੀਆਂ ਹੋਣ ਲੱਗ ਜਾਂਦੀਆਂ ਇਸ ਸੁਪਨੇ ਦੇ ਵਿੱਚ। ਔਰ ਇਹ ਉਹ ਸਟੇਜ ਹੁੰਦੀ ਆ, ਮਤਲਬ ਨੋਨ ਰੈਪਿਡ ਆਈ ਮੂਵਮੈਂਟ, ਜਦੋਂ ਤੁਹਾਡੀਆਂ ਅੱਖਾਂ ਨਹੀਂ ਮੂਵਮੈਂਟ, ਇਹਦੀ ਜਿਹੜੀ ਲਾਸਟ ਸਟੇਜ ਹੈ N3 ਇਹ ਉਹ ਵਾਲੀ ਸਟੇਜ ਆ, ਜਦੋਂ ਜੇ ਉਸ ਸਟੇਜ 'ਚ ਬੰਦਾ ਹੋਵੇ ਤਾਂ ਤੁਹਾਨੂੰ ਉਠਾਉਣਾ ਉਸ ਬੰਦੇ ਨੂੰ ਬਹੁਤ ਔਖਾ ਹੁੰਦਾ। ਸੋ ਮੰਨ ਲਓ ਤੁਸੀਂ ਕਿਸੇ ਬੰਦੇ ਨੂੰ ਉਠਾ ਰਹੇ ਹੋ ਔਰ ਉਹ ਨਹੀਂ ਉੱਠ ਰਿਹਾ, ਤਾਂ ਇਹਦਾ ਮਤਲਬ ਉਹ ਆਪਣੀ ਜਿਹੜੀ ਆ ਨੋਨ ਰੈਪਿਡ ਆਈ ਮੂਵਮੈਂਟ ਗਹਿਰੀ ਨੀਂਦ ਦੇ ਵਿੱਚ। ਹਾਂਜੀ, ਜਦੋਂ ਇਸ ਸਟੇਜ 'ਚ ਤੁਸੀਂ ਬੰਦੇ ਨੂੰ ਉਠਾ ਵੀ ਦਓਗੇ ਕਈ ਵਾਰ ਧੱਕਾ ਧੁੱਕਾ ਕਰਕੇ, ਤਾਂ ਉਹਨੂੰ ਉਸ ਟਾਈਮ ਬਹੁਤ ਕਨਫਿਊਜ਼ਨ ਹੈ, ਜੇ ਉੱਠੇਗਾ ਉਹਨੂੰ ਪਤਾ ਨਹੀਂ ਲੱਗਦਾ ਹਾਂਜੀ ਵੀ ਕੀ ਹੋ ਰਿਹਾ ਹਨਾ, ਤੇ ਕਨਫਿਊਜ਼ਨ ਹੋ ਜਾਂਦੀ ਆ, ਮੈਂਟਲੀ ਬੰਦਾ ਟਾਇਰਡ ਹੁੰਦਾ, ਸਮਝ ਨਹੀਂ ਆ ਰਿਹਾ ਵੀ ਕੀ ਹੋ ਰਿਹਾ। ਇਹਨੂੰ ਅਸੀਂ ਜਿਹੜੀ ਆ ਸਲੀਪ ਇਨਰਸ਼ੀਆ ਵੀ ਕਹਿ ਦਿੰਦੇ ਹਾਂ ਇਸ ਸਟੇਜ ਨੂੰ। ਤੇ ਇਹੀ ਉਹ ਸਟੇਜ ਹੁੰਦੀ ਆ ਜਿਹਦੇ ਚ ਸਾਨੂੰ ਜਿਹੜੀ ਆ ਕਿੱਧਰ, ਕਈ ਲੋਕ ਸਲੀਪ ਵਾਕਿੰਗ ਕਰਦੇ ਆ ਨਾ, ਸੁੱਤੇ ਸੁੱਤੇ ਚੱਲਣ ਲੱਗ ਜਾਂਦੇ ਆ, ਜਾਂ ਕਈ ਵਾਰ ਰਾਤ ਨੂੰ ਹਾਂਜੀ ਬੋਲਣ ਲੱਗ ਪੈਂਦੇ ਨੇ, ਡਰਾਉਣੇ ਸੁਪਨੇ ਆਉਂਦੇ ਆ ਜਿਹੜੇ ਲੋਕਾਂ ਨੂੰ ਹਨਾ, ਜਾਂ ਚੀਕਣ ਲੱਗ ਜਾਂਦੇ ਆ ਕਈ ਵਾਰ ਸੁੱਤੇ ਪਏ, ਉਹ ਜਿਹੜੀ ਸਾਰੀ ਇਹ ਲਾਸਟ ਜਿਹੜੀ ਤੁਹਾਡੀ ਡੀਪ ਸਲੀਪ ਜਿਹੜੀ ਹੋ ਜਾਂਦੀ ਆ N REM ਦੀ, ਉਹਦੇ ਚ ਹੁੰਦੇ ਆ। ਤੇ ਉਸ ਤੋਂ ਬਾਅਦ ਸਾਡੀ ਜਿਹੜੀ ਰੈਪਿਡ ਆਈ ਮੂਵਮੈਂਟ ਜਿਹੜੀ ਆ, ਇਹ ਇੱਕ 90 ਮਿੰਟ ਦਾ ਸਾਈਕਲ ਹੁੰਦਾ, ਜਿਹਦੇ ਚ ਮਤਲਬ ਤੁਹਾਡੀ ਨੋਨ ਰੈਪਿਡ ਤੋਂ ਸ਼ੁਰੂ ਹੋ ਕੇ ਰੈਪਿਡ ਤੱਕ ਤੁਸੀਂ ਪਹੁੰਚਣਾ ਹੈ। ਇੱਦਾਂ ਦੇ ਤੁਸੀਂ 5-6 ਸਾਈਕਲ ਕੰਪਲੀਟ ਕਰਦੇ ਆ ਅਸੀਂ ਆਪਣੀ ਨੀਂਦ ਦੇ ਵਿੱਚ ਹਨਾ। ਤੋ ਜਿਹੜਾ ਉਸ ਤੋਂ ਬਾਅਦ ਜਿਹੜਾ ਰੈਮ ਸਾਈਕਲ ਜਿਹਦੀ ਮੈਂ ਗੱਲ ਕੀਤੀ ਕਿ ਇਸ ਟਾਈਮ ਦੇ ਵਿੱਚ ਸਾਨੂੰ ਸੁਪਨੇ ਸਭ ਤੋਂ ਜ਼ਿਆਦਾ ਯਾਦ ਰਹਿੰਦੇ ਆ, ਇਹ ਜਦੋਂ ਜਦੋਂ ਸ਼ੁਰੂ ਹੁੰਦਾ ਪਹਿਲੇ ਸਾਈਕਲ 'ਚ ਹੁੰਦਾ, ਤੇ 5 ਮਿੰਟ ਦਾ ਹੁੰਦਾ ਹੈ ਰੈਮ ਜਿਹੜਾ ਜਿਹੜਾ ਰੈਪਿਡ ਆਈ ਮੂਵਮੈਂਟ। ਪਰ ਜਿੱਦਾਂ ਜਿੱਦਾਂ ਰਾਤ ਲੰਘਦੀ ਜਾਂਦੀ ਹੈ, ਇਹਦਾ 1 ਘੰਟੇ ਤੱਕ ਇਹਦੀ ਜਿਹੜੀ ਆ ਡਿਊਰੇਸ਼ਨ ਹੋ ਸਕਦੀ ਆ। ਤੇ ਇਸ ਟਾਈਮ ਦੇ ਉੱਤੇ ਜਿਹੜਾ ਆ ਕੀ ਹੁੰਦਾ ਕਿ ਸਾਡਾ ਜਿਹੜਾ, ਜਦੋਂ ਅਸੀਂ ਬ੍ਰੇਨ ਪਾਰਟਸ ਦੀ ਗੱਲ ਕੀਤੀ ਸੀ, ਤਾਂ ਸਾਡੇ ਬ੍ਰੇਨ ਦਾ ਐਮਿਗਡਲਾ ਇੱਕ ਪੋਰਸ਼ਨ ਹੁੰਦਾ ਹੈ ਜਿਹੜਾ ਇਮੋਸ਼ਨਲੀ ਜਿਹੜਾ ਰੈਗੂਲੇਸ਼ਨ ਕਰਦਾ ਇਮੋਸ਼ਨ ਦੀ, ਤੇ ਉਹ ਇਸ ਟਾਈਮ ਦੇ ਉੱਤੇ ਨੋਨ ਰੈਪਿਡ ਆਈ ਮੂਵਮੈਂਟ ਦੇ ਉੱਤੇ ਕੀ ਹੁੰਦਾ ਕਿ ਉਹ ਵਾਲਾ ਏਰੀਆ ਬਹੁਤ ਐਕਟਿਵ ਹੋ ਜਾਂਦਾ ਸਾਡਾ, ਇਸ ਲਈ ਸਾਨੂੰ ਜਿਹੜਾ ਉਸ ਟਾਈਮ ਦੇ ਉੱਤੇ ਜਿਹੜੇ ਲਏ ਸੁਪਨੇ ਜਿਹੜੇ ਯਾਦ ਰਹਿੰਦੇ ਆ। ਤੇ ਦੂਜੀ ਚੀਜ਼ ਸਾਨੂੰ ਇਹ ਵੀ ਸਾਰਾ, ਕਈ ਵਾਰ ਕਿਉਂਕਿ ਸਾਨੂੰ ਪਤਾ ਕਿ ਸੁਪਨੇ ਜਦੋਂ ਅਸੀਂ ਦੇਖਦੇ ਹਾਂ ਤੇ ਸਾਨੂੰ ਕੋਈ ਸੈਂਸ ਜੀ ਨਹੀਂ ਬਣਦੀ ਸੁਪਨਿਆਂ ਦੀ, ਹਨਾ ਵੀ ਕਈ ਵਾਰ ਪਤਾ ਨਹੀਂ ਕੀ ਹੁੰਦਾ ਰਹਿੰਦਾ, ਆਪਾਂ ਕਿਤੇ ਹੋਰ ਹੀ ਫਿਰ ਰਹੇ ਹੁੰਦੇ ਆ, ਕੋਈ ਮਤਲਬ ਕੋਈ ਐਨੀਮਲ ਬੋਲ ਰਿਹਾ ਹੁੰਦਾ, ਮਤਲਬ ਕੁਛ ਵੀ ਤਰ੍ਹਾਂ ਦਾ ਸੁਪਨਾ ਸਾਨੂੰ ਆ ਜਾਂਦਾ, ਜਿਹੜੀ ਸੋਚਦੇ ਕੋਈ ਸੈਂਸ ਨਹੀਂ ਬਣੀ, ਹਨਾ। ਹਾਂਜੀ, ਰੈਂਡਮ ਸੁਪਨਾ ਉਹ ਇਸ ਲਈ ਆਉਂਦਾ ਕਿਉਂਕਿ ਜਿਹੜਾ ਸਾਡੇ ਬ੍ਰੇਨ ਦਾ ਜਿਹੜਾ ਮੋਰਲਾ ਹਿੱਸਾ ਹੁੰਦਾ ਪ੍ਰੀ ਫਰੰਟਲ ਕੋਰਟੈਕਸ, ਉਹ ਉਸ ਟਾਈਮ ਦੇ ਉੱਤੇ ਇਨਐਕਟਿਵ ਹੋਇਆ ਹੁੰਦਾ ਆ, ਕਿ ਉਹੀ ਹਿੱਸਾ ਜਿਹੜਾ ਉਹ ਹੈ ਜਿਹੜਾ ਲੌਜਿਕ ਨੂੰ ਜਿਹੜਾ ਆ ਲੌਜਿਕ ਨੂੰ ਕੰਮ ਕਰਦਾ, ਮਤਲਬ ਲੌਜਿਕ ਉਹਦੇ ਬੇਸ ਤੇ ਹੀ ਕੰਮ ਕਰਦਾ ਅਗਰ ਤੁਹਾਡੇ ਜਿਹੜਾ ਪ੍ਰੀ ਫਰੰਟਲ ਕੋਰਟੈਕਸ ਹੈਗਾ ਤੇ ਕਿਉਂਕਿ ਉਹ ਇਨਐਕਟਿਵ ਹੋ ਜਾਂਦਾ, ਇਸ ਲਈ ਤੁਹਾਡਾ ਬ੍ਰੇਨ ਕੋਈ ਲੌਜਿਕ ਨਹੀਂ ਬਣਾ ਪਾਉਂਦਾ ਕਿਸੇ ਚੀਜ਼ ਦੀ, ਤੁਹਾਨੂੰ ਸਮਝ ਨਹੀਂ ਲੱਗਦਾ ਕਿ ਕੀ ਚੱਲੀ ਜਾ ਰਿਹਾ, ਇਲੌਜੀਕਲ ਜਿਹਾ ਜਿਹੜੇ ਸੁਪਨੇ ਸਾਨੂੰ ਜਿਹੜੇ ਆਉਂਦੇ ਰਹਿੰਦੇ ਆ। ਹੁਣ ਅਸੀਂ ਇਹ ਸੋਚਦੇ ਹਾਂ ਕਿ ਇਹਦਾ ਰੀਜ਼ਨ ਕੀ ਹੈ ਕਿ ਕਿਉਂ ਸੁਪਨੇ ਆਉਂਦੇ ਆ, ਜਦੋਂ ਅਸੀਂ ਨਿਊਰੋਸਾਇੰਸ 'ਚ ਗੱਲ ਕਰਦੇ ਹਾਂ ਤਾਂ ਦੋ ਮੇਨ ਜਿਹੜੀ ਅਸੀਂ ਤਿੰਨ ਮੇਨ ਜਿਹੜੀਆਂ ਚੀਜ਼ਾਂ ਕਹਿੰਦੇ ਹਾਂ ਕਿ ਇੱਕ ਅਸੀਂ ਕਹਿੰਦੇ ਹਾਂ ਕਿ ਮੈਮਰੀ ਸਾਡੀ ਕੰਸੋਲੀਡੇਟ ਹੋ ਰਹੀ ਆ, ਮਤਲਬ ਕਿ ਸਾਡੀ ਮੈਮਰੀ ਸਟਰੋਂਗ ਹੋ ਰਹੀ ਹੈ। ਜਦੋਂ ਅਸੀਂ ਮੈਮਰੀ ਵਾਲਾ ਪੋਡਕਾਸਟ ਕੀਤਾ ਸੀ ਤਾਂ ਅਸੀਂ ਗੱਲ ਕੀਤੀ ਸੀ ਨਾ ਕਿ ਕਿਵੇਂ ਸਾਡੀ ਮੈਮਰੀ ਜਿੰਨੀ ਜ਼ਿਆਦਾ ਉਹਨੂੰ ਨਿਊਰੋਨ ਨੂੰ ਸਟਰੈਂਥ ਮਿਲਦੀ ਹੈ ਉਨੀ ਜ਼ਿਆਦਾ ਸਾਡੀ ਮੈਮਰੀ ਸਟਰੋਂਗ ਹੁੰਦੀ ਆ। ਤੇ ਅਸੀਂ ਕਹਿੰਦੇ ਕਿ ਡ੍ਰੀਮਸ ਜਿਹੜਾ ਆ ਸਾਨੂੰ ਬ੍ਰੇਨ ਸਾਡੀ ਮੈਮਰੀਜ਼ ਨੂੰ ਪ੍ਰੋਸੈਸ ਤੇ ਸਟੋਰ ਕਰਨ 'ਚ ਹੈਲਪ ਕਰਦੇ ਆ, ਤੇ ਨਾਲ ਹੀ ਜਿਹੜੇ ਆ ਸਾਡੀ ਨਵੇਂ ਐਕਸਪੀਰੀਅੰਸ ਸਾਨੂੰ ਹੁੰਦੇ ਆ ਜਾਂ ਜੋ ਸਾਨੂੰ ਪਹਿਲਾਂ ਤੋਂ ਹੀ ਪਤਾ ਹੁੰਦਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਆਪਸ 'ਚ ਜਿਹੜਾ ਇਕੱਠਾ ਕਰਕੇ ਇੱਕ ਡ੍ਰੀਮ ਬਣ ਜਾਂਦਾ, ਮਤਲਬ ਇੱਕ ਪਜ਼ਲ ਪੀਸਿਸ ਜਿਹਾ ਤੁਸੀਂ ਰੱਖ ਸਕਦੇ ਆ ਕਿ ਅਲੱਗ ਅਲੱਗ ਤੁਹਾਡੇ ਬ੍ਰੇਨ ਦੇ ਕੌਨਸ਼ੀਅਸ ਅਨਕੌਨਸ਼ੀਅਸ ਮਾਇੰਡ 'ਚ ਅਨਕੌਨਸ਼ੀਅਸ ਮਾਇੰਡ 'ਚ ਜਿਹੜੇ ਪਏ ਆ ਉਹ ਤੁਹਾਡੇ ਕੌਨਸ਼ੀਅਸ ਮਾਇੰਡ 'ਚ ਆਉਂਦੇ ਆ ਤਾਂ ਤੁਹਾਨੂੰ ਡ੍ਰੀਮ ਜਿਹੜੇ ਆਉਣੇ ਸ਼ੁਰੂ ਹੋ ਜਾਂਦੇ ਆ ਨਾ। ਤੇ ਇਹ ਜਿਹੜੀ ਸਟੇਜ ਹੁੰਦੀ ਆ ਮੋਸਟਲੀ ਅਗੇਨ ਜਿਹੜੀ ਆ ਰੈਮ ਸਲੀਪ ਦੇ ਵਿੱਚ ਜ਼ਿਆਦਾ ਐਕਟਿਵ ਹੁੰਦੀ ਆ। ਤੇ ਦੂਜਾ ਜਿਹੜਾ ਹੈਗਾ ਸੀ ਇਹ ਮੰਨਦੇ ਆ ਕਿ ਇਮੋਸ਼ਨਲ ਰੈਗੂਲੇਟ ਜਿਹੜਾ ਰੈਗੂਲੇਸ਼ਨ ਕਰਦਾ ਕਿ ਜੋ ਸਾਡੇ ਇਮੋਸ਼ਨਲ ਐਕਸਪੀਰੀਅੰਸ ਆ, ਕੋਈ ਸਾਡੀ ਲਾਈਫ ਚ ਕੋਈ ਐਕਸਪੀਰੀਅੰਸ ਵਧੀਆ ਐਕਸਪੀਰੀਅੰਸ ਸੀ ਜਿਹਨੂੰ ਅਸੀਂ ਯਾਦ ਕਰਨਾ ਚਾਹੁੰਦੇ ਹਾਂ, ਔਰ ਕਿਉਂਕਿ ਉਹ ਸਾਡੀ ਮੈਮਰੀ ਚ ਹੈਗਾ ਤਾਂ ਸਾਨੂੰ ਉਹ ਵੀ ਡ੍ਰੀਮਸ ਜਿਹੜਾ ਸ਼ੋ ਹੋ ਸਕਦਾ ਹਨਾ। ਔਰ ਜ਼ਰੂਰੀ ਨਹੀਂ ਹੈ ਕਿ ਡ੍ਰੀਮ ਚ ਜਿਹੜਾ ਤੁਹਾਨੂੰ ਕਰੈਕਟਰ ਜਿਹੜਾ ਸ਼ੋ ਹੋਇਆ, ਤੁਹਾਨੂੰ ਕੋਈ ਬੰਦਾ ਤੁਸੀਂ ਦੇਖਿਆ ਜਿਹੜਾ ਜਿਹਨੂੰ ਤੁਸੀਂ ਜਾਣਦੇ ਹੋ, ਜ਼ਰੂਰੀ ਨਹੀਂ ਹੈ ਕਿ ਉਹ ਡ੍ਰੀਮ ਉਸੇ ਬੰਦੇ ਨੂੰ ਹੀ ਰੈਫਰ ਕਰ ਰਿਹਾ। ਹੋ ਸਕਦਾ ਤੁਹਾਡਾ ਡ੍ਰੀਮ ਜਿਹੜਾ ਕੋਈ ਵੀ, ਕਿਉਂਕਿ ਤੁਸੀਂ ਬੰਦੇ ਨੂੰ ਜਾਣਦੇ ਹੋ, ਤੁਹਾਡੀ ਮੈਮਰੀ 'ਚ ਕਿਤੇ ਪਿਆ ਹੈਗਾ ਤਾਂ ਤੁਹਾਡੇ ਸੁਪਨੇ 'ਚ ਵੀ ਆ ਗਿਆ ਹਨਾ। ਤੋ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ। ਤੇ ਇੱਕ ਜਿਹੜੀ ਜਿੱਦਾਂ ਕ੍ਰੀਏਟੀਵਿਟੀ ਦੀ ਮੈਂ ਗੱਲ ਕੀਤੀ ਆ, ਪ੍ਰੋਬਲਮ ਸੋਲਵਿੰਗ ਦੀ ਜਿਹੜੀ ਆ ਗੱਲ ਕੀਤੀ ਆ ਕਿ ਡ੍ਰੀਮਸ ਜਿਹੜੇ ਆ ਉਹ ਪ੍ਰੋਬਲਮ ਸੋਲਵ ਕਰਨ 'ਚ ਹੈਲਪ ਕਰਦੇ ਆ। ਔਰ ਇਹਦਾ ਰੀਜ਼ਨ ਇਹ ਹੋ ਸਕਦਾ ਕਿਉਂਕਿ ਜਦੋਂ ਅਸੀਂ ਸੁੱਤੇ ਹੁੰਦੇ ਹਾਂ ਤਾਂ ਸਾਨੂੰ ਜਿੱਦਾਂ ਪਹਿਲੇ ਕਿਹਾ ਕਿ ਹੋਰ ਕਿਸੇ ਚੀਜ਼ ਦੇ ਸਾਨੂੰ ਜਿਹੜੀ ਕੋਈ ਸੈਂਸ ਨਹੀਂ ਹੁੰਦੀ ਹੈ ਨਾ, ਆਪਾਂ ਸੁੱਤੇ ਪਏ ਹੁੰਦੇ ਹਾਂ, ਤਾਂ ਉਸ ਟਾਈਮ ਦੇ ਉੱਤੇ ਹੋ ਸਕਦਾ ਕਿ ਸਾਡਾ ਬ੍ਰੇਨ ਨੇ ਜਿਹੜੀ ਇਨਫੋਰਮੇਸ਼ਨ ਅਕਵਾਇਰ ਕੀਤੀ ਹੈਗੀ ਉਹਨੂੰ ਅਸੀਂ ਪ੍ਰੋਸੈਸ ਜਦੋਂ ਕਰ ਰਹੇ ਹਾਂ ਤਾਂ ਆਪਣੇ ਆਪ ਇੱਕ ਸੈਂਸ ਜੀ ਬਣਾਉਣ ਲੱਗ ਜਾਂਦੀ ਹੈ ਨਾ। ਇਸ ਲਈ ਕਈ ਵਾਰ ਕਈ ਲੋਕ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਕਈ ਲੋਕ ਕਹਿੰਦੇ ਕਿ ਅਸੀਂ ਮੂਵੀਜ਼ ਜਦੋਂ ਬਣਾਈਆਂ ਤਾਂ ਸਾਨੂੰ ਤਾਂ ਬਣਾਈ ਜਦੋਂ ਮੈਨੂੰ ਸੁਪਨਾ ਆਇਆ ਹਨਾ। ਕਈ ਵਾਰ ਸਾਨੂੰ ਇਹ ਹੁੰਦਾ ਕਿ ਅਸੀਂ ਇਗਜ਼ਾਮ ਆ ਸਾਡਾ ਨੈਕਸਟ ਡੇ ਤੇ ਅਸੀਂ ਪੜ੍ਹ ਰਹੇ ਹਾਂ ਕੋਈ ਚੀਜ਼, ਸਾਨੂੰ ਇਕੁਏਸ਼ਨ ਸੋਲਵ ਨਹੀਂ ਹੋ ਰਹੀ ਹਨਾ, ਸੁਪਨੇ 'ਚ ਆਪਾਂ ਉਹ ਚੀਜ਼ ਦੇਖਦੇ ਹਾਂ ਤੇ ਸਾਨੂੰ ਸੋਲਵ ਹੋ ਜਾਂਦੀ ਹੈ ਉਹ ਚੀਜ਼। ਸੋ ਇਸੇ ਲਈ ਹੁੰਦੀ ਹੈ ਕਿਉਂਕਿ ਆਪਣਾ ਮਾਇੰਡ ਜਿਹੜਾ ਉਸ ਟਾਈਮ ਦੇ ਉੱਤੇ ਜਿਹੜਾ, ਕਿਉਂਕਿ ਜਦੋਂ ਬਿਲੀਅਨ ਟ੍ਰਿਲੀਅਨ ਨਿਊਰੋਨ ਕੰਮ ਕਰੂਗੇ ਤਾਂ ਕੁਛ ਨਾ ਕੁਛ ਤਾਂ ਜਿਹੜਾ ਕਰੂਗੇ ਹੀ ਹਨਾ,
0: ਕੋਈ ਤਾਂ ਨਿਕਲ ਕੇ ਆਊਗਾ ਹੀ ਬਾਹਰ। ਬਿਲਕੁਲ, ਬਹੁਤ ਵਧੀਆ ਗੱਲ। ਇਹਦੇ ਤੇ ਮੈਂ ਕਹਿੰਦਾ ਇੱਕ ਆਪਾਂ ਪਹਿਲਾਂ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਹਾਲੇ ਇਸ ਵਿਸ਼ੇ ਦੇ ਉੱਤੇ ਬਹੁਤ ਸਾਰੇ ਸਵਾਲ ਹੋਰ ਮੇਰੇ ਬਾਕੀ ਹੈਗੇ ਨੇ ਤੇ ਤੁਹਾਡੇ ਜਵਾਬ ਵੀ ਬਕਾਇਦਾ ਉਹਨਾਂ ਦੇ ਉੱਤੇ ਹੋਣਗੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆ ਕੇ ਗੱਲਬਾਤ ਕਰਦੇ ਹਾਂ। ਪ੍ਰੋਗਰਾਮ ਡੀਪ ਟਾਕ ਸ਼ੋਅ ਇਸ ਵਕਤ ਤੁਸੀਂ ਸੁਣ ਰਹੇ ਹੈਗੇ ਹੋ। ਆਪਣੀ ਫੀਡਬੈਕ ਨਾਲ ਦੀ ਨਾਲ ਭੇਜਦੇ ਰਿਹਾ ਕਰੋ 0472464 ਜਾਂ facebook.com/ਹਾਂਜੀ ਸਿਡਨੀ ਦੇ ਉੱਤੇ।

0: now the ultimate power in the universe.
1: Radio Haji 1674.
2: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
6: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
7: ਉਹ ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ,
6: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸ ਤੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ।
0: This station is now the ultimate power in the universe.
1: Radio Haji 1674.
8: ਜੈਨੂ ਵਾਪਸ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਡੀਪ ਟਾਕ ਸ਼ੋਅ ਚੱਲ ਰਿਹਾ ਹੈਗਾ, ਔਰ ਨਾਲ ਸਾਡੇ ਡਾਕਟਰ ਸੰਦੀਪ ਕੌਰ ਜੀ ਮੌਜੂਦ ਨੇ, ਔਰ ਫੋਨ ਲਾਈਨ ਦੇ ਉੱਤੇ ਅੱਜ ਪ੍ਰੋਗਰਾਮ ਦੇ ਵਿੱਚ ਗੱਲ ਸੁਪਨਿਆਂ ਦੀ ਕਰ ਰਹੀ ਹੈ। ਜੇ ਤੁਸੀਂ ਪ੍ਰੋਗਰਾਮ ਦਾ ਪਿਛਲਾ ਹਿੱਸਾ ਮਿਸ ਕਰ ਗਏ ਹੋ, ਹੁਣੇ ਤੋਂ ਸੁਣਨ ਲੱਗੇ ਹੋ, ਘਬਰਾਇਓ ਨਾ। ਇਸ ਸ਼ੋਅ ਦੇ ਪੋਡਕਾਸਟ ਬਕਾਇਦਾ ਸਾਡੀ ਮੋਬਾਈਲ ਐਪ ਦੇ ਉੱਤੇ ਮੌਜੂਦ ਹੈਗੇ ਨੇ। ਹਾਂ, ਉਹ ਥੋੜ੍ਹੇ ਚਿਰ ਬਾਅਦ ਆਉਂਦੇ ਨੇ, ਸੋ ਇਹਦੀ ਇੱਕ ਐਡਵਾਂਟੇਜ ਰਹਿੰਦੀ ਹੈ ਕਿ ਜੇ ਤੁਸੀਂ ਲਾਈਵ ਸੁਣਦੇ ਹੋ ਇਸ ਸ਼ੋਅ ਨੂੰ ਤਾਂ ਫਾਇਦਾ ਰਹਿ ਜਾਂਦਾ, ਅਤੇ ਲਾਈਵ ਆਪਣੀ ਫੀਡਬੈਕ ਵੀ ਭੇਜ ਦਿਆ ਕਰੋ। ਹਾਂ, ਜੇ ਲੇਟ ਗਾਏ ਵਗਾਏ ਸੁਣਦੇ ਹੈਗੇ ਹੋ, ਕਈ ਕਈ ਵਾਰ ਦੋ ਦੋ ਹਫ਼ਤਾ ਜਾਂ ਤਿੰਨ ਤਿੰਨ ਹਫ਼ਤੇ ਦਾ ਸਾਡਾ ਜਿਹੜਾ ਗੈਪ ਚੱਲਦਾ ਹੈਗਾ, ਪਰ ਤੁਹਾਡੇ ਤੱਕ ਸਾਰੇ ਐਪੀਸੋਡ ਜਿਹੜੇ ਨੇ ਉਹ ਵਾਅਦਾ ਹੈਗਾ ਉਹਦੇ 'ਚ ਪਏ ਹੋਣਗੇ, ਪਿਛਲੇ ਵੀ ਜਾ ਕੇ ਚਾਹੇ ਤੁਸੀਂ ਸੁਣ ਸਕਦੇ ਹੋ। ਸੰਦੀਪ ਜੀ, ਵੈਲਕਮ ਬੈਕ। ਅਤੇ ਮੈਂ ਕਹਿੰਦਾ ਕਿ ਜਿਹੜੀ ਆਪਣਾ ਅੱਗੇ ਮੇਰੇ ਕੋਲ ਹੋਰ ਦੋ ਤਿੰਨ ਕੁਸ਼ਚਨ ਹੈਗੇ ਨੇ, ਅਤੇ ਉਹ ਸਾਰੇ ਥੋੜ੍ਹੇ ਜਿਹੇ ਉਹ ਇਹੋ ਜਿਹੇ ਨੇ ਕਿ ਆਪਣੇ ਐਕਸਪੀਰੀਅੰਸ ਦੇ ਵਿੱਚੋਂ ਹੈਗੇ ਨੇ। ਜੇ ਤੁਹਾਨੂੰ ਲੱਗਦਾ ਹੈ ਕਿ ਪਹਿਲਾਂ ਪਿਛਲਾ ਕੁਛ ਕੋਈ ਕਮੀ ਪੇਸ਼ੀ ਰਹਿ ਗਈ, ਨਹੀਂ ਤਾਂ ਫਿਰ ਮੈਂ ਅਗਲਾ ਕੁਸ਼ਚਨ ਦੱਸਦਾ।
9: ਹਾਂਜੀ ਹਾਂਜੀ, ਜਿਵੇਂ ਅਸੀਂ ਗੱਲ ਕਰ ਰਹੇ ਸੀ ਆਪਾਂ ਇਹਦੀ ਡ੍ਰੀਮਸ ਦੀ ਕਿ ਕਿਉਂ ਹੁੰਦੇ ਆ, ਹਨਾ, ਇਹਦੇ ਚ ਮੈਂ ਗੱਲ ਕਰੀਏ ਕਿ ਇਮੋਸ਼ਨਲ ਰੈਗੂਲੇਸ਼ਨ ਹੁੰਦੇ, ਤੇ ਇਹਦੇ ਰਿਲੇਟਡ ਸਾਡੇ ਕੋਲ ਕੁਛ ਰਿਸਰਚ ਵੀ ਹੋਈ ਆ, ਮਤਲਬ ਚੱਲਦੀਆਂ ਰਹਿੰਦੀਆਂ ਰਿਸਰਚ, ਹਨਾ, ਕਿਉਂਕਿ ਡ੍ਰੀਮਸ ਜਦ ਅਸੀਂ ਡ੍ਰੀਮਸ ਦੀ ਗੱਲ ਕਰਦੇ ਬਹੁਤ ਫੈਸੀਨੇਟਿੰਗ ਜਿਹਾ ਇੱਕ ਕੋਨਸੈਪਟ ਆ, ਹਨਾ, ਕਿ ਤੁਸੀਂ ਡ੍ਰੀਮਸ ਦੀ ਸੈਂਸ ਬਣਾਉਣੀ ਆ ਕਿ ਕੀ ਹੋ ਰਿਹਾ ਸਾਡੇ ਡ੍ਰੀਮ ਦੇ ਵਿੱਚ, ਤਾਂ ਇਹਦੇ ਨਾਲ ਰਿਲੇਟਡ ਰਿਸਰਚ ਵੀ ਚੱਲਦੀ ਰਹਿੰਦੀ ਆ, ਹਨਾ, ਤੇ ਇੱਕ 2024 ਦੇ ਵਿੱਚ ਸਟੱਡੀ ਹੋਈ ਸੀਗੀ ਜਿਹਦੇ ਚ ਜਿਹੜੇ ਸਾਇੰਟਿਸਟ ਸੀਗੇ ਉਹਨਾਂ ਨੇ ਕੁਛ ਲੋਕਾਂ ਨੂੰ ਜਿਹੜਾ ਇੱਕ ਰਾਤ ਲਈ ਅਬਜ਼ਰਵ ਕੀਤਾ ਕਿ ਉਹਨਾਂ ਦੀ ਡ੍ਰੀਮਸ ਜਿਹੜੇ ਉਹਨਾਂ ਦੇ ਇਮੋਸ਼ਨਸ ਨੂੰ ਕਿਵੇਂ ਇਫੈਕਟ ਕਰਦੇ, ਜਾਂ ਉਹਨਾਂ ਦੀ ਮੈਮਰੀਜ਼ ਨੂੰ ਕਿਵੇਂ ਇਫੈਕਟ ਕਰਦੇ, ਹਨਾ, ਤੇ ਨੈਕਸਟ ਜੇ ਦੇ ਜਦੋਂ ਉਹਨਾਂ ਨੇ ਉਹਨਾਂ ਨੂੰ ਡ੍ਰੀਮਸ ਬਾਰੇ ਪੁੱਛਿਆ ਤਾਂ ਜਿਹੜੇ ਲੋਕਾਂ ਨੂੰ ਜਿਹੜੇ ਸੁਪਨੇ ਉਹਨਾਂ ਦੇ ਯਾਦ ਸੀਗੇ, ਜਦੋਂ ਉਹਨਾਂ ਨੂੰ ਨੈਗੇਟਿਵ ਕੁਛ ਏਦਾਂ ਦੀ ਫੋਟੋਜ਼ ਦਿਖਾਈ ਗਈਆਂ ਜਿਹੜੀ ਨੈਗੇਟਿਵ ਜਿਹੜੀਆਂ ਫੋਟੋ ਸੀ, ਮਤਲਬ ਜਿਹੜੀ ਸਾਨੂੰ ਹਿਊਮਨ ਮਾਇੰਡ ਨੂੰ ਇੰਪੈਕਟ ਕਰ ਸਕਦੀਆਂ, ਹਨਾ, ਤਾਂ ਉਹਨਾਂ ਨੇ ਜਿਹੜਾ ਉਹਦੀ ਰਿਐਕਸ਼ਨ ਇੰਨੀ ਜਿਹੜੀ ਸਟਰੋਂਗ ਨਹੀਂ ਦਿੱਤੀ। ਜਿਵੇਂ ਮੰਨ ਲਓ ਸਾਡੇ ਮੂਹਰੇ ਕੋਈ ਏਦਾਂ ਦੀ ਫੋਟੋ ਹੋਵੇ, ਅਸੀਂ ਬਹੁਤ ਹੋਰ ਤਰ੍ਹਾਂ ਬਿਹੇਵ ਕਰਦੇ ਨਾ ਕੀ ਹੋ ਰਿਹਾ, ਡਰ ਜਾਂਦੇ ਹਾਂ ਕੋਈ ਚੀਜ਼ ਏਦਾਂ ਨਹੀਂ ਦੇਖ ਕੇ, ਕੋਈ ਵਾਇਲੈਂਸ ਦੀ ਫੋਟੋ ਦੇਖ ਕੇ, ਹਨਾ, ਤੇ ਉਹਨਾਂ ਨੇ ਕੋਈ ਏਡੀ ਖਾਸ ਰਿਐਕਸ਼ਨ ਨਹੀਂ ਦਿੱਤੀ ਜਿਹੜੇ ਲੋਕਾਂ ਨੂੰ ਆਪਣੇ ਸੁਪਨੇ ਜਿਹੜੇ ਯਾਦ ਸੀਗੇ। ਤੇ ਇੱਕ ਹੋਰ ਇੰਟਰਸਟਿੰਗ ਚੀਜ਼ ਸੀ ਕਿ ਜਿਵੇਂ ਲੋਕਾਂ ਦੇ ਸੁਪਨੇ ਜਿੰਨੇ ਪੋਜ਼ਿਟਿਵ ਸੀਗੇ, ਉਹਨਾਂ ਦਾ ਜਿਹੜਾ ਇਮੋਸ਼ਨਲੀ ਵੀ ਉਨੇ ਹੀ ਜਿਹੜੇ ਪੋਜ਼ਿਟਿਵ ਉਹ ਸੀਗੇ, ਮਤਲਬ ਉਨਾ ਹੀ ਉਹ ਰਿਐਕਟ ਕਰ ਰਹੇ ਸੀ ਜਦੋਂ ਉਹਨਾਂ ਨੂੰ ਏਦਾਂ ਦੀਆਂ ਫੋਟੋ ਦਿਖਾ ਰਹੇ ਸੀਗੇ, ਹਨਾ। ਤੇ ਇਹਦਾ ਰੀਜ਼ਨ ਜਿਹੜਾ ਇੱਕ ਉਹਨਾਂ ਨੇ ਦਿੱਤਾ ਕਿ ਹੋ ਸਕਦਾ ਕਿ ਜਦੋਂ ਰੈਮ ਸਲੀਪ ਦੇ ਵਿੱਚ ਜਿਹੜਾ ਬ੍ਰੇਨ ਦੇ ਵਿੱਚ ਇੱਕ ਨੋਰ ਐਡਰੇਨਲਿਨ ਨਾਂ ਦਾ ਇੱਕ ਕੈਮੀਕਲ ਹੁੰਦਾ, ਉਹਦਾ ਲੈਵਲ ਘੱਟ ਜਾਂਦਾ, ਉਹ ਵਾਲਾ ਲੈਵਲ ਜਿਹੜਾ ਜਿਹੜਾ ਕੈਮੀਕਲ ਹੁੰਦਾ ਉਹ ਸਾਡੇ ਐਂਗਜ਼ਾਇਟੀ ਤੇ ਸਟ੍ਰੈਸ ਨੂੰ ਜਿਹੜਾ ਵਧਾਉਂਦਾ ਆ, ਤੇ ਕਿਉਂਕਿ ਉਹਦਾ ਜਦੋਂ ਲੈਵਲ ਘੱਟ ਜਾਂਦਾ ਤਾਂ ਸਾਡਾ ਬ੍ਰੇਨ ਜਿਹੜਾ ਆ ਪੁਰਾਣੀਆਂ ਜਿਹੜੀਆਂ ਮੈਮਰੀਜ਼ ਜਿਹੜੀਆਂ ਸਾਡੀਆਂ ਜਿਹੜੀਆਂ ਦੁਖੀ ਮੈਮਰੀਜ਼ ਹੁੰਦੀਆਂ ਨਾ ਦੁੱਖ ਵਾਲੀਆਂ, ਉਹਨਾਂ ਨੂੰ ਜਿਹੜਾ ਆ ਉਹ ਭੁਲਾਉਣ ਚ ਹੈਲਪ ਕਰਦਾ ਕਿਉਂਕਿ ਉਹਦਾ ਲੈਵਲ ਘੱਟ ਗਿਆ, ਕਿਉਂਕਿ ਓਬਵੀਅਸਲੀ ਜਦੋਂ ਕਿਸੇ ਕੈਮੀਕਲ ਜਿਹੜੀ ਚੀਜ਼ ਇਨਹਾਂਸ ਹੀ ਕਰ ਰਹੀ ਆ ਸਟ੍ਰੈਸ ਨੂੰ ਜਾਂ ਐਂਗਜ਼ਾਇਟੀ ਨੂੰ, ਜਦੋਂ ਉਹਦਾ ਹੀ ਲੈਵਲ ਘੱਟ ਗਿਆ ਤਾਂ ਉਹਦੇ ਨਾਲ ਜਿਹੜਾ ਸਾਨੂੰ ਉਹਦੇ ਲਈ ਸਾਡੀ ਰਿਐਕਸ਼ਨ ਵੀ ਘੱਟ ਜਾਂਦੀ ਆ ਫਿਰ, ਹਨਾ?
8: ਰਾਈਟ।
9: ਤੇ ਇਹ ਜਿਹੜੀਆਂ ਮੈਮਰੀਜ਼ ਇੱਦਾਂ ਰਿਲੇਟ ਕੀਤੀਆਂ ਉਹਨਾਂ ਨੇ ਦੇਖਿਆ ਕਿ ਇੰਪੈਕਟ ਪੈਂਦਾ ਹੈ ਕਿ ਤੁਸੀਂ ਕਿੱਦਾਂ ਦੇ ਸੁਪਨੇ ਦੇਖਦੇ ਹੋ ਉਹਨਾਂ ਦਾ ਤੁਹਾਡੇ ਇਮੋਸ਼ਨਲ ਬੈਲੈਂਸ ਦੇ ਉੱਤੇ, ਹਨਾ? ਤੇ ਫਿਰ ਇੱਕ ਹੋਰ ਰਿਸਰਚ ਹੋਈ ਜਿਹਦੇ ਚ ਉਹਨਾਂ ਨੇ ਦੇਖਿਆ ਕਿ ਸਾਡਾ ਬ੍ਰੇਨ ਜਿਹੜੀਆਂ ਰੀਸੈਂਟ ਮੈਮਰੀਜ਼ ਨੂੰ ਰੀਐਕਟੀਵੇਟ ਕਰ ਦਿੰਦਾ ਹੈ, ਜਿਹਦੇ ਨਾਲ ਸਾਡੇ ਜਿਹੜੇ ਡ੍ਰੀਮਸ ਜਿਹੜਾ ਜੋ ਅਸੀਂ ਡ੍ਰੀਮਸ ਦੇਖਦੇ ਹਾਂ, ਜੋ ਵੀ ਕੰਟੈਂਟ ਦੇਖਦੇ ਹਾਂ, ਲੋਕ ਦੇਖਦੇ ਹਾਂ, ਇਮੇਜਸ ਦੇਖਦੇ ਹਾਂ, ਹਨਾ, ਕਈ ਵਾਰ ਆਪਾਂ ਕਿਤੇ ਹੋਰ ਹੀ ਜਗ੍ਹਾ ਤੇ ਘੁੰਮ ਰਹੇ ਹੁੰਦੇ ਹਾਂ, ਤੇ ਉਹ ਸਾਰੇ ਜਿੰਨਾ ਵੀ ਸਾਡੀਆਂ ਰੀਸੈਂਟ ਮੈਮਰੀਜ਼ ਆ, ਕਿਤੇ ਮੰਨ ਲਓ ਕਿਸੇ ਨਵੀਂ ਜਗ੍ਹਾ ਤੇ ਆਪਾਂ ਜਾ ਕੇ ਆਏ ਹਾਂ, ਥੋੜੇ ਦਿਨਾਂ ਬਾਅਦ ਸਾਨੂੰ ਉਹਦਾ ਸੁਪਨਾ ਆ ਜਾਂਦਾ, ਹਨਾ? ਸੋ ਸਾਰੀਆਂ ਚੀਜ਼ਾਂ ਜਿਹੜੀਆਂ ਬ੍ਰੇਨ ਆਪਣੇ ਆਪ ਨੂੰ ਜਿਹੜਾ ਰੀਐਕਟੀਵੇਟ ਉਹਨਾਂ ਮੈਮਰੀਜ਼ ਨੂੰ ਕਰਦਾ ਰਹਿੰਦਾ ਹੈ। ਸੋ ਇਹ ਸਾਡੇ ਜਿਹੜੇ ਇਮੋਸ਼ਨਲ ਸਿਗਨੀਫੀਕੈਂਟ ਐਕਸਪੀਰੀਅੰਸਿਸ ਨੂੰ ਤੇ ਜਿੰਨੇ ਵੀ ਸਾਡੇ ਕਈ ਵਾਰ ਸਾਡਾ ਔਨਗੋਇੰਗ ਕੰਸਰਨ ਹੈ, ਮੰਨ ਲਓ ਤੁਹਾਡੀ ਫੈਮਿਲੀ 'ਚ ਕਿਸੇ ਦੀ ਤਬੀਅਤ ਠੀਕ ਨਹੀਂ ਹੈਗੀ ਤਾਂ ਆਪਾਂ ਉਹਦੇ ਬਾਰੇ ਸੋਚਦੇ ਰਹਿੰਦੇ ਹਾਂ, ਤਾਂ ਉਹ ਵੀ ਸਾਨੂੰ ਸੁਪਨਿਆਂ 'ਚ ਜਿਹੜੀਆਂ ਚੀਜ਼ਾਂ ਆਉਂਦਾ ਰਹਿੰਦਾ। ਸੋ ਨੈਵਰਦਲੈਸ ਚਾਹੇ ਉਹ ਸਾਡੇ ਫਿਲੋਸਫਰੋਂ ਚਾਹੇ ਨਿਊਰੋਸਾਇੰਸ ਹੋਵੇ, ਅਸੀਂ ਇਹ ਮੰਨਦੇ ਹਾਂ, ਸਾਨੂੰ ਲੱਗਦਾ ਹੈ ਕਿ ਜੋ ਸਾਡੇ ਮਾਇੰਡ ਦੇ ਵਿੱਚ ਚੱਲ ਰਿਹਾ ਹੁੰਦਾ ਅਨਕੋਨਸ਼ੀਅਸ ਮਾਇੰਡ ਦੇ ਵਿੱਚ, ਉਹ ਹੀ ਸਾਨੂੰ ਜਿਹੜਾ ਸੁਪਨਿਆਂ ਦੇ ਵਿੱਚ ਆਉਂਦਾ, ਜਾਂ ਜੋ ਅਸੀਂ ਆਪਣੇ ਇਨਵਾਇਰਮੈਂਟ 'ਚ ਦੇਖਦੇ ਹਾਂ, ਹਨਾ? ਔਰ ਕਈ ਵਾਰ ਇੱਦਾਂ ਹੁੰਦਾ ਕਿ ਸਾਨੂੰ, ਕਿਉਂਕਿ ਜਦੋਂ ਅਸੀਂ ਜਾਗਦੇ ਹੁੰਦੇ ਹਾਂ ਤਾਂ ਸਾਡਾ ਧਿਆਨ ਜਿਹੜਾ ਬਹੁਤ ਸਾਰੀਆਂ ਚੀਜ਼ਾਂ ਵੱਲ ਹੁੰਦਾ ਨਾ, ਤਾਂ ਆਪਾਂ ਕਈ ਚੀਜ਼ਾਂ ਤੇ ਫੋਕਸ ਨਹੀਂ ਕਰ ਪਾਉਂਦੇ। ਈਵਨ ਕਈ ਫਿਲੋਸਫਰ ਇਹ ਵੀ ਕਹਿੰਦੇ ਸੀ ਕਿ ਕੋਈ ਤੁਹਾਡੀ ਆਉਣ ਵਾਲੀ, ਜੇ ਕੋਈ ਤੁਹਾਨੂੰ ਬਿਮਾਰੀ ਹੋਣ ਵਾਲੀ ਆ, ਹਨਾ, ਤੇ ਉਹਦਾ ਵੀ ਤੁਹਾਨੂੰ ਸੁਪਨਾ ਆ ਜਾਂਦਾ। ਉਹਦਾ ਰੀਜ਼ਨ ਇਹ ਵੀ ਹੋ ਸਕਦਾ ਹੈ ਜਿਹੜਾ ਕਿ ਕਿਉਂਕਿ ਤੁਸੀਂ ਉਸ ਟਾਈਮ ਦੇ ਉੱਤੇ ਮੈਂਟਲ ਸਟੇਟ ਜਿਹੜੀ ਤੁਹਾਡੀ, ਕੋਈ ਹੋਰ ਤੁਹਾਨੂੰ ਕੰਮ ਨਹੀਂ ਹੁੰਦਾ, ਤੁਹਾਡਾ ਦਿਮਾਗ ਜਿਹੜਾ ਉਹ ਤੁਹਾਡੀ ਬਾਡੀ ਨੂੰ ਇੱਕ ਤਰ੍ਹਾਂ ਚੈੱਕ ਕਰਨ ਲੱਗ ਜਾਂਦਾ ਕਿ ਤੁਹਾਡੀ ਬਾਡੀ ਦੇ ਵਿੱਚ ਕਿਤੇ ਕੋਈ ਪ੍ਰੋਬਲਮ ਚੱਲ ਰਹੀ ਆ ਜਾਂ ਨਹੀਂ, ਹਨਾ? ਹੋ ਸਕਦਾ ਕਿ ਤੁਹਾਨੂੰ ਉਦਾਂ ਦੇ ਜਿਹੜੇ ਸੁਪਨੇ ਜਿਹੜੇ ਆ ਜਾਣ ਤੇ ਜਿਹੜਾ ਤੁਹਾਨੂੰ ਇਹ ਦੱਸਣ ਕਿ ਤੁਹਾਨੂੰ ਜਿਹੜੀ ਇਹ ਪ੍ਰੋਬਲਮ ਹੋ ਸਕਦੀ ਆ ਤੇ ਤੁਸੀਂ ਚੈੱਕ ਕਰਾ ਸਕਦੇ ਹਾਂ ਜੋ ਵੀ ਆ, ਹਨਾ?
8: ਰਾਈਟ।
9: ਅਗਰ ਤੁਹਾਨੂੰ ਜਾਂਦਾ ਕੋਈ ਇਸ਼ੂ ਹੋ ਰਿਹਾ ਹੈ। ਹਾਂਜੀ
8: ਠੀਕ ਹੈ। ਇੱਕ ਨਾ ਮੈਂ ਥੋੜਾ ਜਿਹਾ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਦਾ। ਬੇਟਾ ਮੇਰਾ ਛੋਟਾ, ਤੇ ਉਹ ਜਦੋਂ ਸੁਪਨੇ ਦੇਖਦਾ, ਮਾੜੇ ਸੁਪਨੇ, ਬੱਚੇ ਜਦੋਂ ਡਰ ਜਾਂਦੇ ਨੇ ਅਕਸਰ, ਹਨਾ, ਤੇ ਇੱਥੇ ਆਸਟ੍ਰੇਲੀਆ ਦੇ ਵਿੱਚ ਇਹ ਵੀ ਕਿਹਾ ਜਾਂਦਾ, ਜਿਵੇਂ ਆਪਾਂ ਆਸਟ੍ਰੇਲੀਆ 'ਚ ਕੀ, ਵੈਸੇ ਉਹ ਇੰਗਲਿਸ਼ ਦੀ ਇੱਕ ਟਰਮ ਹੈਗੀ ਹੈ ਕਿ ਜੇ ਮਾੜੇ ਸੁਪਨੇ ਨੇ ਤਾਂ ਨਾਈਟਮੇਅਰ ਨੇ, ਚੰਗੇ ਸੁਪਨੇ ਨੇ ਤਾਂ ਡ੍ਰੀਮਸ ਨੇ। ਸੋ ਆਪਾਂ ਡ੍ਰੀਮਸ ਔਰ ਨਾਈਟਮੇਅਰ ਦੋਵਾਂ ਦੀ ਉਹ ਗੱਲ ਕਰ ਰਹੇ। ਬਟ ਉਹਨੇ ਮੇਰੇ ਤੋਂ ਇੱਕ ਸਹਿਜ ਸੁਭਾਅ ਜਿਹਾ ਇੱਕ ਸਵਾਲ ਪੁੱਛਿਆ, ਮੈਂ ਉਹ ਤੁਹਾਡੇ ਤੋਂ ਵੀ ਪੁੱਛਦਾ ਚੱਲਦਾ। ਉਹ ਕਹਿੰਦਾ ਮੈਨੂੰ ਕੋਈ ਇਹੋ ਜਿਹੀ ਟ੍ਰਿਕ ਦੱਸੋ ਵੀ ਜਿਹੜੇ ਨਾਈਟਮੇਅਰਸ ਆ ਮੈਂ ਉਹਨਾਂ 'ਤੇ ਕੰਟਰੋਲ ਰੱਖਾਂ, ਵੀ ਡ੍ਰੀਮਸ ਆਉਂਦੇ ਨੇ ਆਈ ਜਾਣ, ਨਾਈਟਮੇਅਰਸ ਨਾ ਆਉਣ। ਅੱਜ ਦੇ ਹੁਣ ਜੇ ਪ੍ਰੋਗਰਾਮ ਚੱਲ ਹੀ ਰਿਹਾ ਤਾਂ ਮੈਂ ਕਿਹਾ ਚਲੋ ਤੁਹਾਡੇ ਤੋਂ ਵੀ ਇਹ ਸਵਾਲ ਪੁੱਛ ਲਈਏ, ਇੱਦਾਂ ਕੋਈ ਕੰਟਰੋਲ ਮੈਥਡ ਹੈਗਾ ਵੀ ਆਪਾਂ ਕੰਟਰੋਲ ਕਰ ਲਈਏ?
9: ਹਾਂਜੀ, ਜਦੋਂ ਅਸੀਂ ਸਲੀਪ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹੀ ਹੁੰਦਾ ਕਿ ਸਾਡੀ ਜਿਹੜੀ ਆ ਨੀਂਦ ਵਧੀਆ ਹੋਣੀ ਚਾਹੀਦੀ ਹੈ, ਮਤਲਬ ਜਿੰਨੀ ਸਾਨੂੰ ਨੀਂਦ ਚਾਹੀਦੀ ਹੈਗੀ ਹੈ ਨਾ, ਉਹ ਉਨੀ ਨੀਂਦ ਹੋਣੀ ਚਾਹੀਦੀ ਹੈ। ਔਰ ਕੋਈ ਜਿਹੜਾ ਜਦੋਂ ਤੁਸੀਂ ਸੌਣ ਲੱਗਦੇ ਹਾਂ ਅਸੀਂ, ਤਾਂ ਸਾਨੂੰ ਜਿਹੜਾ ਲਾਈਟ, ਜਿੱਦਾਂ ਅੱਜ ਕੱਲ੍ਹ ਤਾਂ ਆਪਾਂ ਨੂੰ ਪਤਾ ਹੀ ਹੈ, ਨੀਂਦ ਵਧੀਆ ਹੋਣੀ ਚਾਹੀਦੀ ਹੈ, ਮਤਲਬ ਜਿੰਨੀ ਸਾਨੂੰ ਨੀਂਦ ਚਾਹੀਦੀ ਹੈਗੀ ਹੈ ਨਾ, ਉਹ ਉਨੀ ਨੀਂਦ ਹੋਣੀ ਚਾਹੀਦੀ ਹੈ। ਔਰ ਕੋਈ ਜਿਹੜਾ ਜਦੋਂ ਤੁਸੀਂ ਸੌਣ ਲੱਗਦੇ ਹਾਂ ਅਸੀਂ, ਤਾਂ ਸਾਨੂੰ ਜਿਹੜਾ ਲਾਈਟ, ਜਿੱਦਾਂ ਅੱਜ ਕੱਲ੍ਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੀ ਬਲੂ ਲਾਈਟ ਜਿਹੜੀ ਆ, ਜਾਂ ਕੋਈ ਵੀ ਆਪਣੀ ਕਮਰੇ ਦੀ ਲਾਈਟ ਜਿਹੜੀ ਡਿਮ ਹੋਣੀ ਚਾਹੀਦੀ ਆ, ਤੁਹਾਡੀ ਨੀਂਦ ਦੇ ਵਿੱਚ ਕੋਈ ਜਿਹੜੀ ਏਦਾਂ ਦੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿ ਤੁਹਾਡੀ ਨੀਂਦ ਖਰਾਬ ਹੋਵੇ। ਔਰ ਬੱਚਿਆਂ ਲਈ, ਔਰ ਉਸ ਤੋਂ ਇਲਾਵਾ ਖਾਣ ਪੀਣ ਦਾ ਜੋ ਪ੍ਰੋਪਰ ਧਿਆਨ ਰੱਖਣਾ ਚਾਹੀਦਾ, ਜਦੋਂ ਤੁਸੀਂ ਖਾਂਦੇ ਜ਼ਿਆਦਾ ਤਾਂ ਤੁਹਾਡੀ ਬਾਡੀ ਬੈਲੈਂਸਡ ਰਹਿੰਦੀ ਆ, ਤੁਹਾਡਾ ਮਾਇੰਡ ਹੈਲਦੀ ਰਹਿੰਦਾ, ਹਨਾ, ਐਕਸਰਸਾਈਜ਼ ਕਰਦੇ ਹਾਂ। ਪਰ ਜਦੋਂ ਅਸੀਂ ਸਪੈਸ਼ਲੀ ਬੱਚਿਆਂ ਦੀ ਗੱਲ ਕਰਦੇ ਹਾਂ, ਤਾਂ ਬੱਚਿਆਂ ਨੂੰ ਜਿਹੜੀ ਆ ਸੌਣ ਤੋਂ ਪਹਿਲਾਂ ਟੀਵੀ ਨਹੀਂ ਆਪਾਂ ਨੂੰ ਓਬਵੀਅਸਲੀ ਦਿਖਾਉਣਾ ਚਾਹੀਦਾ, ਜਾਂ ਬੱਚਿਆਂ ਦੇ ਸਾਹਮਣੇ ਕਿ ਅਗਰ, ਕਿਉਂਕਿ ਓਬਵੀਅਸਲੀ ਉਹ ਇਦਾਂ ਦੀਆਂ ਚੀਜ਼ਾਂ ਡ੍ਰੀਮਸ 'ਚ ਜ਼ਿਆਦਾ ਦੇਖਦੇ ਆ ਜਿਹੜੀਆਂ ਉਹ ਟੀਵੀ 'ਚ ਦੇਖ ਰਹੇ ਹੋਗੇ ਜਾਂ ਗੇਮਸ 'ਚ ਦੇਖ ਰਹੇ ਹੋਗੇ, ਹਨਾ। ਸੋ ਅੱਜ ਕੱਲ੍ਹ ਬੱਚੇ ਵੀਡੀਓ ਗੇਮਸ ਬਹੁਤ ਖੇਲਦੇ ਆ ਤੇ ਟੀਵੀ ਵਗੈਰਾ ਦੇਖਦੇ ਆ, ਤੋ ਆਈ ਥਿੰਕ ਇਹ ਵੈਸੇ ਸਿਰਫ ਬੱਚਿਆਂ ਲਈ ਨਹੀਂ, ਸਾਰਿਆਂ ਲਈ ਅਪਲਾਈ ਹੁੰਦਾ ਕਿ ਸਾਨੂੰ ਸੌਣ ਤੋਂ ਪਹਿਲਾਂ ਟੀਵੀ ਨਹੀਂ ਦੇਖਣਾ ਚਾਹੀਦਾ, ਕੋਈ ਇੱਦਾਂ ਦੀ ਚੀਜ਼ ਜਿਹੜੀ ਸਾਨੂੰ ਡਰਾਉਂਦੀ ਆ, ਹਨਾ, ਉਹ ਚੀਜ਼ ਸਾਨੂੰ ਜਿਹੜੀ ਆ ਉਹਦੇ ਵੱਲ ਬਹੁਤਾ ਧਿਆਨ ਨਹੀਂ ਦੇਣਾ ਚਾਹੀਦਾ, ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਹੈਗਾ। ਇਸ ਤੋਂ ਇਲਾਵਾ ਇਹ ਹੁੰਦਾ ਕਿ ਜਦੋਂ ਬੱਚੇ ਕਈ ਵਾਰ ਬੱਚੇ ਵੀ ਔਰ ਵੱਡੇ ਵੀ ਕਈ ਵਾਰ ਜਦੋਂ ਅਸੀਂ ਸੁਪਨੇ 'ਚ ਕੋਈ ਡਰਾਉਣਾ ਸੁਪਨਾ ਦੇਖਦੇ ਹਾਂ, ਡਰ ਜਾਂਦੇ ਔਰ ਇੱਕਦਮ ਡਰ ਕੇ ਨਾ ਉੱਠਦੇ ਆ, ਜਾਂ ਨਹੀਂ ਵੀ ਉੱਠਦੇ, ਅਸੀਂ ਸੁਪਨੇ 'ਚ ਹੀ ਰੋਣ ਲੱਗ ਜਾਂਦੇ ਜਾਂ ਕੁਛ ਵੀ ਕਰਨ ਲੱਗ ਜਾਂਦਾ। ਤੇ ਜਿਹੜਾ ਵੀ ਕੋਈ ਵੀ ਪੇਰੈਂਟਸ ਹੈਗੇ ਆ ਜਾਂ ਕੋਈ ਵੀ ਬੰਦਾ

0: ਦੀ ਕੋਸ਼ਿਸ਼ ਕਰੋ, ਉਹਨੂੰ ਉਠਾਓ ਨਾ ਇੱਕਦਮ ਉਸ ਡ੍ਰੀਮ ਤੋਂ, ਕਿਉਂਕਿ ਫੇਰ ਉਹ ਹੋਰ ਵੀ ਜ਼ਿਆਦਾ ਡਰ ਜਾਂਦਾ ਨਾ, ਤੇ ਉਹਨੂੰ ਥੋੜਾ ਜਿਹਾ ਟਾਈਮ ਜਿਹੜਾ ਉਸ ਟਾਈਮ ਦੇਣਾ ਚਾਹੀਦਾ। ਤੇ ਮੇਰੇ ਖਿਆਲ ਚ ਇਹੀ ਹੈ, ਕਿਉਂਕਿ ਜਿੱਦਾਂ ਹੁਣ ਆਪਾਂ ਗੱਲ ਕੀਤੀ ਹੈ ਕਿ ਐਕਸਪੀਰੀਅੰਸਿਸ ਜਾਂ ਮੈਮਰੀਜ਼ ਜਾਂ ਐਨਵਾਇਰਮੈਂਟ ਦੇ ਬੇਸ ਤੇ ਉੱਤੇ ਸਾਨੂੰ ਸੁਪਨੇ ਆਉਂਦੇ ਆ, ਤਾਂ ਅਸੀਂ ਚੀਜ਼ਾਂ ਨੂੰ ਉਹਨਾਂ ਨੂੰ ਅਵੋਇਡ ਹੀ ਕਰੀਏ ਜਿਹਨਾਂ ਦੀ ਜਿਹਨਾਂ ਤੋਂ ਕਿਸੇ ਵੀ ਪਰਟੀਕੁਲਰ ਪਰਸਨ ਨੂੰ ਡਰ ਲੱਗਦਾ ਹੈ ਜਾਂ ਕੋਈ ਵੀ ਇੱਦਾਂ ਦੀ ਡੇਂਜਰਸ ਚੀਜ਼, ਸਪੈਸ਼ਲੀ ਬੱਚਿਆਂ ਲਈ। ਆਈ ਥਿੰਕ ਇਹ ਹੋ ਸਕਦਾ
1: ਸੁਪਨਿਆਂ ਨੂੰ ਕੰਟਰੋਲ ਕਰਨਾ ਕਹਿੰਦੇ ਨੇ।
0: ਨਹੀਂ, ਸੁਪਨਿਆਂ ਨੂੰ ਕੰਟਰੋਲ, ਅੱਛਾ ਸੁਪਨਿਆਂ ਨੂੰ ਕੰਟਰੋਲ ਕਰਨ ਦੀ ਇੱਕ ਹੋਰ ਜਿਹੜੀ ਇੰਟਰਸਟਿੰਗ ਇੱਕ ਚੀਜ਼ ਹੈਗੀ ਆ, ਲੂਸਿਡ ਡ੍ਰੀਮਿੰਗ ਅਸੀਂ ਉਹਨੂੰ ਕਹਿੰਦੇ ਹਾਂ। ਤੋ ਲੂਸਿਡ ਡ੍ਰੀਮਿੰਗ ਦਾ ਮਤਲਬ ਹੁੰਦਾ ਹੈ ਕਿ ਜਦੋਂ ਤੁਸੀਂ ਆਪਣੇ ਸੁਪਨਿਆਂ ਨੂੰ ਕੰਟਰੋਲ ਕਰਨ ਲੱਗ ਜਾਓ, ਜਿੱਦਾਂ ਤੁਸੀਂ ਕਿਹਾ। ਆਫਕੋਰਸ ਬੱਚਿਆਂ ਲਈ ਤਾਂ ਇਹ ਮੁਸ਼ਕਿਲ ਹੈ, ਈਵਨ ਵੱਡਿਆਂ ਚ ਵੀ ਅਗਰ 1000 ਬੰਦੇ ਟਰਾਈ ਕਰਦੇ ਤਾਂ ਉਹਨਾਂ ਚ ਇੱਕ ਬੰਦਾ ਜਿਹੜਾ ਇਹਦੇ ਚ ਆਪਣਾ ਜਿਹੜਾ ਕਹਿ ਸਕਦੇ ਆ ਕਿ ਮੁਹਾਰਤ ਹਾਸਲ ਕਰ ਸਕਦਾ। ਹਾਂਜੀ, ਤੇ ਲੂਸਿਡ ਡ੍ਰੀਮਿੰਗ ਦਾ ਮਤਲਬ ਹੁੰਦਾ ਕਿ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਜਦੋਂ ਅਸੀਂ ਡ੍ਰੀਮ ਲੈ ਰਹੇ ਹੁੰਦੇ ਹਾਂ ਤਾਂ ਸਾਡੇ ਜਿਹੜੇ ਆ ਬ੍ਰੇਨ ਦਾ ਜਿਹੜਾ ਮੋਰਲਾ ਹਿੱਸਾ ਜਿਹੜਾ ਉਹ ਇਨਐਕਟਿਵ ਹੋ ਜਾਂਦਾ। ਸੋ ਲੂਸਿਡ ਡ੍ਰੀਮਿੰਗ ਇੱਕ ਏਦਾਂ ਦੀ ਪ੍ਰੋਸੈਸ ਹੈਗੀ ਆ ਜਿਹਦੇ ਚ ਜਿਹੜਾ ਸਾਡਾ ਉਸ ਬ੍ਰੇਨ ਦਾ ਜਿਹੜਾ ਹਿੱਸਾ ਉਹ ਐਕਟਿਵ ਜਿਹੜਾ ਤੁਸੀਂ ਕਰ ਸਕਦੇ ਆ। ਉਹ ਕਿੱਦਾਂ ਹੁੰਦਾ ਕਿ ਕਈ ਲੋਕ ਜਿਹੜਾ ਜਦੋਂ ਆਪਣੇ ਸੁਪਨਿਆਂ ਨੂੰ ਓਬਜ਼ਰਵ ਕਰਨ ਲੱਗ ਜਾਂਦੇ ਕਿ ਅੱਛਾ ਮੈਨੂੰ ਅੱਜ ਸੁਪਨਾ ਆਇਆ ਤੇ ਉਸ ਸੁਪਨੇ ਚ ਜਿਹੜਾ ਕੀ ਹੋਇਆ ਹਨਾ, ਉਹ ਸੁਪਨਿਆਂ ਨੂੰ ਜਿਹੜਾ ਇੱਕ ਤਰ੍ਹਾਂ ਕੰਟਰੋਲ ਆਪਣਾ ਕਿ ਮਤਲਬ ਉਹਨਾਂ ਨੂੰ ਅਵੇਅਰਨੈਸ ਹੋਣ ਲੱਗ ਜਾਂਦੀ ਆ ਕਿ ਮੇਰੇ ਸੁਪਨਾ ਜਿਹੜਾ ਆ ਜੇ ਸੁਪਨੇ ਚ ਕੁਛ ਹੋ ਰਿਹਾ ਤਾਂ ਉੱਥੇ ਜਾ ਕੇ ਮਤਲਬ ਆਪਣੇ ਸੁਪਨੇ ਨੂੰ ਕੰਟਰੋਲ ਕਰ ਸਕਦੇ ਆ। ਇੱਕ ਔਰ ਜਿੱਦਾਂ ਤੁਸੀਂ ਉਹ ਮੂਵੀ ਦੇਖੀ ਹੋਣੀ ਆ ਇਨਸੈਪਸ਼ਨ, ਉਹਦਾ ਜਿਹੜਾ ਡਾਇਰੈਕਟਰ ਆ ਉਹਨੂੰ ਵੀ ਕਿਸੇ ਨੇ ਪੁੱਛਿਆ ਕਿ ਤੂੰ ਇਹ ਮੂਵੀ ਕਿਵੇਂ ਬਣਾਈ ਆ ਹਨਾ, ਕਿਵੇਂ ਤੇਰੇ ਦਿਮਾਗ ਚ ਆਇਆ, ਤਾਂ ਉਹ ਕਹਿੰਦਾ ਕਿ ਮੈਂ ਜਦੋਂ ਯੂਨੀਵਰਸਿਟੀ ਪੜ੍ਹਦਾ ਹੁੰਦਾ ਸੀ ਤਾਂ ਮੇਰੇ ਕੋਲ ਪੈਸੇ ਇੰਨੇ ਹੁੰਦੇ ਨਹੀਂ ਸੀਗੇ ਤੇ ਮੈਂ ਰਾਤ ਨੂੰ ਕਾਹਦਾ ਸੀ, ਜਦੋਂ ਸਵੇਰੇ ਸਾਨੂੰ ਬ੍ਰੇਕਫਾਸਟ ਮਿਲਦਾ ਸੀ ਯੂਨੀ ਤੋਂ ਤੇ ਮੈਂ 4 ਵਜੇ ਕਹਿੰਦਾ ਸੌਂਦਾ ਹੁੰਦਾ ਸੀ ਤੇ ਮੈਂ 6 ਵਜੇ ਉੱਠ ਜਾਂਦਾ ਸੀ ਔਰ ਰੈਮ ਸਲੀਪ ਚ ਉਸ ਟਾਈਮ ਕਹਿੰਦਾ ਮੈਂ ਹੁੰਦਾ ਸੀਗਾ। ਔਰ ਮੈਂ ਕਹਿੰਦਾ ਉਸ ਟਾਈਮ ਦੇ ਉੱਤੇ ਜਾਣ ਕੇ ਹੁੰਦਾ, ਕਿਉਂਕਿ ਇਹ ਲੋਕ ਕੀ ਕਰਦੇ ਜਿਹੜੇ ਲੂਸਿਡ ਡ੍ਰੀਮਿੰਗ ਕਰਦੇ, ਮਤਲਬ ਜਿਹੜੇ ਲੋਕਾਂ ਨੂੰ ਇੰਟਰਸਟ ਹੁੰਦਾ ਆਪਣੇ ਸੁਪਨਿਆਂ ਨੂੰ ਸਮਝਣ ਚ ਜਾਂ ਕੰਟਰੋਲ ਕਰਨ ਚ, ਇਹ ਸਪੈਸ਼ਲੀ ਜਿਹੜਾ ਜਿੱਦਾਂ ਮੈਂ ਕਿਹਾ ਕਿ ਰੈਮ ਸਲੀਪ ਦੇ ਤੁਹਾਨੂੰ ਸੁਪਨੇ ਜ਼ਿਆਦਾ ਯਾਦ ਰਹਿੰਦੇ, ਜੇ ਤੁਸੀਂ ਉਸ ਟਾਈਮ ਬੰਦੇ ਨੂੰ ਉਠਾਓਗੇ ਤਾਂ ਉਸ ਟਾਈਮ ਤੁਹਾਨੂੰ ਸੁਪਨਾ ਯਾਦ ਰਹੂਗਾ। ਔਰ ਜੇ ਮੰਨ ਲਓ ਤੁਹਾਨੂੰ ਨਹੀਂ ਵੀ ਯਾਦ ਰਹਿ ਰਿਹਾ ਔਰ ਤੁਸੀਂ ਦੁਬਾਰਾ ਸੌ ਜਾਓ 10-15 ਮਿੰਟ ਬਾਅਦ ਉੱਠੋ ਤਾਂ ਹੋ ਸਕਦਾ ਤੁਹਾਨੂੰ ਸੁਪਨਾ ਉਹ ਦੁਬਾਰਾ ਯਾਦ ਆ ਜਾਵੇ ਹਨਾ। ਤੋ ਕਹਿੰਦਾ ਕਿ ਮੈਂ ਕਿਉਂਕਿ ਸੌਂਦਾ ਹੀ ਮੈਂ ਇਸ ਹਿਸਾਬ ਨਾਲ ਹੁੰਦਾ ਸੀ ਕਿ ਮੈਨੂੰ ਸਟੋਰੀਜ਼ ਮੇਰੇ ਦਿਮਾਗ ਚ ਬਣਨ ਹਨਾ, ਤੇ ਇਸ ਤਰ੍ਹਾਂ ਹੌਲੀ ਹੌਲੀ ਉਹਨੇ ਮੂਵੀ ਬਣਾਈ। ਤੇ ਉਹ ਮੂਵੀ ਚ ਜਿੱਦਾਂ ਆਪਾਂ ਦੇਖਦੇ ਹਾਂ ਕਿ ਉਹ ਦੂਜੇ ਬੰਦੇ ਦੇ ਸੁਪਨੇ ਚ ਜਾ ਰਹੇ ਹੁੰਦੇ ਆ ਸਾਰੇ ਹਨਾ, ਤੇ ਸੁਪਨਿਆਂ ਨੂੰ ਜਾ ਕੇ ਕੰਟਰੋਲ ਉਹਦੇ ਮਾਇੰਡ ਨੂੰ ਕੰਟਰੋਲ ਕਰ ਰਹੇ ਹੁੰਦੇ ਆ। ਸੋ ਲੂਸਿਡ ਡ੍ਰੀਮਿੰਗ ਇੱਕ ਇੱਦਾਂ ਦਾ ਹੀ ਕੋਨਸੈਪਟ ਆ, ਬਟ ਆਫਕੋਰਸ ਅਸੀਂ ਕਿਸੇ ਦੂਜੇ ਦੇ ਸੁਪਨੇ ਚ ਨਹੀਂ ਜਾਂਦੇ, ਅਸੀਂ ਆਪਣੇ ਸੁਪਨੇ ਚ ਇਹਨੂੰ ਹੀ ਕੰਟਰੋਲ ਜਿਹੜਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਹਦਾ ਰੀਜ਼ਨ ਹੋ ਸਕਦਾ ਹੈ ਕਿ ਲੋਕਾਂ ਦੀ ਕਿਉਰਿਓਸਿਟੀ ਹੋ ਸਕਦੀ ਹੈ ਕਿ ਮੈਨੂੰ ਮੇਰੇ ਡ੍ਰੀਮ ਚ ਜਿਹੜਾ ਕੀ ਹੋ ਰਿਹਾ ਔਰ ਮੈਂ ਕਿੱਥੇ ਕਿੱਥੇ ਫਿਰ ਰਿਹਾ ਹਨਾ, ਉਹ ਚੀਜ਼ ਹੋ ਸਕਦੀ ਆ। ਲੋਕ ਕ੍ਰੀਏਟਿਵਿਟੀ ਲਈ ਯੂਜ਼ ਕਰ ਸਕਦੇ, ਜਿੱਦਾਂ ਆਪਾਂ ਗੱਲ ਕੀਤੀ ਆਰਟਿਸਟ ਦੀ, ਰਾਈਟਰਸ ਦੀ ਜਾਂ ਮਿਊਜੀਸ਼ੀਅਨਸ ਹੋ ਗਏ ਹਨਾ। ਪ੍ਰੋਬਲਮ ਸੋਲਵਿੰਗ ਲਈ ਕੋਈ ਪ੍ਰੈਕਟੀਸ਼ਨਰ ਹੈਗਾ ਆਪਣੀ ਪ੍ਰੋਬਲਮ, ਮੈਥਮੈਟੀਸ਼ੀਅਨ ਆਪਣੀ ਪ੍ਰੋਬਲਮ ਸੋਲਵ ਲਈ ਜਾਂ ਆਪਣੀ ਫੇਅਰਸ ਨੂੰ ਕਨਫਰੰਟ ਕਰਨ ਦੇ ਲਈ ਕਰਦੇ ਆ। ਤਾਂ ਕਈ ਲੋਕਾਂ ਦੇ ਕਈ ਡਿਫਰੈਂਟ ਜਿਹੜਾ ਪਰਪਸ ਹੁੰਦੇ ਆ, ਔਰ ਈਵਨ ਐਜ਼ ਏ ਥੈਰੇਪੀ ਵੀ ਇਹਨੂੰ ਯੂਜ਼ ਕੀਤਾ ਜਾਂਦਾ ਲੂਸਿਡ ਡ੍ਰੀਮਿੰਗ ਨੂੰ, ਸਪੈਸ਼ਲੀ ਉਹਨਾਂ ਲੋਕਾਂ ਲਈ ਜਿਹਨਾਂ ਨੂੰ ਨਾਈਟਮੇਅਰਸ ਹੁੰਦੇ ਆ ਜਾਂ ਜਿਹਨਾਂ ਨੂੰ ਪੋਸਟ ਜਿਹੜਾ ਟਰੋਮਾ ਡਿਸਆਰਡਰ ਹੁੰਦਾ ਨਾ ਉਹਨਾਂ ਨੂੰ, ਜਾਂ ਐਂਗਜ਼ਾਇਟੀ ਵਗੈਰਾ ਜਿਹਨਾਂ ਨੂੰ ਇਹ ਸਾਰੇ ਡਿਸਆਰਡਰ, ਤਾਂ ਜਿਹੜੇ ਸਾਈਕੈਟ੍ਰਿਸਟ ਜਿਹੜੇ ਹੈਗੇ ਆ ਉਹ ਵੀ ਯੂਜ਼ ਕਰਦੇ ਆ ਇਹਨੂੰ ਐਜ਼ ਏ ਥੈਰੇਪੀ। ਸੋ ਇਹਦੀ ਟੈਕਨੀਕ ਕੀ ਹੁੰਦੀ ਆ, ਕੁਛ ਲੋਕ ਜਿਹੜਾ ਆ ਪ੍ਰੈਕਟਿਸ ਤੁਹਾਨੂੰ ਓਬਵੀਅਸਲੀ ਚਾਹੀਦੀ ਆ ਹਨਾ, ਸਪੋਂਟੇਨੀਅਸ, ਤੇ ਰਿਐਲਿਟੀ ਟੈਸਟ ਜਿਹੜਾ ਕਰਦੇ ਆ ਲੋਕ, ਮਤਲਬ ਆਪਣੇ ਆਪ ਨੂੰ ਕੁਐਸਚਨ ਕਰਦੇ ਆ ਕਿ ਜੇ ਮੈਂ ਜੋ ਮੈਨੂੰ ਸੁਪਨਾ ਆਇਆ ਸੀ ਉਹ ਕਿਉਂ ਆਇਆ ਸੀ ਹਨਾ, ਉਹਦੀ ਇੱਕ ਸੈਂਸ ਬਣਾ। ਤੋ ਇਹਦਾ ਸਭ ਤੋਂ ਵਧੀਆ ਤਰੀਕਾ ਹੋ ਸਕਦਾ ਕਿ ਤੁਸੀਂ ਆਪਣੇ ਜਦੋਂ ਤੁਹਾਨੂੰ ਸੁਪਨਾ ਇੱਕ ਤੁਸੀਂ ਨੋਟਬੁੱਕ ਰੱਖੋ ਆਪਣੇ ਸੁਪਨਿਆਂ ਲਈ ਹਨਾ, ਤੁਸੀਂ ਉਹਨੂੰ ਨੋਟ ਕਰ ਸਕਦੇ ਆ ਕਿ ਮੈਨੂੰ ਅੱਛਾ ਸੁਪਨਾ ਆਇਆ, ਮੈਂ ਸੁਪਨੇ ਚ ਕੀ ਦੇਖਿਆ, ਕਿਉਂਕਿ ਸੁਪਨੇ ਚ ਕਈ ਵਾਰ ਸਾਨੂੰ ਸਾਰਾ ਕੁਛ ਯਾਦ ਨਹੀਂ ਰਹਿੰਦਾ, ਤਾਂ ਤੁਹਾਨੂੰ ਕੁਛ ਕੁਛ ਹੀ ਯਾਦ ਰਹਿੰਦਾ ਹਨਾ। ਤੇ ਜਿਹੜਾ ਤੁਸੀਂ ਇਹਦੇ ਲਈ ਕੁਛ ਜਿਵੇਂ ਆਪਾਂ ਮੈਡੀਟੇਸ਼ਨ ਕਰਦੇ ਹਾਂ, ਇੱਦਾਂ ਕਰ ਸਕਦੇ ਹਾਂ ਕਿ ਤੁਸੀਂ ਸੌਣ ਤੋਂ ਪਹਿਲਾਂ ਆਪਣੀ ਜਿਹੜੀ ਆ ਆਦਤ ਬਣਾਓ ਕਿ ਤੁਸੀਂ ਆਪਣੀ ਫਿੰਗਰਸ ਐਵੇਂ ਜਿਹੜੀ ਆ ਮੁੱਠੀ ਦੱਬ ਰਹੇ ਆ ਹਨਾ, ਤਾਂ ਤੁਸੀਂ ਸੁੱਤੇ ਟਾਈਮ ਵੀ ਇਹ ਚੀਜ਼ਾਂ ਕਰੋਗੇ ਤਾਂ ਹੋ ਸਕਦਾ ਕਿ ਤੁਹਾਨੂੰ ਜਿਹੜਾ ਨੀਂਦ ਇੱਕਦਮ ਖੁੱਲ ਜਾਵੇ ਤੇ ਤੁਹਾਨੂੰ ਰਿਅਲਾਈਜ਼ ਹੋਵੇ ਕਿ ਮੈਂ ਸੁਪਨੇ ਚ ਸੀਗਾ ਹਨਾ ਔਰ ਤੁਸੀਂ ਫੇਰ ਸੌ ਜਾਓ ਔਰ ਤੁਹਾਨੂੰ ਸੁਪਨਾ ਜੋ ਤੁਸੀਂ ਚਾਹ ਰਹੇ ਸੀਗੇ ਉਦਾਂ ਦਾ ਆਵੇ ਅਫਕੋਰਸ ਇਹ ਸੁਣਨ ਨੂੰ ਥੋੜੀ ਜਿਹੀ ਏਦਾਂ ਲੱਗਦੀ ਹੈ ਕਿ ਇਹ ਚੀਜ਼ ਪੋਸੀਬਲ ਨਹੀਂ ਹੈਗੀ ਇੱਦਾਂ ਕਿੱਦਾਂ ਹੋ ਸਕਦਾ ਬਟ ਜਿੱਦਾਂ ਮੈਂ ਕਿਹਾ ਕਿ ਲਈ ਐਕਸਪੀਰੀਅੰਸ ਚਾਹੀਦਾ ਨਾ ਤੁਹਾਨੂੰ ਕਿ ਤੁਸੀਂ ਇਹ ਨਹੀਂ ਹੈਗਾ ਕਿ ਤੁਸੀਂ ਅੱਜ ਸ਼ੁਰੂ ਹੋਏ ਤੇ ਤੁਹਾਨੂੰ ਜਿਹੜਾ ਆਪਣੇ ਸੁਪਨੇ ਨੂੰ ਤੁਸੀਂ ਇੰਪੈਕਟ ਕਰਨ ਲੱਗ ਜਾਓ ਡ੍ਰੀਮ ਜਰਨਲਿੰਗ ਹੁੰਦੀ ਤੁਸੀਂ ਜਰਨਲ ਜਿੱਦਾਂ ਮੈਂ ਕਿਹਾ ਕਿ ਆਪਣੀ ਨੋਟਬੁੱਕ ਜਿਹੜੀ ਆ ਰੱਖੋ ਜਾਂ ਤੁਸੀਂ ਵੋਇਸ ਰਿਕਾਰਡਰ ਰੱਖ ਸਕਦੇ ਹਾਂ ਸੌਣ ਟਾਈਮ ਆਪਣੇ ਕੋਲ ਤੁਹਾਨੂੰ ਜੇ ਕੁਛ ਸੁਪਨਾ ਆਉਂਦਾ ਤੁਸੀਂ ਉੱਠੇ ਆ ਤਾਂ ਤੁਸੀਂ ਆਪਣਾ ਸੁਪਨਾ ਲਿਖ ਕੇ ਦੁਬਾਰਾ ਸੌਂ ਜਾਓ ਜਾਂ ਉਹਨੂੰ ਰਿਕਾਲ ਕਰਕੇ ਦੁਬਾਰਾ ਸੌਂ ਹਨਾ
1: ਇਹ ਸਾਰੀਆਂ
0: ਚੀਜ਼ਾਂ ਹਾਂਜੀ ਉਹ ਲੋਕ ਕਰ ਸਕਦੇ ਜਿਹੜੇ ਥੋੜੇ ਐਡਵੈਂਚਰਸ

0: ਤੇ ਉਹ ਸੁਪਨੇ ਚ ਜਾ ਕੇ ਫਿਰ ਦੁਬਾਰਾ ਲੂਸਿਡ ਡ੍ਰੀਮ ਕਰਕੇ ਉਹ ਦੇਖਦਾ, ਉਹਨੂੰ ਮਤਲਬ ਲੱਭਦਾ ਹੈ ਕਿ ਕਿਹਨੇ ਮੇਰੇ ਬੱਚੇ ਨੂੰ ਕਿਡਨੈਪ ਕੀਤਾ, ਹਨਾ, ਉਹਦਾ ਬੱਚੇ ਨੂੰ ਕਿਡਨੈਪ ਕਰ ਲੈਂਦਾ ਹੈ। ਹਾਂਜੀ, ਤੇ ਉਹਦੇ ਚ ਇੱਕ ਹੋਰ ਕਰੈਕਟਰ ਹੁੰਦਾ ਮੂਵੀਜ਼ ਚ ਜਿਹੜਾ ਮੈਨੂੰ ਤਾਂ ਯਾਦ ਆਇਆ ਸੀ, ਕਿਉਂਕਿ ਉਹ ਜਦੋਂ ਲੂਸਿਡ ਡ੍ਰੀਮਿੰਗ ਦੀ ਤੁਸੀਂ ਕਿਹਾ ਕਿ ਨੀਂਦ ਕਿਉਂ ਖਰਾਬ ਕਰਨੀ ਆ, ਤੇ ਉਹ ਬੰਦਾ ਕਹਿੰਦਾ ਕਿ ਮੇਰੀ ਜ਼ਿੰਦਗੀ ਚ ਮੈਨੂੰ ਕੁਛ ਇੰਟਰਸਟਿੰਗ ਨਹੀਂ ਲੱਗ ਰਿਹਾ ਸੀਗਾ, ਤੇ ਮੈਂ ਸੋਚਿਆ, ਮੈਨੂੰ ਕਹਿੰਦਾ ਲੂਸਿਡ ਡ੍ਰੀਮਿੰਗ ਬਾਰੇ ਪਤਾ ਚੱਲਿਆ, ਤਾਂ ਮੈਂ ਲੂਸਿਡ ਡ੍ਰੀਮਿੰਗ ਮਤਲਬ ਆਪਣੇ ਸੁਪਨਿਆਂ ਚ ਜਾਣਾ ਸ਼ੁਰੂ ਕਰ ਦਿੱਤਾ, ਆਪਣੇ ਸੁਪਨਿਆਂ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ। ਤੇ ਕਹਿੰਦਾ ਜਦੋਂ ਮੈਂ ਕਰਦਾ ਰਿਹਾ ਥੋੜੇ ਟਾਈਮ ਬਾਅਦ ਮੈਂ ਬੋਰ ਹੋ ਗਿਆ ਇਹਦੇ ਤੋਂ ਵੀ, ਤੇ ਫਿਰ ਉਹਦੇ ਚ ਇੱਕ ਥੋੜੀ ਹੋਰ, ਇਹ ਸਿਰਫ ਫਿਲਮਾਂ ਚ ਹੀ ਆ, ਅਸਲ ਚ ਇਹੋ ਜਿਹਾ ਕੁਛ ਨੀ ਹੈਗਾ ਕਿ ਤੁਸੀਂ ਕਿਸੇ ਦੂਜੇ ਦੇ ਸੁਪਨੇ ਚ ਨਹੀਂ ਜਾ ਸਕਦੇ, ਇਹ ਨਹੀਂ ਹੈਗਾ। ਔਰ ਦੂਜਾ ਉਹਨੇ ਜਿਹੜੀ ਚੀਜ਼ ਕਿ ਉਹ ਕਹਿੰਦਾ ਮੈਂ ਸ਼ੇਅਰ ਡ੍ਰੀਮਿੰਗ ਕਰਨ ਲੱਗ ਗਿਆ, ਮਤਲਬ ਜਿਹਦੇ ਚ ਕੀ ਤਾਂ ਦੋ ਲੋਕ ਇਕੱਠੇ ਜਿਹੜੇ ਆ ਸੇਮ ਸੁਪਨਾ ਲੈ ਰਹੇ ਹੁੰਦੇ ਆ। ਇਹ ਇੱਦਾਂ ਹੋ ਸਕਦਾ ਕਿ ਤੁਸੀਂ ਜਿਹੜੇ ਤੁਹਾਡੇ ਦੋ ਫਰੈਂਡਸ, ਤੁਸੀਂ ਦੋ ਫਰੈਂਡਸ ਕਿਤੇ ਘੁੰਮਣ ਗਏ, ਹਨਾ, ਤੁਹਾਨੂੰ ਸੇਮ ਜੋ ਵੀ ਕੋਈ ਉੱਥੇ ਕੋਈ ਉੱਥੇ ਚੀਜ਼ ਹੋਈ ਜਿਹੜੀ ਤੁਹਾਨੂੰ ਕਦੇ ਸੇਮ ਸੁਪਨੇ ਚ ਆ ਗਈ, ਬਟ ਆਫਕੋਰਸ ਉਹ ਵੀ ਇੱਦਾਂ ਨੀ ਹੈ ਕਿ ਸੇਮ ਡੇ ਹੀ ਤੁਹਾਨੂੰ ਸੁਪਨਾ ਆਊਗਾ ਨਾ। ਤਾਂ ਉਹਦੇ ਚ ਮੂਵੀ ਚ ਕਹਿੰਦਾ ਕਿ ਮੈਂ ਸ਼ੇਅਰ ਡ੍ਰੀਮਿੰਗ ਫੇਰ ਕਰਨ ਲੱਗ ਗਿਆ, ਮਤਲਬ ਮੈਂ ਦੂਜੇ ਲੋਕਾਂ ਦੇ ਸੁਪਨੇ ਚ ਜਾਣ ਲੱਗ ਗਿਆ, ਸੇਮ ਜਿੱਦਾਂ ਇਨਸੈਪਸ਼ਨ ਮੂਵੀ ਚ ਉਹਨਾਂ ਨੇ ਦਿਖਾਇਆ ਸੀ। ਹਾਂਜੀ,
1: ਮੈਟ੍ਰਿਕਸ ਵਰਗਾ ਵੀ ਸੀਨ ਕੁਛ ਇਹੋ ਜਿਹਾ ਹੀ ਹੈਗਾ। ਇਹ ਕਿੱਦਾਂ ਜਿਹੜੀ ਇੱਕ ਚੀਜ਼ ਆਪਾਂ ਜਿਵੇਂ ਆਪਣੇ ਕਲਚਰ ਦੇ ਵਿੱਚ ਵੀ ਇਹ ਹੈਗੀ ਹੈ, ਹੈ ਨਾ, ਕਿ ਦੇਖੋ ਜੀ ਸਵੇਰੇ ਜੇ ਤੜਕੇ ਸਵੇਰੇ ਜਿਹੜੇ ਸੁਪਨੇ ਹੁੰਦੇ ਨੇ ਉਹ ਸੱਚ ਹੁੰਦੇ ਨੇ, ਅੱਧੀ ਰਾਤ ਤੋਂ ਪਹਿਲਾਂ ਦੇ ਜਿਹੜੇ ਨੇ ਉਹ ਵੈਸੇ ਹੀ ਉਹ ਸੁਪਨੇ ਹੀ ਹੁੰਦੇ ਨੇ, ਜਾਂ ਫਿਰ ਕਈ ਵਾਰ ਆਪਾਂ ਕਹਿ ਦਿੰਦੇ ਹਾਂ ਕਿ ਜੇ ਸੱਪ ਨੂੰ ਦੁੱਧ ਪਿਲਾਇਆ ਤਾਂ ਇਹਦਾ ਮਤਲਬ ਦਬਿਆ ਹੋਇਆ ਖਜ਼ਾਨਾ ਹੋਊਗਾ ਤੁਹਾਡਾ ਕੋਈ, ਜੇ ਇੱਦਾਂ, ਹੈ ਨਾ, ਇੱਦਾਂ ਕਰਕੇ ਚੀਜ਼ਾਂ ਤੁਸੀਂ ਬਣਾ ਲੈਂਦੇ ਹੋ ਵੀ ਜੇ ਕੋਠੇ ਤੋਂ ਜੰਪ ਮਾਰਿਆ ਤੁਸੀਂ ਤਾਂ ਇਹਦਾ ਮਤਲਬ ਕੋਈ ਤਰੱਕੀ ਹੋਣ ਲੱਗੀ ਹੈ। ਸੋ ਇਹ ਕੈਨ ਵੀ ਮੇਕ ਸੈਂਸ ਆਊਟ ਆਫ ਡ੍ਰੀਮਸ, ਆਪਾਂ ਸੁਪਨਿਆਂ ਨੂੰ ਜੋੜ ਕੇ ਜਾਂ ਉਹਨਾਂ ਦੀ ਕੋਈ ਤੁਕਬੰਦੀ ਇੱਦਾਂ ਕਰਕੇ, ਜਿਵੇਂ ਪੁਰਾਣੇ ਸਮਿਆਂ ਤੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਅੱਜ ਦੇ ਟਾਈਮ ਦੇ ਵਿੱਚ ਡ੍ਰੀਮਸ ਦੀ ਮਤਲਬ ਸਿੱਧਾ ਸਿੱਧਾ ਸਵਾਲ ਇਹ ਹੈ ਕਿ ਆਰ ਦੇ ਸੈਂਸਲੈਸ, ਮਤਲਬ ਯੂਜ਼ਲੈਸ ਨੇ, ਸਿਰਫ ਇੱਕ ਨੀਂਦ ਦਾ ਇੱਕ ਪਾਰਟ ਹੈਗੇ ਨੇ, ਜਾਂ ਫਿਰ ਉਹਨਾਂ 'ਚੋਂ ਕੁਛ ਮਤਲਬ ਕੱਢਿਆ ਜਾ ਸਕਦਾ ਹੁੰਦਾ, ਮਤਲਬ ਇਹਦਾ ਕੋਈ ਲੌਜਿਕ ਹੈਗਾ?
0: ਹਾਂਜੀ, ਜਿੱਦਾਂ ਤੁਸੀਂ ਇਹ ਕਿਹਾ ਆਪਾਂ ਜਿਹੜੇ ਸੁਪਨਿਆਂ ਦੇ, ਇਹ ਤਾਂ ਆਪਣੇ ਕਲਚਰ 'ਚ ਹੁਣ ਕਲਚਰ ਸਾਰੇ ਕਲਚਰ 'ਚ ਹੁੰਦੇ, ਜਿੱਦਾਂ ਪਹਿਲਾਂ ਪੁਰਾਣੇ ਕੁਛ ਕਲਚਰ 'ਚ ਇਹ ਸੀ, ਜੇ ਤੁਹਾਡਾ ਸੁਪਨੇ 'ਚ ਦੰਦ ਟੁੱਟ ਗਿਆ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਜਿਹੜਾ ਇਸ ਚੀਜ਼ ਤੋਂ ਡਰ ਰਹੇ ਹੋ ਕਿ ਤੁਸੀਂ ਆਪਣਾ ਕੰਟਰੋਲ ਖੋ ਰਹੇ ਹੋ ਕਿਸੇ ਚੀਜ਼ 'ਤੇ, ਹੈ ਨਾ, ਪਾਵਰ ਕੰਟਰੋਲ ਜਾਂ ਕੁਛ ਵੀ, ਹੈ ਨਾ, ਜਾਂ ਜਿਹੜਾ ਅਸੀਂ ਮਤਲਬ ਏਦਾਂ ਦੀ ਡਿਫਰੈਂਟ ਡਿਫਰੈਂਟ ਸੁਪਨੇ, ਕੋਈ ਤੁਹਾਡੇ ਕੋਈ ਸਪੈਸ਼ਲ ਕੋਈ ਐਨੀਮਲ ਆ ਗਿਆ, ਕੋਈ ਬਰਡ ਆ ਗਿਆ, ਉਹਨੂੰ ਆਪਾਂ ਕਿਸੇ ਚੀਜ਼ ਨਾਲ ਜੋੜ ਦਿੰਦੇ ਸੀ ਨਾ, ਕਿ ਉਹ ਇਹ ਦੱਸ ਰਿਹਾ। ਬਟ ਇਹੀ ਸਾਰਾ ਕਿ ਸਾਡੇ ਜਿਹੜੀ ਦਫੇ ਮੈਂ ਕਿਹਾ ਕਿ ਜੋ ਸਾਡੇ ਡਰ ਹੈਗੇ ਜਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ। ਪਰ ਜਦੋਂ ਅਸੀਂ ਡ੍ਰੀਮਸ, ਅਗਰ ਅਸੀਂ, ਕਿਉਂਕਿ ਸੁਪਨੇ ਇੰਡੀਵਿਜੁਅਲ ਦੇ ਹੁੰਦੇ ਆ ਨਾ, ਪਰਸਨਲ ਹੀ ਹੁੰਦੇ, ਇਹ ਇਹਨੂੰ ਵੀ ਇੱਕ ਜਿਹੜੀ ਆ, ਇਹਨੂੰ ਵੀ ਇੱਕ ਮਤਲਬ ਇੱਕ ਕ੍ਰਾਈਟੀਰੀਆ ਮੰਨ ਲੈਂਦੇ ਕਿ ਤੁਸੀਂ ਜਿਹੜੀ ਜਨਰਲ ਚੀਜ਼ਾਂ ਪੂਰੀ ਦੁਨੀਆ ਲਈ ਹੋ ਸਕਦੀਆਂ, ਹਨਾ, ਕਿ ਤੁਸੀਂ ਚੰਦ ਤਾਰੇ ਸਾਡੇ ਸਾਰਿਆਂ ਲਈ ਹੈਗੇ ਆ, ਤੁਸੀਂ ਸਾਨੂੰ ਸਾਰਿਆਂ ਨੂੰ ਉਹ ਸੁਪਨੇ ਚ ਆ ਸਕਦੇ ਆ, ਕੋਈ ਵੀ ਚੀਜ਼ ਸਾਨੂੰ ਹੋ ਸਕਦੀ ਆ। ਬਟ ਮੋਸਟਲੀ ਡ੍ਰੀਮ ਜਿਹੜੇ ਇੰਡੀਵਿਜੁਅਲ ਹੁੰਦੇ, ਕਿਉਂਕਿ ਡ੍ਰੀਮ ਜਿਹੜੇ ਮੋਸਟਲੀ ਇਮੋਸ਼ਨ ਨਾਲ ਜੁੜੇ ਹੁੰਦੇ ਆ, ਸਾਡੇ ਮੈਮਰੀਜ਼ ਨਾਲ, ਇਹਦੇ ਚ ਸਾਨੂੰ ਸਾਡੀ ਫੈਮਿਲੀ ਮੈਂਬਰਸ ਦਿਖ ਜਾਂਦੇ ਆ, ਫਰੈਂਡਸ ਦਿਖ ਜਾਂਦੇ ਆ, ਹਨਾ, ਜਾਂ ਜਿਹੜੀ ਚੀਜ਼ ਮੈਂ ਕਰਨੀ ਚਾਹੁੰਦਾ ਆਪਣੀ ਲਾਈਫ 'ਚ ਉਹ ਸਾਨੂੰ ਦਿਖਦੀ ਆ। ਅਗਰ ਤੁਸੀਂ ਕਿਸੇ ਚੀਜ਼ ਦੇ ਬਹੁਤ ਜ਼ਿਆਦਾ ਕੰਸਿਸਟੈਂਟ ਹੈਗੇ ਆ ਤੁਸੀਂ ਜਿਹੜੇ ਆਪਣੇ ਡ੍ਰੀਮਸ ਨੂੰ ਫੋਲੋ ਕਰਨ ਲਈ, ਹਨਾ, ਤੋ ਕਿਉਂਕਿ ਜਦੋਂ ਅਸੀਂ, ਕਿਉਂਕਿ ਡ੍ਰੀਮਸ ਹੁੰਦੇ ਪਰਸਨਲ ਆ, ਤਾਂ ਉਹਨਾਂ ਦੀ ਸੈਂਸ ਵੀ ਜਿਹੜੀ ਆ ਪਰਸਨਲ ਸੈਂਸ ਦੇ ਬੇਸ ਤੇ ਹੋ ਸਕਦੀ ਆ। ਸੋ ਇੱਕ ਜਿਹੜਾ ਕਾਰਲ ਯੰਗ ਨੂੰ ਅਸੀਂ ਸਾਰੇ ਜਾਣਦੇ ਹੋਣੇ ਆ ਕਿ ਫਿਲੋਸਫਰ, ਜਿਹੜਾ ਪੁਰਾਣਾ ਫਿਲੋਸਫਰ ਸੀਗਾ ਉਹ ਵੀ, ਤੇ ਉਹਨੇ ਵੀ ਜਿਹੜਾ ਡ੍ਰੀਮਸ ਨੂੰ ਸਟੱਡੀ ਕੀਤਾ ਸੀਗਾ, ਔਰ ਉਹਦਾ ਮੰਨਣਾ ਵੀ ਇਹ ਸੀ ਕਿ ਜਿਹੜਾ ਡ੍ਰੀਮਸ ਜਿਹੜੇ ਸਾਡੇ ਅਨਕੋਨਸ਼ੀਅਸ ਮਾਇੰਡ ਦੇ ਜਿਹੜੇ ਉਹ ਐਕਸਪ੍ਰੈਸ਼ਨ ਆ, ਮਤਲਬ ਜੋ ਸਾਡੇ ਅਨਕੋਨਸ਼ੀਅਸ ਮਾਇੰਡ 'ਚ ਚੀਜ਼ਾਂ ਹੈਗੀਆਂ ਆ, ਉਹ ਸਾਨੂੰ ਚੀਜ਼ਾਂ ਡ੍ਰੀਮ ਦੇ ਵਿੱਚ ਦਿਖਦੀਆਂ, ਹਨਾ, ਜੋ ਚੀਜ਼ਾਂ ਅਸੀਂ ਆਪਣੀ ਲਾਈਫ ਦੇ ਵਿੱਚ ਚਾਹੁੰਦੇ ਹੁੰਦੇ ਆ। ਤੇ ਉਹਦੇ ਬੇਸ ਦੇ ਉੱਤੇ ਜਿਹੜਾ ਉਹਨੇ ਕਿਹਾ ਕਿ ਦੋ ਤਰ੍ਹਾਂ ਦੇ ਡ੍ਰੀਮ ਹੋ ਸਕਦੇ, ਪਰਸਨਲ ਡ੍ਰੀਮ ਹੋ ਸਕਦੇ, ਬਿਗ ਡ੍ਰੀਮਸ ਹੋ ਸਕਦੇ। ਪਰਸਨਲ ਹੋਈ ਜਿਹੜੇ ਤੁਹਾਡੀ ਡੇਲੀ ਲਾਈਫ ਦੇ ਨਾਲ ਜਿਹੜੇ ਆ ਰਿਲੇਟਡ ਹੈਗੇ ਆ, ਤੇ ਬਿਗ ਡ੍ਰੀਮ ਹੋ ਸਕਦੇ ਜਿਹੜੇ ਤੁਹਾਡੇ ਸੋਸਾਇਟੀ ਦੇ ਨਾਲ ਜਿਹੜੇ ਆ ਕਾਮਨ ਡ੍ਰੀਮਸ ਹੋ ਸਕਦੇ ਆ, ਨਾ, ਰਿਲੀਜੀਅਸ ਹੋ ਸਕਦੇ ਆ, ਜਾਂ ਕਲੈਕਟਿਵ ਜਿਹੜੀ ਆ ਅਨਕੋਨਸ਼ੀਅਸਨੈਸ ਤੋਂ ਬੇਸਡ ਹੋ ਸਕਦੇ ਆ, ਮਤਲਬ ਕਿ ਜੋ ਤੁਸੀਂ ਦੋ ਤੋਂ ਵੱਧ ਲੋਕ, ਮਤਲਬ ਕਾਫੀ ਐਜ ਏ ਸੋਸਾਇਟੀ ਜਿਹੜੀਆਂ ਚੀਜ਼ਾਂ ਅਸੀਂ ਸੋਚਦੇ ਹਾਂ, ਮੰਨ ਲਓ ਵਾਰ ਚੱਲ ਰਹੀ ਸੀਗੀ, ਹਨਾ, ਹੁਣ ਤੇ ਉਹ ਸਾਡੇ ਦਿਮਾਗ 'ਚ ਸਾਰਿਆਂ, ਅਸੀਂ ਸਾਰੇ ਹੀ ਦੇਖਦੇ ਹਾਂ ਉਹਨਾਂ ਚੀਜ਼ਾਂ, ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਉਦਾਂ ਦੇ ਸੁਪਨੇ ਆ ਰਹੇ ਹੋਣ, ਹਨਾ, ਉਹਨਾਂ ਚੀਜ਼ਾਂ ਦੇ। ਤੇ ਇਹ ਸਾਰੀ ਜਿਹੜੀਆਂ, ਜਿਹੜਾ ਉਹਨੇ ਵੀ ਡ੍ਰੀਮ ਨੂੰ ਸਟੱਡੀ ਕੀਤਾ, ਤੇ ਉਹਦੀ ਜਿਹੜੀ ਆ, ਜੋ ਵੀ ਉਹਨੇ ਲਿਟਰੇਚਰ ਲਿਖਿਆ ਉਹਦੇ ਬੇਸ ਦੇ ਉੱਤੇ, ਇੱਕ ਅਨਦਰ ਜਿਹੜਾ ਸਾਇੰਟਿਸਟ ਸੀਗਾ, ਉਹਨੇ ਇੱਕ ਬੁੱਕ ਲਿਖੀ ਜਿਹਦੇ ਵਿੱਚ ਉਹਨੇ ਪੰਜ ਜਿਹੜੇ ਇੱਦਾਂ ਦੇ ਮੈਥਡ ਦੱਸੇ। ਸਾਇੰਟਿਸਟ ਦਾ ਨਾਮ ਸੀਗਾ ਰੋਬਰਟ ਜੋਨ।

0: थॉमसन, उन्होंने बुक लिखी इनर वर्क यूजिंग ड्रीम्स एंड एक्टिव इमेजिनेशन फॉर पर्सनल ग्रोथ, कि तुसी पर्सनल ग्रोथ की दकानी है। तो उन्हें क्या कि पहला सब तो पहला पॉइंट है कि जब थोड़ा सुपना आता तो तुसी अगले दिन उठ के अपने सुपने नू डिटेल दे विच लिखो एक कॉपी दे उत्ते, अगर तुसी चाहते हैं कि तुसी उहदे सेंस बनाना चाहते हैं तो तुसी ड्रीम नू डिटेल दे विच लिख लो। फिर उस तो बाद तुसी उहदी जिहड़ी आ एसोसीएशन उहनू किसी चीज़ नाल एसोसीएट करो, है ना। मान लो थानू जिहड़ा थोड़ी तुसी काम की जगह तक थानू कोई सुपना आया तो तुसी उहनू स्ट्रेस दे नाल एसोसीएट कर सकते हैं, जिहड़ा कॉम्पीटिशन दे नाल एसोसीएट कर सकते हैं, है ना। फिर उस तो बाद तीजा जिहड़ा थोड़ी ड्रीम इमेज जो तुसी ड्रीम दे विच देखिया वह थोड़े इंटरनली थोड़ी माइंड दे विच की चल रहा तुसी उहदे नाल जिहड़ा रिलेट कर सकते हैं। मान लो थानू जिहड़ा आ कोई थोड़े फ्रेंड्स देखे आ सुपने दे विच तां तुसी देख सकते कि मे बी तुसी थोड़े कोई नवे फ्रेंड्स बने आ, बट थानू जो सुपना आया तो थानू थोड़े पुराने फ्रेंड्स की शकल जिहड़ी उहनां विच दिखी, तो हो सकता है कि उहनां दे विच आपस च कोई कंपैरिजन होवे, है ना। ये तुसी देखना कि थोड़े माइंड च की चीजां चल रही जो थोड़ी लाइफ दे विच की चीजां हैगियां, फिर तुसी उहनू इंटरप्रेट करन दी कोशिश कर सकते हैं। स्टेप फोर जिहड़ा आ ये सारी चीजां जो तुसी लिख लोगे तो फिर तुहानू जदों जो तुसी इंटरप्रेट करो कि अच्छा मेरे फ्रेंड्स जिहड़े आ और मैं इस फ्रेंड दे नाल इत्थे सीगा तो ये केड़ी चीज नू जिहड़ा शो कर रहा हो सकता है, तो वह तुसी जिहड़ा लिख सकते हैं अपनी कॉपी दे उत्ते, ते मे बी हो सकता तो तुहानू कोई जिहड़ी आ सेंस जिहड़ी आ बन जाए। बट अफकोर्स हाँ जी जिदा तुसी ये जिहड़े ड्रीम्स आपां जिहड़ी सोसाइटी च आपां देखदे हां कि इदां हो जाओ तो इदां हो जांदा, तो फिर मे बी अगर थानू कोई ड्रीम कंटीन्यूअसली आंदा तुसी उहदे जिहड़ा जो नोट डाउन करदे एक स्टैटिस्टिक्स बना के देख सकदे हां कि किन्ना उस चीज नाल जिहड़ा थानू एक्चुअल च होया जो तुसी उस सुपने च सोचा सी, जो तुसी सोचा कि उहदे नाल रिलेट हो सकता है होया जां नहीं होया, है ना। तो ये थोड़ियां जिहड़ियां सोसाइटी च ही हुंदियां आपां ਜਿਹੜੀਆਂ ਪੁਰਾਣੀਆਂ ਕਹਾਣੀਆਂ ਬਣੀਆਂ ਹੁੰਦੀਆਂ, ਸੋ ਇਹਦੀ ਤਾਂ
1: ਉਹਨਾਂ ਨੂੰ ਡਾਟਸ ਆਪਸ ਚ ਜੋੜ ਲੈਂਦੇ ਆਪਾਂ।
0: ਹਾਂਜੀ
1: ਰਾਈਟ, ਚਲੋ ਠੀਕ ਹੈ। ਅੱਛਾ, ਪ੍ਰੋਗਰਾਮ ਦੇ ਅਖੀਰ ਦੇ ਉੱਤੇ ਇੱਕ ਸਵਾਲ ਮੈਂ ਹੋਰ ਥੋੜ੍ਹਾ ਜਿਹਾ ਕਰਨਾ ਚਾਹੂੰਗਾ, ਊਟ ਪਟਾਂਗ ਸਵਾਲਾਂ ਵਾਲਾ ਇਹ ਜਿਹੜਾ ਸ਼ੋਅ ਬਣ ਗਿਆ, ਪਰ ਉਹਦੇ ਤੁਸੀਂ ਬਹੁਤ ਲੋਜੀਕਲ ਬਹੁਤ ਰੀਜ਼ਨਿੰਗ ਦੇ ਨਾਲ ਆਨਸਰ ਦਿੱਤੇ ਨੇ। ਬੰਦਿਆਂ ਦੀ ਗੱਲ ਕਰ ਲਈ ਆਪਾਂ, ਜਾਨਵਰ ਵੀ ਸੌਂਦੇ ਨੇ, ਜਾਨਵਰਾਂ ਨੂੰ ਸੁਪਨੇ ਆਉਂਦੇ ਨੇ ਕਿ ਨਹੀਂ? ਜਿਵੇਂ ਤੁਸੀਂ ਦੱਸ ਰਹੇ ਹੋ ਕਿ ਅੱਜ ਕੱਲ੍ਹ ਤਾਂ ਬੜੇ ਸਾਰੀਆਂ ਟੈਕਨੀਕਸ ਹੈਗੀਆਂ ਨੇ ਐਡਵਾਂਸ ਟੈਕਨੋਲੋਜੀ ਦੇ ਨਾਲ, ਅਸੀਂ ਡ੍ਰੀਮਸ ਨੂੰ ਵੀ ਟਰੈਕ ਕਰ ਲੈਂਦੇ, ਜਾਨਵਰਾਂ ਦਾ ਕੁਛ ਹੈ ਕੁਛ ਇਹਦੇ ਉੱਤੇ ਜਾਣਕਾਰੀ ਕੋਈ ਡੇਟਾ ਕਿ ਉਹ ਵੀ ਸੁਪਨੇ ਲੈਂਦੇ ਨੇ ਕਿ ਨਹੀਂ?
0: ਹਾਂਜੀ ਬਿਲਕੁਲ, ਜਾਨਵਰ ਵੀ ਲੈਂਦੇ ਆ ਸੁਪਨੇ ਜਿੱਦਾਂ ਆਪਾਂ ਲੈਂਦੇ ਹਾਂ, ਉੱਦਾਂ ਹੀ ਉਹਨਾਂ ਦੇ ਸੁਪਨੇ ਹੁੰਦੇ ਆ। ਆਫਕੋਰਸ ਪੈਟਰਨ ਡਿਫਰੈਂਟ ਕਿਉਂਕਿ ਉਹਨਾਂ ਦਾ ਬ੍ਰੇਨ ਡਿਫਰੈਂਟ ਤਰ੍ਹਾਂ ਕੰਮ ਕਰਦਾ, ਹਰ ਜਿਹੜਾ ਕਿੰਗਡਮ ਜਿੱਦਾਂ ਬਰਡਸ ਦਾ ਡਿਫਰੈਂਟ ਤਰ੍ਹਾਂ ਕੰਮ ਕਰੂਗਾ, ਜਾਂ ਜਿਹੜੇ ਆ ਰੈਪਟਾਈਲਸ ਜਿੱਦਾਂ ਸੱਪ ਵਗੈਰਾ ਇਹਨਾਂ ਦਾ ਡਿਫਰੈਂਟ ਤਰ੍ਹਾਂ ਕੰਮ ਕਰੂਗਾ ਨਾ, ਤੇ ਜਿਹੜੇ ਅਲੱਗ ਜਿਹੜੇ ਹੋ ਸਕਦੇ ਆ। ਤੇ ਬਰਡਸ ਸੁਪਨੇ ਲੈਂਦੇ ਹੈਗੇ ਆ, ਬਰਡਸ ਦਾ ਇੱਕ ਸਟੱਡੀ ਹੋਈ ਸੀ ਉਹਦੇ ਚ ਉਹਨਾਂ ਨੇ ਦੇਖਿਆ ਕਿ ਜਿਹੜੇ ਬਰਡਸ ਜਦੋਂ ਜਿਹੜੇ ਬੱਚੇ ਮੇਲ ਜਿਹੜੇ ਛੋਟੇ ਬਰਡਸ ਹੁੰਦੇ ਆ ਮਤਲਬ ਹਜੇ ਅਡਲਟ ਨਹੀਂ ਹੁੰਦੇ, ਉਹ ਆਪਣੇ ਸੁਪਨੇ ਚ ਆਪਣੀ ਜਿਹੜੀ ਕਾਲਸ ਜਿਹੜੀਆਂ ਮਤਲਬ ਬੋਲਦੇ ਆ ਜਦੋਂ ਪੰਛੀ ਜਿਹੜੀ ਆ ਆਵਾਜ਼ਾਂ ਕੱਢਦੇ ਆ, ਹਨਾ, ਉਹ ਉਹਨਾਂ ਦੀ ਪ੍ਰੈਕਟਿਸ ਕਰ ਰਹੇ ਹੁੰਦੇ ਆ ਸੁਪਨੇ ਦੇ ਵਿੱਚ, ਜਿਹੜੀ ਉਹਨਾਂ ਨੇ ਹਾਜੀ ਦੇਖੀ ਕਿ ਉਹ ਮਤਲਬ ਡਿਫਰੈਂਟ ਡਿਫਰੈਂਟ, ਕਿਉਂਕਿ ਜਦੋਂ ਉਹਨਾਂ ਨੇ ਜਾਗਦੇ ਹੋਏ ਕਰਨੀ ਆ ਤਾਂ ਉਹ ਪ੍ਰੋਪਰ ਇਮੀਟੇਟ ਕਰਨ ਦੀ ਕੋਸ਼ਿਸ਼ ਕਰਦੇ ਆ ਨਾ, ਜਿੱਦਾਂ ਉਹਨਾਂ ਦੇ ਜਿਹੜਾ ਉਹਨਾਂ ਦਾ ਜਿਹੜਾ ਪੇਰੈਂਟ ਜਿਹੜਾ ਮੇਲ ਅਡਲਟ ਮੇਲ ਜਿਹੜਾ ਬਰਡ ਕਰ ਰਿਹਾ ਹੋਊਗਾ। ਜਦੋਂ ਸੁਪਨੇ ਚ ਹੁੰਦੇ ਆ ਤਾਂ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਮਤਲਬ ਪੈਟਰਨ ਬਣਦੇ ਆ ਜਦੋਂ ਉਹ ਇਹ ਕਾਲ ਕਰਨ ਦੀ ਜਿਹੜੀ ਆ ਟਰਾਈ ਕਰਦੇ ਆ ਕਾਲ ਕੱਢਣ ਦੀ, ਹਨਾ। ਹੌਲੀ ਹੌਲੀ ਜਿਹੜਾ ਉਹਨਾਂ ਨੂੰ ਜਦੋਂ ਜਦੋਂ ਉਹਨਾਂ ਦੀ ਏਜ ਹੁੰਦੀ ਆ ਤਾਂ ਓਬਵੀਅਸਲੀ ਐਕਸਪੀਰੀਅੰਸ ਜਿਹੜੇ ਆ ਕਰਦੇ ਆ। ਔਰ ਈਵਨ ਕੁਛ ਬਰਡਸ ਜਿਹੜੀ ਆ ਉਹ ਰੈਮ ਸਲੀਪ ਵੀ ਉਹਨਾਂ ਦੀ ਉਹ ਵੀ ਰੈਮ ਸਲੀਪ ਕਰ ਐਕਸਪੀਰੀਅੰਸ ਕਰਦੇ ਆ, ਜਿਵੇਂ ਰੈਪਿਡ ਆਈ ਮੂਵਮੈਂਟ ਸਲੀਪ ਜਿਹੜੀ ਆਪਾਂ ਕਹੀ ਆ, ਤੇ ਹੋ ਸਕਦਾ ਉਹਨਾਂ ਨੂੰ ਵੀ ਸੁਪਨੇ ਯਾਦ ਰਹਿੰਦੇ ਹੋਣ ਜਿੱਦਾਂ ਸਾਨੂੰ ਯਾਦ ਰਹਿੰਦੇ ਆ ਨਾ। ਐਵੇਂ ਲਿਜ਼ਰਡ ਜਿਹੜੇ ਹੋ ਗਏ ਛਿਪਕਲੀਆਂ, ਜਾਂ ਤੁਸੀਂ ਕਹਿ ਸਕਦੇ ਆ ਕਿ ਵੱਡੀਆਂ ਛਿਪਕਲੀਆਂ ਜਿਹੜੀਆਂ ਹੁੰਦੀਆਂ ਉਹ ਵੀ ਯਾਦ ਰੱਖਦੀਆਂ, ਮਤਲਬ ਕਾਫੀ ਸਾਰੇ ਐਨੀਮਲਸ ਵੀ ਰਿਸਰਚ ਵੀ ਚੱਲਦੀ ਆ ਆਫਕੋਰਸ ਉਹਨਾਂ ਤੇ ਕਿ ਕਿਹੜੇ ਤਰ੍ਹਾਂ ਦੇ ਸੁਪਨੇ ਉਹਨਾਂ ਨੂੰ ਆਉਂਦੇ ਆ, ਬਟ ਐਨੀਮਲਸ ਵੀ ਜਿਹੜੇ ਲੈਂਦੇ ਹੈਗੇ ਆ ਸੁਪਨੇ।
1: ਰਾਈਟ, ਠੀਕ ਹੋ ਗਿਆ। ਨਹੀਂ, ਬਹੁਤ ਥੈਂਕ ਯੂ ਸੋ ਮੱਚ, ਤੁਹਾਡਾ ਸ਼ੁਕਰੀਆ, ਔਰ ਇਸ ਪ੍ਰੋਗਰਾਮ ਦੇ ਵਿੱਚ ਇੰਨੀਆਂ ਇੰਟਰਸਟਿੰਗ ਗੱਲਾਂ ਬਾਤਾਂ ਕੀਤੀਆਂ। ਆਈ ਹੋਪ ਕਿ ਜਿੱਦਾਂ ਸ਼ੁਰੂਆਤ 'ਚ ਆਪਾਂ ਕਹਿ ਰਹੇ ਸੀਗੇ ਕਿ ਪ੍ਰੋਗਰਾਮ ਮੁੱਕਣ ਦਿਓ, ਫਿਰ ਬੜੀਆਂ ਸਾਰੀਆਂ ਤੁਹਾਨੂੰ ਗੱਲਾਂ ਪਤਾ ਚੱਲਣਗੀਆਂ। ਮੈਂ ਤਾਂ ਇਹ ਸੋਚ ਕੇ ਹੈਰਾਨ ਹੋ ਗਿਆ ਕਿ ਮੈਂ ਤਾਂ ਬਸ ਬੈੱਡ 'ਤੇ ਜਾ ਕੇ ਸੌਂਦਾ ਹੀ ਸੀਗਾ, ਤੁਸੀਂ ਉਹਦੀਆਂ ਕੈਟੇਗਰੀਆਂ ਵੀ ਬਣਤੀਆਂ ਸੁਪਨਿਆਂ ਦੀਆਂ, ਸਲੀਪਿੰਗ ਸਾਈਕਲਸ ਦੀਆਂ।
0: ਇੱਕ ਗੱਲ ਤਾਂ ਮੈਂ ਦੱਸਣਾ ਹੀ ਭੁੱਲੀ ਜਿਵੇਂ ਤੁਸੀਂ ਕਿਹਾ ਕਿ ਆਪਾਂ ਆਪਣੀ ਲਾਈਫ ਦਾ 27 ਇਅਰਸ ਸੁਪਨੇ ਦੇਖਣ ਚ ਲਗਾਉਂਦੇ ਹਾਂ, ਮਤਲਬ ਵਨ ਥਰਡ ਆਪਣੀ ਲਾਈਫ ਦਾ ਅਸੀਂ ਸੁਪਨੇ ਦੇਖਣ ਚ ਲਗਾ ਦਿੰਦੇ ਹਾਂ ਸੁੱਤੇ ਪਏ,
1: ਕਿਉਂਕਿ ਇੰਨੀ ਅੱਛਾ ਮਤਲਬ ਆਪਾਂ ਟੋਟਲ ਸਲੀਪ ਨੂੰ ਕਾਊਂਟ ਨਹੀਂ ਕਰਦੇ ਹੈਗੇ ਔਨ ਐਂਡ ਐਵਰੇਜ 8 ਘੰਟੇ ਦੀ, ਬਟ ਉਹਦੇ 'ਚੋਂ ਤੁਸੀਂ ਜਿੰਨੇ ਕੁ ਮਤਲਬ 30-35-40 ਮਿੰਟ ਜਿਹੜੇ ਡ੍ਰੀਮਸ ਲੈ ਰਹੇ ਹਾਂ, ਅਤੇ ਜੇ ਆਪਾਂ ਉਹਨੂੰ ਕੰਟੀਨਿਊ ਜੋੜ ਲਈਏ ਤਾਂ ਇੱਕ ਐਵਰੇਜ ਬਣਦੀ ਹੈਗੀ ਆ ਉਹਦੀ, ਹੈ ਨਾ? ਅਤੇ ਨਹੀਂ ਵਾਕਈ
0: ਯਾਦ ਸਾਨੂੰ ਫਿਰ ਉਹੀ ਰੈਪਿਡ ਆਈ ਮੂਵਮੈਂਟ ਵਾਲੇ ਰਹਿੰਦੇ ਆ, ਕਿਉਂਕਿ ਕਈ ਵਾਰ ਕਹਿੰਦੇ ਕਿ ਜਦੋਂ ਤੁਸੀਂ ਰੈਪਿਡ ਮਤਲਬ ਜਦੋਂ ਸੁਪਨਾ ਲੈ ਰਹੇ ਹੋ, ਜਦੋਂ ਮੈਂ ਕਹਿੰਦੀ ਜਦੋਂ ਅੱਖਾਂ ਘੁੰਮ ਰਹੀਆਂ ਹੁੰਦੀਆਂ ਨਾ, ਫੋਰ ਐਗਜ਼ਾਮਪਲ ਤੁਸੀਂ ਸੁਪਨੇ ਚ ਕਿਸੇ ਟ੍ਰੈਫਿਕ ਸਿਗਨਲ ਤੇ ਖੜੇ ਆ, ਹਨਾ, ਪਰ ਤੁਸੀਂ ਲੈਫਟ ਰਾਈਟ ਆਪਣੀ ਗਰਦਨ ਘੁਮਾ ਰਹੇ ਆ, ਤਾਂ ਤੁਸੀਂ ਜਦੋਂ ਦੇਖੋਗੇ ਉਸ ਬੰਦੇ ਦੀਆਂ ਅੱਖਾਂ ਵੀ ਲੈਫਟ ਰਾਈਟ ਘੁੰਮ ਰਹੀਆਂ ਹੋ ਗਈਆਂ, ਤੇ ਅਗਰ ਉਹ ਕੁਛ ਮਤਲਬ ਪੌੜੀਆਂ ਚੜ ਰਿਹਾ ਜਾਂ ਉੱਪਰ ਕਿਤੇ ਮਤਲਬ ਪੌੜੀ ਚੜ ਰਿਹਾ, ਹਾਂਜੀ, ਤਾਂ ਉਹਦੀਆਂ ਅੱਖਾਂ ਐਵੇਂ ਜਿਹੜੀਆਂ ਹੋਊਗੀਆਂ ਕਿ ਉਹ ਦੇਖ ਰਿਹਾ ਕਿ ਉੱਪਰ ਨੂੰ ਥੱਲੇ ਨੂੰ, ਹਨਾ, ਵਾਰ ਵਾਰ ਦੇਖ।
1: ਕਈ ਵਾਰ ਉਹ ਵੀ ਹੁੰਦਾ ਨਾ ਕਿ ਸੁਪਨੇ ਦੇ ਵਿੱਚ ਤੁਸੀਂ ਕਿਤੋਂ ਜੰਪ ਮਾਰਦੇ ਹੋ ਤੇ ਡਿੱਗਦੇ ਹੋ, ਤੁਸੀਂ ਬੈੱਡ ਤੇ ਵੀ ਝਟਕਾ ਜਿਹਾ ਮਹਿਸੂਸ ਕਰਦੇ ਹੋ, ਲੈ ਮੈਂ।
0: ਹਾਂਜੀ, ਮੈਨੂੰ ਯਾਦ ਹੈਗੀ ਇਹਦੇ ਤੋਂ ਜਿਹੜੀ ਇਨਸੈਪਸ਼ਨ ਚੋਂ ਕਿੱਕ ਵਾਲੀ ਗੱਲ ਕਰਦੇ ਹੁੰਦੇ, ਇਹੀ ਮਤਲਬ ਹੁੰਦਾ ਉਹਨਾਂ ਦਾ ਕਿ ਜਦੋਂ ਤੁਹਾਨੂੰ ਕਿੱਕ ਮਿਲਦੀ ਹੈ ਕਿ ਤੁਸੀਂ ਸੁਪਨੇ ਚੋਂ ਬਾਹਰ ਆ ਜਾਂਦੇ ਹਾਂ, ਹਨਾ, ਤੇ ਉਹ ਇੱਕ ਤਰ੍ਹਾਂ ਉਹਨਾਂ ਨੇ ਇੱਦਾਂ ਹੀ, ਉਹ ਤਾਂ ਚਲੋ ਆਰਟਿਸਟਿਕ ਇੱਕ ਚੀਜ਼ ਸੀਗੀ, ਬਟ ਹੁੰਦਾ ਇੱਦਾਂ ਹੈ ਕਿ ਆਪਾਂ ਸੁਪਨੇ ਚੋਂ ਫਿਰ ਬਾਹਰ ਨਿਕਲ ਜਾਂਦੇ ਹਾਂ, ਨੀਂਦ ਸਾਡੀ ਖੁੱਲ ਜਾਂਦੀ ਹੈ ਨਾ, ਝਟਕਾ ਜਿਹਾ ਲੱਗਦਾ ਜਦੋਂ ਆਪਣੇ ਸੁੱਤੇ ਹੋਏ।
1: ਹਾਂਜੀ, ਨਹੀਂ ਬੜੀ ਵਧੀਆ, ਸੁਪਨਿਆਂ ਦੀ ਦੁਨੀਆ ਵੀ ਇੱਕ ਅਲੱਗ ਦੁਨੀਆ ਹੈਗੀ। ਬਾਕੀ ਜਿੱਦਾਂ ਤੁਸੀਂ ਇੱਕ ਵਿੱਚ ਵਿੱਚ ਕਾਰ ਕਿਹਾ ਵੀ ਹੈ ਕਿ ਸੁਪਨੇ ਹਮੇਸ਼ਾ ਬੇਫਾਲਤੂ ਹੀ ਨਹੀਂ ਹੁੰਦੇ, ਸੁਪਨਿਆਂ ਦੇ ਵਿੱਚ ਕਈ ਵਾਰ ਅਸੀਂ ਬੜੀਆਂ ਸਾਰੀਆਂ ਚੀਜ਼ਾਂ ਹੱਲ ਵੀ ਕਰ ਲੈਂਦੇ ਹਾਂ, ਅਤੇ ਇਸੇ ਕਰਕੇ ਸਿਆਣੇ ਕਹਿੰਦੇ ਨੇ ਕਿ ਕੀਪ ਡ੍ਰੀਮਿੰਗ, ਸੁਪਨੇ ਲੈਂਦੇ ਰਹੋ, ਕਈ ਵਾਰ ਸੱਚ ਹੋ ਜਾਂਦੇ ਨੇ ਔਰ ਬਹੁਤੀ ਵਾਰ ਸੱਚ ਹੋ ਹੀ ਜਾਂਦੇ ਨੇ ਜੇ ਤੁਸੀਂ ਉਹਨਾਂ ਦੇ ਪਿੱਛੇ ਪਏ ਹੋਏ ਹੋ, ਜੇ ਮਗਰ ਪਏ ਹੋ, ਜੇ ਸਕਾਰਾਤਮਕ ਸੁਪਨੇ ਨੇ। ਇੱਦਾਂ ਨਹੀਂ ਕਿ ਮੈਂ ਕਿਸੇ ਮਾੜੇ ਸੁਪਨੇ ਦੇ ਮਗਰ ਮੈਂ ਬੈਂਕ ਲੁੱਟਣਾ ਲੁੱਟਣਾ ਹੀ ਲੁੱਟਣਾ ਅਤੇ ਉਹ ਸੁਪਨਾ ਆ ਗਿਆ ਤੁਹਾਨੂੰ, ਉਹ ਤਾਂ ਕਿਸੇ ਹੋਰ ਪਾਸੇ ਤੁਹਾਨੂੰ ਲੈ ਜੂਗਾ। ਸਕਾਰਾਤਮਕ ਪੋਜ਼ਿਟਿਵ ਸੁਪਨਿਆਂ ਦੇ ਮਗਰ ਪਾਓ ਅਤੇ ਖੁੱਲ੍ਹੀਆਂ ਅੱਖਾਂ ਦੇ ਨਾਲ ਉਹਨਾਂ ਨੂੰ ਫਿਰ ਅੰਜਾਮ ਦੇਣ ਦੀ ਵੀ ਕੋਸ਼ਿਸ਼ ਕਰੋ, ਪੂਰੇ ਹੁੰਦੇ ਨੇ। ਥੈਂਕ ਯੂ ਸੋ ਮੱਚ ਸੰਦੀਪ ਜੀ।
0: ਥੈਂਕ ਯੂ ਜੀ।
1: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ। ਫਿਲਹਾਲ ਇੰਨਾ ਹੀ, ਮੈਨੂੰ ਵੀ ਦਿਓ ਇਜਾਜ਼ਤਾਂ, ਰੱਖੋ ਖਿਆਲ, ਔਰ ਜਿੱਦਾਂ ਬਾਰ ਬਾਰ ਅਸੀਂ ਹਰ ਸ਼ੋਅ ਦੇ ਐਂਡ ਦੇ ਉੱਤੇ ਕਹਿੰਦੇ ਹੁੰਦੇ, ਦੱਸ ਦਿਆ ਕਰੋ ਭਾਈ, 0472-6164 ਇਹ ਨੰਬਰ ਹੈਗਾ, ਇਹਦੇ 'ਤੇ ਨਹੀਂ ਦੱਸਣਾ। facebook.com/hanjisydney ਤੇ ਦੱਸ ਦਿਓ, ਉਹਦੇ 'ਤੇ ਵੀ ਨਹੀਂ ਦੱਸਣਾ। info@hanji.com.au ਦੇ ਉੱਤੇ ਦੱਸ ਦਿਓ, ਈਮੇਲ ਪਾ ਕੇ। ਥੈਂਕ ਯੂ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 28 ਤਰੀਕ ਹੈ ਜੁਲਾਈ ਦਾ ਮਹੀਨਾ, ਮੰਗਲਵਾਰ ਦਾ ਦਿਨ ਹੈ ਤੇ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਗੌਤਮ ਜੀ ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਹਾਂਜੀ ਬਹੁਤ ਧੰਨਵਾਦ ਰੰਜੋ ਜੀ ਔਰ ਸਾਰੀ ਸਰੋਤਿਆਂ ਨੂੰ ਵੀ ਪ੍ਰੀਤ ਸਤਿ ਸ੍ਰੀ ਅਕਾਲ। ਆਸਟ੍ਰੇਲੀਆ ਦੇ ਵਿੱਚ ਬੜਾ ਕੁਝ ਹੋਇਆ ਹੈ, ਵਿਕਟੋਰੀਆ ਚ ਖਾਸ ਤੌਰ ਦੇ ਉੱਤੇ ਜਿਹੜੇ ਇਸ ਵਕਤ ਹਾਲਾਤ ਬਣੇ ਹੋਏ ਨੇ ਕਿ ਪ੍ਰੀਮੀਅਰ ਜੈਸਿੰਟਾ ਐਲਨ ਆਪਣੀ ਕੁਰਸੀ ਬਚਾ ਪਾਣਗੇ ਜਾਂ ਨਹੀਂ, ਉਹਦੇ ਤੇ ਵੀ ਅੱਜ ਦੇ ਦਿਨ ਖਬਰਾਂ ਦੀ ਸਾਂਝ ਪਾਵਾਂਗੇ। ਔਰ ਆਸਟ੍ਰੇਲੀਆ ਦੇ ਵਿੱਚ ਤੇਲ ਦੀਆਂ ਕੀਮਤਾਂ ਹਾਲੇ ਹੋਰ ਵਧਣੀਆਂ ਨੇ, ਇਸ ਕਿਸਮ ਦਾ ਇੱਕ ਦਾਅਵਾ ਜਿਹੜਾ ਹੈ ਉਹ ਅੱਜ ਦੇ ਦਿਨ ਟ੍ਰੈਜਰ ਫੈਡਰਲ ਟ੍ਰੈਜਰ ਨੇ ਕੀਤਾ ਹੈ। ਔਰ ਇਹ ਦਾਅਵਾ ਇਸ ਕਰਕੇ ਵੀ ਕਾਫੀ ਅਹਿਮ ਹੈ ਕਿਉਂਕਿ ਕੱਲ ਨੂੰ ਯਾਨੀ ਬੁੱਧਵਾਰ ਦੇ ਦਿਨ ਜਿਹੜੀ ਮਹਿੰਗਾਈ ਦੇ ਨਾਲ ਜੁੜਿਆ ਹੋਇਆ ਇੱਕ ਰਿਪੋਰਟ ਜਾਰੀ ਕੀਤੀ ਜਾਂਦੀ ਹੈ ਫੈਡਰਲ ਸਰਕਾਰ ਦੀ ਤਰਫ ਤੋਂ ਜਾਂ ਅੰਕੜਾ ਵਿਭਾਗ ਦੀ ਤਰਫ ਤੋਂ, ਤੇ ਉਹਦੇ ਆਧਾਰ ਦੇ ਉੱਤੇ ਜਿਹੜਾ ਰਿਜ਼ਰਵ ਬੈਂਕ ਹੈ ਉਹ ਆਪਣੀਆਂ ਵਿਆਜ ਦਾ ਵਧਾਏਗਾ ਨਹੀਂ ਵਧਾਏਗਾ ਉਹ ਤੈਅ ਕਰਦਾ ਹੈ। ਖੈਰ ਅੱਗੇ ਚੱਲ ਕੇ ਉਹ ਖਬਰਾਂ ਸਾਰੀਆਂ ਸਾਂਝੀ ਕਰਾਂਗੇ। ਔਰ ਕਾਮਨਵੈਲਥ ਦੇ ਵਿੱਚ ਆਸਟ੍ਰੇਲੀਆ ਦੀ ਝੰਡੀ ਦੀ ਵੀ ਖਬਰ ਸਾਂਝੀ ਕਰਨੀ ਹੈ। ਲਗਾਤਾਰ ਕਾਮਨਵੈਲਥ ਖੇਡਾਂ ਦੇ ਵਿੱਚ ਆਸਟ੍ਰੇਲੀਆ ਦੀ ਬਾਦਸ਼ਾਹਤ ਬਰਕਰਾਰ ਹੈ, ਖਾਸ ਤੌਰ ਦੇ ਉੱਤੇ ਸਵਿਮਿੰਗ ਦੇ ਮੁਕਾਬਲਿਆਂ ਦੇ ਵਿੱਚ। ਆਓ ਸਭ ਤੋਂ ਪਹਿਲਾਂ ਕੌਮਾਂਤਰੀ ਖਬਰਾਂ ਦੀ ਸਾਂਝ ਪਾਉਂਦੇ ਹਾਂ। ਕੌਮਾਂਤਰੀ ਖਬਰਾਂ ਚ ਇੱਕ ਪਾਸੇ ਸੋਕਾ ਤੇ ਅੱਗ, ਤੇ ਇਹ ਅੱਗ ਦੀਆਂ ਖਬਰਾਂ ਜੰਗਲੀ ਜਾਂ ਬੁਸ਼ ਫਾਇਰ ਦੀਆਂ ਖਬਰਾਂ ਜਿਹੜੀਆਂ ਨੇ ਉਹ ਹੁਣ ਤੱਕ ਤੁਹਾਡੇ ਨਾਲ ਯੂਰਪ ਦੇ ਨਾਲ ਜੁੜੀਆਂ ਹੋਈਆਂ ਸਾਂਝੀਆਂ ਕੀਤੀਆਂ ਸੀ। ਪਰ ਯੂਰਪ ਰੱਜੇ ਪੁੱਜੇ ਮੁਲਕ ਨੇ ਜਿੱਥੇ ਬੁਸ਼ ਫਾਇਰ ਦੇ ਦਰਮਿਆਨ ਆਮ ਲੋਕਾਂ ਦੀ ਜਾਨ ਨੂੰ ਇੰਨਾ ਜ਼ਿਆਦਾ ਖਤਰਾ ਨਹੀਂ ਬਣਿਆ, ਮਾਲ ਨੂੰ ਬਹੁਤ ਜ਼ਿਆਦਾ ਖਤਰਾ ਬਣਿਆ। ਪਰ ਰੱਜੇ ਪੁੱਜੇ ਮੁਲਕਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਜ਼ਿੰਦਗੀ ਜਿਹੜੀ ਉਹ ਲੀਹ ਤੇ ਆ ਜਾਏਗੀ। ਹਾਲਾਤ ਇਸ ਵਕਤ ਅਫਰੀਕੀ ਮੁਲਕਾਂ ਦੇ ਬੱਤਰ ਹੋਏ ਪਏ ਨੇ ਜਿੱਥੋਂ ਖਬਰਾਂ ਵੀ ਲਗਭਗ ਨਾਦਾਰਤ ਹੀ ਨੇ। ਆਓ ਖਬਰਾਂ ਦੀ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ, ਯੁਗਾਂਡਾ, ਜਿੱਥੋਂ ਦੇ ਪੂਰਬੀ ਹਿੱਸੇ 'ਚ ਲੰਮੇ ਸਮੇਂ ਤੋਂ ਸੋਕੇ ਦੀ ਵਜ੍ਹਾ ਦੇ ਚੱਲਦਿਆਂ, ਭੁੱਖ ਦੇ ਚੱਲਦਿਆਂ ਹੁਣ ਤੱਕ ਘੱਟੋ ਘੱਟ 19 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੱਜ ਦੀ ਜਦੋਂ 21ਵੀਂ ਸਦੀ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਭੁੱਖ ਦੇ ਨਾਲ ਦੁਨੀਆਂ 'ਚ ਕੋਈ ਵੀ ਨਹੀਂ ਮਰਦਾ, ਉੱਥੇ ਹੀ ਯੁਗਾਂਡਾ ਦੇ ਵਿੱਚ ਇਹ ਜਿਹੜੀ ਇਹ ਤਰਕ ਨੇ ਜਾਂ ਇਹ ਉਦਾਹਰਨ ਇਹ ਗਲਤ ਸਾਬਤ ਹੋ ਜਾਂਦੀ ਹੈ। ਦੇਸ਼ ਦੇ ਵਿੱਚ ਇਸ ਵਕਤ ਖਾਦ ਪਦਾਰਥਾਂ ਦੇ ਨਾਲ ਜੁੜੀ ਹੋਈ ਐਮਰਜੈਂਸੀ ਲੱਗੀ ਹੋਈ ਹੈ। ਮੌਸਮ ਮਹਿਕਮੇ ਦੀ ਉਮੀਦ ਦੇ ਮੁਤਾਬਕ ਬਾਰਿਸ਼ ਨਾ ਹੋਣ ਤੇ ਫਸਲਾਂ ਬਰਬਾਦ ਹੋਣ ਦੇ ਚੱਲਦਿਆਂ ਲਗਭਗ 15 ਲੱਖ ਲੋਕ ਇਸ ਮੁਲਕ ਦੇ ਵਿੱਚ ਖਾਦ ਸੰਕਟ ਦਾ ਸਾਹਮਣਾ ਕਰ ਰਹੇ ਨੇ, ਕੁਪੋਸ਼ਣ ਦਾ ਬੱਚੇ ਸਾਹਮਣਾ ਕਰ ਰਹੇ ਨੇ। ਅਧਿਕਾਰੀਆਂ ਨੇ ਦੱਸਿਆ ਕਿ ਅਗਲੇ 2 ਮਹੀਨਿਆਂ ਦੇ ਵਿੱਚ 9400 ਟਨ ਰਾਹਤ ਸਮੱਗਰੀ ਜਿਹੜੀ ਖਾਦ ਸਮੱਗਰੀ ਹੈ ਉਸ ਦੀ ਉਹਨਾਂ ਨੂੰ ਲੋੜ ਪਏਗੀ ਦੇਸ਼ ਦੇ ਵਿੱਚ। ਔਰ ਲਗਭਗ 15 ਅਰਬ ਸ਼ਿਲਿੰਗ ਸ਼ਿਲਿੰਗ ਉੱਥੋਂ ਦੀ ਕਰੰਸੀ ਹੈ ਯੁਗਾਂਡਾ ਦੀ, ਲਗਭਗ 9 ਮਿਲੀਅਨ ਪਾਊਂਡ ਬਣ ਜਾਂਦੀ ਹੈ ਜੇ ਯੂਰਪ ਦੇ ਲਿਹਾਜ਼ ਦੇ ਨਾਲ ਇੰਗਲੈਂਡ ਦੇ ਲਿਹਾਜ਼ ਦੇ ਨਾਲ ਦੇਖੀਏ। ਇਹ ਜਿਹੜੀ ਫੰਡਿੰਗ ਦੀ ਉਹਨਾਂ ਨੂੰ ਤੁਰੰਤ ਲੋੜ ਪਏਗੀ। ਯੁਗਾਂਡਾ ਦੇ ਅੰਦਰ ਕਰਾਮੋਜ਼ਾ ਨਾਮ ਦਾ ਇਲਾਕਾ ਜਿੱਥੇ ਕਈ ਸਾਲਾਂ ਤੋਂ ਸੋਕਾ ਪਿਆ ਹੋਇਆ। ਅਪ੍ਰੈਲ ਮਹੀਨੇ ਦੇ ਵਿੱਚ ਆਮ ਤੌਰ ਦੇ ਉੱਤੇ ਬਿਜਾਈ ਦਾ ਸਮਾਂ ਹੁੰਦਾ ਹੈ, ਪਰ ਠੀਕ ਠਾਕ ਬਾਰਿਸ਼ ਹੋਈ ਸੀ, ਬਾਅਦ ਦੇ ਵਿੱਚ ਕਿਸਾਨ ਆਪਣੀਆਂ ਫਸਲਾਂ ਤਾਂ ਬੀਜ ਸਕੇ ਪਰ ਉਹ ਪਾਲ ਨਹੀਂ ਸਕੇ। ਕਾਰਮੋਜ਼ਾ ਦੇ ਵਿੱਚ ਜਿਹੜੇ ਇਸ ਵਕਤ ਹਾਲਾਤ ਬਣੇ ਹੋਏ ਨੇ, ਭੁੱਖ ਦੇ ਨਾਲ ਬੱਚੇ ਬਿਲਬਲਾ ਰਹੇ ਨੇ। ਉੱਥੇ 2022 ਦੇ ਵਿੱਚ ਵੀ ਭੁੱਖਮਰੀ ਦਾ ਇੱਕ ਭਿਆਨਕ ਸੰਕਟ ਪੈਦਾ ਹੋਇਆ ਸੀ ਜਦੋਂ 2200 ਲੋਕਾਂ ਦੀ ਜਾਨ ਚਲੀ ਗਈ ਸੀ। ਖਾਸ ਗੱਲ ਇਹ ਹੈ ਕਿ ਯੁਗਾਂਡਾ ਦੇ ਵਿੱਚ ਹਾਲੇ ਵੀ ਇੱਕ ਬਹੁਤ ਵੱਡਾ ਤਬਕਾ ਹੈ ਜਿਹੜਾ ਗਰੀਬੀ ਰੇਖਾ ਦੇ ਥੱਲੇ ਕੀ ਬਲਕਿ ਪੂਰੀ ਤਰ੍ਹਾਂ ਦੇ ਨਾਲ ਗਰੀਬ ਹੈ। ਔਰ ਹਾਲੇ ਵੀ ਉੱਥੇ ਕੁਝ ਅਮੀਰ ਤਰੀਨ ਲੋਕ ਰਹਿ ਰਹੇ ਨੇ ਜਿਨ੍ਹਾਂ ਦੇ ਤੇ ਯੁਗਾਂਡਾ ਦੀ ਇਸ ਭੁੱਖਮਰੀ ਦਾ ਕੋਈ ਵੀ ਜਾਂ ਇਸ ਸੋਕੇ ਦਾ ਜਾਂ ਇਸ ਗਰਮੀ ਦਾ ਕੋਈ ਅਸਰ ਨਹੀਂ ਹੋ ਰਿਹਾ। ਉੱਥੇ ਦੇਸ਼ ਦੁਨੀਆਂ ਜਹਾਨ ਦੀਆਂ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਇਜ਼ਰਾਈਲ ਦੀ ਤਰਫ ਤੋਂ ਇਸ ਵਕਤ ਤੁਰਕੀ ਦੇ ਉੱਤੇ ਕੁਝ ਇਲਜ਼ਾਮ ਲਗਾਏ ਗਏ ਨੇ। ਦੱਸ ਦਈਏ ਕਿ ਇਜ਼ਰਾਈਲ ਦੇ ਵਿੱਚ ਇਸ ਸਾਲ ਚੋਣਾਂ ਹੋਣੀਆਂ ਨੇ। ਇਜ਼ਰਾਈਲ ਨੇ ਤੁਰਕੀ ਤੇ ਇਲਜ਼ਾਮ ਲਗਾਏ ਨੇ ਕਿ ਟਰਕੀ ਇਸ ਦੇਸ਼ ਦੀਆਂ ਚੋਣਾਂ ਦੇ ਵਿੱਚ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ। ਸੋਮਵਾਰ ਦੇ ਦਿਨ ਦੀ ਜੇਰੂਸਲਮ ਪੋਸਟ ਨਾਮ ਦੇ ਅਖਬਾਰ ਦੇ ਵਿੱਚ ਇਜ਼ਰਾਈਲੀ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ, ਹਾਲਾਂਕਿ ਇਹ ਨਹੀਂ ਦੱਸਿਆ ਕਿ ਇਹ ਆਪਰੇਸ਼ਨ ਤੁਰਕੀ ਸਰਕਾਰ ਦੇ ਨਿਰਦੇਸ਼ ਤੇ ਚਲਾਇਆ ਜਾ ਰਿਹਾ ਜਾਂ ਤੁਰਕੀ ਦੇ ਵਿੱਚ ਕੋਈ ਗੁੱਟ ਜਿਹੜਾ ਉਹ ਇਜ਼ਰਾਈਲ ਦੇ ਅੰਦਰ ਇਹਨਾਂ ਚੋਣਾਂ ਨੂੰ ਪ੍ਰਭਾਵਿਤ ਕਰ ਰਿਹਾ। ਪਰ ਅੰਦਾਜ਼ੇ ਇਹ ਨੇ ਕਿ ਤੁਰਕੀ ਨੂੰ ਉਹਨਾਂ ਕੁਝ ਈਰਾਨ ਦੇ ਨਾਲ ਜੁੜੀਆਂ ਹੋਈਆਂ ਵਿਦੇਸ਼ੀ ਤਾਕਤਾਂ ਚ ਸ਼ਾਮਿਲ ਕੀਤਾ ਜਾਂਦਾ ਜਿਹੜੀਆਂ ਇਜ਼ਰਾਈਲ ਦਾ ਅਕਸਰ ਵਿਰੋਧ ਕਰਦੀਆਂ ਨੇ। ਉੱਥੇ ਇਜ਼ਰਾਈਲੀ ਸੁਰੱਖਿਆ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲੀ ਸਮਾਜ ਦੇ ਵਿੱਚ ਵੀ ਫੁੱਟ ਪਾਉਣ ਦੀ ਕੋਸ਼ਿਸ਼ ਬਾਹਰੋਂ ਬੈਠ ਕੇ ਕੀਤੀ ਜਾ ਰਹੀ ਹੈ। ਇਜ਼ਰਾਈਲ ਦੇ ਸਰਕਾਰੀ ਬ੍ਰੌਡਕਾਸਟਰ ਕੈਨ ਨਿਊਜ਼ ਨੇ ਸੋਮਵਾਰ ਦੀ ਰਿਪੋਰਟ ਦੇ ਵਿੱਚ ਇਹ ਵੀ ਦਾਅਵਾ ਕੀਤਾ ਕਿ ਸ਼ਿਨਬੇਟ ਜਿਹੜੀ ਕਿ ਇਜ਼ਰਾਈਲ ਦੀ ਸੁਰੱਖਿਆ ਏਜੰਸੀ ਹੈ, ਉਸ ਦੇ ਪ੍ਰਮੁੱਖ ਡੇਵਿਡ ਜਿਨੀ ਨੇ ਸੋਮਵਾਰ ਦੇ ਦਿਨ ਨੈਸੈਟ ਯਾਨੀ ਕਿ ਇਜ਼ਰਾਈਲ ਦੀ ਪਾਰਲੀਮੈਂਟ ਨੂੰ ਇੱਕ ਗੁਪਤ ਤਰੀਕੇ ਦੇ ਨਾਲ ਜਿਹੜਾ ਵਿਦੇਸ਼ੀ ਦਖਲ ਅੰਦਾਜ਼ੀ ਦੇ ਸੰਕੇਤ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਰਿਪੋਰਟ ਦੇ ਮੁਤਾਬਕ ਜਿਨੀ ਨੇ ਇਹ ਵੀ ਦੱਸਿਆ ਹੈ ਕਿ ਕੁਝ ਪਾਰਲੀਮੈਂਟੇਰੀਅਨਸ ਨੂੰ ਇਹਨਾਂ ਦੀ ਜਾਣਕਾਰੀ ਵੀ ਹੈ। ਕੈਨ ਦੀ ਰਿਪੋਰਟ ਦੇ ਮੁਤਾਬਕ ਨੈਸ਼ਨਲ ਸਾਈਬਰ ਡਾਇਰੈਕਟੋਰੇਟ ਨੇ ਨੈਸੈਟ ਯਾਨੀ ਇਜ਼ਰਾਈਲ ਦੀ ਪਾਰਲੀਮੈਂਟ ਦੀਆਂ ਪਿਛਲੀ ਸੁਣਵਾਈਆਂ ਚ ਦੱਸਿਆ ਸੀ ਕਿ ਚੋਣਾਂ ਦੇ ਵਿੱਚ ਦਖਲ ਅੰਦਾਜ਼ੀ ਦੇ ਸੰਕੇਤ ਪਹਿਲਾਂ ਵੀ ਮਿਲੇ ਸੀ। 7 ਅਕਤੂਬਰ ਨੂੰ ਹਮਾਸ ਦੀ ਤਰਫ ਤੋਂ ਇਜ਼ਰਾਈਲ ਦੇ ਉੱਤੇ ਕੀਤੇ ਹਮਲੇ ਤੋਂ ਬਾਅਦ ਜਿਹੜੀ ਜੰਗ ਇਜ਼ਰਾਈਲ ਨੇ ਗਾਜ਼ਾ ਦੇ ਵਿੱਚ ਛੇੜੀ ਸੀ, ਉਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਇਸ ਵਕਤ ਦੇਸ਼ ਦੇ ਵਿੱਚ ਲੋਕ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਮੌਜੂਦਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਕਦਮਾਂ ਤੋਂ ਸੰਤੁਸ਼ਟ ਨਹੀਂ ਨੇ। ਮੰਨਿਆ ਜਾ ਰਿਹਾ ਹੈ ਕਿ ਬੈਂਜਾਮਿਨ ਨੇਤਨਯਾਹੂ ਦੇ ਕਦਮਾਂ ਦੇ ਚੱਲਦਿਆਂ ਜਾਂ ਉਹਨਾਂ ਦੀ ਕਾਰਵਾਈਆਂ ਦੇ ਚੱਲਦਿਆਂ ਇਜ਼ਰਾਈਲ ਕਾਫੀ ਪਿੱਛੇ ਚਲਾ ਗਿਆ, ਮਹਿੰਗਾਈ ਬਹੁਤ ਜ਼ਿਆਦਾ ਵੱਧ ਗਈ ਹੈ ਔਰ ਹੁਣ 27 ਅਕਤੂਬਰ ਨੂੰ ਦੇਸ਼ ਦੇ ਵਿੱਚ ਚੋਣਾਂ ਹੋਣੀਆਂ ਨੇ ਔਰ ਇਹਨਾਂ ਚੋਣਾਂ ਦੇ ਵਿੱਚ ਐਂਟੀ ਇਨਕੰਬੈਂਸੀ ਫੈਕਟਰ ਖਾਸ ਤੌਰ ਦੇ ਉੱਤੇ ਗਜ਼ਾ ਦੇ ਉੱਤੇ ਜੰਗ ਛੇੜਨ ਦਾ ਜਿਹੜਾ ਇੱਕ ਜਿਹੜੇ ਅਸਰ ਨੇ ਉਹ ਬੈਂਜਾਮਿਨ ਨੇਤਨਯਾਹੂ ਦੇ ਉੱਤੇ ਤਾਂ ਦਿਖਾਈ ਦੇਣਗੇ ਪਰ ਇਜ਼ਰਾਈਲ ਦੀ ਵੋਟਿੰਗ ਦੇ ਵਿੱਚ ਵੀ ਇਹ ਅਸਰ ਦਿਖਾਈ ਦੇਣਗੇ। ਉੱਥੇ ਅਗਲੀ ਖਬਰ ਮਿਡਲ ਈਸਟ ਤੋਂ ਜਿੱਥੇ ਯਮਨ ਦੇ ਵਿੱਚ ਇਰਾਨ ਦੀ ਹਮਾਇਤ ਦੇ ਨਾਲ ਚੱਲਦੇ ਹੂਤੀ ਵਿਦਰੋਹੀਆਂ ਨੇ ਕਿਹਾ ਹੈ ਕਿ ਉਹਨਾਂ ਨੇ ਸੋਮਵਾਰ ਦੇ ਦਿਨ ਸਾਊਦੀ ਅਰਬ ਦੇ ਤੇਲ ਇਨਫਰਾਸਟ੍ਰਕਚਰ ਦੇ ਉੱਤੇ ਡਰੋਨ ਹਮਲੇ ਕੀਤੇ ਨੇ। ਇਹ ਹਮਲਾ ਸਾਊਦੀ ਅਰਬ ਦੇ ਡਰੋਨਸ ਦੇ ਨਾਲ ਘੁਸਪੈਠ ਦੇ ਜਵਾਬ ਦੇ ਵਿੱਚ ਕੀਤਾ ਗਿਆ। ਦੱਸ ਦਈਏ ਕਿ ਹੂਤੀ ਨੇ ਇਹ ਦੋਸ਼ ਮੜਿਆ ਸੀ ਕਿ ਸਾਊਦੀ ਅਰਬ ਡਰੋਨਸ ਦੇ ਨਾਲ ਯਮਨ ਦੇ ਕੁਝ ਇਲਾਕਿਆਂ ਦੇ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਿਹਾ। ਹਾਲਾਂਕਿ ਕਿਸੇ ਕਿਸਮ ਦੇ ਹਮਲੇ ਦੀ ਕੋਈ ਖਬਰ ਸਾਹਮਣੇ ਨਹੀਂ ਸੀ ਆਈ, ਨਾ ਹੀ ਸਾਊਦੀ ਅਰਬ ਨੇ ਇਸਦੀ ਕੋਈ ਪੁਸ਼ਟੀ ਕੀਤੀ ਸੀ, ਪਰ ਹੂਤੀ ਵਿਦਰੋਹੀਆਂ ਦੀ ਤਰਫ ਤੋਂ ਕੱਚੇ ਤੇਲ ਦੀ ਸਪਲਾਈ ਦੇ ਨਾਲ ਜੁੜਿਆ ਹੋਇਆ ਸਾਊਦੀ ਅਰਬ ਦੇ ਯਾਨਬੂ ਇਲਾਕਾ ਜਿੱਥੇ ਸਪਲਾਈ ਦੇ ਨਾਲ ਨਾਲ ਟਰਾਂਸਪੋਰਟੇਸ਼ਨ ਸਿਸਟਮ ਤੇ ਵੀ ਹਮਲੇ ਕੀਤੇ ਗਏ ਨੇ। ਸਾਊਦੀ ਅਰਬ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਹਨਾਂ ਦੀ ਫੌਜ ਨੇ ਇਰਾਨ ਦੇ ਹਮਾਇਤੀ ਗੁੱਟਾਂ ਦੇ ਦੁਆਰਾ ਇਰਾਕ ਦੇ ਪੈਟਰੋਲੀਅਮ ਸਹੂਲਤਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਭੇਜੇ ਗਏ ਡਰੋਨਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਸੀ ਔਰ ਇਸ ਦਰਮਿਆਨ ਉਹਨਾਂ ਨੇ ਸਾਰੇ ਡਰੋਨ ਨੂੰ ਫੁੰਡ ਵੀ ਸੁੱਟੇ। ਇਸ ਦਰਮਿਆਨ ਦੋਹਾਂ ਦੇਸ਼ਾਂ ਦੇ ਵਿੱਚ ਯਾਨੀ ਯਮਨ ਤੇ ਸਾਊਦੀ ਅਰਬ ਦੇ ਵਿੱਚ ਇਸ ਵਕਤ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਨੇ। ਹਾਲਾਂਕਿ ਯਮਨ ਦੀ ਸਰਕਾਰ ਦੀ ਜਿਹੜੀ ਹਮਾਇਤ ਆ ਉਹ ਹੁਤੀ ਵਿਦਰੋਹੀਆਂ ਨੂੰ ਨਹੀਂ ਹੈ, ਪਰ ਫਿਰ ਵੀ ਯਮਨ ਇਸ ਨਿਸ਼ਾਨੇ ਦੇ ਉੱਤੇ ਜ਼ਰੂਰ ਅਕਸਰ ਆ ਜਾਂਦਾ ਹੈ। ਉੱਥੇ ਸਾਊਥ ਕੋਰੀਆ ਤੋਂ ਅਗਲੀ ਆਖਰੀ ਕੌਮਾਂਤਰੀ ਖਿੱਤੇ ਦੇ ਨਾਲ ਜੁੜੀ ਖ਼ਬਰ, ਜਿੱਥੇ ਸਾਊਥ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਯੂਨਸੁਕ ਯੋਲ ਨੂੰ ਆਪਣੀ ਰਾਸ਼ਟਰਪਤੀ ਚੋਣ ਮੁਹਿੰਮ ਦੇ ਦਰਮਿਆਨ ਝੂਠੇ ਬਿਆਨ ਦੇਣ ਦਾ ਹੁਣ ਦੋਸ਼ੀ ਪਾ ਲਿਆ ਗਿਆ। ਸਿਓਲ ਸੈਂਟਰਲ ਡਿਸਟ੍ਰਿਕਟ ਕੋਰਟ ਨੇ ਯੂਨਸੁਕ ਯੋਲ ਨੂੰ 18 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ ਜੋ ਕਿ 3 ਸਾਲਾਂ ਤੱਕ ਮੁਅੱਤਲ ਰਹੇਗੀ। ਇਹ ਫੈਸਲਾ ਪਿਛਲੇ ਸਾਲ ਥੋੜੇ ਸਮੇਂ ਦੇ ਲਈ ਜਦੋਂ ਮਾਰਸ਼ਲ ਲਾ ਲਗਾਉਣ ਦਾ ਲਿਆ ਸੀ ਯੂਨਸੁਕ ਯੋਲ ਨੇ ਰਾਸ਼ਟਰਪਤੀ ਰਹਿੰਦਿਆਂ ਹੋਇਆਂ, ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਤੋਂ ਅਹੁਦੇ ਤੋਂ ਹਟਾਇਆ ਉਹ ਤੋਂ ਬਾਅਦ ਇਹ ਸਾਹਮਣੇ ਆਇਆ। ਸਾਊਥ ਕੋਰੀਆ ਦੀ ਲੋਕਤੰਤਰੀ ਪ੍ਰਣਾਲੀ ਦੇ ਵਿੱਚ ਅੱਜ ਤੱਕ ਕਦੇ ਕੋਈ ਐਸੀ ਕਾਰਵਾਈ ਕਿਸੇ ਵੀ ਰਾਸ਼ਟਰਪਤੀ ਨੇ ਨਹੀਂ ਕੀਤੀ, ਇਸ ਕਰਕੇ ਵੀ ਇਹ ਕਾਫੀ ਹੈਰਾਨੀ ਭਰੀ ਖਬਰ ਸੀ ਸਾਊਥ ਕੋਰੀਆ ਦੇ ਲਈ ਕਿ ਆਖਿਰਕਾਰ ਉੱਥੇ ਮਾਰਸ਼ਲ ਲਾ ਲਗਾਉਣ ਦੀ ਕੋਸ਼ਿਸ਼ ਰਾਸ਼ਟਰਪਤੀ ਨੇ ਕਿਉਂ ਕੀਤੀ ਸੀ। ਹਾਲਾਂਕਿ ਉਹ ਮਹਿਜ਼ ਕੁਝ ਕੁ ਮਿੰਟਾਂ ਦਾ ਸੀ, ਜਿਹੜੇ ਵਿਰੋਧੀ ਧਿਰ ਸੀ ਉਹਨਾਂ ਨੇ ਤੁਰੰਤ ਪਾਰਲੀਮੈਂਟ ਤੇ ਕਬਜ਼ਾ ਲੈ ਕੇ ਰਾਸ਼ਟਰਪਤੀ ਨੂੰ ਹੀ ਹਟਾਉਣ ਦਾ ਜਿਹੜਾ ਇੱਕ ਪ੍ਰਸਤਾਵ ਪਾਸ ਕਰ ਦਿੱਤਾ ਸੀ। ਸਾਬਕਾ ਰਾਸ਼ਟਰਪਤੀ ਨੇ ਇਹਨਾਂ ਦੋਸ਼ਾਂ ਦਾ ਖੰਡਨ ਕੀਤਾ ਹੈ ਕਿ ਉਹਨਾਂ ਨੇ ਆਪਣੀ ਰਾਸ਼ਟਰਪਤੀ ਚੋਣ ਮੁਹਿੰਮ ਦੇ ਦਰਮਿਆਨ ਝੂਠੇ ਦੋਸ਼ ਦਿੱਤੇ ਸੀ। ਉਹਨਾਂ ਦੇ ਵਕੀਲ ਨੇ ਇਸ ਫੈਸਲੇ ਦੇ ਖਿਲਾਫ ਅਪੀਲ ਦਾਇਰ ਕਰਨ ਦੀ ਯੋਜਨਾ ਵੀ ਬਣਾ ਲਈ ਹੈ। ਉਹਨਾਂ ਦਾ ਤਰਕ ਇਹ ਹੈ ਕਿ ਫੈਸਲਾ ਤੱਥਾਂ ਤੇ ਚੋਣ ਕਾਨੂੰਨਾਂ ਦੀ ਗਲਤ ਵਿਆਖਿਆ ਦੇ ਆਧਾਰ ਦੇ ਉੱਤੇ ਲਿਆ ਗਿਆ ਹੈ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਭਾਰਤ ਦੀ ਤਰਫ ਤੋਂ ਯੂਕਰੇਨ ਦੇ ਸਫਾਰਤਖਾਨੇ ਦੇ ਵਿੱਚੋਂ ਜਿਹੜੇ ਡਿਪਲੋਮੈਟਸ ਨੇ ਉਹਨਾਂ ਨੂੰ ਸੱਦ ਕੇ ਉਹਨਾਂ ਨੂੰ ਤਲਬ ਕਰਕੇ ਉਹਨਾਂ ਤੋਂ ਜਵਾਬਦੇਹੀ ਮੰਗੀ ਗਈ ਹੈ। ਭਾਰਤ ਨੇ ਕਮਰਸ਼ੀਅਲ ਜਹਾਜ਼ ਦੇ ਉੱਤੇ ਹੋਏ ਹਮਲੇ ਦੇ ਵਿੱਚ ਭਾਰਤੀ ਮਲਾਹਾਂ ਦੀ ਮੌਤ ਦੇ ਮਾਮਲੇ 'ਚ ਮੰਗਲਵਾਰ ਦੇ ਦਿਨ ਯੂਕਰੇਨ ਦੇ ਰਾਜਦੂਤ ਡਾਕਟਰ ਅਲੈਗਜ਼ੈਂਡਰ ਪੋਲਿਸ਼ਕਿਸ ਨੂੰ ਤਲਬ ਕੀਤਾ ਹੈ। ਅੱਜ ਦੇ ਦਿਨ ਯੂਕਰੇਨੀ ਡਿਪਲੋਮੈਟ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਇਹ ਦੱਸਣਗੇ ਕਿ ਆਖਿਰਕਾਰ ਬਲੈਕ ਸੀ ਦੇ ਵਿੱਚੋਂ ਜਦੋਂ 18 ਜੁਲਾਈ ਨੂੰ ਕਮਰਸ਼ੀਅਲ ਜਹਾਜ਼ MV ਓਮੋਰਫੀ ਗੁਜ਼ਰ ਰਿਹਾ ਸੀ ਤਾਂ ਉਸ ਵਕਤ ਉਸਦੇ ਉੱਤੇ ਹਮਲਾ ਜਿਹੜਾ ਹੋਇਆ ਉਸਦੇ ਕਾਰਨ ਕੀ ਬਣੇ ਔਰ ਇਸ ਦੇ ਲਈ ਯੂਕਰੇਨੀ ਸਰਕਾਰ ਨੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੀ ਕੀਤਾ ਹੋਇਆ ਸੀ? ਵਿਦੇਸ਼ ਮੰਤਰਾਲੇ ਦੇ ਮੁਤਾਬਕ ਜਿਹੜਾ ਬਿਆਨ ਜਾਰੀ ਕੀਤਾ ਗਿਆ, ਯੂਕਰੇਨ ਦੇ ਰਾਜਦੂਤ ਨੂੰ ਐਮਵੀ ਔਰਮੀ ਤੇ ਔਰਮਵੀ ਦੇ ਉੱਤੇ ਹੋਏ ਹਮਲੇ ਦੇ ਮਾਮਲੇ ਦੇ ਵਿੱਚ ਹੀ ਤਲਬ ਕੀਤਾ ਗਿਆ। ਹਾਲਾਂਕਿ ਯੂਕਰੇਨ ਨੇ ਭਾਰਤੀ ਮਲਾਹ ਦੀ ਦੁਖਦ ਮੌਤ ਦੇ ਉੱਤੇ ਆਪਣਾ ਸੋਗ ਸਾਂਝਾ ਕੀਤਾ ਸੀ। ਉੱਥੇ ਹੀ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਵਿੱਚ ਇਸ ਵਕਤ ਸਿਆਸਤ ਪੂਰੀ ਤਰੀਕੇ ਦੇ ਨਾਲ ਗਰਮਾਈ ਹੋਈ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਸਣੇ ਵਿਰੋਧੀ ਧਿਰ ਦੇ ਕਈ ਸੰਸਦ ਮੈਂਬਰਾਂ ਨੇ ਪਾਰਲੀਮੈਂਟ ਦੇ ਬਾਹਰ ਪ੍ਰਦਰਸ਼ਨ ਕੀਤੇ ਔਰ ਜਿਹੜੇ ਜੰਤਰ ਮੰਤਰ ਦੇ ਉੱਤੇ ਹੋਏ ਪ੍ਰਦਰਸ਼ਨ ਸੀ ਉਹਨਾਂ ਵਿਦਿਆਰਥੀਆਂ ਦੇ ਉੱਤੇ ਪੁਲਿਸ ਵੱਲੋਂ ਬੇਰਹਿਮੀ ਦੇ ਨਾਲ ਡਾਂਗਾ ਵਰਾਉਣ ਦਾ ਜਿਹੜਾ ਮਾਮਲਾ ਸੀ ਉਸ ਦੇ ਖਿਲਾਫ ਸੰਸਦੀ ਕੰਪਲੈਕਸ ਦੇ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਔਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮੁਆਫੀ ਮੰਗਣ ਦੇ ਲਈ ਕਿਹਾ। ਇਸ ਦੇ ਚੱਲਦਿਆਂ ਪਹਿਲੇ ਦੋ ਸੈਸ਼ਨ ਜਿਹੜੇ ਸੀ ਪਹਿਲੇ ਦੋ ਜਿਹੜੇ ਦੋ ਵਾਰ ਇਹ ਪਾਰਲੀਮੈਂਟ ਦੀ ਕਾਰਵਾਈ ਪ੍ਰਭਾਵਿਤ ਹੋਈ ਔਰ ਇਸ ਦਰਮਿਆਨ ਸਪੀਕਰ ਕਾਂਗਰਸ ਮੈਂਬਰਾਂ ਨੂੰ ਇਹ ਕਹਿੰਦੇ ਰਹੇ ਕਿ ਉਹ ਬੈਠਣ ਗੱਲ ਕਰਨ ਇਸ ਮਾਮਲੇ ਦੇ ਉੱਤੇ, ਪ੍ਰਸ਼ਨ ਕਾਲ ਦਾ ਸਮਾਂ ਹੈ, ਜਿਹੜੇ ਗ੍ਰਹਿ ਮੰਤਰੀ ਨੇ ਉਹ ਵੀ ਆਪਣੀ ਜਵਾਬਦੇਹੀ ਜ਼ਰੂਰ ਦੇਣਗੇ। ਪਰ ਕਾਂਗਰਸ ਤੇ ਦੂਸਰੇ ਵਿਰੋਧੀ ਧਿਰ ਦੇ ਮੈਂਬਰ ਬਜਿੱਦ ਰਹੇ ਔਰ ਪਾਰਲੀਮੈਂਟ ਦੀ ਕਾਰਵਾਈ ਚੱਲਣ ਨਾ ਦਿੱਤੀ ਗਈ। ਉਧਰ ਡੀਐਮਕੇ ਨੇ ਸੰਸਦ ਮੈਂਬਰਾਂ ਨੇ ਮੈਡੀਕਲ ਕੋਰਸਾਂ ਦੇ ਵਿੱਚ ਦਾਖਲਿਆਂ ਦੇ ਵਾਸਤੇ ਲਈ ਜਾਂਦੀ ਨੀਟ ਪ੍ਰੀਖਿਆ ਦੇ ਉੱਤੇ ਪੂਰੀ ਤਰੀਕੇ ਦੇ ਨਾਲ ਪਾਬੰਦੀ ਲਗਾਉਣ ਦੀ ਗੱਲ ਕੀਤੀ ਹੈ। ਉਹਨਾਂ ਕਿਹਾ ਹੈ ਕਿ ਇਸ ਦੇ ਨਾਲ ਕਈ ਸੂਬਿਆਂ ਦੇ ਹੱਕ ਖੁੱਸ ਜਾਂਦੇ ਨੇ। ਹਰ ਇੱਕ ਸੂਬੇ ਦੇ ਕੋਲ ਆਪੋ ਆਪਣਾ ਅਧਿਕਾਰ ਹੋਣਾ ਚਾਹੀਦਾ ਇਸ ਕਿਸਮ ਦੇ ਨਾਲ ਐਂਟਰੈਂਸ ਟੈਸਟ ਜਿਹੜੇ ਹੁੰਦੇ ਨੇ ਉਹ ਕਰਵਾਉਣ ਦੇ ਲਈ। ਹੱਥਾਂ ਦੇ ਵਿੱਚ ਤਖਤੀਆਂ ਤੇ ਬੈਨਰ ਚੁੱਕੀ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਸੰਸਦ ਦੇ ਮਕਰ ਦੁਆਰ ਦੀਆਂ ਪੌੜੀਆਂ ਦੇ ਉੱਤੇ ਪ੍ਰਦਰਸ਼ਨ ਕੀਤਾ। ਉਧਰ ਕੱਲ ਦੇ ਦਿਨ ਸੁਪਰੀਮ ਕੋਰਟ ਦਾ ਵੀ ਇੱਕ ਬੜਾ ਅਹਿਮ ਫੈਸਲਾ ਆਇਆ। ਸੁਪਰੀਮ ਕੋਰਟ ਨੇ ਕਿਹਾ ਕਿ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨਾਂ ਦਾ ਅਧਿਕਾਰ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਹੈ, ਪਰ ਅੰਦੋਲਨ ਦੇ ਨਾਮ ਦੇ ਉੱਤੇ ਪੁਲਿਸ ਦੀਆਂ ਵਧੀਕੀਆਂ ਜਾਂ ਲਾਠੀਚਾਰਜ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਚੀਫ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੀ ਬੈਂਚ ਨੇ ਨੀਟ ਪੇਪਰ ਲੀਕ ਤੇ ਹੋਰਨਾਂ ਪ੍ਰੀਖਿਆ ਦੇ ਵਿੱਚ ਬੇਨਿਯਮੀਆਂ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਜਿਹੜੇ ਵਿਰੋਧ ਪ੍ਰਦਰਸ਼ਨ ਚੱਲ ਰਹੇ ਨੇ ਉੱਥੇ ਵਿਦਿਆਰਥੀਆਂ ਦੇ ਖਿਲਾਫ ਕਥਿਤ ਪੁਲਿਸ ਵਧੀਕੀਆਂ ਦੇ ਨਾਲ ਸੰਬੰਧਿਤ ਅਲੱਗ ਅਲੱਗ ਪਟੀਸ਼ਨਾਂ ਦੀ ਸੁਣਵਾਈ ਕੀਤੀ ਸੀ। ਵੈਸੇ ਅੱਜ ਦੇ ਦਿਨ ਇਹ ਸੁਣਵਾਈ ਦਾ ਅਗਲੀ ਜਿਹੜੀ ਕਾਰਵਾਈ ਉਹ ਜਾਰੀ ਰਹੇਗੀ ਅੱਜ ਮੰਗਲਵਾਰ ਦੇ ਦਿਨ। ਜਸਟਿਸ ਜਮੀਲੀਆ ਬਾਗਚੀ ਤੇ ਜਸਟਿਸ ਵੀ ਮੋਹਨਾ ਵਾਲੀ ਇਸ ਬੈਂਚ ਨੇ ਹੋਰਨਾਂ ਪਟੀਸ਼ਨਾਂ ਦੇ ਉੱਤੇ ਜਿਹੜੇ ਰੋਸ ਪ੍ਰਦਰਸ਼ਨਾਂ ਦੇ ਨਾਲ ਜੁੜੀਆਂ ਹੋਈਆਂ ਸੀ ਉਹਨਾਂ ਦੇ ਵਿੱਚ ਕੁਝ ਪਰਿਵਾਰਕ ਮੈਂਬਰਾਂ ਦੀ ਤਰਫ ਤੋਂ ਵੱਖਰੇ ਤੌਰ ਦੇ ਉੱਤੇ ਦਾਇਰ ਪਟੀਸ਼ਨਾਂ ਦੇ ਉੱਤੇ ਸੁਣਵਾਈ ਦੇ ਲਈ ਸਹਿਮਤੀ ਵੀ ਦੇ ਦਿੱਤੀ ਹੈ। ਚੀਫ ਜਸਟਿਸ ਸੂਰਿਆ ਕਾਂਤ ਨੇ ਕਿਹਾ ਹੈ ਕਿ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨਾਂ ਦਾ ਹੱਕ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਹੈ ਔਰ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਸਿਰਫ ਇਹ ਅੰਦੋਲਨ ਹੀ ਹੁੰਦੇ ਨੇ, ਪਰ ਪੁਲਿਸ ਦੀਆਂ ਵਧੀਕੀਆਂ ਨੂੰ ਜਾਇਜ਼ ਠਹਿਰਾਉਣਾ ਵੀ ਇਸ ਦਾ ਇੱਕ ਕੌੜਾ ਸੱਚ ਹੈ। ਇਸ ਦਰਮਿਆਨ ਵਕੀਲ ਨੇ ਜਦੋਂ ਕਿਹਾ ਕਿ ਪੁਲਿਸ ਅਮਲੇ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਸੀ ਤਾਂ ਬੈਂਚ ਨੇ ਜ਼ੋਰ ਦਿੱਤਾ ਕਿ ਹਰੇਕ ਵਿਅਕਤੀ ਵਿਸ਼ੇਸ਼, ਫਿਰ ਚਾਹੇ ਉਹ ਕੋਈ ਵੀ ਹੋਵੇ, ਉਸਦੀ ਜ਼ਿੰਦਗੀ ਅਹਿਮ ਹੈ, ਪ੍ਰੋਟੋਕੋਲ ਹੋਣਾ ਚਾਹੀਦਾ ਹੈ, ਰੁਕਾਵਟ ਨਹੀਂ ਹੋਣੀ ਚਾਹੀਦੀ। ਜੇ ਕੋਈ ਸਮਾਜ ਵਿਰੋਧੀ ਅਨਸਰ ਇਸ ਤਰ੍ਹਾਂ ਦੇ ਤੱਤ ਉਹਨਾਂ ਦੇ ਨਾਲ ਪੁਲਿਸ ਜ਼ਰੂਰ ਨਜਿੱਠ ਸਕਦੀ ਹੈ, ਪਰ ਵੱਡੀ ਗਿਣਤੀ ਦੇ ਵਿੱਚ ਆਮ ਲੋਕਾਂ ਦੇ ਉੱਤੇ ਲਾਠੀਚਾਰਜ ਨਹੀਂ ਕਰ ਸਕਦੀ। ਇਹ ਸਿਰਫ ਦਿੱਲੀ ਦੇ ਨਾਲ ਸੰਬੰਧਿਤ ਮੁੱਦਾ ਨਹੀਂ ਹੈ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਇੱਕ ਸਾਰ ਪ੍ਰੋਟੋਕਾਲ ਦੀ ਲੋੜ ਹੈ, ਪੂਰੇ ਦੇਸ਼ ਦੇ ਵਿੱਚ ਇਸ ਕਿਸਮ ਦੇ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉੱਥੇ ਹੀ ਕਾਮੇਡੀਅਨ ਕੁਨਾਲ ਕਾਮਰਾ, ਸੀਜੇਪੀ ਯਾਨੀ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਤੇ ਐਕਟਿਵਿਸਟ ਸੋਨਮ ਵਾਂਗਚੁਕ ਦੇ ਖਿਲਾਫ ਚੰਡੀਗੜ੍ਹ ਦੀ ਇੱਕ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ 'ਚ ਦੋਸ਼ ਮੜਿਆ ਗਿਆ ਹੈ ਕਿ ਜੰਤਰ ਮੰਤਰ ਦੇ ਉੱਤੇ ਹੋਏ ਵਿਰੋਧ ਪ੍ਰਦਰਸ਼ਨਾਂ ਦੇ ਦਰਮਿਆਨ ਹਿੰਦੂ ਧਾਰਮਿਕ ਭਾਵਨਾਵਾਂ ਨੂੰ ਸੱਟ ਪਹੁੰਚਾਈ ਗਈ ਹੈ। ਪਟੀਸ਼ਨ ਦਾਇਰ ਕਰਨ ਵਾਲੇ ਵਕੀਲ ਵਿਭੂ ਸਿੰਘ ਸੈਣੀ ਨੇ ਭਾਰਤੀ ਮੀਡੀਆ ਚੈਨਲਾਂ ਨੂੰ ਦੱਸਿਆ ਹੈ ਕਿ ਚੰਡੀਗੜ੍ਹ ਕੋਰਟ ਦੇ ਸ਼ਿਕਾਇਤ ਦਾਖਲ ਕੀਤੀ ਹੈ ਉਹਨਾਂ ਨੇ ਔਰ ਅਦਾਲਤ ਨੇ ਸੋਮਵਾਰ ਦੇ ਦਿਨ ਨੋਟਿਸ ਵੀ ਇਸ ਮਾਮਲੇ 'ਚ ਜਾਰੀ ਕਰ ਦਿੱਤਾ ਤੇ ਕਿਹਾ ਕਿ ਸ਼ਿਕਾਇਤ BNS ਦੀ ਧਾਰਾ 299 ਤੇ 302 ਦੇ ਤਹਿਤ ਦਰਜ ਕਰਵਾਈ ਗਈ ਹੈ। ਵਕੀਲ ਦੇ ਮੁਤਾਬਕ ਦੱਸਿਆ ਗਿਆ ਹੈ ਕਿ ਧਾਰਾ 299 ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਧਾਰਾ 302 ਧਾਰਮਿਕ ਭਾਵਨਾਵਾਂ ਦੇ ਨਾਲ ਹੀ ਜੁੜੇ ਇੱਕ ਹੋਰ ਮਾਮਲੇ ਦੇ ਨਾਲ ਜੁੜੀ ਇੱਕ ਧਾਰਾ ਹੈ। ਉਹਨਾਂ ਦੋਸ਼ ਮੜਿਆ ਕਿ ਮਾਮਲਾ 15 ਜੁਲਾਈ ਦਾ ਹੈ ਜਦੋਂ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਚੱਲ ਰਿਹਾ ਸੀ। ਉੱਥੇ ਕੁਨਾਲ ਕਾਮਰਾ, ਅਭਿਜੀਤ ਦੀਪਕੇ ਤੇ ਸੋਨਮ ਵਾਂਗਚੁਕ ਨੇ ਮੰਚ ਸਾਂਝਾ ਕੀਤਾ ਸੀ। ਸ਼ਿਕਾਇਤਕਰਤਾ ਨੇ ਦੋਸ਼ ਮੜਿਆ ਕਿ ਇਸ ਦਰਮਿਆਨ ਕੁਨਾਲ ਕਾਮਰਾ ਦੀ ਤਰਫ ਤੋਂ ਦਿੱਤੇ ਗਏ ਕੁਝ ਬਿਆਨਾਂ ਤੇ ਹਿੰਦੂ ਭਾਈਚਾਰੇ ਦੇ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਪ੍ਰਭਾਵਿਤ ਹੋਈਆਂ ਨੇ। ਪ੍ਰੋਗਰਾਮ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਸੀ ਜਿਸ ਦੇ ਵਿੱਚ ਭਗਵਾਨ ਸ਼੍ਰੀ ਰਾਮ ਤੇ ਮਾਤਾ ਸੀਤਾ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਸੀ। ਉਧਰ ਸਟੂਡੈਂਟਸ ਤੇ ਹੋਰਨਾਂ ਪ੍ਰਦਰਸ਼ਨਕਾਰੀਆਂ ਦੀ ਹਿਰਾਸਤ ਤੇ ਗ੍ਰਿਫਤਾਰੀ ਦੀਆਂ ਖਬਰਾਂ ਦੇ ਉੱਤੇ ਕਾਂਗਰਸ ਜਨਤਾ ਪਾਰਟੀ ਨੇ ਚਿੰਤਾ ਜਤਾਉਂਦਿਆਂ ਹੋਇਆਂ ਕਿਹਾ ਹੈ ਕਿ ਅੱਜ ਦੇ ਦਿਨ ਤੱਕ ਦਾ ਉਹਨਾਂ ਨੂੰ ਸਰਕਾਰ ਦੀ ਤਰਫ ਤੋਂ ਇੰਤਜ਼ਾਰ ਕਰਨ ਦੇ ਲਈ ਕਿਹਾ ਗਿਆ। ਸੀਜੇਪੀ ਦੀ ਬੁਲਾਰਾ ਰਤਨਾ ਸਿੰਘ ਨੇ ਕਿਹਾ ਕਿ ਸਾਨੂੰ ਇਹ ਕਿਹਾ ਗਿਆ ਹੈ ਕਿ ਮੰਗਲਵਾਰ ਤੱਕ ਇੰਤਜ਼ਾਰ ਕਰੋ। ਪ੍ਰੈਸ ਕਾਨਫਰੰਸ ਦੇ ਦਰਮਿਆਨ ਇਹ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਪਰ ਹਾਲੇ ਤੱਕ ਇਹ ਇਸ ਦੇ ਜਿਹੜਾ ਸਰਕਾਰ ਨੇ ਜਿਹੜੇ ਭਰੋਸੇ ਦਿੱਤੇ ਸੀ ਉਹਨਾਂ ਦੇ ਉੱਤੇ ਉਹ ਪੂਰੇ ਨਹੀਂ ਉਤਰੇ ਨੇ। ਅਸਲ ਦੇ ਵਿੱਚ ਮਾਮਲਾ ਇਹ ਹੈ ਕਿ ਰਤਨਾ ਸਿੰਘ ਦੇ ਮੁਤਾਬਕ ਸੀਜੇਪੀ ਦੇ ਵਾਲੰਟੀਅਰਸ ਜਿਸ ਦਿਨ ਧਰਨਾ ਖਤਮ ਹੁੰਦਾ ਉਸ ਦਿਨ ਆਪਣੇ ਘਰ ਵਾਪਸ ਪਰਤ ਰਹੇ ਸੀ ਔਰ ਇਸ ਦਰਮਿਆਨ ਕੁਝ ਲੋਕ ਉੱਥੋਂ ਨਿਕਲਣ ਦੀ ਹੋਰ ਵੀ ਕੋਸ਼ਿਸ਼ ਕਰ ਰਹੇ ਸੀ। ਕਈ ਲੋਕ ਜੰਤਰ ਮੰਤਰ ਦੇ ਵਿੱਚ ਫਸੇ ਹੋਏ ਸੀ, ਵੱਡੀ ਗਿਣਤੀ 'ਚ ਲੋਕ ਉੱਥੇ ਮੌਜੂਦ ਸੀ। ਇਸ ਦਰਮਿਆਨ ਇੱਕ ਟੀਮ ਵੀ ਉਹਨਾਂ ਲੋਕਾਂ ਦੀ ਮਦਦ ਦੇ ਲਈ ਭੇਜੀ ਗਈ ਸੀਜੇਪੀ ਦੀ ਤਰਫ ਤੋਂ ਕਿ ਵਾਲੰਟੀਅਰ ਕਰਕੇ ਇਹਨਾਂ ਲੋਕਾਂ ਨੂੰ ਆਪੋ ਆਪਣੇ ਘਰਾਂ ਦੇ ਵੱਲ ਔਰ ਟ੍ਰੈਫਿਕ ਘੱਟ ਰਹਿ ਸਕੇ ਇਸ ਕਰਕੇ ਤੋਰਿਆ ਜਾਵੇ। ਇਸ ਦਰਮਿਆਨ ਦੋਸ਼ ਇਹ ਮੜਿਆ ਗਿਆ ਕਿ ਪੁਲਿਸ ਸੀਜੇਪੀ ਦੇ ਇਹਨਾਂ ਵਾਲੰਟੀਅਰਸ ਨੂੰ ਹੀ ਚੁੱਕ ਕੇ ਹਿਰਾਸਤ ਦੇ ਵਿੱਚ ਲੈ ਗਈ। ਜੰਤਰ ਮੰਤਰ ਦੇ ਆਲੇ ਦੁਆਲੇ ਜਿਹੜੇ ਲੋਕ ਦੂਸਰੇ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪੁਲਿਸ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਰਹੀ ਸੀ। ਦਰਅਸਲ ਸੀਜੇਪੀ ਨੇ ਪ੍ਰਦਰਸ਼ਨ ਖਤਮ ਕਰਨ ਤੋਂ ਬਾਅਦ ਸੋਮਵਾਰ ਦੇ ਦਿਨ ਪਹਿਲੀ ਵਾਰ ਪ੍ਰੈਸ ਕਾਨਫਰੰਸ ਕੀਤੀ ਹੈ। ਇਸ ਦਰਮਿਆਨ ਸੀਜੇਪੀ ਨੇ ਦਾਅਵਾ ਕੀਤਾ ਹੈ ਕਿ ਪ੍ਰਦਰਸ਼ਨ ਖਤਮ ਹੋਣ ਤੋਂ ਬਾਅਦ ਪੁਲਿਸ ਜਾਣ ਬੁੱਝ ਕੇ ਸਟੂਡੈਂਟਸ ਨੂੰ ਨਿਸ਼ਾਨਾ ਬਣਾ ਰਹੀ ਹੈ। ਉੱਥੇ ਕਾਂਗਰਸ ਦੇ ਪ੍ਰਮੁੱਖ ਮਲਿਕਾਰਜਨ ਖੜਗੇ ਦਾ ਦੋਸ਼ ਹੈ ਕਿ ਜਿਨ੍ਹਾਂ ਨੌਜਵਾਨਾਂ ਨੇ ਹਾਲੀਆ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ ਸੀ ਉਹਨਾਂ ਨੂੰ ਧਮਕੀਆਂ ਵੀ ਮਿਲ ਰਹੀਆਂ ਨੇ। ਖੜਗੇ ਦਾ ਦਾਅਵਾ ਹੈ ਕਿ ਪੱਛਮ ਬੰਗਾਲ ਤੇ ਬਿਹਾਰ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੂੰ ਜਬਰੀ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਉਹਨਾਂ ਨੇ ਲਿਖਿਆ ਕਿ ਮੋਦੀ ਸਰਕਾਰ ਦੀ ਧਮਕੀਆਂ ਤੋਂ ਅੱਜ ਦੇ ਨੌਜਵਾਨ ਡਰਨ ਵਾਲੇ ਨਹੀਂ ਨੇ। ਜਿਨ੍ਹਾਂ ਨੌਜਵਾਨਾਂ ਨੇ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ ਜਿਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਵੈਸਟ ਬੰਗਾਲ ਤੇ ਬਿਹਾਰ ਦੇ ਨੇ ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਪਹਿਲਾਂ ਨੌਜਵਾਨਾਂ ਨੂੰ ਲਾਠੀਆਂ ਡੰਡੇ ਮਾਰੇ ਗਏ, ਪੈਲੇਟ ਗਨਸ ਦੇ ਨਾਲ ਮਾਰਿਆ ਗਿਆ ਤੇ ਹੁਣ ਜਦੋਂ ਪ੍ਰਦਰਸ਼ਨ ਹੋ ਰਿਹਾ ਖਤਮ ਹੋ ਚੁੱਕਿਆ ਤਾਂ ਸੋਸ਼ਲ ਮੀਡੀਆ ਅਕਾਊਂਟਸ ਤੱਕ ਦੀ ਜਾਂਚ ਪੜਤਾਲ ਹੋ ਰਹੀ ਹੈ। ਇਹ ਇੱਕ ਡਰੇ ਹੋਏ ਤਾਨਾਸ਼ਾਹ ਦੀ ਨਿਸ਼ਾਨੀ ਹੈ। ਖੜਗੇ ਨੇ ਅੱਗੇ ਇਹ ਵੀ ਲਿਖਿਆ ਕਿ ਦੇਸ਼ ਦੇ ਨੌਜਵਾਨ ਸਵਾਲ ਪੁੱਛ ਰਹੇ ਨੇ। 766 ਦਿਨ ਪਹਿਲਾਂ ਸਿੱਖਿਆ ਖੇਤਰ ਤੇ ਪੇਪਰ ਲੀਕ ਰੋਕਣ ਦੇ ਲਈ ਬਣੀ ਡਾਕਟਰ ਰਾਧਾ ਕ੍ਰਿਸ਼ਨ ਕਮੇਟੀ ਦੀ ਸਿਫਾਰਿਸ਼ਾਂ ਦਾ ਕੀ ਹੋਇਆ? 895 ਦਿਨ ਪਹਿਲਾਂ ਪੇਪਰ ਲੀਕ ਰੋਕਣ ਦੇ ਲਈ ਬਣਿਆ ਕਾਨੂੰਨ ਪਾਸ ਹੋਇਆ ਸੀ, ਉਸ ਤੋਂ ਬਾਅਦ ਵੀ ਇੰਨੇ ਪੇਪਰ ਲੀਕ ਕਿਵੇਂ ਹੋਏ ਤੇ ਕਿਉਂ ਹੋਏ? 647 ਦਿਨ ਤੱਕ NTA ਨੂੰ ਇੱਕ ਫੁੱਲ ਟਾਈਮ ਡਾਇਰੈਕਟਰ ਕਿਉਂ ਨਹੀਂ ਦਿੱਤਾ ਗਿਆ? ਖੜਗੇ ਨੇ ਇਹ ਵੀ ਲਿਖਿਆ ਕਿ ਅਮਿਤ ਸ਼ਾਹ ਨੂੰ ਬਿਆਨ ਦੇਣਾ ਹੋਏਗਾ, ਮੋਦੀ ਨੂੰ ਮਾਫੀ ਮੰਗਣੀ ਹੋਏਗੀ। ਵੈਸੇ ਦੱਸ ਦਈਏ ਕਿ ਲੋਕ ਸਭਾ ਦੇ ਵਿੱਚ ਸੋਮਵਾਰ ਦੇ ਦਿਨ ਲੋਕ ਪ੍ਰੀਖਿਆ ਸੋਧ ਬਿੱਲ ਪੇਸ਼ ਕੀਤਾ ਗਿਆ ਪਰ ਇਸ ਦੇ ਉੱਤੇ ਚਰਚਾ ਨਹੀਂ ਹੋ ਸਕੀ। ਵਿਰੋਧੀ ਧਿਰ ਦੇ ਹੰਗਾਮੇ ਦੇ ਚੱਲਦਿਆਂ ਕਾਰਵਾਈ ਵਾਰ ਵਾਰ ਪ੍ਰਭਾਵਿਤ ਹੋਈ ਕਿਉਂਕਿ ਇਸ ਦੇ ਵਿੱਚ ਅਮਿਤ ਸ਼ਾਹ ਤੋਂ ਮਾਫੀ ਮੰਗਣ ਦੀ ਗੱਲ ਕੀਤੀ ਜਾ ਰਹੀ ਹੈ ਜਦਕਿ ਅਮਿਤ ਸ਼ਾਹ ਇਸ ਵਕਤ ਮਾਫੀ ਮੰਗਣ ਦੇ ਮੂਡ ਦੇ ਵਿੱਚ ਨਜ਼ਰ ਨਹੀਂ ਆ ਰਹੇ। ਸੰਸਦੀ ਕਾਰਜ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਕੁਝ ਵਿਦਿਆਰਥੀਆਂ ਨੇ ਦੇਸ਼ ਭਰ ਦੇ ਵਿੱਚ ਪ੍ਰੀਖਿਆ ਦੇ ਵਿੱਚ ਸੁਧਾਰ ਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਉਸ ਦੇ ਨਾਲ ਜੁੜੇ ਬਿੱਲ ਨੂੰ ਪਾਸ ਕਰਵਾਉਣਾ ਸਾਡੀ ਤਰਜੀਹ ਹੈ। ਕਾਂਗਰਸ ਪਾਰਟੀ ਤੇ ਵਿਰੋਧੀ ਪਾਰਟੀਆਂ ਤੋਂ ਮੇਰੀ ਉਮੀਦ ਇਹੀ ਹੈ ਕਿ ਮੁੱਦੇ ਨੂੰ ਭਟਕਾਉਣ ਦੀ ਕੋਸ਼ਿਸ਼ ਨਾ ਕਰਨ, ਇਸ ਮਸਲੇ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਗੱਲਬਾਤ ਤੁਰ ਸਕੇ। ਉਧਰ ਸਮਾਜਿਕ ਕਾਰਕੁਨ ਸੋਨਮ ਵਾਂਗਚੂਕ ਨੇ ਸੋਮਵਾਰ ਦੇ ਦਿਨ ਦਿੱਲੀ ਦੇ ਰਾਜਘਾਟ ਦੇ ਉੱਤੇ ਮਹਾਤਮਾ ਗਾਂਧੀ ਦੀ ਸਮਾਧੀ ਤੇ ਪਹੁੰਚ ਕੇ ਮੱਥਾ ਟੇਕਿਆ। ਉਹਨਾਂ ਕਿਹਾ ਕਿ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਤਾਂ ਸਿਰਫ ਸ਼ੁਰੂਆਤ ਹੈ, ਮੁੱਦੇ ਦਾ ਅਸਲੀ ਇਲਾਜ ਹੋਣਾ ਚਾਹੀਦਾ। ਸੋਨਮ ਵਾਂਗਚੂਕ ਨੇ ਕਿਹਾ ਕਿ ਅਸਤੀਫਾ ਸਿਰਫ ਇਸ ਕਰਕੇ ਸ਼ੁਰੂਆਤ ਹੈ ਕਿਉਂਕਿ ਇਸ ਮੁੱਦੇ ਦਾ ਇਲਾਜ ਹੀ ਸਾਡੇ ਦੇਸ਼ ਨੂੰ ਇੱਕ ਬਿਹਤਰ ਥਾਂ ਬਣਾ ਸਕੇਗਾ। ਮੇਰੇ ਹਿਸਾਬ ਦੇ ਨਾਲ ਇਹ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਅਸੀਂ ਗੱਲਬਾਤ ਕਰ ਰਹੇ ਹਾਂ, ਸਾਨੂੰ ਉਮੀਦ ਹੈ ਕਿ ਬਹੁਤ ਸਕਾਰਾਤਮਕ ਗੱਲਬਾਤ ਦੇ ਜ਼ਰੀਏ ਦੇਸ਼ ਸਹੀ ਕਦਮ ਚੁੱਕੇਗਾ ਔਰ ਇਸ ਦੇ ਵਿੱਚ ਅਸੀਂ ਸਾਰੇ ਸਦਭਾਵਨਾ ਬਣਾਈ ਰੱਖਾਂਗੇ। ਸੋਨਮ ਵਾਂਗਚੂਕ ਨੇ ਪਬਲਿਕ ਐਗਜ਼ਾਮੀਨੇਸ਼ਨ ਅਮੈਂਡਮੈਂਟ ਬਿੱਲ ਦੇ ਉੱਤੇ ਕਿਹਾ ਕਿ ਚੰਗੀ ਗੱਲ ਹੈ, ਇਸ ਦੇ ਉੱਤੇ ਚਰਚਾ ਹੋਣੀ ਚਾਹੀਦੀ ਹੈ ਤੇ ਚੰਗੀ ਤਰ੍ਹਾਂ ਇਸ ਦੇ ਉੱਤੇ ਵਿਚਾਰ ਕਰਨ ਤੋਂ ਬਾਅਦ ਹੀ ਕਦਮ ਚੁੱਕੇ ਜਾਣੇ ਚਾਹੀਦੇ ਨੇ। ਉਹਨਾਂ ਕਿਹਾ ਕਿ ਮੈਂ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਸ਼ਾਂਤੀਪੂਰਨ ਪ੍ਰਦਰਸ਼ਨ ਸਾਡਾ ਸੰਵਿਧਾਨਕ ਹੱਕ ਹੈ ਤੇ ਇਸ ਦੀ ਇੱਜ਼ਤ ਵੀ ਰੱਖੀ ਜਾਣੀ ਚਾਹੀਦੀ ਹੈ। ਬਾਕੀ ਮਾਮਲਿਆਂ ਦੇ ਵਿੱਚ ਕਾਨੂੰਨ ਆਪਣਾ ਕੰਮ ਕਰੇ, ਉਹ ਕਾਨੂੰਨ ਦਾ ਕੰਮ ਹੈ। ਜਦਕਿ ਕਾਂਗਰਸ ਜਨਤਾ ਪਾਰਟੀ ਨੇ ਹੁਣ ਦੋਸ਼ ਮੜਿਆ ਹੈ ਕਿ ਪ੍ਰਦਰਸ਼ਨਕਾਰੀਆਂ ਨੂੰ ਜਿਸ ਤਰੀਕੇ ਦੇ ਨਾਲ ਪੁਲਿਸ ਹੁਣ ਅਲੱਗ ਅਲੱਗ ਸੂਬਿਆਂ ਦੇ ਵਿੱਚ ਚੁੱਕ ਰਹੀ ਹੈ, ਚਾਹੇ ਉਹ ਦਿੱਲੀ ਹੈ, ਚਾਹੇ ਬਿਹਾਰ, ਚਾਹੇ ਵੈਸਟ ਬੰਗਾਲ, ਇਸ ਨੂੰ ਲੈ ਕੇ ਉਹਨਾਂ ਦੀ ਤਰਫ ਤੋਂ ਇੱਕ ਵਾਰ ਫਿਰ ਤੋਂ ਪ੍ਰਦਰਸ਼ਨ ਕੀਤੇ ਜਾ ਸਕਦੇ ਨੇ। ਪਾਰਟੀ ਦੇ ਬੁਲਾਰੇ ਆਸ਼ੂਤੋਸ਼ ਰਾਂਕਾ ਨੇ ਐਕਸ ਦੇ ਉੱਤੇ ਪੋਸਟ ਕਰਦਿਆਂ ਲਿਖਿਆ ਕਿ ਅਸੀਂ ਦੇਖ ਰਹੇ ਹਾਂ ਕਿ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਪੁਲਿਸ ਕਿਸ ਕਿਸਮ ਦੀ ਕਾਰਵਾਈ ਕਰ ਰਹੀ ਹੈ, ਉਹਨਾਂ ਨੂੰ ਕਿਵੇਂ ਪਰੇਸ਼ਾਨ ਕਰ ਰਹੀ ਹੈ। ਦਿੱਲੀ ਚੋਂ ਵੀ ਖਬਰਾਂ ਆ ਰਹੀਆਂ ਨੇ, ਵੈਸਟ ਬੰਗਾਲ, ਬਿਹਾਰ ਚੋਂ ਵੀ ਆ ਰਹੀਆਂ ਨੇ। ਅਸੀਂ ਮੰਗ ਕਰਦੇ ਹਾਂ ਕਿ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਸਾਰੀਆਂ FIRs ਤੁਰੰਤ ਵਾਪਸ ਲਈਆਂ ਜਾਣ, ਵਿਦਿਆਰਥੀਆਂ ਨੂੰ ਰਿਹਾਅ ਕੀਤਾ ਜਾਵੇ, ਕੋਈ ਵੀ ਨਵੀਂ FIR ਦਰਜ ਨਾ ਕੀਤੀ ਜਾਵੇ। ਇਹ ਗੱਲ ਦਿੱਲੀ ਪੁਲਿਸ, ਕੇਂਦਰੀ ਜਾਂਚ ਏਜੰਸੀਆਂ ਤੇ ਭਾਜਪਾ ਦੇ ਸਹਿਯੋਗ ਦੇ ਨਾਲ ਚੱਲਦੀਆਂ ਜਾਂ ਭਾਜਪਾ ਦੀਆਂ ਸਰਕਾਰਾਂ ਜਿੰਨੀਆਂ ਵੀ ਸੂਬਿਆਂ ਦੇ ਵਿੱਚ ਨੇ, ਜੇਕਰ ਉੱਥੇ ਅਜਿਹਾ ਲਾਗੂ ਨਹੀਂ ਹੁੰਦਾ ਤਾਂ ਸਾਨੂੰ ਫੇਰ ਤੋਂ ਪ੍ਰਦਰਸ਼ਨ ਦੇ ਲਈ ਬੈਠਣ ਦੇ ਵਾਸਤੇ ਮਜਬੂਰ ਹੋਣਾ ਪਏਗਾ। ਉਧਰ ਸੁਪਰੀਮ ਕੋਰਟ ਨੇ ਸੋਮਵਾਰ ਦੇ ਦਿਨ ਰਾਮ ਮੰਦਿਰ ਚੰਦਾ ਚੋਰੀ ਮਾਮਲੇ ਦੇ ਵਿੱਚ ਜਾਂਚ ਕਰ ਰਹੀ SIT ਨੂੰ ਅਗਲੀ ਸੁਣਵਾਈ ਤੱਕ ਸਟੇਟਸ ਰਿਪੋਰਟ ਦਾਖਲ ਕਰਨ ਦਾ ਨਿਰਦੇਸ਼ ਦਿੱਤਾ। ਚੀਫ ਜਸਟਿਸ ਸੂਰਿਆਕਾਂਤ, ਜਸਟਿਸ ਜਾਮੀਲੀਆ ਬਾਗਚੀ ਤੇ ਜਸਟਿਸ ਵੀ ਮੋਹਨ ਦੀ ਬੈਂਚ ਨੇ ਉਹਨਾਂ ਪਟੀਸ਼ਨਾਂ ਦੀ ਸੁਣਵਾਈ ਕੀਤੀ ਜਿਸ ਦੇ ਵਿੱਚ CBI ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਸੀ। ਉੱਤਰ ਪ੍ਰਦੇਸ਼ ਦੀ ਸਰਕਾਰ ਦੀ ਤਰਫ ਤੋਂ ਪੇਸ਼ ਹੋਏ ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਦੱਸਿਆ ਕਿ ਸੂਬਾਈ ਸਰਕਾਰ ਨੇ SIT ਦਾ ਮੁੜ ਤੋਂ ਗਠਨ ਕਰ ਦਿੱਤਾ, ਮੁੜ ਤੋਂ SIT ਬਣਾ ਦਿੱਤੀ ਹੈ। ਨਵੀਂ SIT ਦੀ ਅਗਵਾਈ IG ਕਿਰਨ ਐਸ ਕਰ ਰਹੇ ਨੇ। ਟੀਮ ਦੇ ਵਿੱਚ ਇੱਕ DIG, ਇੱਕ IG ਤੇ ਇੱਕ SP ਸਨੇ ਕੁਝ ਸੀਨੀਅਰ ਪੁਲਿਸ ਅਧਿਕਾਰੀ ਸ਼ਾਮਲ ਨੇ। ਉਹਨਾਂ ਇਹ ਵੀ ਦੱਸਿਆ ਕਿ ਜਾਂਚ ਦੇ ਵਿੱਚ ਇੱਕ ਫੋਰੈਂਸਿਕ ਆਡੀਟਰ ਨੂੰ ਵੀ ਸ਼ਾਮਲ ਕੀਤਾ ਗਿਆ। ਬਾਰ ਐਂਡ ਬੈਂਚ ਨਾਮ ਦੀ ਵੈਬਸਾਈਟ ਦੇ ਮੁਤਾਬਕ ਪਟੀਸ਼ਨ ਕਰਤਾਵਾਂ ਦੀ ਤਰਫ ਤੋਂ ਵਕੀਲ ਜਿਹੜੇ ਪੇਸ਼ ਹੋਏ ਸੀ ਦੇਵਦੱਤ ਕਾਮਤ, ਉਹਨਾਂ ਨੇ ਅਦਾਲਤ ਨੂੰ ਦੱਸਿਆ ਕਿ ਦੇਸ਼ ਭਰ ਦੇ ਵਿੱਚ ਸ਼ਰਧਾਲੂਆਂ ਨੇ 100 ਰੁਪਏ ਤੋਂ ਲੈ ਕੇ 500 ਰੁਪਏ ਤੱਕ ਦਾ ਚੰਦਾ ਜਾਂ ਫਿਰ ਦਾਨ ਜਿਹੜਾ ਉਹ ਇਸ ਮੰਦਿਰ ਦੇ ਨਿਰਮਾਣ ਦੇ ਖਾਤਰ ਦਿੱਤਾ ਸੀ, ਔਰ ਇਹ ਜਿਹੜੀ ਰਕਮ ਹੈ ਇਹ ਮੰਦਿਰ ਦੇ ਨਿਰਮਾਣ ਦੇ ਵਿੱਚ ਵਰਤੀ ਹੀ ਨਹੀਂ ਗਈ। ਇਸ ਦੇ ਵਾਸਤੇ ਪਾਰਦਰਸ਼ਤਾ ਲਿਆਉਣ ਦੇ ਲਈ ਟਰੱਸਟ ਦੀ ਤਰਫ ਤੋਂ ਸਾਰੀਆਂ ਰਸੀਦਾਂ ਨੂੰ ਆਨਲਾਈਨ ਅਪਲੋਡ ਕੀਤਾ ਜਾਵੇ, ਇਸ ਕਿਸਮ ਦੀ ਅਪੀਲ ਵੀ ਕੀਤੀ ਗਈ। CGI ਨੇ ਫਿਲਹਾਲ ਅਦਾਲਤ ਦੇ ਮਸਲੇ ਦੇ ਉੱਤੇ ਕਿਹਾ ਹੈ ਕਿ ਅਗਲੀ ਰਿਪੋਰਟ, ਅਗਲੀ ਸੁਣਵਾਈ ਜਿਹੜੀ ਹੋਣੀ ਹੈ ਉਦੋਂ ਤੱਕ SIT ਨੇ ਹੁਣ ਤੱਕ ਕੀ ਜਾਂਚ ਕੀਤੀ ਹੈ ਇਸ ਸਾਰੇ ਬਾਰੇ ਇੱਕ ਸਟੇਟਸ ਰਿਪੋਰਟ ਦੇ ਦੇਵੇ। ਉਧਰ ਬੰਬੇ ਹਾਈ ਕੋਰਟ ਨੇ ਸੋਮਵਾਰ ਦੇ ਦਿਨ ਕੇਂਦਰੀ ਮੰਤਰੀ ਤੇ ਸੀਨੀਅਰ ਭਾਜਪਾ ਨੇਤਾ ਨਿਤਿਨ ਗਡਕਰੀ ਨੂੰ ਸੋਸ਼ਲ ਮੀਡੀਆ ਤੇ ਇੰਟਰਨੈਟ ਦੇ ਉੱਤੇ ਉਹਨਾਂ ਦੇ ਖਿਲਾਫ ਕਥਿਤ ਰੂਪ ਦੇ ਨਾਲ ਪ੍ਰਚਾਰੇ ਜਾ ਰਹੇ ਇੱਕ ਮਾਨਹਾਨੀ ਦੇ ਮਾਮਲੇ, ਡੀਪ ਫੇਕ ਤੇ AI ਜਨਰੇਟਿਡ ਪੋਸਟ ਨੂੰ ਲੈ ਕੇ ਮੁਕੱਦਮਾ ਦਾਇਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਖਬਰ ਇਹ ਹੈ ਕਿ ਜਸਟਿਸ ਅਭੈ ਅਹੁਜਾ ਦੀ ਮਹਾਰਾਸ਼ਟਰ ਹਾਈਕੋਰਟ ਦੀ ਬੈਂਚ ਨੇ ਗਡਕਰੀ ਤੇ ਉਹਨਾਂ ਦੇ ਵਕੀਲ ਦੀ ਤਰਫ ਤੋਂ ਪੇਸ਼ ਹੋਏ ਐਸ ਲੱਡਾ ਜਿਹੜੇ ਸੀ ਉਹਨਾਂ ਦੀ ਤਰਫ ਤੋਂ ਜਿਹੜੇ ਵਕੀਲ ਪੇਸ਼ ਹੋਏ ਸੀ ਉਹਨਾਂ ਨੂੰ ਮੁਕੱਦਮਾ ਦਾਇਰ ਕਰਨ ਦੇ ਲਈ ਇਜਾਜ਼ਤ ਉਹਨਾਂ ਨੇ ਮੰਗੀ ਸੀ, ਉਹ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਗਡਕਰੀ ਨੂੰ ਐਕਸ, ਮੇਟਾ, ਗੂਗਲ ਤੇ ਕੁਝ ਅਣਜਾਣ ਲੋਕਾਂ ਦੇ ਖਿਲਾਫ ਸਿਵਲ ਮੁਕੱਦਮਾ ਦਾਇਰ ਕਰਨ ਦੀ ਇਜਾਜ਼ਤ ਦਿੱਤੀ ਹੈ। ਗਡਕਰੀ ਨੇ ਆਪਣੀ ਪਟੀਸ਼ਨ ਚ ਕਿਹਾ ਹੈ ਕਿ ਉਹਨਾਂ ਨੇ ਸਾਲ 2014 ਤੋਂ ਲਗਾਤਾਰ ਟਰਾਂਸਪੋਰਟ ਮੰਤਰੀ ਦਾ, ਸੜਕ ਮੰਤਰੀ ਦਾ ਜਿਹੜਾ ਇੱਕ ਪੋਰਟਫੋਲੀਓ ਸੰਭਾਲ ਰੱਖਿਆ, ਪਰ E20 ਨੀਤੀ ਦੇ ਨਾਲ ਜੁੜੇ ਕੁਝ ਫੈਸਲਿਆਂ ਦੇ ਵਿੱਚ ਉਹਨਾਂ ਦੀ ਭੂਮਿਕਾ ਨਹੀਂ ਰਹੀ ਹੈ। ਇਸ ਦੇ ਬਾਵਜੂਦ ਕੁਝ ਅਣਜਾਣ ਲੋਕਾਂ ਨੇ ਕਥਿਤ ਤੌਰ ਦੇ ਉੱਤੇ ਉਹਨਾਂ ਦੇ ਨਾਮ ਤੇ ਤਸਵੀਰਾਂ ਦਾ ਇਸਤੇਮਾਲ ਕਰਕੇ ਡੀਪ ਫੇਕ ਤੇ ਭਰਮਾਊ ਸਮੱਗਰੀ ਤਿਆਰ ਕੀਤੀ ਹੈ ਤੇ ਸੋਸ਼ਲ ਮੀਡੀਆ ਤੇ ਪ੍ਰਚਾਰੀ ਜਾ ਰਹੀ ਹੈ। ਪਟੀਸ਼ਨ ਚ ਦੋਸ਼ ਇਹ ਹੈ ਕਿ ਇਹਨਾਂ ਪੋਸਟਾਂ ਦੇ ਜ਼ਰੀਏ ਗਡਕਰੀ ਤੇ ਉਹਨਾਂ ਦੇ ਪਰਿਵਾਰ ਨੂੰ ਐਥਨੋਲ ਬਲੈਂਡਿੰਗ ਪ੍ਰੋਗਰਾਮ ਦੇ ਵਿੱਚ ਆਰਥਿਕ ਲਾਭ ਮਿਲਣ ਦਾ ਝੂਠਾ ਦਾਅਵਾ ਕੀਤਾ ਜਾ ਰਿਹਾ। ਇਸ ਦੇ ਵਿੱਚ ਭ੍ਰਿਸ਼ਟਾਚਾਰ ਤੇ ਉਹਨਾਂ ਦੇ ਅਹੁਦੇ ਦੇ ਦੁਰਉਪਯੋਗ ਦੇ ਜਿਹੜੇ ਇਲਜ਼ਾਮ ਲਗਾਏ ਗਏ ਨੇ ਉਹ ਕਾਫੀ ਗੰਭੀਰ ਨੇ। ਗਡਕਰੀ ਨੇ ਆਪਣੀ ਪਟੀਸ਼ਨ ਦੇ ਵਿੱਚ 24 ਐਸੇ ਕਥਿਤ ਮਾਨਹਾਨੀ ਮਾਮਲਿਆਂ ਦਾ ਜ਼ਿਕਰ ਕੀਤਾ ਹੈ। ਗਡਕਰੀ ਦੀ ਤਰਫ ਤੋਂ ਕਿਹਾ ਗਿਆ ਕਿ ਉਹਨਾਂ ਦਾ ਟੀਚਾ ਕਿਸੇ ਵੀ ਤਰੀਕੇ ਦੇ ਨਾਲ ਜਨਤਕ ਬਹਿਸ, ਆਲੋਚਨਾ ਜਾਂ ਨੀਤੀਆਂ ਦੇ ਉੱਤੇ ਚਰਚਾ ਨੂੰ ਰੋਕਣਾ ਨਹੀਂ ਹੈ। ਉਹਨਾਂ ਇਹ ਵੀ ਦੋਸ਼ ਲਗਾਇਆ ਕਿ ਡੀਪ ਫੇਕ ਪੋਸਟ ਦੇ ਜ਼ਰੀਏ ਉਹਨਾਂ ਦੀ ਸਾਖ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ। ਗਡਕਰੀ ਇਸ ਮਾਮਲੇ ਦੇ ਵਿੱਚ 11 ਕਰੋੜ ਰੁਪਏ ਹਰਜਾਨੇ ਦੀ ਮੰਗ ਕਰ ਰਹੇ ਨੇ। ਉਧਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਤੋਂ ਬਾਅਦ ਹੁਣ E20 ਦੇ ਖਿਲਾਫ ਆਵਾਜ਼ ਚੁੱਕਣ ਦੀ ਗੱਲ ਕੀਤੀ ਹੈ। ਉਹਨਾਂ ਨੇ ਪ੍ਰੈਸ ਕਾਨਫਰੰਸ ਚ ਐਲਾਨ ਕੀਤਾ ਕਿ ਇਸ ਸ਼ਨੀਵਾਰ ਦੇ ਦਿਨ E20 ਦੇ ਖਿਲਾਫ ਨੈਸ਼ਨਲ ਟਾਊਨ ਹਾਲ ਆਯੋਜਿਤ ਉਹ ਕਰ ਰਹੇ ਨੇ। ਦੇਸ਼ ਦੇ ਨੌਜਵਾਨਾਂ ਨੂੰ ਇੱਕ ਹੰਕਾਰੀ ਸਰਕਾਰ ਨੂੰ ਝੁਕਾਉਣ ਦੇ ਲਈ ਮਜਬੂਰ ਕਰਨ ਦਾ ਇੱਕ ਦੂਸਰਾ ਗੇੜ ਸ਼ੁਰੂ ਕਰਨਾ ਹੋਏਗਾ। ਉਹਨਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਤੋਂ ਅਪੀਲ ਕਰਦਾ ਕਿ ਇਸ ਮੌਕੇ E20 ਫਿਊਲ ਦਾ ਮਾਮਲਾ ਵੀ ਸੁਲਝਾ ਦੇਣ। ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਹੋ ਰਹੀਆਂ, ਲੋਕਾਂ ਦੀਆਂ ਗੱਡੀਆਂ ਖਰਾਬ ਹੋ ਰਹੀਆਂ ਨੇ। ਮੈਂ ਪ੍ਰਧਾਨ ਮੰਤਰੀ ਤੋਂ ਅਪੀਲ ਕਰਦਾ ਕਿ ਉਹ ਆਪ ਅੱਗੇ ਆਉਣ, ਇਸ ਸਮੱਸਿਆ ਦਾ ਹੱਲ ਕਰਨ। ਇਸ ਮਾਮਲੇ ਦੇ ਵਿੱਚ ਸਭ ਨੂੰ ਇਕੱਠੇ ਇੱਕਜੁੱਟ ਕਰਨ ਦੇ ਲਈ E20 ਦੇ ਖਿਲਾਫ ਨੈਸ਼ਨਲ ਟਾਊਨ ਹਾਲ ਆਯੋਜਿਤ, ਜਿਸ ਵਿੱਚ ਉਮੀਦ ਹੈ ਕਿ ਹਜ਼ਾਰਾਂ ਲੋਕ ਇਸ ਪ੍ਰੋਗਰਾਮ ਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵੀ ਜਾਰੀ ਕੀਤੀ ਜਿਸ ਦੇ ਵਿੱਚ ਉਹਨਾਂ ਨੇ E20 ਦੇ ਖਿਲਾਫ ਇਕੱਠੇ ਹੋਣ ਦੀ ਦੇਸ਼ ਦੇ ਨੌਜਵਾਨਾਂ ਤੋਂ ਅਪੀਲ ਕੀਤੀ ਹੈ। ਉਧਰ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਖਬਰਾਂ, ਸਭ ਤੋਂ ਪਹਿਲਾਂ ਆਸਟ੍ਰੇਲੀਆ ਦੇ ਫੈਡਰਲ ਟ੍ਰੈਜਰ ਜਿਮ ਚਾਮਸ ਨੇ ਕਿਹਾ ਹੈ ਕਿ ਆਸਟ੍ਰੇਲੀਆ ਨੇ ਲੋਕਾਂ ਨੂੰ ਤਿਆਰ ਹੋ ਜਾਣਾ ਚਾਹੀਦਾ। ਮਿਡਲ ਈਸਟ ਦੇ ਵਿੱਚ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ ਔਰ ਇਹ ਵੀ ਨਹੀਂ ਪਤਾ ਹੈ ਕਿ ਇਹ ਕਿਸ ਪਾਸੇ ਨੂੰ ਜਾਏਗੀ। ਅਜਿਹੇ ਦੇ ਵਿੱਚ ਫੈਡਰਲ ਸਰਕਾਰ ਜਿਹੜੀਆਂ ਜਾਰੀ ਸਬਸਿਡੀਆਂ ਨੇ ਅਲੱਗ ਅਲੱਗ ਖਾਸ ਤੌਰ ਦੇ ਉੱਤੇ ਪੈਟਰੋਲ ਡੀਜ਼ਲ ਦੀਆਂ, ਉਹਨਾਂ ਨੂੰ ਜਾਰੀ ਨਹੀਂ ਰੱਖ ਸਕੇਗੀ। ਤੇਲ ਦੀਆਂ ਕੀਮਤਾਂ ਦੇ ਵਿੱਚ ਇਜ਼ਾਫੇ ਹੋ ਸਕਦੇ ਨੇ ਕਿਉਂਕਿ ਅਮਰੀਕਾ ਤੇ ਇਰਾਨ ਇਸ ਵਕਤ ਰੁਕਣ ਦਾ ਨਾਮ ਨਹੀਂ ਲੈ ਰਹੇ। ਡੀਜ਼ਲ ਦੇ ਵਿੱਚ ਖਾਸ ਤੌਰ ਦੇ ਉੱਤੇ ਵਾਧਾ ਜਿਹੜਾ ਹੈ ਆਸਟ੍ਰੇਲੀਆ ਦੇ ਲਈ ਕਾਫੀ ਜ਼ਿਆਦਾ ਨੁਕਸਾਨਦੇਹ ਹੈ ਕਿਉਂਕਿ ਡੀਜ਼ਲ ਦੇ ਉੱਤੇ ਹੀ ਸਾਰੀ ਦੀ ਸਾਰੀ ਟਰਾਂਸਪੋਰਟ ਇੰਡਸਟਰੀ ਜਾਂ ਸਪਲਾਈ ਚੇਨ ਨਿਰਭਰ ਕਰਦੀ ਹੈ। ਡੀਜ਼ਲ ਮਹਿੰਗਾ ਹੋਣ ਦੇ ਚੱਲਦਿਆਂ ਸਪਲਾਈ ਚੇਨ ਮਹਿੰਗੀ ਹੋ ਜਾਏਗੀ ਤੇ ਆਮ ਲੋੜਾਂ ਦਾ ਜਿਹੜਾ ਸਮਾਨ ਹੈ, ਆਮ ਜ਼ਰੂਰਤਾਂ ਦਾ ਜਿਹੜਾ ਸਮਾਨ ਹੈ, ਉਹ ਵੀ ਮਹਿੰਗਾ ਹੋ ਜਾਏਗਾ। ਦੱਸ ਦਈਏ ਕਿ 28 ਫਰਵਰੀ ਨੂੰ ਜਦੋਂ ਤੱਕ ਅਮਰੀਕਾ ਨੇ ਇਰਾਨ ਦੇ ਉੱਤੇ ਹਮਲਾ ਨਹੀਂ ਸੀ ਬੋਲਿਆ ਤੇ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ। ਸਿਡਨੀ ਦੇ ਵਿੱਚ ਪੈਟਰੋਲ ਜਿਹੜਾ ਹੈ, ਡੀਜ਼ਲ ਜਿਹੜਾ ਹੈ, ਮਾਫ ਕਰਨਾ, ਉਹ 175 ਸੈਂਟ ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ ਵਿਕ ਰਿਹਾ ਸੀ, ਯਾਨੀ $1.75। ਮੈਲਬਰਨ ਚ ਔਸਤਾਂ $1.85 ਦੇ ਆਸ ਪਾਸ ਵਿਕ ਰਿਹਾ ਸੀ। ਐਡੀਲੈਡ ਚ ਵੀ 175 ਸੈਂਟ, ਕੈਨਬਰਾ ਚ 188 ਸੈਂਟ ਪ੍ਰਤੀ ਲੀਟਰ, ਇਹ ਕੁਝ ਕੀਮਤਾਂ ਸੀ। ਹੁਣ ਜਿਵੇਂ ਜੰਗ ਸ਼ੁਰੂ ਹੋਈ ਤਾਂ ਸਿਡਨੀ ਦੇ 175 ਸੈਂਟ ਦੀ ਡੀਜ਼ਲ ਦੀ ਕੀਮਤ ਵੱਧ ਕੇ $321, ਯਾਨੀ $3.21 ਹੋ ਗਈ। ਮਾਰਚ 31 ਦੀ ਗੱਲ ਹੈ ਤੇ ਉਸ ਦਿਨ ਮੈਲਬਰਨ ਦੇ ਵਿੱਚ ਵੀ $3.24 ਕੀਮਤਾਂ ਚਲੀ ਗਈਆਂ ਸੀ। ਅਚਾਨਕ ਵਧੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੇ ਲਈ ਸਰਕਾਰ ਨੇ ਐਕਸਾਈਜ਼ ਕੱਟ ਲਗਾਇਆ, ਯਾਨੀ ਕਿ ਕੰਪਨੀਆਂ ਨੂੰ ਉਹਨਾਂ ਦਾ ਖਰਚਾ ਸਰਕਾਰ ਦੀ ਤਰਫ ਤੋਂ ਦਿੱਤਾ ਜਾਂਦਾ ਰਿਹਾ ਤਾਂ ਕਿ ਗ੍ਰਾਹਕਾਂ ਦੀ ਜੇਬ ਦੇ ਉੱਤੇ ਬੋਝ ਨਾ ਪੈ ਸਕੇ। 32 ਸੈਂਟ ਪ੍ਰਤੀ ਲੀਟਰ ਤੇਲ ਦੇ ਉੱਤੇ ਐਕਸਾਈਜ਼ ਕੱਟ ਦਿੱਤਾ ਗਿਆ। ਹਾਲਾਂਕਿ ਉਸ ਤੋਂ ਬਾਅਦ ਸਰਕਾਰ ਨੇ ਇਸ ਨੂੰ ਘਟਾ ਕੇ 16 ਸੈਂਟ ਕਰ ਦਿੱਤਾ ਸੀ ਤੇ ਉਹ ਹੁਣ 1 ਅਗਸਤ ਤੱਕ ਜਾਰੀ ਹੈ। ਸਰਕਾਰ ਦੀ ਤਰਫ ਤੋਂ ਹਾਲੇ ਐਕਸਾਈਜ਼ ਕੱਟ 2 ਅਗਸਤ ਤੋਂ ਬਾਅਦ ਵਧਾਏ ਜਾਣਗੇ ਜਾਂ ਨਹੀਂ, ਇਸ ਦੇ ਉੱਤੇ ਕੋਈ ਅੰਤਮ ਫੈਸਲਾ ਨਹੀਂ ਲਿਆ ਗਿਆ। ਪਰ ਕੱਲ੍ਹ ਦੇ ਦਿਨ ਪ੍ਰਧਾਨ ਮੰਤਰੀ ਨੇ ਸਪਸ਼ਟ ਕਰ ਦਿੱਤਾ ਸੀ ਕਿ ਉਹਨਾਂ ਦੀ ਕੋਈ ਮਨਸ਼ਾ ਨਹੀਂ ਹੈ ਐਕਸਾਈਜ਼ ਕੱਟ ਨੂੰ ਦੁਬਾਰਾ ਲੈ ਕੇ ਆਉਣ ਦੀ। ਸਰਕਾਰ ਇਸ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਇਨਕਾਰ ਵੀ ਨਹੀਂ ਕਰ ਰਹੀ। ਹੋ ਸਕਦਾ ਹੈ ਕਿ ਆਸਟ੍ਰੇਲੀਅਨ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਦੱਸ ਦਈਏ ਕਿ ਬੁੱਧਵਾਰ ਦੇ ਦਿਨ ਯਾਨੀ ਭਲਕੇ ਜਿਹੜੀ ਮਹਿੰਗਾਈ ਦੇ ਨਾਲ ਜੁੜੀ ਹੋਈ ਰਿਪੋਰਟ ਵੀ ਸਾਹਮਣੇ ਆਉਣੀ ਹੈ ਔਰ ਇਸ ਦਰਮਿਆਨ ਇਹ ਪਤਾ ਚੱਲੇਗਾ ਕਿ ਜਿਹੜੀਆਂ ਵਿਆਜ ਦਰਾਂ, ਕਿਉਂਕਿ ਅਗਸਤ ਮਹੀਨੇ ਦੇ ਵਿੱਚ ਮੀਟਿੰਗ ਹੋਣੀ ਹੈ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੀ ਵੀ ਮੰਥਲੀ ਰਿਪੋਰਟ ਜਿਹੜੀ ਉਹ ਕੱਲ੍ਹ ਦੇ ਦਿਨ ਰਿਲੀਜ਼ ਹੋਣੀ ਹੈ। ਸੋ ਬਹੁਤ ਕੁਛ ਨਿਰਭਰ ਕਰਦਾ। 10 ਤੇ 11 ਅਗਸਤ ਨੂੰ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੀ ਬੈਠਕ ਹੋਏਗੀ ਜਿੱਥੇ ਵਿਆਜ ਦਰਾਂ ਦੇ ਵਿੱਚ ਵਾਧਾ ਕੀਤਾ ਜਾਣਾ ਹੈ ਜਾਂ ਸਥਿਰਤਾ ਰੱਖੀ ਜਾਣੀ ਹੈ, ਇਸ ਦੇ ਬਾਰੇ ਫੈਸਲਾ ਲਿਆ ਜਾਏਗਾ। ਕਟੌਤੀ ਦਾ ਤਾਂ ਦੂਰ ਦੂਰ ਤੱਕ ਕੋਈ ਸਵਾਲ ਪੈਦਾ ਨਹੀਂ ਹੁੰਦਾ। ਫੈਡਰਲ ਸਰਕਾਰ ਦੇ ਉੱਤੇ ਇੱਕ ਬਹੁਤ ਵੱਡਾ ਦਬਾਅ ਪਿਆ ਹੋਇਆ ਕਿ ਇਹਨਾਂ ਪੈਟਰੋਲ ਦੀਆਂ ਡੀਜ਼ਲ ਦੀਆਂ ਕੀਮਤਾਂ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ। ਡੀਜ਼ਲ ਤਾਂ ਡੀਜ਼ਲ, ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਵੀ ਇਸ ਵਕਤ ਬੇਹਿਸਾਬ ਵਾਧਾ ਹੈ। 28 ਫਰਵਰੀ ਤੋਂ ਪਹਿਲਾਂ ਜਿਹੜੀਆਂ 199 ਸੈਂਟ ਪ੍ਰਤੀ ਲੀਟਰ ਚੱਲ ਰਹੀਆਂ ਸੀ, ਜਦੋਂ 31 ਮਾਰਚ ਦੇ ਦਰਮਿਆਨ ਇਹ ਜੰਗ ਆਪਣੇ ਸਿਖਰ ਨੂੰ ਚਲੀ ਗਈ ਸੀ ਤਾਂ ਸਿਡਨੀ ਦੇ ਵਿੱਚ 257 ਸੈਂਟ ਪ੍ਰਤੀ ਲੀਟਰ ਹੋ ਗਈਆਂ। ਇਹ 91 ਕੈਟਾਗਰੀ ਦਾ ਜਿਹੜਾ ਪੈਟਰੋਲ ਹੈ ਉਸ ਦੀ ਗੱਲ ਕਰ ਰਹੇ ਹਾਂ, E91। ਇਸੇ ਤਰੀਕੇ ਦੇ ਨਾਲ ਜਿਹੜਾ ਮੈਲਬਰਨ ਦੇ ਵਿੱਚ ਕੀਮਤਾਂ ਸੀ ਉਹ 208 ਸੈਂਟ ਪ੍ਰਤੀ ਲੀਟਰ ਸੀਗੀਆਂ ਪੈਟਰੋਲ ਦੀਆਂ, 31 ਮਾਰਚ ਦੇ ਦਿਨ 259 ਸੈਂਟ ਚਲੀ ਗਈਆਂ। ਇਸ ਵਕਤ ਵੀ 190 ਸੈਂਟ ਪ੍ਰਤੀ ਲੀਟਰ ਤੱਕ ਇਹ ਚੱਲ ਰਹੀਆਂ ਨੇ, ਉਹ ਵੀ ਇਸ ਕਰਕੇ ਕਿਉਂਕਿ ਸਰਕਾਰ ਨੇ ਐਕਸਾਈਜ਼ ਕੱਟ ਦੇ ਰੱਖਿਆ ਹੈ। ਉੱਥੇ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਦੀ ਜਿਹੜੀ ਅਦਾਲਤ ਦੇ ਵਿੱਚ ਅਪੀਲ ਸੀ, ਸੈਨੇਟਰ ਮਹਿਰੀਨ ਫਰੇਕੀ ਜਿਹੜੇ ਕਿ ਗ੍ਰੀਨਸ ਪਾਰਟੀ ਦੇ ਨਾਲ ਸੰਬੰਧਿਤ ਰੱਖਦੇ ਨੇ, ਉਹਨਾਂ ਦੇ ਦੁਆਰਾ ਦਾਇਰ ਕੀਤੇ ਗਏ ਮਾਨਹਾਨੀ ਮਾਮਲੇ ਚ ਉਸ ਅਪੀਲ ਨੂੰ ਰੱਦ ਕਰ ਦਿੱਤਾ ਗਿਆ। ਸੋ ਪੌਲਿਨ ਹੈਨਸਨ ਹੁਣ ਉੱਪਰਲੀ ਅਦਾਲਤ ਦਾ ਦਰਵਾਜ਼ਾ ਖੜਕਾਣਗੇ। ਅਸਲ ਦੇ ਵਿੱਚ ਸੈਨੇਟਰ ਮਹਿਰੀਨ ਫਰੇਕੀ ਨੇ ਪੌਲਿਨ ਹੈਨਸਨ ਦੇ ਉੱਤੇ ਇਲਜ਼ਾਮ ਲਗਾਏ ਸੀ ਕਿ ਉਹਨਾਂ ਦੇ ਖਿਲਾਫ ਨਸਲੀ ਭੇਦਭਾਵ ਦੀ ਇੱਕ ਟਿੱਪਣੀ ਕੀਤੀ ਗਈ ਹੈ ਔਰ ਇਸ ਦਰਮਿਆਨ ਦਹਾਕਿਆਂ ਵਧੀ ਜਿਹੜਾ ਲੰਮਾ ਪੌਲਿਨ ਹੈਨਸਨ ਦਾ ਸਿਆਸੀ ਕਰੀਅਰ ਹੈ ਉਸ ਦੇ ਉੱਤੇ ਇਹ ਮਾਮਲਾ ਕਾਫੀ ਮਾੜੇ ਪ੍ਰਭਾਵ ਪਾ ਸਕਦਾ ਹੈ। ਸਾਲ 2024 ਦੇ ਵਿੱਚ ਇਹ ਮਾਮਲਾ ਚਲਾ ਗਿਆ ਸੀ। ਵੈਸੇ ਦੱਸ ਦਈਏ ਕਿ ਰਾਣੀ ਐਲਿਜ਼ਾਬੈਥ ਦੀ 2023 ਦੇ ਵਿੱਚ 22 ਦੇ ਵਿੱਚ ਕੋਈ ਸੀ ਸਪਤੰਬਰ ਮਹੀਨੇ ਦੇ ਵਿੱਚ, ਉਦੋਂ ਤੋਂ ਬਾਅਦ ਜਿਹੜੇ ਸੈਨੇਟਰ ਮਹਿਰੀਨ ਫਰੇਕੀ ਸੀ ਉਹਨਾਂ ਨੇ ਇੱਕ ਪੋਸਟ ਪਾਈ ਸੀ ਸੋਸ਼ਲ ਮੀਡੀਆ ਤੇ ਕਿ ਐਲਿਜ਼ਾਬੈਥ ਜਿਨ੍ਹਾਂ ਦੀ ਰਾਣੀ ਹੋਣਗੇ ਉਹ ਸੋਗ ਮਨਾਣ, ਸਾਡੀ ਉਹ ਰਾਣੀ ਨਹੀਂ ਨੇ। ਇਸ ਕਰਕੇ ਉਹਨਾਂ ਨੇ ਬਸਤੀਵਾਦ ਦੇ ਦਰਮਿਆਨ ਕਾਫੀ ਜ਼ਿਆਦਾ ਅੱਤ ਮਚਾਈ ਸੀ, ਕਹਿਰ ਮਚਾਈ ਸੀ, ਤੇ ਉਸ ਸ਼ਾਹੀ ਪਰਿਵਾਰ ਦੇ ਨਾਲ ਉਹ ਸਦਭਾਵਨਾ ਨਹੀਂ ਜ਼ਾਹਰ ਕਰ ਸਕਦੇ। ਟੈਸ਼ ਦੇ ਵਿੱਚ ਆ ਕੇ ਪੌਲਿਨ ਹੈਨਸਨ ਨੇ ਉਹਨਾਂ ਨੂੰ ਜਵਾਬ ਦਿੱਤਾ, ਪਿਸ ਆਫ ਬੈਕ ਟੂ ਪਾਕਿਸਤਾਨ। ਅਦਾਲਤ ਨੇ ਕੱਲ ਦੇ ਦਿਨ ਇਹ ਮਾਮਲਾ ਜਿਹੜਾ 2024 ਤੋਂ ਹੀ ਅਦਾਲਤ ਦੇ ਵਿੱਚ ਹੈ ਔਰ ਨਸਲੀ ਬਦਸਲੂਕੀ ਦਾ, ਫੈਡਰਲ ਕੋਰਟ ਨੇ ਕੱਲ ਦੇ ਦਿਨ ਆਪਣੀ ਸੁਣਵਾਈ ਦਿੰਦਿਆਂ ਹੋਇਆ ਜਿਹੜੇ ਜਸਟਿਸ ਐਂਗਸ ਸਟੀਵਰਟ ਸੀ ਉਹਨਾਂ ਨੇ ਕਿਹਾ ਕਿ ਇਹ ਬੇਹੱਦ ਹੀ ਘਿਨੌਨੀ ਟਿੱਪਣੀ ਹੈ ਔਰ ਨਸਲਵਾਦ ਦੀ ਇਹ ਚਰਮ ਹੈ, ਇਸ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਸੈਨੇਟਰ ਹੈਨਸਨ ਕਿਸੇ ਵੀ ਤਰੀਕੇ ਦੇ ਨਾਲ ਇਸ ਮਾਮਲੇ ਨੂੰ ਰੱਦ ਕਰਵਾਉਣ ਦੀ ਜਿਹੜੀ ਅਪੀਲ ਕਰਦੇ ਨੇ ਉਸ ਦੇ ਉੱਤੇ ਵਿਚਾਰ ਨਹੀਂ ਕੀਤਾ ਜਾ ਸਕਦਾ। ਬਹਿਰਾਲ ਹੁਣ ਜਿਹੜੀ ਇਹ ਫੈਡਰਲ ਕੋਰਟ ਹੈ ਇਸ ਦੀ ਤਰਫ ਤੋਂ ਫੁੱਲ ਕੋਰਟ ਜਿਹੜੀ ਬੈਠੀ ਸੀ ਉਸਨੇ ਇਹ ਅਪੀਲ ਰੱਦ ਕਰ ਦਿੱਤੀ ਔਰ 4 ਸਾਲਾਂ ਤੋਂ ਜਿਹੜੀ ਇਹ ਸੋਸ਼ਲ ਮੀਡੀਆ ਦੀ ਜੰਗ ਹੈ ਇਹ ਪੌਲਿਨ ਹੈਨਸਨ ਦੇ ਹੁਣ ਸਿਆਸੀ ਕਰੀਅਰ ਦੇ ਉੱਤੇ ਜਨਤਕ ਤੌਰ ਦੇ ਉੱਤੇ ਅਸਰ ਪਾ ਸਕਦੀ ਹੈ ਕਿਉਂਕਿ ਪੌਲਿਨ ਹੈਨਸਨ ਦਾ ਕਰੀਅਰ ਹੁਣ ਵਧੀਆ ਚੱਲ ਰਿਹਾ ਸੀ ਪਰ ਇੱਕ ਤੋਂ ਬਾਅਦ ਇੱਕ ਟਿੱਪਣੀਆਂ ਉਹਨਾਂ ਦੀਆਂ ਜਿਹੜੀਆਂ ਜੁੜੀਆਂ ਹੋਈਆਂ ਪਾਸਟ ਦੇ ਵਿੱਚ ਦਿੱਤੀਆਂ ਹੋਈਆਂ ਉਹਨਾਂ ਦੇ ਸਾਹਮਣੇ ਆ ਰਹੀਆਂ ਨੇ ਉਹ ਇਸ ਵਕਤ ਪਰੇਸ਼ਾਨ ਜ਼ਰੂਰ ਕਰ ਰਹੀਆਂ ਨੇ। ਦੱਸ ਦਈਏ ਕਿ 72 ਸਾਲਾ ਪੌਲਿਨ ਹੈਨਸਨ ਪਿੱਛੇ ਜੇ ਯੂਰਪ ਦੇ ਆਪਣੇ ਦੌਰੇ ਤੋਂ ਆਏ ਨੇ, ਦੇਸ਼ ਦੀ ਸਭ ਤੋਂ ਅਮੀਰ ਸ਼ਖਸੀਅਤ ਜੀਨਾ ਰਾਈਹਾਰਟ ਦੇ ਨਾਲ ਗੇੜਾ ਕੱਢ ਕੇ ਇਟਲੀ ਇੰਗਲੈਂਡ ਦਾ ਯੂਰਪ ਦੇ ਅਲੱਗ ਅਲੱਗ ਸ਼ਹਿਰਾਂ ਦਾ, ਉਸ ਤੋਂ ਬਾਅਦ ਉਹਨਾਂ ਦੀ ਸਾਖ ਦੇ ਵਿੱਚ ਗਿਰਾਵਟ ਵੀ ਆਈ ਹੈ। ਇੰਗਲੈਂਡ ਦੇ ਵਿੱਚ ਅਪਰਾਧੀ ਟੌਮੀ ਰੋਬਿਨਸਨ ਦੇ ਨਾਲ ਜਿਹੜਾ ਇੱਕ ਪੋਡਕਾਸਟ ਵੀ ਉਹ ਕਰਕੇ ਆਏ ਨੇ ਔਰ ਆਸਟ੍ਰੇਲੀਆ ਦੇ ਨਾਲ ਜੁੜੀਆਂ ਹੋਈਆਂ ਕੁਝ ਐਸੀਆਂ ਵਿਵਾਦਤ ਟਿੱਪਣੀਆਂ ਵੀ ਕਰਕੇ ਆਏ ਨੇ ਜਿਨ੍ਹਾਂ ਦੇ ਨਾਲ ਉਹਨਾਂ ਦੀ ਸਾਖ ਦੇ ਉੱਤੇ ਅਸਰ ਪਏ ਨੇ। ਅੱਜ ਦੇ ਦਿਨ ਵੈਸੇ ਤਾਂ ਬਹੁਤ ਸਾਰੇ ਰਾਈਟ ਵਿੰਗਰ ਅਖਬਾਰਾਂ ਦੀ ਤਰਫ ਤੋਂ ਇਸ ਖਬਰ ਨੂੰ ਨਾਪ ਲਿਆ ਗਿਆ ਪਰ ਰੋਏ ਮੋਰਗਨ ਦੀ ਤਰਫ ਤੋਂ ਇੱਕ ਸਰਵੇਖਣ ਕਰਵਾਇਆ ਗਿਆ ਸੀ। ਐਂਟੀ ਇਮੀਗ੍ਰੇਸ਼ਨ ਪਾਰਟੀ ਬਣਦੀ ਜਾ ਰਹੀ, ਵਨ ਨੇਸ਼ਨ ਪਾਰਟੀ ਦੇ ਖਿਲਾਫ ਜਿਹੜੀ ਵੋਟਿੰਗ ਹੈ ਉਹ 5% ਹੋਰ ਡਿੱਗ ਪਈ ਹੈ, 22.5% ਇਹਨਾਂ ਦੀ ਮਕਬੂਲੀਅਤ ਜਿਹੜੀ ਉਹ ਰਹਿ ਗਈ ਦੱਸੀ ਜਾ ਰਹੀ ਹੈ। ਉੱਥੇ ਸਿਆਸਤ ਦੇ ਨਾਲ ਜੁੜੀ ਇਸ ਤੋਂ ਇੰਟਰਸਟਿੰਗ ਖਬਰ ਵਿਕਟੋਰੀਆ ਦੇ ਲਈ ਨਹੀਂ ਹੋ ਸਕਦੀ। ਚੋਣਾਂ ਤੋਂ ਮਹਿਜ਼ ਕੁਝ ਮਹੀਨਿਆਂ ਪਹਿਲਾਂ ਪ੍ਰੀਮੀਅਰ ਜੈਸਿੰਟਾ ਐਲਨ ਦੀ ਕੁਰਸੀ ਖੁੱਸ ਸਕਦੀ ਹੈ। ਅੱਜ ਦੇ ਦਿਨ ਪ੍ਰੀਮੀਅਰ ਉਹ ਬਣੇ ਰਹਿਣਗੇ ਜਾਂ ਨਹੀਂ ਇਸ ਦੇ ਉੱਤੇ ਫੈਸਲੇ ਸਾਹਮਣੇ ਆ ਸਕਦੇ ਨੇ। ਲੇਬਰ ਪਾਰਟੀ ਦੇ ਅੰਦਰ ਜਿਹੜੀ ਉੱਠੀ ਬਗਾਵਤ ਹੈ ਉਸਦਾ ਪ੍ਰੀਮੀਅਰ ਦੇ ਕੋਲ ਕੋਈ ਜਵਾਬ ਇਸ ਵਕਤ ਨਜ਼ਰ ਨਹੀਂ ਆ ਰਿਹਾ। ਵੈਸੇ ਪਹਿਲਾਂ ਤੁਹਾਨੂੰ ਥੋੜਾ ਜਿਹਾ ਦੱਸ ਦਈਏ ਕਿ ਹੋਇਆ ਕੀ ਕੱਲ ਦਾ ਦਿਨ। ਸੋਮਵਾਰ ਦਾ ਦਿਨ ਆਮ ਜੇ ਸੋਮਵਾਰ ਵਰਗਾ ਦਿਨ ਨਹੀਂ ਸੀ। ਵਿਕਟੋਰੀਆ ਦੇ ਵਿੱਚ ਕਾਨੂੰਨ ਇਹ ਹੈ, ਕਾਨੂੰਨ ਤਾਂ ਨਹੀਂ ਹੈ ਵੈਸੇ ਪਰ ਨਿਯਮ ਇਹ ਹੈ ਕਿ ਜਿਹੜੀ ਸੂਬਾਈ ਸਰਕਾਰ ਹੁੰਦੀ ਹੈ ਉਸਦੇ ਜਿੰਨੇ ਵੀ ਕੈਬਨਿਟ ਮੰਤਰੀ ਨੇ ਉਹ ਹਰ ਹਫਤੇ ਖਾਸ ਤੌਰ ਦੇ ਉੱਤੇ ਸੋਮਵਾਰ ਦੇ ਦਿਨ ਇੱਕ ਮੀਟਿੰਗ ਕਰਦੇ ਨੇ, ਸੂਬੇ ਦੀਆਂ ਕੀ ਰਣਨੀਤੀਆਂ ਰਹਿਣਗੀਆਂ, ਕੀ ਫੈਸਲੇ ਲਏ ਨੇ ਪਿਛਲੇ ਦਿਨਾਂ ਦੇ ਦਰਮਿਆਨ ਔਰ ਕੀ ਕਿਸ ਤਰੀਕੇ ਦੇ ਨਾਲ ਸੂਬੇ ਦੀ ਜਿਹੜੀ ਕਿਸੇ ਸਟੇਟ ਦੀ ਜਿਹੜੀ ਇੱਕ ਗਤੀਵਿਧੀਆਂ ਨੇ ਜਾਂ ਜਿਹੜੀਆਂ ਵਿਕਾਸ ਦੇ ਨਾਲ ਜੁੜੀਆਂ ਹੋਈਆਂ ਯੋਜਨਾਵਾਂ ਨੇ ਜਾਂ ਸਮਾਜ ਭਲਾਈ ਦੇ ਨਾਲ ਜੁੜੀਆਂ ਹੋਈਆਂ ਯੋਜਨਾਵਾਂ ਉਹਨਾਂ ਦੇ ਉੱਤੇ ਸਮੀਖਿਆ ਹੁੰਦੀ ਹੈ। ਇਹ ਹਫਤਾਵਾਰੀ ਮੀਟਿੰਗ ਹੁੰਦੀ ਹੈ, ਕੈਬਨਿਟ ਮੀਟਿੰਗ ਆਮ ਤੌਰ ਤੇ ਜਿਵੇਂ ਪੰਜਾਬ ਵਰਗੇ ਸੂਬਿਆਂ 'ਚ ਹਰ 3 ਮਹੀਨਿਆਂ 'ਚ ਜਾਂ ਜਦੋਂ ਸਰਕਾਰ ਦੀ ਮਰਜ਼ੀ ਹੋਵੇ ਉਦੋਂ ਇਹ ਮੀਟਿੰਗਾਂ ਸੱਦ ਲਈਆਂ ਜਾਂਦੀਆਂ ਨੇ। ਨਿਯਮ ਦੇ ਮੁਤਾਬਕ ਵਿਕਟੋਰੀਆ 'ਚ ਹਫਤਾਵਾਰ ਮੀਟਿੰਗਾਂ ਨੇ। ਹੁਣ ਸੋਮਵਾਰ ਦੇ ਦਿਨ ਮੀਟਿੰਗ ਹੋਣੀ ਸੀ ਔਰ ਮੀਟਿੰਗ ਦੇ ਵਿੱਚ ਵਿਕਟੋਰੀਆ ਪੁਲਿਸ ਦੇ ਚੀਫ ਕਮਿਸ਼ਨਰ ਮਾਈਕ ਬੁਸ਼ ਨੇ ਆਪਣਾ ਬਿਆਨ ਰੱਖਣਾ ਸੀ, ਆਪਣਾ ਰਿਪੋਰਟ ਰੱਖਣੀ ਸੀ, ਰੱਖੀ ਵੀ ਕਿਉਂਕਿ $170 million ਵਿਕਟੋਰੀਆ ਸਰਕਾਰ ਦੇ ਰਹੀ ਹੈ ਇੱਕ ਆਰਗਨਾਈਜ਼ਡ ਕ੍ਰਾਈਮ ਏਜੰਸੀ ਜਿਹੜੀ ਉਹ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੇ ਸੂਬੇ ਦੇ ਵਿੱਚ ਸੀਰੀਅਸ ਕ੍ਰਿਮੀਨਲ ਐਕਟੀਵਿਟੀਜ਼ ਨੇ ਖਾਸ ਤੌਰ ਦੇ ਉੱਤੇ ਪਿਛਲੇ ਕੁਝ ਅਰਸੇ ਤੋਂ ਵਿਕਟੋਰੀਆ ਦੇ ਵਿੱਚ ਜਿਹੜੇ ਵਪਾਰਕ ਅਦਾਰੇ ਨੇ ਉਹ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਕਿਸੇ ਦੇ ਵੀ ਟਬੈਕੋ ਸ਼ਾਪ ਦੇ ਉੱਤੇ ਫਾਇਰ ਬੰਬਿੰਗ ਕਰ ਦਿੱਤੀ ਜਾਂਦੀ ਹੈ, ਕਿਸੇ ਬਾਰ ਦੇ ਵਿੱਚ ਕਿਸੇ ਕਲੱਬ 'ਚ ਕਰ ਦਿੱਤੀ ਜਾਂਦੀ ਹੈ, ਹੋਰ ਤਾਂ ਹੋਰ ਗਰੋਸਰੀ ਸਟੋਰ ਵੀ ਜਿਹੜੇ ਨੇ ਇਸ ਤੋਂ ਜਿਹੜੇ ਬਚ ਨਹੀਂ ਪਾ ਰਹੇ ਨੇ। ਸਿਰਫ ਇਹ ਗੱਲਾਂ ਨਹੀਂ ਸੀ ਬਲਕਿ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਸੀਗੀਆਂ। ਖੈਰ ਕਮਿਸ਼ਨਰ ਆਪਣਾ ਪੱਖ ਰੱਖ ਕੇ ਚਲੇ ਜਾਂਦੇ ਨੇ। ਉਸ ਤੋਂ ਬਾਅਦ ਪ੍ਰੀਮੀਅਰ ਜੈਸਿੰਟਾ ਐਲਨ ਉੱਠਦੇ ਨੇ ਇਸ ਕੈਬਨਿਟ ਮੀਟਿੰਗ ਦੇ ਵਿੱਚ ਤੇ ਕਹਿੰਦੇ ਨੇ ਕਿ ਮੈਨੂੰ ਕੁਝ MPs ਦਾ ਵਰਤਾਰਾ ਠੀਕ ਨਹੀਂ ਲੱਗ ਰਿਹਾ। ਜਦੋਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਦੱਸੋ ਨਾਮ ਤਾਂ ਫਿਰ ਉਹ ਨਾਮ ਵੀ ਲੈ ਦਿੰਦੇ ਨੇ, ਐਂਥਨੀ ਕਾਰਬਾਈਨਸ, ਗੈਬਰੀਅਲ ਵਿਲੀਅਮਸ, ਕੋਲਿਨ ਬਰੂਕਸ, ਇਨਗ੍ਰਿਡ ਸਟਿਟ, ਲੂਬਾ ਗ੍ਰੋਗਵਿਚ, ਲੀਜ਼ੀ ਬਲੈਂਟਥੋਨ, ਇਹਨਾਂ ਦੇ ਵਿੱਚੋਂ ਇਹ ਸਾਰੇ ਦੇ ਸਾਰੇ ਜਿਹੜੇ MP ਸੀ ਇਹ ਉਸ ਵਕਤ ਮੀਟਿੰਗ ਦੇ ਵਿੱਚ ਵੀ ਮੌਜੂਦ ਸੀ। ਖਾਸ ਗੱਲ ਇਹ ਰਹੀ ਕਿ ਇੰਨਾ ਕੁ ਕਹਿਣਾ ਸੀ ਜੈਸਿੰਟਾ ਐਲਨ ਦਾ ਕਿਉਂਕਿ ਉਹਨਾਂ ਨੂੰ ਅਹਿਸਾਸ ਇਹ ਪਹਿਲਾਂ ਹੀ ਸੀ ਕਿ ਲੀਡਰਸ਼ਿਪ ਸਪਿਲ ਦੀ ਗੱਲ ਹੋਏਗੀ, ਇਸ ਕਰਕੇ ਇਹਨਾਂ MPs ਨੂੰ ਕੱਢਣ ਦੀ ਗੱਲ ਹੋ ਰਹੀ ਸੀ। ਵੈਸੇ ਲੇਬਰ ਪਾਰਟੀ ਵਿਕਟੋਰੀਆ ਦੇ ਵਿੱਚ ਇਸ ਵਕਤ ਕੁਝ ਹੋਰ ਐਮਪੀਜ਼ ਦਾ ਨੁਕਸਾਨ ਝੱਲ ਸਕਦੀ, ਉਹਨਾਂ ਦੀ ਸਰਕਾਰ ਨਹੀਂ ਜਾਣ ਲੱਗੀ। ਕਾਰਨ ਇਹ ਹੈ ਕਿ ਜੇਕਰ 6 ਐਮਪੀ ਕੱਢ ਵੀ ਦੇਣਗੇ ਵਿਕਟੋਰੀਆ ਦੀ ਪ੍ਰੀਮੀਅਰ, ਜਿਹੜੇ ਉਹਨਾਂ ਦੇ ਖਿਲਾਫ ਬਾਗੀ ਸੁਰ ਅਪਣਾ ਰਹੇ ਨੇ, ਤਾਂ ਵੀ ਉਹ ਜਿਹੜਾ ਮੈਜੋਰਿਟੀ ਦੇ ਉੱਤੇ ਬਣੇ ਰਹਿਣਗੇ। ਇਸ ਵਕਤ ਜਿਹੜੇ ਵੈਸੇ 88 ਸੀਟਾਂ ਵਾਲੀ ਵਿਕਟੋਰੀਆ ਦੀ ਪਾਰਲੀਮੈਂਟ ਹੈ, ਇਹਨੂੰ ਤੁਸੀਂ ਸਮਝ ਲਓ, ਇਹ ਖਬਰ ਤੋਂ ਹਟ ਕੇ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ। 88 ਸੀਟਾਂ ਵਾਲੀ ਪਾਰਲੀਮੈਂਟ ਹੈ ਜਿਹਦੇ ਵਿੱਚ ਇਸ ਵਕਤ 86 ਹੀ ਪਾਰਲੀਮੈਂਟੇਰੀਅਨਸ ਨੇ, ਉਹਨਾਂ ਦੇ ਵਿੱਚੋਂ 53 ਲੇਬਰ ਪਾਰਟੀ ਦੇ ਨੇ, 19 ਲਿਬਰਲ ਦੇ ਨੇ। ਹਾਲਾਂਕਿ ਜਦੋਂ ਚੋਣਾਂ ਹੋਈਆਂ ਸੀ 2022 ਚ ਤਾਂ ਲੇਬਰ ਦੇ 56 ਪਾਰਲੀਮੈਂਟੇਰੀਅਨ ਸੀ, MP ਜਿੱਤੇ ਸੀ, ਪਰ ਫਿਰ ਵੀ ਇਹ ਅੰਕੜਾ ਕਾਫੀ ਉਸ ਜਾਦੂਈ ਅੰਕੜੇ ਤੋਂ ਜ਼ਿਆਦਾ ਹੈ, ਕਿਉਂਕਿ ਸਰਕਾਰ ਬਣਾਉਣ ਦੇ ਲਈ 44 MPਾਂ ਦੀ ਲੋੜ ਹੁੰਦੀ ਹੈ। ਲਿਬਰਲ ਨੈਸ਼ਨਲ ਰਲ ਕੇ ਵੀ ਸਰਕਾਰ ਨਹੀਂ ਬਣਾ ਪਾਏ, ਕਿਉਂਕਿ ਲਿਬਰਲ ਦੇ ਅੱਜ ਦੀ ਤਰੀਕ ਦੇ ਵਿੱਚ 19 MP ਨੇ, ਨੈਸ਼ਨਲ ਦੇ 9 MP ਨੇ, ਤੇ ਗ੍ਰੀਨਸ ਪਾਰਟੀ ਦੇ ਕੋਲ 3 MP ਨੇ। ਗ੍ਰੀਨਸ ਪਾਰਟੀ ਵੀ ਆਪਣਾ ਇੱਕ MP ਜਿਹੜਾ ਉਹਨਾਂ ਦਾ ਸਟੇਟ ਪਾਰਲੀਮੈਂਟ ਦੇ ਵਿੱਚੋਂ ਬਾਹਰ ਹੋ ਗਿਆ, ਇਸ ਕਰਕੇ ਉਹਨਾਂ ਦੇ 3 ਰਹਿ ਗਏ ਨੇ ਹੁਣ। ਸੋ ਇਸ ਕਰਕੇ ਸਾਰਾ ਜੋੜ ਤੋੜ ਜਸਿੰਟਾ ਐਲਨ ਨੇ ਕਰ ਰੱਖਿਆ ਸੀ ਕਿ ਜੇਕਰ ਇਹਨਾਂ 6 ਨੂੰ ਕੱਢ ਵੀ ਦਿੰਦੀ ਹੈ ਤਾਂ ਵੀ ਸਰਕਾਰ ਨਵੰਬਰ ਮਹੀਨੇ ਤੱਕ ਤਾਂ ਫਿਰ ਵੀ ਬਚਾਈ ਰੱਖਣਗੇ ਤੇ ਉਹਨਾਂ ਦੀ ਉਹ ਬੇਇੱਜ਼ਤੀ ਨਹੀਂ ਹੋਏਗੀ। ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦਾ ਬਿਲਕੁਲ ਕਰੀਬੀ ਸਾਥੀ ਹੀ ਉਹਨਾਂ ਦਾ ਸਾਥ ਨਹੀਂ ਦੇਗਾ, ਯਾਨੀ ਕਿ ਉਹਨਾਂ ਦੇ ਡਿਪਟੀ ਬੈਨ ਕੈਰਲ ਹੀ ਹੱਥ ਖੜੇ ਕਰ ਗਏ। ਅਜਿਹੇ ਦੇ ਵਿੱਚ ਬੈਨ ਕੈਰਲ ਨੇ ਆਪਣਾ ਦਾਅਵਾ ਪੇਸ਼ ਕੀਤਾ, ਜਿਵੇਂ ਕਹਿੰਦੇ ਨੇ ਕਿ ਲੋਹਾ ਗਰਮ ਹੁੰਦਾ, ਤੇ ਸੱਟ ਮਾਰੀ। ਤੇ ਬੈਨ ਕੈਰਲ ਨੇ ਕਿਹਾ ਕਿ ਠੀਕ ਹੈ, ਫਿਰ ਜੇਕਰ ਸਾਰੇ MPs ਇਹੀ ਚਾਹੁੰਦੇ ਨੇ ਕਿ ਜਸਿੰਟਾ ਐਲਨ ਅਸਤੀਫਾ ਦੇਣ, ਲੀਡਰਸ਼ਿਪ ਸਪਿੱਲ ਹੋਵੇ, ਤਾਂ ਮੈਂ ਆਪਣੀ ਹੈਟ ਸਿੱਟਦਾ ਇਸ ਮੈਦਾਨ ਦੇ ਵਿੱਚ ਤੇ ਮੈਂ ਆਪਣੇ ਆਪ ਨੂੰ ਪ੍ਰੀਮੀਅਰ ਦੇ ਤੌਰ ਦੇ ਉੱਤੇ ਪ੍ਰਸਤਾਵਿਤ ਕਰਦਾ। ਇੰਨਾ ਕਹਿਣਾ ਸੀ ਕਿ ਉਸ ਤੋਂ ਬਾਅਦ ਕੈਬਨਿਟ ਦੀ ਮੀਟਿੰਗ ਇਹ ਭੰਗ ਹੋ ਗਈ। ਜਸਿੰਟਾ ਐਲਨ ਨੇ ਇੱਕ ਪ੍ਰੈਸ ਕਾਨਫਰੰਸ ਵੀ ਕਰਨੀ ਸੀ ਕੱਲ ਦੇ ਮਸਲੇ ਦੇ ਉੱਤੇ, ਉਹ ਜਿਹੜਾ $170 million ਸੂਬਾਈ ਸਰਕਾਰ ਖਰਚ ਕਰਕੇ ਇੱਕ ਨਵੀਂ ਏਜੰਸੀ ਬਣਾ ਰਹੀ ਹੈ, ਉਹ ਵੀ ਨਹੀਂ ਪ੍ਰੈਸ ਕਾਨਫਰੰਸ ਕੀਤੀ। ਪੱਤਰਕਾਰਾਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਹੁਣ ਆਪੋ ਆਪਣੇ ਘਰਾਂ ਨੂੰ ਜਾਓ, ਪ੍ਰੀਮੀਅਰ ਅੱਜ ਕੋਈ ਪ੍ਰੈਸ ਕਾਨਫਰੰਸ ਨਹੀਂ ਕਰਨਗੇ। ਤੇ ਐਂਗਸ ਟੇਲਰ ਜਿਹੜੇ ਸੀ, ਮਾਫ ਕਰਨਾ, ਜਿਹੜੇ ਡਿਪਟੀ ਸੀਗੇ ਬੈਨ ਕੈਰਲ, ਉਹਨਾਂ ਨੇ ਇਹ ਗੱਲ ਮੀਟਿੰਗ ਦੇ ਵਿੱਚ ਕਹੀ। ਤੇ ਅੱਜ ਦੇ ਦਿਨ ਲੇਬਰ ਦੀ ਬੈਠਕ ਜਿਹੜੀ ਹੈ, ਕੌਕਸ ਦੀ ਬੈਠਕ ਹੋਣੀ ਹੈ। ਕੌਕਸ ਦੇ ਵਿੱਚ ਸਿਰਫ ਕੈਬਨਿਟ ਮੰਤਰੀ ਨਹੀਂ ਹੁੰਦੇ, ਲੇਬਰ ਦੇ ਰੈਂਕ ਐਂਡ ਫਾਈਲ, ਯਾਨੀ ਕਿ ਹਰ ਇੱਕ ਅਹੁਦੇਦਾਰ ਜਿਹੜੇ ਨੇ ਉਹ ਸ਼ਾਮਲ ਹੁੰਦੇ ਨੇ, ਤੇ ਉਹੀ ਅਸਲੀਅਤ ਜਾਂ ਉਹੀ ਫੈਸਲਾ ਕਰਨਗੇ ਭਵਿੱਖ ਦਾ ਕਿ ਜਸਿੰਟਾ ਐਲਨ ਦਾ ਭਵਿੱਖ ਹੁਣ ਹੋਏਗਾ ਕੀ। ਉਹ ਨਵੰਬਰ ਮਹੀਨੇ ਦੇ ਵਿੱਚ ਜਿਹੜੀਆਂ ਫੈਡਰਲ ਵਿਕਟੋਰੀਆ ਦੀਆਂ, ਸੋਰੀ ਮਾਫ ਕਰਨਾ, ਜਿਹੜੀਆਂ ਸੂਬਾਈ ਚੋਣਾਂ ਹੋਣੀਆਂ ਨੇ, ਉਹਨਾਂ ਦੇ ਵਾਸਤੇ ਉਹ ਪ੍ਰੀਮੀਅਰ ਬਣੇ ਰਹਿੰਦੇ ਨੇ, ਪਾਰਟੀ ਦੀ ਅਗਵਾਈ ਕਰਦੇ ਰਹਿਣਗੇ ਜਾਂ ਨਹੀਂ, ਜਾਂ ਫਿਰ ਉਹ ਪਾਰਟੀ ਛੱਡ ਕੇ ਜਾਣਗੇ। ਵੈਸੇ ਇੰਨੀ ਕੁ ਗੱਲ ਸੀ, ਤੁਸੀਂ ਤਸਵੀਰਾਂ ਅੱਜ ਦੇ ਦਿਨ ਅਖਬਾਰ ਚੱਕ ਕੇ ਦੇਖ ਸਕਦੇ ਹੋ, ਜਿੰਨੇ ਵੀ ਮਿਨਿਸਟਰ ਕੱਲ ਦੇ ਦਿਨ ਉੱਥੋਂ ਨਿਕਲੇ, ਬਲਕਿ ਹਰਾਲਸਨ ਨੇ ਤਾਂ ਜਿਹੜੀਆਂ ਇਹ ਤਸਵੀਰਾਂ ਨੇ ਉਹਨਾਂ ਦੇ ਉੱਤੇ ਹੈਡਲਾਈਨ ਵੀ ਇਹ ਲਗਾਈ ਹੈ ਕਿ ਇਹ ਕੈਬਨਿਟ ਮੰਤਰੀ ਐਵੇਂ ਬਾਹਰ ਨਿਕਲੇ ਨੇ ਮੀਟਿੰਗ ਚੋਂ ਜਿਵੇਂ ਕੋਈ ਫਿਊਨਰਲ ਹੋਇਆ ਹੋਵੇ, ਕਿਸੇ ਫਿਊਨਰਲ ਚੋਂ ਵਾਪਸ ਆਏ ਹੋਣ। ਚਿਹਰੇ ਦੇ ਉੱਤੇ ਕੋਈ ਹਾਵ ਭਾਵ ਨਹੀਂ। ਸਾਰੇ ਦੇ ਸਾਰੇ ਜਿਹੜੇ MPs ਜਿਨ੍ਹਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਜਸਿੰਟਾ ਐਲਨ ਨੇ ਇਲਜ਼ਾਮ ਲਗਾਏ ਸੀ, ਉਹ ਟ੍ਰੇਡ ਹਾਲ ਦੇ ਵਿੱਚੋਂ ਐਵੇਂ ਨਿਕਲੇ ਨੇ ਕਿ ਜਿਵੇਂ ਕੋਈ ਮਾਤਮ ਛਾ ਗਿਆ ਹੋਵੇ। ਖੈਰ ਇਹ ਮਾਤਮ ਕਿਸ ਹੱਦ ਤੱਕ ਔਰ ਕਿਸ ਦਾ ਹੁੰਦਾ ਹੈ ਇਹ ਅੱਜ ਦੇ ਦਿਨ ਪਤਾ ਲੱਗ ਹੀ ਜਾਏਗਾ, ਸ਼ਾਮ ਵੇਲੇ ਦੀਆਂ ਖਬਰਾਂ ਚ ਤੁਹਾਡੇ ਨਾਲ ਸਾਂਝਾ ਕਰਾਂਗੇ, ਨਹੀਂ ਤੇ ਕੱਲ ਦੇ ਸਵੇਰ ਦੇ ਬੁਲੇਟਿਨ ਚ ਸਾਡੇ ਨਾਲ ਇਸ ਮਸਾਲੇਦਾਰ ਖਬਰ ਦੇ ਲਈ ਜ਼ਰੂਰ ਜੁੜੇ ਰਹੋ। ਉਧਰ ਕੁਝ ਹੋਰ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ। ਇਹ ਖਬਰ ਜਿਹੜੀ ਹੈ ATO ਦੀ ਤਰਫ ਤੋਂ ਜਾਰੀ ਕੀਤੀ ਗਈ ਹੈ। ATO ਦਾ ਕਹਿਣਾ ਹੈ ਕਿ ਕੁਝ ਇੱਕ ਕਰਮਚਾਰੀ ਜਿਹੜੇ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਦੇ ਨਾਲ ਪਹਿਲਾਂ ਜੁੜੇ ਹੋਏ ਸੀ, ਕੰਮ ਕਰਦੇ ਸੀ, ਉਹਨਾਂ ਨੇ ਕੁਝ ਐਸੀਆਂ ਚੋਰ ਮੋਰੀਆਂ ਕੱਢੀਆਂ ਕਿ ਦੇਸ਼ ਦੇ ਵਿੱਚ ਇੱਕ ਸਭ ਤੋਂ ਵੱਡਾ ਸਕੈਮ ਜਿਹੜਾ ਹੈ ਟੈਕਸੇਸ਼ਨ ਹਿਸਟਰੀ ਦਾ ਕੀਤਾ। ਲਗਭਗ 1.3 million dollars ਜਿਹੜੇ ਨੇ ਉਹ ਉਹਨਾਂ ਦੇ ਬਾਰੇ ਪਤਾ ਲੱਗ ਚੁੱਕੇ ਆ ATO ਨੂੰ, ਔਰ ਹੋਰ ਲਗਭਗ $2 billion ਦੀਆਂ ਚੋਰੀਆਂ ਜਿਹੜੀਆਂ ਨੇ ਆਸਟ੍ਰੇਲੀਆ ਦੇ ਟੈਕਸੇਸ਼ਨ ਮਹਿਕਮੇ ਦੇ ਨਾਲ ਕੀਤੀਆਂ ਹੋਈਆਂ, ਔਰ ਇਸ ਦੇ ਵਿੱਚ 57,000 ਲੋਕ ਇਸ ਫਰੋਡ ਦੇ ਵਿੱਚ ਕਿਵੇਂ ਸ਼ਾਮਿਲ ਹੋਏ ਨੇ, ਔਰ ਟਿਕਟੋਕ ਨੂੰ ਕਿਵੇਂ ਪਲੇਟਫਾਰਮ ਬਣਾਇਆ ਗਿਆ, ਇਸ ਸਾਰੇ ਦੇ ਬਾਰੇ ATO ਨੇ ਜਾਣਕਾਰੀ ਜਾਰੀ ਕੀਤੀ ਹੈ। ਦੱਸ ਦਈਏ ਕਿ ਜੇਕਰ ਤੁਸੀਂ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਫਰੋਡ ਦੇ ਨਾਲ ਜੁੜੇ ਰਹੇ ਹੋ, ਤਾਂ ਇਹ ਗੱਲ ਸਮਝ ਲਿਓ ਕਿ ਹੁਣ ਹੱਥ ਦੂਰ ਨਹੀਂ ਨੇ। ATO ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਸਾਨੂੰ ਸਭ ਪਤਾ ਹੈ ਕਿ ਕਿਹਨਾਂ ਕਿਹਨਾਂ ਨੇ ਫਰੋਡ ਕੀਤਾ, ਹੋਇਆ ਕੀ ਹੈ ਮਸਲਾ। ਜੇ ਤੁਸੀਂ ਅਣਜਾਣ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਇਹ ATO ਦੇ ਨਾਲ ਜੁੜੇ ਹੋਏ ਕਰਮਚਾਰੀ ਸੀ ਜਿਨ੍ਹਾਂ ਨੇ ATO ਦੀ ਕੁਝ ਲੂਪ ਹੋਲਸ ਜਾਂ ਕੁਝ ਚੋਰ ਮੋਰੀਆਂ ਕੱਢੀਆਂ, ਕਿਹਾ ਕਿ ਕਿਸ ਤਰੀਕੇ ਟਿਕਟੋਕ ਦੇ ਉੱਤੇ ਵੀਡੀਓਜ਼ ਬਣਾਈਆਂ ਕਿ ਕਿਵੇਂ ਆਸਟ੍ਰੇਲੀਅਨ ਬਿਜ਼ਨਸ ਨੰਬਰ ਤੁਸੀਂ ਪਹਿਲਾਂ ਲੈਣਾ ਤੇ ਫਿਰ ਉਸ ਤੋਂ ਬਾਅਦ ਮਾਈ ਗੋਵ ਦੇ ਨਾਲ ਆਪਣੇ ਅਕਾਊਂਟ ਦੇ ਨਾਲ ਇਹਨੂੰ ਲਿੰਕ ਕਰਨਾ ਤੇ ਫਿਰ ਉਸ ਦੇ ਕੁਝ ਤਰੀਕੇ ਦੱਸੇ ਕਿ GST ਰਿਫੰਡ ਕਿਵੇਂ ਲੈਣੇ ਨੇ ਫੇਕ ਬਿਜ਼ਨਸ ਤਿਆਰ ਕਰਕੇ, ਔਰ ਤੁਹਾਨੂੰ ਇਹ GST ਰਿਫੰਡ ਹਾਸਲ ਵੀ ਹੋਣਗੇ। ਲਗਭਗ $2 ਬਿਲੀਅਨ ਤੋਂ ਵੱਧ ਦੀ ਹੇਰਾਫੇਰੀ ਹੋਈ ਦੱਸੀ ਗਈ ਹੈ ਸਾਲ 2022 ਤੋਂ ਇਹ ਜਿਹੜਾ ਗੋਰਖ ਧੰਦਾ ਚੱਲ ਰਿਹਾ ਸੀ, ਔਰ ATO ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਲਗਭਗ $2.5 ਬਿਲੀਅਨ ਦੀਆਂ ਚੋਰੀਆਂ ਦਾ ਪਤਾ ਚੱਲ ਚੁੱਕਿਆ। 170 ਲੋਕਾਂ ਨੂੰ ਹੁਣ ਤੱਕ ਦੋਸ਼ੀ ਠਹਿਰਾ ਦਿੱਤਾ ਗਿਆ। 57,000 ਲੋਕ ਜਿਨ੍ਹਾਂ ਨੇ ਟਿਕਟੋਕ ਵੀਡੀਓਜ਼ ਦੇਖ ਕੇ ਫੇਕ ਬਿਜ਼ਨਸ ਤਿਆਰ ਕੀਤੇ, GST ਨੰਬਰ ਲਿੰਕ ਕੀਤੇ ਔਰ ਫਾਇਦੇ ਵੀ ਚੁੱਕੇ, ਉਹਨਾਂ ਦੇ ਬਾਰੇ ਹੁਣ ਪਤਾ ਚੱਲ ਚੁੱਕਿਆ ATO ਨੂੰ, ਔਰ ਉਹਨਾਂ ਨੂੰ ਨੋਟਿਸ ਭੇਜੇ ਜਾ ਰਹੇ ਨੇ, ਉਹਨਾਂ ਨੂੰ ਜੁਰਮਾਨੇ ਵੀ ਲਗਾਏ ਜਾ ਰਹੇ ਨੇ ਔਰ ਬਣਦੀ ਅਪਰਾਧਕ ਕਾਰਵਾਈ ਵੀ ਕੀਤੀ ਜਾਏਗੀ ਜਿਹੜੇ ਲੋਕੀ ਸਿੱਧੇ ਤਰੀਕੇ ਦੇ ਨਾਲ ਇਸ ਦੇ ਵਿੱਚ ਸ਼ਾਮਲ ਨੇ। ਵੈਸੇ ਦੇਸ਼ ਦੇ ਵਿੱਚ ਕਿਹੜੀਆਂ ਖਤਰਨਾਕ ਸੜਕਾਂ ਨੇ ਉਹਦੇ ਨਾਲ ਜੁੜੀ ਇੱਕ ਰਿਪੋਰਟ ਤੁਹਾਡੇ ਨਾਲ ਸ਼ਾਮ ਦੇ ਖਬਰਾਂ ਦੇ ਬੁਲੇਟਿਨ ਚ ਸਾਂਝੀ ਕਰਾਂਗੇ। ਖਬਰਾਂ ਦੇ ਵਿੱਚ ਸਮਾਂ ਬਹੁਤਾ ਨਹੀਂ ਬਚਿਆ, ਕਾਮਨਵੈਲਥ ਖੇਡਾਂ ਦੀ ਗੱਲ ਕਰਦੇ ਚੱਲੀਏ। ਆਸਟ੍ਰੇਲੀਆ ਨੇ ਤਾਂ ਕੱਲ੍ਹ ਦੇ ਦਿਨ ਕਮਾਲ ਹੀ ਕੀਤਾ, ਸੋਨੇ ਦੇ ਮੈਡਲਾਂ ਦੀ ਝੜੀ ਲਗਾ ਦਿੱਤੀ ਹੈ। ਭਾਰਤ ਦੇ ਲਈ ਵੀ ਸੋਨੇ ਦੇ ਮੈਡਲ ਆਏ। ਭਾਰਤ ਹਾਲਾਂਕਿ ਇਹਨਾਂ ਖੇਡਾਂ ਚ ਓਨਾ ਵਧੀਆ ਨਹੀਂ ਕਰ ਪਾ ਰਿਹਾ। ਭਾਰਤ ਦੀ ਨੌਜਵਾਨ ਨਿਸ਼ਾਨੇਬਾਜ਼ ਈਸ਼ਾ ਸਿੰਘ ਨੇ ਜਿਹੜੇ ਕਾਮਨਵੈਲਥ ਖੇਡਾਂ ਤੋਂ ਇਲਾਵਾ ਇੱਕ ਮੈਡਲ ਜਿੱਤਿਆ, ਉਹ ਸੀਗਾ ਵਰਲਡ ਕੱਪ ਜਿਹੜਾ ਮਹਿਲਾਵਾਂ ਦਾ ਸੀ, 25 ਮੀਟਰ ਪਿਸਟਲ ਜਿਹੜੀ ਸੀਗੀ ਉਹਦੇ ਵਿੱਚ ਗੋਲਡ ਮੈਡਲ ਜਿੱਤਿਆ। ਉੱਥੇ 2 ਵਾਰ ਦੀ ਓਲੰਪਿਕ ਮੈਡਲ ਜੇਤੂ ਮਨੂ ਭਾਕੜ ਨੇ ਵੀ ਬ੍ਰੋਂਜ਼ ਮੈਡਲ ਆਪਣੇ ਨਾਮ ਕੀਤਾ। ਹੁਣ ਆ ਜਾਈਏ ਕਾਮਨਵੈਲਥ ਖੇਡਾਂ ਦੇ ਉੱਤੇ। ਕਾਮਨਵੈਲਥ ਦੇ ਵਿੱਚ ਵੇਟ ਲਿਫਟਿੰਗ ਦੇ ਅੰਦਰ ਭਾਰਤ ਦਾ ਦਬਦਬਾ ਜਾਰੀ ਰਿਹਾ। ਗਾਨੇਸ਼ਵਰੀ ਯਾਦਵ ਨੇ 53 ਕਿਲੋਗ੍ਰਾਮ ਵੇਟ ਲਿਫਟਿੰਗ ਦੇ ਵਿੱਚ ਸਿਲਵਰ ਮੈਡਲ ਜਿੱਤਿਆ। ਗਾਨੇਸ਼ਵਰੀ ਨੇ ਕੁੱਲ 199 ਕਿਲੋਗ੍ਰਾਮ ਵਜ਼ਨ, ਜਿਸ 88 ਕਿਲੋਗ੍ਰਾਮ ਸਨੈਚ ਤੇ 111 ਕਿਲੋਗ੍ਰਾਮ ਕਲੀਨ ਐਂਡ ਜਰਕ ਸੀ, ਇਹ ਚੁੱਕ ਕੇ ਦੂਸਰਾ ਸਥਾਨ ਹਾਸਲ ਕੀਤਾ। ਨਾਈਜੀਰੀਆ ਦੀ ਓਨੇਮ ਓਨਮੋਲਾ ਨੇ ਪਹਿਲਾ ਗੋਲਡ ਮੈਡਲ ਜਿੱਤਿਆ ਤੇ ਕੈਨੇਡਾ ਦੀ ਰਵੇਕਾ ਗਲੋਕਸ ਨੇ ਬ੍ਰੋਂਜ਼ ਮੈਡਲ ਜਿੱਤਿਆ। ਸਥਿਤੀ ਅੱਜ ਦੀ ਤਰੀਕ ਦੇ ਵਿੱਚ ਇਹ ਹੈ, 5 ਦਿਨ ਹੋਣ ਤੋਂ ਬਾਅਦ, ਕਿ ਆਸਟ੍ਰੇਲੀਆ ਨੇ 26 ਗੋਲਡ 13 ਸਿਲਵਰ ਤੇ 20 ਬ੍ਰੋਂਜ਼ ਦੇ ਨਾਲ 59 ਕੁੱਲ ਮੈਡਲ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ ਹੋਇਆ। ਭਾਰਤ 8ਵੇਂ ਨੰਬਰ ਤੇ ਹੈ, 2 ਗੋਲਡ 5 ਸਿਲਵਰ ਤੇ 3 ਬ੍ਰੋਂਜ਼ ਦੇ ਨਾਲ ਕੁੱਲ 10 ਮੈਡਲ ਜਿੱਤੇ ਨੇ। ਪਰ ਦੂਸਰੇ ਨੰਬਰ ਤੇ ਇੰਗਲੈਂਡ, ਤੀਜੇ ਤੇ ਕੈਨੇਡਾ, ਚੌਥੇ ਤੇ ਨਾਈਜੀਰੀਆ, 5ਵੇਂ ਤੇ ਸਕਾਟਲੈਂਡ ਤੇ 6ਵੇਂ ਤੇ ਸਾਊਥ ਅਫਰੀਕਾ ਤੇ 7ਵੇਂ ਤੇ ਮਲੇਸ਼ੀਆ ਵਰਗੇ ਦੇਸ਼ ਨੇ। ਭਾਰਤ ਤੋਂ ਬਾਅਦ 9ਵੇਂ ਤੇ ਜਮੈਕਾ ਤੇ 10ਵੇਂ ਤੇ ਨਿਊਜ਼ੀਲੈਂਡ ਕਾਮਨਵੈਲਥ ਖੇਡਾਂ ਦੀ ਮੈਡਲ ਸੂਚੀ ਦੇ ਵਿੱਚ ਬਣਿਆ ਹੋਇਆ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਨਹੀਂ ਦਿਓ ਇਜਾਜ਼ਤ, ਧੰਨਵਾਦ।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8860 ਔਰ ਵਿਜ਼ਿਟ bansallawyers.com.au।
3: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
4: Wow, teri sabji di khushbu ate taste vich kuch ta kamal hai. Mainu vi dass de secret.
5: Amrit, eh kamal hai Gold Leaf Dairy de pure New Zealand tea da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.
4: Tusi vi ajj hi buy karo Gold Leaf da pure New Zealand tea apne nede de Indian grocery store to. Visit goldleafdairy.com.
6: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
7: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
8: ਕੀ ਹੋਇਆ?
7: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
8: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
9: ਜਾਂ 90-77-93-33
8: ਜਾਂ ਈਮੇਲ info@vy vyimmigration.com.au.
9: Yaad rakho 9077973.
8: Viva Immigration and Education Consultant.
9: Har kadam tuhade naal.
10: Mere naal ta koi khelda hi nahi. Sab khol de lang jande ne.
11: Vadva Productions ate Panorama Studios pesh karde han navi Punjabi film Band Akhan Naal Kise Apne Nu Vekhan Di Kahani Kankan De Olle.
12: Sada Rabb Vasda Ye Kankan De Olle.
11: Starring Gurpreet Guggi, Tania, Kishtu K ate hor kai saathi kalakar.
10: Hun dass mainu Kankan De Olle kaun.
11: Releasing on 31st July.
10: Dasso.
13: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang. Brand new demo te quality pre-owned vehicles. Trade-in ate finance options be available. Aho te apni navi Ford da test drive karo. Business fleet lai gal karo. Vehicle experts, Tim Forbes ya Kori naal. Radio Hanji reha wale naal pao. 10 saal di free service. Chadston Ford, ready, set, Ford!

0: ਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ। ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ।

0: ਤੁਹਾਡੇ ਨਾਲ ਨੇ ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। SEBI Partners, Wise Tax Advisors, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
1: ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
1: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
3: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
4: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪ ਆ?
3: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
5: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
3: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ।
6: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
3: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਝਾਤ ਮਾਰਨ ਦਾ। ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ। ਅੱਜ 28 ਤਰੀਕ ਜੁਲਾਈ ਦਾ ਮਹੀਨਾ ਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲੀ, ਪਾਰਲੀਮੈਂਟ ਚ ਪ੍ਰੀਖਿਆਵਾਂ ਸੰਬੰਧੀ ਬਿੱਲ ਤੇ ਚਰਚਾ ਨਹੀਂ ਹੋ ਸਕੀ, ਦੋਵੇਂ ਸਦਨਾਂ ਚ ਹੰਗਾਮੇ ਕਾਰਨ ਜਿਹੜੀ ਉਹ ਕਾਰਵਾਈ ਚੱਲੀ ਨਹੀਂ, ਤੇ ਵਿਰੋਧੀ ਧਿਰਾਂ ਨੇ ਪੁਲਿਸ ਕਾਰਵਾਈ ਬਾਰੇ ਸਰਕਾਰ ਤੋਂ ਜਵਾਬ ਮੰਗਿਆ। ਉਧਰ ਬੀਜੇਪੀ ਨੇ ਧਰਮਿੰਦਰ ਪ੍ਰਧਾਨ ਦੇ ਸਨਮਾਨ ਵਿੱਚ ਜਿੰਦਾਬਾਦ ਦੇ ਨਾਅਰੇ ਲਾਏ ਤੇ ਵਿਰੋਧੀ ਧਿਰ ਨੇ ਇਸ ਦੀ ਨਿੰਦਾ ਕੀਤੀ। ਤੇ ਇਸ ਤੋਂ ਅਗਲੀ ਖਬਰ, ਪਹਿਲੀ ਫਾਸਟ ਟਰੈਕ ਅਦਾਲਤ, ਜਿਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਬਿਆਨ ਆਇਆ ਸੀ, ਤੇ ਉਹਦੇ ਚ ਸੀਬੀਆਈ ਦਾ ਵਕੀਲ ਕੱਲ ਪੇਸ਼ ਨਹੀਂ ਹੋਇਆ। ਅਗਲੀ ਸੁਣਵਾਈ ਹੁਣ 3 ਅਗਸਤ ਨੂੰ ਹੋਏਗੀ। ਇਹਦੇ ਤੇ ਵੀ ਜਿਹੜਾ ਹੈ ਉਹ ਕਾਂਗਰਸ ਨੇ ਨੁਕਤਾਚੀਨੀ ਕੀਤੀ ਹੈ। ਤੇ ਉਧਰ ਜਿਹੜੀ ਹੈ CJP ਹੈ, ਇਹਨੇ ਵਿਦਿਆਰਥੀਆਂ ਖਿਲਾਫ ਕੇਸ ਦਰਜ, ਜਿਹੜੇ ਕੇਸ ਦਰਜ ਨੇ ਉਹ ਵਾਪਸ ਲੈਣ ਦੀ ਮੰਗ ਕੀਤੀ ਹੈ। ਤੇ ਪੰਜਾਬ ਵੱਲ ਆਈਏ ਤਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਗੁਰਦੁਆਰਾ ਕੈਂਪਸ ਵਿੱਚ ਯੋਗ ਕਰਨ ਦੀ ਜਿਹੜੀ ਆ ਪ੍ਰਵਾਨਗੀ ਨਹੀਂ ਹੋਏਗੀ। ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਸ਼ਿਕਾਇਤਾਂ ਮਿਲੀਆਂ ਨੇ ਕਿ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਚ ਜਿਹੜੇ ਹੈ ਉਹ ਯੋਗਾ ਕਰਵਾਇਆ ਜਾਂਦਾ। ਤੇ ਪੰਜਾਬ ਸਰਕਾਰ ਨੇ ਸਫਾਈ ਕਰਮਚਾਰੀਆਂ ਦੀਆਂ ਤਨਖਾਹਾਂ ਚ ਵਾਧਾ ਕੀਤਾ, ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਹੜਤਾਲ ਖਤਮ ਹੋ ਗਈ ਹੈ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਜਿਹੜੀ ਧਰਮਿੰਦਰ ਪ੍ਰਧਾਨ ਜਿਨ੍ਹਾਂ ਨੇ ਕਿਹਾ ਅਸਤੀਫਾ ਦਿੱਤਾ, ਕਾਫੀ ਦਿਨ ਲੰਮਾ ਇੱਕ ਸੰਘਰਸ਼ ਜਿਹੜਾ ਨੌਜਵਾਨਾਂ ਦਾ ਚੱਲਦਾ, ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਜਿਹੜਾ ਨਾਅਰੇ ਮਾਰੇ ਜਾਂਦੇ, ਬੱਲੇ ਬੱਲੇ ਇਹਨਾਂ ਦੀ ਕੀਤੀ ਜਾਂਦੀ ਹੈ, ਸਰੋਪਾ ਦਿੱਤਾ ਜਾਂਦਾ। ਸੋ ਇਹ ਕਿੱਦਾਂ ਦੀ ਚੀਜ਼ ਹੋਈ? ਇੱਕ ਪਾਸੇ ਮਤਲਬ ਉਹਨਾਂ ਦਾ ਜਿਹੜਾ ਸਟੈਪ ਡਾਊਨ ਕਰਨ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਆਪਣੀ ਗਲਤੀ ਮੰਨੀ ਆ, ਤੁਸੀਂ ਸਟੈਪ ਡਾਊਨ ਕੀਤਾ ਵਾ, ਅਤੇ ਅਗਲੀ ਕਾਰਵਾਈ ਵੀ ਬਣਦੀ ਜਿਹੜੀ ਉਸ ਬੰਦੇ 'ਤੇ ਜ਼ਰੂਰ ਹੋਊਗੀ, ਜੋ ਇੱਕ ਆਮ ਸਮਝ ਕਹਿੰਦੀ ਹੈ। ਪਰ ਜੇ ਆਪਾਂ ਉਸੇ ਚੀਜ਼ ਦੇ ਉੱਤੇ ਕਿਸੇ ਨੂੰ ਹੁਣ ਐਪਰੀਸ਼ੀਏਟ ਕਰ ਰਹੇ ਹਾਂ, ਉਹਨੂੰ ਆਪਾਂ ਸਨਮਾਨ ਦੇ ਰਹੇ ਹਾਂ, ਇਹ ਦੋਵੇਂ ਚੀਜ਼ਾਂ 'ਤੇ ਮੈਚ ਨਾ ਖਾਧੀਆਂ ਕਿਸੇ ਪਾਸੇ?
1: ਨਹੀਂ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਜਿਹੜਾ ਇਸ ਤਰ੍ਹਾਂ ਦੇ ਜਿਹੜਾ ਰਿਐਕਸ਼ਨ ਸਾਰੇ ਦੇਸ਼ ਦੇ ਵਿੱਚ ਆ ਰਿਹਾ ਇਸ ਗੱਲ ਦਾ, ਤੇ ਵਿਰੋਧੀ ਧਿਰ ਨੇ ਤਾਂ ਚਲੋ ਮੌਕੇ ਤੇ ਖੈਰ ਨਾਅਰੇਬਾਜ਼ੀ ਕਰਤੀ ਇਸ ਐਂਟਰੀ ਤੇ, ਤੇ ਪਰ ਇਹ ਵੀ ਪੂਰੇ ਦੇਸ਼ ਦੇ ਵਿੱਚ ਜਾਂ ਜਿੱਥੇ ਵੀ ਕੋਈ ਹੈ ਸੋਚਦੇ ਆ ਇਹਨੂੰ ਇੰਡੀਪੈਂਡੈਂਟ ਆਜ਼ਾਦਾਨਾ ਤਰੀਕੇ ਨਾਲ ਇਹ ਸਾਰੇ ਵਰਤਾਰੇ ਨੂੰ ਦੇਖਦੇ ਆ, ਉਹ ਇਹਦੀ ਨਿੰਦਾ ਕਰ ਰਹੇ, ਨੁਕਤਾਚੀਨੀ ਕਰ ਰਹੇ ਕਿ ਇਹ ਕਾਹਦੀ, ਇਹ ਕਿਸ ਤਰ੍ਹਾਂ ਦਾ ਜਿਹੜਾ ਵਿਖਾਵਾ ਬੀਜੇਪੀ ਜਾਂ ਦੂਜੀਆਂ ਉਹਦੀਆਂ ਸਾਥੀ ਪਾਰਟੀਆਂ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਦੇਖੋ, ਜੇ ਤਾਂ ਪਹਿਲੇ ਹੀ ਬਿਲਕੁਲ ਜਦੋਂ ਇਹ ਘਟਨਾ ਵਾਪਰੀ ਤੁਰੰਤ ਆਪਣੀ ਪੱਧਰ ਤੇ ਜਿਹੜਾ ਹੈਗਾ ਧਰਮਿੰਦਰ ਪ੍ਰਧਾਨ ਅਸਤੀਫਾ ਦੇ ਦਿੰਦੇ, ਚਲੋ ਫਿਰ ਵੀ ਜਿਹੜੀ ਉਹਨਾਂ ਦੀ ਵਾਹਵਾ ਕਰਨੀ ਬਣਦੀ ਸੀ ਵੀ ਚਲੋ ਉਹਨਾਂ ਨੇ ਇੱਕ ਜ਼ਿੰਮੇਵਾਰੀ ਸਮਝੀ, ਅਖਲਾਕੀ ਜ਼ਿੰਮੇਵਾਰੀ ਸਮਝ ਕੇ ਅਸਤੀਫਾ ਦਿੱਤਾ, ਤੇ ਨੱਕ ਰਗੜਾ ਰਗੜਾ ਕੇ ਤਾਂ ਜਦੋਂ ਇੰਨੇ ਵਿਦਿਆਰਥੀਆਂ ਦੇ ਡਾਂਗਾ ਮਰਵਾ ਕੇ ਉਹਨਾਂ ਤੇ ਗੋਲੀਆਂ ਚਲਵਾ ਕੇ ਤਾਂ ਇਹ ਅਸਤੀਫਾ ਹੈ, ਤੇ ਫਿਰ ਉਸ ਤੋਂ ਬਾਅਦ ਬੀਜੇਪੀ ਉਹਨੂੰ ਕਾਹਦੇ ਲਈ ਜਿਹੜਾ ਹੈ ਉਹ ਸਨਮਾਨਿਤ ਕਰ ਰਹੀ ਹੈ, ਤੇ ਜਾਂ ਉਹਦੀ ਬੱਲੇ ਬੱਲੇ ਕਿਸ ਗੱਲ ਤੋਂ ਕਰ ਰਹੀ ਹੈ ਕਿ ਉਹਨੇ ਬਹੁਤ ਚੰਗਾ ਕੰਮ ਕਰਾਇਆ ਸੀ, ਪੇਪਰ ਲੀਕ ਕਰਵਾਇਆ। ਸੋ ਇਹ ਜਿਹੜਾ ਦੇਖੋ ਇਹਨੂੰ ਇਸ ਦੇ ਜਿਹੜੀ ਇਹ ਪੇਪਰ ਲੀਕ ਦੀ ਕਾਰਵਾਈ ਹੈ ਅਦਾਲਤਾਂ ਚ ਚਲੀ ਗਈ ਹੈ, CBI ਜਿਹੜੀ ਹੈ ਫਾਸਟ ਟਰੈਕ ਅਦਾਲਤ ਬਣਾਤੀ ਹੈ, ਪ੍ਰਧਾਨ ਮੰਤਰੀ ਦਾ ਬਿਆਨ ਆ ਗਿਆ, ਵਿਰੋਧੀ ਧਿਰਾਂ ਚਲੋ ਇਹਨੂੰ ਉਠਾ ਰਹੀਆਂ ਨੇ ਪਾਰਲੀਮੈਂਟ ਦੇ ਵਿੱਚ, ਇਹ ਸਾਰੀ ਗੱਲ ਜਿਹੜੀ ਇੱਕ ਪਾਸੇ ਛੱਡ ਕੇ ਜੇ ਆਪਾਂ ਇੱਕ ਅਖਲਾਕੀ ਜ਼ਿੰਮੇਵਾਰੀ ਦੀ ਤੇ ਸਿਆਸੀ ਪਾਰਟੀਆਂ ਦਾ ਜਿਹੜਾ ਇੱਕ ਟੋਟਲ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਐਥਿਕਸ ਵਾਲੀ ਜਿਹੜੀ ਗੱਲ ਹੈ, ਆਪਾਂ ਜੇ ਉਹਦੀ ਗੱਲ ਕਰੀਏ ਤਾਂ ਮੇਰਾ ਖਿਆਲ ਹੈ ਕਿ ਜਿੰਨੀਆਂ ਧੱਜੀਆਂ ਇਹਦੀਆਂ ਹੁਣ ਜਿਹੜੀਆਂ ਉਡਾਈਆਂ ਜਾ ਰਹੀਆਂ ਨੇ ਜਾਂ ਉੱਡੀਆਂ ਨੇ, ਇਸ ਤੋਂ ਪਹਿਲਾਂ ਕੋਈ ਏਦਾਂ ਦੀ ਜਿਹੜੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਮਿਸਾਲ ਮਿਲਦੀ ਨਹੀਂ ਹੈ। ਖਾਸ ਕਰਕੇ ਜਦੋਂ ਆਪਾਂ 1947 ਤੋਂ ਬਾਅਦ ਦਾ ਸਾਰਾ ਦੇਖਦੇ ਹਾਂ, ਲੰਬਾ ਸਮਾਂ ਕੋਈ ਸ਼ੱਕ ਨਹੀਂ ਕਿ ਕਾਂਗਰਸ ਦੀ ਜਿਹੜੀ ਉਹ ਸਰਕਾਰ ਰਹੀ ਹੈ, ਤੇ ਠੀਕ ਹੈ ਏਦਾਂ ਦੀਆਂ ਘਟਨਾਵਾਂ ਉਦੋਂ ਵੀ ਵਾਪਰਦੀਆਂ ਰਹੀਆਂ, ਲੋਕ ਆਪਣੀਆਂ ਹੱਕੀ ਮੰਗਾਂ ਵਾਸਤੇ ਸੰਘਰਸ਼ ਕਰਦੇ ਰਹੇ, ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਰਹੀ ਹੈ, ਤੇ ਜਾਂ ਪੋਲੀਟੀਕਲ ਪਾਰਟੀਆਂ ਨਾਲ ਵੀ ਏਦਾਂ ਦੀ ਹੁੰਦੀ ਰਹੀ ਹੈ, ਤੇ ਪਰ ਜਿਹੜਾ ਇੱਕ ਨੈਤਿਕ ਤੌਰ ਤੇ ਬਿਲਕੁਲ ਨਿਘਾਰ ਆ ਜਾਂਦਾ ਤੇ ਰਾਜਨੀਤੀ ਦੇ ਵਿੱਚ, ਤੇ ਇਹ ਜਿਹੜੀ ਗੱਲ ਸਮਝ ਤੋਂ ਜਿਹੜੀ ਆ ਉਹ ਬਿਲਕੁਲ ਬਾਹਰ ਹੈ, ਤੇ ਇਹ ਹੁਣ ਕਿਉਂਕਿ ਇਸ ਤੋਂ ਪਹਿਲਾਂ 2-3 ਜਿਹੜੀਆਂ ਘਟਨਾਵਾਂ ਏਦਾਂ ਦੀਆਂ ਵਾਪਰ ਚੁੱਕੀਆਂ ਨੇ ਜਿੱਥੇ ਜਿਹੜੀਆਂ ਸਿਆਸੀ ਪਾਰਟੀਆਂ ਜਾਂ ਸਮਝਦਾਰ ਸਿਆਸੀ ਆਗੂ ਚੁੱਪ ਰਹਿਣਾ ਬਿਹਤਰ ਸਮਝਦੇ ਨੇ ਕਿ ਆਪਣੇ ਆਪ ਚਲੋ ਲੋਕ ਜਿਸ ਤਰ੍ਹਾਂ ਮਰਜ਼ੀ ਦੇ ਅਰਥ ਕੱਢੀ ਜਾਣ, ਆਪਾਂ ਘੱਟੋ ਘੱਟ ਕੋਈ ਲੋਕਾਂ ਨੂੰ ਏਦਾਂ ਦਾ ਮੌਕਾ ਜਿਹੜਾ ਨਾ ਦਿਓ। ਤੇ ਪਰ ਇਹ ਹੁਣ ਬਿਲਕੁਲ ਜਿਹੜਾ ਉਲਟ ਹੋਇਆ, ਹੁਣ ਕਾਂਗਰਸ ਨੇ ਤਾਂ ਕੱਲ ਇਹ ਕਹਿ ਦਿੱਤਾ ਕਿ ਇਹ ਉਹ ਪਾਰਟੀ ਹੈ ਜਿਹਨੇ ਜਿਹੜਾ ਹੈਗਾ ਗੁਜਰਾਤ ਦੇ ਵਿੱਚ ਬਿਲਕਿਸ ਬਾਨੂ ਵਾਲਾ ਜਿਹੜਾ ਕੇਸ ਸੀਗਾ, ਜਿਹੜੇ ਉਹਦੇ ਕੇਸ ਦੇ ਵਿੱਚ ਜਿਹੜੇ ਦੋਸ਼ੀ ਸੀ ਜਦੋਂ ਉਹਨਾਂ ਨੂੰ ਅਦਾਲਤ ਦੇ ਵਿੱਚੋਂ ਜ਼ਮਾਨਤ ਮਿਲੀ, ਜਾਂ ਜਿਹਨਾਂ ਨੂੰ ਜ਼ਮਾਨਤ ਨਹੀਂ, ਉਹਨਾਂ ਨੂੰ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਜਿਹੜਾ ਸੀਗਾ ਤੇ ਉਹਦੇ ਆਧਾਰ ਤੇ, ਕਿਰਦਾਰ ਦੇ ਆਧਾਰ ਤੇ ਜਿਹੜਾ ਸੀ ਉਹ ਰਿਹਾ ਕਰ ਦਿੱਤਾ ਸੀ। ਜਦੋਂ ਜੇਲ੍ਹ ਤੋਂ ਬਾਹਰ ਆਉਂਦੇ ਤੇ ਬਾਹਰ ਖੜ ਕੇ ਉੱਥੇ ਵੀ ਬੀਜੇਪੀ ਦੇ ਆਗੂਆਂ ਨੇ ਜਿਹੜਾ ਹੈ ਉਹਨਾਂ ਨੂੰ ਸਵਾਗਤ ਕੀਤਾ, ਉਹਨਾਂ ਦਾ ਵੈਲਕਮ ਕੀਤਾ ਤੇ ਉਹਨਾਂ ਨੂੰ ਸਨਮਾਨਿਤ ਕੀਤਾ। ਕਾਂਗਰਸ ਨੇ ਤਾਂ ਇਹ ਸਾਰੀ ਗੱਲ ਕਹਿਤੀ ਕਿ ਉਹੀ ਪਾਰਟੀ ਹੈ ਜਿਹੜੀ ਇਸ ਤਰ੍ਹਾਂ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਜਿਹੜਾ ਸ਼ਾਸਨ ਹੈ ਜਾਂ ਇਸ ਤਰ੍ਹਾਂ ਦਾ ਪ੍ਰਬੰਧ ਚਲਾਉਣਾ ਚਾਹੁੰਦੀ ਹੈ। ਤੇ ਹੁਣ ਇਹ ਤਾਂ ਜਿਹੜੀ ਹੈ ਕੱਲ ਹੱਦ ਹੋ ਗਈ ਕਿ ਇੱਕ MP ਜਿਹੜੇ ਰਿਜ਼ਾਈਨ ਕਰਕੇ ਆਏ ਆ, ਰਿਜ਼ਾਈਨ ਵੀ ਉਦੋਂ ਕੀਤਾ ਜਦੋਂ ਇਹ ਬੜਾ ਕੁਛ ਵਾਪਰ ਗਿਆ ਦੇਸ਼ ਦੇ ਵਿੱਚ, ਤੇ ਜਦੋਂ ਬਿਲਕੁਲ ਆਪਾਂ ਕਹਿੰਦੇ ਹਾਂ ਕਿ ਹੁਣ ਗਲ ਤੱਕ ਪਾਣੀ ਆ ਗਿਆ, ਹੁਣ ਕੋਈ ਚਾਰਾ ਨਹੀਂ ਹੈ, ਕਿਉਂਕਿ ਇਹ ਪੂਰੇ ਦੇਸ਼ ਦੇ ਵਿੱਚ ਇਹ ਅੰਦੋਲਨ ਵੱਧ ਰਿਹਾ ਸੀ, ਸਾਰੀਆਂ ਸਟੇਟਾਂ ਦੇ ਵਿੱਚ ਚੱਲਿਆ ਗਿਆ ਸੀ, ਤੇ ਉਦੋਂ ਜਾ ਕੇ ਕਿਤੇ ਜਿਹੜਾ ਸੀ ਇਹ ਅਸਤੀਫਾ ਦਿੱਤਾ। ਤੇ ਫਿਰ ਜਿਹੜੀ ਹੈ ਉਹਨੂੰ ਸ਼ਾਬਾਸ਼ ਦੇਣ ਵਾਲੀ ਜਾਂ ਸਨਮਾਨਿਤ ਕਰਨ ਵਾਲੀ ਜਾਂ ਬੱਲੇ ਬੱਲੇ ਕਰਨ ਵਾਲੀ ਜਿਹੜੀ ਹੈ ਉਹ ਕਿਹੜੀ ਗੱਲ ਹੈ, ਮੈਨੂੰ ਸਮਝ ਨਹੀਂ ਆਉਂਦੀ। ਤੇ ਜੇ ਥੋੜਾ ਜਿਹਾ ਵੀ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਕੋਈ ਨਮੋਸ਼ੀ ਮੰਨਦਾ, ਆਮ ਬੰਦਾ ਵੀ ਨਮੋਸ਼ੀ ਮੰਨਦਾ ਜਦੋਂ ਕੋਈ ਇਹੋ ਜਿਹੀ ਘਟਨਾ ਵਾਪਰਦੀ, ਉਹ ਘਰੋਂ ਬਾਹਰ ਨਹੀਂ ਨਿਕਲਦਾ ਕਈ ਦਿਨ ਜਾਂ ਪਬਲਿਕ ਜਾਣ ਤੋਂ ਘਬਰਾਉਂਦਾ। ਤੇ ਇਹ ਜਦੋਂ ਹੁਣ ਪਾਰਲੀਮੈਂਟ ਚ ਬੜੀ ਸ਼ਾਨ ਨਾਲ ਆ ਰਿਹਾ ਤੇ ਮੁਸਕਰਾਉਂਦੇ ਆ ਰਹੇ ਆ, ਤੇ ਉਹਨੂੰ ਇੱਕ ਵਿਸ਼ੇਸ਼ ਜਿਹੜੀ ਟੋਪੀ ਦੇ ਕੇ ਤੇ ਗਲ ਦੇ ਵਿੱਚ ਉਹਦੇ ਇੱਕ ਤਰ੍ਹਾਂ ਦਾ ਉਹ ਜਿਹੜਾ ਜਿਹਨੂੰ ਰੋਬ ਕਹਿੰਦੇ ਹਾਂ, ਚਲੋ ਆਪਾਂ ਸਰੋਪਾ ਕਹਿ ਲੈਂਦੇ ਹਾਂ, ਤੇ ਉਹ ਪਾ ਕੇ ਉਹਨੂੰ ਸਨਮਾਨਿਤ ਕੀਤਾ ਜਾ ਰਿਹਾ। ਮੇਰਾ ਖਿਆਲ ਹੈ ਕਿ ਜਿਹੜਾ ਰਾਜਨੀਤੀ ਦੇ ਵਿੱਚ ਜਿਹੜਾ ਇੱਕ ਨਿਘਾਰ ਹੈ, ਤੇ ਇਸ ਤੋਂ ਜਿਹੜੀ ਵੱਡੀ ਉਹਦੀ ਮਿਸਾਲ ਕੋਈ ਹੋਰ ਹੋ ਨਹੀਂ ਸਕਦੀ। ਉਂਝ ਤਾਂ ਖੈਰ ਬਹੁਤ ਕੁਛ ਹੋ ਰਿਹਾ ਦੇਸ਼ ਦੇ ਵਿੱਚ ਵੱਖ ਵੱਖ ਥਾਵਾਂ ਤੇ ਹੋ ਰਿਹਾ, ਤੇ ਹੁਣ ਇਹ ਸਮਝ ਨਹੀਂ ਆਉਂਦੀ ਕਿ ਇਹ ਜਾਣਬੁੱਝ ਕੇ ਕੀਤਾ ਗਿਆ ਜਾਂ ਇਮੋਸ਼ਨਲੀ, ਜਾਂ ਬੀਜੇਪੀ ਦੇ ਜਿਹੜੇ ਬਾਕੀ MP ਨੇ ਜਾਂ ਹੋਰ ਉਹ ਇੰਨਾ ਜ਼ਿਆਦਾ ਜੁੜੇ ਹੋਏ ਨੇ ਧਰਮਿੰਦਰ ਪ੍ਰਧਾਨ ਦੇ ਨਾਲ, ਤੇ ਉਹਨਾਂ ਨੂੰ ਲੱਗਿਆ ਕਿ ਧਰਮਿੰਦਰ ਪ੍ਰਧਾਨ ਦੀ ਜਿਹੜੀ ਨੌਕਰੀ ਤਾਂ ਚਲੀ ਗਈ, ਤੇ ਜੋ ਉਹਨਾਂ ਕੋਲ ਪੋਰਟਫੋਲੀਓ ਸੀ, ਮਹਿਕਮਾ ਸੀ ਜਾਂ ਮਿਨਿਸਟਰੀ ਸੀ ਜਿਹਨੂੰ ਕਹਿੰਦੇ, ਉਹ ਤਾਂ ਚਲੀ ਗਈ, ਤੇ ਚਲੋ ਅਸੀਂ ਘੱਟੋ ਘੱਟ ਉਹਨਾਂ ਦਾ ਮਾਣ ਆਦਰ ਕਰੀਏ ਜਾਂ ਇਹ ਸੋਚ ਕੇ ਕੀਤਾ ਗਿਆ, ਹੁਣ ਇਹ ਜਿਹੜੀ ਗੱਲ ਉਹ ਸਮਝ ਤੋਂ ਬਾਹਰ ਹੈ। ਤੇ ਪਰ ਹੁਣ ਇਹ ਸਭ ਕਾਹ ਦੇ ਬਾਵਜੂਦ ਜਿਹੜਾ ਹੈਗਾ ਤੇ ਇਹ ਪਾਰਟੀ ਫਿਰ ਵੀ ਇਹ ਸਮਝੇ ਕਿ ਅਸੀਂ ਜਿਹੜੇ ਹੈਗੇ ਬੜੀ ਵਧੀਆ ਤਰੀਕੇ ਦੇ ਨਾਲ ਜਿਹੜਾ ਚੱਲ ਰਹੇ ਹਾਂ ਸਮਾਜਿਕ ਪੱਧਰ ਤੇ ਤੌਰ ਤੇ ਜਾਂ ਰਾਜਨੀਤਿਕ ਤੌਰ ਤੇ, ਤੇ ਇਹ ਮੇਰਾ ਖਿਆਲ ਹੈ ਇਹ ਜਿਹੜੀ ਹੈ ਉਹ ਜਾਂ ਤਾਂ ਪਾਰਟੀ ਦਾ ਆਪਣਾ ਇੱਕ ਭਰਮ ਹੈ, ਵਹਿਮ ਹੈ ਜਾਂ ਖੁਸ਼ਫਹਿਮੀ ਹੈ। ਤੇ ਇਹ ਇਹ ਗੱਲ ਜਿਹੜੀ ਹੈ ਇੱਕ ਆਮ ਬੰਦਾ ਤਾਂ ਜਿਹੜਾ ਹੈ ਉਹ ਸਮਝ ਨਹੀਂ ਸਕਦਾ ਕਿ ਇਹ ਇੱਦਾਂ ਕਰ ਰਹੇ ਹੈ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਹੀ ਪਤਾ ਕਿ ਜਦੋਂ ਧਰਮਿੰਦਰ ਪ੍ਰਧਾਨ ਇੱਥੇ ਆਉਣਗੇ ਤਾਂ ਜਿਹੜਾ ਹੈ ਉਹਦਾ ਜਿਹੜੀਆਂ ਦੂਜੀਆਂ ਪਾਰਟੀਆਂ ਵੱਲੋਂ ਜਾਂ ਖਾਸ ਕਰਕੇ ਵਿਰੋਧੀ ਧਿਰ ਵੱਲੋਂ ਜਿਹੜਾ ਹੈ ਉਹ ਕਿਸੇ ਤਰੀਕੇ ਨਾਲ ਵਿਰੋਧ ਕੀਤਾ ਜਾਏਗਾ ਜਾਂ ਸਵਾਲ ਹੀ ਕੀਤੇ ਜਾਣਗੇ। ਤੇ ਸ਼ਾਇਦ ਇਸੇ ਕਰਕੇ ਉਹਨਾਂ ਨੇ ਸੋਚਿਆ ਹੋਵੇ ਕਿ ਇਹਨੂੰ ਬੈਲੈਂਸ ਕਰਨ ਵਾਸਤੇ ਅਸੀਂ ਪਹਿਲਾਂ ਹੀ ਉਹਨੂੰ ਸਨਮਾਨਿਤ ਕਰ ਦਈਏ। ਤੇ ਇਹ ਜਿਹੜਾ ਹੁਣ ਚਲੋ ਅੱਜ ਸ਼ਾਇਦ ਲੱਗਦਾ ਹੈ ਕਿ ਪਾਰਲੀਮੈਂਟ ਦਾ ਜਿਹੜਾ ਹੈਗਾ ਸੈਸ਼ਨ ਹੈ ਉਹ ਸ਼ੁਰੂ ਹੋ ਜਾਏਗਾ, ਕਿਉਂਕਿ ਕੱਲ ਇਹਦੇ ਤੇ ਕਾਫੀ ਬਾਅਦ ਦੇ ਵਿੱਚ ਵੀ ਗੱਲ ਹੁੰਦੀ ਰਹੀ, ਸਪੀਕਰ ਨੇ ਵੀ ਮੀਟਿੰਗਾਂ ਕੀਤੀਆਂ। ਤੇ ਮੇਰਾ ਸ਼ੁਰੂ ਹੋਣ ਤੋਂ ਭਾਵ ਇਹ ਕਿ ਸ਼ੁਰੂ ਤਾਂ ਭਾਵੇਂ ਹੋ ਚੁੱਕਿਆ ਪਾਰਲੀਮੈਂਟ ਦਾ ਸੈਸ਼ਨ, ਤੇ ਪਰ ਇਹ ਕਿ ਇਹਦੇ ਤੇ ਕੋਈ ਬਕਾਇਦਾ ਗੱਲਬਾਤ ਜਾਂ ਜਿਹੜਾ ਬਿੱਲ ਕੱਲ ਪੇਸ਼ ਕੀਤਾ ਗਿਆ ਪ੍ਰੀਖਿਆਵਾਂ ਬਾਰੇ, ਜਿਹੜਾ ਇੱਕ ਹੈਗਾ ਪਬਲਿਕ ਜਿਹੜਾ ਸੁਧਾਰ ਬਿੱਲ ਹੈ, ਉਹਦੇ ਤੇ ਹੋ ਸਕਦਾ ਬਹਿਸ ਸ਼ੁਰੂ ਹੋ ਜੇ। ਤੇ ਕਿਉਂਕਿ ਵਿਰੋਧੀ ਧਿਰ ਲਗਾਤਾਰ ਪੇਪਰ ਲੀਕ ਵਾਲਾ ਮਸਲਾ ਜਿਹੜਾ ਹੈ ਉਹਦੇ ਤੇ ਮੰਗ ਕਰ ਰਹੀ ਸੀ। ਕੱਲ ਵਿਰੋਧੀ ਧਿਰ ਨੇ ਜਿਹੜਾ ਹੈ ਉਹ ਸਾਰਾ ਵਿਦਿਆਰਥੀਆਂ ਵਾਲਾ ਮਾਮਲਾ ਉਠਾਇਆ ਕਿ ਕਿਸਨੇ ਜਿਹੜਾ ਹੈ ਇਹ ਆਰਡਰ ਕੀਤਾ ਵਿਦਿਆਰਥੀਆਂ ਦੇ ਉੱਤੇ ਇਹਨਾਂ ਤਸ਼ੱਦਦ ਗੋਲੀਆਂ ਚਲਾਈਆਂ ਗਈਆਂ, ਲਾਠੀਆਂ ਭਰਾਈਆਂ ਗਈਆਂ, ਇਹਦਾ ਜਿਹੜਾ ਹੈਗਾ ਜਵਾਬ ਸਰਕਾਰ ਦੇਵੇ। ਤੇ ਹੋ ਸਕਦਾ ਹੈ ਕਿ ਜਿਹੜਾ ਹੈ ਜਦੋਂ ਇਹ ਬਿੱਲ ਦੇ ਉੱਪਰ ਬਹਿਸ ਸ਼ੁਰੂ ਹੋਏਗੀ ਜਿਹੜਾ ਹੋਏਗੀ ਇਹਦੇ ਦੌਰਾਨ ਜਿਹੜੀ ਹੈ ਇਹ ਗੱਲ ਵੀ ਜਿਹੜੀ ਆ ਉਹ ਉੱਠ ਸਕਦੀ ਹੈ। ਤੇ ਪਰ ਇਹ ਹੁਣ ਨਾਲ ਨਾਲ ਜਿਹੜੀ ਇਹ ਧਰਮਿੰਦਰ ਪ੍ਰਧਾਨ ਜਿਹੜਾ ਹੈ ਉਹ ਖਬਰਾਂ ਤੋਂ ਮੈਂ ਸਮਝਦਾ ਕਿ ਬਾਹਰ ਨਹੀਂ ਹੋਇਆ ਅਸਤੀਫਾ ਦੇਣ ਦੇ ਨਾਲ, ਇਹ ਗੱਲ ਵੀ ਜਿਹੜੀ ਆ ਹੁਣ ਨਾਲ ਨਾਲ ਚੱਲਦੀ ਰਹਿਣੀ ਹੈ।
0: ਇੱਧਰ ਨਾਲ ਦੀ ਨਾਲ ਜਿਹੜੀ ਫਾਸਟ ਟਰੈਕ ਅਦਾਲਤਾਂ ਦੀ ਗੱਲ ਜਿਹੜੀ ਕਹੀ ਸਾਡੇ ਪ੍ਰਧਾਨ ਮੰਤਰੀ ਨੇ, ਅਤੇ ਉਸ ਤੋਂ ਬਾਅਦ ਹੁਣ ਵਕੀਲ ਕਹਿੰਦੇ ਨਹੀਂ ਪੁੱਜੇ, ਫਿਰ ਫਾਸਟ ਟਰੈਕ ਅਦਾਲਤ ਕਾਹਦੀ ਹੋਈ ਜੇ ਉੱਥੇ ਕੋਈ ਬਹਿਸ ਹੀ ਨਾ ਹੋਈ ਜੇ ਵਕੀਲ ਹੀ ਨਾ ਪੁੱਜੇ?
1: ਨਹੀਂ, ਇਹ ਗੱਲ ਤੁਹਾਡੀ ਸਹੀ ਹੈ ਬਿਲਕੁਲ। ਤੇ ਹਾਲਾਂਕਿ ਪ੍ਰਧਾਨ ਮੰਤਰੀ ਨੇ ਬੜੀ ਤਿਆਰੀ ਦੇ ਨਾਲ ਸਾਰੀ ਗੱਲਬਾਤ ਬੜੇ ਕੌਨਫੀਡੈਂਸ ਦੇ ਨਾਲ ਇਹ ਗੱਲ ਕੀਤੀ, ਜਦੋਂ ਆਪਣੇ ਜਿਹੜਾ ਹੈ ਰੈਜੀਡੈਂਸ ਤੋਂ ਹੀ ਇੱਕ ਮੈਸੇਜ ਜਿਹੜਾ ਸੀ ਉਹ ਛੱਡਿਆ, ਵੀਡੀਓ ਮੈਸੇਜ ਸੀ ਜਿਹੜਾ, ਤੇ ਬਾਅਦ ਵਿੱਚ ਬੜਾ ਉਹ ਵਾਇਰਲ ਹੋਇਆ ਕਿ ਇਸ ਤਰੀਕੇ ਦੀ ਜਿਹੜੀ ਉਹ ਬਣਾਈ ਜਾਏਗੀ ਤੇ ਇਹ ਮਾਮਲੇ ਸਾਰੇ ਫਾਸਟ ਟਰੈਕ ਅਦਾਲਤ ਦੇ ਜਿਹੜੇ ਹੈਗੇ ਉਹਦੇ ਚ ਆਉਣਗੇ, ਇਦਾਂ ਦੀਆਂ ਗੱਲਾਂ। ਤੇ ਉਹ ਜੋ ਫਾਸਟ ਟਰੈਕ ਅਦਾਲਤ ਦੇ ਵਿੱਚ ਜਿਹੜਾ ਇਹ ਕੇਸ ਪੇਪਰ ਲੀਕ ਵਾਲਾ ਗਿਆ, ਤੇ ਉਹਨਾਂ ਬੰਦਿਆਂ ਦਾ ਜਿਹੜਾ ਹੈਗਾ ਉਹਨਾਂ ਦਾ ਵਕੀਲ ਵੀ ਆਇਆ ਜਿਹੜੇ ਬੰਦਿਆਂ ਦੇ ਖਿਲਾਫ ਕੇਸ ਹੈ। ਤੇ ਪਰ ਇਹ ਹੈ ਵੀ ਨਾ ਤਾਂ ਉੱਥੇ ਕੋਈ ਪਬਲਿਕ ਪ੍ਰੋਸੀਕਿਊਟਰ ਉਸ ਰੂਪ ਦੇ ਵਿੱਚ ਪਹੁੰਚਿਆ, ਤੇ ਨਾ ਹੀ ਜਿਹੜਾ ਹੈਗਾ ਸੀਬੀਆਈ, ਕਿਉਂਕਿ ਇਸ ਕੇਸ ਨੂੰ ਹੈਂਡਲ ਕਰ ਰਹੀ ਹੈ, ਤੇ ਨਾ ਹੀ ਸੀਬੀਆਈ ਦਾ ਕੋਈ ਜਿਹੜਾ ਸੀ ਵਕੀਲ ਪਹੁੰਚਿਆ, ਜਿਸ ਕਰਕੇ ਜਿਹੜੀ ਹੈ ਇਹਦੀ ਕਾਰਵਾਈ ਅੱਗੇ ਪੈ ਗਈ। ਹੁਣ 3 ਅਗਸਤ ਦੇ ਉੱਤੇ, 3 ਅਗਸਤ ਨੂੰ ਪਹੁੰਚਦਾ ਹੈ ਕਿ ਨਹੀਂ ਪਹੁੰਚਦਾ, ਇਹਦੇ ਤੇ ਕੀ ਹੈ। ਪਰ ਇਹਦੇ ਵੀ ਹੁਣ ਜਿਹੜੀ ਹੈ ਉਹ ਪੋਲੀਟੀਕਲ, ਜਿਹਨੂੰ ਗਿਮਿਕਸ ਕਹਿੰਦੇ ਆਪਾਂ, ਉਹ ਸ਼ੁਰੂ ਹੋ ਗਿਆ ਕਿ ਹੁਣ, ਕਿਉਂਕਿ ਕਾਂਗਰਸ ਦੇ ਕੱਲ ਜਿਹੜਾ ਬਿਆਨ ਆ ਗਿਆ ਤੇ ਕਿ ਪਹਿਲੀ ਜਿਹੜੀ ਸੁਣਵਾਈ ਹੈ, ਜਿਹੜੀ ਪਹਿਲੀ ਅਦਾਲਤ ਹੈ, ਪਹਿਲੀ ਸੁਣਵਾਈ ਦੇ ਵਿੱਚ ਹੀ ਜਿਹੜਾ ਹੈਗਾ, ਤੇ ਜਿਹੜਾ ਸਰਕਾਰ ਇਸ ਸੰਕਟ ਨੂੰ ਕਿਵੇਂ ਦੇਖਦੀ ਹੈ, ਤੇ ਇਸ ਚ ਜਿਹੜਾ ਉਹ ਕਹਿੰਦੇ ਕਿ ਨਾਕਾਮ ਰਹੀ ਹੈ ਜੀ। ਜਿਹੜਾ ਜਨਰਲ ਸੈਕਟਰੀ ਨੇ ਕਾਂਗਰਸ ਦੇ, ਜੈਰਾਮ ਰਮੇਸ਼, ਉਹਨਾਂ ਦਾ ਕੱਲ ਹੀ ਜਿਹੜਾ ਬਿਆਨ ਹੋਇਆ ਕਿ ਫਾਸਟ ਟਰੈਕ ਅਦਾਲਤ ਦੇ ਵਿੱਚ ਕੋਈ ਕਾਨੂੰਨੀ ਜਿਹੜਾ ਨੁਮਾਇੰਦਾ ਜਿਹੜਾ ਪੇਸ਼ ਨਾ ਹੋਣ ਕਾਰਨ ਜਿਹੜੀ ਹੈ ਕਾਰਵਾਈ ਮੁਲਤਵੀ ਕਰਨੀ ਪਈ। ਉਹਨਾਂ ਨੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਕਿੰਨੀ ਕੁ ਗੰਭੀਰ ਹੈ ਜਿਹੜੀ ਸਰਕਾਰ ਹੈ ਜਾਂ ਬੀਜੇਪੀ ਹੈ, ਸੱਤਾਧਾਰੀ ਪਾਰਟੀ ਇਸ ਮਾਮਲੇ ਲਈ। ਤੇ ਜਦੋਂ ਇਹ ਮਾਮਲਾ ਪਹਿਲਾਂ ਤੋਂ ਹੀ ਜਿਹੜਾ ਹੈਗਾ ਉਹ ਸ਼ਡਿਊਲ ਕੀਤਾ ਹੋਇਆ ਕਿ ਇਹ ਕੇਸ ਜਿਹੜਾ ਲੱਗਣਾ, ਤੇ ਕੀ ਉੱਥੇ ਜਿਹੜਾ ਸੀ ਉਹ ਵਕੀਲ ਜਾ ਨਹੀਂ ਸਕਦਾ ਜਾਂ ਜਾਣ ਬੁੱਝ ਕੇ ਨਹੀਂ ਗਿਆ ਕਿ ਇਸ ਮਾਮਲੇ ਦੀ ਜਿਹੜੀ ਸੁਣਵਾਈ ਅੱਗੇ ਪੈ ਜੇ। ਚਲੋ ਹੁਣ 3 ਅਗਸਤ ਕਿਹੜਾ ਦੂਰ ਹੈ, ਤੇ ਉਦੋਂ ਜਿਹੜਾ ਹੈ ਕੀ ਕਿਸ ਤਰੀਕੇ ਦੇ ਨਾਲ ਜਾਂਦਾ, ਜਾਂ ਕੀ ਜਿਹੜੇ ਇਹਦੇ ਚ ਜਿੰਮੇਵਾਰ ਬੰਦੇ ਨੇ ਜਾਂ ਜਿਹਨਾਂ ਦੇ ਖਿਲਾਫ਼ ਕੇਸ ਦਾਇਰ ਕੀਤੇ ਗਏ ਨੇ, ਕੀ ਹੁਣ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਏਗੀ, ਇਹ ਤਾਂ ਹੁਣ ਆਉਣ ਵਾਲਾ ਜਿਹੜਾ ਸਮਾਂ ਦੱਸੇਗਾ।
0: ਜੀ ਬਿਲਕੁਲ, ਇਹ ਹੁਣ ਸਮਾਂ ਹੀ ਦੱਸੂਗਾ, ਪਰ ਫਿਲਹਾਲ ਇੱਕ ਜੋ ਆਪਾਂ ਹੁਣ ਤੱਕ ਦੀ ਵੇਖ ਰਹੇ ਹਾਂ ਸਿਚੁਏਸ਼ਨ, ਉਸ ਹਿਸਾਬ ਦੇ ਨਾਲ ਜਿਹੜੇ ਯੰਗਸਟਰ ਨੇ ਪਹਿਲਾਂ ਖਿਜੇ ਬੈਠੇ ਸੀ, ਹੁਣ ਉੱਠ ਕੇ ਘਰਾਂ ਨੂੰ ਗਏ, ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਖਿਜਾਉਣ ਵਾਲੀ ਗੱਲ ਆ। ਹੁਣ ਇਸ ਤੋਂ ਬਾਅਦ ਉਹਨਾਂ ਦਾ ਜਿਹੜਾ ਰਿਐਕਸ਼ਨ ਆ, ਇੱਕ ਵਾਰੀ ਠਾ ਕੇ ਕੀ ਸਰਕਾਰ ਦੇ ਮਨ ਦੇ ਵਿੱਚ ਇਹ ਹੋਊਗਾ ਕਿ ਹੁਣ ਉੱਠ ਪਏ, ਹੁਣ ਤਾਂ ਫਿਰ ਕੁਛ ਨਹੀਂ ਹੋ ਸਕਦਾ, ਜਾਂ ਫਿਰ ਉੱਧਰੋਂ ਜੇ ਆਪਾਂ ਨੌਜਵਾਨਾਂ ਦਾ ਪੱਖ ਵੇਖੀਏ ਤੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਇਰੀਟੇਟ ਹੀ ਕੀਤਾ ਜਾ ਰਿਹਾ।
1: ਨਹੀਂ ਦੇਖੋ, ਇਹ ਤਾਂ ਇੱਕ ਹੁੰਦਾ, ਇਹ ਹਮੇਸ਼ਾ ਹੀ ਸਟੇਟ ਦਾ ਇਹ ਖਾਸਾ ਹੁੰਦਾ ਕਿ ਇੱਕ ਵਾਰੀ ਚਲੋ ਗੱਲ ਨੂੰ ਜਿਹੜਾ ਹੈਗਾ ਠੰਡੇ ਉਹਦੇ ਚ ਪਾ ਦਿਓ, ਤੇ ਫਿਰ ਉਸ ਤੋਂ ਬਾਅਦ ਉਹਦੇ ਤੇ ਕੀ ਦੁਬਾਰਾ ਉਹ ਗੱਲ ਉਵੇਂ ਤੁਰਦੀ ਹੈ ਜਾਂ ਉਵੇਂ ਅੰਦੋਲਨ ਉੱਠਦਾ ਕਿ ਨਹੀਂ, ਇਹਦੇ ਤੇ ਨਿਰਭਰ ਕਰਦਾ। ਹੁਣ ਜਦੋਂ ਆਪਾਂ ਦੇਖਦੇ ਹਾਂ ਵੱਡੇ ਜਿਹੜੇ ਐਜੀਟੇਸ਼ਨਾਂ ਜਾਂ ਅੰਦੋਲਨਾਂ ਦੀ ਗੱਲ ਕਰਦੇ ਹਾਂ, ਇੱਥੋਂ ਤੱਕ ਕਿ ਚਲੋ ਜਿਹੜੀਆਂ ਬਹੁਤ ਵੱਡੀਆਂ ਜਿਹੜੀਆਂ ਮੂਵਮੈਂਟ ਚੱਲੀਆਂ ਜਿਹਨਾਂ ਨੇ ਰਾਜ ਪਲਟੇ ਵੀ ਕੀਤੇ, ਉੱਥੇ ਵੀ ਆਪਾਂ ਦੇਖਦੇ ਹਾਂ ਕਿ ਇਹ 'ਚ 2 ਗੱਲਾਂ ਹੁੰਦੀਆਂ ਨੇ ਕਿ ਜਾਂ ਤਾਂ ਫਿਰ ਜਦੋਂ ਇੱਦਾਂ ਦਾ ਕੋਈ ਇੱਕਦਮ ਇੱਕ ਜਿਹੜੀ ਵੇਵ ਲਹਿਰ ਬਣੀ ਹੁੰਦੀ ਹੈ ਉਹ ਥੱਲੇ ਆ ਜੇ, ਤੇ ਕਈ ਵਾਰੀ ਤਾਂ ਹੁੰਦਾ ਕਿ ਉਹ ਦੁਬਾਰਾ ਉਵੇਂ ਉੱਠਦੀ ਨਹੀਂ ਆ। ਤੇ ਲੋਕ ਜਿਹੜਾ ਹੈਗਾ ਖਾਸ ਕਰਕੇ ਜਿਹੜੇ ਉਹ ਚ ਹਿੱਸਾ ਲੈਂਦੇ ਆ, ਇਮੋਸ਼ਨਲ ਹੋ ਕੇ, ਜਜ਼ਬਾਤੀ ਹੋ ਕੇ, ਉਹ ਦੁਬਾਰਾ ਫਿਰ ਜਿਹੜਾ ਸੈਕਿੰਡ ਥਾਟ ਉਹਨਾਂ ਦੇ ਕਿਤੇ ਨਾ ਕਿਤੇ ਆ ਜਾਂਦਾ ਹੈ ਕਿ ਕੋਈ ਗੱਲ ਬਣੀ ਨਹੀਂ ਜਾਂ ਗੱਲ ਇੰਨੀ ਕੁ ਬਣ ਗਈ, ਚਲੋ ਠੀਕ ਹੈ ਹੁਣ ਇਹਦੇ ਨਾਲ ਸਰ ਜੂਗਾ। ਤੇ ਕਈ ਵਾਰੀ ਇਹ ਹੁੰਦਾ ਜਿੱਦਾਂ ਤੁਸੀਂ ਦੱਸਿਆ ਕਿ ਇਹ ਇੱਕ ਚੜਾਉਣ ਜਾਂ ਖਿਜਾਉਣ ਵਾਲੀ ਗੱਲ ਹੈ, ਤੇ ਫਿਰ ਜਿਹੜੀ ਕੋਈ ਏਦਾਂ ਦੀ ਮੂਵਮੈਂਟ ਹੈ ਫਿਰ ਉਸ ਤੋਂ ਵੱਡੇ ਰੂਪ ਦੇ ਵਿੱਚ ਉੱਭਰਦੀ ਹੈ। ਤੇ ਇੱਦਾਂ ਵੀ ਇਤਿਹਾਸ ਦੇ ਵਿੱਚ ਕਿੰਨੀ ਘਟਨਾਵਾਂ ਪਈਆਂ ਨੇ, ਜਾਂ ਜ਼ਬਰਦਸਤੀ ਕਿਸੇ ਲਹਿਰ ਨੂੰ ਦਬਾ ਦਿੱਤਾ ਜਾਂਦਾ ਹੈ, ਫਿਰ ਉਸ ਤੋਂ ਹੌਲੀ ਹੌਲੀ ਹੌਲੀ ਹੌਲੀ ਸੁਲਗਦੀ ਸੁਲਗਦੀ ਜਿਹੜੀ ਹੈ ਉਹ ਗੱਲ ਹੈ, ਤੇ ਫਿਰ ਦੁਬਾਰਾ ਜਿਹੜਾ ਉਹ ਭਾਂਬੜ ਬਣ ਜਾਂਦੀ ਹੈ, ਇਸ ਤਰ੍ਹਾਂ ਦਾ ਇਹ ਰਿਐਕਸ਼ਨ ਹੁੰਦਾ। ਹੁਣ ਜਿਹੜੀ ਸੀਜੇਪੀ ਨੇ ਜਿਹੜਾ ਕੱਲ ਬਿਆਨ ਆਇਆ, ਤੇ ਕਪਿਲ ਸਿੱਬਲ ਜਿਹੜੇ ਵਕੀਲ ਨੇ ਸੀਨੀਅਰ ਉਹ ਵੀ ਨਾਲ ਸੀਗੇ, ਤੇ ਹੁਣ ਉਹਨਾਂ ਦਾ ਉਹਨਾਂ ਨੇ ਕਿਹਾ ਕਿ ਜਿਹੜੇ ਸਟੂਡੈਂਟਸ ਜਾਂ ਨੌਜਵਾਨਾਂ ਦੇ ਖਿਲਾਫ਼ ਕੇਸ ਦਰਜ ਕੀਤੇ ਗਏ ਨੇ, ਤੇ 100 ਦੇ ਆਸ ਪਾਸ ਏਦਾਂ ਦੇ ਮੁਕੱਦਮੇ, ਤੇ ਵੀ ਉਹ ਤੁਰੰਤ ਜਿਹੜੇ ਵਾਪਸ ਲਏ ਜਾਣ, ਜੇ ਨਾ ਵਾਪਸ ਲਏ ਗਏ ਇਹ, ਤੇ ਫਿਰ ਅਸੀਂ ਜਿਹੜਾ ਹੈ ਅੰਦੋਲਨ ਦੁਆਰਾ ਸ਼ੁਰੂ ਕਰਾਂਗੇ। ਉਹਨਾਂ ਨੇ ਇੱਥੋਂ ਤੱਕ ਜਿਹੜੀ ਆ ਉਹ ਹੁਣ ਧਮਕੀ ਦਿੱਤੀ ਹੈ। ਤੇ ਇਹ ਆਪਾਂ ਪਹਿਲਾਂ ਵੀ ਇਸ ਗੱਲ ਤੇ ਚਰਚਾ ਕੀਤੀ ਸੀ ਕਿ ਜਦੋਂ ਕੋਈ ਏਦਾਂ ਦੀ ਘਟਨਾ ਵਾਪਰ ਜਾਂਦੀ ਹੈ, ਤੇ ਕਿਉਂਕਿ ਸਟੇਟ ਤਾਂ ਚਾਹੁੰਦੀ ਹੁੰਦੀ ਹੈ ਜਾਂ ਇਹ ਕਹਿ ਲਓ ਕਿ ਸਰਕਾਰ ਚਾਹੁੰਦੀ ਹੁੰਦੀ ਹੈ ਕਿ ਇਸ ਪਾਸੇ ਨੂੰ ਗੱਲ ਤੁਰੇ, ਤੇ ਥੋੜਾ ਮੋਟਾ ਜਿਹੜੀ ਹੈ ਉਹ ਝੜਪਾਂ ਹੋਣ, ਤੇ ਕੋਈ ਉਧਰੋਂ ਕੋਈ ਥੋੜਾ ਮੋਟਾ ਪਥਰਾਓ ਕਰੇ, ਪੁਲਿਸ ਲਾਠੀ ਚਾਰਜ ਕਰੇ, ਥੋੜੀਆਂ ਮੋਟੀਆਂ ਥਰੂ ਗੈਸ ਦੇ ਸ਼ੈਲ ਛੱਡ ਜਾਣ, ਤੇ ਉਦੋਂ ਬਾਅਦ ਕੇਸ ਦਰਜ ਹੋਣ, ਤੇ ਫਿਰ ਜਿਹੜਾ ਅਸਲੀ ਜਿਹੜਾ ਮੁੱਦਾ ਉਹ ਲਾਂਭੇ ਹੋ ਜਾਂਦਾ ਕਿਸੇ ਉਹਦੇ ਨਾਲ, ਫਿਰ ਹੋਰ ਇਸ਼ੂਜ਼ ਜਿਹੜੇ ਆ ਜਾਂਦੇ ਆ, ਜਿਵੇਂ ਹੁਣ ਇਹ ਆ ਗਿਆ ਕਿ ਕੇਸ ਵਾਪਸ ਲਓ, ਕਿਉਂਕਿ ਸਾਰੇ ਯੰਗਸਟਰ ਨੇਗੇ ਤੇ ਨਾਲ ਹੀ ਇਹ ਧਮਕੀ ਵੀ ਦੇ ਦਿੱਤੀ ਪੁਲਿਸ ਨੇ ਕਿ ਉਹਨਾਂ ਦੇ ਪਾਸਪੋਰਟ ਰੱਦ ਕਰ ਦਿੱਤੇ ਜਾਣਗੇ ਤੇ ਉਹ ਬਾਹਰ ਨੀ ਜਾ ਸਕਣਗੇ। ਸੋ ਇਸ ਤਰ੍ਹਾਂ ਦਾ ਇੱਕ ਉਹਨਾਂ ਤੇ ਪ੍ਰੈਸ਼ਰ ਬਣਾਉਣ ਵਾਲੀ ਗੱਲ ਜਾਂ ਏਦਾਂ ਦੀ ਕੀਤੀ। ਹੁਣ ਉਹਦੇ ਤੇ ਵੀ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਜਾਂ ਮੀਡੀਆ ਨੂੰ ਸੰਬੋਧਨ ਕੀਤਾ ਤੇ ਉਹਨਾਂ ਨੇ ਇਹ ਗੱਲ ਜ਼ੋਰਦਾਰ ਢੰਗ ਨਾਲ ਉਠਾਈ ਹੈ ਕਿ ਇਹ ਕੇਸ ਜਿਹੜੇ ਹੈਗੇ ਆ ਤੁਰਤ ਵਾਪਸ ਲੈ ਜਾਣ, ਜੇ ਨਾ ਲਏ ਗਏ ਤਾਂ ਕੋਈ ਗੱਲ ਨੀ, ਅਸੀਂ ਕਿਤੇ ਗਏ ਨੀ, ਇੱਥੇ ਹੀ ਜੰਤਰ ਮੰਤਰ ਦੀ ਆ। ਸੋ ਇਸ ਤਰ੍ਹਾਂ ਦੀ ਜਿਹੜੀ ਉਹ ਗੱਲ ਵੀ ਨਾਲ ਨਾਲ ਜਿਹੜੀ ਆ ਉਹ ਹੁਣ ਚੱਲ ਰਹੀ ਹੈ। ਤੇ ਪਰ ਕੀ ਜਿਹੜਾ ਜਿੱਦਾਂ ਤੁਸੀਂ ਕਹਿ ਰਹੇ ਰਣਜੋਤ ਜੀ ਕਿ ਇਹ ਇਹ ਮਸਲਾ ਹੁਣ ਜਾਏਗਾ ਕਿੱਧਰ ਨੂੰ, ਕੀ ਇਹ ਜਿਹੜਾ ਹੈ ਸਰਕਾਰ ਨੇ ਇਹ ਸਮਝ ਲਿਆ ਕਿ ਬਸ ਗੱਲ ਖਤਮ ਹੋ ਗਈ, ਜਾਂ CJP ਨੇ ਸਮਝ ਲਿਆ ਕਿ ਸਾਡੀ ਇੰਨੀ ਕੁ ਜਿਹੜੀ ਉਹ ਗੱਲ ਸੀ ਅਸਤੀਫਾ ਦਵਾਉਣ ਤੱਕ ਸੀ ਤੇ ਉਹ ਖਤਮ ਹੋ ਗਈ, ਤੇ ਇਹ ਹੁਣ ਅੱਗੋਂ ਜਿਹੜਾ, ਕਿਉਂਕਿ ਜਦੋਂ ਏਦਾਂ ਦਾ ਮਸਲਾ ਉਲਝ ਜਾਂਦਾ ਜਾਂ ਜਿਵੇਂ ਉਹਦੇ ਚ ਨਵੇਂ ਜਿੱਦਾਂ ਮੈਂ ਦੱਸਿਆ ਕਿ ਇਸ਼ੂਜ਼ ਸ਼ਾਮਿਲ ਹੋ ਜਾਂਦੇ ਆ, ਤੇ ਫਿਰ ਉਹ ਹੋਰ ਤਰੀਕੇ ਨਾਲ ਜਿਹੜੀ ਉਹ ਚੱਲ ਪੈਂਦਾ। ਤੇ ਕਿਉਂਕਿ ਜਿਹੜਾ ਕਿਸਾਨ ਅੰਦੋਲਨ ਜਿਹਦੇ ਤੇ ਉਹ ਬਿੱਲ ਵੀ ਵਾਪਸ ਲੈ ਲਈ, ਸਾਰਾ ਕੁਛ ਹੋ ਗਿਆ ਸੀ, ਪਰ ਦਿੱਲੀ ਪੁਲਿਸ ਨੇ ਜਿਹੜੇ ਉਦੋਂ ਕੇਸ ਦਰਜ ਕੀਤੇ ਕਿੰਨੇ ਕਿਸਾਨਾਂ ਦੇ ਖਿਲਾਫ, ਕਿਸਾਨ ਆਗੂਆਂ ਦੇ ਖਿਲਾਫ, ਕਿਸਾਨ ਜਥੇਬੰਦੀਆਂ ਦੇ, ਉਹ ਅਜੇ ਤੱਕ ਚੱਲ ਰਹੇ ਨੇ। ਉਹਨਾਂ ਕਿਸਾਨਾਂ ਨੂੰ ਅਜੇ ਤੱਕ ਦਿੱਲੀ ਜਾਣਾ ਪੈਂਦਾ ਕੇਸ ਭੁਗਤਣ ਵਾਸਤੇ, ਕੋਈ ਕਿਸੇ ਅਦਾਲਤ ਚ ਚੱਲ ਰਿਹਾ, ਕੋਈ 30,000 ਚ ਚੱਲ ਰਿਹਾ, ਕੋਈ ਪਟਿਆਲਾ ਹਾਊਸ ਚੱਲ ਰਿਹਾ, ਤੇ ਉਹ ਫਿਰ ਗੱਲ ਜਦੋਂ ਉਧਰ ਨੂੰ ਤੁਰ ਪੈਂਦੀ ਹੈ ਫਿਰ ਇੱਕ ਉਹ ਮੂਵਮੈਂਟ ਦੇ ਉੱਤੇ ਇਸ ਗੱਲ ਦਾ ਅਸਰ ਪੈਂਦਾ, ਕਿਉਂਕਿ ਜਿਹਨਾਂ ਬੰਦਿਆਂ ਨੂੰ ਫਿਰ ਪਰਸਨਲੀ ਜਾਣਾ ਪੈਂਦਾ, ਸਾਰਾ ਆਪਣਾ ਖਰਚਾ ਕਰਕੇ ਜਾਣਾ ਪੈਂਦਾ, ਤੇ ਉਹ ਫਿਰ ਉਹਨਾਂ ਨੂੰ ਇਹ ਲੱਗਦਾ ਕਿ ਇਹ ਜਿਹੜੀ ਐਜੀਟੇਸ਼ਨ ਹੈ ਜਿਹੜੀ ਇਹਨੇ ਸਾਨੂੰ ਦਿੱਤਾ ਕੀ, ਤੇ ਇਹ ਇਸ ਤਰ੍ਹਾਂ ਪਾਸੇ ਨੂੰ ਗੱਲ ਜਿਹੜੀ ਤੁਰ ਪੈਂਦੀ ਹੈ। ਤੇ ਸਰਕਾਰ ਜਾਂ ਸਟੇਟ ਹਮੇਸ਼ਾ ਚਾਹੁੰਦੀ ਹੁੰਦੀ ਹੈ ਕਿ ਗੱਲ ਇਸ ਪਾਸੇ ਨੂੰ ਤੁਰੇ ਤਾਂ ਕਿ ਆਉਣ ਵਾਲੇ ਸਮੇਂ ਜਿਹੜਾ ਇਹ ਕੰਨ ਹੋ ਜਾਣ ਕਿ ਕੋਈ ਇਸ ਤਰ੍ਹਾਂ ਦਾ ਅੰਦੋਲਨ ਨਾ ਕਰੇ। ਤੇ ਪਰ ਹੁਣ ਜਿੱਦਾਂ ਹੈਗਾ ਪੂਰੇ ਦੇਸ਼ ਦੇ ਵਿੱਚ ਇਹ ਗੱਲ ਇੱਕ ਤਰ੍ਹਾਂ ਦਾ ਇਹ ਭੜਕ ਉੱਠੀ ਸੀ ਜਾਂ ਇੱਕ ਅੱਗੇ ਤੋਂ ਅੱਗੇ ਜਿਹੜਾ ਸੀ ਇਹ ਚੱਲ ਪਿਆ ਸੀ ਕੰਮ, ਜਿਹਦੇ ਤੋਂ ਘਬਰਾ ਕੇ ਜਾਂ ਇਹ ਸੋਚ ਕੇ ਧਰਮਿੰਦਰ ਪ੍ਰਧਾਨ ਨੇ ਅਸਤੀਫਾ ਦਿੱਤਾ, ਤੇ ਹੁਣ ਉਹਨੂੰ ਸਟੇਟ ਜਾਂ ਸਰਕਾਰ ਜਾਂ BJP ਸੱਤਾਧਾਰੀ ਉਹ ਕਿਸ ਤਰੀਕੇ ਨਾਲ ਲੈਂਦੀ ਹੈ ਸਾਰੇ ਇਸ਼ੂ ਨੂੰ, ਇਹਦੇ ਤੇ ਵੀ ਜਿਹੜਾ ਹੈ ਉਹ ਨਿਰਭਰ ਕਰੂਗਾ।
0: ਸੋ ਕੀ ਅੱਜ ਫਿਰ ਆਸ ਲਾਈ ਜਾ ਸਕਦੀ ਅੱਜ ਬਹਿਸ ਹੋਊਗੀ ਇਸ ਬਿੱਲ ਦੇ ਉੱਤੇ?
1: ਨਹੀਂ, ਕੱਲ ਜਿਹੜੀਆਂ ਬਾਅਦ ਦੇ ਵਿੱਚ ਮੀਟਿੰਗਾਂ ਹੋਈਆਂ ਉਹ ਤੋਂ ਲੱਗਦਾ ਹੈ ਕਿ ਜਿਹੜੀ ਵਿਰੋਧੀ ਧਿਰ ਵੀ ਉਹ ਮੰਨ ਗਈ ਹੈ ਕਿ ਹਾਂ ਠੀਕ ਹੈ ਅਸੀਂ ਬਹਿਸ ਦੇ ਵਿੱਚ ਹਿੱਸਾ ਲੈਣ ਲਈ ਤਿਆਰ ਹਾਂ, ਤੇ ਜਿਹੜਾ ਇਹਦੇ ਤੇ ਜਿਹੜਾ ਬਿੱਲ ਜਿਹੜਾ ਹੈਗਾ ਉਹ ਪੇਸ਼ ਕੀਤਾ ਜਾਵੇ। ਤੇ ਮੈਨੂੰ ਇਹ ਲੱਗਦੀ ਹੈ ਕਿ ਜਿਹੜੀ ਕਿਉਂਕਿ ਏਦਾਂ ਦਾ ਮਾਮਲਾ ਜਿਹੜਾ ਹੁੰਦਾ ਉਹਦੇ ਤੇ ਕੋਈ ਉਸਾਰੂ ਬਹਿਸ ਹੋਣ ਦੀ ਜਾਏ, ਕਿਉਂਕਿ ਦੂਜੇ ਇਸ਼ੂ ਤਾਂ ਚੱਲ ਹੀ ਰਹੇ ਨੇ, ਵਿਰੋਧੀ ਧਿਰ ਉਹਨਾਂ ਨੂੰ ਛੱਡ ਨਹੀਂ ਸਕਦੀ, ਕਿਉਂਕਿ ਉਹਦਾ ਵੀ ਆਪਣਾ ਜੇ ਸੱਤਾਧਾਰੀ ਧਿਰ ਦਾ ਐਗਜ਼ਿਸਟੈਂਸ ਦਾ ਮਾਮਲਾ ਤਾਂ ਵਿਰੋਧੀ ਧਿਰ ਦਾ ਵੀ ਜਿਹੜਾ ਹੈਗਾ ਆਪਣੀ ਹੋਣ ਦਾ ਮਾਮਲਾ ਹੁੰਦਾ, ਜਿਵੇਂ ਖਾਸ ਕਰਕੇ ਇਹ ਪੇਪਰ ਲੀਕ ਵਾਲਾ ਇਸ਼ੂ ਹੈ ਜਾਂ ਵਿਦਿਆਰਥੀਆਂ ਦੇ ਉੱਤੇ ਲਾਠੀਚਾਰਜ ਤਸ਼ੱਦਦ ਵਾਲਾ ਇਸ਼ੂ ਹੈ ਤੇ ਉਹ ਹੈ। ਤੇ ਪਰ ਇਹਦੇ ਤੇ ਇੱਕ ਜਿਹੜੀ ਥੋੜੀ ਜਿਹੀ ਰਾਹਤ ਜਿਹੜੀ ਹੈ ਇਸ ਗੱਲ ਦੀ ਜ਼ਰੂਰ ਹੈਗੀ ਕਿ ਕੱਲ ਜਿਹੜਾ ਸੁਪਰੀਮ ਕੋਰਟ ਨੇ ਜਿਹੜੀ ਗੱਲ ਕੀਤੀ, ਹਾਲਾਂਕਿ ਸੁਪਰੀਮ ਕੋਰਟ ਪਹਿਲਾਂ ਟੇਢੀ ਚੱਲਦੀ ਰਹੀ ਹੈ ਇਹਨਾਂ ਇਸ਼ੂ ਦੇ ਉੱਪਰ, ਤੇ ਕੱਲ ਉਹਨਾਂ ਨੇ ਕਿਹਾ ਕਿ ਪੁਰਅਮਨ ਤਰੀਕੇ ਨਾਲ ਜੇ ਰੋਸ ਪ੍ਰਦਰਸ਼ਨ ਕੋਈ ਕਰਦਾ ਉਹਨਾਂ ਦਾ ਹੱਕ ਹੈ, ਤੇ ਕਿਉਂਕਿ ਅੱਜ ਇਸ ਇਹਨਾਂ ਪਟੀਸ਼ਨਾਂ ਦੀ ਵੀ ਜਿਹੜੀ ਸੁਣਵਾਈ ਹੋਣੀ ਹੈ, ਜਿਹੜੀਆਂ ਪਟੀਸ਼ਨਾਂ ਟਾਲਤੀਆਂ ਸੀ ਪਹਿਲਾਂ ਸੁਪਰੀਮ ਕੋਰਟ ਨੇ, ਤੇ ਹੁਣ ਅੱਜ ਜਿਹੜਾ ਹੈ ਇਹ ਸ਼ਡਿਊਲ ਕੀਤੀ ਗਈ ਹੈ, ਇਹਦੇ ਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਏਗੀ, ਤੇ ਉਹਦੇ ਅੱਗੋਂ ਕੀ ਆਊਟਕਮ ਹੈ ਉਹਦੇ ਤੇ ਵੀ ਜਿਹੜਾ ਥੋੜਾ ਜਿਹਾ ਇਹ ਨਿਰਭਰ ਕਰੇਗਾ। ਤੇ ਪਰ ਕਿਉਂਕਿ ਵਿਰੋਧੀ ਧਿਰ ਲਈ ਵੀ ਇਹ ਇੱਕ ਮੌਕਾ ਹੈ, ਖਾਸ ਕਰਕੇ ਪਾਰਲੀਮੈਂਟ ਵਰਗੇ ਜਿਹੜਾ ਹੈਗਾ ਮੰਚ ਦੇ ਉੱਪਰ, ਉਸ ਪਲੇਟਫਾਰਮ ਦੇ ਉੱਪਰ, ਕਿ ਇਹ ਗੱਲ ਕਿਸ ਤਰੀਕੇ ਨਾਲ ਉਠਾਈ ਜਾਵੇ। ਤੇ ਇਹਦੇ ਨਾਲ ਜਿਹੜੇ ਇੱਕ ਦੋ ਹੋਰ ਮੁੱਦੇ ਪਹਿਲਾਂ ਚੱਲ ਰਹੇ ਸੀ ਉਹ ਸ਼ਾਇਦ ਹੁਣ ਇਹ ਲਟਕ ਗਏ ਨੇ ਜਾਂ ਪਿੱਛੇ ਪੈ ਗਏ ਨੇ, ਆਪਾਂ ਇਹ ਕਹਿ ਲਓ ਠੰਡੇ ਪੈ ਗਏ ਨੇ। ਤੇ BJP ਵੀ ਚਾਹੁੰਦੀ ਸੀ ਜਾਂ ਕੇਂਦਰ ਸਰਕਾਰ ਖਾਸ ਕਰਕੇ BJP ਕਿ ਘੱਟੋ ਘੱਟ ਜਿਹੜਾ ਰਾਮ ਮੰਦਿਰ ਵਾਲਾ ਇਸ਼ੂ ਹੈ ਜਿਹੜਾ ਚੜਾਵੇ ਵਾਲਾ, ਤੇ ਉਹ ਬਹੁਤਾ ਨਾ ਉੱਠੇ, ਕਿਉਂਕਿ ਉਹਦੇ ਸਿਰ ਤੇ ਉਹਨਾਂ ਨੇ ਵੋਟਾਂ ਲੈ ਕੇ ਸਰਕਾਰ ਬਣਾਈ ਹੈ, ਤੇ ਜੇ ਹੁਣ ਉਹਦਾ ਉਲਟਾ ਪੈਂਦਾ ਤਾਂ ਫਿਰ ਇਹਦਾ ਦੂਜੇ ਪਾਸੇ ਵੀ ਅਸਰ ਹੋ ਸਕਦਾ। ਸੋ ਹੁਣ ਇਸ ਮੁੱਦੇ ਦੇ ਉੱਤੇ ਦੇਖੋ ਅੱਜ ਕੀ ਗੱਲ ਕਰਦੀ ਹੈ ਜਾਂ ਵਿਰੋਧੀ ਧਿਰ ਕਿਹੜੇ ਕਿਹੜੇ ਇਹਦੇ ਉੱਤੇ ਨੁਕਤੇ ਲੈ ਕੇ ਆਉਂਦੀ ਹੈ, ਫਿਰ ਉਹਦੇ ਤੇ ਅੱਗੇ ਜਿਹੜਾ ਹੈਗਾ ਕਿਸ ਤਰ੍ਹਾਂ ਗੱਲ ਚੱਲਦੀ ਹੈ ਦੇਸ਼ ਭਰ ਚ, ਤੇ ਉਹ ਫਿਰ ਉਹਦੇ ਤੇ ਮੁਤਾਸਰ ਹੈ।
0: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਲਈ।
1: ਹਾਂਜੀ ਧੰਨਵਾਦ
0: ਜੀ। ਦੋਸਤੋ ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਤੰਦਰੁਸਤ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
2: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ
3: ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 04334654 92
4: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰ ਚਲੀਏ
5: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
4: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 04992525345 ਤੇ
6: Ready, set, go! Chadston Ford. Dandenong Road te tuhanu udik reya hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options be available. Aho te apni navi Ford da test drive karo. Business fleet lai gal karo. Vehicle experts, Tim Forbes ya Kori naal. Radio Hanji de hawale naal pao. 3 saal di free service. Chadston Ford. Ready, set, go! Ford.
7: Haanji haanji oye haanji haanji
8: haanji radio
9: ਆ ਕਿੱਥੇ ਵੱਜ ਗਈ ਤੇਰੀ ਗੱਡੀ
10: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ
9: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
11: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
12: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-252 ਤੇ
13: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 04301231394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: Hi, this is Salman Khan and you're listening to Radio Hanji. Hi, this is Salman Khan and you're listening to Radio Hanji.

0: तदबीर और जला गीतम पी थ्री
1: सारा शहर हमें लाइन के नाम से जानता है।

0: ਟੂਕੇ ਅਤੇ ਹੋਰ ਕਈ ਸਾਥੀ ਕਲਾਕਾਰ ਰਿਲੀਜ਼ਿੰਗ ਔਨ 31st ਜੁਲਾਈ।
1: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੁਐਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ ਜੁਲਾਈ ਮਹੀਨੇ ਦੀ 28 ਤਰੀਕ ਤੇ ਮੰਗਲਵਾਰ ਦਾ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਆਓ ਸ਼ੁਰੂਆਤ ਕਰਦੇ ਹਾਂ ਤੇ ਫਿਰ ਭਾਰਤ ਤੇ ਆਸਟ੍ਰੇਲੀਆ ਦੀਆਂ ਖਬਰਾਂ ਦੇ ਉੱਤੇ ਵੀ ਪਾਵਾਂਗੇ ਸਾਂਝ। ਵਿਕਟੋਰੀਆ ਦੇ ਵਿੱਚ ਖਾਸ ਤੌਰ ਦੇ ਉੱਤੇ ਪ੍ਰੀਮੀਅਰ ਆਪਣੀ ਕੁਰਸੀ ਛੱਡ ਗਏ ਨੇ। ਨਵੇਂ ਪ੍ਰੀਮੀਅਰ ਬੈਨ ਕੋਰਲ ਦਾ ਰੋਲ ਕੈਸਾ ਹੋਏਗਾ ਉਹਦੇ ਤੇ ਵੀ ਪਾਵਾਂਗੇ ਸਾਂਝ।

ਕੌਮਾਂਤਰੀ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਫਰਾਂਸ ਦੇ ਨਾਲ ਜੁੜੀ ਹੋਈ, ਜਿੱਥੇ ਫਰਾਂਸ ਦੇ ਜੰਗਲਾਂ ਦੀ ਅੱਗ ਇਸ ਵਕਤ ਫਰਾਂਸ ਦੇ ਦੱਖਣ ਪੱਛਮੀ ਸ਼ਹਿਰ ਬੋਰਦੋ ਤੋਂ ਸਿਰਫ 15 ਕਿਲੋਮੀਟਰ ਦੂਰ ਰਹਿ ਗਈ ਹੈ। ਬੋਰਦੋ ਦੇ ਮੇਅਰ ਦਾ ਕਹਿਣਾ ਹੈ ਕਿ ਉਹ ਹਰ ਸੰਭਾਵਿਤ ਸਥਿਤੀ ਦੇ ਲਈ ਤਿਆਰ ਨੇ, ਪਰ ਆਮ ਲੋਕਾਂ ਨੂੰ ਫਿਰ ਵੀ ਸੁਰੱਖਿਅਤ ਥਾਵਾਂ ਤੇ ਚਲੇ ਜਾਣ ਦਾ ਹੁਕਮ ਦੇ ਦਿੱਤਾ ਗਿਆ। ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਉਣ ਦੀਆਂ ਤਿਆਰੀਆਂ ਵੀ ਕਰ ਲਈਆਂ ਗਈਆਂ ਨੇ। ਗਿਰੌਂਦ ਖੇਤਰ ਦੇ ਆਲੇ ਦੁਆਲੇ ਦੌਰਾ ਕਰਨ ਪਹੁੰਚੇ ਫਰਾਂਸ ਦੇ ਰਾਸ਼ਟਰਪਤੀ ਮੈਨੁਅਲ ਮੈਕਰੋਂ ਨੇ ਕਿਹਾ ਕਿ ਦੇਸ਼ ਦੇ ਵਿੱਚ ਹੁਣ ਤੱਕ ਦੀ ਲੱਗੀ ਸਭ ਤੋਂ ਭਿਆਨਕ ਜੰਗਲੀ ਝਾੜੀਆਂ ਦੀ ਅੱਗ ਹੈ। ਉਨ੍ਹਾਂ ਕਿਹਾ ਕਿ ਦੂਸਰੀ ਆਲਮੀ ਜੰਗ ਤੋਂ ਬਾਅਦ ਇਸ ਤੋਂ ਭਿਆਨਕ ਅੱਗ ਫਰਾਂਸ ਨੇ ਕਦੇ ਨਹੀਂ ਦੇਖੀ। ਫਰਾਂਸ ਦੇ ਵਿੱਚ ਹੁਣ ਤੱਕ 2,20,000 ਤੋਂ ਵਧੇਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਭੇਜਿਆ ਜਾ ਚੁੱਕਿਆ। ਉੱਥੇ ਸਪੇਨ ਦੇ ਮੈਡਰਿਡ ਦੇ ਪੱਛਮ ਦੇ ਵਿੱਚ ਅੱਗ ਬੇਕਾਬੂ ਹੋਣ ਤੋਂ ਬਾਅਦ 1,00,000 ਤੋਂ ਜ਼ਿਆਦਾ ਘਰਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਗਈ। ਹਾਲਾਂਕਿ ਚੰਗੀ ਗੱਲ ਇਹ ਰਹੀ ਕਿ ਇਸ ਦਰਮਿਆਨ ਇਹ ਸਾਰੇ ਲੋਕ ਇਸ ਇਲਾਕੇ ਨੂੰ ਖਾਲੀ ਕਰਕੇ ਛੱਡ ਕੇ ਚਲੇ ਗਏ ਸੀ, ਪਰ ਵੱਡੇ ਪੱਧਰ ਦੇ ਉੱਤੇ ਮਾਲੀ ਨੁਕਸਾਨ ਹੋਇਆ। ਉੱਧਰ ਮੰਗਲਵਾਰ ਦੇ ਦਿਨ ਇੱਕ ਹੋਰ ਭਿਆਨਕ ਲੂ ਦੀ ਯਾਨੀ ਹੀਟ ਵੇਵ ਦੀ ਸ਼ੰਕਾ ਅੱਜ ਦੇ ਦਿਨ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ ਫਰਾਂਸ ਦੇ ਗ੍ਰਹਿ ਮੰਤਰੀ ਲਾਰਾ ਨੂਨੇਸ ਨੇ ਕਿਹਾ ਸੀ ਕਿ ਇਹ ਅੱਗ ਬੜੇ ਵੱਡੇ ਪੱਧਰ ਦੇ ਉੱਤੇ ਫੈਲ ਰਹੀ ਹੈ ਔਰ ਇਸ ਦੇ ਉੱਤੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਹੈ। ਉੱਥੇ ਅਗਲੀ ਖਬਰ ਜਿਹੜੀ ਉਹ ਨਿਊਯਾਰਕ ਦੇ ਨਾਲ ਜੁੜੀ ਹੋਈ, ਦੱਸ ਦਈਏ ਕਿ ਇਸ ਦਰਮਿਆਨ ਨਿਊਯਾਰਕ ਸ਼ਹਿਰ ਦੇ ਵਿੱਚ ਬੈਂਜਾਮਿਨ ਨੇਤਨਯਾਹੂ ਆਣਗੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਇਸ ਮਾਮਲੇ ਦੇ ਉੱਤੇ ਟਿੱਪਣੀ ਦੇਣ ਵਾਲੇ ਮੇਅਰ ਜ਼ਹਰਾਨ ਮਮਦਾਨੀ ਨੇ ਹੁਣ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਮਮਦਾਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਨਾਲ ਬਿਆਨਬਾਜ਼ੀ ਜਾਂ ਦੋਸ਼ ਮੜਨ ਦੀ ਮੇਰੀ ਕੋਈ ਦਿਲਚਸਪੀ ਨਹੀਂ ਹੈ। ਮਮਦਾਨੀ ਨੇ ਨੇਤਨਯਾਹੂ ਦੇ ਮਾਮਲੇ ਦੇ ਵਿੱਚ ਪ੍ਰਤੀਕਿਰਿਆ ਦੇ ਨਾਲ ਜੁੜੇ ਹੋਏ ਸਵਾਲਾਂ ਨੂੰ ਟਾਲਦਿਆਂ ਹੋਇਆ ਇਹ ਗੱਲ ਕਹੀ। ਉਹਨਾਂ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਹਨਾਂ ਨੂੰ ਰਾਸ਼ਟਰਪਤੀ ਟਰੰਪ ਦੇ ਨਾਲ ਆਪਣੀ ਕੌਮਾਂਤਰੀ ਅਪਰਾਧ ਅਦਾਲਤ ਨੇ ਨਾਲ ਜੁੜੀਆਂ ਹੋਈਆਂ ਪਿਛਲੀ ਟਿੱਪਣੀਆਂ ਦੇ ਉੱਤੇ ਚਰਚਾ ਕਰਨੀ ਪਈ ਸੀ, ਤਾਂ ਮਮਦਾਨੀ ਨੇ ਕਿਹਾ ਕਿ ਉਹ ਰਾਸ਼ਟਰਪਤੀ ਟਰੰਪ ਦੇ ਨਾਲ ਹੋਈ ਗੱਲਬਾਤ ਨੂੰ ਜਨਤਕ ਨਹੀਂ ਕਰ ਸਕਦੇ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੀ ਤਰਜੀਹ ਨਿਊਯਾਰਕ ਦੇ ਸਾਰੇ ਵਸਨੀਕਾਂ ਨੂੰ ਸੁਰੱਖਿਅਤ ਮਹਿਸੂਸ ਕਰਾਉਣਾ। ਇਸ ਤੋਂ ਪਹਿਲਾਂ ਨੇਤਨਯਾਹੂ ਨੇ ਕਿਹਾ ਸੀ ਕਿ ਉਹ ਸੰਯੁਕਤ ਰਾਸ਼ਟਰ ਦੇ ਜਨਰਲ ਅਸੈਂਬਲੀ ਯਾਨੀ UNGA ਦੇ ਵਿੱਚ ਸ਼ਾਮਲ ਹੋਣ ਦੇ ਲਈ ਸਪਤੰਬਰ ਮਹੀਨੇ ਦੇ ਅਖੀਰ ਦੇ ਵਿੱਚ ਨਿਊਯਾਰਕ ਜ਼ਰੂਰ ਜਾਣਗੇ। ਇਸੇ ਦੇ ਉੱਤੇ ਮਮਦਾਨੀ ਨੇ ਇਹ ਟਿੱਪਣੀ ਦਿੱਤੀ ਸੀ ਕਿ ਜੇਕਰ ਉਹ ਨਿਊਯਾਰਕ ਆਉਂਦੇ ਹਨ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਨ ਬਾਰੇ ਸਾਰੀਆਂ ਵਿਚਾਰਾਂ ਕੀਤੀਆਂ ਜਾ ਰਹੀਆਂ ਨੇ। ਉਹਨਾਂ ਦੇ ਪ੍ਰਸ਼ਾਸਨ ਦੀ ਤਰਫ ਤੋਂ ਇਸ ਦੇ ਉੱਤੇ ਫੈਸਲਾ ਲਿਆ ਜਾਏਗਾ। ਉੱਧਰ ਮਮਦਾਨੀ ਦੇ ਉੱਤੇ ਹੁਣ ਨਫ਼ਰਤ ਫੈਲਾਉਣ ਦਾ ਦੋਸ਼ ਮੜਿਆ ਗਿਆ। ਜ਼ਹਰਾਨ ਮਮਦਾਨੀ ਨੇ ਉਹਨਾਂ ਨੂੰ ਨਿਊਯਾਰਕ ਦੇ ਵਿੱਚ ਗ੍ਰਿਫਤਾਰ ਕਰਨ ਦੀ ਜਿਹੜੀ ਗੱਲ ਕਹੀ ਉਸ ਨੂੰ ਹੁਣ ਯਹੂਦੀ ਭਾਈਚਾਰੇ ਦੇ ਖਿਲਾਫ਼ ਜੋੜ ਕੇ ਅਮਰੀਕਾ ਦੇ ਇੱਕ ਮੀਡੀਆ ਦੇ ਸੈਗਮੈਂਟ ਦੀ ਤਰਫ ਤੋਂ ਪ੍ਰਚਾਰਿਆ ਜਾ ਰਿਹਾ। ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੇ ਆਪਣਾ ਬਿਆਨ ਵਾਪਸ ਲੈ ਲਿਆ ਸੀ। ਉਹਨਾਂ ਕਿਹਾ ਸੀ ਕਿ ਕੌਮਾਂਤਰੀ ਅਪਰਾਧ ਅਦਾਲਤ ਦੀ ਤਰਫ ਤੋਂ ਜਾਰੀ ਕੀਤੇ ਗ੍ਰਿਫਤਾਰੀ ਵਾਰੰਟ ਦੇ ਉੱਤੇ ਨੇਤਨਯਾਹੂ ਨੂੰ ਗ੍ਰਿਫਤਾਰ ਕਰਨ ਦਾ ਹੱਕ ਜਾਂ ਅਧਿਕਾਰ ਉਹਨਾਂ ਦੇ ਕੋਲ ਨਹੀਂ ਹੈ, ਇਹ ਫੈਡਰਲ ਸਰਕਾਰ ਦਾ ਅਧਿਕਾਰ ਖੇਤਰ ਹੈ। ਉੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਈਰਾਨ ਦੇ ਨਾਲ ਜਾਰੀ ਤਣਾਅ ਨੂੰ ਕਾਫ਼ੀ ਦੋਸਤਾਨਾ ਗੱਲਬਾਤ ਦੇ ਵਿੱਚ ਬਦਲਿਆ ਜਾ ਸਕਦਾ ਔਰ ਚੱਲ ਵੀ ਰਹੀ ਹੈ ਲਗਾਤਾਰ ਤੀਸਰੇ ਦਿਨ ਵੀ। ਹਾਲਾਂਕਿ ਦੋਹਾਂ ਧਿਰਾਂ ਨੇ ਇੱਕ ਦੂਸਰੇ ਦੇ ਉੱਤੇ ਕੋਈ ਹਮਲਾ ਨਹੀਂ ਕੀਤਾ, ਪਰ ਏਅਰਫੋਰਸ ਵਨ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਸੋਮਵਾਰ ਦੇ ਦਿਨ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਜੰਗ ਨੂੰ ਖਤਮ ਕਰਨਾ ਹੀ ਇੱਕ ਚੰਗੀ ਸੰਭਾਵਨਾ ਹੋਏਗੀ। ਹਾਲਾਂਕਿ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਇਹ ਗੱਲਬਾਤ ਨਾਕਾਮ ਰਹਿੰਦੀ ਹੈ ਤਾਂ ਅਮਰੀਕਾ ਫਿਰ ਤੋਂ ਉਹੀ ਕਾਰਵਾਈ ਕਰੇਗਾ ਜੋ ਜੰਗਬੰਦੀ ਤੋਂ ਪਹਿਲਾਂ ਕਰ ਰਿਹਾ ਸੀ। ਈਰਾਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਅਮਰੀਕਾ ਦੇ ਨਾਲ ਉਹਨਾਂ ਦੀ ਕੋਈ ਵੀ ਸਿੱਧੀ ਗੱਲਬਾਤ ਨਹੀਂ ਹੋ ਰਹੀ। ਟਰੰਪ ਨੇ ਕਿਹਾ ਸੀ ਕਿ ਉਹਨਾਂ ਨੇ ਸ਼ੁੱਕਰਵਾਰ ਦੇ ਦਿਨ ਈਰਾਨ ਦੇ ਉੱਤੇ ਅਮਰੀਕੀ ਹਮਲੇ ਇਸ ਕਰਕੇ ਰੋਕ ਦਿੱਤੇ ਕਿਉਂਕਿ ਦੋਹਾਂ ਧਿਰਾਂ ਦੇ ਦਰਮਿਆਨ ਵਿਚੋਲਗੀ ਕਰਨ ਵਾਲੇ ਦੇਸ਼ ਦੀ ਤਰਫ ਤੋਂ ਇੱਕ ਵਾਰ ਫਿਰ ਤੋਂ ਗੱਲਬਾਤ ਅੱਗੇ ਤੋਰਨ ਦਾ ਸੱਦਾ ਆਇਆ ਸੀ। ਈਰਾਨ ਨੇ ਵੀ ਆਪਣੇ ਹਮਲੇ ਰੋਕੇ ਨੇ, ਪਰ ਈਰਾਨ ਨੇ ਇਸ ਦੀ ਵਜ੍ਹਾ ਅਮਰੀਕਾ ਦੇ ਨਾਲ ਨਵੇਂ ਸਿਰੇ ਤੋਂ ਕਿਸੇ ਗੱਲਬਾਤ ਦੇ ਤੁਰਨ ਤੋਂ ਇਨਕਾਰ ਕਰਦਿਆਂ ਹੋਇਆ ਕੀਤੀ। ਉਹਨਾਂ ਕਿਹਾ ਕਿ ਇਹ ਠਹਿਰਾਵ ਲਗਭਗ 2 ਹਫ਼ਤਿਆਂ ਤੱਕ ਰੋਜ਼ਾਨਾ ਚੱਲੇ ਅਮਰੀਕੀ ਹਮਲਿਆਂ ਦੇ ਜਵਾਬ ਦੇ ਵਿੱਚ ਆਇਆ ਕਿਉਂਕਿ ਅਮਰੀਕਾ ਨੇ ਹਾਲੇ ਹਾਲ ਫਿਲਹਾਲ ਕੋਈ ਹਮਲਾ ਨਹੀਂ ਕੀਤਾ, ਇਸ ਕਰਕੇ ਈਰਾਨ ਵੀ ਉਸ ਦੀ ਜਵਾਬੀ ਕਾਰਵਾਈ ਨਹੀਂ ਕਰ ਰਿਹਾ। ਇਹਨਾਂ ਹਮਲਿਆਂ ਦੇ ਵਿੱਚ ਜੂਨ ਮਹੀਨੇ ਦੇ ਅੰਦਰ ਪੂਰੀ ਤਰੀਕੇ ਦੇ ਨਾਲ ਇੱਕ ਸਮਝੌਤਾ ਹੋ ਗਿਆ ਸੀ ਜਾਂ ਇੱਕ ਕਿਸਮ ਦਾ ਵਿਰਾਮ ਲੱਗ ਗਿਆ ਸੀ, ਪਰ ਉਹ ਇੱਕ ਵਾਰ ਫਿਰ ਤੋਂ ਤੁਰ ਪਏ ਨੇ। ਉੱਥੇ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਦੋਹਾਂ ਸਦਨਾਂ ਦੇ ਅੰਦਰ ਅੱਜ ਦੇ ਦਿਨ ਯਾਨੀ ਮੰਗਲਵਾਰ ਦੇ ਦਿਨ ਇੱਕ ਵਾਰ ਫਿਰ ਤੋਂ ਹੰਗਾਮੇ ਦੇ ਆਸਾਰ ਨੇ। ਵੈਸੇ ਦੱਸ ਦਈਏ ਕਿ ਪਬਲਿਕ ਐਗਜ਼ਾਮੀਨੇਸ਼ਨ ਅਮੈਂਡਮੈਂਟ ਬਿੱਲ 2026 ਪਾਰਲੀਮੈਂਟ ਦੇ ਵਿੱਚ ਪੇਸ਼ ਹੋ ਚੁੱਕਿਆ।
ਜਿਸ ਦੇ ਉੱਤੇ ਕੱਲ ਦੇ ਦਿਨ ਚਰਚਾ ਹੋਣੀ ਸੀ, ਪਰ ਵਿਰੋਧੀ ਧਿਰ ਦੇ ਜਿਹੜਾ ਜਮੂਤ ਸੀ ਜਿਸ ਦੇ ਚੱਲਦਿਆਂ ਉਹਨਾਂ ਨੇ ਇਹ ਜ਼ਿੱਦ ਫੜੀ ਹੋਈ ਸੀ ਕਿ ਗ੍ਰਹਿ ਮੰਤਰੀ ਇਸ ਮਾਮਲੇ ਦੇ ਉੱਤੇ ਯਾਨੀ ਜੰਤਰ ਮੰਤਰ ਦੇ ਵਿੱਚ ਜਾਂ ਭਾਰਤ ਭਰ ਦੇ ਵਿੱਚ ਵੀ ਜਿੱਥੇ ਜਿੱਥੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਹੋਏ ਨੇ ਉਸ ਦਰਮਿਆਨ ਉਹਨਾਂ 'ਤੇ ਲਾਠੀਚਾਰਜ ਕੀਤਾ ਗਿਆ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੀ ਜ਼ਿੰਮੇਵਾਰੀ ਲੈਂਦਿਆਂ ਹੋਇਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮਾਫ਼ੀ ਮੰਗਣ ਨਹੀਂ ਤਾਂ ਅਸਤੀਫਾ ਦੇਣ। ਇਸ ਤੋਂ ਪਹਿਲਾਂ ਕੱਲ੍ਹ ਦੇ ਦਿਨ ਇਸ ਕਿਸਮ ਦਾ ਜਿਹੜਾ ਜਮੂਤ ਬਣਿਆ ਹੋਇਆ ਸੀ ਉਹ ਅੱਜ ਦੇ ਦਿਨ ਟੁੱਟ ਸਕਦਾ ਹੈ ਕਿ ਨਹੀਂ ਇਹ ਕਹਿਣਾ ਮੁਸ਼ਕਲ ਹੈ, ਪਰ ਸੰਸਦ ਭਵਨ ਦੇ ਵਿੱਚ ਭਾਰਤੀ ਸਮੇਂ ਦੇ ਮੁਤਾਬਕ ਸਵੇਰੇ 9:30 ਦੇ ਆਸ ਪਾਸ NDA ਯਾਨੀ ਕਿ ਭਾਜਪਾ ਦੀ ਅਗਵਾਈ ਵਾਲੇ ਧੜੇ ਦੇ MPs ਦੀ ਆਪਸ ਦੇ ਵਿੱਚ ਬੈਠਕ ਹੋਈ ਹੈ। 11:00 ਸਦਨ ਦੀ ਕਾਰਵਾਈ ਇੱਕ ਵਾਰ ਫਿਰ ਤੋਂ ਸ਼ੁਰੂ ਹੋਈ। ਐਂਟੀ ਪੇਪਰ ਲੀਕ ਬਿੱਲ ਦੇ ਉੱਤੇ ਚਰਚਾ ਹੋ ਰਹੀ ਹੈ। ਇਸ ਦਰਮਿਆਨ ਗਤੀਰੋਧ ਦੋਹਾਂ ਧਿਰਾਂ ਦੇ ਦਰਮਿਆਨ ਚੱਲ ਰਿਹਾ। ਪ੍ਰਧਾਨ ਮੰਤਰੀ ਮੋਦੀ ਨੇ NDA ਦੀ ਬੈਠਕ ਦੇ ਵਿੱਚ ਸ਼ਾਮਲ ਹੋਣ ਦੇ ਲਈ ਸ਼ਿਰਕਤ ਵੀ ਕੀਤੀ, ਪਰ ਪ੍ਰਧਾਨ ਮੰਤਰੀ ਮੋਦੀ ਹੁਣ ਤੱਕ ਪਾਰਲੀਮੈਂਟ ਦੇ ਕਿਸੇ ਵੀ ਸੈਸ਼ਨ ਦੇ ਵਿੱਚ ਸ਼ਾਮਲ ਨਹੀਂ ਹੋਏ ਨੇ। ਮੰਨਿਆ ਜਾ ਰਿਹਾ ਕਿ ਅੱਜ ਦੇ ਦਿਨ ਪ੍ਰਧਾਨ ਮੰਤਰੀ ਜ਼ਰੂਰ ਪਹੁੰਚ ਸਕਦੇ ਨੇ, ਪਰ ਪੇਪਰ ਲੀਕ ਨੂੰ ਲੈ ਕੇ ਚੱਲ ਰਹੀ ਗੱਲਬਾਤ ਦੇ ਉੱਤੇ ਭਾਰਤੀ ਸਮੇਂ ਦੇ ਮੁਤਾਬਕ ਦੁਪਹਿਰ 2:00 ਚਰਚਾ ਹੋਣੀ ਹੈ। ਚਰਚਾ ਦੇ ਲਈ 6 ਘੰਟੇ ਦਾ ਸਮਾਂ ਰੱਖਿਆ ਗਿਆ ਔਰ ਇਸ ਨੂੰ ਹੋਰ ਵੀ ਵਧਾਇਆ ਜਾ ਸਕਦਾ। ਸਪੀਕਰ ਨੇ ਵਿਰੋਧੀ ਧਿਰ ਨੂੰ ਅਪੀਲ ਕੀਤੀ ਹੈ ਕਿ ਉਹ ਸਦਨ ਨੂੰ ਚੱਲਣ ਦੇਣ ਤਾਂ ਕਿ ਇਸ ਬਿੱਲ ਦੇ ਉੱਤੇ ਚਰਚਾ ਹੋ ਸਕੇ। ਵੈਸੇ ਇਸ ਦਰਮਿਆਨ ਨੀਟ ਪੇਪਰ ਲੀਕ ਮਸਲੇ ਦੇ ਉੱਤੇ ਬਿਹਾਰ ਦੇ ਵਿੱਚ ਹੋਏ ਹਿੰਸਕ ਪ੍ਰਦਰਸ਼ਨਾਂ ਦੇ ਸੰਬੰਧ 'ਚ ਸੂਬਾਈ ਸਰਕਾਰ ਨੇ ਇੱਕ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਫੈਸਲਾ ਲਿਆ। ਸਰਕਾਰ ਨੇ ਵਿਦਿਆਰਥੀ ਅੰਦੋਲਨ ਦੇ ਦਰਮਿਆਨ ਦਰਜ ਕੀਤੇ ਗਏ ਸਾਰੇ ਪੁਲਿਸ ਕੇਸ ਵਾਪਸ ਲੈਣ ਦਾ ਫੈਸਲਾ ਕੀਤਾ। ਬਿਹਾਰ ਗ੍ਰਹਿ ਵਿਭਾਗ ਦੇ ਵਿਸ਼ੇਸ਼ ਸਕੱਤਰ ਦੇ ਦੁਆਰਾ ਜਾਰੀ ਕੀਤੀ ਜਾਣਕਾਰੀ ਦੇ ਮੁਤਾਬਕ 26 July ਸ਼ਾਮ 6:00 ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਵਿਰੁੱਧ ਦਰਜ ਕੀਤੇ ਗਏ ਸਾਰੇ ਕੇਸ ਵਾਪਸ ਲੈ ਲਏ ਜਾਣਗੇ। ਇਸ ਦਰਮਿਆਨ ਇਸ ਤੋਂ ਇਲਾਵਾ ਭੰਨ ਤੋੜ ਹਿੰਸਾ ਦੇ ਦੋਸ਼ਾਂ ਦੇ ਵਿੱਚ ਵੀ ਹਿਰਾਸਤ ਦੇ ਵਿੱਚ ਲਏ ਗਏ ਜਾਂ ਗ੍ਰਿਫਤਾਰ ਕੀਤੇ ਗਏ ਪ੍ਰਦਰਸ਼ਨਕਾਰੀਆਂ ਨੂੰ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ। ਹਾਲਾਂਕਿ ਕਾਂਗਰਸ ਤੇ ਵਿਦਿਆਰਥੀ ਸੰਗਠਨਾਂ ਦਾ ਇਹ ਕਹਿਣਾ ਹੈ ਕਿ ਸਿਰਫ 26 July ਨਹੀਂ ਬਲਕਿ ਉਸ ਤੋਂ ਬਾਅਦ ਵੀ ਪੁਲਿਸ ਨਵੇਂ ਸਿਰੇ ਤੋਂ ਪਰਚੇ ਪਾ ਕੇ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਰਹੀ ਹੈ। ਖਾਸ ਤੌਰ ਦੇ ਉੱਤੇ ਬਿਹਾਰ ਦੇ ਵਿੱਚ ਲੜਕੀਆਂ ਦੇ ਉੱਤੇ ਮਾਮਲੇ ਪਾਏ ਜਾ ਰਹੇ ਨੇ। ਬਿਹਾਰ ਦੇ ਸਿਵਾਨ ਦੇ ਵਿੱਚ ਸਟੂਡੈਂਟਸ ਦੇ ਇੱਕ ਸਮੂਹ ਦੀ ਬਿਹਾਰ ਪੁਲਿਸ ਦੇ ਜਵਾਨ ਦੀ ਤਰਫ ਤੋਂ AK-47 ਰਾਈਫਲ ਤਾਨਣ ਦੀ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਰਾਸ਼ਟਰੀ ਜਨਤਾ ਦਲ ਯਾਨੀ RJD ਦੇ ਨੇਤਾ ਬਿਹਾਰ ਤੋਂ ਆਉਂਦੇ ਤੇਜਸਵੀ ਯਾਦਵ ਨੇ ਮੁੱਖ ਮੰਤਰੀ ਸਮਰਾਟ ਚੌਧਰੀ ਦੇ ਉੱਤੇ ਬਿਹਾਰ ਨੂੰ ਪੁਲਿਸ ਸਟੇਟ ਬਣਾਉਣ ਦਾ ਦੋਸ਼ ਮੜਦਿਆਂ ਹੋਇਆਂ ਨਿਸ਼ਾਨੇ 'ਤੇ ਲਿਆ। ਉਹਨਾਂ ਨੇ ਖ਼ਬਰ ਏਜੰਸੀ PTI ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ NDA ਸਰਕਾਰ ਅਤੇ ਸਮਰਾਟ ਚੌਧਰੀ ਬਿਹਾਰ ਨੂੰ ਗੁੰਡਿਆਂ ਦੇ ਸਹਾਰੇ ਚਲਾਉਣ ਵਾਲੀ ਪੁਲਿਸ ਸਟੇਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਜਦੋਂ ਨੀਟ ਪੇਪਰ ਲੀਕ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਨੇ ਵਿਦਿਆਰਥੀਆਂ ਦੇ ਸਾਹਮਣੇ ਝੁੱਕ ਗਈ ਹੈ, ਸਮਝੌਤਾ ਹੋ ਗਿਆ, ਤਾਂ ਫਿਰ ਸਮਰਾਟ ਚੌਧਰੀ ਦੇ ਆਦੇਸ਼ ਦੇ ਉੱਤੇ ਬਿਹਾਰ ਦੇ ਵਿੱਚ ਸੈਂਕੜੇ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਿਉਂ ਕੀਤਾ ਜਾ ਰਿਹਾ? ਇਸ ਮਾਮਲੇ ਦੇ ਉੱਤੇ ਸੋਸ਼ਲ ਮੀਡੀਆ 'ਤੇ ਚੱਲ ਰਹੀ ਇੱਕ ਵੀਡੀਓ ਦਾ ਨੋਟਿਸ ਲੈਂਦਿਆਂ ਹੋਇਆਂ ਤੇਜਸਵੀ ਯਾਦਵ ਨੇ ਇਹ ਵੀ ਕਿਹਾ ਕਿ ਬਿਹਾਰ ਦੇ ਸਿਵਾਨ ਜ਼ਿਲ੍ਹੇ 'ਚ 25 July ਨੂੰ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਜਿਹੜੇ ਸਟੂਡੈਂਟਸ ਪ੍ਰਦਰਸ਼ਨ ਕਰ ਰਹੇ ਸੀ ਉੱਥੇ ਬਿਹਾਰ ਪੁਲਿਸ ਦੇ ਜਵਾਨ ਨੇ AK-47 ਰਾਈਫਲ ਤਾਨ ਲਈ ਸੀ। ਇਸੇ ਵੀਡੀਓ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਦੇ ਦਰਮਿਆਨ ਬਿਆਨਬਾਜ਼ੀਆਂ ਤੇਜ਼ ਹੋਈਆਂ ਨੇ। ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਇਸ ਨੂੰ ਪੁਲਿਸ ਦਾ ਸਟੂਡੈਂਟਸ ਦੇ ਉੱਤੇ AK-47 ਫਾਇਰਿੰਗ ਕਰਨ ਦਾ ਦੇਸ਼ ਦਾ ਪਹਿਲਾ ਮਾਮਲਾ ਦੱਸਿਆ ਹੈ। ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਤਰਫ ਤੋਂ ਕਿਹਾ ਗਿਆ ਹੈ ਕਿ 3 ਪ੍ਰਦਰਸ਼ਨਕਾਰੀਆਂ ਦੇ ਵਿੱਚੋਂ 1 ਨੂੰ ਪੁਲਿਸ ਦੀ ਇਹ ਗੋਲੀ ਲੱਗੀ ਸੀ, ਜਦਕਿ ਬਾਕੀ 2 ਨੂੰ ਗੋਲੀ ਕਿਵੇਂ ਲੱਗੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਕਿਹਾ ਕਿ ਜ਼ਖਮੀਆਂ ਦੇ ਵਿੱਚ ਨੇ ਵੀ ਕਿਸੇ 1 ਨੇ AK-47 ਦੇ ਨਾਲ ਗੋਲੀ ਚਲਾਈ ਹੈ। ਹਾਲਾਂਕਿ ਇਸ ਗੱਲ ਦੇ ਪੁਲਿਸ ਨੇ ਕੋਈ ਸਬੂਤ ਪੇਸ਼ ਨਹੀਂ ਕੀਤੇ ਨੇ। ਉੱਥੇ ਹੀ ਇਸ ਮਸਲੇ ਨੂੰ ਲੈ ਕੇ ਭਾਰਤ ਦੇ ਅੰਦਰ ਸਿਆਸਤ ਹਾਲੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਰੁਕਦੀ ਨਜ਼ਰ ਨਹੀਂ ਆ ਰਹੀ। ਭਾਜਪਾ ਦੀ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਜੈਨਜ਼ੀ ਦੇ ਉੱਤੇ ਵਿਵਾਦਿਤ ਟਿੱਪਣੀ ਕੀਤੀ ਹੈ। ਕੰਗਨਾ ਰਣੌਤ ਨੇ ਪ੍ਰਦਰਸ਼ਨਕਾਰੀਆਂ ਨੂੰ ਜਨਰੇਸ਼ਨ ਗਟਰ ਅਤੇ ਕਾਕਰੋਚ ਕਿਹਾ। ਉਹਨਾਂ ਦੇ ਇਹਨਾਂ ਬਿਆਨਾਂ ਦੇ ਉੱਤੇ ਕਾਂਗਰਸ ਅਤੇ AIMA ਦੇ ਨੇਤਾਵਾਂ ਨੇ ਪ੍ਰਤੀਕਿਰਿਆਵਾਂ ਦਿੱਤੀਆਂ ਨੇ। ਸੋਸ਼ਲ ਮੀਡੀਆ ਦੇ ਉੱਤੇ ਪ੍ਰਦਰਸ਼ਨਕਾਰੀਆਂ ਦੀ ਤਰਫ ਤੋਂ ਸਾਂਝੇ ਕੀਤਾ ਗਏ ਵੀਡੀਓ ਅਤੇ ਪੋਸਟ ਦੇ ਉੱਤੇ ਟਿੱਪਣੀ ਦਿੰਦਿਆਂ ਹੋਇਆਂ ਕੰਗਨਾ ਨੇ ਕਿਹਾ ਕਿ ਉਹਨਾਂ ਨੂੰ ਦੇਖ ਕੇ ਉਲਟੀ ਆਉਣ ਲੱਗਦੀ ਹੈ। ਉਹਨਾਂ ਨੇ ਪ੍ਰਦਰਸ਼ਨ ਦੇ ਦਰਮਿਆਨ ਇਸਤੇਮਾਲ ਕੀਤੀ ਗਈ ਭਾਸ਼ਾ ਦੀ ਵੀ ਆਲੋਚਨਾ ਕੀਤੀ। ਇੱਕ ਹੋਰ ਪੋਸਟ ਦੇ ਵਿੱਚ ਕੰਗਨਾ ਰਣੌਤ ਨੇ ਪ੍ਰਦਰਸ਼ਨ 'ਚ ਸ਼ਾਮਲ ਮਹਿਲਾਵਾਂ ਨੂੰ ਨਿਸ਼ਾਨਾ ਬਣਾਇਆ। ਉਹਨਾਂ ਕਿਹਾ ਕਿ ਇਹ ਪੱਛਮੀ ਸੋਚ ਤੋਂ ਪ੍ਰਭਾਵਿਤ ਭਾਰਤੀ ਮਹਿਲਾਵਾਂ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹ ਮਹਿਲਾਵਾਂ ਨਸ਼ਾ ਕਰਨ, ਸ਼ਰਾਬ ਪੀਣ, ਮਾਤਾ ਪਿਤਾ ਦੀ ਕਮਾਈ ਦੇ ਉੱਤੇ ਨਿਰਭਰ ਰਹਿਣ ਨੂੰ ਆਪਣੀ ਆਜ਼ਾਦੀ ਬੜੇ
ਖੁੱਲ੍ਹ ਕੇ ਬੜੇ ਫਖਰ ਦਿਲੀ ਦੇ ਨਾਲ ਦੱਸਦੀਆਂ ਨੇ ਇਸ ਟਿੱਪਣੀ ਦੀ। ਹਾਲਾਂਕਿ ਕੰਗਨਾ ਰਣੌਤ ਦੀ ਤਰਫ ਤੋਂ ਜਿਹੜੀ ਕੀਤੀ ਗਈ ਹੈ ਉਸਦੀ ਸੋਸ਼ਲ ਮੀਡੀਆ ਦੇ ਉੱਤੇ ਖਾਸੀ ਚਰਚਾ ਹੋ ਰਹੀ ਹੈ। ਉੱਥੇ ਭਾਰਤ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਪਾਈ ਹੈ ਤਾਂ ਦਿੱਲੀ ਹਾਈ ਕੋਰਟ ਨੇ ਕਾਂਗਰਸ ਆਗੂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਸਣੇ ਹੋਰਨਾਂ ਨੂੰ ਨੈਸ਼ਨਲ ਹੈਰਾਲਡ ਦੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲਿਆਂ 'ਚ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ ED ਦੀ ਪਟੀਸ਼ਨ ਦੇ ਉੱਤੇ ਜਵਾਬ ਦਾਖਲ ਕਰਦਿਆਂ 3 ਹਫ਼ਤਿਆਂ ਦਾ ਵਾਧੂ ਸਮਾਂ ਦਿੱਤਾ ਹੈ। ਸੁਣਵਾਈ ਦੇ ਦਰਮਿਆਨ ਕਾਂਗਰਸੀ ਆਗੂਆਂ ਨੇ ਵਕੀਲਾਂ ਨੇ ਆਪਣਾ ਪੱਖ ਪੇਸ਼ ਕਰਨ ਦੇ ਲਈ ਅਦਾਲਤ ਤੋਂ ਹੋਰ ਸਮੇਂ ਦੀ ਮੰਗ ਕੀਤੀ ਸੀ। ਹਾਲਾਂਕਿ ED ਵੱਲੋਂ ਪੇਸ਼ ਹੋਏ ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਇਸ ਦਾ ਵਿਰੋਧ ਕਰਦਿਆਂ ਦਲੀਲ ਦਿੱਤੀ ਕਿ ਪ੍ਰਤੀਵਾਦੀ ਨੂੰ 2 ਮਹੀਨੇ ਦਾ ਸਮਾਂ ਪਹਿਲਾਂ ਹੀ ਦਿੱਤਾ ਗਿਆ ਸੀ, ਫਿਰ ਉਹ ਜਵਾਬ ਦਾਖਲ ਕਰਨ ਦੇ ਵਿੱਚ ਅਸਫਲ ਕਿਉਂ ਰਹੇ ਨੇ। ਤੁਸ਼ਾਰ ਮਹਿਤਾ ਨੇ ਸਰਕਾਰ ਦੀ ਤਰਫ ਤੋਂ ਇਹ ਵੀ ਕਿਹਾ ਕਿ ਇਹ ਮਾਮਲਾ ਪੂਰੀ ਤਰ੍ਹਾਂ ਦੇ ਨਾਲ ਕਾਨੂੰਨੀ ਪਹਿਲੂਆਂ ਦੇ ਉੱਤੇ ਆਧਾਰਿਤ ਹੈ ਅਤੇ ਹੇਠਲੀ ਅਦਾਲਤ ਦਾ ਫੈਸਲਾ ਗਲਤ ਸੀ। ED ਨੇ ਰਾਊਜ਼ ਐਵਨਿਊ ਕੋਰਟ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਹੈ ਜਿਸ ਦੇ ਵਿੱਚ ਆਗੂਆਂ ਦੇ ਵਿਰੁੱਧ ED ਦੀ ਚਾਰਜਸ਼ੀਟ ਨੂੰ ਖਾਰਜ ਕਰ ਦਿੱਤਾ ਗਿਆ ਸੀ। ਹੇਠਲੀ ਅਦਾਲਤ ਨੇ 16 ਦਸੰਬਰ 2025 ਨੂੰ ਇਹ ਕਹਿ ਕੇ ਚਾਰਜਸ਼ੀਟ ਤੇ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਬਿਨਾਂ FIR ਦੇ PML ਤਹਿਤ ਜਾਂਚ ਏਜੰਸੀ ਦੀ ਸ਼ਿਕਾਇਤ ਦੇ ਉੱਤੇ ਕਾਰਵਾਈ ਕਰਨਾ ਕਾਨੂੰਨੀ ਤੌਰ ਦੇ ਉੱਤੇ ਸਹੀ ਨਹੀਂ ਹੈ। ਉਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤਾਂ ਵਿਕਟੋਰੀਆ ਦੇ ਵਿੱਚ ਅੱਜ ਦੇ ਦਿਨ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆਉਂਦੀ ਹੈ ਜਦੋਂ ਡਿਪਟੀ ਪ੍ਰੀਮੀਅਰ ਬੈਨ ਕਾਰੋਲ ਹੁਣ ਸਾਬਕਾ ਡਿਪਟੀ ਪ੍ਰੀਮੀਅਰ ਹੋ ਜਾਂਦੇ ਨੇ। ਅਸਲ ਦੇ ਵਿੱਚ ਉਹ ਨਵੇਂ ਪ੍ਰੀਮੀਅਰ ਬਣੇ ਨੇ ਵਿਕਟੋਰੀਆ ਦੇ, ਕਿਉਂਕਿ ਜਸਿੰਟਾ ਐਲਨ ਦੀ ਤਰਫ ਤੋਂ ਪਾਰਟੀ ਦੇ ਮੈਂਬਰਸ ਦੀ ਦੁਆਰਾ ਪਾਏ ਜਾ ਰਹੇ ਦਬਾਅ ਦੇ ਚੱਲਦਿਆਂ ਆਪਣਾ ਅਸਤੀਫਾ ਦੇ ਦਿੱਤਾ ਗਿਆ। ਸਾਬਕਾ ਡਿਪਟੀ ਪ੍ਰੀਮੀਅਰ ਅਤੇ ਮੌਜੂਦਾ ਪ੍ਰੀਮੀਅਰ ਬੈਨ ਕੈਰਲ ਹੁਣ ਸੂਬੇ ਦੇ ਵਿੱਚ ਲੇਬਰ ਪਾਰਟੀ ਦੀ ਅਗਵਾਈ ਕਰਨਗੇ ਉਦੋਂ ਤੱਕ ਜਦੋਂ ਤੱਕ ਨਵੰਬਰ ਮਹੀਨੇ ਦੇ ਵਿੱਚ ਚੋਣਾਂ ਨਹੀਂ ਹੋ ਜਾਂਦੀਆਂ। ਉਸ ਤੋਂ ਬਾਅਦ ਜੇਕਰ ਬੈਨ ਕੈਰਲ ਜਿੱਤ ਕੇ ਆਉਂਦੇ ਨੇ ਤਾਂ ਉਹ ਆਪਣੀ ਦਾਅਵੇਦਾਰੀ ਨੂੰ ਹੋਰ ਵੀ ਪੁਖਤਾ ਕਰ ਸਕਦੇ ਨੇ। ਪਰ ਇਸ ਦਰਮਿਆਨ ਵਿਕਟੋਰੀਅਨ ਅਟਾਰਨੀ ਜਨਰਲ ਸੋਨੀਆ ਕਿਲਕਿਨੀ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਬੈਨ ਕੈਰਲ ਨੇ ਆਪਣੇ ਆਪ ਨੂੰ ਪ੍ਰੀਮੀਅਰ ਦੇ ਤੌਰ ਦੇ ਉੱਤੇ ਪੇਸ਼ ਕੀਤਾ ਔਰ ਇਸ ਤੋਂ ਪਹਿਲਾਂ ਜਸਿੰਟਾ ਐਲਨ ਆਪਣੇ ਅਸਤੀਫੇ ਦੀ ਗੱਲ ਮੀਡੀਆ ਦੇ ਵਿੱਚ ਰੱਖੀ ਚੁੱਕੇ ਸੀ। ਉੱਥੇ ਇੱਕ ਹੋਰ ਵਿਵਾਦਿਤ ਖਬਰ ਵਿਕਟੋਰੀਆ ਤੋਂ ਸਾਹਮਣੇ ਆਉਂਦੀ ਹੈ ਜਿੱਥੇ ਵਿਕਟੋਰੀਆ ਦੇ ਵਿੱਚ ਲਿਬਰਲ ਪਾਰਟੀ ਦੀ MP ਮੋਇਰਾ ਡੀਮਿੰਗ ਨੇ ਵੀ ਆਪਣਾ ਲਿਬਰਲ ਪਾਰਟੀ ਦੇ ਵਿੱਚੋਂ ਅਸਤੀਫਾ ਦੇ ਦਿੱਤਾ। ਹਾਲਾਂਕਿ ਉਹ ਲਿਬਰਲ ਪਾਰਟੀ ਦੀ ਪਾਰਲੀਮੈਂਟਰੀ ਕਾਰਵਾਈਆਂ 'ਚ ਸ਼ਾਮਲ ਨਹੀਂ ਹੋਣਗੇ ਜਾਂ ਗੈਰ ਪਾਰਲੀਮੈਂਟਰੀ ਵੀ, ਪਰ ਉਹ ਕ੍ਰੋਸ ਬੈਂਚ ਦੇ ਉੱਤੇ ਜ਼ਰੂਰ ਬਣੇ ਰਹਿਣਗੇ ਕਿਉਂਕਿ ਇੰਡੀਪੈਂਡੈਂਟ MP ਬਣ ਕੇ ਉਹ ਪਾਰਲੀਮੈਂਟ ਦੇ ਵਿੱਚ ਹਾਲੇ ਵੀ ਮੌਜੂਦ ਨੇ। ਇਹੀ ਉਹਨਾਂ ਦੀ ਤਾਕਤ ਹੋਏਗੀ ਔਰ ਅਪਰ ਹਾਊਸ ਤੋਂ ਜਿਹੜਾ ਵੈਸਟਰਨ ਮੈਟਰੋਪੋਲੀਟਨ ਰੀਜਨ ਆ ਉੱਥੋਂ MP ਚੁਣ ਕੇ ਆਉਂਦੇ ਮੋਇਰਾ ਡੀਮਿੰਗ ਦੇ ਨਾਲ ਪਿਛਲੇ ਕੁਝ ਮਹੀਨਿਆਂ ਤੋਂ ਇਸ ਕਿਸਮ ਦੇ ਵਿਵਾਦ ਜੁੜੇ ਹੋਏ ਨੇ। ਹਾਲ ਫਿਲਹਾਲ ਜੈਸ ਵਿਲਸਨ ਜਿਹੜੇ ਕਿ ਲਿਬਰਲ ਪਾਰਟੀ ਦੀ ਅਗਵਾਈ ਕਰ ਰਹੇ ਨੇ, ਇੱਕ ਪਾਸੇ ਉਹਨਾਂ ਦੇ ਲਈ ਇਹ ਚੰਗੀ ਖਬਰ ਆਉਂਦੀ ਹੈ ਕਿ ਲੇਬਰ ਪਾਰਟੀ ਦਾ ਆਧਾਰ ਕਮਜ਼ੋਰ ਹੋਇਆ, ਜਸਿੰਟਾ ਐਲਨ ਕੁਰਸੀ ਛੱਡ ਗਏ ਨੇ ਅਤੇ ਦੂਸਰੇ ਪਾਸੇ ਉਹਨਾਂ ਦੀ ਆਪਣੀ ਦੀ ਪਾਰਟੀ ਦੀ ਇੱਕ ਮੈਂਬਰ ਜਿਹੜੀ ਕਾਫੀ ਚਿਰ ਤੋਂ ਲਟਕੀ ਵੀ ਹੋਈ ਸੀ ਉਹਨਾਂ ਨੂੰ ਹੁਣ ਬਾਹਰ ਹੋ ਜਾਣ ਦੇ ਚੱਲਦਿਆਂ ਲਿਬਰਲ ਪਾਰਟੀ ਦੀ ਪ੍ਰਮੁੱਖ ਜੈਸ ਵਿਲਸਨ ਨੂੰ ਥੋੜ੍ਹਾ ਝਟਕਾ ਤਾਂ ਜ਼ਰੂਰ ਲੱਗਿਆ ਹੋਏਗਾ। ਉੱਥੇ ਅਗਲੀਆਂ ਕੁਝ ਖਬਰਾਂ ਆਸਟ੍ਰੇਲੀਆ ਦੀਆਂ ਸੜਕਾਂ ਦੇ ਨਾਲ ਜੁੜੀਆਂ ਹੋਈਆਂ। ਇੱਕ ਖਬਰ ਜਿਸ ਦੇ ਵਿੱਚ ਦੱਸ ਦਈਏ ਤੁਹਾਨੂੰ ਕਿ ਆਸਟ੍ਰੇਲੀਆ ਦੀਆਂ ਸਭ ਤੋਂ ਖਤਰਨਾਕ ਸੜਕਾਂ ਕਿਹੜੀਆਂ ਨੇ, ਯਾਨੀ ਮੋਸਟ ਡੇਂਜਰਸ ਰੋਡਸ ਇਨ ਆਸਟ੍ਰੇਲੀਆ, ਅਤੇ ਦੂਜੀ ਖਬਰ ਵੀ ਸੜਕਾਂ ਦੇ ਨਾਲ ਹੀ ਜੁੜੀ ਹੋਈ ਹੈ ਜਿਸ ਦੇ ਵਿੱਚ ਤੁਹਾਨੂੰ ਵਰਸਟ ਸੜਕਾਂ ਦਾ ਜਿਹੜਾ ਇੱਕ ਸਰਵੇ ਹੋਇਆ ਆਮ ਲੋਕਾਂ ਦੇ ਵਿੱਚ ਉਸ ਸਰਵੇ ਦੇ ਬਾਰੇ ਸਾਂਝ ਪਾ ਦਿੰਦੇ। ਸਭ ਤੋਂ ਪਹਿਲਾਂ ਦੇਸ਼ ਦੇ ਵਿੱਚ ਸਭ ਤੋਂ ਖਰਾਬ ਸੜਕਾਂ ਦੀ ਜਦੋਂ ਗੱਲ ਆਉਂਦੀ ਹੈ ਜਿੱਥੇ ਸਭ ਤੋਂ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਤਾਂ ਇਸ ਦੇ ਵਿੱਚ ਅਲੱਗ ਅਲੱਗ ਸੂਬਿਆਂ ਦੇ ਰਾਜਧਾਨੀ ਸ਼ਹਿਰਾਂ ਦਾ ਇੱਕ ਮੁਕਾਬਲਾ ਕੀਤਾ ਗਿਆ, ਇੱਕ ਤੁਲਨਾਤਮਕ ਅਧਿਐਨ ਕੀਤਾ ਗਿਆ। ਇਸ ਸੂਚੀ ਦੇ ਵਿੱਚ ਦੇਸ਼ ਦੀ ਸਭ ਤੋਂ ਖਤਰਨਾਕ ਐਸੀ ਸੜਕ ਜਿੱਥੇ ਸਭ ਤੋਂ ਵੱਧ ਐਕਸੀਡੈਂਟ ਹੁੰਦੇ ਨੇ, ਦੁਰਘਟਨਾਵਾਂ ਹੁੰਦੀਆਂ ਨੇ, ਉਹ ਆਸਟ੍ਰੇਲੀਆ ਦੇ ਵਿੱਚ ਨੰਬਰ 1 ਸਾਈਟ ਵੀ ਹੈ, ਉਹ ਹੈ ਵਿਕਟੋਰੀਆ ਦੀ ਗਲੈਨ ਵੇਵਰਲੀ, ਜਿੱਥੇ ਸਪ੍ਰਿੰਗਵੇਲ ਰੋਡ ਨੂੰ ਮੌਤ ਦਾ ਘਰ ਦੱਸਿਆ ਗਿਆ। ਦੇਸ਼ ਦੇ ਅੰਦਰ ਟੌਪ 10 ਜਿਹੜੇ ਸਪੋਟ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਬਲਕਿ 9 ਸਪੋਟ ਜਿਹੜੇ ਨੇ ਉਹ ਵਿਕਟੋਰੀਆ ਦੇ ਹੀ ਨੇ, ਮਹਿਜ਼ 1 ਸਪੋਟ ਜਿਹੜਾ ਉਹ ਨਿਊ ਸਾਊਥ ਵੇਲਜ਼ ਹੈ। ਇਸ ਤੋਂ ਇਲਾਵਾ ਜਿਹੜੀਆਂ ਵਿਕਟੋਰੀਆ ਸੂਬੇ ਦੇ ਵਿੱਚ ਕ੍ਰਮਵਾਰ ਤਰੀਕੇ ਦੇ ਨਾਲ ਦੂਸਰੇ ਨੰਬਰ ਤੋਂ 5ਵੇਂ ਨੰਬਰ 'ਤੇ ਸਭ ਤੋਂ ਖਤਰਨਾਕ ਸੜਕਾਂ ਨੇ, ਉਹਦੇ 'ਚ ਬੰਡੂਰਾ ਦੀ ਪਲੈਂਟੀ ਰੋਡ, ਨੰਬਰ 3 ਦੇ ਉੱਤੇ ਡੌਨਕਾਸਟਰ ਦੀ ਡੌਨਕਾਸਟਰ ਰੋਡ, ਨੰਬਰ 4 ਦੇ ਉੱਤੇ ਰਿੰਗਵੁੱਡ ਦੇ ਵਿੱਚ ਮੰਡੂਰਾ ਹਾਈਵੇ, ਅਤੇ 5ਵੇਂ ਨੰਬਰ ਦੇ ਉੱਤੇ ਕੈਂਬਲ ਫੀਲਡ ਦੇ ਵਿੱਚ ਸਿਡਨੀ ਰੋਡ ਨੂੰ ਆਸਟ੍ਰੇਲੀਆ ਦੀਆਂ ਸਭ ਤੋਂ ਖਤਰਨਾਕ ਟੌਪ 5 ਸੜਕਾਂ ਦੇ ਵਿੱਚ ਰੱਖਿਆ ਗਿਆ। ਐਸਾ ਨਹੀਂ ਹੈ ਕਿ ਟੌਪ 10 ਦੇ ਵਿੱਚ ਵਿਕਟੋਰੀਆ ਤੋਂ ਇਲਾਵਾ ਹੋਰ ਕੋਈ ਸਟੇਟ ਨਹੀਂ ਹੈ, ਨਿਊ ਸਾਊਥ ਵੇਲਜ਼ ਦਾ ਵੀ ਇੱਕ
ਇਲਾਕਾ ਜਿਹੜਾ ਉਹ ਟੌਪ 10 ਆਸਟ੍ਰੇਲੀਆ ਦੇ ਜਿਹੜੇ ਕ੍ਰੈਸ਼ ਸਾਈਟਸ ਨੇ ਜਾਂ ਐਕਸੀਡੈਂਟ ਸਾਈਟਸ ਨੇ ਉਹਨਾਂ ਦੇ ਵਿੱਚ ਸ਼ੁਮਾਰ ਹੁੰਦਾ। ਨਿਊ ਸਾਊਥ ਵੇਲਸ ਦਾ ਕਾਰਲਿੰਗਫਰਡ ਇਲਾਕਾ ਜਿੱਥੇ ਦੀ ਪੈਨਟ ਹਿਲਜ਼ ਰੋਡ ਨੂੰ ਨੰਬਰ 1 ਐਕਸੀਡੈਂਟ ਸਪੋਟ ਦੱਸਿਆ ਗਿਆ। ਇਸ ਤੋਂ ਇਲਾਵਾ ਦੂਜੇ ਨੰਬਰ ਦੇ ਉੱਤੇ ਲਿਵਰਪੂਲ ਦਾ ਹਿਊਮ ਹਾਈਵੇ, ਤੀਜੇ 'ਤੇ ਨੌਰਥ ਰਾਈਡ ਦੇ ਵਿੱਚ ਐਪਿੰਗ ਰੋਡ, ਚੌਥੇ ਦੇ ਉੱਤੇ ਬੌਕਮ ਹਿਲ ਦੇ ਵਿੱਚ ਵਿੰਡਜ਼ਰ ਰੋਡ, ਅਤੇ ਪੰਜਵੇਂ ਦੇ ਉੱਤੇ ਵੈਸਟ ਰਾਈਡ ਦੇ ਵਿੱਚ ਵਿਕਟੋਰੀਆ ਰੋਡ ਨੂੰ ਸਭ ਤੋਂ ਖਤਰਨਾਕ ਹੌਟਸਪੌਟ ਜਿਹੜੇ ਨੇ ਮੰਨਿਆ ਗਿਆ। ਦੱਸ ਦਈਏ ਕਿ ਸਰਵੇਖਣ ਜਾਂ ਜਿਹੜੀ ਸਟੱਡੀ ਹੈ ਇਹ ਸਾਲ 2026 ਦੀ ਐਮੀ ਕ੍ਰੈਸ਼ ਇੰਡੈਕਸ ਦੇ ਨਾਲ ਜੁੜੀ ਹੋਈ ਹੈ, ਜਿਸ ਦੇ ਵਿੱਚ ਇਸ ਕੰਪਨੀ ਤੱਕ ਇੰਸ਼ੋਰੈਂਸ ਦੇ ਕਲੇਮ ਹਾਸਲ ਕਰਨ ਵਾਲੇ ਜਿਹੜੇ ਸਾਲ 2025 'ਚ ਲੋਕ ਸੀ ਉਹਨਾਂ ਦੀਆਂ 3,94,000 ਸ਼ਿਕਾਇਤਾਂ ਦੇ ਆਧਾਰ ਦੇ ਉੱਤੇ ਇਹ ਜਿਹੜਾ ਸਰਵੇਖਣ ਤਿਆਰ ਕੀਤਾ ਗਿਆ। ਵੈਸੇ ਸਿਰਫ ਮੈਲਬਰਨ ਔਰ ਸਿਡਨੀ ਦੀ ਹੀ ਗੱਲ ਨਹੀਂ, ਬ੍ਰਿਸਬੇਨ ਜਾਂ ਦੂਸਰੇ ਸ਼ਹਿਰਾਂ ਦੇ ਵੀ ਟੌਪ 5 ਹੌਟਸਪੌਟ ਦੀ ਇੱਥੇ ਗੱਲ ਤੁਹਾਨੂੰ ਦੱਸਦੇ ਹੋਏ ਚੱਲਦੇ ਹਾਂ, ਜਿਸ ਦੇ ਵਿੱਚ ਬ੍ਰਿਸਬੇਨ ਦੀ ਪਹਿਲੀ ਸਭ ਤੋਂ ਖਤਰਨਾਕ ਸੜਕ ਸਨੀ ਬੈਂਕ ਦੇ ਵਿੱਚ ਪੈਂਦੀ ਮੇਨਸ ਰੋਡ ਹੈ। ਇਸ ਤੋਂ ਇਲਾਵਾ ਮੌਰੇ ਫੀਲਡ ਦੇ ਵਿੱਚ ਮੌਰੇ ਫੀਲਡ ਰੋਡ, ਐਸਪਲੀ ਦੇ ਵਿੱਚ ਗਿੰਪੀ ਰੋਡ, ਅਤੇ ਚਾਮ ਸਾਈਡ ਦੇ ਵਿੱਚ ਜਿੰਪੀ ਰੋਡ ਜਿਹੜੀ ਹੈ ਇਹ ਸਭ ਤੋਂ ਖਤਰਨਾਕ ਹੈ, ਅਤੇ ਪੰਜਵੇਂ ਨੰਬਰ ਦੇ ਉੱਤੇ ਮਾਊਂਟ ਗ੍ਰੈਵਿਟ ਦੇ ਵਿੱਚ ਲੋਗਨ ਰੋਡ ਨੂੰ ਵੀ ਸਭ ਤੋਂ ਖਤਰਨਾਕ ਸੜਕਾਂ ਦੇ ਵਿੱਚ ਰੱਖਿਆ ਗਿਆ। ਖਾਸ ਗੱਲ ਇਹ ਹੈ ਕਿ ਸਭ ਤੋਂ ਜ਼ਿਆਦਾ ਜਿਹੜੇ ਐਕਸੀਡੈਂਟ ਹੁੰਦੇ ਨੇ ਉਹਨਾਂ ਦੇ ਵਿੱਚ ਟੋਇਟਾ ਕਾਰਾਂ ਸਭ ਤੋਂ ਵੱਧ ਸ਼ਾਮਲ ਹੁੰਦੀਆਂ ਨੇ, ਮਾਜ਼ਦਾ ਨੰਬਰ 2 ਦੇ ਉੱਤੇ, ਹਿੰਡਾਈ ਨੰਬਰ 3 ਅਤੇ ਫੋਰਡ 4 'ਤੇ, ਅਤੇ ਮਿਤਸੂਬਿਸ਼ੀ ਪੰਜਵੇਂ ਨੰਬਰ ਦੇ ਉੱਤੇ ਸਭ ਤੋਂ ਜ਼ਿਆਦਾ ਕ੍ਰੋਸ ਜਿਹੜੇ ਐਕਸੀਡੈਂਟ ਨੇ ਉਹਨਾਂ ਦਾ ਸ਼ਿਕਾਰ ਬਣਦੀ ਹੈ। ਵੈਸੇ ਇੱਥੇ ਇਹ ਵੀ ਦੱਸਿਆ ਗਿਆ ਹੈ ਕਿ ਸਭ ਤੋਂ ਜ਼ਿਆਦਾ ਜਿਹੜੇ ਹਾਦਸੇ ਹੁੰਦੇ ਨੇ ਉਸ ਦੇ ਵਿੱਚ ਪੁਰਸ਼ ਸ਼ਾਮਲ ਨੇ, ਔਰ ਉਹ ਪੁਰਸ਼ ਜਿਨ੍ਹਾਂ ਦੀ ਉਮਰ 65 ਸਾਲ ਜਾਂ ਇਸ ਤੋਂ ਵਧੇਰੇ ਹੈ। ਖਾਸ ਗੱਲ ਇਹ ਰਹੀ ਹੈ ਪੂਰੇ ਦੇਸ਼ ਦੇ ਵਿੱਚ ਕਿ 28% ਐਕਸੀਡੈਂਟ ਨੇ ਜਿਹੜੇ ਉਹ ਤੇਲ ਦੇ ਨਾਲ ਟਕਰਾਉਣ ਵਾਲੇ ਹੋਏ ਨੇ, ਯਾਨੀ ਕਿ ਇੱਕ ਗੱਡੀ ਦੇ ਪਿਛਲੇ ਪਾਸੇ ਦੂਜੀ ਗੱਡੀ ਆ ਕੇ ਟਕਰਾ ਗਈ। ਇਸ ਤੋਂ ਇਲਾਵਾ 23% ਹਾਦਸੇ ਉਹ ਨੇ ਜਿਸ ਦੇ ਵਿੱਚ ਜਿਹੜਾ ਇੱਕ ਕਾਰ ਚਾਲਕ ਸੀ ਉਹ ਗਿਵ ਵੇ ਦੇਣ ਤੋਂ ਅਸਫਲ ਰਿਹਾ, ਅਤੇ ਇਸ ਦੇ ਚੱਲਦਿਆਂ ਜਿਹੜੇ ਦੋ ਵਾਹਨ ਆਪਸ ਦੇ ਵਿੱਚ ਭਿੜ ਗਏ ਜਾਂ ਇੱਕ ਵਾਹਨ ਜਿਹੜਾ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ 22% ਹਾਦਸੇ ਅਜਿਹੇ ਤਰੀਕੇ ਦੇ ਨਾਲ ਵੀ ਹੁੰਦੇ ਨੇ ਜਿਸ ਦੇ ਵਿੱਚ ਸਟੇਸ਼ਨਰੀ ਪੋਜੀਸ਼ਨ 'ਚ ਖੜ੍ਹੇ ਵਾਹਨਾਂ ਦੇ ਵਿੱਚ ਕੋਈ ਦੂਸਰਾ ਆਪਣਾ ਵਾਹਨ ਆ ਕੇ ਬਜਾ ਦੇਵੇ ਜਾਂ ਠੋਕ ਦੇਵੇ, ਅਤੇ ਜਿਸ ਦੇ ਨਾਲ ਸਭ ਤੋਂ ਵਧੇਰੇ ਸੜਕੀ ਹਾਦਸੇ ਹੁੰਦੇ ਨੇ। ਐਡੀਲੇਡ ਦੀਆਂ ਟੌਪ 5 ਸਾਈਟਸ ਦੀ ਜੇ ਗੱਲ ਕਰੀਏ ਤਾਂ ਮੌਡਬਰੀ ਦੇ ਵਿੱਚ ਨੌਰਥ ਈਸਟ ਰੋਡ, ਇਸ ਤੋਂ ਇਲਾਵਾ ਐਡਵਰਸ ਟਾਊਨ ਦੇ ਵਿੱਚ ਸਾਊਥ ਰੋਡ, ਔਰ ਐਡੀਲੇਡ ਸੀ ਬੀ ਡੀ ਦੇ ਆਲੇ ਦੁਆਲੇ ਦੇ ਇਲਾਕੇ ਜਿਸ 'ਚ ਐਡੀਲੇਡ ਦੀ ਨੌਰਥ ਟੈਰਿਸ ਰੋਡ ਅਤੇ ਵੈਸਟ ਟੈਰਿਸ ਰੋਡ ਵੀ ਸਭ ਤੋਂ ਜ਼ਿਆਦਾ ਐਕਸੀਡੈਂਟ ਸਪੋਟਸ ਵਾਲੀਆਂ ਸੜਕਾਂ ਨੇ। ਹਿੰਡਮਾਰਸ਼ ਦੇ ਵਿੱਚ ਪੋਰਟ ਰੋਡ ਨੂੰ ਵੀ ਸਭ ਤੋਂ ਵਧੇਰੇ ਹਾਦਸਿਆਂ ਵਾਲੀ ਇੱਕ ਸੜਕ ਮੰਨਿਆ ਜਾ ਸਕਦਾ। ਉੱਥੇ ਹੀ ਦੂਸਰੀ ਖਬਰ ਵੀ ਸੜਕ ਦੇ ਨਾਲ ਹੀ ਜੁੜੀ ਹੋਈ ਹੈ, ਜਿੱਥੇ NRMA ਦੀ ਤਰਫ ਤੋਂ ਰੇਟ ਯੂਅਰ ਰੋਡਸ ਨਾਮ ਦਾ ਇੱਕ ਸਰਵੇਖਣ ਕੀਤਾ ਗਿਆ। ਦੇਸ਼ ਦੇ ਵਿੱਚ ਕਿਹੜੀਆਂ ਉਹ ਸੜਕਾਂ ਨੇ ਜਿਸ ਨੂੰ ਸਭ ਤੋਂ ਜ਼ਿਆਦਾ ਲੋਕ ਨਾਪਸੰਦ ਕਰਦੇ ਨੇ। ਹਾਲਾਂਕਿ ਵਿਕਟੋਰੀਆ ਦੇ ਟ੍ਰੈਫਿਕ ਜੈਮ ਦੇ ਰੀਜ਼ਨ ਆਪਣੇ, ਸਿਡਨੀ ਦੇ ਆਪਣੇ ਨੇ, ਪਰ ਇਸ ਦੇ ਵਿੱਚ ਵੀ ਹਰ ਇੱਕ ਸੂਬੇ ਦੀ ਇੱਕ ਅਲੱਗ ਅਲੱਗ ਰਿਪੋਰਟ ਸਾਂਝੀ ਕੀਤੀ ਗਈ ਹੈ। ਲਗਭਗ 30,000 ਵਾਹਨ ਚਾਲਕਾਂ ਤੋਂ ਪੁੱਛੇ ਗਏ ਸਵਾਲਾਂ ਦੇ ਆਧਾਰ ਦੇ ਉੱਤੇ ਹੀ ਜਿਹੜਾ ਇਹ ਸਰਵੇਖਣ ਤਿਆਰ ਕੀਤਾ ਗਿਆ, ਜਿਸ ਦੇ ਵਿੱਚ NSW ਦੀਆਂ ਟੌਪ 10 ਵਰਸਟ ਸੜਕਾਂ ਉਹਨਾਂ ਦੇ ਵਿੱਚ ਪੈਰਾਮੈਟਾ ਰੋਡ ਜਿਹੜੀ ਔਬਨ ਦੇ ਕੋਲ ਪੈਂਦੀ ਹੈ ਜਾਂ ਕੰਬਰਲੈਂਡ ਕੌਂਸਲ ਦਾ ਹਿੱਸਾ ਹੈ, ਉਸ ਨੂੰ ਸਭ ਤੋਂ ਵਧੇਰੇ 484 ਵੋਟਾਂ ਹਾਸਲ ਹੋਈਆਂ ਨੇ 30,000 ਦੇ ਵਿੱਚੋਂ। ਸਿਡਨੀ ਦੀ ਇੱਕ ਦੂਜੀ ਸੜਕ ਦੀ ਲੇਕਸ ਵੇ ਫੋਸਟਰ ਦੇ ਵਿੱਚ ਮਿਡ ਕੋਸਟ ਦਾ ਇਹ ਇਲਾਕਾ ਹੈ, ਇਸ ਨੂੰ 445 ਵੋਟਾਂ ਹਾਸਲ ਹੋਈਆਂ ਜਿੱਥੇ ਲੋਕਾਂ ਨੇ ਇਸ ਸੜਕ ਨੂੰ ਨਾਪਸੰਦ ਕੀਤਾ। ਉੱਥੇ ਤੀਜੇ ਨੰਬਰ ਦੇ ਉੱਤੇ ਨਿਊ ਸਾਊਥ ਵੇਲਸ ਦੇ ਵਿੱਚ ਬੰਗਦੋ ਦੇ ਵਿੱਚ ਕਿੰਗਜ਼ ਹਾਈਵੇ, ਅਤੇ ਚੌਥੇ ਨੰਬਰ ਦੇ ਉੱਤੇ ਮੌਸਮੈਨ ਦੇ ਵਿੱਚ ਮਿਲਟਰੀ ਰੋਡ, ਮੌਸਮੈਨ ਨੂੰ ਸਭ ਤੋਂ ਘਟੀਆ ਸੜਕਾਂ ਦਾ ਇੱਕ ਦਰਜਾ ਦਿੱਤਾ ਗਿਆ। ਹਾਲਾਂਕਿ ਇਹ ਪੈਰਾਮੈਟਾ ਦੇ ਵਿੱਚ ਹਿਲਸ ਮੋਟਰਵੇ ਹੈ ਜਿਹੜਾ ਕਾਰਲਿੰਗਫਰਡ 'ਚ, ਉਸ ਨੂੰ ਵੀ ਮਾੜੀ ਸੜਕ ਦਾ ਇੱਕ ਜਿਹੜਾ ਖਿਤਾਬ ਦਿੱਤਾ ਗਿਆ। ਔਰ ਇਸ ਦੇ ਨਾਲ ਨਾਲ ਵਿਕਟੋਰੀਆ ਦੇ ਵਿੱਚ ਵੈਸਟ ਰਾਈਡ ਦੇ ਅੰਦਰ ਜਿਹੜੀ ਸੜਕ ਹੈ ਉਸ ਸੜਕ ਨੂੰ ਸਭ ਤੋਂ ਖਤਰਨਾਕ ਸੜਕ ਦੱਸਿਆ ਗਿਆ। ਪਰ ਕੁਇਨਜ਼ਲੈਂਡ ਦੇ ਬਰੂਸ ਹਾਈਵੇ, ਕਿਨਕਿਨ ਰੋਡ, ਓਲਡ ਮਾਕਾਡਾਇਰ ਰੋਡ, ਮਾਊਂਟ ਮੀ ਰੋਡ, ਕਨਿੰਗਮ ਹਾਈਵੇ, ਵੈਰੇਗੋ ਹਾਈਵੇ, ਟ੍ਰੋਮਬਰੀਨ ਮਾਊਂਟੇਨ ਰੋਡ, ਨਿਊ ਇੰਗਲੈਂਡ ਹਾਈਵੇ,
ਬ੍ਰਿਸਬੇਨ ਵੈਲੀ ਹਾਈਵੇ ਤੇ ਡੀਐਗੂਲਰ ਹਾਈਵੇ ਨੂੰ ਫਿਲਹਾਲ ਪ੍ਰਭਾਵਿਤ ਸਭ ਤੋਂ ਵਧੇਰੇ ਐਕਸੀਡੈਂਟ ਵਾਲੀਆਂ ਜਾਂ ਸਭ ਤੋਂ ਘਟੀਆ ਸੜਕਾਂ ਦੀ ਇੱਕ ਰੈਂਕਿੰਗ ਜਿਹੜੀ ਇਹਨਾਂ ਦੇ ਨਾਮ ਦੇ ਉੱਤੇ ਜਾਰੀ ਕੀਤੀ ਜਾਂਦੀ ਹੈ। ਉੱਥੇ ਹੀ ਓਰੀਜਨ ਐਨਰਜੀ ਦੀ ਤਰਫ ਤੋਂ ਇਸ ਗੱਲ ਦਾ ਇਨਕਸ਼ਾਫ ਕੀਤਾ ਗਿਆ ਹੈ ਕਿ ਉਹਨਾਂ ਦੇ 900,000 ਮੌਜੂਦਾ ਅਤੇ ਸਾਬਕਾ ਗ੍ਰਾਹਕਾਂ ਦੀਆਂ ਜਾਣਕਾਰੀਆਂ ਜਿਹੜੇ ਪਿੱਛੇ ਜੇ ਹੋਈ ਸਾਈਬਰ ਅਟੈਕ ਦੀ ਘਟਨਾ ਉਸ ਦੇ ਵਿੱਚ ਡਾਰਕ ਵੈਬ ਦੇ ਉੱਤੇ ਲੀਕ ਹੋਈਆਂ ਹੋ ਸਕਦੀਆਂ ਨੇ। ਹਾਲਾਂਕਿ ਇਸ ਦਰਮਿਆਨ ਇੱਕ ਅਲੱਗ ਪੜਤਾਲ ਜਿਹੜੀ ਹੈ ਫੈਡਰਲ ਸਰਕਾਰ ਦੀ ਤਰਫ ਤੋਂ ਤੋਰੀ ਜ਼ਰੂਰ ਗਈ ਹੈ। ਮੈਡੀਬੈਂਕ ਅਤੇ ਆਪਟਸ ਤੋਂ ਬਾਅਦ ਇਹ ਤੀਸਰਾ ਸਭ ਤੋਂ ਵੱਡਾ ਆਸਟ੍ਰੇਲੀਆ ਦੇ ਵਿੱਚ ਸਾਈਬਰ ਕ੍ਰਾਈਮ ਦਾ ਜਿਹੜਾ ਮਾਮਲਾ ਇੱਕ ਬਣ ਸਕਦਾ। ਔਰ ਇਸ ਓਰੀਜਨ ਐਨਰਜੀ ਦੇ ਕੇਸ ਦੇ ਵਿੱਚ ਕੰਪਨੀ ਦੀ ਤਰਫ ਤੋਂ ਫਿਲਹਾਲ ਗ੍ਰਾਹਕਾਂ ਤੋਂ ਮਾਫ਼ੀ ਮੰਗੀ ਗਈ ਹੈ। ਕਿਹਾ ਗਿਆ ਕਿ ਓਰੀਜਨ ਦੇ ਕੋਲ ਲਗਭਗ 47,00,000 ਗ੍ਰਾਹਕਾਂ ਦੀਆਂ ਨਿੱਜੀ ਜਾਣਕਾਰੀਆਂ ਨੇ, ਪਰ 900,000 ਗ੍ਰਾਹਕਾਂ ਦੀਆਂ ਜਾਣਕਾਰੀਆਂ ਜਿਹੜੀਆਂ ਨੇ ਉਹ ਕੰਪਰੋਮਾਈਜ਼ ਹੋਈਆਂ ਹੋ ਸਕਦੀਆਂ ਨੇ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਮੈਲਬਰਨ ਸਟਾਰ ਲਾਈਟ ਇੱਕ ਵਾਰ ਫਿਰ ਤੋਂ ਜਗਮਗ ਜਗਮਗ ਰੋਸ਼ਨੀ ਦੇ ਵਿੱਚ ਜਿਹੜਾ ਉਹ ਚਮਕਣ ਜਾ ਰਿਹਾ ਹੈ। 6 ਸਪਤੰਬਰ 2021 ਤੋਂ ਲਾਈਟਸ ਆਫ ਮੈਲਬਰਨ ਜਿਹੜਾ ਮੈਲਬਰਨ ਸਟਾਰ ਆ ਉਸ ਦੀਆਂ ਲਾਈਟਾਂ ਜਿਹੜੀਆਂ ਨੇ ਉਹ ਬੰਦ ਨੇ। ਉਨੇ ਵਧੀਆ ਤਰੀਕੇ ਦੇ ਨਾਲ ਇਹ ਕੰਮ ਨਹੀਂ ਸੀ ਕਰ ਰਿਹਾ ਜੋ ਐਂਡਰਿਊ ਸਰਕਾਰ ਦੇ ਪਹਿਲੇ ਕਾਰਜਕਾਲ ਦੇ ਦਰਮਿਆਨ ਕਰ ਰਿਹਾ ਸੀ। ਇਸ ਦਰਮਿਆਨ ਹੁਣ ਹੈਰਾਲਸਨ ਦੀ ਤਰਫ ਤੋਂ ਖਬਰ ਲਗਾਈ ਗਈ ਹੈ ਕਿ ਵੀਰਵਾਰ ਦੇ ਦਿਨ ਸ਼ਾਮੀ 7:45 ਇਸ ਵੱਡੇ ਚੱਕੇ ਨੂੰ ਇੱਕ ਵਾਰ ਫਿਰ ਤੋਂ ਸਜਾ ਦਿੱਤਾ ਜਾਏਗਾ ਤੇ ਆਮ ਲੋਕਾਂ ਦੇ ਲਈ ਖੋਲ੍ਹ ਦਿੱਤਾ ਜਾਏਗਾ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਸੁਣਦੇ ਰਹੋ ਰੇਡੀਓ ਹਾਂਜੀ 1634। ਬਾਕੀ ਦੀਆਂ ਖਬਰਾਂ ਜਾਣਕਾਰੀਆਂ ਪ੍ਰੋਗਰਾਮ ਇਸੇ ਤਰੀਕੇ ਦੇ ਨਾਲ ਸਾਡੀ ਫ੍ਰੀਕੁਐਂਸੀ ਤੇ ਮੋਬਾਈਲ ਐਪ ਤੇ ਜਾਰੀ ਰਹਿਣਗੇ। ਧੰਨਵਾਦ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਹਾਂਜੀ ਰੇਡੀਓ ਹਾਂਜੀ 1674 ਐਮ ਤੇ ਅਗਲੇ ਸੈਗਮੈਂਟ ਦੇ ਵਿੱਚ ਸ਼ਾਮੀ 5 ਵਜੇ ਪ੍ਰੋਗਰਾਮ ਜਿਹੜਾ ਉਹ ਲੈ ਕੇ ਆਵਾਂਗੇ ਤੁਹਾਡੇ ਤੱਕ ਨਿਊਜ਼ ਰਿਪੋਰਟ ਇਨਸਾਈਟ ਰਿਪੋਰਟ ਪਰ ਉਦੋਂ ਤੱਕ ਦੇ ਲਈ ਇੱਕ ਪ੍ਰੋਗਰਾਮ ਇਮੀ ਟਾਕ ਜਿਸ ਦੇ ਵਿੱਚ ਪ੍ਰੇਮ ਗੋਇਲ ਜੀ ਸਾਡੇ ਨਾਲ ਗੱਲਬਾਤ ਕਰਨਗੇ ਇਮੀਗ੍ਰੇਸ਼ਨ ਦੇ ਅਲੱਗ ਅਲੱਗ ਮਸਲਿਆਂ ਦੇ ਉੱਤੇ IME ਐਡਵਾਈਜ਼ਰ ਤੋਂ ਉਹ ਪ੍ਰੋਗਰਾਮ ਤੁਸੀਂ ਸੁਣੋ ਫਿਲਹਾਲ ਇਸ ਪ੍ਰੋਗਰਾਮ ਦੀ ਇੱਕ ਰਿਕਾਰਡਿੰਗ ਤੁਹਾਡੇ ਤੱਕ ਸਾਂਝੀ ਕਰ ਰਹੇ ਹਾਂ ਅਗਲੇ ਹਫ਼ਤਿਆਂ ਤੋਂ ਇਸ ਪ੍ਰੋਗਰਾਮ ਨੂੰ ਲਾਈਵ ਤੁਹਾਡੇ ਤੱਕ ਪੇਸ਼ ਕਰਿਆ ਕਰਾਂਗੇ
1: ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
0: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੈਂ ਗੌਤਮ ਕਪਿਲ ਔਰ ਅੱਜ ਇਮੀ ਟਾਕ ਸ਼ੋਅ ਦੇ ਵਿੱਚ ਇੱਕ ਨਵੀਂ ਸੀਰੀਜ਼ ਸ਼ੁਰੂ ਕਰਨ ਲੱਗੇ ਹਾਂ IME ਐਡਵਾਈਜ਼ਰ ਦੇ ਨਾਲ ਇਹ ਇਨਫੋਰਮੇਟਿਵ ਸ਼ੋਅ ਹੋਇਆ ਕਰੇਗਾ ਨਾਲ ਦੀ ਨਾਲ ਤੁਹਾਡੇ ਸਵਾਲਾਂ ਦੇ ਜਵਾਬ ਵੀ ਆਪਾਂ ਰੱਖ ਸਕਿਆ ਕਰਾਂਗੇ ਸੋ ਬਹੁਤੀ ਵਾਰ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਤੁਹਾਨੂੰ ਮੌਕੇ ਤੇ ਨਹੀਂ ਮਿਲਿਆ ਕਰਨਗੇ 04-72-64-1674 ਜਾਂ facebook.com/ਹਾਂਜੀ ਸਿਡਨੀ ਦੇ ਉੱਤੇ ਆਪਣੇ ਸਵਾਲ ਤੁਸੀਂ ਪੁੱਛ ਕੇ ਛੱਡ ਸਕਦੇ ਹੋ ਤੇ IME ਐਡਵਾਈਜ਼ਰ ਤੋਂ ਜਦੋਂ ਪ੍ਰੇਮ ਗੋਇਲ ਜੀ ਸਾਡੇ ਦਰਮਿਆਨ ਹੋਇਆ ਕਰਨਗੇ ਤਾਂ ਉਹਨਾਂ ਤੋਂ ਚੱਲਦੇ ਸ਼ੋਅ ਦੇ ਦਰਮਿਆਨ ਤੁਹਾਡੇ ਸਵਾਲ ਪੁੱਛਿਆ ਕਰਾਂਗੇ ਤੇ ਫਿਰ ਉਦੋਂ ਤੁਸੀਂ ਇਸ ਸ਼ੋਅ ਦੇ ਵਿੱਚ ਆਪਣੇ ਜਵਾਬ ਵੀ ਜਾਣ ਸਕਦੇ ਹੋ ਇਹ ਤਾਂ ਰਿਹਾ ਪ੍ਰੋਗਰਾਮ ਦਾ ਫਾਰਮੈਟ ਆਓ ਸਵਾਗਤ ਕਰਦੇ ਹਾਂ ਪ੍ਰੇਮ ਗੋਇਲ ਜੀ ਦਾ ਭਾਈ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ
2: ਸਤਿ ਸ਼੍ਰੀ ਅਕਾਲ ਭਾਜੀ
0: ਕੀ ਹਾਲ ਚਾਲ ਨੇ ਭਾਜੀ ਆਫਟਰ ਸੱਚ ਅ ਲੌਂਗ ਟਾਈਮ ਹੁਣ ਆਪਾਂ ਫਿਰ ਤੋਂ ਰੇਡੀਓ ਸੀਰੀਜ਼ ਇੱਕ ਸ਼ੁਰੂ ਕਰਨ ਲੱਗੇ ਤੇ ਆਈ ਹੋਪ ਕਿ ਪਹਿਲਾਂ ਬਹੁਤ ਸਾਰੇ ਜਿਹੜੇ ਲੋਕ ਸੀਗੇ ਜਦੋਂ ਆਪਾਂ ਇਹ ਸ਼ੋਅ ਕਰਦੇ ਹੁੰਦੇ ਸੀ ਤਾਂ ਬੜੇ ਸਾਰੇ ਸਵਾਲਾਂ ਦੇ ਜਵਾਬ ਤੁਸੀਂ ਬੜੇ ਕੈਜੂਅਲੀ ਔਰ ਬੜੇ ਟਰਾਂਸਪੇਰੈਂਟ ਤਰੀਕੇ ਦੇ ਨਾਲ ਦੇ ਦਿੰਦੇ ਹੁੰਦੇ ਸੀ ਤੇ ਉਹੀ ਐਟੀਟਿਊਡ ਨੂੰ ਆਪਾਂ ਫਿਰ ਤੋਂ ਕੰਟੀਨਿਊ ਕਰਦੇ ਹੋਏ ਇਹਨਾਂ ਦਿਨਾਂ ਦੇ ਵਿੱਚ ਬੜਾ ਕੁਛ ਚੱਲ ਰਿਹਾ ਹੈਗਾ ਹੌਲੀ ਹੌਲੀ ਆਪਾਂ ਚਲੋ ਹੁਣ ਸ਼ੁਰੂ ਹੋ ਹੀ ਗਈ ਹੈ ਰੇਡੀ ਸੀਰੀਜ਼ ਤਾਂ ਆਪਾਂ ਕਰਿਆ ਕਰਾਂਗੇ ਉਹਨਾਂ ਦੇ ਉੱਤੇ ਗੱਲਾਂ ਬਹੁਤ ਸਾਰੇ ਬਦਲਾਅ ਹੋ ਰਹੇ ਨੇ ਵੈਸੇ ਕਹਿੰਦੇ ਨੇ ਕਿ ਇਮੀਗ੍ਰੇਸ਼ਨ ਦੇ ਬਦਲਾਅ ਆਸਟ੍ਰੇਲੀਆ 'ਚ ਅਤੇ ਮੈਲਬਰਨ 'ਚ ਰੁੱਤਾਂ ਬਦਲਦਿਆਂ ਪਤਾ ਨਹੀਂ ਲੱਗਦੀਆਂ ਹੈਗੀਆਂ ਅਤੇ ਤੁਹਾਡਾ ਕਾਰੋਬਾਰ ਪਿਛਲੇ 1.5-2 ਸਾਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਬਦਲਿਆ ਹੈਗਾ ਤੁਸੀਂ ਹੁਣ ਨਵੀਂ ਦਿੱਲੀ ਤੋਂ ਵੀ ਚਲਾ ਰਹੇ ਹੋ ਸਿਡਨੀ ਦੇ ਵਿੱਚ ਵੀ ਦੋ ਥਾਵਾਂ 'ਤੇ ਹੋ ਗਏ ਹੋ ਸਿਟੀ ਦੇ ਵਿੱਚ ਵੀ ਹੈ ਇੱਥੇ ਵੀ ਚੱਲ ਰਿਹਾ ਪੈਰਾਮੈਟਾ 'ਚ ਨਾ ਕਿਵੇਂ ਕੁ ਦੇਖਿਆ ਤੁਸੀਂ ਇਹ ਟਰਾਂਸਫਾਰਮਲ ਚੇਂਜਿਸ ਇਹ ਜਿਹੜੇ ਇਮੀਗ੍ਰੇਸ਼ਨ ਸੈਕਟਰ 'ਚ ਆਏ ਨੇ ਪਿਛਲੇ 1 ਸਾਲ ਦੇ ਅੰਦਰ ਅੰਦਰ
2: ਦੇਖੋ ਭਾਜੀ ਪਿਛਲੇ 1 ਸਾਲ ਦੀ ਗੱਲ ਕਰੀਏ ਤਾਂ ਜੀ ਬਹੁਤ ਚੇਂਜਿਸ ਆਈਆਂ ਇਨਫੈਕਟ ਪਿਛਲੇ ਦੋ ਸਾਲਾਂ ਤੋਂ ਬਹੁਤ ਚੇਂਜਿਸ ਆ ਰਹੀਆਂ
0: ਰਾਈਟ
2: ਅਸਲ 'ਚ ਸਭ ਤੋਂ ਪਹਿਲਾਂ ਜੇ ਆਪਾਂ ਗੌਰਮੈਂਟ ਤੋਂ ਸ਼ੁਰੂ ਕਰੀਏ ਤਾਂ ਗੌਰਮੈਂਟ ਜਦੋਂ ਵੀ ਉਹਨਾਂ ਕੋਲ ਕੋਈ ਆਨਸਰ ਨਹੀਂ ਹੁੰਦਾ ਤਾਂ ਉਹਨਾਂ ਕੋਲ ਸਿਰਫ ਇੱਕ ਹੀ ਹੁੰਦਾ ਵੀ ਇਮੀਗ੍ਰੈਂਟਸ ਨੂੰ ਸਾਹਮਣੇ ਰੱਖ ਦਿਓ ਬਲੇਮ ਗੇਮ ਸ਼ੁਰੂ ਹੋ ਜਾਂਦੀ
0: ਆ ਸਕੇਪਗੋਟ ਬਣ ਜਾਂਦੇ
2: ਜੀ ਸਕੇਪਗੋਟ ਦੀ ਤਰ੍ਹਾਂ ਇਮੀਗ੍ਰੈਂਟਸ ਹੈਗੇ ਆ ਜੇ ਆਪਾਂ ਗੱਲ ਕਰੀਏ ਇਨਫਲੇਸ਼ਨ ਵਧੀ ਰੈਂਟਸ ਵਧਣੇ ਸ਼ੁਰੂ ਹੋਏ ਰੈਂਟਸ ਕਿਹਦੇ ਕਾਰਨ ਵਧਣੇ ਸ਼ੁਰੂ ਹੋਏ ਜੀ ਇਮੀਗ੍ਰੈਂਟਸ ਹੈ ਨਾ ਜਦਕਿ ਉਹ 4% ਵੀ ਨਹੀਂ ਅਸੀਂ ਹੈਗੇ ਤਾਂ ਵੀ ਅਸੀਂ ਉਹ ਅੱਜ ਕੱਲ੍ਹ ਦੇਖ ਲਓ ਜੀ ਹਾਂਜੀ ਘਰਾਂ ਦੇ ਪ੍ਰਾਈਜ਼ ਵੱਧ ਰਹੇ ਆ ਉਹਦਾ ਰੀਜ਼ਨ ਕੀ ਆ ਇਮੀਗ੍ਰੈਂਟਸ ਉਹ ਇਹ ਤਾਂ ਦੇਖਦੇ ਆਪ ਤੁਸੀਂ ਕੰਮ ਕਰਕੇ ਮਿਹਨਤ ਨਹੀਂ ਕਰ ਸਕਦੇ ਠੀਕ ਆ ਜੇ ਇਮੀਗ੍ਰੈਂਟਸ ਕਿਸੇ ਦੀ ਵੀ ਸਟੋਰੀ ਚੱਕ ਲਓ ਮੇਰੀ ਚੱਕ ਲਓ ਤੁਹਾਡੀ ਆਪਣੀ ਚੱਕ ਲਓ ਕਿਸੇ ਦੀ ਵੀ ਕੋਈ ਸਟੂਡੈਂਟ ਤੇ ਆਇਆ ਕੋਈ ਸਿੱਧਾ PR ਆਇਆ ਪਰ ਸਾਰਿਆਂ ਦੀ ਆਪਦੀ ਇੱਕ ਸਟੋਰੀ ਆ
0: ਬਕਾਇਦਾ ਟੈਕਸਪੇਅਰਸ ਨੇ ਸਾਰੇ ਉਹ ਤਾਂ ਸਿਸਟਮ 'ਚ ਹਿੱਸਾ ਪਾ ਰਹੇ
2: ਸਿਸਟਮ 'ਚ ਹਿੱਸਾ ਪਾ ਰਹੇ ਆ ਜੀ ਮਿਹਨਤਾਂ ਕਰ ਰਹੇ ਆ ਮਿਹਨਤ ਕਰਕੇ ਦੇਖੋ ਆਪਦੀਆਂ ਕਾਲਜ ਦੀਆਂ ਯੂਨੀ ਦੀਆਂ ਫੀਸਾਂ ਵੀ ਦਿੱਤੀਆਂ ਨਾਲ ਪਿੱਛੇ ਵੀ ਹੈਲਪ ਕੀਤੀ ਇੰਡੀਆ ਵੀ ਪੈਸੇ ਭੇਜੇ ਜਾਂ ਜਿੱਥੋਂ ਵੀ ਹੈਗੇ ਨੇਟਿਵ ਕੰਟਰੀ ਤੋਂ ਉੱਥੇ ਵੀ ਪੈਸੇ ਭੇਜੇ ਇੱਥੇ ਵੀ ਆਪਦੀ ਸੇਵਿੰਗ ਕੀਤੀ ਠੀਕ ਹੈ ਤੇ ਘਰ ਵੀ ਬਣਾਏ PR ਵੀ ਲਿੱਤੀ ਉਦੋਂ ਬਾਅਦ ਘਰ ਵੀ ਬਣਾਏ ਠੀਕ ਹੈ ਘਰ ਨਹੀਂ ਮਹਿਲ ਬਣਾਏ ਜੀ ਅਸੀਂ ਕਹਿੰਦੇ
0: ਕਰੈਕਟ
2: ਠੀਕ ਹੈ ਨਾ ਜੀ ਤੇ ਉਹਨਾਂ ਨੂੰ ਦੇਖ ਕੇ ਲੋਕੀ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ ਵੀ ਇਹ ਇੱਥੇ ਆ ਗਏ ਇਹਨਾਂ ਕੋਲ ਇੰਨਾ ਕਿਵੇਂ ਹੋ ਗਿਆ ਸਾਡੇ ਕੋਲ ਹੈ ਨਹੀਂ ਗਾ ਠੀਕ ਹੈ ਤੁਸੀਂ ਚੱਕ ਕੇ ਦੇਖ ਲੋ ਜੀ ਸੈਂਟਰ ਲਿੰਕ ਦਾ ਡਾਟਾ ਕੱਢ ਕੇ ਦੇਖ ਲੋ ਵੀ ਡੋਲ ਤੇ ਕੌਣ ਜਾਂਦਾ ਹੈ ਨਾ ਤਾਂ ਸਕੇਪ ਗੋਟ ਦੀ ਤਰ੍ਹਾਂ ਕੈਸ਼ ਕਾਓਜ ਆ ਜੀ ਇਮੀਗ੍ਰੈਂਟ ਜਦੋਂ ਵੀ ਕੋਈ ਕਿਤੇ ਆਨਸਰ ਨਹੀਂ ਹੈਗਾ ਤਾਂ ਉੱਥੇ ਇਮੀਗ੍ਰੈਂਟ ਸੋ ਆ ਪੌਲਿਨ ਹੈਨਸਨ ਦੇਖ ਲੋ ਜੀ
0: ਬਿਲਕੁਲ ਉਹੀ ਸਿਸਟਮ ਚੱਲ ਰਿਹਾ ਹੈਗਾ ਕਿ ਤੁਸੀਂ ਬੜੀ ਛੇਤੀ ਬੜੀ ਆਸਾਨੀ ਦੇ ਨਾਲ ਬਲੀ ਦਾ ਬੱਕਰਾ ਬਣਾ ਕੇ ਕਿਹਨੂੰ ਰੱਖ ਸਕਦੇ ਹੋ ਸਾਹਮਣੇ ਆਸਟ੍ਰੇਲੀਅਨ ਇਮੀਗ੍ਰੇਸ਼ਨ ਸਿਸਟਮ ਜਿਹੜਾ ਹੈਗਾ ਦੁਨੀਆਂ ਦੇ ਬਾਕੀ ਇਮੀਗ੍ਰੇਸ਼ਨ ਸਿਸਟਮ ਤੋਂ ਬਿਲਕੁਲ ਵੱਖਰੇ ਤਰੀਕੇ ਦੇ ਨਾਲ ਕੰਮ ਕਰਦਾ ਹੈ ਕੁਆਇਟ ਸਿਮਿਲਰ ਟੂ ਕੈਨੇਡਾ ਸਾਡੇ ਕੋਲ ਤਿੰਨ ਮੋਟੇ ਮੋਟੇ ਸਟਰੀਮ ਨੇ ਹਿਊਮੈਨੀਟੇਰੀਅਨ ਰੈਫਿਊਜੀ ਸਿਸਟਮ ਜਿਹੜਾ ਹੈਗਾ ਉਹਦੇ ਵਿੱਚ ਜਾਂ ਫੈਮਿਲੀ ਸਟਰੀਮ ਹੈਗੀ ਹੈ ਜਿਹਦੇ 'ਚ ਪਾਰਟਨਰ ਵੀਜ਼ਾ ਪੇਰੈਂਟਸ ਵੀਜ਼ਾ ਨੇ ਜਾਂ ਫਿਰ ਇੱਕ ਸਕਿੱਲਡ ਵੀਜ਼ਾ ਜਿਨ੍ਹਾਂ ਦੀ ਹੁਣ ਆਪਾਂ ਅਗਲੇ ਕੁਛ ਹਫ਼ਤਿਆਂ ਤੱਕ ਗੱਲ ਕਰਨੀ ਹੈ ਸਕਿੱਲਡ ਵੀਜ਼ਾਸ ਦੇ ਵਿੱਚ ਸਟੂਡੈਂਟ ਵੀਜ਼ਾ ਦੀਆਂ ਅਲੱਗ ਕੈਟਾਗਰੀਆਂ ਨੇ ਅਲੱਗ ਅਲੱਗ ਕੈਟਾਗਰੀਆਂ ਹੈਗੀਆਂ ਪਿੱਛੇ ਜੇ ਮੈਂ ਦੇਖ ਰਿਹਾ ਸੀ ਤੁਹਾਡੇ ਸੋਸ਼ਲ ਮੀਡੀਆ ਪੇਜ ਤੋਂ ਬੜਾ ਕੁਛ ਚੱਲ ਰਿਹਾ ਕਿ 485 is getting ਮਤਲਬ ਉਹ ਜਿਵੇਂ ਕਹਿੰਦੇ ਹੁੰਦੇ ਕਿ ਨਰਵਸ ਤੱਕ ਆ ਗਿਆ ਕੰਮ ਕਿ ਹੁਣ ਬੜਾ ਮੁਸ਼ਕਿਲ ਹੋ ਗਿਆ ਕੰਮ ਵੀ 485 ਲੈਣ ਮਤਲਬ ਸਟੂਡੈਂਟ ਵੀਜ਼ਾ ਵੀ ਮਿਲ ਜੂ ਤੁਹਾਨੂੰ ਆਸਟ੍ਰੇਲੀਆ ਦਾ ਤੁਸੀਂ ਪੱਕੇ ਵੀ ਹੋ ਜਾਓਗੇ 485 ਬੱਸ ਕਰਵਾਤੀ ਹੈ ਤੌਬਾ ਕਰਾਤੀ ਹੈ ਪਰ ਅੱਜ ਉਹਦੇ 'ਤੇ ਨਹੀਂ ਆਪਾਂ ਗੱਲ ਕਰਨੀ ਅੱਜ ਆਪਾਂ ਇਹਦੇ 'ਤੇ ਗੱਲ ਕਰਨੀ ਹੈ ਗੌਰਮੈਂਟ ਨੇ ਪਿੱਛੇ ਜੇ ਇੰਡੀਕੇਸ਼ਨ ਦਿੱਤੀ ਹੈ ਇਸ ਫਾਈਨੈਂਸ਼ੀਅਲ ਈਅਰ ਦੀ ਸਟਾਰਟਿੰਗ ਤੋਂ ਕਿ ਜਿਹੜੇ ਸਕਿੱਲਡ ਵੀਜ਼ਾਸ ਦੇ ਵਿੱਚ ਹੋਰ ਕੈਟਾਗਰੀ ਦੇ ਘਟਾ ਕੇ ਜਿਹੜੇ ਨੰਬਰਸ ਨੇ 482 ਦੇ ਵੱਲ ਦਿੱਤੇ ਨੇ ਆਸਟ੍ਰੇਲੀਆ ਦੇ ਵਿੱਚ ਸਬ ਕਲਾਸ 482 ਪਹਿਲਾਂ ਤਾਂ ਹੈ ਕਿਵੇਂ ਡਿਜ਼ਾਈਨ ਕੀਤੀ ਗਈ ਸੀ ਕਿਹਦੇ ਲਈ ਡਿਜ਼ਾਈਨ ਕੀਤੀ ਗਈ ਸੀ ਜੇ ਬਰੀਫਲੀ ਇਹਦੇ 'ਤੇ ਦੱਸ ਦਿਓ ਫਿਰ ਆਪਾਂ ਅੱਗੇ ਦੇ ਕੁਐਸਚਨਸ ਕਰੀਏ ਅੱਜ
2: ਗੌਤਮ ਜੀ ਸਭ ਤੋਂ ਪਹਿਲਾਂ ਨਾ ਇਹ 482 ਤਾਂ 2000 ਆਈ ਥਿੰਕ 18 ਦੇ ਵਿੱਚ ਇੰਟਰੋਡਿਊਸ ਹੋਇਆ ਉਸ ਤੋਂ ਪਹਿਲਾਂ 457 ਵੀਜ਼ਾ ਹੁੰਦਾ ਸੀ
0: ਜਿਹਦੇ ਨਾਂ ਤੇ ਬੜੇ ਰੈਸਟੋਰੈਂਟ ਵੀ ਨੇ ਕਾਰ ਵਾਸ਼
2: ਕੀ ਰੈਸਟੋਰੈਂਟ ਕੀ ਕਾਰ ਵਾਸ਼ ਹੈ ਨਾ ਈਵਨ ਟੈਕਸੀ ਤੇ ਵੀ ਉਹ ਪਏ ਆ ਜੀ
0: 400
2: ਹੈ ਨਾ ਚਾਰ ਬਸ ਉਸ ਟਾਈਮ ਕੋਈ ਰਿਕੁਆਇਰਮੈਂਟ ਨਹੀਂ ਸੀਗੀ ਠੀਕ ਹੈ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਨਹੀਂ ਸੀਗੀ ਕੋਈ ਵੀ ਤੁਸੀਂ ਕੋਈ ਸਿੰਪਲ ਡਿਪਲੋਮਾ ਇਨ ਬਿਜ਼ਨਸ ਕੀਤਾ ਤੁਹਾਨੂੰ ਕੋਈ ਵੀ ਐਜ਼ ਆ ਇੰਪਲੋਇਰ ਲੱਭਿਆ ਤੁਸੀਂ ਰੈਸਟੋਰੈਂਟ ਮੈਨੇਜਰ ਜਾਂ ਰਿਟੇਲ ਮੈਨੇਜਰ ਠੀਕ ਹੈ ਆਫਿਸ ਮੈਨੇਜਰ ਸਪੋਂਸਰ ਹੋ ਰਹੇ ਸੀ ਗਵਰਨਮੈਂਟ ਨੇ ਦੇਖਿਆ ਵੀ ਬਿਜ਼ਨਸ 30-40 ਹਜ਼ਾਰ ਡਾਲਰ ਰਹਿ ਰਹੇ ਆ ਠੀਕ ਹੈ ਮੈਨੂੰ ਬੋਲਦੇ ਹੋਏ ਸ਼ਰਮ ਨਹੀਂ ਆਉਂਦੀ ਕਿਉਂਕਿ ਅਸੀਂ ਇਹ ਦੇਖਿਆ ਮੈਂ 2017
0: ਤੋਂ
2: ਪ੍ਰੈਕਟਿਸ ਕਰਨੀ ਸ਼ੁਰੂ ਕੀਤੀ ਤੇ ਉਦੋਂ ਮੈਂ ਦੇਖਿਆ ਤੇ ਉਸ ਤੋਂ ਬਾਅਦ ਇਹਦੇ ਚੇਂਜਿਸ ਆਈਆਂ ਗਵਰਨਮੈਂਟ ਨੇ ਸਭ ਤੋਂ ਪਹਿਲਾਂ ਚੇਂਜ ਕੀਤੀ ਦੇ ਇੰਟਰੋਡਿਊਸ 2 ਈਅਰ ਵਰਕ ਐਕਸਪੀਰੀਅੰਸ
0: ਰਾਈਟ
2: ਹੈ ਨਾ ਤੇ 2 ਸਾਲ ਦੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਇਹਨੂੰ ਘਟਾ ਕੇ 1 ਸਾਲ ਕੀਤਾ ਤਾਂ ਬੇਸਿਕਲੀ ਜਿਹੜਾ ਆਪਾਂ ਮੋਟਾ ਮੋਟਾ 482 ਦੀ ਗੱਲ ਕਰੀਏ ਤਾਂ ਇਹ ਕੀ ਆ ਜਿਹੜੇ ਬਿਜ਼ਨਸ ਹੈਗੇ ਉਹਨਾਂ ਨੂੰ ਫੇਵਰ ਕਰਦਾ ਫੇਵਰ ਇਸ ਤਰ੍ਹਾਂ ਕਰਦਾ ਉਹਨਾਂ ਨੂੰ ਲੋਕਲ ਇੰਪਲੋਈਜ਼ ਨਹੀਂ ਮਿਲਦੇ ਜਦੋਂ ਸਕਿੱਲਡ ਇਨਫ ਜਦੋਂ ਸਕਿੱਲਡ ਇਨਫ ਨਹੀਂ ਮਿਲਦੇ ਤਾਂ ਉਹ ਫਿਰ ਓਵਰਸੀਜ਼ ਬਾਹਰੋਂ ਮੰਗਾਉਂਦੇ ਆ ਜਾਂ ਜਿਹੜੇ ਇੱਥੇ ਵੀ ਟੈਂਪਰਰੀ ਵੀਜ਼ਾਸ ਤੇ ਉਹਨਾਂ ਨੂੰ ਸਪੌਂਸਰ ਕਰਦੇ ਆ ਤਾਂ ਬੇਸਿਕਲੀ ਇਹ ਆ ਵੀ ਟੂ ਅਟ੍ਰੈਕਟ ਹਾਈਲੀ ਸਕਿੱਲਡ ਪੀਪਲ
0: ਜਿਹੜੇ ਸ਼ਾਰਟ ਸਕਿੱਲ
2: ਚੱਲਦੀ ਸ਼ਾਰਟੇਜ ਆ ਠੀਕ ਹੈ ਆਈ ਟੀ ਦੀ ਸ਼ਾਰਟੇਜ ਰਹੀ ਆ ਅੱਜ ਕੱਲ ਸੈਕੰਡਰੀ ਸਕੂਲ ਟੀਚਰਸ ਦੀ ਸ਼ਾਰਟੇਜ ਆ ਨਰਸਿਸ ਦੀ ਸ਼ਾਰਟੇਜ ਸਾਰਿਆਂ ਦੇ ਵਿੱਚ ਟ੍ਰੇਡ ਦੇ ਵਿੱਚ ਤੁਸੀਂ ਕਿਹੜਾ ਮਰਜ਼ੀ ਉਹਦੇ ਚ ਜਿਵੇਂ ਲਾਸਟ 2 ਹਫ਼ਤੇ ਪਹਿਲਾਂ ਰਿਪੋਰਟ ਆਈ ਹੈ ਵੀ 1,15,000 ਹੈ ਨਾ ਕੰਸਟਰਕਸ਼ਨ ਦੇ ਵਿੱਚ ਸਕਿੱਲਡ ਵਰਕਰਸ ਦੀ ਲੋੜ ਆ ਜਦੋਂ ਆਪਾਂ ਕੰਸਟਰਕਸ਼ਨ ਵਰਕਰਸ ਦੀ ਗੱਲ ਕਰਦੇ ਹਾਂ ਪਲੰਬਰ ਇਲੈਕਟ੍ਰੀਸ਼ੀਅਨ ਕਾਰਪੈਂਟਰ ਕੈਬਿਨੇਟ ਮੇਕਿੰਗ ਬ੍ਰਿਕ ਲੇਅਰ ਫਲੋ ਵਾਲ ਐਂਡ ਫਲੋਰ ਟਾਈਲਰ ਟਾਈਲਰਸ ਰੂਫ ਪਲੰਬਰ ਇਹ ਆਪਾਂ ਸਾਰਿਆਂ ਦੀ ਗੱਲ ਕਰਦੇ ਹਾਂ ਤਾਂ ਮਿਨੀਮਮ ਇੰਨਿਆਂ ਦੀ ਹੈ ਕਿਉਂਕਿ ਗਵਰਨਮੈਂਟ ਦਾ ਅੱਜ ਦੀ ਡੇਟ ਦੇ ਵਿੱਚ ਫੋਕਸ ਕੀ ਆ ਨਵੇਂ ਘਰ ਬਣਾਉਣੇ ਆ
0: 30 ਲੱਖ ਘਰ ਬਣਾਉਣੇ ਨੇ ਜੀ
2: ਹੈ ਨਾ ਜਦੋਂ ਇੰਨੇ ਘਰ ਬਣਾਉਣੇ ਆ ਓਬਵੀਅਸਲੀ ਉੱਥੇ ਉਹਨਾਂ ਨੂੰ ਸਕਿੱਲਡ ਪੀਪਲ ਦੀ ਲੋੜ ਹੈ ਤਾਂ ਇਹੀ ਹੈ ਵੀ ਅੱਜ ਦੀ ਡੇਟ ਦੇ ਵਿੱਚ ਕੰਸਟਰਕਸ਼ਨ ਦੇ ਰਿਲੇਟਡ ਸਭ ਤੋਂ ਜ਼ਿਆਦਾ ਬਟ ਬਾਕੀ ਸੈਕਟਰਸ ਦੇ ਵਿੱਚ ਵੀ ਆ ਰਹੇ ਆ ਜੀ ਕੁੱਕ ਸ਼ੈਫ ਦੀ ਥੋੜੀ ਘੱਟ ਲੋੜ ਆ ਕੁੱਕ ਦੀ ਹਜੇ ਵੀ ਅੱਜ ਦੀ ਡੇਟ 'ਚ ਵੀ ਲੋੜ ਆ ਅਤੇ ਕੁੱਕ ਆ ਰਹੇ ਆ ਜੀ ਉਹਨਾਂ ਦੇ ਵੀਜ਼ਾਸ
0: ਰਾਈਟ ਓਕੇ ਇਹ ਸਮਝ ਆਉਂਦਾ ਹੈ ਕਿ 482 ਇਸ ਕਰਕੇ ਡਿਜ਼ਾਈਨ ਕੀਤਾ ਗਿਆ ਸੀ ਤਾਂ ਕਿ ਜਿਹੜੇ ਇੱਥੇ ਦੇ ਕਾਰੋਬਾਰ ਨੇ ਉਹਨਾਂ ਨੂੰ ਮਦਦ ਮਿਲ ਸਕੇ ਉਹਨਾਂ ਨੂੰ ਉਹਨਾਂ ਦੇ ਰਿਕੁਆਇਰਡ ਜਿਹੜੇ ਨੇ ਇੰਪਲੋਇਰਸ ਮਿਲ ਸਕਣ ਅਤੇ ਜਿਹੜੇ ਕਾਮੇ ਨੇ ਉਹਨਾਂ ਨੂੰ ਕੰਮ ਮਿਲ ਸਕੇ ਅਤੇ ਨਾਲ ਦੀ ਨਾਲ ਸਰਕਾਰ ਉਹਨਾਂ ਤੋਂ ਇੱਕ ਸਰਟਨ ਫੀਸਾਂ ਵੀ ਲੈ ਰਹੀ ਸੀਗੀ ਤਾਂ ਕਿ ਸਰਕਾਰੀ ਖਜ਼ਾਨੇ 'ਚ ਵੀ ਪੈਸਾ ਜੁੜ ਸਕੇ ਹੁਣ 482 ਦੀ ਬੇਸਿਕ ਰਿਕੁਆਇਰਮੈਂਟ ਤੁਸੀਂ ਦੱਸਿਆ ਕਿ 457 ਤੋਂ ਬੜੀਆਂ ਸਾਰੀਆਂ ਚੇਂਜਿਸ ਹੁੰਦੀਆਂ ਗੀਆਂ ਅੱਜ ਦੀ ਤਰੀਕ ਦੇ ਵਿੱਚ ਜਦੋਂ ਵੀ ਆਰ ਸਿਟਿੰਗ ਇਨ ਜੁਲਾਈ 2026 ਕੀ ਰਿਕੁਆਇਰਮੈਂਟ ਨੇ
2: ਜੇ ਆਪਾਂ ਐਪਲੀਕੈਂਟ ਦੀ ਗੱਲ ਕਰੀਏ ਜਿਹਨੇ ਵੀਜ਼ਾ ਫਾਈਲ ਕਰਨਾ ਗਾ ਤਾਂ ਉਹਦੇ ਤੋਂ ਰਿਕੁਆਇਰਮੈਂਟ ਹੈ 1 ਸਾਲ ਦਾ ਮਿਨੀਮਮ ਫੁੱਲ ਟਾਈਮ ਐਕਸਪੀਰੀਅੰਸ ਹੋਵੇ ਜਾਂ ਜੇ ਆਪਾਂ ਪਾਰਟ ਟਾਈਮ ਮਿਨੀਮਮ 20 ਆਵਰਸ ਪਰ ਵੀਕ ਦੀ ਗੱਲ ਕਰੀਏ ਤਾਂ 2 ਈਅਰਸ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਪਲੱਸ ਰੈਲੀਵੈਂਟ ਕੁਆਲੀਫਿਕੇਸ਼ਨ ਵੀ ਹੋਣੀ ਚਾਹੀਦੀ ਹੈ ਜੀ
0: ਜਿਸ ਸਕਿੱਲ ਦੇ ਵਿੱਚ ਤੁਸੀਂ ਅਪਲਾਈ ਕਰ ਰਹੇ ਹੋ,
2: ਜਿਵੇਂ ਕੋਈ ਕਾਰਪੈਂਟਰ ਆ ਤਾਂ ਕਾਰਪੈਂਟਰ ਚ ਸਰਟੀਫਾਈਡ 3 ਕੀਤਾ ਹੋਣਾ ਚਾਹੀਦਾ, ਪਲੱਸ 1 ਇਅਰ
0: ਸਰਟ 3
2: ਜੀ
0: ਮਿਨੀਮਮ,
2: ਪਲੱਸ 1 ਇਅਰ ਐਕਸਪੀਰੀਅੰਸ ਹੋਣਾ ਚਾਹੀਦਾ ਫੁੱਲ ਟਾਈਮ ਬੇਸ ਜਾਂ 2 ਇਅਰਸ ਪਾਰਟ ਟਾਈਮ ਬੇਸ ਤੇ। ਇਹ ਜਿਹੜਾ ਗਾ ਗਵਰਨਮੈਂਟ ਦਾ ਇੱਕ ਉਹ ਆ ਜੀ ਐਨਸਕੋ ਕਹਿੰਦੇ ਆ, ਉਹਦੇ ਵਿੱਚ ਸਾਰਿਆਂ ਬਾਰੇ ਲਿਖਿਆ ਹੋਇਆ ਜੀ ਵੀ ਕੀ ਰਿਕੁਆਇਰਮੈਂਟ ਆ, ਕੁਆਲੀਫਿਕੇਸ਼ਨ ਦੀ ਰਿਕੁਆਇਰਮੈਂਟ ਕੀ ਆ। ਕਈ ਥਾਵਾਂ ਤੇ ਜਿਵੇਂ ਆਪਾਂ ਸਪੈਸ਼ਲੀ ਟ੍ਰੇਡ ਦੇ ਵਿੱਚ ਗੱਲ ਕਰੀਏ ਜਾਂ ਕਈ ਆਕੂਪੇਸ਼ਨ ਆਉਂਦੇ ਆ ਲੋਕਾਂ ਕੋਲ, ਐਪਲੀਕੈਂਟ ਕੋਲ ਐਕਸਪੀਰੀਅੰਸ ਤਾਂ ਹੁੰਦਾ ਬਟ ਕੁਆਲੀਫਿਕੇਸ਼ਨ ਨਹੀਂ ਹੁੰਦੀ, ਤਾਂ ਉਸ ਕੇਸ ਦੇ ਵਿੱਚ ਮੇ ਬੀ 4 ਸਾਲ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਹੋਵੇ। ਜਿਵੇਂ ਆਪਾਂ ਕਾਰਪੈਂਟਰ ਦੀ ਗੱਲ ਕਰੀਏ, ਜੇ ਕਿਸੇ ਕੋਲ ਕਾਰਪੈਂਟਰੀ ਦੇ ਵਿੱਚ ਐਕਸਪੀਰੀਅੰਸ ਤਾਂ ਹੈਗਾ ਗਾ ਬਟ ਕੁਆਲੀਫਿਕੇਸ਼ਨ
0: ਨਹੀਂ
2: ਹੈ ਨਾ, ਜਿਹੜੀ ਉਹਨਾਂ ਦੀ ਰੈਲੀਵੈਂਟ ਕੁਆਲੀਫਿਕੇਸ਼ਨ ਨਹੀਂ। ਉਸ ਕੇਸ ਦੇ ਵਿੱਚ ਉਹ ਕਹਿੰਦੇ ਆ ਵੀ ਜਿਹੜਾ ਸਰਟੀਫਿਕੇਟ 3 ਦੇ ਲੈਵਲ ਤੇ ਆਉਣ ਲਈ 3 ਸਾਲ ਦਾ ਐਕਸਪੀਰੀਅੰਸ ਹੋਵੇ, ਉਸ ਤੋਂ ਬਾਅਦ 1 ਸਾਲ ਦਾ ਹੋਰ ਜਿਹੜਾ ਵੈਸੇ ਰਿਕੁਆਇਰਮੈਂਟ। 4 ਸਾਲ ਦਾ ਐਕਸਪੀਰੀਅੰਸ ਆ ਤਾਂ ਵਿਦਆਊਟ ਕੁਆਲੀਫਿਕੇਸ਼ਨ ਵੀ ਚੱਲ ਜਾਊਗਾ।
0: ਸੋ ਇਹ ਨਾ ਇਹ ਮੈਂ ਇੱਥੇ ਥੋੜਾ ਜਿਹਾ ਸਰੋਤਿਆਂ ਨੂੰ ਦੱਸ ਦਵਾਂ, ਜੇ ਹੁਣ ਤੁਸੀਂ ਇੱਕ ਇੱਕ ਦਾ ਕੁਐਸਚਨ ਪੁੱਛਣ ਬੈਠੋ ਕਿ ਸ਼ੈਫ ਦਾ ਕੀ ਹੈ ਜੀ, ਫਲਾਣੇ ਦਾ, ਧਮਕੇ ਦਾ ਕੀ ਹੈ, ਇਹਦੇ ਲਈ ਬਕਾਇਦਾ ਬੈਸਟ ਇਹ ਹੈਗਾ ਕਿ ਤੁਸੀਂ ਆਈ ਐਮ ਈ ਐਡਵਾਈਜ਼ਰ ਦੇ ਨਾਲ ਆਪਣੀ ਅਪਾਇੰਟਮੈਂਟ ਬੁੱਕ ਕਰੋ, ਉੱਥੋਂ ਜਾ ਕੇ ਦੱਸੋ ਕਿ ਆਹ ਮੇਰੀ ਪ੍ਰੋਫਾਈਲ ਹੈਗੀ ਹੈ, ਐਮ ਆਈ ਐਲੀਜੀਬਲ ਫੋਰ 482, ਮੈਂ ਮਾਸਟਰਸ ਇਨ ਆਈ ਟੀ ਕੀਤੀ ਹੈ ਜਾਂ ਮੈਂ ਅਕਾਊਂਟਿੰਗ ਦਾ ਉਹ ਕੀਤਾ, ਮੈਂ ਕਰ ਸਕਦਾ ਕਿ ਨਹੀਂ ਕਰ ਸਕਦਾ, ਸਭ ਦੀਆਂ ਅਲੱਗ ਅਲੱਗ ਰਿਕੁਆਇਰਮੈਂਟਸ ਹੋ ਸਕਦੀਆਂ ਨੇ। ਇਜ਼ ਇਟ ਟਰੂ ਸਭ ਦੀਆਂ ਅਲੱਗ ਅਲੱਗ ਰਿਕੁਆਇਰਮੈਂਟ ਕੈਟਾਗਰੀ ਦੇ ਅਕੋਰਡਿੰਗ ਹੋ ਸਕਦੀ,
2: ਸਭ ਦੀਆਂ ਅਲੱਗ ਅਲੱਗ ਰਿਕੁਆਇਰਮੈਂਟਸ ਆ ਜੀ। ਕਈ ਜਿਵੇਂ ਮੈਂ ਅੱਜ ਤਾਂ ਆਪਾਂ ਟ੍ਰੇਡ ਦੇ ਬਾਰੇ ਦੱਸਿਆ ਜਾਂ ਕਾਰਪੈਂਟਰਸ ਦੇ ਬਾਰੇ ਦੱਸਿਆ, ਜੇ ਆਪਾਂ ਕਿਸੇ ਹੋਰ ਆਕੂਪੇਸ਼ਨ ਦੀ ਗੱਲੀਏ, ਮਾਰਕੀਟਿੰਗ ਸਪੈਸ਼ਲਿਸਟ ਦੀ ਗੱਲ ਕਰੀਏ, ਉਹਦੀ ਡਿਫਰੈਂਟ ਰਿਕੁਆਇਰਮੈਂਟ ਹੋਊਗੀ, ਠੀਕ ਹੈ। ਬਟ ਉੱਥੇ ਜੇ ਕਿਸੇ ਕੋਲ ਕੁਆਲੀਫਿਕੇਸ਼ਨ ਨਹੀਂ ਹੈਗੀ ਤਾਂ ਮਾਰਕੀਟਿੰਗ ਸਪੈਸ਼ਲਿਸਟ ਦਾ 482 ਹੋ ਹੀ ਨਹੀਂ ਸਕਦਾ,
0: ਰਾਈਟ,
2: ਠੀਕ ਹੈ, ਚਾਹੇ ਉਹਦੇ ਕੋਲ 10 ਸਾਲ ਦਾ ਐਕਸਪੀਰੀਅੰਸ ਹੋਵੇ, ਠੀਕ ਹੈ ਨਾ। ਜੇ ਬਟ ਕੁਆਲੀਫਿਕੇਸ਼ਨ ਹੈ, ਐਟਲੀਸਟ ਉਹਨਾਂ ਦੀ ਰਿਕੁਆਇਰਮੈਂਟ ਆ ਵੀ ਤੁਹਾਡੇ ਕੋਲ ਬੈਚਲਰ ਡਿਗਰੀ ਹੋਵੇ, ਚਾਹੇ ਉਹ ਨਾਨ ਰੈਲੀਵੈਂਟ ਦਾ 3 ਸਾਲ ਦੇ ਐਕਸਪੀਰੀਅੰਸ ਨਾਲ ਵੀ ਚੱਲ ਜਾਊਗਾ,
0: ਠੀਕ ਹੈ,
2: ਠੀਕ ਹੈ। ਨਾਨ ਰੈਲੀਵੈਂਟ ਕੁਆਲੀਫਿਕੇਸ਼ਨ ਬੈਚਲਰ ਲੈਵਲ ਦੀ ਹੋਣੀ ਜ਼ਰੂਰੀ ਆ,
0: ਠੀਕ
2: ਹੈ, ਬਟ ਉਹ ਡਿਫਰੈਂਟ ਆਕੂਪੇਸ਼ਨ ਦੀ ਡਿਫਰੈਂਟ ਰਿਕੁਆਇਰਮੈਂਟ ਆ, ਕਿਸੇ 'ਚ 2 ਸਾਲ ਦੀ ਹੋਊਗੀ। ਜੇ ਕੁਆਲੀਫਿਕੇਸ਼ਨ ਨਹੀਂ ਹੈਗੀ ਕਈ ਆਕੂਪੇਸ਼ਨ 'ਚ ਹੋ ਹੀ ਨਹੀਂ ਸਕਦਾ, ਜਿਵੇਂ ਆਰ ਐਨ ਦੀ ਗੱਲ ਕਰੀਏ, ਜੇ ਕਿਸੇ ਕੋਲ ਕੁਆਲੀਫਿਕੇਸ਼ਨ ਹੀ ਤਾਂ ਨਹੀਂ ਹੋ ਸਕਦਾ,
0: ਐਕਸਪੀਰੀਅੰਸ ਵੀ ਨਹੀਂ ਕੰਮ ਆਊਗਾ ਨਾ, ਜਿੰਨੇ ਮਰਜ਼ੀ ਟਾਂਕੇ ਲਾਏ ਹੋਣ।
2: ਜਿਹੜਾ ਐਨਸਕੋ ਡਿਫਾਈਨ ਕਰਦਾ ਵੀ ਤੁਹਾਡੇ ਕੋਲ ਕਿਸ ਲੈਵਲ ਦੀ ਕੁਆਲੀਫਿਕੇਸ਼ਨ ਹੋਵੇ, ਸਮ ਟਾਈਮ ਕੀ ਹੁੰਦਾ ਗਾ, ਸਮ ਟਾਈਮ ਐਪਲੀਕੈਂਟ ਹੈਵ ਕੁਆਲੀਫਿਕੇਸ਼ਨ, ਲੈਟਸ ਸੇ ਦੇ ਹੈਵ ਬੈਚਲਰ ਆਫ ਆਰਟਸ,
0: ਓਕੇ
2: ਓਕੇ,
0: ਠੀਕ
2: ਹੈ, ਬਟ ਹੈਵ 1 ਈਅਰ ਆਫ ਐਕਸਪੀਰੀਅੰਸ, ਠੀਕ ਹੈ, ਬਟ ਉਸ ਕੇਸ ਦੇ ਵਿੱਚ ਉਹ ਕੁਆਲੀਫਿਕੇਸ਼ਨ ਰੈਲੀਵੈਂਟ ਨਹੀਂ ਹੈਗੀ ਤਾਂ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਵੱਧ ਸਕਦੀ ਆ,
0: ਓਕੇ
2: ਠੀਕ ਹੈ,
0: ਤੁਹਾਡੀ ਆਪਣੀ ਪ੍ਰੋਫਾਈਲ ਕੀ ਹੈ ਉਹਦੇ ਤੇ ਬਹੁਤ ਮੈਟਰ ਕਰਦਾ। ਪਰ ਭਾਜੀ ਜੇ ਇਹ ਤਾਂ ਲਾੜੇ ਵਾਲੇ ਪਾਸੇ ਦੀ ਗੱਲ ਹੋ ਗਈ, ਵਿਆਹ ਤਾਂ ਲਾੜਾ ਤਾਂ ਕਰਾਊ ਜੇ ਲਾੜੀ ਹੋਊਗੀ, ਤੇ ਇਹ 482 ਵੀ ਤਾਂ ਹੀ ਹੋਊਗਾ ਜੇ ਉਧਰੋਂ ਸਪੌਂਸਰ ਹੋਏਗਾ। ਦੋਨੋਂ ਪਾਸੇ ਦੀ ਪ੍ਰੋਸੈਸ ਜਿਹੜੀ ਹੈਗੀ, ਐਮਪਲੋਇਰ ਕਿੰਨਾ ਇੰਪੋਰਟੈਂਟ ਰੋਲ ਪਲੇ ਕਰਦਾ ਹੈਗਾ ਇਸ 482 ਕੈਟਾਗਰੀ ਚ, ਇਹਨੂੰ 482 ਤੋਂ ਇਲਾਵਾ ਕੋਈ ਅੰਗਰੇਜ਼ੀ ਨਾਮ ਵੀ ਦਿੰਦੇ ਆ ਕਿ ਇੰਪਲੋਇਡ ਸਪੌਂਸਰਡ ਵੀਜ਼ਾ,
2: ਇੰਪਲੋਇਡ ਸਪੌਂਸਰਡ ਵੀਜ਼ਾ ਸਾਜਾ,
0: ਇਹਦੇ ਚ ਕੀ ਇੰਪਲੋਇਰ ਦਾ ਕੀ ਰੋਲ ਹੈਗਾ?
2: ਗੌਤਮ ਜੀ, ਜੇ ਇੰਪਲੋਇਰ ਹੀ ਨਹੀਂ ਹੈਗਾ ਤਾਂ ਵੀਜ਼ਾ ਹੀ ਨਹੀਂ ਹੈਗਾ,
0: ਪਰ ਕਿੰਨਾ ਇੰਪੋਰਟੈਂਟ ਰੋਲ ਹੈ
2: ਨਾ, ਇੰਪਲੋਇਰ ਤੋਂ ਵੀਜ਼ਾ ਨਹੀਂ ਹੁੰਦਾ ਜੀ, ਵੀਜ਼ਾ ਹੈ ਹੀ ਨਹੀਂ, ਜੇ ਇੰਪਲੋਇਰ ਨਹੀਂ ਹੈਗਾ ਤਾਂ 482 ਨਹੀਂ ਹੈਗਾ, ਸਿੰਪਲ ਜੀ ਗੱਲ ਆ। ਤਾਂ ਇਹਦੇ ਵਿੱਚ ਜਿਹੜਾ ਪ੍ਰੋਸੈਸ ਹੈ 3 ਸਟੈਪ ਦੇ ਵਿੱਚ ਰਹਿੰਦਾ ਗਾ,
0: ਓਕੇ
2: ਠੀਕ ਹੈ। ਸਭ ਤੋਂ ਪਹਿਲਾਂ ਹੈਗਾ ਗਾ ਵੀ ਬਿਜ਼ਨਸ ਨੇ ਡਿਪਾਰਟਮੈਂਟ ਆਫ ਹੋਮ ਅਫੇਅਰਸ ਤੋਂ, ਇਮੀਗ੍ਰੇਸ਼ਨ ਡਿਪਾਰਟਮੈਂਟ ਤੋਂ ਪਰਮਿਸ਼ਨ ਲੈਣੀ ਹੋਵੇ ਸਪੌਂਸਰ ਕਰ ਸਕਦੇ ਆ ਕਿਸੇ ਨੂੰ, ਤਾਂ ਉਹਨੂੰ ਕਹਿੰਦੇ ਸਟੈਂਡਰਡ ਬਿਜ਼ਨਸ ਸਪੌਂਸਰਸ਼ਿਪ। ਉਹਦੀ ਐਪਲੀਕੇਸ਼ਨ ਲੱਗਦੀ ਹੈ ਜੀ ਡਿਪਾਰਟਮੈਂਟ ਕੋਲ, ਬੇਸਿਕ ਡਾਕੂਮੈਂਟਸ ਚਾਹੀਦੇ ਆ, $420 ਡਿਪਾਰਟਮੈਂਟ ਦੀ ਫੀਸ ਆ, ਤੇ ABN ਨੰਬਰ, ACN ਨੰਬਰ, ਜਿਹੜਾ ਲੈਟਰ ਮਿਲਦਾ ਐਸਿਕਸ ਤੋਂ ਉਹ ਹੋਣਾ ਚਾਹੀਦਾ ਗਾ, ਪਲੱਸ ਜੇ ਲੀਜ਼ ਹੈਗੀ ਆ ਤਾਂ ਉਹ ਦੇ ਦਿਓ, ਪ੍ਰੋਫਿਟ ਲਾਸ ਸਟੇਟਮੈਂਟ ਬਿਜ਼ਨਸ ਦੀ, ਇਨਕਮ ਟੈਕਸ ਰਿਟਰਨ, ਤੇ ਪਿਛਲੇ 2 ਸਾਲ ਦੀਆਂ ਬੈਸ। ਅਸੀਂ ਪ੍ਰੈਫਰ ਕਰਦੇ ਹਾਂ 2 ਸਾਲ ਦੇ ਸਾਰੀਆਂ ਚੀਜ਼ਾਂ ਹੋਣ, ਬਟ 1 ਸਾਲ ਨਾਲ ਵੀ ਚੱਲ ਜਾਂਦਾ ਗਾ, ਠੀਕ ਹੈ, ਤੇ ਅਸੀਂ ਪ੍ਰੈਫਰ ਕਰਦੇ ਹਾਂ ਵੀ ਬਿਜ਼ਨਸ ਪ੍ਰੋਫਿਟ 'ਚ ਹੋਵੇ, ਲੋਸ 'ਚ ਨਾ ਹੋਵੇ। ਜੇ ਕਾਫੀ ਵੱਡਾ ਬਿਜ਼ਨਸ ਆ ਤਾਂ ਉਸ ਕੇਸ 'ਚ ਲੋਸ ਵਾਲੇ ਵੀ ਅਸੀਂ ਅਪਰੂਵਲਸ ਆਉਂਦੀਆਂ ਦੇਖੀਆਂ, ਬਟ ਛੋਟਾ ਬਿਜ਼ਨਸ ਆ, 1 ਮਿਲੀਅਨ ਤੋਂ ਥੱਲੇ ਦੀ ਟਰਨ ਓਵਰ ਆ, ਥੋੜਾ ਹਾਰਡ ਹੋ ਜਾਂਦਾ ਗਾ,
0: ਠੀਕ ਹੈ
2: ਨਾ। ਜਾਂ ਜੇ ਉਹ ਲੋਸ ਆ ਰਿਹਾ, ਜਿਵੇਂ ਹਿਊਜ ਕੈਪੀਟਲ ਇਨਵੈਸਟਮੈਂਟ ਹੋਈ ਆ ਉਸ ਕਾਰਨ ਲੋਸ ਆ ਰਿਹਾ, ਜਸਟੀਫਾਈ ਕੀਤਾ ਜਾ ਸਕਦਾ। ਜੇ ਉਹ ਲੋਸ ਨੂੰ ਵੀ ਪ੍ਰੋਫਿਟ ਨੂੰ ਵੀ ਦੱਸਣਾ ਪੈਣਾ ਨਾ ਵੀ ਬਿਜ਼ਨਸ ਲੋਸ 'ਚ ਹੈ ਜਾਂ ਪ੍ਰੋਫਿਟ 'ਚ ਹੈ, ਜੇ ਲੋਸ 'ਚ ਤਾਂ ਉਹਦਾ ਰੀਜ਼ਨਸ ਦੱਸਣੇ ਪੈਂਦੇ ਆ, ਕਿਉਂਕਿ ਜਿਹੜੀ ਸੈਲਰੀ ਦੀ ਰਿਕੁਆਇਰਮੈਂਟ ਆ
0: ਡਿਟੇਲ 'ਚ ਜਾਂਦੀ ਹੈ ਜੀ,
2: ਹੈ ਨਾ, ਜਿਹੜੀ ਸੈਲਰੀ ਦੀ ਰਿਕੁਆਇਰਮੈਂਟ,
0: ਇਹ ਸਾਰਾ ਕੁਝ ਤੁਸੀਂ ਤੈਅ ਕਰਦੇ ਹੋ ਕਿਸੇ ਐਪਲੀਕੈਂਟ ਦੇ ਲਈ, ਤੁਸੀਂ ਇਕੱਲੀ ਇਕੱਲੀ ਚੀਜ਼ ਮੇਕ ਸ਼ੋਰ ਕਰਦੇ ਹੋ ਫਾਈਲ ਲਗਾਉਣ ਦੇ।
2: ਡੈਫੀਨੇਟਲੀ ਜਦੋਂ ਅਸੀਂ ਬਿਜ਼ਨਸ ਨੂੰ ਰੀਪ੍ਰੈਜ਼ੈਂਟ ਕਰਨਾ ਡਿਪਾਰਟਮੈਂਟ ਦੇ ਕੋਲ, ਤਾਂ ਅਸੀਂ ਪਹਿਲਾਂ ਸਾਰੇ ਡਾਕੂਮੈਂਟਸ ਚੈੱਕ ਕਰਾਂਗੇ, ਫਿਰ ਫਿਰ ਉਹਦੇ ਵਿੱਚ ਦੇਖਾਂਗੇ, ਇੰਪਲੋਇਰ ਤੋਂ ਕੁਐਸਚਨਸ ਪੁੱਛਾਂਗੇ ਜੇ ਠੀਕ ਹੈ ਨਾ ਜੀ, ਉਹਦੀ ਡਿਟੇਲ ਸਾਰੀਆਂ ਇੰਪਲੋਇਰਸ ਤੋਂ ਲੈਣੀਆਂ, ਇੰਪਲੋਇਰ ਦੀਆਂ ਲੈਣੀਆਂ ਪੈਂਦੀਆਂ, ਕਿੰਨੇ ਉਹਨਾਂ ਕੋਲ ਇੰਪਲੋਈਜ਼ ਹੈਗੇ, ਉਹਨਾਂ 'ਚ ਕਿੰਨੇ ਪੀ ਆਰ ਆ, ਕਿੰਨੇ ਨਾਨ ਪੀ ਆਰ ਆ, ਕਿਹੜੇ ਕਿਹੜੇ ਵੀਜ਼ਾ, ਉਹ ਸਾਰੀ ਡਿਟੇਲ ਆਉਂਦੀ
0: ਹੈ, ਸਾਈਜ਼ ਕੀ ਹੈਗਾ ਤੇ ਉਹ ਵਾਕਈ ਕਰ ਸਕਦਾ ਹੈ ਸਪੌਂਸਰ ਕਿ ਨਹੀਂ ਇੱਕ ਇੰਟਰਨੈਸ਼ਨਲ।
2: ਜੇ ਆਪਾਂ ਗੱਲ ਕਰੀਏ ਜੀ ਕੋਈ ਬਿਜ਼ਨਸ ਆ, ਉਹਦੀ ਟਰਨਓਵਰ 2 ਲੱਖ ਡਾਲਰ ਆ ਸਾਲ ਦੀ, ਹੁਣ ਤੁਸੀਂ ਉਹ ਦੇਖੋ ਵੀ ਉਹ ਬਿਜ਼ਨਸ ਕੀ ਆ, ਓਨਰ ਆਪਦੇ ਲਈ ਕੀ ਕੱਢ ਲਊਗਾ ਤੇ ਇੰਪਲੋਈ ਨੂੰ ਕੀ ਦੇ ਦੂ, ਕਿਉਂਕਿ ਜੇ ਆਪਾਂ ਸੈਲਰੀ ਦੀ ਗੱਲ ਕਰੀਏ ਤਾਂ ਅੱਜ ਦੀ ਡੇਟ ਦੇ ਵਿੱਚ ਜਿਹੜਾ ਨਿਊ ਫਾਈਨੈਂਸ਼ੀਅਲ ਈਅਰ 1 ਜੁਲਾਈ ਤੋਂ ਸ਼ੁਰੂ ਆ, ਸੈਲਰੀ ਦੀ ਰਿਕੁਆਇਰਮੈਂਟ ਜਿਹੜੀ ਉਹ ਚੇਂਜ ਹੋ ਗਈ, ਉਹ ਹੁਣ ਹੈਗੀ ਆ $79,423 ਪਲੱਸ ਸੁਪਰ ਐਨੂਏਸ਼ਨ ਪਲੱਸ ਲੀਵਸ, ਠੀਕ ਹੈ ਨਾ, ਜਦੋਂ 80,000 ਪਲੱਸ ਉਹਦਾ 10,000
0: ਲੋਡਿੰਗ ਹੋ ਗਿਆ,
2: 90,000 ਦਾ ਉਹ ਹੋ ਗਿਆ, ਪਲੱਸ ਦੇਖੋ ਐਨੂਅਲ ਲੀਵਸ ਵੀ ਉਹਨੂੰ ਦੇਣੀਆਂ ਪੈਣੀਆਂ, ਹੈ ਨਾ, ਤਾਂ ਤੁਸੀਂ ਉਹ $1,00,000 ਚ ਪੈਂਦਾ। ਜੇ ਕਿਸੇ ਬਿਜ਼ਨਸ ਦੀ ਟਰਨ ਓਵਰ ਹੀ $2,00,000 ਦਾ, ਉਹ ਕੀ ਕੱਢੂਗਾ, ਉਹਦੀ ਉਹਦਾ ਰੈਂਟ ਵੀ ਆ, ਉਹਦੇ ਆਫਿਸ ਦੇ ਐਕਸਪੈਂਸ ਵੀ ਆ, ਬਾਕੀ ਵੀ ਐਕਸਪੈਂਸ ਆ, ਤਾਂ ਰੀਅਲੀ ਹਾਰਡ।
0: ਸੋ ਉੱਥੇ ਤੁਸੀਂ ਆਪ ਹੀ ਕਹਿ ਦਿੰਦੇ ਹੋ ਭਾਈ ਤੁਸੀਂ ਕੁਛ ਹੋਰ ਦੇਖ, ਤੇਰਾ ਇੱਥੇ ਬਣਨਾ ਨਹੀਂ ਹੈਗਾ, ਐਜ਼ ਅ ਕੇਸ ਆਫੀਸਰ ਤੁਸੀਂ ਉਹਨੂੰ ਕੇਸ ਨੂੰ ਇੱਕ ਪੂਰਾ ਇੰਟਰੋਸਪੈਕਟ ਕਰਦੇ ਹੈਗੇ ਹੋ ਕਿ ਇਹ ਮੈਂ ਜੇ ਕੇਸ ਆਫੀਸਰ ਹੋਵਾਂ ਤਾਂ ਮੈਂ ਇਹਨੂੰ ਅਪਰੂਵ ਕਰੂੰਗਾ ਵੀਜ਼ਾ ਕਿ ਨਹੀਂ ਕਰੂੰਗਾ।
2: ਗੌਤਮ ਜੀ, ਜੇ ਅਸੀਂ ਇਹ ਚੀਜ਼ ਨਾ ਕਰੀਏ ਤਾਂ ਠੀਕ ਹੈ ਨਾ, ਕੇਸ ਆਫੀਸਰ ਵੀ ਤਾਂ ਦੇਖੋ ਸਾਹਮਣੇ ਇੱਕ ਹਿਊਮਨ ਹੈ ਨਾ, ਅਸੀਂ ਉਹਨੂੰ ਆਪਦੀ ਥਾਂ ਤੇ ਅਸੀਂ ਐਜ਼ ਅ ਕੇਸ ਆਫੀਸਰ ਰੱਖ ਕੇ ਦੇਖਦੇ ਹਾਂ, ਯਾਰ ਮੇਰੇ ਕੋਲ ਇਹ ਕੇਸ ਆਇਆ ਤਾਂ ਮੇਰੇ ਦਿਮਾਗ 'ਚ ਸਰਟਨ ਕਲਿੱਕ ਕਰਨਗੀਆਂ, ਉਹ ਬਾਈਬਲ ਹੈਗਾ ਬਿਜ਼ਨਸ ਕਰ ਸਕਦਾ, ਜੈਨੂਨ ਨੀਡ ਹੈਗੀ ਹੈ,
0: ਕਰੈਕਟ,
2: ਠੀਕ ਹੈ। ਤੇ ਬਿਜ਼ਨਸ ਸਟੈਂਡਰਡ ਬਿਜ਼ਨਸ ਸਪੌਂਸਰਸ਼ਿਪ ਮੋਸਟਲੀ ਬਿਜ਼ਨਸਸ ਨੂੰ ਮਿਲ ਜਾਂਦੀ ਹੈ, ਉਹ ਜੇ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਗਾ,
0: ਓਕੇ
2: ਠੀਕ ਹੈ। ਤੇ ਇਸ ਤੋਂ ਬਾਅਦ ਜਿਹੜਾ ਆਉਂਦਾ ਸੈਕਿੰਡ ਸਟੈਪ ਵਿਚ ਇਜ਼ ਮੋਸਟ ਕਰੂਸ਼ੀਅਲ ਸਟੈਪ,
0: ਅੱਛਾ
2: ਠੀਕ ਹੈ ਜੀ, ਨੋਮੀਨੇਸ਼ਨ। ਉਹਦੇ ਵਿੱਚ ਕੀ ਆ, ਸਭ ਤੋਂ ਪਹਿਲਾਂ ਤਾਂ ਜਿਹੜਾ ਬਿਜ਼ਨਸ ਆ 28 ਡੇਜ਼ ਦੇ ਲਈ ਐਡਵਰਟਾਈਜ਼ ਕਰਦਾ ਉਸ ਪੋਜੀਸ਼ਨ ਨੂੰ
0: ਅਖਬਾਰ 'ਚ,
2: ਅਖਬਾਰ 'ਚ ਕਹਿ ਲਓ ਜਿਹਦੀ ਨੈਸ਼ਨਲ ਰੀਚ ਹੋਵੇ, ਠੀਕ ਹੈ, ਡੇਲੀ ਅਖਬਾਰ 'ਚ ਜਾਣਾ
0: ਚਾਹੀਦਾ,
2: ਅਜੀਤ 'ਚ ਨਹੀਂ, ਜਿਹੜੀ ਆਸਟ੍ਰੇਲੀਆ ਵਾਈਡ ਹੋਵੇ, ਅਸੀਂ ਪ੍ਰੈਫਰ ਕਰਦੇ ਹਾਂ ਵੀ ਸੀਕ ਤੇ ਹੋਵੇ, ਜੋਰਾ, ਇਨਡੀਡ, ਵਰਕ ਇਨੀਸ਼ੀਏਟਿਵ ਹੈਗੇ,
0: ਡਿਜੀਟਲ
2: ਐਡਵਰਟਾਈਜ਼ ਚੱਲਦੀ ਹੈ। ਦੇਖੋ ਅਖਬਾਰ ਦੇ ਵਿੱਚ ਤਾਂ ਤੁਸੀਂ ਦੇਖੋ ਡੇਲੀ ਟੈਲੀਗ੍ਰਾਫ 'ਚ ਤੁਸੀਂ ਕਰਦੇ
0: ਹੋ,
2: ਤਾਂ 28 ਡੇਜ਼ ਲਈ ਇੱਕੋ ਐਡ ਨੂੰ ਪੋਸਟ ਡੇਲੀ ਆਣੀ ਚਾਹੀਦੀ ਆ,
0: ਬਹੁਤ ਮਹਿੰਗਾ ਪੈ
2: ਹੈ ਨਾ। ਤਾਂ ਜਿਹੜੀਆਂ ਸੀਕ, ਇਨਡੀਡ, ਜੋਰਾ, ਇੱਕ ਵਰਕ ਇਨੀਸ਼ੀਏਟਿਵ ਇੱਕ ਨਵੀਂ ਆਈ ਆ, ਉਹ ਥੋੜੀ ਚੀਪ ਆ,
0: ਇਹ ਜਿਹੜੇ ਲੋਕਲ ਟੈਬਲੋਇਡਸ ਆਉਂਦੇ ਨੇ ਪੈਰਾਮੀਟਰ ਟਾਈਮਸ ਵਗੈਰਾ, ਉਹਨਾਂ 'ਚ ਨਹੀਂ ਚੱਲਦੀ ਫੌਕਸਬਰੀ,
2: ਉਹਨਾਂ 'ਚ ਨਹੀਂ ਚੱਲਦਾ, ਨੈਸ਼ਨਲ ਰੀਚ ਹੋਣੀ ਚਾਹੀਦੀ ਹੈ ਜੀ, ਪ੍ਰੋਪਰ ਜਿਹੜੀ ਐਡਵਰਟਾਈਜ਼ਮੈਂਟ ਦੇ ਵਿੱਚ ਲੋਕੇਸ਼ਨ ਹੋਣੀ ਚਾਹੀਦੀ ਆ ਬਿਜ਼ਨਸ ਦੀ, ਕਿੱਥੇ ਆ, ਠੀਕ ਹੈ, ਕੰਪਨੀ ਦਾ ਨਾਮ ਹੋਣਾ ਚਾਹੀਦਾ, ਜਿਹੜੀ ਇਹ LM ਇਹਨੂੰ ਅਸੀਂ ਲੇਬਰ ਮਾਰਕੀਟ ਟੈਸਟਿੰਗ ਕਹਿੰਦੇ ਹਾਂ, ਇਹਦੀਆਂ ਪ੍ਰੋਪਰ ਗਾਈਡਲਾਈਨਸ ਆ, ਜੇ ਅਸੀਂ ਉਹ ਗਾਈਡਲਾਈਨਸ ਨਹੀਂ ਫੋਲੋ ਕਰਦੇ ਤਾਂ ਉਹ ਇਨਵੈਲਿਡ ਹੋ ਜੂ, ਡਿਪਾਰਟਮੈਂਟ ਨੇ ਫਿਰ ਰਿਫਿਊਜ਼ ਕਰ ਦੇਣਾ ਗਾ ਨੋਮੀਨੇਸ਼ਨ। ਤਾਂ ਜਦੋਂ ਇਹਦੇ ਉਹਦੇ 'ਚ ਸੈਲਰੀ ਦੀ ਰਿਕੁਆਇਰਮੈਂਟ ਆ ਵੀ ਸੈਲਰੀ ਮੈਂਸ਼ਨ ਹੋਣੀ ਚਾਹੀਦੀ ਆ, ਠੀਕ ਹੈ, ਜੋਬ ਡਿਊਟੀਜ਼, ਕੁਆਲੀਫਿਕੇਸ਼ਨ ਕੀ ਆ, ਐਕਸਪੀਰੀਅੰਸ ਰਿਕੁਆਇਰਮੈਂਟ ਕੀ ਆ, ਠੀਕ ਹੈ, ਕਿਹੜੀਆਂ ਸਕਿੱਲਸ ਚਾਹੀਦੀਆਂ ਪਰਸਨ ਤੋਂ, ਉਹ ਸਾਰੇ ਬਾਰੇ ਡਿਟੇਲ ਦੇ ਵਿੱਚ 28 ਡੇਜ਼ ਦੇ ਲਈ ਮਿਨੀਮਮ 2 ਥਾਵਾਂ 'ਤੇ ਪੋਸਟ ਹੋਣਾ ਚਾਹੀਦਾ ਸੀ, ਜੇ ਆਪਾਂ ਸੀ ਇਹਨਾਂ 'ਚੋਂ ਜਿਹੜੇ ਮੈਂ ਤੁਹਾਨੂੰ ਦੱਸਿਆ ਸੀਕ ਤੇ ਇਨਡੀਡ ਜਾਂ ਜੋਰਾ ਹੋ ਗਿਆ ਜਾਂ ਵਰਕ ਇਨੀਸ਼ੀਏਟਿਵ, ਵਰਕ ਇਨੀਸ਼ੀਏਟਿਵ 'ਤੇ ਵਧੀਆ ਰਹਿੰਦਾ ਜੀ, ਉਹ ਇੱਕੋ ਹੀ ਪਲੇਟਫਾਰਮ 'ਤੇ ਪੋਸਟ ਕਰਨਾ ਪੈਂਦਾ, ਬਟ ਉਹ 6 ਥਾਵਾਂ 'ਤੇ ਪੋਸਟ ਕਰਦੇ ਆ ਅਤੇ ਉਹ ਚੀਪਰ ਆ, ਤਾਂ ਉਹਨੂੰ ਚੂਜ਼ ਕੀਤਾ ਜਾ ਸਕਦਾ,
0: ਓਕੇ ਠੀਕ ਹੈ ਨਾ।
2: ਉਸ ਤੋਂ ਬਾਅਦ ਜਿੰਨੇ ਵੀ ਉੱਥੇ ਸੀ ਵੀਜ਼ ਆਉਂਦੇ ਆ ਜਾਂ ਜਿੰਨੇ ਵੀ ਐਪਲੀਕੈਂਟਸ ਨੇ ਅਪਲਾਈ ਕੀਤਾ, ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਚੈੱਕ ਕਰਨਾ ਵੀ ਹਾਂ ਕਿਹੜੇ ਸੂਟੇਬਲ ਕੈਂਡੀਡੇਟ ਆ ਉਹਨਾਂ

0: ਕਰਦੇ ਆ, ਬਟ ਅਸੀਂ ਐਡ ਉਹਨਾਂ ਦੇ ਬਿਹਾਫ ਤੇ ਖੁਦ ਨਹੀਂ ਪੋਸਟ ਕਰਦੇ ਕਿਉਂਕਿ
1: ਠੀਕ
0: ਹੈ, ਕਨਫਲਿਕਟ ਆਫ ਇੰਟਰਸਟ ਆ ਜਾਂਦਾ ਹੈ। ਹਾਂਜੀ, ਤਾਂ ਬਿਜ਼ਨਸ ਨੂੰ ਅਸੀਂ ਗਾਈਡਲਾਈਨਸ ਉਹ ਬਣਾ ਕੇ ਦੇ ਦਿੰਦੇ ਆ ਵੀ ਆਹ ਚੀਜ਼ ਚਾਹੀਦੀ ਹੈ, ਤੁਸੀਂ ਇਹ ਕਰੋ ਉਸ ਹਿਸਾਬ ਨਾਲ। ਉਸ ਤੋਂ ਬਾਅਦ ਫਿਰ ਉਹ ਤੇ ਲੇਬਰ ਮਾਰਕੀਟ ਟੈਸਟਿੰਗ ਰਿਪੋਰਟਸ ਬਣਦੀਆਂ ਵੀ ਜੇ ਉਹਨਾਂ ਨੇ ਕਿਸੇ ਪਰਟੀਕੁਲਰ ਬੰਦੇ ਨੂੰ ਹੀ ਹਾਇਰ ਕਰਨਾ ਤਾਂ ਕਿਉਂ ਹਾਇਰ ਕੀਤਾ, ਬਾਕੀਆਂ ਨੂੰ ਕਿਉਂ ਸਿਕਿਉਰ ਕੀਤਾ, ਹੈ ਨਾ। ਤੇ ਇਹ ਜੈਨੂਇਨ ਪੋਜੀਸ਼ਨ ਜੈਨੂਇਨ ਆ, ਯਾਨੀ ਉਹਦੀ ਰਿਪੋਰਟਸ ਬਣਦੀਆਂ ਤੇ ਬਾਕੀ ਸਾਰੇ ਇਹ ਡਾਕੂਮੈਂਟਸ ਜਾਂਦੇ ਆ। ਉਸ ਤੋਂ ਬਾਅਦ ਇਹਦੇ ਵਿੱਚ ਇੱਕ ਤਾਂ ਇਹ ਜਾਣਾ ਜੀ, ਇਹਦੀ ਲੇਬਰ ਮਾਰਕੀਟ ਟੈਸਟਿੰਗ ਦੀ ਰਿਪੋਰਟ ਦੀ ਸਾਰੀ ਡਿਟੇਲਸ ਡਿਪਾਰਟਮੈਂਟ ਨੂੰ ਭੇਜੀ ਜਾਂਦੀ ਹੈ, ਪਲੱਸ ਜਿਹਨੂੰ ਉਹਨਾਂ ਨੇ ਫਿਰ ਸ਼ਾਰਟ ਲਿਸਟ ਕੀਤਾ ਵੀ ਜਿਹਨੂੰ ਸਪੋਂਸਰ ਕਰਨਾ ਗਾ ਉਹਦੀ ਸਾਰੀ ਡਿਟੇਲਸ ਜਾਂਦੀਆਂ।
1: ਰਾਈਟ ਰਾਈਟ, ਸੋ ਇਹ ਹੋ ਗਿਆ ਨੋਮੀਨੇਸ਼ਨ ਪ੍ਰੋਸੈਸ।
0: ਇਹਦੀ ਜਿਹੜੀ ਫੀਸ ਹੈਗੀ ਆ $330 ਆ ਜੀ, ਜਿਸ ਤੋਂ ਬਿਨਾਂ ਡਿਪਾਰਟਮੈਂਟ ਸੈਫ ਲੈਵੀ ਚਾਰਜ ਕਰਦਾ ਸਕਿੱਲ ਆਸਟ੍ਰੇਲੀਆ ਫੰਡ ਦੇ ਨਾਂ ਤੇ ਆ। ਉਹ ਜੇ ਬਿਜ਼ਨਸ ਦੀ ਟਰਨਓਵਰ ਲੈਸ ਦੈਨ $10 million ਆ ਦੈਨ ਇਟਸ $1200 ਪਰ ਈਅਰ, ਜੇ ਇਟਸ ਮੋਰ ਦੈਨ $10 million ਆ ਦੈਨ ਇਟਸ $1800 ਪਰ ਈਅਰ। ਇਹ ਵੀਜ਼ਾ ਜਿਹੜਾ ਬਿਜ਼ਨਸ ਨੇ ਨੋਮੀਨੇਟ ਕਰਨਾ ਉਹ 1 to 4 years ਲਈ ਕਰ ਸਕਦਾ ਗਾ।
1: ਅੱਛਾ, ਉਹਨਾਂ ਨੇ ਇੱਕ ਵਾਰ ਲੈ ਲਿਆ ਤਾਂ ਉਹ ਇੱਕ ਤਰ੍ਹਾਂ ਦਾ ਲਾਇਸੈਂਸ ਉਹਨਾਂ ਨੂੰ ਮਿਲ ਗਿਆ?
0: ਨਹੀਂ ਨਹੀਂ ਨਹੀਂ, ਉਹ ਜਿਹੜੇ ਸ਼ਾਰਟ ਲਿਸਟਡ ਕੈਂਡੀਡੇਟ ਕਰ ਲਿਆ ਉਹਨੂੰ ਜਦੋਂ ਉਹਨਾਂ ਨੇ ਉਹ ਕਰਨਾ ਨੋਮੀਨੇਸ਼ਨ ਫਾਈਲ ਕਰਨੀ ਆ,
1: ਓਕੇ
0: ਉਹ ਉਹਨਾਂ ਨੇ ਡਿਸਾਈਡ ਉਹਦੇ ਚ ਨੋਮੀਨੇਸ਼ਨ ਚ ਕੁਐਸਚਨ ਦਾ ਕਿੰਨੇ ਸਾਲ ਲਈ ਸਪੌਂਸਰ ਕਰਨਾ,
1: ਤਾਂ 4 years ਲਈ ਕਰ ਸਕਦੇ
0: ਆ, up to 4 years ਹੋ ਸਕਦਾ, ਇੱਕ ਵੀ ਹੋ ਸਕਦਾ 2, 3, 4 ਜਿੰਨੇ ਵੀ ਹੋਤੇ ਆ, ਤੇ ਸੈਫ ਲੈਵੀ ਫੰਡ ਅਕੋਰਡਿੰਗਲੀ ਲੱਗੂਗਾ।
1: ਓਕੇ
0: ਠੀਕ ਹੈ, ਇੱਕ ਸਾਲ ਲਈ ਕੀਤਾ ਤਾਂ 1200 ਜਾਂ 1800, ਠੀਕ ਹੈ 4 years ਲਈ ਆ ਤਾਂ $4800 or $7200
1: ਡਿਪੈਂਡ ਕਰਦਾ ਬਿਜ਼ਨਸ,
0: ਡਿਪੈਂਡ ਕਰਦਾ ਬਿਜ਼ਨਸ ਦੀ ਟਰਨਓਵਰ ਕਿੰਨੀ ਆ
1: ਉਹਦੇ ਅਕੋਰਡਿੰਗ।
0: ਤੇ ਇਹਦੇ ਜੇ ਉਹ ਜਿਹੜੇ ਸ਼ਾਰਟ ਲਿਸਟਡ ਕੈਂਡੀਡੇਟ ਆ ਉਹਦਾ ਨੇਮ ਜਾਂਦਾ, ਉਹਦੀ ਪਾਸਪੋਰਟ ਡਿਟੇਲਸ, ਜਿੰਨੀ ਵੀ ਉਹਦੀ ਰਿਕੁਆਇਰਮੈਂਟ ਆ ਸਾਰੀਆਂ। ਤੇ ਥਰਡ ਸਟੈਪ ਆ ਵੀਜ਼ਾ ਐਪਲੀਕੇਸ਼ਨ, ਜਿਹਦੇ ਵਿੱਚ ਸਾਰੀ ਡਿਟੇਲਸ ਐਪਲੀਕੈਂਟ ਦੇ ਜਾਂਦੀ ਹੈ ਜੀ।
1: ਓਕੇ, ਇੱਥੇ ਆ ਕੇ ਐਪਲੀਕੈਂਟ ਦਾ ਰੋਲ ਹੈਗਾ
0: ਜੀ।
1: ਬੜਾ ਇੰਪੋਰਟੈਂਟ ਕੁਐਸਚਨ ਹੈ, ਮੈਂ ਹੁਣ ਇਸ ਕਰਕੇ ਸਰੋਤਿਆਂ ਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣਨਾ ਚਾਹੀਦਾ ਹੈਗਾ ਕਿ ਜਿਹੜੇ ਇੰਡੀਆ 'ਚ ਬੈਠੇ ਨੇ, ਪਾਕਿਸਤਾਨ 'ਚ ਬੈਠੇ ਨੇ, ਜਿੱਥੇ ਵੀ ਬੈਠੇ ਨੇ ਜਿਹੜੇ ਪੰਜਾਬੀ ਹਿੰਦੀ ਸਮਝ ਪਾ ਰਹੇ ਹੈਗੇ ਨੇ, ਤੇ ਜਿਹੜੇ ਆਸਟ੍ਰੇਲੀਆ ਵੀ ਬੈਠੇ ਨੇ ਹੈਗੇ, ਉਹ ਵੀ ਟੈਂਪਰੇਰੀ ਨੇ, ਉਹ ਵੀ ਨੋਨ, ਮਤਲਬ ਉਹ ਵੀ 482 ਦੇ, ਜਿਨ੍ਹਾਂ ਦਾ ਹਾਲੇ ਤੱਕ ਵੀਜ਼ਾ ਅਪਰੂਵ ਨਹੀਂ ਹੋਇਆ, ਚਾਹੇ ਟੂਰਿਸਟ ਵੀਜ਼ਾ ਤੇ, ਟੂਰਿਸਟ ਵੀਜ਼ਾ ਹਾਲੇ ਤਾਂ ਨਹੀਂ ਪਾ ਸਕਦੇ 482,
0: ਟੂਰਿਸਟ ਵਾਲੇ ਵੀ ਪਾ ਸਕਦੇ,
1: ਪਾਸ ਔਰ ਚਲੋ
0: ਟੂਰਿਸਟ ਸਿਰਫ ਉਹ ਸਟੂਡੈਂਟ ਨਹੀਂ ਪਾ ਸਕਦੇ ਜੀ।
1: ਅੱਛਾ, ਸਟੂਡੈਂਟ ਨਹੀਂ ਪਾ ਸਕਦੇ,
0: ਹਾਂ ਸਟੂਡੈਂਟ ਵੀਜ਼ਾ ਨਹੀਂ ਫਾਈਲ ਹੁੰਦਾ, ਇਹ 1 July 2024 ਤੋਂ ਇਹਨਾਂ ਨੇ ਬੰਦ ਕਰਤਾ ਸੀਗਾ।
1: ਓਕੇ ਓਕੇ,
0: ਤੇ ਉਹ ਸਟੂਡੈਂਟ ਨਹੀਂ ਪਾ ਸਕਦੇ, ਬਟ 482 ਪਾ ਸਕਦੇ ਆ ਜੀ, ਪੀਆਰ ਦਾ 186 ਪਾ ਸਕਦੇ ਆ, 189491 ਜਿੰਨੇ ਵੀ ਬਾਕੀ ਕਾਫੀ ਵੀਜ਼ਾਸ ਉਹ ਪਾ ਸਕਦੇ, ਪਾਰਟਨਰ ਵੀਜ਼ਾ
1: ਜਾਂ ਸਟੂਡੈਂਟ ਵੀਜ਼ਾ ਹੋ ਗਏ ਜਾਂ ਹੋਰ ਟੈਂਪਰੇਰੀ ਰੈਜ਼ੀਡੈਂਟ ਜਿਹੜੇ ਹੋ ਗਏ ਨੇ ਉਹ ਇਹਦੇ ਤੇ ਅਪਲਾਈ ਕਰ ਸਕਦੇ ਨੇ, ਜਾਂ ਜਿਹੜੇ ਓਵਰਸੀਜ਼ ਚ ਬੈਠੇ ਨੇ ਉਹ। ਹੁਣ ਉਹ ਜਿਹੜੇ ਸਰੋਤੇ ਨੇ ਉਹ ਥੋੜਾ ਜਿਹਾ ਇਸ ਸਵਾਲ ਦਾ ਜਵਾਬ ਧਿਆਨ ਦੇ ਨਾਲ ਸੁਣਨ ਕਿਉਂਕਿ ਇੰਪੋਰਟੈਂਟ ਕੁਐਸਚਨ ਹੈ। ਭਾਜੀ, ਇਹ ਸਾਰਾ ਜਿਹੜਾ ਤੁਸੀਂ ਦੱਸਿਆ ਹੁਣ ਤੱਕ ਆਪਾਂ ਸਮਝਿਆ ਕਿ 482 ਹੈ ਕੀ, ਡਿਜ਼ਾਈਨ ਕਿਵੇਂ ਕੀਤਾ ਗਿਆ, ਰਿਕੁਆਇਰਮੈਂਟ ਕੀ ਨੇ, ਇੰਪਲੋਇਰ ਦਾ ਕੀ ਰੋਲ ਹੈਗਾ। ਹੁਣ ਇਸ ਸਾਰੇ ਕਾਸੇ ਦੇ ਵਿੱਚ ਇੱਕ ਬੜਾ ਇੰਪੋਰਟੈਂਟ ਕੁਐਸਚਨ ਹੈ ਕਿ ਰਿਸੀਵਿੰਗ ਫਰੋਮ ਦੀ ਜੋਬ ਆਫਰ ਲੈਟਰ ਟਿਲ ਦੀ ਵੀਜ਼ਾ ਗ੍ਰਾਂਟ, ਕੈਨ ਯੂ ਟੇਕ ਅਸ ਥਰੂ ਦੀ ਸਟੈਪਸ ਕਿ ਇੱਕ ਐਪਲੀਕੈਂਟ ਜਦੋਂ ਜਾਊਗਾ ਤਾਂ ਕਿਹਨਾਂ ਕਿਹਨਾਂ ਸਟੈਪਸ 'ਚੋਂ, ਔਰ ਉਹ ਕਿੰਨਾ ਸਮਾਂ ਲੱਗੂਗਾ। ਫੋਰ ਐਗਜ਼ਾਮਪਲ, ਮੈਂ ਪੰਜਾਬ ਬੈਠਾ, ਇੰਡੀਆ ਬੈਠਾ, ਅਤੇ ਮੈਨੂੰ ਸਪੋਂਸਰ ਕੋਈ ਲੱਭਿਆ, ਉਹ ਵਾਜਬ ਹੈਗਾ, ਤੁਸੀਂ ਕਹਿੰਦੇ ਹੋ ਕਿ ਹਾਂ ਭਾਈ ਇਹਦੇ ਨਾਲ ਜਾ ਸਕਦਾ, ਜਾਂ ਮੈਂ ਸਿਡਨੀ 'ਚ ਬੈਠਾ, ਜਾਂ ਮੈਂ ਮੈਲਬਰਨ 'ਚ ਬੈਠਾ, ਅਤੇ ਮੈਂ ਕੋਈ ਆਪਣੇ ਸਟੇਟ ਦੇ ਵਿੱਚ ਸਪੋਂਸਰ ਲੱਭਿਆ, ਅਤੇ ਮੈਂ ਤੁਹਾਡੇ ਕੋਲ ਆਇਆ, ਮੈਂ ਐਡਵਾਈਜ਼ਰ ਕੋਲ ਲਿਆਇਆ ਕਿ ਆਹ ਸਪੋਂਸਰ ਹੈ ਜੀ ਮੇਰੇ ਲਈ, ਰੈਡੀ ਹੈਗਾ ਖਰਚਾ ਕਰਨ ਨੂੰ, ਕਿੰਨਾ ਟਾਈਮ ਮੈਨੂੰ ਲੱਗੂਗਾ ਰਾਈਟ ਫਰੋਮ ਦੀ ਬਿਗਨਿੰਗ, ਕੀ ਪ੍ਰੋਸੈਸ ਹੈਗੀ ਹੈ, ਉਹਦੇ ਥਰੂ ਆਪਾਂ ਲਿਜਾ ਸਕਦੇ ਹਾਂ?
0: ਗੌਤਮ ਜੀ, ਡਿਸੀਜ਼ਨ ਰੈਡੀ ਐਪਲੀਕੇਸ਼ਨ ਆ ਜੀ, ਆਪਾਂ ਕਹੀਏ ਸਾਰਾ ਦਾ 3 steps ਆਲਮੋਸਟ 6 months ਦੇ ਵਿਦਇਨ 6 months
1: ਅਪਰੂਵ ਹੋਣ ਤੋਂ,
0: ਬਿਜ਼ਨਸ ਸਪੋਂਸਰਸ਼ਿਪ ਤੋਂ ਲੈ ਕੇ ਵੀਜ਼ਾ ਗ੍ਰਾਂਟ ਤੱਕ ਆਲਮੋਸਟ 6 to 8 months ਦਾ ਪ੍ਰੋਸੈਸ।
1: ਓਕੇ
0: ਇੰਡੀਅਨ ਐਪਲੀਕੈਂਟ ਦੀ ਗੱਲ ਕਰੀਏ ਤਾਂ ਪੁਲਿਸ ਚੈੱਕ ਬੜਾ ਮੁਸ਼ਕਿਲ ਨਾਲ ਮਿਲ ਰਿਹਾ ਇੰਡੀਆ ਤੋਂ, ਜਿਵੇਂ BFS ਬੰਦ ਹੋ ਗਿਆ ਸੀ, ਅੱਜ ਦੁਬਾਰਾ ਅੱਜ ਤੋਂ ਸ਼ੁਰੂ ਹੋਇਆ ਜੀ, ਹੈ ਨਾ। ਬਟ ਐਨੀਵੇ ਪਿਛਲੇ 1.5 years ਤੋਂ ਸਿਡਨੀ ਦੇ ਵਿੱਚ ਸਿਰਫ PCC ਅਪਲਾਈ ਕਰਨ ਤੋਂ ਬਾਅਦ BFS ਥਰੂ ਪ੍ਰੋਸੈਸ ਹੋ ਕੇ ਕਾਉਂਸਲੇਟ ਥਰੂ ਆਉਣ ਨੂੰ 5 months ਦਾ ਐਵਰੇਜ ਟਾਈਮ ਲੱਗ ਰਿਹਾ।
1: ਓਕੇ, irrelevant to any visa category. PCC ਤਾਂ ਇੱਕ generic process ਹੈ
0: ਤਾਂ depend ਕਰਦਾ but normally ਜਿਵੇਂ SBS ਨੂੰ ਅੱਜ ਦੀ ਡੇਟ ਚ 10-15 ਦਿਨ ਦੇ ਵਿੱਚ ਪਹਿਲਾ ਸਟੈਪ ਜਿਹੜਾ ਸਟੈਂਡਰਡ ਬਿਜ਼ਨਸ ਸਪੌਂਸਰਸ਼ਿਪ ਆ ਉਹਨੂੰ ਜੋ ਆਲਰੇਡੀ ਅਪਰੂਵ ਆ ਜਿਵੇਂ ਨੋਮੀਨੇਸ਼ਨ ਫਾਈਲ ਕੀਤੀ ਨੋਮੀਨੇਸ਼ਨ

0: ਅੱਜ ਦੀ ਡੇਟ ਦੇ ਵਿੱਚ ਪਿਛਲੇ ਇੱਕ ਕੁ ਮਹੀਨੇ ਤੋਂ ਅਸੀਂ ਦੇਖ ਰਹੇ ਹਾਂ ਆਟੋ ਗ੍ਰਾਂਟ ਤੇ ਚੱਲ ਰਹੀ ਆ।
1: ਮਤਲਬ
0: ਇਧਰੋਂ ਨੋਮੀਨੇਸ਼ਨ ਫਾਈਲ ਕੀਤੀ ਅਸੀਂ, ਡਿਪਾਰਟਮੈਂਟ ਦੀ ਫੀ ਪੇ ਕੀਤੀ, ਐਸ ਲੌਂਗ ਐਸ ਐਸ ਬੀ ਐਸ ਸਟੈਂਡਰਡ ਬਿਜ਼ਨਸ ਸਪੋਂਸਰ ਜਿਹੜੀ ਹੈਗੀ ਉਹ ਅਪਰੂਵਡ ਆ, ਨੋਮੀਨੇਸ਼ਨ ਫਾਈਲ ਕੀਤੀ, ਆਟੋ ਗ੍ਰਾਂਟ ਤੇ ਆ ਰਹੀ ਹੈ, ਇਧਰੋਂ ਕੀਤੀ, ਅਕਨੋਲੇਜਮੈਂਟ ਬਾਅਦ ਚ ਆ ਰਹੀ ਹੈ, ਪਹਿਲਾਂ ਨੋਮੀਨੇਸ਼ਨ ਫਾਈਲ ਹੋ ਰਹੀ ਹੈ। ਠੀਕ ਹੈ, ਜੇ ਆਪਾਂ ਸ਼ੈਫ ਕੁੱਕ ਦੀ ਗੱਲ ਕਰੀਏ ਤਾਂ ਟਾਈਮ ਲੱਗ ਰਿਹਾ, ਉਹ ਨਹੀਂ ਜਲਦੀ ਹੋ ਰਹੀ, ਬਾਕੀ ਆਕੂਪੇਸ਼ਨ ਦੇ ਵਿੱਚ ਹੋ ਰਹੀਆਂ ਪਿੱਛੇ, ਜਿਵੇਂ ਟੈਲੀਕਮਿਊਨੀਕੇਸ਼ਨ ਨੈਟਵਰਕ ਇੰਜੀਨੀਅਰ ਟੈਕਨੀਸ਼ੀਅਨ ਕੀਤਾ, ਹਜੇ ਮੈਂ ਵੇਟ ਹੀ ਕਰ ਰਿਹਾ ਸੀਗਾ ਜੀ ਅਕਨੋਲੇਜਮੈਂਟ ਆਊਗੀ, ਉਦੋਂ ਪਹਿਲਾਂ ਤਾਂ ਗ੍ਰਾਂਟ ਸਾਨੂੰ ਨੋਮੀਨੇਸ਼ਨ ਆ ਗਈ।
1: ਠੀਕ
0: ਹੈ, ਮਾਰਕੀਟਿੰਗ ਸਪੈਸ਼ਲਿਸਟ ਉਹ ਕੀਤਾ ਉਹਦੇ ਚ ਆਈ, ਉਪਰਲੀਆਂ ਜਿਹੜੀਆਂ 10% ਰਹਿ ਗਈਆਂ ਉਹਨੂੰ ਕਈ ਵਾਰ ਸਾਲ ਵੀ ਲੱਗ ਸਕਦਾ ਡਿਪੈਂਡ।
1: ਨੈਕਸਟ ਕੁਐਸਚਨ ਜਿਹੜਾ ਮੈਂ ਪੁੱਛਣ ਜਾ ਰਿਹਾ, ਆਈ ਨੋ ਕਿ ਤੁਸੀਂ ਸਰਵਿਸ ਸੈਕਟਰ 'ਚ ਕੰਮ ਕਰਦੇ ਹੋ, ਤੁਹਾਡਾ ਬਿਜ਼ਨਸ ਮਾਡਲ ਹੈਗਾ, ਆਫਕੋਰਸ ਯੂ ਵਾਂਟ ਰਿਵੀਲ, ਜੇ ਤੁਸੀਂ ਕੰਫਰਟੇਬਲ ਨਾ ਹੋਏ ਤੁਸੀਂ ਉਹਦਾ ਆਂਸਰ ਵੀ ਨਾ ਕਰਿਓ, ਬਟ ਫਿਰ ਵੀ ਕਾਮਨ ਮਿਸਟੇਕਸ ਆਪਾਂ ਗੱਲ ਕਰ ਸਕਦੇ ਹਾਂ ਜਿਹੜੀਆਂ ਐਪਲੀਕੈਂਟਸ ਕਰਦੇ ਨੇ, ਮੈਂ ਉਹਨਾਂ ਦੇ ਸੋਲਿਊਸ਼ਨ ਨਹੀਂ ਪੁੱਛ ਰਿਹਾ ਕਿਉਂਕਿ ਉਸੇ ਚੀਜ਼ ਦੇ ਤੁਸੀਂ ਚਾਰਜ ਕਰਦੇ ਹੋ, ਬਟ ਕਾਮਨ ਮਿਸਟੇਕਸ ਕਿਹੜੀਆਂ ਨੇ ਜਿਹੜੇ ਐਪਲੀਕੈਂਟਸ ਜਾਂ ਹੋਰ ਜਿਹੜੇ ਅੱਜ ਕੱਲ੍ਹ ਸੋਸ਼ਲ ਮੀਡੀਆ ਵਾਲੇ ਏਜੰਟ ਵੀ ਹੈਗੇ ਨੇ ਨਾ, ਵੀ ਮੈਂ ਤੇਰੀ ਐਪਲੀਕੇਸ਼ਨ ਲਗਾ ਦਿੰਦਾ ਅੱਜ, ਉਹ ਕੀ ਕਰ ਰਹੇ ਨੇ ਅੱਜ ਕੱਲ੍ਹ?
0: ਜਦੋਂ ਨਾ ਅਸੀਂ ਇੱਥੇ ਆਉਂਦੇ, ਐਕਸਪੀਰੀਅੰਸ ਦੀ ਜਿਹੜੀ ਕੈਲਕੂਲੇਸ਼ਨ ਹੈ ਨਾ, ਉਹਨੂੰ ਸਹੀ ਢੰਗ ਨਾਲ ਨਹੀਂ ਕੈਲਕੂਲੇਟ ਕੀਤਾ। ਉਹਦੇ ਵਿੱਚ ਕੀ ਆ, ਲੈਟਸ ਸੇ ਮੈਂ ਐਗਜ਼ਾਮਪਲ ਦਿੰਦਾਗਾ ਵੀ ਐਪਲੀਕੈਂਟ ਨੇ ਜਿਹੜਾ ਕੰਮ ਕੀਤਾ 6 ਮਹੀਨੇ ਦਾ ਫੁੱਲ ਟਾਈਮ ਕੰਮ ਕਰ ਲਿਆ ਜੀ, 35-38 ਆਵਰਸ ਪਰ ਵੀਕ, ਠੀਕ ਹੈ, ਉਸ ਤੋਂ ਬਾਅਦ 2 ਮਹੀਨੇ ਉਹਨੇ 19 ਘੰਟੇ ਕੰਮ ਕੀਤਾ, ਉਸ ਤੋਂ ਬਾਅਦ ਫਿਰ ਉਹਨੇ ਫੁੱਲ ਟਾਈਮ ਕੰਮ ਕਰ ਲਿਆ, ਤਾਂ ਜਿਹੜਾ ਉਸੇ ਨਾਲ ਹੀ ਉਹਨੇ ਦੇਖਿਆ ਵੀ 12 ਮਹੀਨੇ ਹੋ ਗਏ ਆਪਾਂ ਕਰ ਦਿੰਦੇ ਹਾਂ, ਠੀਕ ਹੈ, ਜਾਂ ਉਹਨਾਂ ਨੇ ਜਿਹੜੇ 4 ਮਹੀਨੇ ਰਹਿ ਗਏ ਉਹਦੇ ਵਿੱਚ 60 ਘੰਟੇ ਪਰ ਵੀਕ ਕੀਤਾ, ਉਹ ਕਹਿੰਦੇ ਉੱਥੇ ਕੰਪਨਸੇਟ ਹੋ ਜੂ, ਉਹ ਨਹੀਂ ਹੁੰਦਾ, ਜਿੱਥੇ 19 ਘੰਟੇ ਪਰ ਵੀਕ ਵਾਲਾ ਕੰਮ ਆ ਗਿਆ ਉਹ ਕਾਊਂਟ ਹੀ ਨਹੀਂ ਹੋਣਾ ਜੀ।
1: ਅੱਛਾ, ਪੂਰਾ ਹੀ ਹਫਤਾ ਨਹੀਂ ਕਾਊਂਟ ਹੋਣਾ?
0: ਪੂਰਾ ਇੱਕ ਹਫਤਾ ਹੀ ਨਹੀਂ ਕਾਊਂਟ ਹੋਣਾ।
1: ਓਕੇ, 19 ਤੋਂ ਘੱਟ
0: ਜੀ,
1: ਮਾਫੀ ਚਾਹੁੰਦੇ ਹਾਂ ਜੀ, ਇੱਥੇ ਜਿਹੜੇ ਸਿਡਨੀ ਦੇ ਸਰੋਤੇ ਨੇ ਉਹ ਅਲੱਗ ਤੋਂ ਇਸ ਸ਼ੋਅ ਨੂੰ ਹੁਣ ਸੁਣ ਸਕਦੇ ਨੇ ਹੋਰ 5-7 ਮਿੰਟ ਦਾ, ਪਰ ਮੈਲਬਨ ਦੇ ਸਰੋਤਿਆਂ ਦੇ ਲਈ ਇਹ ਪ੍ਰੋਗਰਾਮ ਇੱਥੇ ਹੀ ਅਸੀਂ ਮੁਕੰਮਲ ਕਰ ਰਹੇ ਹਾਂ, ਤੇ ਉਸ ਤੋਂ ਬਾਅਦ ਫਿਰ ਇਨਸਾਈਟ ਰਿਪੋਰਟ ਪ੍ਰੋਗਰਾਮ ਲੈ ਕੇ ਆਵਾਂਗੇ।
0: ਰੈਲੀਵੈਂਟ ਕੁਆਲੀਫਿਕੇਸ਼ਨ ਹੈ ਨੀ ਗੀ ਉਸ ਕੇਸ ਦੇ ਵਿੱਚ, ਐਕਸਪੀਰੀਅੰਸ ਦੀ ਰਿਕੁਆਇਰਮੈਂਟ ਵੱਧ ਜਾਂਦੀ ਆ।
1: ਰਾਈਟ, ਠੀਕ ਹੋ ਗਿਆ,
0: ਹੈ ਨਾ, ਜਾਂ ਓਵਰਸੀਜ਼ ਕੁਆਲੀਫਿਕੇਸ਼ਨ, ਠੀਕ ਹੈ, ਸਪੈਸ਼ਲੀ ਕਈ ਕੰਟਰੀਜ਼ ਦੇ ਨਾਲ ਇਸ਼ੂ ਆਉਂਦਾ, ਸ਼੍ਰੀਲੰਕਾ 'ਚ ਕਈ ਯੂਨੀਵਰਸਿਟੀਆਂ ਦਾ ਇਸ਼ੂ ਆਉਂਦਾ ਗਾ, ਜਾਂ ਨੇਪਾਲ ਦੇ ਵਿੱਚ ਇਸ਼ੂ ਆਉਂਦਾ ਗਾ, ਇੰਡੀਆ ਦੇ ਵਿੱਚ ਵੀ ਕੁਛ ਕੁ ਯੂਨੀਵਰਸਿਟੀਜ਼ ਹੈਗੀ ਜਿੱਥੇ ਤੁਸੀਂ ਬੈਚਲਰ ਡਿਗਰੀ ਕੀਤੀ ਆ, ਜੇ ਉਹ ਤੁਸੀਂ ਥਰਡ ਕਲਾਸ 'ਚ ਕੀਤੀ ਆ, ਮੀਨਸ ਆਈ ਥਿੰਕ ਲੈਸ ਦੈਨ 50 ਹੁੰਦਾ ਜਿਹੜਾ ਵੀ ਹੈ ਨਾ, ਥਰਡ ਕਲਾਸ ਨਾਲ ਕੀਤੀ ਆ, ਤੇ ਆਪਾਂ ਦੇਖਦੇ ਹਾਂ ਵੀ ਅੱਛਾ ਐਪਲੀਕੈਂਟ ਬੈਚਲਰ ਡਿਗਰੀ ਹੈਗੀ, 1 ਸਾਲ ਦਾ ਐਕਸਪੀਰੀਅੰਸ ਆ, ਲੌਜ ਕਰ ਦੋ, ਰਿਕੁਆਇਰਮੈਂਟ ਕੀ ਆ 482 ਦੀ ਉਹ ਪਰਟੀਕੁਲਰ ਆਕੂਪੇਸ਼ਨ ਲਈ, ਲੈਟਸ ਸੇ ਬੈਚਲਰ ਡਿਗਰੀ ਪਲੱਸ 1 ਈਅਰ ਐਕਸਪੀਰੀਅੰਸ, ਐਪਲੀਕੈਂਟ ਕਹਿੰਦਾ ਯਾਰ ਮੇਰਾ ਤਾਂ ਹੈਗਾ ਗਾ, ਬਟ ਜਿਹੜੀ ਉਹ ਥਰਡ ਡਿਵੀਜ਼ਨ ਨਾਲ ਉਹ ਕੀਤੀ ਹੋਈ ਆ ਬੈਚਲਰ ਡਿਗਰੀ, ਦੈਟ ਇਜ਼ ਇਕੁਇਵਲੈਂਟ ਟੂ ਡਿਪਲੋਮਾ ਔਰ ਐਡਵਾਂਸ ਡਿਪਲੋਮਾ ਇਨ ਆਸਟ੍ਰੇਲੀਆ ਓਨਲੀ, ਹੈ ਨਾ, ਸਾਰੀਆਂ ਯੂਨੀਵਰਸਿਟੀਜ਼ ਨਹੀਂ ਮੈਂ ਗੱਲ ਕਰਦਾ, ਕੁਛ ਕੁ ਯੂਨੀਵਰਸਿਟੀਜ਼ ਹੈਗੀਆਂ, ਨੇਪਾਲ ਦੇ ਵਿੱਚ ਹੈਗੀਆਂ, ਪਾਕਿਸਤਾਨ 'ਚ ਹੈਗੀਆਂ, ਠੀਕ ਹੈ, ਬੰਗਲਾਦੇਸ਼ 'ਚ, ਸ਼੍ਰੀਲੰਕਾ 'ਚ, ਇਹ ਯੂਨੀਵਰਸਿਟੀਜ਼ ਹੈਗੀਆਂ ਜਿਨ੍ਹਾਂ ਦੀ ਬੈਚਲਰ ਡਿਗਰੀ ਆਸਟ੍ਰੇਲੀਅਨ ਬੈਚਲਰ ਡਿਗਰੀ ਦੇ ਇਕੁਇਵਲੈਂਟ ਨਹੀਂ ਹੈਗੀ, ਉਹ ਐਸੋਸੀਏਟ ਡਿਗਰੀ ਦੇ ਇਕੁਇਵਲੈਂਟ ਆ ਜਾਂ ਡਿਪਲੋਮਾ ਦੇ ਇਕੁਇਵਲੈਂਟ, ਉੱਥੇ ਇਸ਼ੂਜ਼ ਆ ਜਾਂਦੇ, ਠੀਕ ਹੋ ਗਿਆ, ਐਕਸਪੀਰੀਅੰਸ ਦੀ ਕੈਲਕੂਲੇਸ਼ਨ 'ਚ ਇਸ਼ੂ ਆਉਂਦੇ ਆ।
1: ਉਹ ਸਾਰੀਆਂ ਟੈਕਨੀਕਲ ਚੀਜ਼ਾਂ ਧਿਆਨ ਚ ਤੁਹਾਨੂੰ ਰੱਖਣੀਆਂ ਪੈਂਦੀਆਂ ਜਿਹੜੀਆਂ ਕਾਮਨ ਮਿਸਟੇਕਸ ਇਹ ਕਰ ਰਹੇ ਹੈਗੇ ਨੇ। ਇੱਕ ਨਾ ਪ੍ਰੇਮ ਸਰ, ਅੱਜ ਕੱਲ ਬੜਾ ਇੱਕ ਵਿਵਾਦ ਚੱਲ ਰਿਹਾ, ਤੁਸੀਂ ਵੀ ਸੁਣਿਆ ਹੋਣਾ ਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਵੀ ਬਹੁਤ ਸਾਰੇ ਲੋਕ ਲੈਂਦੇ ਨੇ 482 ਲੈਂਦੇ ਨੇ ਟਰਾਂਸਪੋਰਟ ਇੰਡਸਟਰੀ ਦੇ ਵਿੱਚ। ਟਰੱਕਿੰਗ ਇੰਡਸਟਰੀ ਦੇ ਵਿੱਚ ਖਾਸ ਤੌਰ ਦੇ ਉੱਤੇ ਪੰਜਾਬੀ ਜਿਹੜੇ ਨੌਰਥ ਇੰਡੀਅਨ ਹੈਗੇ ਨੇ, ਹਰਿਆਣਵੀ ਨੇ, ਇਹਨਾਂ ਦਾ ਬਹੁਤ ਵਿਰੋਧ ਹੋ ਰਿਹਾ ਹੈਗਾ। ਉਹ ਕਹਿੰਦੇ ਕਿ ਇਹਨਾਂ ਨੂੰ ਰੇਡੀਓ ਸਿਗਨਲ ਹੀ ਨਹੀਂ ਪੜ੍ਹਨੇ ਆਉਂਦੇ, ਸੁਣਨੇ ਆਉਂਦੇ ਹੈਗੇ, ਤੇ ਅੰਗਰੇਜ਼ੀ ਨਹੀਂ ਪ੍ਰੋਪਰ ਬੋਲ ਪਾਉਂਦੇ ਹੈਗੇ, ਤੇ ਉਹਦੇ ਕਰਕੇ ਇਸ ਇੰਡਸਟਰੀ ਦੇ ਵਿੱਚ ਬੜਾ ਬਾਈਕਾਟ ਹੋ ਰਿਹਾ ਹੈਗਾ ਇਹਨਾਂ ਦਾ। ਇੰਗਲਿਸ਼ ਆਸਟ੍ਰੇਲੀਆ ਦੀ ਇੱਕ ਇਕਲੌਤੀ ਜਾਂ ਪ੍ਰਮੁੱਖ ਲੈਂਗੁਏਜ ਹੈਗੀ, ਬਾਕੀ ਸਾਰੀਆਂ ਲੈਂਗੁਏਜ ਤਾਂ ਇੱਥੇ ਦੀਆਂ ਨਾ ਆਫੀਸ਼ੀਅਲ ਨੇ, ਅਸੀਂ ਆਪਣੀ ਸਹੂਲੀਅਤ ਨਾਲ ਬੋਲ ਲੈਂਦੇ ਹੈਗੇ, ਪਰ ਇੰਗਲਿਸ਼ ਦੀ ਰਿਕੁਆਇਰਮੈਂਟ ਹਰ ਇੱਕ ਵੀਜ਼ਾ ਕੈਟੇਗਰੀ ਦੇ ਵਿੱਚ, ਸਕਿੱਲਡ ਵੀਜ਼ਾ ਕੈਟੇਗਰੀ 'ਚ ਹੁੰਦੀ ਹੈ। 482 'ਚ ਤੁਸੀਂ ਹੁਣ ਤੱਕ ਜਿੰਨੀਆਂ ਵੀ ਗੱਲਾਂ ਕੀਤੀਆਂ, ਐਕਸਪੀਰੀਅੰਸ ਦੀ ਗੱਲ ਕੀਤੀ ਹੈ, ਸਪੋਂਸਰ ਦੀ ਗੱਲ ਕੀਤੀ ਹੈ, ਨੋਮੀਨੇਸ਼ਨ ਅਪਰੂਵ, ਉਹ ਸਾਰੀਆਂ ਚੀਜ਼ਾਂ, ਇੰਗਲਿਸ਼ ਰਿਕੁਆਇਰਮੈਂਟ ਹੈ ਕਿ ਨਹੀਂ ਹੈ?
0: ਡੈਫੀਨੇਟਲੀ ਗੌਤਮ ਜੀ ਹੈਗੀ ਹੈ ਜੀ, ਇੰਗਲਿਸ਼ ਦੀ ਰਿਕੁਆਇਰਮੈਂਟ ਇੱਥੇ ਜਿਹੜੀ ਹੈਗੀ ਆ, ਫੰਕਸ਼ਨਲ ਇੰਗਲਿਸ਼ ਚਾਹੀਦੀ ਹੈ 482,
1: ਕੰਮ ਚਲਾਊਗਾ ਸਭ
0: ਜੀ ਜੀ, ਕੰਮ ਚਲਾਊ ਹੀ ਚਾਹੀਦੀ ਹੈ ਵੀ ਤੁਸੀਂ ਗੱਲਬਾਤ ਕਰ ਲਓ, ਹਨਾ, ਆਪਦੀ ਗੱਲ ਸਮਝਾਤੀ, ਉਹਨਾਂ ਦੀ ਇੰਸਟਰਕਸ਼ਨਸ ਲੈ ਕੇ ਉਹਨੂੰ ਫੋਲੋ ਕਰ ਲਿਆ, ਫੰਕਸ਼ਨਲ ਇੰਗਲਿਸ਼ ਚਾਹੀਦੀ ਹੈ। ਕੰਪੀਟੈਂਟ 6 ਹੀ ਚ ਹੁੰਦਾ, ਫੰਕਸ਼ਨਲ ਦਾ 5-5.5 ਬੈਂਡ ਹੈਗੇ ਜੀ, ਉਹਦੇ ਨਾਲ ਚੱਲ ਜਾਂਦਾ ਜੀ, ਹੈਨਾ। ਇਹਦੇ ਤੇ ਐਗਜ਼ੈਂਪਸ਼ਨਸ ਵੀ ਹੈਗੀਆਂ।
1: ਅੱਛਾ,
0: ਜੇ ਸੈਲਰੀ 96,400 ਤੋਂ ਉੱਪਰ ਤਾਂ ਐਗਜ਼ੈਂਪਸ਼ਨ ਮਿਲ ਸਕਦੀ ਹੈ ਜੀ, ਜਾਂ ਤੁਹਾਡੀ ਸਟੱਡੀ ਆਸਟ੍ਰੇਲੀਆ ਤੋਂ ਹੈਗੀ ਆ ਜਾਂ ਇੰਗਲਿਸ਼ ਸਪੀਕਿੰਗ ਉਹਦੇ ਤੋਂ,
1: ਐਗਜ਼ੈਂਪਸ਼ਨ
0: ਹੈਗੀਆਂ ਇਹਦੇ ਵਿੱਚ, ਇਹ ਨਹੀਂ ਹੈ ਵੀ ਨਹੀਂ।
1: CBSE ਤੋਂ ਕਈ ਹੋਈ ਹੈ?
0: ਨਹੀਂ ਗੌਤਮ ਜੀ, ਉਹ ਕੁਆਲੀਫਿਕੇਸ਼ਨ ਦੇਖਣੀ ਪੈਣੀ ਵੀ ਤੁਹਾਡੀ ਕੀ ਹੈ, ਉਹ +2 ਦੀ ਨਹੀਂ, ਉਸ ਤੋਂ ਬਾਅਦ ਉਹ ਦੇਖਣਾ ਪੈਂਦਾ।
1: ਸੋ ਇਹ ਵੀ ਅਗੇਨ ਫੇਰ ਇੱਕ ਟੈਕਨੀਕੈਲਿਟੀ ਉਹਦੇ ਚ ਹੈਗੀ ਹੈ। ਅੱਛਾ, ਛੜਿਆਂ ਦਾ ਚੱਲ ਜਾਂਦਾ, ਕਈ ਉਮਰ ਦਰਾਜ਼ ਵੀ ਹੈਗੇ ਨੇ ਜਿਨ੍ਹਾਂ ਦੇ ਕੋਲ ਕੋਈ ਹੋਰ ਐਵਨਿਊ ਨਹੀਂ ਬਚਦਾ ਹੈਗਾ ਆਸਟ੍ਰੇਲੀਆ ਦੇ ਵਿੱਚ ਪੱਕੇ ਹੋਣ ਦਾ, ਉਹਦੀ ਅੱਗੇ ਚੱਲ ਕੇ ਆਪਾਂ ਗੱਲ ਕਰਦੇ ਹਾਂ 482 ਪੱਕਾ ਕਿਵੇਂ ਕਰਦਾ। ਬਟ 482 ਲੈਣ ਦੇ ਵੇਲੇ ਫਰਜ਼ ਕਰੋ ਮੈਂ ਵਿਆਹ ਹੋਇਆ ਹੈਗਾ ਜਾਂ ਜਵਾਕ ਵੀ ਹੈਗੇ ਨੇ, 482 ਸਿਰਫ ਮੈਨੂੰ ਮਿਲੂਗਾ ਜਾਂ ਜਿਵੇਂ ਸਟੂਡੈਂਟ ਵੀਜ਼ਾ ਤੇ ਡਿਪੈਂਡੈਂਟ ਵੀਜ਼ਾ ਬਾਕੀਆਂ ਨੂੰ ਫੈਮਿਲੀ ਮੈਂਬਰਸ ਨੂੰ ਮਿਲ ਜਾਂਦੇ ਨੇ, ਕਿ ਉਹ ਕੱਚੇ ਹੀ ਰਹਿਣਗੇ ਜਾਂ ਉਹਨਾਂ ਦਾ ਵੀ ਕੁਛ ਹੋ ਸਕਦਾ?
0: ਨਹੀਂ ਗੌਤਮ ਜੀ, ਜਦੋਂ ਐਪਲੀਕੈਂਟ ਜੇ ਮੈਰਿਡ ਆ ਤਾਂ ਵੀਜ਼ਾ ਐਪਲੀਕੇਸ਼ਨ ਦੇ ਵਿੱਚ ਨਾਲ ਹੀ ਇਨਕਲੂਡ ਹੋ ਸਕਦਾ ਜੀ, ਬੱਚੇ ਵੀ ਨਾਲ ਇਨਕਲੂਡ ਹੋਦੇ ਉਸੇ ਟਾਈਮ ਤੇ, ਜਾਂ ਪਹਿਲਾਂ ਸਿੰਗਲ ਸੀਗਾ ਬਾਅਦ ਚ 482 ਆ ਗਿਆ, ਉਸ ਤੋਂ ਬਾਅਦ ਵਿਆਹ ਕਰਾ ਲਿਆ, ਠੀਕ ਹੈ, ਤਾਂ ਉਸ ਤੋਂ ਬਾਅਦ ਪਾਰਟਨਰ ਨੇ
1: ਐਕਸਟਰਾ ਫੀਸਿਸ ਨੇ,
0: ਜੋ ਡੈਫੀਨੇਟਲੀ ਫੀਸਿਸ ਤਾਂ
1: ਇਹ ਸਪਾਂਸਰ ਦਊਗਾ ਜਾਂ ਐਮਪਲੋਇਰ ਆਪਣਾ
0: ਕਰਾਈਲੀ, ਸਾਰੀਆਂ ਕੁਝ ਸਪਾਂਸਰ ਨੇ ਬੀਅਰ ਕਰਨਾ। ਬਟ ਵੀਜ਼ਾ ਫੀਸ ਲਈ ਡਿਪਾਰਟਮੈਂਟ ਕਹਿੰਦਾ ਜੇ ਸਪਾਂਸਰ ਕਹਿ ਦਿੰਦਾ ਵੀ ਐਪਲੀਕੈਂਟ ਨੂੰ, ਤਾਂ ਉਹਨੂੰ ਬੀਅਰ ਕਰ ਸਕਦਾ, ਐਪਲੀਕੈਂਟ ਨੂੰ ਕਹਿ ਸਕਦਾ। ਬਟ ਜਿਹੜੀ SBS ਦੀ ਫੀਸ, ਸਟੈਂਡਰਡ ਬਿਜ਼ਨਸ ਸਪਾਂਸਰਸ਼ਿਪ ਦੀ ਫੀਸ ਅਤੇ ਨੋਮੀਨੇਸ਼ਨ ਤੱਕ ਦੇ ਜਿੰਨੇ ਵੀ ਖਰਚੇ, ਚਾਹੇ ਉਹ ਏਜੰਟ ਦੇ ਖਰਚੇ ਜਾਂ ਡਿਪਾਰਟਮੈਂਟ ਦੀਆਂ ਫੀਸਾਂ, ਮਸਟ ਬੀ
1: ਪੇਡ ਬਾਏ ਬਿਜ਼ਨਸ। ਰਾਈਟ ਹੋ ਗਿਆ। ਹੁਣ ਇੱਥੇ ਇੱਕ ਚੀਜ਼ ਹੋਰ ਆਉਂਦੀ ਹੈ, ਜ਼ਿਆਦਾਤਰ ਜੇ ਸਾਡੇ ਪੇਰੈਂਟਸ ਆਉਂਦੇ ਨੇ ਵਿਜ਼ਟਰ ਵੀਜ਼ੇ 'ਤੇ, ਤਾਂ ਕਹਿ ਦਿੰਦੇ ਜੀ ਆਹ ਕੰਡੀਸ਼ਨ ਫਲਾਣੀ ਲੱਗੀ ਹੋਈ ਹੈ, 8501, 8502, 3-5 ਫਲਾਣੇ ਧਿਮਕੇ, ਕੰਡੀਸ਼ਨਾਂ ਦੇ ਨੰਬਰ ਵੀ ਬਹੁਤ ਹੈਗੇ ਨੇ। 482 ਡਸ 482 ਕਮਜ਼ ਵਿਦ ਆ ਕੰਡੀਸ਼ਨ, ਸਰਟਨ ਕੰਡੀਸ਼ਨ?
0: ਡੈਫੀਨੇਟਲੀ ਗੌਤਮ ਜੀ, ਇਹਦੇ ਵਿੱਚ ਜਿਹੜੀ ਮੇਨ ਐਪਲੀਕੈਂਟ ਦੀ ਆਪਾਂ ਗੱਲ ਕਰੀਏ ਤਾਂ ਉੱਥੇ ਦੋ ਕੰਡੀਸ਼ਨਸ ਆਉਂਦੀਆਂ। ਐਪਲੀਕੈਂਟ ਕੈਨ ਓਨਲੀ ਵਰਕ ਵਿਦ ਦਾ ਇੰਪਲੋਇਰ,
1: ਹੋਰ ਕਿਤੇ ਨਹੀਂ ਕਰ ਸਕਦਾ,
0: ਹੋਰ ਕਿਤੇ ਨਹੀਂ ਕਰ ਸਕਦਾ,
1: ਵੀ ਨਹੀਂ
0: ਜੀ।
1: ਅੱਛਾ,
0: ਨਹੀਂ ਵਲੰਟੀਅਰ ਵਰਕ ਤਾਂ ਉਹ
1: ਅੱਗ ਬੁਝਾ ਲਈ ਜਾਣਾ,
0: ਜਿਵੇਂ ਜਾ ਕੇ ਗੁਰਦੁਆਰਾ ਸਾਹਿਬ ਉਹਨੇ ਉਹ ਕਰ ਲਿਆ ਤਾਂ ਠੀਕ ਹੈ, ਸੇਵਾ ਆ ਗਈ, ਉਹਦੀ ਨਹੀਂ ਆਪਾਂ ਗੱਲ ਕਰਦੇ। ਪੇਡ ਵਰਕ ਕਿਤੇ ਨਹੀਂ ਕਰ ਸਕਦਾ ਜੀ,
1: ਮਲਟੀਪਲ ਵਰਕ ਨਹੀਂ
0: ਹੋਣਗੇ, ਲੋਕੀ ਕਹਿੰਦੇ ਵੀ ਆਪਦਾ ABN ਤੇ ਬਿਜ਼ਨਸ ਸ਼ੁਰੂ ਕਰ ਲੈਣ, ਨਹੀਂ ਪੋਸੀਬਲ ਨਹੀਂ। ਐਗਜ਼ੈਂਪਸ਼ਨ ਹੈਗੀਆਂ ਡਾਕਟਰਸ ਲਈ ਹੋ ਸਕਦਾ, ਬਟ ਨਾਰਮਲੀ 99% ਐਪਲੀਕੈਂਟਸ ਲਈ ਉਹ ਨਹੀਂ ਕਰ ਸਕਦੇ ਜੀ।
1: ਓਕੇ,
0: ਤੇ ਸੈਕਿੰਡ ਕੰਡੀਸ਼ਨ ਆ ਵੀ ਉਹ 3 ਮਹੀਨੇ ਤੋਂ ਬਾਅਦ ਸਟੱਡੀ ਨਹੀਂ ਕਰ ਸਕਦੇ ਆਸਟ੍ਰੇਲੀਆ 'ਚ।
1: ਅੱਛਾ,
0: ਇਹ ਮੇਨ ਐਪਲੀਕੈਂਟ ਤੇ ਆ। ਜੇ ਪਾਰਟਨਰ ਹੈਗਾ, ਪਾਰਟਨਰ ਤੇ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ, ਫੁੱਲ ਟਾਈਮ ਵਰਕ ਰਾਈਟਸ, ਕੈਨ ਵਰਕ ਫਾਰ ਮਲਟੀਪਲ ਬਿਜ਼ਨਸਿਸ ਔਰ ਡੂ ਮਲਟੀਪਲ ਜੋਬਸ, ਠੀਕ ਹੈ, ਐਂਡ ਸਟੱਡੀ ਫੁੱਲ ਟਾਈਮ,
1: ਠੀਕ ਹੋ ਗਿਆ। ਇਹਦੇ ਤੇ ਆਸਟ੍ਰੇਲੀਆ ਦੇ ਵਿੱਚ ਕੁਛ ਬੈਨੀਫਿਟ ਮਿਲਦੇ ਨੇ ਜਦੋਂ ਕੋਈ ਐਪਲੀਕੈਂਟ 482 ਤੇ ਆ ਜਾਂਦਾ ਹੈ, ਕੋਈ ਮੈਡੀਕੇਅਰ ਜਾਂ ਕੋਈ ਹੋਰ ਗਵਰਨਮੈਂਟ ਪੇਡ ਸਬਸਿਡੀਜ਼ ਜਾਂ ਕੁਛ ਕਿਸੇ ਕਿਸਮ ਦੇ ਬੈਨੀਫਿਟ ਹੈਗੇ ਨੇ 482, ਜਾਂ ਇਹ ਬਾਕੀ ਸਕਿੱਲਡ ਕੈਟਾਗਰੀ ਦੀ ਤਰ੍ਹਾਂ ਵੀ ਬਾਅਦ ਚ ਗੱਲ ਕਰਾਂਗੇ?
0: ਨਹੀਂ ਗੌਤਮ ਜੀ, ਉਹ ਜਿੰਨੇ ਵੀ ਇਹ ਬੈਨੀਫਿਟਸ ਆ ਜੀ, PR ਤੋਂ ਬਾਅਦ ਹੀ ਆ, ਜਾਂ 491 ਤੋਂ ਬਾਅਦ ਹੀ ਆ, ਹੈ ਨਾ। ਆਪਾਂ ਸ਼ੁਰੂ ਹੀ ਇੱਥੋਂ ਕੀਤਾ ਸੀ ਵੀ ਠੀਕ ਹੈ ਨਾ, ਵੀ ਆਰ ਕੈਸ਼ ਕਾਊਸ, ਠੀਕ ਹੈ ਨਾ।
1: ਓਕੇ, ਹੁਣ ਹੇਅਰ ਕਮਸ ਦੀ ਇੰਪੋਰਟੈਂਟ ਕੁਸਚਨ। ਹੁਣ ਆਪਾਂ ਜਿੱਥੇ ਸਾਰੀ ਰਾਮ ਕਹਾਣੀ ਕੀਤੀ ਹੈ ਵੀ ਮਹਾਭਾਰਤ ਕਿਉਂ ਲੜੀ ਗਈ ਸੀ ਜਾਂ ਰਾਮਾਇਣ ਕਿਉਂ ਹੋਈ ਸੀ, ਉਹਦਾ ਹੁਣ ਅਖੀਰ ਇੱਕ ਬੜਾ ਇੰਪੋਰਟੈਂਟ ਕੁਸਚਨ ਇਹ ਹੈਗਾ, 482 ਲੈਣ ਦੇ ਲਈ ਇੰਨੀ ਜਦੋਜਹਿਦ, ਇੰਨੀ ਭੱਜ ਦੌੜ, ਆਖਰਕਾਰ ਇਹਦਾ ਨਤੀਜਾ ਕੀ ਹੁੰਦਾ, ਕਿਵੇਂ ਇਹਦੇ ਚ ਫਰੂਟ ਜਿਹੜਾ ਮਿਲਦਾ? ਕਹਿੰਦੇ ਆ ਕਿ ਪੱਕੇ ਹੋਣ ਦੇ ਲਈ ਹੈ 482, ਕਿਵੇਂ ਪੱਕੇ ਹੁੰਦੇ ਆ, ਕਿੰਨੀ ਦੇਰ ਬਾਅਦ ਹੁੰਦੇ ਆ, ਕੀ ਪ੍ਰੋਸੈਸ ਹੈਗੀ ਹੈ, ਤੇ ਪੱਕੇ ਹੋਣ ਤੋਂ ਬਾਅਦ ਜਾਂ ਪਹਿਲਾਂ ਦੀਆਂ ਕੁਛ ਐਡਵਾਈਸ ਜਿਹੜੀਆਂ ਤੁਸੀਂ ਨਾਲ ਦੇਣਾ ਚਾਹੁੰਦੇ ਹੈਗੇ ਹੋ ਇਹਦੇ ਬਾਰੇ?
0: ਗੌਤਮ ਜੀ, ਜਿਹੜਾ 482 ਆ ਡੈਫੀਨੇਟਲੀ ਇਹ PR ਨੂੰ ਲੀਡ ਕਰਦਾ ਜੀ, ਠੀਕ ਹੈ। ਜੇ ਇਹਦੇ ਵਿੱਚ ਜੇ 482 ਦੀ ਗੱਲ ਕਰੀਏ, ਲੈਟਸ ਸੇ ਤੁਸੀਂ 482 ਅਪਲਾਈ ਕੀਤਾ, ਅੱਜ ਗ੍ਰਾਂਟ ਹੋ ਗਿਆ, ਠੀਕ ਹੈ। ਤੁਸੀਂ ਉਸ ਇੰਪਲੋਇਰ ਨਾਲ 2 ਸਾਲ ਕੰਮ ਕੀਤਾ ਜੀ, ਠੀਕ ਹੈ। ਉਸ ਤੋਂ ਬਾਅਦ ਜੇ ਇੰਪਲੋਇਰ ਵਿਲਿੰਗ ਆ, ਤੁਹਾਨੂੰ PR ਲਈ ਸਪੋਂਸਰ ਕਰ ਸਕਦਾ, ਉਹਨੂੰ 186 TRT ਸਟ੍ਰੀਮ ਕਹਿੰਦੇ ਆ।
1: ਮਾਫੀ ਚਾਹੁੰਦੇ ਹਾਂ ਜੀ, ਜੇ ਇਸ ਦੇ ਬਾਰੇ ਤੁਸੀਂ ਵਧੇਰੇ ਜਾਣਕਾਰੀਆਂ ਹੋਰ ਹਾਸਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਪੋਡਕਾਸਟ ਸੈਕਸ਼ਨ ਤੋਂ ਜਾ ਕੇ ਹਾਸਲ ਕਰ ਸਕਦੇ ਹੋ। ਹੁਣ ਵੇਲਾ ਪ੍ਰੋਗਰਾਮ ਇਨਸਾਈਟ ਰਿਪੋਰਟ ਪੇਸ਼ ਕਰਨ ਦਾ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਇਨਸਾਈਟ ਰਿਪੋਰਟ।
2: ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
3: ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇਨਸਾਈਟ ਰਿਪੋਰਟ ਪ੍ਰੋਗਰਾਮ ਲੈ ਕੇ ਹੋਏ ਹਾਂ ਹਾਜ਼ਰ। ਸਾਲ 1974 ਸੀ ਔਰ ਭਾਰਤ ਦਾ ਸੂਬਾ, ਭਾਰਤ ਦੀ ਸਟੇਟ ਬਿਹਾਰ ਸੀ, ਜਿੱਥੋਂ ਇੱਕ ਪ੍ਰੋਟੈਸਟ ਸ਼ੁਰੂ ਹੁੰਦਾ ਵਿਦਿਆਰਥੀਆਂ ਦੀ ਅਗਵਾਈ ਦੇ ਵਿੱਚ। ਔਰ ਇਸ ਦੀ ਅਗਵਾਈ ਕੌਣ ਕਰ ਰਹੇ ਹੁੰਦੇ ਨੇ ਉਸ ਵਕਤ? ਸਮਾਜਵਾਦੀ ਪਾਰਟੀ ਦੇ ਜਿਹੜੇ ਲੀਡਰ ਸੀ ਔਰ ਸੁਤੰਤਰਤਾ ਸੰਘਰਸ਼ ਦੇ ਵਿੱਚ ਵੀ ਆਪਣਾ ਯੋਗਦਾਨ ਦੇਣ ਵਾਲੇ ਜੈ ਪ੍ਰਕਾਸ਼ ਨਾਰਾਇਣ। ਅੰਦੋਲਨ ਦਾ ਪੂਰਾ ਜਿਹੜਾ ਇੱਕ ਮਕਸਦ ਸੀ ਉਹ ਸੀ ਉਸ ਵਕਤ ਉਸ ਦੌਰ ਦੇ ਵਿੱਚ ਭਾਰਤ ਦੀ ਅੰਦਰ ਜਿਹੜਾ ਭ੍ਰਿਸ਼ਟਾਚਾਰ ਫੈਲਿਆ ਹੋਇਆ ਸੀ, ਬੇਰੁਜ਼ਗਾਰੀ ਸੀ, ਮਹਿੰਗਾਈ ਸੀ, ਉਸ ਦੇ ਖਿਲਾਫ ਆਵਾਜ਼ ਚੁੱਕਣਾ। ਉਸ ਜੇ ਪੀ ਪ੍ਰੋਟੈਸਟ ਦੇ ਵਿੱਚ ਜਿਹੜਾ ਭਾਰਤ ਦੇ ਅੰਦਰ ਉਹ ਸ਼ੁਰੂ ਹੋਇਆ ਉਹ ਗਹਿਰਾਂਦਾ ਇੰਨਾ ਗਹਿਰਾ ਹੋ ਗਿਆ ਸੀ। ਜੇ ਪੀ ਅੰਦੋਲਨ ਦੇ ਨਾਮ ਨਾਲ ਹੀ ਉਹਦਾ ਜੈ ਪ੍ਰਕਾਸ਼ ਦਾ ਸ਼ੋਰਟ ਨੇਮ ਉਹਦੇ ਨਾਲ ਹੀ ਉਹ ਤੁਰਿਆ ਸੀ ਕਿ ਉਹਨੇ ਫਿਰ 79 ਦੇ ਵਿੱਚ ਜਾ ਕੇ ਜਿਹੜਾ ਐਮਰਜੈਂਸੀ ਲਗਵਾਤੀ, ਸਰਕਾਰ ਗਿਰਾਤੀ, ਸਰਕਾਰ ਨੂੰ ਗੋਡਿਆਂ ਭਾਰ ਆਉਣ ਦੇ ਲਈ ਮਜਬੂਰ ਕਰਤਾ। ਐਮਰਜੈਂਸੀ ਲਗਵਾਤੀ ਉਹਨਾਂ ਕਰਕੇ ਨਹੀਂ ਕਹਾਂਗੇ, ਪਰ ਸਰਕਾਰ ਇੰਨਾ ਡਰ ਗਈ ਸੀ, ਇੰਨਾ ਖੌਫ ਦੇ ਵਿੱਚ ਆ ਗਈ ਸੀ ਉਸ ਅੰਦੋਲਨ ਦੀ ਵਜ੍ਹਾ 'ਤੇ ਚੜ੍ਹਦਿਆਂ। ਔਰ ਜੈ ਪ੍ਰਕਾਸ਼ ਜਿਹੜੇ ਸੀ ਉਸ ਵਕਤ ਹਿੰਦੁਸਤਾਨ ਦੇ ਸਭ ਤੋਂ ਵੱਡੇ ਲੀਡਰ ਬਣ ਚੁੱਕੇ ਸੀ, ਬਲਕਿ ਪ੍ਰਧਾਨ ਮੰਤਰੀ ਤੋਂ ਵੀ ਉੱਪਰ ਦੀ, ਇੰਦਰਾ ਗਾਂਧੀ ਤੋਂ ਵੀ ਉੱਪਰ ਦੀ ਉਹਨਾਂ ਦੀ ਸ਼ਖਸੀਅਤ ਜਾ ਚੁੱਕੀ ਸੀ। ਖੈਰ ਉਸ ਤੋਂ ਜਦੋਂ ਇਹ ਐਮਰਜੈਂਸੀ ਲੱਗੀ ਸੀ ਔਰ ਉਸ ਹੀ ਸਾਲ ਦੇ ਵਿੱਚ ਇੰਡੀਆ ਦੀ ਇੱਕ ਹੋਰ ਸਟੇਟ ਸੀ ਆਸਾਮ, ਉੱਥੇ ਆਲ ਆਸਾਮ ਸਟੂਡੈਂਟਸ ਯੂਨੀਅਨ ਦੀ ਤਰਫ ਤੋਂ ਇੱਕ ਪ੍ਰੋਟੈਸਟ ਸ਼ੁਰੂ ਕੀਤਾ ਜਾਂਦਾ ਔਰ ਲਗਭਗ ਅਗਲੇ 6 ਉਹ ਪ੍ਰੋਟੈਸਟ ਚੱਲਦਾ। ਉਹ ਵੀ ਪ੍ਰੋਟੈਸਟ ਜਿਹੜਾ ਸੀ ਉਹ ਵੀ ਲੋਕਲ ਸਟੂਡੈਂਟਸ ਨੇ ਸਟਾਰਟ ਕੀਤਾ ਸੀ ਉੱਥੋਂ ਦੇ ਕਾਲਜਾਂ ਦੇ, ਉੱਥੋਂ ਦੇ ਯੂਨੀਵਰਸਿਟੀ ਦੇ ਆਸਾਮ ਦੇ ਵਿੱਚ। ਔਰ ਉਹ ਕਹਿ ਰਹੇ ਸੀਗੇ ਕਿ ਸਾਡੇ ਇੱਥੇ ਇੰਨੀ ਘੁਸਪੈਠ ਕੀਤੀ ਜਾ ਰਹੀ ਹੈ ਬਾਂਗਲਾਦੇਸ਼ ਤੋਂ, ਜਿਹੜੇ ਲੋਕ ਦਾਖਲ ਕੀਤੇ ਜਾ ਰਹੇ ਨੇ ਸਰਕਾਰ ਦੀ ਤਰਫ ਤੋਂ, ਜਿਹਦੇ ਚੱਲਦੇ ਆ ਆਸਾਮ ਦਾ ਜਿਹੜਾ ਕਲਚਰ ਆ ਉਹ ਖਤਮ ਹੋ ਕੇ ਰਹਿ ਗਿਆ। ਅਤੇ ਇਸੇ ਹੀ ਤਰੀਕੇ ਦੇ ਨਾਲ 90s ਦੇ ਦੌਰ ਦੇ ਵਿੱਚ ਵੀ ਇੱਕ ਪ੍ਰੋਟੈਸਟ ਹੋਇਆ ਸੀ ਜਿਹਨੂੰ ਮੰਡਲ ਕਮਿਸ਼ਨ ਦੇ ਵਿਰੁੱਧ ਸ਼ੁਰੂ ਹੋਇਆ ਇੱਕ ਅੰਦੋਲਨ ਕਿਹਾ ਜਾ ਸਕਦਾ। ਮੰਡਲ ਕਮਿਸ਼ਨ ਅਸਲ ਦੇ ਵਿੱਚ ਭਾਰਤ ਦੀ ਸਰਕਾਰ ਦੀ ਤਰਫ ਤੋਂ ਮੰਡਲ ਆਯੋਗ ਇੱਕ ਬਿਠਾਇਆ ਗਿਆ ਸੀ ਭਾਰਤ ਦੇ ਵਿੱਚ ਜਦੋਂ ਵੀ ਪੀ ਸਿੰਘ ਪ੍ਰਧਾਨ ਮੰਤਰੀ ਹੁੰਦੇ ਸੀ, ਤਾਂ ਉਹਨਾਂ ਨੇ ਓ ਬੀ ਸੀ ਕੈਟਾਗਰੀ ਦੇ ਲਈ, ਜਿਵੇਂ ਇੱਕ ਬੀ ਸੀ ਕੈਟਾਗਰੀ ਹੁੰਦੀ ਹੈ, ਇੱਕ ਐੱਸ ਸੀ ਕੈਟਾਗਰੀ ਹੁੰਦੀ ਹੈ, ਇੱਕ ਓ ਬੀ ਸੀ ਅਦਰ ਬੈਕਵਰਡ ਕਲਾਸਿਸ, ਉਹਨਾਂ ਦੇ ਵਾਸਤੇ 27% ਰਾਖਵਾਂ ਕਰਨ ਲਾਗੂ ਕਰਨ ਦੀ ਗੱਲ ਕੀਤੀ ਸੀ। ਔਰ ਇਸੇ ਦਾ ਵਿਰੋਧ ਆਮ ਵਿਦਿਆਰਥੀਆਂ ਨੇ ਭਾਰਤ ਭਰ ਦੇ ਵਿੱਚ ਕੀਤਾ ਸੀਗਾ ਔਰ ਕਿਹਾ ਸੀ ਕਿ ਇਹਦੇ ਨਾਲ ਨੌਕਰੀਆਂ ਤੋਂ ਲੈ ਕੇ ਸਿੱਖਿਆ ਤੋਂ ਲੈ ਕੇ ਹਰ ਇੱਕ ਸੈਕਟਰ ਦੇ ਵਿੱਚ ਜਦੋਂ ਰੈਜ਼ਰਵੇਸ਼ਨ ਇੰਨੀ ਜ਼ਿਆਦਾ ਵੱਧ ਜਾਏਗੀ ਤਾਂ ਮੁਕਾਬਲੇਬਾਜ਼ੀ ਘਟੇਗੀ, ਸਿਰਫ ਰੈਜ਼ਰਵੇਸ਼ਨ ਦੇ ਆਧਾਰ ਦੇ ਉੱਤੇ ਕਿਸੇ ਨੂੰ ਤਰਜੀਹ ਨਹੀਂ ਦਿੱਤੀ ਜਾਣੀ ਚਾਹੀਦੀ। ਇਹਨੂੰ ਲੈ ਕੇ ਭੁੱਖ ਹੜਤਾਲਾਂ ਹੋਈਆਂ ਸੀ, ਉਦੋਂ ਸੜਕਾਂ ਜਾਮ ਹੋ ਗਈਆਂ ਸੀ ਔਰ ਆਤਮਦਾਹ ਵੀ ਲੋਕ ਕਰਨ ਲੱਗ ਪਏ ਸੀ। ਉਹ ਅੰਦੋਲਨ ਕਾਫੀ ਜ਼ਿਆਦਾ ਜਿਹੜਾ ਇੰਟੈਂਸ ਹੋ ਚੁੱਕਿਆ ਸੀ। ਅਤੇ ਇਸ ਕਿਸਮ ਦੇ ਜਿਹੜੇ ਅੰਦੋਲਨ ਨੇ ਉਹ ਵਿਦਿਆਰਥੀਆਂ ਦੀ ਤਰਫ ਤੋਂ ਅਕਸਰ ਕੀਤੇ ਜਾਂਦੇ ਰਹੇ ਹੈਗੇ ਨੇ। ਅਤੇ ਹੁਣ ਜਿਹੜਾ ਕਾਂਗਰਸ ਜਨਤਾ ਪਾਰਟੀ ਨੂੰ ਜਿਹਨੂੰ ਜੈਨਜ਼ੀ ਅੰਦੋਲਨ ਵੀ ਕਿਹਾ ਜਾ ਰਿਹਾ ਹੈਗਾ, ਉਹ ਵੀ ਕਾਫੀ ਜ਼ਿਆਦਾ ਉਸੇ ਤਰੀਕੇ ਦੇ ਨਾਲ ਜਿਵੇਂ ਜੇ ਪੀ ਅੰਦੋਲਨ ਸੀ ਜਾਂ ਜੇ ਪੀ ਪ੍ਰੋਟੈਸਟ ਸੀ, ਇਹ ਸੀ ਜੇ ਪੀ ਪ੍ਰੋਟੈਸਟ ਸੀ, ਹਾਲਾਂਕਿ ਸੀ ਫੋਰ ਕਾਂਗਰਸ। ਔਰ ਉਹ ਸਾਰੀ ਕਹਾਣੀ ਤੁਹਾਨੂੰ ਪਤਾ ਹੀ ਹੈ, ਭਾਰਤੀ ਮੀਡੀਆ ਚੈਨਲਸ ਨੇ ਉਹ ਦਿਖਾ ਦਿੱਤੀ ਹੈ, ਦਰਸਾ ਦਿੱਤੀ ਹੈ। ਇਹ ਤਾਂ ਸਿਰਫ ਪ੍ਰੋਟੈਸਟ ਦੀ ਇੱਕ ਗੱਲ ਤੁਹਾਡੇ ਤੱਕ ਰੱਖੀ ਸੀ। ਅਸਲ ਦੇ ਵਿੱਚ ਅੱਜ ਜਿਸ ਵਿਸ਼ੇ ਦੇ ਉੱਤੇ ਆਪਾਂ ਗੱਲ ਕਰਨੀ ਹੈਗੀ, ਉਹ ਨੀਟ ਯੂ ਜੀ ਦੀ ਪ੍ਰੀਖਿਆ ਦੇ ਬਾਰੇ ਗੱਲ ਕਰਨੀ ਹੈ। ਅਸਲ ਦੇ ਵਿੱਚ ਜਿਹੜੀਆਂ ਨੀਟ ਯੂ ਜੀ ਦੀਆਂ ਪ੍ਰੀਖਿਆਵਾਂ ਨੇ, ਇਹਦੇ ਬਾਰੇ ਨਾ ਬੜਾ ਰੌਲਾ ਤੁਸੀਂ ਅਲੱਗ ਅਲੱਗ ਮੀਡੀਆ ਚੈਨਲਸ ਦੇ ਵਿੱਚ ਸੁਣ ਲਿਆ, ਪਰ ਮੈਂ ਜਿਸ ਚੀਜ਼ ਦੀ ਉਮੀਦ ਰੱਖ ਰਿਹਾ ਸੀ ਕਿ ਜਿਸ ਜਾਣਕਾਰੀ ਦੀ ਮੈਂ ਐਜ਼ ਅ ਲੇਮੈਨ, ਐਜ਼ ਐਨ ਆਡੀਅੰਸ ਮੈਂ ਉਮੀਦ ਕਰ ਰਿਹਾ ਸੀਗਾ ਕਿ ਜਾਣਕਾਰੀ ਮੈਨੂੰ ਮਿਲੂਗੀ, ਉਹ ਮੈਨੂੰ ਕਿਤੋਂ ਮਿਲੀ ਨਹੀਂ। ਸੋ ਸੋਚਿਆ ਕਿ ਰੇਡੀਓ ਦੇ ਉੱਤੇ ਖੁਦ ਮੈਂ ਹੀ ਕਿਉਂ ਨਾ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂ ਇਨਸਾਈਟ ਰਿਪੋਰਟ ਦੇ ਵਿੱਚ, ਕਿਉਂਕਿ ਬਹੁਤ ਸਾਰੇ ਲੋਕਾਂ ਤੱਕ ਉਹਦੀਆਂ ਜਵਾਬਦੇਹੀਆਂ ਉਹ ਪਹੁੰਚੀਆਂ ਨਹੀਂ ਹੋਣਗੀਆਂ ਕਿ ਅਸਲ ਦੇ ਵਿੱਚ ਇਹ ਨੀਟ ਪ੍ਰੀਖਿਆ ਹੈ ਕੀ। ਨੀਟ ਯਾਨੀ ਕਿ NEET, ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ। ਇੰਡੀਆ ਦੇ ਵਿੱਚ ਜਿਹੜੇ ਵੀ ਮੈਡੀਕਲ ਕੋਰਸਿਸ ਨੇ ਉਹਨਾਂ ਦੇ ਲਈ ਇੱਕ ਐਂਟਰੈਂਸ ਪ੍ਰੀਖਿਆ ਲਈ ਜਾਂਦੀ ਹੈਗੀ ਹੈ, ਉਹਨੂੰ ਨੀਟ ਦੀ ਪ੍ਰੀਖਿਆ ਕਹਿੰਦੇ ਹੈਗੇ ਨੇ। ਔਰ ਇਹ ਕਿਵੇਂ ਇਹਦਾ ਸਰੂਪ ਬਦਲਿਆ ਉਹ ਵੀ ਤੁਹਾਨੂੰ ਦੱਸਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਪਰ ਨੀਟ ਦਾ ਇਮਤਿਹਾਨ ਇੰਡੀਆ ਦੇ ਵਿੱਚ ਜੇ ਤੁਸੀਂ MBBS ਯਾਨੀ ਬੈਚਲਰ ਆਫ ਮੈਡੀਸਨ ਐਂਡ ਬੈਚਲਰ ਆਫ ਸਾਇੰਸ, ਇਹ ਅੰਡਰ ਗ੍ਰੈਜੂਏਟ ਪ੍ਰੀਖਿਆ, ਨੀਟ UG ਵੀ ਕਹਿ ਦਿੰਦੇ ਨੇ ਕਿਉਂਕਿ ਅੰਡਰ ਗ੍ਰੈਜੂਏਟ ਕੋਰਸਿਸ ਨੇ ਸਾਰੇ। ਅੰਡਰ ਗ੍ਰੈਜੂਏਟ ਯਾਨੀ ਕਿ 12ਵੀਂ ਤੋਂ ਬਾਅਦ ਤੁਸੀਂ
ਐਂਟਰੈਂਸ ਦਿੰਦੇ ਹੋ ਨੀਟ ਦਾ, ਨੀਟ ਦੀ ਪ੍ਰੈਪਰੇਸ਼ਨ ਕਰਦੇ ਹੋ, ਕਈ ਕਈ ਮਹੀਨਿਆਂ ਤੱਕ ਪ੍ਰੈਪਰੇਸ਼ਨ ਕੀਤੀ ਜਾਂਦੀ ਹੈ, ਫਿਰ ਉਸ ਤੋਂ ਬਾਅਦ ਇਹ ਜਾ ਕੇ ਪ੍ਰੀਖਿਆ ਦਿੱਤੀ ਜਾਂਦੀ ਹੈ। ਸੋ ਜਦੋਂ ਨੀਟ ਦੀ ਪ੍ਰੀਖਿਆ ਹੁੰਦੀ ਹੈ ਤਾਂ ਤੁਸੀਂ ਜਾਂ ਤਾਂ MBBS ਕਰਦੇ ਹੋ ਉਸ ਤੋਂ ਬਾਅਦ, ਜਾਂ ਆਪਣੀ ਰੈਂਕ ਦੇ ਅਕੋਰਡਿੰਗ BDS ਕਰਦੇ ਹੋ ਯਾਨੀ ਬੈਚਲਰ ਆਫ ਡੈਂਟਲ ਸਾਇੰਸ, ਜਾਂ BAMS ਕਰਦੇ ਹੋ ਯਾਨੀ ਬੈਚਲਰ ਆਫ ਆਯੁਰਵੈਦਿਕ ਮੈਡੀਸਨ ਸਾਇੰਸ, ਜਾਂ ਫਿਰ BHMS ਯਾਨੀ ਹੋਮਿਓਪੈਥੀ ਦੇ। ਸੋ ਇਹ ਅਲੱਗ ਅਲੱਗ ਕੋਰਸਿਸ ਹੁੰਦੇ ਹੈਗੇ ਨੇ ਔਰ ਅਲੱਗ ਅਲੱਗ ਮੈਡੀਕਲ ਕਾਲਜਿਸ 'ਚ ਤੁਸੀਂ ਐਡਮਿਸ਼ਨ ਲੈਣੀ ਹੁੰਦੀ ਹੈ। ਸਭ ਦੇ ਲਈ ਤੁਹਾਨੂੰ ਨੀਟ ਪਾਸ ਕਰਨਾ ਜ਼ਰੂਰੀ ਹੈਗਾ ਹੈ। ਇੰਡੀਆ ਦੇ ਵਿੱਚ ਕਿੰਨੇ ਕਾਲਜਿਸ ਨੇ, ਕਿੰਨੀਆਂ ਸੀਟਾਂ ਨੇ, ਉਹਦੀ ਵੀ ਤੁਹਾਨੂੰ ਅੱਜ ਸਾਰੀ ਇਨਫੋਰਮੇਸ਼ਨ ਦੇ ਦੇਣੀ ਹੈ। ਬੇਸਿਕਲੀ ਇੰਨਾ ਜ਼ਿਆਦਾ ਜਿਹੜਾ ਹੈ ਨੀਟ ਦੀ ਪ੍ਰੀਖਿਆ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਸੀਟਾਂ ਬਹੁਤ ਥੋੜ੍ਹੀਆਂ ਨੇ ਔਰ ਇਹਨੂੰ ਅੱਜ ਦੀ ਤਰੀਕ ਦੇ ਵਿੱਚ, ਅੱਜ ਦੀ ਤਰੀਕ ਦੇ ਵਿੱਚ ਯਾਦ ਰੱਖਿਓ ਇਹ ਗੱਲ, ਅੱਜ ਦੀ ਤਰੀਕ ਦੇ ਵਿੱਚ ਇਹ ਪ੍ਰੀਖਿਆ NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੀ ਤਰਫ ਤੋਂ ਕਰਵਾਈ ਜਾਂਦੀ ਹੈ। ਕਿਵੇਂ ਹੁੰਦੀ ਹੈ ਪ੍ਰੀਖਿਆ, ਕਿਸ ਤਰੀਕੇ ਦੇ ਨਾਲ ਇਹਦੇ ਨੰਬਰਸ ਜਿਹੜੇ ਨੇ ਦੱਸੇ ਜਾਂਦੇ ਹੈਗੇ ਨੇ, ਉਹ ਸਾਰਾ ਕੁਛ ਤੁਹਾਨੂੰ ਦੱਸਾਂਗੇ, ਪਰ ਇਹਦਾ ਥੋੜ੍ਹਾ ਜਿਹਾ ਬੈਕਗਰਾਊਂਡ ਸਮਝ ਲਓ ਕਿ ਇਸ ਵਾਰ ਇਹ ਰੌਲਾ ਕਿਉਂ ਪੈ ਗਿਆ। ਹੁਣ ਇਸ ਸਾਲ 2026 ਦੇ ਵਿੱਚ 3 ਮਈ ਨੂੰ ਨੀਟ ਦਾ ਐਗਜ਼ਾਮ ਹੁੰਦਾ ਹੈ, ਆਲ ਇੰਡੀਆ ਦੇ ਵਿੱਚ ਹੁੰਦਾ, ਜ਼ਾਹਰ ਜਿਹੀ ਗੱਲ ਹੈ। ਪੂਰੇ ਭਾਰਤ ਦੇ ਵਿੱਚ ਜਿਹੜੇ ਬੱਚੇ ਜਿਨ੍ਹਾਂ ਨੇ 12ਵੀਂ ਤੋਂ ਬਾਅਦ 1-1 ਸਾਲ ਜਾਂ 2-2 ਸਾਲ ਆਪਣੇ ਡ੍ਰੌਪ ਕਰਕੇ ਯਾਨੀ ਜ਼ਾਹਰ ਜਿਹੀ ਗੱਲ ਹੈ ਕਿ ਉਹ ਕੋਈ ਹੋਰ ਪੜ੍ਹਾਈ ਨਹੀਂ ਕਰ ਰਹੇ ਹੁੰਦੇ, ਉਹ ਸਿਰਫ਼ ਔਰ ਸਿਰਫ਼ ਇਸੇ ਐਂਟਰੈਂਸ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਵਿੱਚ ਲੱਗੇ ਹੋਏ ਹੁੰਦੇ ਨੇ ਕਿ ਇਹ ਇੱਕ ਵਾਰ ਕਲੀਅਰ ਹੋ ਗਿਆ ਐਂਟਰੈਂਸ ਅਤੇ ਫਿਰ ਐਡਮਿਸ਼ਨ ਸਾਨੂੰ ਮਿਲ ਜਾਏਗੀ, ਚਾਹੇ MBBS ਮਿਲੇ, ਚਾਹੇ BDS ਮਿਲੇ, ਚਾਹੇ BHMS ਮਿਲੇ, ਚਾਹੇ ਕਿਸੇ ਵੀ ਮੈਡੀਕਲ ਸਟ੍ਰੀਮ ਦੇ ਵਿੱਚ ਉਹਨਾਂ ਨੂੰ ਡਾਕਟਰ ਬਣਨ ਦੇ ਲਈ ਦਾਖਲਾ ਮਿਲ ਜਾਏ ਅਤੇ ਫਿਰ ਉਹ ਉਸਦੀ ਪੜ੍ਹਾਈ ਕਰਕੇ ਫਿਰ ਪ੍ਰੈਕਟਿਸਡ ਡਾਕਟਰ ਬਣਨਗੇ। ਚੰਗੀ ਚੀਜ਼ ਹੈ, ਇੱਥੇ ਤੱਕ ਤਾਂ ਸੁਣਨ ਦੇ ਵਿੱਚ ਕੁਝ ਵੀ ਅਜੀਬ ਨਹੀਂ ਲੱਗ ਰਿਹਾ ਹੈਗਾ। ਸੋ 3 ਮਈ ਨੂੰ ਇਹ ਐਗਜ਼ਾਮ ਹੋਇਆ ਸੀ, ਉਹਦੇ ਲਈ 3 ਮਈ 2026 ਨੂੰ ਹੋਇਆ ਸੀ, ਪਰ ਪਿਛਲੇ ਕਈ ਸਾਲਾਂ ਤੋਂ ਜਾਂ ਕਈ ਮਹੀਨਿਆਂ ਤੋਂ ਜਿਹੜੇ ਦਿਨ ਰਾਤ ਬੱਚੇ ਮਿਹਨਤ ਕਰ ਰਹੇ ਸੀਗੇ ਇਸ ਪ੍ਰੀਖਿਆ ਦੇ ਲਈ, ਉਹ ਜਾਂਦੇ ਨੇ ਆਮ ਦੇ ਤਰੀਕੇ ਦੇ ਨਾਲ, ਉਹਨਾਂ ਨੂੰ ਲੱਗਦਾ ਕਿ ਹਰ ਸਾਲ ਇਹ ਪ੍ਰੀਖਿਆ ਹੁੰਦੀ ਹੈ, ਹਰ ਸਾਲ ਮਈ ਮਹੀਨੇ ਦੇ ਵਿੱਚ ਹੁੰਦੀ ਹੈ, ਔਰ ਉਹ ਜਾਂਦੇ ਨੇ ਇਹ ਸੋਚ ਕੇ ਕਿ ਇਸ ਵਾਰ ਸ਼ਾਇਦ ਉਹ ਆਪਣੀ ਲੱਕ ਅਜ਼ਮਾਣਗੇ, ਸ਼ਾਇਦ ਉਹਨਾਂ ਦਾ ਨੰਬਰ ਲੱਗ ਜਾਏਗਾ। ਜਾਂਦੇ ਨੇ, ਪ੍ਰੀਖਿਆ ਦਿੰਦੇ ਨੇ, ਪ੍ਰੀਖਿਆ ਦਾ ਰਿਜ਼ਲਟ ਆਵੇ ਇਸ ਤੋਂ ਪਹਿਲਾਂ 12 ਮਈ ਨੂੰ ਪ੍ਰੀਖਿਆ ਰੱਦ ਕਰ ਦਿੱਤੀ ਜਾਂਦੀ ਹੈ। ਅਧਿਕਾਰਕ ਤੌਰ 'ਤੇ ਕਿਹਾ ਜਾਂਦਾ ਕਿ ਨੀਟ ਦਾ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਨੀਟ ਦਾ ਜਿਹੜਾ ਐਗਜ਼ਾਮ ਹੋਇਆ ਸੀ, ਜਿਨ੍ਹਾਂ ਜਿਨ੍ਹਾਂ ਵਿਦਿਆਰਥੀਆਂ ਨੇ ਦਿੱਤਾ ਸੀ, ਉਹ ਕੈਂਸਲ ਹੈ। ਨੋ ਮੈਟਰ ਤੁਹਾਡਾ ਰਿਜ਼ਲਟ ਕੀ ਹੈ, ਵੈਲਿਡ ਨਹੀਂ ਹੋਏਗਾ, ਜਾਂ ਰਿਜ਼ਲਟ ਤਾਂ ਹੈ ਹੀ ਨਹੀਂ, ਪਰ ਉਸ ਪ੍ਰੀਖਿਆ ਨੂੰ ਵੈਲਿਡ ਨਹੀਂ ਮੰਨਿਆ ਜਾਏਗਾ। ਚਾਹੇ ਤੁਸੀਂ ਕਹੋ ਕਿ ਮੈਂ ਤਾਂ ਸਾਰੇ ਦੇ ਸਾਰੇ ਕੁਐਸਚਨ ਸਹੀ ਕੀਤੇ ਸੀਗੇ, ਇੰਨਾ ਕੌਨਫੀਡੈਂਟ ਹੈ, ਫਿਰ ਕੀ ਹੋ ਗਿਆ, ਰੱਦ ਕਰਤੀ। ਸਰਕਾਰ ਹੈ, ਤੁਸੀਂ ਸਾਲ ਤੋਂ 2 ਸਾਲ ਤੋਂ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ, ਕਾਰਨ ਕੀ ਦੱਸੇ ਗਏ ਕਿ ਇਸ ਜਿਹੜਾ ਐਗਜ਼ਾਮੀਨੇਸ਼ਨ ਸੀਗਾ ਇਹਦੇ ਕੁਛ ਕੁ ਸ਼ਹਿਰਾਂ ਦੇ ਵਿੱਚ ਕੁਛ ਕੁ ਜਿਹੜੇ ਟੈਲੀਗ੍ਰਾਮ ਦੇ ਖਾਤੇ ਸੀਗੇ ਉਹਨਾਂ ਤੋਂ ਕੁਛ ਅਨਸਰਸ ਜਿਹੜੇ ਕੁਐਸਚਨਸ ਜਿਹੜੇ ਸੀਗੇ, ਅਨਸਰ ਨਹੀਂ ਕੁਐਸਚਨ ਜਿਹੜੇ ਸੀਗੇ, ਆਲਰੇਡੀ ਲੀਕ ਕਰ ਦਿੱਤੇ ਗਏ ਸੀਗੇ, ਸਾਰੇ ਦੇ ਸਾਰੇ ਨਹੀਂ ਪਰ ਕੁਛ ਕੁ ਕੁਐਸਚਨਸ। ਐਗਜ਼ਾਮ ਦਾ ਫਾਰਮੈਟ ਕੀ ਹੁੰਦਾ ਉਹ ਵੀ ਤੁਹਾਨੂੰ ਦੱਸਾਂਗੇ ਅੱਗੇ ਚੱਲ ਕੇ। ਸੋ ਕੁਛ ਕੁਐਸਚਨ ਜਿਹੜੇ ਲੀਕ ਕਰ ਦਿੱਤੇ ਗਏ ਸੀ, ਇਸ ਕਰਕੇ ਇਸ ਪ੍ਰੀਖਿਆ ਨੂੰ ਨਹੀਂ ਕਰਵਾਇਆ ਜਾ ਸਕਦਾ। CBI ਦੀ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਅਤੇ ਫਿਰ ਬੜਾ ਸਾਰਾ ਰੌਲਾ ਹੋਣ ਲੱਗਿਆ ਕਿ NTA ਜਿਹੜੀ ਕਿ ਨੈਸ਼ਨਲ ਟੈਸਟਿੰਗ ਏਜੰਸੀ ਹੈ ਜਿਹੜੀ ਇਸ ਐਗਜ਼ਾਮ ਨੂੰ ਕਰਵਾਉਂਦੀ ਹੈ, ਉਹ ਕਿਉਂ ਨਹੀਂ ਇਸ ਨੂੰ ਸਕਸੈਸਫੁਲੀ ਕਰਵਾ ਪਾਉਂਦੀ, ਕਿਉਂ ਨਹੀਂ ਇਸ ਕਰਕੇ ਉੱਠਿਆ, ਇਹ ਕੋਈ ਪਹਿਲੀ ਵਾਰ ਨਹੀਂ ਸੀ ਹੋਇਆ, ਬਾਰ ਬਾਰ ਹੁੰਦਾ ਰਿਹਾ ਸੀ। ਪ੍ਰੋਗਰਾਮ ਪੂਰਾ ਧਿਆਨ ਨਾਲ ਸੁਣ ਲਿਓ, ਐਂਡ ਤੱਕ ਸਾਰੀ ਕਹਾਣੀ ਕਲੀਅਰ ਹੋ ਜਾਣੀ ਹੈ। ਸੋ ਦੁਬਾਰਾ ਐਗਜ਼ਾਮ ਹੁੰਦਾ ਜਿਹੜਾ, ਉਹ ਪਹਿਲੀ ਵਾਰ ਇਸ ਸਾਲ ਦਾ ਐਗਜ਼ਾਮ ਹੋਇਆ ਸੀ 3 ਮਈ ਵਾਲਾ, ਜਿਹੜਾ 12 ਮਈ ਨੂੰ ਕੈਂਸਲ ਕਰ ਦਿੱਤਾ ਜਾਂਦਾ, ਉਹਦੀ ਬਜਾਏ ਰੀ ਐਗਜ਼ਾਮ ਕੀਤਾ ਜਾਂਦਾ। 21 ਜੂਨ ਨੂੰ ਦੁਬਾਰਾ ਐਗਜ਼ਾਮ ਹੁੰਦਾ, ਹਾਲਾਂਕਿ ਕੋਈ ਐਕਸਟਰਾ ਫੀਸ ਨਹੀਂ ਵਿਦਿਆਰਥੀਆਂ ਤੋਂ ਲਈ, ਪਰ 20 ਲੱਖ ਸਟੂਡੈਂਟਸ ਦੁਬਾਰਾ ਤੋਂ ਐਗਜ਼ਾਮ ਦਿੰਦੇ ਨੇ, 4 ਲੱਖ ਸਟੂਡੈਂਟਸ ਘੱਟ ਜਿਨ੍ਹਾਂ ਨੇ ਪਹਿਲਾਂ ਦਿੱਤਾ ਸੀ। ਉਹਦੇ ਵਿੱਚ ਬਹੁਤ ਸਾਰੇ ਨਾ ਉਮੀਦ ਵੀ ਹੋ ਜਾਂਦੇ ਨੇ, ਅਤੇ ਇਹਨਾਂ 20 ਲੱਖ ਦੇ ਵਿੱਚ 20 ਵਿਦਿਆਰਥੀ ਉਹ ਵੀ ਨੇ ਜਿਹੜੇ 24 ਲੱਖ ਦੇ ਵਿੱਚ ਉਹ ਵੀ ਨੇ ਜਿਹੜੇ ਸੁਸਾਈਡ ਕਰ ਗਏ ਸੀ। ਪਹਿਲੀ ਵਾਰ ਉਹਨਾਂ ਨੇ ਆਪਣੇ ਐਗਜ਼ਾਮ ਦੀ ਪ੍ਰੈਪਰੇਸ਼ਨ ਕੀਤੀ ਸੀ, ਸਰਕਾਰ ਨੇ ਕੈਂਸਲ ਹੀ ਕਰਤਾ, ਉਹਨਾਂ ਨੂੰ ਕੋਈ ਉਮੀਦ ਨਜ਼ਰ ਨਹੀਂ ਆਈ, ਉਹਨਾਂ ਨੇ ਇਹ ਐਗਜ਼ਾਮ ਦੇ ਲਈ ਸੁਸਾਈਡ ਹੀ ਕਰ ਲਿਆ, ਕਿਉਂਕਿ ਕਈ ਸਾਲਾਂ ਤੋਂ, ਕਈ ਮਹੀਨਿਆਂ ਤੋਂ, ਜਾਂ ਇਨਫੈਕਟ ਬੜੇ ਜਦੋਂ ਹਾਈ ਸਕੂਲ ਦੇ ਵਿੱਚ ਹੁੰਦੇ ਨੇ ਬੱਚੇ, ਉਦੋਂ ਤੋਂ ਹੀ ਤੈਅ ਕਰ ਲੈਂਦੇ ਨੇ ਕਿ ਮੈਂ ਵੱਡਾ ਹੋ ਕੇ ਡਾਕਟਰ ਬਣੂੰ, ਔਰ ਇਸੇ ਕਰਕੇ ਫਿਰ ਉਹ ਮੈਡੀਕਲ ਸਟ੍ਰੀਮ ਦੇ ਵਿੱਚ ਜਾਂਦੇ ਨੇ, +1 +2 ਆਪਣੀ ਉਸੇ ਦੇ ਵਿੱਚ ਕਰਦੇ ਨੇ।
ਤੇ ਉਹ ਜਿਹੜੇ 21 ਸਟੂਡੈਂਟਸ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਇਸ ਦੁਨੀਆ 'ਚ ਨਹੀਂ ਰਹੇ ਉਹਨਾਂ ਦੀਆਂ ਕਹਾਣੀਆਂ ਜੰਤਰ ਮੰਤਰ ਦੇ ਉਸ ਮੰਚ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਸੀ ਖੈਰ ਹੁਣ ਜੰਤਰ ਮੰਤਰ ਦੇ ਉੱਤੇ ਉਹ ਇੱਕ ਉਹ ਕਹਾਣੀਆਂ ਨਹੀਂ ਸਾਂਝੀਆਂ ਹੋ ਰਹੀਆਂ ਪਰ ਮੈਂ ਤੁਹਾਨੂੰ ਦੱਸ ਦਿੰਦਾ ਰੇਮਾ ਬੇਗਮ ਨਾਮ ਦੀ ਇੱਕ ਲੇਡੀ ਉੱਥੇ ਆਉਂਦੀ ਹੈ ਰੇਮਾ ਬੇਗਮ ਬਿਹਾਰ ਦੇ ਇੱਕ ਬਹੁਤ ਦੂਰ ਦੁਰਾਡੇ ਦੇ ਪਿੰਡ ਪਟਨਾ ਤਾਂ ਨੇੜੇ ਤੇੜੇ ਵੀ ਨਹੀਂ ਉੱਥੋਂ ਆਪਣੀ ਬਿਮਾਰ ਮਾਂ ਦੇ ਨਾਲ ਉੱਥੇ ਪਹੁੰਚੀ ਸੀ ਔਰ ਉਹ ਕਹਿੰਦੀ ਕਿ ਮੈਂ ਪਹਿਲੀ ਵਾਰ ਨੀਟ ਐਗਜ਼ਾਮ ਦਿੱਤਾ ਸੀਗਾ ਇਸ ਸਾਲ 3 ਮਈ ਵਾਲਾ ਜਿਹੜਾ ਕਿ ਰੱਦ ਹੋ ਜਾਂਦਾ ਅਤੇ ਉਸ ਤੋਂ ਬਾਅਦ ਮੇਰੀ ਮਾਂ ਜਿਹੜੀ ਸੀ ਉਹ ਸੁਪਨਾ ਦੇਖਦੀ ਰਹੀ ਅਤੇ ਹੁਣ ਡਿਊਰਿੰਗ ਪ੍ਰੋਟੈਸਟ ਉਸਦੀ ਮਾਂ ਦੀ ਵੀ ਮੌਤ ਹੋ ਜਾਂਦੀ ਹੈ ਕਿਉਂਕਿ ਉਹਦੀ ਮਾਂ ਬਿਮਾਰ ਸੀ ਔਰ ਰੇਮਾ ਦਾ ਇਹ ਸੁਪਨਾ ਸੀ ਕਿ ਉਹ ਡਾਕਟਰ ਬਣ ਕੇ ਆਪਣੀ ਮਾਂ ਜਾਂ ਉਸੇ ਹੋਰ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਦੇ ਦੂਰ ਦੁਰਾਡੇ ਦੇ ਪਿੰਡਾਂ ਦੇ ਵਿੱਚ ਬਿਮਾਰ ਰਹਿੰਦੇ ਨੇ ਜਿਨ੍ਹਾਂ ਤੱਕ ਸਹੀ ਇਲਾਜ ਨਹੀਂ ਪਹੁੰਚ ਪਾਉਂਦਾ ਉਹਨਾਂ ਤੱਕ ਉਹ ਇਲਾਜ ਕਰਨ ਦੇ ਲਈ ਕਾਬਲ ਹੋ ਸਕੇ ਉਹ ਆਪ ਡਾਕਟਰ ਬਣ ਕੇ ਉਹਨਾਂ ਪਿੰਡਾਂ ਦੇ ਵਿੱਚ ਕੰਮ ਕਰੇ ਭਾਰਤ ਦੀ ਸੱਚਾਈ ਅੱਜ ਦੀ ਤਰੀਕ ਦੇ ਵਿੱਚ ਇਹੀ ਹੈ ਔਰ 20 ਸਾਲ ਦੀ ਰੇਮਾ ਦੇ ਮਨ ਦੇ ਵਿੱਚ ਇਹੀ ਸੁਪਨਾ ਸੀ ਹੁਣ ਉਹ ਆਪਣੇ ਇਸ ਸੁਪਨੇ ਨੂੰ ਜਿਉਂ ਸਕੂਗੀ ਜਦੋਂ ਉਹਨੇ ਜਿਹੜੀ ਸ਼ਿੱਦਤ ਦੇ ਨਾਲ ਐਗਜ਼ਾਮ ਦਿੱਤਾ ਸੀ ਉਹ ਕੈਂਸਲ ਹੋ ਗਿਆ ਉਹਦੀ ਮਾਂ ਜਿਹੜੀ ਇਹ ਸੋਚਦੀ ਰਹੀ ਸੀਗੀ ਕਿ ਉਹ ਪਾਸ ਹੋ ਜਾਏਗੀ ਡਾਕਟਰ ਬਣੇਗੀ ਪੜ੍ਹਾਈ ਕਰੇਗੀ ਉਹ ਰਹਿ ਜਾਂਦੀ ਹੈ ਉਹ ਨਹੀਂ ਹੈਗੀ ਅਤੇ ਹੁਣ ਇਸ ਕਿਸ ਹਾਲਾਤ ਦੇ ਵਿੱਚ ਕਿਸ ਮੈਂਟਲ ਫਰੇਮ ਦੇ ਵਿੱਚ ਰੇਮਾ ਆਪਣੀ ਪ੍ਰੈਪਰੇਸ਼ਨ ਕਰ ਸਕੇਗੀ ਨਾ ਦਿਸ ਇਜ਼ ਜਸਟ ਵਨ ਇੰਸੀਡੈਂਟ ਰੇਮਾ ਦੀ ਮਾਂ ਉਹਨਾਂ 21 ਵਿਦਿਆਰਥੀਆਂ ਦੇ ਵਿੱਚ ਵੀ ਸ਼ਾਮਲ ਨਹੀਂ ਹੈ ਜਿਨ੍ਹਾਂ ਨੇ ਸੂਸਾਈਡ ਕਰ ਲਿਆ ਉਹਦੀ ਮਾਂ ਦੀ ਇੱਕ ਬਿਮਾਰੀ ਦੇ ਚੱਲਦਿਆਂ ਮੌਤ ਹੋਈ ਹੈ ਪਰ ਉਸ ਤੋਂ ਪਹਿਲਾਂ ਰੇਮਾ ਦੇ ਫਾਦਰ ਦੀ ਵੀ ਡੈਥ ਹੋ ਗਈ ਸੀ ਉਹ ਵੀ ਇਸ ਹਿੰਮਤ ਦੇ ਵਿੱਚ ਆਪਣਾ ਜਿਹੜਾ ਦਮ ਤੋੜ ਗਏ ਸੀ ਰੋਜ਼ਲ ਇਸਲਾਮ ਕਿ ਉਹਨਾਂ ਦੀ ਧੀ ਕਦੇ ਵੱਡੀ ਬਣੂਗੀ ਕਦੇ ਉਹ ਹੋਏਗੀ ਅਤੇ ਪੇਪਰ ਲੀਕ ਦੀ ਖਬਰ ਸੁਣਨ ਤੋਂ ਪਹਿਲਾਂ ਹੀ ਉਹ ਚਲੇ ਗਏ ਸੀ ਔਰ ਰੇਮਾ ਨੇ ਮੀਡੀਆ ਦੇ ਵਿੱਚ ਇਹ ਗੱਲ ਕਹੀ ਕਿ ਚੰਗਾ ਹੋਇਆ ਕਿ ਉਹਨਾਂ ਨੇ ਉਹ ਖਬਰ ਨਹੀਂ ਸੁਣੀ ਨਹੀਂ ਤਾਂ ਉਹ ਉਸ ਵਕਤ ਜਿਸ ਕਿਸਮ ਦੇ ਨਾਲ ਟੁੱਟਦੇ ਉਹ ਮੈਂ ਨਹੀਂ ਸੀ ਦੇਖ ਸਕਦੀ ਦੈਟਸ ਜਸਟ ਵਨ ਕੇਸ ਇਹ ਸਿਰਫ ਇੱਕ ਕਹਾਣੀ ਹੈਗੀ ਹੈ ਹੁਣ ਇੱਕ ਹੋਰ ਕਹਾਣੀ ਤੁਸੀਂ ਸੁਣੋ ਇੱਕ ਹੋਰ ਕਹਾਣੀ ਇਹ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਇਹ ਜਿਹੜੇ 23-24 ਲੱਖ ਜਾਂ ਹੁਣ ਇਸ ਵਾਰ ਜਿਹੜੇ 20 ਲੱਖ ਬੱਚੇ ਬੈਠੇ ਸੀ ਉਹਨਾਂ ਨੇ 1,37,000 ਮੈਡੀਕਲ ਸੀਟਾਂ ਦੇ ਲਈ ਕੰਟੈਸਟ ਕਰਨਾ ਸੀ ਇਹ ਤਾਂ ਸੱਚਾਈ ਹੈਗੀ ਹੈ ਹਿੰਦੁਸਤਾਨ ਦੀ ਕਿ ਮਹਿਜ 1,37,000 ਸੀਟਾਂ ਨੇ ਉਹਨਾਂ ਦੇ ਲਈ ਉਹ ਬੱਚੇ ਫਾਈਟ ਕਰ ਰਹੇ ਨੇ ਉਹ 1,37,000 ਪ੍ਰਾਈਵੇਟ ਜਾਂ ਸਰਕਾਰੀ ਕਾਲਜਾਂ ਦੀਆਂ ਨੇ ਉੱਥੇ ਨਾਂ ਦੇ ਬਰਾਬਰ ਜਦੋਂ ਤੁਹਾਡਾ ਉਹ ਰੈਂਕ ਆਉਂਦਾ AIR ਕਹਿੰਦੇ ਆਲ ਇੰਡੀਆ ਰੈਂਕ ਉਹ ਆਉਂਦਾ ਤਾਂ ਤੁਹਾਨੂੰ ਨਾਂ ਦੇ ਬਰਾਬਰ ਦੀ ਫੀਸ ਹੈਗੀ ਹੈ ਜਾਂ ਸਕੋਲਰਸ਼ਿਪ ਦੇ ਉੱਤੇ ਵੀ ਤੁਸੀਂ ਚਲੇ ਜਾਂਦੇ ਹੈਗੇ ਹੋ ਨਹੀਂ ਤਾਂ ਫਿਰ ਜੇ ਤੁਹਾਡਾ ਰੈਂਕ ਨਹੀਂ ਆਉਂਦਾ ਫਿਰ ਜਿਹੜੇ ਬਹੁਤ ਧਨਾੜ ਹੈਗੇ ਨੇ ਉਹ ਜਾਂ ਤਾਂ ਵੀਜ਼ੇ ਵੂਜ਼ੇ ਲੈ ਕੇ ਕੋਈ ਯੂਕਰੇਨ ਕਰਨ ਚਲਾ ਗਿਆ MBBS ਦੀ ਡਿਗਰੀ ਕੋਈ ਬਾਂਗਲਾਦੇਸ਼ ਤੋਂ ਵੀ ਕਰੇ ਆਉਂਦੇ ਨੇ ਕੋਈ ਕਿਤੋਂ ਕਰੇ ਆਉਂਦੇ ਨੇ ਕੋਈ ਕਿਤੋਂ ਕਰੇ ਆਉਂਦੇ ਨੇ ਉਹੋ ਜਿਹੇ ਵੀ ਫਿਰ ਡਾਕਟਰ ਹੈਗੇ ਨੇ ਰਾਜਸਥਾਨ ਦੇ ਵਿੱਚ ਰਾਜੇਸ਼ ਕੁਮਾਰ ਨਾਮ ਦਾ ਇੱਕ ਕਿਸਾਨ ਸੀ ਉਹਨੇ ਆਪਣੀ ਜ਼ਮੀਨ ਜਿਹਨੂੰ ਮਾਂ ਕਿਹਾ ਜਾਂਦਾ ਪਸ਼ਤੈਨੀ ਜ਼ਮੀਨ ਵੇਚ ਕੇ 11 ਲੱਖ ਰੁਪਏ ਦਾ ਕਰਜ਼ਾ ਚੁੱਕਿਆ ਅਤੇ ਉਹਦਾ ਮੁੰਡਾ ਪ੍ਰਦੀਪ ਮੀਨਾ 3 ਸਾਲ ਨੀਟ ਦੀ ਕੋਚਿੰਗ ਹਾਸਲ ਕਰਦਾ ਰਿਹਾ ਪਲੱਸ ਟੂ ਮੈਡੀਕਲ ਕਰਨ ਤੋਂ ਬਾਅਦ ਪਲੱਸ ਟੂ ਦੇ ਇੰਨੇ ਟਫ ਸਬਜੈਕਟ ਦੇ ਵਿੱਚ ਪ੍ਰਦੀਪ ਮੀਨਾ ਨੇ ਟੋਪ ਰੈਂਕ ਹਾਸਲ ਕੀਤਾ ਸੀਗਾ ਆਪਣੇ ਸਕੂਲ ਦੇ ਵਿੱਚ ਆਪਣੇ ਜ਼ਿਲ੍ਹੇ ਦੇ ਵਿੱਚ ਔਰ ਰਾਜੇਸ਼ ਕੁਮਾਰ ਕਹਿੰਦੇ ਨੇ ਕਿ 16 ਘੰਟੇ ਖੇਤਾਂ 'ਚੋਂ ਮਜ਼ਦੂਰੀ ਇਸ ਕਰਕੇ ਕਰ ਰਹੇ ਸੀ ਕਿਉਂਕਿ ਜ਼ਮੀਨ ਵੇਚ ਚੁੱਕੇ ਸੀ ਆਪਦੀ ਜ਼ਮੀਨ ਹੈ ਨਹੀਂ ਸੀ ਇਸ ਕਰਕੇ ਕਹਿ ਰਹੇ ਸੀਗੇ ਕਿਉਂਕਿ ਕੁਛ ਕੀ ਦਿਨ ਨੇ ਇਹ ਜਿਹੜਾ ਹਨੇਰਾ ਇਹ ਛੱਡ ਜਾਣਾ ਜਿੱਦਣ ਮੇਰਾ ਮੁੰਡਾ ਪ੍ਰਦੀਪ ਮੀਨਾ ਡਾਕਟਰ ਬਣ ਗਿਆ ਮੇਰਾ ਬੁਢਾਪਿਆ ਜਿਹੜਾ ਹੈਗਾ ਉਹ ਘੱਟੋ ਘੱਟ ਆਸਾਨੀ ਦੇ ਨਾਲ ਲੰਘੂਗਾ ਪ੍ਰੀਖਿਆ ਹੁੰਦੀ ਹੈ 3 ਮਈ ਦਾ ਦਿਨ ਆਉਂਦਾ ਪ੍ਰਦੀਪ ਮੀਨਾ 3 ਸਾਲ ਤੋਂ ਉਹ ਜਿਹੜੀ ਮਿਹਨਤ ਕਰ ਰਿਹਾ ਸੀਗਾ ਬੜੀ ਮਿਹਨਤ ਦੇ ਨਾਲ ਐਗਜ਼ਾਮ ਦੇ ਕੇ ਆਉਂਦਾ ਘਰੇ ਆ ਕੇ ਆਪਣੇ ਫਾਦਰ ਆਪਣੇ ਜਿਹੜਾ ਹੱਡੀ ਮਿਹਨਤ ਕਰਕੇ ਆਉਂਦਾ ਰਾਜੇਸ਼ ਕੁਮਾਰ ਨੇ ਉਹਨਾਂ ਨੂੰ ਦੱਸਦਾ ਕਿ ਪਿਤਾ ਜੀ ਐਤਕੀ ਟੈਨਸ਼ਨ ਨਾ ਲਿਓ ਸਾਰੇ ਰੋਣੇ ਧੋਣੇ ਚੱਕ ਦਿਆਂਗੇ ਅਤੇ ਮੈਂ ਪੂਰੀ ਪ੍ਰੈਪਰੇਸ਼ਨ ਦੇ ਨਾਲ ਐਗਜ਼ਾਮ ਦੇ ਕੇ ਆਇਆ ਔਰ ਗਲੇ ਲੱਗਦੇ ਨੇ ਉਹ ਆਪਣੇ ਫਾਦਰ ਦੇ ਪ੍ਰਦੀਪ ਮੀਨਾ ਕਿ ਹੁਣ ਤਾਂ ਰੱਬ ਵੀ ਮੈਨੂੰ ਡਾਕਟਰ ਬਣਨ ਤੋਂ ਰੋਕ ਨਹੀਂ ਸਕਦਾ ਔਰ ਫਿਰ 12 ਮਈ ਦਾ ਕਲਹਿਣਾ ਦਿਨ ਆਉਂਦਾ ਉਸ ਦਿਨ ਸਰਕਾਰ ਕਹਿੰਦੀ ਹੈ ਕਿ ਜਿਹੜੀ ਤੁਸੀਂ ਪ੍ਰੀਖਿਆ ਦੇ ਕੇ ਆਏ ਸੀ ਉਹ ਰੱਦ ਕਰ ਰਹੇ ਹਾਂ ਨਵੇਂ ਸਿਰੇ ਤੋਂ ਐਗਜ਼ਾਮ ਤੋਂ 22 ਸਾਲ ਦਾ ਪ੍ਰਦੀਪ ਮੀਨਾ ਆਪਣੇ ਘਰ ਦੇ ਵਿੱਚ ਹੀ ਆਤਮ ਹੱਤਿਆ ਕਰ ਲੈਂਦਾ ਔਰ ਉਹਦਾ ਮਜ਼ਦੂਰ ਪਿਓ
ਜਿਹੜਾ ਇਹ ਉਡੀਕ ਕਰ ਰਿਹਾ ਸੀ ਕਿ ਮੇਰਾ ਮੁੰਡਾ ਮੇਰਾ ਹੁਣ ਬੁਢਾਪਾ ਕੱਟੂਗਾ, ਉਹ ਹੁਣ ਆਪਣੇ ਮੁੰਡੇ ਦੀ ਚਿਤਾ ਨੂੰ ਅੱਗ ਦੇ ਰਿਹਾ। ਉੱਤਰ ਪ੍ਰਦੇਸ਼, ਇੱਕ ਹੋਰ ਸਟੇਟ, ਰਾਜਸਥਾਨ ਦੇ ਨਾਲ ਦਾ ਸੂਬਾ, 21 ਸਾਲ ਦਾ ਮੁੰਡਾ ਰਿਤਿਕ ਮਿਸ਼ਰਾ ਆਪਣੇ ਪਿਤਾ ਅਨੂਪ ਕੁਮਾਰ ਮਿਸ਼ਰਾ ਦੇ ਨਾਲ ਐਗਜ਼ਾਮ ਦੇਣ ਜਾਂਦੇ ਨੇ, ਖੁਸ਼ੀ ਖੁਸ਼ੀ ਐਗਜ਼ਾਮ ਦੇ ਕੇ ਆਉਂਦੇ ਨੇ, ਕਿਉਂਕਿ ਜਿੰਨੀ ਟੈਂਸ਼ਨ ਉਹਨੂੰ ਐਗਜ਼ਾਮ ਦੇਣ ਤੋਂ ਪਹਿਲਾਂ ਸੀ ਉਨੀ ਹੁਣ ਨਹੀਂ ਸੀ। ਅਨੂਪ ਮਿਸ਼ਰਾ ਨੇ ਵਾਪਸ ਆਉਂਦੇ ਹੋਏ ਆਪਣੇ ਮੁੰਡੇ ਨੂੰ ਜਦੋਂ ਐਗਜ਼ਾਮੀਨੇਸ਼ਨ ਸੈਂਟਰ ਤੋਂ ਸਕੂਟਰ ਦੇ ਉੱਤੇ ਵਾਪਸ ਆ ਰਹੇ ਸੀ ਘਰ ਨੂੰ ਤਾਂ ਪੁੱਛਿਆ ਵੀ ਕਿਵੇਂ ਗਿਆ ਪੇਪਰ। ਕਹਿੰਦਾ ਜੀ ਪਿਤਾ ਜੀ ਵੀ ਬਹੁਤ ਵਧੀਆ ਗਿਆ। ਅਤੇ ਹੁਣ ਕਹਿੰਦਾ ਮੇਰਾ ਪਲੈਨ ਇਹ ਹੈ ਕਿ ਮੈਂ ਹੁਣ ਆਪਣੇ ਦੋਸਤਾਂ ਦੇ ਨਾਲ ਕੁਝ ਕੁ ਦਿਨ ਘੁੰਮਾਂ ਫਿਰਾਂ ਅਤੇ ਫਿਰ ਜਿੱਦਣ ਰਿਜ਼ਲਟ ਆ ਗਿਆ ਉਹ ਤੋਂ ਬਾਅਦ ਫਿਰ ਮੈਂ ਪ੍ਰੈਪਰੇਸ਼ਨ ਦੇ ਵਿੱਚ ਲੱਗ ਜੂੰਗਾ ਤਾਂ ਕਿ ਅਗਲੀ ਜਿਹੜੀ ਵੀ ਪੜ੍ਹਾਈ ਜਿਹਦੇ 'ਚ ਵੀ ਮੈਂ ਜਾਣਾ ਉਹਦੇ ਲਈ ਫਿਰ ਮੈਂ ਤਿਆਰੀ ਕਰ ਸਕਾਂ ਅਤੇ ਮੈਂ ਸੈਲਫ ਸਟੱਡੀ ਦੇ ਉੱਤੇ ਜ਼ਿਆਦਾ ਧਿਆਨ ਦਊਂਗਾ ਕਿਉਂਕਿ ਕੋਚਿੰਗ ਦੇ ਉੱਤੇ ਮੈਂ ਤੁਹਾਡਾ ਬਹੁਤ ਖਰਚਾ ਕਰਵਾਤਾ। ਰਿਤਿਕ ਮਿਸ਼ਰਾ ਵੀ ਕੋਈ ਬਹੁਤ ਅਮੀਰ ਪਰਿਵਾਰ 'ਚੋਂ ਨਹੀਂ, ਅਨੂਪ ਮਿਸ਼ਰਾ ਜਿਹੜੇ ਉਹਦੇ ਫਾਦਰ ਸੀਗੇ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ 'ਚੋਂ ਕਹਿ ਸਕਦੇ ਹੋ। ਖਬਰ ਆਉਂਦੀ ਹੈ ਕਿ ਪਰਚਾ ਰੱਦ ਹੋ ਗਿਆ, ਉਹ ਤੋਂ ਅਗਲੇ ਦਿਨ ਰਿਤਿਕ ਮਿਸ਼ਰਾ ਆਪਣੀ ਜਾਨ ਲੈ ਲੈਂਦੇ ਨੇ। ਅਤੇ ਅੱਜ ਦੀ ਤਰੀਕ ਦੇ ਵਿੱਚ ਅਨੂਪ ਮਿਸ਼ਰਾ ਇਸ ਧਰਨੇ ਦੇ ਵਿੱਚ ਜਾ ਕੇ ਜੰਤਰ ਮੰਤਰ 'ਤੇ ਜਿਹੜਾ ਚੱਲ ਰਿਹਾ ਸੀ ਉੱਥੇ ਉਹਨਾਂ ਜਿਹੜੇ ਭੁੱਖ ਹੜਤਾਲ 'ਤੇ ਬੈਠੇ ਸੀ ਸੋਨਮ ਵਾਗਚੁਕ ਜਾਂ ਹੋਰ ਆਇਸਾ ਦੇ ਮੈਂਬਰ ਉਹਨਾਂ ਨੂੰ ਗਲੇ ਲੱਗ ਕੇ ਬਸ ਇੰਨਾ ਕੁ ਕਹਿੰਦਾ ਥੈਂਕ ਯੂ, ਮੇਰਾ ਮੁੰਡਾ ਤੁਹਾਨੂੰ ਥੈਂਕ ਯੂ ਕਹਿ ਰਿਹਾ ਉੱਪਰੋਂ। ਇਹ ਉਹਨਾਂ ਦੀ ਕਹਾਣੀ। ਔਰ ਐਸੇ ਪਤਾ ਹੀ ਨਹੀਂ ਹੋਰ ਕਿੰਨੇ ਕੁ ਬੱਚੇ ਜਿਨ੍ਹਾਂ ਦੀਆਂ ਅਲੱਗ ਅਲੱਗ ਕਹਾਣੀਆਂ, ਜਿਨ੍ਹਾਂ ਦੇ ਮਾਂ ਪਿਓ ਅੱਗੇ ਵੀ ਨਹੀਂ ਆ ਸਕੇ, ਜਿਨ੍ਹਾਂ ਨੂੰ ਇਹ ਲੱਗਦਾ ਕਿ ਉਹਨਾਂ ਦੇ ਨਾਲ ਇੱਕ ਧੋਖਾ ਹੋਇਆ, ਇੱਕ ਵਿਸ਼ਵਾਸਘਾਤ ਹੋਇਆ। ਪੂਰੀਆਂ ਤਿਆਰੀਆਂ ਦੇ ਨਾਲ ਉਹ ਬੱਚੇ ਜਾਂਦੇ ਨੇ ਅਤੇ ਪੇਪਰ ਰੱਦ ਹੋ ਜਾਂਦੇ ਨੇ, ਔਰ ਪਹਿਲੀ ਵਾਰ ਨਹੀਂ ਹੋਇਆ, ਦਿਸ ਇਜ਼ ਨੋਟ ਦੀ ਫਸਟ ਟਾਈਮ। ਉਹਦੀ ਕਹਾਣੀ ਵੀ ਮੈਂ ਤੁਹਾਨੂੰ ਦੱਸਦਾ। ਪਰ ਇੱਕ ਕਹਾਣੀ ਜਿਹੜੀ ਮੈਂ ਸੁਣ ਕੇ ਬਹੁਤ ਜ਼ਿਆਦਾ ਹਿੱਲ ਗਿਆ ਸੀ ਉਹ ਇਹ ਸੀ ਕਿ ਤਮਿਲਨਾਡੂ ਦੀ 17 ਸਾਲ ਦੀ ਇੱਕ ਛੋਟੀ ਬੱਚੀ ਐਸ ਅਨੀਤਾ, ਉਹਨੇ ਵੀ ਐਗਜ਼ਾਮ ਤੋਂ ਬਾਅਦ ਜਾਂ ਪਰਚਾ ਰੱਦ ਹੋਣ ਤੋਂ ਬਾਅਦ ਆਤਮ ਹੱਤਿਆ ਕਰ ਲਈ ਸੀ। ਪਰ ਉਹਨੇ ਮੌਤ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ, ਇੱਕ ਅਰਜ਼ੀ ਪਾਈ ਸੀ ਕਿ ਨੀਟ ਦੀ ਪ੍ਰੀਖਿਆ ਜਿਹੜੀ ਹੈ ਉਹ ਜਿਹੜੇ ਪੇਂਡੂ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਇੱਕ ਬੋਝ ਪਾ ਦਿੰਦੀ ਹੈ, ਮੈਂ ਪਤਾ ਨਹੀਂ ਰਹੂੰਗੀ ਨਹੀਂ ਰਹੂੰਗੀ। ਮੈਂ ਸੁਪਰੀਮ ਕੋਰਟ ਤੋਂ ਇਹ ਉਮੀਦ ਕਰਦੀ ਹਾਂ ਕਿ ਜਿਹੜੇ ਦਿਹਾਤੀ ਇਲਾਕੇ ਦੇ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਇੰਨਾ ਬੋਝ ਨਹੀਂ ਪਊਗਾ। ਹੁਣ ਦੋ ਤਿੰਨ ਚੀਜ਼ਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਣੀਆਂ ਨੇ। ਉਹ ਐਸ ਅਨੀਤਾ ਦੀ ਅਰਜ਼ੀ ਦੀ ਮੈਂ ਗੱਲ ਕਿਉਂ ਕਰ ਰਿਹਾ। ਨੰਬਰ ਇੱਕ, ਉਹ ਬੱਚੀ ਨੇ ਮਰਨ ਤੋਂ ਪਹਿਲਾਂ ਹੀ ਬਹੁਤ ਦੂਰਦਰਸ਼ੀ ਸੋਚ, ਮਤਲਬ ਕਿਆ ਕਮਾਲ ਦਾ ਵਿਜ਼ਨ ਰਿਹਾ ਹੋਣਾ ਉਸ ਬੱਚੀ ਦਾ ਜਿਹੜੀ ਡਾਕਟਰ ਬਣਨ ਦੀ ਤਿਆਰੀ ਕਰ ਰਹੀ ਸੀ ਪਰ ਜਾਨ ਦੇਗੀ। ਅਤੇ ਉਹਦਾ ਵਿਜ਼ਨ ਇੰਨਾ ਵਧੀਆ ਸੀਗਾ ਕਿ ਉਹਨੂੰ ਪਤਾ ਸੀ ਕਿ ਸਰਕਾਰ ਅੱਗੇ ਕੀ ਕਰਨ ਜਾ ਰਹੀ ਹੈ, ਔਰ ਐਗਜੈਕਟਲੀ ਜਿਹੜੀ ਗੱਲ ਦੀ ਡਿਮਾਂਡ ਉਹਨੇ ਸੁਪਰੀਮ ਕੋਰਟ 'ਚ ਰੱਖੀ ਹੈ। ਆਈ ਡੋਂਟ ਨੋ, ਮੈਨੂੰ ਹੁਣ ਕੋਈ ਆਈਡੀਆ ਨਹੀਂ ਹੈਗਾ ਕਿ ਉਹਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਸੁਣਵਾਈ ਵੀ ਕਰ ਰਹੀ ਹੈ ਕਿ ਨਹੀਂ, ਕਿਉਂਕਿ ਸਰਕਾਰ ਤਾਂ ਬਿਲਕੁਲ ਉਹੋ ਜਿਹਾ ਨਹੀਂ ਕਰ ਰਹੀ ਹੈਗੀ, ਉਹਦੀ ਪਟੀਸ਼ਨ ਤੋਂ ਬਿਲਕੁਲ ਉਲਟ ਕਦਮ ਚੁੱਕਣ ਲੱਗੀ ਹੈ। ਤੁਹਾਨੂੰ ਲੱਗ ਰਿਹਾ ਹੋਏਗਾ ਕਿ ਜੰਤਰ ਮੰਤਰ ਦੇ ਉੱਤੇ ਇੱਕ ਧਰਨੇ ਹੋਏ, 37 ਦਿਨ ਸਟੂਡੈਂਟਸ ਧਰਨਾ ਦਿੰਦੇ ਰਹੇ, ਜਿਹੜਾ ਧਰਮਿੰਦਰ ਪ੍ਰਧਾਨ ਸੀ ਉਹਦਾ ਅਸਤੀਫਾ ਲੈਣਾ ਸੀ ਉਹ ਹੋ ਗਿਆ, ਧਰਨਾ ਸਕਸੈਸਫੁਲ, ਖਤਮ ਕਹਾਣੀ। ਨਹੀਂ, ਪਲੀਜ਼ ਇਹ ਸਮਝ ਕੇ ਚੱਲਿਓ ਗੱਲ, ਕਹਾਣੀ ਇੰਨੀ ਕੁ ਨਹੀਂ ਹੈਗੀ। ਪਹਿਲੀ ਗੱਲ ਤਾਂ ਇਹ ਧਰਨੇ ਦੀ ਲੋੜ ਹੀ ਕਿਉਂ ਪਈ, ਇਹਦੇ ਪਿੱਛੇ ਜਾਣਨਾ, ਇਹਦਾ ਮਕਸਦ ਜਾਣਨਾ ਬਹੁਤ ਜ਼ਰੂਰੀ ਹੈ। ਉਹਦੀ ਇੱਕ ਉਹਦਾ ਕਹਾਣੀ ਦਾ ਇੱਕ ਹਿੱਸਾ ਇਹ ਹੈ, ਇਹ ਜਿਹੜੇ ਬੱਚੇ ਇਹ ਸੁਸਾਈਡ ਕਰ ਗਏ, ਇਹ ਬੱਚੇ ਜਿਹੜੇ NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੇ ਗੜਬੜੀਆਂ ਦਾ ਸ਼ਿਕਾਰ ਹੋਏ ਨੇ, ਇੱਕ ਇਹ ਵਜ੍ਹਾ ਹੈਗੀ ਹੈ। ਦੂਜੀ ਵਜ੍ਹਾ ਇਹ ਹੈ ਕਿ ਹੁਣ ਇਸ ਤੋਂ ਬਾਅਦ ਜੋ ਵੀ ਕੁਛ ਹੋਣ ਜਾ ਰਿਹਾ ਹੈਗਾ, ਜਦੋਂ ਅਨੰਦੋਲਨ ਹੋਇਆ ਸੀ ਉਹ ਤੋਂ ਬਾਅਦ ਇਹ ਗੱਲ ਹੋਈ ਸੀਗੀ ਕਿ ਲੋਕ ਆਯੁਕਤ ਬਣੂਗਾ, ਭ੍ਰਿਸ਼ਟਾਚਾਰ ਦੇ ਮਾਮਲੇ ਖਤਮ ਹੋ ਜਾਣਗੇ। ਮਾਮਲੇ ਖਤਮ ਹੋਏ? ਭ੍ਰਿਸ਼ਟਾਚਾਰ ਖਤਮ ਹੋਇਆ? ਨਹੀਂ, ਸਰਕਾਰ ਬਦਲੀ, ਅੰਦੋਲਨ ਸਕਸੈਸਫੁਲ ਸੀ। ਆਈ ਡੋਂਟ ਨੋ, ਤੁਸੀਂ ਦੱਸੋ। ਜੰਤਰ ਮੰਤਰ ਵਾਲਾ ਅੰਦੋਲਨ ਦੇ ਵਿੱਚ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਹੋਇਆ, ਬਟ ਉਹ ਅਸਲੀ ਮਸਲਾ ਨਹੀਂ ਹੈਗਾ। ਉਹਦੇ ਵਿੱਚ ਅਸਲੀ ਮਸਲਾ ਜਾਂ ਅਸਲੀ ਮੰਗ ਜਿਹੜੀ ਸੀਗੀ ਉਹ ਇਹ ਸੀ ਕਿ ਨੀਟ ਦੀ ਪ੍ਰੀਖਿਆ ਜਿਹੜੀ ਲਈ ਜਾਂਦੀ ਹੈ, ਨੀਟ ਵਰਗੀਆਂ ਹੋਰ ਜਿੰਨੀਆਂ ਵੀ ਪ੍ਰੀਖਿਆਵਾਂ NTA ਲੈਂਦੀ ਹੈ, ਉਹ ਪਾਰਦਰਸ਼ੀ ਤਰੀਕੇ ਦੇ ਨਾਲ ਹੋਣ,
ਨਾ ਕਿ ਇਸ ਤਰ੍ਹਾਂ ਕਿ ਸਰਕਾਰ ਆਪਣਾ ਕਾਲਰ ਬਚਾ ਕੇ ਇਹਨਾਂ ਪ੍ਰੀਖਿਆਵਾਂ ਨੂੰ ਲਵੇ। ਸਰਕਾਰ ਆਪਣਾ ਕਾਲਰ ਕਿਉਂ ਬਚਾ ਰਹੀ ਹੈ ਉਹਦਾ ਜਵਾਬ ਵੀ ਮੈਂ ਤੁਹਾਨੂੰ ਇਸੇ ਹੀ ਪ੍ਰੋਗਰਾਮ ਦੇ ਵਿੱਚ ਦੇਣ ਲੱਗਿਆ। ਪਹਿਲਾਂ ਤਾਂ ਇਹ ਸਮਝੋ ਕਿ ਨੀਟ NTA ਦੀ ਤਰਫ ਤੋਂ, NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੀ ਤਰਫ ਤੋਂ ਕਰਵਾਈ ਜਾਂਦੀ ਇੱਕ ਪ੍ਰੀਖਿਆ ਹੈਗੀ ਹੈ। ਹੁਣ NTA ਦੀ ਤਰਫ ਤੋਂ ਜਿਹੜੀਆਂ ਪ੍ਰੀਖਿਆਵਾਂ ਕਰਵਾਈਆਂ ਜਾਂਦੀਆਂ ਨੇ ਉਹ 14 ਅਲੱਗ ਅਲੱਗ ਐਗਜ਼ਾਮੀਨੇਸ਼ਨ ਨੇ। ਉਹਦੇ ਵਿੱਚ ਇੱਕ ਤਾਂ ਨੀਟ ਐਗਜ਼ਾਮ ਹੈ, ਨੀਟ UG ਜਿਹਨੂੰ ਕਿਹਾ ਜਾਂਦਾ ਹੈਗਾ। ਉਸ ਤੋਂ ਇਲਾਵਾ JEE ਜਿਹਦੇ 'ਚ ਇੰਜੀਨੀਅਰਿੰਗ ਜਿਹੜੇ ਬੱਚੇ ਕਰਦੇ ਨੇ, ਫਿਰ CUET ਇਹ ਹੈਗਾ ਸੈਂਟਰਲ ਯੂਨੀਵਰਸਿਟੀ ਐਗਜ਼ਾਮ, ਨੋਰਮਲੀ ਸੈਂਟਰਲ ਯੂਨੀਵਰਸਿਟੀਜ਼ ਦੇ ਵਿੱਚ ਐਡਮਿਸ਼ਨ ਲੈਣ ਦੇ ਵਾਸਤੇ, ਫਿਰ UGC NET ਦਾ ਐਗਜ਼ਾਮ ਜਿਹਦੇ 'ਚ ਤੁਸੀਂ ਲੈਕਚਰਰ ਬਣਦੇ ਹੋ ਜਾਂ ਫੈਲੋਸ਼ਿਪ ਦੇ ਲਈ ਜਿਹੜਾ ਐਗਜ਼ਾਮ ਹੁੰਦਾ, ਔਰ ਹੋਰ ਐਸੇ ਬਹੁਤ ਸਾਰੇ ਐਗਜ਼ਾਮ ਜਿਹੜੇ ਨੇ ਉਹ NTA ਦੀ ਤਰਫ ਤੋਂ ਕਰਵਾਏ ਜਾਂਦੇ ਹੈਗੇ ਨੇ। 15 ਅਲੱਗ ਅਲੱਗ ਪ੍ਰੀਖਿਆਵਾਂ NTA ਕਰਵਾਉਂਦੀ ਹੈ, ਨੀਟ ਇਜ਼ ਵਨ ਆਫ ਦੈਮ, ਨੀਟ UG। ਨੀਟ NTA ਦੇ ਜਿਹੜੇ ਇਸ ਵਕਤ ਡਾਇਰੈਕਟਰ ਨੇ ਅਭਿਸ਼ੇਕ ਸਿੰਘ ਅਤੇ ਚੇਅਰਮੈਨ ਪ੍ਰਦੀਪ ਕੁਮਾਰ ਜੋਸ਼ੀ, ਉਹਨਾਂ ਨੇ 21 ਮਈ ਨੂੰ ਪਾਰਲੀਮੈਂਟਰੀ ਕਮੇਟੀ ਦੇ ਸਾਹਮਣੇ ਉਹ ਪੇਸ਼ ਹੁੰਦੇ ਨੇ ਜਦੋਂ ਇਹ ਪੂਰਾ ਪੇਪਰ ਲੀਕ ਵਾਲਾ ਜਿਹੜਾ ਕਾਂਡ ਹੁੰਦਾ, ਉਹ ਤੋਂ ਬਾਅਦ ਆਪਣੀ ਸਫਾਈ ਦਿੰਦੇ ਨੇ। ਉਹ ਕਹਿੰਦੇ ਕਿ ਉਹਨਾਂ ਤੋਂ ਜਦੋਂ ਕਮੇਟੀ ਪੁੱਛਦੀ ਹੈ ਕਿ ਦੱਸੋ ਜੀ ਕੀ ਹੋਇਆ, ਉਹ ਕਹਿੰਦੇ ਕਿ CBI ਜਾਂਚ ਕਰ ਰਹੀ ਹੈਗੀ, ਉਹ ਪੂਰੀ ਕਰ ਲਵੇ ਅਤੇ ਫਿਰ ਅਸੀਂ ਦੱਸ ਦਿੰਦੇ ਹਾਂ। ਬਟ ਉਹਨਾਂ ਨੇ ਕਿਹੜੀ ਜਾਂਚ ਕੀਤੀ ਹੈ CBI ਨੇ? ਮੇਰੇ ਖਿਆਲ ਦੇ ਨਾਲ ਵੱਡਾ ਮਸਲਾ ਇਹ ਹੋਣਾ ਚਾਹੀਦਾ ਹੈਗਾ ਕਿ ਨੀਟ ਦਾ ਉਹ ਪ੍ਰੀਖਿਆ ਲੀਕ, ਹਾਲਾਂਕਿ ਉਸ ਦਰਮਿਆਨ ਅਸੀਂ ਵੀ ਤੁਹਾਨੂੰ ਖਬਰਾਂ ਦਿੱਤੀਆਂ ਸੀ ਕਿ ਟੈਲੀਗ੍ਰਾਮ ਜਿਹਦੇ ਉੱਤੇ ਉਹਦੇ ਕੁਛ ਆਨਸਰਸ ਜਿਹੜੇ ਨੇ ਉਹ ਲੀਕ ਹੋਏ ਨੇ, ਉਹ ਟੈਲੀਗ੍ਰਾਮ ਨੂੰ ਬੈਨ ਕਰ ਦਿੱਤਾ ਗਿਆ। ਇਹ ਸਰਕਾਰ ਦਾ ਇੱਕ ਕਦਮ ਸੀਗਾ। ਜਿਹੜੇ ਅਲੱਗ ਅਲੱਗ ਸਟੇਟਸ ਨੇ, ਔਰ ਜਿਹੜੀ ਐਸ ਸਨੀਤਾ ਜਿਹੜੀ ਉਹ 17 ਸਾਲ ਦੀ ਛੋਟੀ ਬੱਚੀ ਦੀ ਸੁਪਰੀਮ ਕੋਰਟ 'ਚ ਪਟੀਸ਼ਨ ਸੀ, ਉਹਦੇ ਵੱਲ ਥੋੜ੍ਹਾ ਜਿਹਾ ਧਿਆਨ ਦਿਓ। ਨੀਟ ਦੇ ਵਿੱਚ ਧਾਂਦਲੀ ਕੋਈ ਪਹਿਲੀ ਵਾਰ ਨਹੀਂ ਹੋਈ। ਤਮਿਲਨਾਡੂ ਤੋਂ ਜਿਹੜੇ ਹੁਣ ਮੁੱਖ ਮੰਤਰੀ ਬਣ ਕੇ ਆਏ ਨੇ, ਫਿਲਮਾਂ ਬੜੀਆਂ ਦੇਖ ਲਈਆਂ ਤੁਸੀਂ ਉਹਨਾਂ ਦੀਆਂ, ਐਂਡ ਹੀ ਆਲਸੋ ਸਪੋਕ ਅਬਾਊਟ ਇਟ, ਵਿਜੇ ਜੋਸਫ ਵਿਜੇ, ਉਹ ਕਹਿੰਦੇ ਕਿ 12ਵੀਂ ਦੇ ਵਿੱਚ ਜਦੋਂ ਮੈਡੀਕਲ ਦਾ ਐਗਜ਼ਾਮ, 12ਵੀਂ ਦੇ ਵਿੱਚ ਮੈਡੀਕਲ ਪੜ੍ਹਦੇ ਨੇ ਬੱਚੇ, ਅਤੇ ਉਹਦੇ 'ਚ ਜਿੰਨੇ ਨੰਬਰ ਉਹਦੇ 12ਵੀਂ ਦੇ ਵਿੱਚ ਹੈਗੇ ਨੇ, ਉਹ ਕਿਉਂ ਨਹੀਂ ਇੱਕ ਪੈਮਾਨਾ ਹੋ ਸਕਦਾ ਕਿ ਉਹਨੇ ਅੱਗੇ MBBS 'ਚ ਪੜ੍ਹਨਾ ਹੈ ਕਿ ਕੀ ਕਰਨਾ, ਹੈ ਨਾ? ਜਦੋਂ ਤੁਸੀਂ ਆਪਣੇ 12ਵੀਂ ਕਰ ਰਹੀ ਹੈ, ਮੈਡੀਕਲ ਸਬਜੈਕਟ ਲੈ ਕੇ ਕਰੀ ਹੈ, ਤਾਂ ਇਸ ਕਰਕੇ ਕਰੀਏ ਕਿ ਕਿਉਂਕਿ ਤੁਸੀਂ ਅਗਲਾ ਕਰੀਅਰ ਜਿਹੜਾ ਇਹਦੇ ਵਿੱਚ ਪਰਸਿਊ ਕਰਨਾ ਚਾਹੁੰਦੇ ਹੋ। ਜਿਹੜੇ ਨਹੀਂ ਕਰਨਾ ਚਾਹੁੰਦੇ ਉਹ ਆਪਣੇ ਆਪ ਆਪਣਾ ਅੰਡਰ ਗ੍ਰੈਜੂਏਟ ਕੋਰਸ ਜਿਹੜਾ ਉਹ ਚੇਂਜ ਕਰ ਲੈਂਦੇ ਨੇ। ਸੋ ਜਿਹੜੇ ਉਹਨਾਂ ਨੂੰ ਹੋਰ 2-3-4 ਸਾਲ ਤੱਕ ਇਸ ਚੱਕਰ 'ਚ ਕਿਉਂ ਫਸਾਇਆ ਜਾਂਦਾ? ਇਹ ਜਿਹੜਾ ਕੋਚਿੰਗ ਇੰਸਟੀਚਿਊਟਸ ਦਾ ਇੱਕ ਜਾਲ, ਮੱਕੜ ਜਾਲ ਬਣ ਚੁੱਕਿਆ ਇੰਡੀਆ 'ਚ, ਇਹਦੇ ਵਿੱਚ ਕਿਉਂ ਧੱਕਿਆ ਜਾਂਦਾ ਕਿ 12ਵੀਂ ਮੈਡੀਕਲ ਦੇ ਨਾਲ ਕਰ ਲਈ ਤੁਸੀਂ, ਜੀ ਜਾਨ ਲਗਾ ਕੇ ਕੀਤੀ, ਡਜ਼ਨਟ ਮੈਟਰ ਉਹਦੇ 'ਚੋਂ ਕਿੰਨੇ ਨੰਬਰ ਸੀ, ਹੁਣ ਨੀਟ ਕਰੋ, ਹੁਣ ਨੀਟ ਦੇ ਵਿੱਚ ਤੁਹਾਡਾ ਰੈਂਕ ਆ ਗਿਆ, ਹੁਣ ਤੁਸੀਂ MBBS ਕਰੋ, ਅਤੇ ਫਿਰ MBBS ਕਰਨ ਤੋਂ ਬਾਅਦ ਫਿਰ ਤੁਸੀਂ ਪ੍ਰੈਕਟਿਸ ਕਰੋ 2-3-4 ਸਾਲ, ਫਿਰ ਤੁਸੀਂ ਡਾਕਟਰ ਬਣਨ ਦੇ ਲਈ ਤਿਆਰ ਹੋ। ਵਾਈ ਇਜ਼ ਦਿਸ ਪ੍ਰੋਸੈਸ ਐਡੀ, ਜਦੋਂ ਕਰਨੀ MBBS ਹੀ ਹੈ ਤਾਂ ਇਸ ਪ੍ਰੋਸੈਸ ਦੇ ਵਿੱਚੋਂ ਕਿਉਂ? ਕੇਰਲ ਦੇ ਮੁੱਖ ਮੰਤਰੀ ਨੇ VD ਸਤੀਸ਼ਨ, ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਜਦੋਂ ਮੈਡੀਕਲ ਜਾਂ ਇੰਜੀਨੀਅਰਿੰਗ ਕਾਲਜਾਂ 'ਚ ਦਾਖਲਾ ਹੁੰਦਾ ਹੈ ਤਾਂ ਜਿਹੜੀਆਂ ਅਲੱਗ ਅਲੱਗ ਸਟੇਟਾਂ ਨੇ, ਜਿਵੇਂ ਕੇਰਲ ਦੇ ਵਿੱਚੋਂ ਜਿਹੜੇ ਕੇਰਲ ਦੇ ਕਾਲਜਿਸ ਨੇ ਜਾਂ ਯੂਨੀਵਰਸਿਟੀਜ਼ ਨੇ, ਉਹ ਆਪਣਾ ਐਗਜ਼ਾਮ ਆਪ ਰੱਖ ਲੈਣ ਜੇ ਰੱਖਣਾ ਹੀ ਹੈ ਤਾਂ। ਵਾਈ NTA ਇਜ਼ ਹੋਲਡਿੰਗ ਦਿਸ ਐਗਜ਼ਾਮ? NTA ਯਾਨੀ ਕਿ ਇੱਕ ਐਡੀ ਵੱਡੀ ਸੰਸਥਾ ਹੈ ਜਿਹੜੀ ਪੂਰੇ ਦੇਸ਼ ਦੇ ਵਿੱਚ ਐਗਜ਼ਾਮ ਕਰਵਾਉਂਦੀ ਹੈ, ਉਹ ਕਿਉਂ? ਹੁਣ NTA ਦਾ ਜਦੋਂ ਧਰਮਿੰਦਰ ਪ੍ਰਧਾਨ ਨੇ ਅਸਤੀਫਾ ਹਾਲੇ ਨਹੀਂ ਦਿੱਤਾ ਸੀ, ਉਹਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਇਹਦਾ ਸੋਲਿਊਸ਼ਨ ਕੀ ਦੇਖਦੇ ਹੋ, ਦੈਨ ਹੀ ਸੇਡ ਕਿ ਇਹਨੂੰ CBT ਮੋਡ 'ਚ ਅਸੀਂ ਲੈ ਕੇ ਜਾ ਰਹੇ ਹਾਂ ਅਗਲੇ ਸਾਲ ਤੋਂ, ਯਾਨੀ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ। ਬਾਰ ਬਾਰ ਮੈਂ ਉਸ 17 ਸਾਲ ਦੀ ਛੋਟੀ ਬੱਚੀ ਦਾ ਜ਼ਿਕਰ ਕਰੂੰਗਾ, ਯਾਦ ਜ਼ਰੂਰ ਰੱਖਿਓ, ਦਿਸ ਇਜ਼ ਦੀ ਰੀਜ਼ਨ, ਦੈਟਸ ਵਾਈ ਸ਼ੀ ਸੈਡ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ, ਸਰਕਾਰ ਨੂੰ ਇਹੀ ਇੱਕ ਸੋਲਿਊਸ਼ਨ ਲੱਗਦਾ। ਬਟ ਮੈਨੂੰ ਇਹ ਲੱਗਦਾ ਕਿ ਸੋਲਿਊਸ਼ਨ ਤੋਂ ਪਹਿਲਾਂ ਸਮੱਸਿਆ ਦੀ ਜੜ ਫੜਨੀ ਜ਼ਰੂਰੀ ਹੈ। ਸਮੱਸਿਆ ਕੀ ਹੈ ਕਿ NTA ਨਾਮ ਦੀ ਜਿਹੜੀ ਇੱਕ ਸੰਸਥਾ ਹੈ ਉਹ ਪੂਰੇ ਇੰਡੀਆ ਦੇ ਵਿੱਚ ਪ੍ਰੀਖਿਆਵਾਂ ਨਹੀਂ ਕਰਵਾ ਪਾ ਰਹੀ। ਕੀ ਇਹ ਹਮੇਸ਼ਾ ਇੱਦਾਂ ਹੁੰਦਾ ਸੀ? ਨਹੀਂ। 2017 ਤੋਂ ਪਹਿਲਾਂ ਮੋਦੀ ਸਰਕਾਰ ਦਾ ਜਿਹੜਾ ਪਹਿਲਾ ਕਾਰਜਕਾਲ ਸੀ ਉਹਦੇ 'ਚ 2017 ਤੋਂ ਪਹਿਲਾਂ ਜਿਹੜੀਆਂ ਵੀ ਹੁੰਦੀਆਂ ਸੀਗੀਆਂ ਇੰਜੀਨੀਅਰਿੰਗ ਦੀਆਂ ਪ੍ਰੀਖਿਆਵਾਂ, ਮੈਡੀਕਲ ਦੀਆਂ ਪ੍ਰੀਖਿਆਵਾਂ, ਜਾਂ ਤੁਸੀਂ MBBS ਕਰਨੀ ਹੈ ਜਾਂ ਤੁਸੀਂ BTECH ਕਰਨੀ ਹੈ, ਜਾਂ ਜਿੰਨੇ ਵੀ ਭਾਰਤ ਭਰ ਦੇ
ਸਰਕਾਰੀ ਕਾਲਜਾਂ ਤੋਂ ਜਾਂ ਸੈਮੀ ਗਵਰਨਮੈਂਟ ਕਾਲਜਾਂ ਤੋਂ, ਤਾਂ ਤੁਹਾਡੀ ਜਿਹੜੀ ਪ੍ਰੀਖਿਆ ਉਹ ਸੀ ਬੀ ਐਸ ਈ ਕਰਵਾਉਂਦੀ ਹੁੰਦੀ ਸੀ। ਹੁਣ ਸੀ ਬੀ ਐਸ ਈ ਤਾਂ 12ਵੀਂ ਦੀਆਂ 10ਵੀਂ ਦੀਆਂ ਪ੍ਰੀਖਿਆਵਾਂ ਵੀ ਕਰਵਾਉਂਦੀ ਹੈ, ਵਿਚ ਮੀਨਸ ਉਹਨਾਂ ਦੇ ਕੋਲ ਉਹ ਸਿਸਟਮ ਹੈਗਾ ਕਿ ਉਹ ਆਪਣੇ ਆਪਣੇ ਪੱਧਰ ਦੇ ਉੱਤੇ ਅਲੱਗ ਅਲੱਗ ਸਟੇਟਾਂ ਦੇ ਵਿੱਚ ਐਗਜ਼ਾਮ ਕਰਵਾ ਸਕਦੇ ਨੇ। ਉਹ ਅਧਿਕਾਰ ਸੀ ਬੀ ਐਸ ਈ ਤੋਂ ਖੋਲਿਆ ਗਿਆ, ਉਹ ਅਧਿਕਾਰ ਐਨ ਟੀ ਏ ਨੂੰ ਦਿੱਤੇ ਗਏ। ਪਲੱਸ ਔਨ ਟੋਪ ਆਫ ਦੈਟ ਆਪਣੀਆਂ ਸਟੇਟਸ ਦੇ ਵਿੱਚ ਜਿਹੜੇ ਸਰਕਾਰੀ ਕਾਲਜ ਨੇ, ਮੰਨ ਲਓ ਪੰਜਾਬ ਦਾ ਸਰਕਾਰੀ ਕਾਲਜ ਹੈ ਕੋਈ, ਉੱਥੇ ਜੇ ਤੁਸੀਂ ਬੀ ਡੀ ਐਸ ਕਰਨੀ ਹੈ ਤਾਂ ਉਹਦੇ ਲਈ ਜਿਹੜੀ ਪ੍ਰੀਖਿਆ ਉਹ ਪੰਜਾਬ ਸਰਕਾਰ ਕਰਵਾਊਗੀ, ਹਰਿਆਣੇ ਵਾਲੇ ਕਾਲਜ ਦੇ ਲਈ ਹਰਿਆਣੇ ਦੀ, ਮਹਾਰਾਸ਼ਟਰ ਵਾਸਤੇ ਮਹਾਰਾਸ਼ਟਰ ਦੀ, ਕਰਨਾਟਕ ਵਾਸਤੇ ਕਰਨਾਟਕ ਦੀ, ਐਦਾਂ ਹੁੰਦਾ ਸੀ। ਔਰ ਇਨਫੈਕਟ ਕੁਛ ਯੂਨੀਵਰਸਿਟੀਜ਼ ਵੀ ਆਪਣੇ ਲੈਵਲ ਦੇ ਉੱਤੇ ਪ੍ਰੀਖਿਆਵਾਂ ਕਰਵਾਉਂਦੀਆਂ ਸੀ, ਵਿਚ ਵਾਜ਼ ਈਜ਼ੀ ਫੋਰ ਦੈਮ, ਕਿਉਂਕਿ ਥੋੜ੍ਹੇ ਲੈਵਲ ਛੋਟੇ ਲੈਵਲ 'ਤੇ ਕਰਨੀ, ਐਦਾਂ ਥੋੜ੍ਹੇ ਕਿ 24-25 ਲੱਖ ਬੱਚੇ ਆ ਕੇ ਐਂਟਰੈਂਸ ਦੇ ਰਹੇ ਨੇ, ਕੁਛ ਕੁ ਹਜ਼ਾਰ ਦਿੰਦੇ ਸੀ। ਉਹ ਯੂਨੀਵਰਸਿਟੀਆਂ ਵੀ ਕੈਪੇਬਲ ਸੀ, ਸਟੇਟ ਗੌਰਮੈਂਟਸ ਵੀ ਕੈਪੇਬਲ ਸੀ, ਸੀ ਬੀ ਐਸ ਈ ਵੀ ਕੈਪੇਬਲ ਸੀ, ਪਰ ਸਰਕਾਰ ਨੇ ਸਾਰੀ ਪ੍ਰੀਖਿਆ ਪ੍ਰਣਾਲੀ ਭੰਗ ਕਰਤੀ। ਉਹ ਇੱਕ ਦੇਸ਼ ਇੱਕ ਨੀਤੀ ਵਾਲਾ ਜਿਹੜਾ ਕੰਮ ਹੈ ਹਰ ਜਗ੍ਹਾ ਨਹੀਂ ਫਿੱਟ ਬੈਠਦਾ ਹੁੰਦਾ। 2017 ਦੇ ਵਿੱਚ ਸਰਕਾਰ ਨੇ ਐਨ ਟੀ ਏ ਬਣਾਤੀ, ਐਨ ਟੀ ਏ ਹੀ ਨੀਟ ਕਰਵਾਏਗੀ, ਐਨ ਟੀ ਏ ਹੀ ਯੂ ਜੀ ਸੀ ਦੇ ਐਗਜ਼ਾਮ ਕਰਵਾਏਗੀ, ਐਨ ਟੀ ਏ ਹੀ ਜੇ ਈ ਕਰਵਾਏਗੀ, ਐਨ ਟੀ ਏ ਸਾਰਾ ਕੁਛ ਕਰਵਾਏਗੀ। 15 ਪ੍ਰੀਖਿਆਵਾਂ ਐਨ ਟੀ ਏ ਨੂੰ ਦੇਤੀਆਂ ਔਰ ਉਦੋਂ ਤੋਂ ਹੀ ਇਹ ਲਗਾਤਾਰ ਘਿਰੇ ਹੋਏ ਹੈਗੇ ਨੇ। ਇਨਫੈਕਟ 2024 ਦੇ ਵਿੱਚ ਵੀ ਇਸੇ ਕਿਸਮ ਦੇ ਨਾਲ ਖ਼ਬਰਾਂ ਸਾਹਮਣੇ ਆਈਆਂ ਸੀ। ਸਾਲ 2024 ਦੇ ਵਿੱਚ ਜਿਹੜੇ ਐਗਜ਼ਾਮ ਹੋਏ ਸੀ ਉਹ ਤਾਂ ਤੁਸੀਂ ਤੁਹਾਡੇ ਸੁਣ ਕੇ ਹੋਸ਼ ਪਾਖਤਾ ਹੋ ਜਾਣਗੇ। 24 ਲੱਖ ਬੱਚਿਆਂ ਨੇ ਨੀਟ ਦੇ ਲਈ ਰਜਿਸਟ੍ਰੇਸ਼ਨ ਕਰਵਾਇਆ ਸੀ। 5 ਮਈ ਨੂੰ ਉਦੋਂ ਇਹ ਐਗਜ਼ਾਮ ਹੁੰਦੇ ਨੇ, ਸਾਲ 2024 ਦੀ ਮੈਂ ਗੱਲ ਕਰ ਰਿਹਾ। 24 ਲੱਖ ਦੇ ਵਿੱਚੋਂ 23 ਲੱਖ ਬੱਚੇ ਐਗਜ਼ਾਮ ਦੇਣ ਜਾਂਦੇ ਹੈਗੇ ਨੇ, ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ 23 ਲੱਖ ਬੱਚੇ ਐਗਜ਼ਾਮ ਦੇਣ ਪਹੁੰਚਦੇ ਨੇ। ਕਈ ਨਹੀਂ ਪਹੁੰਚੇ, ਕੋਈ ਬਿਮਾਰ ਹੋ ਗਏ, ਕੁਛ ਅਲੱਗ ਅਲੱਗ ਰੀਜ਼ਨ, ਕਈ ਐਗਜ਼ਾਮੀਨੇਸ਼ਨ ਸੈਂਟਰ 'ਚ ਲੇਟ ਪਹੁੰਚੇ ਉਹਨਾਂ ਨੂੰ ਬਾਹਰ ਰੋਗ, ਅਲੱਗ ਅਲੱਗ ਦੈਟ ਕੁੱਡ ਬੀ ਡਿਫਰੈਂਟ ਰੀਜ਼ਨ, ਕਈ ਮਾਈਗ੍ਰੇਟ ਕਰ ਗਏ, ਸੋ ਬਚੀ ਗਿਣਤੀ 23 ਲੱਖ। ਹੁਣ 5 ਮਈ 2024 ਨੂੰ ਨੀਟ ਦਾ ਐਗਜ਼ਾਮ ਹੁੰਦਾ ਔਰ 23 ਲੱਖ ਬੱਚੇ ਐਗਜ਼ਾਮ ਦਿੰਦੇ ਨੇ। 14 ਜੂਨ ਨੂੰ ਰਿਜ਼ਲਟ ਅਨਾਊਂਸ ਹੋਣੇ ਸੀ, ਪਰ ਐਨ ਟੀ ਏ ਨੇ 4 ਦਿਨ ਪਹਿਲਾਂ ਹੀ ਰਿਜ਼ਲਟ ਅਨਾਊਂਸ ਕਰਤੇ 10 ਜੂਨ ਨੂੰ। ਨਾਓ ਦਿਸ ਕੁੱਡ ਬੀ ਟ੍ਰਿਕੀ ਫੋਰ ਯੂ ਔਰ ਟ੍ਰਿਗਰਿੰਗ ਫੋਰ ਯੂ, ਇਹ ਜਿਹੜੀ ਖਬਰ ਮੈਂ ਹੁਣ ਤੁਹਾਨੂੰ ਦੱਸਣ ਜਾ ਰਿਹਾ। 4 ਦਿਨ ਪਹਿਲਾਂ ਹੀ ਰਿਜ਼ਲਟ ਅਨਾਊਂਸ ਕਰਤਾ ਔਰ ਉਸ ਦਿਨ ਅਨਾਊਂਸ ਕੀਤਾ ਜਿਸ ਦਿਨ ਲੋਕ ਸਭਾ ਦੀਆਂ ਚੋਣਾਂ ਦੇ ਰਿਜ਼ਲਟ ਆਉਣੇ ਸੀ। 2024 'ਚ ਸਰਕਾਰ ਦੁਬਾਰਾ ਆਈ ਸੀ ਨਾ, ਮੋਦੀ ਸਰਕਾਰ ਦਾ 3.0 ਕਾਰਜਕਾਲ ਸ਼ੁਰੂ ਹੋਇਆ ਸੀ, ਇਹ ਉਹੀ ਤਰੀਕ ਸੀ ਜਦੋਂ ਨੀਟ ਦੇ 2024 ਦੇ ਵਿੱਚ ਹੋਏ ਐਗਜ਼ਾਮਸ ਦਾ ਰਿਜ਼ਲਟ ਵੀ ਆਇਆ ਸੀ। ਔਰ ਜਦੋਂ ਐਗਜ਼ਾਮ ਦਾ ਰਿਜ਼ਲਟ ਆਇਆ ਤਾਂ ਲੋਕਾਂ ਦੇ ਹੋਸ਼ ਉੜ ਗਏ ਔਰ ਇਹ ਪਹਿਲੀ ਵਾਰ ਜਿਹੜਾ ਨੀਟ ਦਾ ਇੱਕ ਗੜਬੜੀ ਜਿਹੜੀ ਸਾਹਮਣੇ ਆਈ ਸੀਗੀ। 2024 'ਚ ਵੀ ਆਈ, 25 'ਚ ਵੀ ਆਈ, ਆ 26 ਵਾਲੀ ਤਾਂ ਜਿਹੜੀ ਸੀਗੀ ਦੁਬਾਰਾ ਵਾਲੀ, ਇਹਨੇ ਤਾਂ ਜਾਨ ਹੀ ਲੈ ਲਈ ਬੱਚਿਆਂ ਦੀ। ਜਿਹੜੀ 2024 'ਚ ਆਈ ਸੀਗੀ ਉਹ ਸੁਣਿਓ ਜ਼ਰਾ, ਉਹ ਬੜਾ ਅਜੀਬ ਕਿੱਸਾ ਹੈ। 67 ਬੱਚਿਆਂ ਨੇ ਟੌਪ ਕੀਤਾ ਸੀਗਾ, 67 ਬੱਚਿਆਂ ਨੇ ਇਕੱਠਾ ਟੌਪ ਕੀਤਾ ਸੀ। ਇਹ ਅੱਜ ਤੱਕ ਨਹੀਂ ਸੀ ਕਦੇ ਹੋਇਆ ਇੰਡੀਆ ਦੇ ਵਿੱਚ। 2017 ਤੋਂ ਜਦੋਂ ਤੋਂ ਨੀਟ ਕਰਵਾ ਰਹੀ ਸੀਗੀ, ਐਨ ਟੀ ਏ ਐਗਜ਼ਾਮ ਕਰਵਾ ਰਹੀ ਸੀ, 67 ਬੱਚਿਆਂ ਨੇ ਟੌਪ ਕੀਤਾ ਇਕੱਠੇ ਹੀ। ਹੁਣ ਜੇ ਤੁਹਾਨੂੰ ਇਹ ਹੈਰਾਨੀ ਦੀ ਗੱਲ ਨਹੀਂ ਲੱਗਦੀ ਵੀ ਫਿਰ ਕੀ ਹੈ, ਜੇ 23 ਲੱਖ ਬੱਚਿਆਂ ਨੇ ਐਗਜ਼ਾਮ ਦਿੱਤਾ ਤਾਂ 67 ਕਰ ਗਏ ਹੋਣਗੇ ਟੌਪ। ਇਹ 67 ਦੇ ਵਿੱਚ ਜਿਨ੍ਹਾਂ ਨੇ 720 ਅੰਕ ਬਣਦੇ ਨੇ, 720 ਟੋਟਲ ਅੰਕ ਹੁੰਦੇ ਨੇ, ਉਹਨਾਂ ਨੇ 720 ਹੀ ਹਾਸਲ ਕੀਤੇ, ਯਾਨੀ 100% ਰਿਜ਼ਲਟ ਆਇਆ। ਇਹ ਵੀ ਹੈਰਾਨੀ ਦੀ ਗੱਲ ਤੁਹਾਨੂੰ ਨਹੀਂ ਲੱਗ ਰਹੀ ਹੈਗੀ, ਤਾਂ ਇਹਦੇ 'ਚ ਇੱਕ ਗੱਲ ਹੋਰ ਹੈਰਾਨੀ ਦੀ ਇਹ ਹੈ ਕਿ ਜਿਹੜੇ 67 ਟੌਪਰ ਸੀਗੇ ਉਹਨਾਂ 'ਚ 6 ਬੱਚੇ ਇੱਕੋ ਹੀ ਸੈਂਟਰ ਤੋਂ, ਇੱਕੋ ਹੀ ਕੋਚਿੰਗ ਸੈਂਟਰ ਦੇ ਸੀਗੇ ਜਿਹੜੇ ਟੌਪਰ ਸੀ। ਕੁਡ ਦੈਟ ਬੀ ਅ ਕੋਇਨਸੀਡੈਂਟ? ਹਰਿਆਣਾ ਦੇ ਝੱਜਰ ਜ਼ਿਲ੍ਹੇ ਦਾ ਉਹ ਕੋਚਿੰਗ ਇੰਸਟੀਚਿਊਟ ਸੀਗਾ ਔਰ ਹੁਣ ਉਹਦੀਆਂ ਖਬਰਾਂ ਵੀ ਦੱਬ ਰਹੀਆਂ ਜਾ ਰਹੀਆਂ ਹੈਗੀਆਂ ਨੇ ਕਿ ਉਹ ਕੋਚਿੰਗ ਇੰਸਟੀਚਿਊਟਸ ਦੀ ਕਮਾਈ ਦਾ ਹਿੱਸਾ ਕਿਹਨਾਂ ਨੂੰ ਜਾਂਦਾ। ਇਹ ਹੈਰਾਨ ਕਰਨ ਵਾਲੀ ਗੱਲ ਹੈਗੀ ਔਰ ਸਪੈਸ਼ਲ ਗੱਲ ਇਹ ਰਹੀ ਕਿ ਇਸ ਪ੍ਰੀਖਿਆ ਦੇ ਵਿੱਚ ਉਸ ਵਕਤ 2024 'ਚ 720 ਅੰਕ ਦੀ ਇਹ ਪ੍ਰੀਖਿਆ ਹੁੰਦੀ ਹੈ, ਕਿਸੇ ਦੇ 718 ਨੰਬਰ ਆਏ ਨੇ, ਕਿਸੇ ਦੇ 719। ਹੁਣ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਐਨ ਟੀ ਏ ਹੁੰਦਾ ਕੀ ਹੈ, ਐਨ ਟੀ ਏ ਕਿਵੇਂ ਲਿਆ ਜਾਂਦਾ, ਇਹ ਹੁਣ ਸੁਣੋ ਤੁਸੀਂ। ਜੇ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਹੈਗੀ ਐਨ ਟੀ ਏ ਦੇ ਪੇਪਰ ਦੇ ਬਾਰੇ, ਤਾਂ ਮੈਂ ਤੁਹਾਨੂੰ ਐਨ ਟੀ ਏ ਦੇ ਬਾਰੇ ਥੋੜ੍ਹਾ ਜਿਹਾ, ਮਾਫ਼ ਕਰਨਾ, ਸੋਰੀ, ਨੀਟ ਦੇ ਬਾਰੇ ਥੋੜ੍ਹਾ ਜਿਹਾ ਸਮਝਾ ਦਿੰਦਾ ਕਿ ਨੀਟ ਹੁੰਦਾ ਕਿਵੇਂ। ਧਿਆਨ ਨਾਲ ਸੁਣਿਓ, ਤੁਹਾਡੇ ਆਪਣੇ ਆਪ ਹੋਸ਼ ਜਿਹੜੇ ਹੈਗੇ ਨੇ ਉਹ ਤੁਹਾਨੂੰ ਲੱਗੂਗਾ ਕਿ ਯਾਰ ਇਹ ਕਿਸ ਕਿਸਮ ਦੀ ਧਾਂਦਲੀ ਜਿਹੜੀ ਆ ਹੁਣ ਤੱਕ ਚੱਲ ਰਹੀ ਸੀਗੀ। ਸੋ ਇਹ ਪ੍ਰੀਖਿਆ ਜਿਹੜੀ ਹੁੰਦੀ ਹੈ ਇਹ ਆਫਲਾਈਨ ਮੋਡ 'ਚ ਹੁੰਦੀ ਹੈ,
ਨਾਟ ਇਨ ਦੀ ਸੀਬੀਟੀ ਮੋਡ ਜਿਹਨੂੰ ਸਰਕਾਰ ਹੁਣ ਕੰਪਿਊਟਰ ਬੇਸਡ ਟੈਸਟਿੰਗ ਕਰਵਾਉਣਾ ਚਾਹੁੰਦੀ ਹੈ। ਹੁਣ ਤੱਕ ਇੰਡੀਆ ਦੇ ਵਿੱਚ ਜਿੰਨੇ ਵੀ ਨੀਟ ਦੇ ਐਗਜ਼ਾਮ ਹੋਏ ਨੇ, ਜਿੰਨੇ ਵੀ ਕਾਲਜ, ਚਾਹੇ 2017 ਤੋਂ ਪਹਿਲਾਂ, ਚਾਹੇ 2017 ਤੋਂ ਬਾਅਦ, 2026 ਤੱਕ, ਉਹ ਪੈੱਨ ਐਂਡ ਪੇਪਰ ਮੋਡ 'ਚ ਹੋਏ ਨੇ। ਯਾਨੀ ਤੁਸੀਂ ਆਪਣਾ ਐਗਜ਼ਾਮੀਨੇਸ਼ਨ ਸੈਂਟਰ 'ਚ ਜਾਓ, ਰਜਿਸਟ੍ਰੇਸ਼ਨ ਕਰਾਓ, ਆਪਣਾ ਤੁਹਾਡਾ ਨੰਬਰ ਆਏਗਾ, ਉਸ ਨੰਬਰ ਦੇ ਉੱਤੇ ਆਪਣੇ ਐਗਜ਼ਾਮੀਨੇਸ਼ਨ ਸੈਂਟਰ 'ਚ ਜਾਓ, ਉੱਥੇ ਜਾ ਕੇ ਆਪਣਾ ਐਗਜ਼ਾਮ ਦਿਓ, ਪੈੱਨ ਅਤੇ ਪੇਪਰ ਤੁਹਾਨੂੰ ਉਹ ਦਿੱਤਾ ਜਾਊਗਾ, ਉਹ ਐੱਮ ਆਰ ਸ਼ੀਟ ਹੁੰਦੀ ਹੈ, ਉਹ ਦਿੱਤਾ ਜਾਊਗਾ। 3 ਘੰਟੇ ਦਾ ਐਗਜ਼ਾਮ ਹੋਊਗਾ, 180 ਮਿੰਟ ਦਾ। ਔਰ ਇਹ ਐਗਜ਼ਾਮੀਨੇਸ਼ਨ ਜਿਹੜਾ, ਇਹਦੀ ਹੁਣ ਬੀਜੇਪੀ ਸਰਕਾਰ ਨੇ ਇਹਦੀਆਂ ਲੈਂਗੁਏਜਿਸ ਵੀ ਚੇਂਜ ਕਰਤੀਆਂ ਸੀ, ਜਿਹਦੇ 'ਤੇ ਵੀ ਇਤਰਾਜ਼ ਹੋਏ ਸੀ। ਉਹ ਇੱਕ ਅਲੱਗ ਬਹਿਸ ਦਾ ਵਿਸ਼ਾ ਕਿ ਇਹ ਪੰਜਾਬੀ 'ਚ ਵੀ ਹੋ ਜਾਂਦੇ ਨੇ, ਹਿੰਦੀ 'ਚ ਵੀ, 13 ਅਲੱਗ ਅਲੱਗ ਲੈਂਗੁਏਜਿਸ 'ਚ ਹੁੰਦੇ ਨੇ ਇੰਗਲਿਸ਼ ਤੋਂ ਇਲਾਵਾ। ਸੋ ਮੈਡੀਕਲ ਦੀ ਪੜ੍ਹਾਈ ਇਹਨਾਂ ਭਾਸ਼ਾਵਾਂ ਦੇ ਵਿੱਚ ਪੜ੍ਹਨੀ ਬਹੁਤ ਮੁਸ਼ਕਿਲ ਹੈਗੀ, ਉਹ ਨਹੀਂ ਪੋਸੀਬਲ ਹੈਗੀ, ਤਾਂ ਨੀਟ ਦਾ ਐਗਜ਼ਾਮ ਇਹਨਾਂ ਭਾਸ਼ਾਵਾਂ ਦੇ ਵਿੱਚ ਕਿਉਂ ਕਰਤਾ? ਸੋ ਐਨੀਵੇਜ਼, ਉਹਦਾ ਸਰਕਾਰ ਦਾ ਤਰਕ ਇਹ ਸੀਗਾ ਕਿ ਪੇਂਡੂ ਵਿਦਿਆਰਥੀਆਂ ਤੱਕ ਰੀਚ ਪੋਸੀਬਲ ਪਹੁੰਚਾਉਣੀ ਹੈ, ਉਹਦੇ 'ਚ ਨਹੀਂ ਆਪਾਂ ਪੈਂਦੇ। ਸੋ NCERT ਦਾ ਜਿਹੜਾ +1 ਅਤੇ +2 ਦਾ ਸਿਲੇਬਸ ਹੈ, ਉਹਦੇ 'ਚੋਂ ਹੀ ਕੁਸ਼ਚਨ ਹੁੰਦੇ ਨੇ ਮੈਡੀਕਲ ਦੇ, 180 ਕੁਸ਼ਚਨ ਹੁੰਦੇ ਨੇ, ਮਲਟੀਪਲ ਚੋਇਸ ਹੁੰਦੇ ਨੇ, MCQ ਜਿਹਨਾਂ ਨੂੰ ਕਹਿੰਦੇ ਹਾਂ। ਔਰ ਇਹ ਸਬਜੈਕਟ ਵਾਈਜ਼ ਡਿਸਟ੍ਰੀਬਿਊਸ਼ਨ ਇੱਦਾਂ ਹੈ ਕਿ 45 ਕੁਸ਼ਚਨ ਜਿਹੜੇ ਨੇ ਉਹ ਫਿਜ਼ਿਕਸ ਦੇ ਹੋਣਗੇ, 45 ਕੈਮਿਸਟਰੀ ਦੇ ਹੋਣਗੇ, ਅਤੇ 90 ਕੁਸ਼ਚਨ ਬਾਇਓਲੋਜੀ ਹੁੰਦੀ ਹੈ, ਬੋਟਨੀ ਅਤੇ ਜ਼ੂਲੋਜੀ ਨੂੰ ਮਿਲਾ ਕੇ, ਆਪਾਂ ਸਾਰਿਆਂ ਨੇ ਪੜ੍ਹਿਆ ਹੋਇਆ ਜੀਵ ਵਿਗਿਆਨ ਬਾਇਓਲੋਜੀ। ਸੋ ਟੋਟਲ ਇਸ ਤਰੀਕੇ ਦੇ ਨਾਲ ਇਹ ਕੁਸ਼ਚਨਸ ਦਾ ਸੈਟਅਪ ਜਿਹੜਾ ਉਹ ਤਿਆਰ ਕੀਤਾ ਜਾਂਦਾ। ਹਰ ਸਹੀ ਜਵਾਬ ਦੇ ਲਈ 4 ਅੰਕ ਮਿਲਦੇ ਨੇ, 4 points, ਹਰ ਗਲਤ ਜਵਾਬ ਦੇ ਲਈ ਨੀਟ ਐਗਜ਼ਾਮੀਨੇਸ਼ਨ 'ਚ -1 ਅੰਕ ਮਿਲਦਾ। ਸੋ ਔਰ ਜੇ ਤੁਸੀਂ ਕੋਈ ਕੁਸ਼ਚਨ ਛੱਡਤਾ ਇਸ ਕਰਕੇ ਕਿ ਨੈਗੇਟਿਵ ਮਾਰਕਿੰਗ ਨਾ ਹੋ ਜਾਵੇ, ਤਾਂ ਉਹਦਾ ਕੋਈ ਅੰਕ ਨਹੀਂ ਮਿਲਣਾ, ਉਹਦਾ 0 ਹੋਊਗਾ। ਸੋ ਬੈਟਰ ਹੈ ਨੀਟ ਦੀ ਐਗਜ਼ਾਮੀਨੇਸ਼ਨ ਦੇ ਵਾਸਤੇ ਇਹ ਕਿਹਾ ਜਾਂਦਾ ਜਿੰਨੇ ਵੀ ਕੋਚਿੰਗ ਇੰਸਟੀਚਿਊਟ, ਕਿ ਜੇ ਤੁਹਾਨੂੰ ਜਵਾਬ ਨਹੀਂ ਪਤਾ ਤਾਂ ਰਹਿਣ ਦਿਓ, ਛੱਡ ਦਿਓ। ਸਿਰਫ ਉਹੀ ਕੌਨਫੀਡੈਂਟ ਬੱਚੇ ਹੀ ਉਹਨੂੰ ਅਟੈਂਪਟ ਕਰਨਗੇ ਜਿਨ੍ਹਾਂ ਨੂੰ ਲੱਗਦਾ ਕਿ ਹਾਂ ਮੈਂ ਠੀਕ ਕਰ ਰਿਹਾ। ਹੁਣ ਇਹ ਜਿਹੜੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਹੋ ਕਿਵੇਂ ਗਿਆ ਕਿ ਕੁਛ ਬੱਚਿਆਂ ਦੇ ਅੰਕ 718 ਜਾਂ 719 ਕਿਵੇਂ ਆ ਗਏ 2024 'ਚ, ਜਦੋਂ ਲੋਕ ਸਭਾ ਚੋਣਾਂ ਹੋਈਆਂ ਸੀ, ਜਦੋਂ ਮੋਦੀ ਸਰਕਾਰ ਦੁਬਾਰਾ ਚੁਣ ਕੇ ਆਈ ਸੀ, ਅਤੇ ਉਦੋਂ ਵੀ ਕਿਸੇ ਨੇ ਜਵਾਬਦੇਹੀ ਨਹੀਂ ਲਈ। ਉਹ ਧਿਆਨ ਨਾਲ ਸੁਣਿਓ, ਹਰ ਸਹੀ ਜਵਾਬ ਦੇ 4 ਅੰਕ ਮਿਲਣੇ ਨੇ, ਹਰ ਗਲਤ ਜਵਾਬ ਦੇ -1, ਅਤੇ ਛੱਡੇ ਹੋਏ ਦੇ 0। ਸੋ ਮੰਨ ਲਓ ਜਿਹਨੇ ਟੌਪ ਕੀਤਾ ਉਹਨੇ 720 ਅੰਕ ਨੇ ਟੋਟਲ, ਉਹਨੇ ਸਾਰੇ 180 ਦੇ 180 ਸਹੀ ਹੱਲ ਕੀਤੇ ਹੋਣਗੇ, ਸੋ ਉਹਨੂੰ 720 ਅੰਕ ਮਿਲੇ ਹੋਣਗੇ, ਇਹ ਤਾਂ 100% ਰਿਜ਼ਲਟ ਹੋਇਆ। 718 ਦਾ ਕੀ ਮਤਲਬ ਹੋਇਆ? ਮੰਨ ਲਓ ਮੇਰਾ ਇੱਕ ਕੁਸ਼ਚਨ ਗਲਤ ਹੋ ਗਿਆ, ਤਾਂ ਇਹਦਾ ਮਤਲਬ ਆਲਰੇਡੀ ਉਹਦੇ 4 ਨੰਬਰ ਤਾਂ ਹੋ ਗਏ, 716 ਰਹਿ ਗਏ, ਪਲੱਸ ਉਹਦਾ ਗਲਤ ਦਾ -1 ਕੱਟਣਾ ਚਾਹੀਦਾ, ਯਾਨੀ 715 ਰਹਿਣੇ ਚਾਹੀਦੇ ਨੇ ਨੰਬਰ। 718 ਦੇ 719 ਨੰਬਰ ਕਿਵੇਂ ਆ ਸਕਦੇ ਨੇ ਨੀਟ 'ਚ? ਦੈਟ ਹੈਪਨਡ ਇਨ 2024 ਇਨ ਨੀਟ ਐਗਜ਼ਾਮਸ। ਇਹਦੀ ਰਿਜ਼ਲਟਸ ਦੇ ਉੱਤੇ ਜਿਹੜਾ ਸੀ ਉਹ ਬਹੁਤ ਸਾਰੀ ਗੱਲ ਹੋਣ ਲੱਗ ਪਈ ਸੀ। ਹੁਣ ਆਲ ਇੰਡੀਆ ਰੈਂਕਿੰਗ ਜਿਹੜੀ ਹੈਗੀ ਹੈ ਉਹਦੇ ਅਕੋਰਡਿੰਗ ਕੌਂਸਲਿੰਗ ਹੁੰਦੀ ਹੈ, MCC ਜਿਹਨੂੰ ਮੈਡੀਕਲ ਕੌਂਸਲਿੰਗ ਕਮੇਟੀ ਕਹਿੰਦੇ ਨੇ, ਉਹ ਕਮੇਟੀ ਕਿਹੜੀ ਕੀ ਕਹਿੰਦੀ ਹੈ ਕਿ 15% ਤੁਸੀਂ ਦੇਸ਼ ਦੇ ਸਰਕਾਰੀ ਕਾਲਜਾਂ 'ਚ ਦਾਖਲਾ ਲੈਣਾ, 85% ਸਟੇਟ ਦਾ ਕੋਟਾ ਹੁੰਦਾ, ਜਿਵੇਂ ਪੰਜਾਬ ਦੇ ਵਿੱਚ BFUHS ਹੈ, ਉਹ ਹੈ ਆਪਣੇ 85% ਬੱਚੇ ਜਿਹੜੇ ਨੇ ਆਪਣੀ ਆਪਣੀ ਸਟੇਟ ਦੇ ਵਿੱਚ ਜਾ ਸਕਦੇ ਨੇ। ਤੁਹਾਡਾ ਕਿੰਨਾ ਰੈਂਕ ਹੈ, ਆਲ ਇੰਡੀਆ ਰੈਂਕ ਹੈ, ਉਹਦੇ ਅਕੋਰਡਿੰਗ ਤੁਸੀਂ ਚੂਜ਼ ਕਰ ਸਕਦੇ ਹੋ ਵੀ ਮੈਂ MBBS 'ਚ ਜਾਣਾ, ਮੈਂ BDS 'ਚ ਜਾਣਾ, ਉਹ ਤੁਹਾਡੀ ਮਰਜ਼ੀ ਹੁੰਦੀ ਹੈ। ਫਿਰ ਉਹ ਤੋਂ ਬਾਅਦ ਸੀਟ ਅਲਾਟਮੈਂਟ ਹੁੰਦੀ ਹੈ, ਨੀਟ ਦੇ ਰੈਂਕ ਦੇ ਅਕੋਰਡਿੰਗ ਤੁਹਾਨੂੰ ਉਸ ਕਾਲਜ 'ਚ ਐਡਮਿਸ਼ਨ ਮਿਲੂਗੀ ਨਹੀਂ ਮਿਲੇਗੀ, ਇਹ ਸੀਟ ਅਲਾਟਮੈਂਟ ਤੈਅ ਕਰਦੀ ਹੈ। ਇਹ ਤਾਂ ਸਾਰਾ ਤਰੀਕਾ ਹੋ ਗਿਆ। ਹੁਣ ਇਹ ਜਿਹੜੀ ਕਹਾਣੀ ਸਾਹਮਣੇ ਆਈ ਹੈ 2024 ਦੇ ਵਿੱਚ, ਲੀਕ ਉਦੋਂ ਵੀ ਹੋਇਆ ਸੀ ਨੀਟ ਦਾ ਪੇਪਰ, ਉਦੋਂ ਵੀ ਬਿਹਾਰ ਦੇ ਵਿੱਚ FIR ਦਰਜ ਹੋਈਆਂ ਸੀ, 13 ਲੋਕ ਗ੍ਰਿਫਤਾਰ ਹੋਏ ਸੀ, ਬਟ ਦੈਟਸ ਇਟ, ਉਸ ਤੋਂ ਅੱਗੇ ਕੁਛ ਵੀ ਨਹੀਂ। ਜਿਹੜੇ ਮੰਨ ਲਓ ਮੈਂ ਤਿਆਰੀ ਕਰ ਰਿਹਾ, ਮੈਂ ਇਸ ਐਗਜ਼ਾਮ ਦੀ ਰੱਜ ਕੇ ਤਿਆਰੀ ਕੀਤੀ ਹੈ ਔਰ ਬਿਲਕੁਲ ਜੈਨੂਅਨਲੀ ਮੈਂ ਐਗਜ਼ਾਮ ਦਿੱਤਾ, ਅਤੇ ਮੇਰੇ 700 ਨੰਬਰ ਆਏ ਨੇ ਜਾਂ 690 ਨੰਬਰ ਆਏ ਨੇ, ਅਤੇ ਮੇਰੇ ਬਰਾਬਰ ਕੋਈ ਬੱਚਾ ਧਾਂਦਲੀ ਦੇ ਨਾਲ 718 ਨੰਬਰ ਲੈ ਜਾਂਦਾ, ਵਿਚ ਇਜ਼ ਨੋਟ ਈਵਨ ਪੋਸੀਬਲ, ਉਹ ਮੇਰੇ ਤੋਂ ਪਹਿਲਾਂ ਜਾ ਕੇ ਕਾਲਜ ਚੁਣ ਲੂਗਾ, ਅਤੇ ਮੇਰੀ ਜਿਹੜੀ ਸੀਟ ਹੋਊਗੀ ਉਹ ਖਾ ਗਿਆ, ਇੱਕ ਅਨਡਿਜ਼ਰਵਿੰਗ ਬੱਚਾ ਖਾ ਗਿਆ। ਔਰ ਇਹਨਾਂ ਇਹਦੇ ਪਿੱਛੇ ਜ਼ਿੰਮੇਵਾਰ ਕੌਣ ਹੈ? ਕੀ ਐਜੂਕੇਸ਼ਨ ਮਿਨਿਸਟਰ ਨਹੀਂ ਹੈਗਾ? ਕੀ ਇਸ ਪੂਰਾ ਦਾ ਪੂਰਾ ਸਿਸਟਮ ਨਹੀਂ ਹੈਗਾ? ਇਹਦੇ ਬਾਰੇ ਹੰਗਾਮੇ ਪਹਿਲਾਂ ਵੀ ਹੁੰਦੇ ਰਹੇ ਨੇ, ਪਰ ਸੁਣੇ ਕੌਣ? ਜਵਾਬਦੇਹੀ ਕਿਹਦੀ ਹੈਗੀ ਹੈ? ਇਹ ਜਿਹੜਾ ਵੱਡਾ ਸਵਾਲ ਪੈਦਾ ਹੁੰਦਾ, ਅਤੇ ਹੁਣ ਪੰਜਾਬ ਦੀ ਜਵਾਬਦੇਹੀ ਕੀ ਹੈ ਇਹ ਮੈਂ ਤੁਹਾਨੂੰ ਦੱਸਦਾ।
ਇਸ ਵਾਰ ਜਿਹੜੀ ਉਹ ਰੱਦ ਹੋਈ ਪ੍ਰੀਖਿਆ ਸੀ ਉਹਦਾ ਜਦੋਂ ਦੁਬਾਰਾ ਰਿਜ਼ਲਟ ਆਇਆ ਤਾਂ ਜਿਹੜਾ ਟੌਪ ਸਕੋਰ ਸੀਗਾ ਉਹ 99.99% ਸੀ ਯਾਨੀ ਉਹ ਬੱਚੇ ਨੇ ਇੱਕ ਸਵਾਲ ਆਪਣਾ ਗਲਤ ਕੀਤਾ ਸੀ ਸੋ ਉਹਦੇ 5 ਨੰਬਰ ਕੱਟ ਗਏ 720 ਚੋਂ 715 ਵਾਲਾ ਜਿਹੜਾ ਸੀ ਟੌਪਰ ਸੀ ਵੇਅਰ ਇਜ਼ ਦੈਟ ਟੌਪਰ ਫਰੋਮ ਪੰਜਾਬ ਤੋਂ ਆਰਿਅਨ ਗੁਪਤਾ ਵੇਅਰ ਇਜ਼ ਦੀ ਸੈਕਿੰਡ ਟੌਪਰ ਇੱਕ ਹੋਰ ਬੱਚੇ ਦੇ 715 ਆਏ ਸੀ ਪ੍ਰੰਸ਼ੂਲ ਬਾਂਸਲ ਹਰਿਆਣਾ ਉਹ ਦੋ ਸਟੇਟਾਂ ਪੰਜਾਬ ਅਤੇ ਹਰਿਆਣਾ ਜਿਹੜੀਆਂ ਕਿਸਾਨੀ ਅੰਦੋਲਨ ਦੇ ਵਿੱਚ ਸਿਖਰ 'ਤੇ ਸੀ ਅਤੇ ਹੁਣ ਡਾਕਟਰ ਬਣਾਉਣ ਦੇ ਵਿੱਚ ਉਹ ਪਿੱਛੇ ਕਿਵੇਂ ਰਹਿ ਜਾਣ ਇਹ ਕਿਵੇਂ ਹੋ ਸਕਦਾ ਕਿ ਪੰਜਾਬ ਨੂੰ ਡਾਕਟਰਾਂ ਦੀ ਲੋੜ ਨਹੀਂ ਹੈਗੀ ਇਹ ਕਿਵੇਂ ਹੋ ਸਕਦਾ ਕਿ ਤੁਹਾਨੂੰ ਡਾਕਟਰ ਦੀ ਲੋੜ ਨਹੀਂ ਹੈਗੀ ਔਰ ਪੜ੍ਹੇ ਲਿਖੇ ਡਾਕਟਰ ਦੀ ਲੋੜ ਨਹੀਂ ਹੈਗੀ ਸਵਾਲ ਸਿਰਫ ਨੀਟ ਦੀ ਗੜਬੜੀ ਦੇ ਉੱਤੇ ਨਹੀਂ ਹੈ ਸਵਾਲ ਸਿਰਫ ਉਹ ਬੱਚਿਆਂ ਦੀਆਂ ਸੁਸਾਈਡਸ ਦੇ ਉੱਤੇ ਨਹੀਂ ਹੈ ਸਵਾਲ ਇਸ ਪੂਰੇ ਐਗਜ਼ਾਮੀਨੇਸ਼ਨ ਪੈਟਰਨ ਦੇ ਉੱਤੇ ਹੈ ਐਸ ਅਨੀਤਾ ਦੀ ਜਿਹੜੀ ਐਪਲੀਕੇਸ਼ਨ ਉਸ 17 ਸਾਲ ਦੀ ਛੋਟੀ ਬੱਚੀ ਦੀ ਐਪਲੀਕੇਸ਼ਨ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਉਹ ਪਾ ਕੇ ਗਈ ਸੀ ਉਹਦੇ ਬਾਰੇ ਗੱਲ ਕਰਨੀ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਸਰਕਾਰ ਹੁਣ ਇਹਦੇ ਲਈ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਲਿਆਉਣਾ ਚਾਹੁੰਦੀ ਹੈ ਔਰ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਕੀ ਸਫਲ ਰਹੂਗਾ ਪਹਿਲੀ ਗੱਲ ਤਾਂ ਕਿ ਪਿੰਡਾਂ ਦੇ ਵਿੱਚ ਜਿਨ੍ਹਾਂ ਬੱਚਿਆਂ ਤੱਕ ਸਹੀ ਗੈਜਟਸ ਨਹੀਂ ਪਹੁੰਚ ਪਾਉਂਦੇ ਪਿੰਡਾਂ ਦੇ ਵਿੱਚ ਉਹ ਬੱਚਿਆਂ ਤੱਕ ਜਿਹੜੇ ਪੂਰਾ ਜਿਹੜਾ ਸਿਸਟਮ ਹੀ ਉਪਲਬਧ ਨਹੀਂ ਹੈ ਜਿਹੜੇ ਉਸ ਐਗਜ਼ਾਮੀਨੇਸ਼ਨ ਪੈਟਰਨ 'ਚ ਆਪਣੇ ਆਪ ਨੂੰ ਫਿੱਟੀ ਮਹਿਸੂਸ ਨਹੀਂ ਕਰਦੇ ਓ ਐੱਮ ਆਰ ਸ਼ੀਟ ਦੇ ਲਈ ਉਹਨਾਂ ਨੇ ਪ੍ਰੈਪਰੇਸ਼ਨ ਕੀਤੀ ਹੈ ਔਰ ਉਹਨਾਂ ਨੂੰ ਜੇ ਹੁਣ ਤੁਸੀਂ ਅਚਾਨਕ ਇਹ ਕਹਿ ਦੋਗੇ ਕਿ ਤੁਸੀਂ ਕੰਪਿਊਟਰ ਤੋਂ ਇਹ ਟੈਸਟ ਦੇਣਾ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਫਿਜ਼ੀਕਲ ਟੈਸਟ ਹੁੰਦੇ ਨੇ ਜਿਹੜੇ ਪੈੱਨ ਐਂਡ ਪੇਪਰ ਮੋਡ ਦੇ ਵਿੱਚ ਯਾਨੀ ਆਫਲਾਈਨ ਮੋਡ ਦੇ ਵਿੱਚ ਐਗਜ਼ਾਮ ਹੁੰਦੇ ਨੇ ਉਹ 'ਚ ਜੇ ਕਿਤੇ ਧਾਂਦਲੀ ਹੁੰਦੀ ਹੈ ਜਿਵੇਂ ਇਸ ਵਾਰ ਹੋਈ ਹੈ ਉਹ ਫੜਨੀ ਬੜੀ ਆਸਾਨ ਹੈਗੀ ਹੈ ਕੰਪਿਊਟਰ ਦੇ ਉੱਤੇ ਜਿਹੜੀਆਂ ਧਾਂਦਲੀਆਂ ਹੋਣਗੀਆਂ ਉਹਨੂੰ ਕੌਣ ਫੜੂਗਾ ਕਿਵੇਂ ਫੜਿਆ ਜਾਊਗਾ ਅਤੇ ਫਿਰ ਇਹ ਜਿਹੜਾ ਕੋਚਿੰਗ ਇੰਸਟੀਟਿਊਸ਼ਨ ਦਾ ਧੰਦਾ ਹੈਗਾ ਇਹ ਤਾਂ ਹੋਰ ਜ਼ਿਆਦਾ ਪ੍ਰਫੁੱਲਤ ਹੋਊਗਾ ਕੋਈ ਕੋਚਿੰਗ ਇੰਸਟੀਟਿਊਸ਼ਨ ਐੱਮ ਬੀ ਬੀ ਐੱਸ ਦੇ ਵਾਸਤੇ ਨੀਟ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਲਈ ਤੁਹਾਡੇ ਤੋਂ 50,000 ਰੁਪਈਆ ਲੈਂਦਾ ਹੈ 1,00,000 ਰੁਪਈਆ ਲੈਂਦਾ ਹੈ ਕਿ ਆਓ ਤੁਹਾਨੂੰ ਐਂਟਰੈਂਸ ਐਗਜ਼ਾਮ ਦੀ ਤਿਆਰੀ ਕਰਵਾਵਾਂਗੇ ਅਤੇ ਸਰਕਾਰ ਨੇ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਲਿਆਤਾ ਅਤੇ ਇੰਸਟੀਚਿਊਟ ਕਹਿੰਦਾ ਹੈ ਕਿ 2,00,000 ਉੱਪਰ ਹੋਰ ਦੇਵੋ ਤੁਹਾਡਾ ਟੈਸਟ ਵੀ ਕਲੀਅਰ ਕਰਵਾ ਦਾਂਗੇ ਸਰਕਾਰ ਫੜ ਲੂਗੀ ਨਹੀਂ ਫੜੂਗੀ ਵਜ੍ਹਾ ਕਿਉਂਕਿ ਉਹ ਜਿਹੜਾ 2,00,000 ਉੱਪਰ ਲਿਆ ਗਿਆ ਉਹ ਕਿਹਨੂੰ ਕਿਹਨੂੰ ਜਾਣਾ ਹੈ ਸਾਰੇ ਜਾਣਦੇ ਹਾਂ ਅਸੀਂ ਆਫਲਾਈਨ ਸਿਸਟਮ ਦੇ ਵਿੱਚ ਇੰਨੀਆਂ ਗੜਬੜੀਆਂ ਪੋਸੀਬਲ ਨਹੀਂ ਹੈਗੀਆਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੰਡੀਆ ਜਿਹੜਾ ਦਾਅਵਾ ਕਰਦਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰੀ ਇਕਾਈ ਹੈ ਇਲੈਕਸ਼ਨਸ ਕਰਵਾ ਰਹੇ ਨੇ ਐਡੇ ਵੱਡੇ ਪੱਧਰ ਦੇ ਉੱਤੇ ਐਗਜ਼ਾਮੀਨੇਸ਼ਨਸ ਨਹੀਂ ਕਰਵਾ ਪਾ ਰਹੇ ਚਾਈਨਾ ਇੰਡੀਆ ਦੇ ਬਰਾਬਰ ਹੀ ਆਬਾਦੀ ਵਾਲਾ ਮੁਲਕ ਹੈ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਕੁਛ ਕੁ ਕਰੋੜ ਦਾ ਹੋਏਗਾ 140 crore ਦੋਹਾਂ ਦੇਸ਼ਾਂ ਦੀ ਆਬਾਦੀ ਹੈ ਇੰਡੀਆ ਦੀ ਥੋੜ੍ਹੀ ਵੱਧ ਹੈਗੀ ਹੈ ਚਾਈਨਾ ਦੇ ਵਿੱਚ ਸਭ ਤੋਂ ਟੌਪ ਦੀ ਐਗਜ਼ਾਮੀਨੇਸ਼ਨ ਸਭ ਤੋਂ ਹਾਰਡ ਐਗਜ਼ਾਮੀਨੇਸ਼ਨ ਉੱਥੇ ਦੀ ਗਾਓਕਾਓ ਹੁੰਦੀ ਹੈ ਗਾਓਕਾਓ ਦੇ ਜਿਹੜਾ ਤਰੀਕੇ ਹੈਗੇ ਨੇ ਉਹਦੇ ਲਈ ਚਾਈਨਾ ਨੇ ਪਿਛਲੇ ਕੁਛ ਸਮੇਂ ਦੇ ਵਿੱਚ ਔਰ ਇਹ ਆਫਲਾਈਨ ਹੁੰਦੀ ਹੈ ਚਾਈਨਾ ਕਦੇ ਵੀ ਉਹਨਾਂ ਨੂੰ ਆਨਲਾਈਨ ਨਹੀਂ ਕਰਵਾਏਗਾ ਔਰ ਉਹਦੇ ਵਿੱਚ ਚਾਈਨਾ ਨੇ ਹਾਈ ਸਕੂਲ ਦੇ ਬੱਚੇ ਹੁੰਦੇ ਨੇ ਸਾਰੇ ਸੈਕੰਡਰੀ ਸਕੂਲ ਦੇ ਬੱਚੇ ਹੁੰਦੇ ਨੇ ਜਿਹੜੇ ਐਗਜ਼ਾਮ ਦੇਣ ਜਾਂਦੇ ਨੇ ਚੀਟਿੰਗ ਨੂੰ ਰੋਕਣ ਦੇ ਲਈ ਚਾਈਨਾ ਨੇ ਵਾਇਰਲੈਸ ਕਮਿਊਨੀਕੇਸ਼ਨ ਡਿਵਾਈਸ ਲਗਾਤੇ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਕਿ ਇਹ ਜਿਹੜੇ ਡਿਵਾਈਸ ਹੈਗੇ ਨੇ ਤੁਹਾਡੀ ਸਮਾਰਟ ਵਾਚ ਜੇ ਤੁਸੀਂ ਫੋਨ ਅੰਦਰ ਵੈਸੇ ਤਾਂ ਅਲਾਊਡ ਹੀ ਨਹੀਂ ਹੈਗੇ ਜੇ ਤੁਸੀਂ ਸਮਾਰਟ ਚਸ਼ਮੇ ਵੀ ਇਸਤੇਮਾਲ ਕਰ ਰਹੇ ਹੋ ਤੁਹਾਡਾ ਡਿਵਾਈਸ ਫੜ ਲਏਗਾ ਟੂੰ ਟੂੰ ਟੂੰ ਕਰੇਗਾ ਅਤੇ ਤੁਹਾਨੂੰ ਉੱਥੋਂ ਹੀ ਬਾਹਰ ਕਰ ਦੇਗਾ ਡਜ਼ਨਟ ਮੈਟਰ ਤੁਸੀਂ ਉਦੋਂ ਇਹ ਨਹੀਂ ਕਹਿ ਸਕਦੇ ਕਿ ਮੈਂ ਲਾ ਦਿੰਦਾ ਐਗਜ਼ਾਮੀਨੇਸ਼ਨ 'ਚੋਂ ਹੀ ਬੈਨ ਹੋ ਗਏ ਹੋ ਤੁਸੀਂ ਜਿਹੜਾ ਚੀਟਿੰਗ ਕੋਡ ਹੈਗਾ ਉਹ ਬੱਚਿਆਂ ਨੂੰ ਤਾ ਉਮਰ ਬੈਨ ਕਰ ਦਿੰਦਾ ਹੈਗਾ ਕਿ ਹੁਣ ਤੁਸੀਂ ਗਾਓਕਾਓ ਦੇ ਲਈ ਜਾ ਨਹੀਂ ਸਕਦੇ ਇਸ ਸਾਲ ਮਈ ਮਹੀਨੇ ਦੇ ਵਿੱਚ ਇੰਡੀਆ ਨੇ ਨੀਟ ਕਰਵਾਏ ਸੀ ਕੈਂਸਲ ਕੀਤੇ ਦੁਬਾਰਾ ਕਰਵਾਏ ਚਾਈਨਾ ਨੇ ਜੂਨ ਮਹੀਨੇ ਦੇ ਵਿੱਚ ਗਾਓਕਾਓ ਕਰਵਾਇਆ ਸੀ 7900 ਪ੍ਰੀਖਿਆ ਕੇਂਦਰ ਸੀ ਔਰ 400,000 ਤੋਂ ਜ਼ਿਆਦਾ ਜਿਹੜੇ ਅਲੱਗ ਅਲੱਗ ਕਮਰੇ ਬਣੇ ਹੋਏ ਸੀਗੇ ਪੂਰੇ ਚਾਈਨਾ ਦੇ ਵਿੱਚ ਹਰ ਇੱਕ ਕਮਰੇ ਦੇ ਬਾਹਰ ਇਸ ਕਿਸਮ ਦਾ ਐਂਟੀ ਚੀਟਿੰਗ ਸਿਸਟਮ ਜਿਹੜਾ ਤੈਨਾਤ ਰੱਖਿਆ ਗਿਆ ਸੀਗਾ ਔਰ 1 crore ਤੋਂ ਜ਼ਿਆਦਾ ਬੱਚਿਆਂ ਨੇ ਉੱਥੇ 1 crore ਤੋਂ ਜ਼ਿਆਦਾ ਹਰ ਸਾਲ ਹੀ ਦਿੰਦੇ ਨੇ ਐਤਕੀ 1,30,00,000 ਬੱਚਿਆਂ ਨੇ ਉੱਥੇ ਐਗਜ਼ਾਮ ਦਿੱਤਾ ਹੈਗਾ ਇੰਡੀਆ ਦੇ 24,00,000 ਬੱਚੇ ਆਫਲਾਈਨ ਮੋਡ 'ਚ ਐਗਜ਼ਾਮ ਦੇ ਕੇ ਆਏ ਨੇ 20,00,000 ਦੇ ਕੇ ਆਏ ਨੇ ਚਾਈਨਾ 'ਚ 1.25 crore ਤੋਂ ਜ਼ਿਆਦਾ ਹਰ ਸਾਲ ਦਿੰਦੇ ਨੇ ਔਰ ਹਰ ਸਾਲ ਬਕਾਇਦਾ ਗਾਓਕਾਓ ਜਿਹੜਾ ਹੈਗਾ ਬਗੈਰ ਚੀਟਿੰਗ ਤੋਂ ਹੁੰਦਾ ਕਰੋਗੇ ਮੁਕਾਬਲਾ
ਦੋਗੇ ਜਵਾਬ ਉਹਨਾਂ ਬੱਚਿਆਂ ਦਾ ਜਿਹੜੇ ਸੁਸਾਈਡ ਕਰ ਗਏ ਨੇ, ਜਿਹੜੇ ਸਾਰਾ ਸਾਰਾ ਸਾਲ ਪ੍ਰੈਪਰੇਸ਼ਨ ਕਰਦੇ ਸੀ ਜੰਤਰ ਮੰਤਰ ਦੇ ਉੱਤੇ ਹੋਏ ਧਰਨੇ ਦੀ ਅਹਿਮੀਅਤ ਘੱਟ ਨਹੀਂ ਹੈਗੀ, ਬਸ ਇਹ ਸਮਝਣਾ ਜ਼ਰੂਰੀ ਹੈ ਕਿ ਉਹਦੇ ਪਿੱਛੇ ਦੀ ਰੈਲੇਵੈਂਸ ਕੀ ਸੀ। ਸ਼ੋਅ ਇਸ ਕਰਕੇ ਕੀਤਾ ਸੀ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸ਼ਾਇਦ ਇਹ ਇੱਕ ਇਟਸ ਜਸਟ ਐਨ ਅਨਦਰ ਐਗਜ਼ਾਮ। ਜੇ ਤੁਹਾਡੇ ਪਰਿਵਾਰ ਦੇ ਵਿੱਚੋਂ ਕੋਈ ਬੱਚਾ ਇਸ ਦੀ ਪ੍ਰੈਪਰੇਸ਼ਨ ਕਰ ਰਿਹਾ ਹੁੰਦਾ ਅਤੇ ਉਹਦੀਆਂ ਅੱਖਾਂ ਦੇ ਥੱਲੇ ਆਏ ਕਾਲੇ ਟੋਏ ਜਿਹੜੇ ਤੁਸੀਂ ਦੇਖੇ ਹੋਏ ਹੁੰਦੇ ਜਾਂ ਉਸ ਜਿਸ ਡਿਪਰੈਸ਼ਨ ਦੇ ਵਿੱਚੋਂ ਹੁਣ ਗੁਜ਼ਰ ਰਿਹਾ ਉਹ ਦੇਖਿਆ ਹੋਇਆ ਹੁੰਦਾ ਤਾਂ ਸ਼ਾਇਦ ਤੁਸੀਂ ਇਹ ਗੱਲਾਂ ਨਾ ਕਰਦੇ। ਪਰ ਮੈਨੂੰ ਇਹ ਲੱਗ ਰਿਹਾ ਸੀ ਪਿਛਲੇ ਹਫ਼ਤੇ ਮੈਂ ਨਹੀਂ ਸੀ ਕੀਤਾ ਇਹ ਐਪੀਸੋਡ ਕਿਉਂਕਿ ਦੋ ਇਸ਼ੂ ਸੀਗੇ, ਇੱਕ ਆਸਟ੍ਰੇਲੀਆ ਵਾਲਾ ਇੱਕ ਇੰਡੀਆ ਵਾਲਾ। ਮੈਂ ਸੋਚਿਆ ਕਿ ਚਲੋ ਛੱਡ ਦਿੰਦਾ। ਬਟ ਹਾਲੇ ਵੀ ਬਹੁਤ ਸਾਰੇ ਲੋਕਾਂ ਦੀਆਂ ਗਲਤ ਫਹਿਮੀਆਂ ਇਸ ਐਗਜ਼ਾਮੀਨੇਸ਼ਨ ਦੇ ਨਾਲ ਜੁੜੀਆਂ ਹੋਈਆਂ ਨੇ। ਧਰਨਾ ਸਕਸੈਸਫੁਲ ਸੀ ਨਹੀਂ ਸੀ ਡਜ਼ਨਟ ਮੈਟਰ, ਆਮ ਆਦਮੀ ਪਾਰਟੀ ਕਰਵਾ ਰਹੀ ਸੀ, ਕਾਂਗਰਸ ਕਰਵਾ ਰਹੀ ਸੀ, ਸਿਆਸਤ ਸੀ ਉਹਦੇ ਵਿੱਚ, ਇਟ ਡਜ਼ਨਟ ਮੈਟਰ ਐਟ ਆਲ। ਆਈ ਡੋਂਟ ਈਵਨ ਕੇਅਰ, ਨੋ ਬਡੀ ਸ਼ੁੱਡ ਕੇਅਰ। ਉਹ ਸਿਆਸਤ ਦੇ ਇੱਕ ਤਰੀਕੇ ਹੈਗੇ ਨੇ, ਉਹ ਆਪਣੀਆਂ ਕੌਨਸਪੀਰੇਸੀਜ਼ ਹੈਗੀਆਂ ਨੇ, ਸਰਕਾਰ ਗਲਤ ਹੈ, ਵਿਰੋਧੀ ਧਿਰ ਗਲਤ ਹੈ, ਉਹ 'ਚ ਕਿਹਦੇ ਨਾਅਰੇ ਲੱਗੇ, ਹਿੰਦੂ ਦੇ ਧਰਮ ਦੇ ਨਾਅਰੇ ਲੱਗੇ, ਇਸਲਾਮਿਕ ਧਰਮ ਦੇ, ਇਟ ਡਜ਼ਨਟ ਮੈਟਰ ਐਟ ਆਲ। ਟਰਸਟ ਮੀ, ਦੀ ਥਿੰਗ ਵਿਚ ਮੈਟਰਸ ਦੀ ਮੋਸਟ ਇਜ਼ ਦੀ ਫਿਊਚਰ ਆਫ ਦਿਸ ਜਨਰੇਸ਼ਨ, ਇਸ ਪੀੜ੍ਹੀ ਦਾ ਭਵਿੱਖ ਕੀ ਹੋਊਗਾ, ਕੀ ਉਹਨਾਂ ਦਾ ਇੰਡੀਆ ਦੇ ਐਗਜ਼ਾਮੀਨੇਸ਼ਨ ਸਿਸਟਮਸ ਦੇ ਵਿੱਚ ਭਰੋਸਾ ਬਣੂਗਾ, ਕੀ ਉਹ ਉੱਦਾਂ ਹੀ ਤਿਆਰੀ ਕਰ ਸਕਣਗੇ, ਕੀ ਅਸੀਂ ਐਸੇ ਡਾਕਟਰ ਤੋਂ ਤੁਸੀਂ ਆਪਣਾ ਇਲਾਜ ਕਰਵਾਉਣਾ ਪਸੰਦ ਕਰੋਗੇ ਜੇ ਭਵਿੱਖ ਦੇ ਵਿੱਚ ਤੁਸੀਂ ਆਪਰੇਸ਼ਨ ਥੀਏਟਰ ਦੇ ਵਿੱਚ ਬੈਠੇ ਹੋਏ, ਜਿਹੜਾ ਉਹ

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052।
1: यार तू इतने इनी चेती आके पक्का भी हो गया, की जुगाड़ लाया है?
2: जुगाड़ नहीं, ये है 8 सालां तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
1: नंबर ता दे बंसल इमीग्रेशन वालिया दा।
2: हां जी, अपॉइंटमेंट बुक करवाउण लई कॉल करो 04066609606 दे या फिर विजिट करो bansalimmigration.com.au।
3: बलजीत, ਵਿਆਹ ਵਾਸਤੇ ਜੁਐਲਰੀ ਵੇਖਣ ਤੁੰਨਾ ਜੁਐਲਰਸ ਚਲੀਏ?
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਐਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਤੁੰਨਾ ਜੁਐਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 04992525345 ਤੇ।
1: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654492।
4: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
5: Je tusi bimar ho ta AI kol nahi doctor kol janne ho, fir kanuni masle vich faisla khud kyun? Yaad rakho, delay in law is damage in life. ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
6: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04420455555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮਿਲਟਨ।
7: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੋਲਦੇ ਲੰਘ ਜਾਂਦੇ ਨੇ।
8: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।
9: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
8: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
7: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
8: ਰਿਲੀਜ਼ਿੰਗ ਔਨ 31st July।
7: ਦੱਸੋ
10: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ, ਗਿਲੇ, ਪਰੇਸ਼ਾਨੀਆਂ, ਜੋ ਵੀ ਮਨ ਦੇ ਉੱਤੇ ਬੋਝ ਆ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ, ਹਸਾਉਣ ਦਾ ਸਮਾਂ ਹੋ ਚੁੱਕਾ। ਅਤੇ ਆਓ ਫਿਰ ਆਪਾਂ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ, ਅਤੇ ਤੁਸੀਂ ਵੀ ਵਾਅਦਾ ਕਰਿਓ ਕਿ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਹੱਸੋਗੇ, ਕਿਉਂਕਿ ਸਵੇਰੇ ਸਵੇਰੇ ਦੇ ਸਮੇਂ ਹੱਸ ਲੈਣਾ ਬੜਾ ਵਧੀਆ ਕਾਰਜ ਆ। ਅਤੇ ਆਓ ਫਿਰ ਆਪਾਂ ਰਲ ਮਿਲ ਕੇ ਹੱਸਦੇ। ਮੇਰੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਨੇ ਸੁੱਖ ਪਰਮਾਰ।
11: ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਸੁੱਖ ਪਰਮਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਤੇ ਮੰਗਲਵਾਰ ਦੀ ਸੋਹਣੀ ਜਿਹੀ ਧੁੱਪ ਵਾਲੀ ਸਵੇਰ ਦਾ ਮਾਣ ਰਹੋਵੋਗੇ ਆਨੰਦ। ਹਾਂਜੀ ਰਣਜੋਤ ਜੀ, ਬਾਹਰ ਧੁੱਪ ਨਿਕਲ ਚੁੱਕੀ ਆ
10: ਜੀ,
11: ਤੁਸੀਂ ਚਿੱਟੀਆਂ ਐਨਕਾਂ ਤੋਂ ਕਾਲੀਆਂ ਤੇ ਪਹੁੰਚ ਚੁੱਕੇ ਗੱਡੀ 'ਚ ਬੈਠ ਕੇ।
10: ਵਾਹ, ਤੁਸੀਂ ਤਾਂ ਐਂ ਗੱਲਾਂ ਕਰ ਰਹੇ ਜਿੱਦਾਂ ਨਵੀਂ ਨਵੀਂ ਅੱਖਾਂ ਬਣਾਈਆਂ ਹੁੰਦੀਆਂ, ਚਿੱਟੀਆਂ ਐਨਕਾਂ, ਕਾਲੀਆਂ
11: ਕਾਲੀਆਂ ਐਨਕਾਂ। ਤੇ ਤੁਸੀਂ ਸਾਰਾ ਟ੍ਰੈਫਿਕ ਜਿਹੜਾ ਆ ਉਹਨੂੰ ਕ੍ਰੋਸ ਕਰਦੇ ਹੋਏ, ਅਨਦਰ ਜਿਹੜੀਆਂ ਫੋਕਸ ਆ ਉਹਨਾਂ ਨੂੰ ਕ੍ਰੋਸ ਕਰ, ਉਹਨਾਂ ਨੂੰ ਪਾਸ ਕਰਦੇ ਹੋਏ ਰੇਡੀਓ ਤੇ ਮੈਂ ਪਹੁੰਚ ਚੁੱਕੀ ਆ, ਪਾਸ ਕਰਦੀ ਆ ਤੁਸੀਂ,
10: ਬਾਕੀ ਫੋਕਸਾਂ ਹੀ ਲੱਗਦੀਆਂ ਲੱਗੇ ਬੰਦੇ। ਵਾਹ,
11: ਮੰਨ ਲਓ ਇੱਕ ਫੋਕਸ ਤਾਂ ਕਹਿੰਦੀ ਵੀ ਮਤਲਬ ਤੂੰ ਨੰਗ ਕਿੱਦਾਂ ਜਾਊਂਗੀ ਪਹਿਲਾਂ, ਮੈਂ ਕਿਹਾ ਚੱਲ ਆ ਜਾਵੇ।
10: ਵਾਹ ਵਾਹ ਵਾਹ, ਇਹ ਵੀ ਐਵੇਂ ਅਜੀਬ ਜਿਹੀ ਦੌੜ ਹੁੰਦੀ ਆ ਜਿਹੜੀ ਬੈਠਿਆਂ ਗੱਲਾਂ ਕਰੋ ਤੇ ਇੱਦਾਂ ਲੱਗਦਾ ਵਾ ਵੀ ਐਵੇਂ ਨਜਾਇਜ਼ ਆ, ਪਰ ਜਦੋਂ ਤੁਸੀਂ ਉਹ 'ਚ ਫਸ ਜਾਓ ਤੇ ਫਿਰ ਹਰ ਕੋਈ ਲਾ ਪੈਂਦਾ। ਚਲੋ ਐ ਨਹੀਂ ਵੇ, ਨਹੀਂ ਲਾਉਣੀ ਚਾਹੀਦੀ। ਵੇਖੋ ਸੜਕਾਂ ਦੇ ਉੱਤੇ ਕੋਈ ਕਿਸੇ ਦੇ ਨਾਲ ਕੋਈ ਮੁਕਾਬਲਾ ਨਹੀਂ, ਕੋਈ ਕਿਸੇ ਨਾਲ ਕੰਪੀਟੀਸ਼ਨ ਨਹੀਂ, ਜਿਹੜਾ ਲੰਘਦਾ ਉਹਨੂੰ ਲੰਘ ਲੈਣ ਦਿਓ ਐਵੇਂ।
11: ਸਪੈਸ਼ਲੀ ਉਹਨੂੰ ਲੰਘ ਲੈਣ ਦਿਓ ਜਿਹਦੀ ਲੇਨ ਖਤਮ ਹੋਣ ਲੱਗੀ ਆ।
10: ਹਾਂ ਨਹੀਂ, ਉਹ ਜਾਣ ਬੁੱਝ ਕੇ ਜਿਹੜਾ ਉਹ ਫਸਾਉਂਦੇ ਨਾ, ਉਹਨਾਂ ਖਿੱਝ ਤੇ ਇਸ ਗੱਲ ਦੀ ਆਉਂਦੀ ਵੀ ਤੂੰ ਯਾਰ ਚਲਾਕੀ ਕਿਉਂ ਮਾਰ ਰਿਹਾ। ਗੱਲ ਆ ਹੁੰਦੀ ਹੈ, ਇੱਕ ਸਲੀਕਾ ਹੁੰਦਾ ਵਾ, ਭਾਵੇਂ ਆਪਾਂ ਆਮ ਜ਼ਿੰਦਗੀ ਦੇ ਵਿੱਚ ਵਿਚਰਦੇ ਹਾਂ, ਭਾਵੇਂ ਆਪਾਂ ਸੜਕਾਂ ਦੇ ਉੱਤੇ ਵਿਚਰਦੇ, ਇੱਕ ਸਲੀਕਾ ਹੁੰਦਾ ਵਾ ਤੁਹਾਡੇ ਕੋਲੋਂ ਰਾਹ ਲੈਣ ਦਾ, ਹੈ ਨਾ। ਸੋ ਉਹ ਤੁਹਾਨੂੰ ਆਉਂਦਾ ਹੋਣਾ ਚਾਹੀਦਾ, ਪਰ ਤੁਸੀਂ ਇੱਕ ਢੰਗ ਆ ਵੀ ਤੁਸੀਂ ਚਲਾਕੀ ਮਾਰ ਕੇ ਤੁਸੀਂ ਭਜਾ ਕੇ ਅੱਗੇ ਵਾੜ ਲਈ, ਇੱਕ ਆ ਵੀ ਤੁਸੀਂ ਬੜੇ ਵਾਜਬ ਤਰੀਕੇ ਨਾਲ ਤੁਸੀਂ ਥੈਂਕ ਯੂ ਕਰਕੇ, ਮਤਲਬ ਉਹ ਬੰਦੇ ਉਹ ਤੁਹਾਨੂੰ ਸਗੋਂ ਆਉਣਾ ਚਾਹੀਦਾ ਵਾ ਲਾਈਫ ਦੇ ਵਿੱਚ ਵੀ। ਖੈਰ ਚਲੋ ਆਓ ਵੱਧਦੇ ਹਾਂ ਆਪਾਂ ਲਾਫਟਰ ਥੈਰੇਪੀ ਦੇ ਵਿੱਚ। ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਨੇ ਗੁਰਬਾਜ, ਤਾਜ ਅਤੇ ਐਂਬਰ, ਅਤੇ ਤੁਸੀਂ ਯਾਦ ਕਰ ਰਹੇ ਸ਼ਾਇਦ ਇਹਨਾਂ ਨੂੰ, ਨਹੀਂ ਉਹਨੂੰ ਚੇਤਾ ਭੁੱਲ ਗਿਆ, ਕੌਣ ਯਾਦ ਕਰ ਰਿਹਾ ਸੀ, ਖਰੇਮ ਯਾਸ਼ੀ ਯਾਦ ਕਰਦੇ ਸੀ ਮੈਨੂੰ ਲੱਗਦਾ ਕੱਲ੍ਹ। ਸਤਿ ਸ਼੍ਰੀ ਅਕਾਲ ਐਂਬਰ।
12: ਸਤਿ ਸ਼੍ਰੀ ਅਕਾਲ ਮਨਜੋਤ ਅੰਕੁਰ ਜੀ ਐਂਡ ਸੁਕਾਂਤੀ ਜੀ।
11: ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਹਾਲ ਚਾਲ?
12: ਵਧੀਆ, ਤੁਹਾਡਾ ਕੀ ਹਾਲ?
11: ਸਾਡਾ ਹਾਲ ਬਹੁਤ ਵਧੀਆ।
10: ਅੱਜ ਪਹਿਲਾਂ ਵਾਰੀ ਲੈ ਲਈ ਗੁਰਬਾਜ?
12: ਹਾਂਜੀ।
10: ਓਏ ਉਹ ਕਿੱਦਾਂ, ਕੀ ਕੀਤਾ?
11: ਵਿਨ ਹੋ ਗਿਆ।
10: ਪਗਾੜਾ ਕੀਤਾ?
12: ਹਾਂਜੀ।
10: ਹਾਂ ਪਗਾੜਾ ਵਿਨ ਕੀਤਾ।
12: ਹਾਂਜੀ।
10: ਓਕੇ, ਕੀ ਸੁਣਾਓਗੇ ਫਿਰ ਪਗਾੜਾ?
12: ਬੋਲੀ।
10: ਓਕੇ ਓਕੇ,
12: ਬੁਝਾਰਤ।
10: ਅੱਛਾ ਬੁਝੋ ਬੁਝੋ ਬੁਝੋ ਬੁਝੋ। ਓਕੇ,
11: ਚੁਟਕਲਾ ਸੁਣਾ ਦੋ। ਚਲੋ।
10: ਨਹੀਂ ਨਹੀਂ, ਗੁਰਬਾਜ ਤੁਸੀਂ ਨਾ ਐਂਬਰ ਨੂੰ ਕਹੋ ਵੀ ਉਹ ਦੋ ਮਿੰਟ ਚੁੱਪ ਕਰ ਜੇ, ਸਾਨੂੰ ਨਾ ਪਤਾ ਨੀ ਲੱਗਦਾ ਉਹ ਪਿੱਛੇ ਉਹਦੀ ਵੀ ਆਈ ਜਾਂਦੀ ਆਵਾਜ਼।
11: ਕੁੜੀਆਂ ਨੂੰ ਨੀ ਚੁੱਪ ਕਰਾਈ ਦਾ ਰਣਜੋਤ ਜੀ।
10: ਅੱਛਾ,
11: ਹੋਰ ਕੀ,
10: ਫਿਰ ਬਾਹਰ ਕੱਢ ਦੋ ਕਮਰੇ ਚ। ਕੋਈ ਗੱਲ ਹੋਊਗਾ, ਹਾਂਜੀ ਦੁਬਾਰਾ ਦੱਸੋ ਹੁਣ।
12: ਤੁਰਦਾ ਲੱਕ ਮੋੜ ਕੇ ਕਰੋ ਕਾ ਗੱਦੀ ਦਾ ਹੱਥ ਜੋੜ ਕੇ।
10: ਅੱਛਾ, ਤੁਰਦਾ ਲੱਕ ਮਰੋੜ ਕੇ ਤੇ ਘਰੋਂ ਕੱਢੀ ਦਾ ਲੱਕ
11: ਹੱਥ ਜੋੜ ਕੇ।
10: ਇਹੋ ਹੀ ਤੇ ਗੱਲ ਕਹੀ ਮੈਂ ਤੁਹਾਨੂੰ, ਤੇ ਤੁਹਾਨੂੰ ਇਹੋ ਹੀ ਤੇ ਗੱਲ ਕਹੀ ਮੈਂ। ਐਂਬਰ ਲੱਕ ਮਰੋੜ ਕੇ ਤੁਰਦੀ ਆ ਤੇ ਉਹਨੂੰ ਹੱਥ ਜੋੜ ਕੇ ਕਹਿਣਾ ਪੈਂਦਾ
11: ਵੀ
10: ਤੂੰ ਬਾਹਰ ਜਾ, ਮੈਨੂੰ ਗੱਲ ਕਰ ਲੈਂਦੇ। ਬੁੱਝ ਲਈ ਇਹਦਾ ਜਵਾਬ ਐਂਬਰ। ਫਿਰ ਤਾਜ ਵੀਰ ਹੋਣਾ?
11: ਵੀਰਾ ਹੋਣਾ ਛੋਟਾ ਗੁਰਬਾਜ ਆਪਣੇ ਆਪ ਦੀ।
10: ਨਹੀਂ ਨਹੀਂ,
11: ਕਲੂ ਦੇ ਦੋ। ਚਲੋ
12: It's a long black.
11: Long black. Sap?
12: Hanji.
10: Oh,
11: brown bhi ho sakda man lagda na?
12: Hanji.
11: Ha, hath chhod ke kehde na, ja baba ja.
10: Ah, acha sap ya, okay, okay, okay.
11: Hai na? Edda kehnde hunde Gurbaaz?
12: Hanji.
10: Thank you.
11: Thank you, Gurbaaz.
12: Amber na gal kallo.
11: Kara do gal Amber na. Hello, Amber.
13: Sasrikal, Manjot Ankur ji and Sukanti ji.
11: Sasrikal, Amber. Kidda haal chalya?
10: Kithe saka na deo, aunty nu. Tu hi jehda suk aunty kehndi ji na. Kithe saka na deo.
11: Suk.
10: Amber, ki sunaoge?
13: Bol song.
10: Okay.
11: Okay, on the offer.
13: ਮੇਰੇ ਹੱਥਾਂ ਉੱਤੇ ਮਹਿੰਦੀ ਲੱਗੀ ਹੋਈ ਆ, ਮੈਂ ਤੁਹਾਡੇ ਉਹਦਾ ਦਾਲ ਬਣਾਉਣੀ ਬੱਲੇ।
11: ਸ਼ਾਵਾ ਸ਼ਾਵਾ ਸ਼ਾਵਾ ਸ਼ਾਵਾ ਸ਼ਾਵਾ,
10: ਇੰਨਾ ਕ ਥੋੜੀ ਆ ਗਾਣਾ, ਤੇ ਹੋਰ ਵੀ ਆ।
11: ਮੈਂ ਪਹਿਲੀ ਵਾਰੀ ਗਾਣਾ ਸੁਣਿਆ ਇਹ ਅੰਬਲ।
13: ਹਾਂਜੀ,
10: ਤੇ ਅੱਗੇ
11: ਅੱਗੇ ਭਾਂਡੇ ਧੋਣੇ, ਝਾੜੂ ਲਾਉਣਾ, ਪੋਚੇ ਲਾਉਣੇ, ਕੱਪੜੇ ਧੋਣੇ, ਰੋਟੀ ਬਣਾਉਣੀ, ਸਬਜ਼ੀ ਬਣਾਉਣੀ, ਨਿਆਣੇ ਸਕੂਲ ਛੱਡਣੇ, ਨਿਆਣੇ ਲੈ ਕੇ ਆਉਣੇ, ਰਾਤ ਦੀ ਰੋਟੀ, ਸਵੇਰ ਦੀ ਰੋਟੀ, ਦੁਪਹਿਰ ਦੀ ਰੋਟੀ, ਸਾਰਾ ਕੁਝ ਬਣਾ ਦੇ ਅੰਬਰ।
10: ਵਾਹ ਵਾਹ ਵਾਹ ਵਾਹ ਵਾਹ,
11: ਵੈਕਿਊਮ।
10: ਹਾਂ ਨੀ,
13: ਮੈਂ ਇੱਕ ਹੋਰ ਬੋਲੀ ਸੁਣਾਉਣੀ।
10: ਅੱਛਾ ਅੱਛਾ, ਓਕੇ।
13: ਪਾਪੀ ਮੇਰੀ ਕਤ ਕਰਦੇ ਮੈਨੂੰ ਚਾਹੇ ਸੋਮਾ ਸਾਲ, ਪਾਪੀ ਮੇਰੀ ਕਤ ਕਰਦੇ ਮੈਨੂੰ ਚਾਹੇ ਖੁੱਲ ਗਏ ਵਾਲ, ਪਾਪੀ ਮੇਰੀ ਕਤ ਕਰਦੇ ਮੈਨੂੰ ਚਾਹੇ ਸੋਮਾ ਸਾਲ, ਪਾਪੀ ਮੇਰੀ ਕਤ ਕਰਦੇ
10: ਬੱਲੇ ਬੱਲੇ ਬੱਲੇ ਬੱਲੇ
13: ਬੱਲੇ ਬੱਲੇ ਬੱਲੇ ਬੱਲੇ।
11: ਥੈਂਕ ਯੂ ਐਂਬਰ,
10: ਥੈਂਕ ਯੂ ਐਂਬਰ, ਥੈਂਕ ਯੂ
11: ਆਪਣੇ ਇੰਨੇ ਸੋਹਣੇ ਐਕਸੈਂਟ ਵਿੱਚ ਸਾਨੂੰ ਬੋਲੀ ਸੁਣਾਉਣ ਦੇ ਲਈ।
10: ਤਾਜਵੀਰਾ ਵੀ ਸੁਣਾਉਂਗਾ, ਯੁਵਰਾਜ ਤੁਸੀਂ ਆਉਣੇ ਰਹੋ।
11: ਦੇਖਿਆ
10: ਯੁਵਰਾਜ ਦੀ ਤੇ ਫਿਰ ਤੁਹਾਨੂੰ ਪਤਾ ਹੀ ਹੈ। ਚਲੋ ਸਤਿ ਸ੍ਰੀ ਅਕਾਲ ਤੇਗ, ਤੁਸੀਂ ਆਉਣੇ ਰਹੋ।
11: ਸਾਡਾ ਹਾਲ ਬਹੁਤ ਵਧੀਆ। ਬ੍ਰੇਕਫਾਸਟ ਕਰ ਲਿਆ?
14: ਹਾਂਜੀ, ਆਪਾਂ ਤਾਂ ਤਿਆਰੀ ਬੈਠੇ ਆ।
11: ਓ ਬੱਲੇ, ਤੁਹਾਡੇ ਤੁਸੀਂ ਨੀ ਲੇਟ ਹੁੰਦੇ ਕਦੀ ਵੀ?
14: ਹਾਂ,
10: ਪਹੁੰਚ ਗਏ ਹੋ?
14: ਵਾਦਾ
11: ਇਹ ਪਿਛਲੀ ਵਾਰ ਵੀ ਤੀਕ ਨੇ ਇੱਦਾਂ ਦੀ ਪਾਈ ਸੀ ਨਾ ਕਿ ਉਹ ਕਿਹੜੀ ਚੀਜ਼ ਆ ਜਿਹੜੀ ਟੁੱਟੇ ਤੇ ਦੁੱਖ ਲੱਗਦਾ ਕਿ ਰੋਣਾ ਆਉਂਦਾ, ਜਦੋਂ ਆਪਾਂ ਕਿਹਾ ਸੀ ਆਪਾਂ ਸਾਰਿਆਂ ਨੂੰ ਛੱਡਦੇ ਆ।
10: ਹਾਂ ਨਹੀਂ, ਉਹ ਹਰਗੁਣ ਨੇ ਪਾਈ ਸੀ।
11: ਹਰਗੁਣ ਨੇ ਪਾਈ ਸੀ। ਕਿਹੜੀ ਚੀਜ਼ ਆ ਜਿਹੜੀ ਲੋਕ ਤੋੜ ਕੇ ਖੁਸ਼ ਹੁੰਦੇ?
10: ਖੁਸ਼ ਹੁੰਦੇ ਆ, ਤੋੜ ਕੇ ਖੁਸ਼ ਹੁੰਦੇ।
11: ਹਾਂਜੀ
10: ਓਕੇ,
14: ਹਾਂਜੀ
11: ਮੈਂ ਨਹੀਂ ਦੇਣਾ ਹੁਣ।
10: ਦੰਦ? ਦੰਦ
14: ਨਹੀਂ,
11: ਦਿਲ
10: ਹੈ।
14: ਮੋਮਬੱਤੀ
11: ਹਰੇਕ ਗੱਲ ਚ ਮੋਮਬੱਤੀ ਰੰਜੋ ਜੀ ਵਾਪਸ ਆ ਜਾਓ।
10: ਉਹ ਹੈਗੀ ਆ ਸਾਡੀ ਮੋਮਬੱਤੀ। ਐਗ ਬਲੂਨ
11: ਟੁੱਟਦਾ ਵੀ?
10: ਜਾਮਨੂ?
11: ਕਲੂ ਦੇ ਦੋ ਕਲੂ।
10: ਮਰੂਦ? ਅੰਬ?
11: ਹਾਰ ਗਏ,
10: ਹਾਰ ਗਏ,
11: ਹਾਰ ਗਏ।
14: ਰਿਕਾਰਡ?
11: ਰਿਕਾਰਡ ਅਸੀਂ ਬੁੱਤ ਕਈ ਤੋੜੇ ਹੋਣ ਤੇ ਸਾਨੂੰ ਖੁਸ਼ੀ ਹੋਵੇ ਤੇ ਸਾਨੂੰ ਅਹਿਸਾਸ ਹੋਵੇ ਵੀ ਕੀ ਰਿਕਾਰਡ ਤੋੜਨ ਦੀ ਖੁਸ਼ੀ ਆ। ਸੌਣ ਸੂਣ ਦਾ ਕੋਈ ਰਿਕਾਰਡ ਹੋਵੇ ਤਾਂ ਤੋੜ ਸਕੀਏ, ਭਾਂਡੇ ਭੁੰਡੇ ਤੋੜ ਦਾ।
10: ਥੈਂਕ ਯੂ ਥੈਂਕ ਯੂ।
14: ਜਿਹੜੇ ਪੀਪਲ ਕੁਛ ਹੁੰਦੇ ਨੇ ਉਹ ਫੇਮਸ ਹੋ ਜਾਂਦੇ ਨੇ ਰਿਕਾਰਡ ਬ੍ਰੇਕ ਕਰੀ ਨੂੰ।
11: ਹਾਂ, ਇਹ ਵੀ ਗੱਲ ਹੈਗੀ ਆ। ਸਾਡੇ ਵਰਗੇ ਨੂੰ ਨੀਂਦ ਵੀ ਨਹੀਂ ਆਉਣੀ ਨਾ ਇੰਨਾ ਚਿਰ।
14: ਜਿਹੜੇ ਆਪਣੀ ਸਕਲੇਟਲ ਸਿਸਟਮ ਦੇ ਵਿੱਚ ਜੋ ਸਾਰੇ ਆਰਗਨ ਹੁੰਦੇ ਨੇ ਉਹ ਸਕਲੇਟਲ ਸਿਸਟਮ ਨੂੰ ਪ੍ਰੋਟੈਕਟ ਕਰਦੇ ਆ, ਜਿਹੜੇ ਤੇ ਫਿਰ ਜੇ ਸਕਲੀਟਲ ਸਿਸਟਮ ਦਾ ਹੋ ਫਿਰ ਦੋ ਚੀਜ਼ਾਂ ਹੋਣਗੇ, ਆਪਾਂ ਜੈਲੀ ਬਣ ਜਾਣਾ ਤੇ ਜਿਹੜੇ ਸਾਰੇ ਓਰਗਨ ਨੇ ਆਪਣੇ ਵਿੱਚ ਉਹ ਸਾਰੇ ਈਜ਼ਲੀ ਇੰਜਰ ਹੋ ਜਾਂਦੇ ਨੇ।
10: ਫਿਰ ਊਸ਼ੀਆਂ ਟਾਈਪ ਬਣ ਜਾਣਾ ਆਪਾਂ, ਹੈ ਨਾ? ਮੰਨਤ ਤੁਸੀਂ ਆਉਂਦੇ ਰਹੋ। ਹੈਲੋ, ਤੇ ਜੇ ਮੰਨਤ ਫਤਿਹ ਬਿਜ਼ੀ ਨੇ ਤੇ ਫਿਰ ਸਾਡੇ ਨਾਲ ਸ਼੍ਰੇਆ ਆ। ਸਤਿ ਸ਼੍ਰੀ ਅਕਾਲ ਸ਼੍ਰੇਆ। ਚਾਹ ਪਾਣੀ ਪੀ ਲਿਆ? ਦੁੱਧ ਪੀਤਾ?
11: ਮਾਣੋ ਬਿੱਲੀ ਤਾਂ ਸਵੇਰੇ ਸਵੇਰੇ ਦੁੱਧ ਵੀ ਲੈਂਦੀ ਆ।
10: ਸਵੇਰੇ ਸਵੇਰੇ ਦੁੱਧ ਪੀ ਕੇ ਤੇ ਵੱਡੇ ਹੋ ਗਏ
11: ਲੱਗਦੀ।
10: ਚਾਹ ਪੀ ਕੇ ਆਏ? ਕੀ ਲੈ ਕੇ ਆਯੋ ਫਿਰ ਚਾਹ ਚ ਦੁੱਧ ਪਾ ਕੇ?
14: ਦੀਦੀ ਦਾ ਮੇਕਅਪ ਕਰਦੇ।
11: ਮੇਕਅਪ?
10: ਮੇਕਅਪ ਕਰਦੇ
11: ਕਿ ਬੇਕਅਪ?
10: ਓ,
11: ਮੇਕਅਪ ਕਿ ਵੇਕਅਪ? ਦੀਦੀ ਕੀ ਬਣ ਕੇ ਚੱਲੀ ਆ? ਮਾਈ ਬੁੱਢੀ? ਕੀ ਪਾਇਆ ਬਾਲਾਂ ਤੇ ਪਾਊਡਰ? ਕਿੰਨੀ ਐਕਸਾਈਟਿਡ ਆ ਮੈਂ ਦੇਖਣ ਲਈ। ਦੀਦੀ ਫੋਟੋ ਭੇਜਿਓ ਸਾਨੂੰ।
10: ਠੀਕ ਆ, ਹਾਂ ਤੇ ਤੁਹਾਡੇ ਜ਼ਿੰਮੇਵਾਰੀ ਤੇ ਸਾਰੀ ਫਿਰ ਵੀਰੇ ਨੂੰ ਆ ਨਾ।
11: ਖੁੰਡੀ ਫੜੀ ਆ ਦੀਦੀ ਨੇ ਹੱਥ ਚ? ਪਰਸ ਫੜਿਆ ਆ।
10: ਓਕੇ, ਤੇ ਕੀ ਸੁਣਾਓਗੇ ਫਿਰ?
14: ਚੇਰ
10: ਤੇ ਕੋਕਰੇਚ?
14: ਅੱਛਾ,
10: ਕਿਉਂ? ਕਿਉਂਕਿ ਤੁਸੀਂ ਸਫਾਈ ਨੀ ਕੀਤੀ ਤਾਂ ਕਰਕੇ।
11: ਸੱਚੀ?
14: ਹਾਂਜੀ,
10: ਕਿਉਂਕਿ ਸਫਾਈ ਨੀ ਨਾ ਕੀਤੀ ਤਾਂ ਕਰਕੇ। ਓ ਅੱਛਾ, ਫਿਰ ਤੁਸੀਂ ਦੱਸੋ ਕਿਉਂ ਕੋਕਰੇਚ ਆ ਫਿਰ? ਅੱਛਾ, ਸਾਡੇ ਆਪਣੀ ਗੱਲ ਕਰਦੇ ਭਰਾ। ਚਲੋ, ਥੈਂਕ ਯੂ, ਥੈਂਕ ਯੂ ਵੀਰਾ।
14: ਦੀਦੀ ਦਾ ਗੱਲ ਕੋਲ
10: ਬਾਏ ਬਾਏ
11: ਮਾਲੂ। ਬਾਏ ਬਾਏ
10: ਬਾਏ ਬਾਏ ਬਾਏ। ਚਲੋ ਠੀਕ ਆ, ਥੈਂਕ ਯੂ। ਤੁਹਾਡਾ ਦਿਨ ਵਧੀਆ ਵਧੀਆ ਰਹੇ ਭਾਈ, ਸੋਹਣਾ ਸੋਹਣਾ ਦਿਨ ਰਹੇ ਤੁਹਾਡਾ। ਥੈਂਕ ਯੂ। ਜਵਰਾਜ ਤੁਸੀਂ ਆਉਂਦੇ ਰਹੋ।
15: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
10: ਸਤਿ ਸ੍ਰੀ ਅਕਾਲ
11: ਯੁਵਰਾਜ। ਰੇਡੀਓ?
15: ਹਾਂਜੀ।
11: ਸ਼ੁਕਰੀਆ।
10: ਕੀ ਲਿਆਇਓ ਫਿਰ?
15: ਇੱਕ ਚੁਟਕਲਾ।
10: ਹਾਂਜੀ।
15: ਇੱਕ ਵਾਰੀ
16: ਇੱਕ ਵਾਰੀ ਟੀਚਰ ਪੱਪੂ ਸਾਰੇ ਕਲਾਸ ਨੂੰ ਇੱਕ ਨੋਟ ਭੇਜਦੀ ਆ ਤੇ ਕਹਿੰਦੀ ਵੀ ਇਹ ਤੁਸੀਂ ਆਪਦੇ ਪੇਰੈਂਟਸ ਨੂੰ ਦੇ ਦਿਓ। ਤੇ ਫਿਰ ਉਹ ਜਦੋਂ ਬੱਚਿਆਂ ਦੇ ਮੰਮੀ ਪੱਪੂ ਆਪਦੇ ਮੰਮੀ ਨੂੰ ਦਿੰਦਾ ਤੇ ਫਿਰ ਉਹ ਤੇ ਲਿਖਿਆ ਹੁੰਦਾ ਵੀ ਬੱਚਿਆਂ ਚੋ ਕਲਾਸ ਚ ਬਹੁਤ ਸਮੈਲ ਆਉਂਦੀ ਆ, ਪਲੀਜ਼ ਤੁਸੀਂ ਉਹਨਾਂ ਨੂੰ ਨਾ ਕੇ ਭੇਜਿਆ ਕਰੋ।
10: ਯੁਵਰਾਜ ਹੁੰਦੇ ਕਲਾਸ ਚ ਬੱਚੇ ਏਦਾਂ ਦੇ?
16: ਹਾਂਜੀ। ਫਿਰ ਉਹ ਤੋਂ ਬਾਅਦ ਚ ਪੱਪੂ ਦੀ ਮੰਮੀ ਲਿਖਦੀ ਆ ਵੀ ਟੀਚਰ ਜੀ ਤੁਸੀਂ ਕਿਰਪਾ ਕਰਕੇ ਬੱਚਿਆਂ ਨੂੰ ਸੁੰਗਿਆ ਨਾ ਕਰੋ,
10: ਪੜਾਇਆ
16: ਕਰੋ।
10: ਸਤਿ ਸ਼੍ਰੀ ਅਕਾਲ ਦੀਦੀ ਜੀ।
17: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਸਭੀ ਜੀ।
18: ਸਤਿ ਸ਼੍ਰੀ ਅਕਾਲ ਮੇਰੀ ਦੀਦੀ ਜੀ, ਕਿੱਦਾਂ ਹਾਲ ਚਾਲ?
17: ਤੁਹਾਡਾ ਕੀ ਹਾਲ ਆ?
18: ਬਹੁਤ ਵਧੀਆ।
10: ਦੀਦੀ ਹੱਸਦੀ ਕਿਉਂ ਹੈ ਨਾ?
18: ਮੇਰੀ ਦੀਦੀ ਆ ਨਾ, ਯੂਵੀ ਕਹਿੰਦਾ ਹੁੰਦਾ ਨਾ ਮੇਰੀ ਦੀਦੀ ਨਾਲ ਵੀ ਗੱਲ ਕਰ ਲੋ।
10: ਅੱਛਾ ਅੱਛਾ।
18: ਮੈਂ ਕਹਿੰਦੀ ਨੀ ਮੇਰੀ ਦੀਦੀ।
10: ਦੀਦੀ ਅੱਜ ਛੁੱਟੀ ਫਿਰ?
17: ਪੱਪੂ ਬੈਂਕ ਤੇ ਜਾਂਦਾ ਹੁੰਦਾ ਤੇ ਪੈਸੇ ਜਮਾ ਕਰਾਉਣ ਤੇ ਓਦਾਂ ਹੀ ਮੁੜਿਆ ਹੁੰਦਾ ਤੇ ਪੱਪੂ ਦਾ ਡੈਡੀ ਪੁੱਛਦਾ ਕਿ ਤੂੰ ਤਾਂ ਪੈਸੇ ਜਮਾ ਕਰਾਉਣ ਗਏ, ਅਸੀਂ ਆਈ ਕਾ ਤੂੰ ਮੁੜਿਆ ਆ? ਤੇ ਪੱਪੂ ਕਹਿੰਦਾ ਮੈਨੂੰ ਨਾ ਸੁਪਨਾ ਆਇਆ ਸੀਗਾ ਵੀ ਇੱਕ ਕੁੜੀ ਨੇ ਮੈਨੂੰ ਚੱਪਲ ਲਾ ਕੇ ਮੇਰੇ ਸਿਰ ਚ ਮਾਰੀ। ਤੇ ਉਹਦਾ ਡੈਡੀ ਕਹਿੰਦਾ ਵੀ ਉਹ ਤੇਰੇ ਸੁਪਨੇ ਨਾਲ ਪੈਸੇ ਜਮਾ ਕਰਾਉਣ ਦਾ ਕੀ ਸੰਬੰਧ? ਤੇ ਪੱਪੂ ਕਹਿੰਦਾ ਜਦੋਂ ਮੈਂ ਉੱਥੇ ਗਿਆ ਨਾ ਉੱਥੇ ਐਂ ਲਿਖਿਆ ਸੀ ਵੱਡੇ ਵੱਡੇ ਅਕਸ਼ਰਾਂ ਚ ਵੀ ਸੁਪਨਿਆਂ ਨੂੰ ਹਕੀਕਤ ਚ ਬਦਲ ਦਿੰਦੇ ਆ, ਤਾਂ ਮੈਂ ਡਰ ਕੇ ਵਾਪਸ।
18: ਕਿਤੇ ਚੱਪਲਾਂ ਹੀ ਨਾ ਪੈ ਜਾਣ।
10: ਥੈਂਕ ਯੂ ਜਸ਼ਿਕਾ।
17: ਥੈਂਕ ਯੂ, ਹੈਵ ਅ ਨਾਈਸ ਡੇ।
10: ਥੈਂਕ ਯੂ, ਥੈਂਕ ਯੂ। ਤੁਹਾਡਾ ਦਿਨ ਵਧੀਆ ਵਧੀਆ ਰਹੇ ਤੇ ਮੰਨਤ ਫਤਿਹ ਹੋ ਗਏ ਵੇਲੇ। ਤੁਸੀਂ ਕੀ ਹਾਲ ਚਾਲ ਹੈ?
17: ਜਦੋਂ
18: ਤੁਹਾਨੂੰ ਆਵਾਜ਼ ਮਾਰੀ ਸੀ ਦੂਜੇ ਨੰਬਰ ਤੇ ਉਦੋਂ ਤੁਸੀਂ ਕਿੱਥੇ ਗਾਇਬ ਸੀਗੇ?
10: ਮੇਰੀ ਵੀ ਮਜਬੂਰੀ ਸਮਝਿਆ ਕਰੋ, ਕਈ ਚੀਜ਼ਾਂ ਪੋਸੀਬਲ ਹੈ ਮੇਰੇ ਲਈ, ਕਈ ਚੀਜ਼ਾਂ ਨਹੀਂ ਪੋਸੀਬਲ ਹੈ।
17: ਓਕੇ, ਪਰ ਤੁਸੀਂ ਨੈਕਸਟ ਵਾਰੀ ਦੱਸ ਦਿਆ ਕਰੋ ਫਿਰ।
10: ਹਾਂ, ਮੈਂ ਉਹੀ ਦੱਸ ਰਿਹਾ ਨਾ ਪੁੱਤਰ ਜੀ, ਕਈ ਚੀਜ਼ਾਂ ਮੇਰੇ ਲਈ ਹੁੰਦੀਆਂ ਪੋਸੀਬਲ, ਕਈ ਨਹੀਂ ਪੋਸੀਬਲ ਹੁੰਦੀਆਂ ਨਾ। ਹੈ ਨਾ, ਸੌਰੀ, ਆਈ ਐਮ ਡੂਇੰਗ ਮਾਈ ਬੈਸਟ।
17: ਓਕੇ,
10: ਥੈਂਕ ਯੂ ਪੁੱਤਰ।
17: ਮੇਰੇ ਕੋ ਇੱਕ ਛੋਟੀ ਜਿਹੀ ਰਿਕੁਐਸਟ ਆ, ਪਤਾ ਨਹੀਂ ਹੋਊ ਕਦੇ ਕਿ ਨਹੀਂ, ਪਰ ਜੇ ਕਦੇ ਵੀ ਪੋਸੀਬਲ ਸਟੂਡੀਓ ਵਿੱਚ ਵਰਿੰਦਰ ਗੱਲ ਦੇ ਮੁੰਡੇ ਆਏ ਤਾਂ ਪਲੀਜ਼ ਸਾਨੂੰ ਸਭ ਤੋਂ ਪਹਿਲਾਂ ਬੁਲਾਇਓ।
10: ਅੱਛਾ, ਚਲੋ ਠੀਕ ਆ।
18: ਬੱਲੇ ਤੇਰੇ,
10: ਇਹ ਗੇਅਰ ਕਿੱਦਾਂ ਚੇਂਜ ਹੋ ਗਿਆ?
18: ਇਹ ਮੰਨਤ, ਪਤਾ ਨੀ ਕਿੰਨੇ ਜਣੇ ਮੈਨੂੰ ਰਿਕੁਐਸਟ ਕਰ ਚੁੱਕੇ ਆ ਕਿ ਜੇ ਅਮਰਿੰਦਰ ਗਿੱਲ ਜੀ ਆਏ ਤੇ ਸਾਨੂੰ ਬੁਲਾਇਓ, ਤੇ ਫਿਰ ਇਹ ਤੇ ਫਿਰ ਇੱਥੇ ਤਾਂ ਫਿਰ ਕਿੰਨੇ ਜਣੇ ਆਜੂਗੇ ਨਾ, ਫਿਰ ਵਧੀਆ ਹੋਊਗਾ ਨਾ, ਕਿੰਨੇ ਜਣੇ ਨੂੰ ਆਪਾਂ ਮਿਲਾਂਗੇ। ਫਿਰ ਤੁਸੀਂ ਰਿਕੁਐਸਟ ਕਰਿਓ ਨਾ ਵੀ ਤੁਸੀਂ ਆਓ ਆਸਟ੍ਰੇਲੀਆ, ਸਾਰੇ ਜਣੇ ਆਈ ਜਾਂਦੇ ਆ, ਵੀ ਤੁਸੀਂ ਕਿਉਂ ਨੀ ਆਉਂਦੇ ਹੈਗੇ? ਤੁਸੀਂ ਆਓਗੇ ਤਾਂ ਹੀ ਫਿਰ ਬੱਚੇ ਤੁਹਾਨੂੰ ਜਾਣੀ ਕਿ ਮਿਲੂਗੇ, ਬਿਨਾਂ ਇੱਦਾਂ ਫਿਲਮ 'ਚ ਦੇਖੇ ਤੇ ਕਿਉਂਕਿ ਸਾਨੂੰ ਮਜ਼ਾ ਨਹੀਂ ਆਉਂਦਾ, ਅਸੀਂ ਤੁਹਾਨੂੰ ਦੇਖਣਾ ਚਾਹੁੰਦੇ ਹਾਂ।
10: ਚਲੋ, ਕੀ ਸੁਣਾਓਗੇ ਫਿਰ?
18: ਸੁਪਨਾ ਸੱਚ ਕਰ ਦੋ
19: ਚੁਟਕਲਾ ਪਰ ਚੁਟਕਲਾ ਸੁਣਾਉਣ ਤੋਂ ਪਹਿਲਾਂ ਮੈਂ ਅੱਜ ਮੇਰੇ ਸਖੀ ਮੁਰਸੀ ਜੀ ਦਾ ਅੱਜ ਬਰਥਡੇ ਆ
10: ਸਖੀ ਕੇ ਸਖੀ ਰੀਅਲ ਸਖੀ ਮਤਲਬ ਰੀਅਲ ਕਿ ਨਾ ਆ ਸਖੀ
19: ਰੀਅਲ
10: ਅੱਛਾ ਰੀਅਲ ਓਕੇ ਅੱਛਾ ਸਖੀ ਮਾਸੀ ਦਾ ਓਕੇ ਓਕੇ ਸਖੀ ਮਾਸੀ ਦੇ ਕੰਨ ਮਰੋੜੇ ਵਿੱਚੋਂ ਨਿਕਲੇ ਗੁੜ ਦੇ ਰੋੜੇ
18: ਵਿੱਚੋਂ ਨਿਕਲੀ ਜੂ
10: ਹੈ
19: ਅੱਜ ਉਹਨਾਂ ਨੂੰ ਮੈਂ ਵਿਸ਼ ਕਰਨਾ ਚਾਹੁੰਦੀ ਆ
10: ਓਕੇ ਕਰੋ ਕਰੋ
19: ਹੈਪੀ ਬਰਥਡੇ ਟੂ ਯੂ
20: ਹੈਪੀ ਬਰਥਡੇ ਟੂ ਯੂ
10: Happy birthday
19: to
10: you.
18: Hip hip.
10: Hooray.
18: Hip hip.
10: Hooray.
18: Hip hip.
10: Haan ji.
19: Haan ji.
18: Ki kahonge phir?
10: Ki leke dena maasi nu rab kol?
19: ਕਿ ਰੱਬ ਉਹਨਾਂ ਨੂੰ ਹਮੇਸ਼ਾ ਖੁਸ਼ੀਆਂ ਦੇਵੇ ਤੇ ਜਿਹੜੇ ਮੇਰੇ ਕਜ਼ਨਸ ਬੈਠੇ ਕੈਨੇਡਾ ਉਹ ਉਹਨਾਂ ਨੂੰ ਗਿਫਟ ਭੇਜਦੇ ਰਹਿਣ
18: ਤੇ ਜਿਹੜੇ ਆਸਟ੍ਰੇਲੀਆ ਵਾਲੇ ਆ ਉਹ
10: ਇੱਥੇ
18: ਉਹ ਕੀ
19: ਅਸੀਂ ਵੀ ਭੇਜ ਦਿੰਨੇ ਆ
18: ਅਸੀਂ ਵੀ ਭੇਜ ਦਿੰਨੇ ਆ ਪੁੱਛੀ ਦਾ ਹੁੰਦਾ ਮਾਸੀ ਜੀ ਤੁਸੀਂ ਕੀ ਲੈਣਾ ਤੁਹਾਨੂੰ ਕੀ ਚਾਹੀਦਾ ਏਦਾਂ ਬਹਾਨਿਆਂ ਬਹਾਨਿਆਂ
10: ਇਹ ਵੇਖੋ ਇੱਕ ਕੁੜੀ ਇਹ ਕੁੜੀ ਵੇਖੋ ਕਿੱਥੇ ਕਿਹੜੀਆਂ ਗੱਲ ਡਿਮਾਂਡਾਂ ਕਰਦੀ ਹੈ ਮਾਸੀ ਕੈਨੇਡਾ ਬੈਠੀ ਹੈ ਤੇ ਸਾਨੂੰ ਕਹਿ ਰਹੀ ਹੈ ਵੀ ਮੁੰਡਿਆਂ ਨੂੰ ਮਿਲਾਓ
19: ਪਤਾ
10: ਤੈਨੂੰ ਸਾਰਾ ਕੁਛ ਹੀ ਆ ਕੁੜੀਏ
19: ਪ੍ਰਾਈਵੇਟ
10: ਗੱਲਾਂ ਕਰਿਆ ਕਰੋ ਨਾ
18: ਪ੍ਰਾਈਵੇਟ ਦੱਸਣਾ ਸੀ ਐਡਰੈਸ ਉਹਨੇ ਸੋ ਖਾਂਟੀ ਨੂੰ
19: ਚਾਰ ਦਿਨ ਹੀ ਸਾਗ ਖਵਾਈ ਫਿਰ ਮੈਂ ਕੱਲ ਮੈਂ ਤੈਨੂੰ ਗੁੱਸੇ ਚ ਕਿਹਾ ਮੈਨੂੰ ਖੇਤ ਦਿਖਾ ਦੋ ਮੈਂ ਆਪੇ ਖਾਇਆ

0: ਤੇ ਫਿਰ ਉਹਨਾਂ ਨੇ ਮਾਰਕਫੈਟ ਦਾ ਡੱਬਾ ਵਿਖਾਤਾ
1: ਹਾਲ ਚਾਲ
2: ਵਧੀਆ ਕਿਵੇਂ ਹੋ
1: ਸਭ ਵਧੀਆ ਠੀਕ ਠਾਕ ਕੀ ਪ੍ਰੋਗਰਾਮ ਹੈ ਅੱਜ ਸਕੂਲ ਦਾ
2: ਪਤਾ ਨੀ ਤੇ ਵੈਸੇ ਵੀ ਤੇ ਜਦੋਂ ਮਰਜੀ ਦੇ ਦਿਆ ਕਰੋ ਸਾਨੂੰ ਬਾਰੀ ਬਸ ਸਾਨੂੰ ਦੱਸ ਦਿਆ ਕਰੋ ਕੌਣ ਬਚ ਹੁੰਦਾ
0: ਠੀਕ ਹੈ
1: ਠੀਕ ਹੈ ਅਸੀਂ ਟਰਾਈ ਕਰਾਂਗੇ ਠੀਕ ਹੈ
0: ਥੈਂਕ ਯੂ ਕੀ ਸੁਣਾਓਗੇ ਫਿਰ
2: ਇਹ ਮੈਂ ਅੱਜ ਸੁਣਾਉਣਾ ਨਹੀਂ ਮੈਂ ਆਪਣੀ ਮਾਸੀ ਜੀ ਨੂੰ ਮਿਸ ਕਰਨਾ
0: ਅੱਛਾ ਮਿਸ ਕਰਨਾ ਕਿ ਵਿਸ਼ ਕਰਨਾ
1: ਵਿਸ਼
0: ਤੇ ਇਕੱਠੇ ਕਰ ਲਿਆ ਕਰੋ ਹਾਂ ਬੁੱਤ
1: ਮਾਸੀ ਜੀ ਸਾਡੇ ਵੱਲੋਂ ਤੁਹਾਨੂੰ ਜਿਗਿਲੀਅਨ ਡਾਲਰ ਦਾ ਫਾਈਨ
0: ਲੈ ਲੋ ਹੁਣ
1: ਨਹੀਂ ਮਾਸੀ ਨੂੰ ਫਾਈਨ ਲਾ ਅੱਜ ਮਾਸੀ ਦੇ ਦੋ ਬੱਚੇ ਫਤਿਹ ਕੈਨੇਡਾ ਮੇਰੇ ਤਾਂ ਦੋਨੇ ਹੀ ਆਸਟ੍ਰੇਲੀਆ ਆ ਮੈਂ ਕਿੱਦਾਂ ਫਾਈਨ ਪੇ ਕਰੂੰਗੀ
0: ਥੈਂਕ ਯੂ ਫਤਿਹ
1: ਥੈਂਕ ਯੂ ਫਤਿਹ ਥੈਂਕ ਯੂ
2: ਨਾਈਸ ਡੇ ਬਾਏ
1: ਬਾਏ
0: ਥੈਂਕ ਯੂ ਤੇ ਨੈਕਸਟ ਸਾਡੇ ਨਾਲ ਆ ਆਸੀਸ ਕੌਰ ਤੇ ਬਾਕੀ ਅੱਗੇ ਬੇਨਤੀ ਵੀ ਥੋੜ੍ਹੀ ਜਿਹੀ ਵੇਟ ਕਰ ਲਓ ਤੁਸੀਂ ਅਤੇ ਜਿੱਦਾਂ ਜਿੰਨਾ ਕੁ ਟਾਈਮ ਬਚਿਆ ਫਿਰ ਉਸ ਹਿਸਾਬ ਦੇ ਨਾਲ ਮੈਂ ਉਹ ਪਿੱਕ ਕਰੂੰਗਾ ਤੁਸੀਂ ਪਲੀਜ਼ ਵੇਟ ਕਰ ਲਓ ਮੈਂ ਆਵਾਜ਼ ਦੇਣਾ ਤੁਹਾਨੂੰ ਹਾਂਜੀ ਅਸੀਸ ਤੁਸੀਂ ਆਉਂਦੇ ਰਹੋ
1: ਅਸੀਂ ਤੇ ਬਹੁਤ ਵਧੀਆ ਅਸੀਂ ਰੋਟੀ ਖਾ ਲਈ ਤਿਆਰ ਹੋ ਗਏ ਰੇਡੀਓ ਪਹੁੰਚ ਗਏ ਅਸੀਂ ਸਾਰੇ ਕੰਮ ਕਰ ਲਏ ਤੁਸੀਂ ਦੱਸੋ
3: ਬਸ ਦੋ ਤਿੰਨ ਅਮੀਨ
0: ਤੁਸੀਂ ਖਾ ਲੋ ਫਿਰ ਫਿਨਿਸ਼ ਕਰ ਲੋ ਮੈਂ ਉਹਨਾਂ ਚਿਰ ਨਾ ਹੋਰ ਗੱਲ ਦੀਦੀ ਨਾਲ ਗੱਲ ਕਰ ਲੈਣਾ
1: ਫਿਰ ਤੁਹਾਨੂੰ ਬਾਰੀ ਦੇ ਦਿੰਦੇ ਫਿਨਿਸ਼
0: ਕਰ ਲੋ
1: ਪ੍ਰਾਊਡ ਆਫ ਯੂ ਅਸੀਸ ਇੱਦਾਂ ਕਿੱਦਾਂ
0: ਕਿਉਂਕਿ ਉਹਦਾ ਜੀ ਨਹੀਂ ਕਰਨ ਡਿਆ ਖਾਣ ਨੂੰ
1: ਤਾਂ ਹੀ ਬਹਾਨਾ ਤਾਂ ਮਾਰਨਾ
3: ਉਹ ਫਿਰ ਤੁਸੀਂ ਲੈ ਲਓ ਉਹਨੇ ਜਾਂ ਫਿਰ ਮੈਂ ਖਾ ਲੂ ਫਿਰ ਮੈਂ ਪੂਰੀ ਰੈਡੀ ਹੋ ਲੂ
1: ਤੁਸੀਂ ਕਰ ਚਲੋ ਠੀਕ ਹੈ
0: ਪੱਕੀ ਗੱਲ ਹੈ
1: ਥੈਂਕ ਯੂ ਬੇਬੇ ਜੀ
0: ਵੇਖ ਲਾ ਫਿਰ
3: ਮੈਂ ਬਾਅਦ ਚੋਂ ਕਰ ਲੂ ਜਦੋਂ ਮੈਂ ਰੈਡੀ ਹੋ ਗਈ ਜੋ ਮੈਂ ਗੱਡੀ ਚ ਬਹਿ ਗਈ ਨਾ ਮੈਂ ਭੇਜ ਦੂ ਤੁਹਾਨੂੰ ਮੈਸੇਜ ਫਿਰ ਤੁਸੀਂ ਮੈਨੂੰ ਲੈ ਲੂ
0: ਤਵਨੀਤ ਤੁਸੀਂ ਆਉਣੇ ਰਹੋ ਬੁੱਤੂ
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
1: ਸਤਿ ਸ਼੍ਰੀ ਅਕਾਲ ਤਵਨੀਤ
2: ਕੀ ਹਾਲ ਹੈ
0: ਠੀਕ ਆ ਵਧੀਆ ਤੁਸੀਂ ਸੁਣਾਓ
2: ਮੈਂ ਠੀਕ ਆ ਤੁਹਾਡਾ ਕੀ ਹਾਲ ਆ
1: ਸਾਡਾ ਹਾਲ ਬਹੁਤ ਵਧੀਆ ਰੈਡੀ ਹੋ ਗਏ ਹੋ
2: ਹਾਂਜੀ ਪਹਿਲੇ ਸ਼ੂਜ਼ ਪਾਣੇ
1: ਓ ਵਾਓ ਕੀ ਸੁਣਾਉਂਗੇ ਸ਼ੂਜ਼ ਪਾਉਣ ਤੋਂ ਪਹਿਲਾਂ ਫਿਰ
2: ਇੱਕ ਬੁਝਾਰਤ
1: ਆਉਣ ਦਿਓ ਫਿਰ
2: ਉਹ ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਕਦੀ ਵੀ ਨੀ ਉਹਨੂੰ ਕੋਈ ਕੁਐਸਚਨ ਪੁੱਛ ਰਹੇ ਬਸ ਉਹ ਉਹਨੂੰ ਰੋਜ਼ ਆਨਸਰ ਕਰਦਾ
1: ਮੋਮਬੱਤੀ
0: ਹੈਂ
3: ਨਹੀਂ ਮੰਮਾ ਦਾ ਆਨਸਰ ਹੈ ਜਿਹੜੀ ਵੀ ਸਾਡੀ ਗੁਜ਼ਾਰਿਸ਼ ਹੁੰਦੀ ਉਹਦਾ ਆਸ਼ਰ ਮੋਮਬੱਤੀ ਨੀ ਹੁੰਦਾ ਪਰ ਜਿਹੜੀ ਦੂਜੀ ਬੱਚੀ ਦੀ ਗੁਜ਼ਾਰਿਸ਼ ਹੁੰਦੇ ਉਹ ਮੋਮਬੱਤੀ ਦਾ ਆਨਸਰ ਹੁੰਦਾ
0: ਕੋਈ ਜਿਹੜੇ ਬਾਕੀ ਸਾਰੇ ਬੱਚੇ ਜੋ ਬੁੱਝ ਪਾਉਂਦੇ ਨਾ ਉਹਦਾ ਆਨਸਰ ਉਹਦਾ ਆਨਸਰ ਸਾਡੀ ਨੀ ਸਾਡੀ ਨੀ ਹੁੰਦਾ ਪਰ ਤੁਹਾਡੇ ਮੰਮੀ ਮੋਮਬੱਤੀ ਕਿਉਂ ਆਨਸਰ ਦਿੰਦੇ ਆਲਵੇਜ਼
3: ਸਾਰੇ
1: ਦੁਖੀ ਆ ਮੰਮੀਆਂ ਦੀ ਆਦਤ ਤੋਂ ਕੀ ਕਰੀਏ
0: ਤੁਸੀਂ ਫਿਰ ਏਦਾਂ ਕਰੋ ਤੁਸੀਂ ਨਾ ਇੱਕ ਦਿਨ ਲੈ ਕੇ ਲਾਈਟਰ ਤੇ ਸਾਰੀਆਂ ਮੋਮਬੱਤੀਆਂ ਬਾਲ ਦੋ ਟੌਪੇ ਫਿਨਿਸ਼ ਹੋ ਜਾਣਗੀਆਂ
1: ਇਕੱਠੀਆਂ ਰੱਖ ਦੋ ਇੱਕ ਜਗ੍ਹਾ ਤੇ
3: ਫਿਰ ਮੰਮਾ ਹੋਰ ਲੈ ਕੇ ਆਂਦੇ
1: ਹਾਂ ਇਹਦੇ ਨਾਲ ਚੰਗਾ ਉਹਦੇ ਚੰਗੇ ਆ ਸੀ
0: ਤੁਸੀਂ ਬਾਲ ਕੇ ਵੇਖੀਆਂ ਕਦੀ
3: ਹਾਂ
0: ਤੁਸੀਂ ਬਾਲੀਆਂ ਕਦੀ
3: ਹਾਂਜੀ
0: ਓਕੇ ਓਕੇ ਫਿਰ ਠੀਕ ਹੈ ਨਹੀਂ ਤਾਂ ਆਪਣੇ ਨਹੀਂ ਤਾਂ ਆਪਣੇ ਘਰਾਂ 'ਚ ਤੇ ਮੈਂ ਘੱਟੇ ਜੰਮੇ ਵੇਖੀਆਂ
3: ਹਾਂਜੀ ਤੁਸੀਂ ਚਲਾਉਂਦੇ ਨਹੀਂ
0: ਹਾਂ ਕਿਉਂਕਿ ਉਹਨਾਂ ਤੋਂ ਸੈਲਫ ਨੀ ਵੱਜਦੀ ਨਾ ਉਹਨਾਂ ਚ ਮੈਂ ਤਾਂ ਫਿਰ ਕਾਰ ਚਲਾਉਣਾ ਨਾ ਮੈਂ ਮੋਮਬੱਤੀ ਨਹੀਂ ਚਲਾਉਂਦੀ
1: ਮੋਮਬੱਤੀ ਚਲਾਉਂਦੇ ਨਹੀਂ
3: ਓਕੇ
1: ਓਕੇ ਉਹ ਕਿਹੜੀ ਚੀਜ਼ ਆ ਜਿਹੜੀ ਬਿਨਾ ਬੋਲੇ ਆਨਸਰ ਦਿੰਦੀ ਆ
0: ਉਹ ਤਾਂ ਹਾਰ ਗਿਆ
1: ਪੁੱਛੇ ਬਿਨਾ ਪੁੱਛੇ ਆਨਸਰ ਦਿੰਦੀ ਆ
0: ਵੋਟੀ
1: ਵਾਈਫ
0: ਵਾਈਫ ਵਾਈਫ ਹਸਬੈਂਡ ਹਸਬੈਂਡ ਹਸਬੈਂਡ
1: ਹਸਬੈਂਡ ਉਹ ਤਾਂ ਪੁੱਛੇ ਤੇ ਨਹੀਂ ਆਨਸਰ ਦਿੰਦੇ
0: ਚਲ ਹਾਰ ਗਏ ਹਾਰ ਗਏ ਹਾਰ ਗਏ
3: ਡੋਰਬੈਲ
1: ਡੋਰਬੈਲ
0: ਓਕੇ ਉਹ ਕਿਦਾਂ ਆਨਸਰ ਦਿੰਦੀ ਬਿਨਾ ਪੁੱਛੇ
3: ਤੁਸੀਂ ਉਹਨੂੰ ਕੁਝ ਪੁੱਛੇ ਦੇ ਨਹੀਂ ਤੁਸੀਂ ਉਹ ਬਟਨ ਪ੍ਰੈਸ ਕਰਦੇ ਫਿਰ ਆਨਸਰ ਦਿੰਦਾ
0: ਕੀ
3: ਦੈਟ ਆ ਗਿਆ ਪੀਪਲ
0: ਅੱਛਾ ਓਕੇ ਇਹ ਆਪੇ ਬਣਾਈ ਆ ਕਿ ਰੈਡੀਮੇਡ ਆ ਹਾਂ
3: ਰੋਟੀ
0: ਖਾਧੀ
1: ਕਣਕ
0: ਦੀ
1: ਸਾਗ ਦੇ ਨਾਲ ਅਸੀਂ ਆਪਣਾ ਆਪਣਾ ਦੱਸਿਆ
3: ਜੋ ਟੰਕ ਨੇ ਸੁੱਕੀ ਰੋਟੀ ਖਾਧੀ
0: ਨਹੀਂ ਗਿੱਲੀ ਕਰਕੇ ਖਾਧੀ
1: ਖਾਧੀ
0: ਕੀ ਤੁਹਾਡੀ ਭਿੰਡੀ ਹੁਣ ਜਾਓ ਭੱਜੇ ਫਿਰ ਹੁਣ ਚਲੋ
3: ਓਕੇ
1: ਉਹ ਹਜੇ ਪਿਉਣ ਵਾਲੀ ਨੀ ਹੋਈ ਉਹ 10-15 ਸਾਲਾਂ ਨੂੰ ਹੋ ਗਈ ਹੁਣ ਵੇਟ ਕਰਿਓ
0: ਥੈਂਕ ਯੂ ਤਵਨੀ
3: ਲੰਡਨ ਚਲੀ ਗਈ
1: ਓਕੇ
0: ਕਰੇਲਾ ਵੀ ਆਪਣਾ ਹੀ ਆ ਗਏ ਥੈਂਕ ਯੂ ਹਾਂਜੀ
3: ਸਤਿ ਸ਼੍ਰੀ ਅਕਾਲ ਪਨੀਰ ਵਾਲੇ ਅੰਕਲ ਤੇ ਆਂਟੀ ਜੀ
0: ਸਤਿ ਸ਼੍ਰੀ ਅਕਾਲ
1: ਪਨੀਰ ਵਾਲੇ
0: ਹਾਂ ਪਨੀਰ ਵਾਲੇ ਅੰਕਲ
1: ਪਨੀਰ ਪਨੀਰ ਖਾ ਲਿਆ
0: ਹੈ
1: ਤੁਸੀਂ ਕੱਲਿਆਂ ਨੇ ਪਨੀਰ ਕਿੱਥੇ ਖਾ ਲਿਆ
0: ਹੈ ਤੁਸੀਂ ਕੀ ਖਾਧਾ ਸੀ ਕੱਲ ਤੁਸੀਂ ਕੀ ਖਾਧਾ ਸੀ ਹੈ ਕੀ ਸੁਣਾਓਗੇ ਫਿਰ ਆਲੂ ਵਾਲੇ ਪਰੌਂਠੇ ਓਕੇ ਓਕੇ ਓਕੇ ਗੁੱਡ ਗੁੱਡ ਫਿਰ ਤੇ ਨੀਂਦ ਵਧੀਆ ਪੂਰੀ ਹੋ ਗਈ ਕੀ ਸੁਣਾਓਗੇ ਫਿਰ
3: ਇੱਕ ਬੁਜਾਲਤ
0: ਹਾਂਜੀ
3: ਕਿਹੜੀ ਚੀਜ਼ ਹੈ ਜਿਹਦੇ ਕੋਲ ਮੋਰੀਆਂ ਹੈਗੀਆਂ ਪਰ ਪਾਣੀ ਹੋਲਡ ਕਰਦਾ
0: ਅੱਛਾ ਮੋਰੀਆਂ ਹੈਗੀਆਂ ਪਰ ਪਾਣੀ ਹੋਲਡ ਕਰਦਾ ਓਕੇ ਮੋਰੀਆਂ ਹੈਗੀਆਂ
3: ਰਸੋਈ ਚ ਯੂਜ਼ ਕਰਦੇ
0: ਅੱਛਾ ਮੋਰੀਆਂ ਹੈਗੀਆਂ ਪਰ ਪਾਣੀ ਹੋਲਡ ਕਰਦਾ ਓਕੇ
1: ਆਪਾਂ ਨੂੰ
3: ਪਹਿਲਾਂ ਪਾਣੀ ਹੋਲਡ ਕਰਦਾ
0: ਅੱਛਾ ਪਾਣੀ ਹੋਲਡ ਕਰਦਾ
1: ਟੈਪ
0: ਨਹੀਂ ਸਿੰਕ ਹਾਂ ਨਾਲੇ ਨਾਲੇ ਤੁਹਾਡੀ ਨੌਲੇਜ ਲਈ ਦੱਸ ਦਈਏ ਵੀ ਟੈਪ ਚ ਮੋਰੀਆਂ ਨੀ ਹੁੰਦੀਆਂ
2: ਭਾਂਡੇ ਧੋਣ ਲਈ ਯੂਜ਼ ਕਰਦੇ
0: ਭਾਂਡੇ ਧੋਣ ਲਈ ਯੂਜ਼ ਕਰਦੇ
1: ਸਪੰਜ
0: ਮਮਾ
2: ਹਾਂਜੀ
0: ਅੱਛਾ
1: ਕੀ ਚ ਮਮਾ ਕੇ ਸਪੰਜ ਸਪੰਜ
0: ਸਹੀ ਕਿਹੜਾ ਹੀ ਮਮਾ ਕੇ ਸਪੰਜ
2: ਕੇ
0: ਅੱਛਾ ਸਪੰਜ ਓਕੇ ਓਕੇ ਓਕੇ ਓਕੇ ਓਕੇ ਓਕੇ ਓਕੇ ਓਕੇ ਠੀਕ ਮਿਸਟਰ ਸਪੰਜ
2: ਤੇ ਵੀਰ ਜੀ ਨੂੰ ਗਿੱਚੀ
1: ਤੇ ਮਿਸਟਰ ਡੈਡੀ ਕੀ ਡੈਡੀ ਦਾ ਕੁਛ ਹੈ ਨਾ ਮਮਾ
0: ਕੀ ਵੀਰ ਜੀ ਨੂੰ ਗਿੱਚੀ ਚ ਪਈ
2: ਲਿਆਓ
0: ਕਰਾਓ ਹਾਂ ਗੱਲ ਭਲਾ ਗਿੱਚੀ ਚ ਖਾ ਕੇ ਕਿੱਦਾਂ ਦੀਆਂ ਗੱਲਾਂ ਕਰਦਾ ਭਲਾ ਹੈਲੋ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ
1: ਕੀ ਹੋਇਆ
0: ਸਰਦਾਰ ਜੀ ਕੀ ਗੱਲ ਹੋ ਗਈ ਸਵੇਰੇ ਸਵੇਰੇ
1: ਪੱਕਾ ਪਈਆਂ ਲੱਗਦੀਆਂ
0: ਸਵੇਰੇ ਸਵੇਰੇ ਕੀ ਗੱਲ ਹੋ ਗਈ ਆ ਕੁਛ ਨੀ ਓਹੋ
1: ਦੀਦੀ ਤਾਂ ਕੁਛ ਦੱਸੀ ਜਾਂਦੀ ਸੀ
0: ਦੀਦੀ ਐਵੇਂ ਮਰੀ ਜਾਂਦੀ ਆ ਉਹ ਤਾਂ ਸਰਦਾਰ ਜੀ ਨੇ ਹੋਰ ਸਰਦਾਰ ਜੀ ਜਿੰਦਾਬਾਦ ਆ
1: ਇੱਥੇ ਕੰਨ ਦੇ ਥੱਲੇ ਲਾਲ ਲਾਲ ਜਾ ਕਿਉਂ ਹੈ
0: ਉਹ ਤਾਂ ਓਦਾਂ ਉਹਨੇ ਖੁਰਕਿਆ ਸੀ ਤੁਹਾਨੂੰ ਪਤਾ ਕਿੰਨਾ ਇੰਟੈਲੀਜੈਂਟ ਹੈ ਮੁੰਡਾ ਸਵੇਰੇ ਸਵੇਰੇ ਪਤਾ ਕਿੰਨੀ ਗੱਡੀ ਭਜਾਉਂਦਾ ਸਾਰਿਆਂ ਨਾਲੋਂ ਪਹਿਲਾਂ ਉੱਠ ਕੇ ਤਿਆਰ ਹੁੰਦਾ ਵਾ ਹੋਰ ਲੇਜ਼ੀ ਜੀਆਂ ਦੀਦੀਆਂ ਵਾ ਸਾਰੀਆਂ
1: ਦੀਦੀਆਂ ਸੁਣਦੀਆਂ
0: ਹੋਰ ਵੇ ਸਰਦਾਰ ਜੀ ਘੈਂਟ ਬੰਦਾ ਵਾ
1: ਸਾਰੇ ਖਾਧੀ ਕੁੱਟ ਲਾ ਦੇਣੀ ਤੁਸੀਂ ਹੁਣ
0: ਸਰਦਾਰ ਜੀ ਕੀ ਲਿਆਏ ਹੋ ਫਿਰ
2: ਇੱਕ ਬੋਲੀ
1: ਓਕੇ
2: ਬਾਲੀ ਬੱਸੀ ਖੱਟਣ ਗਿਆ ਸੀ ਬਾਲੀ ਬੱਸੀ ਖੱਟਣ ਗਿਆ ਸੀ ਖੱਟੇ ਲੈਂਦਾ ਬਤਾ
0: ਸਾਈਕਲ ਜਿੰਦਾਬਾਦ ਥੈਂਕ ਯੂ ਵੀਰ ਜੀ ਜਿੰਦਾਬਾਦ ਸਰਦਾਰ ਜੀ ਜਿੰਦਾਬਾਦ
2: ਜਿੰਦਾਬਾਦ
0: ਥੈਂਕ ਯੂ ਅਕਾਲੀ ਦਲ ਬਾਦ
2: ਬੱਸ ਖਰਾਬ ਹੋਈ ਬੱਸ ਕਿਵੇਂ ਖਰਾਬ ਹੋਈ
0: ਕਿਹੜੀ ਬੱਸ ਅਸੀਂ
1: ਦੱਸੋਗੇ 10 ਵਜੇ ਸੁਣਿਓ
2: ਜਦੋਂ ਅਸੀਂ ਜਿਮਨਾਸਟਿਕ ਤੋਂ ਅਮਕਲੇ ਜਾ ਰਹੇ ਸੀ ਮੈਂ ਬੱਸ ਡਿੱਕੀ ਤੇ ਉਹਦੇ ਲੱਗੇ ਪੁਲਿਸ ਸੀ
1: ਓਏ ਹੋਏ
0: ਉਹਨੇ ਸਾਨੂੰ ਕੁਛ ਨਹੀਂ ਪਤਾ
1: ਫਿਰ ਨਹੀਂ ਸਿਮਰਨ ਜੀ ਅੱਜ ਫੋਨ ਕਰਦੇ
0: ਹਾਂ ਉਹ ਬੱਸ ਜਿਹੜੀ ਉਹ ਗੌਤਮ ਅੰਕਲ ਨੂੰ ਪਤਾ ਹੈ ਸੌਰੀ ਸਾਨੂੰ ਨਹੀਂ ਪਤਾ
2: ਬੱਸ
0: ਦੀ ਵੱਖੀ ਪੀੜ ਹੋ ਗਈ ਚਲੋ
1: ਖਰਾਬ ਹੋ ਗਈ ਬੱਸ ਦੀ
0: ਥੈਂਕ ਯੂ
2: ਬੱਸ ਦੇ ਕੋਲੇ ਦੋ ਪੁਲਿਸ ਦੇਖੀ
1: ਮੈਂ ਦੇਖ ਕੇ ਆਉਣੀ ਆ ਭੱਜ ਕੇ ਜਾ ਕੇ ਕੀ ਹੋਇਆ ਤੁਸੀਂ ਜੋ ਜੀ ਅਸੀਂ ਤਾਂ
0: ਕੱਲ ਰਿਪੋਰਟ ਦਿਓ ਸਾਰੀ ਅੱਜ ਥੋੜੀ ਲੇਟ ਆਪਾਂ ਹੈ ਸਤਿ ਸ੍ਰੀ ਅਕਾਲ ਵੀਰ ਜੀ ਅਸੀਂ ਸਤਿ ਸ੍ਰੀ ਅਕਾਲ ਖਾਲੀ ਰੋਟੀ
4: ਸਤਿ ਸ੍ਰੀ ਅਕਾਲ ਜੋਤ ਅੰਕਲ ਜੀ ਦੇ ਸਟੂਡੈਂਟ ਜੀ ਅਗੇਨ
0: ਗੁੱਡ ਮਾਰਨਿੰਗ
1: ਟੀਚਰ ਹਾਊ ਆਰ ਯੂ
0: ਗੱਡੀ ਚ ਬਹਿ ਗਏ ਹੋਣਾ ਕਿਹੜੀ ਸੀਟ ਤੇ ਬੈਠੇ ਹੋ ਪਿੱਛੇ ਮਿਡਲ ਦੇ ਵਿਚ ਕਿ ਲੈਫਟ ਕਿ ਰਾਈਟ
4: ਲੈਫਟ
0: ਰਾਈਟ ਵਾਲੇ ਪਾਸੇ ਤੇ ਮਿਡਲ ਚ ਕੌਣ ਬੈਠਾ
4: ਟੀਚਰ
0: ਸੀਟ ਤੇ ਬਹਿੰਦੇ ਆ ਹੋਰਾਂ ਨੂੰ ਥੋੜੀ ਸੀਟ ਮਿਲਦੀ ਆ ਟੀਚਰ ਤੇ ਸਭ ਤੋਂ ਬੈਸਟ ਹੁੰਦੇ ਆ ਜਿਹਨਾਂ ਨੂੰ ਸੀਟ ਮਿਲਦੀ ਆ ਤੁਹਾਨੂੰ ਪਤਾ ਪਤਾ ਨਹੀਂ ਲੱਗਦਾ ਕੁਛ ਵੀ ਸਟੂਡੈਂਟ ਜੀ
1: ਕੀ ਕਰਾਂ ਆਸੀਸ
0: ਆਸੀਸ ਕੀ ਲਿਆਇਓ ਫਿਰ ਅੱਜ
3: ਕਿਹੜਾ ਰੀਅਲ ਟੀਚਰ ਹੈ
1: ਮੇਰੇ ਲਈ ਤਾਂ ਰੀਅਲ ਹੀ ਆ
0: ਤੁਸੀਂ ਰੀਅਲ ਹੀ ਹੋ ਪੁੱਤ ਤੁਸੀਂ ਤਾਂ ਇੰਨੀਆਂ ਸੋਹਣੀਆਂ ਗੱਲਾਂ ਸਿਖਾਉਂਦੇ ਹੋ ਤੁਸੀਂ ਸਾਰਿਆਂ ਤੁਹਾਡੇ ਕੋਲੋਂ ਕਿੰਨੀਆਂ
3: ਬੋਲੀਆਂ ਇਹ ਬਾਲਾ ਹਾਰਡ ਹੁੰਦਾ ਕਹੂੰਗੀ ਮੇਰੇ ਕੋਲ ਕਿਹੜਾ ਕੁਝ ਲੈਪਟਾਪ ਆ ਜਾਂ ਕੁਝ ਹੈਗਾ ਜਿਹੜਾ ਮੈਨੂੰ ਦੱਸ ਦਵੇ ਹੁਣ ਕੀ ਸਿਖਾਉਣਾ ਕੀ ਕਰਨਾ
1: ਤੁਹਾਡੇ ਕੋਲ ਦਿਮਾਗ ਹੈਗਾ ਲੈਪਟਾਪ ਤੋਂ ਵੀ ਤੇਜ਼ ਚੱਲਣ ਵਾਲਾ
3: ਉਹ ਹੈਗਾ ਨੀ ਉਹ ਤਾਂ ਫਿਰ ਮੈਂ ਬਸ ਰੋਂਗ ਵੇ ਟਾਇਆ ਇਸ ਨੂੰ ਬਸ ਯਾਦ ਕਰਕੇ ਹੀ ਸਿਖਾਈ ਰਹੋ
1: ਬਸ ਵੀ ਮੈਂ ਇਦਾਂ ਦਾ ਹੀ ਸਿੱਖਣ ਵਾਲਾ ਸਟੂਡੈਂਟ ਆ
0: ਹੋਰ ਇਹ ਬੈਸਟ ਟੀਚਰ ਹੁੰਦੇ ਆ
1: ਮੈਨੂੰ ਕਿਹੜਾ ਲੈਪਟਾਪ ਚਲਾਉਣਾ ਆਉਂਦਾ ਤੇ ਨਾ ਮੈਂ ਲੈਪਟਾਪ ਸਿੱਖਣਾ ਮੈਂ ਤਾਂ ਗੱਲਾਂ ਸਿੱਖਣੀਆਂ ਸੀ ਇਸ ਤੋਂ
0: ਗੱਲਾਂ ਤੇ ਸੀ ਇਸ ਨੂੰ ਸਭ ਤੋਂ ਵਧੀਆ ਹੁੰਦੀਆਂ ਬੋਲੀਆਂ ਵੀ ਆਉਂਦੀਆਂ ਇੰਨੀਆਂ ਹੈ
3: ਚਲੋ ਪਤਾ ਮੈਨੂੰ ਬੋਲੀਆਂ ਆਉਂਦੀਆਂ ਨਹੀਂ ਮੈਂ ਬੋਲੀਆਂ ਯਾਦ
1: ਕਰ ਓ
0: ਅੱਛਾ ਅੱਛਾ ਅੱਛਾ ਹਾਂ ਮਮਾ ਮਮਾ ਯਾਦ ਕਰਾ ਦਿੰਦੇ ਹਨ ਫਿਰ ਮਮਾ ਟੀਚਰ ਹੋਏ ਕਿ
3: ਮਮਾ ਮੇਰੇ ਟੀਚਰ ਆ ਬੋਲੀਆਂ ਸਿਖਾਉਣ
0: ਲਈ ਹਾਂ ਮਮਾ ਬੋਲੀਆਂ ਟੀਚਰ ਹੈ ਹਨਾ ਤੇ ਅਸੀਸ ਜਿਹੜੀ ਆ ਉਹ ਗੱਲਾਂ ਦੀ ਟੀਚਰ ਹੈ
1: ਗੱਲਾਂ ਸੁਖਣ ਦੀ
0: ਗੱਲਾਂ ਗੱਲਾਂ ਸਿੱਖ ਸਕਦੇ ਆਪਾਂ ਇਹਦੇ ਕੋ
1: ਤੇ ਅੱਜ ਕਿਹੜੀ ਗੱਲ
3: ਸਿਖਾਉਂਗੇ ਅੱਜ ਮੈਂ ਬੁੱਢੀ ਬਣ ਕੇ ਜਾ ਰਹੀ
1: ਓਏ ਅੱਜ ਤੁਹਾਡੇ ਵੀ 100 ਡੇਜ਼ ਆ
0: ਓ ਓ
3: ਕਿ ਮੈਂ ਤੇ ਸ਼ਾ ਸੇਮ ਸਕੂਲ ਚ
0: ਅੱਛਾ
3: ਅਸੀਂ ਦੋਨੇ ਪ੍ਰੈਪ ਚ ਸਾਰੇ ਪ੍ਰੈਪ ਚ ਸੈਲੀਬ੍ਰੇਟ ਕਰ ਰਹੇ
1: 100
3: ਫਸਟ 100 ਹੈ ਓਏ ਸਾਨੂੰ ਪਤਾ ਅਮ 1 2 3 6 ਕੋਈ ਸੈਲੀਬ੍ਰੇਟ ਕਰ ਕੋਈ ਉਹ ਤਾਂ
1: 200, 300, 400, 500, 600, 700, 800, 900 ਪਾਈ ਆ
3: Yes.
0: ਤੇ ਸ਼੍ਰੇਆ ਨੇ ਤੇ ਲਿਪਸਟਿਕ ਵੀ ਲਾਈ ਹੈ ਤੁਸੀਂ ਲਾਈ
3: ਨਹੀਂ
0: ਓਕੇ
3: ਮੈਨੂੰ ਵੈਸੇ ਲਿਪ ਬਾਮ ਲਾਉਣੀ ਚਾਹੀਦੀ ਕਿਉਂਕਿ ਮੇਰੇ ਬੁੱਲ ਡਰਾਏ ਆ
0: ਹਾਂ ਗੁੱਡ ਬੱਚੇ ਬੱਚੇ ਲਿਪ ਬਾਮ ਹੀ ਲਾਉਂਦੇ ਆ
1: ਦੇਸੀ ਕੇ ਬੈਸਟ ਲਿਪ ਬਾਮ ਆ ਪਤਾ
0: ਗੁੱਡ
1: ਦੇਸੀ ਕੇ ਦੱਦਾ ਉਹਨੂੰ ਕਰਕੇ ਫਿੰਗਰ ਦੇ ਨਾਲ ਲਿਪਸ ਤੇ ਲਾ ਲਓ ਤੇ ਬੈਸਟ ਹੁੰਦਾ ਉਹ
0: ਤੇ ਪਰਸ ਪਰਸ ਵੀ ਲੈ ਕੇ ਚੱਲੇ ਸ਼੍ਰੇਆ ਤੇ ਪਰਸ ਵੀ ਫੜੀ ਫਿਰਦੀ ਹੈ
1: ਖੂੰਡੀ ਆ ਖੂੰਡੀ
0: ਖੂੰਡੀ ਨਹੀਂ ਪਰਸ
3: ਮਾਸੀ ਗਲਾ ਕਰਦਿਆਂ ਮਾਤੇ ਮਾਸੀ ਗਲਾ ਕਰਦਿਆਂ ਇੱਕ ਮਿੰਟ ਵੀ ਨਾ ਫੋਨ ਛੱਡਿਆ ਇੱਕ ਮਿੰਟ ਵੀ ਨਾ ਫੋਨ
0: ਛੱਡਿਆ
3: ਕਰਦੀ ਆ ਚੁਗਲੀ ਵਾਰੋ ਵਾਰੀ ਮਾਤੇ ਮਾਸੀ ਦੀ ਮਤ ਪੋਨੇ ਮਾਰੀ
0: ਮਾਤੇ ਮਾਸੀ ਦੀ ਮਤ

0: ਨਾਰੇ ਨਾ ਨਾ ਨਾ ਕੂੰਡੀ ਕੂੰਡੀ
1: ਪਰਸ ਪਰਸ ਪਰਸ ਕੂੰਡੀ ਹੋ ਗਈ ਅੱਜ 100 ਡੇਜ਼ ਪ੍ਰੈਪ 100 ਡੇਜ਼ ਪ੍ਰੈਪ ਸੈਲੀਬ੍ਰੇਟ ਕਰਨਾ ਅਸੀਸ ਤੇ ਸ਼੍ਰੇਯਾ ਨੇ ਗੁੱਡ ਲੱਕ ਅਸੀਸ ਅਸੀਸ ਸ਼੍ਰੇਯਾ
0: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਅਸੀਸ
2: ਬਾਏ ਬਾਏ ਬਾਏ
0: ਤੁਹਾਡਾ ਦਿਨ ਬਹੁਤ ਵਧੀਆ ਵਧੀਆ ਬਾਏ
1: ਇੰਜੋਏ ਅਸੀਸ
2: ਤੇ ਤੁਸੀਂ ਜਸਟ ਇਨ ਟਾਈਮ ਗੱਲ ਫਿਨਿਸ਼ ਕਰ ਲਈ ਕੋਈ ਮੈਂ ਸਕੂਲ
0: ਪਹੁੰਚ ਓ ਥੈਂਕ ਯੂ ਥੈਂਕ ਯੂ
1: ਬਾਏ ਬਾਏ
0: ਥੈਂਕ ਯੂ ਬਤੂ ਥੈਂਕ ਯੂ ਤੇ ਡਡਵਾਲ ਸਾਹਿਬ ਤੁਸੀਂ ਆਉਨੇ ਰਹੋ ਸਤਿ ਸ੍ਰੀ ਅਕਾਲ ਡਡਵਾਲ ਸਾਹਿਬ ਕੀ ਹਾਲ ਚਾਲ ਕਿਹਦਾ
1: ਵੀਰੇ ਦਾ ਵੀਰੇ ਦਾ
2: ਮੇਰੇ ਵੀਰੇ ਦਾ
0: ਸੱਚੀ ਤੁਸੀਂ ਦੱਸਿਆ ਹੀ ਨੀ ਯਾਰ ਉਹ ਤੁਸੀਂ ਤਾਂ ਸੱਦਿਆ ਹੀ ਨੀ ਪਾਰਟੀ ਤੇ
1: ਪਾਰਟੀ ਤੇ ਸੈਟਰਡੇ ਨੂੰ ਸੱਦ ਲੂ ਗੇ
0: ਹੈ
1: ਤੁਹਾਡਾ
0: ਕਦੋਂ
1: ਕਿੰਨੀ ਤਰੀਕ ਨੂੰ
0: ਕਦੋਂ ਕਦੋਂ ਤੁਹਾਡਾ ਅਗਸਤ ਓਏ ਆ ਗਿਆ ਤੁਹਾਡਾ ਵੀ ਆ ਗਿਆ ਫਿਰ ਤੇ
1: ਉਹ ਤਾਂ ਆ ਗਿਆ ਫਿਰ
0: ਯਾਰ ਮੈਨੂੰ ਲੱਗਦਾ ਤੁਸੀਂ ਵੱਡੇ ਹੋ ਤੇ ਬਰਥਡੇ ਪਹਿਲਾਂ ਵੀਰੇ ਦਾ ਆ ਗਿਆ ਇਹ ਕਿੱਦਾਂ ਹੋ ਗਿਆ ਪਰ ਜੂੜਾ ਤੇ ਤੁਹਾਡਾ ਵੱਡਾ ਵਾ
2: ਹਾਂਜੀ
0: ਕਹੋ ਇਹ ਪਾਪਾ ਨੇ ਚੁੱਪ ਕਰਾ ਤਾ ਜਾਪਦਾ ਹੈ ਕੋਈ ਗੱਲ ਦੱਸਣ ਲੱਗਾ ਹੈ ਮੈਨੂੰ ਲੱਗਦਾ ਮੁੰਡਾ
1: ਸੱਚੀ
0: ਹੈਪੀ ਬਰਥਡੇ ਕਰੀਏ ਵੀਰੇ ਨੂੰ ਹੈਂ
2: ਤੇਰੇ ਲਈ ਦੇਖੋ ਇਹ ਜਿਹੜਾ ਨਿੰਜਾਗੂ ਵਾਲਾ
0: ਹਾਂ
2: ਕੁੜੀਆ ਜਾ ਅੰਦੀ ਕੋਈ ਸਟਾਰਟ ਵੀ ਹੈਗੇ
0: ਅੱਛਾ ਚਾਰ ਓਕੇ ਓਕੇ
1: ਓ ਵਾਓ ਨਿੰਜਾ
0: ਫਿਰ ਆਪਾਂ ਹੈਪੀ ਬਰਥਡੇ ਕਰੀਏ ਵੀਰੇ ਨੂੰ
2: ਹਾਂ ਤੇ ਬਟ ਮਾਸਕ ਹੈਗਾ
0: ਅੱਛਾ ਮਾਸਕ ਵੀ ਹੈਗਾ ਵਾ
1: ਨਿੰਜਾ ਮਾਸਕ ਹੈਪੀ
0: Happy birthday to you. Happy birthday to you. Happy birthday, dear Sukhan. Happy birthday to you. Happy birthday, Virji. Happy birthday. ਤੁਸੀਂ ਕੀ ਵਿਸ਼ ਕਰੋਗੇ ਵੀਰਜੀ ਲਈ? ਵੀਰ ਜੀ ਲਈ ਕੀ ਵਿਸ਼ ਕਰੋਗੇ?
1: ਨਿੰਜਾ
0: ਟੋਇਜ਼ ਠੀਕ ਆ ਗਏ
1: ਜਿਹੜੀ ਚੀਜ਼ ਸਮਝ ਆਈ ਸੀ ਉਹ ਮੰਗਣੀ
0: ਹਾਂਜੀ ਤੇ ਕੈਂਡੀਆਂ ਓਏ
1: ਇਹ ਆਪਣੇ ਲਈ ਮੰਗ ਰਹੇ ਹੋ ਕਿ ਵੀਰ ਜੀ ਲਈ
0: ਨਹੀਂ ਵੀਰ ਜੀ ਲਈ ਕੇ
1: ਵੀਰ ਜੀ ਸ਼ੇਅਰ ਕਰਦੇ ਹੁੰਦੇ ਆ
0: ਹੋਰ
2: ਹਾਂਜੀ
0: ਵੀਰ ਜੀ ਵੀ ਸ਼ੇਅਰ ਕਰਦੇ ਇਹ ਵੀ ਸ਼ੇਅਰ ਕਰਦੇ
1: ਨਹੀਂ ਸ਼ੇਅਰ ਕਰੀਦਾ ਫਿਰ ਹਨਾ
0: ਨਹੀਂ ਕਰਦੇ ਆ ਬ੍ਰਦਰ ਤੇ ਕਰ ਲੈਂਦੇ ਆ ਹਨਾ ਥੈਂਕ ਯੂ ਡਰਵਾਲ ਸਾਹਿਬ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੇ ਇਸੇ ਤਰ੍ਹਾਂ ਤੁਸੀਂ ਸੋਹਣੀਆਂ ਸੋਹਣੀਆਂ ਘੈਂਟ ਘੈਂਟ ਗੱਲਾਂ ਸਾਨੂੰ ਸੁਣਾਉਂਦੇ ਰਹੋ ਥੈਂਕ ਯੂ ਸੁਖਨ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੋਂ
1: ਹੈਪੀ ਬਰਥਡੇ ਟੂ ਯੂ ਸੁਖਨ
0: ਅੱਛਾ ਵੀਰ ਜੀ ਗਏ ਨੀ ਸਕੂਲ ਹਲੇ ਲੈ ਲਿਆਓ ਫਿਰ ਕਰਾਓ ਤੇ ਸਤਿ ਸ੍ਰੀ ਅਕਾਲ ਸੁਖਨ ਸਤਿ ਸ੍ਰੀ ਅਕਾਲ
1: ਅੰਕਲ
0: ਜੀ ਸਤਿ ਸ੍ਰੀ ਅਕਾਲ ਸੁਖਨ ਹੈਪੀ ਬਰਥਡੇ ਸੁਖਨ ਪਹਿਲਾਂ ਹੀ ਹੈ ਨਾ
3: ਹਾਂਜੀ
0: ਓਕੇ
1: ਓਕੇ
0: ਤੇ ਅੱਜ ਬਰਥਡੇ ਸਾਹਿਬ ਦਾ ਵਾ ਹੈ ਨਾ
3: ਹਾਂਜੀ
0: ਓਕੇ ਓਕੇ ਅਸੀਂ ਫਿਰ ਉਲਟ ਪੁਲਟ ਕਰਤਾ ਕੰਮ
1: ਫਿਰ ਤੇ ਸਾਨੂੰ ਕਹਿਣਾ ਚਾਹੀਦਾ ਸੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ
0: ਅੱਜ ਫਿਰ ਗਏ ਨੀ ਹਲੇ ਸਕੂਲ
3: जाना जे।
0: अच्छा अच्छा, लेट तो नहीं हो गई
3: ना?
1: okay. चॉकलेट लेके जा रहे हो स्कूल?
3: स्किटल्स।
0: ओके चलो, तुहानू बहुत बहुत वधाइयां साहिब, तुसी सोहणी सोहणी इसे तरह गल्लां सुनाउंदे रहो, चढ़दी कला च रहो, भरावां दा प्यार इसे तरह बनिया रहे, तुहानू बहुत खुशियां मिलन। थैंक यू पुत्तो। अज सुनाओगे कुछ बर्थडे ते?
3: हां जी
0: हां जी, की सुनाओगे? हां जी जी,
3: रन कर सकदा वा बट ओदे पैर नहीं।
0: अच्छा, रन कर सकदा वा पर ओदे पैर नहीं। हां,
1: ट्रेन
3: नहीं,
0: पैसे
3: नहीं,
0: हैं हार गए,
1: कंप्यूटर
3: नहीं,
2: नोजी
1: नोजी। थैंक यू साहिब,
3: थैंक यू, बाय बाय
1: बाय बाय
0: इजाजत लैन दा। लकी असी जी कहिंदे ने कि पत्नी जी जे मैं मर गई तां तुसीं की करोगे, मैं भी पागल हो जावांगा। ਪਤੀ ਨਹੀਂ ਖੁਸ਼ ਹੁੰਦਾ, ਸੱਚੀ ਮੇਰੇ ਪਿਆਰ ਦੇ ਵਿੱਚ? ਪਤੀ ਨਹੀਂ ਜੀ, ਖੁਸ਼ੀ ਦੇ ਨਾਲ। ਓਕੇ, ਥੈਂਕ ਯੂ ਮਨਦੀਪ ਜੀ, ਸਤਿ ਸ਼੍ਰੀ ਅਕਾਲ। ਕੇਸੀ ਬਹੁਤ ਧੰਨਵਾਦ ਤੁਹਾਡਾ, ਅਤੇ ਕਰਮ ਜੀ ਬਹੁਤ ਸ਼ੁਕਰੀਆ। ਮਨਜੀਤ ਬਟਾਲਾ ਜੀ, ਸਤਿ ਸ਼੍ਰੀ ਅਕਾਲ। ਦਿੱਲੀ ਜੂਲਰ ਵਾਲੇ ਕਹਿੰਦੇ ਵੀ 180 ਰੇਟ ਹੋ ਗਿਆ ਅੱਜ। ਧੰਨਵਾਦ ਜੀ। ਮਨ ਸਾਹਿਬ ਕਹਿੰਦੇ ਬਦਲੀ ਜੀ ਸ਼ਾਹੀ ਆ ਅਤੇ ਮੀਂਹ ਤਾਂ ਹਲੇ ਨਹੀਂ ਆ। ਅਤੇ ਅੰਮ੍ਰਿਤ ਜੀ ਕਹਿੰਦੇ ਧੰਨਵਾਦ। ਰੁਪਿੰਦਰ ਜੀ ਧੰਨਵਾਦ ਤੁਹਾਡਾ, ਕ੍ਰਿਕਬਰਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਮਨ ਸੋਤਾ ਜੀ ਧੰਨਵਾਦ, ਸੁਖਵਿੰਦਰ ਭੈਣ ਜੀ, ਹਰਮਨ ਜੀ, ਮਨਿੰਦਰ ਕੌਰ ਰੱਖੜਾ ਜੀ, ਗੁਰਸੇਵਕ ਸਿੰਘ ਸਿੱਧੂ ਜੀ, ਸੁਖਦੀਪ ਸਿੰਘ ਘੁੰਮਣ ਜੀ, ਜਸਵਾਲ ਸਾਹਿਬ ਅਤੇ ਰਜਿੰਦਰ ਬਾਵਾ ਜੀ, ਪਰਮਜੋਸਨ ਜੀ, ਲਵਜੋਤ ਧੋਨਾ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਾਈ। ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਰੇਡੀਓ। ਹਾਂਜੀ, 1674 AM।
4: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट। अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है। तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com। बिजनेस चलाना आसान नहीं।

ਤਰੀਕ ਤੇ ਮੰਗਲਵਾਰ ਦਾ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਆਓ ਸ਼ੁਰੂਆਤ ਕਰਦੇ ਹਾਂ ਤੇ ਫਿਰ ਭਾਰਤ ਤੇ ਆਸਟ੍ਰੇਲੀਆ ਦੀਆਂ ਖਬਰਾਂ ਦੇ ਉੱਤੇ ਵੀ ਪਾਵਾਂਗੇ ਸਾਂਝ। ਵਿਕਟੋਰੀਆ ਦੇ ਵਿੱਚ ਖਾਸ ਤੌਰ ਦੇ ਉੱਤੇ ਪ੍ਰੀਮੀਅਰ ਆਪਣੀ ਕੁਰਸੀ ਛੱਡ ਗਏ ਨੇ। ਨਵੇਂ ਪ੍ਰੀਮੀਅਰ ਬੈਨ ਕੋਰਲ ਦਾ ਰੋਲ ਕੈਸਾ ਹੋਏਗਾ ਉਹਦੇ ਤੇ ਵੀ ਪਾਵਾਂਗੇ ਸਾਂਝ।

0: ਸਭ ਤੋਂ ਪਹਿਲਾਂ ਕੌਮਾਂਤਰੀ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਫਰਾਂਸ ਦੇ ਨਾਲ ਜੁੜੀ ਹੋਈ, ਜਿੱਥੇ ਫਰਾਂਸ ਦੇ ਜੰਗਲਾਂ ਦੀ ਅੱਗ ਇਸ ਵਕਤ ਫਰਾਂਸ ਦੇ ਦੱਖਣ ਪੱਛਮੀ ਸ਼ਹਿਰ ਬੋਰਦੋ ਤੋਂ ਸਿਰਫ 15 ਕਿਲੋਮੀਟਰ ਦੂਰ ਰਹਿ ਗਈ ਹੈ। ਬੋਰਦੋ ਦੇ ਮੇਅਰ ਦਾ ਕਹਿਣਾ ਹੈ ਕਿ ਉਹ ਹਰ ਸੰਭਾਵਿਤ ਸਥਿਤੀ ਦੇ ਲਈ ਤਿਆਰ ਨੇ, ਪਰ ਆਮ ਲੋਕਾਂ ਨੂੰ ਫਿਰ ਵੀ ਸੁਰੱਖਿਅਤ ਥਾਵਾਂ ਤੇ ਚਲੇ ਜਾਣ ਦਾ ਹੁਕਮ ਦੇ ਦਿੱਤਾ ਗਿਆ। ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਉਣ ਦੀਆਂ ਤਿਆਰੀਆਂ ਵੀ ਕਰ ਲਈਆਂ ਗਈਆਂ ਨੇ। ਗਿਰੌਂਦ ਖੇਤਰ ਦੇ ਆਲੇ ਦੁਆਲੇ ਦੌਰਾ ਕਰਨ ਪਹੁੰਚੇ ਫਰਾਂਸ ਦੇ ਰਾਸ਼ਟਰਪਤੀ ਮੈਨੂਅਲ ਮੈਕਰੋਂ ਨੇ ਕਿਹਾ ਕਿ ਦੇਸ਼ ਦੇ ਵਿੱਚ ਹੁਣ ਤੱਕ ਦੀ ਲੱਗੀ ਸਭ ਤੋਂ ਭਿਆਨਕ ਜੰਗਲੀ ਝਾੜੀਆਂ ਦੀ ਅੱਗ ਹੈ। ਉਹਨਾਂ ਕਿਹਾ ਕਿ ਦੂਸਰੀ ਆਲਮੀ ਜੰਗ ਤੋਂ ਬਾਅਦ ਇਸ ਤੋਂ ਭਿਆਨਕ ਅੱਗ ਫਰਾਂਸ ਨੇ ਕਦੇ ਨਹੀਂ ਦੇਖੀ। ਫਰਾਂਸ ਦੇ ਵਿੱਚ ਹੁਣ ਤੱਕ 2,20,000 ਤੋਂ ਵਧੇਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਭੇਜਿਆ ਜਾ ਚੁੱਕਿਆ। ਉੱਥੇ ਸਪੇਨ ਦੇ ਮੈਡਰਿਡ ਦੇ ਪੱਛਮ ਦੇ ਵਿੱਚ ਅੱਗ ਬੇਕਾਬੂ ਹੋਣ ਤੋਂ ਬਾਅਦ 1,00,000 ਤੋਂ ਜ਼ਿਆਦਾ ਘਰਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਗਈ। ਹਾਲਾਂਕਿ ਚੰਗੀ ਗੱਲ ਇਹ ਰਹੀ ਕਿ ਇਸ ਦਰਮਿਆਨ ਇਹ ਸਾਰੇ ਲੋਕ ਇਸ ਇਲਾਕੇ ਨੂੰ ਖਾਲੀ ਕਰਕੇ ਛੱਡ ਕੇ ਚਲੇ ਗਏ ਸੀ, ਪਰ ਵੱਡੇ ਪੱਧਰ ਦੇ ਉੱਤੇ ਮਾਲੀ ਨੁਕਸਾਨ ਹੋਇਆ। ਉੱਧਰ ਮੰਗਲਵਾਰ ਦੇ ਦਿਨ ਇੱਕ ਹੋਰ ਭਿਆਨਕ ਲੂ ਦੀ ਯਾਨੀ ਹੀਟ ਵੇਵ ਦੀ ਸ਼ੰਕਾ ਅੱਜ ਦੇ ਦਿਨ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ ਫਰਾਂਸ ਦੇ ਗ੍ਰਹਿ ਮੰਤਰੀ ਲਾਰਾ ਨੂਨੇਸ ਨੇ ਕਿਹਾ ਸੀ ਕਿ ਇਹ ਅੱਗ ਬੜੇ ਵੱਡੇ ਪੱਧਰ ਤੇ ਉੱਤੇ ਫੈਲ ਰਹੀ ਹੈ ਔਰ ਇਸ ਦੇ ਉੱਤੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਹੈ। ਉੱਥੇ ਅਗਲੀ ਖਬਰ ਜਿਹੜੀ ਉਹ ਨਿਊਯਾਰਕ ਦੇ ਨਾਲ ਜੁੜੀ ਹੋਈ, ਦੱਸ ਦਈਏ ਕਿ ਇਸ ਦਰਮਿਆਨ ਨਿਊਯਾਰਕ ਸ਼ਹਿਰ ਦੇ ਵਿੱਚ ਬੇਂਜਮਿਨ ਨੇਤਨਯਾਹੂ ਆਉਣਗੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਇਸ ਮਾਮਲੇ ਦੇ ਉੱਤੇ ਟਿੱਪਣੀ ਦੇਣ ਵਾਲੇ ਮੇਅਰ ਜ਼ਹਰਾਨ ਮਮਦਾਨੀ ਨੇ ਹੁਣ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਮਮਦਾਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਨਾਲ ਬਿਆਨਬਾਜ਼ੀ ਜਾਂ ਦੋਸ਼ ਮੜਨ ਦੀ ਮੇਰੀ ਕੋਈ ਦਿਲਚਸਪੀ ਨਹੀਂ ਹੈ। ਮਮਦਾਨੀ ਨੇ ਨੇਤਨਯਾਹੂ ਦੇ ਮਾਮਲੇ ਦੇ ਵਿੱਚ ਪ੍ਰਤੀਕਿਰਿਆ ਦੇ ਨਾਲ ਜੁੜੇ ਹੋਏ ਸਵਾਲਾਂ ਨੂੰ ਟਾਲਦਿਆਂ ਹੋਇਆ ਇਹ ਗੱਲ ਕਹੀ। ਉਹਨਾਂ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਹਨਾਂ ਨੂੰ ਰਾਸ਼ਟਰਪਤੀ ਟਰੰਪ ਦੇ ਨਾਲ ਆਪਣੀ ਕੌਮਾਂਤਰੀ ਅਪਰਾਧ ਅਦਾਲਤ ਨੇ ਨਾਲ ਜੁੜੀਆਂ ਹੋਈਆਂ ਪਿਛਲੀ ਟਿੱਪਣੀਆਂ ਦੇ ਉੱਤੇ ਚਰਚਾ ਕਰਨੀ ਪਈ ਸੀ ਤਾਂ ਮਮਦਾਨੀ ਨੇ ਕਿਹਾ ਕਿ ਉਹ ਰਾਸ਼ਟਰਪਤੀ ਟਰੰਪ ਦੇ ਨਾਲ ਹੋਈ ਗੱਲਬਾਤ ਨੂੰ ਜਨਤਕ ਨਹੀਂ ਕਰ ਸਕਦੇ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੀ ਤਰਜੀਹ ਨਿਊਯਾਰਕ ਦੇ ਸਾਰੇ ਵਸਨੀਕਾਂ ਨੂੰ ਸੁਰੱਖਿਅਤ ਮਹਿਸੂਸ ਕਰਾਉਣਾ। ਇਸ ਤੋਂ ਪਹਿਲਾਂ ਨੇਤਨਯਾਹੂ ਨੇ ਕਿਹਾ ਸੀ ਕਿ ਉਹ ਸੰਯੁਕਤ ਰਾਸ਼ਟਰ ਦੇ ਜਨਰਲ ਅਸੈਂਬਲੀ ਯਾਨੀ UNGA ਦੇ ਵਿੱਚ ਸ਼ਾਮਲ ਹੋਣ ਦੇ ਲਈ ਸਪਤੰਬਰ ਮਹੀਨੇ ਦੇ ਅਖੀਰ ਦੇ ਵਿੱਚ ਨਿਊਯਾਰਕ ਜ਼ਰੂਰ ਜਾਣਗੇ। ਇਸੇ ਦੇ ਉੱਤੇ ਮਮਦਾਨੀ ਨੇ ਇਹ ਟਿੱਪਣੀ ਦਿੱਤੀ ਸੀ ਕਿ ਜੇਕਰ ਉਹ ਨਿਊਯਾਰਕ ਆਉਂਦੇ ਹਨ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਨ ਬਾਰੇ ਸਾਰੀਆਂ ਵਿਚਾਰਾਂ ਕੀਤੀਆਂ ਜਾ ਰਹੀਆਂ ਨੇ। ਉਹਨਾਂ ਦੇ ਪ੍ਰਸ਼ਾਸਨ ਦੀ ਤਰਫ ਤੋਂ ਇਸ ਦੇ ਉੱਤੇ ਫੈਸਲਾ ਲਿਆ ਜਾਏਗਾ। ਉੱਧਰ ਮਮਦਾਨੀ ਦੇ ਉੱਤੇ ਹੁਣ ਨਫ਼ਰਤ ਫੈਲਾਉਣ ਦਾ ਦੋਸ਼ ਮੜਿਆ ਗਿਆ। ਜ਼ਹਰਾਨ ਮਮਦਾਨੀ ਨੇ ਉਹਨਾਂ ਨੂੰ ਨਿਊਯਾਰਕ ਦੇ ਵਿੱਚ ਗ੍ਰਿਫਤਾਰ ਕਰਨ ਦੀ ਜਿਹੜੀ ਗੱਲ ਕਹੀ ਉਸ ਨੂੰ ਹੁਣ ਯਹੂਦੀ ਭਾਈਚਾਰੇ ਦੇ ਖਿਲਾਫ ਜੋੜ ਕੇ ਅਮਰੀਕਾ ਦੇ ਇੱਕ ਮੀਡੀਆ ਦੇ ਸੈਗਮੈਂਟ ਦੀ ਤਰਫ ਤੋਂ ਪ੍ਰਚਾਰਿਆ ਜਾ ਰਿਹਾ। ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੇ ਆਪਣਾ ਬਿਆਨ ਵਾਪਸ ਲੈ ਲਿਆ ਸੀ। ਉਹਨਾਂ ਕਿਹਾ ਸੀ ਕਿ ਕੌਮਾਂਤਰੀ ਅਪਰਾਧ ਅਦਾਲਤ ਦੀ ਤਰਫ ਤੋਂ ਜਾਰੀ ਕੀਤੇ ਗ੍ਰਿਫਤਾਰੀ ਵਾਰੰਟ ਦੇ ਉੱਤੇ ਨੇਤਨਯਾਹੂ ਨੂੰ ਗ੍ਰਿਫਤਾਰ ਕਰਨ ਦਾ ਹੱਕ ਜਾਂ ਅਧਿਕਾਰ ਉਹਨਾਂ ਦੇ ਕੋਲ ਨਹੀਂ ਹੈ, ਇਹ ਫੈਡਰਲ ਸਰਕਾਰ ਦਾ ਅਧਿਕਾਰ ਖੇਤਰ ਹੈ। ਉੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਈਰਾਨ ਦੇ ਨਾਲ ਜਾਰੀ ਤਣਾਅ ਨੂੰ ਕਾਫ਼ੀ ਦੋਸਤਾਨਾ ਗੱਲਬਾਤ ਦੇ ਵਿੱਚ ਬਦਲਿਆ ਜਾ ਸਕਦਾ ਔਰ ਚੱਲ ਵੀ ਰਹੀ ਹੈ ਲਗਾਤਾਰ ਤੀਸਰੇ ਦਿਨ ਵੀ। ਹਾਲਾਂਕਿ ਦੋਹਾਂ ਧਿਰਾਂ ਨੇ ਇੱਕ ਦੂਸਰੇ ਦੇ ਉੱਤੇ ਕੋਈ ਹਮਲਾ ਨਹੀਂ ਕੀਤਾ, ਪਰ ਏਅਰਫੋਰਸ ਵਨ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਸੋਮਵਾਰ ਦੇ ਦਿਨ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਜੰਗ ਨੂੰ ਖਤਮ ਕਰਨਾ ਹੀ ਇੱਕ ਚੰਗੀ ਸੰਭਾਵਨਾ ਹੋਏਗੀ। ਹਾਲਾਂਕਿ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਇਹ ਗੱਲਬਾਤ ਨਾਕਾਮ ਰਹਿੰਦੀ ਹੈ ਤਾਂ ਅਮਰੀਕਾ ਫਿਰ ਤੋਂ ਉਹੀ ਕਾਰਵਾਈ ਕਰੇਗਾ ਜੋ ਜੰਗਬੰਦੀ ਤੋਂ ਪਹਿਲਾਂ ਕਰ ਰਿਹਾ ਸੀ। ਈਰਾਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਅਮਰੀਕਾ ਦੇ ਨਾਲ ਉਹਨਾਂ ਦੀ ਕੋਈ ਵੀ ਸਿੱਧੀ ਗੱਲਬਾਤ ਨਹੀਂ ਹੋ ਰਹੀ। ਟਰੰਪ ਨੇ ਕਿਹਾ ਸੀ ਕਿ ਉਹਨਾਂ ਨੇ ਸ਼ੁੱਕਰਵਾਰ ਦੇ ਦਿਨ ਈਰਾਨ ਦੇ ਉੱਤੇ ਅਮਰੀਕੀ ਹਮਲੇ ਇਸ ਕਰਕੇ ਰੋਕ ਦਿੱਤੇ ਕਿਉਂਕਿ ਦੋਹਾਂ ਧਿਰਾਂ ਦੇ ਦਰਮਿਆਨ ਵਿਚੋਲਗੀ ਕਰਨ ਵਾਲੇ ਦੇਸ਼ ਦੀ ਤਰਫ ਤੋਂ ਇੱਕ ਵਾਰ ਫਿਰ ਤੋਂ ਗੱਲਬਾਤ ਅੱਗੇ ਤੋਰਨ ਦਾ ਸੱਦਾ ਆਇਆ ਸੀ। ਈਰਾਨ ਨੇ ਵੀ ਆਪਣੇ ਹਮਲੇ ਰੋਕੇ ਨੇ, ਪਰ ਈਰਾਨ ਨੇ ਇਸ ਦੀ ਵਜ੍ਹਾ ਅਮਰੀਕਾ ਦੇ ਨਾਲ ਨਵੇਂ ਸਿਰੇ ਤੋਂ ਕਿਸੇ ਗੱਲਬਾਤ ਦੇ ਤੁਰਨ ਤੋਂ ਇਨਕਾਰ ਕਰਦਿਆਂ ਹੋਇਆ ਕੀਤੀ। ਉਹਨਾਂ ਕਿਹਾ ਕਿ ਇਹ ਠਹਿਰਾਵ ਲਗਭਗ 2 ਹਫ਼ਤਿਆਂ ਤੱਕ ਰੋਜ਼ਾਨਾ ਚੱਲੇ ਅਮਰੀਕੀ ਹਮਲਿਆਂ ਦੇ ਜਵਾਬ ਦੇ ਵਿੱਚ ਆਇਆ ਕਿਉਂਕਿ ਅਮਰੀਕਾ ਨੇ ਹਾਲੇ ਹਾਲ ਫਿਲਹਾਲ ਕੋਈ ਹਮਲਾ ਨਹੀਂ ਕੀਤਾ, ਇਸ ਕਰਕੇ ਈਰਾਨ ਵੀ ਉਸ ਦੀ ਜਵਾਬੀ ਕਾਰਵਾਈ ਨਹੀਂ ਕਰ ਰਿਹਾ। ਇਹਨਾਂ ਹਮਲਿਆਂ ਦੇ ਵਿੱਚ ਜੂਨ ਮਹੀਨੇ ਦੇ ਅੰਦਰ ਪੂਰੀ ਤਰੀਕੇ ਦੇ ਨਾਲ ਇੱਕ ਸਮਝੌਤਾ ਹੋ ਗਿਆ ਸੀ ਜਾਂ ਇੱਕ ਕਿਸਮ ਦਾ ਵਿਰਾਮ ਲੱਗ ਗਿਆ ਸੀ, ਪਰ ਉਹ ਇੱਕ ਵਾਰ ਫਿਰ ਤੋਂ ਤੁਰ ਪਏ ਨੇ। ਉੱਥੇ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਦੋਹਾਂ ਸਦਨਾਂ ਦੇ ਅੰਦਰ ਅੱਜ ਦੇ ਦਿਨ ਯਾਨੀ ਮੰਗਲਵਾਰ ਦੇ ਦਿਨ ਇੱਕ ਵਾਰ ਫਿਰ ਤੋਂ ਹੰਗਾਮੇ ਦੇ ਆਸਾਰ ਨੇ। ਵੈਸੇ ਦੱਸ ਦਈਏ ਕਿ ਪਬਲਿਕ ਐਗਜ਼ਾਮੀਨੇਸ਼ਨ ਅਮੈਂਡਮੈਂਟ ਬਿੱਲ 2026 ਪਾਰਲੀਮੈਂਟ ਦੇ ਵਿੱਚ ਪੇਸ਼ ਹੋ ਚੁੱਕਿਆ। ਜਿਸ ਦੇ ਉੱਤੇ ਕੱਲ ਦੇ ਦਿਨ ਚਰਚਾ ਹੋਣੀ ਸੀ ਪਰ ਵਿਰੋਧੀ ਧਿਰ ਦੇ ਜਿਹੜਾ ਜਮੂਤ ਸੀ ਜਿਸ ਦੇ ਚੱਲਦਿਆਂ ਉਹਨਾਂ ਨੇ ਇਹ ਜ਼ਿੱਦ ਫੜੀ ਹੋਈ ਸੀ ਕਿ ਗ੍ਰਹਿ ਮੰਤਰੀ ਇਸ ਮਾਮਲੇ ਦੇ ਉੱਤੇ ਯਾਨੀ ਜੰਤਰ ਮੰਤਰ ਦੇ ਵਿੱਚ ਜਾਂ ਭਾਰਤ ਭਰ ਦੇ ਵਿੱਚ ਵੀ ਜਿੱਥੇ ਜਿੱਥੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਹੋਏ ਨੇ ਉਸ ਦਰਮਿਆਨ ਉਹਨਾਂ 'ਤੇ ਲਾਠੀਚਾਰਜ ਕੀਤਾ ਗਿਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਦੀ ਜ਼ਿੰਮੇਵਾਰੀ ਲੈਂਦਿਆਂ ਹੋਇਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮਾਫ਼ੀ ਮੰਗਣ ਨਹੀਂ ਤਾਂ ਅਸਤੀਫਾ ਦੇਣ ਇਸ ਤੋਂ ਪਹਿਲਾਂ ਕੱਲ੍ਹ ਦੇ ਦਿਨ ਇਸ ਕਿਸਮ ਦਾ ਜਿਹੜਾ ਜਮੂਤ ਬਣਿਆ ਹੋਇਆ ਸੀ ਉਹ ਅੱਜ ਦੇ ਦਿਨ ਟੁੱਟ ਸਕਦਾ ਹੈ ਕਿ ਨਹੀਂ ਇਹ ਕਹਿਣਾ ਮੁਸ਼ਕਲ ਹੈ ਪਰ ਸੰਸਦ ਭਵਨ ਦੇ ਵਿੱਚ ਭਾਰਤੀ ਸਮੇਂ ਦੇ ਮੁਤਾਬਕ ਸਵੇਰੇ 9:30 ਦੇ ਆਸ ਪਾਸ NDA ਯਾਨੀ ਕਿ ਭਾਜਪਾ ਦੀ ਅਗਵਾਈ ਵਾਲੇ ਧੜੇ ਦੇ MPs ਦੀ ਆਪਸ ਦੇ ਵਿੱਚ ਬੈਠਕ ਹੋਈ ਹੈ 11:00 ਸਦਨ ਦੀ ਕਾਰਵਾਈ ਇੱਕ ਵਾਰ ਫਿਰ ਤੋਂ ਸ਼ੁਰੂ ਹੋਈ ਐਂਟੀ ਪੇਪਰ ਲੀਕ ਬਿੱਲ ਦੇ ਉੱਤੇ ਚਰਚਾ ਹੋ ਰਹੀ ਹੈ ਇਸ ਦਰਮਿਆਨ ਗਤੀਰੋਧ ਦੋਹਾਂ ਧਿਰਾਂ ਦੇ ਦਰਮਿਆਨ ਚੱਲ ਰਿਹਾ ਪ੍ਰਧਾਨ ਮੰਤਰੀ ਮੋਦੀ ਨੇ NDA ਦੀ ਬੈਠਕ ਦੇ ਵਿੱਚ ਸ਼ਾਮਲ ਹੋਣ ਦੇ ਲਈ ਸ਼ਿਰਕਤ ਵੀ ਕੀਤੀ ਪਰ ਪ੍ਰਧਾਨ ਮੰਤਰੀ ਮੋਦੀ ਹੁਣ ਤੱਕ ਪਾਰਲੀਮੈਂਟ ਦੇ ਕਿਸੇ ਵੀ ਸੈਸ਼ਨ ਦੇ ਵਿੱਚ ਸ਼ਾਮਲ ਨਹੀਂ ਹੋਏ ਨੇ ਮੰਨਿਆ ਜਾ ਰਿਹਾ ਕਿ ਅੱਜ ਦੇ ਦਿਨ ਪ੍ਰਧਾਨ ਮੰਤਰੀ ਜ਼ਰੂਰ ਪਹੁੰਚ ਸਕਦੇ ਨੇ ਪਰ ਪੇਪਰ ਲੀਕ ਨੂੰ ਲੈ ਕੇ ਚੱਲ ਰਹੀ ਗੱਲਬਾਤ ਦੇ ਉੱਤੇ ਭਾਰਤੀ ਸਮੇਂ ਦੇ ਮੁਤਾਬਕ ਦੁਪਹਿਰ 2:00 ਚਰਚਾ ਹੋਣੀ ਹੈ ਚਰਚਾ ਦੇ ਲਈ 6 ਘੰਟੇ ਦਾ ਸਮਾਂ ਰੱਖਿਆ ਗਿਆ ਔਰ ਇਸ ਨੂੰ ਹੋਰ ਵੀ ਵਧਾਇਆ ਜਾ ਸਕਦਾ ਸਪੀਕਰ ਨੇ ਵਿਰੋਧੀ ਧਿਰ ਨੂੰ ਅਪੀਲ ਕੀਤੀ ਹੈ ਕਿ ਉਹ ਸਦਨ ਨੂੰ ਚੱਲਣ ਦੇਣ ਤਾਂ ਕਿ ਇਸ ਬਿੱਲ ਦੇ ਉੱਤੇ ਚਰਚਾ ਹੋ ਸਕੇ ਵੈਸੇ ਇਸ ਦਰਮਿਆਨ ਨੀਟ ਪੇਪਰ ਲੀਕ ਮਸਲੇ ਦੇ ਉੱਤੇ ਬਿਹਾਰ ਦੇ ਵਿੱਚ ਹੋਏ ਹਿੰਸਕ ਪ੍ਰਦਰਸ਼ਨਾਂ ਦੇ ਸੰਬੰਧ 'ਚ ਸੂਬਾਈ ਸਰਕਾਰ ਨੇ ਇੱਕ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਫੈਸਲਾ ਲਿਆ ਸਰਕਾਰ ਨੇ ਵਿਦਿਆਰਥੀ ਅੰਦੋਲਨ ਦੇ ਦਰਮਿਆਨ ਦਰਜ ਕੀਤੇ ਗਏ ਸਾਰੇ ਪੁਲਿਸ ਕੇਸ ਵਾਪਸ ਲੈਣ ਦਾ ਫੈਸਲਾ ਕੀਤਾ ਬਿਹਾਰ ਗ੍ਰਹਿ ਵਿਭਾਗ ਦੇ ਵਿਸ਼ੇਸ਼ ਸਕੱਤਰ ਦੇ ਦੁਆਰਾ ਜਾਰੀ ਕੀਤੀ ਜਾਣਕਾਰੀ ਦੇ ਮੁਤਾਬਕ 26 ਜੁਲਾਈ ਸ਼ਾਮ 6:00 ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਵਿਰੁੱਧ ਦਰਜ ਕੀਤੇ ਗਏ ਸਾਰੇ ਕੇਸ ਵਾਪਸ ਲੈ ਲਏ ਜਾਣਗੇ ਇਸ ਦਰਮਿਆਨ ਇਸ ਤੋਂ ਇਲਾਵਾ ਭੰਨ ਤੋੜ ਤੇ ਹਿੰਸਾ ਦੇ ਦੋਸ਼ਾਂ ਦੇ ਵਿੱਚ ਵੀ ਹਿਰਾਸਤ ਦੇ ਵਿੱਚ ਲਏ ਗਏ ਜਾਂ ਗ੍ਰਿਫਤਾਰ ਕੀਤੇ ਗਏ ਪ੍ਰਦਰਸ਼ਨਕਾਰੀਆਂ ਨੂੰ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਹਾਲਾਂਕਿ ਕਾਂਗਰਸ ਤੇ ਵਿਦਿਆਰਥੀ ਸੰਗਠਨਾਂ ਦਾ ਇਹ ਕਹਿਣਾ ਹੈ ਕਿ ਸਿਰਫ 26 ਜੁਲਾਈ ਨਹੀਂ ਬਲਕਿ ਉਸ ਤੋਂ ਬਾਅਦ ਵੀ ਪੁਲਿਸ ਨਵੇਂ ਸਿਰੇ ਤੋਂ ਪਰਚੇ ਪਾ ਕੇ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਰਹੀ ਹੈ ਖਾਸ ਤੌਰ ਦੇ ਉੱਤੇ ਬਿਹਾਰ ਦੇ ਵਿੱਚ ਲੜਕੀਆਂ ਦੇ ਉੱਤੇ ਮਾਮਲੇ ਪਾਏ ਜਾ ਰਹੇ ਨੇ ਉਧਰ ਬਿਹਾਰ ਦੇ ਸਿਵਾਨ ਦੇ ਵਿੱਚ ਸਟੂਡੈਂਟਸ ਦੇ ਇੱਕ ਸਮੂਹ ਦੀ ਬਿਹਾਰ ਪੁਲਿਸ ਦੇ ਜਵਾਨ ਦੀ ਤਰਫ ਤੋਂ AK-47 ਰਾਈਫਲ ਤਾਨਣ ਦੀ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਰਾਸ਼ਟਰੀ ਜਨਤਾ ਦਲ ਯਾਨੀ RJD ਦੇ ਨੇਤਾ ਬਿਹਾਰ ਤੋਂ ਆਉਂਦੇ ਤੇਜਸਵੀ ਯਾਦਵ ਨੇ ਮੁੱਖ ਮੰਤਰੀ ਸਮਰਾਟ ਚੌਧਰੀ ਦੇ ਉੱਤੇ ਬਿਹਾਰ ਨੂੰ ਪੁਲਿਸ ਸਟੇਟ ਬਣਾਉਣ ਦਾ ਦੋਸ਼ ਮੜਦਿਆਂ ਹੋਇਆ ਨਿਸ਼ਾਨੇ 'ਤੇ ਲਿਆ ਉਹਨਾਂ ਨੇ ਖ਼ਬਰ ਏਜੰਸੀ PTI ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ NDA ਸਰਕਾਰ ਅਤੇ ਸਮਰਾਟ ਚੌਧਰੀ ਬਿਹਾਰ ਨੂੰ ਗੁੰਡਿਆਂ ਦੇ ਸਹਾਰੇ ਚਲਾਉਣ ਵਾਲੀ ਪੁਲਿਸ ਸਟੇਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਦੋਂ ਨੀਟ ਪੇਪਰ ਲੀਕ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਨੇ ਵਿਦਿਆਰਥੀਆਂ ਦੇ ਸਾਹਮਣੇ ਝੁੱਕ ਗਈ ਹੈ ਸਮਝੌਤਾ ਹੋ ਗਿਆ ਤਾਂ ਫਿਰ ਸਮਰਾਟ ਚੌਧਰੀ ਦੇ ਆਦੇਸ਼ ਦੇ ਉੱਤੇ ਬਿਹਾਰ ਦੇ ਵਿੱਚ ਸੈਂਕੜੇ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਿਉਂ ਕੀਤਾ ਜਾ ਰਿਹਾ ਇਸ ਮਾਮਲੇ ਦੇ ਉੱਤੇ ਸੋਸ਼ਲ ਮੀਡੀਆ 'ਤੇ ਚੱਲ ਰਹੀ ਇੱਕ ਵੀਡੀਓ ਦਾ ਨੋਟਿਸ ਲੈਂਦਿਆਂ ਹੋਇਆਂ ਤੇਜਸਵੀ ਯਾਦਵ ਨੇ ਇਹ ਵੀ ਕਿਹਾ ਕਿ ਬਿਹਾਰ ਦੇ ਸਿਵਾਨ ਜ਼ਿਲ੍ਹੇ 'ਚ 25 ਜੁਲਾਈ ਨੂੰ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਜਿਹੜੇ ਸਟੂਡੈਂਟਸ ਪ੍ਰਦਰਸ਼ਨ ਕਰ ਰਹੇ ਸੀ ਉੱਥੇ ਬਿਹਾਰ ਪੁਲਿਸ ਦੇ ਜਵਾਨ ਨੇ AK-47 ਰਾਈਫਲ ਤਾਣ ਲਈ ਸੀ ਇਸੇ ਵੀਡੀਓ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਦੇ ਦਰਮਿਆਨ ਬਿਆਨਬਾਜ਼ੀਆਂ ਤੇਜ਼ ਹੋਈਆਂ ਨੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਇਸ ਨੂੰ ਪੁਲਿਸ ਦਾ ਸਟੂਡੈਂਟਸ ਦੇ ਉੱਤੇ AK-47 ਫਾਇਰਿੰਗ ਕਰਨ ਦਾ ਦੇਸ਼ ਦਾ ਪਹਿਲਾ ਮਾਮਲਾ ਦੱਸਿਆ ਹੈ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਤਰਫ ਤੋਂ ਕਿਹਾ ਗਿਆ ਹੈ ਕਿ 3 ਪ੍ਰਦਰਸ਼ਨਕਾਰੀਆਂ ਦੇ ਵਿੱਚੋਂ 1 ਨੂੰ ਪੁਲਿਸ ਦੀ ਇਹ ਗੋਲੀ ਲੱਗੀ ਸੀ ਜਦਕਿ ਬਾਕੀ 2 ਨੂੰ ਗੋਲੀ ਕਿਵੇਂ ਲੱਗੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਵੀ ਕਿਹਾ ਕਿ ਜ਼ਖਮੀਆਂ ਦੇ ਵਿੱਚ ਨੇ ਵੀ ਕਿਸੇ 1 ਨੇ AK-47 ਦੇ ਨਾਲ ਗੋਲੀ ਚਲਾਈ ਹੈ ਹਾਲਾਂਕਿ ਇਸ ਗੱਲ ਦੇ ਪੁਲਿਸ ਨੇ ਕੋਈ ਸਬੂਤ ਪੇਸ਼ ਨਹੀਂ ਕੀਤੇ ਨੇ ਉੱਥੇ ਹੀ ਇਸ ਮਸਲੇ ਨੂੰ ਲੈ ਕੇ ਭਾਰਤ ਦੇ ਅੰਦਰ ਸਿਆਸਤ ਹਾਲੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਰੁਕਦੀ ਨਜ਼ਰ ਨਹੀਂ ਆ ਰਹੀ ਭਾਜਪਾ ਦੀ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਜੈਨਜ਼ੀ ਦੇ ਉੱਤੇ ਵਿਵਾਦਿਤ ਟਿੱਪਣੀ ਕੀਤੀ ਹੈ ਕੰਗਨਾ ਰਣੌਤ ਨੇ ਪ੍ਰਦਰਸ਼ਨਕਾਰੀਆਂ ਨੂੰ ਜਨਰੇਸ਼ਨ ਗਟਰ ਅਤੇ ਕਾਕਰੋਚ ਕਿਹਾ ਉਹਨਾਂ ਦੇ ਇਹਨਾਂ ਬਿਆਨਾਂ ਦੇ ਉੱਤੇ ਕਾਂਗਰਸ ਅਤੇ AIMA ਦੇ ਨੇਤਾਵਾਂ ਨੇ ਪ੍ਰਤੀਕਿਰਿਆਵਾਂ ਦਿੱਤੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਪ੍ਰਦਰਸ਼ਨਕਾਰੀਆਂ ਦੀ ਤਰਫ ਤੋਂ ਸਾਂਝੇ ਕੀਤੇ ਗਏ ਵੀਡੀਓ ਅਤੇ ਪੋਸਟ ਦੇ ਉੱਤੇ ਟਿੱਪਣੀ ਦਿੰਦਿਆਂ ਆਇਆ ਕੰਗਨਾ ਨੇ ਕਿਹਾ ਕਿ ਉਹਨਾਂ ਨੂੰ ਦੇਖ ਕੇ ਉਲਟੀ ਆਉਣ ਲੱਗਦੀ ਹੈ ਉਹਨਾਂ ਨੇ ਪ੍ਰਦਰਸ਼ਨ ਦੇ ਦਰਮਿਆਨ ਇਸਤੇਮਾਲ ਕੀਤੀ ਗਈ ਭਾਸ਼ਾ ਦੀ ਵੀ ਆਲੋਚਨਾ ਕੀਤੀ ਇੱਕ ਹੋਰ ਪੋਸਟ ਦੇ ਵਿੱਚ ਕੰਗਨਾ ਰਣੌਤ ਨੇ ਪ੍ਰਦਰਸ਼ਨ 'ਚ ਸ਼ਾਮਲ ਮਹਿਲਾਵਾਂ ਨੂੰ ਨਿਸ਼ਾਨਾ ਬਣਾਇਆ ਉਹਨਾਂ ਕਿਹਾ ਕਿ ਪੱਛਮੀ ਸੋਚ ਤੋਂ ਪ੍ਰਭਾਵਿਤ ਭਾਰਤੀ ਮਹਿਲਾਵਾਂ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਮਹਿਲਾਵਾਂ ਨਸ਼ਾ ਕਰਨ ਸ਼ਰਾਬ ਪੀਣ ਮਾਤਾ ਪਿਤਾ ਦੀ ਕਮਾਈ ਦੇ ਉੱਤੇ ਨਿਰਭਰ ਰਹਿਣ ਨੂੰ ਆਪਣੀ ਆਜ਼ਾਦੀ ਬੜੇ ਖੁੱਲ ਕੇ ਬੜੇ ਫਖਰ ਦਿਲੀ ਦੇ ਨਾਲ ਦੱਸਦੀਆਂ ਨੇ ਇਸ ਟਿੱਪਣੀ ਦੀ। ਹਾਲਾਂਕਿ ਕੰਗਨਾ ਰਣੌਤ ਦੀ ਤਰਫ ਤੋਂ ਜਿਹੜੀ ਕੀਤੀ ਗਈ ਹੈ ਉਸਦੀ ਸੋਸ਼ਲ ਮੀਡੀਆ ਦੇ ਉੱਤੇ ਖਾਸੀ ਚਰਚਾ ਹੋ ਰਹੀ ਹੈ। ਉੱਥੇ ਭਾਰਤ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਪਾਈਏ ਤਾਂ ਦਿੱਲੀ ਹਾਈਕੋਰਟ ਨੇ ਕਾਂਗਰਸ ਆਗੂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਸਣੇ ਹੋਰਨਾਂ ਨੂੰ ਨੈਸ਼ਨਲ ਹੈਰਾਲਡ ਦੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲਿਆਂ 'ਚ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ ED ਦੀ ਪਟੀਸ਼ਨ ਦੇ ਉੱਤੇ ਜਵਾਬ ਦਾਖਲ ਕਰਦਿਆਂ 3 ਹਫ਼ਤਿਆਂ ਦਾ ਵਾਧੂ ਸਮਾਂ ਦਿੱਤਾ ਹੈ। ਸੁਣਵਾਈ ਦੇ ਦਰਮਿਆਨ ਕਾਂਗਰਸੀ ਆਗੂਆਂ ਨੇ ਵਕੀਲਾਂ ਨੇ ਆਪਣਾ ਪੱਖ ਪੇਸ਼ ਕਰਨ ਦੇ ਲਈ ਅਦਾਲਤ ਤੋਂ ਹੋਰ ਸਮੇਂ ਦੀ ਮੰਗ ਕੀਤੀ ਸੀ। ਹਾਲਾਂਕਿ ED ਵੱਲੋਂ ਪੇਸ਼ ਹੋਏ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਇਸ ਦਾ ਵਿਰੋਧ ਕਰਦਿਆਂ ਦਲੀਲ ਦਿੱਤੀ ਕਿ ਪ੍ਰਤੀਵਾਦੀ ਨੂੰ 2 ਮਹੀਨੇ ਦਾ ਸਮਾਂ ਪਹਿਲਾਂ ਹੀ ਦਿੱਤਾ ਗਿਆ ਸੀ, ਫਿਰ ਉਹ ਜਵਾਬ ਦਾਖਲ ਕਰਨ ਦੇ ਵਿੱਚ ਅਸਫਲ ਕਿਉਂ ਰਹੇ ਨੇ। ਤੁਸ਼ਾਰ ਮਹਿਤਾ ਨੇ ਸਰਕਾਰ ਦੀ ਤਰਫ ਤੋਂ ਇਹ ਵੀ ਕਿਹਾ ਕਿ ਇਹ ਮਾਮਲਾ ਪੂਰੀ ਤਰ੍ਹਾਂ ਦੇ ਨਾਲ ਕਾਨੂੰਨੀ ਪਹਿਲੂਆਂ ਦੇ ਉੱਤੇ ਆਧਾਰਿਤ ਹੈ ਅਤੇ ਹੇਠਲੀ ਅਦਾਲਤ ਦਾ ਫੈਸਲਾ ਗਲਤ ਸੀ। ED ਨੇ ਰਾਊਜ਼ ਐਵਨਿਊ ਕੋਰਟ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਹੈ ਜਿਸ ਦੇ ਵਿੱਚ ਆਗੂਆਂ ਦੇ ਵਿਰੁੱਧ ED ਦੀ ਚਾਰਜਸ਼ੀਟ ਨੂੰ ਖਾਰਜ ਕਰ ਦਿੱਤਾ ਗਿਆ ਸੀ। ਹੇਠਲੀ ਅਦਾਲਤ ਨੇ 16 ਦਸੰਬਰ 2025 ਨੂੰ ਇਹ ਕਹਿ ਕੇ ਚਾਰਜਸ਼ੀਟ 'ਤੇ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਬਿਨਾਂ FIR ਦੇ PMLA ਤਹਿਤ ਜਾਂਚ ਏਜੰਸੀ ਦੀ ਸ਼ਿਕਾਇਤ ਦੇ ਉੱਤੇ ਕਾਰਵਾਈ ਕਰਨਾ ਕਾਨੂੰਨੀ ਤੌਰ ਦੇ ਉੱਤੇ ਸਹੀ ਨਹੀਂ ਹੈ। ਉੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤਾਂ ਵਿਕਟੋਰੀਆ ਦੇ ਵਿੱਚ ਅੱਜ ਦੇ ਦਿਨ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆਉਂਦੀ ਹੈ ਜਦੋਂ ਡਿਪਟੀ ਪ੍ਰੀਮੀਅਰ ਬੈਨ ਕਾਰਵਲ ਹੁਣ ਸਾਬਕਾ ਡਿਪਟੀ ਪ੍ਰੀਮੀਅਰ ਹੋ ਜਾਂਦੇ ਨੇ। ਅਸਲ ਦੇ ਵਿੱਚ ਉਹ ਨਵੇਂ ਪ੍ਰੀਮੀਅਰ ਬਣੇ ਨੇ ਵਿਕਟੋਰੀਆ ਦੇ, ਕਿਉਂਕਿ ਜਸਿੰਟਾ ਐਲਨ ਦੀ ਤਰਫ ਤੋਂ ਪਾਰਟੀ ਦੇ ਮੈਂਬਰ ਦੇ ਦੁਆਰਾ ਪਾਏ ਜਾ ਰਹੇ ਦਬਾਅ ਦੇ ਚੱਲਦਿਆਂ ਆਪਣਾ ਅਸਤੀਫਾ ਦੇ ਦਿੱਤਾ ਗਿਆ। ਸਾਬਕਾ ਡਿਪਟੀ ਪ੍ਰੀਮੀਅਰ ਅਤੇ ਮੌਜੂਦਾ ਪ੍ਰੀਮੀਅਰ ਬੈਨ ਕੈਰਲ ਹੁਣ ਸੂਬੇ ਦੇ ਵਿੱਚ ਲੇਬਰ ਪਾਰਟੀ ਦੀ ਅਗਵਾਈ ਕਰਨਗੇ ਉਦੋਂ ਤੱਕ ਜਦੋਂ ਤੱਕ ਨਵੰਬਰ ਮਹੀਨੇ ਦੇ ਵਿੱਚ ਚੋਣਾਂ ਨਹੀਂ ਹੋ ਜਾਂਦੀਆਂ। ਉਸ ਤੋਂ ਬਾਅਦ ਜੇਕਰ ਬੈਨ ਕੈਰਲ ਜਿੱਤ ਕੇ ਆਉਂਦੇ ਨੇ ਤਾਂ ਉਹ ਆਪਣੀ ਦਾਅਵੇਦਾਰੀ ਨੂੰ ਹੋਰ ਵੀ ਪੁਖਤਾ ਕਰ ਸਕਦੇ ਨੇ। ਪਰ ਇਸ ਦਰਮਿਆਨ ਵਿਕਟੋਰੀਅਨ ਅਟਾਰਨੀ ਜਨਰਲ ਸੋਨੀਆ ਕਿਲਕਿਨੀ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਬੈਨ ਕੈਰਲ ਨੇ ਆਪਣੇ ਆਪ ਨੂੰ ਪ੍ਰੀਮੀਅਰ ਦੇ ਤੌਰ ਦੇ ਉੱਤੇ ਪੇਸ਼ ਕੀਤਾ ਔਰ ਇਸ ਤੋਂ ਪਹਿਲਾਂ ਜਸਿੰਟਾ ਐਲਨ ਆਪਣੇ ਅਸਤੀਫੇ ਦੀ ਗੱਲ ਮੀਡੀਆ ਦੇ ਵਿੱਚ ਰਾਖੀ ਚੁੱਕੇ ਸੀ। ਉੱਥੇ ਇੱਕ ਹੋਰ ਵਿਵਾਦਿਤ ਖਬਰ ਵਿਕਟੋਰੀਆ ਤੋਂ ਸਾਹਮਣੇ ਆਉਂਦੀ ਹੈ ਜਿੱਥੇ ਵਿਕਟੋਰੀਆ ਦੇ ਵਿੱਚ ਲਿਬਰਲ ਪਾਰਟੀ ਦੀ MP ਮੋਇਰਾ ਡੀਮਿੰਗ ਨੇ ਵੀ ਆਪਣਾ ਲਿਬਰਲ ਪਾਰਟੀ ਦੇ ਵਿੱਚੋਂ ਅਸਤੀਫਾ ਦੇ ਦਿੱਤਾ। ਹਾਲਾਂਕਿ ਉਹ ਲਿਬਰਲ ਪਾਰਟੀ ਦੀ ਪਾਰਲੀਮੈਂਟਰੀ ਕਾਰਵਾਈਆਂ 'ਚ ਸ਼ਾਮਲ ਨਹੀਂ ਹੋਣਗੇ ਜਾਂ ਗੈਰ ਪਾਰਲੀਮੈਂਟਰੀ ਵੀ, ਪਰ ਉਹ ਕ੍ਰੋਸ ਬੈਂਚ ਦੇ ਉੱਤੇ ਜ਼ਰੂਰ ਬਣੇ ਰਹਿਣਗੇ ਕਿਉਂਕਿ ਇੰਡੀਪੈਂਡੈਂਟ MP ਬਣ ਕੇ ਉਹ ਪਾਰਲੀਮੈਂਟ ਦੇ ਵਿੱਚ ਹਾਲੇ ਵੀ ਮੌਜੂਦ ਨੇ। ਇਹੀ ਉਹਨਾਂ ਦੀ ਤਾਕਤ ਹੋਏਗੀ ਔਰ ਅਪਰ ਹਾਊਸ ਤੋਂ ਜਿਹੜਾ ਵੈਸਟਰਨ ਮੈਟਰੋਪੋਲੀਟਨ ਰੀਜਨ ਹੈ ਉੱਥੋਂ MP ਚੁਣ ਕੇ ਆਉਂਦੇ ਮੋਇਰਾ ਡੀਮਿੰਗ ਦੇ ਨਾਲ ਪਿਛਲੇ ਕੁਝ ਮਹੀਨਿਆਂ ਤੋਂ ਇਸ ਕਿਸਮ ਦੇ ਵਿਵਾਦ ਜੁੜੇ ਹੋਏ ਨੇ। ਹਾਲ ਫਿਲਹਾਲ ਜੈਸ ਵਿਲਸਨ ਜਿਹੜੇ ਕਿ ਲਿਬਰਲ ਪਾਰਟੀ ਦੀ ਅਗਵਾਈ ਕਰ ਰਹੇ ਨੇ, ਇੱਕ ਪਾਸੇ ਉਹਨਾਂ ਦੇ ਲਈ ਇਹ ਚੰਗੀ ਖਬਰ ਆਉਂਦੀ ਹੈ ਕਿ ਲੇਬਰ ਪਾਰਟੀ ਦਾ ਆਧਾਰ ਕਮਜ਼ੋਰ ਹੋਇਆ, ਜਸਿੰਟਾ ਐਲਨ ਕੁਰਸੀ ਛੱਡ ਗਏ ਨੇ ਅਤੇ ਦੂਸਰੇ ਪਾਸੇ ਉਹਨਾਂ ਦੀ ਆਪਣੀ ਦੀ ਪਾਰਟੀ ਦੀ ਇੱਕ ਮੈਂਬਰ ਜਿਹੜੀ ਕਾਫੀ ਚਿਰ ਤੋਂ ਲਟਕੀ ਵੀ ਹੋਈ ਸੀ ਉਹਨਾਂ ਨੂੰ ਹੁਣ ਬਾਹਰ ਹੋ ਜਾਣ ਦੇ ਚੱਲਦਿਆਂ ਲਿਬਰਲ ਪਾਰਟੀ ਦੀ ਪ੍ਰਮੁੱਖ ਜੈਸ ਵਿਲਸਨ ਨੂੰ ਥੋੜ੍ਹਾ ਝਟਕਾ ਤਾਂ ਜ਼ਰੂਰ ਲੱਗਿਆ ਹੋਏਗਾ। ਉੱਥੇ ਅਗਲੀਆਂ ਕੁਝ ਖਬਰਾਂ ਆਸਟ੍ਰੇਲੀਆ ਦੀਆਂ ਸੜਕਾਂ ਦੇ ਨਾਲ ਜੁੜੀਆਂ ਹੋਈਆਂ। ਇੱਕ ਖਬਰ ਜਿਸ ਦੇ ਵਿੱਚ ਦੱਸ ਦਈਏ ਤੁਹਾਨੂੰ ਕਿ ਆਸਟ੍ਰੇਲੀਆ ਦੀਆਂ ਸਭ ਤੋਂ ਖਤਰਨਾਕ ਸੜਕਾਂ ਕਿਹੜੀਆਂ ਨੇ, ਯਾਨੀ ਮੋਸਟ ਡੇਂਜਰਸ ਰੋਡਸ ਇਨ ਆਸਟ੍ਰੇਲੀਆ, ਅਤੇ ਦੂਜੀ ਖਬਰ ਵੀ ਸੜਕਾਂ ਦੇ ਨਾਲ ਹੀ ਜੁੜੀ ਹੋਈ ਹੈ ਜਿਸ ਦੇ ਵਿੱਚ ਤੁਹਾਨੂੰ ਵਰਸਟ ਸੜਕਾਂ ਦਾ ਜਿਹੜਾ ਇੱਕ ਸਰਵੇ ਹੋਇਆ ਆਮ ਲੋਕਾਂ ਦੇ ਵਿੱਚ ਉਸ ਸਰਵੇ ਦੇ ਬਾਰੇ ਸਾਂਝ ਪਾ ਦਿੰਦੇ। ਸਭ ਤੋਂ ਪਹਿਲਾਂ ਦੇਸ਼ ਦੇ ਵਿੱਚ ਸਭ ਤੋਂ ਖਰਾਬ ਸੜਕਾਂ ਦੀ ਜਦੋਂ ਗੱਲ ਆਉਂਦੀ ਹੈ ਜਿੱਥੇ ਸਭ ਤੋਂ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਤਾਂ ਇਸ ਦੇ ਵਿੱਚ ਅਲੱਗ ਅਲੱਗ ਸੂਬਿਆਂ ਦੇ ਰਾਜਧਾਨੀ ਸ਼ਹਿਰਾਂ ਦਾ ਇੱਕ ਮੁਕਾਬਲਾ ਕੀਤਾ ਗਿਆ, ਇੱਕ ਤੁਲਨਾਤਮਕ ਅਧਿਐਨ ਕੀਤਾ ਗਿਆ। ਇਸ ਸੂਚੀ ਦੇ ਵਿੱਚ ਦੇਸ਼ ਦੀ ਸਭ ਤੋਂ ਖਤਰਨਾਕ ਐਸੀ ਸੜਕ ਜਿੱਥੇ ਸਭ ਤੋਂ ਵੱਧ ਐਕਸੀਡੈਂਟ ਹੁੰਦੇ ਨੇ, ਦੁਰਘਟਨਾਵਾਂ ਹੁੰਦੀਆਂ ਨੇ, ਉਹ ਆਸਟ੍ਰੇਲੀਆ ਦੇ ਵਿੱਚ ਨੰਬਰ 1 ਸਾਈਟ ਵੀ ਹੈ। ਉਹ ਹੈ ਵਿਕਟੋਰੀਆ ਦੀ ਗਲੈਨ ਵੇਵਰਲੀ, ਜਿੱਥੇ ਸਪ੍ਰਿੰਗਵੇਲ ਰੋਡ ਨੂੰ ਮੌਤ ਦਾ ਘਰ ਦੱਸਿਆ ਗਿਆ। ਦੇਸ਼ ਦੇ ਅੰਦਰ ਟੌਪ 10 ਜਿਹੜੇ ਸਪੋਟ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ, ਬਲਕਿ 9 ਸਪੋਟ ਜਿਹੜੇ ਨੇ ਉਹ ਵਿਕਟੋਰੀਆ ਦੇ ਹੀ ਨੇ, ਮਹਿਜ਼ ਇੱਕ ਸਪੋਟ ਜਿਹੜਾ ਉਹ ਨਿਊ ਸਾਊਥ ਵੇਲਜ਼ ਹੈ। ਇਸ ਤੋਂ ਇਲਾਵਾ ਜਿਹੜੀਆਂ ਵਿਕਟੋਰੀਆ ਸੂਬੇ ਦੇ ਵਿੱਚ ਕ੍ਰਮਵਾਰ ਤਰੀਕੇ ਦੇ ਨਾਲ ਦੂਸਰੇ ਨੰਬਰ ਤੋਂ 5ਵੇਂ ਨੰਬਰ 'ਤੇ ਸਭ ਤੋਂ ਖਤਰਨਾਕ ਸੜਕਾਂ ਨੇ, ਉਹਦੇ 'ਚ ਬੰਡੂਰਾ ਦੀ ਪਲੈਂਟੀ ਰੋਡ, ਨੰਬਰ 3 ਦੇ ਉੱਤੇ ਡੌਨਕਾਸਟਰ ਦੀ ਡੌਨਕਾਸਟਰ ਰੋਡ, ਨੰਬਰ 4 ਦੇ ਉੱਤੇ ਰਿੰਗਵੁੱਡ ਦੇ ਵਿੱਚ ਮੰਡੂਰਾ ਹਾਈਵੇ, ਅਤੇ 5ਵੇਂ ਨੰਬਰ ਦੇ ਉੱਤੇ ਕੈਂਬਲ ਫੀਲਡ ਦੇ ਵਿੱਚ ਸਿਡਨੀ ਰੋਡ ਨੂੰ ਆਸਟ੍ਰੇਲੀਆ ਦੀਆਂ ਸਭ ਤੋਂ ਖਤਰਨਾਕ ਟੌਪ 5 ਸੜਕਾਂ ਦੇ ਵਿੱਚ ਰੱਖਿਆ ਗਿਆ। ਐਸਾ ਨਹੀਂ ਹੈ ਕਿ ਟੌਪ 10 ਦੇ ਵਿੱਚ ਵਿਕਟੋਰੀਆ ਤੋਂ ਇਲਾਵਾ ਹੋਰ ਕੋਈ ਸਟੇਟ ਨਹੀਂ ਹੈ, ਨਿਊ ਸਾਊਥ ਵੇਲਜ਼ ਦਾ ਵੀ ਇੱਕ ਇਲਾਕਾ ਜਿਹੜਾ ਉਹ ਟੌਪ 10 ਆਸਟ੍ਰੇਲੀਆ ਦੇ ਜਿਹੜੇ ਕ੍ਰੈਸ਼ ਸਾਈਟਸ ਨੇ ਜਾਂ ਐਕਸੀਡੈਂਟ ਸਾਈਟਸ ਨੇ ਉਹਨਾਂ ਦੇ ਵਿੱਚ ਸ਼ੁਮਾਰ ਹੁੰਦਾ ਨਿਊ ਸਾਊਥ ਵੇਲਜ਼ ਦਾ ਕਾਰਲਿੰਗਫਰਡ ਇਲਾਕਾ ਜਿੱਥੇ ਦੀ ਪੈਨਟ ਹਿਲਜ਼ ਰੋਡ ਨੂੰ ਨੰਬਰ 1 ਐਕਸੀਡੈਂਟ ਸਪੋਟ ਦੱਸਿਆ ਗਿਆ ਇਸ ਤੋਂ ਇਲਾਵਾ ਦੂਜੇ ਨੰਬਰ ਦੇ ਉੱਤੇ ਲਿਵਰਪੂਲ ਦਾ ਹਿਊਮ ਹਾਈਵੇ ਤੀਜੇ 'ਤੇ ਨੌਰਥ ਰਾਈਡ ਦੇ ਵਿੱਚ ਐਪਿੰਗ ਰੋਡ ਚੌਥੇ ਦੇ ਉੱਤੇ ਬੌਕਮ ਹਿਲ ਦੇ ਵਿੱਚ ਵਿੰਡਜ਼ਰ ਰੋਡ ਅਤੇ ਪੰਜਵੇਂ ਦੇ ਉੱਤੇ ਵੈਸਟ ਰਾਈਡ ਦੇ ਵਿੱਚ ਵਿਕਟੋਰੀਆ ਰੋਡ ਨੂੰ ਸਭ ਤੋਂ ਖਤਰਨਾਕ ਹੌਟਸਪੌਟ ਜਿਹੜੇ ਨੇ ਮੰਨਿਆ ਗਿਆ ਦੱਸ ਦਈਏ ਕਿ ਸਰਵੇਖਣ ਜਾਂ ਜਿਹੜੀ ਸਟੱਡੀ ਹੈ ਇਹ ਸਾਲ 2026 ਦੀ ਐਮੀ ਕ੍ਰੈਸ਼ ਇੰਡੈਕਸ ਦੇ ਨਾਲ ਜੁੜੀ ਹੋਈ ਹੈ ਜਿਸ ਦੇ ਵਿੱਚ ਇਸ ਕੰਪਨੀ ਤੱਕ ਇੰਸ਼ੋਰੈਂਸ ਦੇ ਕਲੇਮ ਹਾਸਲ ਕਰਨ ਵਾਲੇ ਜਿਹੜੇ ਸਾਲ 2025 ਚ ਲੋਕ ਸੀ ਉਹਨਾਂ ਦੀਆਂ 3,94,000 ਸ਼ਿਕਾਇਤਾਂ ਦੇ ਆਧਾਰ ਦੇ ਉੱਤੇ ਇਹ ਜਿਹੜਾ ਸਰਵੇਖਣ ਤਿਆਰ ਕੀਤਾ ਗਿਆ ਵੈਸੇ ਸਿਰਫ ਮੈਲਬਰਨ ਔਰ ਸਿਡਨੀ ਦੀ ਹੀ ਗੱਲ ਨਹੀਂ ਬ੍ਰਿਸਬੇਨ ਜਾਂ ਦੂਸਰੇ ਸ਼ਹਿਰਾਂ ਦੇ ਵੀ ਟੌਪ 5 ਹੌਟਸਪੌਟ ਦੀ ਇੱਥੇ ਗੱਲ ਤੁਹਾਨੂੰ ਦੱਸਦੇ ਹੋਏ ਚੱਲਦੇ ਹਾਂ ਜਿਸ ਦੇ ਵਿੱਚ ਬ੍ਰਿਸਬੇਨ ਦੀ ਪਹਿਲੀ ਸਭ ਤੋਂ ਖਤਰਨਾਕ ਸੜਕ ਸਨੀ ਬੈਂਕ ਦੇ ਵਿੱਚ ਪੈਂਦੀ ਮੇਨਸ ਰੋਡ ਹੈ ਇਸ ਤੋਂ ਇਲਾਵਾ ਮੋਰੇ ਫੀਲਡ ਦੇ ਵਿੱਚ ਮੋਰੇ ਫੀਲਡ ਰੋਡ ਐਸਪਲੀ ਦੇ ਵਿੱਚ ਗਿੰਪੀ ਰੋਡ ਅਤੇ ਚਾਮ ਸਾਈਡ ਦੇ ਵਿੱਚ ਜਿੰਪੀ ਰੋਡ ਜਿਹੜੀ ਹੈ ਇਹ ਸਭ ਤੋਂ ਖਤਰਨਾਕ ਹੈ ਅਤੇ ਪੰਜਵੇਂ ਨੰਬਰ ਦੇ ਉੱਤੇ ਮਾਊਂਟ ਗ੍ਰੈਵਿਟ ਦੇ ਵਿੱਚ ਲੋਗਨ ਰੋਡ ਨੂੰ ਵੀ ਸਭ ਤੋਂ ਖਤਰਨਾਕ ਸੜਕਾਂ ਦੇ ਵਿੱਚ ਰੱਖਿਆ ਗਿਆ ਖਾਸ ਗੱਲ ਇਹ ਹੈ ਕਿ ਸਭ ਤੋਂ ਜ਼ਿਆਦਾ ਜਿਹੜੇ ਐਕਸੀਡੈਂਟ ਹੁੰਦੇ ਨੇ ਉਹਨਾਂ ਦੇ ਵਿੱਚ ਟੋਇਟਾ ਕਾਰਾਂ ਸਭ ਤੋਂ ਵੱਧ ਸ਼ਾਮਲ ਹੁੰਦੀਆਂ ਨੇ ਮਾਜ਼ਦਾ ਨੰਬਰ 2 ਦੇ ਉੱਤੇ ਹਿੰਡਾਈ ਨੰਬਰ 3 ਅਤੇ ਫੋਰਡ 4 'ਤੇ ਮਿਤਸੂਬਿਸ਼ੀ ਪੰਜਵੇਂ ਨੰਬਰ ਦੇ ਉੱਤੇ ਸਭ ਤੋਂ ਜ਼ਿਆਦਾ ਕ੍ਰੋਸ ਜਿਹੜੇ ਐਕਸੀਡੈਂਟਸ ਨੇ ਉਹਨਾਂ ਦਾ ਸ਼ਿਕਾਰ ਬਣਦੀ ਹੈ ਵੈਸੇ ਇੱਥੇ ਇਹ ਵੀ ਦੱਸਿਆ ਗਿਆ ਹੈ ਕਿ ਸਭ ਤੋਂ ਜ਼ਿਆਦਾ ਜਿਹੜੇ ਹਾਦਸੇ ਹੁੰਦੇ ਨੇ ਉਸ ਦੇ ਵਿੱਚ ਪੁਰਸ਼ ਸ਼ਾਮਲ ਨੇ ਔਰ ਉਹ ਪੁਰਸ਼ ਜਿਨ੍ਹਾਂ ਦੀ ਉਮਰ 65 ਸਾਲ ਜਾਂ ਇਸ ਤੋਂ ਵਧੇਰੇ ਹੈ ਖਾਸ ਗੱਲ ਇਹ ਰਹੀ ਹੈ ਪੂਰੇ ਦੇਸ਼ ਦੇ ਵਿੱਚ ਕਿ 28% ਐਕਸੀਡੈਂਟ ਨੇ ਜਿਹੜੇ ਉਹ ਟੇਲ ਦੇ ਨਾਲ ਟਕਰਾਉਣ ਵਾਲੇ ਹੋਏ ਨੇ ਯਾਨੀ ਕਿ ਇੱਕ ਗੱਡੀ ਦੇ ਪਿਛਲੇ ਪਾਸੇ ਦੂਜੀ ਗੱਡੀ ਆ ਕੇ ਟਕਰਾ ਗਈ ਇਸ ਤੋਂ ਇਲਾਵਾ 23% ਹਾਦਸੇ ਉਹ ਨੇ ਜਿਸ ਦੇ ਵਿੱਚ ਜਿਹੜਾ ਇੱਕ ਕਾਰ ਚਾਲਕ ਸੀ ਉਹ ਗਿਵ ਅਵੇ ਦੇਣ ਤੋਂ ਅਸਫਲ ਰਿਹਾ ਅਤੇ ਇਸ ਦੇ ਚੱਲਦਿਆਂ ਜਿਹੜੇ ਦੋ ਵਾਹਨ ਆਪਸ ਦੇ ਵਿੱਚ ਭਿੜ ਗਏ ਜਾਂ ਇੱਕ ਵਾਹਨ ਜਿਹੜਾ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ 22% ਹਾਦਸੇ ਅਜਿਹੇ ਤਰੀਕੇ ਦੇ ਨਾਲ ਵੀ ਹੁੰਦੇ ਨੇ ਜਿਸ ਦੇ ਵਿੱਚ ਸਟੇਸ਼ਨਰੀ ਪੋਜੀਸ਼ਨ 'ਚ ਖੜ੍ਹੇ ਵਾਹਨਾਂ ਦੇ ਵਿੱਚ ਕੋਈ ਦੂਸਰਾ ਆਪਣਾ ਵਾਹਨ ਆ ਕੇ ਬਜਾ ਦੇਵੇ ਜਾਂ ਠੋਕ ਦੇਵੇ ਅਤੇ ਜਿਸ ਦੇ ਨਾਲ ਸਭ ਤੋਂ ਵਧੇਰੇ ਸੜਕੀ ਹਾਦਸੇ ਹੁੰਦੇ ਨੇ ਐਡੀਲੇਡ ਦੀਆਂ ਟੌਪ 5 ਸਾਈਟਸ ਦੀ ਜੇ ਗੱਲ ਕਰੀਏ ਤਾਂ ਮੌਟਬਰੀ ਦੇ ਵਿੱਚ ਨੌਰਥ ਈਸਟ ਰੋਡ ਇਸ ਤੋਂ ਇਲਾਵਾ ਐਡਵਰਸ ਟਾਊਨ ਦੇ ਵਿੱਚ ਸਾਊਥ ਰੋਡ ਔਰ ਐਡੀਲੇਡ ਸੀ ਬੀ ਡੀ ਦੇ ਆਲੇ ਦੁਆਲੇ ਦੇ ਇਲਾਕੇ ਜਿਸ 'ਚ ਐਡੀਲੇਡ ਦੀ ਨੌਰਥ ਟੈਰਿਸ ਰੋਡ ਅਤੇ ਵੈਸਟ ਟੈਰਿਸ ਰੋਡ ਵੀ ਸਭ ਤੋਂ ਜ਼ਿਆਦਾ ਐਕਸੀਡੈਂਟ ਸਪੋਟਸ ਵਾਲੀਆਂ ਸੜਕਾਂ ਨੇ ਹਿੰਡਮਾਰਸ਼ ਦੇ ਵਿੱਚ ਪੋਰਟ ਰੋਡ ਨੂੰ ਵੀ ਸਭ ਤੋਂ ਵਧੇਰੇ ਹਾਦਸਿਆਂ ਵਾਲੀ ਇੱਕ ਸੜਕ ਮੰਨਿਆ ਜਾ ਸਕਦਾ ਉੱਥੇ ਹੀ ਦੂਸਰੀ ਖਬਰ ਵੀ ਸੜਕ ਦੇ ਨਾਲ ਹੀ ਜੁੜੀ ਹੋਈ ਹੈ ਜਿੱਥੇ ਐੱਨ ਆਰ ਐੱਮ ਏ ਦੀ ਤਰਫ ਤੋਂ ਰੇਟ ਯੂਅਰ ਰੋਡਸ ਨਾਮ ਦਾ ਇੱਕ ਸਰਵੇਖਣ ਕੀਤਾ ਗਿਆ ਦੇਸ਼ ਦੇ ਵਿੱਚ ਕਿਹੜੀਆਂ ਉਹ ਸੜਕਾਂ ਨੇ ਜਿਸ ਨੂੰ ਸਭ ਤੋਂ ਜ਼ਿਆਦਾ ਲੋਕ ਨਾਪਸੰਦ ਕਰਦੇ ਨੇ ਹਾਲਾਂਕਿ ਵਿਕਟੋਰੀਆ ਦੇ ਟ੍ਰੈਫਿਕ ਜੈਮ ਦੇ ਰੀਜ਼ਨ ਆਪਣੇ ਸਿਡਨੀ ਦੇ ਆਪਣੇ ਨੇ ਪਰ ਇਸ ਦੇ ਵਿੱਚ ਵੀ ਹਰ ਇੱਕ ਸੂਬੇ ਦੀ ਇੱਕ ਅਲੱਗ ਅਲੱਗ ਰਿਪੋਰਟ ਸਾਂਝੀ ਕੀਤੀ ਗਈ ਹੈ ਲਗਭਗ 30,000 ਵਾਹਨ ਚਾਲਕਾਂ ਤੋਂ ਪੁੱਛੇ ਗਏ ਸਵਾਲਾਂ ਦੇ ਆਧਾਰ ਦੇ ਉੱਤੇ ਹੀ ਜਿਹੜਾ ਇਹ ਸਰਵੇਖਣ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਐੱਨ ਐੱਸ ਡਬਲਿਊ ਦੀਆਂ ਟੌਪ 10 ਵਰਸਟ ਸੜਕਾਂ ਉਹਨਾਂ ਦੇ ਵਿੱਚ ਪੈਰਾਮੈਟਾ ਰੋਡ ਜਿਹੜੀ ਔਬਨ ਦੇ ਕੋਲ ਪੈਂਦੀ ਹੈ ਜਾਂ ਕੰਬਰਲੈਂਡ ਕੌਂਸਲ ਦਾ ਹਿੱਸਾ ਹੈ ਉਸ ਨੂੰ ਸਭ ਤੋਂ ਵਧੇਰੇ 484 ਵੋਟਾਂ ਹਾਸਲ ਹੋਈਆਂ ਨੇ 30,000 ਦੇ ਵਿੱਚੋਂ ਸਿਡਨੀ ਦੀ ਇੱਕ ਦੂਜੀ ਸੜਕ ਦੀ ਲੇਕਸ ਵੇ ਫੋਸਟਰ ਦੇ ਵਿੱਚ ਮਿਡ ਕੋਸਟ ਦਾ ਇਹ ਇਲਾਕਾ ਹੈ ਇਸ ਨੂੰ 445 ਵੋਟਾਂ ਹਾਸਲ ਹੋਈਆਂ ਜਿੱਥੇ ਲੋਕਾਂ ਨੇ ਇਸ ਸੜਕ ਨੂੰ ਨਾਪਸੰਦ ਕੀਤਾ ਉੱਥੇ ਤੀਜੇ ਨੰਬਰ ਦੇ ਉੱਤੇ ਨਿਊ ਸਾਊਥ ਵੇਲਜ਼ ਦੇ ਵਿੱਚ ਬੰਗਦੋ ਦੇ ਵਿੱਚ ਕਿੰਗਜ਼ ਹਾਈਵੇ ਅਤੇ ਚੌਥੇ ਨੰਬਰ ਦੇ ਉੱਤੇ ਮੌਸਮੈਨ ਦੇ ਵਿੱਚ ਮਿਲਟਰੀ ਰੋਡ ਮੌਸਮੈਨ ਨੂੰ ਸਭ ਤੋਂ ਘਟੀਆ ਸੜਕਾਂ ਦਾ ਇੱਕ ਦਰਜਾ ਦਿੱਤਾ ਗਿਆ ਹਾਲਾਂਕਿ ਪੈਰਾਮੈਟਾ ਦੇ ਵਿੱਚ ਹਿਲਸ ਮੋਟਰਵੇ ਹੈ ਜਿਹੜਾ ਕਾਰਲਿੰਗਫਰਡ 'ਚ ਉਸ ਨੂੰ ਵੀ ਮਾੜੀ ਸੜਕ ਦਾ ਇੱਕ ਜਿਹੜਾ ਖਿਤਾਬ ਦਿੱਤਾ ਗਿਆ ਔਰ ਇਸ ਦੇ ਨਾਲ ਨਾਲ ਵਿਕਟੋਰੀਆ ਦੇ ਵਿੱਚ ਵੈਸਟ ਰਾਈਡ ਦੇ ਅੰਦਰ ਜਿਹੜੀ ਸੜਕ ਹੈ ਉਸ ਸੜਕ ਨੂੰ ਸਭ ਤੋਂ ਖਤਰਨਾਕ ਸੜਕ ਦੱਸਿਆ ਗਿਆ ਪਰ ਕੁਇਨਜ਼ਲੈਂਡ ਦੇ ਬਰੂਸ ਹਾਈਵੇ ਕਿਨਕਿਨ ਰੋਡ ਓਲਡ ਮਾਕਾਡਾਇਰ ਰੋਡ ਮਾਊਂਟ ਮੀ ਰੋਡ ਕਨਿੰਗਮ ਹਾਈਵੇ ਵੈਰੇਗੋ ਹਾਈਵੇ ਟ੍ਰੋਮਬਰੀਨ ਮਾਊਂਟੇਨ ਰੋਡ ਨਿਊ ਇੰਗਲੈਂਡ ਹਾਈਵੇ ਬ੍ਰਿਸਬੇਨ ਵੈਲੀ ਹਾਈਵੇ ਤੇ ਡੀਐਗੂਲਰ ਹਾਈਵੇ ਨੂੰ ਫਿਲਹਾਲ ਪ੍ਰਭਾਵਿਤ ਸਭ ਤੋਂ ਵਧੇਰੇ ਐਕਸੀਡੈਂਟ ਵਾਲੀਆਂ ਜਾਂ ਸਭ ਤੋਂ ਘਟੀਆ ਸੜਕਾਂ ਦੀ ਇੱਕ ਰੈਂਕਿੰਗ ਜਿਹੜੀ ਇਹਨਾਂ ਦੇ ਨਾਮ ਦੇ ਉੱਤੇ ਜਾਰੀ ਕੀਤੀ ਜਾਂਦੀ ਹੈ। ਉੱਥੇ ਹੀ ਓਰੀਜਨ ਐਨਰਜੀ ਦੀ ਤਰਫ ਤੋਂ ਇਸ ਗੱਲ ਦਾ ਇਨਕਸ਼ਾਫ ਕੀਤਾ ਗਿਆ ਹੈ ਕਿ ਉਹਨਾਂ ਦੇ 9 ਲੱਖ ਮੌਜੂਦਾ ਅਤੇ ਸਾਬਕਾ ਗ੍ਰਾਹਕਾਂ ਦੀਆਂ ਜਾਣਕਾਰੀਆਂ ਜਿਹੜੇ ਪਿੱਛੇ ਜੇ ਹੋਈ ਸਾਈਬਰ ਅਟੈਕ ਦੀ ਘਟਨਾ ਉਸ ਦੇ ਵਿੱਚ ਡਾਰਕ ਵੈਬ ਦੇ ਉੱਤੇ ਲੀਕ ਹੋਈਆਂ ਹੋ ਸਕਦੀਆਂ ਨੇ। ਹਾਲਾਂਕਿ ਇਸ ਦਰਮਿਆਨ ਇੱਕ ਅਲੱਗ ਪੜਤਾਲ ਜਿਹੜੀ ਹੈ ਫੈਡਰਲ ਸਰਕਾਰ ਦੀ ਤਰਫ ਤੋਂ ਤੋਰੀ ਜ਼ਰੂਰ ਗਈ ਹੈ। ਮੈਡੀਬੈਂਕ ਅਤੇ ਆਪਟਸ ਤੋਂ ਬਾਅਦ ਇਹ ਤੀਸਰਾ ਸਭ ਤੋਂ ਵੱਡਾ ਆਸਟ੍ਰੇਲੀਆ ਦੇ ਵਿੱਚ ਸਾਈਬਰ ਕ੍ਰਾਈਮ ਦਾ ਜਿਹੜਾ ਮਾਮਲਾ ਇੱਕ ਬਣ ਸਕਦਾ। ਔਰ ਇਸ ਓਰੀਜਨ ਐਨਰਜੀ ਦੇ ਕੇਸ ਦੇ ਵਿੱਚ ਕੰਪਨੀ ਦੀ ਤਰਫ ਤੋਂ ਫਿਲਹਾਲ ਗ੍ਰਾਹਕਾਂ ਤੋਂ ਮਾਫ਼ੀ ਮੰਗੀ ਗਈ ਹੈ। ਕਿਹਾ ਗਿਆ ਕਿ ਓਰੀਜਨ ਦੇ ਕੋਲ ਲਗਭਗ 47 ਲੱਖ ਗ੍ਰਾਹਕਾਂ ਦੀਆਂ ਨਿੱਜੀ ਜਾਣਕਾਰੀਆਂ ਨੇ, ਪਰ 9 ਲੱਖ ਗ੍ਰਾਹਕਾਂ ਦੀਆਂ ਜਾਣਕਾਰੀਆਂ ਜਿਹੜੀਆਂ ਨੇ ਉਹ ਕੰਪਰੋਮਾਈਜ਼ ਹੋਈਆਂ ਹੋ ਸਕਦੀਆਂ ਨੇ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਮੈਲਬਰਨ ਸਟਾਰ ਲਾਈਟ ਇੱਕ ਵਾਰ ਫਿਰ ਤੋਂ ਜਗਮਗ ਜਗਮਗ ਰੋਸ਼ਨੀ ਦੇ ਵਿੱਚ ਜਿਹੜਾ ਉਹ ਚਮਕਣ ਜਾ ਰਿਹਾ ਹੈ। 6 ਸਪਤੰਬਰ 2021 ਤੋਂ ਲਾਈਟਸ ਆਫ ਮੈਲਬਰਨ ਜਿਹੜਾ ਮੈਲਬਰਨ ਸਟਾਰ ਆ ਉਸਦੀਆਂ ਲਾਈਟਾਂ ਜਿਹੜੀਆਂ ਨੇ ਉਹ ਬੰਦ ਨੇ। ਉਨੇ ਵਧੀਆ ਤਰੀਕੇ ਦੇ ਨਾਲ ਇਹ ਕੰਮ ਨਹੀਂ ਸੀ ਕਰ ਰਿਹਾ ਜੋ ਐਨਡੀਯੂ ਸਰਕਾਰ ਦੇ ਪਹਿਲੇ ਕਾਰਜਕਾਲ ਦੇ ਦਰਮਿਆਨ ਕਰ ਰਿਹਾ ਸੀ। ਇਸ ਦਰਮਿਆਨ ਹੁਣ ਹੈਰਾਲਸਨ ਦੀ ਤਰਫ ਤੋਂ ਖਬਰ ਲਗਾਈ ਗਈ ਹੈ ਕਿ ਵੀਰਵਾਰ ਦੇ ਦਿਨ ਸ਼ਾਮੀ 7:45 ਇਸ ਵੱਡੇ ਚੱਕੇ ਨੂੰ ਇੱਕ ਵਾਰ ਫਿਰ ਤੋਂ ਸਜਾ ਦਿੱਤਾ ਜਾਏਗਾ ਅਤੇ ਆਮ ਲੋਕਾਂ ਦੇ ਲਈ ਖੋਲ੍ਹ ਦਿੱਤਾ ਜਾਏਗਾ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਸੁਣਦੇ ਰਹੋ ਰੇਡੀਓ ਹਾਂਜੀ 1674। ਬਾਕੀ ਦੀਆਂ ਖਬਰਾਂ ਜਾਣਕਾਰੀਆਂ ਪ੍ਰੋਗਰਾਮ ਇਸੇ ਤਰੀਕੇ ਦੇ ਨਾਲ ਸਾਡੀ ਫ੍ਰੀਕੁਐਂਸੀ ਅਤੇ ਮੋਬਾਈਲ ਐਪ 'ਤੇ ਜਾਰੀ ਰਹਿਣਗੇ। ਧੰਨਵਾਦ।
1: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
2: ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਰਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
4: Ready, set, go! Chadston Ford. Dandenong Road te tuhanu udik reha hai. Ford Ranger, Ranger Super Duty, Everest te Sadabahar Mustang. Brand new demo te quality pre-owned vehicles. Trade-in ate finance options be available. Aao te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji de hawale nal pao. 3 saal di free service. Chadston Ford. Ready, set, go!
5: ਬਲਜੀਤ, ਵਿਆਹ ਵਾਸਤੇ ਜੁਲਰੀ ਦੇਖਣ ਤੁੰਨਾ ਜੁਲਰਸ ਚਲੀਏ
6: ਯਾਰ? ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
5: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।

ਤੁਹਾਡਾ ਸਵਾਗਤ ਹੈ ਜੀ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਕਿਸੇ ਸਮੇਂ ਦੀ ਗੱਲ ਦੱਸਦੇ ਨੇ, ਇੱਕ ਮੱਠ ਹੋਇਆ ਕਰਦੀ ਸੀ ਮੋਨੈਸਟਰੀ, ਜਿਹਦੇ ਵਿੱਚ ਛੋਟੇ ਜਾਂ ਜਿਹੜੇ ਜਵਾਨ ਭਿਕਸ਼ੂ ਜਾਂ ਮੌਂਕ, ਉਹਨਾਂ ਨੂੰ ਜ਼ਿੰਦਗੀ ਦੇ ਬਾਰੇ ਦੱਸਿਆ ਜਾਂਦਾ ਸੀ, ਧਿਆਨ ਲਾਉਣ ਬਾਰੇ ਦੱਸਿਆ ਜਾਂਦਾ ਸੀ, ਸਪਿਰਚੁਐਲਿਟੀ ਬਾਰੇ ਦੱਸਿਆ ਜਾਂਦਾ ਸੀ। ਉਸੇ ਮੋਨੈਸਟਰੀ ਦੇ ਵਿੱਚੋਂ ਇੱਕ ਲੜਕਾ ਜਾਂ ਛੋਟੀ ਉਮਰ ਦਾ ਭਿਕਸ਼ੂ, ਜਿਹੜਾ ਇੱਕ ਦਿਨ ਆਪਣੇ ਮਾਸਟਰ ਕੋਲ ਜਾਂਦਾ ਤੇ ਕਹਿੰਦਾ, ਜੀ ਮਾਸਟਰ ਜੀ, ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ, ਇਸ ਮੱਠ ਦੇ ਵਿੱਚ, ਇਸ ਮੋਨੈਸਟਰੀ ਦੇ ਵਿੱਚ ਮੈਨੂੰ ਕਿਤੇ ਹੋਰ ਭੇਜ ਦਿਓ। ਤੇ ਅੱਗੋਂ ਉਸਦੇ ਗੁਰੂ ਜੀ ਜਵਾਬ ਦਿੰਦੇ ਨੇ ਕਿ ਕੀ ਖਰਾਬੀ ਆ ਇੱਥੇ, ਕੀ ਤੈਨੂੰ ਠੀਕ ਨਹੀਂ ਲੱਗਿਆ? ਭਿਕਸ਼ੂ ਦੱਸਦਾ, ਜੀ ਸਾਰਾ ਕੁਝ ਹੀ ਠੀਕ ਹੈ, ਪਰ ਜਿਹੜਾ ਮੇਰਾ ਇੱਥੇ ਮੇਨ ਕੰਮ ਹੈ, ਧਿਆਨ ਲਾਉਣਾ, ਮੈਂ ਧਿਆਨ ਨਹੀਂ ਲਾ ਪਾਉਂਦਾ, ਧਿਆਨ ਲਾਉਣ ਲਈ ਮੈਨੂੰ ਕਿਸੇ ਸ਼ਾਂਤ ਜਗ੍ਹਾ 'ਤੇ ਭੇਜ ਦਿਓ। ਅਤੇ ਇੱਥੇ ਮੈਂ ਨੋਟ ਕੀਤਾ, ਆਲੇ ਦੁਆਲੇ ਨਕਾਰਾਤਮਕ ਲੋਕ ਬਹੁਤ ਨੇ, ਹਮੇਸ਼ਾ ਉਹ ਮੇਰੇ ਬਾਰੇ ਗੱਲਾਂ ਕਰਦੇ ਨੇ, ਹਮੇਸ਼ਾ ਮੈਨੂੰ ਕੁਝ ਨਾ ਕੁਝ ਬੁਰਾ ਆਖਦੇ ਨੇ। ਹੋਰ ਤੇ ਹੋਰ, ਗੁਰੂ ਜੀ ਤੁਹਾਨੂੰ ਵੀ, ਤੁਹਾਨੂੰ ਵੀ ਕਦੀ ਕਦੀ ਮੰਦਾ ਚੰਗਾ ਬੋਲਦੇ ਨੇ। ਹੋਰ ਤੇ ਹੋਰ ਕੁਝ ਲੋਕ ਨੇ ਜਿਹੜੇ ਸਾਰਾ ਦਿਨ ਬਸ ਚੁਗਲੀਆਂ ਹੀ ਕਰਦੇ ਰਹਿੰਦੇ ਅਤੇ ਕੁਝ ਬਸ ਵਿਹਲੇ ਬੈਠੇ ਰਹਿੰਦੇ। ਗੁਰੂ ਜੀ ਉਹਦੀ ਗੱਲ ਬੜੇ ਧਿਆਨ ਨਾਲ ਸੁਣਦੇ ਨੇ ਤੇ ਕਹਿੰਦੇ ਕਿ ਠੀਕ ਹੈ, ਮੈਂ ਤੈਨੂੰ ਜਾਣ ਦੀ ਇਜਾਜ਼ਤ ਦਿੰਦਾ, ਪਰ ਉਸ ਤੋਂ ਪਹਿਲਾਂ ਮੇਰਾ ਇੱਕ ਕੰਮ ਕਰ, ਇੱਕ ਆਖਰੀ ਕੰਮ। ਭਿਕਸ਼ੂ ਕਹਿੰਦਾ, ਜੀ ਜ਼ਰੂਰ। ਗੁਰੂ ਜੀ ਕਹਿੰਦੇ ਨੇ ਕਿ ਇੱਕ ਚਮਚ, ਚਮਚ ਦੇ ਵਿੱਚ ਪਾਣੀ ਪਾ ਕੇ ਉਸ ਨੂੰ ਆਪਣੇ ਮੂੰਹ ਦੇ ਵਿੱਚ ਰੱਖ ਕੇ ਇਸ ਸਾਰੇ ਮੱਠ ਦਾ, ਇਸ ਸਾਰੀ ਮੋਨੈਸਟਰੀ ਦਾ ਇੱਕ ਚੱਕਰ ਲਗਾ ਕੇ ਆ। ਧਿਆਨ ਰੱਖੀਂ, ਇੱਕ ਵੀ ਤੁਪਕਾ ਡੁੱਲਣਾ ਨਹੀਂ ਚਾਹੀਦਾ। ਉਹ ਜਿਹੜਾ ਜਵਾਨ ਭਿਕਸ਼ੂ ਸੀ ਉਹ ਥੋੜ੍ਹਾ ਕਨਫਿਊਜ਼ ਤਾਂ ਹੁੰਦਾ, ਥੋੜ੍ਹਾ ਸੋਚਦਾ ਕਿ ਇਹ ਕਿੱਦਾਂ ਦਾ ਕੰਮ ਹੋਇਆ, ਪਰ ਫਿਰ ਵੀ ਉਸਨੂੰ ਸੀ ਕਿ ਜੇ ਮੈਂ ਕਰ ਦਿਖਾਇਆ ਤਾਂ ਮੈਨੂੰ ਸ਼ਾਇਦ ਕਿਸੇ ਸ਼ਾਂਤ ਜਗ੍ਹਾ 'ਤੇ ਭੇਜ ਦੇਣਗੇ, ਇਸ ਜਗ੍ਹਾ ਤੋਂ ਮੇਰਾ ਖਹਿੜਾ ਛੁੱਟੂ। ਸੋ ਜਵਾਨ ਭਿਕਸ਼ੂ ਗੁਰੂ ਜੀ ਦੇ ਦੱਸਣ ਮੁਤਾਬਕ ਮੂੰਹ ਦੇ ਵਿੱਚ ਉਸ ਚਮਚ ਨੂੰ ਪਾ ਕੇ, ਉਸ ਸਪੂਨ ਨੂੰ ਪਾ ਕੇ ਉੱਤੇ ਪਾਣੀ ਪਾ ਕੇ ਅਤੇ ਪੂਰਾ ਚੱਕਰ ਕੱਟਦਾ। ਇੰਨੇ ਧਿਆਨ ਨਾਲ ਕੱਟਦਾ ਕਿ ਉਹਨੂੰ ਕਿੰਨਾ ਸਮਾਂ ਲੱਗ ਜਾਂਦਾ, ਪਰ ਉਹ ਪਾਣੀ ਦਾ ਇੱਕ ਵੀ ਤੁਪਕਾ ਥੱਲੇ ਨਹੀਂ ਡਿੱਗਣ ਦਿੰਦਾ। ਆਖਰ ਕੁਝ ਸਮੇਂ 'ਚ ਜਦੋਂ ਉਹ ਚੱਕਰ ਕੱਟ ਕੇ ਵਾਪਸ ਗੁਰੂ ਜੀ ਦੇ ਕੋਲ ਆਉਂਦਾ ਤੇ ਬੜਾ ਖੁਸ਼ ਮਹਿਸੂਸ ਕਰਦਾ, ਉਸਦੇ ਚਿਹਰੇ ਦੇ ਉੱਪਰ ਖੁਸ਼ੀ ਦਿਸ ਰਹੀ ਸੀ। ਤੇ ਗੁਰੂ ਜੀ ਨੂੰ ਕਹਿੰਦਾ, ਜੀ ਦੇਖੋ ਮੈਂ ਕਰ ਦਿਖਾਇਆ, ਹੁਣ ਮੈਂ ਜਾ ਸਕਦਾ? ਗੁਰੂ ਜੀ ਕਹਿੰਦੇ ਨੇ ਕਿ ਹਾਂ, ਤੈਨੂੰ ਜਾਣ ਦੀ ਇਜਾਜ਼ਤ ਹੈ,
ਪਰ ਉਸ ਤੋਂ ਪਹਿਲਾਂ ਮੈਨੂੰ ਇੱਕ ਗੱਲ ਦੱਸ ਕਿ ਜਿਹੜਾ ਮੈਂ ਤੈਨੂੰ ਕੰਮ ਕਿਹਾ ਸੀ ਇਹ ਥੋੜ੍ਹਾ ਔਖਾ ਜਾਪਦਾ ਸੀ, ਤੂੰ ਤਾਂ ਇੱਕ ਵੀ ਤਬਕਾ ਨਹੀਂ ਰੁੱਲਣ ਦਿੱਤਾ। ਜੀ ਕਹਿੰਦਾ ਉਦੋਂ ਮੇਰਾ ਸਾਰਾ ਧਿਆਨ ਉਸ ਚਮਚੇ 'ਤੇ ਸੀ। ਫਿਰ ਗੁਰੂ ਜੀ ਨੇ ਪੁੱਛਿਆ ਉਦੋਂ ਤੈਨੂੰ ਉਹ ਗੱਲਾਂ ਨਹੀਂ ਸੁਣੀਆਂ, ਉਦੋਂ ਲੋਕ ਨਹੀਂ ਦਿਖੇ ਚੁਗਲੀਆਂ ਵਾਲੇ ਨਕਾਰਾਤਮਕ ਬੁਰੇ ਵਾਲੇ? ਜੀ ਕਹਿੰਦਾ ਨਹੀਂ, ਮੇਰਾ ਧਿਆਨ ਬਸ ਉਸ ਚਮਚ 'ਤੇ ਸੀ, ਉਸ ਪਾਣੀ 'ਤੇ ਸੀ। ਅਤੇ ਗੁਰੂ ਜੀ ਨੇ ਕਿਹਾ ਇਹੋ ਹੀ ਤੈਨੂੰ ਫਿਰ ਉੱਥੇ ਜਾ ਕੇ ਮਿਲੂ। ਜੇ ਤਾਂ ਤੂੰ ਆਪਣੀ ਮੰਜ਼ਿਲ 'ਤੇ ਧਿਆਨ ਦਏਗਾ ਤਾਂ ਤੈਨੂੰ ਕੋਈ ਬੁਰਾ ਦਿਖਣਾ ਹੀ ਨਹੀਂ, ਤੈਨੂੰ ਕੋਈ ਬੁਰਾ ਸੁਣਨਾ ਹੀ ਨਹੀਂ, ਕੋਈ ਨਕਾਰਾਤਮਕ ਹੋਣਾ ਹੀ ਨਹੀਂ। ਪਰ ਜੇ ਤੂੰ ਧਿਆਨ ਹੀ ਆਸੇ ਪਾਸੇ ਰੱਖੇਗਾ ਤਾਂ ਫਿਰ ਤਾਂ ਸਾਰਾ ਕੁਝ ਹੈ। ਚਾਹੇ ਤੂੰ ਇਸ ਮੱਠ ਮੋਨੈਸਟਰੀ 'ਚ ਰਹਿ ਅਤੇ ਚਾਹੇ ਦੂਜੀ ਜਗ੍ਹਾ ਚਲੇ ਜਾ। ਅਤੇ ਉਹਨਾਂ ਗੁਰੂ ਜੀ ਦੀ ਗੱਲ, ਉਸ ਮੌਂਕ ਦੀ ਗੱਲ ਸ਼ਾਇਦ ਸਾਡੇ 'ਤੇ ਵੀ ਲਾਗੂ ਹੁੰਦੀ ਹੈ। ਅਸੀਂ ਜੇ ਮੰਜ਼ਿਲ ਵੱਲ ਧਿਆਨ ਦੇਈਏ ਅਤੇ ਆਸੇ ਪਾਸੇ ਦੇ ਜਿਹੜੇ ਬੁਰੇ ਖਿਆਲ ਨੇ, ਸ਼ਬਦ ਨੇ, ਨਕਾਰਾਤਮਕ ਲੋਕ ਨੇ, ਉਹ ਬਸ ਸ਼ੋਰ ਸ਼ਰਾਬਾ ਹੀ ਨੇ। ਕਿਉਂਕਿ ਤੁਹਾਡਾ ਧਿਆਨ ਆਪਣੇ ਆਪ 'ਤੇ, ਆਪਣੀ ਮੰਜ਼ਿਲ 'ਤੇ ਆ। ਕਈ ਵਾਰੀ ਸਾਡਾ ਧਿਆਨ ਹੀ ਇੱਧਰ ਉੱਧਰ ਹੁੰਦਾ, ਉਹ ਤਾਂ ਆਪਣਾ ਕੰਮ ਕਰ ਰਹੇ ਨੇ। ਗੱਲ ਇਹ ਆ ਕਿ ਤੁਸੀਂ ਆਪਣਾ ਕੰਮ ਕੀਤਾ, ਆਪਣੀ ਮੰਜ਼ਿਲ 'ਤੇ ਧਿਆਨ ਦਿੱਤਾ, ਜੋ ਲੱਭਦੇ ਚੱਲਾਂਗੇ ਉਹਨੇ ਵੱਧਦੇ ਜਾਣਾ। ਇੱਥੇ ਬੁਰੇ ਲੋਕ ਵੀ ਕਾਫੀ ਨੇ ਅਤੇ ਚੰਗੇ ਉੱਤੋਂ ਵੀ ਜ਼ਿਆਦਾ ਨੇ, ਪਰ ਸਭ ਤੋਂ ਜ਼ਰੂਰੀ ਜੇ ਮੰਜ਼ਿਲ ਨੂੰ ਮਿੱਥਿਆ ਜਾਵੇ ਤਾਂ ਫਿਰ ਕੋਈ ਚੰਗਾ ਮਾੜਾ ਨਹੀਂ, ਫਿਰ ਸਿਰਫ ਮੰਜ਼ਿਲ ਹੈ। ਅਸੀਂ ਜਿੰਨਾ ਹੀ ਲੋਕਾਂ ਦੀ ਜ਼ਿੰਦਗੀ 'ਤੇ ਧਿਆਨ ਦੇਵਾਂਗੇ, ਲੋਕਾਂ 'ਤੇ ਧਿਆਨ ਦੇਵਾਂਗੇ, ਉਹਨਾਂ ਦੇ ਸੁਭਾਅ 'ਤੇ ਧਿਆਨ ਦੇਵਾਂਗੇ, ਉਨਾ ਹੀ ਆਪਾਂ ਆਪਣੇ ਰਾਹ ਤੋਂ ਭਟਕਾਂਗੇ। ਅਤੇ ਜੇ ਆਪਣੇ ਆਪ 'ਤੇ ਧਿਆਨ ਦਿੱਤਾ ਤਾਂ ਦੇਖਾਂਗੇ ਕਿ ਮੰਜ਼ਿਲ ਦਾ ਰਾਹ ਹੋਰ ਸੌਖਾ ਹੋ ਗਿਆ, ਔਂਕੜਾ ਹੋਰ ਘਟ ਗਿਆ ਅਤੇ ਮੰਜ਼ਿਲ ਦਿਨ ਦੀ ਵੀ ਮਿੱਥੀ ਹੋਈ ਜਾ ਸਕਦੀ, ਮੰਜ਼ਿਲ ਹਫ਼ਤੇ ਦੀ ਵੀ ਮਿੱਥੀ ਹੋਈ ਜਾ ਸਕਦੀ ਅਤੇ ਮੰਜ਼ਿਲ ਜ਼ਿੰਦਗੀ ਦੀ ਵੀ ਮਿੱਥੀ ਹੋਈ ਜਾ ਸਕਦੀ ਹੈ। ਇਹ ਸੀ ਅੱਜ ਦੀ ਕਹਾਣੀ, ਆਸ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਏਗੀ।

0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਰੇਡੀਓ ਹਾਂਜੀ 1674 AM ਦੇ ਉੱਪਰ।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
3: ਕਹਾਣੀ ਕਣਕਾਂ ਦੇ ਓਲੇ,
4: ਸਾਡਾ ਰੱਬ ਵਸਦਾ
3: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ। Releasing on 31st July.
5: ਦੱਸੋ
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ
1: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ
0: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ ਰਿਲੀਜ਼ਿੰਗ ਔਨ 31 July
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058860 ਔਰ ਵਿਜ਼ਿਟ bansallawyers.com.au
3: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ solutions.com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ
2: ਬਿਜ਼ਨਸ ਚਲਾਉਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ ਸੇਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ ATO ਆਡਿਟਸ ਟੈਕਸ ਡਿਸਪਿਊਟਸ ATO ਡੈਥਸ ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ ਅੱਜ ਹੀ ਵਿਜ਼ਿਟ ਕਰੋ ਸੇਬੀ ਪਾਰਟਨਰਸ .au ਸੇਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ
4: ਓ ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
5: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
6: ਫਿਰ ਲਵਾਈਏ ਕਿੱਥੋਂ
5: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ
7: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ
8: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ ਤੇ ਤੂੰ ਕਿਸ ਤਰ੍ਹਾਂ ਟੱਪ ਆ
7: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ
9: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ
7: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ
10: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ
7: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 July ਨੂੰ ਫਿਲਮ ਇਸ਼ਕਨਾਮਾ
2: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ ਫੋਰਡ
11: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਗਾਣੇ ਤੁਸੀਂ ਇੰਜੋਏ ਕੀਤੇ ਹੋਣਗੇ ਹੁਣ ਸਮਾਂ ਆ ਗਿਆ ਆਪਾਂ ਗਾਣਿਆਂ ਤੋਂ ਗੱਲ ਅੱਗੇ ਤੋਰੀਏ ਅਤੇ ਪੁੱਛੀਏ ਤੁਹਾਨੂੰ ਵੀ ਤੁਸੀਂ ਚਾਹ ਪੀ ਲਈ
12: ਅਸੀਂ ਚਾਹ ਪੀ ਲਈ ਨਹੀਂ ਪੀਤੀ
11: ਓਕੇ ਤੁਸੀਂ ਕਹੋ ਵੀ ਮੈਂ ਚਾਹ ਛੱਡੀ ਪੀਲੀ ਨਾ ਕਹੋ ਤੁਸੀਂ ਪੀਲੀ ਤੇ ਉਹਦੇ ਲਈ ਹੋਣੀ ਆ ਜਿਹੜਾ ਪੀਂਦਾ ਵਾ
12: ਸਹੀ ਗੱਲ ਆ ਛੱਡਣੀ ਚਾਹੀਦੀ ਹੈ ਕਦੀ ਕਦੀ ਰੰਜੋਤ ਜੀ ਜਦੋਂ ਕੋਈ ਬਣਾ ਕੇ ਦੇਣ ਵਾਲਾ ਘਰੇ ਨਾ ਹੋਵੇ
11: ਓਹੋ ਅੱਜ ਕੱਲ ਕਿਹੜੀ ਔਖੀ ਆ ਚਾਹ ਅੱਜ ਕੱਲ ਤੇ ਝੱਟ ਬਣ ਜਾਂਦੀ ਆ ਅੱਜ ਕੱਲ ਤੇ ਤੁਸੀਂ ਗਰਮ ਪਾਣੀ ਚਾਹੀਦਾ ਬਸ ਤੁਹਾਨੂੰ
12: ਸਹੀ ਗੱਲ
11: ਚਾਹ ਬਣ ਕੇ ਤੇ ਉਹ ਗਈ ਤੇ
12: ਉਹ ਫਿਰ ਚਾਹ ਨਹੀਂ ਨਾ ਹੁੰਦੀ ਉਹ ਤਾਂ
11: ਪਰ ਸ਼ਾਮੀ ਜਿਹੜੀ ਆ ਉਹ ਤੁਹਾਨੂੰ ਦੂਸਰੀ ਪੀਣੀ ਪੈਂਦੀ ਆ ਪੁੜੀ ਵਾਲੀ
12: ਮੈਂ ਜਦੋਂ ਛੱਡ ਦਿੰਦੀ ਫਿਰ ਮੈਂ ਛੱਡ ਦਿੰਦੀ ਹਾਂ ਮੈਨੂੰ ਇਦਾਂ ਹੁੰਦਾ ਕਿ ਜੇ ਮੈਂ ਜਦੋਂ ਮੈਨੂੰ ਲੱਗਦਾ ਨਾ ਕਿ ਕੁਛ ਕੰਟਰੋਲ ਕਰਨ ਲੱਗ ਗਿਆ ਕਿ ਹੁਣ ਮੰਨ ਲਓ ਮੈਨੂੰ ਚਾਹ ਹੀ ਲੱਗਦੀ ਉਹ ਤਾਂ ਮੈਂ ਮੰਮੀ ਦਾ ਤਾਂ ਮੈਂ ਬਹਾਨਾ ਮਾਰ ਦਿੰਦੀ ਮੇਰੀ
11: ਚਲੋ ਆਪਾਂ ਕੀ ਕਹਿ ਸਕਦੇ ਹਾਂ, ਇਹ ਤੇ ਉਹ ਚੀਜ਼ ਆਪਾਂ ਹਾਮੇ ਵੀ ਨੀ ਭਰ ਸਕਦੇ।
12: ਹਾਂ ਮੈਨੂੰ ਸਾਰੇ ਕਈ ਵਾਰ ਘਰ ਵੀ ਕਹਿ ਦਿੰਦੇ ਨਾ ਇਹਨੂੰ ਵੀ ਰੋਕ ਲਿਆ ਕਰ ਕਦੀ, ਸਪੈਸ਼ਲੀ ਜਿੱਦਾਂ ਮੇਰੀ ਫੈਮਿਲੀ ਮੈਨੂੰ ਕਹਿ ਦਿੰਦੀ ਆ ਵੀ ਇਹਨੂੰ ਵੀ ਕਦੀ ਰੋਕ ਲਿਆ ਕਰ। ਮੈਂ ਕਿਹਾ ਹੁਣ ਤਾਂ ਇੱਕ ਵਾਰ ਰੁਕੂ,
11: ਆਹ ਨੀ ਹੁਣ ਤਾਂ ਕਾਹਦਾ ਰੁਕਣਾ। ਪਰ ਜੇ ਕਿਤੇ ਜ਼ਬਾਨ ਦੇ ਵੀ ਕਿਲੋਮੀਟਰ ਹੋਣ।
12: ਹਾਂ ਸਹੀ ਗੱਲ ਆ, ਹਨਾ
11: ਜੇ ਕਿਤੇ ਕਿਲੋਮੀਟਰ ਹੋਣ ਵੀ ਇੰਨੇ ਕਿਲੋਮੀਟਰ ਬਸ ਚੱਲਣੀ ਆ ਹਨਾ।
12: ਮੇਰਾ ਮੈਂ ਨਾ ਵਿਸ਼ਾਲ ਜੀ ਨੂੰ ਇੱਕ ਵਾਰੀ ਕਿਹਾ ਸੀ ਸ਼ੋ ਕਰਦੇ ਕਰਦੇ, ਮੈਂ ਕਿਹਾ ਮੇਰਾ ਬੜਾ ਹੀ ਦਿਲ ਕਰਦਾ ਵਿਸ਼ਾਲ ਜੀ
11: ਜਬਾਨ ਨੂੰ ਮੀਟਰ ਵਾਲਾ,
12: ਨਹੀਂ ਇੱਦਾਂ ਨੀ ਕਿ ਮੈਂ ਬੜੀ ਏਦਾਂ ਚੁੱਪ ਜਿਹੀ ਰਵਾਂ, ਮਤਲਬ ਸਾਰੇ ਜਣੇ ਹਨਾ ਵੀ ਮਤਲਬ ਸਾਰੇ ਜਣਿਆਂ ਨੂੰ ਹੋਵੇ ਵੀ ਇਹਨੂੰ ਕੀ ਹੋ ਗਿਆ ਹਨਾ ਵੀ ਕਿਉਂ ਚੁੱਪ ਆ, ਲਾਈਕ ਏਦਾਂ। ਹਾਂ ਸਾਰੇ ਜਣੇ ਮੈਨੂੰ ਪੁੱਛਣ ਵੀ ਤੂੰ ਗੁੱਸੇ ਆ ਜਾਂ ਤੂੰ ਹੋ ਆ। ਮੈਂ ਕਿਹਾ ਪਰ ਮੇਰੀ ਜੀਭ ਏਦਾਂ ਦੀ ਹੈ ਨਾ, ਮੇਰੇ ਗੁੱਸੇ 'ਚ ਹੋਰ ਚੱਲਣੀ ਸ਼ੁਰੂ ਹੋ ਜਾਂਦੀ ਆ। ਪ੍ਰੋਬਲਮ ਇਹ ਆ ਕਈ ਮੈਨੂੰ ਕੁੜੀਆਂ ਕਰੂਗੀਆਂ, ਅਸੀਂ ਫਿਰ ਨਾ ਐਂ ਮੂੰਹ ਫਲਾ ਕੇ ਘੁੰਮਣ ਲੱਗ ਜਾਈਦਾ ਤੇ ਫਿਰ ਸਾਰੇ ਜਣੇ ਸਾਡੇ ਮਗਰ ਮਗਰ ਏਦਾਂ ਡਰ ਕੇ ਉਹ।
11: ਅੱਛਾ ਉਹ ਦੱਸਦੀਆਂ ਤਰੀਕੇ ਇੱਕ ਦੂਜੀ ਨੂੰ,
12: ਤੇ ਫਿਰ ਮੈਨੂੰ ਲੱਗਦਾ ਹੁੰਦਾ ਵੀ ਮੂੰਹ ਫਲਾ ਨਹੀਂ ਹੁੰਦਾ, ਮੈਂ ਕੀ ਸੁੱਕਾ ਪਿਆ।
11: ਪਰ ਇਹ ਜਾਣ ਬੁੱਝ ਕੇ ਵੀ ਹੁੰਦਾ ਮੂੰਹ ਤੇ, ਮਤਲਬ ਮੰਨ ਲਓ ਵੀ ਓਦਾਂ ਹੀ ਤੁਹਾਡਾ ਫੁੱਲ ਗਿਆ ਤੇ ਆਪਣੇ ਆਪ ਹੀ ਫੁੱਲਣਾ ਵਾ ਕਿਸੇ ਗੱਲ ਨੂੰ ਲੈ ਕੇ, ਪਰ ਕੀ ਮਤਲਬ ਇਹ ਬੀਬੀਆਂ ਮਤਲਬ ਆਪਣੇ ਆਪ ਵੀ ਓਦਾਂ ਵੀ
12: ਜਿੱਦਾਂ ਜਿਹੜੇ ਕਈ ਕੁਆਇਟ ਹੋ ਜਾਂਦੇ ਨਾ ਗੁੱਸੇ ਚ, ਫਿਰ ਪਰ ਮੇਰੇ ਤੋਂ ਹੋ ਨਹੀਂ ਹੁੰਦਾ, ਮੇਰੀ ਹੋਰ ਜਵਾਨ ਤੇਜ਼ ਚੱਲਣ ਲੱਗ ਜਾਂਦੀ। ਫਿਰ
11: ਮੇਰਾ ਸਵਾਲ ਹੋਰ ਹੀ
12: ਕਿੱਦਾਂ
11: ਵੀ ਜਾਣ ਬੁੱਝ ਕੇ ਵੀ ਫੁਲਾ ਲੈਂਦੀਆਂ ਕਿ ਮਤਲਬ ਇਹ ਇਨਬਿਲਡ ਹੀ ਆ ਵੀ ਮਤਲਬ ਕੋਈ ਕਿਸੇ ਗੱਲ ਤੋਂ ਗੁੱਸਾ ਆਇਆ ਤੇ ਉਹ ਆਟੋਮੈਟਿਕਲੀ ਫੁੱਲ ਹੀ ਜਾਣਾ ਵਾ ਮੂੰਹ। ਪਰ ਇੱਕ ਇਹ ਇੱਦਾਂ ਵੀ ਹੁੰਦਾ ਵਾ ਵੀ ਆਪਣੇ ਆਪ ਹੀ ਮਤਲਬ ਫੁਲਾ ਲੈਣੇ ਜਾਣ ਬੁੱਝ ਕੇ,
12: ਨਹੀਂ ਹੁੰਦਾ ਹੋਣਾ ਜਾਣ ਬੁੱਝ ਕੇ ਫੁਲਾਉਣ ਵਾਲਾ। ਫਿਰ ਜੇ ਇੱਦਾਂ ਹੁੰਦਾ ਹੁੰਦਾ ਮੈਂ ਬਹੁਤ ਵਾਰ ਕੋਸ਼ਿਸ਼ ਕੀਤੀ ਆ, ਮੇਰੇ ਤੋਂ ਫੁੱਲਦਾ ਨਹੀਂ।
11: ਓਕੇ
12: ਮੈਂ ਕਈ ਵਾਰ ਚੁੱਪ ਰਹਿਣ ਦੀ ਕੋਸ਼ਿਸ਼ ਕੀਤੀ, ਮਤਲਬ ਮੈਂ ਕਿੰਨਾ ਅੱਧਾ ਕੁ ਘੰਟਾ ਘਰ ਚੁੱਪ ਰਹਿ ਸਕਦੀ ਮੈਕਸ, ਫਿਰ ਮੇਰੇ ਕੀੜੇ ਲੜਨ ਲੱਗ ਜਾਂਦੇ ਜੀਭ ਦੇ ਉੱਤੇ ਵੀ ਨਹੀਂ ਉਹ ਉੱਲੀ ਲੱਗ ਜਾਣੀ ਤੈਨੂੰ।
11: ਬੋਲੋ ਬੋਲੋ ਬੋਲੋ, ਤੁਹਾਨੂੰ ਪਤਾ ਇਹ ਉਲਟ ਹੁੰਦਾ ਵਾ ਹਮੇਸ਼ਾ, ਜੋ ਤੁਹਾਡਾ ਸੁਭਾਅ ਹੁੰਦਾ ਨਾ ਉਹਦੇ ਤੋਂ ਉਲਟ ਤੁਹਾਡਾ ਜੀ ਕਰਦਾ ਕਰਨ ਨੂੰ। ਜਿਹੜਾ ਬੰਦਾ ਬਹੁਤ ਬੋਲਣ ਵਾਲਾ ਉਹਨੂੰ ਇਹ ਹੁੰਦਾ ਵੀ ਮੈਂ ਸ਼ਾਂਤ, ਜਦੋਂ ਕੋਈ ਬੰਦੇ ਨੂੰ ਵੇਖਦਾ ਨਾ ਤੇ ਉਹਦੇ ਮਨ 'ਚ ਇਹ ਹੁੰਦਾ ਵੀ ਮੈਂ ਇੱਦਾਂ ਦਾ ਸ਼ਾਂਤ ਕਿਉਂ ਨਹੀਂ ਆ, ਮੇਰੇ ਚਾਹ ਵਾਲਾ ਫੀਚਰ ਹੋਣਾ ਚਾਹੀਦਾ। ਪਰ ਜਿਹੜਾ ਸ਼ਾਂਤ ਬੰਦਾ ਵਾ ਉਹ ਇਹ ਸੋਚਦਾ ਵੀ ਮੈਂ ਇੰਨਾ ਐਕਸਪ੍ਰੈਸਿਵ ਕਿਉਂ ਨਹੀਂ ਆ, ਮੈਨੂੰ ਇੰਨੀਆਂ ਗੱਲਾਂ ਕਿਉਂ ਨਹੀਂ ਆਉਂਦੀਆਂ, ਮੈਂ ਹਮੇਸ਼ਾ ਚੁੱਪ ਕੇ ਬੈਠਾ ਰਹਿੰਦਾ। ਮੈਨੂੰ ਉਹਨੂੰ ਇਹ ਚੀਜ਼ ਫੀਲ ਹੁੰਦੀ ਰਹਿੰਦੀ ਹੈ ਕਿ ਮੈਂ ਸ਼ਾਇਦ ਮਹਿਫਲ ਦੀ ਜਾਨ ਨਹੀਂ ਬਣ ਸਕਦਾ ਕਦੇ।
12: ਜਦੋਂ ਮੈਂ ਵਿਸ਼ਾਲ ਜੀ ਨੂੰ ਇਹ ਦੱਸੀ ਨਾ ਗੱਲ ਕਿ ਮੈਂ ਇੱਦਾਂ ਕੁਆਇਟ ਜਿਹੇ ਹੋ ਕੇ ਇੱਦਾਂ ਵੀ ਨਾ ਸਾਰੇ ਜਣੇ ਕਹਿਣ ਕਿੰਨੀ ਸ਼ਾਂਤ ਆ ਹਨਾ ਇੱਦਾਂ ਇੱਦਾਂ, ਵਿਸ਼ਾਲ ਜੀ ਨੇ ਮੈਨੂੰ ਨਾ ਹੋਰ ਪੰਪ ਦਿੱਤਾ। ਮੈਨੂੰ ਕਹਿੰਦੇ ਤੁਸੀਂ ਕਿਉਂ ਸ਼ਾਂਤ ਹੋਣਾ ਸੁੱਖ ਜੀ, ਤੁਸੀਂ ਏਦਾਂ ਹੀ ਵਧੀਆ ਲੱਗਦੇ ਹੋ। ਫਿਰ ਉਸ ਦਿਨ ਤੋਂ ਬਾਅਦ ਤਾਂ ਮੈਂ ਸੋਚਿਆ ਨਹੀਂ, ਮੈਂ ਕਿਹਾ ਪੰਪ ਦੇਣ ਵਾਲਾ ਹੱਲੇ ਹੈਗਾ ਵਾ।
11: ਮਤਲਬ ਇਹ ਵੀ ਇੱਕ ਇਨਸਾਨੀ ਸੁਭਾਅ ਹੁੰਦਾ ਵਾ
12: ਜੀ,
11: ਫੀਚਰ ਹੁੰਦਾ ਇਨਬਿਲਡ ਸਾਡੇ 'ਚ ਵੀ, ਅਸੀਂ ਇੱਕ ਕੋਈ ਵਿਚਾਰ ਹੁੰਦਾ ਜਾਂ ਇੱਕ ਚੀਜ਼ ਹੁੰਦੀ ਹੈ ਜਿਹੜੀ ਇਨਸਾਨ ਕਹਿੰਦੇ ਨੇ ਕਿ ਪਾਉਣੀ ਚਾਹੁੰਦਾ ਜਾਂ ਬਣਨਾ ਚਾਹੁੰਦਾ ਨਾ, ਤੇ ਫਿਰ ਉਹਦੇ ਲਈ ਉਹਨੂੰ ਪਤਾ ਹੁੰਦਾ ਵੀ ਕਿਹੜਾ ਹਾਮੀ ਭਰ ਸਕਦਾ, ਤੇ ਉਦਾਂ ਦੇ ਬੰਦੇ ਨਾਲ ਹੀ ਉਹ ਗੱਲ ਕਰਦਾ।
12: ਨਹੀਂ ਹੋ ਸਕਦਾ,
11: ਮਤਲਬ ਅਸਲੀਅਤ ਆ ਇਹ ਇਨਸਾਨ ਸਾਡੇ ਆਪਣੇ ਸੁਭਾਅ ਦੀ। ਕਈ ਵਾਰ ਤੁਸੀਂ ਸਿਰਫ ਗੱਲ ਕਿਸੇ ਦੇ ਮੰਨ ਲਓ ਕੰਨੀ ਪਹੁੰਚਾਉਣੀ ਹੁੰਦੀ ਆ, ਤੁਸੀਂ ਉਹਦਾ ਹੱਲ ਨਹੀਂ ਤੁਹਾਨੂੰ ਚਾਹੀਦਾ ਹੁੰਦਾ,
12: ਸੁਣ ਲਓ ਮੇਰੀ ਗੱਲ,
11: ਤੇ ਤੁਸੀਂ ਸਿਰਫ ਉਸੇ ਬੰਦੇ ਨਾਲ ਕਰਦੇ ਹੋ ਜਿਹਨੂੰ ਪਤਾ ਹੀ ਆ ਤੁਹਾਨੂੰ ਵੀ ਇਹ ਕੋਈ ਹੱਲ ਕੱਢਣ ਜੋਗਾ ਨਹੀਂ, ਵੀ ਮੈਂ ਸਿਰਫ ਇਹਦੇ ਨਾਲ ਮਨ ਦੀ ਕਰਨੀ ਆ ਉਹਦੇ ਨਾਲ ਆਪਾਂ ਕਰ ਲੈਂਦੇ ਹਾਂ। ਕਈ ਵਾਰ ਤੁਹਾਡਾ ਮਨ ਹੁੰਦਾ ਵੀ ਆਹ ਹੁਣ ਬਹੁਤ ਸੀਰੀਅਸ ਹੋ ਗਿਆ ਵਾ, ਇਹਦਾ ਹੁਣ ਮੈਂ ਹੱਲ ਚਾਹੀਦਾ ਮੈਨੂੰ, ਫਿਰ ਤੁਸੀਂ ਉਹੀ ਸੇਮ ਗੱਲ ਜਿਹੜੀ ਆ ਉਹ ਕਿਸੇ ਹੋਰ ਬੰਦੇ ਨਾਲ ਕਰੋਗੇ। ਫੋਰ ਐਗਜ਼ਾਮਪਲ ਜੇ ਤੁਸੀਂ ਬਿਮਾਰ ਹੋਗੇ ਤੇ ਤੁਸੀਂ ਫਿਰ ਡਾਕਟਰ ਕੋਲ ਜਾਓਗੇ, ਹਨਾ, ਤੇ ਜੇ ਮੰਨ ਲਓ ਉਦਾਂ ਹੀ ਤੁਸੀਂ ਤੁਹਾਨੂੰ ਪਤਾ ਵਾ ਵੀ ਆਹ ਮੈਂ ਕੱਲ੍ਹ ਕੁਛ ਗਲਤ ਖਾਧਾ ਸੀ ਇਸ ਕਰਕੇ ਮੇਰਾ ਉਦਾਂ ਹੀ ਇਹ ਘੰਟੇ ਤੱਕ ਵੈਸੇ ਹੀ ਠੀਕ ਹੋ ਜਾਣਾ, ਤੇ ਉਹ ਆਪਾਂ ਉਦਾਂ ਹੀ ਇੱਧਰ ਉੱਧਰ ਕਿਤੇ ਮਤਲਬ ਬੁਲਾ ਲੂ ਕੇ ਤੇ ਆਪਾਂ ਪੁੱਛ ਲੈਣਾ ਕਿਸੇ ਕੋਲੋਂ ਵੀ ਹਾਂਜੀ ਕਿੱਦਾਂ, ਉਹਨੇ ਤੁਹਾਨੂੰ ਕਹਿਣਾ ਤੂੰ ਥੋੜ੍ਹੀ ਜਿਹੀ ਜਵੈਣ ਖਾ ਲਾ, ਤੂੰ ਥੋੜ੍ਹੀ ਜਿਹੀ ਜੀਰਾ ਪੀ ਲਾ, ਤੂੰ ਸੌ ਸੌ ਪਕਾ ਲਾ ਹੈਨਾ,
12: ਥੋੜੀ ਜਿਹੀ ਭੁੱਕੀ ਖਾ
11: ਨਿਕਲ ਜਾਂਦੀ ਕੋਈ
12: ਪਿਆਜ ਹੈਗਾ ਜੇ ਕੁਛ ਹੈਗਾ, ਆਲੂ ਹੈਗੇ ਨਾ ਫੋਰ ਐਗਜ਼ਾਮਪਲ ਹੈ ਨਾ, ਉਦੋਂ ਜਦ ਦੇਖਤਾ ਪਿਆਜ ਹੈਗੇ ਤਾਂ ਉਦੋਂ ਮਤਲਬ ਇਹ ਹੁੰਦਾ ਕਿ ਲਿਆ ਦੇ ਮੈਨੂੰ ਹੈ ਨਾ, ਉਹ ਦੇਖ ਕੇ ਬੜੇ ਆਉਂਦੇ ਹਾਂ ਹੈਗੇ ਉੱਥੇ,
11: ਇਹ ਤਾਂ ਮਤਲਬ ਤੁਸੀਂ ਠੀਕ ਪਰਵਰਿਸ਼ ਦੇ ਰਹੇ ਹੋ ਬੱਚੇ, ਇਹਦਾ ਮਤਲਬ ਇਹ ਕਿ ਤੁਹਾਡਾ ਹੀ ਬੱਚਾ ਵਾ, ਤੁਹਾਨੂੰ ਜੇ ਪਤਾ ਵਾ ਵੀ ਉਹਨੇ ਏਦਾਂ ਹੀ ਕਰਨਾ ਤਾਂ ਫਿਰ ਉਹਨੂੰ ਕਹਿ ਕੇ ਘੱਲੋ।
12: ਆਮ
11: ਬੋਲ ਚਾਲ ਚ ਕਹਿ ਦਿੰਦੇ ਆ ਵੀ ਇੱਥੋਂ ਦੇ ਬੱਚੇ ਬਹੁਤ ਭੋਲੇ ਆ, ਭੋਲੇ ਭਾਲੇ ਕੋਈ ਨੀ ਆ, ਮਤਲਬ ਇੱਕ ਬੜੀ ਵੱਡੀ ਬਹਿਸ ਆ, ਭੋਲੇ ਭਾਲੇ ਕੋਈ ਨੀ ਆ, ਪੂਰੇ ਤੇਜ਼ ਨੇ,
12: ਬਿਲਕੁਲ
11: ਮਤਲਬ ਜਿੰਨਾ ਤੁਸੀਂ ਸੋਚਦੇ ਉਸ ਤੋਂ ਵੀ ਕਿਤੇ ਵਧੇਰੇ ਤੇਜ਼ ਨੇ,
12: ਬਿਲਕੁਲ।
11: ਪਰ ਹਾਂ ਜਿਹੜੀਆਂ ਚੀਜ਼ਾਂ ਤੁਹਾਨੂੰ ਲੱਗਦਾ ਵਾ ਵੀ ਆਹ ਤੇਜ਼ ਹੁੰਦੀਆਂ ਨੇ ਉਹ ਉਹਨਾਂ ਚ ਨਹੀਂ ਆ ਤੇਜ਼, ਸੋ ਇਸ ਕਰਕੇ ਤੁਹਾਡੇ ਨਜ਼ਰੀਏ ਦੇ ਮੁਤਾਬਿਕ ਤੁਹਾਨੂੰ ਲੱਗਦਾ ਵਾ ਵੀ ਉਹ ਇਹ ਭੋਲੇ ਬੜੇ ਆ, ਪਰ ਇੱਦਾਂ ਹੈ ਨਹੀਂ ਆ।
12: ਮੈਂ ਕਹਿੰਦੀ ਹੁੰਦੀ ਰਣਜੋਤ ਜੀ ਜਿਹੜੀਆਂ ਤੇਜ਼ੀਆਂ ਅਸੀਂ ਕੀਤੀਆਂ ਨਾ ਉਹ ਇਹਨਾਂ ਚ ਹੈ ਨਹੀਂ, ਇਹਨਾਂ ਚ ਆਪਣੀਆਂ ਤੇਜ਼ੀਆਂ ਹੈਗੀਆਂ।
11: ਹਾਂ, ਕਿਉਂਕਿ ਅਸੀਂ ਸਾਡੇ ਲਈ ਜਿਹੜਾ ਪੈਮਾਨਾ ਵਾ ਮਾਪਣ ਦਾ ਤੋਲਣ ਦਾ ਉਹ ਕੁਛ ਹੋ ਰਿਹਾ ਨਾ, ਤੇ ਅਸੀਂ ਉਹਦੇ ਚ ਤੋਲ ਕੇ ਵੇਹਨੇ ਆ ਵੀ ਨਹੀਂ ਨਹੀਂ ਮਤਲਬ ਇਹ ਭੋਲਿਆ ਹੈ ਨਾ, ਇਹਨੂੰ ਪਤਾ ਨੀ ਲੱਗਾ ਪਿਆਜ ਲਿਆਉਣਾ ਹੈ, ਉਹਨਾਂ ਲਈ ਉਹ ਚੀਜ਼ ਕੋਈ ਹੈ ਨੀ ਉਹਨਾਂ ਦੀ ਡਿਕਸ਼ਨਰੀ ਚ, ਉਹ ਚੀਜ਼ ਨਾ ਉਹਨਾਂ ਨੂੰ ਉਹ ਪਿਆਜ ਲਿਆਉਣ ਲਈ ਨਹੀਂ ਜੰਮੇ,
12: ਕੰਪਿਊਟਰ ਤੇ ਬੈਠਣ ਲਈ ਜੰਮੇ, ਲੈਪਟਾਪਾਂ ਤੇ ਜੁੜਨ ਲਈ,
11: ਹੋਰ ਚੀਜ਼। ਚਲੋ ਖੈਰ, ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਜ਼ਿੰਦਗੀ ਵਿੱਚ ਲਾਈਫ ਦੇ ਵਿੱਚ ਜਿਹੜੀਆਂ ਸਾਡੇ ਇੱਕ ਦੂਸਰੇ ਨਾਲ ਆਪਾਂ ਸ਼ੇਅਰ ਕਰਦੇ ਰਹੀਏ ਤੇ ਸਾਡੇ ਕੰਮ ਆਉਂਦੀਆਂ ਨੇ, ਤੇ ਸਾਨੂੰ ਇਹ ਵੀ ਆਪਣੇ ਆਪ ਨਾ ਵਿੱਚ ਸਾਨੂੰ ਸ਼ੀਸ਼ਾ ਵੀ ਵਿਖਾਉਂਦੀਆਂ ਨੇ, ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਕਿ ਸਾਨੂੰ ਇਹ ਅੰਦਰ ਹੀ ਸਾਨੂੰ ਪਤਾ ਵਾ ਵੀ ਆਪਾਂ ਕਿੰਨੀ ਵਾਰੀ ਆਪਣੇ ਆਪ ਨੂੰ ਹੀ ਦਿਨ 'ਚ ਭੁਲੇਖਾ ਜਿਹਾ ਪਾਉਣ ਲਈ ਬੜਾ ਕੁਛ ਕਰਦੇ ਹਾਂ ਨਜਾਇਜ਼
12: ਜੀ,
11: ਤੇ ਉਹੀ ਚੀਜ਼ਾਂ ਜਿਹੜੀਆਂ ਨੇ ਉਹੀ ਸਾਡੀ ਐਨਰਜੀ ਵੇਖੋ ਕਿੰਨੀ ਐਵੇਂ ਨਜਾਇਜ਼ ਆਪਾਂ ਵੇਸਟ ਕਰ ਦੇਵਾਂਗੇ, ਪਰ ਇਹ ਸਾਡਾ ਇਨਸਾਨੀ ਸੁਭਾਅ ਹੈ ਇਹਨਾਂ ਚੀਜ਼ਾਂ ਦੇ ਵਿੱਚ, ਕਈ ਵਾਰੀ ਤੁਹਾਨੂੰ ਮਜ਼ਾ ਆਉਂਦਾ ਵਾ ਇਸ ਕਰਕੇ ਤੁਸੀਂ ਕਰਦੇ ਹੋ, ਕਈ ਵਾਰੀ ਤੁਹਾਨੂੰ ਲੱਗਦਾ ਵਾ ਵੀ ਕਈ ਵਾਰੀ ਨਾ ਮੌਕ ਕਿਹੜੀ ਹੁੰਦਾ ਉਹ ਮੌਕ ਟੈਸਟ ਹੁੰਦੇ ਆ ਹੈ ਨਾ, ਡਰਿੱਲ ਹੁੰਦੀ ਆ, ਤੇ ਉਹਦੇ ਵਿੱਚ ਤੁਹਾਨੂੰ ਇੱਕ ਕੌਨਫੀਡੈਂਸ ਜਿਹਾ ਆ ਜਾਂਦਾ ਨਾ ਵੀ ਹਾਂ ਤੁਸੀਂ ਕਰ ਸਕਦੇ ਹੋ, ਸ਼ਾਇਦ ਇੱਦਾਂ ਦੀਆਂ ਆਪਾਂ ਡਰਿੱਲਾਂ ਜਿਹੀਆਂ ਕਰਦੇ ਰਹਿੰਦੇ ਹੈ ਨਾ, ਉਹ ਆਪਣੇ ਆਪ ਦੇ ਨਾਲ ਐਕਸਪੈਰੀਮੈਂਟ ਜਿਹਾ ਕਰਦੇ ਰਹਿੰਦੇ, ਤੇ ਪਰ ਉਹ ਕਈ ਵਾਰੀ ਮਹਿੰਗਾ ਵੀ ਪੈ ਜਾਂਦਾ। ਖੈਰ, ਸਾਡੀ ਗੱਲਬਾਤ ਜਿਹੜੀ ਆ ਉਹ ਚਾਹ ਤੋਂ ਹੁੰਦੀ ਹੁੰਦੀ ਹੁੰਦੀ ਹੁੰਦੀ ਤੇ ਕਿਹੜੇ ਪਾਸੇ ਨੂੰ ਆ ਗਈ,
12: ਪਿਆਜ਼ਾਂ ਤੱਕ ਪਹੁੰਚ ਗਏ, ਤੇ ਹੁਣ ਅਸੀਂ ਵਿੱਚ ਥੋੜਾ ਜਿਹਾ ਬੇਸਣ ਪਾ ਕੇ ਪਕੌੜੇ ਬਣਾ ਕੇ ਘਰ ਨੂੰ ਜਾਵਾਂਗੇ, ਤੇ ਆਸ ਕਰਦੇ ਹੋ ਤੁਸੀਂ ਬਣਾ ਲਏ ਹੋਣਗੇ,
11: ਹੋਰ ਨਹੀਂ ਕੜਾ ਹੁੰਦਾ ਵਾ ਕੇ ਪਕੌੜੇ ਥੋੜੀ ਹੁੰਦੇ,
12: ਗੱਲਾਂ ਦੇ ਪਕੌੜੇ ਥੋੜੀ ਹੁੰਦੇ ਆ, ਪਿਆਜ਼ਾਂ ਦੇ ਵਿੱਚ ਮੈਂ ਕਿਹਾ ਜਿਹੜੇ ਪਿਆਜ਼ਾਂ ਦੇ ਕਿੱਥੋਂ ਸ਼ੁਰੂ ਹੋ ਕੇ ਚਾਹ ਤੋਂ ਸ਼ੁਰੂ ਹੋਈ ਪਿਆਜ਼ਾਂ ਤੇ ਪਹੁੰਚੇ, ਤੇ ਹੁਣ ਉਹਦੇ ਵਿੱਚ ਥੋੜੀ ਜਿਹੀ ਬੇਸਣ ਕਰਿਆਟੀ ਕੁਛ ਵੀ ਕਹਿ ਲਓ ਉਹ ਪਾ ਕੇ ਤੇ ਫਿਰ ਪੀ ਕੇ ਜਾਵਾਂਗੇ।
11: ਓਕੇ, ਸੋ ਤੁਸੀਂ ਉਧਰਲੇ ਪਾਸੇ ਆ ਰਹੇ ਹੋ, ਮੈਂ ਕਿਹਾ ਗੱਲਾਂ ਦੇ ਕੜਾਹ ਦੀ ਗੱਲ ਕਰ ਰਹੇ
12: ਹੋ,
11: ਪਰ ਤੁਸੀਂ ਕਰ ਰਹੇ ਹੋ ਚਾਹ ਤੇ ਪਕੌੜਿਆਂ ਦੀ ਗੱਲ। ਅੱਜ ਐਡੀਲੇਡ ਵਾਲੇ ਖਾਣਗੇ ਚਾਹ ਪਕੌੜੇ,
12: ਉੱਥੇ ਕੁਛ
11: ਉਹ ਉੱਥੇ ਮੀਂਹ ਸ਼ੋ ਹੋ ਰਿਹਾ ਸੀ ਅੱਜ,
12: ਓ ਜੇ ਉੱਥੇ ਮੀਂਹ ਆਇਆ ਤਾਂ ਦੋ ਤਿੰਨ ਦਿਨਾਂ ਨੂੰ ਇੱਥੇ ਵਿਆਹ ਲਓ।
11: ਅੱਛਾ, ਕੀ ਗੱਲ ਇੰਨੀ ਲੇਟ ਪਹੁੰਚਾ,
12: ਇੱਥੇ ਦੇ ਦੀ ਮੈਂ ਤਾਂ
11: ਤੁਰ ਕੇ ਆਉਣਾ, ਮੀਨੇ
12: ਦੂਜੇ ਕਿਤੇ ਨਹੀਂ ਆਇਆ ਹੁੰਦਾ,
11: ਮੀਨੇ ਤੁਰ ਕੇ ਆਉਣਾ, ਆਹੋ ਇਹ ਕੀ ਪਤਾ ਲੱਗਦਾ,
12: ਕੁਛ ਨਹੀਂ ਪਤਾ, ਮੈਲਬਨ ਇਹ ਨਾਲ ਇਹ ਤਾਂ ਇਹਦਾ ਕੀ ਆ, ਆ ਗਿਆ ਤੇ ਕਹਿ ਦਾਂਗੇ ਅਸੀਂ ਜੀ ਜਿੱਦਾਂ, ਨਹੀਂ ਤਾਂ ਕਹਿ ਦਾਂਗੇ ਤੇ ਮੈਲਬਨ ਆ ਇਹਦਾ ਕੀ ਪਤਾ ਲੱਗਦਾ।
11: ਹਾਂ, ਇਹ ਵੀ ਗੱਲ ਹੈਗੀ ਆ, ਬੋਮ ਸੁੱਖ ਅੱਜ ਹੁੰਦੇ ਨੇ ਭਾਈ ਸਾਡੇ ਸ਼ਬਦ, ਸੱਤ ਸ਼ਬਦ ਤੁਹਾਡੇ ਨਾਲ ਸਾਂਝੇ ਕਰਾਂਗੇ ਅੱਜ ਹੁੰਦਾ ਵਾ ਵਿਸ਼ਾ, ਤੇ ਗੱਲਾਂ ਬਾਤਾਂ ਦੇ ਵਿੱਚ ਆਪਾਂ ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਵਿਸ਼ੇ ਨਾਲ ਸੰਬੰਧਿਤ ਤੁਹਾਡੇ ਨਾਲ ਹਿੰਟ ਦੇ ਦਿੱਤੇ ਨੇ, ਤੇ ਅੱਗੇ ਆਪਾਂ ਕਲੀਅਰ ਕਰਦੇ ਹਾਂ, ਪਰ ਸਭ ਤੋਂ ਪਹਿਲਾਂ ਆਪਾਂ ਸ਼ਬਦ ਵੇਖਾਂਗੇ, ਉਸ ਤੋਂ ਬਾਅਦ ਆਪਾਂ ਵੇਖਾਂਗੇ ਕਿ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ, ਤੇ ਤੁਸੀਂ ਵੀ ਇਹ ਵੇਖਿਓ ਵੀ ਸੋਸ਼ਲ ਮੀਡੀਆ ਦੇ ਉੱਤੇ ਭਾਈ ਅੱਜ ਕੱਲ੍ਹ ਕੀ ਚੱਲ ਰਿਹਾ, ਤੁਹਾਡੇ ਇਰਦ ਗਿਰਦ ਨਿੱਕਾ ਨਿੱਕਾ ਜਿਹਾ ਕੀ ਚੱਲ ਰਿਹਾ, ਇੱਕ ਛੋਟੇ ਦਾਇਰੇ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਕੀ ਚੱਲ ਰਿਹਾ, ਵੱਡੇ ਦਾਇਰੇ ਦੇ ਵਿੱਚ ਕੀ ਚੱਲ ਰਿਹਾ
12: ਜੀ,
11: ਇਹ ਤੁਸੀਂ ਵੀ ਸਾਨੂੰ ਦੱਸ ਸਕਦੇ ਹੋ, ਤੇ ਫਿਲਹਾਲ ਆਪਾਂ ਵਧਦੇ ਹਾਂ ਸ਼ਬਦ ਕਰ ਲਈਏ ਪਹਿਲਾਂ।
12: ਬਿਲਕੁਲ ਰਣਜੋਤ ਜੀ, ਸਾਡਾ ਅੱਜ ਦਾ ਪਹਿਲਾ ਸ਼ਬਦ ਆ ਹੱਟ, ਦੂਸਰਾ ਸ਼ਬਦ ਆ ਹੱਡ ਹਰਾਮ, ਲਿਖ ਲਈਏ
11: Oh, sorry. Yeah. Yeah, had her out. ਅੱਜ ਕੁਝ ਖਾਸ ਤੁਸੀਂ ਫਾਰਮ ਚ ਲੱਗਦੇ ਹੋ
12: ਪਹਿਲਾ ਸ਼ਬਦ ਆ ਹੱਠ
11: ਹੱਠ
12: ਜੀ ਦੂਸਰਾ ਸ਼ਬਦ ਆ ਹੱਡ ਹਰਾਮ ਨਵੇਂ ਨਵੇਂ ਗਿਫਟ ਮਿਲੇ ਆ ਜਿਲੇ ਦੇਣ ਪੈਣਾ ਉਸਨੇ ਸਾਹ ਜਾਣ ਦਿੱਲੇ
11: ਲੱਗ ਗਈ ਖਾਸ ਗੱਲ ਕੋਈ ਨਾ
12: ਤੀਜਾ ਸ਼ਬਦ ਆ ਅੱਜ ਦਾ ਹਮਸਾਏ
11: ਹਮਸਾਏ
12: ਜੀ ਚੌਥਾ ਸ਼ਬਦ ਆ ਹਰਨੋਟਾ ਪੰਜਵਾਂ ਸ਼ਬਦ ਆ ਹੌਂਕਣਾ ਛੇਵਾਂ ਸ਼ਬਦ ਆ ਹਲੀਮੀ ਸੱਤਵਾਂ ਤੇ ਆਖਰੀ ਸ਼ਬਦ ਆ ਹਊਆ
11: ਅੱਛਾ ਹਊਆ ਠੀਕ ਹੈ ਜੀ ਤੇ ਮੈਂ ਇੱਕ ਵਾਰੀ ਰਿਪੀਟ ਕਰ ਦੇਣਾ ਜੀ ਇੱਕ ਤੇ ਆ ਵੀ ਹੱਠ
12: ਜੀ
11: ਤੇ ਇੱਕ ਆ ਹੱਡ ਹਰਾਮ
12: ਜੀ
11: ਇੱਕ ਹਮਸਾਏ
12: ਜੀ
11: ਤੇ ਹਰਨੋਟਾ
12: ਜੀ
11: ਹੌਂਕਣਾ ਹਲੀਮੀ ਤੇ ਹਊਆ
12: ਜੀ
11: ਮੈਨੂੰ ਲੱਗਦਾ ਅੱਜ ਤੇ ਸਾਰੇ ਸੌਖੇ ਆ ਤੇ ਪਹਿਲਾਂ ਵੀ ਹੋਏ ਇਹਦੇ ਚੋਂ ਜਿਹੜੇ ਇੱਕ
12: ਸ਼ਬਦ ਪਹਿਲਾਂ ਹੋਇਆ ਹਊਆ
11: ਸੋ ਨੇ ਹਰਨੋਟਾ ਵੀ ਹੋਇਆ ਪਹਿਲਾਂ
12: ਹਰਨੋਟਾ ਹੋਇਆ ਪਹਿਲਾਂ ਓਕੇ
11: ਤੇ ਹੌਂਕਣਾ ਵੀ ਹੋਇਆ ਪਹਿਲਾਂ ਤੇ ਜਿੱਥੋਂ ਤੱਕ ਮੈਨੂੰ ਯਾਦ ਹੈ ਸ਼ਾਇਦ ਹਲੀਮੀ ਵੀ ਹੋਇਆ ਹੀ ਆ ਨਹੀਂ ਹੋਇਆ ਤੇ ਹਲੀਮੀ ਤੇ ਚਲੋ ਮਤਲਬ ਈਜ਼ੀ ਆ
12: ਹੈਗੀ ਆ ਸਾਰੇ ਸਰੋਤਿਆਂ ਚ
11: ਹਾਂ ਸਾਰਿਆਂ ਚ ਬੜੀ ਵਧੀਆ ਹਲੀਮੀ ਹੈਗੀ ਆ ਤੇ ਨਹੀਂ ਹੈਗੀ ਤੇ ਫਿਰ ਤੁਸੀਂ ਤੰਗ ਤੇ ਜ਼ਰੂਰ ਹੋਗੇ ਜੇ ਨਹੀਂ ਹੈਗੀ ਤੇ ਸੋ ਤੁਸੀਂ ਇਹਨਾਂ ਸ਼ਬਦਾਂ ਦੇ ਅਰਥ ਦੱਸ ਸਕਦੇ ਹੋ ਤੁਸੀਂ ਮੈਸੇਜ ਕਰਕੇ ਕਾਲ ਕਰਕੇ 044-717-1674 ਦੇ ਉੱਤੇ ਅਤੇ ਜਾਂ ਫਿਰ ਤੁਸੀਂ ਫੇਸਬੁੱਕ 'ਤੇ ਮੈਸੇਜ ਭੇਜ ਸਕਦੇ ਹੋ ਅਤੇ ਜਾਂ ਫਿਰ ਤੁਸੀਂ ਇਹ ਵੀ ਦੱਸ ਸਕਦੇ ਹੋ ਤੁਹਾਡੇ ਇਲਾਕੇ ਦੇ ਵਿੱਚ ਕੀ ਕਹਿੰਦੇ ਨੇ ਇਹਨਾਂ ਸ਼ਬਦਾਂ ਨੂੰ ਅਤੇ ਅੱਜ ਬੜੇ ਸੌਖੇ ਸ਼ਬਦ ਹੈ ਅਤੇ ਅੱਜ ਤੁਸੀਂ ਛੇਤੀ ਛੇਤੀ ਵਿਹਲੇ ਹੋ ਸਕਦੇ ਹੋ ਅਤੇ ਇਹ ਸਨ ਸਾਡੇ 7 ਸ਼ਬਦ ਅਤੇ ਸੋਸ਼ਲ ਮੀਡੀਆ ਦੇ ਉੱਤੇ ਸੁੱਖ ਜੀ ਕੀ ਚੱਲ ਰਿਹਾ ਆਲੇ ਦੁਆਲੇ ਕੋਈ ਪ੍ਰੋਗਰਾਮਾਂ ਦਾ ਕੁਛ ਇੱਧਰ ਦਾ ਕੁਛ
12: ਪ੍ਰੋਗਰਾਮ ਤਾਂ ਰੰਜੋ ਜੀ ਚੱਲੀ ਜਾਂਦੇ ਆ ਇਸ ਵਾਰੀ ਤਾਂ ਤੀਆਂ ਨੇ ਹੱਦ ਕੀਤੀ ਪਈ ਆ ਵੈਸੇ
11: ਜੀ ਨਹੀਂ ਉਹ ਤਾਂ ਹਰ ਵਾਰੀ ਰੌਣਕ ਲੱਗਦੀ
12: ਹੈ ਇਸ ਵਾਰੀ ਹੋਰ ਜ਼ਿਆਦਾ ਹੋਰ ਜ਼ਿਆਦਾ
11: ਹੁਣ ਅਸਲ 'ਚ ਨਾ ਉਹ ਹੋ ਗਈਆਂ
12: ਕਰ ਕਰ
11: ਮਤਲਬ ਵੱਧ ਗਈਆਂ ਹੈ ਨਾ
12: ਬਹੁਤ
11: ਛੋਟੇ ਛੋਟੇ ਛੋਟੇ ਛੋਟੇ ਲੈਵਲ ਤੇ ਹੋ ਗਈਆਂ ਉਸ ਵਜ੍ਹਾ ਕਰਕੇ ਨਾ ਉਨੀ ਉਹ
12: ਰੌਣਕ ਨਹੀਂ ਰਹੀ
11: ਰੌਣਕ ਤੇ ਸਾਰਿਆਂ 'ਚ ਹੁੰਦੀ ਆ
12: ਪਰ ਫਿਰ ਵੀ ਮੈਨੂੰ ਏਦਾਂ ਲੱਗਦਾ ਵੀ ਰੌਣਕ ਜਿਹੀ ਜਿੱਦਾਂ ਘੱਟਦੀ ਜਾਂਦੀ ਆ ਕੱਲ 2 ਵਜੇ ਤੋਂ ਬਾਅਦ ਓਹੀ ਵੀਡੀਓ ਸੀਗੀਆਂ ਜਿਹੜੀਆਂ ਐਮਰਜੈਂਸੀ ਅਲਰਟ ਵਾਲੀਆਂ ਤੇ
11: ਕਿੱਦਾਂ ਰਿਹਾ ਐਕਸਪੀਰੀਅੰਸ
12: ਹਾਂ ਇਕਦਮ ਲਾਈਕ ਜਦੋਂ ਹੋਇਆ ਮੇਰਾ ਤਾਂ ਫੋਨ ਹਮੇਸ਼ਾ ਸਾਇਲੈਂਟ ਹੁੰਦਾ ਆ ਤੇ ਮੇਰੇ ਕੋਲ ਇੱਕ ਸੀਗੇ ਉਹ ਅਫਗਾਨੀ ਕਲਾਇੰਟ ਆ ਤੇ ਉਹ ਮਤਲਬ ਬਹੁਤ ਓਲਡ ਆ ਉਹਨਾਂ ਨੇ ਕਿਹਾ ਕਿ ਉਹ ਮੇਰਾ ਫੋਨ ਆ ਗਿਆ ਮੈਂ ਕਹਿੰਦੀ ਫੋਨ ਨਹੀਂ ਆਇਆ ਦੇਖ ਮੇਰੇ ਫੋਨ ਤੇ ਵੀ ਸੇਮ ਆ ਉਹਨੂੰ ਮੈਨੂੰ ਸਮਝਾਇਆ ਮੈਨੂੰ ਵੀ
11: ਤੇਰਾ ਫੋਨ ਮੈਨੂੰ ਵੀ ਆ ਗਿਆ
12: ਹਾਂ ਮੈਂ ਕਿਹਾ ਸੇਮ ਹੀ ਦੇਖ ਉਹ ਵੱਜ ਉਹਦੇ ਪਤਾ ਨਹੀਂ ਰੰਜੋਤ ਜੀ ਮੈਂ ਇਹ ਗੱਲ ਨੋਟ ਕਰੀ ਅਸੀਂ 3 ਜਣੇ ਸੀਗੇ ਨਾ ਉਦੋਂ ਇੱਕ ਟਾਈਮ ਤੇ ਇਕੱਠੀਆਂ ਜੇ ਸਾਡੇ ਦੋਨਾਂ ਕੋਲ ਆਈਫੋਨ ਸੀ ਦੋਨਾਂ ਦੇ ਸੇਮ ਵੱਜਣਾ ਸ਼ੁਰੂ ਹੋਇਆ ਤੇ ਜਿਹੜੀ ਥਰਡ ਵਨ ਸੀ ਜਿਹਦੀ ਮੈਂ ਗੱਲ ਕਰਦੀ ਪਈ ਹਾਂ ਉਹਨਾਂ ਦੇ ਫੋਨ ਤੇ ਫਿਊ ਸੈਕਿੰਡਸ ਬਾਅਦ ਜੋ ਸਾਡਾ ਬੰਦ ਹੋ ਗਿਆ ਤੇ ਉਹਨਾਂ ਦੇ ਫੋਨ ਤੇ ਉਹ ਦੁਬਾਰਾ ਸ਼ੁਰੂ ਹੋਇਆ ਲਾਈਕ ਫਿਊ ਸੈਕਿੰਡਸ ਬਾਅਦ ਮੇ ਬੀ ਟਾਈਮ ਦਾ ਵੀ ਹੁੰਦਾ ਹੋਣਾ ਕੁਛ ਸੈਕਿੰਡਸ ਦਾ ਹੋਇਆ ਹੋਣਾ ਤੇ ਹੁਣ ਮੈਨੂੰ ਨਹੀਂ ਪਤਾ ਕਿ ਆਈਫੋਨ ਦਾ ਸਾਰਿਆਂ ਦਾ ਇੱਕ ਟਾਈਮ ਤੇ ਸੀਗਾ ਜਾਂ ਸੈਮਸੰਗ ਜਾਂ ਹੋਰ ਕੋਈ ਫੋਨ ਹੋਊਗਾ ਉਹਨਾਂ ਦੇ ਹੱਥ 'ਚ ਮੈਨੂੰ ਯਾਦ ਨਹੀਂ ਕਿ ਉਹ ਅਲੱਗ ਅਲੱਗ ਸੀਗੇ ਤੇ ਅੱਜ ਸੋਸ਼ਲ ਮੀਡੀਆ ਤੇ ਪੂਰੇ ਤੇ ਹੀ ਮਤਲਬ ਸਾਰੇ ਜਣਿਆਂ ਨੇ ਆਪਣਾ ਰਿਕਾਰਡ ਕੀਤਾ ਹੋਇਆ ਸੀਗਾ ਕਿਸੇ ਨਾ ਕਿਸੇ ਤਰੀਕਿਆਂ ਦੇ ਨਾਲ ਤੇ ਉਹ ਦਿਖਾ ਰਹੇ ਸੀਗੇ ਕਿ ਆਸਟ੍ਰੇਲੀਆ ਵਿੱਚ ਇੱਦਾਂ ਹੋਇਆ ਆਸਟ੍ਰੇਲੀਆ ਵਿੱਚ ਇੱਦਾਂ ਹੋਇਆ ਤੇ ਉਧਰੋਂ ਦੂਜੇ ਦੂਜੀਆਂ ਕੰਟਰੀਜ਼ ਤੋਂ ਵੀ ਪੁੱਛਿਆ ਜਾ ਰਿਹਾ ਸੀ ਕੀ ਹੋਣਾ ਤੁਹਾਡੇ ਕੀ ਆਏ ਅਲਰਟ ਅਲਰਟ ਕੀ ਚੀਜ਼ ਸੀ ਕਿਹੜੀ ਐਮਰਜੈਂਸੀ ਹੋ ਗਈ ਨਾ ਕੀ ਹੋਇਆ
11: ਇਕਦਮ ਹੀ ਕਸ਼ ਚੋਂ ਮੁੰਗਲੀ ਕੱਢ ਮਾਰੀ
12: ਹਾਂ ਕੀ ਹੋਇਆ ਕੀ
11: ਇੰਡੀਆ 'ਚ ਵੀ ਹੋਇਆ ਸੀ ਕੁਛ ਇਦਾਂ ਦਾ
12: ਓਕੇ
11: ਉੱਥੇ ਵੀ ਇਦਾਂ ਦਾ ਅਲਾਰਮ ਜਿਹਾ ਵੱਜਿਆ ਹੈ
12: ਓਕੇ ਸੇਮ ਕੱਲ
11: ਨਹੀਂ ਕੱਲ ਨਹੀਂ ਉਹ ਪਹਿਲਾਂ ਹੋਇਆ ਸੀ
12: ਓਕੇ
11: ਹਾਂ ਪੰਜਾਬ 'ਚ ਵੀ ਹੋਈ ਸੀ ਇਦਾਂ ਦੀ ਟ੍ਰੇਲ
12: ਇਹਨਾਂ ਨੇ ਕੁਛ ਨਾ ਕੁਛ ਦੇਖਿਓ ਕਰ ਜਦੋਂ ਇਦਾਂ ਦਾ ਕੁਛ ਕਰਦੇ ਹੁੰਦੇ ਤੇ ਡਰ ਲੱਗਦਾ ਨਾ ਵੀ ਕੁਛ ਨਾ ਕੁਛ ਬੰਬ ਸਿੱਟਣਾ
11: ਨਹੀਂ ਚਲੋ ਇੱਦਾਂ ਦਾ ਤੇ ਕੀ ਹੋਣਾ ਪਰ ਉਹਦਾ
12: ਨਹੀਂ ਵੈਸੇ ਹੀ ਉਹ ਜੋ ਵੀ ਕਰਦੇ ਆ ਕਿ ਚੇਂਜਸ ਆਉਣ ਦੀ ਕੋਈ ਹੋਊਗੀ ਕਿ ਗਾਂ ਇਨ ਫਿਊਚਰ 'ਚ ਕੀ ਉਹ ਲੈ ਕੇ ਆਉਣਾ ਚਾਹੁੰਦੇ ਆ ਕਿ ਐਮਰਜੈਂਸੀ ਹੋ ਗਈ ਤਾਂ ਆਪਾਂ ਕੀ ਕਰਨਾ ਆ ਜਾਂ
11: ਹਾਂ ਹੁਣ ਜਿੱਦਾਂ ਜਿੱਦਾਂ ਵੇਖੋ ਟੈਕਨੋਲੋਜੀ ਵੱਧ ਰਹੀ ਆ
12: ਜੀ
11: ਉਹਦਾ ਟੈਕਨੋਲੋਜੀ ਦਾ ਜਿਹੜਾ ਪ੍ਰਯੋਗ ਕਿੱਦਾਂ ਕਿੱਦਾਂ ਕਿਵੇਂ ਕੀਤਾ ਜਾ ਸਕਦਾ ਕਿਉਂਕਿ ਅਮਰੀਕਾ ਪਹਿਲਾਂ ਤੋਂ ਵੀ ਕਰ ਰਿਹਾ ਸੀ ਅਤੇ ਉੱਥੇ ਕਈ ਚੀਜ਼ਾਂ ਜਿਹੜੀਆਂ ਸੁਣ 'ਚ ਆਉਂਦੀਆਂ ਵੀ ਹਾਂ ਕਾਫੀ ਮਦਦ ਕਰ ਦਿੰਦੀਆਂ ਲੋਕਾਂ ਦੀਆਂ ਇੱਥੇ ਹੁਣ ਟੈਕਨੋਲੋਜੀ ਤਾਂ ਹੈਗੀ ਆ ਫੋਨ ਤਾਂ ਹੈਗਾ ਹੀ ਆ ਸਾਰਿਆਂ ਕੋਲ ਟੈਕਨੋਲੋਜੀ ਵੀ ਹੈਗੀ ਆ ਫਿਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਿਉਂ ਨਾ ਹੂਬੂ ਕਰ ਦਿੱਤੀਆਂ ਜਾਣ, ਇਹ ਚੀਜ਼ ਆਪਾਂ ਨਹੀਂ ਸਮਝ ਸਕਦੇ, ਪਰ ਜਿਹੜੇ ਇਲਾਕਿਆਂ ਦੇ ਵਿੱਚ ਬੁਸ਼ ਫਾਇਰ ਹੁੰਦੀ ਆ, ਜਿਹੜੇ ਇਲਾਕਿਆਂ ਦੇ ਵਿੱਚ ਹੜ੍ਹ ਆਏ ਵੇਖੋ, ਹੈ ਨਾ, ਸੁਨਾਮੀ ਆਉਂਦੀ ਆ, ਕਈ ਇਲਾਕੇ ਜਿਨ੍ਹਾਂ ਦੇ ਵਿੱਚ ਫਲੈਸ਼ ਫਲੱਡਿੰਗ ਹੁੰਦੀ ਆ, ਹੈ ਨਾ, ਸੋ ਉਹਨਾਂ ਇਲਾਕਿਆਂ ਦੇ ਵਿੱਚ ਇਹ ਕਾਫ਼ੀ ਮਦਦ ਕਰ ਸਕਦਾ, ਰਾਤ ਰਾਤੋਂ ਰਾਤ ਕਈ ਵਾਰੀ ਪਤਾ ਨਹੀਂ ਲੱਗਦਾ ਵੀ ਕਿੱਥੇ ਪਾਣੀ ਭਰ ਆਇਆ, ਕਿੱਦਾਂ ਹੋ ਗਿਆ, ਸੋ ਉਹਨਾਂ ਉਹਨਾਂ ਇਲਾਕਿਆਂ ਦੇ ਹਿਸਾਬ ਦੇ ਨਾਲ ਤੇ ਵਧੀਆ ਚੀਜ਼ ਆ
12: ਬਹੁਤ। ਹਾਂਜੀ ਹਾਂ ਹਾਂ,
11: ਠੀਕ ਆ, ਚਲੋ
12: ਠੀਕ ਆ, ਜੋ ਵੀ ਸੀਗਾ ਲਾਈਕ ਵਧੀਆ ਸੀਗਾ, ਲਾਈਕ ਐਟਲੀਸਟ ਤੁਹਾਨੂੰ ਅਲਰਟ ਕਰਨ ਦੇ ਲਈ ਕੁਛ ਵੀ ਹੋ ਰਿਹਾ ਆ ਤੇ ਤੁਸੀਂ ਅਲਰਟ ਹੋਣਾ ਆ। ਦੂਸਰੀ ਆਪਣੀ ਜਿਹੜੀ ਜੇ ਆਪਾਂ ਸੋਸ਼ਲ ਮੀਡੀਆ ਦੇਖੀਏ ਤੇ ਕੈਨੇਡਾ ਤੋਂ ਆਪਣੇ ਭਾਈਚਾਰੇ ਦੇ ਨਾਲ ਜ਼ਿਆਦਾ ਉਹ ਮੇਲ ਖਾਂਦੀ ਆ, ਜਿਹੜੀ ਕਨੈਕਟ ਕਰਦੇ ਹਾਂ ਅਸੀਂ ਉਸਨੂੰ, ਜਿਹੜੀ ਕਿ ਸਟੂਡੈਂਟ ਸੜਕਾਂ 'ਤੇ ਆ ਗਏ ਆ, ਉਹ ਹਰ ਪਾਸੇ ਉਹ ਹੀ ਵੀਡੀਓਜ਼ ਆਉਣ ਲੱਗੀਆਂ ਆ ਕਿ ਹੰਗਰ ਸਟ੍ਰਾਈਕ ਕਰਨੀ ਆ, ਹੈ ਨਾ, ਸਟੂਡੈਂਟਸ ਨੇ ਜੀ, ਕਿਉਂਕਿ ਜਿਹੜਾ ਪੀ ਜੀ ਡਬਲਯੂ ਪੀ ਵਾਲੀ ਲਾਈਕ ਉਹਨਾਂ ਦੇ ਵਰਕ ਪਰਮਿਟ ਨਹੀਂ ਅੱਗੇ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿਹੜੇ ਹੋ ਰਹੇ ਉਹਨਾਂ ਨੂੰ ਉਸ ਚੀਜ਼ ਨੂੰ ਲੈ ਕੇ, ਹੁਣ ਉਹਦੇ ਵਿੱਚ ਵੀ ਦੋ ਚੀਜ਼ਾਂ ਆ ਲਾਈਕ ਜਿਹੜੇ ਤਾਂ ਹੁਣ ਸਾਨੂੰ ਤਾਂ ਲੱਗਦਾ ਅਸੀਂ ਉਸ ਸਿਚੁਏਸ਼ਨ 'ਚੋਂ ਲੰਘ ਚੁੱਕੇ ਹਾਂ, ਸਾਨੂੰ ਲੱਗਦਾ ਹੈ ਕਿ ਹਾਂ ਹਾਏ ਕਿੱਦਾਂ ਕਰੂਗੇ, ਹੈ ਨਾ, ਵਿਚਾਰੇ ਕਿੱਦਾਂ ਘਰਾਂ ਨੂੰ ਵਾਪਸ ਜਾਓਗੇ, ਕਿੰਨੇ ਕਿੰਨੇ ਕਰਜ਼ੇ ਚੁੱਕ ਕੇ ਆਏ ਹੋ, ਹੁਣ ਉੱਥੇ ਹੀ ਜਿਹੜੇ ਦੂਸਰੀ ਨੈਸ਼ਨੈਲਿਟੀ ਆ ਉਹ ਕਹਿੰਦੇ ਆ ਕਿ ਤੁਸੀਂ ਪੜ੍ਹਨ ਨਹੀਂ ਸੀ ਆਏ, ਤੁਸੀਂ ਇੱਦਾਂ ਕਰਨੇ ਸੀ, ਫਿਰ ਉਹ ਤਾਂ ਗੁੱਸਾ ਵੀ ਆਉਂਦਾ ਹੈ ਨਾ ਵੀ ਸਾਰਿਆਂ ਨੂੰ ਪਤਾ ਹੈ ਵੀ ਨਹੀਂ ਆਏ ਸੀ, ਤੁਸੀਂ ਉਦੋਂ ਇੱਦਾਂ ਕਿਉਂ ਦਿੱਤਾ। ਸੋ ਥੋੜ੍ਹਾ ਜਿਹਾ ਦੇਖ ਕੇ ਸੈਡ ਵੀ ਲੱਗਦਾ ਆ ਕਿ ਕਿੱਦਾਂ ਰੋ ਰਹੇ ਆ ਸਾਰੇ ਜਣੇ, ਹੈ ਨਾ ਵੀ, ਪਰ ਮੈਨੂੰ ਤਾਂ ਇਹੀ ਕਹਿੰਦੀ ਹਾਂ ਕਿ ਇਹ ਅਰਦਾਸ ਤਾਂ ਇਹੀ ਆ ਪਰਮਾਤਮਾ ਅੱਗੇ ਕਿ ਜਿਹੜਾ ਵੀ ਆਪਣੇ ਘਰ ਤੋਂ ਆਇਆ ਹੈ ਨਾ ਇੱਕ ਵਾਰੀ ਤੁਰ ਗਿਆ ਉੱਥੋਂ ਜਹਾਜ਼ੇ ਬਾਬਾ ਜੀ, ਤੁਸੀਂ ਚੜ੍ਹਾ ਦਿੱਤਾ ਅਤੇ ਉਹਨੂੰ ਫਿਰ ਕਿਸੇ ਬੰਨੇ ਕੰਢੇ ਲਾ ਕੇ ਹੀ ਕਰਿਓ, ਖੁਸ਼ੀ ਖੁਸ਼ੀ ਆਪਣੇ ਘਰਾਂ ਨੂੰ ਉਹ ਵਾਪਸ ਜਾਣ, ਨਾ ਕਿ ਇੱਦਾਂ ਦੀ ਸਿਚੁਏਸ਼ਨ 'ਚ ਜਾਣ ਜੀ। ਇਹ ਸੀ ਮੇਰਾ ਸੋਸ਼ਲ ਮੀਡੀਆ,
11: ਜੋ ਵੀ ਕੋਈ ਆਸਾਂ ਉਮੀਦਾਂ ਕਿਸੇ ਨੇ ਲਾਈਆਂ ਨੇ, ਜਾਂ ਫਿਰ ਇਹ ਆ ਕਿ ਜੋ ਵੀ ਜਿੱਥੇ ਵੀ ਉਹਦੇ ਲਈ ਬਿਹਤਰ ਆ
12: ਜੀ,
11: ਅਤੇ ਉਹ ਆਪਾਂ ਇੱਕ ਚੀਜ਼ਾਂ 'ਤੇ ਜ਼ਰੂਰ ਮੰਨ ਕੇ ਚੱਲਿਆ ਕਰੀਏ ਜ਼ਿੰਦਗੀ ਦੇ, ਕਿਸੇ ਵੀ ਆਪਾਂ ਪੜਾਅ 'ਚ ਹਾਂ, ਕਿਸੇ ਵੀ ਦੇਸ਼ 'ਚ ਹਾਂ, ਕਿ ਆਪਾਂ ਉਹਦੇ ਉੱਤੇ ਡੋਰੀਆਂ ਸੁੱਟ ਕੇ ਤੁਰਿਆ ਕਰੀਏ, ਕਿ ਅਤੇ ਵਿਸ਼ਵਾਸ ਵੀ ਰੱਖਿਆ ਕਰੀਏ, ਜਿੱਥੇ ਵੀ ਸਾਨੂੰ ਜਿੱਦਾਂ ਵੀ ਉਹ ਰੱਖੂਗਾ, ਚੰਗੇ ਹਾਲਾਤਾਂ ਦੇ ਵਿੱਚ ਰੱਖੂਗਾ, ਠੀਕ ਹੀ ਰੱਖੂਗਾ, ਅਤੇ ਉਹ ਆਪਾਂ ਇੱਕ ਅਰਦਾਸ ਕਰਦੇ ਜ਼ਰੂਰ ਹੈ, ਹਮੇਸ਼ਾ ਸੁਣਦੇ ਜ਼ਰੂਰ ਹੈ, ਪਰ ਹਮੇਸ਼ਾ ਭੁੱਲ ਜਾਂਦੇ ਹਾਂ ਵੀ ਸਾਨੂੰ ਤੂੰ ਆਪਣੇ ਭਾਣੇ ਦੇ ਵਿੱਚ ਰੱਖੀ, ਹੈ ਨਾ, ਭਾਣਾ ਮੰਨਣ ਦਾ ਬਲ ਬਖਸ਼ੀ, ਅਤੇ ਪਰ ਜਦੋਂ ਬਾਅਦ ਵਿੱਚ ਫਿਰ ਆਪਾਂ ਭੁੱਲ ਜਾਂਦੇ, ਫਿਰ ਆਪਾਂ ਕਹਿੰਦੇ ਵੀ ਨਹੀਂ
12: ਏਦਾਂ ਹੋਣਾ ਚਾਹੀਦਾ ਜਿੱਦਾਂ ਮੈਂ ਕਹਿੰਦੀ ਹਾਂ,
11: ਉਹ ਤਾਂ ਠੀਕ ਆ, ਪਰ ਤੈਨੂੰ ਨਹੀਂ ਪਤਾ ਜ਼ਮਾਨਾ ਬੜਾ ਤੇਜ਼ ਹੋਇਆ ਵਾ ਅੱਜ ਕੱਲ੍ਹ, ਤੈਨੂੰ ਨੀ ਪਤਾ ਮੇਰਾ ਭਾਣਾ ਮੇਰਾ ਭਲਾ ਕਾਹਦੇ ਚ ਆ, ਮੈਂ ਤੈਨੂੰ ਦੱਸੂ ਤੇ ਉਦਾਂ ਦਾ ਕਰੀ,
12: ਫਿਰ ਉਦਾਂ ਦਾ ਜਦੋਂ ਕਰ ਵੀ ਦਿੰਦਾ ਫਿਰ ਵੀ ਪਛਤਾਉਂਦੇ ਆ,
11: ਹਾਂ ਬਿਲਕੁਲ, ਇਸੇ ਤਰ੍ਹਾਂ
12: ਬਹੁਤ ਵਾਰੀ ਇਦਾਂ ਵੀ ਹੁੰਦਾ,
11: ਇਹੋ ਹੀ ਲਾਈਫ ਹੈ ਨਾ
12: ਜੀ।
11: ਤੇ ਚਲੋ ਖੈਰ, ਆਸ ਪਾਸ ਤੋਂ ਬੜਾ ਕੁਛ ਸਾਨੂੰ ਸਿੱਖਣ ਨੂੰ ਮਿਲਦਾ ਜੋ ਕੁਛ ਵੀ ਦੁਨੀਆਦਾਰੀ ਦੇ ਵਿੱਚ ਚੱਲ ਰਿਹਾ ਹੁੰਦਾ, ਅਤੇ ਆਲ ਟੂਗੈਦਰ ਪਿਛਲੇ ਸਮੇਂ ਦੇ ਵਿੱਚ ਮੈਂ ਰੀਸੈਂਟ ਤਾਂ ਵੇਖ ਨਹੀਂ ਪਾਇਆ, ਪਰ ਜਿਹੜਾ ਬਹੁਤ ਜ਼ਿਆਦਾ ਰੌਲਾ ਰੱਪਾ ਜਿਹਾ ਚੱਲਦਾ ਰਿਹਾ ਉਹ ਤਾਂ ਆਪਣੇ ਹੁਣ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦਾ ਚੱਲਦਾ ਰਿਹਾ ਸੋਸ਼ਲ ਮੀਡੀਆ ਦੇ ਉੱਤੇ, ਜਾਂ ਫਿਰ ਇੱਦਾਂ ਕਹਿ ਲਓ ਵੀ ਜਿਹੜੀ ਚੀਜ਼ ਤੁਸੀਂ ਵੇਖੀ ਹੁੰਦੀ ਨਾ ਉਹ ਤੁਹਾਨੂੰ ਵਾਰ ਵਾਰ ਉਹ ਚੀਜ਼ ਦੇਖੀ ਜਾਂਦੀ ਆ, ਤੇ ਹੁਣ ਉਦਾਂ ਦੀਆਂ ਨੀ ਪਹਿਲਾਂ ਵਰਗੀਆਂ ਨੀ ਹੁੰਦੀਆਂ, ਜਿੱਦਾਂ ਨਿੱਕੀਆਂ ਨਿੱਕੀਆਂ ਜੇ ਕੋਈ ਟ੍ਰੈਂਡ ਜੇ ਚੱਲਦੇ ਹੁੰਦੇ ਸੀ ਸੋਸ਼ਲ ਮੀਡੀਆ ਦੇ ਉੱਤੇ।
12: ਅੱਜ ਮੇਰਾ ਸੀਗਾ ਥੋੜਾ ਸੀਰੀਅਸ ਕਰਕੇ ਲੱਗ,
11: ਹਾਏ ਹਾਏ
12: ਮੈਂ ਜ਼ਿਆਦਾ ਹੀ ਟ੍ਰੈਂਡ, ਫਿਰ ਨਾ ਮੈਨੂੰ ਮੈਸੇਜ ਆਉਣ ਲੱਗ ਜਾਂਦੇ ਫੇਸਬੁੱਕ ਤੇ ਰੰਜੋਤ ਜੀ ਕਿ ਤੂੰ ਲੜਾਈ ਪਵਾਉਣੀ ਆ, ਹਰ ਵਾਰੀ ਆ ਕੇ ਨਵਾਂ ਫੈਸ਼ਨ ਦੱਸ ਜਾਂਦੀ ਆ ਤੇ ਸਾਡੇ ਖਰਚੇ ਹੁੰਦੇ ਆ, ਜਾਂ ਫਿਰ ਵਟਸਐਪ ਤੇ ਮੈਸੇਜ ਆਉਣ ਲੱਗ ਜਾਂਦੇ ਆ ਕਿ ਇਹ ਗਲਤ ਗੱਲ ਆ ਕਿ ਹਰ ਵਾਰੀ ਫੈਸ਼ਨ, ਹਨਾ, ਸਾਡੇ ਤਾਂ ਜੇਬਾਂ
11: ਢਿੱਲੀਆਂ,
12: ਹਾਂ ਸਾਡੀਆਂ ਜੇਬਾਂ ਢਿੱਲੀਆਂ ਹੁੰਦੀਆਂ, ਸਾਡੀਆਂ ਘਰ ਵਾਲੀਆਂ ਲੜਦੀਆਂ ਕਹਿੰਦੀਆਂ ਦੇਖ ਲਾ ਉਹ ਸਾਰਾ ਕੁਛ, ਅਸੀਂ ਤਾਂ ਸਾਨੂੰ ਤਾਂ ਪਤਾ ਹੀ ਉੱਥੋਂ ਲੱਗਦਾ ਸੀ ਇੰਨੀਆਂ ਭੋਲੀਆਂ, ਏਦਾਂ ਹੁੰਦਾ ਫਿਰ ਰੰਜੋਤ ਜੀ।
11: ਓਕੇ ਓਕੇ ਗੁੱਡ, ਨਹੀਂ ਚਲੋ ਨਾਲ ਦੀ ਨਾਲ ਹੋਰ ਵੀ ਤਾਂ ਬੜਾ ਕੁਛ ਚੱਲ ਰਿਹਾ ਹੁੰਦਾ ਨਾ, ਹੁਣ ਜਿੱਦਾਂ ਫੋਰ ਐਗਜ਼ਾਮਪਲ ਅੱਜ ਕੱਲ੍ਹ ਏ ਆਈ ਦੇ ਪੈਰਲਲ ਉਹ ਨਹੀਂ ਚੱਲ ਪਿਆ ਆਪਣਾ ਓਥੈਂਟਿਕ ਜਿਹੜਾ ਓਰਿਜਨਲ, ਉਹ ਮਤਲਬ ਕੋਈ ਵੀ ਆਉਂਦੇ ਵੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਕੋਈ ਵੀ ਵੀਡੀਓ ਕੋਈ ਵੀ ਫੋਟੋ ਜਿਹੜੀ ਆ ਉਹ ਇੱਦਾਂ ਖਿੱਚੀ ਆ, ਉਦੋਂ ਕੋਈ ਕੁਛ ਨਹੀਂ ਕਰਨਾ ਤੁਸੀਂ
12: ਜੀ,
11: ਤੇ ਉਹਨੂੰ ਐਜ਼ ਇਟ ਇਜ਼ ਤੁਸੀਂ ਪਾਉਣਾ, ਤੇ ਉਹਨੂੰ ਫਿਰ ਵਰਸਿਸ ਏ ਆਈ ਕਰਕੇ ਵਿਖਾਉਂਦੇ ਉਹਨੂੰ ਵੀ ਏ ਆਈ ਆ ਇਹਦੇ 'ਚ ਉਹ ਵਾਲਾ ਮਜ਼ਾ ਨਹੀਂ ਆ, ਇਹਦੇ 'ਚ ਵੇਖੋ ਆਹ ਫਾਇਦਾ ਵਾ, ਇਹਦੇ 'ਚ ਆਹ ਚੀਜ਼ ਜਿਹੜੀ ਆ ਜ਼ਿੰਦਗੀ ਝਲਕਦੀ ਆ, ਇਹਦੇ 'ਚ ਓਰਿਜਨਲ ਲੈ ਵੇਖੋ, ਹੈ ਨਾ, ਅਤੇ ਜਦਕਿ ਵੇਖਿਆ ਜਾਵੇ ਤਾਂ ਓਰਿਜਨਲ ਤਾਂ ਉਹ ਹਜੋ ਤੁਸੀਂ ਅੱਖੀਂ ਵੇਖ ਲਿਆ,
12: ਹਾਂਜੀ ਬਿਲਕੁਲ,
11: ਪਰ ਫਿਰ ਵੀ ਆਪਾਂ ਉਹਦੇ ਤੋਂ ਹੁੰਦੇ ਹੁੰਦੇ ਹੁਣ ਆਪਾਂ ਬਹੁਤ ਜ਼ਿਆਦਾ ਲਿੰਬ ਪੋਚ ਵੱਲ ਚੱਲ ਗਏ, ਅਤੇ ਹੁਣ ਸਾਨੂੰ ਉਹ ਵੀ ਨਹੀਂ ਚੰਗੀ ਲੱਗ ਰਹੀ, ਹੁਣ ਆਪਾਂ ਫਿਰ ਥੋੜ੍ਹਾ ਜਿਹਾ ਵਾਪਸ ਆਪਾਂ
12: ਰਿਐਲਿਟੀ ਵੱਲ,
11: ਹਾਂ ਰਿਐਲਿਟੀ ਵੱਲ ਆਪਾਂ,
12: ਹਾਂ
11: ਇਹ ਵੀ ਚੱਲ ਰਿਹਾ, ਅਤੇ ਇਹ ਵੀ ਇੱਕ ਫਾਇਦਾ ਹੈਗਾ ਵਾ ਚਲੋ ਸੋਸ਼ਲ ਮੀਡੀਆ ਦੇ ਉੱਤੇ ਨਿੱਕੀਆਂ ਨਿੱਕੀਆਂ ਚੀਜ਼ਾਂ ਜੋ ਵੀ ਕਿਸੇ ਨਾਲ ਵਾਪਰਦੀਆਂ ਕੋਈ ਝੱਟ ਪਾ ਦਿੰਦਾ
12: ਤੇ
11: ਤੁਹਾਨੂੰ ਲੱਗਦਾ ਤੁਹਾਨੂੰ ਵੀ ਹਾਂ
12: ਦੁਨੀਆਂ ਤੇ ਕੀ ਹੋ ਰਿਹਾ
11: ਹੋਰ ਵੀ ਕਿਸੇ ਨਾਲ ਹੋ ਰਿਹਾ ਵਾ
12: ਹਾਂਜੀ ਹਾਂ ਬਿਲਕੁਲ
11: ਮੇਰੇ ਇਕੱਲੇ ਨਾਲ ਨਹੀਂ ਆ ਤੇ ਹੁਣ ਆਪਾਂ ਵੱਧਦੇ ਹਾਂ ਭਈ ਅੱਜ ਦੇ ਵਿਸ਼ੇ ਵੱਲ ਨੂੰ
12: ਤੇ
11: ਵਿਸ਼ਾ ਆਪਾਂ ਤੁਹਾਨੂੰ ਦੇ ਕੇ ਤੇ ਫਿਰ ਆਪਾਂ ਅਗਲੇ ਸੈਗਮੈਂਟ ਦੇ ਵਿੱਚ ਤੁਹਾਡੀ ਕਾਲਾਂ ਲਵਾਂਗੇ ਫਿਲਹਾਲ ਇਸ ਸੈਗਮੈਂਟ ਦੇ ਵਿੱਚ ਕਾਲ ਨਹੀਂ ਆਪਾਂ ਲੈ ਪਾਵਾਂਗੇ ਤੇ ਅਗਲੇ ਸੈਗਮੈਂਟ ਦੇ ਵਿੱਚ ਆਪਾਂ ਜ਼ਰੂਰ ਓਕੇ ਸ਼ਾਨੂ ਜੀ ਕਹਿੰਦੇ ਕਿ ਬ੍ਰੇਕਿੰਗ ਨਿਊਜ਼ ਆ ਗਈ ਆ ਤੇ ਜਸਿੰਟਾ ਐਲਨ ਹੈਜ਼ ਕੁਇਟ ਐਜ਼ ਵਿਕਟੋਰੀਅਨ ਪ੍ਰੀਮੀਅਰ ਮੂਵਮੈਂਟ ਬਿਫੋਰ ਲੀਡਰਸ਼ਿਪ ਚੈਲੇਂਜ ਅੱਛਾ ਜਿਹੜੀਆਂ ਖਬਰਾਂ ਆਪਾਂ ਪੜ੍ਹ ਰਹੇ ਸਾਂ ਜੋ ਕੱਲ੍ਹ ਦੇ ਦਿਨ ਦਾ ਮਾਹੌਲ ਚਾਲ ਸੀ ਉਸ ਦਿਨ ਤੋਂ ਮਾਹੌਲ ਚਾਲ ਵੱਧ ਗਿਆ ਭਾਈ ਅੱਗੇ
12: ਜੀ
11: ਤੇ ਫਿਰ ਮਤਲਬ ਹੁਣ ਖਿਲਾਰੇ ਪੈਣਗੇ ਹੈ ਸੋ ਜਿਹੜੇ ਸਾਡੇ ਜਿਹੜੇ ਬਾਹਰੋਂ ਅੰਦਰੋਂ ਸੁਣ ਰਹੇ ਜਿਹਨਾਂ ਨੂੰ ਨਹੀਂ ਪਤਾ ਤੇ ਆਪਾਂ ਮੁੱਖ ਮੰਤਰੀ ਕਹਿ ਲਈਏ ਆਪਾਂ ਸੌਖੇ ਸ਼ਬਦਾਂ 'ਚ ਜੇ ਤੁਹਾਨੂੰ ਸਮਝ ਆ ਜਾਵੇ ਤੇ ਵਿਕਟੋਰੀਆ ਦੇ ਜਿਹੜੇ ਮੁੱਖ ਮੰਤਰੀ ਹੈ ਉਹਨਾਂ ਨੂੰ ਅਸਤੀਫਾ ਦੇਣਾ ਪੈ ਗਿਆ ਕਿਉਂਕਿ ਕਾਫੀ ਦਿਨਾਂ ਦਾ ਰੌਲਾ ਰੱਪਾ ਤੇ ਚੱਲ ਰਿਹਾ ਸੀ ਕੱਲ੍ਹ ਇਹ ਥੋੜ੍ਹਾ ਜਿਹਾ ਹੋਰ ਖਿਲਾਰਾ ਵਧਿਆ ਮੀਟਿੰਗ ਦੇ ਵਿੱਚ ਤੇ ਹੁਣ ਆਖਿਰਕਾਰ ਇਹਨਾਂ ਨੂੰ ਅਸਤੀਫਾ ਦੇਣਾ ਪੈ ਗਿਆ ਹੁਣ ਵੇਖੋ ਇਹਨਾਂ ਦੇ ਜਿਹੜੇ ਡਿਪਟੀ ਨੇ ਕੈਰਲ ਉਹ ਬਣਦੇ ਨੇ ਜਾਂ ਨਹੀਂ ਬਣਦੇ ਬੈਨ ਕੈਰਲ ਇਹ ਹੁਣ ਵੇਖਣ ਵਾਲੀ ਗੱਲ ਰਹੂਗੀ ਪਰ ਹਾਂ ਇਹ ਵੀ ਰਾਹ ਉਹਨਾਂ ਦਾ ਜ਼ਰੂਰ ਕਲੀਅਰ ਹੋ ਗਿਆ ਪਰ ਚਲੋ ਜਿੱਦਾਂ ਪੜ੍ਹਨ ਦਾ ਮੌਕਾ ਮਿਲੂਗਾ ਖਬਰ 'ਤੇ ਫਿਰ ਪੜ੍ਹ ਕੇ ਤੁਹਾਨੂੰ ਹੋਰ ਵਧੇਰੇ ਦੱਸ ਦਾਂਗੇ ਪਰ ਹਾਂ ਇਹ ਵੱਡੀ ਅਪਡੇਟ
12: ਜੀ
11: ਧੰਨਵਾਦ ਜੀ ਤੁਹਾਡਾ ਇਹ ਸਾਂਝ ਪਾਉਣ ਦੇ ਲਈ ਅਤੇ ਬਾਕੀ ਓਵਰ ਟੂ ਗੌਤਮ ਜੀ ਹੈ ਨਾ ਉਹ ਵੇਖਣ ਡੇ ਹੋਣੇ
12: ਜੀ ਬਿਲਕੁਲ
11: ਬਾਕੀ ਉਹ ਜਾਣੇ
12: ਗੌਤਮ ਜੀ ਫਿਰ ਸਾਨੂੰ ਚੰਗੀ ਤਰ੍ਹਾਂ ਨਾਲ ਦੱਸਣਗੇ ਸਾਰਿਆਂ ਨੂੰ ਦੱਸਣਗੇ ਤੇ ਸਾਨੂੰ ਵੀ ਨਾਲ ਦੱਸਣਗੇ ਜੀ ਵਿਸ਼ੇ ਵੱਲ ਨੂੰ ਵਧਦੇ ਆ ਰਣਜੋਤ ਜੀ ਅੱਜ ਦਾ ਜਿਹੜਾ ਵਿਸ਼ਾ ਆ ਉਹ ਹੈਗਾ ਆ ਜਿੱਦਾਂ ਉਹ ਨਹੀਂ ਕਹਿੰਦੇ ਹੁੰਦੇ ਉਹ ਸਕਿੱਪ ਕਰ ਦਿਓ ਜਿਹੜੇ ਆਹ ਨਹੀਂ ਕਰਦੇ ਜਿਹੜੇ ਆਹ ਨਹੀਂ ਕਰਦੇ ਅਤੇ ਜਿਹੜੇ ਉਹ ਨਹੀਂ ਕਰਦੇ ਅਸੀਂ ਕਿਸੇ ਨੂੰ ਨਹੀਂ ਕਹਿਣਾ ਸਕਿੱਪ ਕਰ ਦਿਓ ਕਿਉਂਕਿ ਜੇ ਤੁਸੀਂ ਅੱਜ ਇਹ ਨਹੀਂ ਕਰਦੇ ਤਾਂ ਤੁਸੀਂ ਕੱਲ੍ਹ ਨੂੰ ਹੀ ਕਰਨਾ ਆ ਕੱਲ੍ਹ ਨੂੰ ਨਹੀਂ ਕਰਨਾ ਦੋ ਚੌਂ ਸਾਲਾਂ ਨੂੰ ਕਰਨਾ ਆ ਲਾਈਕ ਕਿ ਪੇਰੈਂਟ ਬਣਨਾ ਆ ਜੇ ਤੁਸੀਂ ਅੱਜ ਦੀ ਪੇਰੈਂਟ ਹੈਗੇ ਤਾਂ ਤੁਸੀਂ ਫਿਊਚਰ 'ਚ ਬਣਨਾ ਤੁਸੀਂ ਸੁਣਦੇ ਰਹੋ ਜੁੜੇ ਰਹੋ ਸਾਡੇ ਨਾਲ ਤਾਂ ਕਿ ਤੁਹਾਨੂੰ ਵੀ ਸਾਰੇ ਜਿਹੜੇ ਟਿਪਸ ਅਤੇ ਟ੍ਰਿਕਸ ਆ ਸਾਡੇ ਸਰੋਤੇ ਜਿਹੜੇ ਸਾਨੂੰ ਦੇਣਗੇ ਉਹ ਅਸੀਂ ਵੀ ਲੈਣੇ ਆ ਅਤੇ ਅਸੀਂ ਉਹਨਾਂ ਨੂੰ ਟ੍ਰਿਕਸ ਅਤੇ ਟਿਪਸ ਸ਼ੇਅਰ ਵੀ ਕਰਨੀ ਇੱਕ ਦੂਜੇ ਦੇ ਨਾਲ ਅਤੇ ਤੁਸੀਂ ਸੁਣ ਲਿਓ ਕਿਉਂਕਿ ਕਹਿੰਦੇ ਜਦੋਂ ਤੁਸੀਂ ਹਾਲੇ ਸ਼ੂ ਦੇ ਵਿੱਚ ਪੈਰ ਨਹੀਂ ਪਾਇਆ ਉਹਦੇ ਵਿੱਚ ਨਾ ਅਤੇ ਪਹਿਲਾਂ ਹੀ ਤੁਹਾਨੂੰ ਪਤਾ ਲੱਗ ਜਾਵੇ ਵੀ ਤੁਹਾਡੇ ਕਿੰਨੇ ਕੁ ਫਿੱਟ ਹੋਣ ਵਾਲਾ ਕਿੰਨਾ ਕੁ ਨਹੀਂ ਅਤੇ ਤੁਸੀਂ ਸੌਖੇ ਰਹਿੰਦੇ ਹੋ ਐਵੇਂ ਉੱਥੇ ਜਾ ਕੇ ਸੇਲ ਦੇ ਵਿੱਚ ਸ਼ੂ ਦੇਖ ਕੇ ਪੈਰ ਫਸਾ ਕੇ ਪੈਦਾ ਨਹੀਂ
11: ਆਈਡੀਆ ਜੇ ਤੁਹਾਨੂੰ ਹੁੰਦਾ
12: ਆਈਡੀਆ ਹੋ
11: ਜਾਂਦਾ ਅੱਜ ਦਾ ਸਾਡਾ ਵਿਸ਼ਾ ਇਹੋ ਰਹੂਗਾ ਜੀ ਕਿ ਜਿਹੜੀ ਪੇਰੈਂਟਿੰਗ ਆ ਤੁਹਾਡੇ ਮੁਤਾਬਿਕ ਬੜੀ ਮਤਲਬ ਔਖੀ ਚੀਜ਼ ਆ ਜਾਂ ਸੌਖੀ ਆ ਆਸਾਨ ਆ ਕਿੱਦਾਂ ਤੁਸੀਂ ਪੇਰੈਂਟਿੰਗ ਨੂੰ ਕਿੱਦਾਂ ਵੇਖਦੇ ਹੋ ਤੁਸੀਂ ਬੱਚਿਆਂ ਦੇ ਪਾਲਣ ਪੋਸ਼ਣ ਨੂੰ ਕਿੱਦਾਂ ਤੁਸੀਂ ਵੇਖਦੇ ਹੋ ਬਹੁਤ ਜ਼ਿਆਦਾ ਔਖਾ ਵਾ ਪਰਿਵਾਰ ਸਾਹਮਣਾ ਕਰਨਾ ਜਾਂ ਫਿਰ ਤੁਹਾਨੂੰ ਲੱਗਦਾ ਵਾ ਵੀ ਨਹੀਂ ਐਂਟਰਟੇਨਿੰਗ ਆ ਠੀਕ ਆ ਗੁੱਡ ਆ ਵਧੀਆ ਵਾ ਸੋ ਜਦੋਂ ਵੀ ਕੋਈ ਵੀ ਆਪਾਂ ਗੱਲ ਕਰਦੇ ਹਾਂ ਤਾਂ ਉਹਦੇ ਪੈਰਲ ਫਿਰ ਆਪਾਂ ਇਹ ਜ਼ਰੂਰ ਧਰ ਕੇ ਵੇਖਾਂਗੇ ਕਿ ਕਈ ਚੀਜ਼ਾਂ ਜਦੋਂ ਸਾਨੂੰ ਤੰਗ ਕਰ ਰਹੀਆਂ ਹੁੰਦੀਆਂ ਜਦੋਂ ਸਾਨੂੰ ਪਰੇਸ਼ਾਨੀ ਦੇ ਰਹੀਆਂ ਹੁੰਦੀਆਂ ਅਤੇ ਆਪਾਂ ਇਹ ਭੁੱਲ ਜਾਂਦੇ ਹਾਂ ਵੀ ਉਹੋ ਹੀ ਸੇਮ ਚੀਜ਼ਾਂ ਦੇ ਕਰਕੇ ਸਾਨੂੰ ਸੁੱਖ ਕਿੰਨਾ ਮਿਲ ਰਿਹਾ ਆਰਾਮ ਕਿੰਨਾ ਮਿਲ ਰਿਹਾ ਸਕੂਨ ਕਿੰਨਾ ਮਿਲ ਰਿਹਾ ਮਜ਼ਾ ਕਿੰਨਾ ਆ ਰਿਹਾ ਹੱਥ ਕਿੰਨਾ ਕੋਈ ਵੰਡਾ ਰਿਹਾ ਗੰਢੇ ਕਿੰਨੇ ਕੁ ਕੋਈ ਫੜਾ ਰਿਹਾ ਸਾਨੂੰ ਹੈ ਨਾ
12: ਅਤੇ ਉਦਾਂ ਦੇਖ ਕੇ ਕਿੰਨੇ ਕੁ ਕੋਈ ਵਾਪਸ ਆ ਰਿਹਾ
11: ਹਾਂ ਇਹਦੇ 'ਤੇ ਆਪਾਂ ਉੱਠ ਕੇ ਜਾਣਾ ਸੀ ਇਹਦੇ 'ਤੇ ਮੈਨੂੰ ਉਹ ਬੜੀ ਵਧੀਆ ਲੱਗਦੀ ਹੁੰਦੀ ਆ ਕਹਾਣੀ ਕਹਿ ਲਓ ਸਾਖੀ ਕਹਿ ਲਓ ਅਤੇ ਉਹ ਜਿਹੜੀ ਉਹ ਇੱਕ ਬੰਦੇ ਨੇ ਉਹ ਨਹੀਂ ਕੀਤੀ ਸਾਧਨਾ ਬੜੀ ਕੀਤੀ ਉਹਨੇ ਬੜੀ ਭਗਤੀ ਕੀਤੀ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ ਅਤੇ ਉਹਦਾ ਦੂਜਾ ਭਰਾ ਜਿਹੜਾ ਉਹ ਗ੍ਰਹਿਸਥੀ ਜੀਵਨ ਦੇ ਵਿੱਚ ਰਹਿ ਗਿਆ
12: ਅਤੇ
11: ਉਹ ਉੱਥੋਂ ਆਇਆ ਵਾਪਸ ਵਾਹਵਾ ਚਿਰ ਬਾਅਦ ਪਹਾੜੋਂ ਪੂੜੋਂ ਉਤਰਿਆ ਥੱਲੇ ਅਤੇ ਉਤਰ ਕੇ ਕਹਿੰਦਾ ਵੀ ਆਹ ਤੈਨੂੰ ਮੈਂ ਦੱਸਾਂ ਵੀ ਮੈਂ ਕੀ ਮੈਂ ਪ੍ਰਾਪਤ ਕਰਕੇ ਆਇਆ ਵੀ ਤੂੰ ਇੱਥੇ ਆਉਂਦਾ ਵਹਿਵਾਂ ਨਿਆਣੇ ਜੇ ਜੰਮੀ ਫਿਰਦਾ ਨਲੀ ਵਗੀ ਜਾਂਦੀ ਉਹਦਾ ਉਹ ਹੋ ਜਾਂਦਾ ਹੈ ਨਾ ਤੂੰ ਆਉਂਦਾ ਮੈਂ ਉੱਥੋਂ ਹਾਲੇ ਵੜ ਨਹੀਂ ਡਿਆ ਹਾਂ ਮੈਂ ਅੰਦਰ ਮੈਂ ਦੱਸਾਂ ਵੀ ਮੈਂ ਪ੍ਰਾਪਤ ਕਰਕੇ ਆਇਆ ਵੀ ਤੂੰ ਇੱਥੇ ਆਉਂਦਾ ਵਹਿਵਾਂ ਨਿਆਣੇ ਜੇ ਜੰਮੀ ਫਿਰਦਾ ਨਲੀ ਵਗੀ ਜਾਂਦੀ ਉਹਦਾ ਉਹ ਹੋ ਜਾਂਦਾ ਹੈ ਨਾ ਤੂੰ ਆਉਂਦਾ ਮੈਂ ਉੱਥੋਂ ਹਾਲੇ ਵੜ ਨਹੀਂ ਡਿਆ ਹਾਂ ਮੈਂ ਅੰਦਰ ਤੇ ਵੋਟੀ ਕੋ ਗਲਾਂ ਲੈਣ ਡਿਆ ਹੈ ਤੇ ਮੈਂ ਕਿੱਡੀ ਮਤਲਬ ਸਕੂਨ ਦੀ ਜ਼ਿੰਦਗੀ ਮੈਂ ਆਪਣੀ ਜ਼ਿੰਦਗੀ ਲੇਖੇ ਲਾ ਕੇ ਆਇਆ ਵੀ ਮੈਂ ਤੇਰੇ ਨਾਲੋਂ ਬਿਹਤਰ ਹਾਂ ਮਤਲਬ ਠੀਕ ਆ ਭਰਾ ਤੂੰ ਬਿਹਤਰ ਹੋਣਾ ਵਾ ਅਤੇ ਚਲੋ ਉਹਨੂੰ ਚਾਹ ਪਾਣੀ ਪਾਇਆ ਤੂੰ ਕਹਿੰਦਾ ਵੀ ਚੱਲ ਦੱਸ ਤੇ ਸਹੀ ਵੀ ਕੀ ਤੂੰ ਇਹੋ ਜਿਹਾ ਕੀ ਸਿੱਖ ਕੇ ਆਇਆ ਕੀ ਤੂੰ ਕਿਹੜੀ ਤੂੰ ਇਹੋ ਜਿਹੀ ਇਲਮ ਹਾਸਲ ਕਰ ਆਇਆ ਜਿਹੜਾ ਮੈਨੂੰ ਨਹੀਂ ਮੈਂ ਨਹੀਂ ਇੱਥੇ ਕੀਤਾ ਨਾ ਵੀ ਮੈਨੂੰ ਪਤਾ ਤਾਂ ਲੱਗੇ ਤਾਂ ਉਹਦੇ ਲਾਗੇ ਇੱਦਾਂ ਸੋਟੀ ਉਹਨੇ ਫੜੀ ਹੁੰਦੀ ਹੈ ਉਹ ਸੋਟੀ ਦੂਰ ਭਵਾ ਕੇ ਮਾਰਦਾ
12: ਅਤੇ
11: ਕਹਿੰਦਾ ਵੀ ਹੁਣ ਤੂੰ ਵੇਖ ਮੈਨੂੰ ਮੰਤਰ ਮਾਰ ਕੇ ਅਤੇ ਸੋਟੀ ਮੈਂ ਲੈ ਕੇ ਆਉਂਦਾ ਉਹ ਮੰਤਰ ਮੁੰਤਰ ਪੜ੍ਹਦਾ ਉਹਦੇ ਜਿਹੜੀਆਂ ਸ਼ਕਤੀਆਂ ਹਾਸਲ ਕੀਤੀਆਂ ਹੁੰਦੀਆਂ ਉਹ ਆਉਂਦੀਆਂ ਅਤੇ ਉਹ ਹੌਲੀ ਹੌਲੀ ਸੋਟੀ ਆਪਣੇ ਆਪ ਹੀ ਉਹਦੇ ਕੋਲ ਆ ਜਾਂਦੀ ਹੈ ਤੇ ਕਹਿੰਦਾ ਵੇਖ ਆਹ ਮੈਂ ਕਮਾਇਆ ਹਨਾ, ਆਹ ਇਹ ਸਾਰੇ ਜਿੰਨੇ ਬਦ ਬਲਾਵਾਂ ਸਾਰੇ ਮੈਂ ਵੱਸ ਕੀਤੀਆਂ ਤੇ ਇਹ ਰਿੱਧੀਆਂ ਸਿੱਧੀਆਂ ਮੈਂ ਹਾਸਲ ਕੀਤੀਆਂ। ਕਹਿੰਦਾ ਬਸ ਇੰਨੀ ਕੁ ਗੱਲ, ਫਿਰ ਸੁੱਟ ਸੋਟੀ, ਉਹ ਸੋਟੀ ਸੁੱਟਦਾ ਲੱਗ ਗਏ ਨਿਆਣਾ ਖੇਡਣ ਦਾ, ਕਹਿੰਦਾ ਜਾਓ ਇਹ ਫੜ ਕੇ ਲਿਆ ਇਹ ਕਾਹਦੀ, ਕਹਿੰਦਾ ਰਿੱਧੀ ਸਿੱਧੀ ਹੋਈ ਤੇਰੀ,
12: ਕਿਹੜੀ ਰਿੱਧੀ ਸਿੱਧੀ ਪ੍ਰਾਪਤ ਕਰਕੇ ਆਇਆ ਤੂੰ, ਪਹਿਲੀ ਵਾਰੀ ਨਿਆਣੇ ਤੋਂ ਚੀਜ਼ਾਂ ਮੈਂ ਮੰਗਾਉਣਾ।
11: ਸੋ ਇਹ ਮੈਨੂੰ ਬੜੀ ਪਰਫੈਕਟ ਲੱਗਦੀ ਹੈ ਜਦੋਂ ਆਪਾਂ ਗ੍ਰਹਿਸਥੀ ਜੀਵਨ ਦੀ ਗੱਲ ਕਰਦੇ ਨਾ, ਤੇ ਬੜੀ ਵਧੀਆ ਇਹ ਬੜੀ ਛੋਟੀ ਤੇ ਬੜੀ ਕਾਰਗਰ ਇਹ ਇੱਕ ਕਹਾਣੀ ਆ, ਸਾਖੀ ਆ, ਵਾਰਤਾ ਜੋ ਵੀ ਇਹਨੂੰ ਤੁਸੀਂ ਕਹੋ, ਵੀ ਮਿਲਿਆ ਸਾਨੂੰ ਵੀ ਸਾਰਾ ਕੁਛ ਹੁੰਦਾ ਵਾ ਇਹ ਤੁਹਾਡੇ ਘਰ
12: ਫੀਲ ਕਰਨ ਦੀ, ਹਨਾ
11: ਤੁਹਾਡੇ ਘਰ ਵਾਕੇ ਤੁਸੀਂ ਜਿਹਨੂੰ ਹਾਸੇ ਨਾ ਹਾਸਾ ਇਸ ਗੱਲ ਨੂੰ ਤੁਸੀਂ ਡੰਗਾਈ ਦੇ ਨਾਲ ਫੀਲ ਕਰਿਓ ਵੀ ਤੁਹਾਡੇ ਘਰ ਦੇ ਵਿੱਚ
12: ਕਿੰਨੀਆਂ ਨਿਆਮਤਾਂ ਆ ਮੈਨੂੰ ਲੱਗਦਾ,
11: ਹਨਾ ਤੁਹਾਡੇ ਘਰ ਦੇ ਵਿੱਚ ਬੱਚਾ ਹੋਣਾ, ਬੱਚਾ ਵੀ ਛੱਡੋ ਤੁਹਾਡੇ ਘਰ ਦੇ ਵਿੱਚ ਹਸਬੈਂਡ ਹੋਣਾ, ਤੁਹਾਡੀ ਵਾਈਫ ਹੋਣੀ, ਹਨਾ ਤੁਹਾਡੇ ਲਈ ਕੋਈ ਪਰਿਵਾਰ ਦੇ ਵਿੱਚ ਜੀ ਹੋਣਾ, ਬੱਚੇ ਹੋਣੇ, ਇਹ ਕਿਸੇ ਰਿੱਧੀ ਸਿੱਧੀ ਤੋਂ ਵਾਕਈ ਘੱਟ ਨਹੀਂ
12: ਹੈ ਨਾ।
11: ਤੁਸੀਂ ਸੁੱਖ ਦੁੱਖ ਵੇਲੇ ਇੱਕ ਦੂਸਰੇ ਦਾ ਸਾਥ ਪਾਉਂਦੇ ਹੋ, ਤੁਹਾਨੂੰ ਕੋਈ ਰੋਟੀ ਤੁਹਾਡੀ ਕੋਈ ਪਕਾਉਂਦਾ ਵਾ, ਕੋਈ ਤੁਹਾਨੂੰ ਸਟ੍ਰੈਸ ਦੂਰ ਕਰਨ ਦੇ ਲਈ ਤੁਹਾਨੂੰ ਕੋਈ ਚਾਰ ਗੱਲਾਂ ਸੁਣਾਉਂਦਾ, ਕੋਈ ਕਲਕਾਰੀਆਂ ਤੁਹਾਡੇ ਘਰ ਦੇ ਵਿੱਚ ਵੱਜਦੀਆਂ, ਕੋਈ ਤਿਆਰ ਹੁੰਦਾ ਵਾ ਤੁਹਾਨੂੰ, ਜਿੰਨਾ ਆਪਣਾ ਬੱਚਾ ਤਿਆਰ ਹੋਇਆ ਤੁਹਾਨੂੰ ਸੋਹਣਾ ਲੱਗਦਾ ਨਾ,
12: ਬਿਲਕੁਲ
11: ਹਨਾ, ਉਹਨੇ ਤੇ ਵਿਦਿਆ ਬਾਲਨ ਵੀ ਨਹੀਂ ਸੋਹਣੀ ਲੱਗਦੀ। ਮਤਲਬ ਤੁਸੀਂ ਜੋ ਤੁਸੀਂ ਆਪਣੇ ਬੱਚਿਆਂ ਦੇ ਵਿੱਚੋਂ ਜਿਹੜੀ ਚੀਜ਼ ਤੁਸੀਂ ਵੇਖਦੇ ਹੋ ਜਿਹੜੀ, ਉਹ ਤੁਸੀਂ ਆਪਣੇ ਪਰਿਵਾਰ ਤੋਂ ਬਾਹਰ ਕਿਤੇ ਨਹੀਂ ਵੇਖ ਸਕਦੇ। ਸੋ ਉਹ ਚੀਜ਼ਾਂ ਆਪਾਂ ਸਾਰੀਆਂ ਇੱਕ ਸਟੇਜ ਦੇ ਉੱਤੇ ਆਪਾਂ ਭੁੱਲ ਕੇ, ਅਤੇ ਜਿਹੜੀਆਂ ਕੋਈ ਔਕੜਾਂ ਮੁਸੀਬਤਾਂ ਹੁੰਦੀਆਂ ਨਾ, ਵੀ ਹਾਏ ਤੜਕੇ ਉੱਠਣਾ ਪਿਆ, ਤਿਆਰ ਕਰਨੇ ਪਏ ਬੱਚੇ, ਹਾਏ ਅੱਜ ਤਾਂ ਉਹਦਾ ਜ਼ੁਕਾਮ ਹੋਇਆ, ਅੱਜ ਤਾਂ ਉਹਨੂੰ ਡਾਕਟਰ ਕੋਲ ਲੈ ਕੇ ਜਾਣਾ ਪੈਣਾ ਵਾ, ਹਾਏ ਅੱਜ ਉਹਦੀ ਕਲਾਸ, ਹਾਏ ਇੱਕ ਦੂਸਰੇ ਨਾਲ ਲੜ ਪਏ, ਆਹ ਚੀਜ਼ਾਂ ਇਨਸਾਨ ਦੇ ਉੱਤੇ ਜਾਂ ਸਾਡੇ ਉੱਤੇ ਹਮੇਸ਼ਾ ਹਾਵੀ ਰਹਿੰਦੀਆਂ ਨੇ, ਪਰ ਉਹਦੇ ਪਿੱਛੇ ਆਪਾਂ ਭੁੱਲ ਜਾਂਦੇ ਹਾਂ ਵੀ ਕਿੱਡਾ ਕਿੱਡੀ ਮਤਲਬ ਘੈਂਟ
12: ਨਹੀਂ ਤਾਂ ਫਿਰ ਇੱਕ ਬੰਦੇ ਨੂੰ ਐਂ ਲੱਗੀ ਜਾਂਦਾ ਕਿ ਮੇਰੇ ਨਾਲ ਏਦਾਂ ਹੋ ਰਿਹਾ ਸ਼ਾਇਦ, ਹਨਾ ਕਿਆ ਅੱਛਾ ਮੇਰੇ ਬੱਚੇ ਹੀ ਬਿਮਾਰ ਹੁੰਦੇ ਆ, ਅੱਛਾ ਮੇਰੇ ਬੱਚੇ ਹੀ ਲੜਦੇ ਆ, ਅੱਛਾ ਮੇਰੇ ਬੱਚੇ ਨੀ ਪੜ੍ਹਦੇ, ਅੱਛਾ ਮੇਰੇ ਬੱਚੇ ਨੀ ਮੇਰੀ ਗੱਲ ਸੁਣਦੇ। ਫਿਰ ਜਦੋਂ ਆਪਾਂ ਇਹ ਚੀਜ਼ਾਂ ਲੁਕਾਉਣ ਲੱਗ ਜਾਂਦੇ ਨਾ, ਇੱਕ ਪਰਫੈਕਟ ਲਾਈਫ ਦਿਖਾਉਣੀ ਸ਼ੁਰੂ ਕਰ ਦਿੰਦੇ ਆ, ਉਹ ਵੀ ਡੇਂਜਰਸ ਹੁੰਦਾ ਆ।
11: ਲਾਈਕ
12: ਉਹ ਉਹਨੂੰ ਜਿਹੜਾ ਨਾਲ ਆ ਤੁਹਾਡਾ ਉਹਦੇ ਲਈ ਹੋਰ ਜ਼ਿਆਦਾ ਡੇਂਜਰਸ ਆ, ਉਹ ਫਿਰ ਅਗਲਾ ਹੋਰ ਡਿਪਰੈਸ਼ਨ ਲੈ ਲੈਂਦਾ ਕਿ ਅੱਛਾ ਮੇਰੇ ਹੀ ਕਿਉਂ ਆ ਇੱਦਾਂ, ਮੇਰਾ ਹੀ ਇੱਦਾਂ ਕਿਉਂ। ਜਦੋਂ ਨਾ ਕਈ ਵਾਰੀ ਹੁਣ ਜਿੱਦਾਂ ਮੇਰੇ ਕੋਲ ਆਉਂਦੀਆਂ ਲੇਡੀਜ਼ ਹੈ ਨਾ, ਜੋ ਸੇਮ ਏਜ ਦੇ ਬੱਚਿਆਂ ਦੀ ਤੁਸੀਂ ਗੱਲ ਕਰਦੇ ਆ ਨਾ, ਇੱਕ ਦਿਨ ਏਦਾਂ ਮੇਰੇ ਕੋਈ ਲੇਡੀ ਆਈ ਤੇ ਉਹ ਨਾ ਏਦਾਂ ਉਹਨੇ ਕੋਈ ਗੱਲ ਕੀਤੀ, ਮੈਂ ਨਾ ਉਹ ਕੋਈ ਦੁਖੀ ਆਈ ਹੋਣੀ ਆ, ਉਹਨੇ ਕੋਈ ਗੱਲ ਕੀਤੀ ਤੇ ਮੈਂ ਮੋਰੇ ਫਨੀ ਵੇਚ ਨਾ ਉਹੀ ਗੱਲ ਜੋ ਉਹਦੇ ਨਾਲ ਹੋ ਕੇ ਹਟਿਆ ਸੀ, ਉਹ ਥੋੜੇ ਦਿਨ ਮੇਰੇ ਨਾਲ ਪਹਿਲਾਂ ਵੀ ਹੋਇਆ ਸੀ, ਮੈਂ ਉਹਨੂੰ ਬੜਾ ਹੀ ਫਨੀ ਵੇਚ ਚ ਦੱਸਿਆ ਨਾ ਕਿ ਅੱਛਾ ਤੂੰ ਤਾਂ ਇੰਨਾ ਕੁ ਕਹਿੰਦੀ ਆ, ਮੇਰੇ ਨਾਲ ਤਾਂ ਏਦਾਂ ਹੋਇਆ ਸੀ। ਉਹ ਨਾ ਏਦਾਂ ਲਿਟਰਲੀ ਰੋਣ ਲੱਗ ਗਈ ਤੇ ਉਹਨੇ ਮੈਨੂੰ ਨਾ ਘੁੱਟ ਕੇ ਜੱਫੀ ਪਾ ਲਈ। ਮੈਂ ਕਿਹਾ ਤੈਨੂੰ ਕੀ ਹੋ ਗਿਆ? ਕਹਿੰਦੀ ਮੈਂ ਏਦਾਂ ਹੋਇਆ, ਏਦਾਂ ਹੁੰਦਾ, ਇਹ ਏਦਾਂ ਏਦਾਂ। ਮੈਂ ਕਿਹਾ ਏਦਾਂ ਨੀ ਹੁੰਦਾ, ਕੋਈ ਗੱਲ ਨੀ, ਟੈਨਸ਼ਨ ਨਾ ਲੈ, ਇਹ ਸਾਰਿਆਂ ਨਾਲ ਹੀ ਹੁੰਦਾ। ਕਹਿੰਦੀ ਹਾਏ ਅੱਜ ਮੈਨੂੰ ਨਾ ਏਦਾਂ ਲੱਗਿਆ ਵੀ ਜਿੱਦਾਂ ਮੈਂ ਕਿਸੇ ਨੂੰ ਗੱਲ ਸੁਣਾਤੀ ਹੁੰਦੀ ਆ, ਤੇ ਮੇਰਾ ਦਿਲ ਕਹਿੰਦੀ ਅੱਧਾ ਰਹਿ ਗਿਆ, ਮਤਲਬ ਹਲਕਾ ਹੋ ਗਿਆ, ਇੰਨਾ ਭਾਰ ਮੇਰਾ ਸਿਰ ਏਦਾਂ ਸੀ ਜਿੱਦਾਂ ਪਹਾੜ ਲੱਦ ਕੇ ਮੈਂ ਤੁਰੀ ਹੁੰਦੀ ਆ। ਕਹਿੰਦੀ ਫਿਰ ਨਾ ਉਹਨੇ ਹਸਬੈਂਡ ਦੀਆਂ ਕਰਨੀਆਂ ਸ਼ੁਰੂ ਕੀਤੀਆਂ, ਕਹਿੰਦੀ ਕਿ ਮੇਰੇ ਤਾਂ ਹਸਬੈਂਡ ਵੀ ਨਹੀਂ ਸੁਣਦੇ ਜਦੋਂ ਮੈਂ ਕਹਿੰਦੀ ਹਾਂ। ਕਹਿੰਦੀ ਉਹ ਮੈਨੂੰ ਕਹਿੰਦੇ ਰਹਿੰਦੇ ਆ ਤੂੰ ਐਵੇਂ ਪਿੱਛੇ ਰਹਿ ਪਈ ਰਹਿੰਦੀ ਸਾਰਾ ਦਿਨ ਇਹਨਾਂ ਦੇ, ਤੂੰ ਐਵੇਂ ਪਿੱਛੇ ਪਈ ਰਹਿੰਦੀ। ਮੈਂ ਕਿਹਾ ਕੋਈ ਗੱਲ ਨਹੀਂ, ਉਹ ਤਾਂ ਸਾਰੇ ਹਸਬੈਂਡ ਇੱਦਾਂ ਹੀ ਕਹਿੰਦੇ ਆ।

0: ਜਿਆਦਾ ਕਹਿੰਦੀ ਹੁਣ ਤਾਂ ਮੈਂ ਨਾ ਬਾਅਦ ਵਿੱਚ ਮੈਂ ਇੰਨਾ ਹੱਸੀ ਜਦੋਂ ਜਾਣ ਲੱਗੇ
1: ਫਿਰ ਬਾਕੀ ਅੱਧਾ ਵੀ ਦਿਲ ਨਿਕਲ ਗਿਆ
0: ਸਾਰਾ ਮੈਂ ਉਸ ਇੰਨਾ ਹੱਸੀ ਮੈਂ ਉਹਨੂੰ ਕਿਹਾ ਜਦੋਂ ਜਾਣ ਲੱਗੀ ਕਹਿੰਦੀ ਚੱਲ ਨਾ ਅੱਜ ਮੈਨੂੰ ਬੜਾ ਹੀ ਵਧੀਆ ਲੱਗਿਆ ਚੱਲ ਨਾ ਵੀ ਮੈਨੂੰ ਆ ਤਾਂ ਲੈ ਮਿਲਿਆ ਮੇਰਾ ਦਿਲ ਹਲਕਾ ਹੋ ਗਿਆ ਮੇਰਾ ਦਿਮਾਗ ਹਲਕਾ ਹੋ ਗਿਆ ਨਾ ਮੈਂ ਕਿਹਾ ਹੁਣ ਜਿਹੜਾ ਸਾਰਾ ਮੇਰੇ ਤੇ ਪਾ ਕੇ ਚੱਲੀ ਹੈ ਕੋਈ ਹਲਕਾ ਹੋਊਗਾ ਉਹਨੂੰ ਸਮਝ ਲੱਗ ਗਈ ਕਿ ਮੈਂ ਫਨੀ ਕਿਹਾ ਉਹਨੂੰ ਤੇ ਕਹਿੰਦੀ ਨਹੀਂ ਹੈ ਨਾ ਮੈਨੂੰ ਅੱਜ ਕਹਿੰਦੀ ਨਹੀਂ ਤਾਂ ਕੋਈ ਨਹੀਂ ਦੱਸਦਾ ਜਿੱਦਾਂ ਤੁਸੀਂ ਕਿਹਾ ਨਾ ਕਿ ਇੱਦਾਂ ਹਾਏ ਹਾਏ ਆਪਾਂ ਕਰਦੇ ਕਹਿੰਦੀ ਨਹੀਂ ਤਾਂ ਸਾਰੇ ਜਣੇ ਇੱਦਾਂ ਕਹਿੰਦੇ ਰਹਿੰਦੇ ਸਾਡੇ ਬੱਚੇ ਤਾਂ ਨਹੀਂ ਇੱਦਾਂ ਕਰਦੇ ਸਾਡੇ ਬੱਚੇ ਤਾਂ ਨਹੀਂ ਇੱਦਾਂ ਕਰਦੇ ਮੈਂ ਕਿਹਾ ਕੋਈ ਗੱਲ ਨਹੀਂ ਨਾ ਕਰਦੇ ਹੋਗੇ ਸ਼ਾਇਦ ਮੈਂ ਇਹ ਨਹੀਂ ਕਹਿੰਦੀ ਕਿ ਉਹਨਾਂ ਦੇ ਕਰਦੇ ਹੋਗੇ
1: ਉਹ ਨਹੀਂ ਕਰਦੇ ਹੋਣਗੇ ਕੁਛ ਹੋਰ ਕਰਦੇ
0: ਕੋਈ ਹੋਰ ਕਰਦੇ ਹੋਣਗੇ ਪਰ ਹਰ ਕਿਸੇ ਦੀ ਲਾਈਫ ਦੇ ਵਿੱਚ ਕੁਛ ਨਾ ਕੁਛ ਹੈਗਾ ਚੰਗੀਆਂ ਚੀਜ਼ਾਂ ਵੀ ਆ ਮਾੜੀਆਂ ਵੀ ਆ ਉਹ ਤੋਂ ਮਾੜੀਆਂ ਵੀ ਆ ਆਪਾਂ ਕਦੋਂ ਟਾਈਮ ਨੂੰ ਉਹਨੂੰ ਨੰਘਾਉਣਾ ਆ ਨੋ ਡਾਊਟ ਤੁਹਾਨੂੰ ਉਸ ਵੇਲੇ ਤੁਸੀਂ ਬਹੁਤ ਲੱਗਦਾ ਕਿਸੇ ਦਿਨ ਰਣਜੋਤ ਜੀ ਸੱਚੀ ਦੱਸਾਂ ਮੈਂ ਆਪਣੇ ਦਿਲ ਦੀ ਗੱਲ ਕਿਸੇ ਵੇਲੇ ਮੈਨੂੰ ਐਂ ਪੂਰਾ ਦਿਨ ਇੱਦਾਂ ਲੱਗਦਾ ਕਿ ਪੇਰੈਂਟਿੰਗ ਤੋਂ ਬਿਨਾਂ ਮੈਨੂੰ ਅੱਜ ਕੋਈ ਪੁੱਛੇ ਨਾ ਅੱਜ ਦੇ ਦਿਨ 'ਚ ਮੈਂ ਕਹੂੰਗੀ ਹਾਏ ਪੇਰੈਂਟਿੰਗ ਇੰਨੀ ਹਾਰਡ ਜੋਬ ਹੈ ਇਸ ਤੋਂ ਹਾਰਡ ਕੁਛ ਨਹੀਂ ਹੈਗਾ ਉਹਦਾ ਮਤਲਬ ਇਹ ਨਹੀਂ ਕਿ ਉਹ ਤੰਗ ਕਰ ਰਹੇ ਆ ਜਾਂ ਉਹ ਸੁਣਦੇ ਨਹੀਂ ਜਾਂ ਕੋਈ ਹੋਰ ਆ ਪਰ ਹੋਰ ਹੋਰ ਚੀਜ਼ਾਂ ਦਾ ਵੀ ਸਟ੍ਰੈਸ ਹੁੰਦਾ ਤੁਹਾਨੂੰ ਦੇਣ ਦੇ ਵਿੱਚ ਹੈ ਨਾ ਇੱਕ ਦਿਨ ਦੂਜੇ ਦਿਨ ਜਾਂ ਉਸੇ ਦਿਨ ਸ਼ਾਮ ਨੂੰ ਇੰਨਾ ਲੱਗਦਾ ਹੁੰਦਾ ਹੈ ਕਿ ਹਾਏ ਕਿੰਨੀ ਵੱਡੀ ਬਲੈਸਿੰਗਸ ਆ ਮੇਰੇ ਬੱਚੇ ਆ ਮੈਂ ਹੈ ਨਾ ਇਹਨਾਂ ਲਈ ਕਈ ਵਾਰੀ ਤੁਹਾਡਾ ਇੱਦਾਂ ਮੈਨੂੰ ਕਿਸੇ ਨੇ ਕਿਹਾ ਕਿ ਜੇ ਬੱਚੇ ਜੇ ਹੈ ਨਾ ਐਵੇਂ ਲੋਕ ਐਵੇਂ ਸਾਡੇ ਮਾਂ ਪਿਓ ਨੇ ਸਾਡੇ ਵਿਆਹ ਕਰਤੇ ਨਾ ਸਾਡੇ ਵਿਆਹ ਕਰਦੇ ਅਸੀਂ ਕੰਮ ਤੋਂ ਆਉਂਦੇ ਆਰਾਮ ਨਾਲ ਬਹਿੰਦੇ ਮੈਂ ਕਿਹਾ ਹੁਣ ਤਾਂ ਤੂੰ ਰੋ ਕੇ ਹਟੀ ਆ ਤੇਰਾ 80 ਕਿਲੋ ਭਾਰ ਹੋ ਗਿਆ ਜੇ ਤੇਰਾ ਹਸਬੈਂਡ ਨਾ ਹੁੰਦਾ ਤੇਰੇ ਨਿਆਣੇ ਨਾ ਹੁੰਦੇ ਤੂੰ ਤਾਂ 120 ਕਿਲੋ ਦੇ ਹੋਈ ਹੋਣਾ ਸੀ ਤੂੰ ਖਾ ਕੇ ਬੈਡ ਸੋਫੇ ਤੇ ਬਹਿ ਜਾਣਾ ਸੀ ਵਿਹਲੀ ਹੋਣਾ ਸੀ
1: ਨਹੀਂ ਨਹੀਂ ਫਿਰ ਫਿੱਟ ਰਹਿਣਾ ਸੀ
0: ਮੈਂ ਕਿਹਾ ਫਿਰ ਤਾਂ ਤੂੰ ਬਿਲਕੁਲ ਹੀ ਨਹੀਂ ਸੀ ਕੰਮ ਕਰਦੀ ਹੋਣਾ ਫਿਰ ਤੇਰਾ ਸਰੀਰ ਕਿੱਥੇ ਚੱਲਣਾ ਸੀਗਾ ਤੂੰ ਆਰਾਮ ਨਾਲ ਖਾਣਾ ਸੀ ਆਉਣਾ ਸੀ ਵਿਹਲੀ ਹੋਣਾ ਸੀ ਜੋ ਮਰਜ਼ੀ ਖਾਂਦੀ ਫਿਰ ਤੇਰਾ ਹੈਲਦੀ ਚੀਜ਼ਾਂ ਕੁੱਕ ਕਰਨ ਨੂੰ ਨਹੀਂ ਸੀ ਦਿਲ ਕਰਨਾ ਕਿ ਮੇਰਾ ਬੱਚਾ ਹੈਲਦੀ ਖਾਵੇ ਐਟਲੀਸਟ ਅਸੀਂ ਕੁੱਕ ਉੱਦਾਂ ਦੀ ਕਰਦੇ ਹਾਂ ਕਿ ਬੱਚੇ ਨੂੰ ਨਹੀਂ ਜੰਕ ਦੇਣਾ ਹੈ ਨਾ ਆਪ ਤਾਂ ਅਸੀਂ ਕਦੀ ਇਕੱਲੇ ਹੋਈਏ ਨਾ ਬੱਚੇ ਕਿਤੇ ਗਏ ਹੋਣ ਇੱਧਰ ਉੱਧਰ ਛੁੱਟੀਆਂ ਕੱਟਣ ਤੇ ਸਾਨੂੰ ਤਾਂ ਚੱਲ ਕੋਈ ਨਹੀਂ ਆਪਾਂ ਹੀ ਆਹੀ ਖਾ ਕੇ ਗੁਜ਼ਾਰਾ ਕਰ ਲੈਂਦੇ ਹਾਂ ਜਦੋਂ ਨਿਆਣਾ ਘਰ ਹੁੰਦਾ ਅਸੀਂ ਉੱਠਦੇ ਹਾਂ ਆਹ ਕਰਦੇ ਹਾਂ ਵੀ ਅੱਜ ਅੱਛਾ ਬ੍ਰੇਕਫਾਸਟ ਵਧੀਆ ਬਣਾਉਣਾ ਛੁੱਟੀਆਂ ਨਿਆਣਿਆਂ ਨੂੰ ਲੰਚ ਵਧੀਆ ਬਣਾਉਣਾ ਵੀ ਫਿਰ ਤਾਂ ਸਕੂਲ ਹੁੰਦੇ ਆ ਉਸ ਟਾਈਮ 'ਚ ਤਾਂ ਸੁੱਕੀਆਂ ਮੁੱਕੀਆਂ ਬ੍ਰੈਡਾਂ ਲੈ ਕੇ ਜਾਂਦੇ ਆ ਅਤੇ ਹੁਣ ਆਪਾਂ ਵਧੀਆ ਕਰਨਾ ਉਹ ਤੁਹਾਨੂੰ ਖੁਸ਼ੀ ਦਿੰਦਾ ਆ ਅੰਦਰੋਂ ਭਾਵੇਂ ਤੁਸੀਂ ਉਸਲੇ ਦੌੜ ਦੌੜ ਕੇ ਲੱਗੇ ਹੁੰਦੇ ਆ ਵੀ ਕਰਨਾ ਮੇਰੇ ਨਾਲ ਕੋਈ ਮਦਦ ਨਹੀਂ ਕਰਾਉਂਦਾ ਪਰ ਅੰਦਰੋਂ ਤੁਸੀਂ ਖੁਸ਼ ਵੀ ਹੁੰਦੇ ਇੱਕ ਵਾਰੀ ਕਿ ਅੱਜ ਮੈਂ ਵਧੀਆ ਕੀਤਾ ਆ ਅਤੇ ਤੁਹਾਡੀ ਐਕਟੀਵਿਟੀ ਤੁਸੀਂ ਐਕਟਿਵ ਰਹਿੰਦੇ ਆ ਤੁਹਾਡਾ ਸਰੀਰ ਤੁਸੀਂ ਖੁਸ਼ ਹੁੰਦੇ ਆ ਤੁਹਾਡਾ ਬੱਚਾ ਸਕੂਲ ਤੋਂ ਆਉਂਦਾ ਆ ਉਹਨੂੰ ਦੇਖ ਕੇ ਲਾਈਕ ਮੈਨੂੰ ਦੂਰੋਂ ਦਿਸ ਜਾਂਦੇ ਆ ਆਉਂਦੇ ਜੇ ਮੈਂ ਆਪਣੀ ਗੱਲ ਕਰਾਂ ਮੈਨੂੰ ਦੇਖ ਕੇ ਹੁੰਦਾ ਵੀ ਹਾਂ ਆ ਗਏ ਭਾਵੇਂ ਆ ਕੇ ਲੜਦੇ ਪੈਣ ਅੰਦਰ ਇੱਕ ਅਹਿਸਾਸ ਜਿਹੜਾ ਉਹ ਬਹੁਤ ਜ਼ਰੂਰੀ ਆ
1: ਨਹੀਂ ਇਹ ਤਾਂ ਇਹ ਦੋਵੇਂ ਹੀ ਪੱਖ ਨੇ ਅਤੇ ਇਸ ਕਰਕੇ ਆਪਾਂ ਦੋਵੇਂ ਤੁਹਾਡੇ ਨਾਲ ਦੇੜ ਕੇ ਭਾਈ ਰੱਖਤੇ ਕਿ ਕੋਈ ਇੱਕ ਨਹੀਂ ਦੋਵੇਂ ਤੁਸੀਂ ਦੱਸਣੇ ਤੁਸੀਂ ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਚੈਲੇਂਜਸ ਨਹੀਂ ਦੱਸਣੇ ਜਿਹੜੇ ਤੁਹਾਡੇ ਚੈਲੇਂਜਸ ਨੇ ਉਹ ਵੀ ਤੁਸੀਂ ਦੱਸਣੇ ਆ ਫਿਰ ਹੀ ਦੂਸਰੀ ਚੀਜ਼ ਦਾ ਕੋਈ ਨਾ ਕੋਈ ਉਹ ਆ ਹੁਣ ਕੋਈ ਆ ਕੇ ਇਹੋ ਨਾ ਕਹੇ ਜਿਹੜੀਆਂ ਵੀ ਹਾਂ ਸਾਰਾ ਕੁਛ ਠੀਕ ਠੀਕ ਠੀਕ ਠੀਕ ਠੀਕ ਅਤੇ ਬਾਕੀ ਸਾਰਾ ਕੁਛ ਤੁਸੀਂ ਭੁੱਲ ਜਾਓ ਇਹ ਚੀਜ਼ ਜਿਹੜੀ ਆ ਤੁਹਾਡੇ ਦੱਸਣ ਤੋਂ ਪਹਿਲਾਂ ਹੀ ਸਾਨੂੰ ਪਤਾ ਵਾ ਕਿ ਇਹਦੇ ਵਿੱਚ ਬਹੁਤ ਟਾਸਕ ਜਿਹੜੇ ਹਾਰਡ ਵੀ ਨੇ ਕਈ ਵਾਰੀ ਜਿਹੜੇ ਉਹ ਤੁਹਾਡੇ ਅਚੀਵ ਕਰਨੇ ਵੀ ਬੜੇ ਔਖੇ ਹੋ ਜਾਂਦੇ ਆ ਹਰ ਵਾਰ ਹਰ ਮੌਕੇ ਤੁਹਾਨੂੰ ਇਹ ਜਿਹੜੀ ਆ ਅੱਜ ਦੀ ਡੇਟ ਦੇ ਵਿੱਚ ਚੱਤੇ ਪੈ ਰਹੇ ਫੀਲਿੰਗ ਰਹਿੰਦੀ ਆ ਅਤੇ ਹਰ ਇੱਕ ਮਾਂ ਪਿਓ ਨੂੰ ਰਹਿੰਦੀ ਆ ਕਿ ਮੈਂ ਆਪਣਾ 100% ਨਹੀਂ ਦੇ ਪਾ ਰਿਹਾ ਮੈਂ 100% ਨਹੀਂ ਦੇ ਪਾ ਰਹੀ ਬੱਚਿਆਂ ਨੂੰ ਜਿੰਨਾ ਟਾਈਮ ਚਾਹੀਦਾ ਉਨਾ ਟਾਈਮ ਇਹ ਗਿਲਟੀ ਹਮੇਸ਼ਾ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਤੁਹਾਨੂੰ ਰਹਿਣੀ ਆ ਪੇਰੈਂਟਿੰਗ ਦੇ ਪੱਖੋਂ ਇਹ ਵੀ ਤੁਸੀਂ ਪੈਰਲਰ ਦੱਸਣੀ ਆ ਵੀ ਕਿੱਥੇ ਕਿੱਥੇ ਤੁਸੀਂ ਲੈਕ ਕਰ ਰਹੇ ਹੋ ਸਕਦਾ ਆਪਾਂ ਇੱਕ ਦੂਸਰੇ ਕੋਲੋਂ ਕੋਈ ਨਾ ਕੋਈ ਆਈਡੀਆ ਆਪਾਂ ਜਿਹੜਾ ਉਹ ਗ੍ਰੈਬ ਕਰ ਲਈਏ ਹੋ ਸਕਦਾ ਤੁਹਾਡੇ ਕੋਲੋਂ ਕੁਛ ਨਾ ਕੁਛ ਸਿੱਖਣ ਨੂੰ ਮਿਲ ਜੇ ਸੋ ਦੋਵੇਂ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਰੱਖਣੀਆਂ ਨੇ ਤੇ ਫਿਲਹਾਲ ਆਪਾਂ ਇੱਕ ਬ੍ਰੇਕ ਲੈ ਕੇ ਫਿਰ ਰੱਖਦੇ ਹਾਂ ਰੇਡੀਓ ਹਾਂਜੀ 1674 AM
2: Attention travelers. The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
5: ਕਿੱਥੇ ਵੱਜ ਗਈ ਤੇਰੀ ਗੱਡੀ
4: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
3: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
6: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
3: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
7: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
3: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ?
8: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499 2545 ਤੇ।

0: ਰੇਡੀਓ ਹਾਂਜੀ 1674 ਆ ਮੈਂ ਗਾਣਾ ਤੁਸੀਂ ਸੁਣ ਰਹੇ ਸੀ ਐਵੇਂ ਵਿਰਕ ਦੀ ਆਵਾਜ਼ ਦੇ ਵਿੱਚ ਬਚਕੇ ਜੀ ਬਚਕੇ ਜਵਾਕ ਤੁਰੇ ਆਉਂਦੇ ਆ ਅਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਿਉਂਕਿ ਗੱਲਾਂ ਬਾਤਾਂ ਅੱਜ ਬੱਚਿਆਂ ਦੇ ਨਾਲ ਗੱਲਾਂ ਬਾਤਾਂ ਅੱਜ ਪਾਲਣ ਪੋਸ਼ਣ ਦੇ ਨਾਲ ਚੱਲ ਰਹੀਆਂ ਅਤੇ ਮੇਰਾ ਸਾਥ ਅੱਜ ਸੁੱਖ ਪਰਮਾਰ ਜੀ ਦੇ ਨਾਲ
1: ਥੈਂਕ ਯੂ ਰਣਜੋਤ ਜੀ ਜੀ ਹਾਂ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਆ ਕਿ ਸੱਚੀ ਜਿਹੜਾ ਪੇਰੈਂਟ ਬਣਨਾ ਆ ਉਹ ਬਹੁਤ ਔਖਾ ਕੰਮ ਆ ਇਹ ਹਾਰਡ ਜੋਬ ਆ ਤੁਸੀਂ ਆਮ ਹੀ ਅੱਜ ਕੱਲ੍ਹ ਹਰੇਕ ਪੇਰੈਂਟ ਦੇ ਮੂੰਹ 'ਚੋਂ ਸੁਣ ਲੈਂਦੇ ਹਾਂ ਕਿ ਪੇਰੈਂਟਿੰਗ ਇਜ਼ ਹਾਰਡ ਜੇ ਅੱਜ ਦੇ ਜ਼ਮਾਨੇ ਮੈਂ ਬਾਕੀ ਸਾਰੇ ਕੰਮ ਕਰਕੇ ਦੇਖ ਲਏ ਸਭ ਸੌਖਾ ਬਸ ਇਹਨਾਂ ਨਿਆਣਿਆਂ ਨੂੰ ਪਾਲਣਾ ਔਖਾ ਆ ਮੈਨੂੰ ਲੱਗਦਾ ਸਾਡੇ ਪੇਰੈਂਟਸ ਵੀ ਸੇਮ ਹੀ ਕਹਿੰਦੇ ਹੋਣੇ ਆ ਵੀ ਅਸੀਂ ਤਾਂ ਬਹੁਤ ਬੀਬੇ ਸੀਗੇ ਇਹਨਾਂ ਨਿਆਣਿਆਂ ਨੂੰ ਪਾਲਣਾ ਔਖਾ ਆ ਸੋ ਇਹ ਸਾਡੇ ਵਾਲਿਆਂ ਨੇ ਵੀ ਗਾਹ ਇੱਦਾਂ ਹੀ ਕਹਿਣਾ ਆ ਇਹਨਾਂ ਨੂੰ ਔਖਾ ਆ
0: ਹਰ ਕੋਈ ਆਪੋ ਆਪਣੀ ਸਟੇਜ ਦੇ ਉੱਤੇ ਕਈ ਵਾਰੀ ਨਾ ਕਈ ਕਹਿ ਦਿੰਦੇ ਨਾ ਵੀ ਮੂਲ ਨਾਲੋਂ ਵਿਆਜ ਪਿਆਰਾ ਵੀ ਦਾਦੀ ਬਾਬੇ ਜਿਹੜੇ ਉਹ ਤੇ ਨਹੀਂ ਅੱਕਦੇ ਆਪੋ ਇਹਨਾਂ ਦੇ ਇਹ ਲੱਗੇ ਰਹਿੰਦੇ ਆ ਸ਼ਾਇਦ ਉਹ ਇਸ ਕਰਕੇ ਨਹੀਂ ਅੱਕਦੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਇਸ ਚੀਜ਼ ਦਾ ਵੀ ਇਹ ਸਮਾਂ ਬੜਾ ਥੋੜ੍ਹਾ ਜਿਹਾ ਵਾ
1: ਬਿਲਕੁਲ
0: ਇਹ ਝੱਟ ਬਦਲ ਜਾਂਦਾ ਵਾ ਹੁਣ ਆਪਾਂ ਜੇ ਇਹਨੂੰ ਸਮਝਣਾ ਹੋਵੇ ਤੇ ਜਦੋਂ ਬਹੁਤ ਛੋਟਾ ਹੀ ਬੱਚਾ ਜਦੋਂ ਬੱਚਾ ਹੋਇਆ ਉਦੋਂ ਦੇ ਚੈਲੰਜ ਤੁਹਾਡੇ ਹੋਰ ਹੀ ਥੋੜੇ ਦਿਨਾਂ ਦੀ ਗੱਲ ਹੈ ਥੋੜੇ ਮਹੀਨਿਆਂ ਹਫ਼ਤਿਆਂ ਦੀ ਇਹ ਲੱਭਣਾ ਨਹੀਂ ਹੈ ਮੁੜ ਕੇ
1: ਬਿਲਕੁਲ ਰਣਜੋਤ ਜੀ ਲਾਈਕ ਜਦੋਂ ਕਈ ਵਾਰ ਬੱਚਿਆਂ ਦੇ ਪੇਰੈਂਟਸ ਜਿਹੜੇ ਛੋਟੇ ਉਹ ਕਹੋਗੇ ਨਾ ਹਾਏ ਚਾਹ ਨਹੀਂ ਖਾ ਲੈਂਦੀ ਆ ਜਾਂ ਚਾਹ ਨਹੀਂ ਖਾ ਲੈਂਦਾ ਇੰਨੇ ਸਵਾਲ ਪੁੱਛਦਾ
0: ਚਾਹ
1: ਖਾ ਨਹੀਂ ਲੈਂਦਾ ਪੀ ਹੁੰਦਾ ਤੁਹਾਨੂੰ ਚਾਹ ਬੜੀ ਯਾਦ ਆਈ ਤੁਸੀਂ ਮੈਨੂੰ ਲੱਗਦਾ ਅੱਜ ਚਾਹ ਪੜਾ ਕੇ ਸਾਹ ਲੈਣਾ ਮੈਨੂੰ ਅੱਜ ਉਹ ਨਾ ਕਰ ਦਿਓ ਮੇਰਾ ਧਰਮ ਭ੍ਰਿਸ਼ਟ ਚਾਹ ਪੀਣ ਵਾਲਾ
0: ਇੱਕ ਬ੍ਰੇਕ ਲਿਆ ਆਪਾਂ ਲੈਣੀ ਆ ਜਾਓ ਭਾਵੇਂ ਭੱਜ ਕੇ ਬਣਾ ਲਿਆ
1: ਨਹੀਂ ਆਪਾਂ ਗੱਲ ਕਰ ਰਹੇ ਸੀਗੇ ਕਿ ਮੈਂ ਕਈ ਵਾਰੀ ਉਹੀ ਜਵਾਬ ਦਿੰਦੀ ਹੁੰਦੀ ਸਾਰਿਆਂ ਨੂੰ ਕਿ ਹੁਣ ਮੇਰੇ ਵਾਲੀ ਮੇਰੀ ਉਹ ਸਟੇਜ ਨਿਕਲ ਗਈ ਨਾ ਤਾਂ ਮੈਂ ਉਹ ਮਿਸ ਕਰਦੀ ਹਾਂ ਹੁਣ ਉਹ ਕਮਰਿਆਂ ਵਿੱਚ ਵੜਨ ਵਾਲੀ ਸਟੇਜ ਆ ਗਈ ਹੈ ਨਾ ਇਹ ਅਲੱਗ ਅਲੱਗ ਸਟੇਜਿਸ ਹੁੰਦੀਆਂ ਨਾ ਵੀ ਇੱਕ ਬੱਚਾ ਸਾਰਾ ਦਿਨ ਤੁਹਾਡੇ ਮਗਰ ਮਗਰ ਮਗਰ ਮਗਰ ਫਿਰੀ ਜਾਂਦਾ ਹੈ ਨਾ ਹੁਣ ਮੈਂ ਆਪਣੇ ਵਾਲਿਆਂ ਨੂੰ ਕਹਿੰਦੀ ਤੁਹਾਡੇ ਨਾਲ ਤਾਂ ਮੈਂਗੋ ਚੰਗਾ ਜਿਹੜਾ ਮੇਰੇ ਮਗਰ ਮਗਰ ਫਿਰਦਾ
0: ਅਲੱਗ ਅਲੱਗ ਚੈਲੰਜਸ ਅਲੱਗ ਅਲੱਗ ਤੇ ਇੱਕ ਸਟੇਜ ਆ ਤੁਸੀਂ ਮਗਰ ਮਗਰ ਤੁਰੇ ਫਿਰਦੇ ਹੋ ਇੱਕ ਸਟੇਜ ਆ ਉਹਨਾਂ ਨੇ ਤੁਹਾਡੇ ਮਗਰ ਮਗਰ ਫਿਰਨਾ ਹੁੰਦਾ
1: ਤੇ ਅਲੱਗ ਅਲੱਗ ਚੈਲੰਜਸ ਆ ਤੇ ਇਹਨੂੰ ਇੰਜੋਏ ਕਰੋ ਮੈਂ ਹਾਂ ਮੈਂ ਬਾਰ ਬਾਰ ਇਹੀ ਤਾਂ ਸਾਰਿਆਂ ਨੂੰ ਕਹੀ ਜਾਂਦੀ ਸਾਰਿਆਂ ਨੂੰ ਲੱਗ ਜਾਂਦਾ ਕਿ ਇੰਜੋਏ ਸੱਚੀ ਗੱਲ ਆ ਕਿ ਜੇ ਤੁਸੀਂ ਕਹਿੰਦੇ ਆ ਕਿ ਅਸੀਂ ਟੈਨਸ਼ਨ ਫਰੀ ਹੋ ਜਾਵਾਂਗੇ ਸਾਡੇ ਬੱਚੇ ਥੋੜ੍ਹੇ ਜਿਹਾ ਵੱਡੇ ਹੋ ਜਾਣ ਅੱਛਾ ਹੁਣ ਹਾਈ ਸਕੂਲ ਤੋਂ ਬਾਅਦ ਯੂਨੀ ਜਾਣ ਲੱਗ ਜਾਣ ਸਾਡੀ ਟੈਨਸ਼ਨ ਖਤਮ ਵਿਆਹੇ ਫਿਰ ਨਾ ਵਿਆਹਾਂ ਦੀ ਟੈਨਸ਼ਨ ਸ਼ੁਰੂ ਹੋ ਜਾਂਦੀ ਕਿਉਂਕਿ ਮੈਂ ਅਲੱਗ ਅਲੱਗ ਜਣਿਆਂ ਨੂੰ ਮਿਲਦੀ ਹਾਂ ਫਿਰ ਉਹ ਕਹਿੰਦੇ ਵਿਆਹੇ ਜਾਣ ਸਾਡੀ ਟੈਨਸ਼ਨ ਖਤਮ ਆਪਣੇ ਘਰ ਜੋ ਮਰਜ਼ੀ ਕਰਨ ਹੈ ਨਾ ਫਿਰ ਜਦੋਂ ਵਿਆਹੇ ਜਾਂਦੇ ਆ ਫਿਰ ਉਹਨਾਂ ਦੇ ਨਿਆਣਿਆਂ ਦੀ ਟੈਨਸ਼ਨ ਤੁਸੀਂ ਸਭ ਤੋਂ ਪਹਿਲਾਂ ਆਪਣੇ ਪੇਰੈਂਟਸ ਵੱਲ ਦੇਖੋ ਉਹਨਾਂ ਨੂੰ ਤੁਹਾਡੀ ਟੈਨਸ਼ਨ ਖਤਮ ਹੋ ਗਈ ਆ ਅਸੀਂ ਹੁਣ ਇੰਨੀ ਉਮਰ ਦੇ ਹੋ ਗਏ ਹਾਂ ਉਹਨਾਂ ਨੂੰ ਹਲੇ ਵੀ ਸਾਡੀ ਫਿਕਰ ਹੁੰਦੀ ਆ ਇਸ ਲਈ ਜੇ ਉਹ ਤੁਹਾਡਾ ਬੱਚਾ ਆ ਤੁਹਾਨੂੰ ਸਾਰੀ ਜ਼ਿੰਦਗੀ ਉਹਦੀ ਫਿਕਰ ਰਹਿਣੀ ਆ ਅਤੇ ਉਹ ਰਹਿਣੀ ਵੀ ਚਾਹੀਦੀ ਆ ਉਹ ਖਤਮ ਨਹੀਂ ਹੋਣੀ ਚਾਹੀਦੀ ਮੇਰੇ ਹਿਸਾਬ ਨਾਲ
0: ਜੇ ਤਾਂ ਕਿਸੇ ਨੂੰ ਇਹ ਲੱਗ ਰਿਹਾ ਨਾ ਵੀ ਆਹ ਸਟੇਜ ਲੰਘ ਜੂ ਅਤੇ ਉਸ ਤੋਂ ਬਾਅਦ ਥੋੜ੍ਹੇ ਜਿਹਾ ਆਪਾਂ ਸੌਖੇ ਹੋ ਜਾਣਾ ਅਤੇ ਤੁਸੀਂ ਕਦੀ ਸੌਖੇ ਨਹੀਂ ਹੋਣ ਵਾਲੇ ਤੰਗ ਪਰੇਸ਼ਾਨ ਸ਼ਾਇਦ ਰਹਿਣਾ ਹੀ ਪਵੇ ਕਿਉਂਕਿ ਉਹ ਤੁਹਾਡਾ ਸੁਭਾਅ ਬਣ ਚੁੱਕਾ ਵਾ ਅਸਲ ਦੇ ਵਿੱਚ ਤੰਗੀ ਤੁੰਗੀ ਕੋਈ ਏਡੀ ਹੈ ਨੀ ਗੀ ਜ਼ਿੰਦਗੀ ਚ ਜਿਨ੍ਹਾਂ ਨੇ ਨਹੀਂ ਵਿਆਹ ਕਰਾਏ ਤੁਹਾਨੂੰ ਕੀ ਲੱਗਦਾ ਉਹ ਬਹੁਤ ਸੁਖੀ ਨੇ ਉਹਨਾਂ ਦੀ ਜ਼ਿੰਦਗੀ ਚ ਆਪਣੀ ਤਰ੍ਹਾਂ ਦੇ ਚੈਲੇਂਜਸ ਨੇ ਜਿਨ੍ਹਾਂ ਨੇ ਕਰਵਾਏ ਨੇ ਉਹਨਾਂ ਦੇ ਆਪਣੀ ਤਰ੍ਹਾਂ ਦੇ ਚੈਲੇਂਜਸ ਨੇ ਜਿਨ੍ਹਾਂ ਨੇ ਕਰਵਾ ਕੇ ਫਿਰ ਇਕੱਲੇ ਹੋ ਗਏ ਨੇ ਉਹਨਾਂ ਦੇ ਆਪਣੀ ਤਰ੍ਹਾਂ ਦੇ ਹਰ ਇੱਕ ਦੇ ਆਪਣੇ ਆਪਣੇ ਚੈਲੇਂਜਸ ਨੇ ਇੱਥੇ ਇਹ ਗੱਡੀ ਇੱਦਾਂ ਹੀ ਚੱਲਣੀ ਆ ਪਰ ਤੁਹਾਡੀ ਗੱਡੀ ਕਿੱਦਾਂ ਚੱਲ ਰਹੀ ਆ ਕਿੱਦਾਂ ਕਿਹੜਾ ਪਾਰਟ ਤੁਹਾਨੂੰ ਹੁਣ ਜੇ ਤੁਸੀਂ ਇਹ ਨਾ ਦੱਸੋ ਵੀ ਕਿਹੜਾ ਪਾਰਟ ਜਿਹੜਾ ਸਭ ਤੋਂ ਤੁਹਾਨੂੰ ਔਖਾ ਲੱਗਦਾ ਕਿਹੜਾ ਹਾਰਡ ਲੱਗਦਾ ਵਾ ਤੇ ਤਾਂ ਵੀ ਇਹ ਸਿਰਫ ਗੁੱਡੀ ਗੁੱਡੀ ਗੱਲਾਂ ਹੋ ਜਾਣਗੀਆਂ ਵੀ ਇਹ ਹੁਣ ਫਿਰ ਸਿਰਫ ਚੰਗਾ ਚੰਗਾ ਚੱਲ ਰਿਹਾ
1: ਜਾਂ ਫਿਰ ਕਹੀਏ ਤੁਸੀਂ ਦੱਸਣਾ ਹੀ ਹਾਰਡ ਆ
0: ਹਾਂਜੀ ਮਤਲਬ ਜਾਂ ਤੁਸੀਂ ਹਾਰਡ ਦੱਸਣਾ ਵਾ ਤੇ ਜਾਂ ਫਿਰ ਤੁਸੀਂ ਜਿਹੜਾ ਉਹਦਾ ਕੀ ਪੱਖ ਤੁਸੀਂ ਪੋਜ਼ਿਟਿਵ ਨੋਟ ਕਰਦੇ ਹੋ ਉਹ ਤੁਸੀਂ ਦੱਸਣਾ ਸਤਿ ਸ਼੍ਰੀ ਅਕਾਲ ਅਤੇ ਕਹਿੰਦੇ ਹਾਜ਼ਰੀ ਲਵਾ ਲਿਓ ਅਤੇ ਕਹਿੰਦੇ ਵੀ ਪ੍ਰੈਜੈਂਟ ਮੈਮ ਸਰ ਅਤੇ ਅੱਧਾ ਘੰਟਾ ਕਹਿੰਦੇ ਜੇ ਮੈਂ ਚੁੱਪ ਰਵਾਂ ਨਾ ਅਤੇ ਮੈਨੂੰ ਇੱਦਾਂ ਲੱਗਦਾ ਵੀ ਮੇਰੀ ਜ਼ਬਾਨ ਨੂੰ ਉੱਲੀ ਲੱਗ ਜਾਣੀ ਆ
1: ਉਹ
0: ਹੈ ਨਾ ਦੱਸੋ ਕੌਣ ਹੋ ਸਕਦਾ
1: ਇਹ ਤਾਂ ਮੈਂ ਹੀ ਕਿਹਾ ਸੀ
0: ਨਹੀਂ ਇਹ ਕੌਣ ਹੋ ਸਕਦਾ ਹੋਰ ਵੀ ਕੌਣ ਇੱਦਾਂ ਕਹਿ ਸਕਦਾ
1: ਕਿਰਤ ਜੀ ਦਾ ਨਹੀਂ
0: ਆਈਏ ਵੇਖਿਆ ਫਿਰ ਸਹੇਲੀਆਂ ਸਹੇਲੀਆਂ ਉੱਲੀ ਉੱਲੀ
1: ਸੱਚੇ ਹੋਈ ਆ
0: ਹਾਂ ਲੈ ਦੱਸ ਹੋਰ ਕੌਣ ਹੋ ਸਕਦਾ ਹੋਰ ਕੌਣ ਹੋ ਸਕਦਾ ਖਮੀਰੇ ਦੀ ਜ਼ਬਾਨ ਵਾਲੇ ਹੋ ਰਾਮਪਾਲ ਜੀ ਧੰਨਵਾਦ ਤੁਹਾਡਾ ਧੰਨਵਾਦ ਜੀ ਹਾਂਜੀ ਠੀਕ ਹੈ ਜੀ ਬਹੁਤ ਮਿਹਰਬਾਨੀ ਵਰਿੰਦਰ ਜੀ ਕਹਿੰਦੇ ਨੇ ਵੀ ਸੈਂਟ ਐਲਨ ਜਿਹੜੀ ਆ ਅਸਤੀਫਾ ਦੇ ਗਈ ਆ ਤੁਸੀਂ ਤਾਂ ਮੈਨੂੰ ਐਂ ਭੇਜ ਰਹੇ ਹੋ ਮੈਸੇਜ ਭੇਜਣਾ ਨਾ ਮੇਰੇ ਕਿਹਾ ਤੇ ਉਹਨੇ ਵਾਪਸ ਲੈ ਲੈਣਾ ਮੇਰੇ ਜਿਹਾ ਬੜਾ ਆਖੇ ਲੱਗਦੀ ਆ
1: ਪੂਰੀ ਅਪਡੇਟ ਦੇ ਰਹੇ ਉਹ ਸਾਨੂੰ ਜਿੱਦਾਂ ਇੱਕ ਗੁੱਡ ਰਿਪੋਰਟਰ ਨਹੀਂ ਹੁੰਦਾ ਰੰਜੋ ਜੀ
0: ਨਹੀਂ ਥੈਂਕ ਯੂ ਤੁਹਾਡਾ ਇਦਾਂ
1: ਉਹਨਾਂ ਨੇ ਭੇਜਿਆ ਕਰਦੇ ਸੀ ਤੁਹਾਨੂੰ
0: ਭੇਜਿਆ ਤੇ ਪਤਾ ਲੱਗਾ ਨਹੀਂ ਤੇ ਕਿੱਥੇ ਪਤਾ ਲੱਗਣਾ
1: ਸਾਨੂੰ ਪਤਾ ਨਹੀਂ ਸੀ ਲੱਗਣਾ ਸੀ ਸ਼ੋਅ ਦੇ ਵਿੱਚ ਵੈਸੇ ਸਾਨੂੰ ਦੁਬਾਰ ਮੀਂਹ ਪੈਂਦਾ ਰਵੇ ਉਹ ਨਹੀਂ ਪਤਾ ਲੱਗਦਾ
0: ਇਹ ਔਖਾ ਹੀ ਔਖਾ ਅੱਛਾ ਇੱਕ ਹੋਰ ਅਪਡੇਟ ਆ ਜਿਹੜਾ 30 ਤਰੀਕ ਨੂੰ ਇਸੇ ਮਹੀਨੇ ਆਪਣਾ ਉਹ ਦੂਸਰਾ ਵੀ ਚਾਲੂ ਹੋ ਜਾਣਾ ਸਟਾਰ ਮੈਲਬਨ ਸਟਾਰ ਹਾਂਜੀ ਹਾਂ ਵੀਲ ਵੀ ਚਾਲੂ ਹੋ ਜਾਣਾ ਵਾਪਸ ਤੇ ਲਾਈਟਾਂ ਲੂਟਾਂ ਜਗਮਗ ਜਗਮਗ ਜਿਹੜੀ ਹੋ ਹੀ ਜਾਣੀਆਂ ਬਹੁਤ ਧੰਨਵਾਦ ਜੀ
1: ਪਹਿਲੇ ਚੜ੍ਹਨ ਵਾਲੇ ਬਣੀਏ ਫਿਰ ਜਾ ਕੇ
0: ਹਾਂਜੀ
1: 30 ਤਰੀਕ ਨੂੰ ਪਹਿਲੇ ਚੜ੍ਹਨ
0: ਹਾਂ ਉਹ ਤੁਸੀਂ ਤੇ ਜਿੱਦਾਂ ਮਤਲਬ ਸਭ ਤੋਂ ਪਹਿਲੀਆਂ 'ਚ ਜਾਣਾ ਨਾ ਨਾਈਸ ਹਾਂਜੀ ਬਲਜੀਤ ਜੀ ਤੁਸੀਂ ਆਉਂਦੇ ਰਹੋ ਸਤਿ ਸ਼੍ਰੀ ਅਕਾਲ
1: ਹੈਲੋ
0: ਹੈਲੋ ਸਾਡੇ ਹੱਥ ਬਿਜ਼ੀ ਹੋਣ ਤੇ ਗੱਲ ਵੀ ਨਹੀਂ ਬੰਦੇ ਕੋ ਹੁੰਦੀ
1: ਮਿਊਟ ਕੀਤਾ ਨਹੀਂ
0: ਨਹੀਂ ਉਹ ਮਿਊਟ ਲੱਗ ਗਿਆ ਕਈ ਵਾਰੀ ਹੱਥ ਮਾਰ ਮਾਰ ਕੇ ਗੱਲ ਕਰਨ ਦੀ ਆਦਤ ਹੁੰਦੀ ਆ ਐਂ ਲੱਗਦਾ ਵੀ ਜਿੱਦਾਂ ਫਲੋ ਜਿਹਾ ਨਹੀਂ ਬਣ ਰਿਹਾ ਤੁਹਾਡੇ ਨਾਲ ਵੀ ਹੁੰਦਾ ਏਦਾਂ ਬਲਜੀਤ ਜੀ
1: ਐਕਸਪੀਰੀਅੰਸ
0: ਜਿਹੜਾ ਤੁਹਾਡਾ ਇੱਕ ਕਾਫੀ ਬੇਟਾ ਵੱਡਾ ਵਾ ਤੇ ਬੇਟੀ ਛੋਟੀ ਤੁਹਾਡਾ ਤੇ ਕਾਫੀ ਵੱਖ ਵੱਖ
2: ਉਹੀ ਮੈਂ ਕਰਨਾ ਸਭ ਤੋਂ ਪਹਿਲਾ ਕੁਸਚਨ ਮੇਰਾ ਸਾਰਿਆਂ ਨੂੰ ਇਹੀ ਆ ਜਿਹੜਾ ਸੁਣ ਰਹੇ ਆ ਤੁਹਾਨੂੰ ਜਿਹੜਾ ਵੀ ਮਤਲਬ ਵੱਡਾ ਬੱਚਾ ਆਪ ਲਾ ਲਓ ਤੁਸੀਂ 15 ਤੋਂ ਜਾਂ 14 ਤੋਂ ਵੱਡਾ ਉਹਨੂੰ ਤੁਸੀਂ ਆਪ ਉਠਾਉਂਦੇ ਹੋ ਕਿ ਆਪੇ ਉੱਠਦਾ
0: ਓਕੇ ਸੋ ਤੁਸੀਂ ਤੁਸੀਂ ਆਪ ਉਠਾਉਂਦੇ ਹੋ
1: ਆਪੇ ਉੱਠ ਜਾਂਦੇ
2: ਮੈਂ ਆਈ ਥਿੰਕ ਸਾਲ ਕੁ ਵੀ ਛੱਡਿਆ ਪਹਿਲਾਂ ਅਜੇ ਵੀ ਉਠਾਉਂਦੀ ਹੈ ਕਦੇ ਕਦੇ ਬਟ ਜਿਹੜਾ ਆਪਾਂ ਸੁਣਿਆ ਸੀ ਨਾ ਸੈਸ਼ਨ ਮੱਟਾ ਜੀ ਦਾ ਵੀ ਸੁਣਿਆ ਸੀਗਾ
0: ਜੀ
2: ਉਹਦੇ ਚ ਵੀ ਉਹਨਾਂ ਨੇ ਦੱਸਿਆ ਸੀਗਾ ਵੀ ਤੁਸੀਂ ਕੋਸ਼ਿਸ਼ ਕਰੋ ਕਿ ਜਦੋਂ ਬੱਚਾ 13 ਸਾਲ ਦਾ ਹੋ ਜਾਂਦਾ ਤੁਸੀਂ ਕੋਸ਼ਿਸ਼ ਕਰੋ ਕਿ ਉਹ ਆਪੇ ਉੱਠੇ
0: ਛੱਡ ਦੋ
2: ਹਾਂਜੀ ਉਹਨੂੰ ਉਠਾਉਣਾ ਛੱਡ ਦੋ ਉਹਨੂੰ ਪਤਾ ਹੋਵੇ ਵੀ ਮੈਂ ਉੱਠਣਾ ਠੀਕ ਹੈ ਵੀ ਆਹ ਮੈਂ ਕਰਨਾ ਤੇ ਅਸੀਂ ਕੋਸ਼ਿਸ਼ ਕੀਤੀ ਪਰ ਵਰਕ ਕਰਦਾ ਕਦੇ ਨਹੀਂ ਕਰਦਾ ਵਰਕ ਹਨਾ ਕਈ ਵਾਰ ਤੁਸੀਂ ਆਪ ਹੀ ਰਸ਼ ਚ ਹੁੰਦੇ ਹੋ ਵੀ ਚਲੋ ਉਠਾ ਕੇ ਪਰਾਂ ਕਰੋ ਪਰ ਹੁਣ ਮੈਂ ਕੀ ਹੁੰਦਾ ਉਧਰੋਂ ਤਾਂ ਅਸੀਸ ਨੂੰ ਵੀ ਉਠਾਉਣਾ ਹੁੰਦਾ ਉਹਨੂੰ ਤਾਂ ਚਲੋ ਉਠਾਉਣਾ ਹੀ ਹੈ ਕਿਉਂਕਿ ਛੋਟੀ ਹੈ ਤੇ ਉਹ ਦੂਜੇ ਮੈਂ ਕਿਚਨ ਚੋਂ ਜਾਊਂ ਕਦੇ ਉਹਦੇ ਬੈਡਰੂਮ ਚੋਂ ਉੱਧਰ ਮੈਂ ਗੇੜੇ ਲੋਕ ਦੀ ਥੱਕ ਜਾਂਦੀ ਹਾਂ ਮੈਂ ਹੁਣ ਸੋਚਿਆ ਮੈਂ ਕਿਹਾ ਮੈਂ ਤੈਨੂੰ ਨਹੀਂ ਖਾਣਾ ਦੀਪ ਠੀਕ ਹੈ ਤੂੰ ਆਪਣੇ ਆਪ ਉੱਠਣਾ ਠੀਕ ਹੈ ਆਂਟੇ ਨਾਨਸ ਤੂੰ ਮਿਸ ਕਰਦੇ ਸਕੂਲ
1: ਠੀਕ
2: ਹੈ ਤੇ ਆਹ ਦੋ ਤਿੰਨ ਦਿਨਾਂ ਦੀ ਗੱਲ ਆ ਉਹ 8:05 ਹੋ ਗਏ ਮੈਂ ਉਹਨੂੰ ਨਹੀਂ ਠਾਇਆ ਮੈਂ ਕਿਹਾ ਚਲੋ ਮੈਂ ਸਕੂਲ ਫੋਨ ਕਰਕੇ ਇਹ ਕਹਿ ਦੂੰਗੀ ਵੀ ਸਿੱਕ ਆ ਜਾ ਵਟ ਐਵਰ ਮੈਨੂੰ ਕੋਈ ਕੁਛ ਕਹਿਣਾ ਹੀ ਪੈਣਾ ਸੀ ਬਟ ਮੈਂ ਉਹਨੂੰ ਇਹ ਕਹਿਣਾ ਵੀ ਮੈਂ ਸਕੂਲ ਨਹੀਂ ਫੋਨ ਕੀਤਾ ਯੂ ਹੈਵ ਟੂ ਬੀ ਆਨਸਰੇਬਲ ਠੀਕ ਹੈ ਤੇ ਚਲੋ ਉਹ 8:06 ਤੇ ਚਲੋ ਆਪਣੇ ਆਪ ਉੱਠਿਆ ਜਿੱਦਾਂ
1: ਮੰਮੀ ਆਈ ਨੀ ਅੱਜ
2: ਫਿਰ ਰਸ਼ ਚ ਉਹਨੇ ਕੁਛ ਨੀ ਬੋਲਿਆ ਚੁੱਪ ਕਿਉਂਕਿ ਨਾ ਹੀ ਉਹ ਮੈਨੂੰ ਹੁਣ ਇਹ ਕਹਿ ਸਕਦਾ ਸੀ ਵੀ ਮੰਮਾ ਮੈਨੂੰ ਛੱਡ ਦੋ ਕਿਉਂਕਿ ਮੈਂ ਛੱਡਣਾ ਨੀ ਸੀ ਕਿਉਂਕਿ ਦੋਨੋਂ ਆਪੋਜਿਟ ਡਾਇਰੈਕਸ਼ਨ ਚ ਸਕੂਲ ਆ ਮੈਂ ਨਹੀਂ ਛੱਡ ਸਕਦੀ ਦੋਨਾਂ ਨੂੰ ਆਂਟੀ ਨਾਲ ਮੀਂਹ ਮੂੰਹ ਹੋਵੇ ਤਾਂ ਮੈਂ ਪਹਿਲਾਂ ਠਾਉਂਗੀ ਪਹਿਲਾਂ ਉਹਨੂੰ ਛੱਡੂਗੀ ਫਿਰ ਉਹਨੂੰ ਛੱਡੂਗੀ ਤੇ ਚਲੋ ਮੈਂ ਅਸੀਸ ਨੂੰ ਲੈ ਕੇ ਨਿਕਲ ਗਈ ਤੇ ਉਹ ਪਿੱਛੋਂ ਹੀ ਗਿਆ 8:40 ਹੋ ਗਏ ਸੀ ਉਹਦਾ ਵੀ 8:50 ਤੇ ਹੀ ਬੈਲ ਹੁੰਦੀ ਹੈ ਤੇ ਅੱਜ ਫੇਰ ਓਦਾਂ ਹੀ ਕੀਤਾ ਅੱਜ ਚਲੋ 7:45 ਹੋ ਗਏ ਤੇ ਮੈਂ ਇਹਨੂੰ ਕਿਹਾ ਮੈਂ ਸੋਚਿਆ ਮੈਂ ਇਹਨੂੰ ਵੀ ਕਿਹਾ ਤੇ ਮੈਂ ਆਪ ਵੀ ਸੋਚਿਆ ਮੈਂ ਕਿਹਾ ਜੇ ਮੈਂ ਠੋਨੀ ਆ ਤਾਂ ਵੀ ਮੈਂ ਸਟ੍ਰੈਸ ਚ ਮੈਂ ਚੱਕਰ ਮਾਰਦੀ ਰਹਿੰਦੀ ਹਾਂ ਉੱਠ ਉਹ ਜੇ ਤਾਂ ਬੱਚਾ ਇੱਕ ਵਾਰੀ ਚ ਉੱਠ ਜੇ ਤਾਂ ਠੀਕ ਹੈ ਦੋ ਵਾਰੀ ਚ ਉੱਠ ਜੇ ਉਹਨੂੰ ਕਿੰਨੇ ਵਾਰੀ ਠਾਉਣ ਜਾਊਂਗੀ ਮੈਂ ਉਹਨੂੰ
1: ਜੀ
2: ਠੀਕ ਹੈ ਤੇ ਇਸ ਕਰਕੇ ਮੈਂ ਇਹ ਕਹਿੰਦੇ ਨਹੀਂ ਸਾਨੂੰ ਵੀ ਆਪਾਂ ਨੂੰ ਵੀ ਉਠਾਉਂਦੇ ਹੁੰਦੇ ਸੀ ਮੈਂ ਕਿਹਾ ਨਹੀਂ ਮੈਂ ਆਪਾਂ ਨੂੰ ਉਠਾਉਂਦੇ ਹੁਣ ਮੈਂ ਠਾ ਠਾ ਕੇ ਤੱਕ ਗਈ ਮੈਂ ਨਹੀਂ ਉਠਾਉਣਾ
1: ਨਹੀਂ ਵਧੀਆ ਗੱਲ ਹੈ ਹਾਂਜੀ
2: ਮੈਂ ਇੱਕ ਵੀ ਦਿਨ ਮੈਂ ਮਿਸ ਨਹੀਂ ਕਰਾਇਆ ਸਕੂਲ ਮੇਰੀ ਰਿਸਪੋਨਸਿਬਿਲਟੀ ਨਹੀਂ ਹੁਣ ਠੀਕ ਹੈ ਨਾ ਮੈਂ ਠੋਣੀ ਹੈ ਤਾਂ ਵੀ ਸਟ੍ਰੈਸ ਚ ਨਹੀਂ ਠੋਣੀ ਤਾਂ ਵੀ ਸਟ੍ਰੈਸ ਚ ਤੋ ਮੈਂ ਪਹਿਲਾ ਕੁਐਸਚਨ ਇਹ ਪੁੱਛਣਾ ਸੀ ਵੀ ਇਹ ਠੀਕ ਹੈ ਕਿ ਸਾਨੂੰ ਖੁਦ ਉਹਨਾਂ ਨੂੰ ਠਾਣਾ ਚਾਹੀਦਾ, ਕਿਵੇਂ ਹੈਂਡਲ ਕਰਨਾ ਚਾਹੀਦਾ
1: ਜੀ,
2: ਕੀ ਕਰ ਸਕਦੇ ਅਸੀਂ ਉਹਨੂੰ ਬਿਹਤਰ ਕਿੱਦਾਂ ਕਰ ਸਕਦੇ?
0: ਵੇਖੋ ਇਹਦੇ ਨਾ ਜਿਹੜੇ ਮਾਹਰ ਨੇ ਉਹਨਾਂ ਦਾ ਤੇ ਤੁਸੀਂ ਸੁਣਿਆ ਹੀ ਆ, ਤੁਸੀਂ ਉਹਨਾਂ ਦੀ ਰੈਫਰੈਂਸ ਤੁਸੀਂ ਦੇ ਦਿੱਤੀ ਹੈ। ਇੱਕ ਮਿੰਟ ਹੋਲਡ ਰੱਖਿਓ ਤੁਸੀਂ, ਮੈਂ ਨਾਲ ਇੱਕ ਸਵਾਰੀ ਹੋਰ ਬਾਲਾਂ। ਅਤੇ ਹੁਣ ਉਹ ਉਹਦੇ ਵਿੱਚ ਨਾ ਇੱਕ ਕਈ ਵਾਰੀ ਆਪਾਂ ਇੱਕ ਅੱਧਾ ਕੁ ਪਾਰਟ ਸੁਣਦੇ ਹਾਂ ਅਤੇ ਬਾਕੀ ਆਪਾਂ ਨਾ ਮਿਸ ਕਰਦੇ ਨੇ, ਅਸੀਂ ਪ੍ਰੋਪਰ ਉਸ ਪਲਾਨ ਨੂੰ ਐਗਜੀਕਿਊਟ ਨਹੀਂ ਕਰ ਪਾਉਂਦੇ। ਅਤੇ ਉਸੇ ਗੱਲ ਨੂੰ ਜੇ ਮੈਂ ਅੱਗੇ ਥੋੜ੍ਹਾ ਜਿਹਾ ਖੁੱਲ੍ਹਾਂ, ਕਿਉਂਕਿ ਜਿਹੜੇ ਪੇਰੈਂਟਿੰਗ ਦੇ ਮਾਹਰ ਨੇ ਆਪਾਂ ਤਾਂ ਉਹਨਾਂ ਦੇ ਹਵਾਲੇ ਦੇ ਨਾਲ ਹੀ ਗੱਲ ਕਰ ਪਾਵਾਂਗੇ, ਜਾਣ ਢਿੱਲਾ ਲੈਸ ਤੁਸੀਂ ਖੁਦ ਉੱਦਾਂ ਦਾ ਐਕਸਪੈਰੀਮੈਂਟ ਕੀਤਾ ਹੋਵੇ। ਅਤੇ ਉਹਨਾਂ ਦਾ ਭੈਣ ਜੀ ਜਿਹੜਾ ਪੂਰਾ ਇਸ ਦੇ ਬਾਰੇ ਜਿਹੜੇ ਗੱਲ ਸੀ ਨਾ ਉਹ ਇਹ ਹੀ ਕਿ ਤੁਹਾਨੂੰ ਪ੍ਰੋਪਰ ਉਹਦੇ 'ਤੇ ਪਹਿਰਾ ਦੇਣਾ ਪਊਗਾ ਇੱਕ ਚੀਜ਼ ਦੇ ਉੱਤੇ। ਮੰਨ ਲਓ ਹੁਣ ਜਿੱਦਾਂ ਤੁਸੀਂ ਖੁਦ ਹੀ ਜਿੱਦਾਂ ਦੱਸ ਰਹੇ ਹੋ ਤੇ ਤੁਸੀਂ ਡਬਲ ਮਾਈਂਡਿਡ ਹੋ, ਤੁਸੀਂ ਕਈ ਵਾਰੀ ਤੁਸੀਂ ਉਹ ਚੀਜ਼ ਨੂੰ ਐਕਸਪੈਰੀਮੈਂਟ ਕਰ ਲਿਆ ਵੀ ਚੱਲ ਮੈਂ ਨਹੀਂ ਠਾਉਂਦੀ, ਪਰ ਜਿਹੜਾ ਤੁਸੀਂ ਉਹਨੂੰ ਇਹ ਵੀ ਕਹਿੰਦੇ ਹੋ ਨਾ ਵੀ ਮੈਂ ਨਹੀਂ
1: ਠਾਉਣਾ,
0: ਹਾਂ ਮੈਂ ਨਹੀਂ ਤੈਨੂੰ ਠਾਉਣਾ ਤੇ ਚੱਲ ਤੂੰ ਆਪੇ ਲੇਟ ਹੋ ਜਾਏਗਾ, ਤੇ ਉਸ ਤੋਂ ਬਾਅਦ ਤੁਸੀਂ ਵਿੱਚ ਵਿਚਾਲੇ ਜੇ ਕਿਤੇ ਠਾਤਾ, ਤੁਹਾਨੂੰ ਪਤਾ ਇਹ ਚੀਜ਼ ਹੋਰ ਖਤਰਨਾਕ ਹੈ।
1: ਇਹ ਚੀਜ਼ ਮੈਨੂੰ ਇੱਦਾਂ ਲੱਗਦਾ ਕਿ ਸੋਰੀ ਰਣਜੋਤ ਜੀ ਮੈਂ ਤੁਹਾਨੂੰ ਕੱਟ ਰਹੀ ਹਾਂ, ਕਿ ਉਸ ਬੱਚੇ ਵਾਂਗੂ ਹੋ ਜਾਂਦੀ ਹੈ ਜੇ ਮੈਂ ਵੱਡੇ ਬੱਚੇ ਨੂੰ ਛੋਟੇ ਬੱਚੇ ਨਾਲ ਕੰਪੇਅਰ ਕਰਾਂ, ਕਿ ਤੁਸੀਂ ਉਹਨੂੰ ਕਦੀ ਨੈਪੀ ਪਵਾ ਰਹੇ ਹੋ ਤੇ ਕਦੀ ਤੁਸੀਂ ਕਹਿ ਰਹੇ ਹੋ ਮੈਂ ਉਹਨੂੰ ਟੋਇਲਟ ਟ੍ਰੇਨ ਕਰਨਾ ਹੈ। ਬੱਚਾ ਕਨਫਿਊਜ਼ ਆ, ਹੁਣ ਮੈਂ ਨੈਪੀ ਵਿੱਚ ਸ਼ੁਸ਼ੂ ਕਰਨਾ ਹੈ ਕਿ ਉੱਥੇ ਜਾ ਕੇ ਕਰਨਾ ਹੈ?
0: ਹੁਣ ਮੈਂ ਤੁਹਾਨੂੰ ਇੱਕ, ਚਲੋ ਵੱਡਿਆਂ ਦਾ ਤਾਂ ਕੀ ਆ, ਤੁਸੀਂ ਆਪਣੇ ਆਪ ਦੇ ਉੱਤੇ ਲਾ ਕੇ ਵੇਖਿਓ, ਜਾਂ ਮੈਂ ਆਪਣੇ ਆਪ 'ਤੇ ਲਾ ਕੇ ਤੁਹਾਨੂੰ ਦੱਸਦਾ, ਜਾਂ ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਓ। ਆਪਾਂ ਜਦੋਂ ਕਈ ਵਾਰੀ ਕਿਤੇ, ਹੁਣ ਚਲੋ ਆਪਣੀਆਂ ਹੋਰ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਨੇ, ਪਰ ਤੁਸੀਂ ਕਈ ਵਾਰੀ ਸੋਚੋ ਵੀ ਜਿੱਦਾਂ ਮੰਨ ਲਓ ਆਪਾਂ ਦੋਵਾਂ ਜੀਆਂ ਦੇ ਵਿੱਚੋਂ ਹੀ ਆਪਾਂ ਜੇ ਮੰਨ ਲਓ ਇਕੱਠਿਆਂ ਨੇ ਕਿਤੇ ਜਾਣਾ, ਅਤੇ ਆਪਾਂ ਕਈ ਵਾਰੀ ਇੱਦਾਂ ਦਾ ਸਨੈਰੀਓ ਨਹੀਂ ਬਣਦਾ ਕਿ ਆਪਾਂ ਕਈ ਵਾਰੀ ਵੇਟ ਕਰ ਰਹੇ ਹੁੰਦੇ ਹਾਂ ਵੀ ਸਾਡਾ ਪਾਰਟਨਰ ਪਹਿਲਾਂ ਉੱਠ ਕੇ ਪਹਿਲਾਂ ਨਹਾ ਨੂੰ ਲਵੇ ਅਤੇ ਮੇਰਾ ਥੋੜ੍ਹਾ ਜਿਹਾ ਹੋਰ ਮੈਂ ਟਾਈਮ ਪਿਆ ਰਵਾਂ ਜਾਂ ਮੈਂ ਪਈ ਰਵਾਂ, ਹੈ ਨਾ? ਇਹ ਦੋ ਪਾਸੇ ਹੁੰਦਾ। ਸੋ ਉੱਥੇ ਆਪਾਂ ਕਈ ਵਾਰੀ ਇੱਦਾਂ ਦੇ ਐਕਸਕਿਊਜ਼ ਆਪਣੇ ਆਪ ਨੂੰ ਦਿੰਦੇ ਹਾਂ, ਉਸੇ ਤਰ੍ਹਾਂ ਦੇ ਨਾਲ ਬੱਚਾ ਦਿੰਦਾ ਵਾ ਜਦੋਂ ਉਹਨੂੰ ਸਮਝ ਆ ਜਾਂਦੀ ਹੈ। ਫਿਰ ਉਹਦਾ ਅਗਲਾ ਸਟੈਪ ਫਿਰ ਕਈ ਵਾਰੀ ਇੱਦਾਂ ਵੀ ਹੁੰਦਾ ਵਾ ਵੀ ਆਪਾਂ ਇੱਕ ਨਾ ਮਤਲਬ ਜਾਗਦੇ ਹੁੰਦੇ ਹਾਂ, ਸਾਨੂੰ ਜਾਗ ਆ ਚੁੱਕੀ ਹੁੰਦੀ ਹੈ ਕਿਉਂਕਿ ਇੱਕ ਬੋਡੀ ਕਲੋਕ ਆ ਉੱਠ ਚੁੱਕਾ ਹੁੰਦਾ, ਬੱਚਾ ਵੀ ਉਸ ਟਾਈਮ ਉੱਠ ਚੁੱਕਾ ਹੁੰਦਾ, ਹੈ ਨਾ? ਜਿਹੜੀ ਜਿਹਨੂੰ ਆਪਾਂ ਨਾਲ ਰੱਖ ਕੇ ਐਗਜ਼ਾਮ

0: ਇਹੋ ਹੀ ਕਮਾਂਡ ਜਿਹੜੀ ਆ ਤੁਹਾਨੂੰ ਤੁਹਾਡੇ ਬੱਚੇ ਨੂੰ ਦੇਣੀ ਪੈਣੀ ਆ। ਤੁਸੀਂ ਮੰਨ ਲਓ ਜੇ ਇੱਕ ਦਿਨ ਲੇਟ ਹੋ ਗਿਆ, ਹੋ ਲੈਣ ਦੋ ਇੱਕ ਦਿਨ ਹੋਰ ਲੇਟ,
1: ਬਿਲਕੁਲ ਬਿਲਕੁਲ,
0: ਦੋ ਦਿਨ ਤਿੰਨ ਦਿਨ ਹੋ ਲੈਣ ਦੋ,
1: ਤੁਰ ਕੇ ਜਾਊਗਾ ਆਪੇ, ਫਿਰ ਪਤਾ ਲੱਗੂਗਾ।
0: ਹਾਂ, ਸੋ ਇਹ ਇਹ ਇੱਕ ਤਰ੍ਹਾਂ ਦੇ ਨਾਲ ਤੁਸੀਂ ਜਿੱਥੇ ਗਿਲਟ ਬੰਦਾ ਲੈ ਕੇ ਫਿਰਦਾ ਨਾ ਵੀ ਹਾਏ ਮੈਂ ਠਾਹ ਦਿੰਦੀ ਤੇ ਅੱਜ ਮੇਰਾ ਪੁੱਤ ਤੁਰ ਕੇ ਗਿਆ ਹੋਊਗਾ, ਇੱਦਾਂ ਦਾ ਇੱਦਾਂ ਦਾ ਗਿਲਟ ਆਉਂਦਾ। ਪਰ ਦੂਸਰੇ ਪਾਸਿਓਂ ਤੁਸੀਂ ਇਹ ਸੋਚੋ ਵੀ ਤੁਸੀਂ ਉਹਦੇ ਫਿਊਚਰ ਲਈ, ਉਹਦੀ ਪੰਕਚੁਐਲਿਟੀ ਦੇ ਲਈ ਕੁਛ ਚੰਗਾ ਕਰ ਰਹੇ ਹੋ।
1: ਬਿਲਕੁਲ, ਹਾਂਜੀ,
0: ਤੁਸੀਂ ਉਹਦੇ ਭਲੇ ਲਈ ਕਰ ਰਹੇ ਹੋ। ਇਹ ਸੋਚ ਕੇ ਤੁਸੀਂ ਪਿਆਰ ਰਹਿੰਦੇ ਹੋ, ਉਹਨੂੰ ਇੱਕ ਚੀਜ਼ ਕਲੀਅਰ ਕਰ ਦਿਓ ਕਿ ਹੁਣ ਤੋਂ ਵੱਡਾ
1: ਜੀ
0: ਤੇਰੀ ਰਿਸਪੋਂਸੀਬਿਲਟੀ ਬੇਟਾ ਜੀ, ਇੰਨੇ ਵਜੇ ਤੂੰ ਉੱਠਣਾ, ਤੂੰ ਅਲਾਰਮ ਲਾਉਣਾ ਅਲਾਰਮ ਲਾ ਲਾ, ਜੇ ਤੈਨੂੰ ਲੱਗਦਾ ਵਾ ਵੀ ਮੈਂ ਤੈਨੂੰ ਉਠਾਵਾਂ ਮੈਂ ਤੈਨੂੰ ਉੱਨੇ ਵਜੇ ਜ਼ਰੂਰ ਉਠਾ ਦੂੰ, ਪਰ ਮੈਂ ਦੂਸਰੀ ਵਾਰੀ ਨਹੀਂ ਕਹਿਣਾ, ਪਰ ਫਿਰ ਤੁਹਾਨੂੰ ਉੱਤੇ ਪਹਿਰਾ ਦੇਣਾ ਪਊਗਾ। ਇਹ ਹੈਗਾ ਇੱਕ ਵੇ
1: ਜੀ,
0: ਦੂਸਰਾ ਵੇ ਇਹ ਆ ਜੋ ਤੁਸੀਂ ਆਲਰੇਡੀ ਕਰ ਰਹੇ ਹੋ।
1: ਤੇ ਨਾਲੇ ਮੈਨੂੰ ਲੱਗਦਾ ਬਲਜੀਤ ਜੀ, ਫਿਰ ਜਦੋਂ ਬੱਚਾ ਜੇ ਮੰਨ ਲਓ ਅੱਜ ਉਹਨੇ ਬੱਸ ਮਿਸ ਕਰਤੀ ਜਾਂ ਉਹ ਤੁਰ ਕੇ ਲੇਟ ਪਹੁੰਚਿਆ, ਫਿਰ ਜਦੋਂ ਘਰ ਆਉਂਦਾ ਉਹਨੂੰ ਬਾਰ ਬਾਰ ਉਹ ਜਿਤਾਓ ਨਾ
0: ਕਿ ਦੇਖਿਆ
1: ਤੂੰ ਅੱਜ ਮੈਂ ਤੈਨੂੰ ਛੱਡਣ ਨਹੀਂ ਗਈ ਤੇ ਤੂੰ ਲੇਟ ਹੋ ਗਿਆ, ਤੂੰ ਅੱਜ ਉੱਠਿਆ ਨੀ ਮੇਰੇ, ਇੱਕ ਵਾਰ ਕਹੇ ਤੇ ਮੈਂ ਵੀ ਪਹਿਲਾਂ ਇੱਦਾਂ ਕਰਦੀ ਹੁੰਦੀ ਸੀਗੀ ਨਾ,
0: ਸਗੋਂ ਢੀਠ ਹੁੰਦਾ ਬੱਚਾ।
1: ਹਾਂ ਹਾਂ, ਉਹਨੂੰ ਲੱਗਦਾ ਕਿ ਅੱਛਾ ਹੱਲੇ ਫਿਕਰ ਹੈਗੀ ਆ, ਹੱਲੇ ਖਤਮ ਨਹੀਂ ਹੋਈ, ਕੱਲ ਨੂੰ ਇਹਨੇ ਫਿਰ ਮੈਨੂੰ ਉਠਾਉਣ ਆਉਣਾ ਆ। ਇੱਦਾਂ ਨਾ ਬੱਚਿਆਂ ਦੇ ਹੋਮਵਰਕ ਦੀ ਤੁਹਾਡੀ ਸੌਣ ਵਾਲੀ ਪ੍ਰੋਬਲਮ ਸੀ ਨਾ, ਮੇਰੀ ਹੋਮਵਰਕ ਦੀ ਸੀ, ਮੈਂ ਮਤਲਬ ਜਾਨ ਖਾਈ ਜਾਣੀ ਵੀ ਕਰ ਲਾ ਕਰ ਲਾ ਕਰ ਲਾ, ਮੈਨੂੰ ਆਪ ਨੂੰ ਪਤਾ ਹੈ ਮੈਂ ਖਾਂਦੀ ਸੀ ਨਾ ਜਾਨ। ਤੇ ਫਿਰ ਮੈਨੂੰ ਟਿਊਟਰ ਨੇ ਇਹ ਗੱਲ ਕਹੀ, ਬੜਾ ਬਜ਼ੁਰਗ ਆ ਉਹ ਟਿਊਟਰ, ਉਹਨੇ ਮੈਨੂੰ ਕਿਹਾ ਕਿ ਤੇਰੀ ਰਿਸਪੋਂਸੀਬਿਲਟੀ ਮੈਨੂੰ ਪੈਸੇ ਦੇਣੇ ਆ, ਤੇਰੀ ਰਿਸਪੋਂਸੀਬਿਲਟੀ ਉਹਨੂੰ ਫੂਡ ਦੇਣਾ ਆ, ਤੇਰੀ ਰਿਸਪੋਂਸੀਬਿਲਟੀ ਉਹਨੂੰ ਰਿਮਾਇੰਡ ਕਰਾਉਣਾ ਨਹੀਂ ਹੈਗਾ। ਜੇ ਤੂੰ ਹੁਣ ਇਸ ਏਜ ਵਿੱਚ ਵੀ ਉਹਨੂੰ ਰਿਮਾਇੰਡ ਕਰਾਈ ਗਈ, 3 ਸਾਲ ਤੋਂ ਬਾਅਦ ਉਹਨੇ ਯੂਨੀ ਚਲਾ ਜਾਣਾ, ਉਹ ਤੋਂ ਬਾਅਦ ਕੌਣ ਉਹਨੂੰ ਰਿਮਾਇੰਡ ਕਰਾਊਗਾ? ਤੇਰੇ ਕੋਲ ਕੁਛ ਨਹੀਂ ਹੋਣਾ ਉਹਨੂੰ ਰਿਮਾਇੰਡ ਕਰਾਉਣ ਲਈ। ਹੁਣ ਤਾਂ ਤੈਨੂੰ ਸਕੂਲ ਤੋਂ ਨੋਟੀਫਿਕੇਸ਼ਨ ਆ ਰਹੇ ਆ, ਮੇਰੇ ਵੱਲੋਂ ਨੋਟੀਫਿਕੇਸ਼ਨ ਆ ਰਹੇ ਆ ਕਿ ਹਾਂ ਤੇਰਾ ਹੋਮਵਰਕ ਡਿਊ ਆ, ਤੇਰਾ ਅੱਜ ਆਖਰੀ ਦਿਨ ਆ, ਹੁਣ 3 ਘੰਟੇ ਰਹਿ ਗਏ, ਹੁਣ 1 ਘੰਟਾ ਰਹਿ ਗਿਆ ਸਬਮਿਟ ਕਰਨ ਨੂੰ। ਯੂਨੀ ਦੇ ਵਿੱਚ ਕੁਛ ਨਹੀਂ ਹੋਣਾ। ਤੇ ਜਦੋਂ ਬੱਚਿਆਂ ਨੂੰ ਇਹ ਆਦਤ ਪੈ ਜਾਂਦੀ ਹੈ ਨਾ ਕਿ ਪੇਰੈਂਟਸ ਯਾਦ ਕਰਾਉਂਦੇ ਰਹਿੰਦੇ ਚੀਜ਼ਾਂ, ਤੇ ਉਹ ਯੂਨੀ 'ਚ ਜਾ ਕੇ ਫਿਰ ਔਖੇ ਹੁੰਦੇ ਆ। ਕਈ ਬੱਚੇ ਉਹਨੇ ਮੈਨੂੰ ਦੱਸਿਆ, ਡਾਟਾਸ ਦਿਖਾਏ ਕਿ ਇੰਨੇ ਬੱਚੇ ਹਰ ਸਾਲ ਆਪਣੀ ਯੂਨੀ ਡ੍ਰੋਪ ਆਫ ਕਰ ਦਿੰਦੇ ਆ ਕਿ ਉਹ ਕਹਿੰਦੇ ਸਾਡੇ ਤੋਂ ਹੋ ਨਹੀਂ ਰਿਹਾ ਮੈਨੇਜ। ਸੋ ਇਸ ਲਈ ਉਹਨੂੰ ਹੁਣ ਤੋਂ, ਉਸ ਦਿਨ ਤੋਂ ਬਾਅਦ ਰਣਜੋਤ ਜੀ, ਮੈਂ ਉਹਨੂੰ ਹੋਮਵਰਕ ਯਾਦ ਕਰਾਉਣਾ ਛੱਡ ਦਿੱਤਾ। ਹੋਵੇ ਨਹੀਂ ਹੋਵੇ, ਡਿਟੈਂਸ਼ਨ ਮਿਲੇ ਕੁਛ ਹੋਵੇ, ਮੈਂ ਉਹ ਤੇ ਉਹ ਘੋੜੇ ਵਾਲੇ ਖੋਪੇ ਲਾਇਓ ਆ, ਮੈਨੂੰ ਦਿਸਦਾ ਵੀ ਆ ਮੈਂ ਬੰਦ ਆਖਾਂ। ਹੁਣ ਹੌਲੀ ਹੌਲੀ ਹੌਲੀ ਹੌਲੀ ਉਹਦੇ ਵਿੱਚ ਸੁਧਾਰ ਉਹਨਾਂ ਚੀਜ਼ਾਂ 'ਚ ਆਉਣ ਲੱਗ ਗਿਆ। ਇੱਦਾਂ ਮੈਨੂੰ ਲੱਗਦਾ ਸੌਣ ਵਾਲੀ ਚੀਜ਼ 'ਚ ਵੀ ਆਜੂਗਾ।
0: ਹਾਂ, ਜਿੱਦਾਂ ਉਹ ਜਿੰਨਾ ਕੁ ਮੈਨੂੰ ਯਾਦ ਹੈ, ਜਿਹਦੀ ਇਹ ਰੈਫਰੈਂਸ ਦੇ ਰਹੇ ਨੇ ਮੱਟਾ ਸਾਹਿਬ ਦੀ, ਉਹ ਕਹਿੰਦੇ ਵੀ ਇੱਕਦਮ ਨਹੀਂ ਹੁਣੇ ਚੀਜ਼ਾਂ ਜਾਣੀਆਂ, ਹੁਣ ਚਿਰਾਂ ਦੀਆਂ ਪੱਕੀਆਂ ਨੇ ਤੇ ਹੌਲੀ ਹੌਲੀ ਤੁਹਾਡਾ ਉਹ ਜਿੱਦਾਂ ਜਿੱਦਾਂ ਤੁਸੀਂ ਕਹੋ ਜੇ ਰਾਤੋਂ ਰਾਤ ਉਹ ਠੀਕ ਹੋ ਜਾਣ ਤੇ ਰਾਤੋਂ ਰਾਤ ਤੇ ਨਹੀਂ ਉਹ ਠੀਕ ਹੋਣ ਵਾਲੀਆਂ। ਪਰ ਦੂਸਰੀ ਚੀਜ਼ ਭੈਣ ਜੀ ਇੱਕ ਨਾ ਜ਼ਰੂਰ ਨਾਲ ਤੁਸੀਂ ਕਰਨੀ ਹੈ ਕਿ ਕਈ ਵਾਰੀ ਨਾ ਆਪਾਂ ਬੱਚੇ ਨੂੰ ਸਿਰਫ ਇੱਕ ਰਿਸਪੋਂਸੀਬਿਲਟੀ ਉਹਦੇ ਸਿਰ ਪਾ ਦਿੰਦੇ ਪਰ ਉਹਦੀ ਰੀਜ਼ਨਿੰਗ 'ਤੇ ਆਪਾਂ ਨਹੀਂ ਕੰਮ ਕਰਦੇ। ਹੁਣ ਤੁਸੀਂ ਉਹਦੀ ਰੀਜ਼ਨਿੰਗ 'ਤੇ ਕੰਮ ਕਿੱਦਾਂ, ਫੋਰ ਐਗਜ਼ਾਮਪਲ ਤੁਹਾਨੂੰ ਇਹ ਵੀ ਵਰਕਆਊਟ ਕਰਨਾ ਪਊਗਾ ਵੀ ਉਹਦੀ ਨੀਂਦ ਵੀ ਪੂਰੀ ਹੁੰਦੀ ਹੈ ਕਿ ਨਹੀਂ ਹੁੰਦੀ,
1: ਰਾਤ ਨੂੰ ਉਹ ਕਿੰਨੇ ਵਜੇ ਸੌਂਦਾ।
0: ਹਾਂ, ਜੇ ਮੰਨ ਲਓ ਉਹ ਰਾਤ ਨੂੰ ਉਹ ਸੌਂ ਹੀ ਨਹੀਂ ਟਾਈਮ ਦੇ ਨਾਲ ਰਿਹਾ ਅਤੇ ਸਵੇਰੇ ਉਹਨੇ ਉਹ ਨਹੀਂ ਉੱਠ ਪਾਉਣਾ ਉਹਨੇ ਟਾਈਮ ਦੇ ਨਾਲ, ਸੋ ਤੁਸੀਂ ਜੇ ਤਾਂ ਉਹ ਤੁਸੀਂ ਸਿਰਫ ਇੱਕੋ ਪਾਰਟ 'ਤੇ ਕੰਮ ਕਰ ਰਹੇ ਹੋ ਅਤੇ ਤਾਂ ਵੀ ਅਧੂਰਾ ਕੰਮ ਆ, ਤੁਹਾਨੂੰ ਉਹ ਵੀ ਚੀਜ਼ ਜਿਹੜੀ ਆ ਉਹ ਤੁਹਾਨੂੰ ਦੱਸਣੀ ਪੈਣੀ ਆ ਵੀ ਕਾਕਾ ਜੀ ਇੰਨੇ ਵਜੇ ਤੁਸੀਂ ਸੌਂਗੇ ਫਿਰ ਤੁਹਾਡੀ ਸਿਹਤ ਦੇ ਲਈ ਇੱਕ ਆਈਡੀਅਲ ਸਿਚੁਏਸ਼ਨ ਹੈ, ਤੂੰ ਇੱਦਾਂ ਕਰ ਇੰਨੇ ਕੁ ਵਜੇ ਤੂੰ ਸੌਂ ਫਿਰ ਵੇਖ ਵੀ ਕੱਲ੍ਹ ਫਿਰ ਤੈਨੂੰ ਉੱਠਣ 'ਚ ਆਉਂਦੀ ਆ ਪ੍ਰੋਬਲਮ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਉੱਦਾਂ ਦਾ ਇੱਕ ਮਾਹੌਲ ਵੀ ਕ੍ਰੀਏਟ ਕਰਕੇ ਦੇਣਾ ਪੈਣਾ, ਨਾ ਕਿ ਸਿਰਫ ਰਾਤ ਆਪਾਂ ਉਹਨਾਂ ਨੂੰ ਲੈ ਕੇ ਅਤੇ ਰਿਸ਼ਤੇਦਾਰਾਂ ਦੇ ਫਿਰਦੇ ਰਹੀਏ, 12 ਵਜੇ ਲਿਆ ਕੇ ਆਪਾਂ ਸਵਾਈਏ ਅਤੇ ਫਿਰ ਕਹੀਏ ਵੀ ਉੱਠ ਪਾਉਣ 5 ਵਜੇ,
1: ਬਿਲਕੁਲ
0: ਫਿਰ ਨਹੀਂ ਫਿਰ ਥੋੜ੍ਹਾ
1: ਜਿਹਾ। ਨਾਲੇ ਜਿਹੜੀ ਇਹ ਵਾਲੇ ਏਜ ਵਾਲੇ ਆ ਇਹ ਤਾਂ ਆਪਣਾ ਸਲੀਪ ਕਾਊਂਟ ਕਰਦੇ ਆ, ਆਪਣੀ ਕੈਲਰੀਆਂ ਕਾਊਂਟ ਕਰਦੇ ਆ, ਇਹਨਾਂ ਨੇ
2: ਤਾਂ ਨਾ ਸਲੀਪ, ਸੌਰੀ ਸੁਖ ਜੀ ਤੁਹਾਡੀ ਗੱਲ ਕੱਟੀ, ਉਹ ਐਕਸਕਿਊਜ਼ ਇਹ ਦਿੰਦਾ ਕਿ ਸੌਣ ਨਾਲ ਨਾ ਹਾਈਟ ਵਧਦੀ ਹੈ, ਮੈਂ ਕਿਹਾ ਫਿਰ ਤਾਂ ਅਸੀਂ ਸੁੱਤੇ ਰਹੀਏ।
1: ਹਾਂ, ਫਿਰ ਤੇ ਅਮਿਤਾਭ ਬੱਚਨ ਦਾ ਫਿਰ ਸੁੱਤੇ ਰਿਹਾ ਹੋਣਾ।
0: ਨਹੀਂ ਉਹਨੂੰ, ਨਹੀਂ ਉਹ ਠੀਕ ਕਹਿ ਰਿਹਾ ਵਾ ਹਾਈਟ ਵੱਧਦੀ ਆ, ਪਰ ਉਹਨੂੰ ਤੁਸੀਂ ਕਹੋ ਵੀ ਹਾਂ ਬਿਲਕੁਲ ਸਹੀ ਕਹਿ ਰਿਹਾ, ਪਰ ਇਹ ਬੇਟੇ ਤੇਰੀ ਨਾ ਅੱਧੀ ਅਧੂਰੀ ਇਨਫੋਰਮੇਸ਼ਨ ਆ, ਸੌਣ ਦਾ ਵੀ ਇੱਕ ਟਾਈਮ ਹੁੰਦਾ,
1: ਟਾਈਮ ਤੇ ਸੌਣਾ ਵਾ,
0: ਉਹਨੂੰ ਕੋਈ ਟਾਈਮ ਦੇ ਨਾਲ ਸੌਣਾ ਹੁੰਦਾ ਵਾ, ਉਹਨੂੰ ਤੁਸੀਂ ਜਿਹੜੀ ਸਲੀਪਿੰਗ ਵਾਲਾ ਪੈਟਰਨ ਆ ਉਹ ਕਿਸੇ ਦਿਨ ਥੋੜ੍ਹਾ ਜਿਹਾ ਪੜ੍ਹ ਕੇ ਜਾਂ ਫਿਰ ਕਿਸੇ ਦਿਨ ਆਪਾਂ ਉਹਦੇ 'ਤੇ ਪ੍ਰੋਗਰਾਮ ਕਰਾਂਗੇ। ਜਿਹੜਾ 10 ਕੁ ਵਜੇ ਵਾਲਾ ਸਮਾਂ ਨਾ ਉਦੋਂ ਤੱਕ ਸੌਣ ਸਲੀਪ 'ਚ ਜੇਕਰ ਚੱਲ ਜਾਂਦਾ ਵਾ ਬੰਦਾ ਜਾਂ ਵੱਡਾ, ਤਾਂ ਉਹਦੀ ਬੋਡੀ ਤਾਂ ਹੀ ਰਿਲੈਕਸ ਹੁੰਦੀ ਹੈ, ਅਤੇ ਆਪਾਂ ਤਾਂ ਸਾਰੇ ਹੀ 12 ਵਜੇ ਸੌਣਾ ਸ਼ੁਰੂ ਕਰਦੇ ਹਾਂ, ਸੋ ਉੱਥੇ ਤੁਹਾਡੀ ਬੋਡੀ ਜਿੰਨਾ ਮਰਜ਼ੀ ਤੁਸੀਂ ਪੈ ਰਹੋ ਤੁਹਾਡੀ ਬੋਡੀ ਉਨਾ ਰਿਲੈਕਸਿੰਗ ਮੋਡ 'ਚ ਨਹੀਂ ਜਾਂਦੀ। ਸੋ ਉਹਨੂੰ ਇਹ ਚੀਜ਼ ਉਹਨੂੰ ਕਹੋ ਵੀ ਤੂੰ ਠੀਕ ਕਹਿ ਰਿਹਾ ਅਤੇ ਤੇਰਾ ਗਲਤ ਨਹੀਂ ਹੈ ਤੇਰਾ ਮੈਸੇਜ, ਪਰ ਅਰਲੀ ਸੌਂ ਫਿਰ,
1: 9:30 ਚਲਾ ਜਾ ਬੈੱਡ 'ਤੇ,
0: ਤੂੰ ਆਪਣਾ ਟਾਈਮ ਪੂਰਾ ਕਰ ਪਰ ਤੂੰ ਅਰਲੀ ਜਾ ਬੈਡ ਦੇ ਉੱਤੇ ਤੇ ਅਰਲੀ ਉੱਠ।

0: ਕਹੋ ਵੀ ਜੇ ਬਹੁਤਾ ਸੌਣ ਦੇ ਨਾਲ ਹਾਈਟ ਵੱਧਦੀ ਆ ਨਾ ਤੇ ਅਰਲੀ ਨਾ ਉੱਠਣ ਦੇ ਨਾਲ ਸਾਰਾ ਦਿਨ ਸੁਸਤੀ ਨਹੀਂ ਲੱਥਦੀ।
1: ਬਿਲਕੁਲ,
0: ਤੁਸੀਂ ਉਹ ਸਾਰੀ ਉਮਰ ਉਸੇ ਚੀਜ਼ ਨੂੰ ਕੈਰੀ ਕਰਕੇ ਚੱਲਦੇ ਹੋ ਤੁਸੀਂ, ਸੋ ਤੁਹਾਡੇ ਜ਼ਿੰਦਗੀ 'ਚ ਪੰਕਚੁਐਲਿਟੀ ਨਹੀਂ ਆਉਂਦੀ, ਤੁਸੀਂ ਸਟ੍ਰੈਸ ਲੈ ਕੇ ਘੁੰਮਦੇ ਹੋ ਤੁਸੀਂ। ਸੋ ਇਹ ਤੁਹਾਨੂੰ ਨਾਲ ਤੁਹਾਨੂੰ ਦੂਸਰੀਆਂ ਚੀਜ਼ਾਂ ਦੱਸਣੀਆਂ ਪੈਣਗੀਆਂ, ਰਾਦਰ ਦੈਨ ਆਪਾਂ ਕਹੀਏ ਵੀ ਨਹੀਂ ਤੁਹਾਡੀ ਜਿਹੜੀ ਨੌਲੇਜ ਆ ਉਹ ਬਿਲਕੁਲ ਹੀ ਗਲਤ ਹੈ, ਜਾਂ ਤਾਂ ਉਹਨੂੰ ਉਹ ਆਪਣੀ ਪ੍ਰੂਵ ਕਰੇ ਜਾਂ ਤੁਸੀਂ ਆਪਣੀ ਪ੍ਰੂਵ ਕਰੋ।
2: ਉਹਦੇ ਲਈ ਇਹ ਕਿ ਅਸੀਂ ਕੋਸ਼ਿਸ਼ ਹੁੰਦੀ ਹੈ ਵੀ ਮੈਂ 10 ਵਜੇ ਅਸੀਂ ਕਹਿੰਦੇ ਕਿ ਤੂੰ ਆਪਦਾ ਲੈਪਟੋਪ ਤੇ ਫੋਨ ਸਾਡੇ ਬੈਡਰੂਮ 'ਚ ਰੱਖ ਜਾ। ਉਹ ਅੰਟਲ ਨਾਲੇ ਸੇ ਕਹਿ ਦੇ ਕਿ ਮੇਰਾ ਟੈਸਟ ਆ ਹੁਣ, ਉਦੋਂ ਤੁਸੀਂ ਉਹਦੇ ਸਿਰ ਤੇ ਨਹੀਂ ਬਹਿ ਸਕਦੇ ਵੀ ਵਾਕਈ ਉਹ ਪੜ੍ਹ ਰਿਹਾ ਕਿ ਉਹਦਾ ਕਿੰਨਾ ਚੱਲ ਰਿਹਾ, ਉਹ ਕਿੰਨੇ ਵਜੇ ਸੁੱਤਾ, ਕਿਉਂਕਿ ਅਸੀਂ 9:30 ਜਾਂ 9 ਅਸੀਂ ਇਸ ਨੂੰ ਲੈ ਕੇ ਐਵੇਂ ਕਿ ਜਿਵੇਂ ਦਾ 2-3 ਦਿਨ ਜੋਬ ਕਰਦੇ ਆ 8:30 ਆ ਜਾਂਦੇ, ਕੋਸ਼ਿਸ਼ ਹੁੰਦੀ ਆ 9:30 ਪੈ ਜਾਂਦੇ ਤੇ, ਬਟ ਉਹ ਜੇ ਇਹ ਕਹਿ ਦੇ ਫਿਰ ਉਹ ਨੀ, ਤਾਂ ਹੀ ਮੈਂ ਫਿਰ ਦੁਬਾਰਾ ਉਹਦੇ ਰੂਮ ਚ ਰੱਖਣਾ ਸ਼ੁਰੂ ਕਰਤਾ ਵੀ ਜੇ ਤੂੰ ਆਪੇ ਉੱਠਣਾ ਅਲਾਰਮ ਨਾਲ, ਜੇ ਮੈਂ ਤੈਨੂੰ ਉਠਾਉਂਗੀ ਫਿਰ ਦੋਨੇ ਚੀਜ਼ਾਂ ਸਾਡੇ ਰੂਮ ਚ ਰੱਖ ਕੇ ਜਾਂ ਮੈਂ ਤੈਨੂੰ ਆਪੇ ਉਠਾ ਦੂੰਗੀ।
1: ਜੀ
0: ਉਦੋਂ ਭੈਣ ਜੀ ਇਹ ਹੋਏਗਾ
2: ਮੈਂ ਸਾਰਾ ਕੁਛ,
0: ਹਰ ਇੱਕ ਬੱਚੇ ਦੀ ਨਾ ਸੋਰੀ ਵੈਸੇ ਤੇ ਅਲੱਗ ਅਲੱਗ ਹੁੰਦੀ ਹੈ, ਉਦੋਂ ਚਲੋ ਆਪਾਂ ਕੁਇਕਲੀ ਇਹ ਚੀਜ਼ ਜਿਹੜੀ ਸ਼ੇਅਰ ਕਰਕੇ ਫਿਰ ਅੱਗੇ ਵੱਧਦੇ ਹਾਂ ਕਿ ਇਹ ਪ੍ਰਵਾਨ ਦੀ ਵੀ ਪ੍ਰੋਬਲਮ ਹੀ ਕਿ ਰਾਤ ਜੀ ਨੂੰ ਲੈ ਕੇ ਬਹਿ ਜਾਣਾ ਲੈਪਟੋਪ ਵੀ, ਹੁਣ ਮੇਰਾ
1: ਪੇਪਰ
0: ਸਕੂਲ ਦਾ ਮੇਰਾ ਟੈਸਟ ਹੈ ਜਾਂ ਹੋਮਵਰਕ ਰਹਿ ਗਿਆ, ਅਤੇ ਉਹ ਤੋਂ ਬਾਅਦ 'ਚ ਫਿਰ ਮੈਂ ਕੀ ਕੀਤਾ ਸੀ, ਮੈਂ ਨਾ ਹੁਣ ਉਹਦੇ ਜਿੱਦਾਂ 7 ਵਜੇ ਦਾ ਲਾਇਆ ਵਾ, ਤੁਸੀਂ ਆਪਣਾ ਟਾਈਮ ਲਿਖ ਲਓ ਕਿਹੜਾ, ਹਾਂ ਵੀ 9 ਵਜੇ ਤੱਕ ਤੇਰਾ ਉਹ ਚੱਲੂਗਾ, ਉਸ ਤੋਂ ਬਾਅਦ ਉਹ ਆਪਣੇ ਆਪ ਸ਼ੱਟ ਹੋ ਜਾਂਦਾ ਵਾ
1: ਲੈਪਟੋਪ ਹੈ ਨਾ।
0: ਹੁਣ ਉਹਦੇ ਵਿੱਚ ਕੀ ਹੈ ਕਿ ਜੇ ਤਾਂ ਉਹਨੂੰ ਇਸ ਚੀਜ਼ ਦਾ ਕਲੀਅਰ ਪਤਾ ਵੀ ਜੇ ਇਹਦੇ ਤੋਂ ਪਹਿਲਾਂ ਪਹਿਲਾਂ ਹੋ ਗਿਆ ਹੋ ਗਿਆ, ਜੇ ਉਹ ਤੋਂ ਬਾਅਦ 'ਚ ਹੋਮਵਰਕ, ਫਿਰ ਕੋਈ ਐਕਸਕਿਊਜ਼ ਨਹੀਂ ਕਿ ਮੇਰਾ ਹੋਮਵਰਕ ਨਹੀਂ ਹੋਇਆ, ਕਿਉਂਕਿ ਸਾਰਾ ਦਿਨ ਪਿਆ ਵਾ ਤੁਹਾਡੇ ਕੋਲ ਟੈਸਟ ਦੇ ਲਈ, ਇਹੋ ਜਿਹਾ ਕੋਈ ਟੈਸਟ ਨਹੀਂ ਹੈ ਜਿਹੜਾ ਰਾਤ ਨੂੰ 8 ਵਜੇ
1: 4 ਵਜੇ ਤੁਸੀਂ ਰੋਟੀ ਖਾ ਕੇ ਫ੍ਰੀ ਹੋ ਜਾਂਦੇ ਹੋ, 9 ਵਜੇ ਤੇ ਅਸੀਂ ਬੈਠ ਕੇ ਜਾਣਾ ਉਹਦੇ ਵਿੱਚ ਹੈਗਾ।
0: ਉਹਦੇ ਵਿੱਚ 1-2 ਦਿਨ ਆਈ ਪ੍ਰੋਬਲਮ
1: ਜੀ
0: ਕਿ ਹਾਏ ਮੇਰਾ ਰਹਿ ਗਿਆ, ਮੈਂ ਕਿਹਾ ਕੋਈ ਨਹੀਂ ਰਹਿ ਗਿਆ ਤੇ ਹੁਣ ਸਵੇਰੇ ਤੂੰ ਜਾ ਕੇ ਉੱਥੇ ਆਨਸਰ ਦੇ ਉਹਨਾਂ ਨੂੰ, ਠੀਕ ਹੈ। ਉਸ ਤੋਂ ਬਾਅਦ ਮਤਲਬ ਬਹੁਤਾ ਟਾਈਮ ਨਹੀਂ ਹੋਇਆ ਹਲੇ, ਪਰ ਹਾਲੇ ਤੱਕ ਤੇ ਇਦਾਂ ਦੀ ਨਹੀਂ ਕੋਈ
1: ਹੋ ਜਾਂਦੇ ਆ।
0: ਸੋ ਬੈਟਰ ਹੈ ਤੁਸੀਂ ਇੱਕ ਟਾਈਮ ਸੈੱਟ ਕਰ ਦਿਓ ਵੀ 9 ਵਜੇ ਤੋਂ ਬਾਅਦ ਤੇਰਾ ਕਾਕਾ ਜੀ ਆ ਬੰਦ, ਠੀਕ ਆ। ਵੈਸੇ ਵੀ ਇਹ ਇਹ ਇਹ ਇਕੱਲੇ ਉਹਦੇ ਲਈ ਨਹੀਂ, ਇਹਨੂੰ ਨਾ ਤੁਸੀਂ ਪਨਿਸ਼ਮੈਂਟ ਦੇ ਤੌਰ ਦੇ ਉੱਤੇ ਬੱਚੇ ਨੂੰ ਨਾ ਦੇਣ ਦੀ ਬਜਾਏ ਮੈਂ ਤਾਂ ਕਹਿੰਦਾ ਵੀ ਆਪਣੇ ਵੀ ਲਾਓ। 8 ਵਜੇ ਤੋਂ ਬਾਅਦ ਕਿਉਂ ਤੁਸੀਂ ਫੋਨ ਚੁੱਕਣਾ ਕਿਸੇ ਦਾ, ਕਿਉਂ ਤੁਸੀਂ ਉਹ ਕਰਨਾ, ਜੋ ਬੱਚੇ ਲਈ ਕਰ ਰਹੇ ਹੋ ਉਹਨੂੰ ਇਹ ਲੱਗੇ ਨਾ ਘਰ ਦੇ ਵਿੱਚ ਵੀ ਇਹ ਬਾਕੀ ਤਾਂ ਆਪ ਤੇ ਸਾਰਾ ਕੁਛ ਕਰੀ ਜਾਂਦੇ ਆ ਤੇ ਮੇਰੇ ਲਈ ਇਹ ਕੁਛ ਵੀ ਨਹੀਂ ਹੈ, ਕਿਉਂਕਿ ਮੈਂ ਵੀ ਉਨਾ ਹੀ ਹੱਕਦਾਰ ਹਾਂ ਵੇਖਣ ਦਾ। ਆਪ ਵੀ ਛੱਡ ਦਿਓ, ਉਹਨੂੰ ਵੀ ਛੱਡਣ ਦਿਓ, ਨਾ ਤੁਸੀਂ ਆਪ ਛੱਡਣਾ ਨਾ ਤੁਸੀਂ ਉਹਦਾ ਛਡਾ ਛੱਡਣਾ, ਜੇ ਕਰ ਸਕਦੇ ਹੋ ਤਾਂ ਦੋਵੇਂ ਚੀਜ਼ਾਂ ਪੈਰਲਰ ਕਰ ਲਓ।
1: ਬਿਲਕੁਲ ਬਿਲਕੁਲ,
2: ਕਿਉਂਕਿ ਉਹਦੇ ਨਾਲ ਇਹ ਹੁਣ ਅਸੀਸ ਕਈ ਵਾਰ ਕੀ ਕਰਦੀ ਹੈ, ਮੰਮਾ ਜੇ ਕੋਈ ਗੱਲ ਨਹੀਂ ਲੇਟ ਹੋ ਗਏ ਨਾ ਆਪਾਂ ਨੂੰ ਉੱਥੇ ਆਪਾਂ ਆਫਿਸ 'ਚ ਜਾ ਕੇ ਚੱਲ ਜਾਂਗੇ। ਮੈਂ ਕਿਹਾ ਨਹੀਂ, ਮੈਂ ਕਦੇ ਲੇਟ ਗਈ ਨਹੀਂ, ਮੈਂ ਲੇਟ ਛੱਡਣਾ ਵੀ ਨਹੀਂ, ਕਿਉਂ ਜਾਣਾ ਆਪਾਂ ਲੇਟ। ਮੈਂ ਕਿਹਾ ਸਕੂਲ ਵਾਲੇ ਨੇ ਮੈਸੇਜ ਭੇਜਦੇ ਆ ਵੀ ਤੁਸੀਂ ਔਨ ਟਾਈਮ ਆਉਣਾ ਸਕੂਲ, ਕਿਉਂਕਿ ਕਈ ਬੱਚੇ ਜਿਹੜੇ ਆਉਂਦੇ ਆਲਵੇਜ਼ ਲੇਟ ਹੀ ਹੁੰਦੇ, ਉਹ ਦੇਖਦੇ ਆ ਮੰਮਾ ਉਹ ਕੁਛ ਨਹੀਂ ਕਹਿੰਦੇ। ਮੈਂ ਕਿਹਾ ਉਹਨਾਂ ਨੇ ਕੁਛ ਨਹੀਂ ਕਹਿਣਾ,
0: ਨਹੀਂ ਉਹਨੂੰ ਕੋਈ ਕੁਛ ਨਹੀਂ ਹੁੰਦਾ ਬੇਟਾ, ਤੁਸੀਂ ਕਿਹੋ ਵੀ ਕੁਛ ਨਹੀਂ ਹੁੰਦਾ, ਪਰ ਬੇਟੇ ਐਮਬੈਰੈਸਿੰਗ ਫੀਲ ਹੁੰਦਾ ਵਾ ਉੱਥੇ ਜਦੋਂ ਆਪਾਂ
1: ਨਾਲੇ। ਭੈਣ ਜੀ ਇੱਦਾਂ ਮੈਨੂੰ ਇੱਦਾਂ ਹੁੰਦਾ ਨਹੀਂ ਕਿ ਉਹ ਕੁਛ ਨਹੀਂ ਕਹਿੰਦੇ, ਉਹ ਤੁਹਾਡੀ ਨਾ ਹਰ ਇੱਕ ਐਕਟੀਵਿਟੀ ਨੂੰ ਨੋਟ ਕਰਦੇ ਆ। ਜਦੋਂ ਤੁਸੀਂ ਪੇਰੈਂਟ ਟੀਚਰ ਮੀਟਿੰਗ 'ਤੇ ਜਾਂਦੇ ਆ ਨਾ, ਉਹ ਤੁਹਾਨੂੰ ਦੱਸਦੇ ਆ ਤੁਹਾਡਾ ਬੱਚੇ ਦੀ ਸ਼ੁਰੂਆਤ ਲਾਈਕ ਗੁੱਡ ਚੀਜ਼ਾਂ ਤੋਂ ਕਰਕੇ, ਫਿਰ ਉਹ ਸਲੋਲੀ ਸਲੋਲੀ ਦੱਸਦੇ ਆ ਵੀ ਉਹ ਇੰਨੀ ਵਾਰੀ ਲੇਟ ਆਇਆ, ਸਾਨੂੰ ਇਸ ਟਰਮ ਦੇ ਵਿੱਚ ਅਸੀਂ ਇਹਦੇ ਉੱਤੇ ਵਰਕ ਕਰਨਾ। ਉਸ ਇੱਕ ਇੱਕ ਉਹਨਾਂ ਦੇ ਕੋਲ ਪਿਆ ਹੁੰਦਾ ਟੀਚਰ ਦੇ ਕੋਲ ਕਿ ਇੰਨੀਆਂ ਛੁੱਟੀਆਂ ਹੋਈਆਂ, ਚਲੋ ਕੋਈ ਨਹੀਂ, ਹਾਂ ਤੁਹਾਡਾ ਹੋਲੀਡੇ ਸੀ ਜਾਂ ਕੁਛ ਸੀ, ਪਰ ਅਸੀਂ ਅਗਲੀ ਵਾਰੀ ਇੱਦਾਂ ਉਹਨੂੰ ਕਵਰ ਕਰਾਂਗੇ। ਉਹ ਸਾਰੀਆਂ ਗੱਲਾਂ ਦੱਸਦੇ ਆ ਤੇ ਅਸੀਸ ਨੂੰ ਵੀ ਤੇ ਬੇਟੇ ਨੂੰ ਵੀ ਹੁਣੇ ਕਰ ਇੱਦਾਂ ਮਨ 'ਚ ਪਾ ਦਿਓ ਉਹਨਾਂ ਦੇ ਕਿ ਜੇ ਇਕੱਲਾ ਸਟੱਡੀ ਨਹੀਂ, ਅੱਗੇ ਚੱਲ ਕੇ ਜੇ ਤੁਸੀਂ ਲੀਡਰਸ਼ਿਪ ਵੀ ਕਰਨੀ ਆ, ਉਹ ਚੀਜ਼ਾਂ ਮੈਟਰ ਕਰਨੀਆਂ ਕਿ ਤੁਸੀਂ ਕਿੰਨੇ ਟਾਈਮ 'ਤੇ ਸੀਗੇ, ਜੇ ਤੁਸੀਂ ਉਹਨਾਂ ਚੀਜ਼ਾਂ 'ਚ ਪਾਰਟੀਸਪੇਟ ਕਰਨਾ ਆ। ਅਤੇ ਇਹ ਚੀਜ਼ਾਂ ਜਦੋਂ ਨਿਆਣੇ ਦੇ ਵਿੱਚ ਹੁੰਦੀਆਂ ਨਾ ਕਿ ਮੈਂ ਇਹ ਕਰਨਾ ਆ ਜਾਂ ਮੈਂ ਇਹ ਬਣਨਾ ਆ, ਫਿਰ ਉਹ ਆਪਣੇ ਆਪ ਹੀ ਟਾਈਮ 'ਤੇ ਜਾਣਾ ਆਉਣਾ ਹੋਮਵਰਕ ਕਰਨਾ ਸਾਰਾ ਕੁਛ ਇਹ ਚੀਜ਼ਾਂ ਸ਼ੁਰੂ ਕਰ ਦਿੰਦੇ ਆ।
0: ਚਲੋ ਥੈਂਕ ਯੂ ਤੁਹਾਡਾ, ਤੁਸੀਂ ਇਹ ਮੁੱਦਾ ਕਿਉਂਕਿ ਨਿੱਕਾ ਕਹਿਣ ਨੂੰ ਨਿੱਕੀ ਜੀ ਗੱਲ ਆ ਵੀ ਉੱਠਦਾ ਨਹੀਂ ਬੱਚਾ ਟਾਈਮ ਨਾਲ,
1: ਸਵੇਰੇ ਜਦੋਂ ਸਟ੍ਰੈਸ ਹੋ ਜਾਂਦਾ ਨਾ ਬਹੁਤ ਮੁਸ਼ਕਲ ਆ।
0: ਪਹਿਲੀ ਗੱਲ ਤਾਂ ਇਹ ਕਿ ਹਰ ਘਰ ਦਾ ਮਸਲਾ ਵਾ,
1: ਬਿਲਕੁਲ
0: ਇਹ ਕੋਈ ਇਹੋ ਜਿਹਾ ਘਰ ਨਹੀਂ ਹੈ ਜਿੱਥੇ ਬੱਚਾ ਕਵੇ ਆਪੇ ਤੁਹਾਡੇ ਤੋਂ ਪਹਿਲਾਂ ਹੀ ਉੱਠ ਕੇ ਬੈਠਾ ਹੋਵੇ, ਇੱਦਾਂ
1: ਨਹੀਂ ਹੁੰਦਾ।
0: ਇਹੋ ਹੀ ਉਹ ਚੀਜ਼ਾਂ ਨੇ ਜਿਹੜੀਆਂ ਹੌਲੀ ਹੌਲੀ ਹੌਲੀ ਹੌਲੀ ਸਾਨੂੰ ਸਿਖਾਉਣੀਆਂ ਪੈਣਗੀਆਂ, ਨਿੱਕੇ ਨਿੱਕੇ ਚੀਜ਼ਾਂ। ਹੁਣ ਘਰ ਦੇ ਵਿੱਚ ਆਪਾਂ ਸੋਰੀ ਕਿਸੇ ਨੂੰ ਬੁਰੀ ਲੱਗੇ ਐਗਜ਼ਾਮਪਲ, ਪਰ ਆਪਾਂ ਹੁਣ ਮੰਨ ਲਓ ਪੈਟ ਵੀ ਰੱਖਦੇ ਹਾਂ ਘਰ 'ਚ, ਉਹਦੀ ਵੀ ਟ੍ਰੇਨਿੰਗ ਕਰਦੇ ਹਾਂ,
1: ਬਿਲਕੁਲ
0: ਹੈ ਨਾ। ਉਹਨੂੰ ਵੀ ਆਪਾਂ ਦੱਸਦੇ ਹਾਂ ਵੀ
1: ਇਸ ਰੂਮ 'ਚ ਨਹੀਂ ਜਾਣਾ,
0: ਹਾਂ ਇਸ ਰੂਮ 'ਚ ਨਹੀਂ ਜਾਣਾ, ਇੱਦਾਂ ਕਹਾਂਗੇ ਤੇ ਤੂੰ ਬਹਿਣਾ ਵਾ, ਇੱਦਾਂ ਕਹਾਂਗੇ ਉੱਠਣਾ ਵਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਾਂ ਸਿਖਾਉਣੀਆਂ ਕਰਨੀਆਂ ਸਾਨੂੰ ਪੈਣੀਆਂ, ਤੁਸੀਂ ਆਪਣੀ ਵੱਲੋਂ ਕੀਤੀਆਂ ਹੋਣਗੀਆਂ, ਅੱਗੋਂ ਬਾਕੀ ਫਿਰ ਬੱਚੇ ਦੀ ਮਰਜ਼ੀ ਉਹ ਕਿੱਦਾਂ ਕਿੱਦਾਂ ਚੱਲਦਾ,
1: ਕਿਵੇਂ ਕਿੱਦਾਂ ਉਹਨੇ ਚਲਾਉਣਾ,
0: ਹੈ ਨਾ, ਕਿਵੇਂ ਉਹਨੇ ਉਹ ਉਹਨਾਂ ਚੀਜ਼ਾਂ ਨੂੰ ਕੈਰੀ ਕਰਨਾ। ਖੈਰ ਬੇਨਤੀ ਇਹ ਵੀ ਰਹੂਗੀ ਕਿ ਆਪਾਂ ਇੱਕ ਚਲੋ ਹੋ ਗਿਆ ਆਪਣਾ ਮਸਲਾ, ਅਤੇ ਆਪਾਂ ਅਗਲੇ ਮਸਲੇ 'ਤੇ ਸ਼ਿਫਟ ਕਰਾਂਗੇ।
1: ਬਿਲਕੁਲ ਜੀ,
0: ਆਂਟੀ ਲਾਲਸ ਕੋਈ ਪੁਆਇੰਟ ਜਿਹੜਾ ਵਿੱਚੋਂ ਵੈਰੀ ਵੈਲਿਊਬਲ ਕੋਈ ਹੋਵੇ ਅਤੇ ਫਿਰ ਆਪਾਂ, ਕਿਉਂਕਿ ਅਦਰਵਾਈਜ਼ ਫਿਰ ਇਹ ਆਪਾਂ ਉੱਥੇ ਜੇ ਅਟਕੇ ਰਹਾਂਗੇ। 514 ਤੁਸੀਂ ਆਉਣ ਏਰੋ ਜੀ।
2: ਥੋੜੀ
0: ਹੋ ਸਕਦੀ ਹਿਲ ਜੁਲ ਜੀ ਬੜੀ ਆ, ਓਦਾਂ ਤੇ
1: ਗੱਡੀ ਚਲਾਉਂਦੇ ਆ।
2: ਹਾਂਜੀ ਹਾਂਜੀ, ਮੈਂ ਚਲੋ ਮੈਂ ਗੱਡੀ ਲਾ ਲੈਣੀ ਸਾਈਡ ਤੇ। ਮੈਂ ਤਾਂ ਹਰ ਵਾਰੀ ਸੁਣਦੀ ਆ ਤੁਹਾਡਾ ਸ਼ੋਅ, ਮੈਂ ਬਸ ਇਹ ਕਹਿਣਾ ਸੀ ਤੁਸੀਂ ਬਹੁਤ ਵਧੀਆ ਸ਼ੋਅ ਰਨ ਕਰਦੇ, ਤੁਹਾਡੀ ਆਵਾਜ਼, ਫਿਰ ਜੈਸਮੀਨ ਜੀ ਦੀ ਆਵਾਜ਼, ਨਾਨੀ ਜੀ ਦੀ ਆਵਾਜ਼ ਐਂਡ ਰਣਜੋਤ ਵੀਰ ਜੀ, ਮਤਲਬ ਮੇਰਾ ਦਿਨ ਬਣਾ ਦਿੰਦੀ ਹੈ। ਮਤਲਬ ਹਮੇਸ਼ਾ ਮੈਨੂੰ ਚਾਅ ਜਿਹਾ ਹੁੰਦਾ ਕਿ ਅੱਜ ਮੈਂ ਸ਼ੋਅ ਸੁਣਨਾ, ਸਭ ਕੁਛ ਸੁਣਨਾ, ਤੇ ਬਾਕੀ ਟੋਪਿਕ ਤੇ ਆਉਂਦੀ ਆ ਫਟਾਫਟ ਵੀ। ਬਾਕੀ ਚੈਲੰਜਸ ਤਾਂ ਸਾਰੇ ਪੇਰੈਂਟਸ ਦੇ ਸੇਮ ਹੀ ਹੁੰਦੇ ਆ, ਮੇਰਾ ਵੀ ਆਹੀ ਚੈਲੰਜ ਹੈ ਬੇਸਿਕਲੀ, ਸਵੇਰੇ ਸਕੂਲ ਛੱਡਣਾ ਮੈਨੂੰ ਇੰਨਾ ਕੁ ਵੱਡਾ ਚੈਲੰਜ ਲੱਗਦਾ, ਤੇ ਮੈਂ ਰੋਜ਼ ਅਰਦਾਸ ਕਰਦੀ ਕਿ ਬਾਬਾ ਜੀ ਅੱਜ ਮੈਨੂੰ ਗੁੱਸਾ ਨਾ ਕਰਨਾ ਪਏ ਬੱਚਿਆਂ ਨੂੰ, ਪਰ
0: ਫੇਰ ਹੋ ਜਾਂਦਾ,
2: ਫੇਰ ਵੀ ਮਤਲਬ ਇੱਕ ਅੱਧੇ ਨੂੰ ਇੱਕ ਅੱਧਾ ਡੋਸ ਡੋਸ ਕਰਦਾ ਹੀ ਸਕੂਲ ਜਾਂਦਾ। ਪਰ ਜੇ ਨਿਯਮਾ ਸੋਚਿਆ ਤੇ ਮੈਨੂੰ ਐਂ ਲੱਗਦਾ ਕਿ ਬੱਚੇ ਹੋਣਾ ਘਰ 'ਚ ਐਡੀ ਕੁ ਵੱਡੀ ਡਿਸਟਰੈਕਸ਼ਨ ਹੈ ਨਾ, ਮੈਂ ਕੰਮ ਤੋਂ ਆਉਂਦੀ ਹਾਂ ਮੈਨੂੰ ਸਭ ਕੁਛ ਭੁੱਲ ਜਾਂਦਾ, ਮੈਨੂੰ ਚਾਈ ਚਾਈ ਮੈਂ ਆ ਕੇ ਬੱਚਿਆਂ ਨੂੰ ਰੋਟੀ ਦੇਣੀ ਹੈ, ਜਾਂ ਮੈਂ ਉਹਨਾਂ ਨੂੰ ਪੜ੍ਹਨ ਬਿਠਾਉਣਾ, ਜਾਂ ਮੈਂ ਦੇਖਣਾ ਵੀ ਤੁਸੀਂ ਕੀ ਕਰਕੇ ਆਏ ਹੋ, ਮਤਲਬ ਉਹ ਇੱਕ ਬਹੁਤ ਵੱਡੀ ਡਿਸਟਰੈਕਸ਼ਨ ਹੈ ਮੈਨੂੰ ਲੱਗਦਾ, ਅੱਧੀ ਤੁਹਾਡੀ ਮੈਂਟਲ ਹੈਲਥ, ਕਿਉਂਕਿ ਕੰਮਾਂ ਕਾਰਾਂ ਦੇ ਭੁੱਲ ਜਾਂਦਾ ਸਭ ਕੁਛ ਵੀ, ਘਰ ਬੱਚਿਆਂ ਨੂੰ ਦੇਖ ਕੇ ਤੁਹਾਨੂੰ ਸਭ ਕੁਛ ਭੁੱਲ ਜਾਂਦਾ ਵੀ ਹਾਂ, ਇੱਕ ਤੁਹਾਨੂੰ ਲੱਗਦਾ ਵੀ ਘਰ ਇੱਕ ਸਕੂਨ ਹੈ ਵੀ ਹਾਂ ਸਾਡੀ ਕੋਈ ਸੁਣਦਾ, ਜਾਂ ਬੱਚਿਆਂ ਦੀ ਅਸੀਂ ਸੁਣਦੇ ਹਾਂ, ਤੇ ਜਿਹੜੀ ਆਹ ਬੌਂਡਿੰਗ ਹੈ ਨਾ ਇਹ ਬਹੁਤ ਜ਼ਰੂਰੀ ਹੈ। ਤੇ ਇੱਕ ਪਾਸੇ ਸਾਨੂੰ ਮੈਨੂੰ ਔਖਾ ਬਹੁਤ ਲੱਗਦਾ, ਸਵੇਰੇ ਮੈਂ ਗੁੱਸਾ ਕਰਕੇ ਭੇਜਦੀ ਹਾਂ, ਪਰ ਸ਼ਾਮ ਨੂੰ ਆ ਕੇ ਬੱਚਿਆਂ ਦੀ ਇਹ ਸਿੱਖਣ ਵਾਲੀ ਗੱਲ ਹੈ ਕਿ ਉਹ ਸਭ ਭੁੱਲ ਜਾਂਦੇ।
1: ਚਲੋ ਕੋਈ ਨੀ, ਨੀਂਦ ਵਧੀਆ ਆ ਜਾਂਦੀ ਹੋਣੀ ਆ ਸਵੇਰੇ ਤਾਂ। ਚਲੋ
2: ਬਸ ਫਿਰ ਮੈਂ ਕੰਮ ਤੇ ਵੀ ਆਈ ਜਾਂਦੀ ਹਾਂ ਕਿ ਮੈਂ ਐਵੇਂ ਗੁੱਸਾ ਕਰਤਾ, ਪਰ ਜਦੋਂ ਆਉਂਦੀ ਹਾਂ ਮੈਂ ਆ ਕੇ ਹਾਂਜੀ ਫਿਰ ਕਿੱਦਾਂ ਰਿਹਾ ਬਹੁਤ, ਫਿਰ ਆ ਕੇ ਉਹਨਾਂ ਨੇ ਉਹੀ ਗੱਲ ਲਾ ਲੈਣਾ ਵੀ ਚੱਲ ਠੀਕ ਹੈ। ਬਾਕੀ ਉੱਠਣ ਵਾਲਾ ਕੰਮ ਤੇ ਆਈ ਹੈ ਵੀ ਮੇਰੇ ਇੱਕ ਹਾਈ ਸਕੂਲ ਤੇ ਦੋ ਪ੍ਰਾਇਮਰੀ ਸਕੂਲ, ਹਾਈ ਸਕੂਲ ਵਾਲੀ ਨੂੰ ਮੈਂ ਉਹਦਾ ਅਲਾਰਮ 7 ਵਜੇ ਇੱਕ ਵਾਰੀ ਠਾਣਾ, ਉੱਠ ਗਈ ਨਹੀਂ ਉੱਠ ਗਈ ਉਹਦੀ ਮਰਜ਼ੀ ਹੈ, ਫਿਰ ਜੇ ਚਾਹੇ 7 ਵਜੇ ਉੱਠੇ, ਚਾਹੇ 7:15 7:30 ਵੀ 40 ਤੇ ਉਹਨੇ ਆਪਣੇ, ਉਹਨੂੰ ਤਾਂ ਉਠਾਉਣ ਦੀ ਵੀ ਲੋੜ ਨਹੀਂ ਹੈ, ਉਹਨੇ ਆਪਣੇ ਆਪ ਹੀ ਉੱਠ ਜਾਣਾ।
1: ਦੇਖੋ ਇੱਕ ਘਰ 'ਚ ਸਾਰੀਆਂ ਐਗਜ਼ਾਮਪਲਸ ਪਈਆਂ ਨਾ।
2: ਹਾਂ, ਤੇ ਤੀਜਾ 10 ਸਾਲ ਦਾ ਤੁਸੀਂ ਮੰਨੋਗੇ, ਹਜੇ ਵੀ ਉਹਨੂੰ ਮੈਂ ਗੋਦੀ ਚੱਕ ਕੇ ਖਾਣਾ,
1: ਉਹ ਛੋਟਾ ਹੈ ਨਾ।
2: ਉਹ ਮੇਰੇ ਕੋਲ ਤਿੰਨੇ ਐਗਜ਼ਾਮਪਲ ਆ, ਤੇ ਜਿਹੜੀ ਵਿੱਚ ਵਾਲੀ ਆ ਉਹ ਉਹਨੇ ਆਪੇ ਉੱਠ ਜਾਣਾ, ਉਹਨੂੰ ਬਸ ਇੰਨੀ ਕੁ ਕਾਹਲ ਹੈ ਵੀ ਚਲੋ ਚਲੋ ਚਲੋ ਚਲੋ, ਤੇ ਵੱਡੀ ਤੇ ਚਲੋ ਹੁਣ ਉਹਨੇ ਮਤਲਬ ਮੈਨੂੰ ਇੱਕ ਵਾਰ ਖਾਣਾ, ਆਹ ਬ੍ਰੇਕਫਾਸਟ ਆ ਕਰਕੇ ਤੁਸੀਂ ਆ ਜਾਣਾ, ਤੇ ਛੋਟੇ ਵਾਲਾ ਤੇ ਮੈਂ ਕਹਿੰਦੀ ਹਾਂ ਇੰਨਾ ਕੁ ਜੋਂਕ ਹੈ ਨਾ, ਮਤਲਬ ਉਹਨੇ ਉੱਠ ਕੇ ਜਰਾਬਾ ਦੇਖੀ ਜਾਣੀ ਵੀ ਇਹਨੂੰ ਪਾਲ ਹੈ
1: ਮਮਾਸ ਬੋਏ, ਇੱਕ ਛੋਟਾ ਤੇ ਉੱਪਰ ਚ ਬੋਏ,
2: ਇੰਨੀ ਕੁ ਮੈਂ ਖਿੱਚ ਜਾਂਦੀ ਹਾਂ ਵੀ ਤੇਰੇ ਸਾਹਮਣੇ ਪਿਆ ਇਹਨੂੰ ਚੱਕ ਲੈ ਕਰ ਲੈ ਵੀ ਹੋ ਗਿਆ, ਤੇ ਮਤਲਬ ਤਿੰਨੋਂ ਕੁ ਐਗਜ਼ਾਮਪਲ ਵੀ ਪੇਸ਼ੈਂਸ ਦੀ ਅੰਤ ਹੋ ਜਾਂਦੀ ਆ, ਪਰ ਇਹ ਵੀ ਇੱਕ ਇਹ ਮੈਨੂੰ ਪਤਾ ਕੱਲ੍ਹ ਵੀ ਮੇਰੇ ਨਾਲ ਆਇਆ ਹੀ ਹੋਣਾ, ਤੇ ਹਜੇ ਵੀ ਹੁਣ ਮੈਂ ਕਰਕੇ ਆ ਰਹੀ ਹਾਂ, ਤੇ ਮਤਲਬ ਘਰ ਦੀ ਇਹ ਵੀ ਕਹਾਣੀ ਹੈ ਐਂ ਚੱਲਣਾ, ਤੇ ਇਹਨੂੰ ਪੇਸ਼ੈਂਸ ਨਾਲ ਆਪਾਂ ਟਾਈਮ ਕੱਢੀਏ, ਹਰ ਬੱਚੇ ਨਾਲ ਡਿਫਰੈਂਟ ਫਾਰਮੂਲਾ ਲੱਗਣਾ ਤੇ ਹਰ ਬੱਚਾ ਡਿਫਰੈਂਟ ਹੈ, ਤੇ ਕੋਈ ਵੀ ਇੱਕ ਸੈੱਟ ਫਾਰਮੂਲਾ ਇੱਕ ਪਰਿਵਾਰ 'ਚ ਲਾਗੂ ਹੋ ਹੀ ਨਹੀਂ ਸਕਦਾ, ਤੁਸੀਂ ਆਪਣੀ ਸਿਚੁਏਸ਼ਨ ਦੇਖੋ, ਬੱਚੇ ਦੀ ਪਰਸਨੈਲਿਟੀ ਦੇਖੋ, ਉਹ ਦੇਖੋ ਕਿ ਤੁਹਾਡੇ ਵਾਸਤੇ ਕੀ ਵਰਕ ਬੈਸਟ ਕਰ ਰਿਹਾ, ਇਹ ਬਥੇਰੀ ਸਾਰੀ ਥਿਓਰੀਜ਼ ਹੈ, ਬੜਾ ਸਾਰਾ ਕੁਝ ਹੈ, ਪਰ ਤੁਸੀਂ ਇਹ ਦੇਖੋ ਤੁਹਾਡੇ ਘਰ ਵਿੱਚ ਕੀ ਐਪਲੀਕੇਬਲ ਹੈਗਾ, ਤੁਹਾਡਾ ਹਸਬੈਂਡ ਸ਼ਿਫਟ ਵਰਕ ਹੈ
1: ਜੀ,
2: ਸ਼ਿਫਟ ਵਰਕਰ ਹੈ, ਤੁਸੀਂ ਕਿੱਦਾਂ ਦੇਖਣਾ, ਇਹ ਤੁਸੀਂ ਆਪਣੀ ਥਿਓਰੀ ਆਪ ਬਣਾਉਣੀ ਹੈ ਵੀ ਤੁਹਾਡੇ ਘਰ 'ਚ ਇੱਕ ਬੱਚੇ ਨਾਲ ਤੁਹਾਡੀ ਪਰਵਿਸ਼ ਡਿਫਰੈਂਟ ਹੁੰਦੀ ਹੈ, 3 ਬੱਚੇ 2 ਬੱਚੇ ਵੀ ਕਿਵੇਂ ਤੁਸੀਂ ਮੈਨੇਜ ਕਰਨਾ, ਤੁਹਾਡਾ ਸ਼ਿਫਟ ਵਰਕ ਹੈ, ਈਵਨਿੰਗ ਵਰਕ ਆ, ਵਰਕ ਫਰੋਮ ਹੋਮ ਹੈ, ਤੇ ਇਹ ਤੁਹਾਨੂੰ ਆਪਣੇ ਆਪ ਦੇਖਣਾ ਵੀ ਤੁਹਾਡੇ ਬੱਚੇ ਸਾਨੂੰ ਕੀ ਤੁਹਾਨੂੰ ਵਰਕ ਕਰ ਰਿਹਾ।
1: ਬਾਕੀ ਤੇ ਪ੍ਰੀਤੀ ਜੀ ਇੱਕ ਜਾਂਦੇ ਹੋਏ ਤੁਸੀਂ ਇੱਦਾਂ ਵੀ ਕਹਿੰਦੇ ਹੁੰਦੇ ਆ ਜਰਾਬਾਂ ਪਾਲਾ ਇਹਨਾਂ ਨੇ ਆਪ ਨੀ ਪੈਰਾਂ 'ਚ ਪੈ ਜਾਣਾ,
2: ਸਾਂਝੇ
0: ਕਰ ਰਹੇ ਹੋ, ਥੈਂਕ ਯੂ ਤੁਹਾਡਾ। ਇੱਕ ਬ੍ਰੇਕ ਲੈ ਕੇ ਆਪਾਂ ਵਾਪਸੀ ਕਰਦੇ ਹਾਂ ਰੇਡੀਓ ਹਾਂਜੀ 1674 AM।
3: ਵਾਓ, तेरी सब्जी दी खुशबू अते टेस्ट विच कुछ ता कमाल है, मेनू भी दस दे सीक्रेट।
4: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
3: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
5: ओपिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनियां दा एक मजबूत घर। हाउस एंड लैंड एक्सपर्ट्स ओबिट होम्स अपने 44 वरियां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो ओबिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252 ते। रेडी सेट गो चेस्टन फोर्ड डेंडिनोंग रोड ते तुहानू उड़ीक रहा है फोर्ड रेंजर, रेंजर सुपर ड्यूटी, एवरेस्ट ते सदाबहार मस्टैंग, ब्रांड न्यू डेमो ते क्वालिटी प्री ओन्ड व्हीकल्स, ट्रेड इन अते फाइनेंस ऑप्शंस वी अवेलेबल। आओ ते अपनी नवी फोर्ड दा टेस्ट ड्राइव करो, बिजनेस फ्लीट लाई गल करो व्हीकल एक्सपर्ट्स टिम फोर्ब्स या कोरी नाल। रेडियो हांजी दे हवाले नाल पाओ 3 साल दी फ्री सर्विस। चेस्टन फोर्ड, रेडी सेट फोर्ड।
6: सोना चाहिदा,
7: भरोसा चाहिदा,
6: क्वालिटी ते बायबैक वी चाहिदा, चले आओ दिल्ली ज्वेलर्स स्टॉकलैंड पॉइंट कुक विखे जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493-536-042।
8: मेरे नाल ता कोई खेड़ता ही नहीं, सब खोल दी लग जंदे ने।
9: वादवा प्रोडक्शंस अते पेनोरमा स्टूडियोज पेश करदे हन नवी पंजाबी फिल्म बंद अखां नाल किसे अपने नू वेखण दी कहानी कणकां दे ओले।
10: साडा रब वसदा ए कणकां दे ओले दी।
9: स्टारिंग गुरप्रीत गुग्गी, तानिया, किश्तू के अते होर कई साथी कलाकार।
11: हुण दसो मैनू कणकां दे ओले कौन।
9: रिलीजिंग ऑन 31 जुलाई।
11: दसो
12: चलदी दा नाम गड्डी, आ ते सुनिया ही होना। तुहाड़ी गड्डी कोई भी होवे उनू चलाउन ले ऑल मेजर ब्रांड्स दे टायर्स अलॉय व्हील्स ले। याद रखो टायर फोर्स जिन्हां को लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाड़ी सेवा विच पिछले 15 सालां तो ऑलवेज वन स्टॉप शॉप टायर फोर्स यूनिट 1 19-25 सुमर्टन रोड कैंपलफील्ड। कॉल 0390-866-55 और विजिट tireforce.com.au।
13: अटेंशन ट्रैवलर्स, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
14: किचन का स्टाइल डल लगदा, बाथरूम वैनिटी सिंपल जिया, हुन टेंशन खत्म करो। आ गया जी जे स्टोन मेसन, तुहाडे घर नू बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या अज ही विजिट करो 104 कॉलिंस रोड मेल्टन।
15: इश्क कदे धर्म जात जां सरहद्दां वेख के नहीं हुंदा।
16: चढ़दे पंजाब बार्डर कबूतर नहीं टप सकदा, ते तू किस तरह टपा है।
15: अते एक बार इश्क हो जावे ता आशिक माशूक लई हर हद टप सकदे ने।
17: बागी ते आशिक हद्दां सरहद्दां टप ही आउंदे ने।
15: इसे तरह दे जुनून भरे इश्क दी कहानी है इश्कनामा।
18: रांझे दित्ते 12 साल ते मैं दित्ती आ जिंदगी।
15: अरविंदर सिंह खैरा दी डायरेक्शन अते जय रंधावा अते शहनाज गिल दी जोड़ी दी कमाल दी केमिस्ट्री वेखो सिनेमा दे वड्डे पर्दे ते 24 जुलाई नू फिल्म इश्कनामा।
19: बिजनेस चलाना आसान नहीं पर सही सलाह नाल हर चैलेंज आसान हो सकदा है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नू देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स।
20: हां जी, ओए हां जी,
21: रेडियो
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਸਿਮਰਨ ਜੀ ਕਹਿੰਦੇ ਨੇ ਕਿ ਫਰਸ਼ੀ ਸਲਵਾਰ ਵਾਲੀ ਮਾਸੀ ਦੀ ਗੱਲ ਤੋਂ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ, ਫੈਸ਼ਨ ਵਾਲੀਆਂ ਗੱਲਾਂ ਨਾ ਹੀ ਕਰੋ ਤਾਂ ਵਧੀਆ।
1: ਹੁਣ ਮੈਂ ਜੀ ਤੁਹਾਡਾ ਨਾਂ ਨਹੀਂ ਸੀ ਲਿਆ ਤੇ ਹੁਣ ਤੁਸੀਂ ਆਪ ਆ ਗਏ ਹੋ।
0: ਧੰਨਵਾਦ, ਮਿਹਰਬਾਨੀ ਜੀ ਤੁਹਾਡੀ। ਅਤੇ ਰਾਜਵਿੰਦਰ ਕੌਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਕਿ ਸੁੱਖ ਜੀ, ਮੇਰੇ ਹਸਬੈਂਡ ਕਹਿੰਦੇ ਮਨਵੀਰ ਸਿੰਘ ਦਾ 47ਵਾਂ ਅੱਜ ਜਨਮਦਿਨ ਹੈ ਅਤੇ ਆਪਣੀਆਂ ਪਲੀਜ਼ ਦੁਆਵਾਂ ਦਿਓ, ਬਹੁਤ ਬਹੁਤ ਧੰਨਵਾਦ।
1: ਹੈਪੀ ਬਰਥਡੇ ਟੂ ਯੂ,
0: ਹੈਪੀ ਬਰਥਡੇ ਟੂ ਮਨਵੀਰ ਸਿੰਘ ਜੀ, ਹੈਪੀ ਬਰਥਡੇ ਟੂ ਯੂ, ਬਹੁਤ ਬਹੁਤ ਵਧਾਈਆਂ ਜੀ।
1: ਜੀ ਮਨਵੀਰ ਜੀ, ਤੁਹਾਨੂੰ ਤੁਹਾਡੇ ਜਨਮਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ। ਤੁਹਾਨੂੰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤੁਸੀਂ ਦੁਨੀਆ ਦੀ ਜਿਹੜੀ ਹਰੇਕ ਖੁਸ਼ੀ ਆ ਉਹ ਤੁਹਾਨੂੰ ਮਿਲੇ, ਇਹੀ ਸਾਡੀ ਅਰਦਾਸ ਆ ਸਾਰੇ ਰੇਡੀਓ ਹਾਂਜੀ ਦੀ ਟੀਮ ਵੱਲੋਂ। ਹੈਪੀ ਬਰਥਡੇ ਟੂ ਯੂ
0: ਜੀ, ਬਹੁਤ ਬਹੁਤ ਵਧਾਈਆਂ। ਤੇ ਦੇਸ਼ਬੰਧੂ ਭਾਰਦਵਾਜ ਜੀ ਦਾ ਆਪਣਾ ਜਨਮ ਦਿਨ ਨਹੀਂ ਆ, ਸੋਰੀ, ਇਹਨਾਂ ਦੇ ਮਤਲਬ ਲਿਖੇ ਇੱਕ ਮਾਫ ਰਾ ਕੇ ਆ। ਅਤੇ ਹੁਣ ਮੈਂ ਜਦੋਂ ਸਾਰਾ ਖੋਲਿਆ ਤੇ ਉਹਦੇ ਚੋਂ ਇਹ ਨਿਕਲਿਆ ਵੀ ਇਹਨਾਂ ਦੇ ਵਾਈਫ ਦਾ ਅੱਜ ਜਨਮ ਦਿਨ।
1: ਓ ਨਾਈਸ,
0: ਠੀਕ ਹੈ। ਸੋ ਬਹੁਤ ਬਹੁਤ ਵਧਾਈਆਂ ਜੀ। ਤੇ ਕਹਿੰਦੇ ਨੇ ਕਿ ਅੱਛਾ, ਉਹਨਾਂ ਦਾ ਨਾਂ ਹੈ ਮੀਤੂ ਜੀ। ਮੀਤੂ ਜੀ ਤੁਹਾਨੂੰ ਵੀ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਤੇ ਉਮਰ ਇਹਨਾਂ ਨੇ ਲਿਖਤੀ ਪਰ ਕਹਿੰਦੇ ਦੱਸੀ ਦੀ ਨਹੀਂ ਹੁੰਦੀ ਲੇਡੀਜ਼ ਦੀ,
1: ਚਲੋ ਦੱਸਦੀ ਨਹੀਂ ਹੈਗੀ। ਤੇ ਮੀਤੂ ਜੀ ਢੇਰ ਸਾਰੇ ਤੁਹਾਨੂੰ ਗਿਫਟਸ ਮਿਲਣ ਬਾਕੀ ਦੁਆਵਾਂ ਦੇ ਨਾਲ। ਇਹ ਲੇਡੀਜ਼ ਨੂੰ ਜ਼ਿਆਦਾ ਉਮੀਦ ਹੁੰਦੀ ਨਹੀਂ ਹੁੰਦੀ।
0: ਓਕੇ ਓਕੇ,
1: ਜ਼ਰੂਰਤ ਹੁੰਦੀ ਆ ਰਣਜੋਤ ਜੀ।
0: ਤੇ ਜਸਵੀਰ ਜੀ ਕਹਿੰਦੇ ਨੇ ਕਿ ਮੇਰਾ ਨੈਫੀ ਵੀ ਕੈਨੇਡਾ ਦੇ ਵਿੱਚ ਆ ਤੇ ਉਸ ਤੋਂ ਕਹਿੰਦੇ ਕਿ ਪ੍ਰੈਸ, ਉਹ ਵੀ ਪ੍ਰੋਟੈਸਟ ਦਾ ਹਿੱਸਾ ਹੈ। ਆਲ ਸਟੂਡੈਂਟਸ ਬਹੁਤ ਵਰੀਡ ਨੇ ਹੁਣ ਕੈਨੇਡਾ ਦੇ ਵਿੱਚ, ਜਿਹੜੀ ਤੁਸੀਂ ਗੱਲ ਕਰ ਰਹੀ
1: ਜੀ।
0: ਗੁਰਸੇਵ ਜੀ ਕਹਿੰਦੇ ਨੇ ਕਿ ਅੱਛਾ, ਇਹਨਾਂ ਨੇ ਸ਼ਬਦਾਂ ਦਾ ਭੇਜਿਆ ਵਾ। ਹੱਠ ਕਹਿੰਦੇ ਜਿੱਦ ਹੋਊਗਾ ਡਰ, ਹਲੀਮੀ ਨਿਮਰਤਾ, ਹੋਕਾ ਹੌਂਕਣਾ ਥੱਕ ਜਾਣਾ, ਤੇ ਹੱਡ ਹਰਾਮ ਕੰਮ ਚੋਰ। ਤੇ ਰਾਕੇਸ਼ ਜੀ ਕਹਿੰਦੇ ਨੇ ਕਿ ਹੱਸਦੇ ਵੱਸਦੇ ਰਹੋ, ਚੜ੍ਹਦੀ ਕਲਾ 'ਚ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ, ਧੰਨਵਾਦ। ਜਸਪ੍ਰੀਤ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ ਅਤੇ ਬੱਚੇ ਆ। ਓਕੇ, ਥੈਂਕ ਯੂ ਜੀ, ਮਿਹਰਬਾਨੀ। ਇੱਕ ਨਾ ਮੈਨੂੰ ਲੱਗਦਾ ਸਾਰਿਆਂ ਦੇ ਵਿੱਚੋਂ ਜਿਹੜੀ ਇੱਕ ਕੋਮਨ ਪ੍ਰੋਬਲਮ ਹੈ ਜਿਹੜੀ ਸਾਡੇ ਵੱਡਿਆਂ ਦੀ ਵੀ ਆ, ਅਤੇ ਉਹੀ ਆਪਾਂ ਜਿਹੜੀ ਬੱਚਿਆਂ ਦੇ ਵਿੱਚ ਵੀ ਪਾਸ ਆਨ ਕੀਤੀ ਹੈ। ਕੋਈ ਹੋ ਸਕਦਾ ਉਹਨੂੰ ਸਰ ਕਰ ਪਾਇਆ ਹੋਵੇ, ਕੋਈ ਨਾ ਕਰਦਾ ਹੋਵੇ, ਕਿਸੇ ਨੂੰ ਇਹ ਲੱਗਦਾ ਹੋਵੇ। ਹੁਣ ਬਹੁਤੇ ਵੀ ਕਰਦੇ ਵੀ ਨਹੀਂ, ਇੱਦਾਂ ਹੀ ਆ, ਉਮਰ ਦੇ ਨਾਲ ਆਪੇ ਠੀਕ ਹੋ ਜਾਣਾ ਵਾ, ਜਿੱਦਾਂ ਦੇ ਹਾਲਾਤ ਆ ਉਸੇ ਤਰੀਕੇ ਦੇ ਨਾਲ ਹੌਲੀ ਹੌਲੀ ਸਾਨੂੰ ਉਹੀ ਸੱਚ ਲੱਗਣ ਲੱਗ ਪੈਂਦਾ। ਸਭ ਤੋਂ ਵੱਡੀ ਪ੍ਰੋਬਲਮ ਮੈਨੂੰ ਇਹ ਲੱਗਦੀ ਆ ਸਾਡੀ ਨਾ, ਜਿਹੜੀ ਸਵੇਰੇ ਉੱਠਣ ਦੀ ਜਿਹੜੀ ਪ੍ਰੋਬਲਮ ਹੈ, ਟਾਈਮ ਮੈਨੇਜਮੈਂਟ, ਸਾਡੀ ਪੰਕਚੁਅਲਿਟੀ। ਹੁਣ ਇਹ ਜਿੰਨੇ ਵੀ ਰੌਲੇ ਰੱਪੇ ਵਾਲੇ ਸਵੇਰੇ ਸਵੇਰੇ ਚੀਕ ਝਾੜੇ ਵਾਲੇ ਮਸਲੇ ਆ ਨਾ, ਉਹ ਸਾਰੇ 5 ਮਿੰਟਾਂ ਦੇ ਨਾਲ ਸੋਲਵ ਹੁੰਦੇ ਹੁੰਦੇ ਆ। ਵੀ ਸਿਰਫ ਤੁਸੀਂ ਸੋਚਦੇ ਤੁਸੀਂ ਦਿਨੇ ਇਹੋ ਹੀ ਹੋ ਵੀ ਕੱਲ੍ਹ ਜੇ 5 ਮਿੰਟ ਕਿਤੇ ਪਹਿਲਾਂ ਉੱਠ ਪਈਏ ਨਾ, ਜਾਂ ਬੱਚੇ ਨੂੰ 5 ਮਿੰਟ ਪਹਿਲਾਂ ਉਠਾ ਲਈਏ
1: ਅਤੇ
0: ਫਿਰ ਥੋੜ੍ਹਾ ਜਿਹਾ, ਕਿਉਂਕਿ ਅਸਲ ਦੇ ਵਿੱਚ ਸਟ੍ਰੈਸ ਕੀ ਆ, ਸਵੇਰੇ ਸਵੇਰੇ ਚੀਕ ਝਾੜਾ ਕੀ ਆ, ਉਹ ਇਹੋ ਹੀ ਵੀ ਆਪਾਂ ਲੇਟ ਹੋ ਗਏ, ਬੱਚੇ ਨੂੰ ਸਕੂਲ ਛੱਡਣਾ, ਫਿਰ ਅਸੀਂ ਆਪਣੇ ਸਕੂਲ ਜਾਣਾ, ਟ੍ਰੈਫਿਕ ਦੇ ਵਿੱਚ ਵੀ ਤੁਸੀਂ ਖਿਜੇ ਨਿਕਲਣਾ ਤੁਸੀਂ ਸੜਕਾਂ ਦੇ ਉੱਤੇ। ਸੋ ਤੁਹਾਡੇ ਕਾਫੀ ਮਸਲੇ ਹੱਲ ਹੋ ਜਾਂਦੇ ਜੇ ਇਸ ਮਸਲੇ ਨੂੰ ਆਪਾਂ ਹੱਲ ਕਰ ਲਈਏ। ਕੋਸ਼ਿਸ਼ ਕਰਕੇ 5 ਮਿੰਟ ਤੁਸੀਂ ਖਿਸਕਾਓ। ਮੈਨੂੰ ਪਤਾ ਤੁਹਾਨੂੰ ਸਾਰਿਆਂ ਨੂੰ ਤੇ ਸਾਨੂੰ ਹਰ ਇੱਕ ਨੂੰ ਅਹਿਸਾਸ ਹੈ ਇਸ ਚੀਜ਼ ਦਾ ਵੀ ਮਸਲਾ ਇਹ ਹੈਗਾ, ਪਰ ਹੌਲੀ ਹੌਲੀ ਤੁਸੀਂ ਕਿਤੇ ਨਾ ਕਿਤੇ ਜਾ ਕੇ ਤੇ ਸਰੈਂਡਰ ਕਰ ਹੀ ਦਿੰਦੇ ਹਾਂ, ਆਪਾਂ ਸਾਰੇ ਸਰੈਂਡਰ ਕਰ ਦਿੰਦੇ ਹਾਂ। ਕੋਈ ਨਹੀਂ, ਚਲੋ ਠੀਕ ਆ, ਅਗਲੇ ਦਿਨੇ ਜ਼ਰੂਰ ਤੁਹਾਡੇ ਮਨ 'ਚ ਆਉਂਦੀ ਆ, ਰਾਤ ਨੂੰ ਸੌਣ ਲੱਗਿਆ ਮਨ 'ਚ ਆਉਂਦੀ ਹੈ, ਪਰ ਸਵੇਰੇ ਜਦੋਂ ਆਪਾਂ ਉੱਠਣਾ ਉਦੋਂ ਫਿਰ ਆਪਾਂ ਭੁੱਲ ਜਾਣਾ। ਇੱਕ ਚੀਜ਼ ਜਿਹਦੇ ਵਿੱਚੋਂ ਆਪਾਂ ਬਚ ਬਚਾ ਕੇ ਆਪਣੇ ਆਪ ਨੂੰ ਨਾ ਮੱਖਣ ਦੇ ਵਿੱਚੋਂ ਵਾਲ ਵਾਂਗੂ ਆਪਾਂ ਕੱਢ ਕੇ ਪਾਸੇ ਰੱਖ ਲੈਂਦੇ ਹਾਂ, ਉਹ ਆ ਸਾਡਾ ਆਪਣਾ ਕਸੂਰ। ਅਤੇ ਸਾਡਾ ਆਪਣਾ ਕਸੂਰ ਮੈਂ ਨਹੀਂ ਕਹਿੰਦਾ ਸਾਰਿਆਂ ਦਾ ਹੋਊਗਾ, ਪਰ ਬਹੁਤਿਆਂ ਦਾ ਸਾਡਾ ਕਿੱਥੇ ਕਸੂਰ ਹੁੰਦਾ, ਕਿਉਂਕਿ ਬੱਚਿਆਂ ਨੇ ਥੋੜ੍ਹੀ ਪਹਿਲਾਂ ਉੱਠਣਾ
1: ਜੀ,
0: ਤੁਸੀਂ ਬੱਚਿਆਂ ਤੋਂ ਪਹਿਲਾਂ ਉੱਠਣਾ ਹੁੰਦਾ।
1: ਬਿਲਕੁਲ,
0: ਤੁਸੀਂ ਆਪ ਇਮਾਨਦਾਰੀ ਦੇ ਨਾਲ ਸੋਚੋ ਕਿ ਤੁਸੀਂ ਆਪ ਟਾਈਮ ਨਾਲ ਉੱਠੇ, ਤੁਸੀਂ ਬੱਚੇ ਤੋਂ ਤਾਂ ਪਹਿਲਾਂ ਉੱਠ ਪਏ ਹੋ, ਪਰ ਕੀ ਤੁਸੀਂ
1: ਪਹਿਲਾਂ ਉੱਠਣਾ ਚਾਹੀਦਾ?
0: ਹਾਂ, ਕੀ ਤੁਸੀਂ ਆਪ ਉੱਠੇ ਹੋ? ਪਹਿਲਾਂ ਇਸ ਚੀਜ਼ ਦਾ ਜਵਾਬ ਆਪਣੇ ਆਪ ਤੋਂ ਆਪ ਦੇ ਲਈ ਲਓ, ਤੇ ਫਿਰ ਆਪਾਂ ਅੱਗੇ ਸੋਚੀਏ ਵੀ ਬੱਚੇ ਦੇ ਲਈ ਕੀ ਕਰਨਾ। ਜੇ ਤੁਸੀਂ ਨਹੀਂ ਉਸ ਚੀਜ਼ ਨੂੰ ਠੀਕ ਕਰ ਸਕਦੇ ਤੇ ਉਹ ਵੀ ਤੁਹਾਡਾ ਹੀ ਦੀਪ ਹੋਤਾ। ਤੇ ਸਮਰ ਦੇ ਮੰਮੀ ਮੈਨੂੰ ਲੱਗਦਾ ਆਏ ਨੇ ਅੱਜ, ਕਿਉਂਕਿ ਅੱਜ ਤੇ ਮੰਮੀਆਂ ਦਾ ਹੀ ਆ ਨਾ, ਡੈਡੀਆਂ ਨੂੰ ਕੀ ਲੈਣ ਦੇਣਾ
1: ਪਿਆ। ਮੈਨੂੰ ਵੀ ਇਦਾਂ ਫੀਲ ਹੋਇਆ ਸੀ ਵਿੱਚ, ਜੇ ਮੈਂ ਕਿਹਾ ਅੱਜ ਮੰਮੀ ਹੀ ਆਊਗੀ, ਤੇ ਫਿਰ ਮੈਂ ਕਿਹਾ ਪਤਾ ਨਹੀਂ, ਕਿਉਂਕਿ ਡੈਡੀ ਇੰਨਾ ਪਾਰਟਿਸਿਪੇਟ ਕਰਦੇ ਨੇ,
0: ਕਰਦੇ ਹੈਗੇ ਪਾਲਣ ਪੋਸ਼ਣ ਕਰਦੇ, ਪਰ ਨਾ ਸਾਡੇ ਸਮਾਜ ਦਾ ਜਿੱਦਾਂ ਸੁੱਖ ਜੀ ਤਾਣਾ ਬਾਣਾ ਹੈ ਨਾ, ਪਹਿਲੀ ਗੱਲ ਤੇ ਘੱਟ ਨੇ, ਪਰ ਜੇ ਕਰਦੇ ਵੀ ਨੇ ਨਾ ਤੇ ਸਾਡਾ ਇਹ ਆ ਵੀ ਅਸੀਂ ਹਾਲੇ ਵੀ ਉਸ ਚੀਜ਼ ਤੋਂ ਨਹੀਂ ਪਲਟੇ, ਅਸੀਂ ਕਹਿ ਦਿੰਦੇ ਹਾਂ ਵੀ ਹਾਂ ਹੁਣ ਦੋਵਾਂ ਦਾ ਹੀ ਹੱਕ ਆ, ਹੁਣ ਅੱਜ ਕੱਲ੍ਹ ਪਿਓ ਵੀ ਪਾਲਦੇ ਨੇ, ਦੋਵਾਂ ਦਾ ਸਾਵਾਂ ਕਰਨਾ ਚਾਹੀਦਾ, ਸਾਰੀਆਂ ਗੱਲਾਂ ਬਾਤਾਂ ਸਿਰ ਮੱਥੇ, ਪਰ ਜਦੋਂ ਕਿਤੇ ਕੋਈ ਦਿੱਖ ਪੇ ਕਰਦਾ ਤੇ ਫੇਰ ਅਸੀਂ ਮਜ਼ਾਕ ਉਹਦਾ ਉਡਾਈ ਦੇਣਾ
1: ਉਡਾਈ ਦੇਣਾ ਹਾਂਜੀ
0: ਇਸ ਕਰਕੇ ਉਹ ਇੱਕ ਫੋਬੀਆ ਜਿਹੜਾ ਉਹ ਰਹਿਣਾ ਹੀ ਰਹਿਣਾ ਹਾਂਜੀ ਭਾਬੀ ਤੁਸੀਂ ਆਉਂਦੇ ਰਹੋ
7: ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਸੁਖ ਜੀ ਕੀ ਹਾਲ ਚਾਲ ਸਤਿ ਸ਼੍ਰੀ
1: ਅਕਾਲ ਜੀ ਬਹੁਤ ਵਧੀਆ ਤੁਸੀਂ ਸੁਣਾਓ
7: ਬਹੁਤ ਵਧੀਆ ਬਹੁਤ ਹੀ ਵਧੀਆ ਟੋਪਿਕ ਸਭ ਤੋਂ ਪਹਿਲੀ ਗੱਲ ਤਾਂ ਇਹਦੇ ਵਿੱਚ ਮੈਂ ਆਹ ਕਹੂੰਗੀ ਕਿ ਸਾਡੇ ਘਰ ਚ ਮੈਂ ਕਹੂੰਗੀ ਕਿ ਸਿਮਰਨ ਜ਼ਿਆਦਾ ਸਮਰ ਵਾਲੇ ਪਾਸੇ ਨੂੰ ਜਿੱਦਾਂ ਦੇ ਸਮਰ ਦਾ ਕਰੈਕਟਰ ਡਿਵੈਲਪ ਹੋਇਆ ਜਾਂ ਜਿੱਦਾਂ ਦੀ ਉਹਨੂੰ ਆਦਤਾਂ ਪਈਆਂ ਨਾ ਜ਼ਿਆਦਾ ਕ੍ਰੈਡਿਟ ਸਿਮਰਨ ਨੂੰ ਜਾਂਦਾ ਹੈ ਘੱਟ ਕ੍ਰੈਡਿਟ ਮੈਨੂੰ ਜਾਂਦਾ ਹੈ ਬਿਕੋਜ਼ ਕਦੀ ਕਦੀ ਹੁੰਦਾ ਹੈ ਕਿ ਸ਼ਾਇਦ ਤੁਸੀਂ ਬੱਚੇ ਨੂੰ ਕੁਛ ਚੀਜ਼ਾਂ ਨਾ ਸਟ੍ਰਿਕਟਨੈਸ ਨਾ ਸਿਖਾਉਂਦੇ ਹੋ ਤਾਂ ਉਹ ਫੋਲੋ ਕਰ ਲੈਂਦਾ ਜਾਂ ਉਹ ਚ ਇੱਕ ਪੇਰੈਂਟ ਨੂੰ ਲੈ ਕੇ ਥੋੜਾ ਉਹ ਚ ਝਿਜਕ ਹੁੰਦੀ ਹੈ ਨਾ ਕਿ ਜਿੱਦਾਂ ਸਮਰ ਸਿਮਰਨ ਦੀ ਗੁੱਸੇ ਵਾਲੀ ਅੱਖ ਤੋਂ ਵੀ ਥੋੜਾ ਜਿਹਾ ਹੁੰਦਾ ਹੈ ਉਹਨੂੰ ਕਿ ਹਾਂ ਪਾਪਾ ਨੇ ਗੁੱਸਾ ਕੀਤਾ ਤਾਂ ਮੈਂ ਦੇਖਣਾ ਹੈ ਕਰਨਾ ਹੈ ਸਮਰ ਨੇ ਇੰਨੀ ਛੇਤੀ ਕਦੀ ਪਟਕਾ ਬੰਨਣਾ ਨਹੀਂ ਸਿੱਖਣਾ ਨਹੀਂ ਸੀਗਾ ਕਦੀ ਹਨਾ ਉਹਨੇ ਪੱਗ ਵਾਲੇ ਪਾਸੇ ਨੂੰ ਸਾਨੂੰ ਸੀਗਾ ਕਿ ਪਤਾ ਨਹੀਂ ਕੱਲ ਨੂੰ ਕੀ ਫਿਊਚਰ ਹੋਏਗਾ ਬਟ ਕਿਉਂਕਿ ਸਿਮਰਨ ਨੇ ਉਹਨੂੰ ਹੌਲੀ ਹੌਲੀ ਹੌਲੀ ਹੌਲੀ ਥੋੜਾ ਜਿਹਾ ਕਦੀ ਉੱਚਾ ਬੋਲ ਕੇ ਕਦੀ ਨੀਵਾਂ ਬੋਲ ਕੇ ਕਦੀ ਬਿਠਾ ਕੇ ਹਨਾ ਤੇ ਨਾਲੇ ਆਪਣਾ ਕੰਮ ਦਾ ਟਾਈਮ ਘੱਟ ਕਰਕੇ ਉਹਦੇ ਨਾਲ ਟਾਈਮ ਜ਼ਿਆਦਾ ਲਾਇਆ ਤੇ ਉਹ ਸਾਨੂੰ ਲੱਗਦਾ ਕਿ ਉਹ ਇੱਕ ਚੀਜ਼ ਮੈਂ ਸ਼ਾਇਦ ਉਹਨੇ ਕਿਉਂਕਿ ਮੈਂ ਬੜੀ ਸੋਫਟ ਪੇਰੈਂਟ ਹੈਗੀ ਹਾਂ ਸਿਮਰਨ ਥੋੜੇ ਜਿਹੇ ਸਟ੍ਰਿਕਟ ਤਰੀਕੇ ਨਾਲ ਗੱਲਾਂ ਸਮਝਾਉਣ ਵਾਲੇ ਨੇ ਆਈ ਗੈਸ ਇੱਕ ਪੇਰੈਂਟ ਦਾ ਥੋੜਾ ਜਿਹਾ ਕਿਸੇ ਹੱਦ ਤੱਕ ਬੱਚੇ ਚ ਡਰ ਸਟ੍ਰਿਕਟਨੈਸ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ
1: ਬਹੁਤ ਜ਼ਰੂਰੀ ਹੈ ਇੱਕ ਦਾ ਹੀ ਹੋਣਾ ਜ਼ਰੂਰੀ ਹੈ ਇੱਕ ਦਾ ਹੀ ਦੋਨਾਂ ਦਾ ਵੀ ਡੇਂਜਰਸ ਆ
7: ਹਾਂ ਉਹ ਵੀ ਬਹੁਤ ਡੇਂਜਰਸ ਆ ਮੈਨੂੰ ਸਿਮਰਨ ਨੇ ਆਪ ਜਿੱਦਣ ਕਦੀ ਮੈਂ ਕਿਉਂਕਿ ਮੈਨੂੰ ਗੁੱਸਾ ਆਉਂਦਾ ਨਹੀਂ ਪਰ ਫਿਰ ਜਿੱਦਣ ਮੈਨੂੰ ਆਉਂਦਾ ਤਾਂ ਬਹੁਤ ਹੀ ਜ਼ਿਆਦਾ ਹਾਈ ਲੈਵਲ ਹੁੰਦਾ ਹੈ ਤੇ ਫਿਰ ਮੈਨੂੰ ਉਦਨ ਸਿਮਰਨ ਕਹਿ ਦਿੰਦੇ ਉਹ ਮੇਰਾ ਹੱਥ ਪਿੱਛੇ ਨੂੰ ਖਿੱਚ ਲੈਂਦੇ ਨੇ ਕਿ ਬਸ ਤੂੰ ਬਹੁਤ ਬੋਲ ਲਿਆ ਵਾ ਤੇ ਹੁਣ ਤੂੰ ਚੁੱਪ ਹੋ ਜਾ ਹਨਾ ਬਟ ਹਾਂ ਮੈਨੂੰ ਆਹ ਚੀਜ਼ ਲੱਗਦੀ ਹੈ ਕਿ ਥੋੜੀ ਜਿਹੀ ਸਟ੍ਰਿਕਟਨੈਸ ਕਿਸੇ ਹੱਦ ਤੱਕ ਅੱਛੀ ਚੀਜ਼ ਹੁੰਦੀ ਹੈ ਕਿ ਬੱਚੇ ਨੂੰ ਸਮਝ ਵੀ ਹੁੰਦਾ ਕਿ ਹਾਂ ਠੀਕ ਹੈ ਮੈਨੂੰ ਦੇਖ ਰਹੇ ਨੇ ਹਨਾ ਕਿ ਮੈਨੂੰ ਦੇ ਆ ਕੀਪਿੰਗ ਐਨ ਆਏ ਕਿ ਹੁਣ ਜਿੱਦਾਂ ਬੜੀ ਵਾਰੀ ਇੱਦਾਂ ਹੋਇਆ ਕਿ ਨਾ ਸਮਰ ਜਿੱਦਾਂ ਯਾਰਾਂ ਦੋਸਤਾਂ ਨੇ ਕਿਤੇ ਗਿਆ ਲੈਟ ਸਪੋਜ਼ ਸਕੂਲ ਤੋਂ ਬਾਹਰ ਨਿਕਲ ਰਿਹਾ ਤੇ ਇਹਨੇ ਮੈਨੂੰ ਫੋਨ ਕਰਕੇ ਦੱਸਤਾ ਕਿ ਹਾਂ ਮੰਮਾ ਅਸੀਂ ਮੈਕਡੋਨਲਡਸ ਤੋਂ ਨਾ ਸੋਫਟ ਕੋਨ ਲੈ ਕੇ ਆ ਰਹੇ ਹਾਂ ਬਟ ਉਹ ਸਿਮਰਨ ਦੇ ਨਾਲ ਕੋਈ ਸੀਗੇ ਭਾਜੀ ਜਿਨ੍ਹਾਂ ਨੇ ਦੇਖ ਲਿਆ ਕਿ ਆ ਮੈਕਡੋਨਲਡਸ ਤੇ ਰੁਕੇ ਹੋਏ ਆ ਤੇ ਸਿਮਰਨ ਤੱਕ ਖਬਰ ਪਹੁੰਚ ਗਈ ਹਨਾ ਤਾਂ ਫਿਰ ਸ਼ਾਮ ਨੂੰ ਸਿਮਰਨ ਨੇ ਗੱਲਾਂ ਗੱਲਾਂ ਚ ਸਮਝਾ ਤਾ ਕਿ ਹਾਂ ਮੈਨੂੰ ਪਤਾ ਹੁੰਦਾ ਤੂੰ ਕਦੋਂ ਕਿੱਥੇ ਜਾ ਰਿਹਾ ਕਿੱਦਾਂ ਜਾ ਰਿਹਾ ਨਾ ਹੁਣ ਇਹਦਾ ਕੁਛ ਵੀ ਹੋਏਗਾ ਇਹ ਉਸੇ ਟਾਈਮ ਮੈਸੇਜ ਕਰਕੇ ਦੱਸ ਦੇਗਾ ਹਾਂ ਮੈਂ ਇੱਥੇ ਹੈਗਾ ਵਾ ਅੱਜ ਮੈਂ 5 ਮਿੰਟ ਸਕੂਲ ਤੋਂ ਲੇਟ ਨਿਕਲ ਰਿਹਾ ਵਾਂ ਕਿਉਂਕਿ ਇਹਨੂੰ ਪਤਾ ਵਾ ਕਿ ਹਾਂ ਪਾਪਾ ਦੇ ਯਾਰ ਦੋਸਤ ਆਸੇ ਪਾਸੇ ਦੇਖ ਲੈਣਾ ਸਾਨੂੰ ਇੱਕ ਮੈਨੂੰ ਥੋੜੀ ਜਿਹੀ ਮੈਂ ਤਾਂ ਸਿਮਰਨ ਬੜਾ ਆਪਸ ਚ ਗੱਲ ਕਰਦੇ ਸਾਨੂੰ ਇੱਕ ਥੋੜਾ ਜਿਹਾ ਕਿਉਂਕਿ ਸਿੰਗਲ ਚਾਈਲਡ ਹੈ ਨਾ ਸਾਨੂੰ ਲੱਗਦਾ ਹੈ ਕਿ ਬੱਚਾ ਨਾ ਬੜੀ ਵਾਰੀ ਆਪਣੀ ਫੀਲਿੰਗਸ ਐਕਸਪ੍ਰੈਸ ਨਹੀਂ ਕਰਦਾ ਜੋ ਅਸੀਂ ਸਮਰ ਦੇ ਨਾਲ ਫੇਸ ਕਰਦੇ ਹਾਂ ਸਾਨੂੰ ਲੱਗਦਾ ਕਿ ਬੜੀ ਵਾਰੀ ਨਾ ਬਹੁਤ ਕੁਆਇਟ ਹੋ ਜਾਏਗਾ ਫੇਰ ਅਸੀਂ ਦੋਨੋਂ ਜਾਣੇ ਫੇਰ ਅਸਮੰਜਸ ਚ ਪੈ ਜਾਂਦੇ ਹਾਂ ਕਿ ਉਹ ਸੈਲਫ ਡਾਊਟ ਜਿਹਾ ਹੁੰਦਾ ਹੈ ਨਾ ਕਿ ਹੋਇਆ ਇਹਦੇ ਨਾਲ ਕੋਈ ਗੱਲ ਹੈਗੀ ਜਿਹੜੀ ਸ਼ੇਅਰ ਨਹੀਂ ਕਰ ਰਿਹਾ ਪਰ ਪਤਾ ਨੀ ਫਿਰ ਮੈਂ ਜਦੋਂ ਯਾਰਾਂ ਦੋਸਤਾਂ ਨਾਲ ਗੱਲ ਕਰਦੀ ਹਾਂ ਉਹ ਸਾਰੇ ਹੀ ਕਹਿੰਦੇ ਨੇ ਕਿ ਨਹੀਂ ਇੱਦਾਂ ਹੀ ਹੁੰਦਾ ਅੱਛਾ ਸਾਡੇ ਫਰੈਂਡ ਸਰਕਲ ਚ ਨਾ ਟੀਨੇਜ ਕੁੜੀਆਂ ਜ਼ਿਆਦਾ ਹੈਗੀਆਂ ਮੁੰਡੇ ਘੱਟ ਹੈ ਮੈਨੂੰ ਲੱਗਦਾ ਕੁੜੀਆਂ ਫੇਰ ਵੀ ਥੋੜੀਆਂ ਐਕਸਪ੍ਰੈਸਿਵ ਹੁੰਦੀਆਂ ਮੁੰਡੇ ਐਕਸਪ੍ਰੈਸਿਵ ਨਹੀਂ ਹੁੰਦੇ ਇਹਨਾਂ ਤੋਂ ਗੱਲ ਕਢਾਣੀ ਬਹੁਤ ਔਖੀ ਆ ਮੈਨੂੰ ਨੀ ਪਤਾ ਕਿ ਹੁਣ ਹੈ ਇੱਦਾਂ ਕਿ ਬਟ ਮੈਂ ਜਿੰਨਾ ਕੁ ਦੇਖਿਆ ਮੈਨੂੰ ਲੱਗਦਾ ਹੈ ਕਿ ਕੁੜੀਆਂ ਫੇਰ ਵੀ ਕਿਸੇ ਹੱਦ ਤੱਕ ਮਾਵਾਂ ਨਾਲ ਗੱਲਾਂ ਜਾਂ ਪਿਓਵਾਂ ਨਾਲ ਗੱਲਾਂ ਐਕਸਪ੍ਰੈਸ ਕਰ ਦਿੰਦੀਆਂ ਆਨੇ ਬਾਨੇ ਹਨਾ ਮੁੰਡੇ ਥੋੜੇ ਜਿਹੇ ਇਸ ਚੀਜ਼ ਚ ਝਿਜਕਦੇ ਆ ਆ ਸਾਡੇ ਭਰਾਵਾਂ ਚ ਸਾਡੇ ਹਸਬੈਂਡਸ ਚ ਸਾਡੇ ਫਾਦਰਸ ਚ ਵੀ ਸੀਗਾ ਕਿ ਦੇ ਡੋਂਟ ਸ਼ੇਅਰ ਦੇਅਰ ਫੀਲਿੰਗਸ ਦੈਟ ਮਚ ਹਨਾ ਸ਼ਾਇਦ ਆਹ ਚੀਜ਼ ਮੈਨੂੰ ਲੱਗਦੀ ਹੈ ਕਿ ਇੱਕ ਬੜੀ ਬ੍ਰਿਜ ਹੈਗਾ ਜਿਹੜਾ ਕਿ ਹਜੇ ਵੀ ਮੁੰਡਿਆਂ ਦੇ ਵਿੱਚ ਹੈਗਾ ਕਿ ਜਿਹੜਾ ਨਾ ਕ੍ਰੋਸ ਕਰਨਾ ਥੋੜਾ ਔਖਾ ਲੱਗਦਾ
0: ਵੇਖੋ ਇਹਦਾ ਨਾ ਇੱਕ ਰੀਜ਼ਨ ਇਹ ਵੀ ਆ ਕਿ ਇੱਕ ਉਮਰ ਆਉਂਦੀ ਆ ਭਾਵੇਂ ਕੁੜੀ ਆ ਭਾਵੇਂ ਮੁੰਡਾ ਵਾ ਉਹਨੂੰ ਆਪਣਾ ਹਾਣ ਪ੍ਰਵਾਨ ਚਾਹੀਦਾ ਹੁੰਦਾ ਉਹ ਗੱਲਾਂ ਸ਼ੇਅਰ ਕਰਨ ਦੇ ਲਈ ਹੁਣ ਮਾਂ ਪਿਓ ਦੇ ਨਾਲ ਹਮੇਸ਼ਾ ਹਰ ਗੱਲ ਨਹੀਂ ਸ਼ੇਅਰ ਹੋ ਸਕਦੀ ਇਹ ਚੀਜ਼ ਤੁਹਾਨੂੰ ਸਮਝਣੀ ਪੈਣੀ ਹੈ ਇੱਕ ਸਟੇਜ ਤੋਂ ਬਾਅਦ ਇੱਕ ਸਰਟਨ ਲੈਵਲ ਦੀਆਂ ਜਿਹੜੀਆਂ ਚੈਲੰਜਸ ਨੇ ਭਾਵੇਂ ਉਹ ਠੀਕ ਹੀ ਨੇ ਪਰ ਉਹਨਾਂ ਨੂੰ ਇਹ ਚੀਜ਼ ਜਿਹੜੀ ਉਹ ਸਮਝ ਆ ਜਾਂਦੀ ਆ ਵੀ ਇਹਦੇ ਵਿੱਚ ਇਹ ਨਹੀਂ ਕੁਛ ਕਰ ਸਕਦੇ ਵੱਧ ਪਰੇਸ਼ਾਨ ਹੋਣਗੇ ਇਹਨਾਂ ਦੇ ਸਮਝ ਚ ਨਹੀਂ ਆਉਣੀ ਇਹ ਗੱਲ
1: ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਜਦੋਂ ਸਾਡੇ ਨਾਲ ਸ਼ੇਅਰ ਕਰਦੇ ਆ ਨਾ ਤੁਸੀਂ ਨੋਟ ਕੀਤਾ ਹੋਣਾ ਮਨਪ੍ਰੀਤ ਜੀ ਜਦੋਂ ਸਾਡੇ ਨਾਲ ਸ਼ੇਅਰ ਕਰਦੇ ਆ ਨਾ ਅਸੀਂ ਫਿਰ ਉਹਨਾਂ ਨੂੰ ਕੁਰੇਦਣਾ ਸ਼ੁਰੂ ਕਰ ਦਿੰਦੇ ਹਾਂ ਵੀ ਉਹ ਗੱਲ ਜੇ ਉਹਨਾਂ ਨੇ ਮਾੜੀ ਜਿਹੀ ਗੱਲ ਦੱਸੀ ਨਾ ਜਿੰਨੀ ਕੁ ਮੈਂ ਇਹਨੂੰ ਲੱਗਦਾ ਹੁੰਦਾ ਹੁਣ ਮੈਂ ਵੀ ਇਸ ਗੱਲ ਨੂੰ ਸਮਝਣਾ ਸ਼ੁਰੂ ਕੀਤਾ ਕਿ ਜੇ ਉਹਨੇ ਮਾੜੀ ਜਿਹੀ ਦੱਸੀ ਆ ਨਾ ਤੇ ਫਿਰ ਜਿੰਨੀ ਕੁ ਉਹਨੇ ਦੱਸੀ ਆ ਮੈਂ ਉਨੀ ਕੁ ਨੂੰ ਹੀ ਸੱਚ ਮੰਨ ਕੇ ਖਤਮ ਕਰ ਦਵਾਂ ਮੈਂ ਫਿਰ ਆਪਣੇ ਘੋੜੇ ਦੌੜਾਉਣੇ ਸ਼ੁਰੂ ਕਰਦੀ ਹੁੰਦੀ ਸੀ ਪਹਿਲਾਂ ਐਗਜੈਕਟਲੀ ਉਹ ਮਾਵਾਂ ਨੂੰ ਡਰ ਉਹਨੇ ਦੱਸ ਦੇਣੀ ਹਾਂ ਤੇ ਕਈ ਵਾਰੀ ਕੀ ਹੁੰਦਾ ਕਈ ਵਾਰੀ ਜਿੱਦਾਂ ਆਪਣਾ ਨੀ ਮਨ ਕਰਦਾ ਹੁੰਦਾ ਵੀ ਸ਼ਾਂਤ ਜਿਹਾ ਹੋ ਕੇ ਮਤਲਬ ਵੀ ਆਪਣਾ ਕੋਈ ਨੀ ਕੁਛ ਦਿਮਾਗ ਚ ਚੱਲਦਾ ਹੈ ਵੀ ਕੋਈ ਬੁਲਾਵੇ ਨਾ, ਕਈ ਵਾਰੀ ਉਹ ਵੀ ਚੱਲ ਰਹੀ ਹੁੰਦੀ ਉਹਨਾਂ ਦੀ ਹਾਲਾਤ, ਕਿਉਂਕਿ ਉਹਨਾਂ ਦੇ ਹਾਰਮੋਨਸ ਇਸ ਟਾਈਮ ਤੇ ਆ ਕੇ ਇੰਨੇ ਕੁ ਉੱਪਰ ਥੱਲੇ ਹੋ ਰਹੇ, ਉਹਨਾਂ ਨੂੰ ਖੁਦ ਨੀ ਪਤਾ ਚੱਲ ਰਿਹਾ ਕਿ ਲਾਈਫ ਚ ਕੀ ਹੋ ਰਿਹਾ। ਇਹ ਵੀ ਮੈਂ ਨਾ ਟੀਚਰ ਨੇ ਗੱਲ ਕੀਤੀ ਸੀ,
0: ਚਲੋ ਅੱਜ ਕੱਲ
1: ਪਰ ਰੰਜੋਤ ਜੀ ਅਸੀਂ ਇੱਕ ਭੈਣ ਭਰਾ ਨੀ ਸੀਗੇ, ਸਾਡੇ ਕੋਲ ਤਿੰਨ ਚਾਰ ਭੈਣ ਭਰਾ ਹੁੰਦੇ ਸੀ ਸ਼ੇਅਰ ਕਰਨੇ, ਚਾਚੇ ਤਾਇਆਂ ਦੇ ਨਿਆਣੇ ਹੁੰਦੇ ਸੀਗੇ ਨਾ, ਉਹ ਫਰਕ ਪੈਂਦਾ ਸੀ।
0: ਉਹ ਮੈਂ ਸਮਝਦਾ ਤੁਹਾਡੀ ਗੱਲ, ਪਰ ਉਹ ਵਾਲੀ ਹੁਣ ਜਿਹੜੀ ਸਿਚੁਏਸ਼ਨ ਹੁਣ ਇਹ ਉਦਾਂ ਦੀ ਗੱਲ ਆ ਜਿਹਦਾ ਆਪਾਂ ਹੁਣ ਕੁਛ ਕਰ ਹੀ ਨਹੀਂ ਸਕਦੇ
1: ਜੀ, ਬਿਲਕੁਲ।
0: ਜਿਹਦਾ ਆਪਾਂ ਕੁਛ ਕਰ ਹੀ ਨਹੀਂ ਸਕਦੇ
1: ਜੀ,
0: ਫਿਰ ਆਪਾਂ ਨੂੰ ਕੁਛ ਸੈਕਿੰਡ ਉਹਦਾ ਵੇਖਣਾ ਪਊਗਾ ਨਾ। ਹੁਣ ਉਹ ਤੇ ਹੁਣ ਰਹਿ ਹੀ ਨਹੀਂ ਸਿਨੈਰੀਓ, ਨਾ ਜੁਆਇੰਟ ਫੈਮਿਲੀਆਂ ਰਹੀਆਂ, ਜੇ ਹੋ ਵੀ ਸਕਦੀਆਂ ਨੇ ਤੇ ਤਾਂ ਵੀ ਆਪਾਂ ਕਰਕੇ ਨਹੀਂ ਰਾਜੀ, ਫਿਰ ਉਸ ਆਪਸ਼ਨ ਦੇ ਉੱਤੇ ਆਪਾਂ ਜ਼ਰੂਰ ਲੈ ਕੇ ਜਾਣਾ
1: ਜੀ।
7: ਮੈਂ ਤਾਂ ਹੁਣ ਮਤਲਬ ਮੈਂ ਇਸ ਚੀਜ਼ ਦਾ ਜਿੱਦਣ ਮੈਨੂੰ ਲੱਗਦਾ ਨਾ ਕਿ ਅੱਜ ਸਕੂਲ ਤੋਂ ਕਿਸੇ ਗੱਲ ਤੇ ਖਿਜਿਆ ਹੋਇਆ ਆਇਆ ਹੈ ਜਾਂ ਕੁਛ ਹੈ ਕਿ ਜਿਹੜੀ ਇਹਦੀ ਨਈ ਚੀਜ਼, ਮੈਂ ਤਾਂ ਫਿਰ ਗੱਲ ਨੀ ਕਰਦੀ। ਹਾਏ ਹੈਲੋ, ਜੇ ਇੰਨੇ ਵੀ ਸਿੰਪਲ ਹਾਏ ਹੈਲੋ ਚ ਜਵਾਬ ਦਿੱਤਾ ਤਾਂ ਉਤੋਂ ਅੱਗੇ ਕੁਛ ਨੀ ਦੱਸਿਆ ਨਾ ਅੱਜ ਕੀ ਹੋਇਆ, ਫਿਰ ਨਾ ਮੈਨੂੰ ਇੱਕ ਡੇਢ ਘੰਟਾ ਛੱਡ ਦਿੰਦੀ ਆ। ਉਹ ਤੋਂ ਬਾਅਦ ਫਿਰ ਆਪਣੇ ਆਪ ਜੇ ਆਏਗਾ ਸ਼ਾਮ ਨੂੰ, ਕਿਉਂਕਿ ਸਿਮਰਨ ਤਾਂ ਕਹਿੰਦਾ ਕਿ ਮੈਂ ਰੋਜ਼ ਸ਼ਾਮ ਨੂੰ ਆਉਂਦਾ, ਇਹਦੀ ਇੱਦਾਂ ਹੀ ਸ਼ਕਲ ਬਣੀ ਹੁੰਦੀ, ਪਤਾ ਨੀ ਮੈਂ ਕਿਹੜਾ ਇਤੋਂ ਧਾਰ ਲਿਆ।
1: ਜਿੱਦਾਂ ਮੈਂ ਕਈ ਵਾਰ ਕਹਿੰਦੀ ਹੁੰਦੀ ਹਾਂ ਕਿ ਤੁਸੀਂ ਬਾਰਹ ਮਹੀਨਾ ਲੜਨਾ ਹੀ ਹੋਣੇ ਆ,
7: ਤੇ ਬਟ ਉਹੀ ਹੈ ਕਿ ਹਾਂ ਠੀਕ ਹੈ, ਪਾਰਟ ਐਂਡ ਪਾਰਸਲ ਹੈਗਾ,
1: ਬਿਲਕੁਲ।
7: ਹਾਂ ਮੈਂ
1: ਬਹੁਤ ਪੀਪਾ ਆ, ਬਹੁਤ ਪਿਆਰਾ ਬੱਚਾ ਆ, ਤੇ ਆਪਾਂ ਨੂੰ ਪਤਾ ਲੱਗ ਜਾਂਦਾ ਬੱਚੇ ਨੂੰ ਦੇਖ ਕੇ, ਰਿਸਪੈਕਟ ਕਰਦਾ ਜਿੰਨਾ ਮਤਲਬ, ਜੇ ਸਾਡੀਆਂ ਅਸੀਂ ਉਮੀਦਾਂ ਜਿੰਨੀਆਂ ਮਤਲਬ ਵਧਾਈ ਜਾਂਦੇ ਉਹ ਵਧਦੀਆਂ ਜਾਂਦੀਆਂ, ਪਰ ਅਸੀਂ ਉਹਨੂੰ ਮਿਲਦੇ ਹਾਂ ਤੇ ਤੁਸੀਂ ਟੈਨਸ਼ਨ ਨਾ ਲਓ।
0: ਦੇਖੋ ਮੇਨ ਚੀਜ਼ ਇਹ ਹੁੰਦੀ ਆ ਵੀ ਬਾਹਰ ਬੱਚਾ, ਹੁਣ ਕਈ ਮਾਂ ਪਿਓ ਇੱਦਾਂ ਨੇ ਜਿਹੜੇ ਲਿਆਉਂਦੇ ਨਹੀਂ ਬੱਚਿਆਂ ਨੂੰ,
1: ਹਾਂਜੀ,
0: ਹੈ ਨਾ। ਉਹ ਇੱਕ ਜਦੋਂ ਜਿਹੜੀ ਏਜ ਦੇ ਵਿੱਚ, ਹੁਣ ਮੰਨ ਲਓ ਤੁਸੀਂ ਸਮਰ ਦੀ ਗੱਲ ਕਰ ਰਹੇ ਹੋ, ਤੇ ਬਹੁਤ ਮੈਂ ਮਾਂ ਪਿਓ ਵੇਹਨਾ, ਮਾਂ ਪਿਓ ਉਹ ਕਹਿੰਦੇ ਨਹੀਂ ਉਹ ਘਰੇ, ਹਾਂ ਉਹ ਆਉਂਦੇ ਨਹੀਂ ਉਹ ਘਰੇ, ਮੈਂ ਕਹਿੰਦਾ ਉਹ ਜ਼ਿਆਦਾ ਖਤਰਨਾਕ ਹੈ। ਤੁਸੀਂ ਇਸ ਉਮਰ ਦੇ ਵਿੱਚ ਜੇ ਤੁਹਾਡਾ ਬੱਚਾ ਤੁਹਾਡੇ ਨਾਲ ਆ ਰਿਹਾ ਨਾ, ਤੁਸੀਂ ਜਿੱਦਾਂ ਵੀ ਲਿਆ ਰਹੇ ਹੋ,
1: ਬਿਲਕੁਲ
0: ਠੀਕ ਆ, ਉਹ ਘੁਲ ਮਿਲ ਰਿਹਾ ਵਾ, ਉਹ ਸਾਰਿਆਂ ਨੂੰ ਬੁਲਾ ਰਿਹਾ, ਕਵਾ ਰਿਹਾ, ਇਹ ਗੁੱਡ ਐਨ ਆਫ ਆ, ਪਰ ਇਹਦੀ ਇੱਕ
7: ਇਸ ਗੱਲੋਂ ਹਾਂਜੀ ਸੋਰੀ,
0: ਹੈ ਨਾ। ਬਾਕੀ ਜਿਹੜੇ ਮੰਨ ਲਓ ਤੁਸੀਂ ਜੇ ਕਹੋ ਵੀ ਘਰੇ ਹੀ ਛੱਡ ਆਏ ਤੁਸੀਂ, ਤੇ ਫਿਰ ਉੱਥੇ ਆਪਾਂ ਨਾ ਆਪਣੇ ਆਪ ਨੂੰ ਵਿੱਚ ਰੱਖ ਕੇ ਵੇਖ ਸਕਦੇ ਹਾਂ, ਕਿਉਂਕਿ ਇਸ ਉਮਰ ਦੇ ਵਿੱਚੋਂ ਆਪਾਂ ਵੀ ਲੰਘੇ ਹੁੰਦੇ ਹਾਂ, ਤੇ ਉੱਥੇ ਬੜਾ ਕੁਛ ਤੁਹਾਨੂੰ ਸਮਝ ਆ ਜਾਂਦਾ, ਪਰ ਆਪਾਂ ਸਮਝਣਾ ਚਾਹੁੰਦੇ ਨਹੀਂ ਹੁੰਦੇ, ਸਾਨੂੰ ਇਹ ਲੱਗ ਰਿਹਾ ਹੁੰਦਾ ਵੀ ਹਾਂ ਇਹਨੂੰ ਹੁਣ ਵੱਧ ਜਾਂ ਪਤਾ ਵਾ, ਤੇ ਆਪਣਾ ਉਹ ਵੱਧ ਜਿਹੜਾ ਵਾ ਆਪਣੀ ਐਕਸਪਰਟੀਜ਼ ਦਿਖਾਉਣ ਦੇ ਚੱਕਰ ਦੇ ਵਿੱਚ ਆਪਾਂ ਹੋਰ ਗੈਪ ਵਧਾ ਲੈਂਦੇ, ਕਿਉਂਕਿ ਇੱਕ ਫਰਕ ਤੇ ਰਹਿਣਾ ਹੀ ਰਹਿਣਾ ਵਾ, ਇਹ ਇੱਥੇ ਜੰਮੇ ਨੇ, ਇਹ ਇੱਥੋਂ ਦੀ ਸੋਸਾਇਟੀ ਦੇ ਵਿੱਚੋਂ ਲੈ ਰਹੇ ਨੇ ਇਨਫੋਰਮੇਸ਼ਨ, ਤੇ ਆਪਾਂ ਉੱਥੋਂ ਦਾ ਲੈ ਕੇ ਆਏ ਆ।
1: ਤੇ ਰੰਜੋਤ ਜੀ ਇਹ ਵੀ ਬਹੁਤ ਫਰਕ ਆ, ਜੇ ਤੁਹਾਡੇ ਕੋਲ ਕੋਈ ਇੱਕ ਬੱਚਾ ਨਾ ਭਾਵੇਂ ਉੱਥੋਂ 3-4 ਸਾਲ ਦਾ ਹੋ ਕੇ ਆਇਆ ਉਹਦੇ ਵਿੱਚ, ਤੇ ਜਿਹੜਾ ਤੁਹਾਡਾ ਬੱਚਾ ਇੱਥੇ ਜੰਮਿਆ ਉਹਦੇ ਵਿੱਚ ਹੀ ਇੰਨਾ ਫਰਕ ਆ, ਤੇ ਅਸੀਂ ਤਾਂ ਉੱਥੇ ਪਲ ਕੇ ਏਡੇ ਵੱਡੇ ਹੋ ਕੇ ਆਏ, ਤੇ ਸਾਡੇ ਤਾਂ ਉਹਨਾਂ ਦੇ ਬੱਚਿਆਂ ਦੀ ਸੋਚ ਦੇ ਵਿੱਚ ਤਾਂ ਫਰਕ ਹੋਣਾ ਹੀ ਹੋਣਾ।
0: ਥੈਂਕ ਯੂ ਤੁਹਾਡਾ, ਤੁਸੀਂ ਸਾਰੇ ਜਿਹੜੀ ਕਰ ਰਹੇ ਹੋ ਸ਼ੇਅਰ, ਉਹਦੇ ਨਾਲ ਇਹ ਆ ਵੀ ਹੁਣ ਕੋਈ ਹਰ ਕੋਈ ਦੱਸਣ ਵਾਲਾ ਨਹੀਂ ਹੁੰਦਾ, ਪਰ ਇਹ ਆ ਕਿ ਉਹ ਸੁਣ ਕੇ ਦੂਸਰੇ ਨੂੰ ਲੱਗਦਾ ਵੀ ਹਾਂ ਠੀਕ ਹੈ ਚਲੋ, ਬਾਕੀਆਂ ਦੇ ਵੀ ਚੱਲ ਰਿਹਾ ਵਾ। ਬਾਕੀ ਇੱਕ ਚੀਜ਼ ਮੈਂ ਤੇ ਇੱਕ ਚੀਜ਼ ਵੇਖਦਾ ਵਾ ਵੀ ਜਿੰਨੇ ਛੋਟੇ ਨੇ, ਕੋਈ ਛੋਟੇ ਕਿਸੇ ਦੇ ਬੱਚੇ ਆ, ਤੇ ਉਹ ਜਿੰਨਾ ਮਰਜ਼ੀ ਕੋਈ ਪਛੰਡੇ ਮਾਰੀ ਜਾਵੇ, ਉਹਨੂੰ ਕਿੰਨਾ ਮਰਜ਼ੀ ਔਖਾ ਲੱਗਦਾ ਹੋਵੇ, ਪਰ ਮੇਰੇ ਖਿਆਲ ਨਾਲ ਛੋਟੇ ਜਿਹੜੇ ਉਹਨਾਂ ਨੂੰ ਮੈਨੇਜ ਕਰਨਾ, ਉਹਨਾਂ ਨੂੰ ਪਾਲਣਾ ਬਹੁਤ ਸੌਖਾ, ਜਿੱਦਾਂ ਜਿੱਦਾਂ ਬੱਚੇ ਵੱਡੇ ਹੁੰਦੇ ਆ ਉਦਾਂ ਉਦਾਂ ਉਦਾਂ
1: ਗੋਦੀ ਵਿੱਚ ਆ, ਉਦੋਂ ਤੁਹਾਨੂੰ ਲੱਗਦਾ ਰੁੜਨ ਲੱਗ ਜੇ, ਜਦੋਂ ਰੁੜਨ ਲੱਗਦਾ ਤੁਹਾਨੂੰ ਲੱਗਦਾ ਹਾਏ ਸਾਰੀਆਂ ਚੀਜ਼ਾਂ ਨੂੰ ਹੱਥ ਖਿਲਾਈ ਜਾਂਦਾ, ਪਤਾ ਨੀ ਕਿੱਥੇ ਪਹੁੰਚ ਜਾਂਦਾ, ਤੁਰਨ ਲੱਗ ਜੇ, ਤੁਰਨ ਲੱਗਦਾ ਸਟੇਜ ਚੜਦਾ, ਤੁਹਾਨੂੰ ਲੱਗਦਾ ਡਿੱਗ ਨਾ ਪਵੇ, ਏਦਾਂ ਜਿੱਦਾਂ ਜਿੱਦਾਂ ਉਹ ਸਾਈਕਲ ਚਲਾਉਣਾ ਸਿੱਖਦਾ ਉੱਥੋਂ ਤੁਹਾਨੂੰ ਡਰ ਲੱਗਦਾ, ਫਿਰ ਗਾਹ ਉਹ ਗੱਡੀਆਂ ਚਲਾਉਣੀਆਂ ਸਿੱਖਦੇ ਆ, ਬਾਹਰ ਇਕੱਲੇ ਜਾਣਾ ਸਿੱਖਦੇ ਆ, ਤੁਹਾਨੂੰ ਡਰ ਲੱਗਦਾ, ਤੁਸੀਂ 100 ਇੰਸਟਰਕਸ਼ਨਸ ਦਿੰਦੇ ਆ ਵੀ ਉੱਥੇ ਏਦਾਂ ਨਾ ਹੋਵੇ, ਉੱਥੇ ਆਹ ਹੋਈ ਤਾਂ ਤੂੰ ਪਿੱਛੇ ਹਟ ਜਾਈ, ਏਦਾਂ ਉਹਨਾਂ ਨੂੰ ਪਤਾ ਆ, ਉਹਨਾਂ ਨੇ ਵੀ ਸਾਰਾ ਕੁਛ ਦੇਖਿਆ ਆ ਵੀ ਇੱਦਾਂ ਹੁੰਦਾ ਆ, ਪਰ ਮਾਂ ਪਿਓ ਨੂੰ ਜਿਹੜੀ ਟੈਨਸ਼ਨ ਆ ਉਹ ਰਹਿਣੀ ਆ, ਉਹ ਹਮੇਸ਼ਾ ਹੀ ਰਹਿੰਦੀ ਆ,
0: ਤੇ ਹੋਣੀ ਵੀ ਚਾਹੀਦੀ ਆ
1: ਜੀ,
0: ਹੋਣੀ ਵੀ ਚਾਹੀਦੀ ਆ। ਤੇ ਹਾਂਜੀ ਕਰਮ ਜੀ ਤੁਸੀਂ ਆਉਂਦੇ ਹੋ,
1: ਮੋਮਬੱਤੀ
0: ਤੁਸੀਂ ਦੱਸੋ ਤੁਸੀਂ ਪੀ ਲਿਆ?
7: ਹਾਂਜੀ ਹਾਂਜੀ ਚਾਹ ਪੀ ਲਈ ਜੀ, ਗਜਰੇਲਾ ਖਾ ਲਿਆ ਸੀ।
0: ਓਕੇ ਓਕੇ ਓਕੇ, ਚਲੋ ਗਜਰੇਲਾ ਤਾਂ ਮਿਲਾ ਤਾਂ ਪੱਕਾ ਹੀ ਬਣਾ ਕੇ ਰੱਖ ਦਿਓ ਤੁਸੀਂ।
7: ਮੈਂ ਦੱਸੂਗੀ ਜਿੱਦਾਂ ਦੋਨੋਂ ਛੋਟੇ ਹੈਗੇ ਨੇ ਤੇ ਇਹਦੇ ਚ ਮੋਸਟਲੀ ਮੈਨੂੰ ਚੈਲੇਂਜਿੰਗ ਆਉਂਦਾ ਵਾ ਜਦੋਂ ਇਹ ਆਉਂਦੇ ਨੇ ਤੇ ਆ ਕੇ ਤਾਂ ਇੰਨਾ ਲੜਦੇ ਆ ਦੋਨੋਂ ਜਣੇ ਕਿ ਬਸ, ਕਿਉਂਕਿ ਉਹ ਕਿੰਡਰ ਜਾਂਦਾ ਉਹ ਸਕੂਲ ਜਾਂਦੇ ਆ ਤੇ ਦੋਨੋਂ ਅਲੱਗ ਅਲੱਗ ਹੁੰਦੇ ਨੇ ਤੇ ਉਹ ਜਿਵੇਂ ਉਹ ਆਪਣਾ ਚਲੋ ਫਰੈਂਡਸ ਨਾਲ ਪਲੇ ਕਰਦੀ ਇਹ ਆਪਣਾ ਪਲੇ ਕਰਦਾ, ਜਦੋਂ ਇਕੱਠੇ ਹੋ ਜਾਂਦੇ ਦੋਨੋਂ ਕਿੰਨੇ ਲੌਂਗ ਟਾਈਮ ਬਾਅਦ ਉਹ ਮਿਲਦੇ ਜਿਵੇਂ 8 ਘੰਟੇ ਸਕੂਲ ਲੈਣਾ ਫਿਰ ਘਰੇ ਆਉਣਾ ਤੇ ਬਸ ਇਹਨਾਂ ਦੀ ਹੋ ਜਾਂਦੀ ਸ਼ੁਰੂ ਫਾਈਟਿੰਗ ਕਿ ਖੇਡਣਾ ਦੇ ਨਾਲ ਨਾਲ ਫਾਈਟ ਹੋ ਜਾਂਦੀ। ਮੈਨੂੰ ਹੁੰਦਾ ਕਿ ਤੁਸੀਂ ਲੜੋ ਨਾ, ਪਹਿਲਾਂ ਤੁਸੀਂ ਆਰਾਮ ਨਾਲ ਖਾਓ ਪੀਓ ਹਨਾ ਬੈਠੋ ਫਿਰ ਤੁਸੀਂ ਆਪਣਾ ਖੇਡੋ, ਆਰਾਮ ਨਾਲ ਖੇਡੋ ਚ ਖੇਡਣਾ ਵਾ, ਬਟ ਨਹੀਂ ਇਹਨਾਂ ਨੇ ਇੰਨੀ ਫਾਈਟਿੰਗ ਕਰਨੀ ਦੋਨਾਂ ਭੈਣ ਭਰਾ ਫਿਰ ਲੜਦੇ ਨੇ ਫਿਰ ਇੱਕ ਦੂਜੇ ਨੂੰ ਮਾਰਦੇ ਆ ਤੇ ਫਿਰ ਮੈਂ ਫਿਰ ਮੈਨੂੰ ਕੀ ਹੁੰਦਾ ਵਾ ਫਿਰ ਉਹਨਾਂ ਕੋਲ ਬਹਿਣਾ ਪੈਂਦਾ ਮੈਨੂੰ, ਫਿਰ ਮੈਨੂੰ ਹੁੰਦਾ ਕਿ ਚਲੋ ਮੈਂ ਨਾ ਨਾ ਘਰ ਦੇ ਕੰਮ ਕਰਾਂ ਫਿਰ ਮੈਂ ਇਹਨਾਂ ਕੋਲ ਬਹਿ ਜੂੰਗੀ ਟੋਇਸ ਰੂਮ ਤੇ ਜਾ ਕੇ ਤੇ ਫਿਰ ਆਰਾਮ ਨਾਲ ਖੇਡਣਾ ਕਿ ਮੰਮੀ ਕੋਲ ਹੋਵੇ ਤੇ ਅਸੀਂ ਪਲੇ ਕਰਾਂਗੇ ਆਰਾਮ ਨਾਲ, ਨਹੀਂ ਤਾਂ ਇਹਨਾਂ ਨੂੰ ਛੱਡ ਦੋ ਤੇ ਇਹ ਦੋਨੇ ਬਹੁਤ ਫਿਰ ਲੜਦੇ ਆ।
1: ਦੇਖੋ ਇਹ ਨਾ ਡਿਫਰੈਂਟ, ਉਹੀ ਕਹਿੰਦੇ ਹਰੇਕ ਬੱਚਾ ਡਿਫਰੈਂਟ ਆ, ਮੇਰੇ ਵਾਲੇ ਇੱਦਾਂ ਦੇ ਆ ਕਿ ਉਹ ਬੜੇ ਵਧੀਆ ਰਹਿੰਦੇ ਜਦੋਂ ਇਕੱਲੇ ਹੁੰਦੇ ਆ, ਜਦੋਂ ਮੈਨੂੰ ਦੇਖਦੇ ਲੜਨਾ ਸ਼ੁਰੂ ਕਰ ਦਿੰਦੇ ਆ,
0: ਜ਼ਿਆਦਾਤਰ ਇਹੋ ਹੁੰਦਾ। ਪਰ ਇਹ ਤੁਸੀਂ ਨਾ ਥੋੜ੍ਹੀ ਜਿਹੀ ਆਪਸ਼ਨ ਦਿਓ, ਤੁਸੀਂ ਮਤਲਬ ਜਿਹੜਾ ਲਾਗੇ ਰਹਿਣ ਵਾਲਾ ਨਾ ਤੁਸੀਂ ਕਿਸੇ ਦਿਨ ਟਰਾਈ ਕਰਕੇ ਵੇਖਿਓ, ਜਿਹੜਾ ਤੁਹਾਨੂੰ ਲੱਗਦਾ ਨਾ ਵੀ ਮੇਰੇ ਨਾ ਲਾਗੇ ਹੋਣ ਤੇ ਲੜਦੇ ਆ, ਇਹ ਤਾਂ ਮਤਲਬ ਤੁਸੀਂ ਨਾ ਕਿਤੇ ਇਰਦ ਗਿਰਦ ਹੁੰਦੇ ਹੋ, ਕੋਸ਼ਿਸ਼ ਕਰਿਓ ਵੀ ਤੁਹਾਨੂੰ ਆਵਾਜ਼ ਨਾ ਸੁਣਦੀ ਹੋਵੇ ਉਹਨਾਂ ਦੀ, ਇੰਨਾ ਕੁ ਹਟਵੇਂ ਚੱਲ ਜਾਓ ਵੀ ਤੁਹਾਨੂੰ ਪਤਾ ਨਾ ਲੱਗੇ ਉਹ ਕੀ ਕਰ ਰਹੇ ਆ ਤੇ ਕਰਨ ਦੋ ਉਹਨਾਂ ਨੂੰ ਕੀ ਕਰਦੇ ਆ, ਕਰ ਲੈਂਦੇ ਉਹਨਾਂ ਨੂੰ ਕੀ ਕਰਦੇ ਆ, ਕੁਛ ਇਹੋ ਜਿਹਾ ਕੁਛ ਨੀ ਕਰਨ ਲੱਗੇ ਉਹ ਤੁਹਾਨੂੰ ਬੜਾ ਕੁਛ ਤੁਹਾਨੂੰ ਹੋਰ ਪਤਾ ਲੱਗ ਜੂਗਾ।
1: ਬਸ ਇਹ ਤੁਹਾਡੀ ਉਹ ਕਹਿੰਦੇ ਹੁੰਦੇ ਨਾ ਤੁਹਾਨੂੰ ਆਪਣੇ ਵੱਲੋਂ
7: ਮੋਸਟਲੀ ਜਦੋਂ ਮੈਂ ਕਈ ਵਾਰ ਕਿਚਨ ਚ ਵੀ ਹੁੰਦੀ ਕਈ ਵਾਰ ਬੜਾ ਸੋਹਣਾ ਪਲੇ ਕਰਦੇ ਟੋਇਸ ਨੂੰ ਡੋਰ ਬੰਦ ਕਰਕੇ ਅੰਦਰ ਆਦਾ ਖੇਡਦੇ ਰਹਿੰਦੇ ਨੇ ਫਿਰ ਇੱਕੋ ਦਮ ਇਹਨਾਂ ਦੀ ਫਾਈਟਿੰਗ ਸ਼ੁਰੂ ਹੋ ਜਾਂਦੀ, ਕਦੇ ਮੋਸਟਲੀ ਮੈਂ ਰੋਕਦੀ ਨਹੀਂ ਆਪਣੇ ਆਪ ਨੂੰ ਕਿ ਮੈਂ ਨਹੀਂ ਜਾਣਾ ਅੰਦਰ, ਕੋਈ ਨਹੀਂ ਆਪੇ ਰੋਕ ਕੇ ਚੁੱਪ ਕਰ ਜਾਂਦੇ ਫਿਰ ਆਪਣੇ ਆਪ ਜਿਵੇਂ ਤੁਸੀਂ ਕਿਹਾ ਨਾ ਕਿ ਹਾਂ ਉਹ ਆਪਣੇ ਆਪ ਨੂੰ ਫਿਰ ਇੱਕ ਦੂਜੇ ਨੂੰ ਫਿਰ ਸੋਰੀ ਫੀਲ ਕਰਦੇ ਆ ਫਿਰ ਪੁੱਛਦੇ ਆ ਫਿਰ ਨਹੀਂ ਮੈਂ ਜਾਂਦੀ ਹੈਗੀ ਅੰਦਰ, ਬਟ ਕਈ ਵਾਰ ਜਦੋਂ ਜ਼ਿਆਦਾ ਹੋ ਜਾਂਦਾ ਫਿਰ ਮੈਨੂੰ ਜਾ ਕੇ ਬੋਲਣਾ ਪੈਂਦਾ ਕਿ ਤੁਸੀਂ ਇੱਦਾਂ ਨਾ ਲੜੋ ਹਨਾ ਕਿ ਫਿਰ ਤੁਹਾਡੇ ਸੱਟ ਲੱਗ ਜਾਣੀ, ਕਿਉਂਕਿ ਇੱਕ ਦੋ ਵਾਰ ਇਹਨਾਂ ਨੇ ਬਹੁਤ ਸੱਟਾਂ ਲੱਗੀਆਂ ਨੇ ਹੈੱਡ ਤੇ ਤੇ ਫਿਰ ਮੈਨੂੰ ਲੱਗਿਆ ਇੰਨਾ ਜ਼ਿਆਦਾ ਨਾ ਤੁਸੀਂ ਕਰੋ ਤੇ ਓਦਾਂ ਵਧੀਆ ਵਾ ਜਿਵੇਂ ਇਹ ਚੈਲੇਂਜਿੰਗ ਹੋਊਗੀ ਬਟ ਓਦਾਂ ਵੀ ਵਧੀਆ ਜਿਵੇਂ ਲਾਈਫ ਆਪਾਂ ਕਹਿੰਦੇ ਜੇ ਪੇਰੈਂਟਿੰਗ ਜੋ ਸ਼ੁਰੂ ਜਦੋਂ ਹੋਏ ਸੀ ਇਹ ਮਤਲਬ ਵਧੀਆ ਸਾਰਾ ਕੁਛ ਸਫ਼ਰ ਬੜਾ ਵਧੀਆ ਰਿਹਾ ਬੜਾ ਇੰਜੋਇਮੈਂਟ ਕੀਤਾ ਉਹ ਵੀ ਫਨ ਕੀਤਾ ਤੇ ਮੈਂ ਕਈ ਵਾਰ ਕਾਕੇ ਨੂੰ ਕਹਿੰਦੀ ਹੁੰਦੀ ਸੀ ਹਾਏ ਤੂੰ ਵੱਡਾ ਹੋਈ ਜਾਣਾ ਤੂੰ ਵੱਡਾ ਨਾ ਹੋ ਹਾਏ ਛੋਟਾ ਰਹਿ ਛੋਟਾ ਨਾ ਲੱਗਦਾ
1: ਹਨਾ ਹਾਂ ਸਾਰੇ ਇਦਾਂ ਹੀ ਆ ਛੋਟੇ ਬੱਚੇ ਨੂੰ ਸਾਰੇ ਕਹਿੰਦੇ ਆ ਕਿ ਤੂੰ ਵੱਡਾ ਕਿਉਂ ਹੋਈ ਜਾਂਦਾ
7: ਹਾਂਜੀ ਫਿਰ ਮੈਂ ਪੁੱਛਦੀ ਹਾਂ ਸੀ ਵੱਡਾ ਨਾ ਹੋ ਮੈਂ ਕਹਿੰਦਾ ਨਹੀਂ ਮੰਮਾ ਮੈਂ ਵੱਡਾ ਹੋਣਾ ਮੈਂ ਕਹਿੰਦਾ ਨਹੀਂ ਵੱਡਾ ਨਹੀਂ ਛੋਟਾ ਸੋਹਣਾ ਲੱਗਦਾ ਵਾ ਛੋਟਾ ਰਹਿ ਤੂੰ ਮੈਂ ਬਿੱਗ ਹੋਣਾ ਵਾ
0: ਇੱਕ ਵੀਡੀਓ ਜਿਵੇਂ ਹੈਗੀ ਨਾ ਉਹ ਗੋਰੀ ਕੁੜੀ ਦੀ ਜਿਹੜੀ ਉਹ ਆਪਣੀ ਛੋਟੀ ਭੈਣ ਨੂੰ ਵੇਖ ਕੇ ਤੇ ਰੋਈ ਜਾਂਦੀ ਉਹ ਕਹਿੰਦੀ ਵੀ ਨਹੀਂ ਇਹ ਵੱਡੀ ਹੋ ਗਈ ਆ ਹਰ ਰੋਜ਼ ਸਵੇਰੇ ਮੰਨ ਲਓ ਇੱਕ ਸੋ ਐਂਡ ਸੋ ਕੰਮ ਦੇ ਲਈ ਭਾਵੇਂ ਲਾਫਟਰ ਥੈਰੇਪੀ ਚ ਮੰਨ ਲਓ ਬੱਚੇ ਠਾਉਂਦੇ ਤੇ ਉਹ ਵੀ ਇੱਕ ਪੰਕਚੁਅਲਿਟੀ ਹੈ
1: ਬਿਲਕੁਲ
0: ਬੱਚੇ ਨੂੰ ਪਤਾ ਲੱਗਦਾ ਸੋ ਇੱਧਰ ਜਸਪ੍ਰੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਸੌਣ ਵਾਲੀ ਪ੍ਰੋਬਲਮ ਕਹਿੰਦੇ ਸਾਡੇ ਘਰ ਨਹੀਂ ਹੁੰਦੀ ਕਿਉਂਕਿ ਮੈਂ ਬਹੁਤ ਅਰਲੀ ਉੱਠਦੀ ਹਾਂ ਅਤੇ ਬੱਚੇ ਵੀ ਜਲਦੀ ਉੱਠ ਜਾਂਦੇ ਆ ਅਤੇ ਬਹੁਤ ਸ਼ਾਂਤੀ ਦੇ ਨਾਲ ਅਤੇ ਰਾਤ ਨੂੰ ਹੀ ਅਸੀਂ ਕਹਿੰਦੇ ਨੇ ਕਿ ਬਹੁਤ ਜਲਦੀ ਸੌਂ ਜਾਂਦੇ ਹਾਂ ਇਸ ਕਰਕੇ ਸੋ ਆਪਾਂ ਵੇਖਦੇ ਹੀ ਅਕਸਰ ਹੀ ਜਿੱਦਾਂ ਸ਼ਾਇਦ ਬਾਕੀਆਂ ਨੂੰ ਵੀ ਹੈਰਾਨੀ ਹੁੰਦੀ ਹੋਊਗੀ ਵੀ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਵੀ ਟੇਕ ਹੁੰਦਾ ਠੀਕ ਹੈ ਤਾਂ ਆਪਾਂ ਮੰਨਤ ਅਕਸਰ ਹੀ ਦੱਸਦੀ ਹੁੰਦੀ ਵੀ ਮੈਂ 5 ਵਜੇ ਦੀ ਉੱਠੀ ਹਾਂ ਕਹਿੰਦਾ ਸੋ ਆਹ ਵੇਖੋ ਸੋਲੂਸ਼ਨ ਸਾਡੇ ਆਸ ਪਾਸ ਹੀ ਪਏ ਹੁੰਦੇ ਪਰ ਅਸੀਂ ਆਪ ਉਹਦੇ ਵਿੱਚ ਨਹੀਂ ਜੰਪ ਕਰਨਾ ਹੁੰਦਾ
1: ਕਿਉਂਕਿ ਆਪ ਸੌਂਦੇ ਆ ਤੇ ਬੱਚੇ ਵੀ ਨਾਲ ਸੌ ਸਕਦੇ ਆ
0: ਇਹ ਉਹੀ ਆ ਵੀ ਤੁਸੀਂ ਆਪ ਪਹਿਲਾਂ ਤੁਸੀਂ ਆਪਣਾ ਬਚਪਨ ਜੇ ਆਪਾਂ ਯਾਦ ਕਰੀਏ ਨਾ ਸੁੱਖ ਜੀ ਤੇ ਇੱਦਾਂ ਹੁੰਦਾ ਸੀ ਵੀ ਜੇ ਆਲੇ ਦੁਆਲੇ ਐਵੇਂ ਹਨੇਰੇ ਜਿਹੇ ਖੜਕਾ ਜਿਹਾ ਆਉਣ ਲੱਗ ਪੈਂਦਾ ਹੁੰਦਾ ਸੀ ਹਨਾ ਤੇ ਫਿਰ ਓਦਾਂ ਹੀ ਨਹੀਂ ਨੀਂਦ ਆਉਂਦੀ ਫਿਰ ਤੇ ਪਤਾ ਹੀ ਹੁੰਦਾ ਸੀ ਵੀ ਜਦੋਂ ਮੰਨ ਲਓ ਤੁਹਾਡੇ ਹੁਣ ਅੱਜ ਕੱਲ੍ਹ ਇੱਕ ਨਾ ਫਰਕ ਪੈ ਗਿਆ ਪਹਿਲੀਆਂ ਦੇ ਵਿੱਚ ਆਪਾਂ ਹੁਣ ਜਦੋਂ ਪਿੰਡਾਂ 'ਚ ਰਹਿੰਦੇ ਹਾਂ ਤੇ ਚਾਰ ਸ਼ਫੇਰੋਂ ਚਾਨਣ ਜਿਹਾ ਆਪਣੇ ਆਪ ਹੀ ਆ ਜਾਂਦਾ
1: ਤੇ
0: ਉਹ ਜਿਹੜਾ ਚਾਨਣ ਹੈ ਨਾ ਉਹਨਾਂ ਨੂੰ ਸੌਣ ਨਹੀਂ ਦਿੰਦਾ ਪਰ ਹੁਣ ਆਪਾਂ ਨਾ ਮਤਲਬ ਸਾਰਾ ਕੁਛ ਹੀ ਥੱਲੇ ਥੁੱਲੇ ਸੁੱਟ ਕੇ ਪਰਦੇ ਪੁਰਦੇ ਕਰਕੇ ਨੇਰਾ ਨੂੰ ਰੇਜੇ 'ਚ ਪਏ ਰਹਿੰਦੇ ਆਪਾਂ ਹਾਲਾਂਕਿ ਆਸਟ੍ਰੇਲੀਆ ਇੰਨਾ ਵਾ ਵੀ ਇੱਕ ਸਟੇਜ ਆਉਂਦੀ ਆ ਇਹਨਾਂ ਦਿਨਾਂ 'ਚ ਤੇ ਨਹੀਂ ਪਰ ਅੱਗੋਂ ਪਿੱਛੋਂ ਤੇ ਕੰਧਾਂ ਕੰਧਾਂ ਪਾੜ ਕੇ ਵੀ ਚਾਨਣ ਲੰਘ ਆਉਂਦਾ ਹਨਾ ਤੇ ਉਹ ਜਿਹੜਾ ਚਾਨਣ ਆ ਨਾ ਉਹ ਤੁਹਾਨੂੰ ਲਾਰਨ ਦਿੰਦਾ ਵੈਕਅਪ ਹੀ ਹੁਣ ਉੱਠਣ ਦਾ ਪਰ ਉਹ ਜਿਹੜਾ ਕਹਿਣ ਦਾ ਮਤਲਬ ਕਿ ਜਦੋਂ ਸਵੇਰੇ ਸਵੇਰੇ ਕੋਈ ਉੱਠਦਾ ਵਾ ਲਾਗੇ ਬੰਨੇ ਕੋਈ ਝਾੜੂ ਪੋਚਾ ਵੱਜ ਰਿਹਾ ਕੋਈ ਰਸੋਈ 'ਚ ਭਾਂਡੇ ਖੜਕ ਰਿਹਾ ਕੋਈ ਉੱਠ ਰਿਹਾ ਕੋਈ ਜਾ ਰਿਹਾ ਤੇ ਫਿਰ ਆਟੋਮੈਟਿਕਲੀ ਤੁਹਾਨੂੰ ਨਾ ਇੱਕ ਉੱਠਣ ਨੂੰ ਜੀ ਕਰਦਾ ਪਰ ਇੱਕੋ ਹੀ ਕੰਡੀਸ਼ਨ ਆ ਤੁਹਾਡੀ ਨੀਂਦ ਪੂਰੀ ਹੋਈ ਹੋਵੇ ਮੈਂ ਨਾ ਇੱਕ ਦਿਨ ਇੱਕ ਆਰਟੀਕਲ ਕਿਸੇ ਦਾ ਪੜ੍ਹ ਰਿਹਾ ਸੀ ਤੇ ਉਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਸੀ ਉਹ ਵੀ ਡਾਕਟਰ ਬੱਚਿਆਂ ਦੇ ਮਾਹਿਰ ਸੀ ਤੇ ਉਹਨੇ ਕਿਹਾ ਵੀ ਬੱਚੇ ਨੂੰ ਤੁਸੀਂ ਜੇ ਨਹੀਂ ਬੱਚਾ ਉੱਠਣਾ ਚਾਹ ਰਿਹਾ ਤੇ ਉਹਨੂੰ ਤੰਗ ਨਾ ਕਰੋ ਉਹਨੂੰ ਸੁੱਤਾ ਰਹਿਣ ਦਿਓ ਇਹਦਾ ਮਤਲਬ ਕਿ ਉਹਦੀ ਨੀਂਦ ਨਹੀਂ ਪੂਰੀ ਹੋਈ ਮਤਲਬ ਧੱਕੇ ਦੇ ਨਾਲ ਨਾ ਠਾਓ ਪਰ ਉਹਦਾ ਜਿਹੜਾ ਜੇ ਆਪਾਂ ਉਹਨੂੰ ਪੂਰਾ ਪੜ੍ਹਦੇ ਹਾਂ ਤੇ ਉਹਦਾ ਵੀ ਸਾਰ ਇਹੋ ਹੀ ਵੀ ਬੱਚੇ ਦੀ ਸੋ ਐਂਡ ਸੋ ਬੱਚੇ ਨੂੰ ਜ਼ਿਆਦਾ ਤੁਹਾਡੇ ਨਾਲੋਂ ਚਾਹੀਦੀ ਆ ਹੁਣ ਆਪਾਂ ਕੀ ਕਰਦੇ ਹਾਂ ਇੱਕ ਸਭ ਤੋਂ ਵੱਡੀ ਗਲਤੀ ਵੇਖੋ ਆਪਾਂ ਕੀ ਕਰਦੇ ਹਾਂ ਮੈਂ ਇਹ ਨਹੀਂ ਕਹਿੰਦਾ ਵੀ ਹਰ ਇੱਕ ਏਜ ਦੀ ਪਰ ਸੋ ਐਂਡ ਸੋ ਇੱਕ ਏਜ ਹੁੰਦੀ ਬੱਚਿਆਂ ਦੀ ਜਿੱਥੇ ਬਹੁਤੇ ਆਪਾਂ ਇਹ ਗਲਤੀ ਕਰ ਰਹੇ ਹਾਂ ਉਹ ਗਲਤੀ ਕੀ ਆ ਤੁਹਾਡੇ ਤੋਂ ਬਿਨਾਂ ਬੱਚਾ ਸੌਂਦਾ ਨਹੀਂ ਜਦੋਂ ਤੁਸੀਂ ਸੌਂਦੇ ਹੋ ਉਦੋਂ ਬੱਚਾ ਨਾਲ ਸੌਂਦਾ ਪਰ ਸਾਡੀ ਨੀਂਦ ਆ 6-7 ਘੰਟੇ
1: ਬਿਲਕੁਲ
0: ਐਵਰੇਜ ਤੇ ਉਹਨੇ 6-7 ਚ ਆਪਾਂ ਫੇਰ ਬੱਚੇ ਨੂੰ ਨਾਲ ਠਾ ਲੈਂਦੇ ਕਿਉਂਕਿ ਉਹਨੇ ਸਕੂਲ ਜਾਣਾ ਜਦਕਿ ਇਹ ਹੁਣ ਡਿਪੈਂਡ ਕਰਦਾ ਤੁਸੀਂ ਏਜ ਚੈੱਕ ਕਰ ਲਿਓ ਚਾਰਟ ਚੈੱਕ ਕਰ ਲਿਓ ਏਜ ਦੇ ਤੇ ਉਹ ਬੱਚਾ ਜਿਹਦੀ ਏਜ ਦੇ ਮੁਤਾਬਿਕ ਉਹਨੂੰ 9-10 ਘੰਟੇ ਦੀ ਮੰਨ ਲਓ ਨੀਂਦ ਚਾਹੀਦੀ ਆ ਹਨਾ ਉਸ ਬੱਚੇ ਨੂੰ ਤੁਸੀਂ 6-7 ਘੰਟੇ ਦੀ ਨੀਂਦ ਦਵਾ ਕੇ ਤੇ ਆਪਣੇ ਨਾਲ ਹੀ ਤੁਸੀਂ ਠਾ ਰਹੇ ਹੋ ਤੇ ਫਿਰ ਤੁਸੀਂ ਆਪਣੇ ਮੁਤਾਬਿਕ ਉਹਨੂੰ ਚਲਾਉਣ ਦੀ ਆਪਣੀ ਰੁਟੀਨ ਦੇ ਮੁਤਾਬਿਕ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਉਹ ਖਿਜਿਆ ਹੀ ਰਹੂਗਾ ਉਹਨੇ ਔਖਾ ਹੀ ਉੱਠਣਾ ਵਾ ਜਿੰਨਾ ਮਰਜ਼ੀ ਉਹਦੇ 'ਤੇ ਜ਼ੋਰ ਲਾ ਲਓ ਤੁਸੀਂ ਬੱਚੇ ਨੂੰ ਉਹਦਾ ਜੋ ਬਣਦਾ ਮਾਹੌਲ ਚਾਹ ਲਿਆ ਜਿਹਦੇ ਵਿੱਚ ਉਹਦੀ ਨੀਂਦ ਪੂਰੀ ਹੋ ਜਾਏ ਅੱਛਾ ਇਹਦੇ ਨਾਲ ਇਹ ਮੰਨਦੇ ਆ ਵੀ ਉਹਦੀ ਜਿੱਦਾਂ ਗਰੋਥ 'ਤੇ ਵੀ ਅਸਰ ਪੈਂਦਾ ਜਿੱਦਾਂ ਉਹਨੇ ਕਿਹਾ ਨਾ ਆਸੀਸ ਦੇ ਭਰਾ ਨੇ ਉਹਨੇ ਗਲਤ ਨਹੀਂ ਕਿਹਾ ਕਿਸੇ ਹੱਦ ਤੱਕ ਉਹਨੇ ਠੀਕ ਕਿਹਾ ਕਿਉਂਕਿ ਜੇ ਨੀਂਦ ਨਹੀਂ ਪੂਰੀ ਹੋਊਗੀ ਬੱਚੇ ਦੀ ਤੇ ਉਹਦੀ ਗਰੋਥ 'ਤੇ ਅਸਰ ਪੈਣਾ ਹੀ ਪੈਣਾ ਉਹ ਵੱਖਰੀ ਗੱਲ ਉਹਨੇ ਤੇ ਹਾਸੇ ਭਾਣੇ ਕਿਹਾ ਹੋਊਗਾ ਪਰ ਜੇ ਤੁਸੀਂ ਇਹਨੂੰ ਡੀਪ ਲੈ ਕੇ ਜਾਓ ਕਈ ਬੰਦਿਆਂ ਦੀਆਂ ਮੈਂ ਸੋ ਉਹਦੇ 'ਚ ਛੋਟਾ ਬੱਚਾ ਜਿਹੜਾ ਵਾ ਬਹੁਤ ਜ਼ਿਆਦਾ ਵੇਖਿਆ ਆਪਾਂ ਸੌਂਦਾ ਵਾ ਹੌਲੀ ਹੌਲੀ ਉਹਦੀ ਨੀਂਦ ਘੱਟਦੀ ਘੱਟਦੀ ਜਾਂਦੀ ਹੈ ਨਾ ਫਿਰ ਬੱਚਾ ਜਿਹੜਾ ਦਿਨੇ ਸੌਣੋਂ ਘੱਟ ਜਾਂਦਾ ਫਿਰ ਉਹ ਸਿਰਫ ਰਾਤ ਨੂੰ ਹੀ ਸੌਂਦਾ ਹੁਣ ਜਿਹੜਾ ਸਿਰਫ ਰਾਤ ਨੂੰ ਸੌਣ ਵਾਲੀ ਸਟੇਜ ਆਉਂਦੀ ਆ ਨਾ ਉੱਥੇ ਥੋੜ੍ਹਾ ਜਿਹਾ ਫਿਰ ਚੂਕ ਹੋ ਜਾਂਦੀ ਆ ਉੱਥੇ ਸਾਨੂੰ ਇਹ ਚੀਜ਼ ਕਰਨੀ ਪਊਗੀ ਕਿ ਐਟਲੀਸਟ ਸਵੇਰੇ ਜੇ ਤੁਸੀਂ ਜਿੰਨੇ ਟਾਈਮ 'ਤੇ ਉਠਾਉਣਾ ਰਾਤ ਨੂੰ ਜਾਂ ਤਾਂ ਤੁਸੀਂ ਆਪ ਨਾਲ ਪੈ ਜਾਓ ਜੇ ਉਹ ਤੁਹਾਡੇ ਤੋਂ ਬਿਨਾਂ ਨਹੀਂ ਪੈਂਦਾ ਮੈਨੂੰ ਪਤਾ ਹਰ ਇੱਕ ਦੇ ਆਪਣੇ ਆਪਣੇ ਮਤਲਬ 101 ਐਕਸਕਿਊਜ਼ਿਸ ਨੇ ਲੰਮੀ ਲਿਸਟ ਆ ਇਸ ਕਰਕੇ ਉਹ ਫਿਰ ਤੁਸੀਂ ਵੇਖਣਾ ਤੁਹਾਡੇ ਲਈ ਇੰਪੋਰਟੈਂਟ ਕੀ
1: ਜੀ ਬਿਲਕੁਲ
0: ਠੀਕ ਆ ਐਕਸਕਿਊਜ਼ਿਸ ਦੀ ਕੋਈ ਘਾਟ ਨਹੀਂ ਹੁੰਦੀ ਉਹ ਸੁਣ ਕੇ ਗੱਲਾਂ ਕਿਸੇ ਦੀਆਂ ਉਹ ਲੱਗਦਾ ਹੁੰਦਾ ਪਰ ਤੁਸੀਂ ਆਪਣੇ ਆਪਣੇ ਘਰ ਦੇ ਹਿਸਾਬ ਦੇ ਨਾਲ ਤੁਸੀਂ ਵੇਖਣਾ ਪਰ ਸਭ ਤੋਂ ਪ੍ਰਾਇਓਰਟੀ ਤਾਂ ਮੇਰੇ ਖਿਆਲ ਦੇ ਨਾਲ ਤੁਹਾਡੀ ਇਹੋ ਹੀ ਚਾਹੀਦੀ ਆ ਫਸਟ ਤੁਹਾਡੀ ਪ੍ਰਾਇਓਰਟੀ ਇਹੋ ਹੀ ਆ ਵੀ ਬੱਚੇ ਦਾ ਐਟਲੀਸਟ ਨੀਂਦ ਨੂੰਦ ਪੂਰੀ ਹੋ ਜਾਵੇ ਉਹ ਖਿਜਿਆ ਨਾ ਰਵੇ ਸਵੇਰੇ ਉਹ ਖੁਸ਼ੀ ਖੁਸ਼ੀ ਉੱਠ ਪਵੇ ਹੈ ਨਾ ਉਹਦੀ ਪੜ੍ਹਾਈ 'ਤੇ ਅਸਰ ਨਾ ਪਵੇ ਉਹਦੀ ਗਰੋਥ 'ਤੇ ਅਸਰ ਨਾ ਪਵੇ ਅਤੇ ਉਹ ਤਾਂ ਹੀ ਹੋਣਾ ਜੇ ਉਹ ਆਪਣੀ ਨੀਂਦ ਪੂਰੀ ਲੈ ਲੂ
1: ਜੀ ਬਿਲਕੁਲ
0: ਫਿਰ ਇਹ ਚੀਜ਼ਾਂ ਜਿਹੜੀਆਂ ਤੁਹਾਡੀਆਂ ਕਿਸੇ ਹੱਦ ਤੱਕ ਤੁਸੀਂ ਫੁਲਫਿਲ ਕਰ ਲਓਗੇ ਅਤੇ ਐਗਜ਼ਾਮਪਲ ਇੱਕ ਸਾਡੇ ਕੋਲ ਹੈਗੀ ਆ ਹੁਣ ਆਪਾਂ ਇਹ ਨਹੀਂ ਆ ਵੀ ਐਵੇਂ ਹੀ ਆ ਆਪਾਂ ਰੋਜ਼ ਵਿਹਨੇ ਹਾਂ ਮੰਨਤ ਫਤਿਹ ਹੋਣੀ ਉਹ ਹਰ ਰੋਜ਼ ਵਿਹਨੇ ਆਪਾਂ ਬਹੁਤ ਅਰਲੀ ਉਹ ਜਿੰਨੇ ਜਿਹਨੂੰ ਆਪਾਂ ਕਾਲ ਕਰਦੇ ਹਾਂ ਉਹ ਹਾਲ ਪਾ ਰਿਹਾ ਬਹੁਤਿਆਂ ਦੀ ਮੱਚੀ ਹੁੰਦੀ ਹੈ ਅਤੇ ਉਹ ਗੁਰੂ ਘਰ ਮੱਥਾ ਟੇਕ ਕੇ ਸਕੂਲ ਪਹੁੰਚਣ ਵਾਲੇ ਹੁੰਦੇ ਸੋ ਇਸ ਚੀਜ਼ਾਂ 'ਤੇ ਸਾਡੇ ਹੱਥ ਹੀ ਆਪਾਂ ਕੀ ਕਰਨਾ ਗੁਰਜੀਤ ਜੀ ਕਹਿੰਦੇ ਨੇ ਕਹਿ ਗਰੀ ਵੀ ਦੀਜੀ ਭਾਅ ਜੀ ਸਵੇਰੇ ਟਾਈਮ ਦੇ ਨਾਲ ਉੱਠ ਜਾਓ ਤਾਂ ਬਹੁਤ ਵਧੀਆ ਮੈਨੇਜ ਹੋ ਜਾਂਦਾ ਵਾ ਰੀਅਲੀ ਐਪਰੀਸ਼ੀਏਟ ਭਾਅ ਜੀ ਫੋਰ ਦਿਸ ਡਿਸਕਸ਼ਨ ਥੈਂਕ ਯੂ ਆਪਾਂ ਆਪਣੇ ਬਚਪਨ 'ਚ ਵੀ ਵੇਖੀਏ ਨਾ ਸੁੱਖ ਜੀ ਅਤੇ ਸਾਡੀਆਂ ਵੀ ਵੇਖੀਏ ਅਤੇ ਮੰਮੀਆਂ ਬਹੁਤ ਟਾਈਮ ਦੇ ਨਾਲ ਉੱਠ ਜਾਂਦੀਆਂ ਹੈ ਨਾ ਉਹ ਇਹ ਨਹੀਂ ਵੀ ਬੱਚਿਆਂ ਦੇ ਨਾਲੇ ਉੱਠਣਾ ਵਾ ਉੱਠੋ ਦਵਾ ਦਵਾ ਨਾਲ ਹੀ ਉਹ ਵੀ ਬਰੱਸ਼ ਕਰਨ ਦੀਆਂ ਸਾਨੂੰ ਤਾਂ ਪਤਾ ਹੀ ਨਹੀਂ ਆ ਵੀ ਉਹ ਕਿੰਨੇ ਕੁ ਵਜੇ ਉੱਠ ਪੈਂਦੀਆਂ ਸੋ ਇਹ ਚੀਜ਼ਾਂ ਜਿਹੜੀਆਂ ਸਾਨੂੰ ਇਹ ਫਰਕ ਹੈਗਾ ਵਾ ਉਹ ਵੱਖਰੀ ਗੱਲ ਹੈ ਕਿ ਆਪਾਂ ਕੰਮਾਂ ਕਾਰਾਂ 'ਤੇ ਜਾਣਾ ਹੁੰਦਾ ਸਾਡੇ ਕੋਲ ਵੀ ਇੰਨਾ ਟਾਈਮ ਨਹੀਂ ਹੁੰਦਾ ਵੀ ਆਪਾਂ ਹਾਂ ਬਹੁਤ ਅਰਲੀ ਸੌਂ ਜਾਈਏ ਜਾਂ ਬਹੁਤ ਅਰਲੀ ਪਰ ਸਮ ਹੋ ਜੇ ਤੁਸੀਂ ਕੰਸਰਨ ਦਿਓ ਫਿਰ ਤੁਹਾਨੂੰ ਕਰਨਾ ਪਊਗਾ, ਨਹੀਂ ਆ ਤਾਂ ਫਿਰ ਚੱਲ ਰਿਹਾ ਚੱਲਣ ਦੋ।
1: ਬਿਲਕੁਲ ਰਣਜੋਤ ਜੀ, ਜੇ ਅਸੀਂ ਸਿਰਫ ਸੌਣ ਦੀ ਗੱਲ ਕਰਦੇ ਹਾਂ ਤੇ ਮੈਨੂੰ ਲੱਗਦਾ ਹੁੰਦਾ ਕਿ ਆਪਣੇ ਟਾਈਮ ਦੇ ਉੱਤੇ ਨਾ ਸਾਡੇ ਦਿਮਾਗਾਂ 'ਚ ਇਹ ਪਾਇਆ ਜਾਂਦਾ ਸੀਗਾ ਕਿ ਜੇ ਤੁਸੀਂ ਸਵੇਰੇ ਉੱਠ ਕੇ ਪੜ੍ਹਦੇ ਆ ਨਾ ਤੇ ਤੁਹਾਨੂੰ ਯਾਦ ਜ਼ਿਆਦਾ ਰਹਿੰਦਾ, ਉਹ ਕਿਸੇ ਤਰੀਕੇ ਨਾਲ, ਕਿਉਂਕਿ ਤੁਸੀਂ ਫਰੈਸ਼ ਹੁੰਦੇ ਹੋ, ਤੁਹਾਡੀ ਨੀਂਦ ਪੂਰੀ ਹੋਈ ਹੁੰਦੀ ਆ, ਤੁਹਾਡੇ ਦਿਮਾਗ 'ਚ ਹੋਰ ਕੁਛ ਚੱਲ ਨਹੀਂ ਰਿਹਾ ਹੁੰਦਾ, ਉਹ ਤੁਸੀਂ ਹਲੇ ਉੱਠੇ ਉੱਠੇ ਹੁੰਦੇ ਆ ਤੇ ਸਾਰਾ ਜੋ ਵੀ ਉਸ ਟਾਈਮ ਦੇ ਸਟ੍ਰੈਸ ਦਾ ਨਾਂ ਵੀ ਨਹੀਂ ਸੀ ਸਾਨੂੰ ਪਤਾ, ਪਰ ਉਹ ਰਿਲੀਜ਼ ਹੋ ਚੁੱਕਾ ਹੁੰਦਾ ਕਰਕੇ ਸੌ ਲਿਆ ਹੁੰਦਾ ਤੇ ਜਦੋਂ ਪੜ੍ਹਦੇ ਹਾਂ ਤੇ ਸਾਨੂੰ ਯਾਦ ਰਹਿੰਦਾ ਵੀ ਸੀ। ਪਰ ਹੁਣ ਹੁਣ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਲੱਗਦਾ ਕਿ ਅਸੀਂ ਰਾਤ ਨੂੰ ਪੜ੍ਹਦੇ ਹਾਂ ਤੇ ਸਾਨੂੰ ਜ਼ਿਆਦਾ ਯਾਦ ਰਹਿੰਦਾ।
0: ਉਹ ਵੇਖੋ ਇੱਕ ਨਾ ਉਮਰ ਹੁੰਦੀ ਆ
1: ਜੀ,
0: ਉਸ ਉਮਰ ਦੇ ਵਿੱਚ ਤੁਹਾਡੀ ਜਿਹੜੀ ਯਾਦ ਕਰਨ ਦੀ ਜਿਹੜੀ ਹੈਗੀ ਨਾ ਸ਼ਕਤੀ ਯਾਦਾਸ਼ਤ ਆ ਉਹ ਫਿਰ ਵੀ ਕਿਸੇ ਹੱਦ ਤੱਕ ਨਾ ਕੰਮ ਕਰ ਰਹੀ ਹੁੰਦੀ ਹੈ, ਪਰ ਇੱਕ ਉਹ ਆਈਡੀਅਲ ਨਹੀਂ ਗੀ ਸਿਚੁਏਸ਼ਨ। ਹੁਣ ਮੈਂ ਆਪਣੀ ਜੇ ਤੁਹਾਨੂੰ ਦੱਸਾਂ, ਹੁਣ ਇੱਥੇ ਆਪਾਂ ਕਈ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਪੜ੍ਹਨ ਲਈ, ਯਾਦ ਕਰਨ ਲਈ ਜਾਂ ਤਿਆਰੀ ਕਰਨ ਦੇ ਲਈ, ਜੇ ਰਾਤ ਨੂੰ ਆਪਾਂ ਸੋ ਐਂਡ ਸੋ ਇੱਕ ਟਾਈਮ ਤੋਂ ਬਾਅਦ ਜੇ ਮੈਂ ਪੜ੍ਹਾਂ ਤਾਂ ਮੈਂ ਕਈ ਵਾਰੀ ਕੰਪਲੀਟਲੀ ਡਿਲੀਟ ਹੋਇਆ ਹੁੰਦਾ ਸਵੇਰੇ ਉੱਠੇ
1: ਨੂੰ,
0: ਮੇਰੇ ਨਾਲ ਆਪ ਹੁੰਦਾ। ਸੋ ਇਹ ਤਾਂ ਫਰਕ ਹੈਗਾ ਜੋ ਤੁਸੀਂ ਸਵੇਰੇ ਪੜ੍ਹਨਾ ਜਾਂ ਤੁਸੀਂ ਸੌਣ ਦੇ ਇੱਕ ਟਾਈਮ ਤੋਂ ਉਸ ਨੀਂਦ ਜੀ ਤੋਂ ਪਹਿਲਾਂ ਪਹਿਲਾਂ ਪੜ੍ਹਨਾ। ਬੇਸ਼ੱਕ ਤੁਸੀਂ ਜਾਗ ਰਹੇ ਹੁੰਦੇ ਹੋ, ਪਰ ਮੈਂ ਬੜੀ ਵਾਰੀ ਪੜ੍ਹ ਕੇ ਵੇਖਿਆ ਉਹ ਤੁਹਾਨੂੰ ਅੱਧ ਵਰਿਤਾ ਜਿਹਾ ਯਾਦ ਹੁੰਦਾ, ਤੁਹਾਨੂੰ ਕਈ ਵਾਰੀ ਬੜੀਆਂ ਇੰਪੋਰਟੈਂਟ ਤੁਹਾਨੂੰ ਉਹ ਚੀਜ਼ਾਂ ਭੁੱਲ ਜਾਂਦੀਆਂ ਜਾਂ ਫਿਰ ਤੁਹਾਨੂੰ ਬਹੁਤ ਲਿਖਣਾ ਪੈਂਦਾ ਵਾ ਕਈ ਉਹ ਚੀਜ਼ਾਂ। ਤੇ ਜੇ ਤੁਸੀਂ ਸਵੇਰੇ ਪੜ੍ਹਦੇ ਹੋ ਤੇ ਉਹਦੇ ਲਈ ਤੁਹਾਨੂੰ ਲਿਖਣ ਦੀ ਵੀ ਨਹੀਂ ਲੋੜ ਆ, ਤੁਹਾਨੂੰ ਯਾਦ
1: ਫਰੈਸ਼ ਮਾਈਂਡ,
0: ਇਹ ਤਾਂ ਫਰਕ ਪੈਂਦਾ ਹੈ ਨਾ। ਇਹ ਤੁਸੀਂ ਹੁਣ ਬੱਚਾ ਜੋ ਮਰਜ਼ੀ ਕਹੀ ਜਾਵੇ, ਅੱਜ ਕੱਲ੍ਹ ਨਾ ਰਾਤ ਨੂੰ ਜਾਗਣ ਦਾ ਟ੍ਰੈਂਡ ਆ ਇਸ ਜਨਰੇਸ਼ਨ ਦੇ ਵਿੱਚ, ਤੇ ਉਹ ਟ੍ਰੈਂਡ ਜੇ ਆਪਾਂ ਸਵੀਕਾਰ ਕਰ ਲਈਏ ਵੀ ਹਾਂ ਇਹ ਟ੍ਰੈਂਡ ਆ ਅੱਜ ਕੱਲ੍ਹ ਇੱਦਾਂ ਹੀ ਚੱਲਦਾ ਤੇ ਕਰ ਲਓ, ਪਰ ਉਹ ਕੋਈ ਆਈਡੀਅਲ ਤੇ ਹੈ ਨਹੀਂ।
1: ਬਿਲਕੁਲ,
0: ਤੁਸੀਂ ਇੱਕ ਬੱਚੇ ਨੂੰ ਤੁਸੀਂ ਪਰਵਰ, ਇਹ ਵੀ ਤਾਂ ਪਾਰਟ ਆਫ ਪਰਵਰਿਸ਼ ਹੀ ਆ ਨਾ,
1: ਵੀ
0: ਤੁਸੀਂ ਇੱਕ ਬੱਚੇ ਨੂੰ ਤੁਸੀਂ ਇਹ ਦੱਸਣਾ ਵਾ ਵੀ ਰਾਤ ਨੂੰ ਬੱਚੇ ਰਾਤ ਸੌਣ ਲਈ ਹੁੰਦੀ ਆ, ਰਾਤ ਜਿਹੜੀ ਆ ਉਹ ਕੰਮ ਕਰਨ ਦੇ ਲਈ ਨਹੀਂ ਹੁੰਦੀ। ਹਾਂ ਇੱਕ ਮਜਬੂਰੀ ਅੱਗੇ ਚੱਲ ਕੇ ਤੁਹਾਨੂੰ ਕੋਈ ਰਾਤ ਦੀ ਸ਼ਿਫਟ ਮਿਲੀ ਜਾਂ ਜਦੋਂ ਤੁਸੀਂ ਕਿਤੇ ਕੰਮ ਕਾਰ ਕਰਨਾ ਉਦੋਂ ਤੁਸੀਂ ਕਰਨਾ, ਉਹ ਫਿਰ ਅਲੱਗ ਡਿਸਕਸ਼ਨ ਆ ਜਾਂਦੀ ਹੈ।
1: ਬਿਲਕੁਲ,
0: ਪਰ ਤੁਸੀਂ ਐਜ਼ ਏ ਪਰਵਰਿਸ਼ ਤੁਸੀਂ ਜਿਹੜੀ ਉਹਨੂੰ ਦੇ ਰਹੇ ਹੋ ਕੁਛ, ਉਹ ਤਾਂ ਗਲਤ ਨਾ ਨਾ ਦਿਓ।
1: ਬਿਲਕੁਲ, ਜਦੋਂ ਜੇ ਹੁਣ ਆਪਾਂ ਛੋਟੇ ਬੱਚਿਆਂ ਤੋਂ ਵੱਡਿਆਂ ਦੀ ਥੋੜ੍ਹੀ ਜਿਹੀ ਗੱਲ ਕੀਤੀ, ਜਦੋਂ ਬੱਚੇ ਥੋੜ੍ਹਾ ਰਬੈਲ ਕਰਨਾ ਸ਼ੁਰੂ ਕਰਦੇ ਆ, ਉਹਨਾਂ ਦੇ ਵਾਈ ਡਬਲਿਊ ਸ਼ੁਰੂ ਹੁੰਦੀ ਆ ਲਾਈਫ ਦੇ ਵਿੱਚ, ਉਦੋਂ ਉਹ ਤੁਹਾਨੂੰ ਇੱਦਾਂ ਦੇ ਐਕਸਕਿਊਜ਼ ਦਿੰਦੇ ਆ ਕਿ ਮੈਂ ਹੀ ਕਿਉਂ ਆ ਜਿਹੜਾ 9 ਵਜੇ ਲੈਪਟੋਪ ਤੁਹਾਡੇ ਰੂਮ 'ਚ ਰੱਖਦਾ, ਮੇਰੇ ਫਰੈਂਡਸ ਤਾਂ 10 ਵਜੇ ਤੋਂ ਬਾਅਦ ਤਾਂ ਉਹ ਵਿਹਲੇ ਹੁੰਦੇ ਆ, 10 ਵਜੇ ਤੋਂ ਬਾਅਦ ਤਾਂ ਉਹ ਗੱਲ ਕਰਨੀ ਸ਼ੁਰੂ ਕਰਦੇ ਆ। ਇਹ ਵੀ ਸਾਰੀਆਂ ਚੀਜ਼ਾਂ ਆ, ਸਿਰਫ ਸੌਣ ਦੀ ਪ੍ਰੋਬਲਮ ਨਹੀਂ ਹੈਗੀ ਪੇਰੈਂਟਿੰਗ ਦੇ ਵਿੱਚ। ਜੇ ਆਪਾਂ ਗੱਲ ਕਰੀਏ ਬੱਚਿਆਂ ਨੂੰ, ਅੱਜ ਕੱਲ੍ਹ ਬਹੁਤ ਸਾਰੇ ਪੇਰੈਂਟਸ ਸ਼ਾਇਦ ਮੇਰੇ ਨਾਲ ਐਗਰੀ ਕਰੂਗੇ, ਉਹਨਾਂ ਨੂੰ ਇਹ ਹੁੰਦਾ ਹੈ ਕਿ ਕਿਉਂ ਮੈਂ ਹੀ ਕਿਉਂ ਰੱਖਾਂ, ਮੇਰੇ ਬਹੁਤ ਸਾਰੇ ਫਰੈਂਡਸ ਹੈ ਜਿਹੜੇ ਮੇਰੇ ਮੋਸਟਲੀ ਫਰੈਂਡ ਨਹੀਂ ਰੱਖਦੇ। ਉਹਦੇ ਉੱਤੇ ਵੀ ਮੈਂ ਦੇਖਿਆ ਕਿ ਬਹੁਤ ਵਾਰੀ ਬੱਚਾ ਨਾ ਤੁਹਾਨੂੰ ਸਿਰਫ ਉਹੀ ਹਵਾ ਛੱਡ ਕੇ ਦਿਖਾ ਰਿਹਾ ਹੁੰਦਾ ਆ ਕਿ ਨਹੀਂ ਰੱਖਦੇ, ਕਿ ਤੁਹਾਨੂੰ ਇੱਕ ਗਿਲਟ ਫੀਲ ਹੋਵੇ, ਤੁਹਾਨੂੰ ਇੱਦਾਂ ਫੀਲ ਹੋਵੇ ਕਿ ਮੇਰਾ ਬੱਚਾ ਤਾਂ ਨਹੀਂ ਲੈਫਟ ਆਊਟ ਹੋਏਗਾ ਸਾਰੇ ਬੱਚਿਆਂ ਦੇ ਵਿੱਚੋਂ, ਅੱਛਾ ਸਾਰੇ ਬੱਚੇ ਗੱਲ ਕਰਦੇ ਆ ਅਤੇ ਮੇਰੇ ਬੱਚੇ ਨੂੰ ਤਾਂ ਪਤਾ ਨਹੀਂ ਲੱਗਣਾ ਸਕੂਲ ਦੇ ਵਿੱਚ ਕੀ ਹੋ ਰਿਹਾ। ਉਹ ਇੱਦਾਂ ਵੀ ਤੁਹਾਡੇ ਦਿਮਾਗ ਦੇ ਵਿੱਚ ਪਾਉਂਦੇ ਆ। ਈਜ਼ੀ ਵੇ ਆ, ਤੁਸੀਂ ਪੇਰੈਂਟਸ ਦੇ ਨਾਲ ਜਿਹੜਾ ਆ ਉਹ ਡਿਸਕਸ਼ਨ ਕਰੋ ਕਿ ਕੀ ਆ, ਫਿਰ ਤੁਹਾਨੂੰ ਪਤਾ ਲੱਗਦਾ ਉਹਦੇ ਗਰੁੱਪ, ਜਿਹੜਾ ਉਹਦਾ ਗਰੁੱਪ ਆ ਉਹਦੇ ਪੇਰੈਂਟਸ ਨੂੰ ਪੁੱਛੋ ਵੀ ਤੁਹਾਡੇ ਘਰ 'ਚ ਕੀ ਆ, ਅਤੇ ਬੱਚੇ ਨੂੰ ਇਹ ਦੱਸੋ ਕਿ ਭਾਈ ਸਾਡੇ ਘਰ ਦੇ ਰੂਲ ਇਹ ਆ, ਸ਼ਾਇਦ ਉਹਨਾਂ ਦੇ ਘਰ ਦਾ ਰੂਲ 10 ਵਜੇ ਹੋਊਗਾ, 11 ਵਜੇ ਹੋਊਗਾ, ਪਰ ਸਾਡੇ ਸਾਡਾ ਆਹ ਰੂਲ ਹੈ ਕਿਉਂਕਿ ਅਸੀਂ ਤਾਂ ਆਪ 10 ਵਜੇ ਤੱਕ ਸੌਣਾ ਆ ਕਿਉਂਕਿ ਸਾਡੀ ਸਵੇਰੇ ਜੋਬ ਆ, ਅਸੀਂ ਟਾਈਮ ਨਾਲ ਉੱਠਣਾ ਆ। ਸੋ ਹਾਂ, ਮੈਂ ਇਹ ਵੀ ਨਹੀਂ ਕਹਿੰਦੀ ਕਿ ਉਹਨੂੰ ਬਿਲਕੁਲ ਹੀ ਹਮੇਸ਼ਾ ਹੀ ਸੱਤੋ ਹੀ ਦਿਨ ਇੱਦਾਂ ਕਰ ਲਓ, ਉਹਨੂੰ 2 ਦਿਨ ਕਹਿ ਵੀ ਸਕਦੇ ਹਾਂ ਕਿ ਅੱਛਾ ਚੱਲ ਕੱਲ੍ਹ ਨੂੰ ਤੇਰੀ ਛੁੱਟੀ ਆ, ਚੱਲ ਅੱਜ ਰੱਖ ਲਾ, ਥੋੜ੍ਹਾ ਜਿਹਾ ਉਹਨੂੰ ਸਾਹ ਵੀ ਲੈਣ ਦੇਣਾ ਚਾਹੀਦਾ ਆ ਕਿਉਂਕਿ ਇੱਕ ਪੁਆਇੰਟ 'ਤੇ ਬੱਚਾ ਹੁਣ ਵੱਡਾ ਹੋ ਰਿਹਾ ਨਾ, ਉਹਨੇ ਆਪਣੀ ਵੀ ਇੱਕ ਪਹਿਚਾਣ ਬਣਾਉਣੀ ਆ, ਉਹਨੇ ਇਮੇਜ ਬਣਾਉਣੀ, ਉਹਦੇ ਲਈ ਉਹ ਫਾਈਟ ਕਰ ਰਿਹਾ ਕਿ ਮੈਂ ਹਮੇਸ਼ਾ ਹੀ, ਮੈਨੂੰ ਲੱਗਦਾ ਹੁੰਦਾ ਕਿ ਜਦੋਂ ਹਰ ਵਾਰੀ ਤੁਹਾਡਾ ਬੱਚਾ ਹਰੇਕ ਗੱਲ 'ਤੇ ਯੈਸ ਮੋਮ ਯੈਸ ਡੈਡ ਕਰਦਾ ਨਾ, ਉਹ ਵੀ ਨਹੀਂ ਚੰਗਾ ਹੈਗਾ, ਉੱਥੇ ਵੀ ਸਮਥਿੰਗ ਇਜ਼ ਫਿਸ਼ੀ ਕਿ ਇੰਨੀ ਯੈਸ ਯੈਸ ਵੀ ਨਹੀਂ ਚੰਗੀ।
0: ਹਾਂਜੀ, ਉਹ ਤਾਂ ਤੁਹਾਨੂੰ ਨਾਲ ਦੀ ਨਾਲ ਸਮਝ ਆ ਰਿਹਾ ਹੁੰਦਾ। ਵੇਖੋ, ਜਿਹੜੇ ਬੰਦੇ ਨੇ ਜਿਹੜਾ ਕੰਮ ਤੁਹਾਡੇ ਕੋਲ ਕਰਾਉਣਾ ਨਾ, ਭਾਵੇਂ ਬੱਚਾ ਭਾਵੇਂ ਵੱਡਾ ਵਾ, ਉਹਨੇ ਉਹਦੇ ਨਾਲ ਰਲਦੇ ਸਪੋਰਟਿੰਗ ਤੁਹਾਨੂੰ ਐਵੀਡੈਂਸ, ਤੁਹਾਨੂੰ ਉਹਨੇ ਆਰਗੂਮੈਂਟ ਦੇਣੇ ਦੇਣੇ ਹੈ ਨਾ। ਫੋਰ ਐਗਜ਼ਾਮਪਲ ਜਿੱਦਾਂ ਤੁਸੀਂ ਕਿਹਾ ਵਾ ਵੀ ਮੇਰੇ ਫਰੈਂਡਸ ਜਿਹੜੇ ਉਹ 9 ਵਜੇ, ਵੈਸੇ ਆਈਡੀਅਲੀ ਵੇਖਿਆ ਜਾਵੇ ਤਾਂ ਫਿਰ ਮਤਲਬ ਮੈਂ ਤਾਂ ਉਹ ਬੱਚੇ ਨੂੰ ਤਾਂ ਤੁਸੀਂ ਨਹੀਂ ਇੱਦਾਂ ਕਹਿ ਸਕਦੇ, ਪਰ ਤੁਸੀਂ ਜੇ ਵੇਖੋ ਤਾਂ ਇਹਦਾ ਮਤਲਬ ਫਿਰ ਜੇ ਵਾਕਈ ਇਹ ਸੱਚ ਆ, ਇਹਦਾ ਮਤਲਬ ਉਹਦੀ ਯਾਰੀ ਸਹੀ ਆ, ਸਹੀ ਬੰਦਿਆਂ ਦੇ ਨਾਲ ਨਹੀਂ ਆ, ਪਹਿਲੀ ਗੱਲ। ਦੂਸਰੀ ਗੱਲ, ਤੁਸੀਂ ਤਾਂ ਵੇਖਿਆ ਨਹੀਂ ਆ, ਹੈ ਨਾ। ਤੀਸਰੀ ਗੱਲ, ਹੋ ਵੀ ਸਕਦਾ ਵਾ, ਸੌਣ ਵਾਲੇ ਨੇ, ਠੀਕ ਹੈ। ਸੋ ਉਹਦੇ ਵਿੱਚ ਤੁਸੀਂ ਤੁਹਾਡੀ ਥੋੜ੍ਹੀ ਜਿਹੀ ਫਿਰ ਇਹ ਰਿਸਰਚ ਬਣਦੀ ਆ ਕਿ ਹਾਂ ਇਹੋ ਜਿਹਾ ਕੀ ਕੰਮ ਆ ਬੱਚਾ ਜੀ ਤੁਸੀਂ ਜਿਹੜਾ ਰਾਤ ਹੀ ਬਹਿ ਕੇ ਕਰਨਾ, ਤੇਰੇ ਫਰੈਂਡ ਕਿਹੜੇ ਜਿਹੜੇ ਕਰਦੇ ਨੇ
1: ਰਾਤ ਬਹਿ ਕੇ, ਹੈ ਨਾ।
0: ਫਿਰ ਉਹਨਾਂ ਦੇ ਜਿਹੜੀ ਆਪਾਂ ਇੱਕੋ ਹੀ ਪੱਖ ਲੈ ਕੇ ਨਹੀਂ ਆਪਾਂ ਚੱਲ ਸਕਦੇ, ਹੋ ਸਕਦਾ ਵਾ ਵੀ ਹੋਰ ਕਈ ਇੱਦਾਂ ਦੇ ਪੁਆਇੰਟ ਹੋਣ ਜਿਹੜੇ ਤੁਸੀਂ ਆਪਣੇ ਬੱਚੇ ਨੂੰ ਅਵੇਲੇਬਲ ਕਰਵਾ ਰਹੇ ਹੋ, ਉਹ ਦੂਸਰੇ ਨਹੀਂ ਕਰਵਾ ਰਹੇ, ਇੰਨੀ ਡੰਗਾਈ 'ਚ ਥੋੜ੍ਹੀ ਆਪਾਂ ਜਾਵਾਂਗੇ,
1: ਹੈ ਨਾ।
0: ਸੋ ਉਹਦੇ ਵਿੱਚ ਸਿੰਪਲ ਫਿਰ ਇੱਕੋ ਹੀ ਹੁੰਦੀ ਆ ਗੱਲ ਕਿ ਘੁੰਮ ਘੁੰਮਾ ਕੇ ਫਿਰ ਤੁਹਾਡੇ 'ਤੇ ਆ ਜਾਂਦੀ ਆ। ਸਭ ਤੋਂ ਦੁਨੀਆਂ ਦੀ ਔਖੀ ਪਤਾ ਚੀਜ਼ ਸਾਨੂੰ ਕਿਹੜੀ ਲੱਗਦੀ ਹੈ? ਪੇਰੈਂਟਿੰਗ ਦੇ ਵਿੱਚ ਵੀ ਅਤੇ ਹਰ ਇੱਕ ਚੀਜ਼ ਦੇ ਵਿੱਚ, ਪੇਰੈਂਟਿੰਗ ਦੀ ਗੱਲ ਕਰ ਰਹੇ ਤਾਂ ਖਾਸ ਤੌਰ ਦੇ ਉੱਤੇ ਇਹਦੇ 'ਚ ਸਭ ਤੋਂ ਔਖਾ ਪੇਰੈਂਟਿੰਗ 'ਚ ਆਪਣੇ ਆਪ ਨੂੰ ਬਦਲਣਾ
1: ਜੀ, ਬਿਲਕੁਲ
0: ਆਪਣੇ ਆਪ। ਹੁਣ ਇੱਕ ਨਾ ਬੜਾ ਵਧੀਆ ਆਰਗੂਮੈਂਟ ਐਜੂਕੇਸ਼ਨ ਨੂੰ ਲੈ ਕੇ ਚੱਲਦਾ ਕਿ ਤੁਸੀਂ ਵੇਖਿਆ ਹੋਊਗਾ ਜਿਹੜੇ ਨਰਸਰੀ ਵਾਲੇ ਬੱਚੇ ਨੇ, ਪ੍ਰਾਇਮਰੀ ਵਾਲੇ ਬੱਚੇ ਨੇ ਜਾਂ ਛੋਟੇ ਬੱਚੇ ਨੇ, ਅਤੇ ਉਹਨਾਂ ਨੂੰ ਜਿਹੜਾ ਹੁਣ ਇੱਥੋਂ ਦਾ ਤੇ ਚਲੋ ਆਪਾਂ ਨਹੀਂ ਕਰਦੇ ਟੀਕਾ ਟਿੱਪਣੀ, ਆਰਗੂਮੈਂਟ ਉੱਥੋਂ ਦਾ ਵਾ, ਅਤੇ ਉੱਥੇ ਇਹ ਹੁੰਦਾ ਵੀ ਜਿਹੜੀਆਂ ਕੋਈ ਦਸਵੀਂ ਬਾਰਵੀਂ ਪੜ੍ਹੀਆਂ ਕੁੜੀਆਂ ਨੇ ਉਹ ਉੱਥੇ ਉਹਨਾਂ ਨੂੰ ਪੜ੍ਹਾ ਦਿੰਦੀਆਂ। ਅਤੇ ਉਹ ਆਰਗੂਮੈਂਟ ਸੀਗਾ ਕਿ ਉੱਥੇ ਤਾਂ ਸਭ ਤੋਂ ਵਧੇਰੇ ਲੋੜ ਆ ਸੂਝਵਾਨ ਬੰਦਿਆਂ ਦੀ, ਵੱਧ ਪੜ੍ਹੇ ਲਿਖਿਆਂ ਦੀ, ਹੈ ਨਾ। ਉਹ ਸਗੋਂ ਉੱਥੇ ਜਿਹੜੇ ਨੇ ਉਹ ਬੀ ਐੱਡ ਪੀ ਐੱਚ ਡੀ ਉੱਥੇ ਚਾਹੀਦੇ ਨੇ ਜਿਹੜੇ ਉਹਨਾਂ ਨੂੰ ਸਮਝਦੇ ਹੋਣ, ਉਹਨਾਂ ਦੇ ਦਿਮਾਗੀ ਤਾਣੇ ਬਾਣੇ ਨੂੰ ਸਮਝਦੇ ਹੋਣ, ਹੈ ਨਾ। ਅਤੇ ਹੁਣ ਇਹਦੇ ਵਿੱਚ ਵੀ ਇਹੋ ਹੀ ਆ, ਇਹਦੇ ਵਿੱਚ ਆਪਾਂ ਜੇ ਟੀਚਰ ਕੱਢ ਕੇ ਅਤੇ ਪੇਰੈਂਟ ਜੇ ਆਪਾਂ ਵਿੱਚ ਵਾੜ ਦਈਏ, ਅਤੇ ਹੁਣ ਇਹਦਾ ਮਤਲਬ ਇਹ ਨਹੀਂ ਕਿ ਮੈਂ ਪੜ੍ਹਾਈ ਲਿਖਾਈ, ਪਰ ਉਹ ਇੱਕ ਅਲੱਗ ਆਰਗੂਮੈਂਟ ਸੀ ਇਹਦਾ। ਹੁਣ ਵੇਖਿਆ ਜਾਵੇ ਤਾਂ ਜਿੱਦਾਂ ਜਿੱਦਾਂ ਬੱਚੇ ਦੀ ਏਜ ਵੱਧਦੀ ਆ, ਜਦੋਂ ਬੱਚਾ ਛੋਟਾ ਵਾ ਉਦੋਂ ਉਹਨੂੰ ਨਹੀਂ ਲੋੜ, ਉਦੋਂ ਮਾਂ ਇਕੱਲੀ ਵੀ ਕਈ ਵਾਰੀ ਹੈਂਡਲ ਕਰ ਲੈਂਦੀ ਆ, ਜਾਂ ਆਪਾਂ ਘੱਟ ਵੀ ਸਮਾਂ ਦਿੰਦੇ ਹਾਂ ਮਾਂ ਪਿਓ ਕੋਈ
1: ਉੱਥੇ ਚੱਲ ਜਾਂਦਾ।
0: ਵੇਖਿਆ ਜਾਵੇ ਤਾਂ ਜਿੱਦਾਂ ਜਿੱਦਾਂ ਬੱਚੇ ਸਾਡੇ ਘਰ ਦੇ ਵਿੱਚ ਵੱਡੇ ਹੁੰਦੇ ਨੇ, ਸਾਨੂੰ ਕੰਮ ਥੋੜ੍ਹਾ ਥੋੜ੍ਹਾ ਜਿਹਾ ਘਟਾਉਣਾ ਚਾਹੀਦਾ, ਕਿਉਂਕਿ ਆਪਾਂ ਬੱਚੇ ਨੂੰ ਟਾਈਮ ਦੇ ਸਕੀਏ, ਉਹਨੂੰ ਕਿਤੇ ਤੁਸੀਂ ਕਲਾਸਾਂ ਕਲੂਸਾਂ ਦੇ ਵਿੱਚ ਮੰਨ ਲਓ ਲੈ ਕੇ ਜਾਣਾ ਵਾ, ਕਿਤੇ ਉਹਦੀ ਸਟੱਡੀ, ਜਾਂ ਫਿਰ ਐਟਲੀਸਟ ਇੱਕ ਜਣੇ ਫੁੱਲ ਟਾਈਮ ਉਹਦੇ 'ਤੇ ਹੋਵੇ ਵੀ ਉਹਨੂੰ ਕਿਤੇ ਚੁੱਕਣਾ, ਕਿਤੇ ਛੱਡਣਾ, ਕਿਤੇ ਲੈ ਕੇ ਆਉਣਾ, ਜਾਂ ਫਿਰ ਉਹਦੀ ਡੇਲੀ ਦੀ ਜੋ ਵੀ
1: ਨੀਡਸ
0: ਨੇ, ਐਕਟੀਵਿਟੀਜ਼ ਨੇ, ਹੈ ਨਾ। ਪਰ ਆਪਾਂ ਤਾਂ ਉਲਟ ਕਰਦੇ ਹਾਂ,
1: ਸਾਨੂੰ ਲੱਗਦਾ ਹੁਣ ਇੰਡੀਪੈਂਡੈਂਟ ਹੋ ਗਏ,
0: ਅਸੀਂ ਵਧਾ ਦਿੰਦੇ ਹਾਂ
1: ਜੀ।
0: ਨਹੀਂ ਉਹ ਵੀ ਸ਼ਾਇਦ ਉਹ ਵੀ ਸੋਚ ਨਹੀਂ ਹੋਊਗੀ, ਪਰ ਹੌਲੀ ਹੌਲੀ ਅਸੀਂ ਇਹੋ ਜਿਹੇ ਤਾਣੇ ਬਾਣੇ ਦੇ ਵਿੱਚ ਫਸਦੇ ਹਾਂ, ਅਸੀਂ ਇਹੋ ਜਿਹੀਆਂ ਆਪਣੀਆਂ ਮਜਬੂਰੀਆਂ ਜਾਂ ਇਹੋ ਜਿਹੀਆਂ ਇਨਵੈਸਟਮੈਂਟਾਂ ਜਾਂ ਇਹੋ ਜਿਹਾ ਕੁਛ ਆਪਾਂ ਕਰ ਬਹਿੰਦੇ ਹਾਂ ਕਿ ਸਾਡੇ ਸਾਰਿਆਂ ਦੀ ਲਗਭਗ ਸੇਮ ਕਹਾਣੀ ਆ, ਮਤਲਬ ਆਪਾਂ ਕੋਲ ਬਾਹਰ ਨਹੀਂ ਹੈ, ਕੋਈ ਵੀ ਬਾਹਰ
1: ਨਹੀਂ ਹੈ,
0: ਅਸੀਂ ਸਾਰੇ ਵਿੱਚੇ ਹੀ ਰਹਿ ਕੇ ਗੱਲ ਕਰੀਏ। ਸੋ ਉਹਦੇ ਵਿੱਚ ਆਪਾਂ ਹੋਰ ਵਧਾ ਬਹਿੰਦੇ ਹਾਂ, ਲੋੜ ਤਾਂ ਸਾਨੂੰ ਇਹ ਘਟਾਉਣ ਦੀ, ਅਤੇ ਆਪਾਂ ਹੋਰ ਵਧਾ ਬਹਿੰਦੇ ਹਾਂ। ਸੋ ਕੁੱਲ ਮਿਲਾ ਕੇ ਸਾਨੂੰ ਆਪ ਨੂੰ ਕੁਛ ਕਰਨ ਦੀ ਲੋੜ ਆ, ਆਪ ਨੂੰ ਬਦਲਣ ਦੀ ਲੋੜ ਆ।
1: ਤੇ
0: ਜਦੋਂ ਆਹ ਗੱਲ ਆਉਂਦੀ ਆ ਆਪ ਨੂੰ ਬਦਲਣਾ, ਫਿਰ ਅਸੀਂ ਕਹਿੰਦੇ ਹਾਂ ਵੀ ਓਕੇ ਚੱਲ ਰਿਹਾ ਵਾ,
1: ਮਤਲਬ
0: ਹਰ ਇੱਕ ਘਰ ਦੀ ਵੱਖਰੀ ਵੱਖਰੀ ਕਹਾਣੀ ਆ, ਹਰ ਇੱਕ ਬੱਚਾ ਵੱਖਰੇ ਵੱਖਰੇ ਸੁਭਾਅ ਦਾ ਵਾ, ਹੈਗਾ ਵਾ
1: ਬਿਲਕੁਲ,
0: ਪਰ ਉਹ ਤੁਹਾਡੀ ਇਸ ਜਿਹੜੀ ਪ੍ਰੋਬਲਮ ਆ ਤੁਹਾਡੇ ਆਪਣੇ ਆਪ ਨੂੰ ਬਦਲਣ ਵਾਲੀ, ਤੁਸੀਂ ਇਹਦੇ ਪਿੱਛੇ ਲੁਕਾਉਣ ਦੀ ਕੋਸ਼ਿਸ਼ ਨਾ ਕਰੋ ਉਹਨੂੰ। ਮੈਂ ਮੰਨਦਾ ਹਰ ਇੱਕ ਬੱਚਾ ਡਿਫਰੈਂਟ ਆ, ਹਰ ਇੱਕ ਏਜ ਡਿਫਰੈਂਟ ਆ, ਹਰ ਇੱਕ ਘਰ ਡਿਫਰੈਂਟ ਆ, ਜੰਮਦਾ ਹੀ ਬੱਚਾ ਵੱਖਰਾ ਸੁਭਾਅ ਲੈ ਕੇ ਪੈਦਾ ਹੁੰਦਾ ਵਾ, ਮਤਲਬ ਉਹ ਸਾਰੀਆਂ ਚੀਜ਼ਾਂ ਸਿਰ ਮੱਥੇ। ਪਰ ਇਸ ਸਭ ਕੁਛ ਦੇ ਪਿੱਛੇ ਤੁਸੀਂ ਜੇ ਆਪਣੀ ਕੋਈ ਕਮਜ਼ੋਰੀ ਲੁਕਾ ਰਹੇ ਹੋ ਤਾਂ ਫਿਰ ਸਮੱਸਿਆ ਵਾ
1: ਬਿਲਕੁਲ।
0: ਉੱਥੇ ਤੁਹਾਨੂੰ ਥੋੜ੍ਹਾ ਜਿਹਾ ਵੇਖਣਾ ਪਊਗਾ ਤੁਸੀਂ ਕਿੰਨਾ ਕੁ ਕਿਹੜੀ ਚੀਜ਼ ਨੂੰ ਅਹਿਮੀਅਤ ਤੁਸੀਂ ਦੇਣੀ ਚਾਹੁੰਦੇ ਹੋ, ਹੈ ਨਾ। ਜਿੰਨੀਆਂ ਆਪਾਂ ਗੱਲਾਂ ਕਰਦੇ ਨਾ, ਓਨੈਸਟਲੀ ਜਿੱਦਾਂ ਮੰਨ ਲਓ ਹੁਣ ਮੈਂ ਇੰਡੀਆ, ਮੇਰੇ ਵਰਗੇ ਜਿੰਨੀਆਂ ਗੱਲਾਂ ਕਰਦੇ ਆ ਉਹਨੇ ਸਾਡੇ ਐਫਰਟ ਹੈਗੇ ਨਹੀਂ ਆ,
1: ਹੈ ਨਾ।
0: ਆਪਾਂ ਸਿਰਫ ਗੱਲਾਂ ਹੀ ਕਰਦੇ ਹਾਂ,
1: ਆਪਾਂ ਇਹਨੂੰ ਵੀ ਲੈ ਕੇ ਕੰਸਰਨ, ਇਹਨੂੰ ਵੀ ਲੈ ਕੇ ਕੰਸਰਨ, ਨਹੀਂ
0: ਪ੍ਰੋਬਲਮ ਤਾਂ ਵੇਖੋ ਆਪਾਂ ਆਪ ਬਣਾ ਲੈਂਦੇ ਹਾਂ ਨਾ, ਜਿੱਦਾਂ ਆਪਾਂ ਅੱਗੇ ਗੱਲ ਕੀਤੀ ਆ ਵੀ ਪ੍ਰੋਬਲਮ, ਅਤੇ ਜੇ ਆਪਾਂ ਪ੍ਰੋਬਲਮਾਂ ਬਾਰੇ ਸੋਚਾਂਗੇ ਤਾਂ ਫਿਰ ਪ੍ਰੋਬਲਮ ਹੀ ਪ੍ਰੋਬਲਮ ਹੈ
1: ਬਿਲਕੁਲ।
0: ਅਤੇ ਜੇ ਆਪਾਂ ਹੈ ਨਾ ਬੱਚੇ ਦਾ ਜੇ ਆਪਾਂ
1: ਟੇਕ ਇਟ ਈਜ਼ੀ ਲਵਾਂਗੇ ਤਾਂ
0: ਸਾਰਾ ਕੁਝ ਦੇ ਪੋਜ਼ਿਟਿਵ ਪੱਖ ਸੋਚਾਂਗੇ। ਵੇਖੋ ਮੈਂ ਤਾਂ ਪੋਜ਼ਿਟਿਵ ਪੱਖ ਹੋਰ ਵੀ ਵੇਖਦਾ ਪੇਰੈਂਟਿੰਗ ਦੇ ਵਿੱਚੋਂ, ਇੱਕ ਤਾਂ ਆਹ ਹੈ ਨਾ ਵੀ ਹਾਂਜੀ ਵੀ ਬੱਚੇ ਇਕਦਮ ਵੇਖ ਕੇ ਤਾਂ ਆਪਾਂ ਰਿਲੈਕਸ ਫੀਲ ਕਰਦੇ ਹਾਂ, ਸਟ੍ਰੈਸ ਫਰੀ ਹੋ ਜਾਂਦੇ ਹਾਂ, ਬੱਚੇ ਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਸਾਨੂੰ ਚੰਗੀਆਂ ਲੱਗਦੀਆਂ, ਬਾਕੀ ਉਹ ਸੋਟੀ ਫੜਾਉਣ ਵਾਲਾ, ਗੰਢੇ ਫੜਾਉਣ ਵਾਲਾ ਉਹ ਤਾਂ ਹੈ ਹੀ ਆ। ਸਭ ਤੋਂ ਵੱਡੀ ਚੀਜ਼ ਮੈਨੂੰ ਪਤਾ ਕੀ ਲੱਗਦੀ ਹੈ, ਤੁਸੀਂ ਨਾ ਬੱਚਿਆਂ ਦੇ ਨਾਲ ਰਹਿ ਕੇ ਤੁਸੀਂ ਆਪਣਾ ਕਾਰੋਬਾਰੀ ਵੀ ਬੜੇ ਦਾਅ ਵਿੱਚ ਸਿੱਖਦੇ ਹੋ ਜੇ ਸਿੱਖਣਾ ਚਾਹੋ, ਪਰ ਡਾਇਰੈਕਟਲੀ ਇਨਡਾਇਰੈਕਟਲੀ ਤੁਸੀਂ ਸਿੱਖ ਰਹੇ ਹੋ, ਸਾਨੂੰ ਅਹਿਸਾਸ ਨਹੀਂ ਰਹਿੰਦਾ। ਫੋਰ ਐਗਜ਼ਾਮਪਲ ਬੱਚਿਆਂ ਦੇ ਨਾਲ ਰਹਿ ਕੇ ਤੁਹਾਨੂੰ ਕਿਸੇ ਹੱਦ ਤੱਕ ਪੇਸ਼ੈਂਸ ਤਾਂ ਆਉਂਦਾ ਹੀ ਹੈ ਨਾ
1: ਜੀ,
0: ਹੈ ਨਾ। ਤੁਸੀਂ ਜਿੰਨਾ ਮਰਜ਼ੀ ਖਿੱਚੀ ਜਾਓ, ਅਤੇ ਬਾਹਰ ਵੀ ਕੀ ਆ, ਜਿਹੜੇ ਤੁਹਾਡੇ ਕੁਲੀਗਸ ਨੇ, ਤੁਹਾਡੇ ਨਾਲ ਇੰਪਲੋਈਜ਼ ਨੇ, ਉਹਨਾਂ ਦੇ ਨਾਲ ਤੁਸੀਂ ਜਦੋਂ ਟੈਕਲ ਕਰਨਾ, ਉਹ ਵੀ ਬੱਚਿਆਂ ਵਰਗੇ ਹੁੰਦੇ ਆ,
1: ਬਿਲਕੁਲ
0: ਹੈ ਨਾ, ਉੱਥੇ ਵੀ ਤੁਹਾਨੂੰ ਬੱਚਿਆਂ ਵਰਗੇ ਕਿਉਂ ਆ, ਇੱਕ ਸੈਂਸ ਦੇ ਵਿੱਚ ਕਿ ਉਹਨਾਂ ਦਾ ਵੀ ਖਿਆਲ ਤੁਸੀਂ ਰੱਖਣਾ ਹੁੰਦਾ,
1: ਬਿਲਕੁਲ ਜੀ,
0: ਡਿਪੈਂਡ ਕਰਦਾ ਤੁਹਾਡਾ ਕੀ ਹੈ ਉਹਦਾ, ਜੇ ਨਹੀਂ ਵੀ ਰੱਖਣਾ ਭਾਵੇਂ ਤੁਸੀਂ ਬਰਾਬਰ ਵੀ ਸਾਵੇਂ ਵੀ ਹੋ ਤੇ ਤਾਂ ਵੀ ਫਿਰ ਭੈਣ ਭਰਾ ਮਾਰਗੇ ਹੋ ਗਏ, ਫਿਰ ਵੀ ਤੁਸੀਂ ਫਿਰ ਹਸਬੈਂਡ ਵਾਈਫ ਵਾਲਾ ਰਿਲੇਸ਼ਨ ਲਾ ਲਓ, ਹੈ ਨਾ, ਫਿਰ ਵੀ ਤੁਸੀਂ ਉਹਨਾਂ ਦਾ ਧਿਆਨ ਰੱਖਣਾ। ਸੋ ਮੈਨੇਜਮੈਂਟ ਰਿਲੇਸ਼ਨਸ ਦੀ ਕਰਨੀ, ਉਹ ਤੁਹਾਨੂੰ ਇੱਕ ਫਿਰ ਮੌਕਾ ਮਿਲ ਜਾਂਦਾ,
1: ਬਿਲਕੁਲ,
0: ਉਹ ਤੁਹਾਨੂੰ ਬੱਚਿਆਂ ਕੋਲੋਂ ਸਿੱਖਣ ਨੂੰ ਤੁਹਾਨੂੰ ਮਿਲ ਜਾਂਦਾ ਕੁਛ, ਕਿਉਂਕਿ ਬੱਚਿਆਂ ਦੀ ਖਾਸੀਅਤ ਇਹ ਹੈ ਕਿ ਬੱਚਿਆਂ ਕੋਲ ਨਾ ਇੱਥੇ ਹਾਕਿਆ ਕਿਸੇ ਹੱਦ ਤੱਕ ਉਹ ਤੁਹਾਨੂੰ ਅੱਗੋਂ ਕਹਿ ਦਿੰਦੇ ਆ ਵਾਏ, ਉਹ ਵਾਏ ਜਿਹੜੀ ਆ ਉਹ ਤੁਹਾਨੂੰ ਆਂਸਰ ਕਰਨੀ ਪੈਂਦੀ ਆ, ਹੈ ਨਾ, ਬਾਹਰ ਤੁਸੀਂ ਬੇਸ਼ੱਕ ਤੁਸੀਂ ਕਹਿ ਦਿਓ ਕਹੋ, ਪਹਿਲੀ ਗੱਲ ਤਾਂ ਕੋਈ ਕਹਿੰਦਾ ਹੀ ਨਹੀਂ, ਹੈ ਨਾ, ਮੰਨ ਲਓ ਤੁਹਾਡਾ ਕੋਈ ਇੰਪਲੋਈ ਆ ਤੇ ਬਹੁਤੀ ਵਾਰੀ ਉਹ ਚੁੱਪ ਕਰਕੇ ਜਾਂ ਤੇ ਕੰਮ ਛੱਡ ਜੂਗਾ ਜਾਂ ਫਿਰ ਤੁਹਾਨੂੰ ਉਹ ਵਾਏ ਨਹੀਂ ਕਹੂਗਾ, ਤੁਹਾਡੇ ਅੱਗੇ ਆਰਗੂਮੈਂਟ ਨਹੀਂ ਕਰੂਗਾ, ਹੈ ਨਾ, ਉਹ ਅੰਦਰ ਦੀ ਅੰਦਰ ਰੱਖ ਲੂਗਾ, ਇੱਕ ਆ ਉਹ ਕਰ ਦੂਗਾ, ਉਹ ਡਿਪੈਂਡ ਕਰਦਾ ਵੀ ਫਿਰ ਕਿੱਦਾਂ ਦਾ, ਪਰ ਤੁਹਾਡੇ ਅੰਦਰ ਮਾਦਾ ਉਦੋਂ ਹੀ ਆਉਂਦਾ ਜਦੋਂ ਤੁਸੀਂ ਬੱਚੇ ਦੀ ਆਵਾਜ਼ ਸੁਣਦੇ ਹੋ। ਇੱਦਾਂ ਦੇ ਨਿੱਕੇ ਨਿੱਕੇ ਬਹੁਤ ਸਾਰੇ ਤੁਸੀਂ ਟੈਕਟ ਬੱਚਿਆਂ ਕੋਲੋਂ ਸਿੱਖਦੇ ਹੋ ਜਦੋਂ ਬੱਚਿਆਂ ਦੇ ਨਾਲ ਵਿਚਰਦੇ ਹੋ ਤੁਸੀਂ, ਤੇ ਉਤੋਂ ਤੁਸੀਂ ਬਾਹਰਲੀ ਦੁਨੀਆਦਾਰੀ ਵੀ ਸਿੱਖ ਰਹੇ ਹੁੰਦੇ ਹੋ
1: ਜੀ।
0: ਆਪਾਂ ਕਹਿਣ ਨੂੰ ਅਸੀਂ ਬੱਚੇ ਨੂੰ ਸਿਖਾ ਰਹੇ ਹਾਂ, ਪਰ ਤੁਸੀਂ ਕਦੀ ਨੋਟ ਕਰਕੇ ਵੇਖਿਓ ਅਸੀਂ ਬੜਾ ਕੁਛ ਬੱਚਿਆਂ ਕੋਲ ਸਿੱਖ ਰਹੇ ਹੁੰਦੇ
1: ਜੀ।
0: ਇਹ ਸਾਰੀਆਂ ਚੀਜ਼ਾਂ ਆਪਾਂ ਸਿਰਫ ਉਹ ਨਹੀਂ ਵੀ ਨਿੱਕੇ ਨਿੱਕੇ ਸਲੈਂਗ ਨਹੀਂ ਆਪਾਂ ਸਿੱਖਦੇ, ਹੋਰ ਵੀ ਬਹੁਤ ਸਾਰਾ ਕੁਛ ਆਪਾਂ ਬੱਚਿਆਂ ਦੇ ਰਾਹੀਂ ਬੜਾ ਕੁਛ ਸਿੱਖਦੇ ਹਾਂ। ਸੋ ਜਦੋਂ ਆਪਾਂ ਇੱਦਾਂ ਦੀ ਇੱਕ ਸੋਚ ਟੂ ਵੇ ਜੀ ਲੈ ਕੇ ਚੱਲਦੇ ਹਾਂ ਨਾ ਵੀ ਹਾਂ ਅਸੀਂ ਵੀ ਇਹਦੇ ਕੋਲੋਂ ਕੁਛ ਸਿੱਖ ਰਹੇ ਹਾਂ, ਤੇ ਉਹ ਚੀਜ਼ ਜਿਹੜੀ ਆ ਉਹ ਵਾਕਈ ਤੁਹਾਡੇ ਐਜੂਕੇਸ਼ਨ ਵਾਲੇ ਖਾਨੇ ਚ ਰਜਿਸਟਰ ਹੋਣੀ ਸ਼ੁਰੂ ਹੋ ਜੂਗੀ।
1: ਹਾਂ,
0: ਜਦੋਂ ਆਪਾਂ ਮੰਨਿਆ ਹੀ ਨਹੀਂ ਵੀ ਅਸੀਂ ਸਕੂਲ ਜਾ ਰਹੇ ਹਾਂ ਤੇ ਫਿਰ ਤੇ ਉਹ ਨਹੀਂ ਜਾ ਰਹੇ ਆਪਾਂ,
1: ਹੈ ਨਾ,
0: ਤੇ ਬਾਕੀ ਇਹ ਅਗੇਨ ਉਹੀ ਚੀਜ਼ਾਂ ਆ ਜਾਂਦੀਆਂ ਕਿ ਘੁੰਮ ਘੁਮਾ ਕੇ ਹਰ ਇੱਕ ਚੀਜ਼ ਜਿਹੜੀ ਆ ਮਨੋਵਿਗਿਆਨੀ ਤੇ ਉਹ ਮੰਨਦੇ ਆ ਜਾਂ ਜਿਹੜੇ ਬੱਚਿਆਂ ਦੇ ਮਾਹਰ ਆ ਵੀ ਹਰ ਇੱਕ ਚੀਜ਼ ਜਿਹੜੀ ਉਹ ਫਿਕਸ ਕੀਤੀ ਜਾ ਸਕਦੀ ਕਿਸੇ ਹੱਦ ਤੱਕ, ਡਿਪੈਂਡ ਆ ਵੀ ਤੁਸੀਂ ਕਿੰਨੇ ਕੁ ਡੈਡੀਕੇਟਿਡ ਹੋ। ਸੋ ਹੁਣ ਤੁਸੀਂ ਵੇਖਣਾ ਫਿਰ ਉਹ ਗੱਲ ਆ ਜਾਂਦੀ ਵੀ ਘੁੰਮ ਘੁਮਾ ਕੇ ਇਹ ਸਾਡੇ ਉੱਤੇ ਫਿਰ ਆ ਜਾਣੀ ਆ, ਆਪਾਂ ਕੀ ਕਰਦੇ ਹਾਂ ਤੇ ਜਿੱਦਾਂ ਦੇ ਆਪਾਂ ਆ ਉਦਾਂ ਦੇ ਸਾਡੇ ਬੱਚੇ ਆ। ਹਾਂ, ਜਿੱਦਾਂ ਦੇ ਤੁਹਾਡੇ ਯਾਰ ਦੋਸਤ ਆ ਕਹਿੰਦੇ ਨੇ ਕਿ ਉਦਾਂ ਦੇ ਤੁਸੀਂ ਹੁੰਦੇ ਹੋ, ਜਿੱਦਾਂ ਦੇ ਤੁਹਾਨੂੰ ਲੱਗਦਾ ਜੇ ਤੁਹਾਡੇ ਬੱਚੇ ਦੇ ਵਿੱਚ ਕੋਈ ਕਮੀ ਪੇਸ਼ੀ ਆ ਤੇ ਆਪਾਂ ਐਕਸੈਪਟ ਕਿਉਂ ਨਹੀਂ ਕਰ ਲੈਂਦੇ ਵੀ ਫਿਰ ਸਾਡੇ 'ਚ ਵੀ ਹੈਗੀ ਆ, ਅਸੀਂ ਉਹਦੇ 'ਚ ਪਾਸ ਔਨ ਕੀਤੀ ਆ, ਜੇ ਕਰ ਲਾਂਗੇ ਤੇ ਫਿਰ
1: ਸਾਰਾ ਕੁਛ ਠੀਕ ਹੋ ਜੂ ਜੀ। ਬਿਲਕੁਲ ਰਣਜੋਤ ਜੀ, ਜੇ ਆਪਾਂ ਬੱਚਿਆਂ ਦੀ ਗੱਲ ਕਰੀਏ, ਆਪਾਂ ਜਦੋਂ ਆਪਾਂ ਗੱਲ ਕੀਤੀ ਸੀ ਕਿ ਹੈਪੀ ਕਿਹੜੀ ਮਤਲਬ ਪੇਰੈਂਟਿੰਗ ਗੁੱਡ ਆ, ਲਾਈਕ ਸੋਫਟ ਕਿ ਹਾਰਡ, ਹੈ ਨਾ, ਸਟ੍ਰਿਕਟ ਪੇਰੈਂਟ ਗੁੱਡ ਆ ਕਿ ਜਿਹੜੇ ਬਹੁਤ ਈਜ਼ੀ ਗੋਇੰਗ ਆ ਉਹ ਵਾਲੇ ਗੁੱਡ ਆ, ਅਤੇ ਇੱਕ ਸਰਵੇ ਦੇ ਅਨੁਸਾਰ ਕਹਿੰਦੇ ਆ ਕਿ ਨੀਦਰਲੈਂਡ ਦੇ ਵਿੱਚ ਜਿਹੜਾ ਪੇਰੈਂਟ ਸਟ੍ਰਿਕਟ ਨਹੀਂ ਹੈਗੇ, ਅਤੇ ਉਹ ਕਹਿੰਦੇ ਆ ਕਿ ਉਹਨਾਂ ਦੇ ਜਿਹੜੇ ਟੀਨੇਜਰ ਬੱਚੇ ਆ 87% ਬੱਚੇ ਸਰਵੇ ਦੇ ਅਨੁਸਾਰ ਆ ਜਿਹੜੇ ਉਹ ਹੈਪੀ ਆ ਲਾਈਕ, ਅਤੇ ਉਸ ਤੋਂ ਉਲਟਾ ਇੰਡੀਆ ਨੂੰ ਜੇ ਲੈ ਗਏ ਆਪਾਂ ਤੇ ਉੱਥੇ ਇੱਕ ਸਟ੍ਰਿਕਟ ਪੇਰੈਂਟਿੰਗ ਰੂਲ ਜਿਹੜਾ ਆ ਉਹ ਫੋਲੋ ਕਰਦੇ ਆਪਾਂ ਉਹਦੇ ਵਿੱਚੋਂ ਨਿਕਲ ਕੇ ਆਏ ਹਾਂ, ਸਾਡੇ ਤੋਂ ਵਧੀਆ ਕੋਈ ਨਹੀਂ ਜਾਣ ਸਕਦਾ। ਤੇ ਕਹਿੰਦੇ ਉਹਦੇ ਵਿੱਚ ਨਾ 147 ਦੇਸ਼ਾਂ ਦੇ ਜਿਹੜੇ ਸੀਗੇ ਸਰਵੇ ਕੀਤੇ ਗਏ ਕਿ ਹੈਪੀਐਸਟ ਕਿੱਥੇ ਆ, ਕਿਹੜੀ ਕੰਟਰੀ ਆ ਬੱਚਿਆਂ ਦੀ ਨਾ, ਤੇ ਇੰਡੀਆ ਦਾ ਜਿਹੜਾ ਨੰਬਰ ਸੀਗਾ 116ਵੇਂ ਨੰਬਰ ਤੇ ਸੀ 147ਵੇਂ ਵਿੱਚੋਂ, ਜਾਣੀ ਇੰਨਾ ਸਟ੍ਰਿਕਟ ਪੇਰੈਂਟਿੰਗ ਦੇ ਬਾਵਜੂਦ ਵੀ ਮਤਲਬ ਬੱਚੇ ਆ ਜਿਹੜੇ ਉਹ ਹੈਪੀ ਨਹੀਂ ਹੈਗੇ ਉੱਥੇ। ਤੇ ਬਾਕੀ ਜੇ ਆਪਾਂ ਗੱਲ ਕਰੀਏ ਕਿ ਬੱਚਿਆਂ ਨੂੰ ਆਪਾਂ ਜਦੋਂ ਆਪਾਂ ਬੱਚਿਆਂ ਦੇ ਨਾਲ ਟੈਕਲ ਕਰਦੇ ਹਾਂ, ਪਹਿਲਾਂ ਆਪਾਂ ਨੂੰ ਸ਼ਾਇਦ ਉਹਨਾਂ ਨੂੰ ਰੂਲਸ ਰੈਗੂਲੇਸ਼ਨ ਆਪਾਂ ਆਪਣੇ ਦੱਸ ਦਿੰਦੇ ਹਾਂ, ਅਤੇ ਬੱਚੇ ਜਿੱਦਾਂ ਤੁਸੀਂ ਕਿਹਾ ਉਹਨਾਂ ਦੀ ਵਾਇਰ ਨੂੰ ਸਾਨੂੰ ਆਨਸਰ ਕਰਨਾ ਪੈਂਦਾ ਆ, ਅਤੇ ਇਹ ਸੱਚੀ ਵੀ ਆ ਇੱਕ ਪੁਆਇੰਟ 'ਤੇ ਆ ਕੇ ਉਹਨਾਂ ਦੀ ਲਾਈਫ ਦੇ ਵਿੱਚ ਜਿਹੜਾ ਡਬਲਿਊ ਆ ਉਹ ਵੱਧ ਜਾਂਦਾ ਆ, ਵੈਨ ਵਾਏ ਵਾਟ, ਹੈ ਨਾ, ਜਿਹੜੇ ਆਪਾਂ ਕਹਿੰਦੇ 5 W, ਅਤੇ ਉਹ ਆਨਸਰ ਕਰਨੇ ਜ਼ਰੂਰੀ ਵੀ ਆ, ਕਿਉਂਕਿ ਜਦੋਂ ਇੱਕ ਪੁਆਇੰਟ 'ਤੇ ਆ ਕੇ ਜੇ ਤੁਹਾਡੇ ਕੋਲ ਉਹਦਾ ਆਨਸਰ ਨਹੀਂ ਹੈਗਾ ਅਤੇ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਤੁਹਾਡੇ ਕੋਲ ਆਨਸਰ ਨਹੀਂ ਹੈਗਾ ਅਤੇ ਹੁਣ ਤੁਸੀਂ ਕਹੀ ਜਾਂਦੇ ਹਾਂ ਕਿ ਇਹ ਸਾਡੇ ਘਰ ਦਾ ਰੂਲ ਆ, ਹੈ ਨਾ, ਵੀ ਤੁਹਾਨੂੰ ਆਨਸਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ।
0: ਨਹੀਂ, ਤੁਸੀਂ ਸੁਖ ਜੀ ਕਹਿ ਸਕਦੇ ਹੋ ਵੀ ਸਾਡੇ ਘਰ ਦਾ ਰੂਲ ਆ, ਪਰ ਬੱਚਾ ਹੁਣ ਉਹ ਬੱਚਾ ਨਹੀਂ ਰਿਹਾ।
1: ਹਾਂ, ਉਹ ਬੱਚੇ ਛੋਟੇ 10 ਸਾਲ ਤੱਕ ਤੁਸੀਂ ਕਹਿ ਸਕਦੇ ਆ ਰੂਲ,
0: ਮਤਲਬ ਇਹ ਕਿਹੜਾ ਰੂਲ ਹੈ ਜਿਹੜਾ ਤੁਹਾਨੂੰ ਕਹਿ ਕੇ ਦੱਸਣਾ ਪੈ ਰਿਹਾ? ਉਹਨੂੰ ਤਾਂ ਪਤਾ ਹੀ ਆ, ਉਹ ਉਸੇ ਘਰ 'ਚ ਜੰਮਿਆ ਵਾ, ਉਸੇ ਘਰ 'ਚ ਵੇਖ ਰਿਹਾ, ਮਾਂ ਨੂੰ ਵੇਖ ਰਿਹਾ, ਪਿਓ ਨੂੰ ਵੇਖ ਰਿਹਾ, ਦਾਦੀ ਨੂੰ ਵੇਖ ਰਿਹਾ, ਤੇ ਹੁਣ ਤੁਹਾਨੂੰ ਕਹਿ ਕੇ ਦੱਸਣਾ ਪਊਗਾ ਵੀ ਇਹ ਸਾਡੇ ਘਰ ਦਾ ਰੂਲ ਹੈ। ਉਹ ਤੇ ਉਹਨੂੰ ਪਹਿਲਾਂ ਹੀ ਪਤਾ ਹੋਊਗਾ, ਤੁਹਾਡੇ ਘਰ ਦੇ ਵਿੱਚ ਜੁੱਤੀਆਂ ਬਾਹਰ ਹੀ ਲੈਂਦੀਆਂ, ਅੰਦਰ ਨਹੀਂ ਲੈ ਕੇ ਆਉਂਦੀਆਂ। ਕੀ ਤੁਸੀਂ ਬੱਚੇ ਦੇ 15 ਸਾਲ ਦੇ ਹੋਣ ਤੋਂ ਬਾਅਦ 'ਚ ਉਹਨੂੰ ਦੱਸੋਗੇ ਵੀ ਇਹ ਸਾਡੇ ਘਰ ਦਾ ਰੂਲ ਹੈ, ਜੁੱਤੀ ਬਾਹਰ ਲੱਗਦੀ ਹੈ? ਹਰ ਇੱਕ ਚੀਜ਼ ਰੂਲ ਤੇ ਉਹਨੂੰ ਆਲਰੇਡੀ ਪਤਾ ਲੱਗ ਗਿਆ, ਇੰਨਾ ਚਿਰ ਉਹ ਰਹਿ ਲਿਆ ਉਹਨੇ ਘਰ ਦੇ ਵਿੱਚ, ਇਹ ਤਾਂ ਮਤਲਬ ਉਹ ਰੂਲ ਨਹੀਂ ਆ, ਤੁਸੀਂ ਐਵੇਂ ਹੀ ਮਾਰ ਰਹੇ ਹੋ, ਤੁਸੀਂ ਆਪ ਫੋਲੋ ਨਹੀਂ ਕਰ ਰਹੇ, ਤੁਸੀਂ ਸਿਰਫ ਉਹਦੇ ਤੇ ਸੁੱਟ ਰਹੇ ਹੋ।
1: ਹੁਣ ਆਪਾਂ ਪਾਰਟੀਜ਼ ਦੀ ਗੱਲ ਕਰਦੇ ਹਾਂ, ਜਦੋਂ ਆਪਾਂ ਪਾਰਟੀਜ਼ ਤੇ ਜਾਂਦੇ ਹਾਂ ਆਪਾਂ ਮੋਸਟਲੀ ਆਪਾਂ ਲੇਟ ਲੇਟ ਤੱਕ ਰੁਕਦੇ ਹਾਂ ਨਾ ਪਾਰਟੀਜ਼ ਤੇ, ਪਰ ਜੇ ਤੁਹਾਡੇ ਜੇ ਤੁਹਾਡਾ ਆਪਣਾ ਰੂਲ ਆ ਕਿ ਅਸੀਂ ਉੱਥੇ 9:30-10 ਤੋਂ ਬਾਅਦ ਕਿਸੇ ਪਾਰਟੀ ਤੇ ਨਹੀਂ ਰੁਕਣਾ, ਜੇ ਸ਼ੁਰੂ ਤੋਂ ਹੀ ਤੁਹਾਡਾ ਉਹ, ਚਾਹੇ ਤੁਹਾਡੇ ਕੰਮ ਕਰਕੇ ਤੁਸੀਂ ਉਹ ਰੂਲ ਬਣਾ ਲਿਆ ਆਪਣੀ ਲਾਈਫ 'ਚ, ਸ਼ਾਇਦ ਤੁਸੀਂ ਰੁਕਣਾ ਵੀ ਚਾਹੁੰਦੇ ਸੀਗੇ ਇੱਕ ਏਜ ਦੇ ਵਿੱਚ, ਤਾਂ ਅਸੀਂ ਇੰਜੋਏ ਕਰਦੇ ਸੀ ਉਹ ਚੀਜ਼ ਕਿ ਆਪਾਂ ਲੰਬਾ ਰੁਕੀਏ, ਪਰ ਸਵੇਰੇ ਤੁਹਾਡਾ ਕੰਮ ਹੁੰਦਾ ਸੀ ਤਾਂ ਤੁਸੀਂ ਕਿਹਾ ਕਿ ਨਹੀਂ ਅਸੀਂ 10 ਤੋਂ ਬਾਅਦ ਰੁਕਦੇ ਨਹੀਂ, ਸਾਡੇ ਬੱਚੇ ਇੱਦਾਂ ਹੀ ਆ ਹੈ ਨਾ, ਤੁਹਾਡਾ ਬੱਚਾ ਉੱਥੇ ਸੈੱਟ ਹੋ ਗਿਆ, ਉਹ ਤੁਹਾਨੂੰ 9 ਖੁਦਕਤੀ ਉਹਨੂੰ ਲੱਗ ਜਾਂਦੀ ਵੀ ਚਲੋ ਹੁਣ ਮੈਨੂੰ ਆਪਣਾ ਬੈੱਡ ਚਾਹੀਦਾ ਹੈ ਨਾ, ਤੇ ਜਦੋਂ ਕੱਲ ਨੂੰ ਬੱਚਾ ਤੁਹਾਡਾ ਬਾਹਰ ਜਾਂਦਾ ਹੈ ਉਹ ਆਪਣੇ ਪੇਰੈਂਟ ਦੋਸਤਾਂ ਨੂੰ ਦੱਸ ਕੇ ਜਾਂਦਾ ਹੈ ਕਿ ਨਹੀਂ ਮੇਰੇ ਤਾਂ ਪੇਰੈਂਟਸ 10 ਪਾਰਟੀ ਤੋਂ ਬਾਅਦ ਘਰ ਆ ਜਾਂਦੇ ਆ ਤੇ ਮੈਨੂੰ ਉਹਨਾਂ ਨੇ ਰਹਿਣ ਨਹੀਂ ਦੇਣਾ ਲੰਬਾ ਟਾਈਮ, ਤੇ ਵੀ ਮੈਂ ਆਉਣਾ ਹੀ ਆਉਣਾ ਆ ਵਾਪਸ ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਉਹੀ ਆ ਜਿੱਦਾਂ ਤੁਸੀਂ ਚਾਹੁੰਦੇ ਆ ਕਿ ਤੁਹਾਡਾ ਬੱਚਾ ਕਰੇ, ਜਦੋਂ ਉਹ 15-16 ਸਾਲਾਂ ਦਾ ਆ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਬੱਚੇ ਨੇ ਹੁਣੇ ਹੁਣੇ ਲਾਇਸੈਂਸ ਲਿਆ, ਉਹ ਸਪੀਡ ਨਾ ਕਰੇ, ਉਹ ਫੋਨ ਨੂੰ ਨਾ ਟੱਚ ਕਰੇ ਗੱਡੀ ਚਲਾਉਂਦੇ, ਜਦੋਂ ਤੁਸੀਂ ਉਹਨੂੰ ਬਿਠਾ ਕੇ 11-12 ਸਾਲਾਂ ਦੇ ਨੂੰ ਗੱਡੀ ਚਲਾ ਰਹੇ ਹੋ, ਫੋਨ ਟੱਚ ਕਰ ਰਹੇ ਹੋ, ਸਪੀਡ ਕਰ ਰਹੇ ਹੋ, ਉਹਨੂੰ ਲੱਗਾ ਕੁਛ ਨਹੀਂ ਹੋਇਆ। ਮੈਂ 11 ਸਾਲਾਂ ਦਾ ਸੀ ਜਦੋਂ ਮੈਂ ਡੈਡੀ ਨੂੰ ਨੋਟ ਕਰਦਾ, ਮੰਮੀ ਨੂੰ ਨੋਟ ਕਰਦਾ, ਉਹ ਫੋਨ ਚੁੱਕਦੀ ਆ, ਫੋਨ 'ਤੇ ਹੱਥ ਲਾਉਂਦੀ ਆ, ਜਾਂ ਰੀਲਾਂ ਦੇਖਦੀ ਆ, ਜਾਂ ਦੇਖਦਾ ਡੈਡੀ, ਜਾਂ ਸਪੀਡ ਕਰਦਾ ਆ,

0: ਆਪਾਂ ਉਹਨੂੰ ਥੋੜਾ ਜਿਹਾ ਚੇਂਜ ਕਰ ਲਈਏ ਆਪਣੇ ਆਪ ਦੇ ਵਿੱਚ।
1: ਜੀ ਬਿਲਕੁਲ, ਤੇ ਕਹਿੰਦੇ ਕਿ ਮੈਨੂੰ ਲੱਗਦਾ ਬੱਚਿਆਂ ਨੂੰ ਬਚਪਨ ਜੀਣ ਦੇਣਾ ਚਾਹੀਦਾ ਵਾ। ਕੁਛ ਮਾਪੇ ਆਪਣੇ ਬੱਚਿਆਂ ਨੂੰ ਬਹੁਤ ਸਿਆਣਾ ਅਡਲਟ ਵਰਗਾ ਬਣਾਉਣ ਦੀ ਕੋਸ਼ਿਸ਼ ਕਰਦੇ ਨੇ, ਤੇ ਫਿਰ ਬੱਚੇ ਸਾਰੀ ਉਮਰ ਸਾਈਕੋਲੋਜੀਕਲੀ ਇਸ਼ੂ ਫੇਸ ਕਰਦੇ ਨੇ
0: ਜੀ।
1: ਹਾਂ ਡਿਪੈਂਡ ਹੈ ਜੀ, ਵੇਖੋ ਆਪਾਂ ਇਹਦੇ ਵਿੱਚ ਕੋਈ ਵੀ ਚੀਜ਼ ਸਿੱਧੀ ਸਿੱਧੀ ਜੀ ਕਹਿ ਦੇਣੀ ਵਾਕਈ ਬੜੀ ਔਖੀ ਆ। ਡਿਪੈਂਡ ਕਰਦਾ ਬੱਚੇ ਦੀ ਏਜ ਕੀ ਆ, ਅਤੇ ਜੇ ਆਪਾਂ ਇਹੋ ਹੀ ਕਹਿਤਾ ਵੀ ਉਹ ਆਪਣੇ ਮੁਤਾਬਿਕ ਆਪਣਾ ਬਚਪਨ ਜੀ ਲਏ, ਫਿਰ ਬੱਚਾ ਕਹਿਣ ਦੀ ਲੋੜ ਹੀ ਨਹੀਂ ਉਹਨੂੰ। ਬੱਚੇ ਦਾ ਤਾਂ ਮਤਲਬ ਹੀ ਇਹ ਹੈ, ਬੱਚੇ ਦਾ ਮਤਲਬ ਕਿ ਜਿਹਨੂੰ ਹਲੇ ਸੋਝੀ ਨਹੀਂ ਹੈ,
0: ਲੋੜ ਹੈ ਤੁਹਾਡੀ,
1: ਜਿਹਨੂੰ ਲੋੜ ਆ ਤੁਹਾਡੀ, ਹੈ ਨਾ। ਜਦੋਂ ਉਸ ਕੈਟੇਗਰੀ 'ਚੋਂ ਨਿਕਲ ਗਿਆ ਫਿਰ ਉਹ ਇੱਕ ਅਲੱਗ ਗੱਲ ਹੈ ਨਾ, ਉਸ ਤੋਂ ਪਹਿਲਾਂ ਤਾਂ ਵੋਟ ਦਾ ਵੀ ਅਧਿਕਾਰ ਨਹੀਂ ਹੈ। ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਦੱਸਣਾ ਤਾਂ ਪਊਗਾ, ਸਾਨੂੰ ਇੱਕ ਐਗਜ਼ਾਮਪਲ ਤਾਂ ਸਾਹਮਣੇ ਸੈੱਟ ਕਰਨੀ ਪਊਗੀ ਨਾ। ਸੋ ਇਨਸਾਨ ਇੱਕ ਇੱਦਾਂ ਦੀ ਚੀਜ਼ ਹੈ, ਇੱਦਾਂ ਦਾ ਪ੍ਰਾਣੀ ਆ ਜਿਹਨੂੰ ਹਮੇਸ਼ਾ ਆਸਰੇ ਦੀ ਲੋੜ ਹੈ।
0: ਬਿਲਕੁਲ,
1: ਆਸਰੇ ਤੋਂ ਬਿਨਾਂ ਬੜਾ ਔਖਾ ਵਾ ਇਨਸਾਨ ਦਾ। ਰੁਪਿੰਦਰ ਜੀ ਕਹਿੰਦੇ ਕਿ ਗੁੱਡ ਇਨਫੋਰਮੇਸ਼ਨ, ਥੈਂਕ ਯੂ। ਅਤੇ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਕਿ ਮੈਨੂੰ ਕਦੇ ਸਵੇਰੇ ਉਠਾਉਣਾ ਨਹੀਂ ਪੈਂਦਾ, ਅਤੇ ਅਰਨਮ ਨੂੰ ਕਹਿੰਦੇ ਉਠਾਉਣਾ ਨਹੀਂ ਪੈਂਦਾ, ਉਹ ਆਪੇ ਸਾਰਾ ਕੁਛ ਕਰਕੇ ਰੈਡੀ ਹੋ ਜਾਂਦਾ
0: ਅਤੇ
1: ਸੌਂ ਵੀ ਟਾਈਮ ਦੇ ਨਾਲ ਜਾਂਦਾ ਵਾ, ਅਤੇ ਮੇਰਾ ਮੈਂ ਆਪਣੇ ਬੇਟੇ 'ਤੇ ਪ੍ਰਾਊਡ ਫੀਲ ਕਰਦੀ ਹਾਂ। ਵੇਖੋ ਜਿਹੜੇ ਹੁਣ ਜਿੱਦਾਂ ਅਰਨਮ ਵੀ ਆ, ਅਤੇ ਉਹਦੀ ਉਹਦੇ ਨਾਲ ਗੱਲ ਕਰਕੇ ਹੀ ਪਤਾ ਲੱਗ ਜਾਂਦਾ ਵਾ ਵੀ ਹਾਂ ਇਹ ਟਾਈਮ ਦੇ ਨਾਲ ਹੀ ਉੱਠਣ ਵਾਲਾ ਹੋਊਗਾ,
0: ਹੈ ਨਾ।
1: ਕਿਉਂਕਿ ਸਵੇਰੇ ਸਵੇਰੇ ਜਿਹੜੀ ਇੱਕ ਹਫੜਾ ਦਫੜੀ ਜੀ ਹੈ ਨਾ, ਉਹ ਤੁਸੀਂ ਮੰਨੋ ਨਾ ਮੰਨੋ ਸਾਨੂੰ ਵੀ ਆਵਾਜ਼ਾਂ ਸੁਣ ਕੇ ਪਤਾ ਲੱਗ ਜਾਂਦੀ ਹੈ ਵੀ ਕਿਹੜਾ ਕਾਲੀ ਕਾਲੀ ਦੇ ਵਿੱਚ ਆ। ਪਹਿਲੀ ਗੱਲ ਤਾਂ ਆ ਵੀ ਜਿਹੜੇ ਵੀ ਕਾਲੀ ਕਾਲੀ ਦੇ ਨੇ ਉਹ ਪਾਰਟ ਹੀ ਨਹੀਂ ਹੋਣਗੇ ਲਾਫਟਰ ਥੈਰੇਪੀ ਨੇ, ਕਿਉਂਕਿ ਉਹਨਾਂ ਕੋਲ ਤਾਂ ਮਹਾਂ ਭੱਜ ਭੱਜ ਕੇ ਸਕੂਲ ਹੀ ਜਾਇਆ ਜਾ ਰਿਹਾ ਵਾ, ਹੈ ਨਾ। ਸੋ ਤੁਸੀਂ ਜਿੰਨੇ ਵੀ ਹੋ ਇਹਦਾ ਮਤਲਬ ਕਿ ਤੁਸੀਂ ਆਲਰੇਡੀ ਬਹੁਤ ਵਧੀਆ ਨੇ। ਮੈਂ ਵੇਖੋ ਘਰ ਅੰਦਰ ਜੋ ਬੱਚੇ ਮਰਜ਼ੀ ਕਰੀ ਜਾਣ, ਬਾਹਰ ਆ ਕੇ ਬੱਚੇ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਮਿਲਦੇ ਆ, ਅਤੇ ਮੈਨੂੰ ਤਾਂ ਇਸੇ 'ਚ ਹੀ ਬਹੁਤ ਵਧੀਆ ਲੱਗਦਾ। ਬਾਕੀ ਤਾਂ ਸਾਰੀਆਂ ਚੀਜ਼ਾਂ ਚਲੋ ਚੱਲਦੀਆਂ ਰਹਿਣੀਆਂ ਵਾ। ਬੱਚਾ ਕਿਤੇ ਬਾਹਰ ਅੰਦਰ ਤੁਹਾਨੂੰ ਮਿਲਦਾ ਵਾ, ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਉਂਦਾ ਵਾ, ਅਤੇ ਜੇ ਪੈਰੀਂ ਹੱਥ ਲਾਉਂਦਾ ਤਾਂ ਫਿਰ ਇਹਦਾ ਮਤਲਬ ਵੀ ਤੁਸੀਂ ਉਸ ਤੋਂ ਵੀ ਹੋਰ ਵਧੇਰੇ ਉਹਨੂੰ ਦਿੱਤਾ, ਤੁਸੀਂ ਉਹਨੂੰ ਕੁਛ ਨਾ ਕੁਛ ਹੋਰ ਵਧੇਰੇ ਉਹਨੂੰ ਸਿਖਾਇਆ ਵਾ। ਨਹੀਂ ਤਾਂ ਇੱਥੇ ਕਹਿ ਕੇ ਵੇਖ ਲਓ ਹਾਂ ਤੁਸੀਂ ਕਿੱਦਾਂ ਤੁਸੀਂ ਕਰਵਾ ਲਓਗੇ ਬੱਚੇ ਕੋਲ। ਇੱਥੇ ਤੁਸੀਂ ਮਤਲਬ ਹੈਲੋ ਤੋਂ ਸਤਿ ਸ਼੍ਰੀ ਅਕਾਲ ਤੱਕ ਨਹੀਂ ਕੋਈ ਲਿਆ ਪਾਉਂਦਾ, ਗੋਡੀ ਪੈਰੀਆਂ ਹੱਥ ਲਵਾਉਣਾ ਤਾਂ ਬੜੀ ਦੂਰ ਦੀ ਗੱਲ ਹੈ
0: ਜੀ।
1: ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ 6 ਫੁੱਟ ਕੱਦ ਅਤੇ 88 ਕਿਲੋ ਦਾ ਵਧਣ ਨਹੀਂ ਦਿੰਦਾ ਮੈਂ ਆਪਣੀ ਬੋਡੀ ਦਾ ਵੇਟ, ਅਤੇ ਕੰਮ ਤਾਂ ਉੱਥੇ ਕਰਦਾ ਵਾਂ ਜਿਸ ਕੰਪਨੀ ਦਾ ਨਾਂ ਹੈ ਫਲਾਣੀ ਫਲਾਣੀ ਫਰੈਟ। ਬਚਪਨ ਤੋਂ ਹੀ ਪਹਿਲੇ ਪੈਰ ਉੱਠਣਾ ਸਿਖਾਇਆ, ਤਾਂਹੀਓ ਤਾਂ ਕਹਿੰਦੇ ਕਿ ਮਾਲ ਡੰਗਰ ਦਾ ਕੰਮ ਸਾਂਭ ਕੇ ਭੱਜ ਜਾਂਦੇ ਸੀ ਸਕੂਲ, ਚੁੱਕ ਕੇ ਆਪਣੀ ਫੱਟੀ 'ਤੇ ਸਲੇਟ, ਅਸੂਲਾਂ ਦਾ ਗੱਭਰੂ ਪੱਕਾ, ਜ਼ਿੰਦਗੀ ਵਿੱਚ ਕਿਸੇ ਵੀ ਕੰਮ ਕਾਰ ਅਪੁਆਇੰਟਮੈਂਟਸ ਅਤੇ ਪਾਰਟੀਆਂ ਵਿੱਚ ਕਦੇ ਨਹੀਂ ਹੋਇਆ ਕਦੇ ਲੇਟ, ਕੰਮ ਤਾਂ ਉੱਥੇ ਕਰਦਾ ਜਿਸ ਕੰਪਨੀ ਦਾ ਨਾਂ ਹੈ ਫਲਾਣੀ ਫਲਾਣੀ ਫਰੈਟ। ਅਤੇ ਕਬੱਡੀ, ਫੁੱਟਬਾਲ, ਵਾਲੀਬਾਲ, ਕ੍ਰਿਕਟ ਸਾਰੀਆਂ ਹੀ ਗੇਮਾਂ 'ਚ ਕਰਦੇ ਰਹਿੰਦੇ ਸੀ ਪਾਰਟੀਸਪੇਟ, ਅਤੇ ਕੰਮ ਉੱਥੇ ਕਰਦਾ ਜਿਸ ਕੰਪਨੀ ਦਾ ਨਾਂ ਹੈ ਫਲਾਣੀ ਫਲਾਣੀ। ਝੂਠ ਝੂਠ ਝੂਠ, ਅਤੇ ਆਪ ਨੇ ਆਪਣੇ ਬੱਚਿਆਂ ਨੂੰ ਰੱਖੀ ਦਾ ਹੈ ਦੂਰ, ਅਤੇ ਤਾਂਹੀਓ ਤਾਂ ਖਾਲੀ ਕਰਕੇ ਹੀ ਧੋ ਦਿੰਦੇ ਹਾਂ ਆਪਣੀ ਪਲੇਟ, ਕੰਮ ਤਾਂ ਮੈਂ ਉੱਥੇ ਕਰਦਾ ਜਿੱਥੇ ਫਲਾਣੀ ਫਲਾਣੀ ਹੈ। ਪਹਿਲੇ ਪੈਰ ਉੱਠਣਾ, ਸਮੇਂ ਸਿਰ ਖਾਣਾ ਪੀਣਾ, ਸਮੇਂ ਸਿਰ ਸੌਣਾ, ਆਦਤਾਂ ਮੇਰੀਆਂ ਦੇਖ ਕੇ ਮੇਰੇ ਆਪਣੇ ਹੀ ਕਰਨ ਮੇਰੇ ਨਾਲ ਥੋੜ੍ਹੀ ਜਿਹੀ ਹੇਟ, ਕੰਮ ਮੈਂ ਉੱਥੇ ਕਰਦਾ ਜਿੱਥੇ ਫਲਾਣੀ ਫਲਾਣੀ। ਤਾਂਹੀਓ ਤਾਂ ਕਹਿੰਦੇ ਕਿ ਅੱਜ ਕੱਲ੍ਹ ਗੱਭਰੂ ਵੈਂਗਰਟ ਟਰੱਕ ਸਟੋਪ 'ਤੇ ਨਾਲੇ ਲਾ ਲੈਂਦਾ ਹੈ ਆਪਣੀ ਬ੍ਰੇਕ, ਅਤੇ ਨਾਲੇ ਹੁਣ ਕਮਲੀਆਂ ਵੀ ਕਰਦਾ ਹੈ ਕ੍ਰੇਟ। ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ ਤੁਹਾਡਾ, ਘੁੰਮਣ ਸਾਹਿਬ
0: ਰੰਜੋ ਜੀ ਥੈਂਕ ਯੂ ਸੋ ਮੱਚ ਹੂੰ ਕਰਨ ਦੇ ਲਈ।
1: ਅਤੇ ਥੈਂਕ ਯੂ ਮਨਦੀਪ ਜੀ ਕਹਿੰਦੇ ਨੇ ਅੱਜ ਦਾ ਪ੍ਰੋਗਰਾਮ ਬੜਾ ਵਧੀਆ, ਧੰਨਵਾਦ ਜੀ। ਅਤੇ ਹੁਣ ਸਮਾਂ ਵੀ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹਾਂਜੀ ਸੁਖ ਜੀ
0: ਜੀ ਬਿਲਕੁਲ, ਆਪਾਂ ਸ਼ਬਦਾਂ ਵੱਲ ਨੂੰ ਹੁੰਦੇ ਹਾਂ। ਅੱਜ ਦਾ ਸਾਡਾ ਪਹਿਲਾ ਸ਼ਬਦ ਸੀ ਹੱਠ ਹੱਠ ਹੁੰਦਾ ਜਿੱਦ ਕਰਨੀ, ਹੈ ਨਾ, ਜਿੱਦਾਂ ਆਪਾਂ ਕਹਿੰਦੇ ਬੱਚੇ ਬਹੁਤ ਹੱਠ ਕਰਦੇ ਆ, ਹੈ ਨਾ। ਉਸ ਤੋਂ ਅਗਲਾ ਸ਼ਬਦ ਸੀ ਹੱਡ ਹਰਾਮ। ਹੱਡ ਹਰਾਮ ਹੁੰਦਾ ਜਦੋਂ ਜਿਹੜਾ ਕੰਮ ਕਰਨ ਤੋਂ ਹਮੇਸ਼ਾ ਭੱਜਦਾ ਰਹੇ ਮੇਰੇ ਵਰਗਾ। ਹਮਸਾਏ ਹੁੰਦੇ ਆ ਗੁਆਂਢੀ, ਨਾ ਆਪਾਂ ਕਹਿੰਦੇ ਹਮਸਾਇਆ। ਹਮਸਾਇਆ ਹੁੰਦਾ ਮਤਲਬ ਤੁਹਾਡਾ ਪਰਛਾਵਾਂ ਜਾਂ ਕਹਿ ਲਓ, ਹੈ ਨਾ, ਤੇ ਕਿਉਂਕਿ ਉਹ ਤੁਹਾਡੇ ਨਾਲ ਹੀ ਹੁੰਦੇ ਆ ਕਰਕੇ ਹਮਸਾਏ ਕਹਿੰਦੇ। ਹਰਨੋਟਾ ਹੁੰਦਾ ਹਿਰਨ ਦਾ ਬੱਚਾ। ਹੌਂਕਣਾ ਹੁੰਦਾ ਆ ਜਦੋਂ ਤੇਜ਼ ਤੇਜ਼ ਜਿਹੜਾ ਸਾਹ ਚੜ੍ਹ ਜਾਂਦਾ ਜਾਂ ਤੇਜ਼ ਤੇਜ਼ ਸਾਹ ਲੈਣਾ। ਆਪਾਂ ਵੈਸੇ ਇਹ ਕਹਿੰਦੇ ਹਾਂ ਕਿ
1: ਸਾਹ ਨਾ ਰਲੇ,
0: ਪਸ਼ੂਆਂ ਦੇ ਵਿੱਚ ਆਪਾਂ ਕਹਿੰਦੇ ਨਾ ਕਿ ਮੱਝ ਬਹੁਤ ਹੌਂਕੀ

0: ਜਾਂਦੀ ਆ ਲਾਈਕ ਗਰਮੀਆਂ ਦੇ ਵਿੱਚ ਤੇ ਆਪਾਂ ਇਹ ਬੰਦਿਆਂ ਦੇ ਉਦੋਂ ਲਾਉਂਦੇ ਹਾਂ ਜਦੋਂ ਉਹ ਕਿਤੇ ਸਾਹ ਨਾ ਉਦੋਂ ਰਲਦਾ ਵਿਸਕੇ ਕੀ ਹੌਂਕੀ ਜਾਣਾ ਗੱਲ ਦੱਸ ਕੇ ਆ ਹਨਾ ਤੇ ਉਸ ਤੋਂ ਅਗਲਾ ਸ਼ਬਦ ਸੀ ਹਲੀਮੀ ਹਲੀਮੀ ਹੁੰਦੀ ਆ ਜਦੋਂ ਆਕੜ ਕਿਸੇ ਦੇ ਵਿੱਚ ਬਿਲਕੁਲ ਵੀ ਨਹੀਂ ਹੋਣੀ ਤੇ ਬਹੁਤ ਹੀ ਜਾਣੀ ਨਿਮਰਤਾ ਹੋਣੀ ਆਪਾਂ ਕਹਿੰਦੇ ਉਹ ਬੜੀ ਹਲੀਮੀ ਵਾਲਾ ਬੰਦਾ ਆ ਬੜੇ ਠੰਮੇ ਦੇ ਨਾਲ ਗੱਲ ਕਰਦਾ ਸੁਣਦਾ ਆ ਸਾਰਾ ਕੁਛ ਨਾ ਸੱਤਵਾਂ ਤੇ ਆਖਰੀ ਸ਼ਬਦ ਸੀ ਹਊਆ ਹਊਆ ਹੁੰਦਾ ਬਸ ਹਊਆ ਹਊਆ ਹੀ ਹੁੰਦਾ ਉਹ ਹੁੰਦਾ ਨੀ ਬਸ ਹੁੰਦਾ ਹੀ ਆ ਮੋਸਟਲੀ ਮਾਵਾਂ ਬੱਚਿਆਂ ਨੂੰ ਡਰਾਉਣ ਦੇ ਲਈ ਜਿਹੜੀ ਇੱਕ ਇਮੇਜ ਬਣਾਉਣੀਆਂ ਆ ਖਿਆਲੀ ਉਹਨੂੰ ਕਹਿੰਦੇ ਆ
1: ਇਮੇਜਿਨਰੀ ਡਰਾਵਾ
0: ਹਾਂ ਇੱਕ ਜਿਹੜਾ ਭੂਤ ਪ੍ਰੇਤ ਜਾਂ ਕਹਿ ਲਈ ਆਪਾਂ ਦਿਸਦਾ ਨੀ ਪਰ ਉਦਾਂ ਇਮੇਜਿਨਰੀ ਬਣਾ ਲੈਣਾ ਕਿ ਹਾਂ ਉੱਥੇ ਉਹ ਆ ਗਿਆ ਹਊਆ ਆ ਗਿਆ ਹਊ ਆ ਗਿਆ ਹਨਾ ਹਾਂ ਹਊ ਦੇ ਇੱਦਾਂ ਦੇ ਨਹਿ ਆ ਉਹਦੇ ਇੱਦਾਂ ਦੇ ਹੱਥਾਂ ਮੰਮੀਆਂ ਸਾਰੀਆਂ ਹੂਏ ਬਣੀਆਂ ਫਿਰਦੀਆਂ ਡੇਡੇ ਨਹਿ ਲਵਾ ਕੇ ਏਡੇ ਏਡੇ ਅੱਖਾਂ ਦੇ ਉੱਤੇ ਝੰਮਲ ਲਵਾ ਕੇ
1: ਸੋ ਜਿਹੜੀ ਚੀਜ਼ ਬਾਰੇ ਸੋਚ ਕੇ ਡਰੋ ਤੁਸੀਂ
0: ਜੀ ਜੀ ਇਹ ਸੀ ਸਾਡੇ ਅੱਜ ਦੇ ਸੱਤ ਸ਼ਬਦ ਤੇ ਆਸ ਕਰਦੇ ਹਾਂ ਤੁਹਾਨੂੰ ਅੱਜ ਦਾ ਜਿਹੜਾ ਵਿਸ਼ਾ ਉਹ ਵਧੀਆ ਲੱਗਿਆ ਹੋਵੇਗਾ ਤੇ ਜਿੱਦਾਂ ਵੀ ਆਪਾਂ ਟਾਈਮ ਆ ਇਹ ਔਖਾ ਸੌਖਾ ਸਾਰਾ ਲੰਘ ਜਾਣਾ ਇੰਜੋਏ ਕਰੋ ਇਹਨੂੰ ਬਚਪਨ ਕਦੀ ਨਹੀਂ ਆਉਣਾ ਟੀਨੇਜ ਵਾਪਸ ਕਦੀ ਨਹੀਂ ਆਉਣੀ ਜਿਹੜੀ ਜਵਾਨੀ ਆ ਉਹ ਵੀ ਚਲੀ ਜਾਣੀ ਆ ਉਹ ਬੱਚਿਆਂ ਦੇ ਵਿਆਹ ਹੋ ਜਾਣੇ ਸਾਰੀਆਂ ਚੀਜ਼ਾਂ ਨੂੰ ਇੰਜੋਏ ਕਰੋ ਜੇ ਤੁਸੀਂ ਇੰਜੋਏ ਕਰਕੇ ਜ਼ਿੰਦਗੀ ਗੁਜ਼ਾਰਨਾ ਸਿੱਖ ਲਉਂਗੇ ਤਾਂ ਉਹ ਤੋਂ ਵੱਡੀ ਜਿਹੜੀ ਆ ਨਿਆਮਤ ਹੋਰ ਕੁਛ ਨਹੀਂ ਹੈਗੀ
1: ਬਿਲਕੁਲ ਵੇਖੋ ਕੋਈ ਚੀਜ਼ਾਂ ਜਿਹੜੀਆਂ ਨੇ ਉਹ ਜੇ ਬਹੁਤ ਵਧੀਆ ਤੁਹਾਡੀ ਸਕੂਨ ਦੀ ਲਾਈਫ ਆ ਅਤੇ ਸਾਰਾ ਕੁਛ ਠੀਕ ਚੱਲ ਰਿਹਾ ਤੇ ਬਹੁਤਾ ਸੋਚਣ ਦੀ ਲੋੜ ਨਹੀਂ ਕਿਸੇ ਦੀਆਂ ਗੱਲਾਂ ਸੁਣ ਕੇ ਤੇ ਪਰ ਜੇ ਤੁਹਾਨੂੰ ਲੱਗਦਾ ਵਾ ਵੀ ਹਾਂ ਇਸ ਚੀਜ਼ ਦੇ ਕਰਕੇ ਪ੍ਰੋਬਲਮ ਆ ਰਹੀ ਆ ਤੇ ਫਿਰ ਵੀ ਤੁਸੀਂ ਉਹਨੂੰ ਫਿਕਸ ਨਹੀਂ ਕਰ ਰਹੇ ਤੇ ਫਿਰ ਉਹ ਪ੍ਰੋਬਲਮ ਇੱਦਾਂ ਦੀ ਆ ਵੀ ਜਿੱਦਾਂ ਮੰਨ ਲਓ ਤੁਸੀਂ ਕਹੋਗੇ ਵੀ ਨਹੀਂ ਇਹ ਹੁਣ ਇੱਦਾਂ ਹੀ ਹੁੰਦਾ ਵਾ ਪਰ ਇੱਦਾਂ ਹੁੰਦਾ ਵੀ ਆ ਅਤੇ ਨਹੀਂ ਵੀ ਆ ਇੱਦਾਂ ਦੀ ਆ ਵੀ ਜਿੱਦਾਂ ਮੰਨ ਲਓ ਤੁਹਾਡੇ ਘਰ ਦੇ ਵਿੱਚ ਤੁਸੀਂ ਕੋਈ ਸਮਾਨ ਮੰਨ ਲਓ ਕੋਈ ਲੀੜੇ ਕੱਪੜੇ ਪੁਰਾਣੇ ਕੱਢ ਕੇ ਮੰਨ ਲਓ ਤੁਸੀਂ ਬੈਗ ਭਰ ਕੇ ਰੱਖਿਆ ਵਾ ਉਹ ਤੁਸੀਂ ਇੱਕ ਕੋਨੇ 'ਚ ਰੱਖਤਾ ਵੀ ਮੈਂ ਕੱਲ੍ਹ ਛੱਡ ਕੇ ਆਉਣਾ ਮੈਂ ਡੋਨੇਟ ਕਰਕੇ ਆਉਣਾ ਹਫ਼ਤਾ ਲੰਘ ਗਿਆ ਦੋ ਹਫ਼ਤੇ ਲੰਘ ਗਏ ਮਹੀਨਾ ਲੰਘ ਗਿਆ ਦੋ ਮਹੀਨੇ ਤਿੰਨ ਮਹੀਨੇ ਅਤੇ ਤੁਹਾਨੂੰ ਹੁਣ ਲੱਗੂਗਾ ਵੀ ਇਹ ਇੱਥੇ ਰੱਖਣ ਦੇ ਲਈ ਬਣਿਆ ਜਦਕਿ ਨਹੀਂ ਬਣਿਆ ਹੁੰਦਾ ਵਾ ਸਾਡੇ ਬੜੀਆਂ ਬੜੀਆਂ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਸਾਡੇ ਘਰਾਂ 'ਚ ਐਗਜ਼ਾਮਪਲ ਭਾਵੇਂ ਇਹਦੀ ਥਾਂ 'ਤੇ ਕੁਛ ਹੋਰ ਫਿੱਟ ਕਰ ਲਿਓ ਪਰ ਬੜੀਆਂ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਮੁੜ ਕੇ ਤੁਹਾਨੂੰ ਇੱਦਾਂ ਲੱਗਣ ਲੱਗ ਪੈਂਦਾ ਵੀ ਇਹ ਤਾਂ ਇੱਦਾਂ ਹੀ ਇੱਦਾਂ ਹੀ ਚੱਲੀ ਇੱਦਾਂ ਹੀ ਚੱਲੀ ਜਾਣਾ ਸੋ ਤੁਹਾਨੂੰ ਲੱਗ ਰਿਹਾ ਵੀ ਤੁਹਾਡੀ ਕੰਧ ਦੇ ਉੱਤੇ ਕੋਈ ਟੰਗੀ ਫੋਟੋ ਜਿਹੜੀ ਆ ਉਹ ਤੁਹਾਡੇ ਘਰ ਦੇ ਨਾਲ ਸੈੱਟ ਨਹੀਂ ਬਹਿ ਰਹੀ ਤੁਹਾਨੂੰ ਦੋ ਚੌਂ ਜਾਣਿਆਂ ਨੇ ਕਹਿ ਵੀ ਦਿੱਤਾ ਪਰ ਹੌਲੀ ਹੌਲੀ ਉਹ ਚੀਜ਼ ਜਿਹੜੀ ਆ ਉਹ ਤੁਹਾਡੇ ਜਹਿਨ ਦੇ ਵਿੱਚ ਬਹਿ ਗਈ ਤੁਹਾਨੂੰ ਲੱਗਦਾ ਵੀ ਨਹੀਂ ਇੱਦਾਂ ਹੀ ਆ ਇਹ ਹੁਣ ਇੱਥੇ ਹੀ ਰਹਿਣੀ ਆ
0: ਇੱਦਾਂ
1: ਸੋ ਆਪਾਂ ਜਿਹੜੀ ਚੀਜ਼ ਰੋਜ਼ ਵੇਖਣ ਗਿੱਜ ਜਾਂਦੇ ਹਾਂ ਉਹ ਭਾਵੇਂ ਪ੍ਰੋਬਲਮ ਹੀ ਹੋਵੇ ਉਹ ਸਾਨੂੰ ਫਿਰ ਪ੍ਰੋਬਲਮ ਲੱਗਦੀ ਨਹੀਂ ਕੋਈ ਬਾਹਰੋਂ ਆਉਂਦਾ ਨਾ ਬਾਹਰੋਂ ਆਇਆ ਬੰਦਾ ਤੁਹਾਡੇ ਘਰ ਜਾਂ ਤੁਸੀਂ ਕਿਸੇ ਦੇ ਘਰ ਜਾਂਦੇ ਹੋ ਤਾਂ ਤੁਹਾਨੂੰ ਲੱਗਦਾ ਯਾਰ ਮਤਲਬ ਥੋੜ੍ਹੀ ਘੱਟਾ ਮਿੱਟੀ ਨਹੀਂ ਜ਼ਿਆਦਾ ਮਤਲਬ ਹੈ ਨਾ ਡਸਟਿੰਗ ਨਹੀਂ ਹੋਣ ਵਾਲੀ ਬੜਾ ਭਰਿਆ ਭਰਿਆ ਜਿਹਾ ਨਹੀਂ ਇਹਨਾਂ ਦਾ ਨਜਾਇਜ਼ ਹੀ ਟੇਬਲ ਅਤੇ ਪਰ ਤੁਹਾਨੂੰ ਨਹੀਂ ਲੱਗ ਰਿਹਾ ਹੁੰਦਾ ਤੁਹਾਨੂੰ ਲੱਗ ਰਿਹਾ ਹੁੰਦਾ ਵੀ ਠੀਕ ਹੈ ਕਿਉਂਕਿ ਤੁਸੀਂ ਰੋਜ਼ ਵੇਖਣ ਗਿੱਜ ਗਏ ਇਸੇ ਤਰ੍ਹਾਂ ਦੇ ਨਾਲ ਸਾਡੀਆਂ ਆਦਤਾਂ ਨੇ ਇਸੇ ਤਰ੍ਹਾਂ ਦੇ ਨਾਲ ਬੱਚਿਆਂ ਦੀਆਂ ਚੰਗੀਆਂ ਮਾੜੀਆਂ ਜੋ ਵੀ ਤੁਹਾਨੂੰ ਲੱਗਦਾ ਕਮੀਆਂ ਪੇਸ਼ੀਆਂ ਨੇ ਉਹ ਸਾਰੀਆਂ ਤੁਸੀਂ ਰੋਜ਼ ਵੇਂਦੇ ਹੋ ਤੇ ਤੁਹਾਨੂੰ ਇਹ ਲੱਗਣ ਲੱਗ ਪੈਂਦਾ ਵੀ ਇੱਦਾਂ ਹੀ ਆ ਠੀਕ ਆ ਤੇ ਫਿਰ ਆਸ ਪਾਸ ਤੋਂ ਵੀ ਲੋਕ ਹਾਮੀ ਭਰਨੀ ਸ਼ੁਰੂ ਕਰ ਦਿੰਦੇ ਆ ਪਤਾ ਕਿਉਂ ਕਿਉਂਕਿ ਤੁਹਾਡਾ ਤੁਹਾਡੇ ਵਰਗਿਆਂ ਦੇ ਨਾਲ ਬਹਿਣ ਖਲੋਣਾ ਜਿਹਨਾਂ ਦਾ ਸਾਡਾ ਵਿਚਾਰ ਰਲਦੇ ਅਸੀਂ ਉਹਨਾਂ ਨਾਲ ਹੀ ਬਹਿੰਦੇ ਖਲੋਣੇ ਨਾ ਤੇ ਨਾਲੇ ਅੱਜ ਕੱਲ੍ਹ ਕਿਸੇ ਕੋਲ ਇੰਨਾ ਨਹੀਂ ਉਹ ਹੈਗਾ ਮਾਦਾ ਬਹੁਤ ਘੱਟ ਲੋਕ ਤੁਹਾਨੂੰ ਮਿਲਣਗੇ ਜਿਹੜੇ ਤੁਹਾਨੂੰ ਕਹਿ ਦੇਣਗੇ ਵੀ ਯਾਰ ਤੇਰੇ ਬੱਚੇ 'ਚ ਆ ਪ੍ਰੋਬਲਮ ਹੀ ਇਹਨੂੰ ਥੋੜ੍ਹਾ ਜਿਹਾ ਕਿਉਂਕਿ ਅੱਜ ਕੱਲ੍ਹ ਕੁਛ ਸੁਣਦਾ ਨਹੀਂ ਆ ਅੱਜ ਕੱਲ੍ਹ ਸਾਰੇ ਤੁਹਾਨੂੰ ਇਹੋ ਹੀ ਕਹਿਣਗੇ ਬਹੁਤ ਵਧੀਆ ਤੁਹਾਡਾ ਬੱਚਾ ਬਹੁਤ ਨਾਈਸ ਥੈਂਕ ਯੂ ਅਤੇ ਜਾਂ ਫਿਰ ਉਹ ਚੁੱਪ ਹੀ ਕੀਤੇ ਰਹਿਣਗੇ ਕਿਸੇ ਨੇ ਤੁਹਾਨੂੰ ਇਹ ਨਹੀਂ ਦੱਸਣਾ ਸੋ ਜੇ ਕੋਈ ਦੱਸਦਾ ਵਾ ਤਾਂ ਉਹਦੇ ਨਾਲ ਪਲੀਜ਼ ਵਿਗਾੜੋ ਨਾ ਉਹਦੇ ਨਾਲ ਹੋਰ ਜਾਰੀ ਗੂੜੀ ਪਾ ਲਓ ਉਹ ਤੁਹਾਨੂੰ ਚੰਗਾ ਕਰਕੇ ਦੱਸ ਰਿਹਾ ਵਾ ਤੁਹਾਨੂੰ ਸੋ ਇਹ ਅੱਜ ਕੱਲ੍ਹ ਮਾਹੌਲ ਹੀ ਇੱਦਾਂ ਦਾ ਵਾ ਵੀ ਨਾ ਕੋਈ ਕਿਸੇ ਨੂੰ ਕਹਿੰਦਾ ਨਾ ਕੋਈ ਸੁਣਦਾ ਮਤਲਬ ਆਪਣੇ ਆਪ ਦੇ ਵਿੱਚ ਆਪਾਂ ਰਾਜੇ ਹਾਂ ਵੀ ਆਰ ਦਾ ਬੈਸਟ
0: ਬਿਲਕੁਲ ਰਣਜੋਤ ਜੀ ਮੈਂ ਤਾਂ ਐਂਡ ਤੇ ਇਹੀ ਕਹੂੰਗੀ ਕਿ ਜਿਹੜੇ ਤੁਹਾਡੇ ਫਰੈਂਡ ਸਰਕਲ ਆ ਜਾਂ ਤੁਹਾਡੇ ਬੱਚਿਆਂ ਦੇ ਫਰੈਂਡਸ ਆ ਉਹਨਾਂ ਦੇ ਪੇਰੈਂਟਸ ਨੂੰ ਕਹੋ ਕਿ ਜੇ ਤੁਹਾਡਾ ਮੇਰਾ ਬੱਚਾ ਕਦੀ ਤੁਹਾਨੂੰ ਬਾਹਰ ਗਲਤੀ ਕਰਦਾ ਦਿਸਿਆ ਵੀ ਨਾ ਪਹਿਲਾਂ ਤਾਂ ਤੂੰ ਹੀ ਉਹਨੂੰ ਡਾਂਟ ਦੇਈਂ ਮੈਂ ਤੈਨੂੰ ਇੰਨਾ ਹੱਕ ਦਿੰਦੀ ਹਾਂ ਤੇ ਦੂਜੀ ਗੱਲ
1: ਮੈਂ ਇਹਨੂੰ ਇੰਨੇ ਪੈਸੇ
0: ਦੇ ਨਹੀਂ ਮੈਂ ਤੈਨੂੰ ਇਹ ਹੱਕ ਦਿੱਤਾ ਕਿ ਤੂੰ ਉਹਨੂੰ ਝਟਕਾ ਮਾਰ ਸਕਦੀ ਹੈ ਜੇ ਕੱਲ ਨੂੰ ਕੋਈ ਤੇ ਦਿਖ ਗਿਆ ਤੇ ਦੂਜੀ ਗੱਲ ਜੇ ਨਹੀਂ ਵੀ ਤੇਰੀ ਹਿੰਮਤ ਪਈ ਮੈਨੂੰ ਜ਼ਰੂਰ ਦੱਸਦੀ ਆ ਕੇ ਇਹ ਗੱਲ ਤੇ ਕਰੋ ਵੀ ਆਪ ਵੀ ਉਹਨੂੰ ਕਹੋ ਕਿ ਭਾਈ ਤੇਰਾ ਬੱਚਾ ਕੱਲ ਨੂੰ ਮੈਨੂੰ ਕਿਤੇ ਦਿਸ ਗਿਆ ਤੇ ਮੈਂ ਤਾਂ ਉਹਨੂੰ ਮਾਰੂ ਝਟਕਾ ਤੇ ਜੇ ਉਹ ਦੱਸਦਾ ਵੀ ਹੈ ਤੇ ਫਿਰ ਇਹ ਨਾ ਕਹੋ ਵੀ ਤੂੰ ਕੌਣ ਹੁੰਦਾ ਮੇਰੇ ਬੱਚੇ ਨੂੰ ਕਹਿਣ ਵਾਲਾ, ਫਿਰ ਉਹਨੂੰ ਸੁਣੋ ਵੀ,
1: ਇੱਕ ਦੂਸਰੇ ਨੂੰ ਹੱਕ ਦੇ ਕੇ ਰੱਖੋ
0: ਜੀ, ਬਿਲਕੁਲ
1: ਜੀ। ਥੈਂਕ ਯੂ ਜੀ ਤੁਹਾਡਾ, ਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਅੱਜ ਜਿੱਦਾਂ ਸਾਡੇ ਲਾਫਟਰ ਥੈਰੇਪੀ ਮੈਂਬਰ ਸਾਡੇ ਸਾਹਿਬ ਦਾ ਬਰਥਡੇ ਆ, ਤੇ ਆਪਾਂ ਪਹਿਲਾਂ ਮਿਸ ਕਰ ਗਏ, ਹੁਣ ਚਲ ਗਿਆ ਸਕੂਲ, ਤੇ ਚਲੋ ਆ ਕੇ ਸੁਣ ਲੂਗਾ।

ਹੈਪੀ ਬਰਥਡੇ ਸਾਹਿਬ ਛੋਟੇ ਵੀਰੇ ਸੁਖਾਂ ਵੱਲੋਂ ਵੀ ਬਹੁਤ ਸਾਰਾ ਪਿਆਰ ਹਮੇਸ਼ਾ ਹੱਸਦਾ ਤੇ ਹਸਾਉਂਦਾ ਰਹਿ ਪੁੱਤਰ ਰੇਡੀਓ ਹਾਂਜੀ ਫੈਮਿਲੀ ਵੱਲੋਂ ਲੱਖ ਲੱਖ ਵਧਾਈਆਂ।

0: ਲਾਦਾ ਪੀ ਪੌਪ ਕਲਚਰ ਟੂਰ ਆਸਟ੍ਰੇਲੀਆ। ਮੈਲਬਨ ਦਾ ਪਹਿਲਾ ਸ਼ੋਅ ਕੁਛ ਦਿਨਾਂ ਵਿੱਚ ਹੀ ਸੋਲਡ ਆਊਟ ਹੋ ਚੁੱਕਾ ਹੈ। ਹੁਣ ਦੂਜਾ ਸ਼ੋਅ 19 ਅਗਸਤ ਨੂੰ ਰੋਡ ਲੇਬਰ ਅਰੀਨਾ ਵਿੱਚ। ਆਸਟ੍ਰੇਲੀਆ ਦੇ ਹੋਰ ਸ਼ੋਅਸ ਤੇ ਟਿਕਟਸ ਇਨਫੋਰਮੇਸ਼ਨ ਲਈ ਵਿਜ਼ਿਟ ਕਰੋ livenation.com.au। ਗੀਤਾਂ ਦੀ ਮਸ਼ੀਨ ਕਰਨ ਔਜਲਾ ਪੀ ਪੌਪ ਕਲਚਰ ਆਸਟ੍ਰੇਲੀਆ ਟੂਰ 2026।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ immigration.com.au।
3: ਮੇਰੇ ਨਾਲ ਤਾਂ ਕੁਝ ਖੇਡਦਾ ਹੀ ਨਹੀਂ, ਸਭ ਖੋਲਦੇ ਲੰਘ ਜਾਂਦੇ ਨੇ।
4: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ। ਕਣਕਾਂ ਦੇ ਓਲੇ,
5: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
4: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
3: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
4: ਰਿਲੀਜ਼ਿੰਗ ਔਨ 31st July।
6: ਅਟੈਂਸ਼ਨ ਟ੍ਰੈਵਲਰਸ, The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.

0: बैटरी लगवाना हो गया होर भी आसान, बिजली दा बिल घट, टेंशन भी घट।
1: फिर लवाइए कित्थों?
0: सन करंट वालिया कोलो 2012 तो मेलबर्न दी एक भरोसेमंद अते अवार्ड विनिंग सोलर कंपनी।
2: आज ही सन करंट नो कॉल करो ते अपना फ्री असेसमेंट बुक करो
3: 0846046848
2: 0433-280-252
4: रेडियो। हाँ जी 1674 ते थोड़ा स्वागत है। मैं कृष्णा ते अज आपां गलबात जिहड़ी करन बैठांगे ना, एक बहुत ही रूहानी स्पिरिचुअल शख्सियत नाल करांगे। हनुमान जी बजरंग बली जी दे बहुत वड्डे भगत नाल भी एक गल होएगी, ते जिहड़ी गल होएगी ना इस शख्सियत नाल होएगी पंजाबी च पहली बारी, जिथे तक मैं शायद मैं सही हो सकदा, आई एम प्रीटी मच श्योर आई एम राइट, कि पहली बारी रसराज महाराज जी जो अपने ऑस्ट्रेलिया टूर ते ने, अज उन्होंने स्पेशली साढ़े सद्दे ते इत्थे आए ने, थैंक यू सो मच था पहले महाराज जी, एंड साढ़े नाल गलबात करन, ते गलबात भी करनगे माँ बोली पंजाबी दे अंदर। किवें हो जी, ठीक ठाक?
5: बहुत वधिया, कृपा हनुमान जी दी।
4: किस तरह का जा रहा थोड़ा टूर इस बार दा ऑस्ट्रेलिया दा?
5: टूर बहुत वधिया जा रहा, हर वारी वधिया जांदा। जिस तरह इंडिया भी सवेरे शाम गुणगान करीदा, इत्थे भी सवेरे दुपहरी शाम किते ना किते हनुमान जी दा नाम असीं गाने आ, ते सारे बड़े आनंद लैंदे।
4: महाराज जी मैं ना एक चीज हमेशा माइंड च आंदी है मेरे कि मैनू भी हुण इत्थे 3-4 साल हो गए रहिंदे हुए, कोई भी धर्म करम दा काम करन लई लोक आंदे स्पैशली, ते मेरे हमेशा माइंड च रहिंदा कि मैं उहनां नूं पुछां कि जदों इत्थे आ के उह वेखदे संगत नूं ते किस तरह फील करदे। उही तुहाडे नाल भी सवाल ਹੁੰਦਾ ਕਿ ਤੁਸੀਂ ਲਾਸਟ ਟਾਈਮ ਵੀ ਜਦੋਂ ਆਏ ਸੀਗੇ ਆਸਟ੍ਰੇਲੀਆ ਬਹੁਤ ਪਾਵਰ ਪੈਕਡ ਤੁਹਾਡਾ ਰਿਹਾ ਸੀਗਾ, ਇਸ ਵਾਰ ਵੀ ਅੱਜ ਜਿਸ ਤਰ੍ਹਾਂ ਆਪਾਂ ਜਿਸ ਵਕਤ ਆਪਾਂ ਗੱਲ ਕਰ ਰਹੇ ਹਾਂ ਇਸ ਤੋਂ ਕੁਛ 2-3 ਘੰਟੇ ਬਾਅਦ ਅਲਟੀਮਾ ਫੰਕਸ਼ਨ ਸੈਂਟਰ ਦੇ ਅੰਦਰ ਤੁਹਾਡਾ ਅੱਜ ਹੈ ਨਾ ਪ੍ਰੋਪਰ ਹੈਗਾ ਇਵੈਂਟ ਹੈ ਜਿੱਥੇ ਹਜ਼ਾਰਾਂ 'ਚ ਲੋਕ ਆਉਣਗੇ, ਤਾਂ ਕਿਸ ਤਰ੍ਹਾਂ ਫੀਲ ਕਰਦੇ ਹੋ?
5: ਬਹੁਤ ਵਧੀਆ ਲੱਗਦਾ, ਇੱਥੇ ਲੋਕਾਂ ਨੂੰ ਮਿਲਦਾ ਘੱਟ ਹੈ ਅਤੇ ਉਹਦੀ ਕੀਮਤ ਜ਼ਿਆਦਾ। ਸਾਡੇ ਉੱਥੇ ਕੰਕਰ ਕੰਕਰ ਚ ਸ਼ੰਕਰ, ਜਗ੍ਹਾ ਜਗ੍ਹਾ ਗਾਉ ਗਾਉ ਚ ਹਨੂਮਾਨ ਜੀ, ਸ਼ਹਿਰ ਸ਼ਹਿਰ ਮੱਲੇ ਮੱਲੇ ਹਨੂਮਾਨ ਜੀ ਦੇ ਮੰਦਰ, ਸਾਰੇ ਭਗਵਾਨ ਦੇ ਮੰਦਰ, ਜਿਹਨੂੰ ਕਦੇ ਕਿਤੇ ਕਥਾ ਹੋ ਰਹੀ ਹੈ, ਕਿਤੇ ਕੀਰਤਨ ਹੋ ਰਿਹਾ, ਕਿਤੇ ਭਜਨ ਹੋ ਰਿਹਾ, ਕਿਤੇ ਸੁੰਦਰ ਕਾਂਡ ਹੋ ਰਿਹਾ, ਕਿਤੇ ਭਾਗਵਤ, ਕਿਤੇ ਰਾਮ ਕਥਾ, ਕਿਤੇ ਸ਼ਿਵ ਮਹਾਪੁਰਾਣ, ਨਹੀਂ ਤਾਂ ਟੀਵੀ ਵੀ ਆਲਵੇਜ਼ ਉੱਥੇ ਰੇਡੀ ਹੈ, ਅਲਰਟ ਰਹਿੰਦੇ ਹੈ, ਬੜੇ ਚੈਨਲ ਹੈ, ਕਿੰਨੇ ਸਪਿਰਚੁਅਲ ਚੈਨਲ ਹੈ, ਲੋਕ ਕਿਤੇ ਨਾ ਕਿਤੇ ਇਨਵੋਲਵ ਰਹਿੰਦੇ ਆ। ਇੱਥੇ ਮੈਂ ਦੇਖਿਆ ਲੋਕਾਂ ਦੀ ਭਾਗ ਦੌੜ ਬਹੁਤ ਜ਼ਿਆਦਾ, ਇਹਦੇ ਬਿਜ਼ੀ ਬਹੁਤ ਹੈ, ਇਹਨੂੰ ਮੈਂ ਦੇਖਿਆ ਮੰਡੇ ਤੋਂ ਲੈ ਕੇ ਫਰਾਈਡੇ ਤੱਕ, ਤੇ ਇਹਨਾਂ ਦੀ ਇਸ ਤਰ੍ਹਾਂ ਰੇਲ ਬੰਨੀ ਕਿ ਮਰਨ ਦਾ ਵੀ ਟਾਈਮ ਨਹੀਂ ਹੁੰਦਾ ਇਸ ਤਰ੍ਹਾਂ। ਮੈਨੂੰ ਕੋਈ ਦੱਸ ਰਿਹਾ ਸੀ ਇੱਥੇ ਕੋਈ ਮਰ ਜਾਏ ਸ਼ੁੱਕਰ ਬੁੱਧਵਾਰ, ਤੇ ਉਹ ਸੋਚਦੇ ਕਿ ਯਾਰ ਸੰਡੇ ਨੂੰ ਸਾੜ ਲਾਂਗੇ, ਇੰਨੇ ਮਤਲਬ ਬਿਜ਼ੀ ਹੈਗੇ ਲੋਕ, ਤੇ ਇਹ ਵੀ ਬੜਾ ਬਿਜ਼ੀ ਪਣਾ ਵੀ ਹੈ। ਇੰਡੀਆ ਵਾਲੇ ਜ਼ਿਆਦਾ ਬਿਜ਼ੀ ਹੈ ਇੱਥੇ, ਮੈਂ ਗੋਰਿਆਂ ਨੂੰ ਦੇਖਣਾ ਤੇ ਉਹ ਲੱਗਦਾ ਕਿ ਇਹ ਸਾਧੂ ਪ੍ਰਵਰਤੀ ਦੇ ਲੋਕ ਹੈ।
4: ਅੱਛਾ ਵਾਹ,
5: ਸੱਚੀ ਇਹਨਾਂ ਦਾ ਖਾਣ ਪਾਣ ਜੋ ਇੱਕ ਹੋਰ ਕਰ ਦਈਏ, ਇਹਨਾਂ ਦਾ ਰੂਪ ਭੋਗ ਵਿਲਾਸ, ਤੇ ਇੱਥੇ ਸਾਧੂ ਪ੍ਰਵਰਤੀ ਦੇ ਲੋਕ ਹੈ, ਅਟੈਚਮੈਂਟ ਇਹਨਾਂ ਨੂੰ ਨਹੀਂ, ਸੰਗ੍ਰਹਿ ਇਹਨਾਂ ਨੂੰ ਨਹੀਂ, ਜੋੜਨਾ ਇਹਨਾਂ ਨੂੰ ਨਹੀਂ, ਕਲੈਕਟ ਇਹਨਾਂ ਨੂੰ ਨਹੀਂ ਕਰਨਾ, ਇਮਾਰਤਾਂ ਇਹਨਾਂ ਨੂੰ ਨਹੀਂ ਖੜੀ ਕਰਨੀ, ਹਾਂ ਪਰਿਵਾਰ ਦਰ ਪਿੱਛੇ ਇਹਨਾਂ ਨੇ ਨਹੀਂ ਸੋਚਣਾ, ਇਹਦਾ 5 ਦਿਨ ਕਮਾਉਣਾ 3 ਦਿਨ ਉਡਾ ਦੇਣਾ, ਤੇ ਮਸਤੀ ਚ ਰਹਿਣਾ, ਹੱਸਦੇ ਖੇਲਦੇ। ਇਹ ਤਾਂ ਇੰਡੀਆ ਵਾਲੇ ਨੇ ਭਾਗ ਦੌੜ ਪਾਈ ਦੀ ਹੈ।
4: ਇਹ ਕੀ ਤੁਸੀਂ ਐਜ਼ ਅ ਪਰਸਨ ਜੋ ਲੋਕਾਂ ਨੂੰ ਸਪਿਰਿਚੁਅਲਿਟੀ ਦੇ ਨਾਲ ਜੋੜਦਾ, ਰੱਬ ਦੇ ਨਾਲ ਜੋੜਦਾ, ਤੁਸੀਂ ਕਾਰਨ ਕੀ ਸਮਝਦੇ ਇਸ ਚੀਜ਼ ਦਾ, ਇਸ ਮੈਂਟਲ ਸਟ੍ਰੈਸ ਦਾ ਹੈਵੀ, ਜੋ ਜੋ ਇੱਥੇ ਰਹਿੰਦੇ ਲੋਕਾਂ 'ਚ ਵੀ ਆਪਾਂ ਕਹਿ ਸਕਦੇ ਜਾਂ ਫਿਰ ਜੋ ਬੈਕ ਇਨ ਇੰਡੀਆ ਵੀ ਆਪਾਂ ਵੇਖਦੇ ਲੋਕ ਹਰ ਵਕਤ ਇੱਕ ਪ੍ਰੈਸ਼ਰ ਇੱਕ ਸਟ੍ਰੈਸ 'ਚ ਰਹਿੰਦੇ ਆ, ਤੁਸੀਂ ਇਹਦਾ ਕੀ ਤੱਤ ਕੱਢਿਆ?
5: ਬਈ ਇਹਦੇ ਪਿੱਛੋਂ ਇਹੀ ਕਾਰਨ, ਜੋ ਸਾਨੂੰ ਨਹੀਂ ਮਿਲਿਆ ਉਹਦੀ ਕਾਮਨਾ ਉਦੋਂ ਉਹ ਮਿਲ ਜਾਏ, ਜਿਹੜਾ ਮਿਲਿਆ ਹੋਇਆ ਉਹਦੀ ਕਦਰ ਨਹੀਂ। ਆਪਾਂ ਕੀ ਕਰਦੇ ਆ ਕਿ ਬਈ ਜੋ ਸਾਡੇ ਕੋਲ ਨਹੀਂ ਹੈ ਨਾ, ਉਹ ਕਹਿੰਦੇ ਨੇ ਵੀ ਜਿਹੜਾ ਨਹੀਂ ਮਿਲਿਆ ਕਰੋੜਾਂ ਦਾ, ਜਿਹੜਾ ਮਿਲ ਗਿਆ ਉਹ ਮਿੱਟੀ। ਆਦਮੀ ਇਨਸਾਨ ਬੰਦਾ ਹੋਰ ਪਾਉਣ ਦੇ ਚੱਕਰ 'ਚ ਹੋਰ ਮਿਲ ਜਾਏ ਹੋਰ ਮਿਲ ਜਾਏ, ਜਿਹੜਾ ਉਹਦੇ ਕੋਲ ਹੈਗਾ ਉਹਦਾ ਵੀ ਇੰਜੋਏ ਨਹੀਂ ਕਰ ਪਾ ਰਿਹਾ।
4: ਇਹ ਬਹੁਤ ਸੱਚ ਗੱਲ ਆ। ਇਹਦਾ ਕੋਈ ਹੱਲ ਹੈ? ਹੱਲ ਇਹਨਾਂ ਵੇ ਕਿ ਮੈਂ ਕਦੇ ਆਪਣੇ ਆਪ ਨੂੰ ਇਹ ਸਮਝਾ ਸਕਦਾ ਕਿ ਬਸ ਯਾਰ ਕਾਫੀ ਕੁਛ ਕਰ ਲਿੱਤਾ।
5: ਹਾਂ ਬਸ ਸੰਤੁਸ਼ਟੀ, ਸੈਟਿਸਫੈਕਸ਼ਨ।
4: ਤੇ ਜੇ ਮੈਂ ਤੁਹਾਡੇ ਸਫ਼ਰ ਤੋਂ ਗੱਲ ਕਰਾਂ ਕਿ ਇੱਕ ਬਹੁਤ ਹੀ ਅਚਾਨਕ ਇੱਕ ਪੀਕ ਦੇਖਣ ਨੂੰ ਮਿਲੀ ਅਚਾਨਕ ਦਿਨੋਂ ਦਿਨ ਰਾਤ ਦੇ ਅੰਦਰ ਹੀ, ਹੈ ਨਾ, ਅਤੇ ਫਿਰ ਉਸ ਤੋਂ ਬਾਅਦ ਤੁਸੀਂ ਇੰਨਾ ਉੱਚਾ ਮੁਕਾਮ ਪਾ ਲਿੱਤਾ ਅਤੇ ਅੱਜ ਵੀ ਟੱਚਵੁੱਡ ਚਲੋ, ਹੈ ਨਾ, ਬਹੁਤ ਵਧੀਆ ਹਰ ਪਾਸੇ ਤੁਸੀਂ ਮਕਬੂਲੀਅਤ ਮਿਲਦੀ ਪਈ ਹੈ ਜਿੱਥੇ ਵੀ ਤੁਸੀਂ ਜਾਂਦੇ ਹੋ, ਰੱਬ ਦਾ ਨਾਮ ਲੋਕਾਂ ਤੱਕ ਪਹੁੰਚਾਉਂਦੇ ਹੋ। ਅਤੇ ਇਹ ਸਫ਼ਰ ਕਿਸ ਤਰ੍ਹਾਂ ਸ਼ੁਰੂ ਹੋਇਆ?
5: ਦਰਅਸਲ ਬਚਪਨ ਤੋਂ ਹੀ ਗਰੀਬੀ ਦਾ ਬਹੁਤ ਦੌਰ ਰਿਹਾ। ਸਾਡੇ ਡੈਡੀ ਨੂੰ ਗਾਉਣ ਦਾ ਬੜਾ ਸ਼ੌਕ ਹੈ, ਪ੍ਰੋਫੈਸ਼ਨਲੀ ਗਾਉਂਦੇ ਹੋ?
4: ਅੱਛਾ।
5: ਐਵੇਂ ਗਾਉਣ ਦਾ ਉਹਨਾਂ ਨੂੰ ਸ਼ੌਕ ਹੈ, ਆਵਾਜ਼ ਬਹੁਤ ਵਧੀਆ, ਬੜਾ ਸੁਰੀਲਾ ਗਾਉਂਦੇ। ਅਤੇ ਉਹ ਮੰਜੇ 'ਤੇ ਪਏ ਪਏ ਰਾਤੀ ਗਾਉਂਦੇ ਰਹਿੰਦੇ, ਭਜਨ ਭੁਜਨ ਚੱਲਦੇ ਫਿਰਦੇ ਉੱਠਦੇ ਬਹਿਣਦੇ। ਫਿਰ ਸਾਡੇ ਬਾਬਾ ਜੀ ਨੇ ਪਾਪਾ ਜੀ ਨੇ ਦੋ ਦੋ ਮੰਦਰ ਬਣਵਾਏ।
4: ਇਹ ਕਿੱਥੇ ਦੀ ਗੱਲ ਹੋ ਰਹੀ ਹੈ?
5: ਇਹ ਦਿੱਲੀ ਦੀ ਗੱਲ ਹੋ ਰਹੀ ਹੈ।
4: ਦਿੱਲੀ 'ਚ
5: ਦੋ ਮੰਦਰ ਬਣਵਾਏ ਜਿੱਥੇ ਮੇਰਾ ਜਨਮ ਹੋਇਆ ਸੀ
4: ਜੀ।
5: ਉੱਥੇ ਮੰਦਰਾਂ ਦੇ ਵਿੱਚ ਮੈਂ ਕੀਰਤਨ ਕਰਦਾ ਸੀ, ਸਕੂਲ 'ਚ ਫਿਰ ਭੇਟਾ ਗਾਉਂਦਾ ਸੀ।
4: ਅੱਛਾ, ਓਕੇ।
5: ਐਨੂਅਲ ਫੰਕਸ਼ਨ ਗਾਉਂਦੇ ਤੇ ਮੈਡਮ ਮੇਰੇ ਕੋਲ ਭੇਟ ਗਾਉਂਦੀ ਸੀ।
4: ਅੱਛਾ,
5: ਦੇਸ਼ ਭਗਤੀ ਗੀਤ। ਉਹਦੇ ਬਾਅਦ ਸਫ਼ਰ ਸ਼ੁਰੂ ਹੋਇਆ, ਫਿਰ ਜਗਰਾਤੇ ਸ਼ੁਰੂ ਕੀਤੇ, ਜਗਰਾਤਿਆਂ ਦੇ ਪਿੱਛੇ ਕੋਰਸ 'ਤੇ ਗਾਣਾ ਸ਼ੁਰੂ ਕੀਤਾ। ਉਹਦੇ 'ਤੇ ਪੈਸੇ ਪੁਸੇ ਨਹੀਂ ਮਿਲਦੇ ਸੀ, ਗੁਜ਼ਾਰਾ ਨਹੀਂ ਹੋਇਆ। ਫਿਰ ਕੀਬੋਰਡ ਵਜਾਉਣਾ ਸਿੱਖਿਆ।
4: ਅੱਛਾ, ਓਕੇ।
5: ਆਈ ਐਮ ਅ ਕੀਬੋਰਡ ਪਲੇਅਰ।
4: ਓਕੇ ਓਕੇ।
5: ਫਿਰ ਮੈਂ ਕੀਬੋਰਡ ਪਲੇਅਰ ਇਸ ਲਈ ਕਹਿੰਦਾ ਕਿ ਹਜ ਵੀ ਹੂੰ, ਕਿਉਂਕਿ ਹੁਣ ਵੀ ਹਾਰਮੋਨੀਅਮ 'ਤੇ ਵਜਾ ਹੀ ਰਿਹਾ। ਅਤੇ ਉਹ ਕੀਬੋਰਡ ਵਜਾਇਆ ਬਹੁਤ ਸਾਲ, ਫਿਰ ਵੀ ਉਹ ਮਨ ਅੰਦਰ ਕਹਿੰਦਾ ਸੀ ਨਹੀਂ ਗਾਣਾ ਹੈ ਵਜਾਉਣਾ ਨਹੀਂ। ਫਿਰ ਇੱਕ ਦਿਨ ਬੈਠੇ ਬੈਠੇ ਹਨੂੰਮਾਨ ਜੀ ਨੇ ਪ੍ਰੇਰਣਾ ਕੀਤੀ ਕਿ ਮੈਂ ਸੁੰਦਰ ਕਾਂਡ ਗਾਣਾ ਹੈ ਅਤੇ ਕੁਝ ਡਿਫਰੈਂਟ ਗਾਣਾ ਹੈ। ਲੋਕ ਕਹਿੰਦੇ ਬੋਰ ਹੈ ਕਿ ਦੋ ਵੱਡੇ ਬੁੱਢੇ ਆ ਗਏ, ਉਹਨਾਂ ਨੇ ਸੁਣ ਲਿਆ, ਬੱਚੇ ਬੁੱਚਿਆਂ ਨੇ ਖਾ ਪੀ ਲਿਆ, ਪੰਡਿਤ ਜੀ ਆ ਗਏ ਕਰਕੇ ਚਲ ਗਏ।
4: ਹਾਂ, ਜਿਸ ਤਰ੍ਹਾਂ ਤੁਸੀਂ ਦੱਸਿਆ ਇਸ ਤਰ੍ਹਾਂ ਹੀ ਸੀਨ
5: ਸੁੰਦਰ ਕਾਂਡ ਦਾ
4: ਜੀ।
5: ਲੇਕਿਨ ਅੱਜ ਦੇਖੋ ਇੰਨੇ ਹਾਈ ਸਕੇਲ 'ਤੇ ਦੁਨੀਆਂ ਦੇ ਵੱਡੇ ਤੋਂ ਵੱਡਾ ਬੰਦਾ ਸੁੰਦਰ ਕਾਂਡ ਕਰਾਉਂਦਾ ਹੈ ਅਤੇ ਉਹਦੀ ਮਾਨਤਾ ਕਿੰਨੀ ਵੱਧ ਗਈ ਹੈ। ਇਹਦੇ ਪਿੱਛੇ ਕਾਰਨ ਕੋਈ ਮੈਂ ਨਹੀਂ ਹੈਗਾ, ਹਾਲਾਂਕਿ ਸੁੰਦਰ ਕਾਂਡ ਨੇ ਮੈਨੂੰ ਚੁੱਕ ਲਿਆ।
4: ਹਾਂ, ਮਤਲਬ ਤੁਸੀਂ ਚੁਣੇ ਗਏ, ਤੁਸੀਂ ਇਹ ਕਹਿ
5: ਸੁੰਦਰ ਕਾਂਡ ਨੇ ਮੈਨੂੰ ਚੁਣ ਲਿਆ ਅਤੇ ਚੁੱਕ ਲਿਆ। ਇਹਦੇ ਪਿੱਛੇ ਕਾਰਨ ਹੈ ਕਿ ਬਈ ਜਿਸ ਤਰ੍ਹਾਂ ਭਗਵਾਨ ਸ਼੍ਰੀ ਕ੍ਰਿਸ਼ਨ ਅਰਜੁਨ ਨੂੰ ਕਹਿੰਦੇ ਆ ਨਿਮਿੱਤ ਮਾਤਰਮ ਬਹੁ ਸਭ ਵਿਸਾਚੀ, ਅਰਜੁਨ ਤੂੰ ਨਿਮਿੱਤ ਬਣ ਜਾ, ਫਿਰ ਕਰਤਾ ਕਰਾਤਾ ਸਭ ਮੈਂ ਹੋ। ਗੁਰਦੇਵ ਨਾਨਕ ਨੇ ਪੰਜਾਬੀ 'ਚ ਕਿਹਾ ਕਰਨ ਕਰਾਵਨ ਆਪੇ ਆਪ, ਨਾਮ ਰਖਾ ਲਿਆ ਤਾਓ, ਸਭ ਤੇਰੀ ਵਡਿਆਈ ਨਾਨਕ ਕੋਈ ਨਾਮ ਨਾ ਜਾਣੇ ਮੇਰਾ। ਗੁਰਦੇਵ ਨਾਨਕ ਵੀ ਕਹਿੰਦੇ ਜੋ ਤੁਧ ਭਾਵੇ ਸਾਈ ਬਲੀਕਾਰ। ਤੁਲਸੀਦਾਸ ਜੀ ਵੀ ਕਹਿੰਦੇ ਜੇਹੀ ਵਿਧੀ ਨਾਥ ਹੋਈ ਹਿਤ ਮੋਰਾ, ਕਰੋ ਸੁਬੇਗ ਦਾਸ ਮੈਂ ਤੋਰਾ, ਸਭੇ ਸਿਆਣੇ ਏਕ ਮਤ। ਸਾਡੇ ਵੇਦ ਕਹਿੰਦੇ ਏਕਮ ਸਦ ਵਿਪਰਾ ਬਹੁਦਾ ਵਦੰਤੀ, ਸੱਚ ਸਾਰਿਆਂ ਨੇ ਇੱਕੋ ਹੀ ਬੋਲਣਾ। ਜਿਹੜਾ ਸੱਚ ਹੈ ਉਹ ਦਸ ਬੰਦਿਆਂ ਤੋਂ ਵੱਖ ਵੱਖ ਪੁੱਛ ਲਓ, ਉਹ ਇੱਕੋ ਹੀ ਆਉਣਾ। ਜਿਹੜਾ ਝੂਠ ਹੈ ਉਹ ਪੰਜ ਕੋਲੋਂ ਪੁੱਛ ਲਓ, ਪੰਜਾਂ ਦਾ ਅਲੱਗ ਹੈ। ਇਸ ਲਈ ਸਭੇ ਸਿਆਣੇ ਏਕ ਮਤ, ਗੁਰਦੇਵ ਨਾਨਕ ਕਹਿੰਦੇ ਸਾਰੇ ਸਿਆਣਿਆਂ ਦੀ ਖੋਪੜੀ ਇੱਕ ਜਿਹੀ ਬੋਲੇਗੀ। ਜਿੱਥੇ ਸਿਆਣੇ ਇਕੱਠੇ ਹੋ ਗਏ ਉੱਥੇ ਕੰਮ ਬਣ ਜਾਂਦਾ, ਜਿੱਥੇ ਪਗਲੇ ਇਕੱਠੇ ਹੋ ਗਏ ਤੇ ਉੱਥੇ ਫਿਰ ਮੂਰਖ ਸੇ ਮੂਰਖ ਮਿਲੇ ਤੋ ਦੇ ਗੂਸਾ ਦੇ ਲਾ।
4: ਮਹਾਰਾਜ ਜੀ, ਮੈਂ ਆਪਣਾ ਜੇ ਪਰਸਨਲ ਤੌਰ 'ਤੇ ਦੱਸਾਂ, ਮੈਂ ਨਵਾਂ ਨਵਾਂ ਇੱਕ ਤਰੀਕੇ ਦਾ ਮਿਊਜ਼ਿਕ ਹਿੱਟ ਹੋਇਆ ਸੀ ਕਿ ਜਿਹੜੇ ਬਹੁਤ ਹਿੱਟ ਰੋਮੈਂਟਿਕ ਗਾਣੇ ਜਾਂ ਫਿਰ ਥੋੜ੍ਹੇ ਸਲੋ ਟਾਈਪ ਗਾਣੇ ਹੈ ਨਾ, ਉਹਨਾਂ ਨੂੰ ਇੱਕ ਲੋਫਾਈ ਕਰਕੇ ਨਾ ਕੋਈ ਚੀਜ਼ ਸ਼ੁਰੂ ਹੋਈ ਅਤੇ ਉਹ ਹੋਰ ਸਲੋ ਕਰਕੇ ਹੋਰ ਥੋੜ੍ਹੀ ਮੀਡੀਅਮ ਜਿਹੀ ਟੋਨ ਦੇ ਕੇ ਅਰੀਜੀਤ ਸਿੰਘ ਕੇ ਵਗੈਰਾ ਇਹਨਾਂ ਦੇ ਗਾਣੇ। ਇੱਕ ਦਿਨ ਮੇਰੇ ਐਲਗੋਰਿਦਮ ਨੇ ਜੀ ਕਿਹਾ ਕਿ ਹਨੂੰਮਾਨ ਚਾਲੀਸਾ ਲੋਫਾਈ ਸਾਹਮਣੇ ਲਿਖਿਆ ਪਿਆ। ਮੈਂ ਕਿਹਾ ਯਾਰ ਆਹ ਕੀ ਚੀਜ਼ ਆ, ਮੈਂ ਪਲੇ ਕੀਤਾ ਅਤੇ ਮੈਂ ਜਦ ਦਾ ਤੁਹਾਡਾ ਵਰਜ਼ਨ ਉਹ ਵਾਲਾ ਸੁਣਿਆ ਲੋਫਾਈ, ਮੈਂ ਕਦੀ ਸ਼ਾਇਦ ਹੋਰ ਜਿਹੜੇ ਬਹੁਤ ਮਕਬੂਲ ਨੇ ਹੈ ਨਾ ਕਿਸੇ ਦੀ, ਚਲੋ ਆਪਾਂ ਇਹ ਨਹੀਂ ਕਹਿ ਸਕਦੇ ਕੋਈ ਚੰਗਾ ਜਾਂ ਮਾੜਾ, ਪਰ ਜੋ ਜੁੜਾਵ ਉਸ ਵਰਜ਼ਨ ਨਾਲ ਹੋਇਆ ਸ਼ਾਇਦ ਕਦੇ ਪਹਿਲਾਂ ਨਹੀਂ ਮੈਂ ਇਸ ਤਰ੍ਹਾਂ ਦਾ ਮਹਿਸੂਸ ਕੀਤਾ। ਇੱਕ ਮੈਂ ਆਰਟ ਵਾਈਜ਼ ਜੇ ਵੇਖਾਂ ਤਾਂ ਬਹੁਤ ਡਿਫਰੈਂਟ ਚੀਜ਼ ਨਹੀਂ ਸੀਗੀ ਕਿ ਚਾਲੀਸਾ ਇੱਕ ਬੀਟ ਦੇ ਉੱਪਰ ਉਹ ਵੀ ਇੱਕ ਸਲੋ ਮੋਸ਼ਨ, ਇਹ ਇੰਸਪੀਰੇਸ਼ਨ ਕਿੱਥੋਂ ਆਈ?
5: ਦਰਅਸਲ ਮੈਨੂੰ ਸ਼ੁਰੂ ਤੋਂ ਹੀ ਦੱਸਿਆ ਗਿਆ ਕਿ ਸੁੰਦਰ ਕਾਂਡ, ਰਾਮ ਚਰਿਤ ਮਾਨਸ, ਹਨੂੰਮਾਨ ਚਾਲੀਸਾ, ਤੁਲਸੀਦਾਸ ਜੀ ਦੇ ਜਿਹੜੇ ਗ੍ਰੰਥ ਹੈ, ਇਹਨਾਂ ਨੂੰ ਆਪਾਂ ਨੂੰ ਤੈਲ ਵਰਤ ਧਾਰਾ ਦੀ ਤਰ੍ਹਾਂ ਗਾਣਾ ਚਾਹੀਦਾ।
4: ਜਿਸ ਤਰ੍ਹਾਂ
5: ਜਿਹਦੇ 'ਚ ਕੋਈ ਟੁੱਟ ਨਾ ਹੋਵੇ।
4: ਜੀ ਹਾਂ,
5: ਹੁਣ ਮੈਂ ਕਹਿਣਾ ਨਹੀਂ ਚਾਹੁੰਦਾ, ਜਿਸ ਤਰ੍ਹਾਂ ਗੁਲਸ਼ਨ ਕੁਮਾਰ ਜੀ ਦਾ ਹਨੂੰਮਾਨ ਚਾਲੀਸਾ ਹੈ
4: ਜੀ,
5: ਉਹ ਭੀਮ ਰੂਪ ਧਰੀ ਅਸੁਰ ਸੰਘਾਰੇ, ਫਿਰ ਮਿਊਜ਼ਿਕ ਹੋਇਆ ਡੰਗ ਡੰਗ ਡੰਗ ਡੈਂਗ ਡਣ ਗਣ ਡਣ ਡਣ ਡਣ ਡਣ ਡੈਂਗ, ਉਹ ਆਪਣੇ ਆਪ 'ਚ ਸਭ ਤੋਂ ਹਾਈ ਲੈਵਲ ਹੈ ਉਹਦਾ,
4: ਬਿਲਕੁਲ।
5: ਲੇਕਿਨ ਉਹ 'ਚ ਮਿਊਜ਼ਿਕ ਜਿਹੜਾ ਉਹ ਟੁੱਟ ਹੈ ਹਨੂੰਮਾਨ ਚਾਲੀਸਾ ਦੀ, ਰਾਮ ਨਾਮ ਜੁੜਿਆ ਹੋਏ ਚਲੋ ਤਾਂ ਵੀ। ਅਤੇ ਆਪਾਂ ਸ਼ੁਰੂ ਤੋਂ ਜੋ ਸੁੰਦਰ ਕਾਂਡ ਤੁਸੀਂ ਕਿਤੇ ਸੁਣੇ ਵੀ ਹੈ, ਤੁਹਾਡੇ ਵਿਆਹ ਦਾ ਵੀ ਅਸੀਂ ਕੀਤਾ
4: ਜੀ,
5: ਆਪਾਂ ਇੱਕ ਵਾਰੀ ਸ਼ੁਰੂ ਕਰਨੇ ਹਾਂ ਅਤੇ ਲਾਸਟ 'ਚ ਜਾ ਕੇ ਬੰਦ ਹੁੰਦਾ, ਵਿੱਚ ਰਾਮ ਨਾਮ ਕੀਰਤਨ ਕੁਛ ਇਹ ਚੱਲਦਾ ਰਹੇਗਾ, ਉਹ ਤੈਲਵ੍ਰਤ ਧਾਰਾ ਦੀ ਤਰ੍ਹਾਂ ਚੱਲਦਾ। ਹੁਣ ਜਿਸ ਤਰ੍ਹਾਂ ਜਿਵੇਂ ਤੁਸੀਂ ਹਨੂੰਮਾਨ ਚਾਲੀਸਾ ਜਿਹੜਾ ਸੁਣਿਆ ਹੈ, ਹਨੂੰਮਾਨ ਚਾਲੀਸਾ ਲੋਫਾਈ
4: ਜੀ,
5: ਲੋ ਫ੍ਰੀਕੁਐਂਸੀ ਵਰਜ਼ਨ, ਇਹਦੇ 'ਚ ਮੈਂ ਇੱਕ ਗੱਦ 'ਚ ਗਾਇਆ, ਸ਼੍ਰੀ ਗੁਰੂ ਚਰਨ ਸਰੋਜ ਰਜ ਨਿਜ ਮਨ ਮੁਗੁਰੂ ਸੁਧਾਰੀ, ਵਰਨੋ ਰਘੁਬਰ ਵਿਮਲ ਜਸੋ ਜੋ ਦਾਇਕ ਬਲ ਜਾਰੇ, ਬੁੱਧਹੀਨ ਤਨ ਜਾਣ ਗਏ ਸੁਮਿਰੋ ਭਵਨ ਕੁਮਾਰ, ਬਲ ਬੁੱਧ ਵਿਦਿਆ ਦੇ ਮੋਹੀ ਹਰੂ ਕਰੇ ਜਿਵਿਗਾ, ਜੈ ਹਨੂੰਮਾਨ ਗਿਆਨ ਗੁਣ ਸਾਗਰ, ਜੈ ਕਪੀ ਜਿਤਿ ਲੋਕ ਉਜਾਗਰ, ਰਾਮ ਦੂਤ ਯਦਨਿਤ ਬਲ ਧਾਮ ਅੰਜਨੀ ਬੁੱਧ ਭਵਨ ਸੁਧ ਨਾਮਾ। ਫਿਰ ਬੀਟ ਆ ਗਈ ਠੈਂ ਟੱਚ ਲੋਫੀ ਵਰਜ਼ਨ ਦੀ, ਅਤੇ ਉਹ ਕੀ ਹੋਇਆ, ਵੈਸਟਰਨ ਜੈਨਜੀ ਨੂੰ, ਯੰਗਸਟਰ ਨੂੰ, ਯੂਥ ਨੂੰ ਅਟਰੈਕਟ ਕਰ ਲਿਆ ਵੈਸਟਰਨਾਈਜ਼ ਬੀਟ ਨੇ, ਅਤੇ ਰਾਮ ਨਾਮ ਸਭ ਦੇ ਇੰਟਰਨਲੀ ਅੰਦਰ ਪਿਆ, ਉਹਨੂੰ ਰਾਗ ਇਹ ਪਿਓਰ ਹੈ ਯਮਨ।
4: ਅੱਛਾ, ਠੀਕ ਹੈ।
5: ਉਹ ਰਾਗ ਜਦੋਂ ਅੰਦਰ ਜਾ ਕੇ ਵੜਦਾ ਇਨਸਾਨ, ਤੇ ਫਿਰ ਬੀਟ ਵੀ ਤਾਂ ਕਨੈਕਟ ਹੋ ਜਾਂਦਾ।
4: ਇਹ ਆਪਾਂ ਇਹ ਵੀ ਕਹਿ ਸਕਦੇ ਕਿ ਇੱਕ ਸੋਚ ਕੇ ਕਿ ਅੱਜ ਦੀ ਯੰਗਸਟਰ ਹੀ ਸੁਣਦਾ ਜ਼ਿਆਦਾਤਰ, ਨਹੀਂ ਮਤਲਬ ਯੰਗਸਟਰ ਨੂੰ ਕਿਸੇ ਤਰੀਕੇ ਨਾਲ ਜੋੜਨ ਵਾਸਤੇ ਇਸ ਕਰਕੇ ਆਪਾਂ ਬੀਟ ਵਾਈਜ਼।
5: ਮੈਂ ਪੂਰੀ ਦੁਨੀਆ 'ਚ ਘੁੰਮਦਾ ਰਹਿੰਦਾ, ਏਅਰਪੋਰਟ 'ਤੇ ਕਿਤੇ ਨਾ ਕਿਤੇ, ਜਿੱਥੇ ਮੈਂ ਜੋ ਪਬਲਿਕ 'ਚ ਜਾਂਦਾ ਹੀ ਹਾਂ, ਸਾਰੇ ਯੰਗਸਟਰ ਹੀ ਦੌੜ ਕੇ ਆਉਂਦੇ ਮੇਰੇ ਕੋਲ, ਕੋਈ ਪੈਰ ਛੂਏਗਾ, ਕੋਈ ਆਪਣੀਆਂ ਆਪਣੀਆਂ ਗੱਲਾਂ ਦੱਸੇਗਾ, ਦੇਖੋ ਜੀ ਹੁਣ ਵੀ ਤੁਹਾਡਾ ਹੀ ਸੁਣ ਕੇ ਆਏ ਹਾਂ, ਇਹੀ ਚੱਲਦਾ ਪੂਰੇ ਦਿਨ, ਮੇਰੀ ਗੱਡੀ 'ਚ ਇਹੀ ਚੱਲਦਾ, ਮੇਰੇ ਜਿਮ 'ਚ ਇਹ ਚੱਲਦਾ, ਮੇਰੇ ਆਫਿਸ ਦੇ ਲੈਪਟਾਪ 'ਚ ਇਹ ਚੱਲਦਾ, ਆਪਣੇ ਆਪਣੇ ਸਾਰਾ ਦੱਸਦੇ। ਅਤੇ ਇਹ ਮੈਨੂੰ ਬੜਾ ਮਤਲਬ ਖੁਸ਼ੀ ਹੁੰਦੀ ਹੈ ਕਿ ਹਨੂੰਮਾਨ ਜੀ ਨੇ ਮੈਨੂੰ ਇਸ ਕਾਬਿਲ ਸਮਝ ਲਿਆ, ਇਸ ਕਾਬਿਲ ਵੀ ਨਹੀਂ ਸਮਝਿਆ ਤਾਂ ਮਤਲਬ ਉਹਨਾਂ ਨੇ ਆਪਣੀ ਕਿਰਪਾ ਦਾ ਹੱਥ ਰੱਖ ਕੇ ਕੀਤਾ ਸਭ ਕੁਛ, ਆਪ ਹੀ ਇਹ ਨਾਂ ਥੋੜ੍ਹਾ ਜਿਹਾ ਮੈਨੂੰ ਦਿੱਤਾ।
4: ਰੱਬ ਆਪ ਚੁਣਦਾ ਬੰਦੇ ਨੂੰ,
5: ਬਿਲਕੁਲ, ਕਰਮਾਂ ਦਾ ਹਿਸਾਬ ਹੈ। ਕਈਆਂ ਜਾਗਦੀਆਂ ਰਹਿੰਦੇ ਰਹਿੰਦੇ ਭਾਗ ਸੁੱਤੇ, ਕਿਤੇ ਭਾਗ ਲਾਉਂਦਾ ਕਈਆਂ ਸੁੱਤੀਆਂ ਨੂੰ, ਉਹਦਾ ਕਿਰਪਾ ਦਾ। ਤੁਲਸੀਦਾਸ ਜੀ ਕਹਿੰਦੇ ਅੰਧਾ ਧੁੰਦ ਸਰਕਾਰ ਹੈ, ਤੁਲਸੀ ਰਹੋ ਨਿਸ਼ੰਕ, ਉਹਦਾ ਕੁਛ ਕਿਸੇ ਨੂੰ ਨਹੀਂ ਪਤਾ, ਜਿਹਨੂੰ ਪਤਾ ਉਹ ਮੌਨ ਹੈ, ਉਹ ਕਰਦਾ ਜਾਂਦਾ ਬਸ, ਤੇ ਜਿਹਨਾਂ ਨੂੰ ਨਹੀਂ ਪਤਾ ਅੱਡੇ ਵਰਗੇ ਬੋਲਦੇ ਜਾਂਦੇ। ਜਿਹਨੂੰ ਪਤਾ ਉਹ ਚੁੱਪ ਹੈ, ਕਦੇ ਨੀ ਬੋਲਦਾ, ਕਰਦਾ ਜਾਂਦਾ। ਚੱਲ ਬਈ ਤੇਰਾ ਨੰਬਰ ਆ ਗਿਆ, ਚੁੱਕ ਲੈ ਇਹਨੂੰ, ਚੱਲ ਬਈ ਤੇਰਾ ਆਵਾ ਇਹਨੂੰ ਚੁੱਕ ਲਓ, ਚੱਲ ਬਈ ਇਹਨੂੰ ਭੇਜ ਦਿਓ ਦੁਨੀਆਂ 'ਚ, ਚਲੋ ਇਹ ਹੋ ਗਿਆ ਉਹ ਹੋ ਗਿਆ। ਉਹ ਬੋਲਦਾ ਹੀ ਨੀ ਪਿਆ।
4: ਇਹ ਮੌਨ ਤੁਹਾਡੇ 'ਚ ਆਇਆ, ਅਤੇ ਜੇ ਆਇਆ ਕਦੋਂ ਆਇਆ, ਅਤੇ ਕਿੱਦਾਂ ਦਾ ਫੀਲ ਹੁੰਦਾ ਇੱਦਾਂ ਦਾ ਮੌਨ?
5: ਮੈਂ ਮੇਰੇ 'ਚ ਕੋਈ ਮੌਨ ਨਹੀਂ ਆਇਆ, ਮੈਂ ਤਾਂ ਬੋਲਦਾ ਬਹੁਤ ਹਾਂ, ਲੇਕਿਨ
4: ਪਰ ਇੰਟਰਨਲ ਮੌਨ,
5: ਇੰਟਰਨਲੀ ਸੁੰਦਰ ਕਾਂਡ ਕਰਦੇ ਕਰਦੇ ਕਰਦੇ ਕਰਦੇ ਮੈਂ ਬੋਲ ਬਹੁਤ ਰਿਹਾ ਹੁੰਦਾ, ਲੇਕਿਨ ਅੰਦਰੋਂ ਮੌਨ ਹੀ ਹੁੰਦਾ। ਇਹ ਮੇਰਾ ਰੋਜ਼ ਦਾ ਐਕਸਪੀਰੀਅੰਸ ਹੈ।
4: ਅਵਸਥਾ ਕਿਸ ਤਰ੍ਹਾਂ ਦੀ ਹੈ ਭਲੀ?
5: ਕਿਰਪਾ ਨਾਲ, ਉਹਦੀ ਕਿਰਪਾ ਹੋ ਜਾਏ।
4: ਬੰਦੇ ਦਾ ਹੱਥ ਨਹੀਂ ਇਹਦੇ ਅੰਦਰ, ਮਤਲਬ ਕੁਛ
5: ਬੰਦੇ ਦਾ ਐਫਰਟ ਥੋੜ੍ਹਾ ਜਿਹਾ ਕੰਮ ਕਰਦਾ, ਕੋਸ਼ਿਸ਼ ਕਰ ਰਿਹਾ ਇਨਸਾਨ। ਰੱਬ ਕਹਿੰਦਾ ਮੈਂ ਤੈਨੂੰ ਬੁੱਧੀ ਦਿੱਤੀ, ਦਿਮਾਗ ਦਿੱਤਾ, ਹੱਥ ਪੈਰ ਦਿੱਤੇ, ਅੱਖਾਂ ਦਿੱਤੀਆਂ, ਸਭ ਦਿੱਤਾ, ਥੋੜ੍ਹੀ ਜਿਹੀ ਕੋਸ਼ਿਸ਼ ਕਰ, ਫਿਰ ਮੈਂ ਤੇਰੇ ਨਾਲ।
4: ਮੈਂ ਐਕਚੁਅਲੀ ਤੁਹਾਡੇ ਤੋਂ ਇਸ ਕਰਕੇ ਪੁੱਛ ਰਿਹਾ ਸੀ ਕਿ ਜਦੋਂ ਤੁਸੀਂ ਪਿਛਲੇ ਸਾਲ ਜਦੋਂ ਆਇਆ ਨਾ, ਅਤੇ ਮੇਰੇ ਨੋਨ 'ਚ, ਮੇਰੇ ਸਰਕਲ 'ਚ ਦੇਰ ਇਜ਼ ਅ ਵੂਮਨ, ਉਹ ਬਾਂਗਲਾਦੇਸ਼ ਦੇ ਨੇ, ਮੁਸਲਿਮ ਸਮਾਜ ਦੇ ਨੇ, ਹੈ ਨਾ, ਅਤੇ ਉਹਨਾਂ ਨੂੰ ਇੱਕ ਕਹਿ ਲਓ ਜਿਗਿਆਸਾ ਰਹਿੰਦੀ ਹਰ ਚੀਜ਼ ਜਾਣਨ ਦੀ। ਉਹ ਤੁਹਾਡਾ ਹਨੂੰਮਾਨ ਚਾਲੀਸਾ ਸੁਣਦੇ ਸੀਗੇ ਹਮੇਸ਼ਾ, ਬਜਰੰਗ ਬਾਣ ਵੀ, ਹੈ ਨਾ, ਅਤੇ ਫਿਰ ਸ਼ਾਇਦ ਉਹੀ ਗੱਲ ਹੈ ਨਾ ਕਿ ਜਿਹਦੇ ਕੋਲ ਉਹ ਇੰਨੀ ਵੈਲਿਊ ਨਹੀਂ ਸ਼ਾਇਦ ਪਾਉਂਦਾ, ਕਿ ਆਪਾਂ ਲੋਕ ਤਾਂ ਕਦੀ ਇੰਨਾ ਧਿਆਨ ਹੀ ਨਹੀਂ ਦਿੰਦੇ, ਹੈ ਨਾ, ਇਸ ਛੁਪਾਈ ਦਾ ਮਤਲਬ ਕੀ ਹੈ, ਇਸ ਲਾਈਨ ਦਾ ਮਤਲਬ ਕੀ ਹੈ, ਉਹ ਸਾਰਾ ਜਿੰਨਾ ਹਰ ਕਿਸੇ ਦਾ ਟਰਾਂਸਲੇਟਡ ਵਰਜ਼ਨ ਸਮਝਣ ਦੀ ਕੋਸ਼ਿਸ਼ ਕੀਤੀ ਐਂਡ ਆਲ, ਅਤੇ ਉਹ ਮੈਨੂੰ ਦੱਸ ਦੇਵੇ ਕਿ ਯਾਰ ਮੈਂ ਨਾ ਦੇਖਣ ਆਉਣਾ ਚਾਹੁੰਦੀ, ਪਰ ਮੈਂ ਆ ਨਹੀਂ ਪਾਵਾਂਗੀ ਕਿ ਮੈਂ ਉਸ ਟਾਈਮ 'ਤੇ ਮੈਲਬਨ ਨਹੀਂ ਹੈ, ਐਂਡ ਉਹ ਰੋ ਪਏ। ਮੈਂ ਉਸ ਲਿਹਾਜ਼ ਨਾਲ ਸੋਚ ਰਿਹਾ ਸੀ ਕਿ ਇੱਦਾਂ ਦਾ ਕਨੈਕਟ ਕਰ ਪਾਉਣਾ, ਇੱਦਾਂ ਦਾ ਕਨੈਕਟ ਆਪਣੇ ਮਨ ਦੇ ਅੰਦਰ ਲੈ ਕੇ ਆ ਪਾਉਣਾ, ਇਹ ਹੁੰਦਾ ਕਿਸ ਤਰ੍ਹਾਂ ਹੋਏਗਾ? ਐਂਡ
5: ਤੁਹਾਨੂੰ ਲੱਗਦਾ ਹੈ ਕਿ ਨਹੀਂ ਆਈ? ਉਹ ਆਈ ਪਿਛਲੀ ਵਾਰੀ, ਮੈਨੂੰ ਮਿਲੀ ਆ ਕੇ।
4: ਅੱਛਾ,
5: ਉਹਨੇ ਕਿਹਾ ਮੇਰਾ ਨਾਮ ਤੁਸੀਂ ਨਹੀਂ ਇੱਥੇ ਬੋਲਣਾ, ਮੈਂ ਮੁਸਲਿਮ ਹਾਂ, ਲੇਕਿਨ ਮੈਂ ਦਿਲੋਂ ਮਤਲਬ ਹਨੂੰਮਾਨ ਜੀ ਨਾਲ ਜੁੜੀ ਹਾਂ।
4: ਮੈਂ ਉਹੀ ਮੇਰਾ ਫਿਰ ਮਤਲਬ ਸਵਾਲ ਆ ਜਾਂਦਾ ਕਿ ਕਾਫੀ ਲੋਕ, ਚਲੋ ਆਪਾਂ ਮਜ਼ਹਬ ਨੂੰ ਜੇ ਪਰੇ ਵੀ ਕਰ ਦਈਏ, ਕਾਫੀ ਲੋਕ ਲਾਈਫ ਦੇ ਅੰਦਰ ਇੰਨੇ ਸਟ੍ਰੈਸਡ ਰਹਿੰਦੇ ਆ, ਇੰਨਾ ਕੁਛ ਮਾਇੰਡ 'ਚ ਚੱਲ ਰਿਹਾ ਹੁੰਦਾ, ਇੱਕ ਦੂਸਰੇ ਨਾਲ ਗੱਲ ਵੀ ਕਰਦੇ ਹੋਣਗੇ, ਅਤੇ ਬੈਕ ਆਫ ਦਾ ਹੈੱਡ 6 ਹੋਰ ਚੀਜ਼ਾਂ, 6 ਵੱਖਰੇ ਚੈਨਲ ਚੱਲਦੇ ਪਏ ਆ, ਹੈ ਨਾ, ਰੀਲਾਂ ਵੀ ਦੇਖੀ ਜਾਂਦੇ ਪਏ, ਤਾਂ ਵੀ ਕਿਸ਼ਤ ਮਾਇੰਡ 'ਚ ਆਈ ਜਾਂਦੀ ਪਈ ਆ, ਕੋਈ ਹੈ ਨਹੀਂ। ਕਿਸ ਰੱਬ ਦਾ ਨਾਮ, ਭਾਵੇਂ ਜਿਸ 'ਚ ਵੀ ਮੰਨਦੇ ਹੋਵੋ, ਉਹ ਕਿਸ ਤਰ੍ਹਾਂ ਕਿਸੇ ਨੂੰ ਜੋੜ ਦਿੰਦਾ ਇੱਕ ਉਸ ਮੌਨ ਨਾਲ, ਉਸ ਇਕੱਲੇਪਨ ਨਾਲ, ਉਸ ਇਕਾਕੀ ਨਾਲ, ਜਿਸ ਦੀ ਭਾਲ 'ਚ ਸ਼ਾਇਦ ਹਰ ਵਕਤ ਰੱਬ ਬੰਦਾ ਰਹਿੰਦਾ?
5: ਇਹ ਇੱਕ ਦਿਨ ਦਾ ਕੰਮ ਨਹੀਂ ਹੁੰਦਾ, ਤੇ ਜਦੋਂ ਸ਼ੁਰੂ ਕਰੋ ਉਹ ਦਿਨ ਸਵੇਰਾ। ਮੈਨੂੰ ਲੱਗਦਾ ਹੈ ਕਿ ਸੀਤਾ ਜੀ ਲੰਕਾ ਦੇ ਵਿੱਚ ਬਿਲਕੁਲ ਇਕੱਲੀ ਹੈ, ਅਸ਼ੋਕ ਤੇ ਵਰਕਸ਼ ਦੇ ਥੱਲੇ ਰਾਵਣ ਨੇ ਉੱਥੇ ਰੱਖਿਆ,
4: ਕੈਦ ਕੀਤਾ ਜੀ।
5: ਅੱਜ ਕੱਲ੍ਹ ਤਾਂ ਕਿੰਨੀ ਵੀਡੀਓ ਕਾਲਾਂ, ਫੋਨ, ਜ਼ਮਾਨਾ ਸਪੋਜ਼ ਕਰਕੇ ਦੇਖੋ, ਕਿੰਨੇ ਹਜ਼ਾਰਾਂ ਵਰਸ਼ਾਂ ਦੀ ਪਹਿਲੇ ਦੀ ਗੱਲ, ਕੀ ਉਸ ਸਮੇਂ ਸਿਸਟਮ ਹੋਏਗਾ। ਹਨੂੰਮਾਨ ਜੀ ਪਹੁੰਚ ਗਏ, ਉੱਤੇ ਬੈਠੇ ਬੈਠੇ ਕਥਾ ਸੁਣਾਉਣ ਲੱਗ ਪਏ। ਪਹਿਲੇ ਅੰਗੂਠੀ ਪਾਈ, ਅੰਗੂਠੀ ਵੇਖੀ, ਉਹ ਇਹ ਤੇ ਰਾਮ ਜੀ ਦੀ ਅੰਗੂਠੀ, ਇਹ ਕੌਣ ਲਿਆ, ਲੱਗਦਾ ਕੋਈ ਨਕਲੀ ਹੈ। ਹਨੂੰਮਾਨ ਜੀ ਉੱਤੇ ਬੈਠੇ ਬੈਠੇ ਕਥਾ ਸ਼ੁਰੂ ਕਰਦੀ ਸੁਣਾਣੀ, ਕਥਾ ਵੀ ਆਦਿ ਉੱਤੇ ਸਭ ਕਥਾ ਸੁਣਾਈ, ਸਟਾਰਟਿੰਗ ਤੋਂ ਸਟੋਰੀ ਸ਼ੁਰੂ ਕੀਤੀ। ਜਿਸ ਤਰ੍ਹਾਂ ਛੋਟਾ ਜਿਹਾ ਉਦਾਹਰਣ ਲਓ, ਇੱਥੇ ਆਸਟ੍ਰੇਲੀਆ ਲੋਨਲੀ ਲੋਕ ਹੈਗੇ ਆ, ਬੜਾ ਫੀਲ ਕਰਦੇ ਆ ਇਕੱਲਾ ਮਨ, ਉਹ ਬੈਠ ਕੇ ਆਪਣਾ ਟਾਈਮ ਕਿਸ ਤਰ੍ਹਾਂ ਪਾਸ ਕਰੇ? ਉਹ ਸਾਡਾ ਅੰਮ੍ਰਿਤਸਰ ਹੋਏ, ਉੱਥੇ ਇਸ ਤਰ੍ਹਾਂ ਹੁੰਦਾ, ਉੱਥੇ ਇਸ ਤਰ੍ਹਾਂ ਹੁੰਦਾ, ਇੱਥੇ ਦਿੱਲੀ ਇਸ ਤਰ੍ਹਾਂ, ਇੰਡੀਆ ਇਸ ਤਰ੍ਹਾਂ ਹੈ, ਉਹਨੂੰ ਯਾਦ ਕਰਕੇ ਥੋੜ੍ਹਾ ਟਾਈਮ ਪਾਸ ਕਰਦੇ,
4: ਨੋਸਟੈਲਜੀਆ ਚ ਰਹਿੰਦੇ ਜੀ।
5: ਮਤਲਬ ਸਟੋਰੀ
4: ਜੀ
5: ਯਾਦ ਕਰਕੇ। ਇਸ ਤਰ੍ਹਾਂ ਹਨੂੰਮਾਨ ਜੀ ਨੇ ਕਥਾ ਕਹਿਣੀ ਸ਼ੁਰੂ ਕੀਤੀ। ਉਹ ਕਥਾ ਜਿਸ ਤਰ੍ਹਾਂ ਹੀ ਕੰਨਾਂ 'ਚ ਪਈ, ਸੁਣ ਤਹੀ ਸੀਤਾ ਕਰ ਦੁੱਖ ਭਾਗਾ, ਰਾਮ ਚੰਦਰ ਗੁਣ ਵਰਨਾ ਹੀ ਲਾਗਾ। ਸੀਤਾ ਜੀ ਕਾ ਦੁੱਖ ਭਾਗਾ, ਇਹ ਅੱਜ ਦੀ ਦੁਨੀਆ 'ਚ ਵੀ ਫੈਕਟ ਹੈ। ਜਿਹੜਾ ਬੰਦਾ ਬਹੁਤ ਪਰੇਸ਼ਾਨ ਹੈ ਕਿਸੇ ਗੱਲ ਨੂੰ ਲੈ ਕੇ, ਟੈਨਸ਼ਨ 'ਚ ਆ ਜਾਏ, ਉਹਨੂੰ ਕੋਰ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਭਗਵਾਨ ਦੀ ਕਥਾ ਸੁਣਨੀ ਚਾਹੀਦੀ ਹੈ, ਜਿਹਦੀ ਬਾਣੀ ਨਾਲ ਉਹਨੂੰ ਮਤਲਬ ਸੁਣ ਕੇ ਅੱਛਾ ਲੱਗਦਾ ਹੋਵੇ,
4: ਜਿਹਦੇ ਨਾਲ ਜੁੜਾਵ ਹੋਵੇ।
5: ਹਾਂ, ਕਿਤੇ ਨਾ ਕਿਤੇ ਉਹਦਾ ਦੁੱਖ ਘੱਟ ਹੋ ਜਾਂਦਾ। ਬੰਦਾ ਪ੍ਰੈਕਟੀਕਲੀ ਲੈ ਲਈਏ, ਕੋਈ ਪਰੇਸ਼ਾਨ ਹੈ ਤਾਂ ਉਹਨੂੰ ਲੱਭਦਾ ਕਿ ਯਾਰ ਇਹਦੇ ਨਾਲ ਬਹਿ ਕੇ ਮੇਰਾ ਥੋੜ੍ਹਾ ਵਧੀਆ ਟਾਈਮ ਪਾਸ ਹੋ ਜਾਊਗਾ। ਇਹੀ ਤਾਂ ਲੱਭ ਰਿਹਾ ਇਨਸਾਨ ਅੱਜ ਕੱਲ੍ਹ, ਨਹੀਂ ਯਾਰ ਗੱਡੀ ਚੁੱਕੀ ਚੱਲ ਉੱਥੇ, ਘਰ ਮਨ ਨਹੀਂ ਲੱਗ ਰਿਹਾ, ਕਮਰਾ ਖਾਣ ਨੂੰ ਪੈ ਰਿਹਾ, ਘਰ ਖਾਣ ਨੂੰ ਪੈ ਰਿਹਾ, ਬਾਹਰ ਆ ਗਏ ਤਾਂ ਬੜਾ ਵਧੀਆ ਹੋ ਗਿਆ, ਘੁੰਮ ਫਿਰ ਲਈਏ, ਚਲੋ ਯਾਰ ਥੋੜ੍ਹਾ ਬਹੁਤ। ਅਤੇ ਰੱਬ ਦਾ ਨਾਂ ਅਤੇ ਵਿਅਕਤੀ ਨੂੰ ਸਦਾ ਹੀ ਸਹਾਰਾ। ਕਹਿ ਹਨੁਮੰਤ ਵਿਪਤਿ ਪ੍ਰਭ ਸੋਈ, ਜਬ ਤਾ ਸੁਮਰਨ ਭਜਨ ਨਾ ਹੋਈ। ਹਨੁਮਾਨ ਜੀ ਕਹਿੰਦੇ ਦੁਨੀਆਂ ਦੀ ਸਭ ਤੋਂ ਮੁਸੀਬਤ ਵੇਲਾ ਉਸ ਵੇਲੇ ਹੈ ਜਦੋਂ ਇਨਸਾਨ ਰੱਬ ਦੇ ਨਾਂ ਤੋਂ ਦੂਰ ਹੈ। ਗੁਰਦੇਵ ਨਾਨਕ ਵੀ ਕਹਿੰਦੇ ਨਾਮ ਜਪੋ, ਸੁੱਖ ਵੇਲੇ ਸ਼ੁਕਰਾਨਾ ਕਰਦੇ ਰਹੋ। ਆਪਾਂ ਸੁੱਖ ਵੇਲੇ ਭੁੱਲ ਜਾਂਦੇ, ਲੋਕ ਕਹਿੰਦੇ ਨਹੀਂ ਅਸੀਂ ਤਾਂ ਬਹੁਤ ਜ਼ਿਆਦਾ ਨਹੀਂ ਕਰਦੇ। ਇਹ ਇਨਸਾਨ ਦੀ ਫਿਤਰਤ ਹੈ, ਉਹਨੂੰ ਜਿਸ ਤਰ੍ਹਾਂ ਸੁੱਖ ਮਿਲੇਗਾ ਉਹ ਭਗਵਾਨ ਦੇ ਨਾਂ ਤੋਂ ਦੂਰ ਜਾਏਗਾ। ਇੰਨਾ ਜਿਹਾ ਦੁੱਖ ਜੀਵਨ 'ਚ ਆ ਜਾਏ, ਸਭ ਛੱਡ ਕੇ 24 ਘੰਟੇ ਭਗਵਾਨ ਦਾ ਨਾਂ ਹੀ ਗਾਏਗਾ। ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ। ਮੈਂ ਕਹਿੰਦਾ ਕਿ ਬਈ ਤੁਸੀਂ ਦੁੱਖ ਵੇਲੇ ਅਰਦਾਸ ਕਰਨ ਦੇ ਹੱਕਦਾਰ ਤਾਂ ਹੈਗੇ ਹੋ ਜਦੋਂ ਤੁਸੀਂ ਸੁੱਖ ਵੇਲੇ ਪ੍ਰਭੂ ਦਾ ਭਜਨ ਕੀਤਾ। ਤੁਹਾਨੂੰ ਰੱਬ ਨੂੰ ਮਿਹਣਾ ਦੇਣ ਦਾ ਹੱਕ ਤਾਂ ਹੈ ਜਦੋਂ ਤੁਸੀਂ ਉਹਦੀ ਕਿਰਪਾ ਦੇ ਵੇਲੇ ਵੀ ਉਹਨੂੰ ਥੈਂਕ ਯੂ ਕੀਤਾ। ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਫਿਰ ਹਰ ਵੇਲੇ ਸਿਮਰਨ। ਸੁੱਖ ਦੁੱਖ ਚ ਸ਼ੁਕਰਾਨਾ ਤੇ ਅਰਦਾਸ, ਲੇਕਿਨ ਉਹਦੇ ਵਿਚਕਾਰ ਦੇ ਸਮੇਂ ਚ ਵੀ ਗੁਰਦੇਵ ਨਾਨਕ ਛੱਡਦੇ ਨਹੀਂ ਪਏ, ਕਹਿੰਦੇ ਹਰ ਵੇਲੇ ਵਾਹਿਗੁਰੂ ਜਪੋ, ਹਰ ਵੇਲੇ ਸਿਮਰਨ ਕਰੋ, ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਕਾਹੇ ਨਾ ਜਾਣੀ ਉਹ ਗੁਣ ਮੇਰੇ, ਕੌਣ ਜਾਣੇ ਗੁਣ ਤੇਰੇ।
4: ਮੈਂ ਤੁਹਾਡੇ ਜੋ ਤੁਸੀਂ ਸੁੰਦਰ ਕਾਂਡ ਵੀ ਕਰਦੇ ਹੋ, ਮੈਂ ਉਹ 'ਚ ਵੀ ਵੇਖਦਾ ਕਿ ਸਿੱਖੀ ਤੋਂ ਜੁੜੀ ਕਾਫੀ ਰੈਫਰੈਂਸਿਸ ਆਉਂਦੀਆਂ। ਹੁਣ ਵੀ ਆਪਾਂ ਗੱਲਾਂ ਬਾਤਾਂ ਕਰਦੇ, ਮੈਂ ਤੁਸੀਂ ਬਾਬਾ ਨਾਨਕ ਜੀ ਦੀ ਇੱਕ ਦੋ ਵਾਰੀ ਹੈ ਨਾ ਰੈਫਰੈਂਸਿਸ ਦਿੱਤੇ ਆ, ਇਹ ਵੀ ਜੁੜਾਵ ਬਚਪਨ ਤੋਂ ਰਿਹਾ।
5: ਇਹ ਮੈਨੂੰ ਬੜਾ, ਮੈਂ ਬੜਾ ਪ੍ਰਭਾਵਿਤ ਰਿਹਾ ਬਾਬਾ ਨਾਨਕ ਜੀ ਤੋਂ। ਉਹਨਾਂ ਦੀ ਜਿਹੜੀ ਇਹ ਵਾਲੀ ਮੂਰਤ ਹੈ ਨਾ, ਮੈਨੂੰ ਬੜੀ ਸ਼ੁਰੂ ਤੋਂ ਅਟਰੈਕਟ ਕਰਦੀ ਹੈ। ਤੁਸੀਂ ਦੇਖੀ
4: ਜੀ ਜੀ,
5: ਇਸ ਤਰ੍ਹਾਂ ਹੱਥ ਕਰਕੇ ਜਿਹੜੀ ਮਤਲਬ ਸਫੇਦ ਦਾੜੀ ਤੇ ਪੱਗ ਬੰਨੀ ਹੈ, ਬੜੀ ਮੈਨੂੰ। ਫਿਰ ਮੈਂ ਕੁਛ ਬਾਬਾ ਨਾਨਕ ਦਾ ਬੜਾ ਪੜਿਆ, ਸਰਲ ਸਾਧੂ ਜਿਨ੍ਹਾਂ ਦਾ ਇੱਕੋ ਹੀ ਬਸ ਇਹ ਸੀ ਨਾਮ ਜਪੋ ਜੀ, ਨਾਮ ਜਪੋ। ਕਿੰਨਾ ਰਾਮ ਨਾਮ ਉਹਨਾਂ ਨੇ ਗਾਇਆ, ਕਹਿੰਦੇ ਐਸੀ ਪ੍ਰੀਤ ਕਰੋ ਮਨ ਮੇਰੇ, ਆਠ ਪਹਿਰ ਪ੍ਰਭ ਜਾਨੋ ਨੇੜੇ। ਭਾਜੀ ਕੀ ਨਾਂ ਹੈ ਤੁਹਾਡਾ? ਕਾਰਤਿਕੇ, ਕਾਰਤਿਕ
4: ਕ੍ਰਿਸ਼ਨ,
5: ਕ੍ਰਿਸ਼ਨਾ ਜੀ। ਜਦੋਂ ਮਤਲਬ ਮੈਂ ਤੁਹਾਨੂੰ ਕਹਾਂ, ਮੈਂ ਬੜਾ ਲੋਕਾਂ ਨੂੰ ਕਹਿਣਾ ਕਿ ਜਦੋਂ ਰੱਬ ਨੇ ਸਭ ਸੁੱਖ ਦਿੱਤੇ, ਉਹਨਾਂ ਲੱਗੇ ਯਾਰ ਬੜੀ ਕਿਰਪਾ ਹੈ, ਉਸ ਵੇਲੇ ਟਾਈਮ ਕੱਢੋ, ਬਹਾਨਾ ਲੱਭੋ ਕਿ ਕਿਸ ਤਰ੍ਹਾਂ ਉਹਨੂੰ ਯਾਦ ਕਰੀਏ, ਥੈਂਕ ਯੂ ਕਰੋ ਉਹਦਾ।
4: ਮਹਾਰਾਜ ਜੀ, ਗ੍ਰੈਟੀਟਿਊਡ ਮੈਂ ਸਮਝਦਾ। ਇੱਕ ਹੋਰ ਸਵਾਲ, ਖਾਸ ਕਰਕੇ ਇਸ ਤਰ੍ਹਾਂ ਦੇ, ਮੈਂ ਇਹ ਵਾਲਾ ਜੈਂਗਲ ਕੱਢ ਦੇਵਾਂ ਹੈ ਨਾ, ਤੁਸੀਂ ਜਿਸ ਕਿੱਤੇ 'ਚੋਂ ਜੋ ਤੁਸੀਂ ਕੰਮ ਕਰ ਰਹੇ ਹੋ ਹੈ ਨਾ, ਉਸ ਦੇ ਅੰਦਰ ਤੁਸੀਂ ਬਹੁਤ ਸਕਸੈਸਫੁਲ ਹੋ। ਇੱਕ ਸਕਸੈਸ ਆ ਜਾਣ ਤੋਂ ਬਾਅਦ ਲਾਈਫ 'ਚ ਕੀ ਫੇਰ ਬਦਲ ਆਉਂਦਾ?
5: ਲਾਈਫ 'ਚ ਬਸ ਫੇਰ ਬਦਲ ਤਾਂ ਬਹੁਤ ਆ ਜਾਂਦਾ,
4: ਮਟੀਰੀਅਲ ਛੱਡ ਕੇ ਜੇ ਆਪਾਂ ਮੈਂਟਲੀ ਵੀ ਕਹੀਏ ਕਿ ਮਤਲਬ ਸਮਝੋ ਯਾਰ ਆਹਾ ਗੋਲ ਸੀ, ਇਹ ਗੋਲ ਤਾਂ ਹੋ ਗਿਆ, ਹੁਣ ਹੁਣ ਮੈਂ ਕੀ ਕਰਾਂ?
5: ਉਹ ਬੰਦੇ ਦੀ ਉਹ ਨੀ ਪੂਰੀ ਹੁੰਦੀ ਨਾ, ਜਿਹੜਾ ਬੰਦਾ ਇਹ ਸਮਝ ਲੇ ਕਿ ਯਾਰ ਮੈਂ ਇੰਨਾ ਨੀ ਸੋਚਿਆ ਸੀਗਾ, ਇੰਨਾ ਨੀ ਸੋਚਿਆ ਸੀ ਕਿ ਯਾਰ ਇੰਨਾ ਹੋ ਗਿਆ, ਉਹ ਫਿਰ ਰੁਕ ਜਾਏਗਾ। ਵੈਸੇ ਨਹੀਂ ਰੁਕਦਾ ਕੋਈ, ਕਿਤੇ ਤੇ ਰੁਕਣਾ ਹੀ ਪੈਣਾ ਨਾ। ਉਂਗਲੀ ਮਾਲ ਜੋ ਮਿਲਦਾ ਉਹਨੂੰ ਉਂਗਲੀ ਕੱਟ ਕੇ ਉਹਦੀ ਮਾਲਾ ਬਣਾ ਲੈਂਦਾ
4: ਜੀ।
5: ਲਾਸਟ ਮਾਲਾ ਪੂਰੀ ਕਰਨੀ ਸੀ, ਭਗਵਾਨ ਬੁੱਧ ਜਾ ਰਹੇ, ਲੋਕਾਂ ਨੇ ਕਿਹਾ ਇਧਰੋਂ ਨਾ ਜਾਓ, ਇਧਰ ਉਂਗਲੀ ਮਾਲ ਰਹਿੰਦਾ ਡਾਕੂ, ਬੁੱਧ ਵੀ ਬੁੱਧ ਥੇ, ਇਧਰ ਸੇ ਜਾਏਂਗੇ। ਲੰਬੀ ਉੱਚੀ ਹਾਈਟ ਚਲੇ ਜਾ ਰਹੇ, ਉਂਗਲੀ ਮਾਲ ਰੁਕ ਜਾ, ਉਹਨੇ ਤੇ ਮਾਰ ਕੇ ਉਂਗਲੀ ਕੱਢਣੀ ਸੀ। ਚੱਲਦੇ ਰਹੇ, ਰੁਕ, ਚੱਲਦੇ ਰਹੇ। ਦੋ ਤਿੰਨ ਚਾਰ ਵਾਰੀ ਕਿਹਾ ਉਹਨੇ ਮਹਾਤਮਾ ਬੁੱਧ ਨੇ, ਕਿਹਾ ਮੈਂ ਤੇ 55 ਸਾਲ ਪਹਿਲੇ ਰੁਕ ਗਿਆ ਸੀਗਾ, ਤੂੰ ਰੁਕ ਜਾ। ਨਜ਼ਰ ਹੁੰਦੀ ਹੈ ਨਾ ਮਹਾਤਮਾ ਪਹੁੰਚੇ ਹੋਏ, ਮਹਾਤਮਾ ਦੀ ਅੱਖਾਂ ਬੜੀ ਅਲੱਗ ਹੁੰਦੀ ਹੈ। ਕਭੀ ਰੋਤੀ ਕਭੀ ਹਸਤੀ ਕਭੀ ਲਗਤੀ ਸ਼ਰਾਬੀ ਸੀ, ਕਭੀ ਰੋਤੀ ਕਭੀ ਹਸਤੀ ਕਭੀ ਲਗਤੀ ਸ਼ਰਾਬੀ ਸੀ, ਮੁਹੱਬਤ ਜਿਨ ਮੇ ਹੋਤੀ ਹੈ ਵੋ ਆਂਖੇ ਔਰ ਹੋਤੀ ਹੈ।
4: ਵਾਹ ਵਾਹ ਵਾਹ,
5: ਇੱਕ ਵਾਰੀ ਦੇਖਿਆ ਅਬ ਥਰ ਥਰ ਕਾਂਪਣ ਲੱਗ ਗਿਆ, ਤੇਜ ਨਹੀਂ ਸਹਿ ਪਾ ਰਿਹਾ। ਤੇ ਉਹੀ ਹੈ ਨਾ ਬਈ, ਹੁਣ ਰੁਕ ਜਾਓ, ਕਿਤੇ ਤੋਂ ਰੁਕੋ ਯਾਰ। ਮੈਂ ਇਹ ਨਹੀਂ ਕਹਿ ਰਿਹਾ ਕਿ ਬਈ ਤੁਸੀਂ ਆਲਸੀ ਹੋ ਕੇ ਬੈਠ ਜਾਓ, ਸਰੀਰ ਨੂੰ ਨਹੀਂ ਰੋਕਣਾ। ਰੱਬ ਨੇ ਵੀ ਨਿਯਮ ਬਣਾਇਆ ਯਾਰ, 12 ਘੰਟੇ ਕੰਮ ਕਰਦੇ, ਚਲੋ 100 ਫਿਰ ਰਾਤ ਬਣਾਈਏ। ਲੇਕਿਨ ਆਪਾਂ ਤੇ ਦੌੜੀ ਚੱਲੇ ਆ, ਮਨ ਵੀ ਦੌੜਦਾ ਹੀ ਜਾ ਰਿਹਾ, ਦੌੜ ਕੁਛ ਵੀ ਮਿਲਦਾ ਜਾਏ ਉਹਦੀ ਕੋਈ ਕੀਮਤ ਨਹੀਂ, ਹੋਰ ਇਹ ਕਰਨਾ ਇਹ ਕਰਨਾ, ਇੱਥੇ ਵੀ ਹੱਥ ਪਾਉਣਾ ਇੱਥੇ ਵੀ ਹੱਥ ਪਾਉਣਾ,
4: ਝੋਲਾ ਭਰੀ ਜਾਂਦੇ ਪਏ,
5: ਭਰੇ ਨਾ ਭਰੇ, ਭਰ ਗਿਆ ਭਰ ਗਿਆ, ਭਰਿਆ ਵੀ ਬੇਕਾਰ ਹੀ ਪਿਆ,
4: ਬੇਕਾਰ।
5: ਮੈਂ ਕਿਉਂ ਕਿਹਾ ਗੋਰੇ ਲੋਕ ਸਾਧੂ
4: ਸਾਧੂ ਰੇਤੀ ਦੇ ਨੇ,
5: ਸਵੇਰੇ ਜਲਦੀ ਜਾਗਣਾ ਰਾਤੀ ਜਲਦੀ ਸੋਣਾ,
4: ਕੁਛ ਤੇ ਬੈਟਰ ਕਰ ਹੀ ਰਹੇ ਲਾਈਫ ਦੇ ਅੰਦਰ,
5: ਹੈਲਥ ਕੋਨਸ਼ੀਅਸ। 90 ਸਾਲ ਦੇ ਲੱਗਦੇ ਹੀ ਨਹੀਂ 90 ਦੇ,
4: ਬਿਲਕੁਲ ਠੀਕ।
5: ਤੁਸੀਂ ਦੇਖੋ ਇੰਨੀ ਜਲਦੀ ਆਈ ਕੰਟੈਕਟ ਨਹੀਂ ਦਿੰਦੇ ਕਿਸੇ ਨੂੰ, ਤੁਸੀਂ ਪਲੇਨ 'ਚ ਬੈਠੇ ਹੋ, ਬਿਜ਼ਨਸ ਕਲਾਸ ਸੀਟ 'ਚ ਜਾਂ ਇਕੋਨੋਮੀ 'ਚ, ਤੁਹਾਡੇ ਨਾਲ ਕੋਈ ਗੋਰਾ ਬੈਠਾ ਹੋਏ, 12 ਘੰਟੇ ਦਾ ਸਫ਼ਰ ਪਾਸ ਕਰ ਦਿਓਗੇ, ਤੁਸੀਂ ਇੱਕ ਵਾਰੀ ਤੁਹਾਡੀ ਉਹ ਨਹੀਂ ਦੇਖੇਗਾ ਤੁਸੀਂ ਕੀ ਕਰ ਰਹੇ
4: ਹੋ ਆਪਣੇ 'ਚ ਮਸਤ।
5: ਮੈਂ ਇਹ ਸਭ ਨੋਟਿਸ ਕੀਤਾ ਇੱਥੇ ਆ ਕੇ, ਉਹਨੇ ਦੇਖਣਾ ਹੀ ਨਹੀਂ ਤੁਸੀਂ ਕੀ ਸਾਡਾ, ਅਸੀਂ 10 ਵਾਰ ਦੇਖਾਂਗੇ ਕੀ ਕਰ ਰਹੇ ਹੁਣ, ਕਿਹੜੀ ਪਿਕਚਰ ਦੇਖ ਰਹੇ ਹੁਣ, ਕੀ ਖਾ ਰਿਹਾ, ਉਹਨੇ ਨਹੀਂ ਦੇਖਣਾ ਕੁਛ ਵੀ।
4: ਇਹ ਮਾਨਸਿਕਤਾ ਕਿਉਂ ਸਾਡੀ ਇਸ ਤਰ੍ਹਾਂ ਦੀ? ਵੈਸੇ
5: ਇਹ ਤੇ ਬੁੱਧੀ ਲੈਵਲ ਦਾ ਫਰਕ ਹੈ ਨਾ। ਮੈਂ ਤੁਹਾਨੂੰ ਦੱਸਾਂ, ਇਹਨਾਂ ਨੇ ਤੇ ਆਪਣਾ ਇੱਕ ਦੇਸ਼, ਆਪਣਾ ਇੱਕ ਘਰ ਬਣਾਇਆ ਦਾ ਹੈ, ਸਾਫ ਸੁਥਰੀ ਹਵਾ ਪਾਣੀ, ਕਿ ਬਈ ਦੁਨੀਆਂ 'ਚ ਆਏ ਹਾਂ, 50-100 ਸਾਲ ਜੀ ਕੇ ਚਲ ਜਾਣਾ। ਇਮਾਨਦਾਰ ਵੀ ਬਹੁਤ ਹੁੰਦੇ ਤੇ ਵਿਗੜ ਗਿਆ, ਉਹਨਾਂ ਲੱਗਦਾ ਇਹ ਵਿਗਾੜਦਾ ਸਾਰਾ ਸਾਡਾ ਆ ਕੇ, ਕਿਉਂਕਿ ਸਾਰੇ ਕਮਰਸ਼ੀਅਲ ਲੋਕ ਆ ਗਏ।
4: ਹਾਂ ਇਹ ਗੱਲ ਵੀ ਆ, ਸਮਝ ਆ, ਫਿਰ ਉਹ ਕਲਚਰ ਨਹੀਂ ਸਮਝ ਆਉਂਦਾ।
5: ਦੂਜਾ ਬੰਦਾ ਕਲੇਸ਼ ਦਿੰਦਾ ਨਾ, ਵਿਕਾਰ ਅੰਦਰੋਂ ਆਉਂਦਾ, ਕਲੇਸ਼ ਬਾਹਰੋਂ ਆਉਂਦਾ।
4: ਮਹਾਰਾਜ ਜੀ, ਕਿੱਦਾਂ ਦੇ ਮਾਹੌਲ ਦੇ ਅੰਦਰ ਮਨ ਵਿਚਲਿਤ ਹੁੰਦਾ, ਜੇ ਹੁੰਦਾ ਤੇ ਕਿਸ ਐਟਮੋਸਫੇਅਰ 'ਚ ਬੈਠ ਕੇ ਹੁੰਦਾ ਕਿ ਯਾਰ ਉੱਠਾਂ ਮੈਂ ਹੁਣ ਇੱਥੋਂ?
5: ਉੱਥੇ ਹੀ ਹੋਏਗਾ ਜਿੱਥੇ ਸਾਡੇ ਮਤਲਬ ਦੇ ਲੋਕ ਨਹੀਂ ਹੈਗੇ, ਸਾਡੇ ਵਰਗੀ ਜਿਨ੍ਹਾਂ ਦੀ ਸੋਚ ਨਹੀਂ ਹੈਗੀ, ਗੱਲਾਂ ਨਹੀਂ ਹੈਗੀਆਂ, ਜਾਂ ਫਿਰ ਆਪਾਂ ਕਿਸੇ ਸਹੀ ਜਗ੍ਹਾ ਪਹੁੰਚ ਗਏ, ਆਪਾਂ ਉਸ ਲਾਇਕ ਨਹੀਂ ਹੈਗੇ, ਆਪਾਂ ਗਲਤ ਹਾਂ, ਆਪਾਂ ਗਲਤ ਹੈਗੇ ਨਾ।
4: ਇਸ ਚੀਜ਼ ਦਾ ਆਭਾਸ ਹੋ ਜਾਂਦਾ ਕਿ ਯਾਰ ਕਿਤੇ ਕਿਤੇ ਮੈਂ ਇੱਥੇ ਐਵੇਂ ਆ ਗਿਆ, ਮੈਂ ਗਲਤ ਹਾਂ।
5: ਬਿਲਕੁਲ, ਇਨਸਾਨ ਦੇ ਅੰਦਰ ਰੱਬ ਬੈਠਾ, ਉਹ ਹਰ ਵੇਲੇ ਹਰ ਗਲਤੀ ਦਾ ਅਹਿਸਾਸ, ਸਹੀ ਗਲਤ ਦੱਸਦਾ ਰਹਿੰਦਾ, ਕੀ ਕਰਦਾ ਪਿਆ ਤੂੰ, ਉਹ ਗਲਤ ਕਰਦਾ ਕਰਦਾ ਜਾਂਦਾ ਕਿ ਨਹੀਂ ਯਾਰ ਨਹੀਂ ਯਾਰ ਕੋਈ ਨਹੀਂ ਦੇਖ ਰਿਹਾ।
4: ਮੈਂ ਨਾ ਮਹਾਰਾਜ ਜੀ ਥੋੜ੍ਹਾ ਜਿਹਾ ਡੀਰੇਲ ਕਰਦਾ ਇੱਥੋਂ ਟੋਪਿਕ। ਮੈਨੂੰ ਰਮਾਇਣ ਤੋਂ ਜਿੰਨੀ ਕੁ ਪਤਾ, ਜਿੰਨੀ ਕੁ ਦੇਖੀ, ਜਿੰਨੀ ਕੁ ਸੁਣੀ, ਹੈ ਨਾ, ਜਿੰਨੀ ਪੜ੍ਹੀ, ਮੈਨੂੰ ਸਭ ਤੋਂ ਵਧੀਆ ਜਿਹੜੀ ਇੱਕ ਛੋਟੀ ਜਿਹੀ ਕਥਾ ਆਉਂਦੀ ਹੈ ਨਾ, ਉਹ ਜਾਮਵੰਤ ਅਤੇ ਹਨੂੰਮਾਨ ਜੀ ਦੀ, ਕਿ ਜਦੋਂ ਹਨੂੰਮਾਨ ਜੀ ਨੂੰ ਜਾ ਕੇ ਜਾਮਵੰਤ ਜੀ ਦੱਸਦੇ ਕਿ ਬਈ ਬਹੁਤ ਉਤਲੀ ਚੀਜ਼ ਆ, ਤੂੰ ਕੀ ਸੋਚੀ ਪਿਆ ਹੋਇਆ, ਇਹ ਤਾਂ ਨਦੀ ਆਰਾਮ ਨਾਲ ਪਾਰ ਕਰ ਜਾਏਗਾ ਪੂਰਾ ਪੂਰਾ, ਹੈ ਨਾ, ਏਰੀਆ, ਜਦੋਂ ਮਾਂ ਸੀਤਾ ਨੂੰ ਮਿਲਣ ਜਾਣਾ ਸੀਗਾ। ਇਹ ਜੇ ਕਥਾ ਤੁਸੀਂ ਅੱਜ ਦੇ ਆਦਮੀ, ਅੱਜ ਦੀ ਲਾਈਫ, ਅੱਜ ਦੇ ਇੱਕ ਬੰਦੇ ਨੂੰ ਕੀ ਮੈਸੇਜ ਦਿੰਦੀ ਹੈ, ਕਿਸ ਲਿਹਾਜ਼ ਨਾਲ ਦਿੰਦੀ ਹੈ, ਉਹਨੂੰ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਹੋ?
5: ਇਹਨੂੰ ਮੈਂ ਇਸ ਨਜ਼ਰ ਨਾਲ ਵੇਖਣਾ ਕਿ ਹਰ ਕਿਸੇ ਦੇ ਘਰ 'ਚ ਇੱਕ ਜਾਮਵੰਤ ਹੁੰਦਾ, ਹਰ ਕਿਸੇ ਦੇ ਨਾਲ ਇੱਕ ਹਨੂੰਮਾਨ ਹੈ। ਰਾਵਣ ਦੇ ਘਰ 'ਚ ਵੀ ਇੱਕ ਬੁੱਢਾ ਸੀਗਾ, ਬਜ਼ੁਰਗ ਸੀਗਾ, ਕੌਣ, ਮਾਲਵੰਤ ਉਹਦਾ ਨਾਨਾ।
4: ਓਕੇ,
5: ਉਹਨੇ ਬੜਾ ਸਮਝਾਇਆ ਰਾਵਣ ਨੂੰ, ਲੇਕਿਨ ਉਹ ਕਹਿੰਦਾ ਬੂੜ ਭਯਉ ਨਤ ਮਰਤੇ ਉਤੋਈ, ਪੱਕ ਤੂੰ ਬੂੜਾ ਹੋ ਗਿਆ ਨਹੀਂ ਤਾਂ ਮਾਰਤਾ ਬਹੁਤ ਤੁਝੇ ਜਾਇਆ ਸੀ, ਪੱਕ ਆ ਮੁਝੇ ਆਪਣੀ ਸ਼ਕਲ ਮਤ ਦਿਖਾਈ। ਰਾਵਣ ਨੇ ਕਿਹਾ ਤੇ ਹਨੂੰਮਾਨ ਜੀ ਨੂੰ ਜਾਮਵੰਤ ਨੇ ਕਿਹਾ ਕਿ ਬਈ ਕਾ ਚੁੱਪ ਸਾਧ ਰਹੇ ਬਲਵਾਨ, ਸੁਣਾ ਹੀ ਨਹੀਂ, ਥੋੜੀ ਤਾਰੀਫ ਕੀ, ਪਵਨ ਤਨੈ ਬਲ ਪਵਨ ਸਮਾਨਾ, ਬੁੱਧ ਵਿਵੇਕ ਵਿਗਿਆਨ ਨਿਧਾਨਾ। ਹਨੂੰਮਾਨ ਜੀ ਤਾਰੀਫ ਸ਼ੁਰੂ ਕੀਤੀ, ਸੁਣਿਆ ਹੀ ਨਹੀਂ। ਫਿਰ ਕਿਹਾ ਕਮਨ ਸੁਕਾਜ ਕਠਿਨ ਜਗ ਮਾਈ, ਜੋ ਨਹੀਂ ਹੋਵੇ ਤਾ ਤੁਮ ਪਾਈ, ਸੁਣਿਆ ਹੀ ਨਹੀਂ। ਜੈਸੇ ਕਿਹਾ ਰਾਮ ਕਾਜ ਲਗੀ ਤਵ ਅਵਤਾਰਾ, ਧੜ ਧੜ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ, ਸੁਣਤਈ ਭਯੋ ਪਰਵਤਾ ਕਾ। ਇਹ ਭਯੰਕਰ ਸਿੰਘ ਨਾਦ ਹਨੂੰਮਾਨ ਜੀ। ਇਹਦਾ ਅਰਥ ਇੱਕ ਹੋਰ ਹੈ, ਸਾਡੇ ਘਰ ਦਾ ਜਿਹੜਾ ਜਾਮਵੰਤ ਹੈ, ਜਾਮਵੰਤ ਮਤਲਬ ਵੱਡਾ
4: ਸਾਡਾ ਬਜ਼ੁਰਗ,
5: ਉਹੀਓ ਆਪਣੇ ਬੱਚੇ ਨੂੰ ਕਹਿੰਦਾ ਕਿ ਤੇਰੇ ਅੰਦਰ ਇਹ ਸ਼ਕਤੀ ਵੀ ਹੈ ਪੁੱਤਰ, ਇਹ ਸ਼ਕਤੀ ਵੀ ਹੈ ਕਿ ਗੰਦੀ ਕਿ ਅੱਛੀ। ਹਰ ਹਨੂੰਮਾਨ ਨੂੰ ਜਾਮਵੰਤ ਮਿਲ ਜਾਏ ਜਗਾਉਣ ਵਾਲਾ, ਤੇ ਫਿਰ ਤੁਮ ਰਕਸ਼ਕ ਕਾਹੂ ਕੋ ਡਰਨਾ।
4: ਮੈਂ ਤਾਂ ਹੀ ਐਕਚੁਅਲੀ ਪੁੱਛ ਰਿਹਾ ਸੀ ਕਿ ਅਸੀਂ ਹੁਣ ਸ਼ਾਇਦ ਘੱਟ ਗਿਆ, ਪਰ ਇਹਦੇ ਅੰਦਰ ਇੱਕ ਹੋਰ ਨਵੀਂ ਪ੍ਰੋਬਲਮ ਆ ਗਈ ਜੋ ਮੈਂ ਦੇਖਦਾ, ਜਿਸ ਕਲਚਰ ਤੋਂ ਆਪਾਂ ਲੋਕ ਆਉਂਦੇ ਹਾਂ ਨਾ, ਪੇਰੈਂਟਿੰਗ ਉੱਥੇ ਇਸ ਤਰ੍ਹਾਂ ਹੁੰਦੀ ਹੈ ਕਿ ਜਾਂ ਤਾਂ ਬੱਚੇ ਨੂੰ ਟੋਕਾ ਟਕਾਈ ਬਹੁਤ ਆ, ਜਾਂ ਫਿਰ ਸਿੱਧੇ ਇਹ ਵਾਲਾ ਕੰਮ ਹੈ ਕਿ ਉਹ ਉੱਠਣ ਲੱਗਾ ਅਤੇ ਉਹਦੇ ਪੈਰਾਂ 'ਚ ਆਪ ਚੱਪਲ ਪਾਉਣੀ ਆ, ਹੈ ਨਾ, ਕਿ ਉਹ ਜੇ ਬਾਜ਼ਾਰ ਜਾਣ ਲੱਗਾ ਤਾਂ ਨਹੀਂ ਡਰਾਈਵਰ ਜਾਏਗਾ, ਹਾਂ, ਸਪੂਨ ਫਿਟਿੰਗ ਆਪਾਂ ਜਿੱਦਾਂ ਆਪਾਂ ਕਹਿ ਦਿੰਦੇ ਹਾਂ, ਕਿ ਇਹ ਦੋਨੋਂ ਚੀਜ਼ਾਂ ਹੀ ਫਿਰ ਜਾਮਵੰਤ ਨੂੰ ਮਾ ਨਹੀਂ ਨੇ, ਹੈ ਨਾ, ਕਿ ਉਹ ਤੁਹਾਨੂੰ
5: ਉਹਦਾ ਵੀ ਤਰੀਕਾ ਹੈ। ਅੱਜ ਕੱਲ੍ਹ ਮਾਹੌਲ ਵੀ ਬਦਲ ਗਿਆ ਹੈ, ਬੱਚਿਆਂ ਦੀ ਕੇਅਰ ਵੀ ਕਰਨੀ ਹੈ, ਉਹ ਜ਼ਮਾਨੇ ਵੀ ਨਹੀਂ ਰਹੇਗੀ ਬੱਚਿਆਂ ਨੂੰ ਇਕੱਲੇ ਤੋਰ ਦਿਓ,
4: ਹਾਂ ਠੀਕ ਵੀ ਆ,
5: ਸਮੇਂ ਦੇ ਨਾਲ ਤਾਂ ਪ੍ਰੈਕਟੀਕਲ ਹੋਣਾ ਹੀ ਪੈਣਾ। ਹੁਣ ਪਹਿਲੇ ਕਥਾ ਸ਼ੁਰੂ ਕਰਦੇ ਸੀ, ਲੋਕੀ ਜਾਂਦੇ ਸੀ ਦੂਜੇ ਗਾਉਂ ਤੇ ਬੈਲ ਗਾੜੀ ਘੋੜੇ ਤੇ ਜਾਂਦੇ, ਹੁਣ ਪਲੇਨ ਤੇ ਜਾਂਦੇ, ਵੀ ਉਸ ਵੇਲੇ ਪਲੇਨ ਨਹੀਂ ਸੀਗਾ, ਹੁਣ ਪਲੇਨ ਹੈ, ਹੁਣ ਇੱਥੋਂ ਆਪਾਂ ਸਿਡਨੀ ਜਾਣਾ ਹੈ, ਕਾਰ ਤੇ ਵੀ ਜਾ ਸਕਦੇ ਆ, ਲੇਕਿਨ ਪਲੇਨ ਵੀ ਤੇ ਪਹੁੰਚਾ ਰਹੇ ਇੱਕ ਘੰਟੇ ਚ, ਫੈਸਿਲਿਟੀ ਦਾ ਫਾਇਦਾ। ਤੇ ਬੱਚਿਆਂ ਨੂੰ ਸਭ ਕੁਛ ਫੈਸਿਲਿਟੀ ਦੇਣੀ ਚਾਹੀਦੀ ਹੈ, ਜੇ ਰੱਬ ਨੇ ਸਾਨੂੰ ਦਿੱਤੀ ਹੈ ਤੇ ਬੱਚਿਆਂ ਨੂੰ ਮਿਲੇ, ਬੱਚੇ ਕਿਉਂ ਤਿਲ ਤਿਲ ਕੇ ਮਰਨ। ਹਰ ਮਾਂ ਬਾਪ ਇਹ ਸੋਚਦਾ,
4: ਠੀਕ,
5: ਜਿਨ ਮਾਂ ਬਾਪ ਕੋਲ ਜਿਹਦੇ ਕੋਲ ਜਿੰਦਾ ਜਿੰਨਾ ਵੀ ਹੁੰਦਾ ਉਹ ਉਸ ਹਿਸਾਬ ਨਾਲ ਆਪਣੇ ਬੱਚੇ ਦੀ ਪਰਵਰਿਸ਼ ਕਰਦਾ, ਕਿਸੇ ਕੋਲ ਵੱਧ ਹੋ ਗਿਆ ਤਾਂ ਫਿਰ ਵੱਧ ਵੱਧ ਤਰੀਕੇ ਨਾਲ ਹੀ ਕਰਦਾ। ਬਟ ਮੈਂ ਕਹਿੰਦਾ ਬੱਚਿਆਂ ਨੂੰ ਸਿਖਾਉਣ ਤੋਂ ਵਧੀਆ ਉਹਨਾਂ ਦੇ ਸਾਹਮਣੇ ਕਰੋ, ਜਿਸ ਤਰ੍ਹਾਂ ਘਰ ਤੁਹਾਡੇ ਮੰਮੀ ਡੈਡੀ ਹੈ, ਰੋਜ਼ ਉੱਠ ਕੇ ਉਹਨਾਂ ਦੇ ਪੈਰ 'ਚੋ, ਆਪਣੇ ਬੱਚਿਆਂ ਦੇ ਸਾਹਮਣੇ ਬੱਚਿਆਂ ਤੋਂ ਛੁਆਓ, ਬੱਚਿਆਂ ਦੇ ਸਾਹਮਣੇ ਕਰਨਾ ਹੈ। ਹਨੂੰਮਾਨ ਚਾਲੀਸਾ ਸੁਣਨੀ ਹੈ, ਲਗਾਉਣੀ ਹੈ, ਸਵੇਰੇ ਚਲਾਉਣੀ ਹੈ, ਬੱਚਿਆਂ ਨੂੰ ਬਾਹੋ ਚਲੋ ਬਈ ਹਨੂੰਮਾਨ ਚਾਹੀਦਾ, ਉਹਨੂੰ ਲੱਗੇ ਬੱਚਾ ਤਾਂ ਕੋਹਰਾ ਕਾਗਜ਼ ਨਾ ਯਾਰ, ਇਹ ਜ਼ਰੂਰੀ ਚੀਜ਼ ਹੈ, ਬੱਚਿਆਂ ਦੇ ਨਾਲ ਕਰਨਾ ਹੈ, ਸਿਖਾਉਣਾ ਨਹੀਂ ਹੈ। ਬੱਚਾ ਉਹ ਸਿੱਖਦਾ ਜਿਹੜਾ ਅਸੀਂ ਕਰ ਰਹੇ ਹਾਂ,
4: ਜਿਸ ਨੂੰ ਤੁਸੀਂ ਸਮਝਾਉਣਾ ਹੋਵੇ ਕੀ ਹੈ ਹਨੂੰਮਾਨ, ਕੀ ਹੈ ਬਜਰੰਗ ਬਲੀ, ਉਹ ਹਨੂੰਮਾਨ ਚਾਲੀਸਾ ਕੀ ਚੀਜ਼ ਆ, ਉਹ ਕਿਸ ਚੁਪਾਈ ਤੋਂ ਜਾਂ ਕਿਸ ਤਰੀਕੇ ਨਾਲ ਸਮਝਾਓਗੇ?
5: ਹਨੂੰਮਾਨ ਚਾਲੀਸਾ ਦੀ ਇੱਕ ਇੱਕ ਚੁਪਾਈ ਆਪਣੇ ਆਪ ਚ ਬੱਚੇ ਲਈ ਵੀ ਹੈ, ਜਵਾਨ ਲਈ ਵੀ ਹੈ, ਕੁੜੀਆਂ ਲਈ ਵੀ ਹੈ, ਭੈਣਾਂ ਲਈ ਵੀ ਹੈ, ਮਾਵਾਂ ਲਈ ਵੀ ਹੈ, ਬਜ਼ੁਰਗਾਂ ਲਈ ਵੀ ਹੈ, ਹਿੰਦੂਆਂ ਲਈ ਵੀ ਹੈ, ਮੁਸਲਮਾਨਾਂ ਲਈ ਵੀ ਹੈ, ਜਿਹਦੇ ਅੰਦਰ ਸ਼ਵਾਸ ਚੱਲ ਰਹੀ ਹੈ ਉਹਦੇ ਲਈ ਹੈ। ਕਿਉਂਕਿ ਹਨੂੰਮਾਨ ਜੀ ਏਅਰ ਹੈ, ਹਵਾ ਹੈ, ਇਹ ਘਰ ਵੀ ਜਿਹੜਾ ਖੜਾ ਹੈ, ਬਿਲਡਿੰਗ ਵੀ ਖੜੀ ਹੈ, ਇਹਦੇ ਵਿੱਚ ਕਿਤੇ ਨਾ ਕਿਤੇ ਏਅਰ ਹੈ ਤੇ ਖੜੀ ਹੈ, ਇਹ ਪਿੱਲਰਾਂ ਤੇ ਨਹੀਂ ਖੜੀ, ਪਿੱਲਰਾਂ ਤਾਂ ਤੇ ਹੈ ਹੀ ਹੈ ਲੇਕਿਨ ਏਅਰ ਤੇ ਖੜੀ, ਆਪਾਂ ਦਾ ਸਰੀਰ ਵੀ ਏਅਰ ਹੈਗੀ ਹੈ ਤੇ ਖੜਾ ਹੈ, ਹਵਾ ਨਿਕਲ ਗਈ ਫਿਰ ਲੰਮੇ ਪੈ ਜਾਣਾ, ਚੁੱਕ ਨਹੀਂ ਸਕਦੇ। ਤੇ ਹਰ ਬੰਦੇ ਨੂੰ ਇਹ ਸਮਝਣਾ ਕਿ ਬਈ ਹਨੂੰਮਾਨ ਚਾਲੀਸਾ ਮੇਰੀ ਡੋਜ਼ ਹੈ। ਬੱਚੇ ਨੂੰ ਵਿੱਦਿਆ ਚਾਹੀਦੀ ਹੈ, ਵਿੱਦਿਆ ਦਿੰਦਾ, ਵਿੱਦਿਆਵਾਨ ਗੁਣੀ ਅਤੇ ਚਾਤੁਰ। ਯੁਵਾਨ ਨੂੰ ਸਭ ਸੁੱਖ ਚਾਹੀਦੇ, ਸਭ ਸੁੱਖ ਮਿਲਦੇ, ਸਭ ਸੁੱਖ ਲਹਿ ਤੁਮਾਰੀ ਸਰਣ। ਜਿਹੜੇ ਸਟਰਗਲ ਕਰ ਰਹੇ ਹੈ ਉਹਨਾਂ ਨੂੰ ਕੁਛ ਮਿਲਿਆ ਹੋਰ ਚਾਹੁੰਦੇ ਆ, ਤੇ ਔਰ ਮਨੋਰਥ ਜੋ ਕੋਈ ਲਾਵੇ। ਜਿਹਨਾਂ ਜੀਵ ਚ ਮੁਸੀਬਤ ਦਾ ਸੰਕਟ ਹੈ ਤੇ ਸੰਕਟ ਕਟੇ ਮਿਟੇ ਸਭ ਪੀਰ। ਬਜ਼ੁਰਗਾਂ ਨੂੰ ਚਾਹੀਦਾ ਵੀ ਹੈਲਥ ਅੱਛੀ ਰਹੇ, ਨਾ ਸਹਿ ਰੋਗ ਹਰੇ ਸਭ ਪੀਰ। ਕਿਤੇ ਤੇ ਵਿਸ਼ਵਾਸ ਕਰਨਾ ਹੀ ਪੈਣਾ ਨਾ, ਰੱਬ ਰੱਬ ਕੀ ਹੈ ਬੁਲਿਆ, ਰੱਬ ਦਾ ਕੀ ਪਾਉਣਾ, ਇੱਥੋਂ ਪੁੱਟਣਾ ਉੱਥੇ ਲਾਣਾ। ਮੈਂ ਮਰੀ ਤੇ ਪ੍ਰੀਤਮ ਪਾਇਆ, ਕਿਤੇ ਤੇ ਮਨ ਨੂੰ ਦੇਖੀ। ਮਨ ਦੀ ਦੋ ਗਤੀ ਹੈ, ਇੱਕ ਬਹੁਤ ਤੇਜ਼ ਚੱਲਦਾ, ਬੜੀ ਤੇਜ਼, ਇਸ ਤੋਂ ਫਾਸਟ ਦੁਨੀਆ 'ਚ ਕੋਈ ਨਹੀਂ ਚੱਲਦਾ। ਦੂਜੀ ਗਤੀ ਹੈ ਬਹੁਤ ਜਲਦੀ ਗੰਦਾ ਹੋ ਜਾਂਦਾ। ਦੋ ਗਤੀ ਹੈ ਮਨ ਦੀ, ਤੇ ਹਨੂੰਮਾਨ ਜੀ ਉਹਦੀ ਵੀ ਗਤੀ ਕ੍ਰੋਸ ਕਰਕੇ ਚੱਲਦੇ ਆ। ਮਨੋ ਜਵਮ ਮਾਰੁਤੁਲਯ ਵੇਗਮ ਜਿਤੇਂਦਰੀਅਮ ਬੁੱਧੇ ਮਤਾਮਰਿਸ਼ਟਮ। ਅਸੀਂ ਅੱਖ ਬੰਦ ਕਰਕੇ ਇੱਕ ਪਤਾ ਨੀ ਕਿੰਨੀ ਦੇਰ ਚ ਆਪਣੇ ਅੰਮ੍ਰਿਤਸਰ ਪਹੁੰਚ ਗਏ, ਦਿੱਲੀ ਪਹੁੰਚ ਗਏ, ਇੰਡੀਆ ਪਹੁੰਚ ਗਏ। ਲੇਕਿਨ ਹਨੂੰਮਾਨ ਜੀ ਇਹਦੇ ਤੋਂ ਵੀ ਤੇਜ਼ ਪਹੁੰਚ ਜਾਂਦੇ। ਮਨੋ ਜਵਮ ਮਨ ਦੀ ਗਤੀ,
4: ਮਨ ਦੀ ਗਤੀ
5: ਉਹਨਾਂ ਕੋਲ।
1: ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
2: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿੰਸ ਰੋਡ, ਮਿਲਟਨ। ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ। Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles. ਟ੍ਰੇਡ-ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ। ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ। ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
7: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
4: ਕੀ ਜੇ ਸਭ ਕਿਸਮਤ 'ਚ ਲਿਖਿਆ ਆਦਮੀ ਕੀ ਕਰੇ, ਜਾਂ ਫਿਰ ਫਰੀ ਵਿਲ ਨਾਮ ਦੀ ਚੀਜ਼ ਹੈ, ਤਾਂ ਕਿਸਮਤ ਅਤੇ ਐਕਸ਼ਨ ਮੇਰਾ ਇਹ ਕਿਸ ਤਰ੍ਹਾਂ ਵਰਕ ਕਰਦੇ ਆ?
5: ਹੋਈ ਹੋਈ ਸੋਈ ਜੋ ਰਾਮ ਰਚੀ ਰੱਖ, ਕੂਕਰ ਤਰਕ ਬੜਾ ਵਈ ਸਾਖ। ਤੁਲਸੀ ਜੀ ਕਹਿੰਦੇ ਹੋਗਾ ਵਹੀ ਜੋ ਭਗਵਾਨ ਨੇ ਲਿਖ ਦਿਆ, ਫਿਰ ਤਰਕ ਕਰਕੇ ਬਾਤ ਹੋ ਕਿਆ ਬੜਾਨਾ ਘਟਾਨਾ। ਲੇਕਿਨ ਕਰਮ ਪ੍ਰਧਾਨ ਵਿਸ਼ਵ ਰਚਿ ਰਾਖ, ਜੋ ਜਸ ਕਰੇ ਸੋ ਤਸ ਫਲ ਚਾਖ। ਬਈ ਰੋਟੀ ਬਣਾਉਣੀ ਤੇ ਪਏਗੀ ਨਾ, ਉਹਦੇ ਬਾਅਦ ਖਾਣੀ ਤੇ ਪਏਗੀ ਨਾ, ਫਿਰ ਅੰਦਰ ਕੰਮ ਕੌਣ ਕਰੇਗਾ? ਸਿਸਟਮ ਰੱਬ ਨੇ, ਤੇ ਅਸੀਂ ਤੇ ਆਤਮਾ ਹੈਗੇ ਆ, ਸਿਧਾਨੰਦ ਰੂਪ ਆ, ਸ਼ਿਵੋ ਹਮ ਸ਼ਿਵੋ ਹਮ। 10, 20, 30, 40, 50, 60 ਸਾਲ ਦੀ ਜ਼ਿੰਦਗੀ ਹੈ, ਪਤਾ ਨਹੀਂ ਕਿੰਨੀ ਹੈ
4: ਜੀ।
5: ਉਸ ਆਤਮਾ ਨੂੰ ਰੱਬ ਨੇ ਕਰਤਾ ਇੱਕ ਰੋਬੋਟ ਦੇ ਵਿੱਚ ਪੈਕ, ਮਿੱਟੀ ਦੇ। ਬਾਬਾ ਜੀ ਕਹਿੰਦੇ ਨਾ ਗੁਰਦੇਵ ਨਾਨਕ ਜੀ, ਮਿੱਟੀ ਦਾ ਕੁੱਲ ਬੁੱਤ ਬਣਾਇਆ, ਆਪੇ ਕਰੇ ਸੇ ਆਪੇ
4: ਆਪੇ ਕਰੇ।
5: ਤੇ ਇੱਕ ਰੋਬੋਟ ਚ ਪਾਤਾ
4: ਜੀ,
5: ਉਹਨੂੰ ਹੱਥ ਵੀ ਦੇ ਤੇ, ਪੈਰ ਵੀ ਦੇ ਤੇ, ਅੱਖਾਂ ਵੀ ਦਿੱਤੀਆਂ, ਸਭ ਦਿੱਤਾ ਕਿ ਚੱਲ ਤੂੰ ਹੁਣ ਕਰਮ ਕਰ। ਕਰਮ ਉਹਨੇ ਕੀ ਕਰਨਾ ਸ਼ੁਰੂ ਕੀਤਾ? ਕਰਮ ਤੇ ਫਿਰ ਫਲ ਉਹਦੇ ਹੱਥ 'ਚ। ਇੱਕ ਵਿਅਕਤੀ ਜੁਆਇਨਿੰਗ ਕਰ ਸਕਦਾ ਇੱਕ ਆਫਿਸ ਦੇ ਵਿੱਚ, ਇੱਕ ਮਹੀਨਾ ਮਿਹਨਤ ਕਰੇਗਾ, ਸੈਲਰੀ ਦੇਣਾ ਜਾਂ ਨਾ ਦੇਣਾ ਕਿਹਦੇ ਹੱਥ 'ਚ ਹੈ?
4: ਬੌਸ ਦੇ ਹੱਥ 'ਚ।
5: ਬੌਸ ਦੇ ਹੱਥ 'ਚ। ਬੇਈਮਾਨ ਹੋਏਗਾ ਤਾਂ ਨਹੀਂ ਦੇਗਾ, ਇਮਾਨਦਾਰ ਹੋਏਗਾ ਤਾਂ ਦੇ ਦੇਗਾ। ਰੱਬ ਦਾ ਇਮਾਨਦਾਰ ਉਹ ਤੇ ਹਮੇਸ਼ਾ ਵੱਧ ਦਿੰਦਾ ਹੁੰਦਾ। ਉਹ ਕਹਿੰਦਾ ਤੂੰ ਇੱਕ ਕਦਮ ਬੜਾ, ਮੈਂ 60 ਆਵਾਂਗਾ। ਜੋ ਤੂੰ ਆਵੇ ਇੱਕ ਪਗ, ਮੈਂ ਆਉਂ ਪਗ 60। ਸਦਾ ਸੰਗ ਲਾਗਤ ਫਿਰੂੰ, ਕਬਹੁ ਨਾ ਛੋੜੂ ਸਾਥ। ਭਗਤ ਨੇ ਕਿਹਾ ਕਿ ਮੈਂ ਇੱਕ ਕਦਮ ਚਲੂੰਗਾ, ਆਪ 60 ਚਲੇਂਗੇ, ਫਿਰ ਵੀ ਆਪ ਬਹੁਤ ਦੂਰ ਹੈ। ਭਗਵਾਨ ਨੇ ਕਿਹਾ ਤੁਝੇ ਪਤਾ ਨਹੀਂ ਮੇਰਾ ਕਦਮ ਕਿਤਨਾ ਬੜਾ ਬੇਟਾ, ਇੱਕ ਕਦਮ ਮੇਰੋ ਪਰੇ, ਮਮ ਹਿਤ ਚਿਤ ਪੈ ਛੂਚ, ਔਰ ਮੇਰਾ ਕਦਮ ਬੜਾਏ ਵੋ ਜਰਾ ਰਾਜਾ ਬਲੀ ਸੇ ਪੂਛ। ਇੱਕ ਪੈਰ ਮੇ ਮੈਨੇ ਪੂਰੀ ਪ੍ਰਥਵੀ ਨਾਪ ਦੇ ਦੀ ਬੇਟੇ।
4: ਸਹੀ ਬਾਤ।
5: ਕਰਤੁਮ ਅਕਰਤੁਮ ਅਨਥਾ ਅਕਰਤੁਮ ਸਮਰਥ ਕੋ ਨਹੀਂ ਦੋਸ਼ ਗੁਸਾਈ, ਰਵੀ ਪਾਵਕ ਸੁਰ ਸਰੀ ਕੀ ਨਾਈ। ਉਹ ਬਿਨਾਂ ਕਰਦੇ ਹੋਏ ਵੀ ਕਰ ਰਿਹਾ ਹੈ। ਬਿਨ ਪਗ ਚਲਈ ਸੁਨਈ ਬਿਨ ਕਾਨਾ, ਬਿਨਾਂ ਪੈਰੋਂ ਸੇ ਚਲੇ, ਬਿਨਾਂ ਕਾਨੋਂ ਸੇ ਸੁਨੇ, ਸੁਨਤਾ ਹੈ ਚਲਤਾ ਹੈ। ਕਰ ਬਿਨ ਕਰਮ ਕਰੇ ਵਿਦਿਨ ਆਨਾ, बिना हाथों के कर्म सब कर रहा है, सूरज निकल रहा है, दिन निकल रहा है, रात हो रही है, मर रहे हैं लोग, लो, नहीं नहीं प्रकृति है, इंसान के अंदर कौन बोल रहा है? साइंस अगर इतनी ही पावरफुल है, हम कह रहे हैं कि 99.9% पावरफुल है, बट एक मरना रोक ले, वहां कर तो इंसान कहता नहीं यार कोई तो है।
4: हाँ कुछ एक गल थोड़ी ठीक है ना, कितना ना कितना ये फील होता है कि यार कुछ तो है।
5: हाँ सब कुछ है वही। फिर बंदा कहता है
4: थोड़ा जा हूँ मैं गल्ला बातों नू थोड़े वाल लेके आऊँगा है ना, पर उस तो पहला एक मेरा सवाल है जो मैं अपने वालों कोशिश कर रहा था जवाब लभन की, कभी मिलया नहीं आया सच, पर कुछ तो फर्क फील हों मैनू कि विष्णु दे ही अवतार राम है ना, विष्णु दे ही अवतार कृष्ण, इन्हां दी परसनैलिटी च एक बहुत फर्क भी है, ऐसा फर्क क्यों है?
5: कोई फर्क नहीं है
4: निसरा दिख च या फिर उन्हां दे उपदेशां च कोई आंदा फर्क?
5: कोई फर्क नहीं,
4: थानू कोई फर्क नहीं फील हुंदा?
5: ना कम

0: ਉਹਨਾਂ ਦੀ ਕਥਾ ਮੇਰਾ ਜੀਵਨ ਰਿਹਾ। ਉਹਨਾਂ ਨੂੰ ਦੇਖ ਦੇਖ ਕੇ
1: ਨਹੀਂ, ਮੈਂ ਇਸ ਹਿਸਾਬ ਨਾਲ ਪੁੱਛ ਰਿਹਾ ਕਿ ਜੇ ਆਪਾਂ ਦੋ ਚਾਰ ਇੱਦਾਂ ਦੀ ਕੋਈ ਚੀਜ਼ਾਂ ਦੱਸ ਸਕੀਏ ਕਿ ਬਹੁਤ ਲੋਕ ਵਿਧੀ ਦੇ ਵਿੱਚ ਬਹੁਤ ਫਸਦੇ ਆ ਕਿ ਆ ਵਿਧੀ ਇਸ ਤਰ੍ਹਾਂ ਹੋਣਾ ਚਾਹੀਦਾ, ਇਹ ਹੋਣਾ ਚਾਹੀਦਾ, ਕੁਛ ਹੈ ਇੱਧਰ ਕਿ ਕਿਹੜੀਆਂ ਚੀਜ਼ਾਂ ਵਾਕਈ ਸਹੀ ਨੇ ਜਾਂ ਫਿਰ ਕੁਛ ਚੀਜ਼ਾਂ ਜੋ ਇਗਨੋਰ ਕਰੋ, ਐਸੀ ਗੱਲ ਵੀ ਨਹੀਂ ਹੈ।
0: ਵਿਧੀਆਂ ਬਹੁਤ ਨੇ ਸਾਡੇ ਸਨਾਤਨ ਧਰਮ ਦੀਆਂ, ਵਿਧੀਆਂ ਬਹੁਤ ਹੈ। ਕੱਲ ਮੈਂ ਇੱਥੇ ਹੀ ਕਿਸੇ ਨਾਲ ਗੱਲ ਕਰ ਰਿਹਾ ਸੀਗਾ ਆਸਟ੍ਰੇਲੀਆ ਹੀ, ਉਹ ਕਹਿੰਦਾ ਮੇਰਾ ਬੌਸ ਜਾਂਦਾ ਚਰਚ ਜਾ ਕੇ, ਉਹਨਾਂ ਦਾ ਉਹ ਚੱਲਦਾ ਰਹਿੰਦਾ ਹੈ ਜਿਹੜਾ ਵੀ ਉੱਥੇ ਮੈਸੇਜ ਹੁੰਦਾ, ਉਹ ਕਾਫੀ ਪੀਂਦਾ ਰਹਿੰਦਾ, ਇੱਕ ਘੰਟੇ 'ਚ ਬਾਹਰ ਆ ਜਾਂਦਾ, ਹੋ ਗਈ ਇਬਾਦਤ, ਹੋ ਗਈ ਪੂਜਾ,
1: ਠੀਕ।
0: ਅਤੇ ਸਭ ਮੰਨਣ ਦੀ ਗੱਲ ਹੈ, ਰਾਮ ਹੀ ਕੇਵਲ ਪ੍ਰੇਮ ਪਿਆਰਾ, ਜਾਣ ਲਏ ਉਸੋ ਜਾਣਨ ਹਾਰਾ,
1: ਭਾਵ ਤੋਂ ਉੱਪਰ ਕੋਈ
0: ਨਹੀਂ। ਨਹੀਂ, ਅੰਧ ਵਿਸ਼ਵਾਸ ਤੋਂ ਪਰਮਾਤਮਾ ਕਹਿੰਦਾ ਕਿ ਬਚੋ, ਤਾਂਤਰਿਕ ਤਰੀਕੇ ਨਾਲ ਮੈਨੂੰ ਨਾ ਭਜੋ, ਚਮਤਕਾਰ ਵੱਲ ਨਾ ਪਾਓ।
1: ਬਹੁਤ ਦੇਖਣ ਨੂੰ ਮਿਲਦਾ ਨਾ ਲੋਕੀ ਅੱਜ ਕੱਲ੍ਹ ਕਿੰਨਾ ਕੁਛ ਪਾਈ ਰੱਖਦੇ ਆ, ਲਿਖਦੇ ਆਪਣੇ ਹੱਥਾਂ ਦੇ ਉੱਪਰ, ਬਾਹਾਂ ਦੇ ਉੱਪਰ ਸਟੋਨਸ ਵਗੈਰਾ, ਕੀ ਹੈ ਕੀ ਬੰਦਾ ਨਾਮ ਹੀ ਜਪੇ ਤੇ ਬੈਸਟ ਆ। ਬੜਿਆਂ ਦੀ ਦੁਕਾਨਾਂ ਬੰਦ ਕਰ ਦੇਣੀਆਂ ਤੁਸੀਂ ਇਹ ਕਹਿ ਕੇ
0: ਜਪੇ ਨਾ, ਆਪ ਲਿਖਵਾਇਆ।
1: ਨਹੀਂ ਪਰ ਜਿਸ ਤਰ੍ਹਾਂ ਮੈਂ ਉਸ ਤਰ੍ਹਾਂ ਕਹਿ ਰਿਹਾ ਕਿ ਕਈ ਲੋਕ ਕਰਦੇ ਨਾ ਕਿ ਬੜੇ ਟੂਣੇ ਟੋਟ ਕੇ ਚੱਲਦੇ ਆ, ਬੜੇ ਉਪਾਅ ਚੱਲਦੇ ਆ।
0: ਨਹੀਂ, ਉਹ ਸਭ ਚਮਤਕਾਰੀ ਕਿਰਿਆ ਨਾਲ ਭਗਵਾਨ ਨਹੀਂ ਖੁਸ਼ ਹੁੰਦਾ।
1: ਰਸਰਾਜ ਜੀ, ਇੰਨੇ ਥਾਵਾਂ ਤੁਸੀਂ ਸੁੰਦਰ ਕਾਂਡ ਕਰ ਚੁੱਕੇ ਹੋ, ਹੈ ਨਾ, ਕੋਈ ਇੱਦਾਂ ਦਾ ਐਕਸਪੀਰੀਅੰਸ ਜੋ ਅੱਜ ਤੱਕ ਨਾਲ ਜੁੜਿਆ ਪਿਆ ਕਿ ਇੱਦਾਂ ਦੀ ਕੋਈ ਸੰਗਤ ਤੇ ਕੀਤਾ ਹੋਵੇ ਜੋ ਅੱਜ ਤੱਕ?
0: ਬਹੁਤ, ਰੋਜ਼ ਦਾ ਮੈਂ ਭੁੱਲ ਜਾਂਦਾ, ਮੈਨੂੰ ਪਤਾ ਹੀ ਨਹੀਂ ਮੈਂ ਕਿੱਥੇ ਗਿਆ ਕਿੱਥੇ ਨਹੀਂ। ਮੈਨੂੰ ਕਹਿੰਦਾ ਅਸੀਂ ਕੱਲ੍ਹ ਤੁਹਾਡੇ ਉੱਥੇ ਆਏ ਸੀ, ਉੱਥੇ ਮੈਨੂੰ ਪਤਾ ਹੀ ਨਹੀਂ।
1: ਇੱਕ ਤੁਸੀਂ ਵਿਆਹ ਬੜਾ ਹਾਈ ਪ੍ਰੋਫਾਈਲ ਕਵਰ ਕਰਕੇ ਆਏ ਸੀਗੇ, ਉੱਥੇ ਦਾ ਕੀ ਮਾਹੌਲ ਚਾਲ ਸੀਗਾ? ਅੰਬਾਨੀ ਅੰਬਾਨੀ ਵੈਡਿੰਗ 'ਚ ਗਏ ਸੀਗੇ, ਉਹਨਾਂ ਦੇ ਛੋਟੇ ਬੇਟੇ ਦਾ ਵਿਆਹ ਸੀ। ਹਾਂ ਅਨੰਤ, ਕੀ ਮਾਹੌਲ ਸੀ?
0: ਨਹੀਂ ਗਿਆ ਸੀ ਮੈਂ, ਉਹਨਾਂ ਨੇ ਇੱਕ ਯਾਤਰਾ ਕੱਢੀ ਸੀ ਵੰਤਾਰਾ ਤੋਂ ਦੁਆਰਿਕਾ ਦੇਸ਼ ਪੈਦਲ।
1: ਓਕੇ,
0: ਉਸ ਯਾਤਰਾ ਦੇ ਸਮਾਪਨ 'ਤੇ ਉਹਨਾਂ 'ਤੇ ਮੇਰੇ ਕੋਲ ਸੁੰਦਰਕਾਂਡ ਕਰਾਇਆ ਸੀ।
1: ਓਕੇ,
0: ਅਤੇ ਉਸ ਯਾਤਰਾ ਦੇ ਵਿੱਚ ਮੈਂ ਉਹਨਾਂ ਨੂੰ ਮੈਨੂੰ ਸ਼ਾਮਿਲ ਵੀ ਕੀਤਾ ਸੀ। ਇੱਕ ਦਿਨ 13 ਕਿਲੋਮੀਟਰ ਮੈਂ ਉਹਨਾਂ ਦੇ ਨਾਲ ਚੱਲਿਆ ਸੀ। ਸਾਰੀ ਦੁਨੀਆ ਦੀ ਭਗਤੀ ਉਹਨਾਂ 'ਚ ਭਰੀ ਹੈ। ਇੰਨਾ ਵੱਡਾ ਬਿਜ਼ਨਸਮੈਨ, ਮਤਲਬ ਜਦੋਂ ਮੈਂ ਕਹਿੰਦਾ 13 ਕਿਲੋਮੀਟਰ ਗਾਉਂਦੇ ਹੀ ਗਏ, ਉਹ ਭਜਨ ਹੀ ਗਾਉਂਦੇ ਗਏ। ਤੁਸੀਂ ਅੰਬਾਨੀ ਜੀ ਦੇ ਕੁਛ ਮੁਕੇਸ਼ ਅੰਬਾਨੀ ਜੀ ਦੇ ਫੋਟੋਜ਼ ਦੇਖੇ ਹੋਣੇ, ਵੀਡੀਓ, ਕਿਸ ਤਰ੍ਹਾਂ ਮੱਥਾ ਟੇਕਦਾ ਭਗਵਾਨ ਨੂੰ, ਦੇਖਿਆ ਸ਼ਰਧਾ। ਮੈਂ ਇੱਕ ਦੋ ਵੀਡੀਓ,
1: ਹਾਂ ਕਾਫੀ ਮਸ਼ਹੂਰ ਹੋ ਤੋ ਇਹ
0: ਸਭ ਕਰਦਾ ਪਿਆ। ਭਗਵਾਨ ਸ਼੍ਰੀ ਕ੍ਰਿਸ਼ਨ ਉੱਪਰ ਰਥ ਪਰ ਹਨੁਮਾਨ ਜੀ ਬੈਠੇ ਥੇ, ਅਰਜੁਨ ਕੀ ਮਹਾਭਾਰਤ ਦਾ ਯੁੱਧ ਖਤਮ ਹੋ ਗਿਆ, ਕਹਿੰਦੇ ਹੋਏ ਅਰਜੁਨ ਉਤਰ, ਛਲਾਂਗ ਮਾਰ, ਜਲਦੀ ਉਤਰ। ਅਰਜੁਨ ਨੇ ਕਿਹਾ ਪ੍ਰਭੂ ਅਭੀ ਉਤਰਦਾ, ਨਹੀਂ ਜਲਦੀ ਉਤਰ। ਉੱਤੇ ਉਤਰ, ਜੈਸੇ ਹੀ ਕੂਦਾ ਅਰਜੁਨ, ਭਾੜ ਭਾੜ ਆਗ ਲੱਗੀ ਰਥ ਮੇ
1: ਜੀ।
0: ਅਰਜੁਨ ਨੇ ਕਿਹਾ ਯੇ ਕਿਆ, ਤੋ ਦੇਖਾ ਹਨੁਮਾਨ ਜੀ ਉੱਪਰ ਸੇ ਬਾਏ ਬਾਏ ਕਰਦੇ ਜਾ ਰਹੇ, ਪ੍ਰਭੂ ਅਬ ਮੁਝ ਮੇਰੀ ਡਿਊਟੀ ਖਤਮ ਹੋ ਗਈ,
1: ਮਾਈ ਵਰਕ ਇਜ਼ ਡਨ ਹੇਅਰ।
0: ਅਰਜੁਨ ਨੇ ਯੇ ਕਿਆ, ਯੇ ਕੌਣ, ਬੋਲੇ ਇਹੀ ਤਾਂ ਹਨੁਮਾਨ ਜੀ, ਤੇਰੇ ਰਥ ਮੇ ਤੋ ਕਬ ਸੇ ਆਗ ਲੱਗੀ ਹੈ ਬੇਟਾ, ਯਹੀ ਬਚਾਏ। ਕਹਿੰਦਾ ਉੱਪਰ ਵਾਲੇ ਕੋ ਤੋ ਭੁੱਲ ਹੀ ਗਿਆ। ਸ਼੍ਰੀ ਕ੍ਰਿਸ਼ਨ ਨੇ ਕਿਹਾ ਬੇਟਾ ਉੱਪਰ ਵਾਲੇ ਕੋਈ ਤੋ ਨਹੀਂ ਭੁੱਲਣਾ।
1: ਜਿਨ੍ਹਾਂ ਲੋਕਾਂ ਲਈ ਇਹ ਸਭ ਕਹਾਣੀਆਂ ਹੀ ਨੇ, ਮੰਨਦੇ ਨਹੀਂ, ਉਹਨਾਂ ਨਾਲ ਉਹਨਾਂ ਨੂੰ ਕਿਸ ਤਰ੍ਹਾਂ ਬੰਦਾ ਸਮਝਾਵੇ?
0: ਉਹਨਾਂ ਨੂੰ ਇਹ ਕਹੋ ਕਿ ਬਈ ਤੇਰਾ ਦਾਦਾ ਪੜਦਾਦਾ ਪੜਦਾਦਾ ਦਾਦਾ ਦੁਦਾ ਉਹਨੂੰ ਮੰਨਣਾ ਕਿ ਨਹੀਂ ਮੰਨਣਾ? ਜੇ ਉਹਨੂੰ ਵੀ ਨਹੀਂ ਮੰਨਦਾ ਤੇ ਉਹਨੂੰ ਵੀ ਨਾ ਮੰਨ।
1: ਬੀਤੇ ਦਿਨੀ ਇੱਕ ਬੜਾ ਅਨਫੋਰਚੁਨੇਟ ਇੰਸੀਡੈਂਟ ਹੋਇਆ ਕਿ ਪਤਾ ਲੱਗਾ ਕਿ ਅਯੋਧਿਆ ਰਾਮ ਮੰਦਿਰ 'ਚ ਗੁੱਲਕ ਚੋਰੀ ਦੀ ਗੱਲਾਂ ਹੋ ਰਹੀਆਂ ਜਾਂ ਫਿਰ ਹੈ ਨਾ ਇਸ ਤਰ੍ਹਾਂ ਦੀ ਗੱਲਾਂ ਹੋ ਰਹੀਆਂ, ਕਾਫੀ ਵੱਡਾ ਸਕੈਮ ਸਾਹਮਣੇ ਨਿਕਲ ਕੇ ਆ ਰਿਹਾ, ਕਾਫੀ ਧਰਮ ਗੁਰੂਆਂ ਨੇ ਇਹਦੇ ਉੱਪਰ ਗੱਲਬਾਤ ਕੀਤੀ ਆ, ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਵੇਖਦੇ ਹੋ?
0: ਬਿਲਕੁਲ ਇਹ ਗਲਤ ਹੋਇਆ, ਨਹੀਂ ਹੋਣਾ ਚਾਹੀਦਾ, ਲਾਪਰਵਾਹੀ ਰਹੀ ਹੈ ਕਿਤੇ ਨਾ ਕਿਤੇ, ਟਰੱਸਟ ਦੀ ਲਾਪਰਵਾਹੀ ਰਹੀ ਹੈ ਕਿ ਬਈ ਉਹਦੇ ਕੋਈ ਰੂਲ ਨਿਯਮ ਕਾਇਦੇ ਕਾਨੂੰਨ ਨਹੀਂ ਬਣੇ, ਕੋਈ ਨਹੀਂ ਠੋਕਰ ਲੱਗ ਕੇ ਬੰਦੇ ਨੂੰ ਅਕਲ ਆ ਜਾਂਦੀ, ਅੱਗੇ ਸਹੀ ਹੋ ਜਾਏਗਾ।
1: ਤੇ ਉਦਾਂ ਉਦਾਂ ਜੇ ਮੈਂ ਤੁਹਾਨੂੰ ਇੱਕ ਦੂਸਰੇ ਪੁਆਇੰਟ ਆਫ ਵਿਊ ਨਾਲ ਇਹ ਗੱਲ ਪੁੱਛਾਂ ਕਿ ਜਦੋਂ ਆਪਾਂ ਕਿਸੇ ਮੰਦਰ 'ਚ ਗੁਰਦੁਆਰੇ 'ਚ ਹੈ ਨਾ ਚੜਾਵਾ ਚੜਾਉਂਦੇ ਹਾਂ, ਜ਼ਿਆਦਾਤਰ ਹੀ ਲੋਕਾਂ ਦੇ ਅੰਦਰ ਗੱਲਬਾਤ ਆਉਂਦੀ ਆ ਹੈ ਨਾ ਕਿ ਯਾਰ ਇਹ ਤਾਂ ਕਿਤੇ ਲੱਗਣਾ ਨਹੀਂ ਜਾਂ ਫਿਰ ਇਹ ਤਾਂ ਖੂਹ ਖਾਤੇ ਜਾਣੇ ਜਾਂ ਫਿਰ ਲੋਕ ਅੰਦਰੋਂ ਲੈ ਜਾਂਦੇ, ਜਦੋਂ ਇੱਦਾਂ ਦਾ ਕੋਈ ਇੰਸੀਡੈਂਟ ਹੁੰਦਾ ਲੋਕਾਂ ਦਾ ਹੋਰ ਮਨ ਉੱਠ ਜਾਂਦਾ ਹੈ ਨਾ। ਅਤੇ ਜੇ ਇੱਕ ਮੈਸੇਜ ਦੇਣਾ ਹੋਵੇ ਸੁਸਾਇਟੀ ਨੂੰ ਕਿ ਹੈ ਨਾ ਪੰਜੋ ਉਂਗਲਾਂ ਇੱਕ ਬਰਾਬਰ ਨਹੀਂ ਜਾਂ ਫਿਰ ਹੈ ਨਾ ਵਟ ਐਵਰ, ਉਹ ਕੀ ਕਹਿਣਾ ਚਾਹੋਗੇ ਉਹਦੇ ਉੱਤੇ?
0: ਸਾਡੇ ਘਰ ਦਾ ਕੋਈ ਬੰਦਾ ਬਿਮਾਰ ਪਿਆ ਹੋਸਪਿਟਲ, ਡਾਕਟਰ ਕਹਿੰਦੇ ਮੈਂ ਥੋੜ੍ਹੇ ਦਿਨ 'ਚ ਮਰ ਜਾਏਗਾ, ਇਹਨੇ ਮਰੀ ਜਾਣਾ ਅਤੇ ਇਲਾਜ ਬੰਦ ਕਰ ਦਿਓ, ਚਾਰ ਦਿਨ 'ਚ ਮਰਨਾ, ਦੋ ਦਿਨ 'ਚ ਮਰ ਜਾਏਗਾ, ਕੀ ਕਰੇਗਾ ਬੰਦਾ?
1: ਬੰਦਾ ਤਾਂ ਫਿਰ
0: ਜਿੰਨਾ ਜੀਣਾ ਚੱਲ ਯਾਰ ਕੋਸ਼ਿਸ਼ ਕਰਨੀ ਆ,
1: ਕੋਸ਼ਿਸ਼ ਕਰੂੰਗਾ।
0: ਉਹਨੂੰ ਪਤਾ ਕਿ ਪੈਸੇ ਖਰਾਬ ਹੋ ਜਾਣੇ, ਆਪਣੇ ਬੰਦੇ ਲਈ ਖਰਾਬ ਹੋ ਜਾਣੇ, ਉੱਥੇ ਰੱਬ ਦੇ ਨਾਂ 'ਤੇ ਦੇਣੇ ਤੇ ਉਹ ਵੀ ਖਰਾਬ ਹੋ ਜਾਣੇ, ਉਹ ਯੂਜ਼ ਹੋ ਜਾਣੇ, ਇੱਥੇ ਖਰਾਬ ਹੋ ਜਾਣੇ। ਲੋਕ ਕਹਿੰਦੇ ਸ਼ੰਕਰ ਜੀ ਨੂੰ ਇੰਨਾ ਜਲ ਚੜਾਤਾ, ਦੁੱਧ ਚੜਾਤਾ, ਉਹ ਕਿਸੇ ਹੋਰ ਨੂੰ ਪਿਆ, ਤੂੰ ਪਿਆ ਉਹ ਤੂੰ ਕਰ, ਅਸੀਂ ਤੇ ਕਰ ਲਿਆ, ਤੂੰ ਅਸੀਂ ਇੰਨਾ ਕੀਤਾ, ਹੁਣ ਤੂੰ ਕਰ ਥੋੜ੍ਹਾ ਥੋੜ੍ਹਾ, ਤੂੰ ਵੀ ਕਰ ਯਾਰ। ਮੰਦਿਰ ਭਗਵਾਨ ਦਾ ਘਰ ਹੈ ਸਾਡੀ ਮਾਨਤਾ 'ਚ,
1: ਠੀਕ,
0: ਉਹਦੀ ਉਹ ਪਰਟੀਕੁਲਰ ਕਿਸੇ ਦਾ ਨਹੀਂ ਹੈ, ਸਭ ਦਾ ਹੈ। ਰਾਮ ਮੰਦਿਰ ਪੂਰੇ ਵਿਸ਼ਵ ਦਾ ਹੈ, ਹਿੰਦੂ ਮੁਸਲਿਮ ਸਿੱਖ ਈਸਾਈ ਸਾਧੂ ਸੰਤ ਦੁਸ਼ਟ ਅਦੁਸ਼ਟ ਅਸੰਤ ਸੰਤ ਸਭ ਕਾ ਹੈ, ਦੁਰਜਨ ਸੱਜਣ ਸਭ ਕਾ, ਭੇਦਭਾਵ ਨਹੀਂ ਕਰਦਾ ਮੰਦਿਰ, ਮੰਦਿਰ ਚਲਾਉਣ ਵਾਲੇ ਬੇਸ਼ੱਕ ਭੇਦਭਾਵ ਕਰਦੇ, ਮੰਦਿਰ ਨਹੀਂ ਕਰਦਾ। ਤੋ ਲੋਕੋ ਕੀ ਸ਼ਰਧਾ ਹੈ।
1: ਵੈਸੇ ਪੋਲੀਟਿਕਸ ਵਗੈਰਾ ਬਹੁਤ ਹੀ ਫੋਲੋ ਕਰਦੇ ਹੋ ਕਿ ਨਹੀਂ ਕਰਦੇ?
0: ਪੋਲੀਟਿਕਸ ਫੋਲੋ ਤਾਂ ਨਹੀਂ ਕਰਦਾ, ਲੇਕਿਨ ਦੇਖਦਾ ਰਹਿਣਾ ਕੀ ਹੋ ਰਿਹਾ
1: ਕੀ ਹੋ ਰਿਹਾ। ਸਰ ਹੁਣ ਅੱਜ ਕੱਲ੍ਹ ਜੰਤਰ ਮੰਤਰ ਤੇ ਸਟੂਡੈਂਟ ਪ੍ਰੋਟੈਸਟ ਬਹੁਤ ਜ਼ਿਆਦਾ ਹੈਵੀ ਚੱਲਦਾ ਪਿਆ ਅਤੇ ਕਾਫੀ ਬੱਚਾ ਸੜਕਾਂ 'ਤੇ ਆ, 70,000-75,000 ਤੋਂ ਉੱਪਰ ਕਹਿੰਦੇ ਬੱਚਾ ਆਇਆ। ਹੁਣ ਬੋਂਬੇ 'ਚ ਵੀ ਕਹਿੰਦੇ ਚੱਲਦਾ ਪਿਆ ਪ੍ਰੋਟੈਸਟ, ਉਹ ਬੱਚਿਆਂ ਲਈ ਕੀ ਮੈਸੇਜ ਆ ਕਿ ਪੇਪਰ ਲੀਕ ਹੋ ਗਿਆ?
0: ਬੱਚਿਆਂ ਲਈ ਮੈਂ ਕਹਾਂਗਾ
1: ਵੀ ਕਿ ਬੱਚਿਆਂ ਨੇ ਸੁਸਾਈਡ ਕਰ ਲਈ।
0: ਭੈਣ ਹਿੰਦੀ ਮੈਂ ਬੋਲ ਦਿੱਤਾ,
1: ਹਾਂ ਜੈਸੇ ਮਰਜ਼ੀ ਆਪਕੋ ਠੀਕ ਲਗੇ।
0: ਮੇਰੇ ਭਾਈ ਮੇਰੇ ਬਹਿਨ ਜੋ ਦੁਖੀ ਹੋਏ, ਜਿਨ੍ਹਾਂ ਨੇ ਇਤਨੀ ਤਿਆਰੀ ਕੀ, ਕ੍ਰਿਸ਼ਨਾ ਜੀ ਇੱਕ ਇੱਕ ਸਾਲ ਆਪਣਾ ਜਾਂ ਪੂਰਾ ਕਿਤਨਾ ਸਮੇਂ ਉਹਨਾਂ ਨੇ ਦਿਆ ਕਿ ਬਈ ਹਮ, ਤੋ ਕਿਸੀ ਕਾ ਪੇਪਰ ਲੀਕ ਹੋ ਜਾਏ ਤੋ ਕਿਤਨਾ ਉਸਕੋ ਠੇਸ ਲਗੇਗੀ
1: ਜੀ,
0: ਬਹੁਤ ਗਲਤ ਹੁਆ, ਕਭੀ ਨਹੀਂ ਹੋਣਾ ਚਾਹੀਏ, ਉਨਕਾ ਗੁੱਸਾ ਜਾਇਜ਼ ਹੈ, ਲੇਕਿਨ ਸਰਕਾਰ ਨੇ ਉਸਕਾ ਸਮਾਧਾਨ ਵੀ ਨਿਕਾਲਾ, ਬੱਚੋਂ ਕਾ ਦੁਬਾਰਾ ਪੇਪਰ ਰੈਡੀ ਕਰਕੇ ਕਰਵਾ ਦਿਆ, ਕਲੀਅਰ ਵੀ ਹੋ ਗਿਆ। ਮੁਝੇ ਲਗਤਾ ਹੈ ਅਗਰ 10% ਬੱਚੋਂ ਮੇਂ ਰੋਸ਼ ਹੈ ਤੋ 90% ਉਸਮੇ ਵਿਵਾਦ ਕੋ ਖੜਾ ਕਰਨੇ ਵਾਲੇ ਕੂਦ ਗਏ, ਵਿਪਕਸ਼ ਕੋ ਇੰਟਰਸਟ ਆ ਗਿਆ। ਤੋ ਮੇਰਾ ਕਹਿਣੇ ਕਾ ਮਤਲਬ ਯਹੀ ਹੈ ਕਿ ਆਗੇ ਸੇ ਐਸੀ ਗਲਤੀ ਨਹੀਂ ਹੋਣੀ ਚਾਹੀਏ, ਪ੍ਰਧਾਨ ਮੰਤਰੀ ਸਾਹਿਬ ਵੀ ਬੋਲ ਰਹੇ ਹੈ, ਔਰ ਅਗਰ ਪ੍ਰੋਟੈਸਟ ਹੋ ਰਹਾ ਹੈ ਤੋ ਉਸ ਪ੍ਰੋਟੈਸਟ ਕੋ ਕੌਣ ਕਰ ਰਹਾ ਹੈ, ਕੌਣ ਚਲਾ ਰਹਾ ਹੈ, ਵੋ ਕਿਸ ਤਰੀਕੇ ਸੇ ਰਹਿ ਰਹਾ ਹੈ, ਕਹਾਂ ਸੇ ਆਇਆ, ਕੌਣ ਆਇਆ, ਕਿਆ ਇਹ ਸ਼ਾਂਤੀਪੂਰਨ ਪ੍ਰੋਟੈਸਟ ਹੈ? ਠੀਕ ਹੈ ਪੇਪਰ ਲੀਕ ਹੁਆ ਹੈ, ਹਮਾਰੇ ਦੇਸ਼ ਕੇ ਲੋਕ ਯੁਵਾਨ ਦੁਖੀ ਹੈ, ਉਹ ਆਪਣੀ ਬਾਤ ਰੱਖਣੇ ਆਏ ਤਰੀਕੇ ਸੇ ਆਏ, ਲੇਕਿਨ ਉਸਕੇ ਸਾਹਿਬ ਔਰ ਬਹੁਤ ਸਾਰੇ ਏਜੰਡੇ, ਪੇਪਰ ਲੀਕ ਕੀ ਬਾਤ ਤੋ ਹੋਈ ਨਹੀਂ ਰਹੀ ਵਹਾਂ।
1: अच्छा आपका ये मानना है वहां पर नहीं हो रही?
0: हाँ।
1: वो काफी जर्नलिस्ट तो ये भी दिखाते हैं कि बच्चों को क्या पीटा, ठीक बहुत कुछ हुआ।
0: जो बच्चों को नहीं पीटा, बच्चे तो स्टूडेंट तो हमारा बड़ा जैन जी, भारत के लोग स्टूडेंट बड़े अच्छे है, वो शांतिपूर्ण प्रदर्शन कर रहे हैं, वो पिट रहे होंगे जो उसमें खलल करने की कोशिश कर रहे हैं, भंग करने की कोशिश कर रहे हैं।
1: आपको पढ़ने का शौक था बचपन में?
0: जी पढ़ा मैं, जितनी परिस्थितियां रही, दसवीं में दो बार फेल रहा।
1: अच्छा सही में?
0: बिल्कुल।
1: अच्छा कौन सा सब्जेक्ट तंग करता था फिर?
0: आर्ट्स था मेरे पास।
1: अच्छा,
0: क्योंकि शुरू से ही पढ़ गया था ये संगीत लाइन में, और रामायण याद करना, ये करना, वो करना, तो जब बहुत पढ़ाई की तो फेल हो गया, जब पढ़ाई नहीं की तो पास हो गया। तीसरी बार पास हो गया जब पढ़ाई नहीं करी।
1: वाह, कहीं बड़ी कुछ ना करो तो ठीक रहता। रसराज जी जैसे नरेंद्र चंचल जी थे, है ना, उन्होंने जैसा नाम में अपनी शुमारी पाई, खासकर माता दे, है ना, भेटा भजन, है ना, उन्हां च बहुत उन्होंने नाम होया। पर उन्होंने दो चार उदा भी गाने गाए जेडे आपां कह सकते धार्मिक नहीं पर, है ना, यूजुअल। कभी थानू इस ऑफर आवे कि कोई गाना टाइप गाना गाना हो, शौक है?
0: आई है मेरे को बहुत, बॉलीवुड तो अक्षय कुमार जी ने भी मैनू किया।
1: अच्छा, केड़ी फिल्म च?
0: पुछया सी उन्होंने, कहंदे रब दे ही गांदे हो, पंजाबी च ही बोलदे।
1: हां हां,
0: कहंदे रब दे ही गांदे हो कि और कुछ भी गांदे हो? मैं कही रब दे ही गाना, फिर मैं उन्होंने बजरंग बाण गा के देता।
1: ओके।
0: और रिलीज भी किया उन्होंने।
1: ओके, अच्छा फिल्म छा चुका। ओके,
0: ते एआई ते बहुत अच्छा उन्होंने फौजियां लिए बनाया, बहुत बढ़िया।
1: अच्छा, मतलब ए जे ऑफर्स आंदी है पर इंटरेस्ट नहीं?
0: नहीं, फिल्मी गाने गांदा मेनू इंटरेस्ट ही नहीं है।
1: मैं तो फिलोसोफिकल
0: च मेनू राम राम नाम गवा लो।
1: अच्छा हां, ओदा फिल्म च फ्रेम च आ जावांगे पर राम नाम
0: गा दांगे, राम नाम गा दांगे। फिल्म बॉलीवुड एक्टर्स सारे सुंदरकांड करांदे अपने घर, हार्दिक पांड्या, कुणाल पांड्या, सुरेश रैना।
1: अच्छा, सारे के
0: घर सुंदरकांड हुंदे।
1: एक्टर्स केड़े केड़े आंदे तुसी करके आए हो? काफी आंदे, एक अदर नाम तो दसो फिर। हां,
0: बहुत सारे है जी।
1: एक्टर केड़ा माइंड कर जाएगा?
0: नहीं, माइंड नहीं, उन्हें अपनी प्राइवेसी भी होती है।
1: अच्छा अच्छा, ए वैसे कोई बड़ा सुनया मैं, ए कोई साइन वाइन भी लोग करवांदे कि भाई असी अज जे इत्थे पाठ करवा रहे हैं या फिर थोड़े नाल कोई इधर डील कर रहे हैं, बाहर डिस्क्लोज नहीं करना, इदां दा कुछ नहीं है?
0: इस तरह कुछ नहीं,
1: जुबानी
0: अपने घर दी कोई प्राइवेसी है, कोई वीडियो ना बाहर जाए कि भाई किस तरह रहंदे है किस तरह नहीं रहंदे, अपनी हर बंदे दी एक प्राइवेसी होंदी है। हार्दिक पांडे दे घर में कीता, सवेरे 4 बजे कीता, उस तो अगले दिन आईपीएल जीत गए।
1: अच्छा, वैसे हार्दिक पांडे दी खासी ऐसी पर्सनैलिटी है नहीं कि बड़ा धार्मिक प्रवृत्ति दा लगदा होवे?
0: हां, तुसी सुनो हुण।
1: अच्छा,
0: किदे उहदे एक कमेंट आया कि मैं हनुमान चालीसा सुनना निरंतर, वो अपने वाले ही सुनदे।
1: किन्ना
0: पक्के भगत है हनुमान जी दे, उहनां दे घर च कंटिन्यूटी ते मेरा हनुमान चालीसा चलदा रहिंदा।
1: ओके।
0: ਉਹ ਮੁੰਡਾ ਦੂਜਾ ਹੋਇਆ ਛੋਟੇ ਕਰਨਾਲ ਪਾਂਡੇ ਨੂੰ, ਉਸ ਵੇਲੇ ਉਹ ਗਰਭ ਚ ਸੀਗਾ ਜਦੋਂ ਸੁੰਦਰਕਾਂਡ ਕੀਤਾ। ਮੈਂ ਬੰਬੇ ਮੇਰੇ ਕੋਲ ਟਾਈਮ ਨਹੀਂ ਸੀਗਾ, ਤੇ ਉਹਨਾਂ ਨੇ ਕਿਹਾ ਜੋ ਟਾਈਮ ਤੁਸੀਂ ਦਿਓਗੇ ਉਹਦੇ ਤੇ ਹੀ ਕਰ ਦਿਓ। ਮੈਂ ਕਿਹਾ ਸਵੇਰੇ 4 ਵਜੇ ਕਰ ਪਾਵਾਂਗਾ, ਕਿਉਂਕਿ 9 ਵਜੇ ਤੋਂ ਪ੍ਰੋਗਰਾਮ ਪਾਠ ਸੀਗਾ ਮੇਰਾ, ਫਿਰ ਦੁਪਹਿਰੀ ਸੀਗਾ, ਫਿਰ ਸ਼ਾਮੀ ਸੀਗਾ। ਮੈਂ ਕਿਹਾ ਸਵੇਰੇ 4 ਤੋਂ 6 ਕਰਦਾ, ਮੰਨ ਗਏ। 4 ਤੋਂ 6 ਪਾਠ ਕੀਤਾ ਉਹਨਾਂ ਦੇ ਘਰ।
1: 365 ਦਿਨਾਂ ਚ ਕਿੰਨੇ ਕੁ ਦਿਨ ਪਾਠ ਕਿਤੇ ਜਾ ਕੇ ਕਰਨਾ ਪੈਂਦਾ ਯੂਜੁਅਲੀ, ਕਿੰਨਾ ਹੁੰਦਾ?
0: ਰਿਕੁਆਇਰਮੈਂਟ ਦੀ ਗੱਲ ਹੈ ਤੇ ਕਿੰਨੀ ਹੋ ਜਾਣ,
1: ਪਰ ਇਸ ਦਾ ਆਈਡੀਆ ਤੁਹਾਨੂੰ ਕਿ ਸਾ ਪੂਰਾ ਸਾਲ ਕਿੰਨਾ ਕੁ ਬਿਜ਼ੀ ਰਹਿੰਦੇ ਹੋ?
0: ਨਹੀਂ ਬਿਜ਼ੀ ਇੰਨਾ ਨਹੀਂ ਰਹਿੰਦੇ, ਖਾਲੀ ਰਹਿੰਦੇ ਆ। ਕਰ ਲੈਂਦੇ ਆ ਜਿੱਥੇ ਜਿੱਥੇ ਸੇਵਾ ਰਾਬ ਦੀ ਲੱਗ ਜਾਂਦੀ ਹੈ।
1: ਵਧੀਆ ਵਧੀਆ ਵਧੀਆ। ਤੇ ਹੁਣ ਤੁਹਾਨੂੰ ਛੱਡਣ ਦਾ ਮਨ ਨਹੀਂ ਕਰ ਰਿਹਾ, ਪਰ ਮੈਨੂੰ ਪਤਾ ਕਿ ਹੋਰ 1.5 ਘੰਟੇ ਤੱਕ ਤੁਸੀਂ ਸਟੇਜ ਸੰਭਾਲਣੀ ਆ। ਇੱਥੋਂ ਬਹੁਤਾ ਦੂਰ ਨਹੀਂ ਆ, 10-12 ਘੰਟੇ ਦੂਰ ਹੀ ਆ। ਤੇ ਥੈਂਕ ਯੂ ਸੋ ਮਚ, 10-12 ਮਿੰਟ ਸੋਰੀ, ਥੈਂਕ ਯੂ ਸੋ ਮਚ ਸਾਡੇ ਨਾਲ ਬੈਠਿਆ ਲਈ।
0: ਸਿਡਨੀ ਪਹੁੰਚ
1: ਜਾਵਾਂ? ਨਹੀਂ, ਉਹਨੂੰ ਵੀ ਘੱਟ ਲੱਗਾ, ਇੰਡੀਆ ਹੀ ਪਹੁੰਚੋਗੇ। ਪਰ ਜਾਣ ਤੋਂ ਪਹਿਲਾਂ ਜੇ ਤੁਸੀਂ ਜਿਹੜੀ ਸਭ ਤੋਂ ਤੁਹਾਡੀ ਇੱਕ ਉਹ ਮਸ਼ਹੂਰ ਬਜਰੰਗ ਬਾਣ ਤੋਂ ਚੁਪਾਈ,
0: ਓਮ ਚਮ ਚਮ ਚਮ ਚਪਲ ਚਲੰਤਾ, ਓਮ ਹਨੁ ਹਨੁ ਹਨੁ ਹਨੁ ਹਨੁਮੰਤਾ, ਓਮ ਹਮ ਹਮ ਮਹਾਦੇਵ ਕਪਿ ਚੰਚਲ, ਓਮ ਸਮ ਸਮ ਸਹਿਮਿ ਪਰਾਨੇ ਖਲਦਲ, ਆਪਣੇ ਜਨ ਕੋ ਤੁਰਤ ਉਭਾਰੋ, ਸੁਮਿਰਤ ਹੋਈ ਆਨੰਦ ਹਮਾਰੋ, ਯਹ ਬਜਰੰਗ ਵਾਣ ਜਈ ਮਾਰੇ ਤਾਈ ਕਹੋ ਫਿਰ ਕੌਣ ਉਬਾਰੇ। ਪਾਠ ਕਰੇ ਬਜਰੰਗ ਬਾਣ ਕੀ ਹਨੁਮਤ ਰਕਸ਼ਾ ਕਰੇ ਪ੍ਰਾਣ ਕੀ, ਹੈ ਬਜਰੰਗ ਬਾਣ ਜੋ ਜਾਪੇ ਤਾਤੇ ਭੂਤ ਪ੍ਰੇਤ ਸਭ ਕਾਪੇ, ਧੂਪ ਦੇ ਅਰੁ ਜਪੇ ਹਮੇਸ਼ਾ ਤਾਕੇ ਤਨ ਨਹੀਂ ਰੇ ਕਲੇਸਾ। ਜੈ ਹਨੁਮਾਨ ਜੈ ਹਨੁਮਾਨ ਜੈ ਹਨੁਮਾਨ ਜੈ ਜੈ ਹਨੁਮਾਨ।
1: ਥੈਂਕ ਯੂ ਰਸਰਾਜ ਜੀ, ਥੈਂਕ ਯੂ। ਇਹ ਸੀਗੇ ਜੀ ਸਾਡੇ ਨਾਲ ਰਸਰਾਜ ਜੀ ਮਹਾਰਾਜ, ਪਰਮ ਬਜਰੰਗ ਬਲੀ ਭਗਤ, ਸੁੰਦਰ ਕਾਂਡ ਪਾਠ, ਬਹੁਤ ਵੱਡੀ ਵੱਡੀ ਹਸਤੀਆਂ ਦੇ ਘਰ ਵੀ ਕਰਦੇ ਆ, ਦੇਸ਼ ਵਿਦੇਸ਼ 'ਚ ਕਰਦੇ ਆ, ਕਾਫੀ ਨਾਮ ਇਹਨਾਂ ਦਾ ਸ਼ੁਮਾਰ ਆ। ਥੈਂਕ ਯੂ ਸੋ ਮਚ ਆਨ ਲਈ ਜੀ, ਥੈਂਕ ਯੂ ਸੋ ਮਚ। ਸਾਡੇ ਨਾਲ ਜੀ ਜ਼ਰੂਰ ਫੀਡਬੈਕ ਜ਼ਰੂਰ ਸ਼ੇਅਰ ਕਰਿਓ, ਤੁਹਾਨੂੰ ਕਿਸ ਤਰ੍ਹਾਂ ਲੱਗਾ ਇਹ ਸੈਗਮੈਂਟ, ਇਹ ਐਪੀਸੋਡ, ਜ਼ਰੂਰ ਸਾਨੂੰ ਦੱਸਣਾ। ਮੈਂ ਕ੍ਰਿਸ਼ਨਾ ਹੁਣ ਤੁਹਾਡੇ ਤੋਂ ਲਵਾਂਗਾ ਇਜਾਜ਼ਤ। ਸੁਣਦੇ ਰਹੋ ਰੇਡੀਓ ਹਾਂਜੀ 1674 AM।

रेडियो हाँ जी 1674 एम दे उत्ते तुहाडा सारयां दा स्वागत जी। इनसाइट रिपोर्ट प्रोग्राम लैके होए हैं हाजर। साल 1974 सी और भारत दा सूबा भारत दी स्टेट बिहार सी जिथों एक प्रोटेस्ट शुरू हुंदा विद्यार्थियों की अगवाई दे विच। और इस दी अगवाई कौन कर रहे हुंदे ने उस वक्त समाजवादी पार्टी दे जिहड़े लीडर सी और सुतंत्रता संघर्ष दे विच भी अपना योगदान देन वाले जयप्रकाश नारायण। अंदोलन दा पूरा जिहड़ा एक मकसद सी उह सी उस वक्त उस दौर दे विच भारत दी अंदर जिहड़ा भ्रिष्टाचार फैलिया होया सी, बेरोजगारी सी, महंगाई सी, उस दे खिलाफ आवाज़ चुकना। उस जेपी प्रोटेस्ट दे विच जिहड़ा भारत दे अंदर उह शुरू होया उह गहरांदा इन्ना गहरा हो गया सी। जेपी अंदोलन दे नाम नाल ही उह उहदा जयप्रकाश दा शॉर्ट नेम उहदे नाल ही उह तुरिया सी कि उहने फिर 79 दे विच जाके जिहड़ा एमरजेंसी लगवाती, सरकार गिराती, सरकार नूं गोडियां भारां दे लई मजबूर करता। एमरजेंसी लगवाती उहनां करके नहीं कहांगे, पर सरकार इन्ना डर गई सी, इन्ना खौफ दे विच आ गई सी उस अंदोलन की वजह से चढ़दे। और जयप्रकाश जिहड़े सी उस वक्त हिंदुस्तान के सब तो वड्डे लीडर बन चुके सी, बल्कि प्रधानमंत्री तो भी उपर दी, इंदिरा गांधी तो भी उपर दी उन्हां दी शख्सियत जा चुकी सी। खैर उस तो जदों ये एमरजेंसी लगी सी और उस ही साल दे विच इंडिया दी एक होर स्टेट सी असम, उत्थे ऑल असम स्टूडेंट्स यूनियन दी तरफ तो एक प्रोटेस्ट शुरू किया जाता और लगभग अगले 6 साल वह प्रोटेस्ट चलता। वह भी प्रोटेस्ट जिहड़ा सी वह भी लोकल स्टूडेंट्स ने स्टार्ट किया सी, उत्थों दे कॉलेजां दे, उत्थों दे यूनिवर्सिटी दे असम दे विच। और वह कह रहे थे कि साढ़े इत्थे इन्नी घुसपैठ की जा रही है बांग्लादेश तो, जिहड़े लोग दाखल किए जा रहे हैं सरकार की तरफ तो, जिहदे चलदे असम का जिहड़ा कल्चर है वह खत्म होकर रह गया। तो इस ही तरीके दे नाल 90s दे दौर दे विच भी एक प्रोटेस्ट होया सी जिन्हों मंडल कमीशन दे विरुद्ध शुरू होया एक अंदोलन किया जा सकता है। मंडल कमीशन असल दे विच भारत दी सरकार दी तरफ तो मंडल आयोग एक बिठाया गया सी। भारत दे विच जदों वीपी सिंह प्रधानमंत्री हुंदे सी तां उन्होंने ओबीसी कैटागरी दे लई, जिवें एक बीसी कैटागरी हुंदी है, एक एससी कैटागरी हुंदी है, एक ओबीसी अदर बैकवर्ड क्लासिस, उन्हां दे वास्ते 27% रखवाकरण लागू करन दी गल कीती सी। और इसे दा विरोध आम विद्यार्थियों ने भारत भर के विच कीता सीगा और कहा सी कि इहदे नाल नौकरियां तो लैके सिक्ख्या तो लैके हर एक सैक्टर दे विच जदों रिजर्वेशन इन्नी ज़्यादा बढ़ जाएगी तो मुकाबलेबाजी घटेगी, सिर्फ रिजर्वेशन के आधार के उत्ते किसी नूं तरजीह नहीं दित्ती जानी चाहिए। इहनूं लैके भुख हड़तालां होईयां सी, उदों सड़कां जाम हो गईयां सी और आत्मदाह भी लोग करन लग पए सी। अंदोलन काफ़ी ज़्यादा जिहड़ा इंटेंस हो चुकिया सी। तो इस किस्म के जिहड़े अंदोलन ने वह विद्यार्थियों की तरफ तो अक्सर किए जाते रहे हैगे ने। तो हुण जिहड़ा कांग्रेस जनता पार्टी नूं जिहनूं जेंजी अंदोलन भी कहा जा रहा हैगा है, वह भी काफ़ी ज़्यादा उस तरीके दे नाल जिवें जेपी अंदोलन सी या जेपी प्रोटेस्ट सी, ये सीजेपी प्रोटेस्ट सी, हालांकि सी फॉर कॉकरेज और वह सारी कहानी तुहानूं पता ही है, भारतीय मीडिया चैनल्स ने वह दिखा दिती है, दर्शा दिती है। ये तो सिर्फ प्रोटेस्ट की एक गल तुहाडे तक रखी सी। असल दे विच अज जिस विषय दे उत्ते आपां गल करनी हैगी उह नीट यूजी दी प्रीख्या दे बारे गल करनी है। असल दे विच जिहड़ियां नीट यूजी दीआं प्रीख्यावां ने इहदे बारे ना बड़ा रौला तुसीं अलग अलग मीडिया चैनल्स दे विच सुन लिया, पर मैं जिस चीज़ की उम्मीद रख रहा सी कि जिस जानकारी की मैं एज अ लेमैन एज एन ऑडियंस मैं उम्मीद कर रहा सीगा कि जानकारी मैनू मिलेगी, वह मैनू कितों मिली नहीं। सोचिया कि रेडियो दे उत्ते खुद मैं ही क्यों ना यह जानकारी तुहाडे नाल सांझी करा इनसाइट रिपोर्ट दे विच, क्योंकि बहुत सारे लोगों तक उहदियां जवाबदेहियां वह पहुँचिया नहीं होणगियां कि असल दे विच इह नीट प्रीख्या है की। नीट यानी कि NEET नैशनल एलीजिबिलिटी कम एंट्रेंस टैसट, इंडिया दे विच जिहड़े भी मैडिकल कोर्सिज ने उहनां दे लई इक एंट्रेंस प्रीख्या लई जांदी हैगी है, उहनूं नीट दी प्रीख्या कहिंदे हैगे ने। और किवें इहदा सरूप बदलिया उह वी तुहानूं दस्सा गया अज दे प्रोग्राम दे विच। पर नीट दा इम्तिहान
ਇੰਡੀਆ ਦੇ ਵਿੱਚ ਜੇ ਤੁਸੀਂ MBBS ਯਾਨੀ ਬੈਚਲਰ ਆਫ ਮੈਡੀਸਨ ਐਂਡ ਬੈਚਲਰ ਆਫ ਸਾਇੰਸ, ਇਹ ਅੰਡਰ ਗ੍ਰੈਜੂਏਟ ਪ੍ਰੀਖਿਆ, ਨੀਟ UG ਵੀ ਕਹਿ ਦਿੰਦੇ ਨੇ ਕਿਉਂਕਿ ਅੰਡਰ ਗ੍ਰੈਜੂਏਟ ਕੋਰਸਿਸ ਨੇ ਸਾਰੇ, ਅੰਡਰ ਗ੍ਰੈਜੂਏਟ ਯਾਨੀ ਕਿ ਗ੍ਰੈਜੂ 12ਵੀਂ ਤੋਂ ਬਾਅਦ ਤੁਸੀਂ ਐਂਟਰੈਂਸ ਦਿੰਦੇ ਹੋ ਨੀਟ ਦਾ, ਨੀਟ ਦੀ ਪ੍ਰੈਪਰੇਸ਼ਨ ਕਰਦੇ ਹੋ, ਕਈ ਕਈ ਮਹੀਨਿਆਂ ਤੱਕ ਪ੍ਰੈਪਰੇਸ਼ਨ ਕੀਤੀ ਜਾਂਦੀ ਹੈ, ਫਿਰ ਉਸ ਤੋਂ ਬਾਅਦ ਇਹ ਜਾ ਕੇ ਪ੍ਰੀਖਿਆ ਦਿੱਤੀ ਜਾਂਦੀ ਹੈ। ਸੋ ਜਦੋਂ ਨੀਟ ਦੀ ਪ੍ਰੀਖਿਆ ਹੁੰਦੀ ਹੈ ਤਾਂ ਤੁਸੀਂ ਜਾਂ ਤਾਂ MBBS ਕਰਦੇ ਹੋ ਉਸ ਤੋਂ ਬਾਅਦ, ਜਾਂ ਆਪਣੀ ਰੈਂਕ ਦੇ ਅਕੋਰਡਿੰਗ BDS ਕਰਦੇ ਹੋ ਯਾਨੀ ਬੈਚਲਰ ਆਫ ਡੈਂਟਲ ਸਾਇੰਸ, ਜਾਂ BAMS ਕਰਦੇ ਹੋ ਯਾਨੀ ਬੈਚਲਰ ਆਫ ਆਯੁਰਵੈਦਿਕ ਮੈਡੀਸਨ ਸਾਇੰਸ, ਜਾਂ ਫਿਰ BHMS ਯਾਨੀ ਹੋਮਿਓਪੈਥੀ ਦੇ। ਸੋ ਇਹ ਅਲੱਗ ਅਲੱਗ ਕੋਰਸਿਸ ਹੁੰਦੇ ਹੈਗੇ ਨੇ ਔਰ ਅਲੱਗ ਅਲੱਗ ਮੈਡੀਕਲ ਕਾਲਜਿਸ 'ਚ ਤੁਸੀਂ ਐਡਮਿਸ਼ਨ ਲੈਣੀ ਹੁੰਦੀ ਹੈ। ਸਭ ਦੇ ਲਈ ਤੁਹਾਨੂੰ ਨੀਟ ਪਾਸ ਕਰਨਾ ਜ਼ਰੂਰੀ ਹੈਗਾ ਹੈ। ਇੰਡੀਆ ਦੇ ਵਿੱਚ ਕਿੰਨੇ ਕਾਲਜਿਸ ਨੇ, ਕਿੰਨੀਆਂ ਸੀਟਾਂ ਨੇ, ਉਹਦੀ ਵੀ ਤੁਹਾਨੂੰ ਅੱਜ ਸਾਰੀ ਇਨਫੋਰਮੇਸ਼ਨ ਦੇ ਦੇਣੀ ਹੈ। ਬੇਸਿਕਲੀ ਇੰਨਾ ਜ਼ਿਆਦਾ ਜਿਹੜਾ ਹੈ ਨੀਟ ਦੀ ਪ੍ਰੀਖਿਆ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਸੀਟਾਂ ਬਹੁਤ ਥੋੜ੍ਹੀਆਂ ਨੇ ਔਰ ਇਹਨੂੰ ਅੱਜ ਦੀ ਤਰੀਕ ਦੇ ਵਿੱਚ ਯਾਦ ਰੱਖਿਓ ਇਹ ਗੱਲ, ਅੱਜ ਦੀ ਤਰੀਕ ਦੇ ਵਿੱਚ ਇਹ ਪ੍ਰੀਖਿਆ NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੀ ਤਰਫ ਤੋਂ ਕਰਵਾਈ ਜਾਂਦੀ ਹੈ। ਕਿਵੇਂ ਹੁੰਦੀ ਹੈ ਪ੍ਰੀਖਿਆ, ਕਿਸ ਤਰੀਕੇ ਦੇ ਨਾਲ ਇਹਦੇ ਨੰਬਰਸ ਜਿਹੜੇ ਨੇ ਦੱਸੇ ਜਾਂਦੇ ਹੈਗੇ ਨੇ, ਉਹ ਸਾਰਾ ਕੁਝ ਤੁਹਾਨੂੰ ਦੱਸਾਂਗੇ, ਪਰ ਇਹਦਾ ਥੋੜ੍ਹਾ ਜਿਹਾ ਬੈਕਗਰਾਊਂਡ ਸਮਝ ਲਓ ਕਿ ਇਸ ਵਾਰ ਇਹ ਰੌਲਾ ਕਿਉਂ ਪੈ ਗਿਆ। ਹੁਣ ਇਸ ਸਾਲ 2026 ਦੇ ਵਿੱਚ 3 ਮਈ ਨੂੰ ਨੀਟ ਦਾ ਐਗਜ਼ਾਮ ਹੁੰਦਾ, ਆਲ ਇੰਡੀਆ ਦੇ ਵਿੱਚ ਹੁੰਦਾ, ਜ਼ਾਹਰ ਜਿਹੀ ਗੱਲ ਹੈ। ਪੂਰੇ ਭਾਰਤ ਦੇ ਵਿੱਚ ਜਿਹੜੇ ਬੱਚੇ ਜਿਨ੍ਹਾਂ ਨੇ 12ਵੀਂ ਤੋਂ ਬਾਅਦ ਇੱਕ ਇੱਕ ਸਾਲ ਜਾਂ ਦੋ ਦੋ ਸਾਲ ਆਪਣੇ ਡਰੋਪ ਕਰਕੇ ਯਾਨੀ ਜ਼ਾਹਰ ਜਿਹੀ ਗੱਲ ਹੈ ਕਿ ਉਹ ਕੋਈ ਹੋਰ ਪੜ੍ਹਾਈ ਨਹੀਂ ਕਰ ਰਹੇ ਹੁੰਦੇ, ਉਹ ਸਿਰਫ ਔਰ ਸਿਰਫ ਇਸੇ ਐਂਟਰੈਂਸ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਵਿੱਚ ਲੱਗੇ ਹੋਏ ਹੁੰਦੇ ਨੇ ਕਿ ਇਹ ਇੱਕ ਵਾਰ ਕਲੀਅਰ ਹੋ ਗਿਆ ਐਂਟਰੈਂਸ ਤਾਂ ਫਿਰ ਐਡਮਿਸ਼ਨ ਸਾਨੂੰ ਮਿਲ ਜਾਏਗੀ, ਚਾਹੇ MBBS 'ਚ ਮਿਲੇ, ਚਾਹੇ BDS 'ਚ ਮਿਲੇ, ਚਾਹੇ BHMS 'ਚ ਮਿਲੇ, ਚਾਹੇ ਕਿਸੇ ਵੀ ਮੈਡੀਕਲ ਸਟਰੀਮ ਦੇ ਵਿੱਚ ਉਹਨਾਂ ਨੂੰ ਡਾਕਟਰ ਬਣਨ ਦੇ ਲਈ ਦਾਖਲਾ ਮਿਲ ਜਾਏ ਅਤੇ ਫਿਰ ਉਹ ਉਸਦੀ ਪੜ੍ਹਾਈ ਕਰਕੇ ਫਿਰ ਪ੍ਰੈਕਟਿਸਡ ਡਾਕਟਰ ਬਣਨਗੇ। ਚੰਗੀ ਚੀਜ਼ ਹੈ, ਇੱਥੇ ਤੱਕ ਤਾਂ ਸੁਣਨ ਦੇ ਵਿੱਚ ਕੁਝ ਵੀ ਅਜੀਬ ਨਹੀਂ ਲੱਗ ਰਿਹਾ ਹੈਗਾ। ਸੋ 3 ਮਈ ਨੂੰ ਇਹ ਐਗਜ਼ਾਮ ਹੋਇਆ ਸੀ ਉਹਦੇ ਲਈ, 3 ਮਈ 2026 ਨੂੰ ਹੋਇਆ ਸੀ, ਪਰ ਪਿਛਲੇ ਕਈ ਸਾਲਾਂ ਤੋਂ ਜਾਂ ਕਈ ਮਹੀਨਿਆਂ ਤੋਂ ਜਿਹੜੇ ਦਿਨ ਰਾਤ ਬੱਚੇ ਮਿਹਨਤ ਕਰ ਰਹੇ ਸੀਗੇ ਇਸ ਪ੍ਰੀਖਿਆ ਦੇ ਲਈ, ਉਹ ਜਾਂਦੇ ਨੇ ਆਮ ਦੇ ਤਰੀਕੇ ਦੇ ਨਾਲ, ਉਹਨਾਂ ਨੂੰ ਲੱਗਦਾ ਕਿ ਹਰ ਸਾਲ ਇਹ ਪ੍ਰੀਖਿਆ ਹੁੰਦੀ ਹੈ, ਹਰ ਸਾਲ ਮਈ ਮਹੀਨੇ ਦੇ ਵਿੱਚ ਹੁੰਦੀ ਹੈ, ਔਰ ਉਹ ਜਾਂਦੇ ਨੇ ਇਹ ਸੋਚ ਕੇ ਕਿ ਇਸ ਵਾਰ ਸ਼ਾਇਦ ਉਹ ਆਪਣੀ ਲੱਕ ਅਜ਼ਮਾਣਗੇ, ਸ਼ਾਇਦ ਉਹਨਾਂ ਦਾ ਨੰਬਰ ਲੱਗ ਜਾਏਗਾ। ਜਾਂਦੇ ਨੇ, ਪ੍ਰੀਖਿਆ ਦਿੰਦੇ ਨੇ, ਪ੍ਰੀਖਿਆ ਦਾ ਰਿਜ਼ਲਟ ਆਵੇ ਇਸ ਤੋਂ ਪਹਿਲਾਂ 12 ਮਈ ਨੂੰ ਪ੍ਰੀਖਿਆ ਰੱਦ ਕਰ ਦਿੱਤੀ ਜਾਂਦੀ ਹੈ। ਅਧਿਕਾਰਕ ਤੌਰ 'ਤੇ ਕਿਹਾ ਜਾਂਦਾ ਕਿ ਨੀਟ ਦਾ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਨੀਟ ਦਾ ਜਿਹੜਾ ਐਗਜ਼ਾਮ ਹੋਇਆ ਸੀ ਜਿਨ੍ਹਾਂ ਜਿਨ੍ਹਾਂ ਵਿਦਿਆਰਥੀਆਂ ਨੇ ਦਿੱਤਾ ਸੀ ਉਹ ਕੈਂਸਲ ਹੈ। ਨੋ ਮੈਟਰ ਤੁਹਾਡਾ ਰਿਜ਼ਲਟ ਕੀ ਹੈ, ਵੈਲਿਡ ਨਹੀਂ ਹੋਏਗਾ, ਜਾਂ ਰਿਜ਼ਲਟ ਤਾਂ ਹੈ ਹੀ ਨਹੀਂ, ਪਰ ਉਸ ਪ੍ਰੀਖਿਆ ਨੂੰ ਵੈਲਿਡ ਨਹੀਂ ਮੰਨਿਆ ਜਾਏਗਾ। ਚਾਹੇ ਤੁਸੀਂ ਕਹੋ ਕਿ ਮੈਂ ਤਾਂ ਸਾਰੇ ਦੇ ਸਾਰੇ ਕੁਐਸਚਨ ਸਹੀ ਕੀਤੇ ਸੀਗੇ, ਇੰਨਾ ਕੌਨਫੀਡੈਂਟ ਹੈ, ਫਿਰ ਕੀ ਹੋ ਗਿਆ, ਰੱਦ ਕਰਤੀ। ਸਰਕਾਰ ਹੈ, ਤੁਸੀਂ ਸਾਲ ਤੋਂ ਦੋ ਸਾਲ ਤੋਂ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ, ਕਾਰਨ ਕੀ ਦੱਸੇ ਗਏ ਕਿ ਇਸ ਜਿਹੜਾ ਐਗਜ਼ਾਮੀਨੇਸ਼ਨ ਸੀਗਾ ਇਹਦੇ ਕੁਝ ਕੁ ਸ਼ਹਿਰਾਂ ਦੇ ਵਿੱਚ ਕੁਝ ਕੁ ਜਿਹੜੇ ਟੈਲੀਗ੍ਰਾਮ ਦੇ ਖਾਤੇ ਸੀਗੇ ਉਹਨਾਂ ਤੋਂ ਕੁਝ ਅਨਸਰਸ ਜਿਹੜੇ ਕੁਐਸਚਨਸ ਜਿਹੜੇ ਸੀਗੇ, ਅਨਸਰ ਨਹੀਂ ਕੁਐਸਚਨਸ ਜਿਹੜੇ ਸੀਗੇ ਆਲਰੇਡੀ ਲੀਕ ਕਰ ਦਿੱਤੇ ਗਏ ਸੀਗੇ, ਸਾਰੇ ਦੇ ਸਾਰੇ ਨਹੀਂ ਪਰ ਕੁਝ ਕੁ ਕੁਐਸਚਨਸ। ਐਗਜ਼ਾਮ ਦਾ ਫਾਰਮੈਟ ਕੀ ਹੁੰਦਾ ਉਹ ਵੀ ਤੁਹਾਨੂੰ ਦੱਸਾਂਗੇ ਅੱਗੇ ਚੱਲ ਕੇ। ਸੋ ਕੁਝ ਕੁਐਸਚਨ ਜਿਹੜੇ ਲੀਕ ਕਰ ਦਿੱਤੇ ਗਏ ਸੀ ਇਸ ਕਰਕੇ ਇਸ ਪ੍ਰੀਖਿਆ ਨੂੰ ਨਹੀਂ ਕਰਵਾਇਆ ਜਾ ਸਕਦਾ। CBI ਦੀ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਅਤੇ ਫਿਰ ਬੜਾ ਸਾਰਾ ਰੌਲਾ ਹੋਣ ਲੱਗਿਆ ਕਿ NTA ਜਿਹੜੀ ਕਿ ਨੈਸ਼ਨਲ ਟੈਸਟਿੰਗ ਏਜੰਸੀ ਹੈ ਜਿਹੜੀ ਇਸ ਐਗਜ਼ਾਮ ਨੂੰ ਕਰਵਾਉਂਦੀ ਹੈ ਉਹ ਕਿਉਂ ਨਹੀਂ ਇਸ ਨੂੰ ਸਕਸੈਸਫੁਲੀ ਕਰਵਾ ਪਾਉਂਦੀ, ਕਿਉਂ ਨਹੀਂ ਇਸ ਕਰਕੇ ਉੱਠਿਆ, ਇਹ ਕੋਈ ਪਹਿਲੀ ਵਾਰ ਨਹੀਂ ਸੀ ਹੋਇਆ, ਬਾਰ ਬਾਰ ਹੁੰਦਾ ਰਿਹਾ ਸੀ। ਪ੍ਰੋਗਰਾਮ ਪੂਰਾ ਧਿਆਨ ਨਾਲ ਸੁਣ ਲਿਓ, ਐਂਡ ਤੱਕ ਸਾਰੀ ਕਹਾਣੀ ਕਲੀਅਰ ਹੋ ਜਾਣੀ ਹੈ। ਸੋ ਦੁਬਾਰਾ ਐਗਜ਼ਾਮ ਹੁੰਦਾ ਜਿਹੜਾ, ਉਹ ਪਹਿਲੀ ਵਾਰ ਇਸ ਸਾਲ ਦਾ ਐਗਜ਼ਾਮ ਹੋਇਆ ਸੀ 3 ਮਈ ਵਾਲਾ, ਜਿਹੜਾ 12 ਮਈ ਨੂੰ ਕੈਂਸਲ ਕਰ ਦਿੱਤਾ ਜਾਂਦਾ ਉਹਦੀ ਬਜਾਏ ਰੀ ਐਗਜ਼ਾਮ ਕੀਤਾ ਜਾਂਦਾ। 21 ਜੂਨ ਨੂੰ ਦੁਬਾਰਾ ਐਗਜ਼ਾਮ ਹੁੰਦਾ, ਹਾਲਾਂਕਿ ਕੋਈ ਐਕਸਟਰਾ ਫੀਸ ਨਹੀਂ ਵਿਦਿਆਰਥੀਆਂ ਤੋਂ ਲਈ, ਪਰ 20 ਲੱਖ ਸਟੂਡੈਂਟਸ ਦੁਬਾਰਾ ਤੋਂ ਐਗਜ਼ਾਮ ਦਿੰਦੇ ਨੇ, 4 ਲੱਖ ਸਟੂਡੈਂਟਸ ਘੱਟ ਜਿਨ੍ਹਾਂ ਨੇ ਪਹਿਲਾਂ ਦਿੱਤਾ ਸੀ, ਉਹਦੇ ਵਿੱਚ ਬਹੁਤ ਸਾਰੇ ਨਾ ਉਮੀਦ ਵੀ ਹੋ ਜਾਂਦੇ ਨੇ, ਅਤੇ ਇਹਨਾਂ 20 ਲੱਖ ਦੇ ਵਿੱਚ 20 ਵਿਦਿਆਰਥੀ ਉਹ ਵੀ ਨੇ ਜਿਹੜੇ 24 ਲੱਖ ਦੇ ਵਿੱਚ ਉਹ ਵੀ ਨੇ ਜਿਹੜੇ ਸੁਸਾਈਡ ਕਰ ਗਏ ਸੀ। ਪਹਿਲੀ ਵਾਰ ਉਹਨਾਂ ਨੇ ਆਪਣੇ ਐਗਜ਼ਾਮ ਦੀ ਪ੍ਰੈਪਰੇਸ਼ਨ ਕੀਤੀ ਸੀ, ਸਰਕਾਰ ਨੇ ਕੈਂਸਲ ਹੀ ਕਰਤਾ, ਉਹਨਾਂ ਨੂੰ ਕੋਈ ਉਮੀਦ ਨਜ਼ਰ ਨਹੀਂ ਆਈ, ਉਹਨਾਂ ਨੇ ਇਹ ਐਗਜ਼ਾਮ ਦੇ ਲਈ ਸੁਸਾਈਡ ਹੀ ਕਰ ਲਿਆ, ਕਿਉਂਕਿ ਕਈ ਸਾਲਾਂ ਤੋਂ, ਕਈ ਮਹੀਨਿਆਂ ਤੋਂ, ਜਾਂ ਇਨਫੈਕਟ ਬੜੇ ਜਦੋਂ ਹਾਈ ਸਕੂਲ ਦੇ ਵਿੱਚ ਹੁੰਦੇ ਨੇ ਬੱਚੇ ਉਦੋਂ ਤੋਂ ਹੀ ਤੈਅ ਕਰ ਲੈਂਦੇ ਨੇ ਕਿ ਮੈਂ ਵੱਡਾ ਹੋ ਕੇ ਡਾਕਟਰ ਬਣੂੰ, ਔਰ ਇਸੇ ਕਰਕੇ ਫਿਰ ਉਹ ਮੈਡੀਕਲ ਸਟਰੀਮ ਦੇ ਵਿੱਚ ਜਾਂਦੇ ਨੇ, +1 +2 ਆਪਣੀ ਉਸੇ ਦੇ ਵਿੱਚ ਕਰਦੇ ਨੇ,
ਤੇ ਉਹ ਜਿਹੜੇ 21 ਸਟੂਡੈਂਟਸ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਇਸ ਦੁਨੀਆ 'ਚ ਨਹੀਂ ਰਹੇ ਉਹਨਾਂ ਦੀਆਂ ਕਹਾਣੀਆਂ ਜੰਤਰ ਮੰਤਰ ਦੇ ਉਸ ਮੰਚ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਸੀ ਖੈਰ ਹੁਣ ਜੰਤਰ ਮੰਤਰ ਦੇ ਉੱਤੇ ਉਹ ਇੱਕ ਉਹ ਕਹਾਣੀਆਂ ਨਹੀਂ ਸਾਂਝੀਆਂ ਹੋ ਰਹੀਆਂ ਪਰ ਮੈਂ ਤੁਹਾਨੂੰ ਦੱਸ ਦਿੰਦਾ ਰੇਮਾ ਬੇਗਮ ਨਾਮ ਦੀ ਇੱਕ ਲੇਡੀ ਉੱਥੇ ਆਉਂਦੀ ਹੈ ਰੇਮਾ ਬੇਗਮ ਬਿਹਾਰ ਦੇ ਇੱਕ ਬਹੁਤ ਦੂਰ ਦੁਰਾਡੇ ਦੇ ਪਿੰਡ ਪਟਨਾ ਤਾਂ ਨੇੜੇ ਤੇੜੇ ਵੀ ਨਹੀਂ ਉੱਥੋਂ ਆਪਣੀ ਬਿਮਾਰ ਮਾਂ ਦੇ ਨਾਲ ਉੱਥੇ ਪਹੁੰਚੀ ਸੀ ਔਰ ਉਹ ਕਹਿੰਦੀ ਕਿ ਮੈਂ ਪਹਿਲੀ ਵਾਰ ਨੀਟ ਐਗਜ਼ਾਮ ਦਿੱਤਾ ਸੀਗਾ ਇਸ ਸਾਲ 3 ਮਈ ਵਾਲਾ ਜਿਹੜਾ ਕਿ ਰੱਦ ਹੋ ਜਾਂਦਾ ਅਤੇ ਉਸ ਤੋਂ ਬਾਅਦ ਮੇਰੀ ਮਾਂ ਜਿਹੜੀ ਸੀ ਉਹ ਸੁਪਨਾ ਦੇਖਦੀ ਰਹੀ ਅਤੇ ਹੁਣ ਡਿਊਰਿੰਗ ਪ੍ਰੋਟੈਸਟ ਉਸਦੀ ਮਾਂ ਦੀ ਵੀ ਮੌਤ ਹੋ ਜਾਂਦੀ ਹੈ ਕਿਉਂਕਿ ਉਹਦੀ ਮਾਂ ਬਿਮਾਰ ਸੀ ਔਰ ਰੇਮਾ ਦਾ ਇਹ ਸੁਪਨਾ ਸੀ ਕਿ ਉਹ ਡਾਕਟਰ ਬਣ ਕੇ ਆਪਣੀ ਮਾਂ ਜਾਂ ਉਸੇ ਹੋਰ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਦੇ ਦੂਰ ਦੁਰਾਡੇ ਦੇ ਪਿੰਡਾਂ ਦੇ ਵਿੱਚ ਬਿਮਾਰ ਰਹਿੰਦੇ ਨੇ ਜਿਨ੍ਹਾਂ ਤੱਕ ਸਹੀ ਇਲਾਜ ਨਹੀਂ ਪਹੁੰਚ ਪਾਉਂਦਾ ਉਹਨਾਂ ਤੱਕ ਉਹ ਇਲਾਜ ਕਰਨ ਦੇ ਲਈ ਕਾਬਲ ਹੋ ਸਕੇ ਉਹ ਆਪ ਡਾਕਟਰ ਬਣ ਕੇ ਉਹਨਾਂ ਪਿੰਡਾਂ ਦੇ ਵਿੱਚ ਕੰਮ ਕਰੇ ਭਾਰਤ ਦੀ ਸੱਚਾਈ ਅੱਜ ਦੀ ਤਰੀਕ ਦੇ ਵਿੱਚ ਇਹੀ ਹੈ ਔਰ 20 ਸਾਲ ਦੀ ਰੇਮਾ ਦੇ ਮਨ ਦੇ ਵਿੱਚ ਇਹੀ ਸੁਪਨਾ ਸੀ ਹੁਣ ਉਹ ਆਪਣੇ ਇਸ ਸੁਪਨੇ ਨੂੰ ਜਿਉਂ ਸਕੂਗੀ ਜਦੋਂ ਉਹਨੇ ਜਿਹੜੀ ਸ਼ਿੱਦਤ ਦੇ ਨਾਲ ਐਗਜ਼ਾਮ ਦਿੱਤਾ ਸੀ ਉਹ ਕੈਂਸਲ ਹੋ ਗਿਆ ਉਹਦੀ ਮਾਂ ਜਿਹੜੀ ਇਹ ਸੋਚਦੀ ਰਹੀ ਸੀਗੀ ਕਿ ਉਹ ਪਾਸ ਹੋ ਜਾਏਗੀ ਡਾਕਟਰ ਬਣੇਗੀ ਪੜ੍ਹਾਈ ਕਰੇਗੀ ਉਹ ਰਹਿ ਜਾਂਦੀ ਹੈ ਉਹ ਨਹੀਂ ਹੈਗੀ ਅਤੇ ਹੁਣ ਇਸ ਕਿਸ ਹਾਲਾਤ ਦੇ ਵਿੱਚ ਕਿਸ ਮੈਂਟਲ ਫਰੇਮ ਦੇ ਵਿੱਚ ਰੇਮਾ ਆਪਣੀ ਪ੍ਰੈਪਰੇਸ਼ਨ ਕਰ ਸਕੇਗੀ ਨਾ ਦਿਸ ਇਜ਼ ਜਸਟ ਵਨ ਇੰਸੀਡੈਂਟ ਰੇਮਾ ਦੀ ਮਾਂ ਉਹਨਾਂ 21 ਵਿਦਿਆਰਥੀਆਂ ਦੇ ਵਿੱਚ ਵੀ ਸ਼ਾਮਲ ਨਹੀਂ ਹੈ ਜਿਨ੍ਹਾਂ ਨੇ ਸੂਸਾਈਡ ਕਰ ਲਿਆ ਉਹਦੀ ਮਾਂ ਦੀ ਇੱਕ ਬਿਮਾਰੀ ਦੇ ਚੱਲਦਿਆਂ ਮੌਤ ਹੋਈ ਹੈ ਪਰ ਉਸ ਤੋਂ ਪਹਿਲਾਂ ਰੇਮਾ ਦੇ ਫਾਦਰ ਦੀ ਵੀ ਡੈਥ ਹੋ ਗਈ ਸੀ ਉਹ ਵੀ ਇਸ ਹਿੰਮਤ ਦੇ ਵਿੱਚ ਆਪਣਾ ਜਿਹੜਾ ਦਮ ਤੋੜ ਗਏ ਸੀ ਰੋਜ਼ਲ ਇਸਲਾਮ ਕਿ ਉਹਨਾਂ ਦੀ ਧੀ ਕਦੇ ਵੱਡੀ ਬਣੂਗੀ ਕਦੇ ਉਹ ਹੋਏਗੀ ਅਤੇ ਪੇਪਰ ਲੀਕ ਦੀ ਖਬਰ ਸੁਣਨ ਤੋਂ ਪਹਿਲਾਂ ਹੀ ਉਹ ਚਲੇ ਗਏ ਸੀ ਔਰ ਰੇਮਾ ਨੇ ਮੀਡੀਆ ਦੇ ਵਿੱਚ ਇਹ ਗੱਲ ਕਹੀ ਕਿ ਚੰਗਾ ਹੋਇਆ ਕਿ ਉਹਨਾਂ ਨੇ ਉਹ ਖਬਰ ਨਹੀਂ ਸੁਣੀ ਨਹੀਂ ਤਾਂ ਉਹ ਉਸ ਵਕਤ ਜਿਸ ਕਿਸਮ ਦੇ ਨਾਲ ਟੁੱਟਦੇ ਉਹ ਮੈਂ ਨਹੀਂ ਸੀ ਦੇਖ ਸਕਦੀ ਦੈਟਸ ਜਸਟ ਵਨ ਕੇਸ ਇਹ ਸਿਰਫ ਇੱਕ ਕਹਾਣੀ ਹੈਗੀ ਹੈ ਹੁਣ ਇੱਕ ਹੋਰ ਕਹਾਣੀ ਤੁਸੀਂ ਸੁਣੋ ਇੱਕ ਹੋਰ ਕਹਾਣੀ ਇਹ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਇਹ ਜਿਹੜੇ 23-24 ਲੱਖ ਜਾਂ ਹੁਣ ਇਸ ਵਾਰ ਜਿਹੜੇ 20 ਲੱਖ ਬੱਚੇ ਬੈਠੇ ਸੀ ਉਹਨਾਂ ਨੇ 1,37,000 ਮੈਡੀਕਲ ਸੀਟਾਂ ਦੇ ਲਈ ਕੰਟੈਸਟ ਕਰਨਾ ਸੀ ਇਹ ਤਾਂ ਸੱਚਾਈ ਹੈਗੀ ਹੈ ਹਿੰਦੁਸਤਾਨ ਦੀ ਕਿ ਮਹਿਜ਼ 1,37,000 ਸੀਟਾਂ ਨੇ ਉਹਨਾਂ ਦੇ ਲਈ ਉਹ ਬੱਚੇ ਫਾਈਟ ਕਰ ਰਹੇ ਨੇ ਉਹ 1,37,000 ਪ੍ਰਾਈਵੇਟ ਜਾਂ ਸਰਕਾਰੀ ਕਾਲਜਾਂ ਦੀਆਂ ਨੇ ਉੱਥੇ ਨਾਂ ਦੇ ਬਰਾਬਰ ਜਦੋਂ ਤੁਹਾਡਾ ਉਹ ਰੈਂਕ ਆਉਂਦਾ AIR ਕਹਿੰਦੇ ਆਲ ਇੰਡੀਆ ਰੈਂਕ ਉਹ ਆਉਂਦਾ ਤਾਂ ਤੁਹਾਨੂੰ ਨਾਂ ਦੇ ਬਰਾਬਰ ਦੀ ਫੀਸ ਹੈਗੀ ਹੈ ਜਾਂ ਸਕੋਲਰਸ਼ਿਪ ਦੇ ਉੱਤੇ ਵੀ ਤੁਸੀਂ ਚਲੇ ਜਾਂਦੇ ਹੈਗੇ ਹੋ ਨਹੀਂ ਤਾਂ ਫਿਰ ਜੇ ਤੁਹਾਡਾ ਰੈਂਕ ਨਹੀਂ ਆਉਂਦਾ ਫਿਰ ਜਿਹੜੇ ਬਹੁਤ ਧਨਾੜ ਹੈਗੇ ਨੇ ਉਹ ਜਾਂ ਤਾਂ ਵੀਜ਼ੇ ਵੂਜ਼ੇ ਲੈ ਕੇ ਕੋਈ ਯੂਕਰੇਨ ਕਰਨ ਚਲਾ ਗਿਆ MBBS ਦੀ ਡਿਗਰੀ ਕੋਈ ਬਾਂਗਲਾਦੇਸ਼ ਤੋਂ ਵੀ ਕਰੇ ਆਉਂਦੇ ਨੇ ਕੋਈ ਕਿਤੋਂ ਕਰੇ ਆਉਂਦੇ ਨੇ ਕੋਈ ਕਿਤੋਂ ਕਰੇ ਆਉਂਦੇ ਨੇ ਉਹੋ ਜਿਹੇ ਵੀ ਫਿਰ ਡਾਕਟਰ ਹੈਗੇ ਨੇ ਰਾਜਸਥਾਨ ਦੇ ਵਿੱਚ ਰਾਜੇਸ਼ ਕੁਮਾਰ ਨਾਮ ਦਾ ਇੱਕ ਕਿਸਾਨ ਸੀ ਉਹਨੇ ਆਪਣੀ ਜ਼ਮੀਨ ਜਿਹਨੂੰ ਮਾਂ ਕਿਹਾ ਜਾਂਦਾ ਪਸ਼ਤੈਨੀ ਜ਼ਮੀਨ ਵੇਚ ਕੇ 11 ਲੱਖ ਰੁਪਏ ਦਾ ਕਰਜ਼ਾ ਚੁੱਕਿਆ ਅਤੇ ਉਹਦਾ ਮੁੰਡਾ ਪ੍ਰਦੀਪ ਮੀਨਾ 3 ਸਾਲ ਨੀਟ ਦੀ ਕੋਚਿੰਗ ਹਾਸਲ ਕਰਦਾ ਰਿਹਾ ਪਲੱਸ ਟੂ ਮੈਡੀਕਲ ਕਰਨ ਤੋਂ ਬਾਅਦ ਪਲੱਸ ਟੂ ਦੇ ਇੰਨੇ ਟਫ ਸਬਜੈਕਟ ਦੇ ਵਿੱਚ ਪ੍ਰਦੀਪ ਮੀਨਾ ਨੇ ਟੋਪ ਰੈਂਕ ਹਾਸਲ ਕੀਤਾ ਸੀਗਾ ਆਪਣੇ ਸਕੂਲ ਦੇ ਵਿੱਚ ਆਪਣੇ ਜ਼ਿਲ੍ਹੇ ਦੇ ਵਿੱਚ ਔਰ ਰਾਜੇਸ਼ ਕੁਮਾਰ ਕਹਿੰਦੇ ਨੇ ਕਿ 16 ਘੰਟੇ ਖੇਤਾਂ 'ਚੋਂ ਮਜ਼ਦੂਰੀ ਇਸ ਕਰਕੇ ਕਰ ਰਹੇ ਸੀ ਕਿਉਂਕਿ ਜ਼ਮੀਨ ਵੇਚ ਚੁੱਕੇ ਸੀ ਆਪਦੀ ਜ਼ਮੀਨ ਹੈ ਨਹੀਂ ਸੀ ਇਸ ਕਰਕੇ ਕਹਿ ਰਹੇ ਸੀਗੇ ਕਿਉਂਕਿ ਕੁਛ ਕੀ ਦਿਨ ਨੇ ਇਹ ਜਿਹੜਾ ਹਨੇਰਾ ਇਹ ਛੱਡ ਜਾਣਾ ਜਿੱਦਣ ਮੇਰਾ ਮੁੰਡਾ ਪ੍ਰਦੀਪ ਮੀਨਾ ਡਾਕਟਰ ਬਣ ਗਿਆ ਮੇਰਾ ਬੁਢਾਪਿਆ ਜਿਹੜਾ ਹੈਗਾ ਉਹ ਘੱਟੋ ਘੱਟ ਆਸਾਨੀ ਦੇ ਨਾਲ ਲੰਘੂਗਾ ਪ੍ਰੀਖਿਆ ਹੁੰਦੀ ਹੈ 3 ਮਈ ਦਾ ਦਿਨ ਆਉਂਦਾ ਪ੍ਰਦੀਪ ਮੀਨਾ 3 ਸਾਲ ਤਾਂ ਉਹ ਜਿਹੜੀ ਮਿਹਨਤ ਕਰ ਰਿਹਾ ਸੀਗਾ ਬੜੀ ਮਿਹਨਤ ਦੇ ਨਾਲ ਐਗਜ਼ਾਮ ਦੇ ਕੇ ਆਉਂਦਾ ਘਰੇ ਆ ਕੇ ਆਪਣੇ ਫਾਦਰ ਆਪਣੇ ਜਿਹੜਾ ਹੱਡੀ ਮਿਹਨਤ ਕਰਕੇ ਆਉਂਦਾ ਰਾਜੇਸ਼ ਕੁਮਾਰ ਨੇ ਉਹਨਾਂ ਨੂੰ ਦੱਸਦਾ ਕਿ ਪਿਤਾ ਜੀ ਐਤਕੀ ਟੈਨਸ਼ਨ ਨਾ ਲਿਓ ਸਾਰੇ ਰੋਣੇ ਧੋਣੇ ਚੱਕ ਦਿਆਂਗੇ ਅਤੇ ਮੈਂ ਪੂਰੀ ਪ੍ਰੈਪਰੇਸ਼ਨ ਦੇ ਨਾਲ ਐਗਜ਼ਾਮ ਦੇ ਕੇ ਆਇਆ ਔਰ ਗਲੇ ਲੱਗਦੇ ਨੇ ਉਹ ਆਪਣੇ ਫਾਦਰ ਦੇ ਪ੍ਰਦੀਪ ਮੀਨਾ ਕਿ ਹੁਣ ਤਾਂ ਰੱਬ ਵੀ ਮੈਨੂੰ ਡਾਕਟਰ ਬਣਨ ਤੋਂ ਰੋਕ ਨਹੀਂ ਸਕਦਾ ਔਰ ਫਿਰ 12 ਮਈ ਦਾ ਕਲਹਿਣਾ ਦਿਨ ਆਉਂਦਾ ਉਸ ਦਿਨ ਸਰਕਾਰ ਕਹਿੰਦੀ ਹੈ ਕਿ ਜਿਹੜੀ ਤੁਸੀਂ ਪ੍ਰੀਖਿਆ ਦੇ ਕੇ ਆਏ ਸੀ ਉਹ ਰੱਦ ਕਰ ਰਹੇ ਹਾਂ ਨਵੇਂ ਸਿਰੇ ਤੋਂ ਐਗਜ਼ਾਮ ਤੋਂ 22 ਸਾਲ ਦਾ ਪ੍ਰਦੀਪ ਮੀਨਾ ਆਪਣੇ ਘਰ ਦੇ ਵਿੱਚ ਹੀ ਆਤਮ ਹੱਤਿਆ ਕਰ ਲੈਂਦਾ ਔਰ ਉਹਦਾ ਮਜ਼ਦੂਰ ਪਿਓ
ਜਿਹੜਾ ਇਹ ਉਡੀਕ ਕਰ ਰਿਹਾ ਸੀ ਕਿ ਮੇਰਾ ਮੁੰਡਾ ਮੇਰਾ ਹੁਣ ਬੁਢਾਪਾ ਕੱਟੂਗਾ, ਉਹ ਹੁਣ ਆਪਣੇ ਮੁੰਡੇ ਦੀ ਚਿਤਾ ਨੂੰ ਅੱਗ ਦੇ ਰਿਹਾ। ਉੱਤਰ ਪ੍ਰਦੇਸ਼, ਇੱਕ ਹੋਰ ਸਟੇਟ, ਰਾਜਸਥਾਨ ਦੇ ਨਾਲ ਦਾ ਸੂਬਾ, 21 ਸਾਲ ਦਾ ਮੁੰਡਾ ਰਿਤਿਕ ਮਿਸ਼ਰਾ ਆਪਣੇ ਪਿਤਾ ਅਨੂਪ ਕੁਮਾਰ ਮਿਸ਼ਰਾ ਦੇ ਨਾਲ ਐਗਜ਼ਾਮ ਦੇਣ ਜਾਂਦੇ ਨੇ, ਖੁਸ਼ੀ ਖੁਸ਼ੀ ਐਗਜ਼ਾਮ ਦੇ ਕੇ ਆਉਂਦੇ ਨੇ, ਕਿਉਂਕਿ ਜਿੰਨੀ ਟੈਨਸ਼ਨ ਉਹਨੂੰ ਐਗਜ਼ਾਮ ਦੇਣ ਤੋਂ ਪਹਿਲਾਂ ਸੀ ਉਨੀ ਹੁਣ ਨਹੀਂ ਸੀ। ਅਨੂਪ ਮਿਸ਼ਰਾ ਨੇ ਵਾਪਸ ਆਉਂਦੇ ਹੋਏ ਆਪਣੇ ਮੁੰਡੇ ਨੂੰ ਜਦੋਂ ਐਗਜ਼ਾਮੀਨੇਸ਼ਨ ਸੈਂਟਰ ਤੋਂ ਸਕੂਟਰ ਦੇ ਉੱਤੇ ਵਾਪਸ ਆ ਰਹੇ ਸੀ ਘਰ ਨੂੰ ਤਾਂ ਪੁੱਛਿਆ ਵੀ ਕਿਵੇਂ ਗਿਆ ਪੇਪਰ। ਕਹਿੰਦਾ ਜੀ ਪਿਤਾ ਜੀ ਵੀ ਬਹੁਤ ਵਧੀਆ ਗਿਆ, ਅਤੇ ਹੁਣ ਕਹਿੰਦਾ ਮੇਰਾ ਪਲੈਨ ਇਹ ਹੈ ਕਿ ਮੈਂ ਹੁਣ ਆਪਣੇ ਦੋਸਤਾਂ ਦੇ ਨਾਲ ਕੁਝ ਕੁ ਦਿਨ ਘੁੰਮਾਂ ਫਿਰਾਂ ਅਤੇ ਫਿਰ ਜਿੱਦਣ ਰਿਜ਼ਲਟ ਆ ਗਿਆ ਉਹ ਤੋਂ ਬਾਅਦ ਫਿਰ ਮੈਂ ਪ੍ਰੈਪਰੇਸ਼ਨ ਦੇ ਵਿੱਚ ਲੱਗ ਜੂੰਗਾ ਤਾਂ ਕਿ ਅਗਲੀ ਜਿਹੜੀ ਵੀ ਪੜ੍ਹਾਈ ਜਿਹਦੇ 'ਚ ਵੀ ਮੈਂ ਜਾਣਾ ਉਹਦੇ ਲਈ ਫਿਰ ਮੈਂ ਤਿਆਰੀ ਕਰ ਸਕਾਂ ਅਤੇ ਮੈਂ ਸੈਲਫ ਸਟੱਡੀ ਦੇ ਉੱਤੇ ਜ਼ਿਆਦਾ ਧਿਆਨ ਦਊਂਗਾ ਕਿਉਂਕਿ ਕੋਚਿੰਗ ਦੇ ਉੱਤੇ ਮੈਂ ਤੁਹਾਡਾ ਬਹੁਤ ਖਰਚਾ ਕਰਵਾਤਾ। ਰਿਤਿਕ ਮਿਸ਼ਰਾ ਵੀ ਕੋਈ ਬਹੁਤ ਅਮੀਰ ਪਰਿਵਾਰ 'ਚੋਂ ਨਹੀਂ, ਅਨੂਪ ਮਿਸ਼ਰਾ ਜਿਹੜੇ ਉਹਦੇ ਫਾਦਰ ਸੀਗੇ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ 'ਚੋਂ ਕਹਿ ਸਕਦੇ ਹੋ। ਖਬਰ ਆਉਂਦੀ ਹੈ ਕਿ ਪਰਚਾ ਰੱਦ ਹੋ ਗਿਆ, ਉਹ ਤੋਂ ਅਗਲੇ ਦਿਨ ਰਿਤਿਕ ਮਿਸ਼ਰਾ ਆਪਣੀ ਜਾਨ ਲੈ ਲੈਂਦੇ ਨੇ ਅਤੇ ਅੱਜ ਦੀ ਤਰੀਕ ਦੇ ਵਿੱਚ ਅਨੂਪ ਮਿਸ਼ਰਾ ਇਸ ਧਰਨੇ ਦੇ ਵਿੱਚ ਜਾ ਕੇ ਜੰਤਰ ਮੰਤਰ 'ਤੇ ਜਿਹੜਾ ਚੱਲ ਰਿਹਾ ਸੀ ਉੱਥੇ ਉਹਨਾਂ ਜਿਹੜੇ ਭੁੱਖ ਹੜਤਾਲ 'ਤੇ ਬੈਠੇ ਸੀ ਸੋਨਮ ਵਾਗਚੁਕ ਜਾਂ ਹੋਰ ਆਇਸਾ ਦੇ ਮੈਂਬਰ ਉਹਨਾਂ ਨੂੰ ਗਲੇ ਲੱਗ ਕੇ ਬਸ ਇੰਨਾ ਕੁ ਕਹਿੰਦਾ ਥੈਂਕ ਯੂ, ਮੇਰਾ ਮੁੰਡਾ ਤੁਹਾਨੂੰ ਥੈਂਕ ਯੂ ਕਹਿ ਰਿਹਾ ਉੱਪਰੋਂ। ਇਹ ਉਹਨਾਂ ਦੀ ਕਹਾਣੀ। ਔਰ ਐਸੇ ਪਤਾ ਹੀ ਨਹੀਂ ਹੋਰ ਕਿੰਨੇ ਕੁ ਬੱਚੇ ਜਿਨ੍ਹਾਂ ਦੀਆਂ ਅਲੱਗ ਅਲੱਗ ਕਹਾਣੀਆਂ, ਜਿਨ੍ਹਾਂ ਦੇ ਮਾਂ ਪਿਓ ਅੱਗੇ ਵੀ ਨਹੀਂ ਆ ਸਕੇ, ਜਿਨ੍ਹਾਂ ਨੂੰ ਇਹ ਲੱਗਦਾ ਕਿ ਉਹਨਾਂ ਦੇ ਨਾਲ ਇੱਕ ਧੋਖਾ ਹੋਇਆ, ਇੱਕ ਵਿਸ਼ਵਾਸਘਾਤ ਹੋਇਆ, ਪੂਰੀਆਂ ਤਿਆਰੀਆਂ ਦੇ ਨਾਲ ਉਹ ਬੱਚੇ ਜਾਂਦੇ ਨੇ ਅਤੇ ਪੇਪਰ ਰੱਦ ਹੋ ਜਾਂਦੇ ਨੇ, ਔਰ ਪਹਿਲੀ ਵਾਰ ਨਹੀਂ ਹੋਇਆ, ਦਿਸ ਇਜ਼ ਨੋਟ ਦੀ ਫਸਟ ਟਾਈਮ। ਉਹਦੀ ਕਹਾਣੀ ਵੀ ਮੈਂ ਤੁਹਾਨੂੰ ਦੱਸਦਾ। ਪਰ ਇੱਕ ਕਹਾਣੀ ਜਿਹੜੀ ਮੈਂ ਸੁਣ ਕੇ ਬਹੁਤ ਜ਼ਿਆਦਾ ਹਿੱਲ ਗਿਆ ਸੀ ਉਹ ਇਹ ਸੀ ਕਿ ਤਮਿਲਨਾਡੂ ਦੀ 17 ਸਾਲ ਦੀ ਇੱਕ ਛੋਟੀ ਬੱਚੀ ਐਸ ਅਨੀਤਾ, ਉਹਨੇ ਵੀ ਐਗਜ਼ਾਮ ਤੋਂ ਬਾਅਦ ਜਾਂ ਪਰਚਾ ਰੱਦ ਹੋਣ ਤੋਂ ਬਾਅਦ ਆਤਮ ਹੱਤਿਆ ਕਰ ਲਈ ਸੀ। ਪਰ ਉਹਨੇ ਮੌਤ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ, ਇੱਕ ਅਰਜ਼ੀ ਪਾਈ ਸੀ ਕਿ ਨੀਟ ਦੀ ਪ੍ਰੀਖਿਆ ਜਿਹੜੀ ਹੈ ਉਹ ਜਿਹੜੇ ਪੇਂਡੂ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਇੱਕ ਬੋਝ ਪਾ ਦਿੰਦੀ ਹੈ, ਮੈਂ ਪਤਾ ਨਹੀਂ ਰਹੂੰਗੀ ਨਹੀਂ ਰਹੂੰਗੀ, ਮੈਂ ਸੁਪਰੀਮ ਕੋਰਟ ਤੋਂ ਇਹ ਉਮੀਦ ਕਰਦੀ ਹਾਂ ਕਿ ਜਿਹੜੇ ਦਿਹਾਤੀ ਇਲਾਕੇ ਦੇ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਇੰਨਾ ਬੋਝ ਨਹੀਂ ਪਊਗਾ। ਹੁਣ ਦੋ ਤਿੰਨ ਚੀਜ਼ਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਣੀਆਂ ਨੇ। ਉਹ ਐਸ ਅਨੀਤਾ ਦੀ ਅਰਜ਼ੀ ਦੀ ਮੈਂ ਗੱਲ ਕਿਉਂ ਕਰ ਰਿਹਾ। ਨੰਬਰ ਇੱਕ, ਉਹ ਬੱਚੀ ਨੇ ਮਰਨ ਤੋਂ ਪਹਿਲਾਂ ਹੀ ਬਹੁਤ ਦੂਰਦਰਸ਼ੀ ਸੋਚ, ਮਤਲਬ ਕਿਆ ਕਮਾਲ ਦਾ ਵਿਜ਼ਨ ਰਿਹਾ ਹੋਣਾ ਉਸ ਬੱਚੀ ਦਾ ਜਿਹੜੀ ਡਾਕਟਰ ਬਣਨ ਦੀ ਤਿਆਰੀ ਕਰ ਰਹੀ ਸੀ ਪਰ ਜਾਨ ਦੇਗੀ, ਅਤੇ ਉਹਦਾ ਵਿਜ਼ਨ ਇੰਨਾ ਵਧੀਆ ਸੀਗਾ ਕਿ ਉਹਨੂੰ ਪਤਾ ਸੀ ਕਿ ਸਰਕਾਰ ਅੱਗੇ ਕੀ ਕਰਨ ਜਾ ਰਹੀ ਹੈ, ਔਰ ਐਗਜੈਕਟਲੀ ਜਿਹੜੀ ਗੱਲ ਦੀ ਡਿਮਾਂਡ ਉਹਨੇ ਸੁਪਰੀਮ ਕੋਰਟ 'ਚ ਰੱਖੀ ਹੈ। ਆਈ ਡੋਂਟ ਨੋ, ਮੈਨੂੰ ਹੁਣ ਕੋਈ ਆਈਡੀਆ ਨਹੀਂ ਹੈਗਾ ਕਿ ਉਹਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਸੁਣਵਾਈ ਵੀ ਕਰ ਰਹੀ ਹੈ ਕਿ ਨਹੀਂ, ਕਿਉਂਕਿ ਸਰਕਾਰ ਤਾਂ ਬਿਲਕੁਲ ਉਹੋ ਜਿਹਾ ਨਹੀਂ ਕਰ ਰਹੀ ਹੈਗੀ, ਉਹਦੀ ਪਟੀਸ਼ਨ ਤੋਂ ਬਿਲਕੁਲ ਉਲਟ ਕਦਮ ਚੁੱਕਣ ਲੱਗੀ ਹੈ। ਤੁਹਾਨੂੰ ਲੱਗ ਰਿਹਾ ਹੋਏਗਾ ਕਿ ਜੰਤਰ ਮੰਤਰ ਦੇ ਉੱਤੇ ਇੱਕ ਧਰਨੇ ਹੋਏ, 37 ਦਿਨ ਸਟੂਡੈਂਟਸ ਧਰਨਾ ਦਿੰਦੇ ਰਹੇ, ਜਿਹੜਾ ਧਰਮਿੰਦਰ ਪ੍ਰਧਾਨ ਸੀ ਉਹਦਾ ਅਸਤੀਫਾ ਲੈਣਾ ਸੀ ਉਹ ਹੋ ਗਿਆ, ਧਰਨਾ ਸਕਸੈਸਫੁਲ, ਖਤਮ ਕਹਾਣੀ। ਨਹੀਂ, ਪਲੀਜ਼ ਇਹ ਸਮਝ ਕੇ ਚੱਲਿਓ ਗੱਲ, ਕਹਾਣੀ ਇੰਨੀ ਕੁ ਨਹੀਂ ਹੈਗੀ। ਪਹਿਲੀ ਗੱਲ ਤਾਂ ਇਹ ਧਰਨੇ ਦੀ ਲੋੜ ਹੀ ਕਿਉਂ ਪਈ, ਇਹਦੇ ਪਿੱਛੇ ਜਾਣਨਾ, ਇਹਦਾ ਮਕਸਦ ਜਾਣਨਾ ਬਹੁਤ ਜ਼ਰੂਰੀ ਹੈ। ਉਹਦੀ ਇੱਕ ਉਹਦਾ ਕਹਾਣੀ ਦਾ ਇੱਕ ਹਿੱਸਾ ਇਹ ਹੈ, ਇਹ ਜਿਹੜੇ ਬੱਚੇ ਸੁਸਾਈਡ ਕਰ ਗਏ, ਇਹ ਬੱਚੇ ਜਿਹੜੇ NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੇ ਗੜਬੜੀਆਂ ਦਾ ਸ਼ਿਕਾਰ ਹੋਏ ਨੇ, ਇੱਕ ਇਹ ਵਜ੍ਹਾ ਹੈਗੀ ਹੈ। ਦੂਜੀ ਵਜ੍ਹਾ ਇਹ ਹੈ ਕਿ ਹੁਣ ਇਸ ਤੋਂ ਬਾਅਦ ਜੋ ਵੀ ਕੁਛ ਹੋਣ ਜਾ ਰਿਹਾ ਹੈਗਾ, ਜਦੋਂ ਅਨੰਦੋਲਨ ਹੋਇਆ ਸੀ ਉਹ ਤੋਂ ਬਾਅਦ ਇਹ ਗੱਲ ਹੋਈ ਸੀਗੀ ਕਿ ਲੋਕ ਆਯੁਕਤ ਬਣੂਗਾ, ਭ੍ਰਿਸ਼ਟਾਚਾਰ ਦੇ ਮਾਮਲੇ ਖਤਮ ਹੋ ਜਾਣਗੇ। ਮਾਮਲੇ ਖਤਮ ਹੋਏ? ਭ੍ਰਿਸ਼ਟਾਚਾਰ ਖਤਮ ਹੋਇਆ? ਨਹੀਂ, ਸਰਕਾਰ ਬਦਲੀ, ਅੰਦੋਲਨ ਸਕਸੈਸਫੁਲ ਸੀ। ਆਈ ਡੋਂਟ ਨੋ, ਤੁਸੀਂ ਦੱਸੋ। ਜੰਤਰ ਮੰਤਰ ਵਾਲਾ ਅੰਦੋਲਨ ਦੇ ਵਿੱਚ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਹੋਇਆ, ਬਟ ਉਹ ਅਸਲੀ ਮਸਲਾ ਨਹੀਂ ਹੈਗਾ। ਉਹਦੇ ਵਿੱਚ ਅਸਲੀ ਮਸਲਾ ਜਾਂ ਅਸਲੀ ਮੰਗ ਜਿਹੜੀ ਸੀਗੀ ਉਹ ਇਹ ਸੀ ਕਿ ਨੀਟ ਦੀ ਪ੍ਰੀਖਿਆ ਜਿਹੜੀ ਲਈ ਜਾਂਦੀ ਹੈ, ਨੀਟ ਵਰਗੀਆਂ ਹੋਰ ਜਿੰਨੀਆਂ ਵੀ ਪ੍ਰੀਖਿਆਵਾਂ NTA ਲੈਂਦੀ ਹੈ, ਉਹ ਪਾਰਦਰਸ਼ੀ ਤਰੀਕੇ ਦੇ ਨਾਲ ਹੋਣ,
ਨਾ ਕਿ ਇਸ ਤਰ੍ਹਾਂ ਕਿ ਸਰਕਾਰ ਆਪਣਾ ਕਾਲਰ ਬਚਾ ਕੇ ਇਹਨਾਂ ਪ੍ਰੀਖਿਆਵਾਂ ਨੂੰ ਲਵੇ। ਸਰਕਾਰ ਆਪਣਾ ਕਾਲਰ ਕਿਉਂ ਬਚਾ ਰਹੀ ਹੈ ਉਹਦਾ ਜਵਾਬ ਵੀ ਮੈਂ ਤੁਹਾਨੂੰ ਇਸੇ ਹੀ ਪ੍ਰੋਗਰਾਮ ਦੇ ਵਿੱਚ ਦੇਣ ਲੱਗਿਆ। ਪਹਿਲਾਂ ਤਾਂ ਇਹ ਸਮਝੋ ਕਿ ਨੀਟ NTA ਦੀ ਤਰਫ ਤੋਂ, NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੀ ਤਰਫ ਤੋਂ ਕਰਵਾਈ ਜਾਂਦੀ ਇੱਕ ਪ੍ਰੀਖਿਆ ਹੈਗੀ ਹੈ। ਹੁਣ NTA ਦੀ ਤਰਫ ਤੋਂ ਜਿਹੜੀਆਂ ਪ੍ਰੀਖਿਆਵਾਂ ਕਰਵਾਈਆਂ ਜਾਂਦੀਆਂ ਨੇ ਉਹ 14 ਅਲੱਗ ਅਲੱਗ ਐਗਜ਼ਾਮੀਨੇਸ਼ਨ ਨੇ। ਉਹਦੇ ਵਿੱਚ ਇੱਕ ਤਾਂ ਨੀਟ ਐਗਜ਼ਾਮ ਹੈ, NEET UG ਜਿਹਨੂੰ ਕਿਹਾ ਜਾਂਦਾ ਹੈਗਾ। ਉਸ ਤੋਂ ਇਲਾਵਾ JEE ਜਿਹਦੇ 'ਚ ਇੰਜੀਨੀਅਰਿੰਗ ਜਿਹੜੇ ਬੱਚੇ ਕਰਦੇ ਨੇ, ਫਿਰ CUET ਇਹ ਹੈਗਾ ਸੈਂਟਰਲ ਯੂਨੀਵਰਸਿਟੀ ਐਗਜ਼ਾਮ, ਨੋਰਮਲੀ ਸੈਂਟਰਲ ਯੂਨੀਵਰਸਿਟੀਜ਼ ਦੇ ਵਿੱਚ ਐਡਮਿਸ਼ਨ ਲੈਣ ਦੇ ਵਾਸਤੇ, ਫਿਰ UGC NET ਦਾ ਐਗਜ਼ਾਮ ਜਿਹਦੇ 'ਚ ਤੁਸੀਂ ਲੈਕਚਰਾਰ ਬਣਦੇ ਹੋ ਜਾਂ ਫੈਲੋਸ਼ਿਪ ਦੇ ਲਈ ਜਿਹੜਾ ਐਗਜ਼ਾਮ ਹੁੰਦਾ, ਔਰ ਹੋਰ ਐਸੇ ਬਹੁਤ ਸਾਰੇ ਐਗਜ਼ਾਮ ਜਿਹੜੇ ਨੇ ਉਹ NTA ਦੀ ਤਰਫ ਤੋਂ ਕਰਵਾਏ ਜਾਂਦੇ ਹੈਗੇ ਨੇ। 15 ਅਲੱਗ ਅਲੱਗ ਪ੍ਰੀਖਿਆਵਾਂ NTA ਕਰਵਾਉਂਦੀ ਹੈ, NEET ਇਜ਼ ਵਨ ਆਫ ਦੈਮ, NEET UG। NEET NTA ਦੇ ਜਿਹੜੇ ਇਸ ਵਕਤ ਡਾਇਰੈਕਟਰ ਨੇ ਅਭਿਸ਼ੇਕ ਸਿੰਘ ਅਤੇ ਚੇਅਰਮੈਨ ਪ੍ਰਦੀਪ ਕੁਮਾਰ ਜੋਸ਼ੀ, ਉਹਨਾਂ ਨੇ 21 ਮਈ ਨੂੰ ਪਾਰਲੀਮੈਂਟਰੀ ਕਮੇਟੀ ਦੇ ਸਾਹਮਣੇ ਉਹ ਪੇਸ਼ ਹੁੰਦੇ ਨੇ ਜਦੋਂ ਇਹ ਪੂਰਾ ਪੇਪਰ ਲੀਕ ਵਾਲਾ ਜਿਹੜਾ ਕਾਂਡ ਹੁੰਦਾ ਹੈ। ਉਹ ਤੋਂ ਬਾਅਦ ਆਪਣੀ ਸਫਾਈ ਦਿੰਦੇ ਨੇ, ਉਹ ਕਹਿੰਦੇ ਕਿ ਉਹਨਾਂ ਤੋਂ ਜਦੋਂ ਕਮੇਟੀ ਪੁੱਛਦੀ ਹੈ ਕਿ ਦੱਸੋ ਜੀ ਕੀ ਹੋਇਆ, ਉਹ ਕਹਿੰਦੇ ਕਿ CBI ਜਾਂਚ ਕਰ ਰਹੀ ਹੈਗੀ, ਉਹ ਪੂਰੀ ਕੱਢ ਲਵੇ ਅਤੇ ਫਿਰ ਅਸੀਂ ਦੱਸ ਦਿੰਦੇ ਹਾਂ। ਬਟ ਉਹਨਾਂ ਨੇ ਕਿਹੜੀ ਜਾਂਚ ਕੀਤੀ ਹੈ CBI ਨੇ? ਮੇਰੇ ਖਿਆਲ ਦੇ ਨਾਲ ਵੱਡਾ ਮਸਲਾ ਇਹ ਹੋਣਾ ਚਾਹੀਦਾ ਹੈਗਾ ਕਿ NEET ਦਾ ਉਹ ਪ੍ਰੀਖਿਆ ਲੀਕ, ਹਾਲਾਂਕਿ ਉਸ ਦਰਮਿਆਨ ਅਸੀਂ ਵੀ ਤੁਹਾਨੂੰ ਖਬਰਾਂ ਦਿੱਤੀਆਂ ਸੀ ਕਿ ਟੈਲੀਗ੍ਰਾਮ ਜਿਹਦੇ ਉੱਤੇ ਉਹਦੇ ਕੁਛ ਆਨਸਰਸ ਜਿਹੜੇ ਨੇ ਉਹ ਲੀਕ ਹੋਏ ਨੇ, ਉਹ ਟੈਲੀਗ੍ਰਾਮ ਨੂੰ ਬੈਨ ਕਰ ਦਿੱਤਾ ਗਿਆ। ਇਹ ਸਰਕਾਰ ਦਾ ਇੱਕ ਕਦਮ ਸੀਗਾ। ਜਿਹੜੇ ਅਲੱਗ ਅਲੱਗ ਸਟੇਟਸ ਨੇ, ਔਰ ਜਿਹੜੀ ਐਸ ਸਨੀਤਾ ਜਿਹੜੀ ਉਹ 17 ਸਾਲ ਦੀ ਛੋਟੀ ਬੱਚੀ ਦੀ ਸੁਪਰੀਮ ਕੋਰਟ 'ਚ ਪਟੀਸ਼ਨ ਸੀ, ਉਹਦੇ ਵੱਲ ਥੋੜ੍ਹਾ ਜਿਹਾ ਧਿਆਨ ਦਿਓ। NEET ਦੇ ਵਿੱਚ ਧਾਂਦਲੀ ਕੋਈ ਪਹਿਲੀ ਵਾਰ ਨਹੀਂ ਹੋਈ। ਤਮਿਲਨਾਡੂ ਤੋਂ ਜਿਹੜੇ ਹੁਣ ਮੁੱਖ ਮੰਤਰੀ ਬਣ ਕੇ ਆਏ ਨੇ, ਫਿਲਮਾਂ ਬੜੀਆਂ ਦੇਖ ਲਈਆਂ ਤੁਸੀਂ ਉਹਨਾਂ ਦੀਆਂ, ਐਂਡ ਹੀ ਆਲਸੋ ਸਪੋਕ ਅਬਾਊਟ ਇਟ, ਜੋਸਫ ਵਿਜੇ, ਉਹ ਕਹਿੰਦੇ ਕਿ 12ਵੀਂ ਦੇ ਵਿੱਚ ਜਦੋਂ ਮੈਡੀਕਲ ਦਾ ਐਗਜ਼ਾਮ, 12ਵੀਂ ਦੇ ਵਿੱਚ ਮੈਡੀਕਲ ਪੜ੍ਹਦੇ ਨੇ ਬੱਚੇ, ਅਤੇ ਉਹਦੇ 'ਚ ਜਿੰਨੇ ਨੰਬਰ ਉਹਦੇ 12ਵੀਂ ਦੇ ਵਿੱਚ ਹੈਗੇ ਨੇ, ਉਹ ਕਿਉਂ ਨਹੀਂ ਇੱਕ ਪੈਮਾਨਾ ਹੋ ਸਕਦਾ ਕਿ ਉਹਨੇ ਅੱਗੇ MBBS 'ਚ ਪੜ੍ਹਨਾ ਹੈ ਕਿ ਕੀ ਕਰਨਾ, ਹੈ ਨਾ? ਜਦੋਂ ਤੁਸੀਂ ਆਪਣੇ 12ਵੀਂ ਕਰ ਰਹੀ ਹੈ, ਮੈਡੀਕਲ ਸਬਜੈਕਟ ਲੈ ਕੇ ਕਰੀ ਹੈ, ਤਾਂ ਇਸ ਕਰਕੇ ਕਰੀਏ ਕਿ ਕਿਉਂਕਿ ਤੁਸੀਂ ਅਗਲਾ ਕਰੀਅਰ ਜਿਹੜਾ ਉਹ ਇਹਦੇ ਵਿੱਚ ਪਰਸਿਊ ਕਰਨਾ ਚਾਹੁੰਦੇ ਹੋ। ਜਿਹੜੇ ਨਹੀਂ ਕਰਨਾ ਚਾਹੁੰਦੇ ਉਹ ਆਪਣੇ ਆਪ ਆਪਣਾ ਅੰਡਰ ਗ੍ਰੈਜੂਏਟ ਕੋਰਸ ਜਿਹੜਾ ਉਹ ਚੇਂਜ ਕਰ ਲੈਂਦੇ ਨੇ। ਸੋ ਜਿਹੜੇ ਉਹਨਾਂ ਨੂੰ ਹੋਰ 2-3-4 ਸਾਲ ਤੱਕ ਇਸ ਚੱਕਰ 'ਚ ਕਿਉਂ ਫਸਾਇਆ ਜਾਂਦਾ ਹੈ, ਇਹ ਜਿਹੜਾ ਕੋਚਿੰਗ ਇੰਸਟੀਚਿਊਟਸ ਦਾ ਇੱਕ ਜਾਲ, ਮੱਕੜ ਜਾਲ ਬਣ ਚੁੱਕਿਆ ਇੰਡੀਆ 'ਚ, ਇਹਦੇ ਵਿੱਚ ਕਿਉਂ ਧੱਕਿਆ ਜਾਂਦਾ ਕਿ 12ਵੀਂ ਮੈਡੀਕਲ ਦੇ ਨਾਲ ਕਰ ਲਈ ਤੁਸੀਂ, ਜੀ ਜਾਨ ਲਗਾ ਕੇ ਕੀਤੀ, ਡਜ਼ਨ ਮੈਟਰ ਉਹਦੇ 'ਚੋਂ ਕਿੰਨੇ ਨੰਬਰ ਸੀ, ਹੁਣ NEET ਕਰੋ, ਹੁਣ NEET ਦੇ ਵਿੱਚ ਤੁਹਾਡਾ ਰੈਂਕ ਆ ਗਿਆ, ਹੁਣ ਤੁਸੀਂ MBBS ਕਰੋ, ਅਤੇ ਫਿਰ MBBS ਕਰਨ ਤੋਂ ਬਾਅਦ ਫਿਰ ਤੁਸੀਂ ਪ੍ਰੈਕਟਿਸ ਕਰੋ 2-3-4 ਸਾਲ, ਫਿਰ ਤੁਸੀਂ ਡਾਕਟਰ ਬਣਨ ਦੇ ਲਈ ਤਿਆਰ ਹੋ। ਵਾਈ ਇਜ਼ ਦਿਸ ਪ੍ਰੋਸੈਸ ਐਡੀ, ਜਦੋਂ ਕਰਨੀ MBBS ਹੀ ਹੈ ਤਾਂ ਇਸ ਪ੍ਰੋਸੈਸ ਦੇ ਵਿੱਚੋਂ ਕਿਉਂ? ਕੇਰਲ ਦੇ ਮੁੱਖ ਮੰਤਰੀ ਨੇ VD ਸਤੀਸ਼ਨ, ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਜਦੋਂ ਮੈਡੀਕਲ ਜਾਂ ਇੰਜੀਨੀਅਰਿੰਗ ਕਾਲਜਾਂ 'ਚ ਦਾਖਲਾ ਹੁੰਦਾ ਤਾਂ ਜਿਹੜੀਆਂ ਅਲੱਗ ਅਲੱਗ ਸਟੇਟਾਂ ਨੇ, ਜਿਵੇਂ ਕੇਰਲ ਦੇ ਵਿੱਚੋਂ ਜਿਹੜੇ ਕੇਰਲ ਦੇ ਕਾਲਜਿਸ ਨੇ ਜਾਂ ਯੂਨੀਵਰਸਿਟੀਜ਼ ਨੇ, ਉਹ ਆਪਣਾ ਐਗਜ਼ਾਮ ਆਪ ਰੱਖ ਲੈਣ ਜੇ ਰੱਖਣਾ ਹੀ ਹੈ ਤਾਂ। ਵਾਈ NTA ਇਜ਼ ਹੋਲਡਿੰਗ ਦਿਸ ਐਗਜ਼ਾਮ? NTA ਯਾਨੀ ਕਿ ਇੱਕ ਜੋ ਐਡੀ ਵੱਡੀ ਸੰਸਥਾ ਹੈ ਜਿਹੜੀ ਪੂਰੇ ਦੇਸ਼ ਦੇ ਵਿੱਚ ਐਗਜ਼ਾਮ ਕਰਵਾਉਂਦੀ ਹੈ, ਉਹ ਕਿਉਂ? ਹੁਣ NTA ਦਾ ਜਦੋਂ ਧਰਮਿੰਦਰ ਪ੍ਰਧਾਨ ਨੇ ਅਸਤੀਫਾ ਹਾਲੇ ਨਹੀਂ ਦਿੱਤਾ ਸੀ, ਉਹਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਇਹਦਾ ਸੋਲਿਊਸ਼ਨ ਕੀ ਦੇਖਦੇ ਹੋ, ਦੈਨ ਹੀ ਸੇਡ ਕਿ ਇਹਨੂੰ CBT ਮੋਡ 'ਚ ਅਸੀਂ ਲੈ ਕੇ ਜਾ ਰਹੇ ਹਾਂ ਅਗਲੇ ਸਾਲ ਤੋਂ, ਯਾਨੀ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ। ਬਾਰ ਬਾਰ ਮੈਂ ਉਸ 17 ਸਾਲ ਦੀ ਛੋਟੀ ਬੱਚੀ ਦਾ ਜ਼ਿਕਰ ਕਰੂੰਗਾ, ਯਾਦ ਜ਼ਰੂਰ ਰੱਖਿਓ, ਦਿਸ ਇਜ਼ ਦੀ ਰੀਜ਼ਨ, ਦੈਟਸ ਵਾਈ ਸ਼ੀ ਸੈਡ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ, ਸਰਕਾਰ ਨੂੰ ਇਹੀ ਇੱਕ ਸੋਲਿਊਸ਼ਨ ਲੱਗਦਾ। ਬਟ ਮੈਨੂੰ ਇਹ ਲੱਗਦਾ ਕਿ ਸੋਲਿਊਸ਼ਨ ਤੋਂ ਪਹਿਲਾਂ ਸਮੱਸਿਆ ਦੀ ਜੜ ਫੜਨੀ ਜ਼ਰੂਰੀ ਹੈ। ਸਮੱਸਿਆ ਕੀ ਹੈ ਕਿ NTA ਨਾਮ ਦੀ ਜਿਹੜੀ ਇੱਕ ਸੰਸਥਾ ਹੈ ਉਹ ਪੂਰੇ ਇੰਡੀਆ ਦੇ ਵਿੱਚ ਪ੍ਰੀਖਿਆਵਾਂ ਨਹੀਂ ਕਰਵਾ ਪਾ ਰਹੀ। ਕੀ ਇਹ ਹਮੇਸ਼ਾ ਇੱਦਾਂ ਹੁੰਦਾ ਸੀ? ਨਹੀਂ। 2017 ਤੋਂ ਪਹਿਲਾਂ ਮੋਦੀ ਸਰਕਾਰ ਦਾ ਜਿਹੜਾ ਪਹਿਲਾ ਕਾਰਜਕਾਲ ਸੀ ਉਹਦੇ 'ਚ 2017 ਤੋਂ ਪਹਿਲਾਂ ਜਿਹੜੀਆਂ ਵੀ ਹੁੰਦੀਆਂ ਸੀਗੀਆਂ ਇੰਜੀਨੀਅਰਿੰਗ ਦੀਆਂ ਪ੍ਰੀਖਿਆਵਾਂ, ਮੈਡੀਕਲ ਦੀਆਂ ਪ੍ਰੀਖਿਆਵਾਂ, ਜਾਂ ਤੁਸੀਂ MBBS ਕਰਨੀ ਹੈ ਜਾਂ ਤੁਸੀਂ BTECH ਕਰਨੀ ਹੈ ਜਾਂ ਜਿੰਨੇ ਵੀ ਭਾਰਤ ਭਰ ਦੇ ਸਰਕਾਰੀ ਕਾਲਜਾਂ ਤੋਂ ਜਾਂ ਸੈਮੀ
ਗਵਰਨਮੈਂਟ ਕਾਲਜਾਂ ਤੋਂ ਤਾਂ ਤੁਹਾਡੀ ਜਿਹੜੀ ਪ੍ਰੀਖਿਆ ਉਹ CBSE ਕਰਵਾਉਂਦੀ ਹੁੰਦੀ ਸੀ, ਹੁਣ CBSE ਤਾਂ 12ਵੀਂ ਦੀਆਂ 10ਵੀਂ ਦੀਆਂ ਪ੍ਰੀਖਿਆਵਾਂ ਵੀ ਕਰਵਾਉਂਦੀ ਹੈ, ਵਿਚ ਮੀਨਸ ਉਹਨਾਂ ਦੇ ਕੋਲ ਉਹ ਸਿਸਟਮ ਹੈਗਾ ਕਿ ਉਹ ਆਪਣੇ ਆਪਣੇ ਪੱਧਰ ਦੇ ਉੱਤੇ ਅਲੱਗ ਅਲੱਗ ਸਟੇਟਾਂ ਦੇ ਵਿੱਚ ਐਗਜ਼ਾਮ ਕਰਵਾ ਸਕਦੇ ਨੇ। ਉਹ ਅਧਿਕਾਰ CBSE ਤੋਂ ਖੋਲ੍ਹਿਆ ਗਿਆ, ਉਹ ਅਧਿਕਾਰ NTA ਨੂੰ ਦਿੱਤੇ ਗਏ। ਪਲੱਸ ਔਨ ਟੋਪ ਆਫ ਦੈਟ ਆਪਣੀਆਂ ਸਟੇਟਸ ਦੇ ਵਿੱਚ ਜਿਹੜੇ ਸਰਕਾਰੀ ਕਾਲਜ ਨੇ, ਮੰਨ ਲਓ ਪੰਜਾਬ ਦਾ ਸਰਕਾਰੀ ਕਾਲਜ ਹੈ ਕੋਈ, ਉੱਥੇ ਜੇ ਤੁਸੀਂ BDS ਕਰਨੀ ਹੈ ਤਾਂ ਉਹਦੇ ਲਈ ਜਿਹੜੀ ਪ੍ਰੀਖਿਆ ਉਹ ਪੰਜਾਬ ਸਰਕਾਰ ਕਰਵਾਊਗੀ, ਹਰਿਆਣੇ ਵਾਲੇ ਕਾਲਜ ਦੇ ਲਈ ਹਰਿਆਣੇ ਦੀ, ਮਹਾਰਾਸ਼ਟਰ ਵਾਸਤੇ ਮਹਾਰਾਸ਼ਟਰ ਦੀ, ਕਰਨਾਟਕ ਵਾਸਤੇ ਕਰਨਾਟਕ ਦੀ, ਐਦਾਂ ਹੁੰਦਾ ਸੀ। ਔਰ ਇਨਫੈਕਟ ਕੁਝ ਯੂਨੀਵਰਸਿਟੀਜ਼ ਵੀ ਆਪਣੇ ਲੈਵਲ ਦੇ ਉੱਤੇ ਪ੍ਰੀਖਿਆਵਾਂ ਕਰਵਾਉਂਦੀਆਂ ਸੀ, ਵਿਚ ਵਾਜ਼ ਈਜ਼ੀ ਫੋਰ ਦੈਮ, ਕਿਉਂਕਿ ਥੋੜ੍ਹੇ ਲੈਵਲ ਛੋਟੇ ਲੈਵਲ 'ਤੇ ਕਰਨੀ, ਇੱਦਾਂ ਥੋੜ੍ਹੇ ਕਿ 24-25 lakh ਬੱਚੇ ਆ ਕੇ ਐਂਟਰੈਂਸ ਦੇ ਰਹੇ ਨੇ, ਕੁਝ ਕੁ ਹਜ਼ਾਰ ਦਿੰਦੇ ਸੀ, ਉਹ ਯੂਨੀਵਰਸਿਟੀਆਂ ਵੀ ਕੈਪੇਬਲ ਸੀ, ਸਟੇਟ ਗੌਰਮੈਂਟਸ ਵੀ ਕੈਪੇਬਲ ਸੀ, CBSE ਵੀ ਕੈਪੇਬਲ ਸੀ, ਪਰ ਸਰਕਾਰ ਨੇ ਸਾਰੀ ਪ੍ਰੀਖਿਆ ਪ੍ਰਣਾਲੀ ਭੰਗ ਕਰਤੀ। ਉਹ ਇੱਕ ਦੇਸ਼ ਇੱਕ ਨੀਤੀ ਵਾਲਾ ਜਿਹੜਾ ਕੰਮ ਹੈ ਹਰ ਜਗ੍ਹਾ ਨਹੀਂ ਫਿੱਟ ਬੈਠਦਾ ਹੁੰਦਾ। 2017 ਦੇ ਵਿੱਚ ਸਰਕਾਰ ਨੇ NTA ਬਣਾਤੀ, NTA ਹੀ ਨੀਟ ਕਰਵਾਏਗੀ, NTA ਹੀ UGC ਦੇ ਐਗਜ਼ਾਮ ਕਰਵਾਏਗੀ, NTA ਹੀ JEE ਕਰਵਾਏਗੀ, NTA ਹੀ ਸਾਰਾ ਕੁਝ ਕਰਵਾਏਗੀ। 15 ਪ੍ਰੀਖਿਆਵਾਂ NTA ਨੂੰ ਦੇਤੀਆਂ ਔਰ ਉਦੋਂ ਤੋਂ ਹੀ ਇਹ ਲਗਾਤਾਰ ਘਿਰੇ ਹੋਏ ਹੈਗੇ ਨੇ। ਇਨਫੈਕਟ 2024 ਦੇ ਵਿੱਚ ਵੀ ਇਸੇ ਕਿਸਮ ਦੇ ਨਾਲ ਖਬਰਾਂ ਸਾਹਮਣੇ ਆਈਆਂ ਸੀ। ਸਾਲ 2024 ਦੇ ਵਿੱਚ ਜਿਹੜੇ ਐਗਜ਼ਾਮ ਹੋਏ ਸੀ ਉਹ ਤਾਂ ਤੁਸੀਂ ਤੁਹਾਡੇ ਸੁਣ ਕੇ ਹੋਸ਼ ਪਾਖਤਾ ਹੋ ਜਾਣਗੇ। 24 lakh ਬੱਚਿਆਂ ਨੇ ਨੀਟ ਦੇ ਲਈ ਰਜਿਸਟ੍ਰੇਸ਼ਨ ਕਰਵਾਇਆ ਸੀ। 5 May ਨੂੰ ਉਦੋਂ ਇਹ ਐਗਜ਼ਾਮ ਹੁੰਦੇ ਨੇ, ਸਾਲ 2024 ਦੀ ਮੈਂ ਗੱਲ ਕਰ ਰਿਹਾ। 24 lakh ਦੇ ਵਿੱਚੋਂ 23 lakh ਬੱਚੇ ਐਗਜ਼ਾਮ ਦੇਣ ਜਾਂਦੇ ਹੈਗੇ ਨੇ, ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ 23 lakh ਬੱਚੇ ਐਗਜ਼ਾਮ ਦੇਣ ਪਹੁੰਚਦੇ ਨੇ। ਕਈ ਨਹੀਂ ਪਹੁੰਚੇ, ਕੋਈ ਬਿਮਾਰ ਹੋ ਗਏ, ਕੁਛ ਅਲੱਗ ਅਲੱਗ ਰੀਜ਼ਨ, ਕਈ ਐਗਜ਼ਾਮੀਨੇਸ਼ਨ ਸੈਂਟਰ 'ਚ ਲੇਟ ਪਹੁੰਚੇ, ਉਹਨਾਂ ਨੂੰ ਬਾਹਰ ਰੋਗ, ਅਲੱਗ ਅਲੱਗ ਦੈਟ ਕੁਡ ਬੀ ਡਿਫਰੈਂਟ ਰੀਜ਼ਨ, ਕਈ ਮਾਈਗ੍ਰੇਟ ਕਰ ਗਏ, ਸੋ ਬਚੀ ਗਿਣਤੀ 23 lakh। ਹੁਣ 5 May 2024 ਨੂੰ ਨੀਟ ਦਾ ਐਗਜ਼ਾਮ ਹੁੰਦਾ ਔਰ 23 lakh ਬੱਚੇ ਐਗਜ਼ਾਮ ਦਿੰਦੇ ਨੇ। 14 June ਨੂੰ ਰਿਜ਼ਲਟ ਅਨਾਊਂਸ ਹੋਣੇ ਸੀ, ਪਰ NTA ਨੇ 4 ਦਿਨ ਪਹਿਲਾਂ ਹੀ ਰਿਜ਼ਲਟ ਅਨਾਊਂਸ ਕਰਤੇ 10 June ਨੂੰ। ਨਾ ਦਿਸ ਕੁਡ ਬੀ ਟ੍ਰਿਕੀ ਫੋਰ ਯੂ ਔਰ ਟ੍ਰਿਗਰਿੰਗ ਫੋਰ ਯੂ, ਇਹ ਜਿਹੜੀ ਖਬਰ ਮੈਂ ਹੁਣ ਤੁਹਾਨੂੰ ਦੱਸਣ ਜਾ ਰਿਹਾ। 4 ਦਿਨ ਪਹਿਲਾਂ ਹੀ ਰਿਜ਼ਲਟ ਅਨਾਊਂਸ ਕਰਤਾ ਔਰ ਉਸ ਦਿਨ ਅਨਾਊਂਸ ਕੀਤਾ ਜਿਸ ਦਿਨ ਲੋਕ ਸਭਾ ਦੀਆਂ ਚੋਣਾਂ ਦੇ ਰਿਜ਼ਲਟ ਆਉਣੇ ਸੀ। 2024 'ਚ ਸਰਕਾਰ ਦੁਬਾਰਾ ਆਈ ਸੀ ਨਾ, ਮੋਦੀ ਸਰਕਾਰ ਦਾ 3.0 ਕਾਰਜਕਾਲ ਸ਼ੁਰੂ ਹੋਇਆ ਸੀ, ਇਹ ਉਹੀ ਤਰੀਕ ਸੀ ਜਦੋਂ ਨੀਟ ਦੇ 2024 ਦੇ ਵਿੱਚ ਹੋਏ ਐਗਜ਼ਾਮਸ ਦਾ ਰਿਜ਼ਲਟ ਵੀ ਆਇਆ ਸੀ। ਔਰ ਜਦੋਂ ਐਗਜ਼ਾਮ ਦਾ ਰਿਜ਼ਲਟ ਆਇਆ ਤਾਂ ਲੋਕਾਂ ਦੇ ਹੋਸ਼ ਉੜ ਗਏ ਔਰ ਇਹ ਪਹਿਲੀ ਵਾਰ ਜਿਹੜਾ ਨੀਟ ਦਾ ਇੱਕ ਗੜਬੜੀ ਜਿਹੜੀ ਸਾਹਮਣੇ ਆਈ ਸੀਗੀ। 2024 'ਚ ਵੀ ਆਈ, 25 'ਚ ਵੀ ਆਈ, ਆ 26 ਵਾਲੀ ਤਾਂ ਜਿਹੜੀ ਸੀਗੀ ਦੁਬਾਰਾ ਵਾਲੀ, ਇਹਨੇ ਤਾਂ ਜਾਨ ਹੀ ਲੈ ਲਈ ਬੱਚਿਆਂ ਦੀ। ਜਿਹੜੀ 2024 'ਚ ਆਈ ਸੀਗੀ ਉਹ ਸੁਣਿਓ ਜ਼ਰਾ, ਉਹ ਬੜਾ ਅਜੀਬ ਕਿੱਸਾ ਹੈ। 67 ਬੱਚਿਆਂ ਨੇ ਟੌਪ ਕੀਤਾ ਸੀਗਾ, 67 ਬੱਚਿਆਂ ਨੇ ਇਕੱਠਾ ਟੌਪ ਕੀਤਾ ਸੀ। ਇਹ ਅੱਜ ਤੱਕ ਨਹੀਂ ਸੀ ਕਦੇ ਹੋਇਆ ਇੰਡੀਆ ਦੇ ਵਿੱਚ। 2017 ਤੋਂ ਜਦੋਂ ਤੋਂ ਨੀਟ ਕਰਵਾ ਰਹੀ ਸੀਗੀ, NTA ਐਗਜ਼ਾਮ ਕਰਵਾ ਰਹੀ ਸੀ, 67 ਬੱਚਿਆਂ ਨੇ ਟੌਪ ਕੀਤਾ ਇਕੱਠੇ ਹੀ। ਹੁਣ ਜੇ ਤੁਹਾਨੂੰ ਇਹ ਹੈਰਾਨੀ ਦੀ ਗੱਲ ਨਹੀਂ ਲੱਗਦੀ ਵੀ ਫਿਰ ਕੀ ਹੈ, ਜੇ 23 lakh ਬੱਚਿਆਂ ਨੇ ਐਗਜ਼ਾਮ ਦਿੱਤਾ ਤਾਂ 67 ਕਰ ਗਏ ਹੋਣਗੇ ਟੌਪ। ਇਹ 67 ਦੇ ਵਿੱਚ ਜਿਨ੍ਹਾਂ ਨੇ 720 ਅੰਕ ਬਣਦੇ ਨੇ, 720 ਟੋਟਲ ਅੰਕ ਹੁੰਦੇ ਨੇ, ਉਹਨਾਂ ਨੇ 720 ਹੀ ਹਾਸਲ ਕੀਤੇ, ਯਾਨੀ 100% ਰਿਜ਼ਲਟ ਆਇਆ। ਇਹ ਵੀ ਹੈਰਾਨੀ ਦੀ ਗੱਲ ਤੁਹਾਨੂੰ ਨਹੀਂ ਲੱਗ ਰਹੀ ਹੈਗੀ, ਤਾਂ ਇਹਦੇ 'ਚ ਇੱਕ ਗੱਲ ਹੋਰ ਹੈਰਾਨੀ ਦੀ ਇਹ ਹੈ ਕਿ ਜਿਹੜੇ 67 ਟੋਪਰ ਸੀਗੇ ਉਹਨਾਂ 'ਚ 6 ਬੱਚੇ ਇੱਕੋ ਹੀ ਸੈਂਟਰ ਤੋਂ, ਇੱਕੋ ਹੀ ਕੋਚਿੰਗ ਸੈਂਟਰ ਦੇ ਸੀਗੇ ਜਿਹੜੇ ਟੋਪਰ ਸੀ। ਕੁਡ ਦੈਟ ਬੀ ਅ ਕੋਇਨਸੀਡੈਂਟ? ਹਰਿਆਣਾ ਦੇ ਝੱਜਰ ਜ਼ਿਲ੍ਹੇ ਦਾ ਉਹ ਕੋਚਿੰਗ ਇੰਸਟੀਚਿਊਟ ਸੀਗਾ ਔਰ ਹੁਣ ਉਹਦੀਆਂ ਖਬਰਾਂ ਵੀ ਦੱਬ ਰਹੀਆਂ ਜਾ ਰਹੀਆਂ ਹੈਗੀਆਂ ਨੇ ਕਿ ਉਹ ਕੋਚਿੰਗ ਇੰਸਟੀਚਿਊਟਸ ਦੀ ਕਮਾਈ ਦਾ ਹਿੱਸਾ ਕਿਹਨਾਂ ਨੂੰ ਜਾਂਦਾ। ਇਹ ਹੈਰਾਨ ਕਰਨ ਵਾਲੀ ਗੱਲ ਹੈਗੀ ਔਰ ਸਪੈਸ਼ਲ ਗੱਲ ਇਹ ਰਹੀ ਕਿ ਇਸ ਪ੍ਰੀਖਿਆ ਦੇ ਵਿੱਚ ਉਸ ਵਕਤ 2024 'ਚ 720 ਅੰਕ ਦੀ ਇਹ ਪ੍ਰੀਖਿਆ ਹੁੰਦੀ ਹੈ, ਕਿਸੇ ਦੇ 718 ਨੰਬਰ ਆਏ ਨੇ, ਕਿਸੇ ਦੇ 719। ਹੁਣ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ NTA ਹੁੰਦਾ ਕੀ ਹੈ, NTA ਕਿਵੇਂ ਲਿਆ ਜਾਂਦਾ, ਇਹ ਹੁਣ ਸੁਣੋ ਤੁਸੀਂ। ਜੇ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਹੈਗੀ NTA ਦੇ ਪੇਪਰ ਦੇ ਬਾਰੇ, ਮੈਂ ਤੁਹਾਨੂੰ NTA ਦੇ ਬਾਰੇ ਥੋੜ੍ਹਾ ਜਿਹਾ, ਮਾਫ ਕਰਨਾ, ਸੋਰੀ, ਨੀਟ ਦੇ ਬਾਰੇ ਥੋੜ੍ਹਾ ਜਿਹਾ ਸਮਝਾ ਦਿੰਦਾ ਕਿ ਨੀਟ ਹੁੰਦਾ ਕਿਵੇਂ। ਧਿਆਨ ਨਾਲ ਸੁਣਿਓ, ਤੁਹਾਡੇ ਆਪਣੇ ਆਪ ਹੋਸ਼ ਜਿਹੜੇ ਹੈਗੇ ਨੇ ਉਹ ਤੁਹਾਨੂੰ ਲੱਗੂਗਾ ਕਿ ਯਾਰ ਇਹ ਕਿਸ ਕਿਸਮ ਦੀ ਧਾਂਦਲੀ ਜਿਹੜੀ ਹੈ ਹੁਣ ਤੱਕ ਚੱਲ ਰਹੀ ਸੀਗੀ। ਸੋ ਇਹ ਪ੍ਰੀਖਿਆ ਜਿਹੜੀ ਹੁੰਦੀ ਹੈ ਇਹ ਆਫਲਾਈਨ ਮੋਡ 'ਚ ਹੁੰਦੀ ਹੈ, ਨੋਟ ਇਨ ਦੀ CBT ਮੋਡ, ਜਿਹਨੂੰ ਸਰਕਾਰ ਹੁਣ ਕੰਪਿਊਟਰ ਬੇਸਡ ਟੈਸਟਿੰਗ ਕਰਵਾਉਣਾ ਚਾਹੁੰਦੀ ਹੈ। ਹੁਣ ਤੱਕ
ਇੰਡੀਆ ਦੇ ਵਿੱਚ ਜਿੰਨੇ ਵੀ ਨੀਟ ਦੇ ਐਗਜ਼ਾਮ ਹੋਏ ਨੇ ਜਿੰਨੇ ਵੀ ਕਾਲਜ ਚਾਹੇ 2017 ਤੋਂ ਪਹਿਲਾਂ ਚਾਹੇ 2017 ਤੋਂ ਬਾਅਦ 2026 ਤੱਕ ਉਹ ਪੈਨ ਐਂਡ ਪੇਪਰ ਮੋਡ 'ਚ ਹੋਏ ਨੇ ਯਾਨੀ ਤੁਸੀਂ ਆਪਣਾ ਐਗਜ਼ਾਮੀਨੇਸ਼ਨ ਸੈਂਟਰ 'ਚ ਜਾਓ ਰਜਿਸਟ੍ਰੇਸ਼ਨ ਕਰਾਓ ਆਪਣਾ ਤੁਹਾਡਾ ਨੰਬਰ ਆਏਗਾ ਉਸ ਨੰਬਰ ਦੇ ਉੱਤੇ ਆਪਣੇ ਐਗਜ਼ਾਮੀਨੇਸ਼ਨ ਸੈਂਟਰ 'ਚ ਜਾਓ ਉੱਥੇ ਜਾ ਕੇ ਆਪਣਾ ਐਗਜ਼ਾਮ ਦੇਵੋ ਪੈਨ ਅਤੇ ਪੇਪਰ ਤੁਹਾਨੂੰ ਉਹ ਦਿੱਤਾ ਜਾਊਗਾ ਉਹ ਐਮ ਆਰ ਸ਼ੀਟ ਹੁੰਦੀ ਹੈ ਉਹ ਦਿੱਤਾ ਜਾਊਗਾ 3 ਘੰਟੇ ਦਾ ਐਗਜ਼ਾਮ ਹੋਊਗਾ 180 ਮਿੰਟ ਦਾ ਔਰ ਇਹ ਐਗਜ਼ਾਮੀਨੇਸ਼ਨ ਜਿਹੜਾ ਇਹਦੀ ਹੁਣ ਬੀਜੇਪੀ ਸਰਕਾਰ ਨੇ ਇਹਦੀਆਂ ਲੈਂਗੁਏਜਿਸ ਵੀ ਚੇਂਜ ਕਰਤੀਆਂ ਸੀ ਜਿਹਦੇ 'ਤੇ ਵੀ ਇਤਰਾਜ਼ ਹੋਏ ਸੀ ਉਹ ਇੱਕ ਅਲੱਗ ਬਹਿਸ ਦਾ ਵਿਸ਼ਾ ਕਿ ਇਹ ਪੰਜਾਬੀ 'ਚ ਵੀ ਹੋ ਜਾਂਦੇ ਨੇ ਹਿੰਦੀ 'ਚ ਵੀ 13 ਅਲੱਗ ਅਲੱਗ ਲੈਂਗੁਏਜਿਸ 'ਚ ਹੁੰਦੇ ਨੇ ਇੰਗਲਿਸ਼ ਤੋਂ ਇਲਾਵਾ ਸੋ ਮੈਡੀਕਲ ਦੀ ਪੜ੍ਹਾਈ ਇਹਨਾਂ ਭਾਸ਼ਾਵਾਂ ਦੇ ਵਿੱਚ ਪੜ੍ਹਨੀ ਬਹੁਤ ਮੁਸ਼ਕਿਲ ਹੈਗੀ ਉਹ ਨਹੀਂ ਪੋਸੀਬਲ ਹੈਗੀ ਤਾਂ ਨੀਟ ਦਾ ਐਗਜ਼ਾਮ ਇਹਨਾਂ ਭਾਸ਼ਾਵਾਂ ਦੇ ਵਿੱਚ ਕਿਉਂ ਕਰਤਾ ਸੋ ਐਨੀਵੇਜ਼ ਉਹਦਾ ਸਰਕਾਰ ਦਾ ਤਰਕ ਇਹ ਸੀ ਕਿ ਪੇਂਡੂ ਵਿਦਿਆਰਥੀਆਂ ਤੱਕ ਰੀਚ ਪੋਸੀਬਲ ਪਹੁੰਚਾਉਣੀ ਹੈ ਉਹਦੇ 'ਚ ਨਹੀਂ ਆਪਾਂ ਪੈਂਦੇ ਸੋ NCERT ਦਾ ਜਿਹੜਾ ਪਲੱਸ 1 ਅਤੇ ਪਲੱਸ 2 ਦਾ ਸਿਲੇਬਸ ਹੈ ਉਹਦੇ 'ਚੋਂ ਹੀ ਕੁਸ਼ਚਨ ਹੁੰਦੇ ਨੇ ਮੈਡੀਕਲ ਦੇ 180 ਕੁਸ਼ਚਨ ਹੁੰਦੇ ਨੇ ਮਲਟੀਪਲ ਚੋਇਸ ਹੁੰਦੇ ਨੇ MCQ ਜਿਹਨਾਂ ਨੂੰ ਕਹਿੰਦੇ ਆ ਔਰ ਇਹ ਸਬਜੈਕਟ ਵਾਈਜ਼ ਡਿਸਟ੍ਰੀਬਿਊਸ਼ਨ ਇੱਦਾਂ ਹੈ ਕਿ 45 ਕੁਸ਼ਚਨ ਜਿਹੜੇ ਨੇ ਉਹ ਫਿਜ਼ਿਕਸ ਦੇ ਹੋਣਗੇ 45 ਕੈਮਿਸਟਰੀ ਦੇ ਹੋਣਗੇ ਅਤੇ 90 ਕੁਸ਼ਚਨ ਬਾਇਓਲੋਜੀ ਹੁੰਦੀ ਹੈ ਬੋਟਨੀ ਅਤੇ ਜ਼ੂਲੋਜੀ ਨੂੰ ਮਿਲਾ ਕੇ ਆਪਾਂ ਸਾਰਿਆਂ ਨੇ ਪੜ੍ਹਿਆ ਹੋਇਆ ਜੀਵ ਵਿਗਿਆਨ ਬਾਇਓਲੋਜੀ ਸੋ ਟੋਟਲ ਇਸ ਤਰੀਕੇ ਦੇ ਨਾਲ ਇਹ ਕੁਸ਼ਚਨਸ ਦਾ ਸੈਟਅਪ ਜਿਹੜਾ ਉਹ ਤਿਆਰ ਕੀਤਾ ਜਾਂਦਾ ਹਰ ਸਹੀ ਜਵਾਬ ਦੇ ਲਈ 4 ਅੰਕ ਮਿਲਦੇ ਨੇ 4 ਪੁਆਇੰਟਸ ਹਰ ਗਲਤ ਜਵਾਬ ਦੇ ਲਈ ਨੀਟ ਐਗਜ਼ਾਮੀਨੇਸ਼ਨ 'ਚ -1 ਅੰਕ ਮਿਲਦਾ ਸੋ ਔਰ ਜੇ ਤੁਸੀਂ ਕੋਈ ਕੁਸ਼ਚਨ ਛੱਡਤਾ ਇਸ ਕਰਕੇ ਕਿ ਨੈਗੇਟਿਵ ਮਾਰਕਿੰਗ ਨਾ ਹੋ ਜਾਵੇ ਤਾਂ ਉਹਦਾ ਕੋਈ ਅੰਕ ਨਹੀਂ ਮਿਲਣਾ ਉਹਦਾ 0 ਹੋਊਗਾ ਸੋ ਬੈਟਰ ਹੈ ਨੀਟ ਦੀ ਐਗਜ਼ਾਮੀਨੇਸ਼ਨ ਦੇ ਵਾਸਤੇ ਇਹ ਕਿਹਾ ਜਾਂਦਾ ਜਿੰਨੇ ਵੀ ਕੋਚਿੰਗ ਇੰਸਟੀਚਿਊਟ ਕਿ ਜੇ ਤੁਹਾਨੂੰ ਜਵਾਬ ਨਹੀਂ ਪਤਾ ਤਾਂ ਰਹਿਣ ਦਿਓ ਛੱਡ ਦਿਓ ਸਿਰਫ ਉਹੀ ਕੌਨਫੀਡੈਂਟ ਬੱਚੇ ਹੀ ਉਹਨੂੰ ਅਟੈਂਪਟ ਕਰਨਗੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਹਾਂ ਮੈਂ ਠੀਕ ਕਰ ਰਿਹਾ ਹੁਣ ਇਹ ਜਿਹੜੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਹੋ ਕਿਵੇਂ ਗਿਆ ਕਿ ਕੁਛ ਬੱਚਿਆਂ ਦੇ ਅੰਕ 718 ਜਾਂ 719 ਕਿਵੇਂ ਆ ਗਏ 2024 'ਚ ਜਦੋਂ ਲੋਕ ਸਭਾ ਚੋਣਾਂ ਹੋਈਆਂ ਸੀ ਜਦੋਂ ਮੋਦੀ ਸਰਕਾਰ ਦੁਬਾਰਾ ਚੁਣ ਕੇ ਆਈ ਸੀ ਅਤੇ ਉਦੋਂ ਵੀ ਕਿਸੇ ਨੇ ਜਵਾਬਦੇਹੀ ਨਹੀਂ ਲਈ ਉਹ ਧਿਆਨ ਨਾਲ ਸੁਣਿਓ ਹਰ ਸਹੀ ਜਵਾਬ ਦੇ 4 ਅੰਕ ਮਿਲਣੇ ਨੇ ਹਰ ਗਲਤ ਜਵਾਬ ਦੇ -1 ਅਤੇ ਛੱਡੇ ਹੋਏ ਦੇ 0 ਸੋ ਮੰਨ ਲਓ ਜਿਹਨੇ ਟੌਪ ਕੀਤਾ ਉਹਨੇ 720 ਅੰਕ ਨੇ ਟੋਟਲ ਉਹਨੇ ਸਾਰੇ 180 ਦੇ 180 ਸਹੀ ਹੱਲ ਕੀਤੇ ਹੋਣਗੇ ਸੋ ਉਹਨੂੰ 720 ਅੰਕ ਮਿਲੇ ਹੋਣਗੇ ਇਹ ਤਾਂ 100% ਰਿਜ਼ਲਟ ਹੋਇਆ 718 ਦਾ ਕੀ ਮਤਲਬ ਹੋਇਆ ਮੰਨ ਲਓ ਮੇਰਾ ਇੱਕ ਕੁਸ਼ਚਨ ਗਲਤ ਹੋ ਗਿਆ ਤਾਂ ਇਹਦਾ ਮਤਲਬ ਆਲਰੇਡੀ ਉਹਦੇ 4 ਨੰਬਰ ਤਾਂ ਉਹ ਗਏ 716 ਰਹਿ ਗਏ ਪਲੱਸ ਉਹਦਾ ਗਲਤ ਦਾ -1 ਕੱਟਣਾ ਚਾਹੀਦਾ ਯਾਨੀ 715 ਰਹਿਣੇ ਚਾਹੀਦੇ ਨੇ ਨੰਬਰ 718 ਦੇ 719 ਨੰਬਰ ਕਿਵੇਂ ਆ ਸਕਦੇ ਨੇ ਨੀਟ 'ਚ ਦੈਟ ਹੈਪਨਡ ਇਨ 2024 ਇਨ ਨੀਟ ਐਗਜ਼ਾਮਸ ਇਹਦੀ ਰਿਜ਼ਲਟਸ ਦੇ ਉੱਤੇ ਜਿਹੜਾ ਸੀ ਉਹ ਬਹੁਤ ਸਾਰੀ ਗੱਲ ਹੋਣ ਲੱਗ ਪਈ ਸੀ ਹੁਣ ਆਲ ਇੰਡੀਆ ਰੈਂਕਿੰਗ ਜਿਹੜੀ ਹੈਗੀ ਹੈ ਉਹਦੇ ਅਕੋਰਡਿੰਗ ਕੌਂਸਲਿੰਗ ਹੁੰਦੀ ਹੈ MCC ਜਿਹਨੂੰ ਮੈਡੀਕਲ ਕੌਂਸਲਿੰਗ ਕਮੇਟੀ ਕਹਿੰਦੇ ਨੇ ਉਹ ਕਮੇਟੀ ਕਿਹੜੀ ਕੀ ਕਹਿੰਦੀ ਹੈ ਕਿ 15% ਤੁਸੀਂ ਦੇਸ਼ ਦੇ ਸਰਕਾਰੀ ਕਾਲਜਾਂ 'ਚ ਦਾਖਲਾ ਲੈਣਾ 85% ਸਟੇਟ ਦਾ ਕੋਟਾ ਹੁੰਦਾ ਜਿਵੇਂ ਪੰਜਾਬ ਦੇ ਵਿੱਚ BFUHS ਹੈ ਉਹ ਹੈ ਆਪਣੇ 85% ਬੱਚੇ ਜਿਹੜੇ ਨੇ ਆਪਣੀ ਆਪਣੀ ਸਟੇਟ ਦੇ ਵਿੱਚ ਜਾ ਸਕਦੇ ਨੇ ਤੁਹਾਡਾ ਕਿੰਨਾ ਰੈਂਕ ਹੈ ਆਲ ਇੰਡੀਆ ਰੈਂਕ ਹੈ ਉਹਦੇ ਅਕੋਰਡਿੰਗ ਤੁਸੀਂ ਚੂਜ਼ ਕਰ ਸਕਦੇ ਹੋ ਵੀ ਮੈਂ MBBS 'ਚ ਜਾਣਾ ਮੈਂ BDS 'ਚ ਜਾਣਾ ਉਹ ਤੁਹਾਡੀ ਮਰਜ਼ੀ ਹੁੰਦੀ ਹੈ ਫਿਰ ਉਹ ਤੋਂ ਬਾਅਦ ਸੀਟ ਅਲਾਟਮੈਂਟ ਹੁੰਦੀ ਹੈ ਨੀਟ ਦੇ ਰੈਂਕ ਦੇ ਅਕੋਰਡਿੰਗ ਤੁਹਾਨੂੰ ਉਸ ਕਾਲਜ 'ਚ ਐਡਮਿਸ਼ਨ ਮਿਲੂਗੀ ਨਹੀਂ ਮਿਲੇਗੀ ਇਹ ਸੀਟ ਅਲਾਟਮੈਂਟ ਤੈਅ ਕਰਦੀ ਹੈ ਇਹ ਤਾਂ ਸਾਰਾ ਤਰੀਕਾ ਹੋ ਗਿਆ ਹੁਣ ਇਹ ਜਿਹੜੀ ਕਹਾਣੀ ਸਾਹਮਣੇ ਆਈ ਹੈ 2024 ਦੇ ਵਿੱਚ ਲੀਕ ਉਦੋਂ ਵੀ ਹੋਇਆ ਸੀ ਨੀਟ ਦਾ ਪੇਪਰ ਉਦੋਂ ਵੀ ਬਿਹਾਰ ਦੇ ਵਿੱਚ FIR ਦਰਜ ਹੋਈਆਂ ਸੀ 13 ਲੋਕ ਗ੍ਰਿਫਤਾਰ ਹੋਏ ਸੀ ਬਟ ਦੈਟਸ ਇਟ ਉਸ ਤੋਂ ਅੱਗੇ ਕੁਛ ਵੀ ਨਹੀਂ ਜਿਹੜੇ ਮੰਨ ਲਓ ਮੈਂ ਤਿਆਰੀ ਕਰ ਰਿਹਾ ਮੈਂ ਇਸ ਐਗਜ਼ਾਮ ਦੀ ਰੱਜ ਕੇ ਤਿਆਰੀ ਕੀਤੀ ਹੈ ਔਰ ਬਿਲਕੁਲ ਜੈਨੂਅਨਲੀ ਮੈਂ ਐਗਜ਼ਾਮ ਦਿੱਤਾ ਅਤੇ ਮੇਰੇ 700 ਨੰਬਰ ਆਏ ਨੇ ਜਾਂ 690 ਨੰਬਰ ਆਏ ਨੇ ਅਤੇ ਮੇਰੇ ਬਰਾਬਰ ਕੋਈ ਬੱਚਾ ਧਾਂਦਲੀ ਦੇ ਨਾਲ 718 ਨੰਬਰ ਲੈ ਜਾਂਦਾ ਵਿਚ ਇਜ਼ ਨੋਟ ਈਵਨ ਪੋਸੀਬਲ ਉਹ ਮੇਰੇ ਤੋਂ ਪਹਿਲਾਂ ਜਾ ਕੇ ਕਾਲਜ ਚੁਣ ਲੂਗਾ ਅਤੇ ਮੇਰੀ ਜਿਹੜੀ ਸੀਟ ਹੋਊਗੀ ਉਹ ਖਾ ਗਿਆ ਇੱਕ ਅਨਡਿਜ਼ਰਵਿੰਗ ਬੱਚਾ ਖਾ ਗਿਆ ਔਰ ਇਹਨਾਂ ਇਹਦੇ ਪਿੱਛੇ ਜ਼ਿੰਮੇਵਾਰ ਕੌਣ ਹੈ ਕੀ ਐਜੂਕੇਸ਼ਨ ਮਿਨਿਸਟਰ ਨਹੀਂ ਹੈਗਾ ਕੀ ਇਸ ਪੂਰਾ ਦਾ ਪੂਰਾ ਸਿਸਟਮ ਨਹੀਂ ਹੈਗਾ ਇਹਦੇ ਬਾਰੇ ਹੰਗਾਮੇ ਪਹਿਲਾਂ ਵੀ ਹੁੰਦੇ ਰਹੇ ਨੇ ਪਰ ਸੁਣੇ ਕੌਣ ਜਵਾਬਦੇਹੀ ਕਿਹਦੀ ਹੈਗੀ ਹੈ ਇਹ ਜਿਹੜਾ ਵੱਡਾ ਸਵਾਲ ਪੈਦਾ ਹੁੰਦਾ ਅਤੇ ਹੁਣ ਪੰਜਾਬ ਦੀ ਜਵਾਬਦੇਹੀ ਕੀ ਹੈ ਇਹ ਮੈਂ ਤੁਹਾਨੂੰ ਦੱਸਦਾ ਇਸ ਵਾਰ ਜਿਹੜੀ ਉਹ ਰੱਦ ਹੋਈ ਪ੍ਰੀਖਿਆ ਸੀ ਉਹਦਾ ਜਦੋਂ ਦੁਬਾਰਾ ਰਿਜ਼ਲਟ ਆਇਆ
ਤਾਂ ਜਿਹੜਾ ਟੌਪ ਸਕੋਰ ਸੀਗਾ ਉਹ 99.99% ਸੀ, ਯਾਨੀ ਉਹ ਬੱਚੇ ਨੇ ਇੱਕ ਸਵਾਲ ਆਪਣਾ ਗਲਤ ਕੀਤਾ ਸੀ। ਸੋ ਉਹਦੇ 5 ਨੰਬਰ ਕੱਟ ਗਏ। 720 ਚੋਂ 715 ਵਾਲਾ ਜਿਹੜਾ ਸੀ ਟੌਪਰ ਸੀ। ਵੇਅਰ ਇਜ਼ ਦੈਟ ਟੌਪਰ ਫਰੋਮ? ਪੰਜਾਬ ਤੋਂ, ਆਰਿਅਨ ਗੁਪਤਾ। ਵੇਅਰ ਇਜ਼ ਦੀ ਸੈਕਿੰਡ ਟੌਪਰ? ਇੱਕ ਹੋਰ ਬੱਚੇ ਦੇ 715 ਆਏ ਸੀ, ਪ੍ਰੰਸ਼ੂਲ ਬਾਂਸਲ, ਹਰਿਆਣਾ। ਉਹ ਦੋ ਸਟੇਟਾਂ, ਪੰਜਾਬ ਅਤੇ ਹਰਿਆਣਾ, ਜਿਹੜੀਆਂ ਕਿਸਾਨੀ ਅੰਦੋਲਨ ਦੇ ਵਿੱਚ ਸਿਖਰ 'ਤੇ ਸੀ। ਅਤੇ ਹੁਣ ਡਾਕਟਰ ਬਣਾਉਣ ਦੇ ਵਿੱਚ ਉਹ ਪਿੱਛੇ ਕਿਵੇਂ ਰਹਿ ਜਾਣ? ਇਹ ਕਿਵੇਂ ਹੋ ਸਕਦਾ ਕਿ ਪੰਜਾਬ ਨੂੰ ਡਾਕਟਰਾਂ ਦੀ ਲੋੜ ਨਹੀਂ ਹੈਗੀ? ਇਹ ਕਿਵੇਂ ਹੋ ਸਕਦਾ ਕਿ ਤੁਹਾਨੂੰ ਡਾਕਟਰ ਦੀ ਲੋੜ ਨਹੀਂ ਹੈਗੀ ਔਰ ਪੜ੍ਹੇ ਲਿਖੇ ਡਾਕਟਰ ਦੀ ਲੋੜ ਨਹੀਂ ਹੈਗੀ? ਸਵਾਲ ਸਿਰਫ ਨੀਟ ਦੀ ਗੜਬੜੀ ਦੇ ਉੱਤੇ ਨਹੀਂ ਹੈ, ਸਵਾਲ ਸਿਰਫ ਉਹ ਬੱਚਿਆਂ ਦੀਆਂ ਸੁਸਾਈਡਸ ਦੇ ਉੱਤੇ ਨਹੀਂ ਹੈ, ਸਵਾਲ ਇਸ ਪੂਰੇ ਐਗਜ਼ਾਮੀਨੇਸ਼ਨ ਪੈਟਰਨ ਦੇ ਉੱਤੇ ਹੈ। ਐਸ ਅਨੀਤਾ ਦੀ ਜਿਹੜੀ ਐਪਲੀਕੇਸ਼ਨ, ਉਸ 17 ਸਾਲ ਦੀ ਛੋਟੀ ਬੱਚੀ ਦੀ ਐਪਲੀਕੇਸ਼ਨ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਉਹ ਪਾ ਕੇ ਗਈ ਸੀ, ਉਹਦੇ ਬਾਰੇ ਗੱਲ ਕਰਨੀ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਸਰਕਾਰ ਹੁਣ ਇਹਦੇ ਲਈ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਲਿਆਉਣਾ ਚਾਹੁੰਦੀ ਹੈ। ਔਰ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਕੀ ਸਫਲ ਰਹੂਗਾ? ਪਹਿਲੀ ਗੱਲ ਤਾਂ ਕਿ ਪਿੰਡਾਂ ਦੇ ਵਿੱਚ ਜਿਨ੍ਹਾਂ ਬੱਚਿਆਂ ਤੱਕ ਸਹੀ ਗੈਜਟਸ ਨਹੀਂ ਪਹੁੰਚ ਪਾਉਂਦੇ, ਪਿੰਡਾਂ ਦੇ ਵਿੱਚ ਉਹ ਬੱਚਿਆਂ ਤੱਕ ਜਿਹੜੇ ਪੂਰਾ ਜਿਹੜਾ ਸਿਸਟਮ ਹੀ ਉਪਲਬਧ ਨਹੀਂ ਹੈ, ਜਿਹੜੇ ਉਸ ਐਗਜ਼ਾਮੀਨੇਸ਼ਨ ਪੈਟਰਨ 'ਚ ਆਪਣੇ ਆਪ ਨੂੰ ਫਿੱਟੀ ਮਹਿਸੂਸ ਨਹੀਂ ਕਰਦੇ, ਓ ਐੱਮ ਆਰ ਸ਼ੀਟ ਦੇ ਲਈ ਉਹਨਾਂ ਨੇ ਪ੍ਰੈਪਰੇਸ਼ਨ ਕੀਤੀ ਹੈ, ਔਰ ਉਹਨਾਂ ਨੂੰ ਜੇ ਹੁਣ ਤੁਸੀਂ ਅਚਾਨਕ ਇਹ ਕਹਿ ਦੋਗੇ ਕਿ ਤੁਸੀਂ ਕੰਪਿਊਟਰ ਤੋਂ ਇਹ ਟੈਸਟ ਦੇਣਾ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਫਿਜ਼ੀਕਲ ਟੈਸਟ ਹੁੰਦੇ ਨੇ, ਜਿਹੜੇ ਪੈੱਨ ਐਂਡ ਪੇਪਰ ਮੋਡ ਦੇ ਵਿੱਚ ਯਾਨੀ ਆਫਲਾਈਨ ਮੋਡ ਦੇ ਵਿੱਚ ਐਗਜ਼ਾਮ ਹੁੰਦੇ ਨੇ, ਉਹ 'ਚ ਜੇ ਕਿਤੇ ਧਾਂਦਲੀ ਹੁੰਦੀ ਹੈ, ਜਿਵੇਂ ਇਸ ਵਾਰ ਹੋਈ ਹੈ, ਉਹ ਫੜਨੀ ਬੜੀ ਆਸਾਨ ਹੈਗੀ ਹੈ। ਕੰਪਿਊਟਰ ਦੇ ਉੱਤੇ ਜਿਹੜੀਆਂ ਧਾਂਦਲੀਆਂ ਹੋਣਗੀਆਂ ਉਹਨੂੰ ਕੌਣ ਫੜੂਗਾ, ਕਿਵੇਂ ਫੜਿਆ ਜਾਊਗਾ? ਅਤੇ ਫਿਰ ਇਹ ਜਿਹੜਾ ਕੋਚਿੰਗ ਇੰਸਟੀਟਿਊਸ਼ਨ ਦਾ ਧੰਦਾ ਹੈਗਾ, ਇਹ ਤਾਂ ਹੋਰ ਜ਼ਿਆਦਾ ਪ੍ਰਫੁੱਲਤ ਹੋਊਗਾ। ਕੋਈ ਕੋਚਿੰਗ ਇੰਸਟੀਟਿਊਸ਼ਨ MBBS ਦੇ ਵਾਸਤੇ ਨੀਟ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਲਈ ਤੁਹਾਡੇ ਤੋਂ 50,000 ਰੁਪਈਆ ਲੈਂਦਾ ਹੈ, 1,00,000 ਰੁਪਈਆ ਲੈਂਦਾ ਹੈ ਕਿ ਆਓ ਤੁਹਾਨੂੰ ਐਂਟਰੈਂਸ ਐਗਜ਼ਾਮ ਦੀ ਤਿਆਰੀ ਕਰਵਾਵਾਂਗੇ, ਅਤੇ ਸਰਕਾਰ ਨੇ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਲਿਆਤਾ, ਅਤੇ ਇੰਸਟੀਚਿਊਟ ਕਹਿੰਦਾ ਹੈ ਕਿ 2,00,000 ਉੱਪਰ ਹੋਰ ਦੇਵੋ, ਤੁਹਾਡਾ ਟੈਸਟ ਵੀ ਕਲੀਅਰ ਕਰਵਾ ਦਾਂਗੇ। ਸਰਕਾਰ ਫੜ ਲੂਗੀ? ਨਹੀਂ ਫੜੂਗੀ। ਵਜ੍ਹਾ, ਕਿਉਂਕਿ ਉਹ ਜਿਹੜਾ 2,00,000 ਉੱਪਰ ਲਿਆ ਗਿਆ ਉਹ ਕਿਹਨੂੰ ਕਿਹਨੂੰ ਜਾਣਾ ਹੈ ਸਾਰੇ ਜਾਣਦੇ ਹਾਂ ਅਸੀਂ। ਆਫਲਾਈਨ ਸਿਸਟਮ ਦੇ ਵਿੱਚ ਇੰਨੀਆਂ ਗੜਬੜੀਆਂ ਪੋਸੀਬਲ ਨਹੀਂ ਹੈਗੀਆਂ। ਸਵਾਲ ਇਹ ਪੈਦਾ ਹੁੰਦਾ ਹੈ ਕਿ ਇੰਡੀਆ ਜਿਹੜਾ ਦਾਅਵਾ ਕਰਦਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰੀ ਇਕਾਈ ਹੈ, ਇਲੈਕਸ਼ਨਸ ਕਰਵਾ ਰਹੇ ਨੇ ਐਡੇ ਵੱਡੇ ਪੱਧਰ ਦੇ ਉੱਤੇ, ਐਗਜ਼ਾਮੀਨੇਸ਼ਨਸ ਨਹੀਂ ਕਰਵਾ ਪਾ ਰਹੇ। ਚਾਈਨਾ ਇੰਡੀਆ ਦੇ ਬਰਾਬਰ ਹੀ ਆਬਾਦੀ ਵਾਲਾ ਮੁਲਕ ਹੈ, ਕੋਈ ਜ਼ਿਆਦਾ ਫਰਕ ਨਹੀਂ ਹੈਗਾ, ਕੁਛ ਕੁ ਕਰੋੜ ਦਾ ਹੋਏਗਾ, 140 ਕਰੋੜ ਦੋਹਾਂ ਦੇਸ਼ਾਂ ਦੀ ਆਬਾਦੀ ਹੈ, ਇੰਡੀਆ ਦੀ ਥੋੜ੍ਹੀ ਵੱਧ ਹੈਗੀ ਹੈ। ਚਾਈਨਾ ਦੇ ਵਿੱਚ ਸਭ ਤੋਂ ਟੌਪ ਦੀ ਐਗਜ਼ਾਮੀਨੇਸ਼ਨ, ਸਭ ਤੋਂ ਹਾਰਡ ਐਗਜ਼ਾਮੀਨੇਸ਼ਨ ਉੱਥੇ ਦੀ ਗਾਓਕਾਓ ਹੁੰਦੀ ਹੈ। ਗਾਓਕਾਓ ਦੇ ਜਿਹੜਾ ਤਰੀਕੇ ਹੈਗੇ ਨੇ ਉਹਦੇ ਲਈ ਚਾਈਨਾ ਨੇ ਪਿਛਲੇ ਕੁਛ ਸਮੇਂ ਦੇ ਵਿੱਚ, ਔਰ ਇਹ ਆਫਲਾਈਨ ਹੁੰਦੀ ਹੈ, ਚਾਈਨਾ ਕਦੇ ਵੀ ਉਹਨਾਂ ਨੂੰ ਆਨਲਾਈਨ ਨਹੀਂ ਕਰਵਾਏਗਾ। ਔਰ ਉਹਦੇ ਵਿੱਚ ਚਾਈਨਾ ਨੇ ਹਾਈ ਸਕੂਲ ਦੇ ਬੱਚੇ ਹੁੰਦੇ ਨੇ, ਸਾਰੇ ਸੈਕੰਡਰੀ ਸਕੂਲ ਦੇ ਬੱਚੇ ਹੁੰਦੇ ਨੇ ਜਿਹੜੇ ਐਗਜ਼ਾਮ ਦੇਣ ਜਾਂਦੇ ਨੇ। ਚੀਟਿੰਗ ਨੂੰ ਰੋਕਣ ਦੇ ਲਈ ਚਾਈਨਾ ਨੇ ਵਾਇਰਲੈਸ ਕਮਿਊਨੀਕੇਸ਼ਨ ਡਿਵਾਈਸ ਲਗਾਤੇ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ, ਕਿ ਇਹ ਜਿਹੜੇ

ਐਗਜ਼ਾਮੀਨੇਸ਼ਨ 'ਚੋਂ ਹੀ ਬੈਨ ਹੋ ਗਏ ਤੁਸੀਂ। ਜਿਹੜਾ ਚੀਟਿੰਗ ਕੋਡ ਹੈਗਾ ਉਹ ਬੱਚਿਆਂ ਨੂੰ ਤਾ ਉਮਰ ਬੈਨ ਕਰ ਦਿੰਦਾ ਹੈਗਾ ਕਿ ਹੁਣ ਤੁਸੀਂ ਗਾਓ ਕਾਓ ਦੇ ਲਈ ਜਾ ਨਹੀਂ ਸਕਦੇ। ਇਸ ਸਾਲ ਮਈ ਮਹੀਨੇ ਦੇ ਵਿੱਚ ਇੰਡੀਆ ਨੇ ਨੀਟ ਕਰਵਾਏ ਸੀ, ਕੈਂਸਲ ਕੀਤੇ, ਦੁਬਾਰਾ ਕਰਵਾਏ। ਚਾਈਨਾ ਨੇ ਜੂਨ ਮਹੀਨੇ ਦੇ ਵਿੱਚ ਗਾਓ ਕਾਓ ਕਰਵਾਇਆ ਸੀ। 7900 ਪ੍ਰੀਖਿਆ ਕੇਂਦਰ ਸੀ ਔਰ 400,000 ਤੋਂ ਜ਼ਿਆਦਾ ਜਿਹੜੇ ਅਲੱਗ ਅਲੱਗ ਕਮਰੇ ਬਣੇ ਹੋਏ ਸੀਗੇ ਪੂਰੇ ਚਾਈਨਾ ਦੇ ਵਿੱਚ। ਹਰ ਇੱਕ ਕਮਰੇ ਦੇ ਬਾਹਰ ਇਸ ਕਿਸਮ ਦਾ ਐਂਟੀ ਚੀਟਿੰਗ ਸਿਸਟਮ ਜਿਹੜਾ ਤੈਨਾਤ ਰੱਖਿਆ ਗਿਆ ਸੀਗਾ ਔਰ 1 crore ਤੋਂ ਜ਼ਿਆਦਾ ਬੱਚਿਆਂ ਨੇ ਉੱਥੇ, 1 crore ਤੋਂ ਜ਼ਿਆਦਾ ਹਰ ਸਾਲ ਹੀ ਦਿੰਦੇ ਨੇ, ਐਤਕੀ 1,30,00,000 ਬੱਚਿਆਂ ਨੇ ਉੱਥੇ ਐਗਜ਼ਾਮ ਦਿੱਤਾ ਹੈਗਾ। ਇੰਡੀਆ ਦੇ 24,00,000 ਬੱਚੇ ਆਫਲਾਈਨ ਮੋਡ 'ਚ ਐਗਜ਼ਾਮ ਦੇ ਕੇ ਆਏ ਨੇ, 20,00,000 ਦੇ ਕੇ ਆਏ ਨੇ। ਚਾਈਨਾ 'ਚ 1.25 crore ਤੋਂ ਜ਼ਿਆਦਾ ਹਰ ਸਾਲ ਦਿੰਦੇ ਨੇ ਔਰ ਹਰ ਸਾਲ ਬਕਾਇਦਾ ਗਾਓ ਕਾਓ ਜਿਹੜਾ ਹੈਗਾ ਬਗੈਰ ਚੀਟਿੰਗ ਤੋਂ ਹੁੰਦਾ। ਕਰੋਗੇ ਮੁਕਾਬਲਾ, ਦਿਓਗੇ ਜਵਾਬ ਉਹਨਾਂ ਬੱਚਿਆਂ ਦਾ ਜਿਹੜੇ ਸੁਸਾਈਡ ਕਰ ਗਏ ਨੇ, ਜਿਹੜੇ ਸਾਰਾ ਸਾਰਾ ਸਾਲ ਪ੍ਰੈਪਰੇਸ਼ਨ ਕਰਦੇ ਸੀ ਜੰਤਰ ਮੰਤਰ ਦੇ ਉੱਤੇ ਹੋਏ ਧਰਨੇ ਦੀ ਅਹਿਮੀਅਤ ਘੱਟ ਨਹੀਂ ਹੈਗੀ, ਬਸ ਇਹ ਸਮਝਣਾ ਜ਼ਰੂਰੀ ਹੈ ਕਿ ਉਹਦੇ ਪਿੱਛੇ ਦੀ ਰੈਲੇਵੈਂਸ ਕੀ ਸੀ। ਸ਼ੋਅ ਇਸ ਕਰਕੇ ਕੀਤਾ ਸੀ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸ਼ਾਇਦ ਇਹ ਇੱਕ ਇਟਸ ਜਸਟ ਐਨ ਅਨਦਰ ਐਗਜ਼ਾਮ। ਜੇ ਤੁਹਾਡੇ ਪਰਿਵਾਰ ਦੇ ਵਿੱਚੋਂ ਕੋਈ ਬੱਚਾ ਇਸ ਦੀ ਪ੍ਰੈਪਰੇਸ਼ਨ ਕਰ ਰਿਹਾ ਹੁੰਦਾ ਅਤੇ ਉਹਦੀਆਂ ਅੱਖਾਂ ਦੇ ਥੱਲੇ ਆਏ ਕਾਲੇ ਟੋਏ ਜਿਹੜੇ ਤੁਸੀਂ ਦੇਖੇ ਹੋਏ ਹੁੰਦੇ ਜਾਂ ਉਸ ਜਿਸ ਡਿਪਰੈਸ਼ਨ ਦੇ ਵਿੱਚੋਂ ਹੁਣ ਗੁਜ਼ਰ ਰਿਹਾ ਉਹ ਦੇਖਿਆ ਹੋਇਆ ਹੁੰਦਾ ਤਾਂ ਸ਼ਾਇਦ ਤੁਸੀਂ ਇਹ ਗੱਲਾਂ ਨਾ ਕਰਦੇ। ਪਰ ਮੈਨੂੰ ਇਹ ਲੱਗ ਰਿਹਾ ਸੀ ਪਿਛਲੇ ਹਫ਼ਤੇ ਮੈਂ ਨਹੀਂ ਸੀ ਕੀਤਾ ਇਹ ਐਪੀਸੋਡ ਕਿਉਂਕਿ 2 issues ਸੀਗੇ, 1 Australia ਵਾਲਾ, 1 India ਵਾਲਾ। ਮੈਂ ਸੋਚਿਆ ਕਿ ਚਲੋ ਛੱਡ ਦਿੰਦਾ। ਬਟ ਹਾਲੇ ਵੀ ਬਹੁਤ ਸਾਰੇ ਲੋਕਾਂ ਦੀਆਂ ਗਲਤ ਫਹਿਮੀਆਂ ਇਸ ਐਗਜ਼ਾਮੀਨੇਸ਼ਨ ਦੇ ਨਾਲ ਜੁੜੀਆਂ ਹੋਈਆਂ ਨੇ। ਧਰਨਾ ਸਕਸੈਸਫੁਲ ਸੀ ਨਹੀਂ ਸੀ ਡਜ਼ਨਟ ਮੈਟਰ, ਆਮ ਆਦਮੀ ਪਾਰਟੀ ਕਰਵਾ ਰਹੀ ਸੀ, ਕਾਂਗਰਸ ਕਰਵਾ ਰਹੀ ਸੀ, ਸਿਆਸਤ ਸੀ ਉਹਦੇ ਵਿੱਚ, ਇਟ ਡਜ਼ਨਟ ਮੈਟਰ ਐਟ ਆਲ। ਆਈ ਡੋਂਟ ਈਵਨ ਕੇਅਰ, ਨੋ ਬਡੀ ਸ਼ੁੱਡ ਕੇਅਰ। ਉਹ ਸਿਆਸਤ ਦੇ ਇੱਕ ਤਰੀਕੇ ਹੈਗੇ ਨੇ, ਉਹ ਆਪਣੀਆਂ ਕੌਨਸਪੀਰੇਸੀਜ਼ ਹੈਗੀਆਂ ਨੇ, ਸਰਕਾਰ ਗਲਤ ਹੈ, ਵਿਰੋਧੀ ਧਿਰ ਗਲਤ ਹੈ, ਉਹ 'ਚ ਕਿਹਦੇ ਨਾਅਰੇ ਲੱਗੇ, ਹਿੰਦੂ ਦੇ ਧਰਮ ਦੇ ਨਾਅਰੇ ਲੱਗੇ, ਇਸਲਾਮਿਕ ਧਰਮ ਦੇ। ਇਟ ਡਜ਼ਨਟ ਮੈਟਰ ਐਟ ਆਲ, ਟਰੱਸਟ ਮੀ। ਦੀ ਥਿੰਗ ਵਿਚ ਮੈਟਰਸ ਦੀ ਮੋਸਟ ਇਜ਼ ਦੀ ਫਿਊਚਰ ਆਫ ਦਿਸ ਜਨਰੇਸ਼ਨ, ਇਸ ਪੀੜ੍ਹੀ ਦਾ ਭਵਿੱਖ ਕੀ ਹੋਊਗਾ, ਕੀ ਉਹਨਾਂ ਦਾ ਇੰਡੀਆ ਦੇ ਐਗਜ਼ਾਮੀਨੇਸ਼ਨ ਸਿਸਟਮਸ ਦੇ ਵਿੱਚ ਭਰੋਸਾ ਬਣੂਗਾ, ਕੀ ਉਹ ਉੱਦਾਂ ਹੀ ਤਿਆਰੀ ਕਰ ਸਕਣਗੇ, ਕੀ ਅਸੀਂ ਐਸੇ ਡਾਕਟਰ ਤੋਂ ਤੁਸੀਂ ਆਪਣਾ ਇਲਾਜ ਕਰਵਾਉਣਾ ਪਸੰਦ ਕਰੋਗੇ ਜੇ ਭਵਿੱਖ ਦੇ ਵਿੱਚ ਤੁਸੀਂ ਓਪਰੇਸ਼ਨ ਥੀਏਟਰ ਦੇ ਵਿੱਚ ਬੈਠੇ ਹੋਏ, ਜਿਹੜਾ ਉਹ 718 ਨੰਬਰ ਲੈ ਕੇ ਆਇਆ ਹੋਇਆ, ਐਸੇ ਡਾਕਟਰ ਤੋਂ ਓਪਰੇਸ਼ਨ ਸੱਚੀ ਸੱਚੀ ਦੱਸਿਓ, ਜਾਂ ਆਪਣੇ ਪੇਰੈਂਟਸ ਦਾ ਓਪਰੇਸ਼ਨ ਕਰਵਾ ਲਉਂਗੇ ਤੁਸੀਂ। ਇਹ ਜਿਹੜੀ ਧਾਂਦਲੀ ਹੈਗੀ ਹੈ ਅਸਲ ਦੇ ਵਿੱਚ, ਇਹ ਧਾਂਦਲੀ ਦੇ ਖਿਲਾਫ ਆਵਾਜ਼ ਉੱਠਣੀ ਚਾਹੀਦੀ ਹੈਗੀ ਔਰ ਉੱਠੀ ਵੀ ਹੈ ਥੋੜ੍ਹੀ ਕਾਫੀ ਹੱਦ ਤੱਕ। ਪਰ ਮੈਨੂੰ ਲੱਗਦਾ ਨਹੀਂ ਕਿ ਬਹੁਤ ਸਾਰੇ ਲੋਕ ਕਿਹੜੇ ਜਿਹੜੇ ਕਹਿ ਰਹੇ ਨੇ ਕਿ ਇਹ ਧਰਨਾ ਸਫਲ ਹੋ ਗਿਆ, ਆਈ ਡੋਂਟ ਥਿੰਕ ਸੋ। ਇਹ ਸਫਲ ਹੋਇਆ, ਸਫਲ ਨਹੀਂ ਹੋਇਆ, ਦੂਰ ਦੂਰ ਤੱਕ ਸਫਲ ਨਹੀਂ ਹੋਇਆ। ਧਰਮਿੰਦਰ ਪ੍ਰਧਾਨ ਨੂੰ ਹਟਾ ਕੇ ਅਕਾਊਂਟੇਬਿਲਟੀ ਸਰਕਾਰ ਦੀ ਤੈਅ ਨਹੀਂ ਹੋਈ। ਹਾਲੇ ਵੀ ਸਰਕਾਰ ਦੇ ਕੋਲ ਜਿਹੜੀ ਪਲੈਨਿੰਗ ਹੈਗੀ ਹੈ, ਇੱਕ ਹਾਈ ਪਾਵਰ ਟਾਸਕ ਫੋਰਸ ਬਣਾਤੀ ਹੈ, CBT 'ਚ ਲੈ ਜਾਂਗੇ, ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਹੋਵੇਗਾ, ਇਹਦੇ 'ਚ ਅਲੱਗ ਅਲੱਗ ਬੰਦੇ ਓਬਜ਼ਰਵ ਕਰਨਗੇ, ਸੁਪਰਵਿਜ਼ਨ ਕਰਨਗੇ, ਬਲਾ ਬਲਾ ਬਲਾ ਬਲਾ ਬਲਾ, ਨਥਿੰਗ। 2023 ਤੋਂ ਸਬਕ ਲਿਆ? ਨਹੀਂ। 24 ਤੋਂ ਲਿਆ? ਨਹੀਂ। 26 ਤੋਂ ਲਿਆ? ਨਹੀਂ। ਅੱਗੇ ਲੈ ਲਉਂਗੇ ਸਬਕ? ਆਈ ਡੋਂਟ ਥਿੰਕ ਸੋ, ਮੈਂ ਤਾਂ ਨਹੀਂ ਗਰੰਟੀ ਚੱਕਦਾ। ਖੈਰ, ਅੱਜ ਦੇ ਇਨਸਾਈਟ ਰਿਪੋਰਟ ਦੇ ਵਿੱਚ ਅੱਜ ਦੇ ਦਿਨ ਨਹੀਂ ਦਿਓ ਇਜਾਜ਼ਤ। ਧੰਨਵਾਦ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
1: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au। ਹਾਂਜੀ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
2: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499 2535 45 ਤੇ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ 'ਚ ਹੋਵੇਗੇ, ਮਨ ਦੇ ਵਿੱਚ ਹੋਵੇਗਾ ਸ਼ੁਕਰਾਨਾ, ਚਿਹਰੇ 'ਤੇ ਮੁਸਕਰਾਹਟ ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਸਾਰਾ ਦਿਨ ਵਧੀਆ ਵਧੀਆ ਲੰਘੂਗਾ। ਸਵੇਰ ਨੂੰ ਹੱਸ ਖੇਡ ਕੇ ਜੀਆਂ ਆ ਕੇ ਕਿਆ ਕਰੀਏ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਚਾਰ ਪਿੰਡ ਦੇ ਸਾਂਝੇ ਪਿੰਡ ਦੇ ਚੌਂਕ, ਅਤੇ ਉਸ ਚੌਂਕ ਦੇ ਵਿੱਚ ਖੜੀ ਇੱਕ ਕੁੜੀ ਆਪਣੇ ਪਿੰਡ ਦੀ ਅਖੀਰਲੀ ਬੱਸ ਦਾ ਇੰਤਜ਼ਾਰ ਕਰ ਰਹੀ ਸੀ। ਦੂਰ ਦਰੇਡੇ ਤੱਕ ਬੱਸ ਕਿਤੇ ਨਜ਼ਰ ਨਹੀਂ ਆਉਂਦੀ, ਬੱਸ ਤਾਂ ਕੀ ਨਜ਼ਰ ਆਉਣੀ ਹੈ। ਹੌਲੀ ਹੌਲੀ ਉਹ ਟਾਵੇਂ ਟਾਵੇਂ ਆਉਂਦੇ ਸਾਈਕਲ ਸਕੂਟਰ ਵੀ ਗੈਪ ਹੁੰਦੇ ਜਾਂਦੇ ਨੇ, ਹਨੇਰਾ ਹੁੰਦਾ ਜਾਂਦਾ। ਕਦੀ ਸੋਚਦੀ ਹੈ ਕਿ ਉਹਦੇ ਕੋਲ ਆਪਣੇ ਪਿਓ ਦੀਆਂ ਦਵਾਈਆਂ ਵੀ ਤੇ ਨੇ, ਬਿਮਾਰ ਪਿਓ ਨੂੰ ਸਮੇਂ ਸਿਰ ਜਾ ਕੇ ਦਵਾਈਆਂ ਦੇਣੀਆਂ, ਲੇਟ ਨਾ ਹੋ ਜਾ। ਫਿਰ ਸੋਚਦੀ ਹੈ ਕੋਈ ਪੈਸੇ ਨਾ ਖੋਣ ਪੈ ਜੇ। ਕੁੱਟੀ ਮੁੱਠੀ ਬਾਰੇ ਵਿਚਾਰ ਆਉਂਦਾ ਤਾਂ ਮਨ ਹੀ ਮਨ ਸੋਚਦੀ ਹੈ ਕਿਰਾਏ ਜੋਗੇ ਬਸ ਪੈਸੇ ਨੇ, ਮੇਰੇ ਕੋਲੋਂ ਕੋਈ ਕੀ ਖੋਲੂ। ਪਰ ਫਿਰ ਸੋਚਦੀ ਹੈ ਜੇ ਵੀ ਖੋਲੇ ਤਾਂ ਘਰ ਕਿੱਦਾਂ ਜਾਊ, ਕਿਉਂਕਿ ਦਿਨ ਢਲਦਾ ਜਾ ਰਿਹਾ। ਇੱਕ ਬੱਸ ਆਈ ਵੀ ਪਰ ਉਹ ਹੋਰ ਪਿੰਡ ਨੂੰ ਜਾਣ ਵਾਲੀ ਸੀ। ਨੇੜੇ ਹੋ ਕੇ ਕਨੈਕਟਰ ਕਹਿਣ ਲੱਗਾ ਬੱਸ ਦਾ ਇੰਤਜ਼ਾਰ ਕਰ ਦਿਓ, ਉਹ ਫਲਾਂ ਫਲਾਂ ਰੂਟ ਵਾਲੀ ਬੱਸ ਅੱਜ ਨਹੀਂ ਆਉਣੀ, ਅਸੀਂ ਵਰਕਸ਼ਾਪ ਤੋਂ ਹੀ ਆਏ ਹਾਂ। ਭੈਣੇ ਉਹ ਬੱਸ ਮੁਰੰਮਤ ਦੇ ਲਈ ਗਈ ਹੈ। ਇੰਨਾ ਕਹਿ ਕੇ ਸੀਟੀ ਮਾਰੀ ਤੇ ਚੱਲਦੇ ਬਣਿਆ। ਪਰ ਧੀ ਧਿਆਣੀ ਦੀ ਚਿੰਤਾ ਹੋਰ ਵੀ ਵੱਧ ਗਈ। ਹੁਣ ਪੈਸਿਆਂ ਦੀ ਚਿੰਤਾ ਘੱਟ ਸੀ, ਹੁਣ ਚਿੰਤਾ ਸੀ ਕਿ ਕੋਈ ਲੁੱਚਾ ਲਫੰਗਾ ਤੰਗ ਨਾ ਕਰੇ। ਹੁਣ ਕਰਾਂ ਤਾਂ ਕੀ ਕਰਾਂ, ਕਦੀ ਮਨ ਦੇ ਵਿੱਚ ਆਉਂਦਾ ਸਮੇਂ ਸਿਰ ਜੇ ਦਵਾਈਆਂ ਨਾ ਪਹੁੰਚ ਪਾਈਆਂ ਤਾਂ ਪਿਓ ਦਾ ਕੀ ਬਣੂ, ਮਸਾਂ ਤਾਂ ਸਿਹਤ ਟਿਕਣ ਲੱਗੀ। ਆਪਣੇ ਇਕੱਲੇਪਨ ਦਾ ਡਰ ਉਹਨੂੰ ਹੋਰ ਵੀ ਸਤਾਉਣ ਲੱਗਾ। ਅੱਗੇ ਤਾਂ ਕੋਈ ਨਾ ਕੋਈ ਟਾਵਾਂ ਟਾਵਾਂ ਹੁੰਦਾ ਆ ਅੱਡੇ 'ਤੇ, ਅੱਜ ਇਹ ਕੈਸੀ ਬੇਦ ਬਣੀ ਹੈ। ਇਸ ਡਰ ਦਾ ਝਲਕਾਰਾ ਉਹਦੇ ਚਿਹਰੇ ਤੋਂ ਸਾਫ਼ ਝਲਕਦਾ ਸੀ। ਉਸ ਡਰ ਨੂੰ ਲੁਕਾਉਣ ਦੇ ਲਈ ਆਪ ਹੀ ਵਿੱਚ ਵਿੱਚ ਮਿੰਨਾ ਮਿੰਨਾ ਮੁਸਕਾ ਪੈਂਦੀ, ਨਾ ਕੋਈ ਵੇਖਣ ਵਾਲਾ ਨਾ ਕੋਈ ਦੱਸਣ ਵਾਲਾ। ਕੱਲੀ ਮੁਟਿਆਰ ਕੁੜੀ ਨੂੰ ਵੇਖ ਕੇ ਕੋਲੋਂ ਲੰਘਣ ਵਾਲੇ ਕੁਛ ਮੁੰਡਿਆਂ ਨੇ ਟੇਢੀਆਂ ਨਜ਼ਰਾਂ ਦੇ ਨਾਲ ਵੇਖਿਆ। ਇੱਕ ਇੱਜ਼ਤ ਵਾਲੀ ਧੀ ਨੂੰ ਝੱਟ ਪਤਾ ਲੱਗ ਜਾਂਦਾ ਕਿੰਨੇ ਮੈਲੀਆਂ ਨਜ਼ਰਾਂ ਮਾਰੀਆਂ ਨੇ। ਇੱਕ ਦੂਸਰੇ ਦੇ ਨਾਲ ਨਜ਼ਰਾਂ ਮਿਲਾ ਉਹ ਮਨ ਹੀ ਮਨ ਵਿਉਤਾਂ ਘੜਨ ਲੱਗ ਪਈ। ਆਪਣੇ ਅੰਦਰਲੇ ਡਰ ਦੇ ਚੋਬਰਾਂ ਦੀ ਮੈਲੀ ਤੱਕਣੀ, ਇਹ ਦੋਵੇਂ ਚੀਜ਼ਾਂ ਉਹਨੂੰ ਖਬਰਦਾਰ ਕਰ ਰਹੀਆਂ ਸੀ। ਮਨ ਦੇ ਵਿੱਚ ਆਇਆ ਜਦੋਂ ਉਹਨੇ 8ਵੀਂ 9ਵੀਂ ਜਮਾਤ ਦੇ ਵਿੱਚ ਇੱਕ ਨਾਟਕ ਵੇਖਿਆ ਸੀ, ਉਸ ਇਕਾਂਗੀ ਦੇ ਵਿੱਚ ਇੱਕ ਦ੍ਰਿਸ਼ ਸੀ ਇਸੇ ਤਰ੍ਹਾਂ ਦਾ। ਸ਼ਾਮ ਦਾ ਵੇਲਾ ਇਸੇ ਤਰ੍ਹਾਂ ਇੱਕ ਬੱਸ ਅੱਡੇ ਦੇ ਉੱਤੇ ਕੁੜੀ, ਉਹ ਇਕੱਲੀ ਕੁੜੀ ਛੇੜਨ ਵਾਲੇ ਲਫੰਗੇ, ਤੇ ਉਸਦੇ ਇੱਕੋ ਸ਼ਬਦ ਨੇ ਉਹਨਾਂ ਲਫੰਗਿਆਂ ਨੂੰ ਉੱਥੋਂ ਭਜਾ ਦਿੱਤਾ ਸੀ। ਉਹਨੂੰ ਅੱਜ ਵੀ ਯਾਦ ਹੈ ਉਹ ਇਕਾਂਗੀ ਏਡਜ਼ ਬਿਮਾਰੀ ਦੀ ਜਾਗਰੂਕਤਾ ਦੇ ਲਈ ਖੇਡੀ ਗਈ ਸੀ, ਦੂਰ ਦਰੇਡੇ ਤੱਕ ਚਰਚੇ ਹੋਏ ਸੀ। ਉਸ ਕੁੜੀ ਦਾ ਇੰਨਾ ਹੀ ਕਹਿਣਾ ਸੀ ਕਿ ਮੈਂ ਏਡਜ਼ ਪੀੜਤ ਹਾਂ।
ਬਸ ਫਿਰ ਕੀ ਸੀ, ਬਿੰਦ ਨਹੀਂ ਲੱਗੀ ਉਹਨਾਂ ਦੇ ਰਫੂ ਚੱਕਰ ਹੁੰਦਿਆਂ। ਕੁੜੀ ਨੇ ਆਪਣੀ ਬੁੱਧੀ ਦਾ ਇਸਤੇਮਾਲ ਕੀਤਾ ਤੇ ਕਹਿਣ ਲੱਗੀ, ਵੇ ਵੀਰੋ ਮੈਂ ਕਰੋਨਾ ਟੈਸਟ ਕਰਵਾ ਕੇ ਆਈ ਹਾਂ, ਤੁਸੀਂ ਹੋਰ ਲਾਗੇ ਨਾ ਆਇਓ, ਬੜੀ ਨਾਮਰਾਦ ਬਿਮਾਰੀ ਹੈ। ਬਸ ਆ ਕੁਛ ਦਵਾਈਆਂ ਤੇ ਕਰੋਨੇ ਦੀ ਰਿਪੋਰਟ ਫੜ ਕੇ ਬੈਠੀ ਹਾਂ, ਇਸੇ ਚੱਕਰ 'ਚ ਹੀ ਅੱਜ ਲੇਟ ਹੋ ਗਈ। ਵੈਸੇ ਬੱਸ ਕਦੋਂ ਕਾਉਣੀ ਆ? ਅੰਦਰੋਂ ਵੱਡਾ ਹੌਸਲਾ ਜਿਤਾ ਕੇ ਉਹਨੇ ਸਭ ਕਿਹਾ ਸੀ। ਬੱਸ ਤਾਂ ਕੀ ਦੱਸਣੀ ਸੀ, ਉਹ ਆਪ ਵੀ ਨਹੀਂ ਲੱਭੇ। ਆਉ ਗਏ ਤੇ ਆਉ ਗਏ, ਪਰ ਹੁਣ ਉਹਦਾ ਆਪਣੇ ਆਪ ਦੇ ਉੱਤੇ ਵਿਸ਼ਵਾਸ ਹੋਰ ਵੱਧ ਗਿਆ ਸੀ, ਪਤਾ ਨਹੀਂ ਕਿਉਂ। ਇਸ ਗੱਲ ਤੋਂ ਬਾਅਦ ਉਹ ਆਪਣੇ ਆਪ ਨੂੰ ਬਿਲਕੁਲ ਸੁਰੱਖਿਅਤ ਮਹਿਸੂਸ ਕਰ ਰਹੀ ਸੀ, ਜਿੱਦਾਂ ਉਹ ਆਪਣੀ ਰਾਖੀ ਆਪ ਕਰ ਸਕਦੀ ਹੈ। ਹੁਣ ਉਹ ਬੇਖੌਫ ਸੀ, ਹੁਣ ਉਹਨੂੰ ਪਤਾ ਨਹੀਂ ਕਿਉਂ ਘਰ ਪਹੁੰਚਣ ਦਾ ਡਰ ਵੀ ਨਹੀਂ ਸੀ ਸਤਾ ਰਿਹਾ। ਕਹਿੰਦੇ ਨੇ ਜਦੋਂ ਆਪਾਂ ਕਿਸੇ ਇੱਕ ਡਰ ਦੇ ਉੱਤੇ ਕਾਬੂ ਪਾ ਲੈਂਦੇ ਹਾਂ ਤੇ ਫਿਰ ਬਾਕੀ ਡਰ ਵੀ ਬੌਣੇ ਲੱਗਣ ਲੱਗ ਪੈਂਦੇ, ਚਾਹੇ ਉਹ ਕਿਸੇ ਵੀ ਕਿਸਮ ਦੇ ਹੋਣ। ਉਹਨੂੰ ਲੱਗਦਾ ਸੀ ਜੇ ਮੈਂ ਇਹ ਕਰ ਸਕਦੀ ਹਾਂ ਤੇ ਹੁਣ ਮੈਂ ਕੋਈ ਵੀ ਹੀਲਾ ਕਰ ਲੂੰ। ਜਦੋਂ ਡਰ ਪਾਸੇ ਨਿਕਲਿਆ ਤਾਂ ਉਹਨੂੰ ਵਿਸ਼ਵਾਸ ਵੀ ਆ ਗਿਆ, ਯਕੀਨ ਹੋ ਗਿਆ ਕਿ ਹੁਣ ਕੋਈ ਨਾ ਕੋਈ ਹੱਲ ਜ਼ਰੂਰ ਨਿਕਲਾਊਗਾ। ਉਹ ਬੈਠਾ ਨਾ ਨੀਲੀ ਛੱਤ ਵਾਲਾ, ਇਹ ਕਹਾਣੀ ਲਿਖੀ ਸੀ ਰਣਜੀਤ ਆਜ਼ਾਦ ਕਾਂਜਲਾ ਹੋਰਾਂ ਨੇ, ਸਾਡੇ ਤੱਕ ਪਹੁੰਚਾਈ ਸੀ ਇਹ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਕਹਾਣੀ ਦੇ ਅਨੇਕਾਂ ਹੀ ਮਨੋਰਥ ਹੋ ਸਕਦੇ ਨੇ, ਕਹਾਣੀ ਸੁਣ ਕੇ ਸਮਝਣ ਵਾਲਾ ਅਨੇਕਾਂ ਹੀ ਤਰ੍ਹਾਂ ਦੀ ਉਹਦੇ ਤੋਂ ਸਿੱਖਿਆ ਲੈ ਸਕਦਾ। ਵੇਖਿਆ ਜਾਵੇ ਤਾਂ ਅੱਜ ਵੀ ਧੀਆਂ ਦੇ ਲਈ ਬੜੇ ਪਹਾੜ ਨੇ। ਇਸ ਖੁੱਲ੍ਹੀ ਹਵਾ ਦੇ ਵਿੱਚ ਸਾਹ ਲੈਣਾ ਉਨਾ ਆਸਾਨ ਨਹੀਂ ਜਿੰਨਾ ਆਪਾਂ ਮਹਿਲਾਂ ਦੇ ਵਿੱਚ ਬਹਿ ਕੇ ਸੋਚਦੇ। ਅੱਜ ਵੀ ਬੜੇ ਲੋਕ ਨੇ ਜਿਨ੍ਹਾਂ ਦੀਆਂ ਮੈਲੀਆਂ ਨਜ਼ਰਾਂ ਸੜਕਾਂ ਦੇ ਉੱਤੇ ਬਾਜ਼ਾਰਾਂ ਦੇ ਵਿੱਚ ਧੀਆਂ ਭੈਣਾਂ ਦੇ ਲਈ ਹਮੇਸ਼ਾ ਮੈਲੀਆਂ ਹੀ ਰਹਿੰਦੀਆਂ ਨੇ, ਤੇ ਬੜੀਆਂ ਧੀਆਂ ਨੇ ਅੱਜ ਵੀ ਜਿਨ੍ਹਾਂ ਦੇ ਲਈ ਉਹਨਾਂ ਦੀ ਇੱਜ਼ਤ ਆਬਰੂ ਸਭ ਤੋਂ ਵੱਡਾ ਗਹਿਣਾ।

ਇਹ ਚੈਲੰਜ ਮੁੜ ਕਦੀਮ ਤੋਂ ਸ਼ਾਇਦ ਧੀ ਦੇ ਲਈ ਬਣਿਆ ਰਹੂਗਾ, ਅੱਜ ਵੀ ਬਣਿਆ। ਵੇਖਣ ਵਾਲੀ ਚੀਜ਼ ਇਹ ਆ ਕਿ ਆਪਾਂ ਉਹਨਾਂ ਦੇ ਵਿੱਚ ਉਹ ਜਜ਼ਬਾ ਕਿੱਦਾਂ ਭਰਨਾ, ਉਹ ਵਿਸ਼ਵਾਸ, ਉਹ ਯਕੀਨ ਕਿੱਦਾਂ ਭਰਨਾ। ਹਾਲਾਤ ਉਹੀ ਰਹਿੰਦੇ ਨੇ ਹਮੇਸ਼ਾ, ਅਸੀਂ ਬੰਦੇ ਤਿਆਰ ਕਰਨੇ ਲੜਨ ਵਾਲੇ, ਜਿਹੜੇ ਉਹਨਾਂ ਹਾਲਾਤਾਂ ਦੇ ਨਾਲ ਲੜ ਸਕਣ। ਉਦਾਂ ਦੀ ਪਰਵਰਿਸ਼ ਧੀਆਂ ਪੁੱਤਾਂ ਦੀ ਜਿਹੜੇ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਡੋਲਣ ਨਾ, ਉਹਨਾਂ ਦੀ ਪਰਵਰਿਸ਼ ਦੇ ਵਿੱਚ ਕੁਛ ਚੰਗਾ ਵੇਖਣਾ, ਦੱਸਣਾ, ਸਮਝਾਉਣਾ, ਉਹ ਸ਼ਾਮਿਲ ਕੀਤਾ ਜਾਵੇ। ਕੋਈ ਪਤਾ ਨਹੀਂ ਕਿੱਥੇ ਕਿਹੜਾ ਵੇਖਿਆ ਡਰਾਮਾ, ਕਿੱਥੇ ਕਿਹੜਾ ਸੁਣਿਆ ਗਾਣਾ, ਕਿੱਥੇ ਕਿਹੜੀ ਦਿੱਤੇ ਸਿੱਖਿਆ ਕੰਮ ਆ ਜੇ। ਚੰਗੇ ਲੋਕਾਂ ਦੇ ਨਾਲ ਧੀਆਂ ਪੁੱਤਾਂ ਦਾ ਬਹਿਣ ਖਲੋਣ, ਅਤੇ ਉਹਨਾਂ ਚੰਗੇ ਲੋਕਾਂ ਦੀਆਂ ਕੁਛ ਗੱਲਾਂ, ਕੁਛ ਸ਼ਬਦ, ਪਤਾ ਨਹੀਂ ਜ਼ਿੰਦਗੀ 'ਚ ਕਿੱਥੇ ਜਾ ਕੇ ਕਿੱਦਾਂ ਉਹਨਾਂ ਦੇ ਕੰਮ ਆਉਣੀਆਂ। ਜਿੱਦਾਂ ਇਸ ਧੀ ਦੇ ਆ ਗਈ, ਇਹ ਸੁੱਤੇ ਸਿੱਧ ਦੀ ਪੜ੍ਹਾਈ ਬੜਾ ਕੁਛ ਸਿਖਾ ਕੇ ਜਾਂਦੀ ਬੰਦੇ ਨੂੰ। ਵੈਸੇ ਵੀ ਇਨਸਾਨ ਦਾ ਕਹਿੰਦੇ ਕਿ ਦਿਮਾਗ ਇੰਨਾ ਕੁ ਕੁਛ ਕਰ ਸਕਦਾ ਜਿਹੜਾ ਇਨਸਾਨ ਦੀ ਵੀ ਸੋਚ ਤੋਂ ਪਰੇ। ਸਮਾਂ ਆਉਣ ਦੇ ਉੱਤੇ ਉਹਨੇ ਆਪਣੇ ਸਬਕੌਂਸ਼ੀਅਸ ਦੇ ਵਿੱਚੋਂ ਕਿਹੜਾ ਫਾਰਮੂਲਾ ਕੱਢ ਲਿਆਉਣਾ, ਇਹ ਤਾਂ ਉਹਨੂੰ ਖੁਦ ਨੂੰ ਵੀ ਨਹੀਂ ਪਤਾ ਲੱਗਦਾ। ਇਸ ਕਰਕੇ ਵੱਧ ਤੋਂ ਵੱਧ ਚੰਗੇ ਲੋਕਾਂ ਦਾ ਸਾਥ ਸਾਡੀ ਔਲਾਦ ਨੂੰ ਮਿਲੇ, ਉਹ ਔਲਾਦ ਆਪਣੇ ਆਪ ਦੇ ਵਿੱਚ ਭਰੋਸਾ ਜਿਤਾਉਣ ਜੋਗੀ ਹੋ ਜਾਵੇ, ਖਾਸ ਤੌਰ ਦੇ ਉੱਤੇ ਧੀਆਂ। ਅਤੇ ਜੇ ਪੋਤਿਆ ਤਾਂ ਉਹਨੂੰ ਸਮਝ ਆ ਜਾਵੇ ਇੱਜ਼ਤ ਹੁੰਦੀ ਕੀ ਆ, ਇੱਕ ਕੁੜੀ ਦੇ ਮਨ ਦੇ ਵਿੱਚ ਚੱਲਦਾ ਕੀ ਆ। ਉਹ ਕਿਸੇ ਨੇ ਲਿਖਿਆ ਸੀ ਨਾ ਕਿ ਧੀ, ਕੋਈ ਧੀ ਆਪਣਾ ਦਿਲ ਫੁੱਲਣ ਦੇ ਉੱਤੇ ਆ ਜਾਵੇ ਅਤੇ ਤੁਹਾਨੂੰ ਪੂਰੇ ਬ੍ਰਹਿਮੰਡ ਦਾ ਚਾਨਣ ਕਰਾ ਦੇ, ਇੰਨਾ ਕੁਛ ਉਹ ਆਪਣੇ ਅੰਦਰ ਸਾਂਭੀ ਫਿਰਦੀ। ਸਾਨੂੰ ਲੱਗਦਾ ਇਹ ਬਹੁਤ ਬੋਲਦੀਆਂ, ਪਰ ਕਹਿੰਦੇ ਨੇ ਕਿ ਉਹ ਇੰਨਾ ਬੋਲ ਕੇ ਵੀ ਸਿਰਫ ਨਾ ਮਾਤਰ ਜਿਹਾ ਦੱਸ ਪਾਉਂਦੀਆਂ ਨੇ। ਬਹੁਤੀ ਵਾਰੀ ਤਾਂ ਉਹਨਾਂ ਨੂੰ ਵੀ ਚੇਤਾ ਭੁੱਲ ਜਾਂਦਾ ਉਹਨਾਂ ਦੇ ਅੰਦਰ ਕੀ ਦੱਬਿਆ ਰਹਿ ਗਿਆ। ਆਓ ਧੀਆਂ ਦਾ ਸਤਿਕਾਰ ਕਰੀਏ, ਧੀਆਂ ਦੇ ਨਾਲ ਨਾਲ ਆਪਣੇ ਪੁੱਤਾਂ ਦੀ ਵੀ ਇਹੋ ਜਿਹੀ ਪਰਵਰਿਸ਼ ਕਰੀਏ ਅਤੇ ਆਪਣੇ ਅੰਦਰ ਵੀ ਇਹੋ ਜਿਹਾ ਵਿਚਾਰ, ਇਹੋ ਜਿਹਾ ਜਜ਼ਬਾ, ਇਹੋ ਜਿਹਾ ਕਿਰਦਾਰ ਲੈ ਕੇ ਆਈਏ ਕਿ ਸਾਡੇ ਆਸ ਪਾਸ ਧੀਆਂ ਸੁਰੱਖਿਅਤ ਮਹਿਸੂਸ ਕਰਨ। ਧੀ ਕਿਸੇ ਦੀ ਵੀ ਹੋਵੇ, ਸਿਆਣੇ ਕਹਿੰਦੇ ਨੇ ਧੀ ਸਾਰਿਆਂ ਦੀ ਸਾਂਝੀ, ਅਤੇ ਜੇਕਰ ਤੁਹਾਡੇ ਲਾਗੇ ਕੋਈ ਧੀ ਸੁਰੱਖਿਅਤ ਮਹਿਸੂਸ ਕਰਦੀ ਹੈ, ਤੁਹਾਡੇ ਕੋਲ ਆ ਕੇ ਟਾਈਮ ਪੁੱਛ ਲੈਂਦੀ ਹੈ, ਵੇਲੇ ਕੁ ਵੇਲੇ ਕਿਤੇ ਆ ਕੇ ਤੁਹਾਡੇ ਕੋਲੋਂ ਲਿਫਟ ਮੰਗ ਲੈਂਦੀ ਹੈ, ਕੋਈ ਮਦਦ ਮੰਗ ਲੈਂਦੀ ਹੈ, ਇਹਦਾ ਮਤਲਬ ਕਿ ਤੁਸੀਂ ਚੰਗੇ ਇਨਸਾਨ ਹੋ, ਤੁਹਾਡੇ ਮਾਂ ਪਿਓ ਨੇ ਤੁਹਾਨੂੰ ਚੰਗੀ ਪਰਵਰਿਸ਼ ਦਿੱਤੀ ਹੈ। ਅਤੇ ਜੇ ਉਹ ਤੁਹਾਨੂੰ ਵੇਖ ਕੇ ਕਿਤੇ ਕੰਨੀ ਕਤਰਾਉਂਦੀ ਹੈ, ਅਤੇ ਸਾਨੂੰ ਆਪਣੇ ਕਿਰਦਾਰ ਦੇ ਵਿੱਚ, ਆਪਣੇ ਹਾਵ ਭਾਵ ਦੇ ਵਿੱਚ, ਬੋਡੀ ਲੈਂਗੁਏਜ ਦੇ ਵਿੱਚ ਕੁਛ ਨਾ ਕੁਛ ਬਦਲਾਅ ਕਰ ਲੈਣਾ ਜ਼ਰੂਰੀ ਹੈ। ਇਹ ਵੀ ਇੱਕ ਤਪੱਸਿਆ, ਇਹ ਵੀ ਇੱਕ ਭਗਤੀ ਹੈ, ਕਹਿੰਦੇ ਨੇ ਇਹ ਵੀ ਇੱਕ ਸਵਰਗਾਂ ਨੂੰ ਜਾਣ ਦਾ ਰਾਹ ਹੈ। ਜੇ ਸਾਡੇ ਆਸ ਪਾਸ ਧੀਆਂ ਧਿਆਣੀਆਂ ਸੁਰੱਖਿਅਤ ਮਹਿਸੂਸ ਕਰਨ ਤਾਂ ਜੋ ਤੁਹਾਡੇ ਮਨ ਨੂੰ ਸੁੱਤੇ ਸਿੱਧ ਇੱਕ ਤਸੱਲੀ ਮਿਲਣੀ ਆ, ਉਹ ਕਿਸੇ ਹੋਰ ਕੰਮ 'ਚ ਨਹੀਂ ਹੋ ਸਕਦੀ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਕਹਾਣੀ ਸੁਣਾਉਣ ਦੇ ਵਿੱਚ ਕੋਈ ਉਣਤਾਈ ਰਹਿ ਗਈ ਹੋਵੇ ਤਾਂ ਉਹਦੇ ਲਈ ਮੁਆਫ਼ੀ, ਅੱਗੇ ਤੋਂ ਕੋਸ਼ਿਸ਼ ਕਰਾਂਗੇ ਹੋਰ ਵਧੀਆ ਤਰੀਕੇ ਦੇ ਨਾਲ ਕਹਿਣ ਕਰਨ ਦੀ।

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ।

0: ਔਰ ਨਿਊਜ਼ੀਲੈਂਡ ਘੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕੀ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 04332825 2 ਤੇ।

ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ। ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ। ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।

ਸਨਸੈਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522 ਤੇ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹੁਆਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਕ ਹੋਏ ਤਾਂ ਇੱਕ ਨ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਮਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜਿਤ ਸਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁੱਜੇ ਜੇ ਤਿਸ ਗੁਣ ਕੋਈ ਕਰੇ।

ਤੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ।

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾਹ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾ, ਕਾਗਦ ਕਲਮ

ਪਾਤਾਲ ਲੱਖ ਆਕਾਸਾਂ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ ਸੈਂਸ ਅਠਾਰਾਂ ਕਹਿਣ ਕਿਤੇਬਾ ਅਸਲੂ ਇੱਕ ਤਾਤ ਲੇਖਾਂ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਏਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦ ਨ ਜਾਣਿਐ ਸਮੁੰਦ ਸਾ ਸੁਲਤਾਨ ਗਿਰਿਆ ਸੇਤੀ ਮਾਲ ਤਨ ਕੀੜੀ ਤੁਲ ਨ ਹੋਣੀ ਜੇ ਤਿਸ ਮਨੋ ਨ ਵਿਸਰੈ ਅੰਤ ਨ ਸਿਫਤੀ ਕਹਿਣ ਨ ਅੰਤ ਅੰਤ ਨ ਕਰਨੈ ਦੇ ਨ ਅੰਤ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੇਤੇ ਆਖੇ ਆਖਣ ਪਾਏ ਕੇਤੇ ਕਹਿ ਕਹਿ ਉੱਠ ਉੱਠ ਜਾਏ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾਨ ਤਾਂ ਲਿਖੀਐ ਸਿਰ ਗਵਾਰਾਂ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਮਨ ਹਾਰੇ ਕੇਤੇ ਰਾਗ ਪੁਰੀ ਸਿਓ ਕਹੀਐਨ ਕੇਤੇ ਗਾਵਨ ਹਾਰੇ ਗਾਵੈ ਤੁਨੂ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਨੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੇ ਜੋਧ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਨਰੂ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਦ ਚੋਲੀ ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵੰਜੋਗ ਦੋਏ ਕਾਰ ਚਲਾਵੈ ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ।

ਦਸਕੰਤਾ ਕਾਲ ਪਾਏ ਬ੍ਰਹਮਾ ਬਪਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਚਨ ਉਪਜਾਇਓ ਆਦ ਅੰਤ ਇਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵਗੁਣ ਸੁਖ ਦੀਓ ਸਤਨ ਕੋ ਪਲਮੋ ਬਦਕੀਓ ਕੱਟ ਕੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਮ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਕੱਟ ਕੱਟ ਕੇ ਪਟ ਪਟ ਕੀ ਜਾਣੈ ਜਬ ਉਦ ਕਰ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਥਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਲ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ ਤਾ ਕਾ ਮੂੜ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ।

ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਹਰ ਸੱਚ ਹੈ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਇਲਾ।

ਗੁਰੂ ਪਿਆਰ ਵਾਲੇ ਵਡਭਾਗੀ ਸਤਸੰਗੀ ਜਣੋ, ਇਹ ਜੋ ਅੰਮ੍ਰਿਤਮਈ ਪਾਵਨ ਬਾਣੀ ਦੀ ਦਾਤ ਹਜ਼ੂਰ ਤਰੁੱਠ ਕੇ ਅੱਜ ਦੇ ਦੀਵਾਨ ਵਿੱਚ ਬਖਸ਼ਿਸ਼ ਕਰ ਰਹੇ ਨੇ, ਇਹ ਅੰਮ੍ਰਿਤਮਈ ਪਾਵਨ ਬਾਣੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਤੱਖ ਹਰੀ ਸ਼ਾਂਤੀ ਦੇ ਸੋਮੇ ਬਾਣੀ ਕੇ ਬੋਹਿਤ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਪਾਵਨ ਪਵਿੱਤਰ ਬਾਣੀ ਰਾਗ ਬਿਲਾਵਲ ਦੇ ਅੰਦਰ ਸ਼ੰਤਾਂ ਦੇ ਰੂਪ ਵਿੱਚ ਉਚਾਰਨ ਕੀਤੀ ਹੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 845 ਤੇ ਸ਼ੋਭਾ ਪਾ ਰਹੀ ਹੈ। ਪਾਵਨ ਪਵਿੱਤਰ ਬਚਨ ਜੋ ਆਪ ਜੀ ਨੇ ਸਰਵਣ ਕੀਤੇ, ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਫੁਰਮਾ ਰਹੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੂੰ ਨਾਨਾ ਗੁਰਦੇਵ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਇਹ ਅਸੀਸ ਦਿੱਤੀ, ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਦੋਤਰੇ ਨੂੰ ਅਸੀਸ ਦੇਣ ਦੇ ਲਈ, ਪਿਆਰ ਦੇਣ ਦੇ ਲਈ ਪਹੁੰਚੇ, ਆਪਣੀ ਗੋਦ ਦੇ ਵਿੱਚ ਲਿਆ ਤੇ ਆਪਣੀ ਬੇਟੀ ਸਤਿਕਾਰਯੋਗ ਮਾਤਾ ਭਾਨੀ ਜੀ ਨੂੰ ਕਹਿਣ ਲੱਗੇ, ਬੇਟੀ ਤੁਹਾਡੀ ਕੁੱਖ ਤੋਂ ਜੋ ਪੁੱਤਰ ਪੈਦਾ ਹੋਇਆ ਹੈ ਇਹ ਬਾਣੀ ਦਾ ਬੋਹਿਤ ਹੈ, ਬਾਣੀ ਦਾ ਜਹਾਜ਼ ਹੈ, ਭਾਰੀ ਸਤਿਗੁਰੂ ਜਗਤ ਵਿੱਚ ਪ੍ਰਗਟ ਹੋਏਗਾ। ਇਤਿਹਾਸ ਦੇ ਬਚਨ ਹਨ, ਗੁਰੂ ਅਮਰਦਾਸ ਮਹਾਰਾਜ ਜੀ ਨੇ ਫਰਮਾਇਆ, ਬਾਣੀ ਕੋ ਬੋਹਿਤ ਵੱਡ ਹਵੈ ਹੈ, ਭਾਰੀ ਗੁਰੂ ਜਗ ਮੈਂ ਬਿਦਤੈ ਹੈ, ਭਾਰੀ ਗੁਰੂ ਜਗਤ ਦੇ ਵਿੱਚ ਪ੍ਰਗਟ ਹੋਣਗੇ, ਬਾਣੀ ਦੇ ਬੋਹਿਤ ਹੋਣਗੇ। ਐਸੇ ਦੀਨ ਦਿਆਲ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਗ ਬਿਲਾਵਲ ਦੇ ਅੰਦਰ ਅਪਾਰ ਬਖਸ਼ਿਸ਼ ਕਰ ਰਹੇ ਨੇ। ਬਿਲਾਵਲ ਇਸ ਦਾ ਅਰਥ ਹੈ ਰਾਗ ਬਿਲਾਵਲ। ਉਸ ਤਰ੍ਹਾਂ ਬਿਲਾਵਲ ਦਾ ਅਰਥ ਅੱਖਰੀ ਅਰਥ ਹੁੰਦਾ ਹੈ ਖਿੜਿਆ ਹੋਇਆ, ਹਰਿਆ ਭਰਿਆ, ਪੂਰਨ ਵਿਗਾਸ, ਪੂਰਨ ਖਿੜਾਓ ਦੀ ਅਵਸਥਾ। ਗੁਰਦੇਵ ਰਾਗ ਬਿਲਾਵਲ ਦੇ ਅੰਦਰ ਬਖਸ਼ਿਸ਼ ਕਰ ਰਹੇ ਨੇ। ਮਹੱਲਾ ਪੰਜਵਾਂ, ਇਸ ਦਾ ਅਰਥ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪੰਜਵੇਂ ਸਰੀਰ, ਗੁਰੂ ਅਰਜਨ ਦੇਵ ਜੀ ਮਹਾਰਾਜ। ਸ਼ਬਦ ਹੈ ਮਹਿਲ, ਉਸ ਦਾ ਅਰਥ ਹੈ ਸਰੀਰ। ਸਰੀਰ ਪੰਜਵੇਂ ਭਾਵ, ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ ਦੇ ਸਿਧਾਂਤ ਦੇ ਅਨੁਸਾਰ ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਇਹ ਪਾਵਨ ਬਾਣੀ ਸ਼ੰਤਾਂ ਦੇ ਰੂਪ ਵਿੱਚ ਬਖਸ਼ਿਸ਼ ਕਰ ਰਹੇ ਨੇ। ਯਾਦ ਰੱਖਿਓ, ਪਾਵਨ ਗੁਰਬਾਣੀ ਬੜੇ ਕਾਵਿ ਰੂਪ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੇ। ਅਸੀਂ ਪਾਵਨ ਬਾਣੀ ਪਦਿਆਂ ਦੇ ਰੂਪ ਵਿੱਚ ਵੀ ਪੜ੍ਹਦੇ ਹਾਂ, ਗਾਉਂਦੇ ਹਾਂ। ਇੱਕ ਪਦਾ, ਦੋ ਪਦਾ, ਤੇ ਪਦੇ, ਚੌ ਪਦੇ, ਪੰਚ ਪਦਾ, ਅਸ਼ਟ ਪਦੀਆਂ, ਅੱਠ ਪਦਿਆਂ ਵਾਲੀ ਬਾਣੀ, ਸੋਲਹੇ, ਸੋਲਾਂ ਪਦਿਆਂ ਵਾਲੀ ਬਾਣੀ, ਔਰ ਕਿਧਰੇ ਕਿਧਰੇ ਵਾਰ ਰੂਪ ਹੈ ਜੋ 22 ਵਾਰਾਂ, ਵਾਰ ਦਾ ਜਿਹੜਾ ਰਚਨਾ ਰੂਪ ਹੁੰਦਾ ਉਹ ਪੌੜੀ ਹੁੰਦਾ ਹੈ। ਭਾਵੇਂ ਸਤਿਗੁਰੂ ਜੀ ਨੇ ਇਹਦੇ ਵਿੱਚ ਸ਼ਲੋਕ ਦਰਜ ਕੀਤੇ ਹੁੰਦੇ ਨੇ। ਇਸੇ ਹੀ ਤਰ੍ਹਾਂ ਸ਼ੰਤ ਜਿਹੜਾ ਹੈ ਇਹ ਕਵਿਤਾ ਦੀ ਵਣਗੀ ਹੈ। ਜ਼ਿਆਦਾਤਰ ਇਹ ਜੋ ਸ਼ੰਤ ਰੂਪ ਹੈ ਪਾਵਨ ਬਾਣੀ ਦੇ ਅੰਦਰ ਦੋ ਅਵਸਥਾ ਦਾ ਜ਼ਿਆਦਾ ਜ਼ਿਕਰ ਹੈ। ਸ਼ੰਤ ਉਸ ਤਰ੍ਹਾਂ ਉਸ ਗੀਤ ਨੂੰ ਆਖਿਆ ਜਾਂਦਾ ਜਿਹੜਾ ਖੁਸ਼ੀ ਵੇਲੇ ਗਾਇਆ ਜਾਂਦਾ, ਖੁਸ਼ੀ ਵੇਲੇ ਗਾਇਆ ਜਾਂਦਾ। ਪਾਵਨ ਬਾਣੀ ਨੂੰ ਪੜ੍ਹਨ ਵਾਲੇ ਜਾਣਦੇ ਨੇ ਇਹ ਸ਼ੰਤ ਦਾ ਮੁੱਖ ਵਿਸ਼ਾ ਜਾਂ ਤਾਂ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ ਤੜਪ ਹੈ, ਜਾਂ ਪ੍ਰਭੂ ਪਿਆਰੇ ਦੇ ਮਿਲਾਪ ਦਾ ਆਨੰਦ ਹੈ। ਦੋ ਵਿਸ਼ਿਆਂ ਦੇ ਅੰਦਰ ਜ਼ਿਆਦਾ ਪਾਵਨ ਸ਼ੰਤਾਂ ਦੇ ਅੰਦਰ ਪਾਵਨ ਬਾਣੀ ਦਰਜ ਹੈ, ਜਾਂ ਮਿਲਾਪ ਦੀ ਤੜਪ,
ਜਾਂ ਮਿਲਾਪ ਦੀ ਅਵਸਥਾ ਦੇ ਆਨੰਦ ਦਾ ਜ਼ਿਕਰ ਹੈ। ਅੱਜ ਸਤਿਗੁਰੂ ਜੀ ਨੇ ਜੋ ਪਾਵਨ ਬਖਸ਼ਿਸ਼ ਕੀਤੀ ਹੈ ਸ਼ੰਤ ਰੂਪ ਦੇ ਅੰਦਰ, ਇਹ ਪ੍ਰਭੂ ਦੇ ਮਿਲਾਪ ਦੇ ਉਹ ਆਨੰਦ ਦੀ ਅਵਸਥਾ ਹੈ ਜਿਸ ਨੂੰ ਇੱਕ ਜੀਵ ਇਸਤਰੀ ਸਤਸੰਗੀ ਸਹੇਲੀ ਦੇ ਨਾਲ ਸਾਂਝਿਆ ਕਰ ਰਹੀ। ਸਤਿਗੁਰੂ ਜੀ ਨੇ ਪਾਵਨ ਬਾਣੀ ਦੀ ਰੰਭਤਾ ਤੋਂ ਪਹਿਲਾਂ ਗੁਰਦੇਵ ਨੇ ਵਸਤੂ ਨਿਰਦੇਸ਼ਕ ਮੰਗਲ ਦੀ ਬਖਸ਼ਿਸ਼ ਕੀਤੀ। ਗੁਰਦੇਵ ਦੀ ਪਾਵਨ ਬਾਣੀ ਪੜ੍ਹਦੇ ਹਾਂ ਅਸੀਂ ਮੰਗਲ ਦੇ ਚਾਰ ਭੇਦ ਸਰਵਣ ਕਰਦੇ ਹਾਂ, ਪੜ੍ਹਦੇ ਹਾਂ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ, ਇਹ ਰੂਪ ਮੰਗਲ ਦਾ ਪਾਵਨ ਬਾਣੀ ਦੇ ਵਿੱਚ 33 ਵਾਰ ਆਉਂਦਾ ਹੈ। ਜੋ ਬਚਨ ਆਪ ਜੀ ਨੇ ਸਰਵਣ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਮੰਗਲ 524 ਵਾਰ ਆਉਂਦਾ। ਤੀਜਾ ਰੂਪ ਹੈ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਇਹ ਬਚਨ 9 ਵਾਰੀ ਆਉਂਦਾ ਹੈ। ਇੱਕ ਰੂਪ ਹੈ ਇੱਕ ਓਅੰਕਾਰ ਸਤਨਾਮ ਗੁਰ ਪ੍ਰਸਾਦ, ਇਹ 2 ਵਾਰੀ ਆਉਂਦਾ। ਚਾਰ ਭੇਦ ਮੰਗਲਾ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਬਾਣੀ ਦੀ ਰੰਭਤਾ ਤੋਂ ਪਹਿਲਾਂ ਉਸ ਅਕਾਲ ਪੁਰਖ ਦੀ ਮਹਿਮਾ ਗਾਣ ਕਰਦਿਆਂ ਮੰਗਲ ਦੀ ਬਖਸ਼ਿਸ਼ ਕਰਦੇ ਨੇ। ਯਾਦ ਰੱਖਿਓ, ਇਹ ਮੂਲ ਮੰਤਰ ਦਾ ਹਿੱਸਾ ਹੈ, ਕਿਉਂਕਿ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਇੱਕ ਓਅੰਕਾਰ ਤੋਂ ਲੈ ਕਰਕੇ ਗੁਰਪ੍ਰਸਾਦ ਮੂਲ ਮੰਤਰ ਦਾ ਸਵਰੂਪ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੂਲ ਮੰਤਰ ਦੇ ਅੰਦਰ ਸਿੱਖੀ ਦਾ ਬੁਨਿਆਦੀ ਸਿਧਾਂਤ ਰੱਖ ਦਿੱਤਾ। ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਜੀ ਦਾ ਕੇਂਦਰੀ ਭਾਵ ਮੁੱਖ ਵਿਸ਼ਾ ਜੇ ਪੜ੍ਹਨਾ ਹੋਵੇ ਤੇ ਸਿੱਖਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਇਸ ਮੂਲ ਮੰਤਰ ਨੂੰ ਦ੍ਰਿੜ ਕਰ ਲਾ। ਇੱਕ ਵਾਰੀ ਕਲਗੀਧਰ ਦਸ਼ਮੇਸ਼ ਪਿਤਾ ਮੌਜ ਦੇ ਵਿੱਚ ਸਨ, ਸ਼ਿਕਾਰ ਖੇਡਣ ਲਈ ਜਾ ਰਹੇ ਸਨ ਤਾਂ ਗੁਰਸਿੱਖਾਂ ਨਾਲ ਬਚਨ ਕੀਤਾ। ਕਹਿਣ ਲੱਗੇ, ਗੁਰਸਿੱਖੋ, ਤੁਹਾਡੇ ਵਿੱਚੋਂ ਕੋਈ ਗੁਰਬਾਣੀ ਦਾ ਐਸਾ ਗਿਆਤਾ ਹੈ ਜੋ ਅਸੀਂ ਘੋੜੇ ਦੀ ਰਕਾਬ ਵਿੱਚ ਪੈਰ ਰੱਖਦਿਆਂ ਅਸਵਾਰੀ ਕਰੀਏ ਤੇ ਇਸ ਅਸਵਾਰੀ ਕਰਨ ਦੇ ਇੰਨੇ ਸਮੇਂ ਦੇ ਅੰਦਰ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਵਿਆਖਿਆ ਕਰਕੇ ਦੱਸ ਦੇਵੇ, ਕੋਈ ਐਸਾ ਸਿੱਖ ਹੈ? ਸਾਰੇ ਚੁੱਪ ਹੋ ਗਏ। ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸ਼ਾਲ ਸਵਰੂਪ, ਵਿਸ਼ਾਲ ਗੁਰਬਾਣੀ ਦਾ ਸੰਗ੍ਰਹਿ ਤੇ ਇੰਨੇ ਘੱਟ ਸਮੇਂ ਦੇ ਵਿੱਚ ਵਿਆਖਿਆ, ਸਤਿਗੁਰੂ ਜੀ ਵੇਖ ਰਹੇ ਨੇ। ਇੱਕ ਸਿੱਖ ਉੱਠਿਆ, ਉਹਨੇ ਆਖਿਆ, ਪਾਤਸ਼ਾਹ ਕਿਰਪਾ ਤੇ ਤੁਸੀਂ ਕਰਨੀ ਹੈ, ਗਰੀਬ ਤੋਂ ਕਰਵਾ ਲਿਓ, ਆਪ ਕਿਰਪਾ ਕਰੋ। ਸਤਿਗੁਰੂ ਜੀ ਨੇ ਰਕਾਬ ਵਿੱਚ ਆਪਣਾ ਮੁਬਾਰਕ ਚਰਨ ਟਿਕਾਇਆ, ਪੁਲਾਕੀ ਮਾਰ ਕੇ ਘੋੜੇ ਦੇ ਉੱਪਰ ਸਵਾਰ ਹੋਣ ਲੱਗੇ। ਇੰਨੇ ਚਿਰ ਨੂੰ ਗੁਰਸਿੱਖ ਨੇ ਆਖਿਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਤਿਗੁਰੂ ਜੀ ਕਹਿੰਦੇ, ਸ਼ਾਬਾਸ਼ ਸਿੱਖਾ, ਤੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਗੁਰਬਾਣੀ ਦੇ ਫਲਸਫੇ ਨੂੰ ਸਮਝ ਲਿਆ। ਸਤਿਗੁਰੂ ਸੱਚੇ ਪਾਤਸ਼ਾਹ ਇਹ ਵਸਤੂ ਨਿਰਦੇਸ਼ਕ ਮੰਗਲ ਦੀ ਬਖਸ਼ਿਸ਼ ਕਰਕੇ ਪਾਵਨ

ਭਾਗਣ ਜੀਵ ਇਸਤਰੀ ਦੇ ਮਨ ਦੇ ਅੰਦਰ ਚਾਉ ਪੈਦਾ ਹੋਇਆ। ਜਦੋਂ ਅਵਨਾਸੀ ਅਮਰ ਅਚਲ ਅਬਚਲ ਜਿਹੜਾ ਕਦੇ ਨਹੀਂ ਮਰਨ ਵਾਲਾ, ਉਹ ਸੁਹਾਗ ਜਿਹੜਾ ਸਦੀਵੀ ਹੈ, ਸਖੀ ਵਸ ਆਇਆ ਫਿਰ ਛੋੜ ਨਾ ਜਾਈਏ ਰੀਤ ਭਲੀ ਭਗਵੰਤੇ, ਉਹ ਸੁਹਾਗ ਜਦੋਂ ਇਸ ਜੀਵ ਇਸਤਰੀ ਦੇ ਵਸ ਵਿੱਚ ਆ ਜਾਂਦਾ ਫਿਰ ਛੱਡ ਕੇ ਨਹੀਂ ਜਾਂਦਾ। ਜਦੋਂ ਉਸ ਅਵਨਾਸੀ ਪ੍ਰਭੂ ਪਿਆਰੇ ਦੀ ਸਿਫਤੋ ਸਲਾਹ ਨੂੰ ਸੁਣਿਆ ਤਾਂ ਜੀਵ ਇਸਤਰੀ ਦੇ ਮਨ ਦੇ ਅੰਦਰ ਪ੍ਰਭੂ ਦੇ ਆਉਣ ਦਾ ਚਾਉ ਪੈਦਾ ਹੋਇਆ। ਯਾਦ ਰੱਖਿਓ, ਚਾਉ ਦੇ ਵਿੱਚ ਗੀਤ ਗਾਏ ਜਾਂਦੇ, ਖੁਸ਼ੀ ਦੇ ਵੇਲੇ ਸ਼ੰਤ ਗਾਏ ਜਾਂਦੇ, ਸੋਹਲੇ ਖੁਸ਼ੀ ਦੇ ਵੇਲੇ ਗਾਏ ਜਾਂਦੇ ਨੇ। ਭਗਤ ਜੀ ਦਾ ਇੱਕ ਬਚਨ ਹੈ, ਹਲੇ ਯਾਰਾਂ ਖੁਸ਼ ਖਬਰੀ ਬਲ ਬਲ ਜਾਓ, ਹਾਂ ਬਲ ਬਲ ਜਾਓ। ਹੇ ਮੇਰੇ ਮਿੱਤਰ, ਹਲੇ ਯਾਰਾਂ ਦਾ ਅਰਥ ਹੈ ਹੇ ਮੇਰੇ ਮਿੱਤਰ, ਹੇ ਮੇਰੇ ਦੋਸਤ, ਤੇਰੀ ਵਡਿਆਈ, ਤੇਰੀ ਸੋਏ, ਤੇਰੀ ਸਿਫਤ ਅੰਦਰ ਨੂੰ ਠੰਡ ਪਾਉਣ ਵਾਲੀ, ਖੁਸ਼ੀ ਦੀ ਖਬਰ ਦੇਣ ਵਾਲੀ। ਹਲੇ ਯਾਰਾ ਖੁਸ਼ ਖਬਰੀ ਬਲ ਬਲ ਜਾਓ, ਹਾਂ ਬਲ ਬਲ ਜਾਓ, ਨੀਕੀ ਤੇਰੀ ਬੇਗਾਰੀ ਆਲੇ ਤੇਰਾ ਨਾਮ। ਤੇਰਾ ਨਾਮ ਸ੍ਰੇਸ਼ਟ ਰਸ ਦੇ ਨਾਲ ਭਰਿਆ ਹੋਇਆ ਪਦਾਰਥ ਹੈ, ਤੇ ਜਿਹੜੀ ਕਿਰਤ ਦੇ ਵਿੱਚ ਤੂੰ ਸਾਨੂੰ ਲਾਇਆ ਹੈ, ਜੀਵਾਂ ਨੂੰ ਇਸ ਵਡਿਆਈ ਦੇ ਆਹਰ ਵਿੱਚ ਲਾਇਆ ਹੈ, ਇਹ ਕੀਰਤੀ ਵੀ ਤੇਰੀ ਸ੍ਰੇਸ਼ਟ ਹੈ। ਜਿਸ ਆਹਰ ਵਿੱਚ, ਜਿਸ ਕਿਰਤ ਦੇ ਅੰਦਰ, ਜਿਸ ਸਿਮਰਨ ਵਿੱਚ ਤੂੰ ਸਾਨੂੰ ਜੀਵ ਇਸਤਰੀਆਂ ਨੂੰ ਜੋੜਿਆ, ਜੀਵ ਇਸਤਰੀ ਦੇ ਮਨ ਵਿੱਚ ਚਾਉ ਪੈਦਾ ਹੋਇਆ। ਜਦੋਂ ਪ੍ਰਭੂ ਅਵਨਾਸੀ ਦਾ ਆਉਣਾ ਸੁਣਿਆ, ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਪੜ੍ਹਦੇ ਹਾਂ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਮੰਗਲ ਸਾਜ ਭਇਆ। ਹਰ ਮੰਗਲ ਗਾਓ ਸਖੀ ਪ੍ਰਭ ਆਗਮ ਸੁਣਿਆ, ਪ੍ਰਭੂ ਦਾ ਆਉਣਾ ਸੁਣਿਆ ਹੈ। ਇਹ ਸੱਚ ਸੰਗੀ ਸਹੇਲੀਓ, ਮਿਲ ਕੇ ਪ੍ਰਭੂ ਦੀ ਗਬਾਣੀ ਗਾਈਏ, ਆਹੋ ਰੱਬ ਦੀ ਵਡਿਆਈ ਕਰੀਏ। ਪ੍ਰਭ ਆਗਮ ਸੁਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੈ, ਗੁਰ ਚਰਨ ਲਾਗੈ ਦਿਨ ਸੁਭਾਗੈ, ਆਪਣਾ ਪਿਰ ਜਾਪੈ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਮਿਲਾਪ ਦਾ ਜ਼ਿਕਰ ਹੈ ਨਾ। ਸਤਿਗੁਰੂ ਜੀ ਕਹਿੰਦੇ, ਅਵਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾ। ਉਸ ਵਡਭਾਗਣ ਜੀਵ ਇਸਤਰੀ ਦੇ ਮਨ ਦੇ ਅੰਦਰ ਭਾਈ ਪ੍ਰਭੂ ਦੇ ਮਿਲਣ

ਪ੍ਰਭੂ ਦੇ ਚਰਨਾਂ ਦੀ ਪ੍ਰੀਤ ਜਾਗੀ, ਪ੍ਰੀਤ ਲੱਗੀ ਜੀ। ਵੱਡੇ ਭਾਗਾਂ ਵਾਲਿਆਂ ਨੂੰ ਇਹ ਪ੍ਰੀਤ ਇਹ ਪ੍ਰੇਮ ਮਿਲਦਾ ਹੈ। ਮਨ ਪ੍ਰੀਤ ਲੱਗ ਗਏ ਵੱਡੇ ਭਾਗੇ, ਵੱਡੇ ਭਾਗਾਂ ਦੇ ਨਾਲ ਪ੍ਰਭੂ ਦੇ ਚਰਨਾਂ ਨਾਲ ਪ੍ਰੀਤ ਜੁੜਦੀ ਹੈ। ਜਦੋਂ ਮਨ ਵਿੱਚ ਇਹ ਇੱਛਾ ਜਾਗੇ ਨਾ, ਗੁਰੂ ਦੇ ਦਰਸ਼ਨ ਕਦੋਂ ਹੋਣਗੇ, ਕਦੋਂ ਅੰਮ੍ਰਿਤ ਵੇਲਾ ਹੋਵੇਗਾ ਬਾਣੀ ਪੜਾਂਗਾ, ਕਦੋਂ ਉਹ ਸਮਾਂ ਆਏਗਾ ਗੁਰੂ ਕੀ ਸੇਵਾ ਕਰਾਂਗਾ, ਕਦੋਂ ਉਹ ਸਮਾਂ ਆਵੇ ਜਦੋਂ ਗੁਰੂ ਕੀ ਸੇਵਾ ਕਰਨ ਦਾ ਮੌਕਾ ਮਿਲੇ। ਇਹ ਚਾਓ ਵਡਭਾਗੀਆਂ ਦੇ ਮਨਾਂ ਵਿੱਚ ਜਾਗਦਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਸ਼ਮੀਰ ਦੀ ਧਰਤੀ ਤੇ ਗਏ। ਯਾਦ ਰੱਖਿਓ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਸ਼ਮੀਰ ਦੀ ਧਰਤੀ ਤੇ ਗਏ। ਇੱਥੇ ਗੁਰੂ ਕੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਭਾਈ ਸੇਵਾ ਦਾਸ, ਭਾਈ ਮਾਧੋ ਤੇ ਭਾਈ ਕਟੂ ਸ਼ਾਹ, ਇਹ ਬੜਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਸਨ। ਭਾਈ ਸੇਵਾ ਦਾਸ ਦੀ ਮਾਤਾ ਸੀ ਮਾਤਾ ਭਾਗ ਪਰੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੀ ਪ੍ਰੀਤ ਹੈ, ਮਨ ਦੇ ਅੰਦਰ ਤਾਂਘ ਹੈ, ਖਿੱਚ ਪੈਦਾ ਹੋਈ ਹੈ। ਵਡਭਾਗੀਆਂ ਦੇ ਮਨ ਦੇ ਅੰਦਰ ਇਹ ਖਿੱਚ ਤੇ ਗੁਰੂ ਨੂੰ ਮਿਲਣ ਦੀ ਤਾਂਘ ਜਾਗਦੀ ਹੈ। ਭਾਈ ਮਾਤਾ ਭਾਗ ਭਰੀ ਨੇ ਆਪਣੇ ਹੱਥਾਂ ਦੇ ਨਾਲ ਚਰਖਾ ਕੱਤਿਆ, ਤੰਦ ਪਾਇਆ, ਪੂਣੀਆਂ ਕੱਤ ਕੱਤ ਕੇ ਤੇ ਸੋਹਣਾ ਸਤਿਗੁਰੂ ਜੀ ਦੇ ਲਈ ਕੁੜਤਾ ਆਪਣੇ ਹੱਥੀ ਤਿਆਰ ਕੀਤਾ। ਉਹ ਸੋਹਣਾ ਕੁੜਤਾ ਤਿਆਰ ਕਰਕੇ ਗੁਰੂ ਕੇ ਚਰਣਾਂ ਦੇ ਵਿੱਚ ਨਿਤ ਅਰਦਾਸ ਕਰਨ ਵਾਲੀ ਮਾਂ ਨਿਤ ਅਰਦਾਸ ਕਰੇ। ਸਤਿਗੁਰੂ ਜੀ ਦਾ ਪਾਵਨ ਬਾਣੀ ਵਿੱਚ ਇੱਕ ਵਚਨ ਭਗਤ ਕਬੀਰ ਜੀ ਦਾ, ਪੰਥ ਨਿਹਾਰੈ ਕਾਮਣੀ ਲੋਚਨ ਭਰੀ ਲੈ ਉਸਾਸਾ। ਜਿਨ੍ਹਾਂ ਵਡਭਾਗੀਆਂ ਦੇ ਹਿਰਦੇ ਦੇ ਅੰਦਰ ਪ੍ਰਭੂ ਨੂੰ ਮਿਲਣ ਦੀ ਤੜਪ ਪੈਦਾ ਹੁੰਦੀ ਹੈ ਨਾ, ਉਹ ਏਦਾਂ ਆਪਣੇ ਪਿਆਰੇ ਦਾ ਰਾਹ ਤੱਕਦੀਆਂ ਰਹਿੰਦੀਆਂ ਨੇ ਜਿਸ ਤਰ੍ਹਾਂ ਕੋਈ ਇੱਕ ਇਸਤਰੀ ਆਪਣੇ ਪਰਦੇਸ ਗਏ ਹੋਏ ਪਤੀ ਨੂੰ ਕਈ ਸਾਲਾਂ ਦੇ ਬਾਅਦ ਮਿਲਣ ਵਾਲੀ ਸਾਰਾ ਸਾਰਾ ਦਿਨ ਆਪਣੇ ਪਤੀ ਦਾ ਰਾਹ ਤੱਕਦੇ ਰਹਿੰਦੇ, ਔਂਸੀਆਂ ਪਾਉਂਦੀ ਹੈ, ਕਾਂ ਅਡਾਉਂਦੇ ਹੈ। ਉਹ ਵਡਭਾਗਣ ਜੀਵ ਇਸਤਰੀ ਜਿਸ ਦੇ ਅੰਦਰ ਪ੍ਰਭੂ ਪਿਆਰੇ ਨੂੰ ਮਿਲਣ ਦੀ ਤਾਂਘ ਪੈਦਾ ਹੋ ਗਈ, ਉਹ ਵੀ ਇਸ ਪ੍ਰੇਮ ਦੇ ਵਿੱਚ ਰੱਤੀ ਹੋਈ ਆਪਣੇ ਪਿਆਰੇ ਦਾ ਰਾਹ ਡੇਕਦੀ। ਪੰਥ ਨਿਹਾਰੇ ਕਾਮਣੀ ਲੋਚਨ ਭਰੀ ਲੇ ਉਸਾਸਾ, ਉਰਨਾ ਭੀਜੈ ਮਨ ਨੂੰ ਚੈਨ ਨਹੀਂ ਆਉਂਦਾ, ਉਰਨਾ ਭੀਜੈ ਪਗ ਨਾ ਖਿੱਸੈ ਹਰ ਦਰਸ਼ਨ ਕੀ ਆਸਾ, ਉਡਹੋ ਨਾ ਕਾਗਾ ਕਾਰੇ ਬੇਗ ਮਿਲੀ ਜੈ ਆਪਣੇ ਰਾਮ ਪਿਆਰੇ। ਕਹੇ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ, ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀਜੈ ਨਿਤ ਤਾਂ ਕਰ ਦੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਏ, ਜਾ ਕੇ ਟਿਕੇ ਭਾਈ ਸੇਵਾ ਦਾਸ ਦੇ ਘਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦਿਆਂ ਮਾਤਾ ਨੇ ਅੱਖਾਂ ਦੇ ਵਿੱਚੋਂ ਇੰਨਾ ਨੀਰ ਉਤਾਰਿਆ, ਉਸ ਨੀਰ ਨਾਲ ਸਤਿਗੁਰੂ ਜੀ ਦੇ ਪੰਕਜ ਚਰਨ ਧੋ ਦਿੱਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਾਤਾ ਨੂੰ ਗਲ ਵਕੜੀ ਵਿੱਚ ਲਿਆ, ਕਹਿਣ ਲੱਗੇ ਮਾਂ ਲਿਆ ਉਹ ਕੁੜਤਾ ਜਿਹਦੀਆਂ ਪ੍ਰੇਮ ਦੀਆਂ ਖਬਰਾਂ ਸਾਡੇ ਚਰਨਾਂ ਤੱਕ ਪਹੁੰਚਦੀਆਂ ਪਈਆਂ ਸਨ। ਮਾਤਾ ਭਾਗ ਭਰੀ ਨੇ ਆਪਣੇ ਹੱਥੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਵਿੱਤਰ ਕੁੜਤਾ ਭੇਟ ਕੀਤਾ ਤੇ ਉਹ ਭੇਟਾ ਦੇਣ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੱਥਾਂ ਦੇ ਵਿੱਚ ਹੀ ਅਕਾਲ ਚਲਾਣਾ ਕਰ ਗਏ। ਯਾਦ ਰੱਖੇ, ਜਿਨ੍ਹਾਂ ਦੇ ਅੰਦਰ ਪ੍ਰਭੂ ਦੇ ਚਰਨਾਂ ਦਾ ਪ੍ਰੇਮ ਹੈ, ਪ੍ਰਭੂ ਦੇ ਚਰਨਾਂ ਦੀ ਪ੍ਰੀਤ ਹੈ, ਉਹ ਵੱਡੇ ਭਾਗਾਂ ਵਾਲੇ। ਮਨ ਪ੍ਰੀਤ ਲੱਗ ਗਏ ਵੱਡੇ ਭਾਗੇ, ਕਬ ਮਿਲੀਏ ਪੂਰਨ ਪਤੇ, ਇਹ ਆਸ ਰਹੇ ਉਡੀਕ ਰਹੇ ਕਿ ਕਦੋਂ ਮੈਂ ਪੂਰਨ ਨੂੰ ਭਾਵ

ਕਹਿਣ ਲੱਗੇ ਹੇ ਭੈਣੇ ਆਨੰਦ ਪੈਦਾ ਹੋਇਆ ਉਸ ਦਿਨ ਦਾ ਇਸ ਹਿਰਦੇ ਰੂਪੀ ਘਰ ਦੇ ਅੰਦਰ ਜਦੋਂ ਤੋਂ ਮੈਂ ਗੁਰੂ ਨੂੰ ਮਿਲ ਕਰਕੇ ਨਾਮ ਰੂਪੀ ਰਤਨ ਖਰੀਦਿਆ ਹੈ। ਵਿਸਾਹਾ ਦਾ ਅਰਥ ਹੁੰਦਾ ਖਰੀਦਣਾ। ਵੇਖੋ ਜਗਤ ਦੇ ਅੰਦਰ ਅਸੀਂ ਬੜੇ ਤਰ੍ਹਾਂ ਦੇ ਕੰਮ ਕਾਰ ਕਰਦੇ, ਬੜੇ ਤਰ੍ਹਾਂ ਦਾ ਵਣਜ ਕਰਦੇ ਹਾਂ, ਪਰ ਸਾਨੂੰ ਟਿਕਾਓ ਉਦੋਂ ਮਿਲਦਾ ਹੈ ਜਦੋਂ ਸੱਚ ਆਹਰ ਦੇ ਵਿੱਚ ਲੱਗਦੇ ਆ। ਆਹਰ ਤਾਂ ਸਭ ਕਰਦੇ ਨੇ, ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ। ਨਾਨਕ ਜਿਤ ਆਹਰ ਜਗ ਉਧਰੇ ਵਿਰਲਾ ਬੂਝੈ ਕੋਏ। ਉਦੋਂ ਆਨੰਦ ਮਿਲਿਆ, ਖੇੜਾ ਮਿਲਿਆ, ਟਿਕਾਓ ਮਿਲਿਆ ਜਦੋਂ ਗੁਰੂ ਨੂੰ ਮਿਲ ਕੇ ਰਤਨ ਖਰੀਦਿਆ। ਰਤਨ ਦਾ ਸੌਦਾ ਕੀਤਾ ਜੀ। ਸਤਿਗੁਰੂ ਜੀ ਕਹਿੰਦੇ ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਜਿਨ੍ਹਾਂ ਦੇ ਹੱਥ ਗੁਰੂ ਦੇ ਰਾਹੀਂ ਇਹ ਹੀਰਾ ਇਹ ਰਤਨ ਚੜਿਆ, ਉਹਨਾਂ ਦੇ ਸੰਸਾਰਕ ਵਾਸ਼ਨਾਵਾਂ ਦੇ ਸਰੀਰਕ ਬੰਧਨ ਸਾਰੇ ਟੁੱਟ ਗਏ। ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਆਨੰਦ ਮਿਲਿਆ, ਟਿਕਾ ਮਿਲਿਆ ਜਿਨ੍ਹਾਂ ਗੁਰੂ ਰਾਹੀਂ

0: ਪਿਆਰੋ
1: ਜਦੋਂ ਸੰਤ ਪਿਆਰੇ ਮਿਲੇ ਇਹ ਪ੍ਰਭੂ ਦੀ ਦਇਆ ਹੋਈ ਜੀ ਸਤਸੰਗ ਦਾ ਮੇਲ ਹੋਇਆ ਦਇਆ ਤੋਂ ਬਿਨਾਂ ਸਤਸੰਗ ਦਾ ਮੇਲ ਨਹੀਂ ਰੱਬ ਦੇ ਪਿਆਰਿਆਂ ਦਾ ਮੇਲ ਨਹੀਂ ਹੈ ਰੱਬ ਦੇ ਪਿਆਰੇ ਮਿਲ ਗਏ ਤੇ ਸਮਝ ਲਓ ਭੁੱਲਿਆ ਹੋਇਆ ਚੇਤਾ ਵਿਸਰੇ ਹੋਏ ਫਿਰ ਯਾਦ ਆ ਗਏ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ ਮਨ ਕੀ ਕੱਟੀਏ ਮੈਲ ਸਾਧ ਸੰਗ ਉੱਠਿਆ ਮਨ ਦੀ ਮੈਲ ਤੇ ਭੁੱਲੇ ਹੋਏ ਚੇਤੇ ਫਿਰ ਤੋਂ ਚੇਤੇ ਆ ਜਾਂਦੇ ਸਤਿਗੁਰੂ ਕਹਿੰਦੇ ਨੇ ਮਿਲੇ ਸੰਤ ਪਿਆਰੇ ਦਇਆ ਧਾਰੇ ਜਦੋਂ ਦਇਆ ਧਾਰਨ ਕਰਕੇ ਪਰਮੇਸ਼ਵਰ ਸੰਤਾਂ ਦਾ ਮਿਲਾਪ ਕਰਵਾਉਂਦਾ ਹੈ ਉੱਥੇ ਅਕਥ ਪ੍ਰਭੂ ਪਿਆਰੇ ਦੀ ਵਡਿਆਈ ਹੁੰਦੀ ਕਥੇ ਅਕਥ ਵਿਚਾਰੋ ਉਹ ਪ੍ਰਭੂ ਪਰਮੇਸ਼ਵਰ ਜੋ ਕਥਿਆ ਨਹੀਂ ਜਾ ਸਕਦਾ ਜੋ ਬੇਅੰਤ ਹੈ ਉਸ ਪ੍ਰਭੂ

ਜੋ ਵਡਭਾਗੀ ਸਤ ਸੰਗੀ ਜਨ ਰੱਬ ਦੇ ਪਿਆਰਿਆਂ ਨਾਲ ਜੁੜ ਕੇ ਪ੍ਰਭੂ ਦੀ ਇਬਾਦਤ ਵਿਚ ਜੁੜਦੇ ਨੇ ਨਾ, ਉਹ ਇਕ ਚਿੱਤ ਇਕ ਮਨ ਧਿਆਏ ਸਵਾਮੀ, ਉਹ ਇਕ ਦੀ ਆਰਾਧਨਾ ਕਰਦੇ ਇਕ ਚਿੱਤ ਹੋ ਕੇ ਇਕ ਮਨ ਹੋ ਕੇ ਲਾਏ ਪ੍ਰੀਤ ਪਿਆਰੋ, ਪ੍ਰੀਤ ਸਹਿਤ ਪ੍ਰੇਮ ਸਹਿਤ ਪ੍ਰਭੂ ਪਿਆਰੇ ਨੂੰ ਜਪਦੇ ਨੇ। ਉਹਨਾਂ ਦੇ ਅੰਦਰ ਇਹੀ ਭਾਵਨਾ ਹੈ, ਕਿਸ ਹੀ ਕੋਈ ਕੋਏ ਮਨ ਨਿਮਾਣੀ ਹਿੱਕ ਤੋਂ ਕਿਉਂ ਨਾ ਮਰੀਜੈ ਰੋਏ ਜਾ ਲਗ ਚੇਤਨਾ ਆਵਹੀ। ਉਹ ਪ੍ਰਭੂ ਪਰਮੇਸ਼ਵਰ ਦੇ ਨਾਲ ਪ੍ਰੀਤ ਸਹਿਤ ਸਦਾ ਜੁੜੇ।

ਸਤਿਗੁਰੂ ਜੀ ਕਹਿਣ ਲੱਗੇ, ਹੇ ਵਡਭਾਗੀ ਗੁਰਸਿੱਖ, ਹੱਥ ਜੋੜ ਕੇ ਪ੍ਰਭੂ ਅੱਗੇ ਬੇਨਤੀ ਕਰ। ਜੋ ਪ੍ਰਭੂ ਅੱਗੇ ਬੇਨਤੀਆਂ ਕਰਦੇ, ਅਰਦਾਸਾਂ ਕਰਦੇ ਨੇ, ਉਹਨਾਂ ਨੂੰ ਇਸ ਜੀਵਨ ਦੇ ਅੰਦਰ ਪ੍ਰਭੂ ਦੀ ਵਡਿਆਈ ਰੂਪੀ ਲਾਹਾ ਮਿਲਦਾ ਜੀ। ਇਹ ਸਭ ਤੋਂ ਵੱਡਾ ਲਾਹਾ ਹੈ। ਯਾਦ ਰੱਖਿਓ, ਕਿਸੇ ਨੇ ਧਨ ਖਟਿਆ, ਕਿਸੇ ਨੇ ਸੋਨਾ ਖਟਿਆ, ਕਿਸੇ ਨੇ ਚਾਂਦੀ ਬਣਾਈ, ਕਿਸੇ ਨੇ ਜ਼ਮੀਨ ਬਣਾਈ, ਪਰ ਵਡਭਾਗੀ ਉਹ ਨੇ ਜਿਹੜੇ ਪ੍ਰਭੂ ਦੇ ਘਰ ਦੇ ਅੰਦਰ ਨਾਮ ਦਾ ਵਣਜ ਕਰਕੇ ਜਾਂਦੇ ਨੇ। ਨਾਮ ਦਾ ਵਣਜ ਕਰਨ ਵਾਲੇ ਲਾਹਾ ਲੈ ਕੇ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ, ਇਹ ਲਾਹਾ ਹੈ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਭਜ ਪ੍ਰਭੂ ਦਾ ਨਾਮ,

ਗੁਰੂ ਸੱਚੇ ਪਾਤਸ਼ਾਹ ਫਰਮਾਉਣ ਲੱਗੇ, ਸਾਹਾ ਸਾਹਾ ਦਾ ਅਰਥ ਹੈ ਉਹ ਜੋ ਮਿਥਿਆ ਹੋਇਆ ਦਿਨ ਹੈ, ਅਟਲ ਅਟਲ ਦਾ ਅਰਥ ਹੈ ਜਿਹਨੇ ਨਹੀਂ ਟੱਲਾ, ਜਿਹੜਾ ਦਿਨ ਨਹੀਂ ਟੱਲਾ। ਸਾਹਾ ਅਟਲ ਗਣਿਆ ਪੂਰਨ ਸੰਜੋਗੋ ਰਾਮ, ਰਾਮ ਜੀ ਦੇ ਨਾਲ ਮਿਲਾਪ ਦਾ ਜਿਹੜਾ ਦਿਨ ਹੈ, ਜਿਹੜਾ ਸਾਹਾ ਹੈ ਉਹ ਭਾਈ ਕਦੇ ਨਹੀਂ ਟੱਲਣ ਵਾਲਾ। ਪ੍ਰਭੂ ਪਿਆਰੇ ਦਾ ਮਿਲਾਪ ਉਸ ਜੀਵ ਇਸਤਰੀ ਨੂੰ ਨਿਸ਼ਚੇ ਹੋਏਗਾ ਜਿਸ ਦੇ ਹਿਰਦੇ ਦੇ ਅੰਦਰ ਪ੍ਰਭੂ ਦੇ ਮਿਲਾਪ ਦੀ ਤਾਂਘ ਹੈ। ਜਿਹੜਾ ਗੁਰੂ ਕੀ ਸੇਵਾ ਦੇ ਵਿੱਚ ਮਿਲਿਆ ਨਾ, ਉਹਨੂੰ ਜ਼ਰੂਰ ਪ੍ਰਾਪਤੀ ਹੋਏਗੀ। ਇਹ ਸੱਚ ਹੈ ਭਾਈ, ਜੋ ਸੁਣਿਆ ਹੈ ਯਾਦ ਰੱਖਿਓ, ਗੁਰੂ ਉਹੋ ਜਿਹਾ, ਗੁਰੂ ਐਸਾ ਵਿਚੋਲਾ ਜਿਹੜਾ ਵਿਛੜਿਆ ਹੋਇਆ ਨੂੰ ਮਿਲ ਦਿੰਦਾ। ਉਹਦੇ ਵਰਗਾ ਵਿਚੋਲਾ ਕੌਣ ਹੈ ਜਗਤ ਦੇ ਅੰਦਰ? ਤੈਂਡੀ ਬੰਦਸ ਮੈਂ ਕੋਏ ਨਾ ਡਿੱਠਾ, ਤੂੰ ਨਾਨਕ ਮਨ ਭਾਣਾ, ਘੋੜ ਘੁਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਨਿਸ਼ਚੇ ਹੀ ਇਸ ਜੀਵ ਦਾ ਮਿਲਾਪ ਹੋਏਗਾ ਪਰਮੇਸ਼ਰ ਨਾਲ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜਿਆ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਟ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਟ, ਹਰ ਨਾਮੋ ਮੰਤਰ ਦਿੜਾਏ ਦਾ ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ, ਪੂਰਨ ਸੰਜੋਗੋ ਰਾਮ। ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਜ਼ਰੂਰ ਮਿਲੇਗਾ, ਉਹ ਅਟਲ ਸਾਹਾ ਹੈ। ਪ੍ਰਭੂ ਪਰਮੇਸ਼ਵਰ ਗੁਰੂ ਕਿਰਪਾ

ਜਿਨ੍ਹਾਂ ਨੂੰ ਉਹ ਪ੍ਰਭੂ ਪਰਮੇਸ਼ਵਰ ਦਾ ਮਿਲਾਪ ਹੋ ਗਿਆ, ਜਿਨ੍ਹਾਂ ਵਡਭਾਗਣ ਜੀਵ ਇਸਤਰੀਆਂ ਨੂੰ ਉਹਨਾਂ ਨੂੰ ਸੁਖਾਂ ਦੇ ਸਮੂਹ ਮਿਲ ਗਏ, ਭਾਵ ਸਾਰੇ ਸੁਖ ਮਿਲ ਗਏ। ਸੁਖ ਹੈ ਸਮੂਹ ਭਇਆ ਗਇਆ ਵੇ ਜੋ ਗੋਰਾ, ਉਹਨਾਂ ਦੇ ਜਨਮ ਜਨਮ ਦੇ ਵਿਛੋੜੇ ਦੇ ਵਿਯੋਗ ਦੇ ਦੁੱਖ ਮਿਟ ਗਏ ਜੀ। ਉਹਨਾਂ ਨੂੰ ਇਸ ਜੀਵਨ ਦੇ ਵਿੱਚ ਐਸੇ ਪਰਿਪੂਰਨ ਪਰਮੇਸ਼ਰ

ਲੱਗੇ ਹੈ ਭੈਣੇ ਮੇਰਾ ਜਦੋਂ ਮਿਲਾਪ ਉਸ ਅਬੜਾਸੀ ਵਰ ਦੇ ਨਾਲ ਹੋਇਆ ਤਾਂ ਸੰਤ ਜਣ ਮਾਨੋ ਜਾਨੀ ਬਣ ਕੇ ਆਏ। ਜਦੋਂ ਵਰ ਢੁੱਕਦਾ ਉਹਦੇ ਨਾਲ ਜਾਨੀ ਆਉਂਦੇ ਨੇ, ਕਹਿ ਲੱਗੇ ਜਾਨੀਆਂ ਦੀ ਥਾਂ ਤੇ ਸੰਤ ਜਣ ਆਏ ਨੇ। ਜਦੋਂ ਸੰਤ ਜਣ ਆਏ, ਸੰਤ ਜਣਾਂ ਦੇ ਨਾਲ ਮਿਲ ਕਰਕੇ ਮੈਂ ਆਪਣੇ ਪ੍ਰਭੂ ਪਰਮੇਸ਼ਵਰ ਨੂੰ ਪ੍ਰਾਪਤ ਕੀਤਾ। ਮਿਲ ਸੰਤ ਆਏ ਪ੍ਰਭ ਧਿਆਏ, ਸੰਤ ਜਣਾਂ ਨੂੰ ਮਿਲੇ ਪ੍ਰਭੂ ਨੂੰ ਧਿਆਇਆ, ਬਣੇ ਅਚਰਜ ਜਾਨੀਆਂ। ਇਸ ਜੰਝ ਦੇ ਪ੍ਰਭੂ ਅਵਨਾਸੀ ਵਰ ਦੇ ਨਾਲ ਜਿਹੜੇ ਜਾਨੀ ਨੇ ਉਹ ਸੰਤ ਜਣ ਨੇ, ਇਹ ਅਚਰਜ ਜਾਨੀ ਨੇ ਜਿਹੜੇ ਦੁਨੀਆਂ ਵਿੱਚ ਵੇਖੇ ਨਹੀਂ।

ਕਰਕੇ ਇਕੱਤਰ ਹੋ ਕੇ ਆਏ ਸੰਤ ਜਣਾਂ ਦੀ ਬਰਕਤ ਦੇ ਨਾਲ ਪ੍ਰਭੂ ਪਰਮੇਸ਼ਵਰ ਮਿਲਿਆ। ਮਿਲ ਇਕੱਤਰ ਹੋਏ ਆਏ ਨਿਕੱਦਰ ਹੋਏ ਸਹਿਜ ਢੋਏ ਢੋਏ ਦਾ ਅਰਥ ਢੁਕਣਾ ਢੁੱਕੀ ਹੈ ਇਹ ਵਿਰਾਤ ਪ੍ਰਭੂ ਪਰਮੇਸ਼ਵਰ ਦੇ। ਜਦੋਂ ਉਹ ਆਇਆ ਤੇ ਦੁੱਖਾਂ ਦਾ ਥਾਂ ਕੋਈ ਨਹੀਂ ਰਿਹਾ। ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ। ਹੁਣ ਕਰਤਾ ਘਰੇ ਆਇਆ ਭਾਵ ਮਿਲਾਪ ਦੀ ਅਵਸਥਾ। ਹੁਣ ਕਰਤਾ ਘਰੇ ਆਇਆ ਹੈ, ਦੁੱਖ ਹੈ ਦਹਿਣ ਭਇਆ, ਦੁੱਖ ਸਾਰੇ ਸੜ ਗਏ ਜੀ, ਗੋਬਿੰਦ ਪ੍ਰਗਟ ਆਇਆ। ਜਦੋਂ ਗੋਬਿੰਦ ਜੀ ਇਸ ਹਿਰਦੇ ਰੂਪੀ ਘਰ ਵਿੱਚ ਪ੍ਰਗਟ ਹੋਏ ਸੰਤ ਜਣਾਂ ਦੀ ਬਖਸ਼ਿਸ਼ ਨਾਲ, ਮਿਲ ਇਕੱਤਰ ਹੋਏ ਸਹਿਜ ਢੋਏ ਮਨ ਪ੍ਰੀਤ ਉਪਜੀ ਮਾਨੀਆਂ। ਮਾਨੀਆਂ ਦਾ ਅਰਥ ਹੈ ਵਿੱਚ, ਮਾਨੀ ਉਂਝ ਲੜਕੀ ਵਾਲੇ ਦੇ ਪਰਿਵਾਰ ਨੂੰ ਵੀ ਆਖਿਆ ਜਾਂਦਾ ਹੈ। ਮਨ ਪ੍ਰੀਤ ਉਪਜੀ ਮਾਨੀਆਂ, ਕਹਿਣ ਲੱਗੇ ਮਨ ਦੇ ਅੰਦਰ ਪ੍ਰਭੂ ਚਰਨਾਂ ਲਈ

ਫਰਮਾਨ ਲੱਗੇ ਮਿਲ ਜੋਤ ਜੋਤੀ, ਉਹ ਜੀਵ ਇਸਤਰੀ ਪ੍ਰਭੂ ਪਰਮੇਸ਼ਵਰ ਵਿੱਚ ਅਭੇਦ ਹੋ ਗਈ। ਜੋਤ ਦਾ ਜੋਤ ਵਿੱਚ ਮਿਲ ਜਾਣਾ, ਓਤ ਪੋਤੀ ਤਾਣੇ ਤੇ ਪੇਟੇ ਦੀ ਤਰ੍ਹਾਂ ਜਦੋਂ ਬੁਣਤੀ ਹੁੰਦੀ ਹੈ ਨਾ, ਬੀਬੀਆਂ ਜਾਣਦੀਆਂ ਪਛਾਣ, ਪੁਰਾਣੇ ਬਜ਼ੁਰਗ ਜਾਣਦੇ ਨੇ ਕਿ ਜਦੋਂ ਖੱਡੀ ਵਾਲਾ ਕੋਈ ਕੱਪੜਾ ਬਣਦਾ ਤੇ ਉਹਦੇ ਚ ਦੋ ਤਰ੍ਹਾਂ ਦਾ ਧਾਗਾ, ਇੱਕ ਲੰਬਾ ਹੁੰਦਾ ਤੇ ਇੱਕ ਮਧਰੇ ਰੋਗਣੋਂ ਹੁੰਦਾ, ਜਿਹੜਾ ਸਿੱਧਾ ਉਹਨੂੰ ਤਾਣਾ ਤੇ ਜਿਹੜਾ ਵਿੱਚੋਂ ਦੀ ਵਗਾਇਆ ਜਾਂਦਾ ਪੇਟਾ, ਤਾਣਾ ਪੇਟਾ। ਤੇ ਜਦੋਂ ਕੱਪੜਾ ਉਹ ਥਾਣ ਤਿਆਰ ਹੋ ਜਾਂਦਾ ਹੈ

0: ਸਤਿਗੁਰੂ ਜੀ ਫਰਮਾਉਣ ਲੱਗੇ, ਹੇ ਭਾਈ, ਸੰਤ ਜਣਾਂ ਦੀ ਕਿਰਪਾ ਦੇ ਨਾਲ, ਸਤ ਸੰਗੀਆਂ ਦੀ ਬਖਸ਼ਿਸ਼ ਦੇ ਨਾਲ, ਬਿਨਵੰਤ ਨਾਨਕ ਸਭ ਸੰਤ ਮੇਲੀ, ਸੰਤ ਜਣਾਂ ਨੇ ਵਿਛੜਿਆਂ ਨੂੰ ਮੇਲ ਦਿੱਤਾ ਹੈ। ਪ੍ਰਭ ਕਰਨ ਕਾਰਨ ਜੋਗੋ, ਪ੍ਰਭੂ ਜੋ ਸਾਰੇ ਜਗਤ ਦਾ ਮੂਲ ਹੈ, ਉਸ ਦੇ ਨਾਲ ਸੰਤ ਜਨ ਟੁੱਟਿਆ ਹੋਇਆਂ ਨੂੰ ਮੇਲ ਦਿੰਦੇ ਜੀ। ਭਾਈ ਵੀਰ ਸਿੰਘ ਜੀ ਨੇ ਇੱਕ ਸਾਖੀ ਨੂੰ ਕੋਡ ਕੀਤਾ ਹੈ, ਸਾਡੇ ਬੜੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ, ਉਹ ਕੋਡ ਕਰਦੇ ਭਾਈ ਵੀਰ ਸਿੰਘ ਜੀ ਦੇ ਇਸ ਬਚਨ ਨੂੰ। ਲੁਧਿਆਣੇ ਦੇ 7-8 ਮੀਲ ਤੇ ਇੱਕ ਜ਼ਿਮੀਦਾਰ ਜੱਟ ਸੀ। ਕਹਿੰਦੇ ਉਹ ਆਪਣੇ ਖੇਤ ਦੇ ਅੰਦਰ ਖੂਹ ਜੋਇਆ ਹੋਇਆ ਸੀ। ਉਹਨੇ ਪੁਰਾਣੇ ਸਮਿਆਂ ਦੀ ਗੱਲ, ਖੂਹ ਵਾਹੁੰਦਾ ਪਿਆ ਸੀ, ਇੱਕ ਸਾਧੂ ਆਇਆ, ਉਹਨੂੰ ਬੜੀ ਪਿਆਸ ਲੱਗੀ ਸੀ। ਲੱਗੀ ਹੋਈ ਪਿਆਸ ਦਾ ਕਰਕੇ ਉਹਨੇ ਇਸ ਜ਼ਿਮੀਦਾਰ ਕੋਲੋਂ ਜਲ ਮੰਗਿਆ। ਇਹਨੇ ਸੋਚਿਆ ਵੀ ਜਲ ਕੱਲਾ ਕੀ ਪਿਆਉਣਾ, ਲਾਗੇ ਗਾਂ ਬੱਧੀ ਹੋਈ ਸੀ। ਇਹ ਗਾਂ ਦੇ ਕੋਲ ਗਿਆ, ਉਹ ਪਾਣੀ ਦੇ ਅੰਦਰ, ਜਲ ਦੇ ਅੰਦਰ ਗਾਂ ਦੀਆਂ ਧਾਰਾਂ ਚੋ ਦਿੱਤੀਆਂ, ਉਹ ਕੱਚੀ ਲੱਸੀ ਬਣ ਗਈ। ਜਦੋਂ ਉਹ ਸਾਧੂ ਨੂੰ ਛਕਾਈ, ਉਹ ਬੜਾ ਖੁਸ਼ ਹੋਇਆ, ਬੜਾ ਆਨੰਦਿਤ ਹੋਇਆ। ਕਹਿਣ ਲੱਗੇ, ਭਾਈ ਇੱਕ ਗੱਲ ਦੱਸ, ਵੀ ਪਿਆਸਾ ਤਾਂ ਮੈਂ ਸੀ, ਤੈਨੂੰ ਦੱਸ ਦਿੱਤਾ, ਪਾਣੀ ਮੰਗਿਆ, ਤੈਨੂੰ ਪਤਾ ਲੱਗਾ, ਤੈਨੂੰ ਇਹ ਕਿੱਦਾਂ ਪਤਾ ਲੱਗਾ ਵੀ ਮੈਂ ਭੁੱਖਾ ਵੀ ਹਾਂ, ਤੂੰ ਦੁੱਧ ਵੀ ਵਿੱਚ ਚੋ ਲਿਆ। ਕਹਿਣ ਲੱਗੇ, ਜੀ ਬਸ ਸੋਚਿਆ, ਮਨ ਦਾ ਫੁਰਨਾ ਬਣ ਗਿਆ। ਕਹਿਣ ਲੱਗੇ, ਤੂੰ ਭੁੱਖਿਆਂ ਨੂੰ ਅੱਜ ਛਕਾਇਆ, ਪਿਆਸਿਆਂ ਨੂੰ ਛਕਾਇਆ, ਲਿਆ ਤੈਨੂੰ ਵੀ ਇੱਕ ਭੋਜਨ ਦਿੰਦੇ ਆ। ਕਹਿਣ ਲੱਗੇ, ਜੀ ਕੀ? ਕਹਿਣ ਲੱਗੇ, ਵਾਹਿਗੁਰੂ ਵਾਹਿਗੁਰੂ ਜਪਿਆ ਕਰ ਜਦੋਂ ਖੂਹ ਵਾਹੁਣਾ ਹੁੰਦਾ, ਜਦੋਂ ਖੇਤ ਬੀਜਦਾ ਹੁੰਦਾ, ਖੇਤਾਂ ਵਿੱਚ ਜਾਂਦਾ, ਉਦੋਂ ਵਾਹਿਗੁਰੂ ਵਾਹਿਗੁਰੂ ਜਪਿਆ ਕਰ। ਜਦੋਂ ਉਹ ਵਾਹਿਗੁਰੂ ਵਾਹਿਗੁਰੂ ਜਪਣ ਲੱਗਾ, ਪੁੱਜ ਗਿਆ। ਇਤਿਹਾਸ ਦੱਸਦਾ ਹੈ ਕਿ ਪੰਡਿਤ ਈਸ਼ਰ ਸਿੰਘ ਜੀ ਹੋਏ ਨੇ, ਇਹਨਾਂ ਨੂੰ ਇੱਕ ਵਾਰੀ ਮਹਾਰਾਜਾ ਹੀਰਾ ਸਿੰਘ ਨੇ ਆਖਿਆ ਸੀ ਕਿ ਮੈਂ ਕੁਝ ਭੇਟਾ ਕਰਨਾ ਚਾਹੁੰਦਾ ਸੋਨੇ ਦੀਆਂ ਮੋਹਰਾਂ ਦੇ ਰੂਪ ਦੇ ਵਿੱਚ। ਇਹਨਾਂ ਨੇ ਉਹਨਾਂ ਦੀ ਭੇਟਾ ਸਵੀਕਾਰ ਨਹੀਂ ਸੀ ਕੀਤੀ, ਇਹਨਾਂ ਦੀ ਵਿਦਵਤਾ ਦਾ ਕਰਕੇ ਸਤਿਕਾਰ ਕਰਨਾ ਚਾਹੁੰਦੇ ਸਨ। ਕਹਿੰਦੇ ਸਨ, ਭਾਵੇਂ ਇਹ ਰਾਹ ਭਰ ਦੇਣ ਮੇਰੇ ਮੋਹਰਾਂ ਨਾਲ, ਮੈਂ ਨਹੀਂ ਜਾਵਾਂਗਾ। ਪਰ ਪੰਡਿਤ ਈਸ਼ਰ ਸਿੰਘ ਜੀ ਨੂੰ ਜਦੋਂ ਪਤਾ ਲੱਗਾ, ਤੇ ਉਹ ਚੱਲ ਕਰਕੇ ਇਸ ਜ਼ਿਮੀਦਾਰ ਜੱਟ ਦੇ ਕੋਲ ਆਏ, ਇਹਨੂੰ ਮੱਥਾ ਟੇਕਿਆ, ਇਹਦੀ ਸੰਗਤ ਕੀਤੀ। ਯਾਦ ਰੱਖਿਓ, ਜਿਹੜੇ ਸੰਤ ਜਨ ਸਾਧੂ ਜਨ ਨੇ, ਉਹ ਟੁੱਟਿਆ ਹੋਇਆਂ ਨੂੰ ਮੇਲਦੇ, ਕਿਰਤ ਦੇ ਵਿੱਚ ਵੀ ਕਰਤੇ ਦੇ ਨਾਲ ਜੋੜ ਦਿੰਦੇ ਨੇ, ਕਿਰਤ ਕਰਦਿਆਂ ਨੂੰ ਕਰਤੇ ਦੇ ਨਾਲ ਜੋੜ ਦਿੰਦੇ ਨੇ। ਸਤਿਗੁਰੂ ਜੀ ਬਚਨ ਕਰਦੇ ਕਹਿਣ ਲੱਗੇ, ਬਿਨਵੰਤ ਨਾਨਕ ਸਭ ਸੰਤ ਮੇਲੀ, ਪ੍ਰਭ ਕਰਨ ਕਾਰਨ ਜੋਗੋ, ਕਰਨ ਕਾਰਨ ਜਗਤ ਦੇ ਮੂਲ ਨੂੰ ਸੰਤ ਜਨ ਮਿਲਾ ਦਿੰਦੇ ਨੇ।
1: ਪਵਨ ਸੁਹਾਵੜਾ ਧਰਤ ਸੁਭਾਗੀ ਰਾਮ,
0: ਉਹ ਹਿਰਦਾ ਭਾਈ ਸੋਹਣਾ ਘਰ ਬਣ ਗਿਆ, ਉਹ ਧਰਤੀ ਹਿਰਦੇ ਰੂਪੀ ਸੁਭਾਗੀ ਭਾਗਾਂ ਵਾਲੀ ਬਣ ਗਈ। ਕਿਹੜੀ ਧਰਤੀ ਜੀ? ਜਿਸ ਹਿਰਦੇ ਦੇ ਅੰਦਰ ਗੁਰੂ ਦੀ ਬਾਣੀ ਵਸੀ, ਪ੍ਰਭੂ ਦਾ ਨਾਮ ਵਸਿਆ, ਜਿਸ ਨੂੰ ਸਤਿਗੁਰੂ ਜੀ ਕਹਿੰਦੇ, ਧਰਨ ਸੁਵੰਨੀ ਖੜ ਰਤਨ ਜੜਾਵੀ, ਹਰ ਪ੍ਰੇਮ ਪੁਰਖ ਮਨ ਉੱਠਾ, ਸਭੇ ਕਾਜ ਸੁਹੇਲੜੇ ਥੀਏ, ਗੁਰੂ ਨਾਨਕ ਸਤਿਗੁਰ ਤੁਠਾ। ਉਹ ਹਿਰਦਾ ਰੂਪੀ ਧਰਤੀ ਭਾਈ ਸੋਹਣੀ ਬਣ ਗਈ, ਜਿਸ ਹਿਰਦੇ ਅੰਦਰ

ਕੀ ਮੇਰਾ ਪ੍ਰਭੂ ਪਿਆਰਾ ਹੁਣ ਘਰੇ ਆਇਆ ਹੈ, ਪ੍ਰਭ ਘਰ ਆਇਆੜਾ ਗੁਰ ਚਰਨੀ ਲਾਗੀ ਰਾ। ਜਦੋਂ ਤੋਂ ਮੈਂ ਆਪਣੇ ਗੁਰੂ ਦੇ ਚਰਨੀ ਲੱਗੀ ਹਾਂ, ਮੇਰੇ ਗੁਰੂ ਨੇ ਕਿਰਪਾ ਕਰਕੇ ਮੇਰਾ ਪ੍ਰਭੂ ਜੋ ਮੇਥੋਂ ਵਿਛੜਿਆ ਹੋਇਆ ਸੀ, ਮੇਰੀਆਂ ਹੀ ਵਾਸ਼ਨਾਵਾਂ ਦਾ ਕਰਕੇ, ਮੇਰੀ ਕਮਜ਼ੋਰੀ ਦਾ ਕਰਕੇ, ਗੁਰੂ ਨੇ ਮੇਰੀਆਂ ਕਮਜ਼ੋਰੀਆਂ ਦੂਰ ਕਰਕੇ ਮੇਰੇ ਪ੍ਰਭੂ ਨਾਲ ਮਿਲਾ ਦਿੱਤਾ। ਯਾਦ ਰੱਖਿਓ, ਜੀਵ ਵਿਛੜਿਆ ਆਪਣੇ ਕਰਮਾਂ ਦਾ ਕਰਕੇ, ਪ੍ਰਭੂ ਨਹੀਂ ਇਹਦੇ ਤੋਂ ਵਿਛੜਿਆ। ਪ੍ਰਭੂ ਤੇ ਸਦਾ ਨਾਲ, ਸਦਾ ਅੰਗ ਸੰਗੰ ਅੰਗੇ ਅਭੰਗੰ ਬੇਭੂਤੇ, ਸਦਾ ਅੰਗ ਸੰਗ ਹੈ ਅਭੰਗ ਬੇਭੂਤ ਦੀ ਤਰ੍ਹਾਂ, ਪ੍ਰਭੂ ਨਹੀਂ ਵਿਛੜਿਆ, ਇਹ ਜੀਵ ਵਾਸ਼ਨਾਵਾਂ ਦਾ ਕਰਕੇ ਵਿਛੜਿਆ ਹੈ। ਸਤਿਗੁਰੂ ਜੀ ਕਹਿੰਦੇ ਨੇ, ਜੇ ਤੂੰ ਅਜੇ ਵੀ ਲੱਭਦਾ ਫਿਰਦਾ ਨਾ ਤਾਂ ਆਪਣੇ ਅੰਦਰ ਝਾਤੀ ਮਾਰ, ਝਾਤੀ ਮਾਰੇਗਾ ਫਿਰ ਘਾਟ ਲੱਭੇਗੀ। ਅੰਦਰ ਖੋਜਣਾ ਸ਼ੁਰੂ ਕਰਾਂਗੇ ਤੇ ਫਿਰ ਹੀ ਘਾਟ ਲੱਭੇਗੀ ਨਾ, ਬਾਹਰ ਲੱਭਦੇ ਫਿਰਦੇ ਘਾਟਾਂ, ਅੰਦਰ ਹੈ। ਬਾਬਾ ਫਰੀਦ ਜੀ ਦਾ ਇੱਕ ਬਚਨ ਹੈ, ਕਹਿੰਦੇ

ਲੈਂਦੀਏ ਸੁਹਾਗ ਕੂ ਤੋ ਤਨਕਾਈ ਕੋਰ ਜਿਨ੍ਹਾਂ ਨਾਉ ਸੁਹਾਗਣੀ ਤਿਨਾ ਝਾਕਣਾ ਹੋਰ ਜੇ ਨਾਮ ਸੁਹਾਗਣ ਹੈ ਤੇ ਅਜੇ ਵੀ ਸੁਹਾਗ ਲੱਭਦੀ ਫਿਰਦੀ ਆ ਤਾਂ ਘਾਟ ਤੇਰੇ ਅੰਦਰ ਹੈ ਤੋ ਤਨ ਕਾਈ ਕੋਰ ਦਾ ਅਰਥ ਕੋਈ ਕਮਜ਼ੋਰੀ ਹੈ ਕਹਿੰਦੇ ਜਿਨ੍ਹਾਂ ਨੂੰ ਵਰਨਾ ਪ੍ਰਭੂ ਖਸਮ ਮਿਲ ਪਵੇ ਉਹ ਲੱਭਦੇ ਨਹੀਂ ਫਿਰਦੇ ਸਤਿਗੁਰੂ ਪਾਤਸ਼ਾਹ ਜੀ ਬਚਨ ਕਰਦੇ ਨੇ ਕਹਿਣ ਲੱਗੇ ਪ੍ਰਭ ਘਰ ਆਇਆੜਾ ਗੁਰਚਰਣੀ ਲਾਗੀ ਰਾਮ ਜਦੋਂ ਤੋਂ ਗੁਰੂ ਚਰਨਾਂ ਨਾਲ ਜੁੜੀ ਪ੍ਰਭੂ ਘਰ ਆ

ਭੈਣੇ ਜਦੋਂ ਤੋਂ ਮੈਂ ਗੁਰੂ ਕੇ ਚਰਨਾਂ ਨਾਲ ਜੁੜੀ ਹਾਂ ਆਤਮਕ ਅਡੋਲਤਾ ਦੇ ਵਿੱਚ ਟਿਕ ਕੇ ਜਾਗ ਗਈ ਹਾਂ। ਜਦੋਂ ਕੋਈ ਗੁਰੂ ਕੇ ਚਰਨਾਂ ਨਾਲ ਜੁੜਦਾ ਜਾਗ ਜਾਂਦਾ ਹੈ ਭਾਈ, ਜਾਗ ਜਾਂਦਾ ਹੈ। ਜਾਗਣ ਦਾ ਭਾਵ ਉੱਠਣਾ ਨਹੀਂ ਹੁੰਦਾ, ਇੱਕ ਤਾਂ ਉਹ ਰਾਤ ਸੋਨੇ ਸਵੇਰੇ ਉੱਠਦੇ। ਉੱਠਣ ਦਾ ਮਤਲਬ ਹੋਰ ਹੈ ਤੇ ਜਾਗਣ ਦਾ ਹੋਰ ਹੈ। ਜਾਗਣ ਦਾ ਅਰਥ ਹੈ ਮਨ ਕਰਕੇ ਜਾਗਣਾ, ਉੱਠਣ ਦਾ ਅਰਥ ਹੈ ਤਨ ਕਰਕੇ ਉੱਠਣਾ। ਗੁਰੂ ਕੇ ਚਰਨਾਂ ਦੇ ਵਿੱਚ ਜੁੜ ਕਰਕੇ ਜੀਵ ਇਸਤਰੀ ਆਤਮਕ ਅਡੋਲਤਾ ਵਿੱਚ ਟਿਕਦੀ, ਸਦਾ ਸੁਚੇਤ ਰਹਿੰਦੀ ਮਾਇਆ ਦੇ ਹੱਲਿਆਂ ਵੱਲੋਂ। ਤੇ ਇਸ ਜੀਵ ਇਸਤਰੀ ਦੀਆਂ ਸਗਲ ਇੱਛਾ ਪੁੰਨੀਆਂ ਸਾਰੀਆਂ ਇਛਾਵਾਂ ਦੀ ਪੂਰਤੀ

ਭੈਣੇ ਮੇਰੀ ਹੁਣ ਆਸ ਪੂਰਨ ਹੋ ਗਈ ਹੈ। ਇਹ ਆਸ ਪੂਰਨ ਹੋਈ ਸੰਤ ਜਣਾਂ ਦੀ ਧੂੜੀ ਦੇ ਨਾਲ, ਭਾਵ ਸਤ ਸੰਗੀਆਂ ਦੇ ਮਿਲਾਪ ਦੇ ਨਾਲ, ਰੱਬ ਦੇ ਪਿਆਰਿਆਂ ਦੀ ਸੰਗਤ ਦੇ ਨਾਲ। ਧੂੜੀ ਦਾ ਭਾਵ ਉਪਦੇਸ਼ ਵੀ ਹੈ, ਧੂੜੀ ਦਾ ਅਰਥ ਸੰਗਤ ਵੇ। ਮੇਰੀ ਆਸ ਪੂਰੀ ਸੰਤ ਧੂਰੀ, ਹਰ ਮਿਲੇ ਕੰਤ ਵਿਛੁਨਿਆ, ਮੈਂ ਆਪਣੇ ਕੰਤ ਤੋਂ ਵਿਛੜੀ ਹੋਈ ਸੀ ਬੜੇ ਜਨਮਾਂ ਦੇ, ਮੇਰੇ ਗੁਰੂ ਨੇ ਕਿਰਪਾ ਕਰ ਦਿੱਤੀ ਮੈਨੂੰ ਮੇਲ ਦਿੱਤਾ। ਅਰਦਾਸ ਕਰੀਏ, ਬਹੁਤ ਜਨਮ ਵਿਛਰੇ ਥੇ ਮਾਧਾਉ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇ ਕੇ। ਕਹਿਣ ਲੱਗੇ, ਹੇ ਪ੍ਰਭੂ ਮੇਰੀ ਕਿਰਪਾ, ਮੇਰੇ ਤੇ ਆਪ ਜੀ ਨੇ ਕਿਰਪਾ ਕਰ ਦਿੱਤੀ, ਮੇਰੀ ਇੱਛਾ ਪੂਰਨ ਹੋ ਗਈ। ਆਪ ਜੀ ਦਾ

ਜੇ ਭੈਣੇ ਹੁਣ ਉਹ ਆਨੰਦ ਦੀ ਅਵਸਥਾ ਪੈਦਾ ਹੋਈ। ਆਨੰਦ ਉਦੋਂ ਹੀ ਆਉਂਦਾ ਜਦੋਂ ਗੁਰੂ ਮਿਲਦਾ। ਆਨੰਦ ਸਾਹਿਬ ਪੜ੍ਹਦੇ ਆ ਨਾ, ਆਰੰਭਤਾ ਕਿੱਥੋਂ ਹੁੰਦੇ? ਆਨੰਦ ਭਇਆ ਮੇਰੀ ਮਾਏ। ਆਨੰਦ ਮਿਲਿਆ ਹੈ, ਪਰ ਮਿਲਿਆ ਕਦੋਂ ਹੈ? ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆਂ। ਇਹ ਵਧਾਈਆਂ ਪ੍ਰਭੂ ਦੇ ਮਿਲਾਪ ਦੇ ਵਿੱਚ ਹੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਹੇ ਭੈਣੇ, ਉਹ ਪ੍ਰਭੂ ਪਿਆਰੇ ਦੇ ਮਿਲਾਪ ਦੇ ਅੰਦਰ, ਮਿਲਾਪ ਦਾ ਕਰਕੇ ਆਨੰਦ ਪੈਦਾ ਹੋਇਆ। ਤੇ ਅਨ ਦਿਨ ਦਿਨੇ ਰਹਿਣ ਉਹ ਸਹਿਜ ਅਵਸਥਾ ਵਿੱਚ ਆਤਮਕ ਰਸ ਦੀ ਰੌਂ ਵਾਲੇ ਵਾਜੇ ਵਜੇ। ਉਹਨੇ ਕੀ ਕੀਤਾ? ਅਹਮ ਮਤ ਮਨ ਕੀ ਤਿਆਗੀ। ਹੁਣ ਮੇਰੀ ਮਤ ਕੋਈ ਨਹੀਂ ਰਹੀ, ਮੈਂ ਆਪਣੀ ਮਤ ਦਾ ਆਪਣੀ

ਫਰਮਾਉਣ ਲੱਗੇ ਹੈ ਮੇਰੇ ਪ੍ਰਭੂ ਪਰਮੇਸ਼ਵਰ, ਆਪ ਜੀ ਨੇ ਕਿਰਪਾਲਤਾ ਦਇਆਲਤਾ ਕੀਤੀ ਹੈ, ਮੇਰੀ ਬੇਨਤੀ ਹੈ ਬਿਨਵੰਤ ਨਾਨਕ, ਬਿਨਵੰਤ ਦਾ ਅਰਥ ਹੁੰਦਾ ਬੇਨਤੀ ਕਰਨੀ, ਸਰਨ ਸਵਾਮੀ ਪ੍ਰਭੂ ਦੀ ਸਵਾਮੀ ਦੀ ਸ਼ਰਨ ਦੇ ਵਿੱਚ ਮੇਰੀ ਇਹ ਬੇਨਤੀ ਹੈ, ਸੰਤ ਸੰਗ ਲਿਵ ਲਾਗੀ, ਸਤ ਸੰਗੀਆਂ ਦੇ ਨਾਲ ਮੇਰਾ ਸਦਾ ਮਨ ਜੁੜਿਆ ਰਹੇ, ਸੰਤ ਜਣਾ ਦੇ ਨਾਲ, ਚਰਣਾ ਦੇ ਨਾਲ, ਰੱਬ ਦੇ ਪਿਆਰਿਆਂ ਦੇ ਨਾਲ ਸਦਾ ਮੈਂ ਜੁੜਿਆ ਰਹਾ, ਉਹਨਾਂ ਦੇ ਨਾਲ ਜੁੜ ਕਰਕੇ ਮੈਂ ਗੁਰੂ ਦੇ ਰਾਹੀਂ ਪ੍ਰਭੂ ਪਰਮੇਸ਼ਵਰ ਦੀ ਪ੍ਰਾਪਤੀ ਕਰ ਲਵਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ, ਭਾਈ ਸੰਤ ਜਣਾ ਦਾ ਮੇਲ ਗੁਰੂ ਕਾ ਮੇਲ ਵਿਛੜਿਆ ਹੋਇਆ ਨੂੰ ਪ੍ਰਭੂ ਦੇ ਨਾਲ ਮਿਲਾਪ ਕਰਵਾ ਦਿੰਦਾ। ਐਸੀ ਕਿਰਪਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਇਹਨਾਂ ਦੀਵਾਨਾਂ ਦੇ ਅੰਦਰ, ਇਹਨਾਂ ਅਲਾਹੀ ਫੁਰਮਾਨਾਂ ਦੇ ਰਾਹੀਂ ਸ਼੍ਰੀ ਮੁਖ ਵਾਕ ਜੋ ਸਤਿਗੁਰੂ ਜੀ ਦੇ ਬਖਸ਼ਿਸ਼ ਹੋਏ, ਸਤਿਗੁਰੂ ਪਾਤਸ਼ਾਹ ਜੀ ਨੇ ਆਪ ਤਰੁੱਟ ਕੇ ਸਾਡੇ ਤੇ ਬਖਸ਼ਿਸ਼ ਕੀਤੀ। ਇਹਦੇ ਨਾਲ ਹੀ ਬੇਨਤੀ ਆਪ ਜਾਣਦੇ ਹੋ ਕਿ ਮੀਰੀ ਪੀਰੀ ਖਾਲਸਾ ਮਾਰਚ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਪ੍ਰਾਰੰਭ ਹੋਇਆ ਸੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਆਂ ਉਹ ਦੋ ਤਲਵਾਰਾਂ ਧਾਰਨ ਦੀ ਯਾਦ ਦੇ ਅੰਦਰ ਮੀਰੀ ਤੇ ਪੀਰੀ, ਰਾਜ ਤੇ ਯੋਗ, ਸ਼ਸਤਰ ਤੇ ਸ਼ਾਸਤਰ, ਮਾਲਾ ਤੇ ਭਾਲਾ, ਮੀਰੀ ਤੇ ਪੀਰੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸੰਤ ਦੇ ਨਾਲ ਨਾਲ ਸਿਪਾਹੀ ਵੀ ਬਣਾਇਆ। ਆਪ ਜੀ ਨੇ ਅਕਾਲ ਤਖਤ ਦੀ ਸਿਰਜਣਾ ਕੀਤੀ, ਉਹ ਸਿਰਜਣਾ ਜਿਸ ਦੀ ਬਾਬਤ ਇਤਿਹਾਸ ਦੇ ਬਚਨ ਨੇ, ਕਿਸੀ ਰਾਜ ਨੇ ਹੱਥ ਲਗਾਇਓ ਬੁੱਢੇ ਔਰ ਗੁਰਦਾਸ ਬਣਾਇਓ, ਸ਼੍ਰੀ ਅਕਾਲ ਤਖਤ ਸਾਹਿਬ ਤੇ ਸਜ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇੱਕ ਬਚਨ ਕੀਤਾ ਸੀ ਸਿੱਖਾਂ ਨੂੰ, ਸਿੱਖੋ ਦਸਵੰਧ ਲੈ ਕੇ ਆਉਂਦੇ ਗੁਰੂ ਕਾ ਸਿਧਾਂਤ ਲਿਆਓ, ਅੱਜ ਤੋਂ ਬਾਅਦ ਚੰਗੇ ਸ਼ਸਤਰ, ਚੰਗੇ ਘੋੜੇ, ਚੰਗੀਆਂ ਜਵਾਨੀਆਂ ਆਪਣੇ ਬੱਚਿਆਂ ਨੂੰ ਤੁਸੀਂ ਭਰਤੀ ਕਰਵਾਓ ਗੁਰੂ ਕੀ ਫੌਜ ਦੇ ਅੰਦਰ, ਗੁਰੂ ਨਾਨਕ ਦਾ ਘਰ ਤੁਹਾਡੇ ਤੇ ਤਰੁੱਠੇਗਾ। ਕਈਆਂ ਸ਼ੰਕਾ ਕੀਤੀ ਜੀ ਕਿ ਪੀਰੀ ਦੇ ਨਾਲ ਮੀਰੀ ਕਿੱਦਾਂ, ਨਾਮ ਦੇ ਨਾਲ ਤਲਵਾਰ ਕਿੱਦਾਂ, ਤਾਂ ਭਾਈ ਗੁਰਦਾਸ ਜੀ ਨੇ ਫਿਰ ਉਸ ਵੇਲੇ ਸ਼ੰਕਾ ਦੂਰ ਕੀਤਾ। ਉਹਨਾਂ ਆਖਿਆ ਜਦੋਂ ਫੁੱਲਵਾੜੀ ਕੀਮਤੀ ਹੋਵੇ ਨਾ, ਤਾਂ ਉਹਦੇ ਆਲੇ ਦੁਆਲੇ ਜਿਹੜਾ ਜਿਮੀਦਾਰ ਹੁੰਦਾ ਵਾੜ ਕਰਦਾ ਹੈ। ਗੁਰੂ ਨਾਨਕ ਦੀ ਸਿੱਖੀ ਬੜੀ ਕੀਮਤੀ ਅਮੋਲ ਹੈ, ਪੀਰੀ ਦੇ ਦੁਆਲੇ ਮੀਰੀ ਦੀ ਵਾੜ ਕਰਦੇ ਪਏ ਆ, ਜਿਹੜਾ ਜ਼ਾਲਮ ਹੈ ਇਹਨੇ ਜਬਰ ਕਰਨੋਂ ਨਹੀਂ ਹਟਣਾ, ਜਾਬਰਾਂ ਨੂੰ ਸ਼ਸਤਰ ਦੀ ਮਾਰ ਦੇ ਨਾਲ ਹੀ ਰੋਕਣਾ ਪਏਗਾ, ਇਸ ਜ਼ੁਲਮ ਨੂੰ ਰੋਕਣਾ ਪਏਗਾ। ਭਾਈ ਗੁਰਦਾਸ ਜੀ ਨੇ ਉੱਥੇ ਬਚਨ ਕੀਤਾ, ਕਹਿੰਦੇ ਜਿਉਂ ਕਰ ਖੂਹੋਂ ਨਿਕਲੇ ਗਲ ਬੱਧੇ ਪਾਣੀ, ਜਿਉਂ ਮਣ ਕਾਲੇ ਸੱਪ ਸਿਰ ਹੱਸਦੇ ਨਾ ਜਾਣੀ, ਜਾਣ ਕਥੂਰੀ ਮਿਰਗ ਤਨ ਮਰ ਮੁੱਕੇ ਆਣੀ, ਤੇਲ ਤਿਲੋਂ ਨਾ ਨਿਕਲੇ ਬਿਨ ਪੀੜੇ ਕਹਾਣੀ। ਕਹਿੰਦੇ ਜਿਉਂ ਸਿਰ ਭੰਨੇ ਗਰੀ ਦੇ ਨਾਲ ਯਰ ਨਿਸ਼ਾਨੀ, ਬੇਮੁਖ ਲੋਹਾ ਸਾਧੀਏ ਵਗਦੀ ਵਧਾਣੀ, ਜਿਸ ਤਰ੍ਹਾਂ ਗਲ ਬੰਨੀਏ ਤੇ ਪਾਣੀ ਖੂਹ ਦੇ ਵਿੱਚੋਂ ਬਾਹਰ ਆਉਂਦਾ, ਤੇ ਨਾਲੀਅਰ ਦਾ ਸਿਰ ਭੰਨੀਏ ਉਹ ਗਿਰੀ ਦਿੰਦਾ, ਤੇਲ ਤਿਲਾਂ ਚੋਂ ਕੱਢਣਾ ਹੋਵੇ ਤੇ ਕੋਲੂ ਵਿੱਚ ਦੀ ਪੀੜਨਾ ਪੈਂਦਾ, ਜੇ ਕਥੂਰੀ ਕਸਤੂਰੀ ਹਿਰਨ ਦੇ ਵਿੱਚੋਂ ਕੱਢਣੀ ਨੂੰ ਮਾਰਨਾ ਮਕਾਉਣਾ ਪੈਂਦਾ, ਸੱਪ ਦੀ ਸਿਰੀ ਦੇ ਵਿੱਚੋਂ ਜੇ ਮਣੀ ਕੱਢਣੀ ਪੈਂਦੀ ਉਹਦੀ ਪਹਿਲਾਂ ਫੰਨ ਵੇਣੀ ਪੈਂਦੀ, ਹੱਸ ਕੇ ਥੋੜਾ ਦੇ ਦਿੰਦਾ ਉਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਵਿਸ਼ਾ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਆਸ਼ਾ ਪ੍ਰਗਟ ਕਰਦਿਆਂ ਭਾਈ ਗੁਰਦਾਸ ਜੀ ਨੇ ਆਖਿਆ, ਜ਼ਾਲਮ ਨੂੰ ਸਦਾ ਹੀ ਤਲਵਾਰ ਦੇ ਨਾਲ ਸਬਕ ਸਿਖਾਇਆ ਜਾ ਸਕਦਾ, ਬੇਮੁਖ ਲੋਹਾ ਸਾਧੀਏ ਵਗਦੀ ਵਧਾਣੀ, ਮੂਰਖ ਗੰਢ ਪਵੇ ਮੋਹ ਮਾਰ, ਮੂਰਖ ਨੂੰ ਜਦੋਂ ਬਰਾਬਰ ਦਾ ਨਾ ਟੱਕੇ ਉਹਨੇ ਚਿਰ ਤਾਂ ਘਟਦਾ ਨਹੀਂ। ਇਹ ਸੀ ਪੀਰੀ ਦਾ ਨਾਲ ਨਾਲ ਮੀਰੀ ਦਾ ਸੰਕਲਪ। ਸੋ ਖਾਲਸਾ ਮਾਰਚ ਰਾਤ ਧਰਮਕੋਟ ਮੋਗਾ ਵਿਖੇ ਟਿਕਿਆ ਸੀ, ਅੱਜ ਇੱਥੋਂ ਰਮਤਾ ਹੋ ਕੇ ਵਜ਼ੀਦਪੁਰ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਪਹੁੰਚੇਗਾ। ਸਰਬੱਤ ਸੰਗਤ ਨੂੰ ਬੇਨਤੀ, ਜਿੱਥੇ ਜਿੱਥੇ ਵੀ ਇਹ ਵਹੀਰ ਖਾਲਸਾ ਮਾਰਚ ਪਹੁੰਚੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਕਾਫਲਾ ਜਾਣਦਿਆਂ ਆਪ ਜੀ ਨੇ ਬੜਾ ਸਤਿਕਾਰ ਅਦਬ ਮਾਣ ਦੇ ਨਾਲ ਪੇਸ਼ ਹੋਣਾ, ਗੁਰੂ ਘਰ ਦੀਆਂ ਹਾਜ਼ਰੀਆਂ ਭਰਨੀਆਂ, ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਸਮੁੱਚੇ ਪ੍ਰਬੰਧ ਦਾ ਬਹੁਤ ਬਹੁਤ ਧੰਨਵਾਦ।
ਧੰਨਵਾਦ ਸਿੰਘ ਸਾਹਿਬ ਜੀ ਦਾ ਔਰ ਸਾਰੀਆਂ ਸੰਗਤਾਂ ਦਾ, ਸ਼ੁਕਰਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਆਓ ਜੀ ਇਹਨਾਂ ਪਾਵਨ ਬਚਨਾਂ ਦੀ ਸਾਂਝ ਪਾਉਂਦੇ ਹਾਂ। ਫਤਿਹ

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton।

0: ਦਾ
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654 92।
3: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਕੇ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜੀ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋ ਗਏ ਅੱਜ ਦਾ ਇਹ ਦਿਨ ਮਿਲਿਆ, ਅਤੇ ਅੱਜ ਦਾ ਇਹ ਦਿਨ ਤੁਹਾਡੇ ਲਈ ਢੇਰ ਖੁਸ਼ੀਆਂ ਲੈ ਕੇ ਆਵੇ, ਚੜ੍ਹਦੀ ਕਲਾ ਲੈ ਕੇ ਆਵੇ, ਇੱਜ਼ਤ ਮਾਣ ਲੈ ਕੇ ਆਵੇ। ਜੋ ਵੀ ਤੁਹਾਡੇ ਅੜੇ ਫੜੇ ਕੰਮ ਨੇ ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਨੇਪਰੇ ਚੜ੍ਹਨ। ਕੱਲ੍ਹ ਦੇ ਦਿਨ ਦੀਆਂ ਹੋਈਆਂ ਬੀਤੀਆਂ ਮਨ ਦੇ ਉੱਤੇ ਬੋਝ ਆਓ ਇੱਕ ਪਾਸੇ ਰੱਖਦੇ, ਅਤੇ ਸਭ ਤੋਂ ਪਹਿਲਾਂ ਉਸ ਰੱਬ ਦਾ ਸ਼ੁਕਰਾਨਾ ਕਰਦੇ ਹਾਂ ਜਿਹਨੇ ਅੱਜ ਦਾ ਇੱਕ ਹੋਰ ਦਿਨ ਦਿੱਤਾ। ਅੱਜ ਦੇ ਦਿਨ ਜੋ ਵੀ ਤੁਹਾਡੇ ਅੜੇ ਫੜੇ ਕੰਮ ਨੇ ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਨੇਪਰੇ ਚੜ੍ਹਨ। ਇਸੇ ਅਰਦਾਸ ਦੇ ਨਾਲ ਉਹ ਵੱਧਦੇ ਹਾਂ ਕਿ ਅੱਜ 29 ਤਰੀਕ ਹੋ ਗਈ ਆ ਜੁਲਾਈ ਦਾ ਮਹੀਨਾ, ਅਤੇ ਅੱਜ ਦਿਨ ਬੁੱਧ, ਬੁੱਧ ਅਤੇ ਕੰਮ ਸੁੱਧ ਸਾਰੇ ਕੰਮ ਤੁਹਾਡੇ ਅੱਜ ਸਿੱਧੇ ਪੈਣ। ਇਸੇ ਅਰਦਾਸ ਦੇ ਨਾਲ ਆਓ ਵੱਧਦੇ ਹਾਂ ਅੱਗੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ। ਰੇਡੀਓ ਹਾਂਜੀ 1674 AM।

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੇ। ਆਓ ਵੱਧਦੇ ਹਾਂ ਅੱਜ ਦੇ ਪ੍ਰੋਗਰਾਮ। ਹਾਂਜੀ, ਮੈਲਬਨ ਦੇ ਵਿੱਚ ਅੱਗੇ ਇਸ ਟਾਈਮ 7:05 ਹੋ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ ਪ੍ਰੋਗਰਾਮ। ਹਾਂਜੀ ਮੈਲਬਨ ਲੈ ਕੇ ਕਰੀ ਫਿਰ ਤੋਂ ਹਾਜ਼ਰ ਮੈਂ ਰਣਜੋਤ ਸਿੰਘ। ਆਸ ਕਰਦਾ ਹਾਂ ਕਿ ਤੁਸੀਂ ਸਭ ਰਾਜੀ ਖੁਸ਼ੀ ਹੋ ਗਏ। ਆਓ ਇਸ ਕੱਲ੍ਹ ਦੇ ਇੱਥੇ ਛੱਡੇ ਸਫ਼ਰ ਨੂੰ ਫਿਰ ਆਪਾਂ ਉਸੇ ਲੜੀ ਤੋਂ ਅੱਗੇ ਤੋਰਦੇ ਹਾਂ, ਯਾਨੀ ਕਿ ਇਸੇ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਤੋਂ ਹਾਜ਼ਰੀ। ਇਸ ਹਿੱਸੇ ਦੇ ਵਿੱਚ ਆਪਾਂ ਮੌਸਮ ਬਾਰੇ ਝਾਤੀ ਮਾਰਾਂਗੇ, ਟ੍ਰੈਫਿਕ 'ਤੇ ਇੱਕ ਝਾਤ ਮਾਰਾਂਗੇ, ਆਏ ਹੋਏ ਤੁਹਾਡੇ ਸੁੱਖ ਸੁਨੇਹਾਂ 'ਤੇ ਝਾਤੀ ਮਾਰਾਂਗੇ, ਅਤੇ ਸਾਡਾ ਤੁਹਾਡਾ ਇਹ ਸਫ਼ਰ ਲੰਮਾ ਚੱਲੂਗਾ। ਸੋ ਆਓ ਇੱਕ ਦੂਸਰੇ ਦਾ ਸਾਥ ਬਣ ਕੇ ਅੱਗੇ ਨਿਭਦੇ ਹਾਂ। ਤੁਹਾਡੇ ਕੋਲ ਹੋਵੇ ਕੋਈ ਖੂਬਸੂਰਤ, ਕੋਈ ਆਸ ਪਾਸ ਦੀ ਕੋਈ ਗੱਲਬਾਤ, ਕੋਈ ਜਾਣਕਾਰੀ, ਅਤੇ ਉਹ ਤੁਸੀਂ ਸਾਨੂੰ ਭੇਜ ਸਕਦੇ ਹੋ 044-717-1674 0447-1674 ਦੇ ਉੱਤੇ। ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਆਓ ਸਭ ਤੋਂ ਪਹਿਲਾਂ ਮੌਸਮ 'ਤੇ ਗੱਲ ਕਰ ਲੈਂਦੇ। ਸਿਡਨੀ ਦੇ ਵਿੱਚ ਅੱਜ ਬੜਾ ਸੋਹਣਾ ਧੁੱਪ ਵਾਲਾ ਦਿਨ, 18 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਸਵੇਰੇ 12-13 ਦੇ ਆਸ ਪਾਸ ਹੈ। ਸੋਹਣਾ ਅੱਜ ਦਾ ਦਿਨ। ਮੈਲਬਨ ਦੇ ਵਿੱਚ ਅੱਜ ਮੀਂਹ ਦੇ ਆਸਾਰ ਨੇ, 80% ਚਾਂਸ, 1-5 mm ਤੱਕ ਅੱਜ ਮੀਂਹ ਦੱਸਿਆ ਜਾ ਰਿਹਾ, ਅਤੇ 13 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ, ਯਾਨੀ ਕਿ ਠੰਡ ਅਤੇ ਠੰਡੋ ਠੰਡੀ ਮਾਹੌਲ ਹੈ ਅੱਜ। ਅੱਜ ਸਾਊਥ ਈਸਟ ਵਾਲੇ ਕਈ ਸਪਰਬਾਂ ਦੇ ਵਿੱਚ ਸਵੇਰੇ ਅਤੇ ਦੁਪਹਿਰ ਦੇ ਸਮੇਂ ਕਹਿੰਦੇ ਨੇ ਕਿ ਗੜੇ ਮਰੀ ਵੀ ਹੋ ਸਕਦੀ ਹੈ। ਸੋ ਉਹ ਤੁਸੀਂ ਆਪਣੇ ਆਪਣੇ ਇਲਾਕੇ ਦੇ ਹਿਸਾਬ ਨਾਲ ਵੇਖ ਕੇ ਜ਼ਰੂਰ ਦੱਸਿਓ ਕਿ ਸੂਰਤ ਹਾਲ ਨੇ, ਅਤੇ ਦੁਪਹਿਰੇ ਅਤੇ ਸ਼ਾਮ ਦੇ ਸਮੇਂ ਕਈ ਇਲਾਕਿਆਂ ਦੇ ਵਿੱਚ ਮੀਂਹ ਪੈ ਸਕਦਾ। ਹਾਲਾਂਕਿ ਸਵੇਰ ਕਲੀਅਰ ਹੈ, ਪਰ ਅੱਜ ਧੁੱਪ ਦੇ ਚਾਂਸ ਕੁਛ ਘੱਟ ਹੀ ਨਜ਼ਰ ਆ ਰਹੇ ਨੇ, ਅਤੇ ਵੈਸਟ ਵਾਲੇ ਪਾਸੇ 25-35 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਵੀ ਨੇ, ਯਾਨੀ ਕਿ ਅੱਜ ਕੁੱਲ ਮਿਲਾ ਕੇ ਵੇਖੀਏ ਅਤੇ ਖਾਸ ਦਿਨ ਦੇ ਵਿੱਚ ਕੋਈ ਧੁੱਪ ਨਹੀਂ ਅਤੇ ਠੰਡ ਆ, ਅਤੇ ਅੱਜ ਛੱਤਰੀ ਤੁਸੀਂ ਨਾਲ ਰੱਖਿਓ, ਅਤੇ ਜਿੱਥੇ ਕਿਤੇ ਹੋ, ਜਿੱਥੇ ਕਿਤੇ ਜਾ ਰਹੇ ਹੋ, ਜਿੱਥੇ ਕੰਮ ਆ, ਉੱਥੋਂ ਦਾ ਤੁਸੀਂ ਜ਼ਰੂਰ ਚੈੱਕ ਕਰ ਲਿਓ। SM10 ਦੇ ਆਸ ਪਾਸ ਤਾਪਮਾਨ ਵੈਸੇ ਮਹਿਸੂਸ ਤੁਸੀਂ 6 ਕਰ ਰਹੇ ਹੋ, ਯਾਨੀ ਕਿ ਠੰਡ ਆ ਸਵੇਰੇ ਸਵੇਰੇ, ਅਤੇ ਬ੍ਰਿਸਬੇਨ ਦੇ ਵਿੱਚ ਵੀ ਅੱਜ ਗਰਮੀ ਰਹੂਗੀ, ਧੁੱਪ ਖਿੜੀ ਰਹੂਗੀ, 25 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਯਾਨੀ ਕਿ ਅੱਜ ਤਾਂ ਸਿਆਲਾਂ ਵਰਗੀ ਕੋਈ ਗੱਲਬਾਤ ਹੀ ਨਹੀਂ ਰਹੂਗੀ। ਪਰਥ ਦੇ ਵਿੱਚ ਅੱਜ 20 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ, ਇੱਥੇ ਵੀ ਬਹੁਤ ਸੋਹਣੀ ਪਿਆਰੀ ਅੱਜ ਧੁੱਪ ਲੱਗਣੀ ਹੈ, ਸਵੇਰੇ ਸਵੇਰੇ ਠੰਡ ਆ, 5.5 degrees ਸ਼ੋ ਹੋ ਰਿਹਾ ਇਸ ਟਾਈਮ ਦੇ ਉੱਤੇ, ਮਹਿਸੂਸ ਤੁਸੀਂ ਕਰ ਰਹੇ ਹੋ 3.5 ਦੇ ਆਸ ਪਾਸ, ਯਾਨੀ ਕਿ ਠੰਡ ਸਵੇਰੇ ਸਵੇਰੇ ਦੇ ਸਮੇਂ ਪਰਥ ਦੇ ਵਿੱਚ ਕਾਫੀ। ਐਡੀਲੇਡ ਦੇ ਵਿੱਚ ਵੀ ਅੱਜ ਮੀਂਹ ਆ, ਅੱਜ 10 ਦੇ ਆਸ ਪਾਸ ਤਾਪਮਾਨ ਹੈ, 14 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਅਤੇ ਅੱਜ ਮੀਂਹ ਦੇ ਚਾਂਸ ਨੇ ਸਵੇਰੇ ਅਤੇ ਦੁਪਹਿਰ ਦੇ ਸਮੇਂ, ਅਤੇ ਹਲਕੀ ਗਤੀ 'ਚ ਹਵਾਵਾਂ ਹੋਰ ਵੀ ਜ਼ਿਆਦਾ ਠੰਡ ਲਾਉਂ ਆਉਣਗੀਆਂ, ਅਤੇ 80% ਚਾਂਸ ਨੇ ਵੈਸੇ 1 mm ਤੱਕ ਮੀਂਹ ਪੈਣ ਦੇ, ਅਤੇ ਹੁਬਾੜ ਦੇ ਵਿੱਚ ਸਭ ਤੋਂ ਅੱਜ ਖਰਾਬ ਮੌਸਮ ਕਹਿ ਸਕਦੇ ਹਾਂ, ਤੇਜ਼ ਹਨੇਰੀਆਂ ਵੀ ਨੇ ਨਾਲ ਮੀਂਹ ਝੱਖੜ, ਸੋ ਸਾਰਾ ਕੁਛ ਹੀ ਆ, 90% ਚਾਂਸ ਨੇ 1-5 mm ਤੱਕ ਅੱਜ ਮੀਂਹ ਪੈਣ ਦੇ, ਕਾਫੀ ਹਾਈ ਚਾਂਸ ਨੇ ਅੱਜ ਸਵੇਰੇ ਅਤੇ ਦੁਪਹਿਰੇ, ਇੱਦਾਂ ਦੇ ਸੂਰਤ ਹਾਲ ਰਹਿਣ ਦੇ, ਅਤੇ ਸਵੇਰੇ ਸਵੇਰੇ ਵੀ ਠੰਡ ਆ, 2 ਦੇ ਆਸ ਪਾਸ ਤੁਸੀਂ ਮਹਿਸੂਸ ਕਰ ਰਹੇ ਹੋ। ਅਤੇ ਕੈਨਬਰਾ ਦੇ ਵਿੱਚ ਅੱਜ ਬੜਾ ਸੋਹਣਾ ਮੌਸਮ ਰਹਿ ਜੂਗਾ, ਫਿਰ ਸਵੇਰੇ ਸਵੇਰੇ ਠੰਡ ਜ਼ਰੂਰ ਹੈ, ਕਾਫੀ ਠੰਡ ਹੈ, ਪਰ ਜਿੱਦਾਂ ਜਿੱਦਾਂ ਦਿਨ ਅੱਗੇ ਵੱਧਦਾ ਧੁੱਪ ਸੋਹਣੀ ਨਿਕਲੂਗੀ, ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਅੱਜ 11 ਤੱਕ ਜਾਣ ਦੇ ਚਾਂਸ ਨੇ। ਅਤੇ ਡਾਰਵਿਨ ਦੇ ਵਿੱਚ ਭਾਈ ਉਸੇ ਤਰ੍ਹਾਂ ਗਰਮੀ ਆ, ਧੁੱਪ ਆ, ਅਤੇ 31 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, 17 ਸਵੇਰੇ ਸਵੇਰੇ ਦੇ ਸਮੇਂ ਚਲਾ ਗਿਆ। ਇਸ ਤੋਂ ਬਾਅਦ ਆਪਾਂ ਵੱਧਦੇ ਹੁੰਦੇ ਹਾਂ ਟ੍ਰੈਫਿਕ ਵਾਲੇ ਪਾਸੇ ਨੂੰ, ਅਤੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਉਹ ਤੁਸੀਂ ਜ਼ਰੂਰ ਸਾਨੂੰ ਭੇਜ ਦਿਓ। ਸਾਡੇ ਕੋਲ ਜੋ ਜਾਣਕਾਰੀਆਂ ਨੇ ਉਹ ਇਹ ਕਹਿੰਦੀਆਂ ਨੇ ਕਿ MAT ਰਿੰਗ ਰੋਡ ਸੰਟੋਲ ਬੰਸ ਦੇ ਲਾਗੇ ਸਮੱਸਿਆ ਚੱਲ ਰਹੀ ਆ, ਮਿਡਲ ਲੇਨ ਜਿਹੜੀ ਆ ਉਹ ਬੰਦ ਰੱਖੀ ਗਈ ਹੈ, ਗ੍ਰੀਨਸਬੋਰੋ ਬਾਉਂਡ ਇਹ ਸਨਸ਼ਾਈਨ ਐਵਨਿਊ ਤੋਂ ਪਹਿਲਾਂ ਗੱਡੀ ਕੋਈ ਖਰਾਬ ਹੋਈ ਹੈ, ਅਤੇ 3 ਲੇਨਾਂ ਜਿਹੜੀਆਂ ਨੇ ਖੁੱਲ੍ਹੀਆਂ ਜ਼ਰੂਰ ਰੱਖੀਆਂ ਗਈਆਂ, ਪਰ ਟ੍ਰੈਫਿਕ ਕਾਫੀ ਵੱਧ ਗਈ ਇਸ ਵਜ੍ਹਾ ਦੇ ਕਰਕੇ, ਖਾਸ ਤੌਰ ਦੇ ਉੱਤੇ ਜਿਹੜੇ ਮਰਜ ਕਰਨ ਵਾਲੇ ਨੇ ਦੂਜੀਆਂ ਲੇਨਾਂ 'ਚ, ਉਹਨਾਂ ਦੀ ਵਜ੍ਹਾ ਕਰਕੇ ਕਾਫੀ ਗਹਿਮਾ ਗਹਿਮੀ ਚੱਲ ਰਹੀ ਹੈ। ਅਤੇ ਜੇ ਤੁਸੀਂ ਵੀ ਇੱਧਰਲੇ ਪਾਸੇ ਹੋ ਜਾਣਾ ਹੈ ਤਾਂ ਫਿਰ ਤੁਸੀਂ ਇੱਕ ਵਾਰੀ ਜ਼ਰੂਰ ਖਿਆਲ ਕਰ ਲਿਓ, ਜ਼ਰੂਰ ਇੱਕ ਵਾਰੀ ਚੈੱਕ ਕਰ ਲਿਓ, ਅਤੇ ਪੇਸ਼ੈਂਸ ਹਲੀਮੀ ਜ਼ਰੂਰ ਪੱਲੇ ਤੁਸੀਂ ਬੰਨ ਲਿਓ। ਅਤੇ ਬਾਕੀ ਕੁੱਲ ਮਿਲਾ ਕੇ ਠੀਕ ਲੱਗ ਰਿਹਾ ਮੌਲ ਚਾਲ। ਆਪਾਂ ਸਿਡਨੀ ਵਾਲੇ ਪਾਸੇ ਨੂੰ ਚੱਲਦੇ ਹਾਂ, ਸਿਡਨੀ ਦੇ ਵਿੱਚ ਮੈਰੀਲੈਂਡ ਤੋਂ ਇੱਕ ਅਪਡੇਟ ਹੈ, M4 ਮੋਟਰਵੇ ਜਿੱਦਾਂ ਹੀ ਤੁਸੀਂ ਕੋਲਸਮੈਨ ਸਟਰੀਟ ਔਰ ਪਾਸ ਦਿੱਤੇ ਜਾਂਦੇ ਹੋ, ਅਤੇ ਇੱਕ ਕਾਰ ਖਰਾਬ ਹੋਈ ਤੁਹਾਨੂੰ ਮਿਲੂਗੀ, ਜਿਹਦੀ ਵਜ੍ਹਾ ਕਰਕੇ ਟ੍ਰੈਫਿਕ ਕਾਫੀ ਜ਼ਿਆਦਾ ਵਧੀ ਹੈ, ਚੌਵਾਂ ਦੇ ਵਿੱਚੋਂ ਇੱਕ ਲੈਨ ਤਾਂ ਬਿਲਕੁਲ ਬੰਦ ਹੀ ਹੈ, ਅਤੇ ਬਾਕੀਆਂ ਦੇ ਵਿੱਚ ਵੀ ਕਾਫੀ ਟ੍ਰੈਫਿਕ ਜਿਹੜੀ ਉਹ ਪ੍ਰਭਾਵਿਤ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਨੌਰਥ ਮਿਡ ਵਿੰਡਸਰ ਰੋਡ ਜਿਹੜੀ ਆ ਜੇਮਸ ਰੋਡ ਡਰਾਈਵ ਦੇ ਉੱਤੇ ਇੱਥੇ ਇੱਕ ਟਰੱਕ ਅਤੇ ਕਾਰ ਦਾ ਐਕਸੀਡੈਂਟ ਹੋਇਆ ਵਾ। ਇਸ ਵਜ੍ਹਾ ਕਰਕੇ ਸਾਊਥ ਬਾਉਂਡ ਵਾਲੇ ਪਾਸੇ ਦੀ ਟ੍ਰੈਫਿਕ ਜਿਹੜੀ ਆ ਸਵੇਰੇ ਸਵੇਰੇ ਕਾਫੀ ਜ਼ਿਆਦਾ ਪ੍ਰਭਾਵਿਤ ਨਜ਼ਰ ਆ ਰਹੀ ਆ। ਸੋ ਫਿਲਹਾਲ ਬੇਨਤੀ ਇਹ ਹੋਈ ਕਿ ਭਾਈ ਪੇਸ਼ੈਂਸ ਬਣਾਈ ਰੱਖਿਓ, ਸਵੇਰੇ ਸਵੇਰੇ ਦੇ ਸਮੇਂ ਜੇਕਰ ਘਰਾਂ ਤੋਂ ਨਿਕਲਿਓ ਅਤੇ ਸੋਹਣਾ ਤੁਸੀਂ ਆਪਣਾ ਦਿਨ ਸੋਹਣੀਆਂ ਸੋਹਣੀਆਂ ਯਾਦਾਂ ਬਟੋਰ ਕੇ ਵਾਪਸ ਘਰਾਂ ਨੂੰ ਵਰਤੋ। ਇਹਦੇ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਆਪਾਂ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਧਿਆਨ ਦੇ ਵਿੱਚ ਰੱਖੀਏ, ਅਤੇ ਉਹ 'ਚ ਸਭ ਤੋਂ ਪਹਿਲੀ ਚੀਜ਼ ਸੜਕ 'ਤੇ ਉਤਰਨ ਤੋਂ ਪਹਿਲਾਂ ਕਿ ਆਪਾਂ ਆਪਣਾ ਵੀ ਖਿਆਲ ਰੱਖੀਏ ਅਤੇ ਹੋਰਾਂ ਦਾ ਵੀ ਖਿਆਲ ਰੱਖੀਏ ਜਿਹੜੇ ਸੜਕਾਂ ਦੇ ਉੱਤੇ ਨੇ। ਸੋ ਪੇਸ਼ੈਂਸ ਬਣਾਈ ਰੱਖਿਓ, ਮੋਬਾਈਲ ਦੇ ਉੱਤੇ ਉਂਗਲਾਂ ਨਾ ਜਾਣ, ਸਪੀਡ ਦਾ ਤੁਸੀਂ ਖਿਆਲ ਰੱਖਿਓ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਅਤੇ ਉਹ ਵੇਖਦੇ ਹਾਂ ਹੁਣ ਜੇ ਤੁਹਾਡੇ ਵਾਲੇ ਪਾਸਿਓਂ ਕੋਈ ਸੁੱਖ ਸੁਨੇਹਾ ਆਇਆ। ਅਤੇ ਅਜੀਤ ਬੁੱਟਰ ਜੀ ਸਤਿ ਸ਼੍ਰੀ ਅਕਾਲ ਅਤੇ ਭੇਜਦੇ ਨੇ ਨਾਲ ਚਾਹ ਅਤੇ ਨਾਲ ਕੌਫੀ ਅਤੇ ਨਾਲ ਚੋਕਲੇਟ ਅਤੇ ਨਾਲ ਸਲਾਦ, ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਰੇਡੀਓ ਹਾਂਜੀ ਪਰਿਵਾਰ ਦੇ ਲਈ, ਕਹਿੰਦੇ ਕਿ ਅੱਜ ਸੜਕਾਂ ਗਿੱਲੀਆਂ ਨੇ ਅਤੇ ਡਰਾਈਵ ਕਰਨਾ ਥੋੜ੍ਹਾ ਜਿਹਾ ਔਖਾ ਵਾ, ਕੰਡੀਸ਼ਨਸ ਜਿਹੜੀਆਂ ਨੇ ਉਹ ਆਈਡੀਅਲ ਨਹੀਂ ਗੀਆਂ। ਸੋ ਕੇਅਰਫੁੱਲ ਰਹੋ। ਧੰਨਵਾਦ ਤੁਹਾਡਾ ਸਿਮਰਨ ਜੀ, ਬਹੁਤ ਸ਼ੁਕਰੀਆ ਤੁਹਾਡਾ। ਇਹ ਵਿਕਟੋਰੀਆ ਦੇ ਲਈ, ਮੈਲਬਨ ਦੇ ਲਈ ਹਦਾਇਤਾਂ ਨੇ, ਅਤੇ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਮਾੜਾ ਮੋਟਾ ਪੈ ਹਟਿਆ ਤਾਂ ਜ਼ਰੂਰ ਇਸ ਚੀਜ਼ ਦਾ ਖਿਆਲ ਰੱਖਿਓ, ਅਤੇ ਖਿਆਲ ਇਸ ਚੀਜ਼ ਦਾ ਵੀ ਰੱਖਿਓ ਵੀ ਜੇਕਰ ਟਾਇਰ ਕਸੇ ਨੇ ਤਾਂ ਭਾਈ ਟਾਇਰ ਪਵਾ ਲਿਓ। ਤੁਸੀਂ ਕਾਫੀ ਇਹ ਵੀ ਸਮੱਸਿਆ ਆਉਂਦੀ ਆ ਜਦੋਂ ਇਹੋ ਜਿਹੀ ਗੱਲਬਾਤ ਹੁੰਦੀ ਆ ਅਤੇ ਟਾਇਰ ਜ਼ਿਆਦਾ ਸਕਿੱਡ ਕਰਦੇ ਨੇ, ਅਤੇ ਜ਼ਰੂਰ ਇਹ ਨਹੀਂ ਵੀ ਜਦੋਂ ਤੁਸੀਂ ਰੈਜੋ ਕਰਵਾਉਣੀ ਆ, ਗੱਡੀ ਵੇਚਣੀ ਆ, ਉਸ ਸਮੇਂ ਹੀ ਤੁਹਾਨੂੰ ਲੋੜ ਹੁੰਦੀ ਆ ਟਾਇਰ ਬਦਲਣ ਦੀ। ਟਾਇਰ ਤੁਹਾਨੂੰ ਕਿਤੇ ਵੀ ਖਰਾਬੀ ਦੇ ਸਕਦਾ, ਅਤੇ ਇਹ ਵੀ ਯਾਦ ਰਹੇ ਕਿ ਪੁਲਿਸ ਵੀ ਤੁਹਾਡਾ ਚਲਾਨ ਕੱਟ ਸਕਦੀ ਆ ਤੁਹਾਡੇ ਟਾਇਰ ਜੇਕਰ ਰੋਡ ਵਰਦੀ ਵਾਲੇ ਨਹੀਂ ਆ, ਤਾਂ ਉਹ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਿਓ। ਅਤੇ ਜੇਕਰ ਰੇਡੀਓ ਹਾਂਜੀ ਦੇ ਹਵਾਲੇ ਦੇ ਨਾਲ ਤੁਸੀਂ ਸਸਤੇ ਟਾਇਰ ਡਿਸਕਾਊਂਟ ਦੇ ਉੱਤੇ ਤੁਸੀਂ ਪਾਉਣੇ ਆ, ਅਤੇ ਫਿਰ ਟਾਇਰ ਫੋਰਸ ਵਾਲਿਆਂ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਅੰਮ੍ਰਿਤ ਭੈਣ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁੱਡ ਮੋਰਨਿੰਗ ਭੇਜਦੇ ਨੇ। ਕੁਲਵੀਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ, ਕਹਿੰਦੇ ਕਿ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ। ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੇ ਜੀ। ਭੋਲਾ ਹੰਸ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਸੰਜੂ ਗੋਗੀ ਅਤੇ ਲੱਕੀ ਜੀ ਛੱਟਣ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੇ ਆ, ਅਤੇ ਅੰਮ੍ਰਿਤ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸਤਿ ਸ਼੍ਰੀ ਅਕਾਲ ਅਤੇ ਵਾਹਿਗੁਰੂ, ਕਹਿੰਦੇ ਕਿ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖੇ, ਸਾਰਿਆਂ ਦਾ ਦਿਨ ਵਧੀਆ ਵਧੀਆ ਰੰਗੇ। ਅੰਮ੍ਰਿਤਪਾਲ ਸਿੰਘ ਜੀ ਧੰਨਵਾਦ, ਰਕੇਸ਼ ਕਾਜਲ ਜੀ ਗੁੱਡ ਮੋਰਨਿੰਗ ਭੇਜਦੇ ਨੇ, ਸੁਖਦੀਪ ਸਿੰਘ ਘੁੰਮਣ ਜੀ ਇੱਕ ਪਿਆਰੀ ਜੀ ਕਹਾਣੀ ਭੇਜਦੇ ਨੇ। ਜਸਵਾਲ ਸਾਹਿਬ ਕਹਿੰਦੇ ਕਿ ਜੀਵਨ ਇੱਕ ਪਾਸੇ ਯਾਨੀ ਕਿ ਡਾਈਸ ਵਰਗਾ ਹੁੰਦਾ, ਅਸੀਂ ਕਦੇ ਨਹੀਂ ਜਾਣਦੇ ਕਿ ਅਗਲੀ ਵਾਰੀ ਸਾਡੇ ਪਾਸੇ ਵੱਲੋਂ ਸਾਡੇ ਲਈ ਕੀ ਆਵੇਗਾ, ਯਾਨੀ ਕਿ ਅਗਲੀ ਵਾਰੀ ਡਾਈਸ ਦੇ ਉੱਤੇ ਕਿਹੜਾ ਨੰਬਰ ਆਊਗਾ। ਸੋ ਹਰ ਪਲ ਤੋਹਫੇ ਵਾਂਗੂ ਗੁਜ਼ਾਰੋ। ਸੋ ਬਹੁਤ ਧੰਨਵਾਦ ਜੀ ਤੁਹਾਡਾ, ਸ਼ੁਭ ਸਵੇਰਾ, ਚੜ੍ਹਦੀ ਕਲਾ ਦੇ ਵਿੱਚ ਰਹੋ। ਅਤੇ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਨਾਲ ਪਿਆਰਾ ਜਿਹਾ ਵਿਚਾਰ ਭੇਜਦੇ ਨੇ, ਕਹਿੰਦੇ ਕਿ ਉਮਰ ਚਾਹੇ ਕੋਈ ਵੱਡੀ ਹੋਵੇ ਕਿਸੇ ਦੀ, ਚਾਹੇ ਛੋਟੀ ਹੋਵੇ, ਪਰ ਅਸਲੀਅਤ ਇਹ ਆ ਕਿ ਵੱਡਾ ਉਹੀ ਹੁੰਦਾ ਵਾ ਜਿਹਦੇ ਦਿਲ ਦੇ ਵਿੱਚ ਸਾਰਿਆਂ ਦੇ ਲਈ ਪਿਆਰ ਹੋਵੇ, ਸਾਰਿਆਂ ਦੇ ਲਈ ਸਨੇਹ ਹੋਵੇ, ਅਤੇ ਸਾਰਿਆਂ ਦੇ ਲਈ ਸਨਮਾਨ ਦੀ ਭਾਵਨਾ ਰੱਖਦਾ ਹੋਵੇ। ਗੁੱਡ ਮੋਰਨਿੰਗ ਭੈਣ ਜੀ, ਥੈਂਕ ਯੂ ਤੁਹਾਡਾ ਪਿਆਰੇ ਜੇ ਵਿਚਾਰ ਦੇ ਲਈ। ਅਤੇ ਬਲਜੀਤ ਵਾਲੀਆ ਜੀ ਵੀ ਗੁੱਡ ਮੋਰਨਿੰਗ ਭੇਜਦੇ ਨੇ, ਕਹਿੰਦੇ ਕਿ ਸਾਰਿਆਂ ਦਾ ਦਿਨ ਵਧੀਆ ਵਧੀਆ ਰਹੇ। ਅਤੇ ਕੁਲਦੀਪ ਸਿੰਘ ਬਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਸੁਣਨ ਵਾਲਿਆਂ ਦੇ ਲਈ। ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਵਾਹਿਗੁਰੂ ਦਾ ਸ਼ੁਕਰ ਕਰਦੇ ਨੇ ਅੱਜ ਦੇ ਦਿਨ ਦੇ ਲਈ। ਸ਼ਿਵਾਨੀ ਗਰਗ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਰਿਵਾਰ ਦੇ ਲਈ, ਅਤੇ ਬਹੁਤ ਮਿਹਰਬਾਨੀ ਜੀ, ਸ਼ੁਕਰੀਆ ਤੁਹਾਡਾ। ਅਤੇ ਜੀ ਮਿਹਰਬਾਨੀ ਤੁਹਾਡੀ। ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਡਰਾਈਵ ਧਿਆਨ ਦੇ ਨਾਲ ਕਰਿਓ, ਰੱਬ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖੇ। ਗੁਰਿੰਦਰ ਖਿੰਡਾ ਜੀ ਪਰਿਵਾਰ ਸਮੇਤ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਅਤੇ ਇਕਬਾਲ ਸੈਣੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਢੇਰ ਭਰ ਖੁਸ਼ੀਆਂ ਭੇਜਦੇ ਨੇ ਐਡੀਲੇਟ ਤੋਂ। ਅਤੇ ਲਵਜੋਤ ਧੁਨਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਮਾਨ ਸਾਹਿਬ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਸਾਰਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਤੁਹਾਡਾ ਧੰਨਵਾਦ, ਜਿਉਂਦੇ ਵਾਸਤੇ ਰਹੋ। ਸੋਨੂੰ ਬਰਾੜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਪੈਕਰਮ ਤੋਂ। ਗੁਰਵਿੰਦਰ ਸੰਧੂ ਜੀ ਕਹਿੰਦੇ ਨੇ ਕਿ ਅੱਜ 14 ਤਰੀਕ ਹੋ ਗਈ ਆ ਸਾਉਣ ਦੇ ਮਹੀਨੇ ਦੀ, ਅਤੇ ਬੁੱਧਵਾਰ ਹੈ ਅੱਜ, ਅਤੇ 29 ਤਰੀਕ ਹੋ ਗਈ ਆ ਜੁਲਾਈ ਦੇ ਮਹੀਨੇ ਦੀ। ਬਹੁਤ ਸ਼ੁਕਰੀਆ ਤੁਹਾਡਾ। ਗੁਰਜਨ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਭੇਜਦੇ ਨੇ। ਗੁਰਦੀਪ ਦਿਓਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਸਾਰਿਆਂ ਦਾ ਦਿਨ ਸੋਹਣਾ ਰਹੇ। ਵਲਗੂਲਗਾ ਤੋਂ ਪਾਉਂਦੇ ਨੇ ਸਾਂਝਾ। ਅਤੇ ਹਰਮਿੰਦਰ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸਿਮਰਨ ਜੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਨੇ। ਅਸ਼ਵਿੰਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਹੁਣ ਆਪਾਂ ਤੁਹਾਡੇ ਕੋਲ ਇੱਕ ਬ੍ਰੇਕ ਲੈ ਕੇ ਅਤੇ ਫਿਰ ਕਹਾਣੀ ਦੇ ਵਿੱਚ ਮਿਲਦੇ ਹਾਂ। ਬਹੁਤ ਸ਼ੁਕਰੀਆ ਜੀ, ਧੰਨਵਾਦ। ਚੜ੍ਹਦੀ ਕਲਾ 'ਚ ਰਹੋ। ਅਤੇ ਇੱਕ ਨਿੱਕੀ ਜਿਹੀ ਬ੍ਰੇਕ, ਅਤੇ ਫਿਰ ਹੁੰਦੀ ਆ ਵਾਪਸੀ। ਆ ਕੇ ਆਪਾਂ ਅੱਜ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਰੇਡੀਓ ਹਾਂਜੀ 1674 AM।
1: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252
2: ਤੇ। ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
5: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
6: ਆ ਕਿੱਥੇ ਵੱਜ ਗਈ ਤੇਰੀ ਗੱਡੀ?
7: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
8: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
9: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
10: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
10: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
10: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
11: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
12: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
1: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252
2: ਤੇ। ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com।

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਵਧੀਆ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚਿਹਰੇ 'ਤੇ ਹੋਊਗੀ ਖੁਸ਼ੀ, ਰੱਬ ਦੇ ਲਈ ਸ਼ੁਕਰਾਨਾ। ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਮਨ ਦੇ ਵਿੱਚ ਖੁਸ਼ਹਾਲੀ ਲੈ ਕੇ ਆਈਏ, ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ, ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਕਹਿੰਦੇ ਨੇ ਕਿਸੇ ਨਗਰ ਦੇ ਵਿੱਚ ਇੱਕ ਸੇਠ ਸੀ ਜਿਹਨੇ ਪੈਸਾ ਬਹੁਤ ਕਮਾਇਆ, ਪਰ ਉਹਦਾ ਪੈਸਾ ਖਰਚਣ ਨੂੰ ਜੀ ਨਹੀਂ ਕਰਦਾ। ਦੂਰ ਦੂਰ ਤੱਕ ਮਸ਼ਹੂਰ ਸੀ ਕਿ ਸੇਠ ਕੰਜੂਸ ਬੜਾ, ਇੰਨਾ ਜ਼ਿਆਦਾ ਕੰਜੂਸ ਕਿ ਦਰ ਦੇ ਉੱਤੇ ਕੋਈ ਮੰਗਤਾ ਵੀ ਆ ਜਾਵੇ ਅਤੇ ਉਹਨੂੰ ਵੀ ਖਾਲੀ ਹੱਥ ਮੋੜ ਦਿੰਦਾ, ਇੰਨਾ ਕੰਜੂਸ ਕਿ ਉਹ ਤਾਂ ਇੰਨਾ ਪੈਸਾ ਹੋਣ ਦੇ ਬਾਵਜੂਦ ਵੀ ਕੋਈ ਪਛਾਣ ਨਹੀਂ ਪਾਉਂਦਾ ਉਹਨੂੰ ਕਿ ਸੇਠ ਹੋ ਸਕਦਾ। ਉਹਦੇ ਬੱਚੇ ਤੁਰੇ ਫਿਰਦੇ, ਉਹਦੇ ਲੀੜੇ ਕੱਪੜੇ ਫਟੇ ਪੁਰਾਣੇ, ਉਹਦੇ ਪਰਿਵਾਰ ਨੂੰ ਵੇਖ ਕੇ, ਉਹਨਾਂ ਦੇ ਆਉਣ ਜਾਣ ਨੂੰ ਵੇਖ ਕੇ, ਰਹਿਣ ਸਹਿਣ ਨੂੰ ਵੇਖ ਕੇ, ਘਰ ਨੂੰ ਵੇਖ ਕੇ ਬੜਾ ਔਖਾ ਪਛਾਣਨਾ ਕਿ ਇਹਨਾਂ ਦੇ ਕੋਲ ਪੈਸਾ ਹੈਗਾ। ਬੱਚਿਆਂ ਨੂੰ ਵੀ ਕਦੀ ਉਹਨੇ ਨਵੇਂ ਕੱਪੜੇ ਨਹੀਂ ਲੈ ਕੇ ਦਿੱਤੇ, ਅਤੇ ਜੇ ਕੋਈ ਮੰਗਦਾ ਤਾਂ ਉਹਨਾਂ ਦੇ ਉੱਤੇ ਉਹ ਗੁੱਸਾ ਕਰਦਾ, ਝਿੜਕਾਂ ਮਾਰਦਾ, ਕੁੱਟਮਾਰ ਕਰਦਾ। ਪੂਰੇ ਨਗਰ ਦੇ ਵਿੱਚ ਉਹਦੀ ਮਸ਼ਹੂਰੀ ਸੀ ਕਿ ਇਹਦੇ ਕੋਲੋਂ ਕੋਈ ਮਜਾ ਲਿਆ ਕਿ ਇੱਕ ਚਮਾਨੀ ਵੀ ਲੈ ਸਕੇ, ਇੱਕ ਪੈਸਾ ਵੀ ਕਦੀ ਉਹਨੇ ਕਿਸੇ ਦੇ ਉੱਤੇ ਨਹੀਂ ਖਰਚਿਆ। ਕਿਸੇ ਦੇ ਉੱਤੇ ਤਾਂ ਦੂਰ ਦੀ ਗੱਲ, ਲੋਕ ਕਹਿੰਦੇ ਨੇ ਕਿ ਇਹ ਤਾਂ ਆਪਣੇ ਆਪ ਦੇ ਉੱਤੇ ਨਹੀਂ ਖਰਚਦਾ, ਫਿਰ ਕਿਸੇ ਨੂੰ ਇਹਦੇ ਤੋਂ ਕੀ ਆਸ। ਬਹੁਤੀ ਵਾਰ ਲੋਕ ਉਹਦੇ ਨਾਲ ਕੰਮ ਕਰਨ ਤੋਂ ਵੀ ਕੰਨੀ ਕਤਰਾਉਂਦੇ। ਬੜੇ ਲੋਕ ਇਹੋ ਸ਼ਿਕਾਇਤ ਕਰਦੇ ਕਿ ਉਹਨੇ ਸਾਡੇ ਕੋਲੋਂ ਵੱਧ ਕੰਮ ਕਰਵਾ ਲਿਆ, ਜਿਹਨੂੰ ਕਿਤੇ ਕੰਮ ਨਾ ਲੱਭਦਾ, ਜਿਹਦੀ ਮਜਬੂਰੀ ਹੁੰਦੀ ਉਹ ਸੇਠ ਦੇ ਦਰ ਚਲੇ ਜਾਂਦਾ। ਅਤੇ ਸੇਠ ਪਹਿਲਾਂ ਹੀ ਕਹਿ ਦਿੰਦਾ, ਮੈਂ ਤੁਹਾਨੂੰ ਇੰਨੇ ਕੀ ਦੇਣੇ ਆ, ਅਤੇ ਕੰਮ ਵੀ ਰਾਤ ਤੱਕ ਕਰਵਾਉਂ। ਤਾਂ ਕਈ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਸੇਠ ਥੋੜ੍ਹੀ ਆ, ਇਹ ਤਾਂ ਮਜ਼ਦੂਰ ਹੀ ਆ, ਜਿੱਥੇ ਆਪਾਂ ਮਜ਼ਦੂਰੀ ਕਰਦੇ ਰਹਿੰਦੇ ਹਾਂ ਉੱਥੇ ਨਾਲ ਨਾਲ ਇਹ ਵੀ ਲੱਗਾ ਰਹਿੰਦਾ, ਇਹੋ ਜਿਹੇ ਪੈਸੇ ਨੂੰ ਕੀ ਕਰਨਾ, ਇਹਦੇ ਨਾਲੋਂ ਤਾਂ ਆਪਾਂ ਚੰਗੇ ਹਾਂ। ਸਾਡੇ ਆਸ ਪਾਸ ਵੀ ਸ਼ਾਇਦ ਹੋਣਗੇ ਇੱਦਾਂ ਦੇ ਲੋਕ ਰਲਦੇ ਮਿਲਦੇ ਜੇ, ਜਿਹੜੇ ਪੈਸਾ ਕਮਾਉਂਦੇ ਤਾਂ ਜ਼ਰੂਰ ਨੇ ਪਰ ਜਿਨ੍ਹਾਂ ਦਾ ਖਰਚਣ ਨੂੰ ਜੀ ਨਹੀਂ ਕਰਦਾ। ਇੱਕ ਦਿਨ ਸੇਠ ਦੇ ਦਰ ਇੱਕ ਫਕੀਰ ਆਇਆ, ਅਤੇ ਜਦੋਂ ਕੁਛ ਦੇਰ ਉਹ ਰੁਕਿਆ ਰਿਹਾ, ਸੇਠ ਦਾ ਧਿਆਨ ਪਿਆ, ਤਾਂ ਸੇਠ ਨੇ ਦੂਰੋਂ ਇਸ਼ਾਰਾ ਕਰ ਦਿੱਤਾ, ਜਾ ਭਾ ਜਾ, ਮੇਰੇ ਤੋਂ ਆਸ ਨਾ ਰੱਖੀ, ਆ ਜਾਂਦੇ ਵਿਹਲੜ। ਪਰ ਫਕੀਰ ਖੜ੍ਹਾ ਰਿਹਾ। ਜਦੋਂ ਥੋੜ੍ਹਾ ਜਿਹਾ ਵਿਹਲ ਹੋਇਆ ਤਾਂ ਫਕੀਰ ਗਾਂਹ ਅੱਗੇ ਹੋ ਕੇ ਸੇਠ ਦੇ ਨਾਲ ਗੱਲ ਕਰਨੀ ਚਾਹਿਆ, ਅਤੇ ਸੇਠ ਨੇ ਫੇਰ ਕਿਹਾ, ਤੈਨੂੰ ਮੈਂ ਕਿਹਾ ਨਹੀਂ, ਜਾਓ ਜਾ ਕੇ ਮਿਹਨਤ ਕਰੋ, ਰੱਬ ਨੇ ਹੱਡ ਪੈਰ ਦਿੱਤੇ ਨਾ, ਜਾਓ ਕਮਾਈ ਕਰੋ ਅਤੇ ਖਾਓ, ਇੱਦਾਂ ਨਹੀਂ ਮਿਲਦੀਆਂ ਰੋਟੀਆਂ, ਮੇਰੇ ਤੋਂ ਕੋਈ ਆਸ ਨਾ ਰੱਖੀ, ਭਾਵੇਂ ਤੂੰ ਚਾਰ ਦਿਨ ਖੜ੍ਹਾ ਰਹੇ ਹਾਂ। ਅਤੇ ਲਾਗੋ ਮਜ਼ਦੂਰਾਂ ਨੇ ਵੀ ਕਹਿਤਾ, ਜਾ ਜਾ ਫਕੀਰਾ, ਕਿਉਂ ਆਪਣਾ ਸਮਾਂ ਖਰਾਬ ਕਰਦਾ, ਸੇਠ ਨੇ ਤੈਨੂੰ ਕੁਛ ਨਹੀਂ ਦੇਣਾ। ਅਤੇ ਫਕੀਰ ਸਹਿਜ ਸੁਭਾਅ ਬੋਲਿਆ, ਸੇਠ ਸਾਹਿਬ, ਮੈਂ ਤੁਹਾਡੇ ਕੋਲ ਕੁਛ ਲੈਣ ਨਹੀਂ ਆਇਆ, ਅੱਜ ਤਾਂ ਮੈਂ ਤੁਹਾਨੂੰ ਦੇਣਾ ਆ। ਅਤੇ ਸੇਠ ਦੇ ਕੰਨ ਖੜ੍ਹੇ ਹੋ ਗਏ, ਅੱਛਾ ਤੂੰ ਮੈਨੂੰ ਭਲਾ ਕੀ ਦੇ ਸਕਦਾ, ਸਿਰ ਤੋਂ ਲੈ ਕੇ ਪੈਰਾਂ ਤੱਕ ਵੇਖਿਆ, ਤੇਰੇ ਕੋਲ ਕੀ ਹੈ ਮੈਨੂੰ ਦੇਣ ਵਾਲਾ। ਫਕੀਰ ਨੇ ਕਿਹਾ, ਸਲਾਹ, ਤੇਰੇ ਉੱਤੇ ਰੱਬ ਨੇ ਬੜੀ ਕਿਰਪਾ ਕੀਤੀ, ਤੈਨੂੰ ਬਹੁਤ ਕੁਛ ਦਿੱਤਾ, ਧਨ ਦੌਲਤ ਦੇ ਨਾਲ ਨਵਾਜਿਆ, ਸੋਹਣਾ ਪਰਿਵਾਰ ਦਿੱਤਾ, ਤੈਨੂੰ ਇੱਕ ਸਲਾਹ ਦੀ ਲੋੜ ਹੈ, ਮੈਨੂੰ ਕੁਛ ਨਹੀਂ ਚਾਹੀਦਾ, ਉਸ ਸਲਾਹ ਦੇ ਬਦਲੇ ਕੋਈ ਪੈਸਾ ਧੇਲਾ ਨਹੀਂ। ਅਤੇ ਸੇਠ ਨੇ ਕਿਹਾ, ਮੇਰੇ ਕੋਲ ਇੰਨਾ ਵੀ ਟਾਈਮ ਨਹੀਂ ਹੈਗਾ, ਮੇਰੇ ਕੋਲ ਇੰਨਾ ਵੀ ਟਾਈਮ ਨਹੀਂ ਹੈ ਕਿ ਮੈਂ ਤੇਰੇ ਕੋਲੋਂ ਕੁਛ ਲੈ ਸਕਾਂ, ਮੈਨੂੰ ਆਪਣਾ ਕੰਮ ਨਿਬੇੜਨ ਦੇ। ਅਤੇ ਫਕੀਰ ਬੜੀ ਹਲੀਮੀ ਦੇ ਨਾਲ ਖੜ੍ਹਾ ਰਿਹਾ।
ਸੇਠ ਨੇ ਇੱਧਰੋਂ ਕੰਮ ਨਿਬੇੜ ਲਿਆ। ਉੱਧਰੋਂ ਸੇਠ ਨੂੰ ਅਹਿਸਾਸ ਹੋ ਗਿਆ ਕਿ ਇਹ ਤਾਂ ਭਾਈ ਜਾਂਦਾ ਹੀ ਨਹੀਂ ਹੈ, ਅਤੇ ਨਾਲੇ ਫਿਰ ਵੀ ਦੇਣ ਵਾਲਾ ਤਾਂ ਕੋਈ ਮਸਲਾ ਹੀ ਨਹੀਂ ਇੱਥੇ, ਤਾਂ ਲੈਣ ਵਾਲਾ ਮਸਲਾ। ਅਤੇ ਕਹਿਣ ਲੱਗਾ, ਹਾਂ ਦੱਸ ਹੁਣ ਕੀ ਦੇ ਸਕਦਾ ਤੂੰ ਮੈਨੂੰ। ਲਾਗੇ ਦੋ ਚਾਰ ਹੋਰ ਵੀ ਇਕੱਠੇ ਹੋ ਗਏ, ਵਿਹਲੇ ਹੋ ਕੇ। ਅੱਜ ਵੇਨੇ ਭਲਾ ਇਹ ਫਕੀਰ ਕੀ ਦਿੰਦਾ। ਤਾਂ ਫਕੀਰ ਨੇ ਆਪਣੀ ਮੁੱਠੀ ਘੁੱਟ ਕੇ ਮੀਟ ਲਈ। ਕਹਿਣ ਲੱਗੇ, ਆ ਵੇਖ ਸੇਠ ਮੇਰੀ ਮੁੱਠੀ ਵੱਲ ਧਿਆਨ ਦੇ ਨਾਲ, ਤੈਨੂੰ ਕੀ ਲੱਗਦਾ ਕੀ ਹੈ ਮੇਰੀ ਮੁੱਠੀ ਦੇ ਵਿੱਚ? ਮੇਰੇ ਸਾਹਮਣੇ ਹੀ ਤਾਂ ਤੂੰ ਬੰਦ ਕੀਤੀ ਹੈ, ਇਹ ਮੁੱਠੀ 'ਚ ਹੋਰ ਕੀ ਹੈ? ਹੁਣ ਐਵੇਂ ਬਹੁਤੀਆਂ ਉਹ ਧਰਮ ਕਰਮ ਦੀਆਂ ਬਹੁਤੀਆਂ ਡੂੰਘੀਆਂ ਗੱਲਾਂ ਨਾ ਮੈਨੂੰ ਸੁਣਾਈ, ਸਾਰੀ ਦਿਹਾੜੀ ਦਾ ਮੈਂ ਥੱਕਿਆ ਟੁੱਟਿਆ। ਅਤੇ ਫਕੀਰ ਨੇ ਮੁਸਕਰਾ ਕੇ ਕੁਛ ਪਲਾਂ ਬਾਅਦ ਜਦੋਂ ਮੁੱਠੀ ਖੋਲ੍ਹੀ ਤਾਂ ਕਹਿਣ ਲੱਗਾ, ਵੇਖ ਵੇਖ ਮੇਰੇ ਹੱਥ ਦਾ ਰੰਗ ਵੇਖ। ਦੂਸਰੇ ਹੱਥ ਨੂੰ ਸਾਵਾਂ ਧਰਿਆ ਅਤੇ ਸੇਠ ਨੂੰ ਵਿਖਾਇਆ, ਵੇਖ ਇਹਦੇ ਵਿੱਚ ਕੀ ਫਰਕ ਹੈ, ਆ ਚਿੱਟਾ ਪੈ ਗਿਆ ਨਾ, ਵੇਖ ਖੂਨ ਦਾ ਪ੍ਰਵਾਹ ਰੁਕ ਗਿਆ ਨਾ। ਇਹ ਸਿਰਫ ਕੁਛ ਪਲਾਂ ਦੀਆਂ ਕਹਾਣੀਆਂ, ਜਿਵੇਂ ਭਲਾ ਇੱਦਾਂ ਹੀ ਮੁੱਠੀ ਬੰਦ ਹੀ ਕਰ ਛੱਡਾਂ ਤਾਂ ਫਿਰ ਦੱਸ ਕੀ ਹੋਊਗਾ। ਅਤੇ ਸੇਠ ਹੱਸ ਕੇ ਕਹਿਣ ਲੱਗਾ, ਫਿਰ ਤੂੰ ਲੂਲਾ ਲੰਗੜਾ ਹੀ ਹੋਏਗਾ, ਫਿਰ ਤੈਨੂੰ ਲੋਕ ਟੁੰਡਾ ਹੀ ਕਹਿਣਗੇ। ਅਤੇ ਇੰਨਾ ਕਹਿ ਕੇ ਸਾਰੇ ਨੌਕਰ ਚਾਕਰ ਹੱਸਣ ਲੱਗ ਪਏ। ਪਰ ਫਰਕੀ ਫਕੀਰ ਉਸੇ ਤਰ੍ਹਾਂ ਮੁਸਕਰਾਉਂਦਾ ਰਿਹਾ, ਬਿਲਕੁਲ ਅਡੋਲ, ਜਿੱਦਾਂ ਉਹ ਅੱਜ ਆਪਣੀ ਗੱਲ ਪੂਰੀ ਕਰਕੇ ਜਾਊਗਾ। ਅਤੇ ਅਗਲੇ ਪਲ ਫਕੀਰ ਨੇ ਹੁਣ ਆਪਣਾ ਹੱਥ ਪੂਰੀ ਤਰ੍ਹਾਂ ਦੇ ਨਾਲ ਕੜਾ ਲਿਆ। ਕਹਿਣ ਲੱਗੇ, ਹੁਣ ਵੇਖ ਹੁਣ ਬੰਦ ਨਹੀਂ ਆ ਨਾ, ਹੁਣ ਹੱਥ ਵੇਖ ਕਿੱਦਾਂ ਮੇਰੀਆਂ ਉਂਗਲਾਂ ਤਣੀਆਂ ਨੇ। ਜੇ ਥੋੜ੍ਹੀ ਦੇਰ ਇੱਦਾਂ ਹੀ ਰਿਹਾ ਜਾਂ ਮੈਂ ਹਮੇਸ਼ਾ ਇੱਦਾਂ ਹੀ ਰੱਖਾਂ ਤਾਂ ਫਿਰ ਦੱਸ ਭਲਾ ਕੀ ਹੋਊਗਾ, ਹੋਣਾ ਕੀ ਆ? ਫਿਰ ਵੀ ਤੂੰ ਲੂਲਾ ਲੰਗੜਾ ਹੀ ਹੋਣਾ, ਫਿਰ ਵੀ ਤੈਨੂੰ ਲੋਕਾਂ ਟੁੰਡਾ ਹੀ ਕਹਿਣਾ, ਇੱਦਾਂ ਤਾਂ ਤੇਰਾ ਹੱਥ ਵਰਤਿਆ ਵੀ ਨਹੀਂ ਜਾਣਾ। ਅਤੇ ਇੰਨਾ ਕਹਿ ਕੇ ਫਿਰ ਸਾਰੇ ਹੱਸਣ ਲੱਗ ਪਏ। ਪਰ ਫਕੀਰ ਅੱਜ ਵਾਕਈ ਕੁਛ ਦੇਣ ਦੇ ਮੂਡ 'ਚ ਆਇਆ। ਕਹਿਣ ਲੱਗਾ, ਸੇਠ ਹੱਸ ਤੇ ਤੂੰ ਬੜਾ ਲਿਆ, ਪਰ ਇਹ ਹੱਥ ਵਰਗਾ ਤੂੰ ਹੈ, ਜੇ ਸੁਣ ਸਕਦਾ ਤਾਂ ਹੁਣ ਹਲੀਮੀ ਦੇ ਨਾਲ ਸੁਣ। ਲੂਲਾ ਲੰਗੜਾ ਮੇਰੇ ਹੱਥ ਨੂੰ ਦੱਸਦਾ ਨਾ, ਤੂੰ ਦਿਮਾਗੋਂ ਲੂਲਾ ਲੰਗੜਾ, ਜਿੱਦਾਂ ਮੈਂ ਹੱਥ ਘੁੱਟ ਕੇ ਬੰਨ੍ਹਿਆ ਅਤੇ ਵੇਖਿਆ ਸਾਰਾ ਖੂਨ ਦਾ ਪ੍ਰਵਾਹ ਰੁਕ ਗਿਆ, ਕਿੱਦਾਂ ਹੱਥ ਮੇਰਾ ਚਿੱਟਾ ਹੋ ਗਿਆ, ਇਸੇ ਤਰ੍ਹਾਂ ਤੂੰ ਸਾਰਾ ਕੁਛ ਘੁੱਟ ਕੇ ਬੈਠਾ, ਇਕੱਲਾ ਪੈਸਾ ਹੀ ਨਹੀਂ ਆਪਣੇ ਅੰਦਰ ਦੇ ਵਿਚਾਰ ਵੀ, ਆਪਣੇ ਆਪ ਦੀ ਪਰਸਨੈਲਿਟੀ, ਆਪਣੀ ਇਨਸਾਨੀਅਤ, ਜੋ ਉਸ ਰੱਬ ਨੇ ਤੈਨੂੰ ਰੂਪ ਦਿੱਤਾ ਹੈ, ਜੋ ਉਹਨੇ ਤੈਨੂੰ ਕੋਮਲ ਮਨ ਦਿੱਤਾ ਹੈ, ਤੂੰ ਉਹ ਥੋੜ੍ਹੀ ਰਹਿਣ ਦਿੱਤਾ, ਅਤੇ ਨਾਲੇ ਤੂੰ ਜੋ ਮਰਜ਼ੀ ਕਰੀ ਜਾ, ਮੈਨੂੰ ਕੋਈ ਲੈਣਾ ਦੇਣਾ ਥੋੜ੍ਹੀ, ਮੈਨੂੰ ਤਾਂ ਸਿਰਫ ਇੱਕ ਚੀਜ਼ ਦੀ ਚਿੰਤਾ ਕਿ ਜੋ ਮੇਰੇ ਸੱਚੇ ਰੱਬ ਨੇ ਤੈਨੂੰ ਬਣਾ ਕੇ ਭੇਜਿਆ ਹੈ, ਤੂੰ ਉਸ ਚੀਜ਼ ਨੂੰ ਇੱਦਾਂ ਲੂਲੀ ਲੰਗੜੀ ਕਰ ਛੱਡਿਆ, ਮੈਂ ਤਾਂ ਸਿਰਫ ਇਸ ਚੀਜ਼ ਨੂੰ ਲੈ ਕੇ ਚਿੰਤਾ 'ਚ। ਇਹ ਹੱਥ ਦੀ ਤਾਂ ਸਿਰਫ ਤੈਨੂੰ ਐਗਜ਼ਾਮਪਲ ਦਿੱਤੀ, ਜਿੱਦਾਂ ਤੂੰ ਸਾਰਾ ਕੁਛ ਘੁੱਟ ਕੇ ਬੈਠਾ ਨਾ, ਜੇ ਇੱਦਾਂ ਹੀ ਬੈਠਾ ਰਿਹਾ ਅਤੇ ਇੱਕ ਦਿਨ ਉਹ ਆਊਗਾ ਜਦੋਂ ਤੇਰੇ ਹੱਥ 'ਚੋਂ ਬੋ ਆਉਣ ਲੱਗ ਪਊ, ਜਦੋਂ ਤੇਰੇ ਹੱਥ ਦੇ ਵਿੱਚ ਪਸੀਨਾ ਆਊ। ਜੇ ਇਸੇ ਤਰ੍ਹਾਂ ਦੇ ਨਾਲ ਹੱਥ ਘੁੱਟ ਛੱਡੀਏ ਤਾਂ ਫਿਰ ਕੰਮ ਨਹੀਂ ਨਿਬੜਦੇ, ਕੰਮ ਤਾਂ ਇੱਦਾਂ ਹੀ ਨਿਬੜਨੇ ਜਦੋਂ ਹੱਥ ਫਲੈਕਸੀਬਲ ਰਹੇ, ਅਤੇ ਜੇ ਤੂੰ ਬਿਲਕੁਲ ਹੀ ਹੱਥ ਖੋਲ੍ਹ ਦੇਵੇਂ, ਬਿਲਕੁਲ ਹੀ ਬੰਦਾ ਲਟਾਉਣਾ ਸ਼ੁਰੂ ਕਰ ਦੇਵੇ ਤਾਂ ਫਿਰ ਜਿੱਦਾਂ ਹੱਥ ਮੇਰਾ ਤਣਿਆ ਸੀ, ਉਂਗਲਾਂ ਬਿਲਕੁਲ ਸਿੱਧੀਆਂ ਅਤੇ ਖੂਨ ਦਾ ਪ੍ਰਵਾਹ ਤਾਂ ਵੀ ਰੁਕ ਜਾਂਦਾ, ਨਾ ਸੇਠ ਕੰਜੂਸੀ ਮਾਰਿਆਂ ਗੱਲ ਬਣਦੀ ਅਤੇ ਨਾ ਹੀ ਬਹੁਤਾ ਖਰਚਾ। ਅਤੇ ਜੇ ਤੈਨੂੰ ਲੱਗਦਾ ਕਿ ਸਾਨੂੰ ਪੈਸੇ ਨਾਲ ਕੀ ਲੈਣਾ ਦੇਣਾ, ਤਾਂ ਗੱਲ ਪੈਸੇ ਦੀ ਨਹੀਂ ਹੈ। ਜਿਹੜੇ ਬੰਦੇ ਕੋਲ ਪੈਸੇ ਦੀ ਕੰਜੂਸੀ ਹੋਵੇ, ਜਿਹਦੇ ਸੁਭਾਅ ਦੇ ਵਿੱਚ ਕੰਜੂਸੀ ਆ ਜਾਏ ਨਾ, ਉਹ ਇਕੱਲੀ ਪੈਸੇ ਦੀ ਨਹੀਂ ਕਰਦਾ, ਉਹ ਫਿਰ
ਉਹ ਫਿਰ ਆਸ ਪਾਸ ਦੇ ਲੋਕਾਂ ਦੇ ਵੀ ਸਾਹ ਘੁੱਟ ਕੇ ਰੱਖਦਾ, ਆਪਣੇ ਪਰਿਵਾਰ ਦੇ ਨਾਲ ਕੰਮ ਕਰਨ ਵਾਲਿਆਂ ਦੇ। ਉਹ ਹਰ ਇੱਕ ਚੀਜ਼ ਦੇ ਵਿੱਚ ਕੰਜੂਸੀ ਕਰਨੀ ਸ਼ੁਰੂ ਕਰ ਦਿੰਦਾ। ਇਹ ਜੋ ਕੁਦਰਤ ਨੇ ਸਾਨੂੰ ਬਣਾ ਕੇ ਭੇਜਿਆ ਨਾ, ਇਹਦੇ ਵਿੱਚ ਫਲੈਕਸੀਬਿਲਟੀ ਹੋਣੀ ਬੜੀ ਜ਼ਰੂਰੀ। ਇਹਦੇ ਵਿੱਚ ਜੇਕਰ ਲਚਕ ਨਾ ਰਹੀ, ਬਹੁਤਾ ਘੁੱਟ ਕੇ ਤੂੰ ਆਪਣੇ ਆਪ ਨੂੰ ਬੰਨ ਛੱਡਿਆ ਜਾਂ ਬਿਲਕੁਲ ਹੀ ਖੁੱਲ੍ਹਾ ਛੱਡ ਦਿੱਤਾ, ਤਾਂ ਫਿਰ ਜ਼ਿੰਦਗੀ ਦਾ ਕੋਈ ਸਵਾਦ ਆਉਣਾ ਨਹੀਂ ਹੈ। ਹਾਲੇ ਤਾਂ ਤੈਨੂੰ ਸਮੱਸਿਆ ਬਹੁਤ ਆ ਰਹੀ, ਪਰ ਤੈਨੂੰ ਇਸ ਚੀਜ਼ ਦਾ ਅਹਿਸਾਸ ਨਹੀਂ। ਜਦੋਂ ਅਹਿਸਾਸ ਹੋਇਆ ਉਹ ਨਾ ਹੋਵੇ, ਦੇਰੀ ਜ਼ਿਆਦਾ ਹੋ ਜਾਵੇ। ਕੋਸ਼ਿਸ਼ ਕਰਕੇ ਜਿੱਦਾਂ ਦਾ ਤੈਨੂੰ ਰੱਬ ਨੇ ਬਣਾ ਕੇ ਭੇਜਿਆ ਸੀ ਵਾਪਸ ਉੱਦਾਂ ਦਾ ਹੋ ਜਾ। ਛੱਡਦੇ ਢਿੱਲਾ ਆਪਣੇ ਆਪ ਨੂੰ, ਐਵੇਂ ਕਿਉਂ ਆਪਣੀਆਂ ਨਸਾਂ ਤਨ ਛੱਡਣੀਆਂ। ਜਦੋਂ ਬੰਦਾ ਸੂਮ ਹੁੰਦਾ ਨਾ, ਤਾਂ ਉਹਦੇ ਦਿਮਾਗ ਦੀਆਂ ਨਸਾਂ ਵੀ ਇੱਦਾਂ ਹੀ ਤਣੀਆਂ ਰਹਿੰਦੀਆਂ। ਉਹ ਹਰ ਪਾਸਿਓਂ ਇਹੋ ਸੋਚਦਾ ਰਹਿੰਦਾ, ਮੈਂ ਕਿਹੜੇ ਪਾਸਿਓਂ ਕਿੱਦਾਂ ਕੀ ਬਚਾ ਸਕਦਾ। ਅਤੇ ਗੱਲ ਸਿਰਫ ਇਹ ਪੈਸੇ ਦੀ ਨਹੀਂ, ਉਹੀ ਬੰਦਾ ਫਿਰ ਰਿਸ਼ਤਿਆਂ ਤੱਕ ਵੀ ਪਹੁੰਚ ਜਾਂਦਾ। ਕਈ ਲੋਕ ਬਹੁਤ ਸਾਰੇ ਪੈਸੇ ਇਕੱਠੇ ਕਰਦੇ ਨੇ, ਅਤੇ ਕਈ ਬਹੁਤ ਸਾਰੇ ਰਿਸ਼ਤੇ ਨਾਤੇ ਇਕੱਠੇ ਕਰ ਲੈਂਦੇ ਨੇ। ਪਰ ਗੱਲ ਇਹ ਕਿ ਜੇ ਆਪਾਂ ਬਹੁਤ ਸਾਰੇ ਰਿਸ਼ਤੇ ਨਾਤੇ, ਬਹੁਤ ਸਾਰੀਆਂ ਸਾਂਝਾਂ ਬਣਾ ਕੇ ਉਹਨਾਂ ਦੇ ਨਾਲ ਵਰਤਣਾ ਹੀ ਨਹੀਂ, ਉਹਨਾਂ ਨੂੰ ਸਿਰਫ ਆਪਾਂ ਇਕੱਠਿਆਂ ਕਰਕੇ ਤਿਜੋਰੀ 'ਚ ਪਾ ਛੱਡਣਾ। ਬਹੁਤ ਸਾਰੇ ਰਿਸ਼ਤੇਦਾਰ, ਯਾਰ ਦੋਸਤ, ਇਰਦ ਗਿਰਦ ਲੋਕ ਜੇ ਆਪਾਂ ਇਕੱਠੇ ਕਰਕੇ ਉਹਨਾਂ ਨੂੰ ਆਪਾਂ ਹਵਾ ਹੀ ਨਹੀਂ ਲੱਗਣ ਦੇਣੀ, ਉਹਨਾਂ ਦੇ ਨਾਲ ਆਪਾਂ ਚੱਜ ਦੇ ਨਾਲ ਵਿਹਾਰ ਹੀ ਨਹੀਂ ਕਰਨਾ, ਅਤੇ ਫਿਰ ਫਾਇਦਾ ਕੀ। ਫਿਰ ਉਹ ਬੰਦੇ ਦਾ ਵਹਿਮ ਹੋ ਸਕਦਾ ਕਿ ਮੇਰੇ ਬੜੇ ਰਿਸ਼ਤੇ ਨਾਤੇ ਨੇ, ਮੇਰੇ ਬੜੇ ਯਾਰ ਦੋਸਤ ਨੇ, ਮੇਰੇ ਤੋਂ ਜਾਨ ਵਾਰਦੇ ਨੇ, ਪਰ ਅਸਲੀਅਤ ਦੇ ਵਿੱਚ ਉਹ ਕਿਸੇ ਨਾ ਕਿਸੇ ਸ਼ਰਮ ਕਰਕੇ ਜੁੜੇ ਹੁੰਦੇ ਨੇ। ਉਹ ਇੱਕ ਨਾ ਇੱਕ ਦਿਨ ਜ਼ਰੂਰ ਤੁਹਾਡੇ ਤੋਂ ਦੂਰ ਚਲੇ ਜਾਣਗੇ, ਕਿਉਂਕਿ ਉਹ ਉਹਨਾਂ ਦਾ ਦਮ ਘੁੱਟਦਾ ਤੁਹਾਡੇ ਇਰਦ ਗਿਰਦ। ਬੜੀ ਵਾਰ ਬੜੀਆਂ ਯਾਰੀਆਂ ਦੋਸਤੀਆਂ, ਬੜੀਆਂ ਰਿਸ਼ਤੇਦਾਰੀਆਂ ਸਾਂਝਾਂ ਦੇ ਉੱਤੇ ਆਪਾਂ ਇੱਦਾਂ ਦੀਆਂ ਹੀ ਕੰਡੀਸ਼ਨਾਂ ਲਾ ਦਿੰਦੇ ਹਾਂ ਕੰਜੂਸਾਂ ਵਰਗੀਆਂ। ਜੇ ਤੇਰੀ ਮੇਰੇ ਨਾਲ ਸਾਂਝ ਹੈ ਨਾ, ਤਾਂ ਫਿਰ ਤੂੰ ਵੇਖੀ ਉਹਦੇ ਨਾਲ ਨਹੀਂ ਬੋਲਣਾ। ਜੇ ਤੂੰ ਮੇਰੇ ਨਾਲ ਰੱਖਣੀ ਆ ਨਾ, ਤਾਂ ਫਿਰ ਤੈਨੂੰ ਮੇਰੇ ਤੱਕ ਹੀ ਰਹਿਣਾ ਪੈਣਾ। ਸਾਡੀ ਉਹਦੇ ਨਾਲ ਨਹੀਂ ਬਣਦੀ, ਉਹਦੇ ਨਾਲ ਨਹੀਂ ਤੂੰ ਬੋਲ ਸਕਦਾ। ਅਤੇ ਆਪ ਭਾਵੇਂ ਕੱਲ੍ਹ ਨੂੰ ਸੁਲਾਹ ਹੋ ਜਾਏ, ਉਹਦੇ ਨਾਲ ਫਿਰ ਭਾਵੇਂ ਇੱਕ ਮਿਕ ਹੋ ਜਾਣ। ਇਹ ਵੀ ਇੱਕ ਕੰਜੂਸੀ ਵਰਗੀ ਅਵਸਥਾ। ਕੰਜੂਸੀ ਸਿਰਫ ਪੈਸੇ ਦੀ ਨਹੀਂ ਹੁੰਦੀ, ਕੰਜੂਸੀ ਸਾਂਝਾਂ ਦੀ ਵੀ ਹੁੰਦੀ ਹੈ, ਰਿਸ਼ਤੇਦਾਰੀਆਂ ਨਾਤਿਆਂ ਦੀ ਵੀ ਹੁੰਦੀ ਹੈ। ਕੰਜੂਸੀ ਆਪਾਂ ਰੱਬ ਦੇ ਨਾਲ ਵੀ ਕਰਦੇ ਹਾਂ, ਜਿਹਨੂੰ ਲੈ ਕੇ ਸ਼ਾਇਦ ਫਕੀਰ ਜ਼ਿਆਦਾ ਚਿੰਤਾ ਦੇ ਵਿੱਚ। ਆਪਾਂ ਬਹੁਤ ਸਾਰਾ ਗਿਆਨ ਇਕੱਠਾ ਕਰਕੇ ਉਹਨੂੰ ਵੀ ਕੁੰਡੀ ਮਾਰ ਕੇ ਰੱਖ ਲੈਂਦੇ, ਸਾਨੂੰ ਲੱਗਦਾ ਇਹ ਸਾਡੇ ਤੱਕ ਸਿਰਫ ਸੀਮਤ ਰਹਿਣਾ ਚਾਹੀਦਾ। ਇਹ ਧਰਮ ਕਰਮ ਦੀ ਗੱਲ ਸਿਰਫ ਮੈਨੂੰ ਪਤਾ ਹੋਣੀ ਚਾਹੀਦੀ, ਜੇ ਦੂਸਰੇ ਨੂੰ ਦੱਸਣੀ ਤਾਂ ਉਹਨੂੰ ਇਸ ਤਰੀਕੇ ਦੇ ਨਾਲ ਕਿ ਉਹਨੂੰ ਕੱਲ੍ਹ ਨੂੰ ਫਿਰ ਘੁੰਮ ਕੇ ਮੇਰੇ ਕੋਲ ਹੀ ਆਉਣਾ ਪਵੇ। ਅਤੇ ਦੂਸਰੇ ਪਾਸੇ ਉਹ ਲੋਕ ਜਿਹੜੇ ਖੁੱਲ੍ਹ ਕੇ ਲਟਾਉਂਦੇ ਨੇ, ਭਾਵੇਂ ਉਹ ਧਨ ਹੋਵੇ, ਭਾਵੇਂ ਯਾਰੇ ਦੋਸਤੀਆਂ ਸਾਂਝਾਂ ਹੋਣ, ਅਤੇ ਚਾਹੇ ਫਿਰ ਉਹ ਧਰਮ ਕਰਮ ਨੌਲੇਜ ਹੋਵੇ, ਜਾਣਕਾਰੀ ਹੋਵੇ, ਐਜੂਕੇਸ਼ਨ ਹੋਵੇ, ਨਾ ਤਾਂ ਖੁੱਲ੍ਹ ਕੇ ਲਟਾਇਆ ਗੱਲ ਬਣਦੀ, ਅਤੇ ਨਾ ਹੀ ਬਿਲਕੁਲ ਹੱਥ ਘੁੱਟਿਆ ਗੱਲ ਬਣਦੀ, ਨਾ ਹੀ ਕੰਜੂਸੀ ਦੇ ਨਾਲ, ਅਤੇ ਨਾ ਹੀ ਬਹੁਤੀ ਖੁੱਲ੍ਹ ਦਿਲੀ ਦੇ ਨਾਲ। ਜਿੱਦਾਂ ਦਾ ਸਾਨੂੰ ਕੁਦਰਤ ਨੇ ਬਣਾਇਆ, ਬਿਲਕੁਲ ਉਸੇ ਤਰ੍ਹਾਂ ਦੀ ਇੱਕ ਫਲੈਕਸੀਬਿਲਟੀ ਸਾਡੇ 'ਚ ਹੋਣੀ ਬਹੁਤ ਜ਼ਰੂਰੀ ਹੈ। ਹੱਥ ਦੀ ਤਾਂ ਸਿਰਫ ਇੱਕ ਆਪਾਂ ਐਗਜ਼ਾਮਪਲ ਲੈ ਲਈਏ, ਸੌਖੀ ਸਮਝ ਆ ਜਾਂਦੀ ਹੈ। ਜਿੱਦਾਂ ਦਾ ਸਾਡਾ ਹੱਥ ਹੈ, ਬਿਲਕੁਲ ਫਲੈਕਸੀਬਲ ਰਹਿਣਾ ਚਾਹੀਦਾ, ਉਂਗਲਾਂ ਬਿਲਕੁਲ ਨੋਰਮਲ, ਬਿਲਕੁਲ ਤਣਾਅ ਮੁਕਤ ਚੱਲਣੀਆਂ ਚਾਹੀਦੀਆਂ। ਉਸੇ ਤਰ੍ਹਾਂ ਦੇ ਨਾਲ ਸਾਡਾ ਦਿਮਾਗ ਵੀ ਹੈ, ਦਿਮਾਗੀ ਨਸਾਂ ਵੀ ਨੇ, ਉਹ ਵੀ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਚਿੰਤਾ ਮੁਕਤੀ ਚੱਲਣ, ਅਤੇ ਫਿਰ ਗੱਲ ਬਣਦੀ ਹੈ। ਬਹੁਤੀ ਚਿੰਤਾ ਦੇ ਵਿੱਚ ਜੇ ਆਪਾਂ ਦਿਮਾਗੀ ਨਸਾਂ ਦੇ ਵਿੱਚ ਵੀ ਤਣਾਅ ਭਰ ਲੈਂਦੇ ਹਾਂ, ਅਤੇ ਉੱਥੇ ਵੀ ਖੂਨ ਦਾ ਪ੍ਰਵਾਹ ਰੁਕਦਾ, ਅਤੇ ਜੇ ਆਪਾਂ ਬਿਲਕੁਲ ਹੀ ਲਾਪਰਵਾਹ ਹੋ ਜਾਂਦੇ ਹਾਂ, ਕਿਸੇ ਚੀਜ਼ ਦੀ ਕੋਈ ਆਪਾਂ ਚਿੰਤਾ ਨਹੀਂ ਮਾਰਦੇ, ਅਤੇ ਤਾਂ ਵੀ ਸਮੱਸਿਆ ਸ਼ੁਰੂ ਹੋ ਜਾਂਦੀ। ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਸਾਨੂੰ ਅੱਧ ਵਿਚਕਾਏ ਆਉਣਾ ਪਊਗਾ। ਕੁਦਰਤ ਦੀ ਹਰ ਇੱਕ ਚੀਜ਼,
ਹਰ ਇੱਕ ਰੱਬ ਦੀ ਦਿੱਤੀ ਸਾਨੂੰ ਸ਼ੈ ਉਹ ਫਲੈਕਸੀਬਿਲਟੀ ਦੇ ਨਾਲ ਚੱਲਦੀ ਹੈ। ਹਵਾ ਵਗਦੀ ਆ ਅਤੇ ਰੁੱਖ ਫਲੈਕਸੀਬਿਲਟੀ ਦੇ ਨਾਲ ਚੱਲਦੇ, ਨਹੀਂ ਤਾਂ ਉਹਨਾਂ ਦੇ ਟਾਣ ਟੁੱਟ ਜਾਣ। ਉਹ ਉਸੇ ਪ੍ਰਵਾਹ ਦੇ ਨਾਲ ਚੱਲਦੇ ਆ ਜਿੱਦਾਂ ਕੁਦਰਤ ਉਹਨਾਂ ਨੂੰ ਚਲਾ ਰਹੀ ਹੁੰਦੀ ਹੈ। ਜੇ ਸਾਡੇ ਸਾਹ ਨੇ ਤਾਂ ਉਹ ਵੀ ਇਸੇ ਫਲੈਕਸੀਬਿਲਟੀ ਦੇ ਨਾਲ ਚੱਲਦੇ ਆ। ਇੱਕ ਸਾਹ ਆਪਾਂ ਅੰਦਰ ਲੈਂਦੇ ਹਾਂ ਅਤੇ ਫਿਰ ਸਾਨੂੰ ਉਹ ਬਾਹਰ ਵੀ ਕੱਢਣਾ ਪੈਂਦਾ। ਜੇ ਆਪਾਂ ਸਾਹ ਸਿਰਫ ਅੰਦਰ ਹੀ ਲਈ ਜਾਈਏ ਤਾਂ ਵੀ ਦਮ ਘੁੱਟਦਾ, ਅਤੇ ਜੇ ਆਪਾਂ ਬਾਹਰ ਕੱਢ ਕੇ ਕਹੀਏ ਵੀ ਆਪਾਂ ਹੁਣ ਅੰਦਰ ਹੀ ਨਹੀਂ ਲੈਣਾ ਬਾਹਰ ਹੀ ਕੱਢੀ ਜਾਈਏ ਅਤੇ ਉੱਥੇ ਵੀ ਬੰਦਾ ਮਰਦਾ। ਸੋ ਇਹ ਇਨ ਆਊਟ ਹਮੇਸ਼ਾ ਚੱਲਦਾ ਰਹਿਣਾ ਚਾਹੀਦਾ। ਜਿੱਦਾਂ ਤਿਜੋਰੀਆਂ 'ਚ ਪਏ ਪੈਸਿਆਂ ਨੂੰ ਉਲੀ ਲੱਗ ਜਾਂਦੀ ਹੈ, ਉਸੇ ਤਰ੍ਹਾਂ ਦੇ ਨਾਲ ਦਿਮਾਗ 'ਚ ਪਏ ਵਿਚਾਰਾਂ ਨੂੰ, ਦਿਮਾਗ 'ਚ ਪਈ ਈਰਖਾ ਨੂੰ ਉਹ ਛੇਤੀ ਤੋਂ ਛੇਤੀ ਕੱਢ ਲੈਣਾ ਚਾਹੀਦਾ, ਹਵਾ ਲਵਾ ਲੈਣੀ ਚਾਹੀਦੀ ਹੈ। ਕਿਸੇ ਦੇ ਪ੍ਰਤੀ ਤੁਹਾਡੇ ਮਨ ਦੇ ਵਿੱਚ ਮਾੜੇ ਵਿਚਾਰ ਵੀ ਜੇਕਰ ਪਏ ਨੇ, ਬਹੁਤਾ ਚਿਰ ਪਏ ਰਹੇ ਨੇ, ਹੌਲੀ ਹੌਲੀ ਤੁਸੀਂ ਵੇਖੋ ਵੀ ਉਹ ਗਰਜ ਵੱਧਦਾ ਵੱਧਦਾ ਵੱਧ ਜਾਂਦਾ, ਉਹ ਤੁਹਾਡੇ ਆਪਣੇ ਲਈ ਨਸੂਰ ਬਣ ਜਾਂਦਾ। ਇਹ ਵੀ ਇਸੇ ਕੰਜੂਸੀ ਵਾਲੇ 'ਚ ਹੀ ਆ ਜਾਂਦਾ। ਬਹੁਤਾ ਚਿਰ ਆਪਾਂ ਕਿਸੇ ਦੇ ਨਾਲ ਗੁੱਸਾ ਗਿਲਾ ਮਨ 'ਚ ਰੱਖ ਛੱਡੀਏ ਅਤੇ ਹੌਲੀ ਹੌਲੀ ਉਹ ਸਾਨੂੰ ਇੰਨਾ ਕੁ ਤੰਗ ਪਰੇਸ਼ਾਨ ਕਰਦਾ ਕਿ ਤੁਸੀਂ ਆਪ ਬਿਮਾਰ ਰਹਿਣ ਲੱਗ ਪੈਂਦੇ। ਅਤੇ ਜੇ ਲੋੜ ਤੋਂ ਵੱਧ ਕਿਸੇ ਦੇ ਉੱਤੇ ਤੁਸੀਂ ਪਿਆਰ ਨਿਸ਼ਾਵਰ ਕਰੀ ਜਾਓ ਅਤੇ ਉਹ ਵੀ ਬੰਦਾ ਤੁਹਾਡਾ ਫਾਇਦਾ ਉਠਾਉਣਾ ਸ਼ੁਰੂ ਕਰ ਦਿੰਦਾ। ਕੁੱਲ ਮਿਲਾ ਕੇ ਜ਼ਿੰਦਗੀ ਦੇ ਹਰ ਇੱਕ ਹਿੱਸੇ ਦੇ ਵਿੱਚ ਸਾਡੀ ਫਲੈਕਸੀਬਿਲਟੀ ਹੋਣੀ ਬੜੀ ਜ਼ਰੂਰੀ ਹੈ। ਕਿਸੇ ਵੀ ਪਾਸੇ ਨੂੰ ਕਿਸੇ ਵੀ ਤਰ੍ਹਾਂ ਦਾ ਜੇਕਰ ਤੁਸੀਂ ਵੇਖ ਰਹੇ ਹੋ ਤੁਹਾਡੀ ਜ਼ਿੰਦਗੀ ਦੇ ਵਿੱਚ ਤਣਾਅ ਆ, ਕਿਸੇ ਵੀ ਚੀਜ਼ ਨੂੰ ਲੈ ਕੇ ਤੁਸੀਂ ਕੰਜੂਸੀ ਵਰਤ ਰਹੇ ਹੋ ਜਾਂ ਬਹੁਤ ਖੁੱਲ੍ਹੇ ਦਿਲ ਦੇ ਨਾਲ ਚੱਲ ਰਹੇ ਹੋ, ਤਾਂ ਕੋਸ਼ਿਸ਼ ਕਰਕੇ ਉਹਨੂੰ ਆਪਾਂ ਉੱਦਾਂ ਦਾ ਬਣਾ ਲਈਏ, ਉੱਦਾਂ ਦੇ ਹੋ ਜਾਈਏ ਜਿੱਦਾਂ ਦਾ ਰੱਬ ਨੇ ਸਾਨੂੰ ਬਣਾ ਕੇ ਭੇਜਿਆ ਸੀ, ਜਿੱਦਾਂ ਦੇ ਕੁਦਰਤ ਸਾਨੂੰ ਇਸ਼ਾਰੇ ਕਰਦੀ ਹੈ। ਧੰਨਵਾਦ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਅਤੇ ਹੱਸਣ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਮੇਰੇ ਨਾਲ ਆ ਚੁੱਕੇ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
1: ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਨਾਲੇ ਕੱਲ੍ਹ ਦੇ ਗੁੱਸੇ ਗਿਲੇ ਕਿਉਂ, ਅੱਜ ਵਾਲੇ ਵੀ ਸਵੇਰ ਮੇਰੀ ਤਾਂ 5 ਵਜੇ ਹੋ ਜਾਂਦੀ ਹੈ ਭਾਈ।
0: ਸਵੇਰੇ ਸਵੇਰੇ ਕਰ ਲਏ ਜੇ ਇਕੱਠੇ,
1: ਸਵੇਰੇ 5 ਵਜੇ ਤੋਂ ਲੈ ਕੇ 7 ਵਜੇ ਤੱਕ 2 ਘੰਟੇ ਹੁੰਦੇ।
0: ਕਿਸੇ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਨਿਕਲ ਆਈਦਾ ਹੁੰਦਾ?
1: ਉਹ ਨਹੀਂ ਆ, ਫੋਨ ਤਾਂ ਨਾਲ ਹੀ ਹੁੰਦਾ, ਉੱਧਰ ਕੈਨੇਡਾ 'ਚ ਚਾਨਣ ਹੋ ਜਾਂਦਾ। ਅਸੀਂ ਵੀ
0: ਨਾ ਨਾ ਫੋਨ ਵੇਖੀ ਤਾਂ ਨਹੀਂ ਸਵੇਰੇ ਸਵੇਰੇ। ਸਵੇਰੇ ਤੁਸੀਂ ਫੋਨ ਵੇਖ ਲਿਆ, ਇਹਦਾ ਮਤਲਬ ਵੀ ਕੰਮ ਸ਼ੁਰੂ ਹੋ ਗਿਆ।
1: ਲੱਗੇ ਨਾ 70 ਕਿਲੋਮੀਟਰ ਡਰਾਈਵ ਕਰਨ ਲੱਗ ਪਤਾ ਜਾਏਗਾ।
0: ਫੋਨ ਵੇਖੋ ਰੱਖੀਦਾ ਇੱਕ ਪਾਸੇ,
1: ਸਵੇਰੇ
0: ਸਵੇਰੇ ਹਾਂ ਰੱਬ ਰੱਬ ਕਰਦੇ ਤੇ ਫੋਨ ਵੇਖੀਦਾ 12 ਵਜੇ ਤੋਂ ਬਾਅਦ, ਜੋ ਹੁੰਦਾ ਹੁੰਦਾ ਰਵੇ। ਉਹਨੇ ਜਿਹਨੂੰ ਟਰੰਪ ਟਰੁੰਪ ਲਾਨ ਕਰ ਲਏ ਜਿਹੜਾ ਕਰਨਾ,
1: ਚਾਹ ਗੈਸ ਤੇ ਹੈ।
0: ਹਾਂ ਚਲੋ ਆਓ ਫਿਰ ਬੱਚਿਆਂ ਨੂੰ ਆਪਾਂ ਪਹਿਲਾਂ ਵਿਹਲੇ ਕਰ ਦਈਏ ਅਤੇ ਸਾਡੀਆਂ ਇਹੋ ਜਿਹੀਆਂ ਸ਼ੁਰੂ ਹੋਣੀਆਂ 10 ਵਜੇ, ਉਦੋਂ ਫਿਰ ਤੁਸੀਂ ਸਾਂਝਾ ਬਣਾ ਕੇ ਰੱਖਿਓ ਅਤੇ ਆਪਾਂ ਵੱਧਦੇ ਹਾਂ ਅੱਗੇ ਅਤੇ ਬੱਚਿਆਂ ਨੂੰ ਪਹਿਲਾਂ ਵਿਹਲੇ ਕਰਦੇ। ਅਰਨਵ ਸਤਿ ਸ਼੍ਰੀ ਅਕਾਲ, ਤੁਸੀਂ ਆਉਣ ਰਹੇ ਹੋ ਅਤੇ ਉਸ ਤੋਂ ਬਾਅਦ ਫਿਰ ਤੇਗ ਤੁਹਾਡੀ ਵਾਰੀ ਆ। ਸਤਿ ਸ਼੍ਰੀ ਅਕਾਲ ਅਰਨਵ।
2: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ। ਅੰਕਲ ਜੀ ਸਤਿ ਸ਼੍ਰੀ ਅਕਾਲ।
1: ਹਾਂਜੀ
0: ਸਤਿ ਸ਼੍ਰੀ ਅਕਾਲ।
1: ਕੀ ਹਾਲ ਚਾਲ?
2: ਵਧੀਆ, ਤੁਹਾਡਾ ਕੀ ਹਾਲ ਆ?
0: ਸਾਡਾ ਵੀ ਬਹੁਤ ਵਧੀਆ ਜੀ। ਤੁਹਾਡਾ ਕੀ ਹਾਲ ਚਾਲ ਆ ਤੇ ਕੀ ਖਾਧਾ ਤੇ ਕੀ ਪੀਤਾ?
2: ਮੇਰੀ ਆਵਾਜ਼ ਡਬਲ ਹੁੰਦੀ ਤੁਹਾਨੂੰ ਮਿਲਾ ਦਾ।
0: ਅੱਛਾ ਹੁਣ ਠੀਕ ਹੈ ਕਿ ਪਹਿਲਾਂ ਠੀਕ ਸੀ?
2: ਮੈਂ ਲਾ ਕੇ ਜਾ, ਨਹੀਂ ਥੋੜੀ ਜੀ ਆ।
0: ਅੱਛਾ ਉਹ ਨਾਲ ਦੂਸਰੀ ਲਾਈਨ ਤੇ ਪੁੱਤ ਚੱਲਣ ਦੀ ਆ ਗੱਲ
1: ਜ਼ਰੂਰੀ ਕੋਈ?
0: ਆਹੋ
2: ਓਕੇ
0: ਹਾਂਜੀ
2: ਚਲੋ।
0: ਮੈਨੇਜੇਬਲ ਆ ਕਿ ਨਹੀਂ ਤੁਹਾਡੇ ਲਈ?
2: ਹਾਂਜੀ ਠੀਕ ਹੈ।
0: ਓਕੇ ਓਕੇ ਕੀ ਸੁਣਾਓਗੇ ਫਿਰ?
2: ਅੱਜ ਸੁਣਾਉਂਗੇ ਇੱਕ ਬੁਝਾਰਤ।
0: ਹਾਂਜੀ।
2: ਗੋਲਾ ਪਰ ਗੇਂਦ ਨਹੀਂ, ਰੋਸ਼ਨੀ ਦਿੰਦਾ ਸਾਰਿਆਂ ਨੂੰ, ਠੰਡ ਆਪਾਂ ਨੂੰ ਠੰਡ ਵਿੱਚ ਲੋੜ ਆ।
0: ਲੈ ਇਹ ਤਾਂ ਸੌਖਾ ਹੀ ਬੜਾ ਯਾਰ। ਇਹ ਤੇ
2: ਹਾਂਜੀ ਸੌਖਾ ਹੀ।
0: ਹੋਰ ਕੀ? ਬਲਬ
2: ਨਹੀਂ?
0: ਹਾਂ ਏਡਾ ਵੀ ਨਹੀਂ ਸੌਖਾ
1: ਸਾਰਿਆਂ ਨੂੰ ਰੋਸ਼ਨੀ ਤੇ ਦਿਮਾਗ।
0: ਹਾਂ ਓਹੋ
1: ਰੋਸ਼ਨ ਦਿਮਾਗ,
0: ਉਹ ਵੀ ਸਾਰਿਆਂ ਦਾ ਨਹੀਂ ਹੋਣਾ। ਇਹ ਫਿਰ ਸੂਰਜ ਬਰਖਤ ਗਿਆ ਜਿਹਾ ਟਾਈਪ ਲੱਗਦਾ ਕੋਈ। ਚੱਲ
1: ਉਹ ਐਕਟਰ ਨਹੀਂ, ਕੋਈ ਐਕਟਰ ਨਹੀਂ ਦਾ ਨਾਮ ਲਾਇਆ
0: ਹੈ? ਐਕਟਰ ਨਹੀਂ ਤਾਂ ਸੂਰਜ ਹੁੰਦਾ ਹੀ ਨਹੀਂ ਹੈ। ਐਕਟਰ ਨਹੀਂ ਕਹਿ ਤੂੰ ਚਾਂਦ ਹੋ ਗਿਆ ਨਾ।
1: ਨਾਟੀ ਨਾਟੀ
0: ਸੂਰਜ ਵੀ ਨਹੀਂ ਹੈ?
2: ਲੋਹੜੀ
0: ਮਨਾਈ ਸੀ ਹਾਂ ਪੁੱਤੋ, ਸਾਡੀ ਟੀਮ ਦੀ ਹੁੰਦੀ ਆ ਲੋਹੜੀ ਉਹ।
2: Okay.
0: ਰੇਡੀਓ ਤੇ ਜਿਹੜੇ ਕੰਮ ਕਰਦੇ ਨਾ ਉਹਨਾਂ ਸਾਰਿਆਂ ਦੀ ਹੁੰਦੀ ਆ ਤੇ ਆਪਾਂ ਤੁਹਾਡਾ ਜਦੋਂ ਬਣਾਵਾਂਗੇ ਪ੍ਰੋਗਰਾਮ ਫਿਰ ਤੁਹਾਨੂੰ ਬੁਲਾਵਾਂਗੇ। ਠੀਕ ਹੈ
2: ਠੀਕ
0: ਹੈ। ਥੈਂਕ ਯੂ
2: ਥੈਂਕ ਯੂ ਥੈਂਕ ਯੂ
0: ਥੈਂਕ ਯੂ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਤੇਗ ਆ ਤੇ ਉਸ ਤੋਂ ਬਾਅਦ ਫਿਰ ਮੰਨਤ ਫਤਿਹ ਤੁਹਾਡੀ ਵਾਰੀ। ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ।
2: ਸਤਿ ਸ਼੍ਰੀ ਅਕਾਲ
0: ਤੇਗ ਜੀ,
1: ਸਤਿ ਸ਼੍ਰੀ ਅਕਾਲ ਤੇਗ ਜੀ,
0: ਤੁਸੀਂ ਸੁਣਾਓ ਤਿਆਰ ਹੋ ਗਏ ਹੋ?
1: ਬ੍ਰੇਕਫਾਸਟ ਕਰ ਲਿਆ ਵਧੀਆ ਜਿਹਾ?
0: ਕੀ ਗੱਲ, ਬ੍ਰੇਕਾਂ ਕੀ ਲੱਗਦੀਆਂ ਵਿੱਚ?
1: ਬ੍ਰੇਕਫਾਸਟ ਲੱਗ ਗਿਆ ਹੁਣ।
0: ਅੱਛਾ ਅੱਛਾ ਕੁਛ ਕਰ ਰਹੇ ਹੋ ਨਾਲ ਨਾਲ? ਕੱਲੀ ਬੈਠੀ ਆ? ਓਕੇ ਤੇ ਅੰਬਰ ਕੀ ਕਰਦੀ ਆ?
2: ਅੰਬਰ ਬ੍ਰੇਕਫਾਸਟ ਕਰ ਲਿਆ।
0: ਓਹ ਓਕੇ ਤੇ ਤੁਸੀਂ ਪਹਿਲਾਂ ਕਰ ਲਿਆ?
2: ਹਾਂਜੀ ਮੈਂ ਅਰਲੀ ਹੁੰਦੀ ਆ, ਅੰਬਰ ਲੇਟ ਹੁੰਦੀ ਆ।
0: ਓਹੋ ਤੇ ਫਿਰ ਤੁਹਾਡੇ ਵਾਲੀ ਪਲੇਟ 'ਚ ਉਹ ਖਾ ਲੈਂਦੀ ਆ ਕਿ ਵੱਖਰੀ ਲੈਂਦੀ ਆ?
2: ਵੱਖਰੀ।
0: ਓਹ ਬੱਲੇ,
2: ਆਪਾਂ

0: ਫਿਰ ਉਹ ਕਰਦੇ ਹੁੰਦੇ ਆ
1: ਅੱਛਾ
0: ਸਵੇਰੇ ਸਵੇਰੇ ਕੁਇਕਲੀ, ਤੇ ਫਿਰ ਜੇ ਅੰਬਰ ਤੇ ਮੇਰੇ ਸੀਰੀਅਲ ਕੱਟੇ ਕੱਟੇ ਹੋ ਗਏ, ਤੇ ਫਿਰ ਹੋਰ ਕੁਛ ਬਚ ਜਾਣਾ।
1: ਉਹ ਓਕੇ ਠੀਕ ਠੀਕ ਠੀਕ ਏਡੀ ਸਿਆਣੀ ਕੁੜੀ ਆ। ਕੀ ਸੁਣਾਓਗੇ ਫਿਰ?
0: ਅੱਜ ਮੈਂ ਸੁਣਾਉਗੀ ਇੱਕ ਬਜਾਰੇਤ।
1: ਹਾਂਜੀ
0: ਇੱਕ ਹਾਥੀ ਦਰਖਤ ਤੇ ਚੜਿਆ, ਥੱਲੇ ਖੇਮੇ ਉਤਰਿਆ।
1: ਅੱਛਾ ਹਾਥੀ ਦਰਖਤ ਤੇ ਚੜਿਆ ਤੇ ਥੱਲੇ ਕਿਦਾਂ ਉਤਰਿਆ?
0: ਹਾਂਜੀ
1: ਤੁਸੀਂ ਦੱਸੋ ਪਹਿਲਾਂ ਵੀ ਉੱਤੇ ਕਿੱਦਾਂ ਚੜਿਆ ਸੀ ਪਹਿਲਾਂ? ਥੱਲੇ ਤੇ ਫੇਰ ਲਾਵਾਂਗੇ ਉਹਨੂੰ, ਪਹਿਲਾਂ ਉੱਤੇ ਕਿੱਦਾਂ ਚੜ ਗਿਆ?
0: ਐਵੇਂ
1: ਹੈ ਤੇ ਥੱਲੇ ਵੀ ਫਿਰ ਐਵੇਂ ਹੀ ਆਜੂਗਾ।
0: ਹਾਂਜੀ
1: ਇਹੋ ਹੀ ਆਨਸਰ ਸੀ।
0: ਹਾਂਜੀ
1: ਹੈ ਲੈ ਸੱਚੀ।
0: ਹਾਂਜੀ
1: ਆਦ ਆਦ ਬੜਾ ਈਜ਼ੀ ਸੀ ਫਿਰ।
2: ਉਹੀ ਹੈ ਨਾ ਕਹਿੰਦੇ ਹਾਥੀ ਨੂੰ ਫ੍ਰਿਜ ਕਿਵੇਂ ਰੱਖੋਗੇ ਯਾਰ।
1: ਹਾਂ ਉਹ ਗੱਲ ਹੋ ਗਈ
2: ਆਪ ਸਿੱਧਾ ਹੀ
0: ਹੱਦ। ਜੇ ਹਾਥੀ ਦਰਖਤ ਤੇ ਚੜ ਗਿਆ ਤੇ ਫਿਰ ਮੈਂ ਵਾਪਸ ਹੀ ਚਲੂਗਾ ਜਿਵੇਂ ਪਹਿਲਾਂ ਚੜਿਆ ਸੀ।
2: ਮਗਰਮੱਛ ਨੂੰ ਫ੍ਰਿਜ ਕਿਵੇਂ ਰੱਖੋਗੇ? ਏਦਾਂ ਹੀ ਰੱਖ ਦਾਂਗੇ ਜਿਵੇਂ ਹਾਥੀ ਰੱਖਿਆ ਸੀ। ਨਹੀਂ ਨਹੀਂ ਪਹਿਲਾਂ ਹਾਥੀ ਕੱਢੋਗੇ।
1: ਹੁਣ ਉਹਨੂੰ ਪਤਾ ਨਾ ਅੱਜ ਕੱਲ ਠੰਡ ਆ, ਹੁਣ ਉਹ ਰੁੱਖਾਂ ਤੇ ਚੜਨ ਲੱਗ ਪਿਆ।
2: ਇਹ ਵੀ
1: ਬੱਲੇ ਉਹ ਹਾਥੀ
2: ਮੱਛੀ ਵਾਲਾ ਹੀ ਕੰਮ ਹੋਇਆ ਪਿਆ।
1: ਹੋਰ ਤੇ ਕਿਹੜਾ ਬੋਡੀ ਪਾਰਟ ਕਿਹੜਾ
0: ਅੱਜ? ਆਪਣਾ ਸਭ ਤੋਂ ਵੱਡਾ ਬੋਨ ਆ
2: ਟਿੱਬਿਆਂ ਦੇ ਕੋਲ, ਟਿੱਬਿਆਂ ਦੇ ਕੋਲ।
1: ਅੱਛਾ ਹਾਂ ਤੇ ਕੁੜੀ ਬੜੀ ਇਨਫੋਰਮੇਸ਼ਨ ਤੁਸੀਂ ਇਕੱਠੀ ਕੀਤੀ ਆ। ਵੈਰੀ ਨਾਈਸ ਥੈਂਕ ਯੂ। ਤੇ ਅੰਬਰ ਵੀ ਆ ਗਈ ਅੱਜ? ਅੱਛਾ ਬ੍ਰੇਕਫਾਸਟ ਨਹੀਂ ਕੀਤਾ, ਚਲੋ ਫਿਰ ਉਹਨਾਂ ਚਿਰ ਆਪਾਂ ਨੈਕਸਟ ਲੈ ਲਈਏ ਫਿਰ ਉਹਨਾਂ ਚਿਰ।
2: ਭੂਤਾਂ ਕੱਢਣ ਵਾਲੇ ਤਾਂਤਰਿਕਾਂ ਕੋ
0: ਨਹੀਂ
1: ਕਰਨੀ। ਓਕੇ ਚਲੋ ਠੀਕ ਆ, ਸਤਿ ਸ਼੍ਰੀ ਅਕਾਲ ਕਰ ਦਿਓ ਸਾਡੀ ਐਂਬਰ ਨੂੰ ਤੇ ਲਾਹੀ ਨੂੰ, ਸਤਿ ਸ਼੍ਰੀ ਅਕਾਲ। ਤੇ ਨੈਕਸਟ ਸਾਡੇ ਨਾਲ ਨੇ ਮੰਨਤ ਤੇ ਫਤਿਹ, ਉਸ ਤੋਂ ਬਾਅਦ ਫਿਰ ਯੁਵਰਾਜ ਤੁਹਾਡੀ ਵਾਰੀ ਆ। ਹਾਂਜੀ ਐਂਬਰ ਓ ਮੰਨਤ ਰਾਤੀ ਪਿਆ ਸੀ ਬੈਸਟ ਹੈ ਨਾ ਫਤਿਹ, ਰਾਤੀ ਤੁਹਾਡੇ ਆਲੇ ਪਾਸੇ ਮੀਂਹ ਪੈਣ ਡਿਆ ਸੀ,
2: ਨੇਰ ਵੀ ਬੜਾ ਵਗਿਆ
1: ਰਾਤੀ। ਮੈਂ ਫਤਿਹ ਦੇ ਘਰ ਦੇ ਬਾਹਰੋਂ ਲੰਘਿਆ ਹਾਂ ਤੇ ਮੀਂਹ ਪਈ ਜਾਂਦਾ ਸੀ ਉੱਥੇ।
2: ਸਫੈਦੇ ਮੇਰਾ ਖਿਆਲ ਕੋਠਿਆਂ ਨੂੰ ਹੱਥ ਲਾ ਲਾ ਕੇ ਸਿੱਧੇ ਹੁੰਦੇ ਸੀ।
1: ਨਹੀਂ ਨੇਰੀ ਨਹੀਂ ਹੈ ਨਹੀਂ
3: ਤਾਂ ਸਾਡੀ ਅੰਕਲ ਨੇ ਸਾਡਾ ਗੇਟ ਖੜਾ
2: ਕਰਤਾ
3: ਲਾਈਕ ਨੋਕ ਕਰਕੇ ਉੱਪਰ ਚਲੇ ਗਏ ਸੀਗੇ।
1: ਨਹੀਂ ਨਹੀਂ ਮੈਂ ਗੇਟ ਨਹੀਂ ਕੀਤਾ, ਮੈਂ ਫਿਰ ਮੀਂਹ ਪੈਣ ਲੱਗ ਪਿਆ ਨਾ, ਮੈਂ ਉਤਰਿਆ ਨਹੀਂ ਹਾਂ ਮੈਂ।
3: ਹਾਂ ਤੁਸੀਂ ਨਹੀਂ ਇੱਕ ਹੋਰ ਪਾਪਾ ਦੇ ਫਰੈਂਡ ਨੇ ਉੱਬਰ ਵਾਲੇ ਉਹਨਾਂ ਨੇ ਸਾਡੇ ਘਰ ਗਏ ਸੀਗੇ ਤੇ ਉਹਨਾਂ ਨੇ ਗੇਟ ਨੋਕ ਕੀਤਾ 3 ਵਜੇ। ਦੇਖਿਆ ਦੀਦੀ ਨੂੰ ਪਹਿਲੀ ਜੋ ਬੈਲ ਵਜੀ ਉਦੋਂ ਜਾ ਗਈ ਮੰਮਾ ਗਰਾਜ ਚ ਬੈਠੇ, ਗਰਾਜ ਵੀ ਨੋਕ ਕਰਕੇ ਮੰਮਾ ਡਰ ਲੱਗਣ ਲੱਗ ਗਿਆ।
1: ਓਕੇ ਓਕੇ ਉਹਨੂੰ ਲੱਗਾ ਹੋਣਾ ਨਾ ਵੀ ਹਲੇ ਸਾਰੇ ਸੁੱਤੇ ਆ ਤੇ ਕੀ ਠਾਉਣਾ ਹਨਾ,
2: ਇਹ ਵੀ ਹੋ ਸਕਦਾ।
3: ਯਾ ਦੀਦੀ ਨੇ ਤਾਂ ਹੀ ਨਹੀਂ ਮੰਮਾ ਨੇ ਪਾਪਾ ਨੂੰ ਉਠਾਇਆ ਕਿਉਂਕਿ ਪਾਪਾ ਤੁਰ ਕੇ ਪਾਪਾ ਨੇ ਆਪ ਦੇਖ ਲਈ ਤੇ ਪਾਪਾ ਫੋਨ ਦੇਖਦੇ ਕਿਉਂਕਿ ਪਾਪਾ ਨੇ ਮੇਰੇ ਦੀ ਰਿੰਗ ਕੈਮਰਾ ਦੇਖਦੇ ਕਿਉਂਕਿ ਪਾਪਾ ਦਾ ਫੋਨ ਚੈਪ ਆ।
2: ਅੱਛਾ ਫਿਰ ਸੌਖਾ, ਕੋਈ ਗਮਲਾ ਗੁਮਲਾ ਤਾਂ ਨਹੀਂ ਚੱਕ ਕੇ ਲੈ ਗਏ?
1: ਮੈਨੂੰ ਲੱਗ ਗਿਆ ਪਤਾ ਇਹ ਨਾ ਸਵੇਰੇ ਸਵੇਰੇ ਬਣਾਉਂਦੇ ਸੀ ਲੱਡੂ ਸ਼ੱਕਰ ਪਾਰੇ। ਮੰਮੀ ਤੇ ਉਹ ਕੋਈ ਲੰਘੀ ਜਾਂਦਾ ਸੀ ਤੇ ਉਹਨੂੰ ਸਵਾਦੀ ਬੜੀ ਲੱਗੀ ਉਹਨੂੰ
2: ਖੁਸ਼ਬੂ ਆ ਗਈ
1: ਹਾਂ ਉਹਨੂੰ ਆ ਗਈ ਖੁਸ਼ਬੂ ਤੇ ਉਹਨੇ ਵੇਖਿਆ ਹੋਣਾ ਵੀ ਸਵੇਰੇ ਸਵੇਰੇ ਜੇ ਮਿਲ ਹੀ ਜਾਵੇ ਇੱਕ ਅੱਧਾ ਲੱਡੂ ਤੇ
2: ਮਿਹਨਤ ਤਰ ਲਿਆ ਕੰਮ ਹੈ
1: ਲੱਡੂ ਵੀ ਕੌਣ ਬਣਾਉਂਦਾ
3: ਹੈਨਰੀ ਸੀ ਨੌ ਸਾਲਾਂ ਦਾ ਸੀ ਉਹਦੀ ਭੈਣ ਤੇ ਉਹਦੇ ਡੈਡੀ ਫਲਾਵਰ ਸੇਲ ਕਰਦੇ ਤੇ ਫਿਰ ਉਹਨਾਂ ਪਰ ਜਿਹੜਾ ਹੈਨਰੀ ਸੀ ਉਹਨੂੰ ਉਹਨੂੰ ਬਿਜ਼ਨਸ ਦੇ ਸ਼ੌਂਕ ਸੀਗਾ ਫਿਰ ਉਹਨੇ ਬੁਗਾਟੀ ਦਾ ਫਿਰ ਉਹਨੇ ਰੋਲਸ ਰੋਇਸ ਦਾ ਖੋਲਿਆ ਹੀ ਬਿਜ਼ਨਸ ਪਰ ਉਹਦੇ ਡੈਡੀ ਪਾਸ ਹੋਏ ਗਏ ਉਹਨੇ ਡੈਡੀ ਦੀ ਡੈਥ ਹੋ ਗਈ ਸੀ ਤੇ ਫਿਰ ਉਹਨੇ ਬਾਅਦ ਚ ਰੋਲਸ ਰੋਇਸ ਦੀ ਵੱਡੀ ਕੰਪਨੀ ਬਣਾ ਲਈ ਸੀ ਪਰ ਉਹਨੂੰ ਪਤਾ ਨੀ ਸੀ ਵੀ ਉਹਨੇ ਬਾਅਦ ਚੋ ਇੰਨੀ ਐਕਸਪੈਂਸਿਵ ਕੰਪਨੀ ਬਣਾ ਲੈਣੀ ਆ ਤੇ ਜਿਵੇਂ ਰੋਲਸ ਰੋਇਸ ਕੋਲੇ ਨੇ ਉਵੇਂ ਉਹਨੇ ਸੋਹਣੀਆਂ ਗੱਡੀਆਂ ਬਣਾਈਆਂ ਸੀ
1: ਥੋੜੀ ਏਡੀਆਂ ਮਹਿੰਗੀਆਂ ਇਹ ਫਾਈਨਾ ਕਰਦਾ ਮੁੰਡਾ ਗੱਡੀਆਂ ਵੀ ਮਹਿੰਗੀਆਂ ਦੀਆਂ ਗੱਲਾਂ ਕਰਦਾ ਨਾ ਹਾਂਜੀ ਦੀਦੀ
3: ਅੰਕਲ ਜੀ ਨਾਲੇ ਮਾਮਾ ਜੀ
1: ਸਤਿ ਸ੍ਰੀ ਅਕਾਲ ਮੰਨਤ ਕੀ ਹਾਲ ਹੈ
3: ਨਹੀਂ
2: ਉਹ
1: ਤੇ ਹੈਗੀ ਇੱਥੇ ਕਈਆਂ
2: ਕੋਲ
1: ਆਹੋ ਉਹ ਲੈ ਦੂਗਾ
2: ਕੇ ਬਹਾਨਾ ਬਣਾਇਆ
1: ਕਿਹੜੀ ਲੈਣੀ ਮੰਨਤ ਪ੍ਰੈਕਟੀਕਲ ਉਹਨੂੰ ਪਤਾ ਵੀ ਆਹ ਤੇ ਚਲੋ ਡੂਏਬਲ ਆ
2: ਛੋਟੀ ਜਿਹੀ ਚੀਜ਼ ਤਾਂ ਲੈ ਵੀ ਜਾਊਗਾ ਬਾਲੀਆਂ ਵੱਡੀਆਂ ਚੀਜ਼ਾਂ ਮੁਸ਼ਕਿਲ ਹੋ ਜਾਂਦੀਆਂ
1: ਵੈਰੀ ਸਮਾਰਟ ਮੰਨਤ
2: ਮੈਂ ਨੀ ਕਹਿੰਦਾ ਵੱਡੀ ਚੀਜ਼ ਦੱਸ ਕਹਿੰਦਾ ਫਿਰ ਐਮਆਰਐਫ ਦੇ ਟਾਇਰ ਲੈ ਦੇ
1: ਹਾਂਜੀ ਕੀ ਸੁਣਾਓਗੇ
3: ਅੱਜ ਮੈਂ ਪਹਿਲਾਂ ਤੁਹਾਨੂੰ ਜਿਹੜੀ ਫਤਿਹ ਕਹਿੰਦਾ ਸੀਗਾ ਫੈਕਟ ਦੱਸਣੀ ਹੈ ਇੱਕ ਜਿਹੜੇ ਅਮਰਿੰਦਰ ਗਿੱਲ ਦੇ ਮੁੰਡੇ ਆ ਨਾ ਉਹਨਾਂ ਨੇ ਰੋਜ਼ ਰੋਜ਼ ਸਕੂਲ ਇਹਨਾਂ ਦੇ ਲਈ ਇੱਕ ਗਾਣਾ ਵੀ ਬਣਾਇਆ ਤਾਂ ਉਹਨਾਂ ਨੇ ਯੂਜ਼ ਵੀ ਕੀਤੀ ਸੀ ਗਾਣੇ ਵਿੱਚ
1: ਅੱਛਾ
2: ਤੁਹਾਡੇ ਵਾਲੀ ਵੀ ਸੀ ਉਹ
1: ਨਹੀਂ ਫਤਿਹ ਵਾਲੀ ਸੀਗੀ
3: ਕੋਈ ਤਾਂ ਹੈ ਨਹੀਂ
1: ਫਤਿਹ ਵਾਲੀ ਫਤਿਹ ਵਾਲੀ
3: ਬੁੱਢਾ ਘਰ ਪਾ ਲੈਣਾ ਗੱਡੀਆਂ ਲੈ ਲੈਣੀਆਂ ਬਹੁਤ ਪੈਸਾ ਹੋਵੇ ਤੇ ਉਹਦੇ ਚ ਸਿਰਫ ਇੱਕੋ ਹੀ ਸੁਪਨਾ ਪੂਰਾ ਹੋਇਆ ਮੇਰਾ ਸਮ ਦਾ ਅੱਛਾ ਉਹ ਕਿਹੜਾ ਸੀ ਪੱਪੂ
1: ਸੱਠ ਸਾਲ ਜਦੋਂ ਕੋਈ ਕਹਿੰਦਾ ਨਾ ਤੇ ਆਮਿਰ ਖਾਨ ਚੇਤੇ ਆ ਜਾਂਦਾ
2: ਉਹ ਤਾਂ ਭਰਾ ਪਹਿਲੇ ਨਾ ਵੀ ਵਰਤੀ ਵਰਤੀ ਜਾਂਦੇ ਆ ਉਹਨਾਂ ਦੀ ਰੀਸਾ ਨਾ ਕਰੋ ਤੁਸੀਂ
1: ਥੈਂਕ ਯੂ ਮਤਲਬ ਯੁਵਰਾਜ ਜੀ ਕੀ ਹਾਲ ਨੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ ਠੰਡ ਤੇ ਨੀ ਲੱਗਦੀ ਨਿਆਣਿਆਂ ਨੂੰ ਪਤਾ ਨੀ ਕਿਉਂ ਨੀ ਠੰਡ ਲੱਗਦੀ
3: ਨਹੀਂ ਮੈਂ ਨਿਕਲ ਨੀ ਪਾਉਂਦਾ ਮੈਂ ਪਜਾਮਾ ਪਾਉਂਦਾ
2: ਦੂਜੇ ਬੱਚਿਆਂ ਦੀ ਗੱਲ ਕਰਦਾ ਜਿਹੜਾ ਉਹ ਫਤਿਹ ਨੀ ਦੱਸ ਕੇ ਗਿਆ ਵੀ ਗੋਰਾ ਸੀ, ਉਹਦਾ ਨਾਮ ਹੈਨਰੀ ਸੀ,
1: ਉਹ ਪਾਉਂਦੇ ਆ ਅੱਧੀਆਂ ਬਾਹਾਂ ਵਾਲੀ ਨਿਕਰ।
2: ਹਾਂਜੀ
1: ਕੀ ਲਿਆਇਓ ਫਿਰ?
0: ਚੁਟਕਲਾ।
1: ਹਾਂਜੀ
0: ਇੱਕ ਵਾਰੀ ਇੱਕ ਲੇਡੀ ਜਾ ਰਹੀ ਹੁੰਦੀ ਆ ਸਕੂਟਰ ਤੇ, ਤੇ ਉਹ ਰੈਡ ਲਾਈਟ ਜੰਪ ਕਰ ਜਾਂਦੀ ਆ, ਤੇ ਫਿਰ ਉਹ ਪੁਲਿਸ ਵਾਲਾ ਉਹਨੂੰ ਰੋਕਦਾ ਤੇ ਕਹਿੰਦਾ ਵੀ ਤੂੰ ਰੈਡ ਲਾਈਟ ਕਿਉਂ ਜੰਪ ਕੀਤੀ, ਤੈਨੂੰ ਫਾਈਨ ਮਿਲੂਗਾ। ਤੇ ਫਿਰ ਉਹ ਕੁੜੀ ਕਹਿੰਦੀ ਵੀ ਮੈਨੂੰ ਜਾਣ ਦੋ, ਮੈਂ ਸਕੂਲ ਲਈ ਲੇਟ ਹੋ ਰਹੀ ਆ, ਮੈਂ ਇੱਕ ਟੀਚਰ ਆ। ਤੇ ਫਿਰ ਪੁਲਿਸ ਕਹਿੰਦਾ ਅੱਛਾ ਤੂੰ ਇਸ ਦਿਨ ਦਾ ਹੀ ਇੰਤਜ਼ਾਰ ਸੀਗਾ, ਉਹਨੂੰ ਜੇ ਤੂੰ ਮੁਰਗਾ ਨੀ ਬਣਨਾ ਫਿਰ 100 ਵਾਰੀ ਲਿਖ ਕੇ ਦੇ ਸੋਨੀ ਹੈਂਡ ਰਾਈਟਿੰਗ ਚ, ਮੈਂ ਕਦੇ ਨਾਲ ਰਾਈਟ ਜੰਪ ਨਹੀਂ ਕਰੂਗੀ।
2: ਇੱਦਾਂ ਦੇ ਫਾਈਨ ਉਹਨੂੰ ਵੀ ਪਹਿਲਾਂ ਮਿਲਦੇ ਰਹੇ ਆ।
1: ਥੈਂਕ ਯੂ ਜਵਰਾਜ,
0: ਸਟੱਡੀ
1: ਫਰੋਮ ਹੋਮ
2: ਮਾਈ ਸੈਲਫ ਸਕੂਲ।
1: ਹਾਂਜੀ ਕੀ ਸੁਣਾਓਗੇ?
0: ਇੱਕ ਚੁਟਕਲਾ। ਪਤਨੀ ਘਰੇ ਆਉਂਦੀ ਆ ਸ਼ੋਪਿੰਗ ਸੈਂਟਰ ਤੋਂ, ਤੇ ਪਤੀ ਕਹਿੰਦਾ ਚੱਲ ਅੱਜ ਕੀ ਲੈ ਕੇ ਆਈ ਆ, ਤੇ ਪਤਨੀ ਕਹਿੰਦੀ ਆ ਦੇਖੋ ਤੁਹਾਡੇ ਲਈ ਇੰਨੀ ਸੋਹਣੀ ਸ਼ਰਟ ਲੈ ਕੇ ਆਈ ਆ, ਤੇ ਪਤੀ ਕਹਿੰਦਾ ਹਾਂ ਸ਼ਰਟ ਤਾਂ ਸੋਹਣੀ ਆ, ਕਿੰਨੇ ਦੀ ਆਈ? ਪਤਨੀ ਕਹਿੰਦੀ ਬਸ 500 ਦੀ ਆਈ ਆ, ਤੇ ਪਤੀ ਕਹਿੰਦਾ ਇੰਨੀ ਮਹਿੰਗੀ? ਪਤਨੀ ਕਹਿੰਦੀ ਹਾਂ ਪਰ ਇਹ ਨਾ ਫ੍ਰੀ ਆਈ ਆ, ਮੇਰੀ ਜਿਹੜੀ ਸਾੜੀ ਆ ਉਹਨੂੰ ਉਹ ਲੈਣੀ ਪਈ ਮੈਨੂੰ 500 ਦੀ, ਤੇ ਫਿਰ ਉਹਦੇ ਨਾਲ ਫ੍ਰੀ ਮਿਲੀ ਤੇ ਮੈਨੂੰ ਸ਼ਰਟ ਇੰਨੀ ਸੋਹਣੀ ਲੱਗੀ ਵੀ ਮੈਨੂੰ ਸਾੜੀ ਵੀ ਲੈਣੀ।
1: ਹਾਏ ਇਹੋ ਜਿਹੀ ਪਤਨੀ ਲੱਭਣੀ ਕਿਤੇ ਏਡੀ ਚਿੰਤਾ ਵਾਲੀ ਹੈ। ਇੰਨੀ ਜ਼ਿਆਦਾ ਪਸੰਦ ਆ ਗਈ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ, ਉਸ ਤੋਂ ਬਾਅਦ ਫਿਰ ਤਵਨੀਤ ਤੁਹਾਡੀ ਵਾਰੀ। ਸਤਿ ਸ੍ਰੀ ਅਕਾਲ ਅਸੀਸ ਕੌਰ, ਤੁਸੀਂ ਆਉਂਦੇ ਰਹੋ। ਹੈਲੋ,
4: ਸਤਿ ਸ੍ਰੀ ਅਕਾਲ ਜੋਤ ਅੰਕਲ ਜੀ ਤੇ ਪੀਤਿੰਦਰ ਅੰਕਲ ਜੀ।
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ?
4: ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ?
1: ਅਸੀਂ ਵੀ ਠੀਕ ਹਾਂ। ਸੋਮਨ ਹੋ ਗਏ ਹੋ? ਉੱਠ ਪਏ ਹੋ?
4: ਯੈਸ।
1: ਚਾਹ ਪਾਣੀ ਪੀ ਲਿਆ?
4: ਮੈਂ ਚਾਹ ਪਾਣੀ ਪੀ ਲਿਆ, ਬਸ ਮੈਂ ਦੁੱਧ ਪੀਤਾ ਸੀ।
1: ਹਾਂ ਕਿੰਨੇ ਲੀਟਰ?
4: ਹਾਂਜੀ ਦੁੱਧ ਪੀਤਾ ਸੀ ਮੈਂ, ਆਲਮੋਸਟ 1 ਕੱਪ।
1: ਹਾਂ
2: 1 ਕੱਪ ਲੀਟਰ।
1: ਓਏ ਹੋਏ ਹੋਏ,
4: ਮੈਂ ਨਾਲ ਐਗ ਖਾਦਾ ਸੀ
1: ਨਾਲ ਹੀ। ਓਏ ਕੱਪ ਵੀ ਖਾ ਗਏ ਨਾਲ ਹੀ?
4: ਕੱਪ ਖਾਣਾ ਨਹੀਂ, ਦੁੱਧ ਪੀਣਾ ਜਿਹੜਾ ਉਹਦੇ ਵਿੱਚ ਹੈ।
2: ਅੱਛਾ ਦੁੱਧ ਨੂੰ ਚੀਰਾ ਦਿੱਤਾ, ਐਗ ਖਾਦਾ।
1: ਅੱਛਾ ਐਗ ਖਾਦਾ ਤੇ ਕੱਪ ਪੀਤਾ।
2: ਓਹੋ
4: ਕੱਪ ਦੇ
2: ਆਂਡਾ ਪੀਤਾ ਤੇ ਦੁੱਧ ਖਾਦਾ?
4: ਦੁੱਧ ਪੀਤਾ
1: ਨਹੀਂ ਪਰ ਆਂਡਾ ਥੋੜੀ, ਉਹ ਕੈਂਡੀ ਪੀਤਾ ਵਾ, ਉਹ ਕੈਂਡੀ ਮੈਂ ਦੁੱਧ ਪੀਤਾ।
2: ਅੱਛਾ ਫਿਰ ਦੁਬਾਰਾ ਬੋਲੋ ਜੀ।
4: ਹਾਂਜੀ ਆਂਡਾ ਖਾਦਾ ਦੁੱਧ ਪੀਤਾ ਗਲਾਸ ਦੇ ਵਿੱਚ ਸੀ।
1: ਨਾਲੇ ਤੁਸੀਂ ਕੱਪ ਕਿਹਾ ਵਾ ਪਹਿਲਾਂ, ਹੁਣ ਤੁਸੀਂ ਗਲਾਸ ਕਹਿੰਦੇ ਜੀ।
2: ਕੋਈ ਗੱਲ ਨਹੀਂ,
1: ਇਹ ਟ੍ਰਿਕ ਕਰਦੀ ਸਾਨੂੰ ਕੁੜੀ।
2: ਚਲੋ ਦੱਸ ਦੋ ਕੱਪ ਸੀ ਗਲਾਸ
4: ਸੀ? ਉੱਠੀ ਸੀ।
1: ਅੱਛਾ 6:30 ਉੱਠੀ ਸੀ, ਓਕੇ। ਤਾਂਹੀਓ ਫਿਰ ਅੱਜ ਦੁੱਧ ਪੀਤਾ ਸਵੇਰੇ ਸਵੇਰੇ ਉੱਠ ਕੇ। ਤੇ ਨਾਲ ਬੇਸਨ ਨਹੀਂ ਖਾਦਾ?
4: ਨਹੀਂ।
1: ਲੈ ਪਿੰਨੀ ਕਿਹਨੇ ਖਾਣੀ ਫਿਰ?
4: ਕਿਸੇ ਨੇ
2: ਖੋਏ ਵਾਲੀ।
1: ਹੈ ਹੋਰ ਕੀ,
4: ਬੇਸਣ ਵਾਲੀ ਬਰਫੀਆਂ ਖਾਣੀ।
1: ਆਹੋ ਤੇ ਉਹ ਜਿਹੜੀ ਬਣਾਈ ਮੰਮੀ ਨੇ ਉਹ ਨਹੀਂ ਖਾਣੀ, ਉਹ
4: ਬਣੀ ਨਹੀਂ ਸਾਡੇ ਘਰ ਨਾ, ਫਿਰ ਮੈਂ ਖਾਂਦੀ ਨਹੀਂ।
1: ਓਏ ਹੋਏ, ਅੱਛਾ ਲੇਟ ਹੋ ਗਈ ਆ ਕਿ ਮੁੱਕ ਗਈ ਆ?
4: ਲੇਟ
1: ਤੁਸੀਂ ਮੰਮਾ ਨਾਲ ਆ ਕੇ ਬਣਾ ਲਿਓ ਨਾ।
4: ਓਕੇ ਬਣਾ ਲਾਂਗੇ ਮੰਮਾ। ਓਏ ਹਾਂਜੀ ਬਣਾ ਲਾਂਗੇ।
1: ਤੁਹਾਨੂੰ ਪਿੰਨੀਆਂ ਵਟਣੀਆਂ ਆਉਂਦੀਆਂ? ਪਿੰਨੀਆਂ ਵਟਣੀਆਂ ਆਉਂਦੀਆਂ?
4: ਪਿੰਨੀਆਂ ਮਟਣੀਆਂ ਆਉਂਦੀਆਂ ਮੈਨੂੰ ਲੱਗਦਾ।
1: ਅੱਛਾ ਆਉਂਦੀਆਂ, ਓਕੇ। ਨਹੀਂ ਤੇ ਗੱਲਾਂ ਤੇ ਬਣਾ ਹੀ ਲੈਂਦੇ ਤੁਸੀਂ,
4: ਮਤਲਬ ਤੁਸੀਂ ਅੰਬ ਉਹ ਬਣਾਉਂਦੇ ਹੋ, ਫਿਰ ਤੁਸੀਂ ਆਏ ਆਏ ਸਰਕਲ ਜਾਂ ਅੰਬ ਸਕੁਆਇਰ ਪੀਸ ਕਰ ਦੋ ਉਹਨਾਂ ਦੇ, ਐਂ ਬਣਾ ਲਓ
1: ਮਟਰੀ ਦੇ,
2: ਮਟਰੀ ਦੇ ਕਿ ਬਰਫੀ ਦੇ?
1: ਬਰਫੀ, ਬਰਫੀ ਪੀਣੀ ਕਿਹਦੇ?
4: ਅੰਮੋ ਬਰਫੀ, ਬੇਸਣ ਬਰਫੀ।
1: ਅੱਛਾ ਬੇਸਣ ਬਰਫੀ, ਓਕੇ ਚਲੋ ਬਣਾਵਾਂਗੇ ਫਿਰ ਆਪਾਂ ਅੱਜ। ਤੇ ਤੁਸੀਂ ਕੀ ਲੈ ਕੇ ਆਏ ਹੋ ਅੱਜ?
4: ਮੈਂ ਲੈ ਕੇ ਆਈ ਹਾਂ, ਮੈਂ ਇੱਕ ਗੱਲ ਦੱਸਣਾ।
1: ਅੱਛਾ ਅੱਛਾ ਹਾਂਜੀ ਦੱਸੋ।
4: ਵੀਰੇ ਨੂੰ ਮੈਨੂੰ ਛੱਡਣਾ ਪਊ, ਫਿਰ ਮੈਂ ਸਕੂਲ ਜਾਊ। ਮਤਲਬ ਸਾਨੂੰ, ਮੈਂ ਵੀਰੇ ਨੂੰ ਛੱਡਣਾ ਫਿਰ ਮੈਂ ਸਕੂਲ ਜਾਊ, ਤੁਹਾਨੂੰ ਐਕਸਟਰਾ ਟਾਈਮ ਮਿਲ ਗਿਆ ਮੇਰੇ ਨਾਲ ਗੱਲ ਕਰਨ ਲਈ।
1: ਓ ਥੈਂਕ ਯੂ, ਲੱਕੀ ਅਸ, ਵਾਹ,
2: ਸੱਚ ਅ ਪ੍ਰਿਵਿਲੇਜ ਇਟ ਇਜ਼।
4: ਮੈਂ ਜਦੋਂ ਕਹਿੰਦੀ ਤੁਸੀਂ ਚੁੱਪ ਜੇ ਰਹਿੰਦੇ ਹੋ, ਤੁਸੀਂ ਸੁਣਦੇ ਹੋ,
1: ਤੁਸੀਂ ਕਿਉਂ ਨਹੀਂ ਅੱਗੋਂ ਗੱਲਾਂ ਕਰਦੇ?
2: ਮੈਂ ਧਿਆਨ ਨਾਲ ਸੁਣਦਾ ਨਾ, ਇਹਦਾ ਮਤਲਬ ਰਣਜੋਤ ਅੰਕਲ ਧਿਆਨ ਨਾਲ ਨਹੀਂ ਸੁਣਦੇ, ਉਹ ਛੇਤੀ ਛੇਤੀ ਬੋਲੀ ਜਾਂਦੇ। ਧਿਆਨ ਨਾਲ
1: ਸੁਣਦੇ, ਹੋਰ ਇਹ ਸਿਆਣੇ ਆ ਬੁੱਤ, ਇਹ ਪੜ੍ਹੇ ਲਿਖੇ ਡਾਕਟਰ ਨੇ ਨਾ, ਇਹ ਚੰਗੀ ਤਰ੍ਹਾਂ ਸੁਣਦੇ ਆ, ਸਾਡੇ ਥੋੜੇ ਵਿੱਚ ਹੀ ਬੋਲੀ ਜਾਂਦੇ ਆ, ਇਹ ਡਾਕਟਰ ਨੇ ਨਾ, ਡਾਕਟਰ ਇੱਦਾਂ ਕਰਦੇ ਆ ਜਦੋਂ ਸਾਨੂੰ ਚੈੱਕ ਕਰਦੇ ਆ, ਟੂਟੀਆਂ ਲਾ ਕੇ, ਹੈ ਨਾ,
2: ਲੰਬੇ ਲੰਬੇ ਸਾਹ ਲਓ।
1: ਆਹੋ
4: ਆਪਾਂ
1: ਤੇ ਬੋਲੀ ਜਾਂਦੇ ਆ, ਖੰਘ ਵੀ ਆਉਂਦੀ ਆ, ਹੈ ਨਾ, ਤੇ ਗਲਾ ਵੀ ਪੀੜ ਹੁੰਦਾ ਵਾ, ਤੇ ਕੰਨਾਂ ਚ ਵੀ ਟੀ ਟੀ ਜੀ ਹੁੰਦੀ ਆ, ਹੈ ਨਾ, ਆਪਾਂ ਤੇ ਕਿੰਨਾ ਕੁਛ ਬੋਲੀ ਜਾਂਦੇ ਆ, ਤੇ ਉਹ ਅੱਗੋਂ ਕਹਿੰਦੇ ਲਿਖਤੀ ਦਵਾਈ, ਬਸ ਇੰਨੀ ਗੱਲ ਕਰਦੇ।
2: ਜਾ ਕੇ ਥੱਲੇ ਲੈ ਲਿਓ ਫਾਰਮੈਸੀ ਤੋਂ।
4: ਹਾਂਜੀ ਇੰਨੀ ਗੱਲ ਕਰਦੇ,
1: ਹਾਂ ਤੇ ਇੰਨੇ ਪੈਸੇ ਲੈ ਲੈਂਦੇ ਵੇਲ। ਤੁਸੀਂ ਡਾਕਟਰ ਬਣਨਾ ਮੰਗਦੇ?
2: ਨਹੀਂ ਇਹ ਤਾਂ ਬੋਲਣਾ ਮੰਗਦੀ।
1: ਓਕੇ, ਮੈਂ ਤੇ ਇਸ ਮੁੱਦੇ ਤੇ ਗੱਲ ਵੀ ਨਹੀਂ ਕਰਨਾ ਚਾਹੁੰਦੀ,
2: ਕਦੇ ਹੂੰ ਕਰਕੇ।
1: ਹਾਂ ਵੀ ਜੇ ਜੇ ਇਸ ਪ੍ਰੋਫੈਸ਼ਨ ਚ ਚੁੱਪ ਰਹਿਣਾ ਪੈਂਦਾ ਤੇ ਆਈ ਡੋਂਟ ਕੇਅਰ। ਹਾਂਜੀ
4: ਮੈਂ ਬੋਲੀ ਸੁਣਾਉਣੀ। ਮਾਮਾ ਮਾਮਾ ਸਾਡਾ ਪੋਲਾ ਪਾਲਾ, ਮਾਮੀ ਸਾਡੀ ਚੰਟ, ਮਾਮਾ ਸਾਡਾ ਪੋਲਾ ਪਾਲਾ, ਮਾਮੀ ਸਾਡੀ ਚੰਟ, ਮਾਮਾ ਚੁੱਪ ਕੀਤਾ, ਮਾਮੀ ਛੱਡੇ ਕਰੰਟ,
1: ਮਾਮਾ ਚੁੱਪ ਕੀਤਾ, ਮਾਮੀ ਛੱਡੇ ਕਰੰਟ, ਮਾਮਾ ਚੁੱਪ ਕੀਤਾ,
4: ਮਾਮੀ ਛੱਡੇ ਕਰੰਟ,
1: ਬੱਲੇ ਬੱਲੇ ਬੱਲੇ ਬੱਲੇ ਬੱਲੇ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਨਾ ਰੇ ਨਾ ਨਾ ਨਾ ਨਾ ਨਾ ਨਾ ਨਾ ਸਾਡੇ ਨਾਲ ਮਾਮੀ ਮਾਮੀ ਮਾਮੀ ਮਾਮੀ ਮਾਮੀ ਮਾਮੀ ਮਾਮੀ ਮਾਮੀ
2: ਮਾਮੀਆਂ ਦੀ ਵੈਸੇ ਡਿਫਾਲਟ ਸੈਟਿੰਗ ਹੁੰਦੀ।
1: ਮੰਮੀ ਮੰਮੀ ਮੰਮੀ ਮਾਮੀ ਮੰਮੀ ਮਾਮੀ ਤਵਨੀਤ ਐਂਡ ਸਿਬਲਿੰਗ, ਉਸ ਤੋਂ ਬਾਅਦ ਫਿਰ ਜਪਮਨ ਜੀ ਤੁਹਾਡੀ ਵਾਰੀ, ਤੇ ਤਵਨੀਤ ਸਤਿ ਸ੍ਰੀ ਅਕਾਲ।
0: ਸਸ਼ੀਕਾਲ ਅੰਕਲ ਜੀ ਤੇ ਤਾਇਆ ਜੀ।
1: ਸਸ਼ੀਕਾਲ, ਕੀ ਹਾਲ ਹੈ ਤਵਨੀਤ ਜੀ?
0: ਮੈਂ ਤਵਨੀਤ ਹੈਗੇ।
1: ਹਾਂ ਜੀ, ਅੱਛਾ ਤੁਸੀਂ ਤਵਨੀਤ। ਓਕੇ, ਤੁਸੀਂ ਤਵਨੀਤ ਹੈਗੇ। ਓਕੇ,
0: ਤੁਸੀਂ ਕੀ ਕਰਦੇ?
1: ਅਸੀਂ ਬਸ ਐਵੇਂ ਵਿਹਲੇ ਹੈਗੇ। ਜਬਾਨ ਨਿੱਗੀ ਜੀ ਥਾਂ ਤੇ ਰਹਿੰਦੀ ਆ, ਨਹੀਂ ਤੂੰ ਬੋਲਣ ਤੋਂ ਨਾ ਕਰੇ।
2: ਨਵਰਾ ਜੀਭਾਂ ਕੱਢ ਕੱਢ ਕੇ ਡਰਾਉਂਦੇ ਹੋ।
1: ਇੰਨੀ ਠੰਡ ਆ ਤਵਨੀਤ?
0: ਹਾਂਜੀ, ਅਸੀਂ 5 ਵਜੇ ਹੀਟਿੰਗ ਲਾਈ।
2: ਹੈ, ਠੰਡ ਬਹੁਤ ਹੋ ਗਈ ਸੀ ਨਾ ਸਵੇਰੇ ਸਵੇਰੇ।
1: ਕੀ ਕੀਤਾ? 5 ਵਜੇ ਹੀਟਿੰਗ ਲਾਈ?
0: ਨਹੀਂ, 5 ਹੀਟਿੰਗ ਲਾਈ।
1: 5?
2: ਕਦੇ ਬੰਦ ਹੋ ਜਾਂਦੀ ਆਪੇ ਹੀ, ਮੈਨੂੰ ਲੱਗਦਾ।
1: ਅੱਛਾ ਅੱਛਾ, ਓਕੇ,
2: ਥਰਮਿਸਟਰ ਸੈੱਟ ਕੀਤਾ ਹੋਣਾ ਨਾ।
1: ਅੱਜ ਜ਼ਿਆਦਾ ਠੰਡ ਆ?
0: ਹਾਂਜੀ।
1: ਓਕੇ ਓਕੇ,
0: ਇੱਥੇ ਮੀਂਹ ਪਊਗਾ 80%।
1: ਓ ਹੋ ਹੋ ਹੋ, ਕਿੱਥੇ?
0: ਤੁਸੀਂ ਦੱਸਿਆ ਸਾਨੂੰ।
1: ਅੱਛਾ,
2: ਉਹ ਵਾਸੀਆਂ ਲੈਂਦੇ ਲੈਂਦੇ ਨੇ ਦੱਸਦਾ।
1: ਓਹੋ, ਮੈਂ ਪਤਾ ਨਹੀਂ ਕਿੱਥੇ ਦੱਸਦਾ,
2: ਹਾਈ ਤੱਕ ਮੈਂ ਟ੍ਰੈਫਿਕ ਵੀ ਦੱਸਣਾ।
0: ਤੁਸੀਂ ਕਹਿੰਦੇ ਸੀ ਮੈਲਬਨ ਚ 80% ਮੀਂਹ ਪਊਗਾ।
1: ਹਾਂ, ਮੀਂਹ ਦੇ ਚਾਂਸ ਆ। ਓਕੇ, ਤੁਹਾਡੇ ਇਲਾਕੇ ਚ ਹੈਗੇ ਆ ਕਿ ਨਹੀਂ, ਉਹ ਤੁਸੀਂ ਵੇਖ ਲਿਓ ਨਾ।
0: ਸਾਡੇ ਇਲਾਕੇ ਚ
1: ਰਾਤੀ ਪਿਆ ਸੀ ਤੁਹਾਡੇ ਘਰ ਮੀਂਹ ਥੋੜਾ ਥੋੜਾ
0: ਜਿਹਾ? ਨਹੀਂ, ਹਵਾ।
1: ਅੱਛਾ, ਹਵਾ ਹੀ ਪਈ ਬਸ ਵਗੀ ਹੈ ਨਾ,
2: ਮੀਂਹ ਪਹਿਲਾਂ ਹਵਾ ਕਰਦਾ ਫਿਰ ਪੈਂਦਾ।
1: ਤੁਹਾਡੀ ਬਾਲਟੀ ਸੁੱਟਣੀ ਸੀ
2: ਪਲਾਸਟਿਕ ਦੀ ਹੋਣੀ।
1: ਹਵਾ ਬੜੀ ਸ਼ਤਾਨ ਹੈ। ਕੀ ਸੁਣਾਓਗੇ ਫਿਰ ਅੱਜ?
0: ਇੱਕ ਬੋਲੀ
2: ਪਿੱਛੋਂ ਕਿਸ ਨੇ ਕਿਹਾ ਬੱਲੇ ਬੱਲੇ
0: ਵੈਨ ਤੇ ਚੜ ਕੇ ਜੀਜਾ ਆਇਆ, ਵੈਨ ਤੇ ਚੜ ਕੇ ਜੀਜਾ ਆਇਆ, ਪਾ ਕੇ ਕਾਲੇ ਬੂਟ, ਪਾ ਕੇ ਕਾਲੇ
1: ਬੂਟ,
0: ਜੀਜੀ ਦੀ ਮੁੱਛ ਕਾਲੇ ਕੁੱਤੇ ਦੀ
1: ਪੂਛ,
0: ਮੁੱਛ ਕਾਲੇ ਕੁੱਤੇ ਦੀ ਪੂਛ, ਜੀਜੇ ਦੀ
2: ਮੁੱਛ ਕਾਲੇ ਕੁੱਤੇ
0: ਦੀ ਪੂਛ, ਜੀਜੇ ਦੀ ਮੁੱਛ ਕਾਲੇ ਕੁੱਤੇ ਦੀ ਪੂਛ, ਕਾਲੇ ਕੁੱਤੇ ਦੀ ਪੂਛ,
2: ਕਾਲੇ ਕੁੱਤੇ ਦੀ ਪੂਛ, ਕਾਲੇ ਚਿੱਟੇ ਕੁੱਤੇ ਦੀ ਪੂਛ,
1: ਬਲੈਕ ਡੌਗ। ਇਹ ਤਾਂ ਕੱਲ ਕਰੇ ਐਸ਼ਲੀਨ ਨੇ ਵੀ ਸੁਣਾਈ ਸੀ। ਇਹ ਠੰਡ ਬੜੀ ਆ ਨਾ, ਦੋ ਵਾਰੀ ਬੋਲੀ ਜਾਂਦੇ ਆਪਾਂ।
0: ਕੰਮ
1: ਖਰਾਬ। ਨੈਕਸਟ ਕਿਹਦੀ ਵਾਰੀ ਆ?
0: ਵੀਰ ਜੀ
1: ਲਿਆਓ ਫਿਰ, ਵੀਰ ਜੀ ਨੂੰ ਵੀ ਕਰਾਓ ਗੱਲ ਜਰਾ। ਸਤਿ ਸ਼੍ਰੀ ਅਕਾਲ ਵੀਰ ਜੀ।
0: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਅਮੀ ਅੰਕਲ ਜੀ।
1: ਸਤਿ ਸ਼੍ਰੀ ਅਕਾਲ
2: ਵੀਰ ਜੀ, ਕੀ ਹਾਲ ਨੇ?
0: ਠੀਕ ਹੈ, ਤੁਹਾਡਾ ਕੀ ਹਾਲ ਹੈ?
1: ਸਾਡਾ ਵੀ ਠੀਕ ਆ। ਅੱਜ ਤੇ ਨਹੀਂ ਲੜਾਈ ਲੜੀ ਹੋਈ ਕੋਈ?
0: ਮੈਂ ਐਸ਼ਲੀਨ ਹੈਗੇ।
1: ਅੱਛਾ, ਐਸ਼ਲੀਨ ਹੈਗੀ। ਓਕੇ, ਤੇ ਕਿਆ ਤੁਸੀਂ ਵੀਰ ਜੀ ਤੇ ਵਾਰੀ ਤੁਸੀਂ ਆਪ ਲੈ ਲਈ ਆ? ਵੀਰ ਜੀ ਨਾਲ ਤੁਸੀਂ ਧੱਕਾ ਬੜਾ ਕਰਦੀਆਂ ਕੁੜੀਓ। ਸਰਦਾਰ ਜੀ ਨਾਲ ਕਰ ਜਾਂਦੀਆਂ ਧੱਕੇ? ਉਹ ਕੱਲਾ ਆ ਨਾ
0: ਵੀਰ ਜੀ, ਸਾਨੂੰ ਕਰਦਾ।
1: ਅੱਛਾ, ਕੱਲਾ ਤੁਹਾਡੇ ਨਾਲ ਧੱਕੇ ਕਰ ਜਾਂਦਾ?
0: ਹਾਂਜੀ।
1: ਚਲੋ ਫਿਰ ਆਪਾਂ ਵੀਰ
0: ਜੀ ਸਾਨੂੰ ਪੁਸ਼ ਕਰਦਾ।
1: ਓਹੋ,
0: ਤੇ ਸਾਡਾ ਸਮਾਨ ਛੇਲਦਾ।
1: ਓਏ ਹੋਏ, ਇਹ ਤਾਂ ਬੜਾ ਫਿਰ ਬੰਦਾ ਤੇਜ਼ ਆ। ਹੈ ਕੀ ਲਿਆਇਓ ਤੁਸੀਂ?
4: ਇੱਕ ਬੁਜਾਲ।
1: ਓਕੇ,
4: ਕਿਹੜੀ ਚੀਜ਼ ਹੈ ਜਿਹਦੇ ਕੋਲ ਇੱਕ ਅੰਗੂਠਾ ਹੈਗਾ ਤੇ ਚਾਰ ਉਂਗਲਾਂ ਹੈਗੇ ਤੇ ਲਾਈਵ ਜ਼ਿੰਦਾ ਨਹੀਂ ਹੈਗਾ?
1: ਅੱਛਾ, ਇੱਕ ਅੰਗੂਠਾ ਹੈਗਾ ਉਹਦੇ ਕੋਲ ਤੇ ਚਾਰ ਉਂਗਲਾਂ ਹੈਗੀਆਂ ਤੇ ਪਰ ਜ਼ਿੰਦਾ ਨਹੀਂ ਹੈਗਾ ਉਹ? ਇਹ ਮਰਿਆ ਹੱਥ ਲੱਗਦਾ ਮੈਨੂੰ।
4: ਨਹੀਂ,
1: ਕਾਂਗਰਸ ਤੇ ਨਹੀਂ ਕਿਤੇ
2: ਵੈਨਸਡੇ ਤਾਂ ਨਹੀਂ ਦੇਖ ਲਈ?
1: ਠੰਡ ਚ ਘਰੋਂ ਨਿਕਲੇ, ਗਰਾਜ ਚ ਗੱਡੀ ਚ ਬਹਿ ਗਏ, ਠੰਡ ਕਿਹੜੇ ਟਾਈਮ ਲੱਗਣੀ ਆ? ਉੱਥੇ ਉਤਰੇ ਭੱਜ ਕੇ ਸਕੂਲ ਵੜ ਗਏ, ਏਦਾਂ ਹੀ ਹੁੰਦਾ ਅਸ਼ਲੀਨ? ਗਰਮੀ ਚ ਗਰਮੀ ਲੱਗੇ ਕਿ ਨਹੀਂ ਲੱਗਦੀ ਹੁੰਦੀ ਉਦੋਂ ਵੀ? ਅੱਛਾ, ਉਦੋਂ ਗੁੱਡ ਆ ਫਿਰ ਤੇ। ਹਾਂ, ਫਿਰ ਤੇ ਤੁਸੀਂ ਬੜੇ ਫਰਿੱਜ ਵਰਗੇ ਜੇ। ਥੈਂਕ ਯੂ ਅਸ਼ਲੀਨ।
4: ਵੀਰ ਜੀ ਨਾਲ ਗੱਲ ਕਰ ਲੋ।
1: ਹਾਂਜੀ,
4: ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਤਾਇਆ ਜੀ।
1: ਸਤਿ ਸ਼੍ਰੀ ਅਕਾਲ,
2: ਕੀ ਹਾਲ ਆ ਜੀ?
4: ਠੀਕ ਆ, ਤੁਹਾਡਾ ਕੀ ਹਾਲ ਹੈ?
1: ਸਾਡਾ ਵੀ ਠੀਕ ਆ ਭਈਆ। ਵੀਰ ਜੀ, ਇਹ ਕੁੜੀਆਂ ਕਹਿੰਦੀਆਂ ਵਾ ਵੀ ਇਹ ਸਾਨੂੰ ਪੁੱਛ ਬੜਾ ਕਰਦਾ ਵਾ,
2: ਲੜਦਾ ਬੜਾ।
4: ਨਹੀਂ,
1: ਹੈਂ,
4: ਜਦੋਂ ਮੈਂ ਬਾਥਰੂਮ ਚ ਕਿਸੇ ਦਿਨ ਲਾਈਕ ਬਾਥਰੂਮ ਚ ਬ੍ਰਸ਼ ਕਰਦੀ ਸੀ, ਉਦੋਂ ਛੋਟੀ ਮੈਨੂੰ ਮੁੱਕਾ ਟਿੱਡ ਤੇ ਮਾਲਿਆ ਤੇ ਲੱਤ ਟਿੱਡ ਤੇ ਮਾਲਿਆ।
1: ਓਹੋ,
2: ਤਾਂ ਬਹੁਤ ਗਲਤ ਗੱਲ ਆ
1: ਯਾਰ, ਇਦਾਂ ਕਿਉਂ ਕੀਤਾ ਉਹਨੇ?
2: ਮੰਮਾ ਨੂੰ ਦੱਸਣਾ
4: ਪੈਣਾ। ਪਤਾ ਨੀ,
1: ਓਹੋ,
2: ਤੁਸੀਂ ਤਾਂ ਨੀ ਕੁਛ ਉਹਦੇ ਤੇ ਕੀਤਾ ਪਹਿਲਾਂ? ਤੁਸੀਂ ਕੋਈ ਪੰਗਾ ਲਿਆ ਹੋਵੇ?
4: ਨਹੀਂ
1: ਨਹੀਂ, ਉਹ ਪਹਿਲਾਂ ਕਹਿੰਦੀ ਹੋਣੀ ਵੀ ਮੈਂ ਪਹਿਲਾਂ ਬ੍ਰਸ਼ ਕਰਨਾ,
2: ਇਹ ਗੱਲ ਹੋਈ ਸੀ?
4: ਹਾਂਜੀ।
1: ਪਰ ਵੀਰ ਜੀ ਤੇ ਬੀਬਾ ਹੈ ਨਾ, ਇਹ ਪਹਿਲਾਂ ਕਹਿੰਦਾ ਮੈਂ ਪਹਿਲਾਂ ਕਰ ਲੈਣਾ।
4: ਉਹ ਬਲੀ ਤੇਜ਼ ਹੈ ਛੋਟੀ ਦੀਦੀ।
1: ਪਰ ਵੀਰ ਜੀ ਤੇ ਬ੍ਰਸ਼ ਹੀ ਕਰਨ ਡਿਆ ਸੀ, ਇਹ ਕੀ ਗਲਤ ਕਰਨ ਡਿਆ ਸੀ ਭਲਾ? ਉਹ ਤੇ ਚਾਹੁੰਦਾ ਵੀ ਮੇਰੇ ਦੰਦ ਸਾਫ਼ ਹੋ ਜਾਣ।
2: ਇਨਵੈਸਟੀਗੇਟ ਕਰਦੇ ਆ। ਦੰਦਾਂ ਤੇ ਮੋਨਸਟਰ ਲੱਗੇ ਹੁੰਦੇ ਨਾ?
4: ਥੱਲੇ
1: ਜਾਂਦੀ ਆ ਪਰ ਉੱਪਰ ਨਹੀਂ ਜਾਂਦੀ। ਟੂਟੀ ਚੋਂ ਪਾਣੀ, ਟੂਟੀ ਚੋਂ ਪਾਣੀ।
4: ਹਾਂਜੀ, ਦੇ ਇੱਕ ਹੋਰ ਵੀ ਹੈਗੀ।
1: ਥੁੱਕ
4: ਪੈਨਸਲ, ਇੱਕ ਹੋਰ
2: ਸਹੀ ਵਿਸ਼ਵਾਸ ਹੁੰਦਾ ਸਾਡੀ ਪਹਿਲੀ ਠੀਕ ਹੋ ਗਈ।
1: ਇਹ ਫਿਰ ਥੁੱਕ ਜਦੋਂ ਆਪਾਂ ਬ੍ਰਸ਼ ਕਰਕੇ ਥੂ ਕਰਦੇ ਆ ਤੇ ਉਹ ਥੱਲੇ ਨੂੰ ਜਾਂਦਾ,
2: ਚਣ ਤੇ ਥੁੱਕਿਆ ਆਪਣੇ ਤੇ ਪੈਂਦਾ।
4: ਅਸੀਂ ਬਾਲ ਜਾਂਦੇ ਫੇ ਅਸੀਂ ਲਾਈਕ ਅੰਦਰ ਜਾਂਦੇ ਫੇ ਅਸੀਂ ਕਦੀ ਕਦੀ ਬਾਲ ਨਹੀਂ ਜਾਂਦੇ। ਦੇਖੋ ਮੈਂ ਜਿਹਦੇ ਲਾਈਕ ਉਹ ਕਿਹੜੀ ਚੀਜ਼ ਹੈ ਜਿਹੜੇ ਮੈਂ ਵੈਟ ਹੁੰਦੇ
1: ਆ? ਕਿਹੜੀ ਚੀਜ਼ ਹੈ ਜਿਹੜੀ ਵੈਟ ਹੁੰਦੀ ਆ?
4: ਹਾਂਜੀ,
1: ਵੈਟ ਟਿਸ਼ੂ।
4: ਨਹੀਂ,
1: ਹਾਂ, ਹੋਰ ਕੀ ਹੁੰਦੀ ਹੈ? ਤੌਲੀਆ।
4: ਗਿਵ ਅਪ ਹੋ ਗਏ?
1: ਤੌਲੀਆ।
4: ਨਹੀਂ,
1: ਸਾਬਣ।
2: ਬੂਟੇ?
4: ਨਹੀਂ।
1: ਹਾਂ,
2: ਅੱਛਾ,
1: ਹੋਰ ਕਿਹੜੀ ਹੁੰਦੀ ਆ ਯਾਰ ਵੈਟ ਜਿਹੜੀ ਹੁੰਦੀ ਆ? ਸਰਦਾਰ ਜੀ, ਬੱਲੇ ਬੱਲੇ ਜਿੰਦਾਬਾਦ, ਸਰਦਾਰ ਜੀ ਜਿੰਦਾਬਾਦ।
4: ਵੈਸੇ ਅਸੀਸ ਨੇ ਜਿੰਦਾਬਾਦ ਕਿਉਂ ਕਿਹਾ?
1: ਉਹ ਉਹਨੂੰ ਵਧੀਆ ਲੱਗਦਾ ਨਾ ਵੀ ਸਰਦਾਰ ਜੀ ਕਰਦੇ ਆ ਜਿੰਦਾਬਾਦ, ਤੇ ਉਹ ਕਹਿੰਦੀ ਵੀ ਮੈਂ ਵੀ ਕਰਿਆ ਕਰੂੰਗੀ ਵੀ ਮੈਨੂੰ ਬੜਾ ਵਧੀਆ ਲੱਗਦਾ ਵਾ। ਕਿੱਥੇ?
4: ਇੱਕ ਤੁਹਾਡੇ ਕੋਲੇ ਤੇ ਇੱਕ ਦੂਜੀ ਕੋਲੇ।
1: ਅੱਛਾ, ਦੋ ਤਾਇਆ ਜੀ ਹੈ?
2: ਆ ਦੋ ਦੋ ਬੋਲਦੇ ਮੈਨੂੰ ਲੱਗਦਾ।
4: ਹਾਂਜੀ,
1: ਹਾਂ ਫਿਰ ਤੇ ਤਾਈ ਵੀ ਦੋ ਹੋਣੀਆਂ।
4: ਹਾਂਜੀ,
1: ਹਾਂ ਗੁੱਡ, ਫਿਰ ਤੇ ਬਹੁਤ ਵਧੀਆ।
4: ਹਾਂਜੀ,
1: ਫਿਰ ਤਾਂ ਬਸ ਰੋਟੀ ਖਵਾਉਣੇ ਕਿਸੇ ਦਿਨ ਸਾਦ ਕੇ।
4: ਬਤਾਈ ਦੀ ਬਲਦੀ
1: ਹੈ? ਤਾਈ ਨਾ ਨਹੀਂ ਬੰਦੀ?
4: ਬਤਾਈ ਨਹੀਂ ਬਲਦੀ।
1: ਅੱਛਾ, ਤਾਈ ਨਾ ਨਹੀਂ ਬੰਦੀ?
4: ਨਹੀਂ,
1: ਤਾਈ ਕਪੱਤੀ ਹੈ ਨਾ।
2: ਥੈਂਕ
1: ਯੂ ਸਰਦਾਰ ਜੀ,
4: ਸਤਿ
1: ਸ੍ਰੀ ਅਕਾਲ ਜੀ। ਤੇ ਨੈਕਸਟ ਸਾਡੇ ਨਾਲ ਨੇ ਜਪਮਨ ਜੀ। ਸਤਿ ਸ੍ਰੀ ਅਕਾਲ ਜਪਮਨ ਜੀ, ਕੀ ਹਾਲ ਚਾਲ ਨੇ ਤੁਹਾਡੇ ਸਿਰਨੀ ਵਾਲੇ? ਉਹ ਠੀਕ ਠਾਕ ਹੈ ਉਹ? ਹੈਲੋ,
2: ਹੋਈ ਜਾਂਦਾ ਬਵਾ।
1: ਹੈਲੋ, ਹਾਂਜੀ,
4: ਸਤਿ ਸ੍ਰੀ ਅਕਾਲ।
1: ਇਹ ਤੇ ਜਪਮਨ ਨਹੀਂ ਜਾਪਦਾ ਮੈਨੂੰ,
4: ਮੇਰਾ ਕਹਾਣੀ ਆ।
1: ਇਹ ਤੇ ਜਪਮਨ ਦਾ ਨੰਬਰ ਆ ਹੈ?
2: ਇਹ ਆਵਾਜ਼ ਬਦਲ ਕੇ ਤਾਂ ਨੀ ਜਪਮਨ ਕਿਤੇ ਗੱਲ ਕਰਨ ਲੱਗ ਗਿਆ?
1: ਇਹ ਤੇ ਹੋਰ ਹੀ ਆ ਗਈ ਪੈਰੀ ਪੈਰੀ ਜੀ ਆਵਾਜ਼ ਕੋਈ। ਇਹ ਕਿਹਦੀ ਮਿੱਠੀ ਮਿੱਠੀ ਜੀ ਆਵਾਜ਼ ਆ, ਯਮੀ ਯਮੀ ਜੀ। ਅੱਛਾ, ਨਿੱਕੀ ਭੈਣ ਆ? ਓ ਅੱਛਾ, ਜਪਮਨ ਦੀ ਨਿੱਕੀ ਭੈਣ ਆ? ਓਕੇ, ਤੁਸੀਂ ਤੇ ਬੜੀ ਸੋਹਣੀ ਗੱਲ ਕਰ ਲੈਂਦੇ ਜੀ। ਅੱਛਾ, ਤੂਫਾਨੀ ਹੋ ਤੁਸੀਂ? ਓਕੇ ਓਕੇ, ਤੁਸੀਂ ਤੇ ਵਾਹਵਾ ਵੱਡੇ ਹੋ ਗਏ ਮੈਨੂੰ ਲੱਗਦਾ। ਤੁਹਾਡਾ ਕਿੰਨਾ ਬਰਥਡੇ ਹੋਇਆ ਸੀ? ਪੰਜ ਸਾਲ ਦੀ? ਬੱਲੇ ਬੱਲੇ ਬੱਲੇ, ਪੰਜ ਫਾਈਵ ਹੈ? ਕਿਨੂੰ ਤੰਗ ਕਰਦੇ ਹੋ? ਓਕੇ, ਅੱਛਾ ਤੁਸੀਂ ਮੰਮਾ ਨੂੰ ਤੰਗ ਕਰਦੇ ਹੋ? ਓਹੋ,
2: ਯੂਨੀਵਰਸਲ ਸਟੈਂਡਰਡ ਆ, ਕੋਈ ਪ੍ਰੋਬਲਮ ਵਾਲੀ ਗੱਲ?
1: ਮੰਮਾ ਗਾ ਪਾਪਾ ਨੂੰ ਕਰੀ ਜਾਂਦੇ, ਕੋਈ ਨੀ, ਉਹ ਤਾਂ ਬਰਾਬਰ ਹੀ ਆ, ਬਰਾਬਰ ਹੋ ਜਾਂਦਾ ਸਾਰਾ। ਅੱਛਾ, ਵੀਰ ਜੀ ਨੂੰ ਵੀ ਤੰਗ ਕਰਦੀਆਂ? ਓਹੋ, ਤੰਗ ਥੋੜੀ ਕਰਦੇ ਤੁਸੀਂ, ਲਾਡੀਆਂ ਕਰਦੇ ਹੋ ਤੁਸੀਂ, ਤੇ ਪਿਆਰ ਕਰਦੇ ਵੀਰ ਜੀ ਨੂੰ? ਹੈਂ, ਕੁੱਟਦੇ ਵੀ ਆ? ਓ ਚੱਲ ਕਰਦੇ ਵੀਰ ਜੀ ਨਾਲ ਗੱਲ, ਜਿਹੜਾ ਵੀਰ ਜੀ ਖਰਾਬ ਹੋਇਆ ਨਾ। ਤੁਸੀਂ ਕੀ ਸੁਣਾਓਗੇ ਅੱਜ? ਤੁਸੀਂ ਤੇ ਬੀਬੇ ਪੋਤੇ ਹੋ, ਕੀ ਸੁਣਾਓਗੇ? ਹਾਂਜੀ, ਮਛਲੀ ਵਾਲੀ
4: ਰੋਟੀ ਗੋਲ ਗੋਲ, ਪਪਾ ਕਾ ਪੈਸਾ ਗੋਲ ਗੋਲ, ਦਾਦੀ ਕਾ ਪੈਸਾ ਗੋਲ ਗੋਲ, ਦਾਦੀ ਦੀ ਬੁੱਝਾ ਗੋਲ ਗੋਲ, ਸਾਰੀ ਦੁਨੀਆ
1: ਗੋਲ ਗੋਲ ਗੋਲ ਗੋਲ
2: ਗੋਲ ਮਟੋਲ,
1: ਗੋਲ ਮੋਲ ਗੋਲ ਮਟੋਲ, ਗੋਲ ਮਟੋਲ ਗੋਲ ਮਟੋਲ। ਥੈਂਕ ਯੂ, ਆ ਤੇ ਬੜੀ ਸੋਹਣੀ ਹੈ ਗੋਲ ਮਟੋਲ। ਹਾਂਜੀ, ਲਿਆਓ ਲਿਆਓ।
4: ਬਹੁਤ
1: ਵਧੀਆ, ਬਣ ਗਈ ਤੁਹਾਡੀ ਟੋਇਲਟ?
4: ਹਾਂਜੀ, ਬਹੁਤ ਮਜ਼ਾ, ਉੱਥੇ ਨਿਊ ਲਾਈਟਸ ਵੀ ਲੱਗੇ ਆ, ਨਿਊ ਸ਼ਾਵਰ ਵੀ ਲੱਗੇ ਆ, ਨਿਊ ਟੋਇਲੇਟ ਲੱਗ ਗਏ ਹੁਣ, ਤੇ ਜੈਟ ਵੀ ਲੱਗੇ ਆ ਟੋਇਲੇਟ ਤੇ,
2: ਜੈਟ ਦੇ ਨਾਲ ਨਿੱਗ ਜਿਆ ਵੀ ਆਉਂਦਾ ਹੋਣਾ।
1: ਹਾਂ
4: ਹਾਂਜੀ,
1: ਤੇ
4: ਤੇ ਪਾਣੀ ਵੀ ਗਰਮ ਹੁੰਦਾ ਹੈ ਔਰ ਸ਼ਾਵਰ ਚ, ਤੇ ਟੂਟੀਆਂ ਬਣ ਗਈਆਂ ਤੇ ਬਹੁਤ ਅੱਛਾ ਹੈ ਸਾਰਾ।
1: ਟੱਚ ਟੱਚ ਸਕਰੀਨ ਸ਼ੀਸ਼ਾ?
4: ਹਾਂ ਹਾਂ, ਉਹ ਹੀ ਹੈਗਾ ਲਾਈਟ ਵਾਲਾ।
1: ਵੇਖਿਆ,
2: ਤੇ ਪੁੱਤ ਟੋਇਲੇਟ ਦੇ ਨੇੜੇ ਕੋਈ ਉਹ ਫੋਨ ਫੜਨ ਨੂੰ ਵੀ ਹੈਂਡਲ ਜਿਹਾ ਵੀ ਲਵਾਓ,
1: ਉੱਥੇ ਬਲੂਟੂਥ ਵਾਲੇ ਸਪੀਕਰ ਵੀ ਚਾਹੀਦੇ ਹੈ ਨਾ।
2: ਹਾਂ, ਤੇ ਨਾਲ ਸਟੀਅਰਿੰਗ ਵੀ ਚਾਹੀਦਾ, ਉੱਥੇ ਬਹਿ ਕੇ ਗੱਡੀ ਚਲਾਈ ਜਾਓ।
1: ਆਓ ਨਹਾਉਂਦਿਆਂ ਨਹਾਉਂਦਿਆਂ ਨਾਲੇ ਗਾਣੇ ਸੁਣ ਲਓ,
2: ਨਹਾਤੇ ਨਹਾਤੇ ਲਵ ਹੋ ਜਾਏ।
1: ਹੈਂ, ਜਪਮਨ ਹੈਪੀ ਹੋ ਗਿਆ ਫਿਰ?
4: ਹਾਂਜੀ, ਮੈਂ ਬਹੁਤ ਹੈਪੀ ਹੋ ਗਿਆ।
1: ਚਲੋ, ਗੁੱਡ ਹੋ ਗਿਆ, ਤੇ ਕੀ ਸੁਣਾਓਗੇ ਫਿਰ?
0: ਬਜਾ ਲਿੱਤਾ।
1: ਹਾਂਜੀ
0: ਹੁਣ ਨਾ ਪਤਾ, ਹੁਣ ਮੈਨੂੰ ਨਾ ਪਤਾ ਕਿ ਉਦੋਂ ਨਾ ਮੈਂ ਉਦੋਂ ਨਾ ਵਨ ਟੋਇਲਟ ਬਣਿਆ ਸੀਗਾ ਨਾ ਰੂਹਾਨੀ ਨੇ, ਉਦੋਂ ਮੈਂ ਜਾਣਾ ਸੀਗਾ ਰੂਹਾਨੀ ਚੱਲ ਜਾਂਦੀ ਸੀ। ਹੁਣ ਨਾ
1: ਚਲੋ ਕੀ ਸੁਣਾਉਣ ਲੱਗੇ
2: ਸੀ ਕਿਹੜੇ ਚ ਜਾਣਾ?
1: ਅੱਛਾ ਇਹ ਹੋਈ ਸੀ
2: ਕਿਹੜਾ ਵਧੀਆ ਵਾਲਾ?
1: ਹਾਂ
0: ਉਹ ਪੰਛੀ ਦਾ ਨਾਮ ਦੱਸੋ ਜਿਹਦੇ ਵਿਚ ਜਿਹੜਾ ਮਤਲਬ ਅੰਗਰੇਜ਼ੀ ਚ ਜ਼ਿਆਦਾ ਹੁੰਦਾ।
2: ਜਿਹਨੂੰ ਜ਼ਿਆਦਾ ਅੰਗਰੇਜ਼ੀ ਆਉਂਦੀ।
1: ਹਾਂਜੀ ਉਹ ਪੰਛੀ ਦਾ ਨਾਮ ਦੱਸੋ
0: ਜਿਹੜਾ ਮਤਲਬ ਅੰਗਰੇਜ਼ੀ ਵਿੱਚ ਜ਼ਿਆਦਾ ਹੁੰਦਾ।
1: ਮੋਰ
2: ਜੇ ਤੇ ਮੰਗੇ ਮੋਰ
1: ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ
2: ਯੇ ਤੇ ਮੰਗੇ ਮੋਰ ਉੱਥੋਂ ਚੇਤੇ
0: ਆ। ਮੈਂ ਇਜ਼ੀ ਦਿੱਤੀ ਸੀਗੀ।
1: ਹਾਂ ਥੈਂਕ ਯੂ ਪਤਾ ਤੇ ਬਹੁਤ ਈਜ਼ੀ ਸੀ ਤੇ ਜਾਂਦੇ ਜਾਂਦੇ ਚਲੋ ਇੱਕ ਤੇ ਬੁੱਝ ਲਈ। ਥੈਂਕ ਯੂ ਜਪਨ
0: ਬਾਏ ਹੈਵ ਅ ਨਾਈਸ ਡੇ ਆਈ ਹਾਈ
1: ਓਏ ਹੋਏ
0: ਬੰਦੋ ਵੱਡੀ ਬਾਏ ਬਾਏ ਬਾਏ ਬਾਏ
1: ਜਪਨ ਜਪਨ ਜਪਨ ਜਪਨ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਕਹਿੰਦੇ ਕੈਮੋਵੈਨ ਦੇ ਉੱਤੇ ਐਕਸੀਡੈਂਟ ਹੋਇਆ ਜੇ ਤੇ ਹਾਈ ਸਟਰੀਟ ਤੇ ਐਗਜ਼ਿਟ ਦੇ ਲਾਗੇ ਇੱਕ ਲੇਨ ਬੰਦ ਕੀਤੀ ਜੇ। ਥੈਂਕ ਯੂ ਤੁਹਾਡਾ ਮਨਪ੍ਰੀਤ ਜੀ, ਮੈਂ ਵੈਸੇ ਮਿਸ ਕਰ ਗਿਆ ਤੁਹਾਡਾ ਇਹ ਤੇ ਘੰਟਾ ਕੁ ਪਹਿਲਾਂ ਦੀ ਅਪਡੇਟ ਤੇ ਜਿਹੜੇ ਲੇਟ ਸੁਣ ਰਹੇ ਨੇ ਜਾਂ ਫਿਰ ਰਿਪੀਟ ਸੁਣ ਰਹੇ ਉਹ ਥੋੜ੍ਹਾ ਜਿਹਾ ਧਿਆਨ ਦਿਓ, ਇਹ ਸਵੇਰ ਦੀ ਅਪਡੇਟ ਹੈ। ਲਗਭਗ ਇਹ 7:30 ਦੇ ਸੂਰਤ ਹਾਲ ਨੇ ਪਰ ਹਾਲੇ ਵੀ ਮੈਂ ਵੇਖ ਰਿਹਾ ਵੀ ਟ੍ਰੈਫਿਕ ਇੱਥੇ ਹੈਗੀ ਆ, ਸੋ ਇਸ ਕਰਕੇ ਤੁਸੀਂ ਥੋੜ੍ਹਾ ਜਿਹਾ ਖਿਆਲ ਰੱਖਿਓ। ਹਾਲੇ ਦਾ ਮਤਲਬ ਇਹ ਵੀ ਜੇ ਤੁਸੀਂ ਰਿਪੀਟ ਸੁਣ ਰਹੇ ਹੋਗੇ ਤਾਂ ਸ਼ਾਮ ਦੇ ਸਮੇਂ ਨਹੀਂ, ਇਹ ਸਵੇਰ ਦੇ ਸਮੇਂ ਦੀਆਂ ਗੱਲਾਂ ਬਾਤਾਂ ਨੇ। ਅਤੇ ਧੰਨਵਾਦ ਭਾਈ ਜੇ ਤੁਸੀਂ ਟ੍ਰੈਫਿਕ 'ਚ ਹੋ ਅਤੇ ਫਿਰ ਥੋੜ੍ਹਾ ਜਿਹਾ ਖਿਆਲ ਆਪਣਾ ਰੱਖਿਓ ਅਤੇ ਬਹੁਤ ਮਿਹਰਬਾਨੀ ਜੀ। 295 ਲਾਸਟ ਕਾਲਰ ਹੋਣਗੇ ਜੀ ਸਾਡੇ, ਫਿਰ ਆਪਾਂ ਲਵਾਂਗੇ ਇਜਾਜ਼ਤ। 295 ਤੁਸੀਂ ਆਉਂਦੇ ਰਹੋ। ਹਾਂਜੀ 295 ਤੀਸਰਾ ਅਤੇ ਆਖਰੀ ਸੱਦਾ।
5: ਹੈਲੋ
1: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਕੌਣ ਬੋਲਦਾ? ਜਗਫਤਿਹ ਸਿੰਘ ਬੋਲੇ। ਤੁਸੀਂ ਤਾਂ ਹੁਣ ਕਲੀਅਰ ਬੋਲਣ ਲੱਗ ਪਏ ਓਏ। ਹੈ ਕਿੰਨੇ ਸਾਲਾਂ ਦਾ ਹੋ ਗਿਆ ਜਗਫਤਿਹ? ਚਾਰ। ਹੈ ਗੱਲਾਂ ਕਿਹਦੇ ਕੋਲ ਸਿੱਖੀਆਂ, ਪਾਪਾ ਕੋ ਕੇ ਮੰਮਾ ਕੋ?
0: ਪਾਪਾ
1: ਕੋਲੋਂ। ਓਹੋ ਤੇ ਮੰਮਾ ਕੋਲੋਂ ਕੀ ਸਿੱਖਿਆ? ਮੰਮਾ ਕੋਲੋਂ ਪਾਪਾ ਪਾਪਾ ਕਹਿਣਾ ਸਿੱਖਿਆ। ਤੇ ਅੱਜ ਪੋਇਮ ਕਿਹਦੇ ਕੋਲ ਸਿੱਖੀ, ਮੰਮਾ ਕੋ ਕੇ ਪਾਪਾ ਕੋ? ਬੜਾ ਤੂੰ ਬੜਾ ਖਰਾਬ ਹੈ ਓਏ। ਕੀ ਸੁਣਾਓਗੇ ਫਿਰ?
0: ਮਛਲੀ
1: ਮਛਲੀ। ਓਕੇ ਓਕੇ ਸੁਣਾਓ ਫਿਰ।
0: ਮਛਲੀ ਦਿਲ ਕੀ ਰਾਣੀ ਹੈ, ਜਿਵੇਂ ਉਸਕਾ ਪਾਣੀ ਹੈ, ਹੱਥ ਲਾਓ ਡਰ ਜਾਏਗੀ, ਬਾਹ ਮਾਲੋ
1: ਮਰ ਜਾਏਗੀ। ਓ ਹਾਏ ਮਛਲੀ, ਤੁਸੀਂ ਵੇਖੀ ਫਿਸ਼ ਵੇਖੀ ਤੁਸੀਂ?
0: ਮੰਮਾ ਰੋਟੀ
1: ਹੈ
0: ਵਾਈ
1: ਨਹੀਂ, ਉਹ ਕੱਲ ਉਹ ਕੱਲ ਉਹ ਕੱਲ ਇੱਕ ਸੁਣਾਈ ਦੀ, ਇੱਕ ਦਿਨ ਇੱਕੋ ਸੁਣਾਈ ਦੀ ਆ, ਉਹ ਖਤਮ ਹੋ ਜਾਂਦੀਆਂ ਫਿਰ।
0: ਮੰਮਾ ਬੂਟੀ ਗੋਲ ਗੋਲ
1: ਅੱਛਾ
0: ਜੀ ਚਮਕਾ ਗੋਲ ਗੋਲ ਲਾਫੀ ਨਹੀਂ ਲਾਫੀ
2: ਵਾਈ ਯੂ ਲਾਫਿੰਗ ਕੋਲ ਕੋਲ,
1: ਕਿਉਂਕਿ ਇਹ ਫਨੀ ਆ ਨਾ ਗੋਲ ਗੋਲ
0: ਵਾਈ ਉਦਾ। ਓਕੇ ਉਦਾ ਐਦਾ ਈਗੀ ਸੱਸਾ ਹਾ ਬੋਲਦਾ ਤੇਨੇ ਦੋਨਾ
1: ਵਾ
0: ਦੇਖੋ ਅੰਬਲਾ
1: ਤੁਹਾਨੂੰ ਤੇ ਉੜਾ ਜਿਹੜਾ ਵੀ ਆ ਗਿਆ
0: ਅੰਬਿਕਾ
6: ਅੱਲਾ
0: ਔਰ ਅਕੇ ਉਲਾ ਆਦੀ ਸਦਾ
1: ਚਲ ਇਹ ਕੱਲ ਕੱਲ ਸੁਣਾਇਓ ਇਹ ਯਾਦ ਕਰਕੇ ਚੰਗੀ ਤਰ੍ਹਾਂ ਠੀਕ ਆ ਰੀਲ ਤੇ ਚੜ ਜਾਂਦੀਆਂ ਫਿਰ ਕਿੱਥੇ ਰੋਕੀਆਂ ਜਾਂਦੀਆਂ ਫਿਰ ਥੈਂਕ ਯੂ ਤੇ ਢਿੱਲੋਂ ਸਾਹਿਬ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਪਰਮਾਤਮਾ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਮਨਜੀਤ ਬਟਾਲਾ ਜੀ ਧੰਨਵਾਦ ਤੁਹਾਡਾ ਦਿੱਲੀ ਜੂਲਰ ਵਾਲੇ ਨਵਪ੍ਰੀਤ ਜੀ ਕਹਿੰਦੇ ਨੇ ਕਿ 178 ਰੇਟ ਹੋਇਆ ਜਾਣੀ ਕਿ ਥੋੜ੍ਹਾ ਜਿਹਾ ਡਾਊਨ ਹੋਇਆ ਫਿਰ ਸੋਨਾ ਅਤੇ ਥੈਂਕ ਯੂ ਅਤੇ ਲੱਕੀ ਆਸੀ ਜੀ ਗੁੱਡ ਮਾਰਨਿੰਗ ਭੇਜਦੇ ਨੇ ਕਹਿੰਦੇ ਪੁਲਿਸ ਤੇਰੇ ਸਾਹਮਣੇ ਚੋਰ ਉਸ ਲੜਕੀ ਦਾ ਪਰਸ ਖੋ ਕੇ ਲੈ ਗਿਆ ਅਤੇ ਉਸਦੀ ਕੋਈ ਮਦਦ ਕਿਉਂ ਨਹੀਂ ਕੀਤੀ ਮੁੰਡਾ ਮੈਂ ਉਸ ਲੜਕੀ ਨੂੰ ਜਾਣਦਾ ਉਸਨੇ ਆਪਣੇ ਇੰਸਟਾਗ੍ਰਾਮ ਦੇ ਉੱਤੇ ਲਿਖਿਆ ਹੈ ਆਈ ਕੈਨ ਹੈਂਡਲ ਮਾਈ ਪ੍ਰੋਬਲਮਸ ਮਾਇੰਡ ਯੂਅਰ ਬਿਜ਼ਨਸ ਡੋਂਟ ਅੰਡਰ ਐਸਟੀਮੇਟ ਪਾਵਰ ਆਫ ਵਿਮਨ ਪੁਲਿਸ ਚਲ ਠੀਕ ਆ ਫਿਰ ਰੁਪਿੰਦਰ ਜੀ ਕਹਿੰਦੇ ਕਿ ਚੜ੍ਹਦੀ ਕਲਾ 'ਚ ਰਹੋ ਖੁਸ਼ ਰਹੋ ਅਤੇ ਸਰਪੰਚ ਦੇ ਭਲੇ ਦੀ ਅਰਦਾਸ ਕਰਦੇ ਨੇ ਕ੍ਰੇਗੀ ਬੰਨ ਤੋਂ ਅਤੇ ਬਹੁਤ ਮਿਹਰਬਾਨੀ ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਕੱਲ੍ਹ ਕਹਿੰਦੇ ਨੇ ਕਿ ਇਹ ਡਿਨਰ ਵਾਜ ਆਲੂ ਗੋਭੀ ਸਬਜ਼ੀ ਵਿਦ ਆਟਾ ਮਿਕਸ ਮੱਕੀ ਆਟਾ ਰੋਟੀ ਅਤੇ ਬੀਟਰੂਟ ਅਨੀਅਨ ਅਤੇ ਲੀਫ ਕੈਰਟ ਅਤੇ ਲੈਮਨ ਜੂਸ ਵਿਦ ਸੈਸਮੀ ਸੀਡ ਸਲਾਦ ਵਾਜ ਵਾ ਔਖੇ ਰਿਪੋਰਟ ਹੋ ਗਿਆ ਕੰਮ 'ਤੇ ਮੰਡ ਸਾਹਿਬ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਮਾਈਲ ਦੇ ਨਾਲ ਸਾਰਿਆਂ ਨੂੰ ਐਡੀਲੇਟ ਤੋਂ ਬਹੁਤ ਮਿਹਰਬਾਨੀ ਜੀ ਅਤੇ ਕੁਲਦੀਪ ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ ਤੁਹਾਡਾ ਅਤੇ ਹਰਮਨ ਜੀ ਕਹਿੰਦੇ ਨੇ ਕਿ ਧੰਨਵਾਦ ਦਿਨ ਵਧੀਆ ਰਹੇ ਸੇਖੂ ਸਾਹਿਬ ਗੁੱਡ ਮੋਰਨਿੰਗ ਭੇਜਦੇ ਨੇ ਜਤਿੰਦਰਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਰਜਿੰਦਰ ਬਾਵਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਭ ਦੀ ਖੁਸ਼ੀ ਤੰਦਰੁਸਤੀ ਦੀ ਚੜ੍ਹਦੀ ਕਲਾ ਕਰਦੇ ਨੇ ਗੁਰਸੇਵਕ ਸਿੰਘ ਸਿੱਧੂ ਜੀ ਮਨਿੰਦਰ ਕੌਰ ਰੱਖੜਾ ਜੀ ਕਰਨ ਜੀ ਬਹੁਤ ਬਹੁਤ ਧੰਨਵਾਦ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ। ਸੋਨਾ ਚਾਹੀਦਾ,
1: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 04935360042।
2: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
3: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
4: ਯਾਰ। ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰਸ 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟ੍ਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 04992525345 ਤੇ।
5: ਟੈਨਸ਼ਨ ਮੇਰੀ ਟੈਨਸ਼ਨ
6: ਕੀ ਹੋਇਆ,
5: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
6: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04105305030
5: ਜਾਂ 9077973333
6: ਜਾਂ ਈਮੇਲ info@vyimmigration.com.au।
5: ਯਾਦ ਰੱਖੋ 9077973733।
6: VY Immigration and Education Consultant,
5: ਹਰ ਕਦਮ ਤੁਹਾਡੇ ਨਾਲ।
7: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੁੱਲਦੀ ਲੰਘ ਜਾਂਦੇ ਨੇ।
8: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।
9: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
8: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
7: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
8: ਰਿਲੀਜ਼ਿੰਗ ਔਨ 31st July।
7: ਦੱਸੋ
0: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545496, ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo, business fleet lai gal karo, vehicle experts Tim Forbes ya Corey Nal, Radio Hanji de hawale nal pao, 10 saal di free service. Chadston Ford, ready, set, Ford!

0: ਕਰਦੇ ਨੇ ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
1: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433465492
2: ਬਿਲਕੁਲ ਸਲੀਪ ਐਂਡ ਰਿਲੈਕਸ ਵਾਲਿਆਂ ਦੇ ਕੋਲੋਂ ਤੁਸੀਂ ਹੁਣ ਫਰਨੀਚਰ ਵੀ ਲੈ ਸਕਦੇ ਹੋ ਸੋ ਸਸਤੇ ਫਰਨੀਚਰ ਦਾ ਇਹਨਾਂ ਦਾ ਦਾਵਾ ਗੱਦਿਆਂ ਤੋਂ ਬਾਅਦ ਸੋ ਐਪਿੰਗ ਦੇ ਵਿੱਚ ਵੀ ਇਹਨਾਂ ਦਾ ਇੱਕ ਸਟੋਰ ਹੈ ਉੱਧਰ ਵੀ ਤੁਸੀਂ ਝਾਤ ਮਾਰ ਸਕਦੇ ਹੋ ਅਤੇ ਹੁਣ ਸਮਾਂ ਹੋ ਚੁੱਕਾ ਖਬਰਾਂ 'ਤੇ ਝਾਤ ਮਾਰਨ ਦਾ ਰੇਡੀਓ ਹਾਂਜੀ 1674 ਐਮ ਅੱਜ 29 ਤਰੀਕ ਆ ਜੁਲਾਈ ਦਾ ਮਹੀਨਾ ਅਤੇ ਅੱਜ ਦਿਨ ਬੁੱਧਵਾਰ ਦਾ ਅਤੇ ਗੌਤਮ ਕਪਿਲ ਜੀ ਸਾਡੇ ਨਾਲ ਇਸ ਟਾਈਮ ਫੋਨ ਲਾਈਨ ਦੇ ਉੱਤੇ ਮੌਜੂਦ ਨੇ ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਹਾਂਜੀ ਗੌਤਮ ਜੀ ਤੁਸੀਂ ਆਉਣੇ ਰਹੋ
3: ਬਹੁਤ ਧੰਨਵਾਦ ਜੋ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੇ ਦਿਨ ਦੀਆਂ ਖਬਰਾਂ ਦੀ ਜਦੋਂ ਸਾਂਝ ਪਾਵਾਂਗੇ ਤੇ ਭਾਰਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਸ ਵਕਤ ਪਾਰਲੀਮੈਂਟ ਦਾ ਸੈਸ਼ਨ ਜਿਹੜਾ ਚੱਲ ਰਿਹਾ ਮੌਨਸੂਨ ਸੈਸ਼ਨ ਇੱਥੇ ਇੰਨੀ ਬਾਰਿਸ਼ ਹੋ ਰਹੀ ਹੈ ਭਾਰਤ ਭਰ ਦੇ ਵਿੱਚ ਔਰ ਪਾਰਲੀਮੈਂਟ ਦੇ ਅੰਦਰ ਕਿਵੇਂ ਸੋਕਾ ਰਹਿ ਜਾਵੇ ਜਿਹੜੇ ਲਾਂਛਨ ਲੱਗ ਰਹੇ ਨੇ ਇੱਕ ਦੂਸਰੇ ਦੇ ਉੱਤੇ ਤੂੰ ਤੜਾਕ ਹੋ ਰਹੀ ਹੈ ਸਵਾਲ ਉੱਠ ਰਹੇ ਨੇ ਵਿਰੋਧੀ ਧਿਰ ਜਿਸ ਤਰੀਕੇ ਦੇ ਨਾਲ ਸੱਤਾਧਾਰੀ ਧਿਰ ਨੂੰ ਪਿਛਲੇ 12 ਸਾਲਾਂ ਚ ਘੇਰ ਰਹੀ ਆ ਅੱਜ ਤੱਕ ਕਦੇ ਕੋਈ ਐਸਾ ਪਾਰਲੀਮੈਂਟਰੀ ਸੈਸ਼ਨ ਨਹੀਂ ਗੁਜ਼ਰਿਆ ਜਿਸ ਦੇ ਵਿੱਚ ਵਿਰੋਧੀ ਧਿਰ ਸਰਕਾਰ ਦੇ ਉੱਤੇ ਹਾਵੀ ਹੋ ਰਹੀ ਹੋਵੇ ਕੀ ਕੁਝ ਹੋਇਆ ਅੱਗੇ ਚੱਲ ਕੇ ਦੱਸਾਂਗੇ ਆਸਟ੍ਰੇਲੀਆ ਦੇ ਵਿੱਚ ਵੀ ਸਰਕਾਰਾਂ ਦੇ ਉੱਤੇ ਸਰਕਾਰਾਂ ਹੀ ਹਾਵੀ ਪੈ ਰਹੀਆਂ ਨੇ ਯਾਨੀ ਕਿ ਆਪਣਿਆਂ ਨੂੰ ਆਪਣੇ ਕਿਵੇਂ ਧੋਖਾ ਦੇ ਰਹੇ ਨੇ ਵਿਕਟੋਰੀਆ ਦੀ ਦਾਸਤਾਨ ਤੁਹਾਨੂੰ ਸੁਣਾਵਾਂਗੇ ਕਿਵੇਂ ਨਵੇਂ 5ਵੇਂ ਮੁੱਖ ਮੰਤਰੀ ਪ੍ਰੀਮੀਅਰ ਕਹਿ ਲੈਂਦੇ ਨੇ ਵੈਸੇ ਇੱਥੇ ਉਹਨਾਂ ਨੇ ਹਲਫ ਲਿਆ ਤੇ ਜੀਨਾ ਰਾਈਨਹਾਰਟ ਦੇ ਨਾਲ ਘੁੰਮਣ ਗਈ ਪੌਲਿਨ ਹੈਂਸਨ ਨੇ ਕੀ ਝੂਠ ਬੋਲਿਆ ਤੇ ਕੀ ਤੁਫਰ ਕਦੋਂ ਤੋਲਿਆ ਇਹ ਵੀ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਖਬਰ ਪਰ ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਪਹਿਲੀ ਖਬਰ ਜਾਪਾਨ ਦੇ ਨਾਲ ਜੁੜੀ ਜਿੱਥੇ ਜਾਪਾਨ ਦੇ ਸਦਰਨ ਇਲਾਕੇ ਯਾਨੀ ਦੱਖਣੀ ਇਲਾਕੇ ਦੇ ਵਿੱਚ ਮੰਗਲਵਾਰ ਦੇ ਦਿਨ 7.1 ਦੀ ਤੀਬਰਤਾ ਵਾਲਾ ਭੂਚਾਲ ਆਉਣ ਦੇ ਨਾਲ ਦਹਿਸ਼ਤ ਫੈਲ ਗਈ ਅਧਿਕਾਰੀਆਂ ਦੇ ਮੁਤਾਬਕ ਭੂਚਾਲ ਤੋਂ ਬਾਅਦ ਕੁਮਾਮੋਟੋ ਸਥਿਤ ਇੱਕ ਸ਼ਾਪਿੰਗ ਮਾਲ ਦੇ ਵਿੱਚ ਕਈ ਲੋਕ ਫਸ ਗਏ ਕਈਆਂ ਦੇ ਜ਼ਖਮੀ ਹੋਣ ਦੀ ਵੀ ਖਬਰਾਂ ਹਾਸਲ ਹੋ ਰਹੀਆਂ ਨੇ ਸਥਾਨਕ ਮੀਡੀਆ ਰਿਪੋਰਟਾਂ ਦੇ ਮੁਤਾਬਕ ਭੂਚਾਲ ਤੋਂ ਬਾਅਦ ਕੁਮਾਮੋਟੋ ਦੇ ਏਆਨ ਮਾਲ ਦੇ ਵਿੱਚ ਵਿਸਫੋਟ ਹੋਣ ਦੀ ਸੂਚਨਾ ਮਿਲੀ ਸੀ ਜਿਸ ਦੇ ਚੱਲਦਿਆਂ ਇੱਥੇ ਹੋਏ ਨੁਕਸਾਨ ਦੀ ਹਾਲੇ ਤੱਕ ਸਪਸ਼ਟ ਜਾਣਕਾਰੀਆਂ ਸਾਹਮਣੇ ਨਹੀਂ ਆ ਸਕੀਆਂ ਨੇ ਵੈਸੇ ਭੂਚਾਲ ਦਾ ਸਮਾਂ ਜਾਪਾਨ ਦੇ ਸਥਾਨਕ ਸਮੇਂ ਦੇ ਮੁਤਾਬਕ ਸ਼ਾਮ 4:30 ਦਾ ਸੀ ਇਹ ਭੂਚਾਲ ਕਿਊਸ਼ੂ ਟਾਪੂ ਦੇ ਅੰਦਰੂਨੀ ਹਿੱਸੇ ਦੇ ਵਿੱਚ ਆਇਆ ਦੱਸਿਆ ਗਿਆ ਔਰ ਭੂਚਾਲ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਇਸ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਜਿਸ ਤੋਂ ਕਰੀਬ 1 ਘੰਟੇ ਦੇ ਵਾਪਸ ਇਸ ਨੂੰ ਵਾਪਸ ਵੀ ਲੈ ਲਿਆ ਗਿਆ ਪਰ ਅਹਿਤਿਆਤ ਦੇ ਤੌਰ ਦੇ ਉੱਤੇ ਪ੍ਰਸ਼ਾਸਨ ਨੇ 1.5 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਦੇ ਉੱਤੇ ਪਹੁੰਚਾ ਤੇ ਰਾਹਤ

ਇੱਕ ਵੱਡੀ ਮਨੁੱਖੀ ਤਬਾਹੀ ਮਚਾਈ ਹੈ। ਕੁਦਰਤ ਦੀ ਇਸ ਤਬਾਹੀ ਦੇ ਅੱਗੇ ਹਾਲ ਫਿਲਹਾਲ ਮਨੁੱਖ ਦਾ ਕੋਈ ਵਾਹ ਨਹੀਂ ਚੱਲ ਰਿਹਾ। ਵੈਨਜ਼ੂਏਲਾ ਦੇ ਭੂਚਾਲ ਦਾ ਜਿਹੜਾ ਨੁਕਸਾਨ ਹੈ ਉਹ ਹਾਲੇ ਤੱਕ ਵੈਨਜ਼ੂਏਲਾ ਜਿਹੜਾ ਭੁਗਤ ਨਹੀਂ ਸਕਿਆ, ਬਲਕਿ ਕਿਹਾ ਜਾ ਰਿਹਾ ਕਿ ਆਉਣ ਵਾਲੇ ਕਈ ਸਾਲਾਂ ਤੱਕ ਵੈਨਜ਼ੂਏਲਾ ਉਸਦਾ ਨੁਕਸਾਨ ਭੁਗਤਦਾ ਰਹੇਗਾ। ਉਧਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਮੁਲਾਕਾਤ ਦੇ ਲਈ ਵਾਈਟ ਹਾਊਸ ਪਹੁੰਚ ਕੀਤੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲਦਮੀਰ ਜ਼ੇਲੈਂਸਕੀ ਨੇ ਵੀ ਵਾਈਟ ਹਾਊਸ ਰਵਾਨਾ ਹੋਣ ਤੋਂ ਪਹਿਲਾਂ ਜਿਹੜਾ ਆਪਣੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ, ਯਾਨੀ ਕਿ ਹੁਣ ਜੰਗ ਦੇ ਵਿੱਚ ਉਲਝੇ ਹੋਏ ਦੋ ਦੇਸ਼ਾਂ ਦੇ ਰਾਸ਼ਟਰਪਤੀ ਔਰ ਪ੍ਰਧਾਨ ਮੰਤਰੀ ਤੀਸਰੇ ਜੰਗ ਦੇ ਵਿੱਚ ਉਲਝੇ ਹੋਏ ਦੇਸ਼ ਦੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕਰ ਰਹੇ ਨੇ। ਵੈਸੇ ਇਹ ਤ੍ਰਿਕੋਣੀ ਮੁਲਾਕਾਤ ਨਹੀਂ ਹੈ, ਪਰ ਦੱਸ ਦਈਏ ਕਿ ਤੁਹਾਨੂੰ ਜ਼ੇਲੈਂਸਕੀ ਨੇ ਓਵਲ ਆਫਿਸ ਦੇ ਅੰਦਰ ਹੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸੀ। ਬੈਠਕ ਦੇ ਦਰਮਿਆਨ ਉਹਨਾਂ ਨੇ ਯੂਕਰੇਨ ਦੇ ਲਈ ਪੈਟਰੀਅਟ ਇੰਟਰਸੈਪਟਰ ਮਿਜ਼ਾਈਲਾਂ ਦੇ ਸਣੇ ਕਈ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਹੈ। ਯੂਕਰੇਨ ਇਸ ਵਕਤ ਵਧੇਰੇ ਹਥਿਆਰਾਂ ਦੀ ਤਵੱਕੋ ਕਰ ਰਹੇ, ਮੰਗ ਕਰ ਰਹੇ ਹੈ, ਔਰ ਇਜ਼ਰਾਈਲ ਜਿਹੜਾ ਕਿ ਹਥਿਆਰ ਬਣਾਉਣ ਦੀ ਇੱਕ ਮੰਡੀ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਉਹਦੇ ਵੀ ਪ੍ਰਧਾਨ ਮੰਤਰੀ ਉੱਥੇ ਮੌਜੂਦ ਨੇ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਆਪਣੀ ਗੱਦੀ ਵੀ ਬਚਾਉਣਾ ਚਾਹੁੰਦੇ ਨੇ, ਕਿਉਂਕਿ ਇਸ ਸਾਲ ਇਜ਼ਰਾਈਲ ਦੇ ਵਿੱਚ ਚੋਣਾਂ ਵੀ ਹੋਣੀਆਂ ਨੇ। ਨੇਤਨਯਾਹੂ ਤੇ ਜ਼ੇਲੈਂਸਕੀ ਦੋਹਾਂ ਦੀ ਵਾਈਟ ਹਾਊਸ ਦੇ ਵਿੱਚ ਜਿਹੜੀ ਇੱਕ ਸਾਈਡ ਡੋਰ ਐਂਟਰੀ ਦੇ ਜ਼ਰੀਏ ਉਹਨਾਂ ਦੀ ਐਂਟਰੀ ਕਰਵਾਈ ਗਈ ਹੈ। ਮੀਡੀਆ ਦੇ ਵਿੱਚ ਹਾਲੇ ਤੱਕ ਆਮ ਤੌਰ ਦੇ ਉੱਤੇ ਟਰੰਪ ਕਿਸੇ ਨੇਤਾ ਦੇ ਪਹੁੰਚਣ ਤੋਂ ਪਹਿਲਾਂ ਹੀ ਜਿਹੜੇ ਸੰਬੋਧਨ ਕਰਨੇ ਸ਼ੁਰੂ ਕਰ ਦਿੰਦੇ ਨੇ। ਨੇਤਨਯਾਹੂ ਤੇ ਜ਼ੇਲੈਂਸਕੀ ਦੇ ਪਹੁੰਚਣ ਤੋਂ ਪਹਿਲਾਂ ਕੋਈ ਇਸ ਕਿਸਮ ਦੇ ਪ੍ਰੈਸ ਕਾਨਫਰੰਸਿਸ ਨਹੀਂ ਹੋਈਆਂ, ਬਲਕਿ ਨੇਤਨਯਾਹੂ ਦੇ ਵਾਈਟ ਹਾਊਸ ਦੌਰੇ ਤੋਂ ਪਹਿਲਾਂ ਉੱਥੇ ਬਾਹਰ ਜਿਹੜੇ ਵਿਰੋਧ ਪ੍ਰਦਰਸ਼ਨ ਹੋ ਰਹੇ ਸੀ ਉਹਨਾਂ ਨੇ ਇਸਦਾ ਮਜ਼ਾ ਜ਼ਰੂਰ ਕਿੜਕਿੜਾ ਕਰ ਦਿੱਤਾ ਹੋਏਗਾ। ਦਰਜਨ ਭਰ ਪ੍ਰਦਰਸ਼ਨਕਾਰੀ ਸੜਕਾਂ ਦੇ ਉੱਤੇ ਮਾਰਚ ਕਰਦੇ, ਨਾਅਰੇ ਲਗਾਉਂਦੇ ਨਜ਼ਰ ਆਏ। ਪ੍ਰਦਰਸ਼ਨਕਾਰੀਆਂ ਦੇ ਹੱਥਾਂ ਦੇ ਵਿੱਚ ਪੋਸਟਰ ਤੇ ਬੈਨਰ ਫੜੇ ਹੋਏ ਸੀ, ਕਈਆਂ ਦੇ ਹੱਥਾਂ 'ਚ ਫਲਸਤੀਨੀ ਝੰਡੇ ਵੀ ਫੜੇ ਹੋਏ ਸੀ, ਜਦਕਿ ਕੁੱਝ ਪ੍ਰਦਰਸ਼ਨਕਾਰੀ ਡਰੰਮ ਵਜਾ ਕੇ ਵਿਰੋਧ ਵੀ ਕਰ ਰਹੇ ਸੀ। ਵੈਸੇ ਨੇਤਨਯਾਹੂ ਹੁਣ ਅਮਰੀਕਾ ਨੂੰ ਕੁਝ ਨਹੀਂ ਕਹਿ ਰਹੇ, ਕਿਉਂਕਿ ਜਦੋਂ ਆਸਟ੍ਰੇਲੀਆ ਦੇ ਵਿੱਚ ਹਮਲੇ ਹੁੰਦੇ ਨੇ ਤਾਂ ਨੇਤਨਯਾਹੂ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਨੂੰ ਕਾਇਰ ਡਰਪੋਕ ਕਹਿ ਦਿੰਦੇ ਨੇ, ਜਿਹੜੇ ਯਹੂਦੀਆਂ ਤੇ ਹਮਲੇ ਹੋਏ ਨੇ। ਪਰ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜੇ ਯਹੂਦੀਆਂ ਦੇ ਉੱਤੇ ਹਮਲੇ ਹੋਏ ਨੇ ਉਹਨਾਂ ਨੂੰ ਜਾਂ ਤਾਂ ਦੱਬ ਲਿਆ ਗਿਆ ਖਬਰਾਂ ਨੂੰ, ਤੇ ਨਾ ਹੀ ਨੇਤਨਯਾਹੂ ਉਹਨਾਂ ਦੇ ਉੱਤੇ ਕੁਝ ਖੁੱਲ੍ਹ ਕੇ ਕਹਿ ਪਾ ਰਹੇ ਨੇ। ਨੇਤਨਯਾਹੂ ਤੇ ਜ਼ੇਲੈਂਸਕੀ ਵਾਸ਼ਿੰਗਟਨ ਦੇ ਵਿੱਚ ਸੈਨੇਟਰ ਲਿੰਡਜ਼ੇ ਗ੍ਰਾਹਮ ਦੇ ਅੰਤਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਨੇ। ਪਰ ਜ਼ਿਕਰਯੋਗ ਹੈ ਕਿ ਗ੍ਰਾਹਮ ਜਿਹੜੇ ਕਿ ਇਜ਼ਰਾਈਲ ਦੇ ਖੁੱਲ੍ਹ ਕੇ ਹਮਾਇਤੀ ਰਹੇ ਸੀ ਉਹਨਾਂ ਦਾ ਇਸੇ ਮਹੀਨੇ ਦੇ ਦਰਮਿਆਨ ਦੇਹਾਂਤ ਹੋਇਆ ਸੀ। ਯੂਕਰੇਨ ਤੇ ਇਜ਼ਰਾਈਲ ਦੋਹਾਂ ਸੰਘਰਸ਼ਾਂ ਦੇ ਵਿੱਚ ਗ੍ਰਾਹਮ ਖੁੱਲ੍ਹ ਕੇ ਯੂਕਰੇਨ ਤੇ ਇਜ਼ਰਾਈਲ ਦੇ ਨਾਲ ਖੜੇ ਰਹੇ ਸੀ, ਹਾਲਾਂਕਿ ਉਹਨਾਂ ਦਾ ਜਿਹੜੀ ਹਮਾਇਤ ਸੀ ਉਹ ਜਦੋਂ ਡੋਨਲਡ ਟਰੰਪ ਪਹਿਲੀ ਵਾਰ ਰਾਸ਼ਟਰਪਤੀ ਬਣੇ ਸੀ ਤਾਂ ਉਦੋਂ ਡੋਨਲਡ ਟਰੰਪ ਤੋਂ ਉਲਟ ਸੀ, ਪਰ ਆਪਣੇ ਆਖਰੀ ਦਿਨਾਂ ਦੇ ਵਿੱਚ ਉਹ ਟਰੰਪ ਦੇ ਵੀ ਨੇੜੇ ਹੋ ਗਏ ਸੀ। ਖੈਰ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਅਮਰੀਕਾ ਪਹੁੰਚੇ ਜ਼ਰੂਰ ਨੇ, ਪਰ ਇਸ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਇਰਾਨ ਜੰਗ ਤੋਂ ਬਾਅਦ ਪਹਿਲੀ ਵਾਰ ਵਾਈਟ ਹਾਊਸ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕਰਨੀ ਹੈ, ਔਰ ਇਸ ਮੁਲਾਕਾਤ ਤੋਂ ਪਹਿਲਾਂ ਹੀ ਟਰੰਪ ਨੇ ਤੁਰਕੀ ਦੇ ਖੁੱਲ੍ਹ ਕੇ ਬਚਾਅ ਵੀ ਕੀਤਾ ਔਰ ਨੇਤਨਯਾਹੂ ਨੂੰ ਖਰੀ ਖੋਟੀ ਵੀ ਸੁਣਾ ਦਿੱਤੀ। ਉਹਨਾਂ ਕਿਹਾ ਕਿ ਤੁਰਕੀ ਅਮਰੀਕਾ ਦਾ ਇੱਕ ਅਹਿਮ ਸਹਿਯੋਗੀ ਹੈ, ਸਾਫ਼ ਸਾਫ਼ ਕਿਹਾ ਕਿ ਇਜ਼ਰਾਈਲ ਜਾਂ ਕੋਈ ਦੂਸਰਾ ਦੇਸ਼ ਇਹ ਤੈਅ ਨਹੀਂ ਕਰੇਗਾ ਕਿ ਅਮਰੀਕਾ ਕਿਸ ਨੂੰ ਹਥਿਆਰ ਵੇਚਣਾ ਚਾਹੁੰਦਾ ਹੈ, ਕਿਸ ਨੂੰ ਨਹੀਂ। ਦੱਸ ਦਈਏ ਕਿ ਅਮਰੀਕਾ F-35 ਲੜਾਕੂ ਜਹਾਜ਼ ਤੁਰਕੀ ਨੂੰ ਦੇਣ ਦੇ ਬਾਰੇ ਇੱਕ ਡੀਲ ਦੇ ਉੱਤੇ ਆਖਰੀ ਪੜਾਅ ਦੇ ਵਿੱਚੋਂ ਗੁਜ਼ਰ ਰਿਹਾ। ਵੈਸੇ ਮਿਸ਼ੀਗਨ ਜਾਂਦੇ ਸਮੇਂ ਏਅਰਫੋਰਸ 1 ਜਹਾਜ਼ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਟਰੰਪ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਇਜ਼ਰਾਈਲੀ ਪ੍ਰਧਾਨ ਮੰਤਰੀ ਤੁਹਾਨੂੰ ਮਿਲਣ ਆ ਰਹੇ ਨੇ, ਅਮਰੀਕਾ ਆ ਰਹੇ ਨੇ, ਤੇ ਉਹਨਾਂ ਨੇ ਹਾਲੇ ਕੁਝ ਘੰਟੇ ਪਹਿਲਾਂ ਹੀ ਬੈਂਜਾਮਿਨ ਨੇਤਨਯਾਹੂ ਨੇ ਕੁਝ ਘੰਟੇ ਪਹਿਲਾਂ ਹੀ ਤੁਰਕੀ ਦੇ F-35 ਸਟੈਲਥ ਲੜਾਕੂ ਜਹਾਜ਼ ਵੇਚਣ ਦੇ ਅਮਰੀਕੀ ਸੌਦੇ ਦੇ ਉੱਤੇ ਇਤਰਾਜ਼ ਜਤਾਏ ਸੀ। ਕੀ ਤੁਹਾਨੂੰ ਇਸ ਮੁੱਦੇ ਦਾ ਪਤਾ ਹੈ? ਇਸ ਦੇ ਉੱਤੇ ਹੀ ਟਰੰਪ ਨੇ ਤੁਰਕੀ ਦੇ ਰਾਸ਼ਟਰਪਤੀ ਰੈਚਪ ਤਈਬ ਅਰਦੋਗਾਨ ਦੀ ਤਾਰੀਫ਼ ਕੀਤੀ, ਹਾਲਾਂਕਿ ਨੇਤਨਯਾਹੂ ਦਾ ਵਿਰੋਧ ਨਹੀਂ ਕੀਤਾ, ਪਰ ਉਹਨਾਂ ਇੰਨਾ ਜ਼ਰੂਰ ਕਹਿ ਦਿੱਤਾ ਕਿ ਇਹ ਤਾਂ ਅਮਰੀਕਾ ਤੈਅ ਕਰੇਗਾ ਕਿ ਕਿਸ ਨੂੰ ਹਥਿਆਰ ਵੇਚਣੇ ਨੇ, ਕਿਸ ਨੂੰ ਨਹੀਂ, ਇਹ ਤਾਂ ਅਮਰੀਕਾ ਦਾ ਫੈਸਲਾ ਹੈ। ਤੁਰਕੀ ਇਜ਼ਰਾਈਲ ਦਾ ਕੋਈ ਬਹੁਤ ਵੱਡਾ ਹਮਾਇਤੀ ਨਹੀਂ ਹੈ, ਇਹ ਗੱਲ ਵੀ ਤੁਹਾਨੂੰ ਜਾਣਨੀ ਹੋਏਗੀ, ਔਰ ਤੁਰਕੀ ਇਜ਼ਰਾਈਲ ਦਾ ਵਿਰੋਧੀ ਵੀ ਹੈ, ਪਰ ਤੁਰਕੀ ਨੇਟੋ ਦਾ ਮੈਂਬਰ ਵੀ ਹੈ, ਔਰ ਮੁਸਲਿਮ ਦੇਸ਼ ਹੋਣ ਦੇ ਨਾਤੇ ਸਾਊਦੀ ਅਰਬ ਵਰਗੇ ਦੇਸ਼ਾਂ ਦੇ ਨਾਲ ਤੁਰਕੀ ਖੜਾ ਵੀ ਨਜ਼ਰ ਆਉਂਦਾ ਹੈ। ਪਰ ਟਰੰਪ ਦੇ ਬਿਆਨਾਂ ਤੋਂ ਸਪਸ਼ਟ ਹੈ ਕਿ ਇਜ਼ਰਾਈਲ ਤੇ ਤੁਰਕੀ ਦੇ ਵਿਚਕਾਰ ਟਰੰਪ ਨੇ ਜੇਕਰ ਚੁਣਨਾ ਹੋਵੇ ਤਾਂ ਇਸ ਦੇ ਉੱਤੇ ਉਹ ਦੋਹਾਂ ਨੂੰ ਆਪਣੀ ਪਲੇਟ ਦੇ ਵਿੱਚ ਬਿਠਾ ਕੇ ਰੱਖਣਾ ਚਾਹੁੰਦੇ ਨੇ, ਕਿਸੇ ਇੱਕ ਨੂੰ ਵੱਧ ਪ੍ਰਾਇਓਰਿਟੀ ਉਹ ਨਹੀਂ ਦੇਣਾ ਚਾਹੁੰਦੇ। ਖੈਰ, ਇਹੀ ਅਮਰੀਕਾ ਦਾ ਅੰਦਾਜ਼ ਵੀ ਹੈ। ਅਮਰੀਕਾ ਦੀਆਂ ਖਬਰਾਂ ਤੋਂ ਉੱਭਰਦੇ ਹੋਏ ਹੁਣ ਦੁਨੀਆਂ ਦੇ ਵਿੱਚ ਆਲੇ ਦੁਆਲੇ ਵੀ ਬਹੁਤ ਕੁਝ ਹੋ ਰਿਹਾ, ਆਸਟ੍ਰੇਲੀਆ ਤੇ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹਾਂ। ਪਰ ਇੱਧਰ ਪਹਿਲਾਂ
ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਜਾਂ ਪਾਕਿਸਤਾਨ

ਦੀ ਤਰਫ ਤੋਂ ਕਹੇ ਜਾਂਦੇ ਆਜ਼ਾਦ ਕਸ਼ਮੀਰ ਦੇ ਨਾਲ ਜੁੜੀ ਖਬਰ ਵੀ ਸਾਂਝੀ ਕਰ ਲਈਏ, ਜਿੱਥੇ ਇਸ ਪਾਕ ਆਕੂਪਾਈਡ ਕਸ਼ਮੀਰ ਦੇ ਵਿੱਚ ਪਹਿਲੇ ਗੇੜ ਦੀਆਂ ਚੋਣਾਂ ਹੋਈਆਂ ਨੇ, ਜਿਨ੍ਹਾਂ ਦੇ ਵਿੱਚ 13 ਦੇ ਅੰਦਰੋਂ 9 ਸੀਟਾਂ ਦੇ ਵਿੱਚ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੀ ਪਾਰਟੀ ਨੇ ਜਿੱਤ ਦਰਜ ਕੀਤੀ ਹੈ। ਸੋਮਵਾਰ ਦੇ ਦਿਨ ਹੋਈ ਚੋਣ ਦੇ ਵਿੱਚ ਪਹਿਲੇ ਗੇੜ ਦੇ ਅੰਦਰ ਵੱਡੇ ਪੈਮਾਨੇ ਦੇ ਉੱਤੇ ਹੇਰਾਫੇਰੀ ਦੇ ਦੋਸ਼ ਵੀ ਲੱਗੇ ਨੇ। ਬਾਕੀ ਸੀਟਾਂ ਪਾਕਿਸਤਾਨ ਪੀਪਲਸ ਪਾਰਟੀ ਯਾਨੀ PPP ਨੇ ਜਿੱਤੀਆਂ ਨੇ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਅਖੌਤੀ ਵਿਧਾਨ ਸਭਾ ਦੀਆਂ 45 ਸੀਟਾਂ ਦੇ ਲਈ ਚੋਣਾਂ 27 ਜੁਲਾਈ ਤੋਂ 10 ਅਗਸਤ ਦੇ ਦਰਮਿਆਨ 3 ਪੜਾਵਾਂ ਦੇ ਵਿੱਚ ਹੋਈਆਂ ਨੇ ਤੇ ਹੋ ਰਹੀਆਂ ਨੇ। ਚੋਣ ਕਮਿਸ਼ਨ ਵੱਲੋਂ ਮੰਗਲਵਾਰ ਦੇ ਦਿਨ ਜਾਰੀ ਸ਼ੁਰੂਆਤੀ ਨਤੀਜਿਆਂ ਦੇ ਮੁਤਾਬਕ ਪਹਿਲੇ ਗੇੜ ਦੀਆਂ ਚੋਣਾਂ ਦੇ ਵਿੱਚ ਸ਼ਰੀਫ ਭਰਾ, ਸ਼ਰੀਫ ਅਸਲ ਦੇ ਵਿੱਚ ਅੰਦਾਜ਼ ਦੇ ਨਾਲ ਨਹੀਂ, ਉਹਨਾਂ ਦਾ ਸਰਨੇਮ ਹੈ ਨਵਾਜ਼ ਸ਼ਰੀਫ ਤੇ ਸ਼ਾਬਾਜ਼ ਸ਼ਰੀਫ, ਇੱਕ ਇਸ ਵਕਤ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤੇ ਦੂਸਰੇ ਪ੍ਰਧਾਨ ਮੰਤਰੀ ਨੂੰ ਚਲਾ ਰਹੇ ਨੇ। ਖੈਰ, ਸ਼ਰੀਫ ਭਰਾਵਾਂ ਦੀ ਅਗਵਾਈ ਵਾਲੀ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੀ 9 ਸੀਟਾਂ ਦੇ ਉੱਤੇ ਇਹ ਪਾਰਟੀ ਜੇਤੂ ਬਣ ਕੇ ਉਭਰੀ ਹੈ, ਔਰ ਭੁੱਟੋ ਦੀ ਅਗਵਾਈ ਵਾਲੀ PPP ਨੇ ਹਾਲਾਂਕਿ 4 ਹੀ ਸੀਟਾਂ ਜਿੱਤੀਆਂ ਨੇ, ਪਰ ਫੈਡਰਲ ਪੱਧਰ ਦੇ ਉੱਤੇ ਜਾਂ ਕੌਮੀ ਪੱਧਰ ਦੇ ਉੱਤੇ ਦੋਵੇਂ ਪਾਰਟੀਆਂ ਗੱਠਜੋੜ ਭਾਈਵਾਲ ਨੇ, ਜਦਕਿ ਇਮਰਾਨ ਖਾਨ ਦੀ ਪਾਰਟੀ ਤਹਿਰੀਕੇ ਪਾਕਿਸਤਾਨ ਜਿਹੜੀ ਹੈ ਉਹ ਚੋਣਾਂ ਦਾ ਬਾਈਕਾਟ ਕਰ ਰਹੀ ਸੀਗੀ। ਵੈਸੇ ਉਹ ਦੇਸ਼ ਦੇ ਵਿੱਚ ਮੁੱਖ ਵਿਰੋਧੀ ਧਿਰ ਹੈ, ਪਰ ਮਕਬੂਜ਼ਾ ਕਸ਼ਮੀਰ ਦੇ ਹਾਲਾਤ ਕੁਝ ਵੱਖਰੇ ਨੇ। ਮਕਬੂਜ਼ਾ ਕਸ਼ਮੀਰ ਦੀ ਵਿਧਾਨ ਸਭਾ ਦੇ ਵਿੱਚ ਕੁੱਲ 53 ਸੀਟਾਂ ਨੇ, ਜਿਨ੍ਹਾਂ ਚੋਂ 45 ਦੇ ਉੱਤੇ ਸਿੱਧੀ ਚੋਣ ਹੁੰਦੀ ਹੈ। ਮਹਿਲਾਵਾਂ, ਟੈਕਨੋਕ੍ਰੈਟ ਤੇ ਮੌਲਵੀਆਂ ਦੇ ਲਈ 8 ਸੀਟਾਂ ਰਾਖਵੀਆਂ ਰੱਖੀਆਂ ਜਾਂਦੀਆਂ ਨੇ। ਭਾਰਤ ਦੇ ਨਾਲ ਨਾਲ ਕਸ਼ਮੀਰ ਦੀ ਗੱਲ ਜਦੋਂ ਹੁਣ ਤੁਰੀ ਹੋਏ ਤਾਂ ਅਗਲੀ ਖਬਰ ਪਹਿਲਾਂ ਕਸ਼ਮੀਰ ਦੀ ਕਰਦੇ ਚਲੀਏ, ਕਿਉਂਕਿ ਫਿਰ ਪਾਰਲੀਮੈਂਟਰੀ ਸੈਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਹੋਣਗੀਆਂ। ਪੀਪਲਜ਼ ਡੈਮੋਕਰੇਟਿਕ ਪਾਰਟੀ ਯਾਨੀ PDP ਦੀ ਮੁਖੀ ਮਹਿਬੂਬਾ ਮੁਫਤੀ ਨੇ ਜੰਤਰ ਮੰਤਰ ਦੇ ਉੱਤੇ ਦਿੱਤੇ ਆਪਣੇ ਉਸ ਬਿਆਨ ਦੇ ਲਈ ਮਾਫ਼ੀ ਮੰਗੀ ਹੈ, ਜੋ ਕਿ ਕਸ਼ਮੀਰੀਆਂ ਵਿਰੁੱਧ ਤਾਕਤ ਦੀ ਵਰਤੋਂ ਨੂੰ ਜਾਇਜ਼ ਠਹਿਰਾਉਂਦਾ ਪ੍ਰਤੀਤ ਹੋ ਰਿਹਾ ਸੀ। ਉਹਨਾਂ ਸਪਸ਼ਟ ਕੀਤਾ ਕਿ ਉਹਨਾਂ ਦਾ ਮਤਲਬ ਤਾਂ ਇਹ ਸੀ ਕਿ ਵਾਦੀ ਦੇ ਵਿੱਚ ਅੱਤਵਾਦ ਕਰਕੇ ਸੁਰੱਖਿਆ ਬਲਾਂ ਦੇ ਕੋਲ ਬਹਾਨਾ ਹੁੰਦਾ। ਮੁਫਤੀ ਨੇ ਪਾਰਟੀ ਦੇ ਸਥਾਈਵੇਂ ਸਥਾਪਨਾ ਦਿਵਸ ਮੌਕੇ ਦੇ ਉੱਤੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਮੇਰੀਆਂ ਟਿੱਪਣੀਆਂ ਦੇ ਨਾਲ ਜੇਕਰ ਕਿਸੇ ਕਸ਼ਮੀਰੀ ਨੂੰ ਸੱਟ ਪਹੁੰਚੀ ਹੋਵੇ ਤਾਂ ਮੈਂ ਮੁਆਫ਼ੀ ਮੰਗਦੀ ਹਾਂ। ਜ਼ਿਕਰਯੋਗ ਹੈ ਕਿ ਮਹਿਬੂਬਾ ਕਥਿਤ ਪ੍ਰੀਖਿਆ ਬੇਨੀਮੀਆਂ ਦੇ ਖਿਲਾਫ਼ ਜਿਹੜਾ ਕਾਂਗਰਸ ਜਨਤਾ ਪਾਰਟੀ ਦਾ ਦਿੱਲੀ ਚ ਜੰਤਰ ਮੰਤਰ ਚ ਪ੍ਰਦਰਸ਼ਨ ਚੱਲਿਆ ਸੀ, ਉਸਦੀ ਹਮਾਇਤ ਦੇ ਲਈ 23 ਜੁਲਾਈ ਨੂੰ ਉੱਥੇ ਪਹੁੰਚੇ ਸੀ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਖਿਲਾਫ਼ ਪੁਲਿਸ ਦੀ ਕਾਰਵਾਈ ਦਾ ਵਿਰੋਧ ਕਰਦਿਆਂ PDP ਮੁਖੀ ਨੇ ਪਿਛਲੇ ਸਮੇਂ ਦੇ ਵਿੱਚ ਘਾਟੀ ਦੇ ਅੰਦਰ ਪੈਲੇਟ ਗਨਸ ਦੀ ਵਰਤੋਂ ਦਾ ਬਚਾਅ ਕਰਦਿਆਂ ਆਪਣਾ ਬਿਆਨ ਦਿੱਤਾ ਸੀ, ਔਰ ਇਸੇ ਦੀ ਆਲੋਚਨਾ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਸੀ। ਖੈਰ, ਉਧਰ ਦੁਨੀਆਂ ਦੀਆਂ ਖਬਰਾਂ ਤੋਂ ਬਾਅਦ ਹੁਣ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ। ਦੇਸ਼ ਦੇ ਵਿੱਚ ਨਵੇਂ ਸਿੱਖਿਆ ਮੰਤਰੀ ਮਿਲ ਗਏ ਨੇ, ਪਰ ਕੀ ਨਵਾਂ ਸਿੱਖਿਆ ਢਾਂਚਾ ਵੀ ਮਿਲ ਗਿਆ? ਇਸ ਦੇ ਉੱਤੇ ਹੁਣ ਵਿਰੋਧੀ ਧਿਰ ਦੀ ਤਰਫ ਤੋਂ ਸਵਾਲ ਖੜੇ ਕੀਤੇ ਜਾ ਰਹੇ ਨੇ, ਔਰ ਨਵੇਂ ਸਿੱਖਿਆ ਮੰਤਰੀ ਪ੍ਰਹਲਾਦ ਜੋਸ਼ੀ ਨੂੰ ਲੈ ਕੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਨਵੇਂ ਬਿਆਨ ਦਿੱਤੇ ਨੇ, ਔਰ ਇਹਦੇ ਨਾਲ ਇੱਕ ਨਵਾਂ ਵਿਵਾਦ ਵੀ ਸ਼ੁਰੂ ਹੋ ਗਿਆ। ਸ਼ਨੀਵਾਰ ਦੇ ਦਿਨ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਤੋਂ ਬਾਅਦ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੂੰ ਦੇਸ਼ ਦਾ ਨਵਾਂ ਸਿੱਖਿਆ ਮੰਤਰੀ ਬਣਾਇਆ ਗਿਆ ਸੀ। ਬੀਤੇ ਇੱਕ ਮਹੀਨੇ ਤੋਂ ਕਾਂਗਰਸ ਜਨਤਾ ਪਾਰਟੀ ਨੇ ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਸੀ, ਪਰ ਇਸ ਤੋਂ ਬਾਅਦ ਸੱਤਾਧਾਰੀ ਧਿਰ ਦੀ ਤਰਫ ਤੋਂ ਜਿਸ ਚਿਹਰੇ ਨੂੰ ਸਿੱਖਿਆ ਮੰਤਰੀ ਬਣਾਇਆ ਗਿਆ ਉਸ ਦੇ ਉੱਤੇ ਹੀ ਰਾਹੁਲ ਗਾਂਧੀ ਨੇ ਗੰਭੀਰ ਦੋਸ਼ ਮੜੇ। ਪ੍ਰਹਲਾਦ ਜੋਸ਼ੀ ਨੂੰ ਲੈ ਕੇ ਉਹਨਾਂ ਕਿਹਾ ਕਿ ਗਰਭਵਤੀ ਮਹਿਲਾਵਾਂ ਦੇ ਬਲਾਤਕਾਰੀਆਂ ਦੀ ਰਿਹਾਈ ਦੀ ਹਮਾਇਤ ਕਰਨ ਵਾਲੇ ਨੂੰ ਸਿੱਖਿਆ ਮੰਤਰੀ ਬਣਾਉਣਾ ਕਿੱਥੋਂ ਤੱਕ ਜਾਇਜ਼ ਹੈ? ਪ੍ਰਹਲਾਦ ਜੋਸ਼ੀ ਨੇ ਪਾਰਲੀਮੈਂਟ ਦੇ ਵਿੱਚ ਇਸ ਬਿਆਨ ਦਾ ਖੰਡਿਤ ਕੀਤਾ ਤੇ ਪ੍ਰਿਯੰਕਾ ਗਾਂਧੀ ਤੋਂ ਵੀ ਮਾਫ਼ੀ ਦੀ ਮੰਗ ਕੀਤੀ। ਵੈਸੇ ਪ੍ਰਿਯੰਕਾ ਗਾਂਧੀ ਦੇ ਕੱਲ੍ਹ ਦੇ ਭਾਸ਼ਣ ਦੀ ਕਲਿਪਸ ਖਾਸੀਆਂ ਵਾਇਰਲ ਹੋ ਰਹੀਆਂ ਨੇ ਖਬਰਾਂ ਦੇ ਇਸ ਬੁਲੇਟਿਨ ਤੋਂ ਬਾਅਦ, ਤੁਸੀਂ ਜਾ ਕੇ ਸੁਣ ਸਕਦੇ ਹੋ ਕਿ ਕਿੰਨੀ ਬੇਬਾਕ ਦਿੱਲੀ ਦੇ ਨਾਲ ਵਿਰੋਧੀ ਧਿਰ ਇਸ ਵਕਤ ਸਰਕਾਰ ਦੇ ਉੱਤੇ ਹਾਵੀ ਹੋ ਰਹੀ ਹੈ। ਪਾਰਲੀਮੈਂਟਰੀ ਸੈਸ਼ਨ ਦੇ ਵਿੱਚ ਕੀ ਕੁਝ ਹੋਇਆ ਉਹ ਖਬਰਾਂ ਤੁਹਾਨੂੰ ਦੱਸਦੇ ਆ, ਪਰ ਪਹਿਲਾਂ ਸੁਪਰੀਮ ਕੋਰਟ ਦੇ ਨਾਲ ਜੁੜੀ ਖਬਰ, ਜਿੱਥੇ ਸੁਪਰੀਮ ਕੋਰਟ ਨੇ ਅਲੱਗ ਅਲੱਗ ਸਟੇਟਸ ਨੂੰ ਹਾਲੀਆ ਦਿਨਾਂ ਦੇ ਵਿੱਚ ਹੋਏ ਵਿਦਿਆਰਥੀ ਅੰਦੋਲਨ ਦੇ ਦਰਮਿਆਨ ਪ੍ਰਦਰਸ਼ਨਕਾਰੀਆਂ ਦੇ ਵਿਰੁੱਧ ਕੋਈ ਵੀ ਸਖ਼ਤ ਕਾਰਵਾਈ ਕਰਨ ਤੋਂ ਰੋਕ ਦਿੱਤਾ। ਅਦਾਲਤ ਨੇ 18 ਸਾਲ ਤੋਂ ਘੱਟ ਉਮਰ ਦੇ ਗ੍ਰਿਫ਼ਤਾਰ ਕੀਤੇ ਸਾਰੇ ਨਾਬਾਲਗਾਂ ਨੂੰ ਇਸ ਸ਼ਰਤ ਦੇ ਉੱਤੇ ਰਿਹਾ ਕਰਨ ਦੇ ਨਿਰਦੇਸ਼ ਦਿੱਤੇ ਨੇ ਕਿ ਉਹਨਾਂ ਦਾ ਕੋਈ ਅਪਰਾਧਕ ਪਿਛੋਕੜ ਨਹੀਂ ਹੋਣਾ ਚਾਹੀਦਾ, ਪਰ ਪੁਲਿਸ ਨੂੰ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਣ ਦਾ ਕੋਈ ਹੱਕ ਵੀ ਨਹੀਂ ਹੈ। ਪ੍ਰੀਖਿਆਵਾਂ ਦੇ ਵਿੱਚ ਬੇਨੀਮੀਆਂ ਤੇ ਨੀਟ ਪੇਪਰ ਲੀਕ ਦੇ ਵਿਰੁੱਧ ਹੋਏ ਪ੍ਰਦਰਸ਼ਨਾਂ ਦੇ ਦਰਮਿਆਨ ਪੁਲਿਸ ਜ਼ਬਰ ਦੇ ਦੋਸ਼ਾਂ ਵਾਲੀਆਂ ਪਟੀਸ਼ਨਾਂ ਦੇ ਉੱਤੇ ਸੁਣਵਾਈ ਕਰਦਿਆਂ ਹੋਇਆਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੀ ਬੈਂਚ ਨੇ ਮਾਮਲੇ ਦੇ ਉੱਤੇ ਨਿਰਪੱਖ ਤੇ ਆਜ਼ਾਦ ਜਾਂਚ ਦੀ ਲੋੜ ਦੇ ਉੱਤੇ ਜ਼ੋਰ ਦਿੱਤਾ। ਬੈਂਚ ਦੇ ਵਿੱਚ ਜਸਟਿਸ ਜਮੀਲੀਆ ਬਾਗਚੀ ਤੇ ਜਸਟਿਸ ਵੀ ਮੋਹਨਾ ਵੀ ਸ਼ਾਮਲ ਸੀ। ਬੈਂਚ ਨੇ ਪ੍ਰਦਰਸ਼ਨਕਾਰੀਆਂ ਦੇ ਉੱਤੇ ਪੈਲੇਟ ਗਨਸ, ਕਿੱਲਾਂ ਦੇ ਨਾਲ ਜੜੀਆਂ ਹੋਈਆਂ ਲਾਠੀਆਂ ਤੇ ਇਲੈਕਟ੍ਰਿਕ ਬੈਟਨਸ ਦਾ ਵਰਤੋਂ ਕਰਨ ਦਾ
ਜਿਹੜਾ ਪੁਲਿਸ ਦੇ ਵਿਦਿਆਰਥੀਆਂ ਦੇ ਦੁਆਰਾ ਦੋਸ਼ ਲਗਾਇਆ ਗਿਆ ਸੀ, ਖਾਸ ਤੌਰ ਦੇ ਉੱਤੇ ਔਰਤਾਂ ਦੇ ਖਿਲਾਫ ਗੰਭੀਰ ਸੱਟਾਂ ਪਹੁੰਚਾਉਣ ਦਾ ਪੁਲਿਸ ਦੇ ਜਿਹੜੀ ਇਹ ਕਾਰਵਾਈ ਸੀ ਉਸਦਾ ਸੁਪਰੀਮ ਕੋਰਟ ਨੇ ਨੋਟਿਸ ਲਿਆ। ਸੁਪਰੀਮ ਕੋਰਟ ਨੇ ਸੰਬੰਧਿਤ ਸੂਬਿਆਂ ਨੂੰ ਪ੍ਰਦਰਸ਼ਨ ਦੇ ਨਾਲ ਜੁੜੀ ਸੀਸੀਟੀਵੀ ਫੁਟੇਜ, ਡਰੋਨ ਰਿਕਾਰਡਿੰਗਸ ਤੇ ਬਾਡੀ ਕੈਮਰਾ ਫੁਟੇਜ, ਇਸ ਤੋਂ ਇਲਾਵਾ ਵਾਇਰਲੈਸ ਸੰਚਾਰ ਦੇ ਜਿੰਨੇ ਵੀ ਮਾਧਿਅਮ ਨੇ ਉਹਨਾਂ ਦੇ ਉੱਤੇ ਹੋਈਆਂ ਜਿੰਨੀਆਂ ਵੀ ਰਿਕਾਰਡਿੰਗਸ ਨੇ ਜਾਂ PCR ਦੇ ਲੌਗਸ ਨੇ, ਉਹ ਸਾਰੇ ਡਿਜੀਟਲ ਸਮੂਤਾ ਨੂੰ ਅੰਤਰਮ ਨਿਰਦੇਸ਼ ਦੇ ਦਿੱਤੇ ਨੇ ਕਿ ਇਹਨਾਂ ਨੂੰ ਸੁਰੱਖਿਅਤ ਰੱਖਿਆ ਜਾਵੇ। ਸੁਪਰੀਮ ਕੋਰਟ ਕਦੇ ਵੀ ਇਹਨਾਂ ਦੇ ਬਾਰੇ ਮੰਗ ਕਰ ਸਕਦੀ ਹੈ। ਵੈਸੇ ਵਿਦਿਆਰਥੀਆਂ ਦੀ ਤਰਫ ਤੋਂ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਸਰਕਾਰ ਇਸ ਇਹਨਾਂ ਵਾਅਦਿਆਂ ਦੇ ਬਾਵਜੂਦ ਉਹਨਾਂ ਦੇ ਨਾਲ ਧੋਖਾ ਕਰ ਰਹੀ ਹੈ। ਕਾਂਗਰਸ ਜਨਤਾ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਵਾਲੀ ਥਾਂ ਤੋਂ ਪੱਥਰਾਂ ਦੇ ਨਾਲ ਮਿਲਿਆ ਹੋਇਆ ਭਰਿਆ ਹੋਇਆ ਇੱਕ ਟਰੱਕ 4 ਦਿਨ ਤੱਕ ਦਿੱਲੀ ਪੁਲਿਸ ਦੀ ਕਸਟਡੀ ਦੇ ਵਿੱਚ ਸੀ। CJP ਨੇ ਇਹ ਵੀ ਦਾਅਵਾ ਨਿਊਜ਼ ਲਾਂਡਰੀ ਨਾਮ ਦੀ ਇੱਕ ਵੈਬਸਾਈਟ ਦੀ ਰਿਪੋਰਟ ਦੇ ਹਵਾਲੇ ਦੇ ਨਾਲ ਕੀਤਾ। CJP ਨੇ ਕਿਹਾ ਹੈ ਕਿ ਟਰੱਕ 20 ਜੁਲਾਈ ਤੋਂ ਪਹਿਲਾਂ 4 ਦਿਨਾਂ ਤੱਕ ਦਿੱਲੀ ਪੁਲਿਸ ਦੀ ਕੋਲ ਜਿਹੜੀਆਂ ਜ਼ਬਤ ਗੱਡੀਆਂ ਸੀ ਉਹਦੇ ਵਿੱਚ ਰਿਹਾ। ਤੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ CJP ਨੇ ਲਿਖਿਆ ਕਿ ਸਾਡੇ ਜੰਤਰ ਮੰਤਰ ਦੇ ਉੱਤੇ ਜਿਹੜਾ ਪ੍ਰਦਰਸ਼ਨ ਵਾਲੀ ਥਾਂ ਸੀ ਉਸਦੇ ਕੋਲੋਂ ਇਹ ਰਹੱਸਮਈ ਤਰੀਕੇ ਦੇ ਨਾਲ ਦਿੱਲੀ ਪੁਲਿਸ ਦੇ ਕੋਲ ਕਿਵੇਂ ਰਹਿੰਦਾ, ਇਸ ਦਾ ਜਵਾਬ ਦਿੱਤਾ ਜਾਵੇ। ਇਸ ਦੇ ਬਾਰੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਔਰ ਪੋਸਟ ਦੇ ਵਿੱਚ CJP ਨੇ ਇਹ ਵੀ ਸਵਾਲ ਕੀਤਾ ਹੈ ਕਿ ਜ਼ਬਤ ਕੀਤੇ ਗਏ ਪੱਥਰਾਂ ਦੇ ਵਿੱਚ ਪੱਥਰਾਂ ਦੇ ਨਾਲ ਭਰੇ ਹੋਏ ਇਸ ਵਾਹਨ ਦੇ ਉੱਥੇ ਖੜੇ ਹੋਣ ਦੇ ਆਖਿਰਕਾਰ ਕੀ ਕਾਰਨ ਸੀ, ਦਿੱਲੀ ਪੁਲਿਸ ਇਸ ਦਾ ਕੋਈ ਜਵਾਬ ਦੇ ਸਕਦੀ ਹੈ ਜਾਂ ਨਹੀਂ। ਵੈਸੇ CJP ਨੇ ਸੁਪਰੀਮ ਕੋਰਟ ਦੇ ਉਸ ਅੰਤਰਿਮ ਆਦੇਸ਼ ਦੇ ਉੱਤੇ ਚਿੰਤਾ ਜਤਾਈ ਹੈ ਜੋ CJP ਦੇ ਵਿਰੋਧ ਪ੍ਰਦਰਸ਼ਨਾਂ ਦੇ ਨਾਲ ਜੁੜੀਆਂ ਹੋਈਆਂ ਪਟੀਸ਼ਨਾਂ ਦੇ ਬਾਰੇ ਸੁਣਵਾਇਆ ਗਿਆ ਸੀ। CJP ਨੇ ਕਿਹਾ ਹੈ ਕਿ ਇਸ ਹੁਕਮ ਦੇ ਵਿੱਚ ਸਰਕਾਰ ਨੂੰ ਮੌਜੂਦਾ FIR ਦੇ ਉੱਤੇ ਕਾਰਵਾਈ ਜਾਰੀ ਰੱਖਣ ਤੇ ਜਾਂਚ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। CJP ਦੇ ਪ੍ਰਮੁੱਖ ਬੁਲਾਰੇ ਸੌਰਵ ਦਾਸ ਨੇ ਇੱਕ ਅਧਿਕਾਰਕ ਬਿਆਨ ਸਾਂਝਾ ਕੀਤਾ ਜਿਸ ਦੇ ਵਿੱਚ ਸਰਕਾਰ ਨੂੰ ਫਿਰ ਤੋਂ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਦਿੱਤੀ ਗਈ ਸੀ। CJP ਨੇ ਆਪਣੇ ਬਿਆਨ ਚ ਕਿਹਾ ਹੈ ਕਿ ਇਹ ਨਿਰਦੇਸ਼ ਕੇਂਦਰ ਸਰਕਾਰ ਦੀ ਤਰਫ ਤੋਂ ਦਿੱਤੇ ਗਏ ਵਿਸ਼ਵਾਸਘਾਤ ਦੇ ਚੱਲਦਿਆਂ ਜਿਹੜਾ ਇਹ CJP ਜਿਹੜਾ ਇਸ ਕਿਸਮ ਦੇ ਬਿਆਨ ਦੇ ਰਹੀ ਹੈ, ਕਿਉਂਕਿ ਸਰਕਾਰ ਨੇ ਪਹਿਲਾਂ ਭਰੋਸਾ ਦਿੱਤਾ ਸੀ ਜਦੋਂ ਇਹ ਪ੍ਰਦਰਸ਼ਨ ਚੱਲ ਰਹੇ ਸੀ ਤੇ ਪ੍ਰਦਰਸ਼ਨ ਹਾਲੇ ਚੁੱਕਿਆ ਨਹੀਂ ਸੀ ਗਿਆ ਕਿ ਪ੍ਰਦਰਸ਼ਨਕਾਰੀਆਂ ਦੇ ਖਿਲਾਫ਼ ਜਿੰਨੀਆਂ ਵੀ FIRs ਹੋਈਆਂ ਨੇ ਉਹ ਵਾਪਸ ਲੈ ਲਈਆਂ ਜਾਣਗੀਆਂ। ਔਰ ਨਾਲ ਹੀ ਇਹ ਵੀ ਕਿਹਾ ਸੀ ਕਿ ਇਹਨਾਂ ਅੰਦੋਲਨ ਦੇ ਦਰਮਿਆਨ ਕਿਸੇ ਵੀ ਵਿਅਕਤੀ ਨੂੰ, ਕਿਸੇ ਵੀ ਨੌਜਵਾਨ ਨੂੰ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਨਿਸ਼ਾਨਾ ਨਹੀਂ ਬਣਾਇਆ ਜਾਏਗਾ। ਇਹ ਭਰੋਸਾ ਜਦੋਂ ਦਿੱਤਾ ਸੀ ਤਾਂ ਹੀ ਅਸੀਂ ਇਸ ਪ੍ਰਦਰਸ਼ਨ ਨੂੰ ਖਤਮ ਕੀਤਾ ਸੀ, ਇਸ ਪ੍ਰੋਟੈਸਟ ਨੂੰ ਵਾਪਸ ਲਿਆ ਸੀ। ਹਾਲਾਂਕਿ ਕੇਂਦਰ ਸਰਕਾਰ ਤੇ ਭਾਜਪਾ ਸ਼ਾਸਤ ਸੂਬਿਆਂ ਦੀਆਂ ਸਰਕਾਰਾਂ ਸੁਪਰੀਮ ਕੋਰਟ ਦੇ ਹੁਕਮ ਦਾ ਇਸਤੇਮਾਲ ਕਰਕੇ ਹੁਣ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਨਵੇਂ ਮਾਮਲੇ ਦਰਜ ਕਰ ਰਹੀਆਂ ਨੇ ਔਰ ਉਹਨਾਂ ਦੇ ਤਹਿਤ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ। CJP ਨੇ ਇਹ ਵੀ ਸਵਾਲ ਕੀਤਾ ਹੈ ਕਿ ਕੇਂਦਰ ਸਰਕਾਰ ਦੇ ਵਕੀਲਾਂ ਨੇ ਅੰਤਰਿਮ ਆਦੇਸ਼ ਦਾ ਵਿਰੋਧ ਕਿਉਂ ਨਹੀਂ ਕੀਤਾ ਜਦੋਂ ਕਿ ਸਰਕਾਰ ਤੇ CJP ਦੇ ਵਿਚਕਾਰ ਤਾਂ ਸਹਿਮਤੀ ਬਣ ਚੁੱਕੀ ਸੀ। ਵੈਸੇ ਸੁਪਰੀਮ ਕੋਰਟ ਦੇ ਆਦੇਸ਼ ਦੇ ਖਿਲਾਫ ਜਾਣਾ CJP ਨੂੰ ਭਾਰੀ ਵੀ ਪੈ ਸਕਦਾ ਹੈ, ਪਰ ਭਾਰਤ ਦੇ ਵਿੱਚ ਇਸ ਵਕਤ ਜਿਸ ਕਿਸਮ ਦੇ ਹਾਲਾਤ ਬਣੇ ਹੋਏ ਨੇ ਉਹਨਾਂ ਨੂੰ ਲੈ ਕੇ ਪਾਰਲੀਮੈਂਟ ਦੀ ਕਾਰਵਾਈ ਤਾਂ ਘੱਟੋ ਘੱਟ ਨਹੀਂ ਤੁਰ ਰਹੀ। ਲੋਕ ਸਭਾ ਦੇ ਵਿੱਚ ਮੰਗਲਵਾਰ ਦੇ ਦਿਨ ਪਬਲਿਕ ਐਗਜ਼ਾਮੀਨੇਸ਼ਨ ਸੋਧ ਬਿੱਲ 2026 ਦੇ ਉੱਤੇ ਚਰਚਾ ਕੀਤੀ ਗਈ। ਇਸ ਦਰਮਿਆਨ ਕਾਂਗਰਸ ਦੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਨੇ ਸਰਕਾਰ ਦੇ ਉੱਤੇ ਨੌਜਵਾਨਾਂ ਦੀ ਆਵਾਜ਼ ਦਬਾਉਣ ਦਾ ਦੋਸ਼ ਮੜਿਆ। ਉਹਨਾਂ ਨੇ ਲੋਕ ਸਭਾ ਚ ਪੁੱਛਿਆ ਕਿ ਕੀ ਲੋੜ ਸੀ ਕਿ ਵਿਦਿਆਰਥੀਆਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਛੱਡੇ ਜਾਣ, ਕੀ ਲੋੜ ਸੀ ਉਹਨਾਂ ਦੇ ਉੱਤੇ ਲਾਠੀਆਂ ਬਰਸਾਈਆਂ ਜਾਣ, ਕੀ ਲੋੜ ਸੀ ਕਿ ਨੌਜਵਾਨ ਲੜਕੀਆਂ ਨੂੰ ਜ਼ਲੀਲ ਕਰਦਿਆਂ ਹੋਇਆਂ ਉਹਨਾਂ ਦੇ ਕੱਪੜੇ ਫਾੜੇ ਜਾਣ ਤੇ ਉਹਨਾਂ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਜਾਵੇ, ਤੇ ਕੀ ਲੋੜ ਸੀ ਕਿ ਦੇਸ਼ ਦੇ ਨੌਜਵਾਨਾਂ ਦੇ ਉੱਤੇ ਪੈਲਟ ਗਨਸ AK-47 ਚਲਾਈਆਂ ਜਾਣ, ਕੀ ਉਹ ਅੱਤਵਾਦੀ ਸੀ? ਪੈਲਟ ਗਨ ਚਲਾਉਣ ਦਾ ਆਰਡਰ ਕਿਸਨੇ ਦਿੱਤਾ, ਪ੍ਰਧਾਨ ਮੰਤਰੀ ਨੇ ਜਾਂ ਗ੍ਰਹਿ ਮੰਤਰੀ ਨੇ? ਦੱਸ ਦਈਏ ਕਿ ਪੈਲਟ ਗਨ ਇੱਕ ਐਸਾ ਡਿਵਾਈਸ ਹੈ ਜਿਸ ਨੂੰ ਪੁਲਿਸ ਸਿਖਰਲੇ ਪੁਲਿਸ ਅਧਿਕਾਰੀ ਯਾਨੀ DGP ਦੇ ਆਦੇਸ਼ ਦੇ ਉੱਤੇ ਹੀ ਕਿਸੇ ਪ੍ਰੋਟੈਸਟ ਦੇ ਵਿੱਚ ਚਲਾਉਂਦੀ ਹੈ ਔਰ DGP ਨੂੰ ਹੁਕਮ ਗ੍ਰਹਿ ਮੰਤਰੀ ਦੀ ਤਰਫ ਤੋਂ ਦਿੱਤੇ ਜਾਂਦੇ ਨੇ। ਅਜਿਹੇ ਦੇ ਵਿੱਚ ਹੁਣ ਦਿੱਲੀ ਦੀ ਪੁਲਿਸ ਜਿਸਦੇ ਗ੍ਰਹਿ ਮੰਤਰੀ ਕੇਂਦਰੀ ਗ੍ਰਹਿ ਮੰਤਰੀ ਨੇ, ਇਸ ਕਰਕੇ ਪ੍ਰਿਯੰਕਾ ਗਾਂਧੀ ਦੀ ਤਰਫ ਤੋਂ ਇਹ ਸਵਾਲ ਪੁੱਛੇ ਗਏ। ਉਹਨਾਂ ਕਿਹਾ ਕਿ ਇਹ ਸਵਾਲ ਸਿਰਫ ਕਾਂਗਰਸ ਪਾਰਟੀ ਦਾ ਨਹੀਂ ਬਲਕਿ ਪੂਰੇ ਦੇਸ਼ ਦਾ ਸਵਾਲ ਹੈ ਜਿਸਦੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ। ਦੇਸ਼ ਦੇ ਐਜੂਕੇਸ਼ਨ ਸਿਸਟਮ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਭਰ ਚੁੱਕੀਆਂ ਨੇ। ਕਈ ਬੱਚੇ ਦਬਾਅ ਦੇ ਵਿੱਚ ਆ ਕੇ ਜਾਨਾਂ ਦੇ ਦਿੰਦੇ ਨੇ, ਡਿਪਰੈਸ਼ਨ ਚ ਚਲੇ ਜਾਂਦੇ ਨੇ। ਪਰਿਵਾਰਾਂ ਦੇ ਉੱਤੇ ਭਾਰੀ ਦਬਾਅ ਹੈ, ਉਹਨਾਂ ਨੂੰ ਕਰਜ਼ ਲੈਣਾ ਪੈਂਦਾ, ਇਸ ਦੇ ਬਾਵਜੂਦ ਬੱਚਿਆਂ ਦੇ ਚੰਗੇ ਭਵਿੱਖ ਦੀ ਕੋਈ ਗਰੰਟੀ ਬਚੀ ਨਹੀਂ ਰਹਿ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚਰਚਾ ਦੇ ਦਰਮਿਆਨ ਕੇਂਦਰੀ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਸੀ ਕਿ ਪਬਲਿਕ ਐਗਜ਼ਾਮੀਨੇਸ਼ਨ ਸੋਧ ਬਿੱਲ ਭਾਰਤੀ ਸੰਸਦ ਦੇ ਇਤਿਹਾਸ ਦੇ ਵਿੱਚ ਇੱਕ ਮੀਲ ਪੱਥਰ ਸਾਬਤ ਹੋ ਸਕਦਾ ਹੈ।
ਵੈਸੇ ਭਾਰਤੀ ਮੀਡੀਆ ਹੋਰ ਬਹੁਤ ਸਾਰੀਆਂ ਖਬਰਾਂ ਦੇਣ ਦੇ ਵਿੱਚ ਰੁੱਝਿਆ ਹੋਇਆ ਸੀ, ਜਿਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੰਸਟਾਗ੍ਰਾਮ ਦੇ ਉੱਤੇ ਕਿੰਨੇ ਫਾਲੋਅਰ ਵੱਧ ਗਏ, ਫੇਸਬੁੱਕ ਦੇ ਉੱਤੇ ਉਹਨਾਂ ਦੀ ਵੀਡੀਓ ਨੂੰ ਕਿੰਨੇ ਲਾਈਕ ਮਿਲੇ। ਵੈਸੇ ਫੇਸਬੁੱਕ ਦੀ ਵੀਡੀਓ ਜਿਹੜੀ ਉਹਨਾਂ ਨੇ ਸੈਲਫੀ ਅੰਦਾਜ਼ ਦੇ ਵਿੱਚ ਪਾਈ ਸੀ, ਉਸ ਨੂੰ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮ ਮੈਟਾ ਨੇ ਭਾਰਤ ਦੇ ਵਿੱਚੋਂ ਇਸ ਨੂੰ ਕੁਝ ਸਮੇਂ ਦੇ ਲਈ ਹਟਾ ਵੀ ਦਿੱਤਾ। ਇਸ ਮਾਮਲੇ ਨੂੰ ਇਲੈਕਟ੍ਰੋਨਿਕਸ ਤੇ ਸੂਚਨਾ ਮਹਿਕਮੇ ਨੇ ਬੇਹੱਦ ਪਰੇਸ਼ਾਨ ਕਰਨ ਵਾਲਾ ਦੱਸਿਆ। ਬਾਅਦ ਦੇ ਵਿੱਚ ਕਿਹਾ ਗਿਆ ਕਿ ਮੈਟਾ ਦੀ ਤਰਫ ਤੋਂ ਇੱਕ ਗਲਿਚ ਆ ਗਿਆ ਸੀ, ਇਸ ਵੀਡੀਓ ਨੂੰ ਵਾਪਸ ਅਪਲੋਡ ਕਰ ਦਿੱਤਾ ਗਿਆ। ਹਾਲਾਂਕਿ ਇਸ ਵੀਡੀਓ ਨੂੰ ਵਾਪਸ ਅਪਲੋਡ ਕਰਨ ਦੇ ਨਾਲ ਇਸ ਦੀ ਕੋਈ ਰੀਚ ਨਹੀਂ ਵਧੀ, ਇਸ ਦੇ ਵਿਊ ਓਨੇ ਹੀ ਨੇ ਜੇ ਪਹਿਲਾਂ ਹੋਏ ਸੀ, ਪਰ ਇਸ ਦੇ ਵਿਊ ਕਾਫੀ ਜ਼ਿਆਦਾ ਹੋ ਗਏ ਨੇ। ਔਰ ਇਸੇ ਵਿਊ ਨੂੰ ਲੈ ਕੇ ਪ੍ਰਿਯੰਕਾ ਗਾਂਧੀ ਨੇ ਜਿਹੜਾ ਪਾਰਲੀਮੈਂਟ ਦੇ ਵਿੱਚ ਪ੍ਰਧਾਨ ਮੰਤਰੀ ਦੇ ਉੱਤੇ ਤੰਜ ਵੀ ਕਸਿਆ। ਉਹਨਾਂ ਕਿਹਾ ਕਿ ਕੈਮਰੇ ਦੇ ਐਂਗਲ ਬਦਲ ਬਦਲ ਕੇ ਵੀਡੀਓਜ਼ ਬਣਾਉਣ ਦੇ ਨਾਲ ਕੁਝ ਨਹੀਂ ਹੋਣ ਲੱਗਿਆ, ਅਸਲ ਦੇ ਵਿੱਚ ਤੁਹਾਨੂੰ ਆਪਣੇ ਦਿਲ ਦਾ ਐਂਗਲ ਬਦਲਣਾ ਹੋਏਗਾ। ਤੁਹਾਡੇ ਮਨਾਂ ਦੇ ਵਿੱਚ ਜਦੋਂ ਤੱਕ ਜਿਹੜੀ ਜੈਂਜੀ ਹੈ ਜਾਂ ਜਿਹੜੇ ਨੌਜਵਾਨ ਨੇ ਉਹ ਘਰ ਨਹੀਂ ਕਰਦੇ ਜਾਂ ਉਹਨਾਂ ਦੇ ਮਨਾਂ ਦੇ ਵਿੱਚ ਤੁਸੀਂ ਨਹੀਂ ਉਤਰਦੇ, ਉਦੋਂ ਤੱਕ ਐਂਗਲ ਬਦਲਣ ਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ। ਉੱਥੇ ਹੀ ਇੱਕ ਧਰਨੇ ਪ੍ਰਦਰਸ਼ਨ ਦੀ ਹੋਰ ਖਬਰ ਸਾਹਮਣੇ ਆ ਰਹੀ ਹੈ, ਇਹ ਵੀ ਭਾਰਤ ਦੇ ਨਾਲ ਹੀ ਜੁੜੀ, ਤੁਹਾਡੇ ਨਾਲ ਫਟਾਫਟ ਸਾਂਝੀ ਕਰਦੇ ਚੱਲੀਏ, ਜਿਹੜੀ ਕਿ ਮੱਧ ਪ੍ਰਦੇਸ਼ ਤੋਂ ਸਾਹਮਣੇ ਆਉਂਦੀ ਹੈ। ਮੱਧ ਪ੍ਰਦੇਸ਼ ਦੇ ਵਿੱਚ ਮੂੰਗ ਦੀ ਖਰੀਦ ਤੇ ਵੰਡ ਵਿਵਸਥਾ ਨੂੰ ਲੈ ਕੇ, ਜਿਹੜਾ ਇਸ ਦੇ ਵਿੱਚ ਸੁਧਾਰ ਕਰਨ ਦੀ ਮੰਗ ਨੂੰ ਲੈ ਕੇ ਸੂਬੇ ਭਰ ਦੇ ਵਿੱਚ 2000 ਕਿਸਾਨਾਂ ਨੇ ਕੱਲ ਦੇ ਦਿਨ ਰਾਜਧਾਨੀ ਭੋਪਾਲ ਦੇ ਵਿੱਚ ਪਹੁੰਚ ਕੀਤੀ। 19 ਕਿਸਾਨ ਸੰਗਠਨਾਂ ਦੇ ਬੈਨਰ ਥੱਲੇ ਇਕੱਠੇ ਹੋਏ ਕਿਸਾਨਾਂ ਨੇ ਮੁੱਖ ਮੰਤਰੀ ਦੇ ਰਿਹਾਇਸ਼ ਦਾ ਘਿਰਾਓ ਕੀਤਾ। ਕਿਸਾਨਾਂ ਨੇ ਲੰਬੇ ਅੰਦੋਲਨ ਦੀ ਸੰਭਾਵਨਾ ਨੂੰ ਦੇਖਦਿਆਂ ਹੋਇਆਂ ਆਪਣੇ ਨਾਲ 7 ਦਿਨਾਂ ਦਾ ਰਾਸ਼ਨ ਪਾਣੀ ਵੀ ਲਿਆਂਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਮੰਗਾਂ ਪੂਰੀ ਹੋਣ ਤੱਕ ਭੋਪਾਲ ਤੋਂ ਉਹ ਵਾਪਸ ਨਹੀਂ ਹਟਣ ਲੱਗੇ। ਕਿਸਾਨਾਂ ਨੇ ਭੋਪਾਲ ਦੇ ਵੱਲ ਜਿਵੇਂ ਹੀ ਕੁਝ ਕਰਨਾ ਸ਼ੁਰੂ ਕੀਤਾ ਤਾਂ ਰਾਜਧਾਨੀ ਦੇ ਆਲੇ ਦੁਆਲੇ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਕਰ ਦਿੱਤਾ ਗਿਆ। ਕਈ ਥਾਵਾਂ ਦੇ ਉੱਤੇ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ, ਬੈਰੀਕੇਡਿੰਗ ਕੀਤੀ ਗਈ। ਹਾਲਾਂਕਿ ਕੁਝ ਸਥਾਨਾਂ ਦੇ ਉੱਤੇ ਕਿਸਾਨਾਂ ਨੇ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ, ਜਿਸ ਦਰਮਿਆਨ ਪੁਲਿਸ ਤੇ ਕਿਸਾਨਾਂ ਦੇ ਦਰਮਿਆਨ ਧੱਕਾ ਮੁੱਕੀ ਹੋਈ। ਮੱਧ ਪ੍ਰਦੇਸ਼ ਜਿੱਥੇ ਭਾਜਪਾ ਦੀ ਅਗਵਾਈ ਵਾਲੀ ਇਸ ਵਕਤ ਸੂਬਾਈ ਸਰਕਾਰ ਹੈ, ਉਸ ਦੇ ਖਿਲਾਫ ਕਿਸਾਨ ਸੰਗਠਨਾਂ ਨੇ ਦੋਸ਼ ਮੜਿਆ ਕਿ ਉਹਨਾਂ ਦੇ ਕਿਸਾਨ ਲੀਡਰਾਂ ਨੂੰ ਪੁਲਿਸ ਦੀ ਤਰਫ ਤੋਂ ਜਾਣ ਬੁੱਝ ਕੇ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ, ਜਦਕਿ ਇਸ ਅੰਦੋਲਨ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਸੀ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਮੁੱਖ ਦੀ ਤਰਫ ਤੋਂ ਦੋਸ਼ ਮੜਿਆ ਗਿਆ ਕਿ ਸਰਕਾਰ ਕਿਸਾਨਾਂ ਨੂੰ ਜਾਣ ਬੁੱਝ ਕੇ ਪਰੇਸ਼ਾਨ ਕਰ ਰਹੀ ਤੇ ਉਹਨਾਂ ਦੀ ਮੂੰਗ ਦੀ ਪੂਰੀ ਖਰੀਦ ਨਹੀਂ ਕੀਤੀ ਜਾ ਰਹੀ ਮੂੰਗ ਦੀ ਫਸਲ ਦੀ। ਉਹਨਾਂ ਕਿਹਾ ਕਿ ਖੇਤੀਬਾੜੀ ਮੰਤਰੀ ਦੇ ਨਾਲ ਗੱਲਬਾਤ ਵੀ ਕੀਤੀ ਗਈ ਸੀ ਜਿਹੜੀ ਕਿ ਬੇਨਤੀਜਾ ਰਹੀ, ਤੇ ਇਸੇ ਤੋਂ ਬਾਅਦ ਕਿਸਾਨਾਂ ਨੇ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਸੀ। ਔਰ ਕਿਸਾਨਾਂ ਦੇ ਵਿੱਚ ਨਾਰਾਜ਼ਗੀ ਹੁਣ ਵੱਧ ਰਹੀ ਹੈ। ਕਿਸਾਨ ਵੱਡੀ ਗਿਣਤੀ ਦੇ ਵਿੱਚ ਰਾਜਧਾਨੀ ਭੋਪਾਲ ਦੇ ਵਿੱਚ ਪਹੁੰਚ ਰਹੇ ਨੇ, ਕਈ ਕਿਲੋਮੀਟਰ ਤੱਕ ਸ਼ਹਿਰ ਦੇ ਬਾਹਰ ਬਾਹਰ ਤੱਕ ਜਾਮ ਵੀ ਲੱਗੇ ਹੋਏ ਨੇ। ਵੱਡੀ ਗਿਣਤੀ ਚ ਟਰੈਕਟਰ ਟਰਾਲੀਆਂ ਇੱਥੇ ਇਸ ਅੰਦੋਲਨ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚ ਰਹੇ ਨੇ। ਉੱਥੇ ਹੀ ਆਖਰੀ ਖਬਰ ਪੰਜਾਬ ਦੇ ਨਾਲ ਜੁੜੀ ਹੋਈ, ਜਿੱਥੇ ਪੰਜਾਬ ਕਾਂਗਰਸ ਦੀ ਖਿੱਚੋਤਾਣ ਦੇ ਵਿਚਕਾਰ ਪੰਜਾਬ ਦੀ ਕਾਂਗਰਸ ਪਾਰਟੀ ਦੇ ਜਿਹੜੇ ਇੰਚਾਰਜ ਨੇ ਭੁਪੇਸ਼ ਬਘੇਲ, ਉਹ ਹੁਣ ਪੰਜਾਬ ਦਾ ਇੱਕ ਵਾਰ ਫਿਰ ਤੋਂ 9 ਦਿਨ ਦਾ ਦੌਰਾ ਕਰਨ ਜਾ ਰਹੇ ਨੇ। ਇਸ ਦਰਮਿਆਨ 16 ਜ਼ਿਲ੍ਹਿਆਂ ਦੇ ਵਿੱਚ ਉਹ ਮੀਟਿੰਗਾਂ ਕਰਨਗੇ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਦੀ ਤਰਫ ਤੋਂ ਨਾਰਾਜ਼ਗੀ ਦਿਖਾਈ ਜਾ ਰਹੀ ਹੈ, ਲੀਡਰਸ਼ਿਪ ਦੇ ਵਿੱਚ ਤਬਦੀਲੀ ਦੀ ਮੰਗ ਉੱਠ ਰਹੀ ਹੈ। ਹਾਲਾਂਕਿ ਜਦੋਂ ਮੀਡੀਆ ਦੇ ਵਿੱਚ ਸਵਾਲ ਚੰਨੀ ਤੋਂ ਪੁੱਛੇ ਜਾਂਦੇ ਨੇ ਤਾਂ ਉਹ ਕਹਿੰਦੇ ਨੇ ਕਿ ਐਸਾ ਕੁਝ ਨਹੀਂ ਹੈ, ਪਰ ਫਿਰ ਵੀ ਮੀਡੀਆ 'ਚ ਸੁਗਵਾਹਟ ਜਿਹੜੀ ਹੈ ਐਸੀ ਹੋਰ ਹੁੰਦੀ ਜ਼ਰੂਰ ਰਹਿੰਦੀ, ਖਬਰਾਂ ਜ਼ਰੂਰ ਧੱਕ ਦਿੱਤੀਆਂ ਜਾਂਦੀਆਂ ਨੇ ਮੀਡੀਆ ਦੇ ਵਿੱਚ ਕਿ ਚੰਨੀ ਧੜਾ ਨਾਰਾਜ਼ ਹੈ। ਔਰ ਐਸੇ ਜਮੂਦ ਦੇ ਕਾਰਨ ਹੁਣ ਬਘੇਲ ਨੇ ਵਿਧਾਨ ਸਭਾ ਚੋਣਾਂ ਦੀ ਤਿਆਰੀ ਤੋਂ ਪਹਿਲਾਂ ਪੰਜਾਬ ਦਾ ਇਹ ਜਿਹੜਾ ਦੌਰਾ ਕਰਨਾ ਹੈ ਪੰਜਾਬ ਦੇ ਵਿੱਚ, ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਨੇ, ਭੁਪੇਸ਼ ਬਘੇਲ ਦੇ ਇਸ ਫੇਰੀ ਤੋਂ ਬਾਅਦ ਇਹ ਸਵਾਲ ਪੈਦਾ ਹੋਣ ਲੱਗ ਪਏ ਨੇ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਜਿਹੜਾ ਵਿਰੋਧੀ ਧਿਰ ਹੈ ਉਹ ਬਘੇਲ ਦੇ ਨਾਲ ਮੀਟਿੰਗਾਂ ਦੇ ਵਿੱਚ ਚੰਨੀ ਧੜੇ ਦੇ ਨਾਲ ਸ਼ਾਮਿਲ ਰਹੇਗਾ ਕਿ ਨਹੀਂ। ਹਾਲਾਂਕਿ ਇਹ ਧੜੇ ਕਿੰਨੇ ਵੱਡੇ ਨੇ ਔਰ ਇਹ ਧੜੇਬੰਦੀ ਦਾ ਨੁਕਸਾਨ ਜਿਹੜਾ ਉਹ ਪੰਜਾਬ ਦੇ ਵਿੱਚ ਕਾਂਗਰਸ ਨੂੰ ਕਿੰਨਾ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਨੂੰ ਪਤਾ ਲੱਗ ਹੀ ਜਾਏਗਾ, ਪਰ ਹਾਲ ਫਿਲਹਾਲ ਕਾਂਗਰਸ ਦੇ ਲਈ ਸੂਬਾਈ ਇਕਾਈ ਜਿਹੜੀ ਹੈ ਉਹ ਇੱਕ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਇੱਕ ਜੋੜੇ ਦੇ ਨਾਲ ਜੁੜੀ ਹੋਈ। ਇਹ ਜੋੜਾ ਦੋ ਬੰਦਿਆਂ ਦਾ ਨਹੀਂ, ਦੋ ਬੰਦਿਆਂ ਦਾ, ਇੱਕ ਦੇਸ਼ ਦੀ ਸਿਖਰਲੀ ਅਮੀਰ ਸ਼ਖਸੀਅਤ ਤੇ ਦੂਸਰੀ ਦੇਸ਼ ਦੀ ਸਿਖਰਲੀ ਵਿਵਾਦਤ ਬਿਆਨ ਦੇਣ ਵਾਲੀ ਸ਼ਖਸੀਅਤ, ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਤੇ ਮਾਈਨਿੰਗ ਮੈਗਨੇਟ ਜੀਨਾ ਰਾਈਨਹਾਰਟ ਦਾ ਜਿਹੜਾ ਯੂਰਪ ਦੌਰਾ ਹੋਇਆ ਸੀ ਔਰ ਜਿਸ ਦੇ ਵਿੱਚ ਲਗਜ਼ਰੀ ਫੈਸ਼ਨ ਸ਼ੋਅ ਤੋਂ ਲੈ ਕੇ ਸਿਸਲੀ ਦੇ ਲਗਜ਼ਰੀ ਰਿਜ਼ੋਰਟ ਦੇ ਵਿੱਚ
ਸ਼ੈਂਪੇਨ ਟਕਰਾਉਣ ਦੀਆਂ ਜਿਹੜੀਆਂ ਖਬਰਾਂ ਸੀ। ਪੌਲਿਨ ਹੈਂਸਨ ਦੀ ਫਲਾਈਟ ਲੰਡਨ ਤੋਂ ਸਿਸਲੀ ਵਾਇਆ ਰੋਮ ਹੋ ਕੇ ਜਾਣਾ, ਵਾਪਸ ਫੇਰ ਉੱਥੇ ਜਾਣਾ, ਔਰ ਆਸਟ੍ਰੇਲੀਆ ਤੋਂ ਯੂਰਪ ਦਾ ਇਹ ਦੌਰਾ, ਕਿ ਇਸ ਸਾਰੇ ਦਾ ਖਰਚਾ ਉਹਨਾਂ ਨੇ ਬਤੌਰ ਸੈਨੇਟਰ ਹੁੰਦਿਆਂ ਆਪਣੇ ਜਿਹੜੇ ਪਬਲਿਕ ਫੰਡਿਡ ਜਿਹੜੇ ਖਰਚੇ ਨੇ ਉਹਨਾਂ ਦੇ ਵਿੱਚੋਂ ਚੁੱਕਿਆ, ਜਾਂ ਫਿਰ ਇਹਦਾ ਖਰਚਾ ਜੀਨਾ ਰਾਈਨਹਾਰਟ ਨੇ ਚੁੱਕਿਆ। ਦੋਵੇਂ ਸਵਾਲ ਜਿਹੜੇ ਸੀ ਉਹ ਪਰੇਸ਼ਾਨ ਕਰਨ ਵਾਲੇ ਸੀ। ਇਸ ਕਰਕੇ ਇਸ ਦਾ ਬਚਾਅ ਕਰਦੇ ਹੋਇਆ ਪੌਲਿਨ ਹੈਂਸਨ ਨੇ ਤਾਂ ਪਿਛਲੇ ਦਿਨਾਂ ਚ ਮੀਡੀਆ ਚ ਇਹ ਕਹਿ ਦਿੱਤਾ ਕਿ ਜਿਹੜੀ 11 ਜੁਲਾਈ ਨੂੰ ਜਿਹੜਾ ਉਹਨਾਂ ਦਾ ਇਹ ਦੌਰਾ ਹੋਇਆ ਸੀ 11 ਤੋਂ 16 ਜੁਲਾਈ ਦੇ ਦਰਮਿਆਨ, ਉਹਦਾ ਸਾਰਾ ਖਰਚਾ ਉਹਨਾਂ ਨੇ ਆਪ ਚੁੱਕਿਆ ਸੀ। ਸੈਨੇਟਰ ਹੈਂਸਨ ਨੇ 9 ਨਿਊਜ਼, ਜਿਵੇਂ ਹੀ ਉਹ ਵਾਪਸ ਆਸਟ੍ਰੇਲੀਆ ਆਉਂਦੇ ਨੇ ਤੇ 9 ਨਿਊਜ਼ ਨੂੰ ਪੱਤਰਕਾਰ ਵਾਰਤਾ ਦੇ, ਪੱਤਰਕਾਰ ਵਾਰਤਾ ਨਹੀਂ ਬਲਕਿ ਇਹ ਬਿਆਨ ਉਹਨਾਂ ਤੋਂ ਜਦੋਂ ਪੁੱਛਿਆ ਗਿਆ ਸੀ ਤਾਂ ਉਹਨਾਂ ਨੇ ਦਿੱਤਾ ਸੀ। ਉਹਨਾਂ ਕਿਹਾ ਕਿ ਟੈਕਸਪੇਅਰ ਦਾ ਇੱਕ ਵੀ ਪੈਸਾ ਇਹਦੇ ਚ ਮੈਂ ਖਰਚ ਨਹੀਂ ਕਰਵਾਇਆ। ਹੁਣ ਇਧਰੋਂ ਤਾਂ ਪੌਲਿਨ ਹੈਂਸਨ ਬਚ ਗਏ, ਪਰ ਜਿਹੜਾ ਦੂਸਰਾ ਪਾਸਾ ਸੀ ਉਹ ਇਹ ਸੀ ਕਿ ਜੇ ਕਿਤੇ ਜੀਨਾ ਰਾਈਨਹਾਰਟ ਨੇ ਖਰਚਾ ਚੁੱਕਿਆ ਹੁੰਦਾ ਤਾਂ ਇਸਦੇ ਜਿਹੜੇ ਹੋਰ ਵੀ ਵੱਧ ਸਵਾਲ ਉੱਠਣੇ ਸੀ ਉਹ ਇਹ ਕਿ ਜੀਨਾ ਰਾਈਨਹਾਰਟ ਦੇ ਖਰਚੇ ਦੇ ਉੱਤੇ ਪੌਲਿਨ ਹੈਂਸਨ ਵਿਦੇਸ਼ਾਂ ਚ ਘੁੰਮਣ ਜਾਂਦੇ ਨੇ। ਜ਼ਾਹਰ ਜੀ ਗੱਲ ਹੈ ਕਿ ਦੇਸ਼ ਦੀ ਸਭ ਤੋਂ ਅਮੀਰ ਸ਼ਖਸੀਅਤ ਜਦੋਂ ਦੇਸ਼ ਦੇ ਵਿੱਚ ਸਰਕਾਰ ਦੇ ਵਿਰੋਧੀ ਆਵਾਜ਼ ਬਣੀ, ਇੱਕ ਨੇਤਾ ਨੂੰ ਆਪਣੀ ਇਸ ਤਰੀਕੇ ਦੇ ਨਾਲ ਖੁੱਲ੍ਹ ਕੇ ਹਮਾਇਤ ਦਿੰਦੀ ਹੈ, ਤਾਂ ਅਗਲੀਆਂ ਚੋਣਾਂ ਦਾ ਭਵਿੱਖ ਕੀ ਹੋਏਗਾ, ਇਸ ਦੇ ਉੱਤੇ ਸਵਾਲ ਖੜੇ ਹੋ ਜਾਂਦੇ ਨੇ। ਵੈਸੇ ਅੱਜ ਦੀਆਂ ਸਾਰੀਆਂ ਖਬਰਾਂ ਪੂੰਜੀਪਤੀਆਂ ਤੇ ਸਰਕਾਰ ਜਾਂ ਸਿਆਸਤਦਾਨਾਂ ਦੇ ਨਾਲ ਜੁੜੇ ਹੋਏ ਜਿਹੜੇ ਸੰਬੰਧ ਨੇ ਉਹਨਾਂ ਦੇ ਉੱਤੇ ਹੀ ਨੇ। ਅਜਿਹੇ ਦੇ ਵਿੱਚ ਪੌਲਿਨ ਹੈਂਸਨ ਨੇ ਦਾ ਖਰਚਾ ਸਾਰਾ ਜਿਹੜਾ ਹੈ ਉਹ ਜੀਨਾ ਰਾਈਨਹਾਰਟ ਨੇ ਚੁੱਕਿਆ, ਇਹ ਹੁਣ ਸਪਸ਼ਟੀਕਰਨ ਹੋਇਆ ਹੈ, ਕਿਉਂਕਿ ਸੈਨੇਟ ਦੀ ਪਾਰਲੀਮੈਂਟਰੀ ਰਜਿਸਟਰ ਦੇ ਵਿੱਚ ਜਿਹੜੀਆਂ ਜਾਣਕਾਰੀਆਂ ਅਪਡੇਟ ਕੀਤੀਆਂ ਗਈਆਂ ਨੇ ਮੰਗਲਵਾਰ ਦੇ ਦਿਨ, ਉਹਦੇ ਵਿੱਚ ਤਾਂ ਘੱਟੋ ਘੱਟ ਇਹੀ ਕਿਹਾ ਗਿਆ ਕਿ ਚਾਹੇ ਡੋਲਚੀ ਗਵਾਨਾ ਦਾ ਫੈਸ਼ਨ ਸ਼ੋਅ ਹੋਵੇ ਸਿਸਲੀ ਚ, ਚਾਹੇ ਇਟਲੀ ਦੇ ਲਗਜ਼ਰੀ ਰਿਜ਼ੋਰਟ ਦੇ ਵਿੱਚ ਵਧੀਆ ਡਿਨਰ ਹੋਵੇ, ਚਾਹੇ ਇੱਥੋਂ ਉੱਥੇ ਤੱਕ ਦੀਆਂ ਫਲਾਈਟ ਹੋਣ, ਆਸਟ੍ਰੇਲੀਆ ਤੋਂ ਜਾਣ ਦਾ ਸਾਰਾ ਸੈਨੇਟਰ ਹੈਂਸਨ ਦਾ ਖਰਚਾ ਜੀਨਾ ਰਾਈਨਹਾਰਟ ਨੇ ਚੁੱਕਿਆ ਸੀ। ਔਰ ਅਰਬਪਤੀ ਰਾਈਨਹਾਰਟ ਦੇ ਹੱਕ ਦੇ ਵਿੱਚ ਪੌਲਿਨ ਹੈਂਸਨ ਤਾਂ ਪਹਿਲਾਂ ਹੀ ਬੋਲਦੇ ਰਹੇ ਨੇ, ਹਾਲਾਂਕਿ ਜੀਨਾ ਰਾਈਨਹਾਰਟ ਆਪਣੀ ਮਿਹਨਤ ਦੇ ਨਾਲ ਅਰਬਪਤੀ ਨਹੀਂ ਬਣੇ ਨੇ। ਉਹਨਾਂ ਨੂੰ ਉਹਨਾਂ ਦੇ ਪਿਤਾ ਦੀ ਵਿਰਾਸਤ ਦੇ ਵਿੱਚੋਂ ਹੈਨਕੌਕ ਪ੍ਰੋਸਪੈਕਟਿੰਗ ਨਾਮ ਦੀ ਜਿਹੜੀ ਇਹ ਖਦਾਨ ਕੰਪਨੀ ਸੀ ਇਹ ਮਿਲੀ ਸੀ, ਇਹ ਅੱਗੇ ਹੋਰ ਵਧਦੀ ਗਈ ਔਰ ਇੱਥੋਂ ਹੀ ਉਹ ਅਮੀਰ ਬਣੇ। ਪਰ ਪੌਲਿਨ ਹੈਂਸਨ ਨੂੰ ਉਹ ਇੱਕ ਸੰਘਰਸ਼ ਕਰਨ ਵਾਲੀ ਮਹਿਲਾ ਲੱਗਦੇ ਨੇ। ਪੌਲਿਨ ਹੈਂਸਨ ਵੈਸੇ ਨਾ ਇਸ ਹਫਤੇ ਦੇ ਦਰਮਿਆਨ ਖਾਸਾ ਉਲਝੇ ਇਸ ਕਰਕੇ ਵੀ ਰਹੇ ਨੇ ਕਿਉਂਕਿ ਫੈਡਰਲ ਕੋਰਟ ਨੇ ਆਪਣੀ ਇੱਕ ਸੁਣਵਾਈ ਦੇ ਵਿੱਚ ਗ੍ਰੀਨਸ ਪਾਰਟੀ ਦੀ ਨੇਤਾ ਮਹਿਰੀਨ ਫਰੀਕੀ ਦੇ ਖਿਲਾਫ ਨਸਲੀ ਟਿੱਪਣੀਆਂ ਕਰਨ ਦਾ ਦੋਸ਼ੀ ਸੈਨੇਟਰ ਹੈਂਸਨ ਨੂੰ ਪਾਇਆ ਸੀ। ਹਾਲਾਂਕਿ ਸੈਨੇਟਰ ਹੈਂਸਨ ਦੇ ਕੋਲ ਹੁਣ 28 ਦਿਨਾਂ ਦਾ ਸਮਾਂ ਕਿ ਉਹ ਇਸ ਨੂੰ ਦੇਸ਼ ਦੀ ਸਿਖਰਲੀ ਅਦਾਲਤ ਦੇ ਵਿੱਚ ਹਾਈਕੋਰਟ ਦੇ ਵਿੱਚ ਲੈ ਕੇ ਜਾਂਦੇ ਨੇ ਜਾਂ ਨਹੀਂ। ਪਰ ਪੌਲਿਨ ਹੈਂਸਨ ਨੇ ਕਹਿ ਜ਼ਰੂਰ ਦਿੱਤਾ ਹੈ ਕਿ ਉਹਨਾਂ ਦੇ ਖਿਲਾਫ ਜਿਹੜੀ ਇਹ ਟਿੱਪਣੀ ਕੀਤੀ ਗਈ ਹੈ, ਇਹਦੇ ਨਾਲ ਤਾਂ ਇੰਜ ਜ਼ਾਹਰ ਹੁੰਦਾ ਹੈ ਕਿ ਦੇਸ਼ ਦੇ ਵਿੱਚ ਬੰਦਾ ਆਪਣੀ ਗੱਲ ਵੀ ਨਹੀਂ ਰੱਖ ਸਕਦਾ। ਖੈਰ ਬੰਦਾ ਆਪਣੀ ਗੱਲ ਤਾਂ ਰੱਖ ਸਕਦਾ ਹੈ, ਪਰ ਬੰਦੀ ਜਦੋਂ ਆਪਣੀ ਗੱਲ ਰੱਖਦੀ ਹੈ ਤਾਂ ਉਸਦੇ ਨਾਲ ਕਿੰਨੀ ਕੁ ਨਫ਼ਰਤ ਜਿਹੜੀ ਹੈ ਝਲਕਦੀ ਹੈ ਉਹ ਜ਼ਰੂਰ ਇੱਕ ਵੱਡਾ ਸਵਾਲ ਖੜਾ ਹੋ ਜਾਂਦਾ। ਉਦੋਂ ਨੈਸ਼ਨਲ ਪਾਰਟੀ ਦੇ ਨੇਤਾ ਮੈਟ ਕੈਨਾਵਨ ਇਸੇ ਕਿਸਮ ਦੇ ਇੱਕ ਵਿਵਾਦ ਦੇ ਵਿੱਚ ਘਿਰਦੇ, ਇਸ ਤੋਂ ਪਹਿਲਾਂ ਹੀ ਉਹਨਾਂ ਨੇ ਸਪਸ਼ਟੀਕਰਨ ਦੇ ਦਿੱਤਾ। ਪੌਲਿਨ ਹੈਂਸਨ ਨੇ ਜੀਨਾ ਰਾਈਨਹਾਰਟ ਦੇ ਪੈਸੇ ਦੇ ਉੱਤੇ ਬੇਸ਼ੱਕ ਯੂਰਪ ਦਾ ਦੌਰਾ ਕੀਤਾ ਹੋਵੇ, ਪਰ ਮੈਟ ਕੈਨਾਵਨ ਨੇ ਕਿਹਾ ਕਿ ਉਹਨਾਂ ਨੂੰ ਵੀ ਯੂਰਪ ਦੇ ਦੌਰੇ ਦੇ ਲਈ ਇੱਕ ਅਰਬਪਤੀ ਦੀ ਤਰਫ ਤੋਂ ਅਪਰੋਚ ਕੀਤੀ ਗਈ ਸੀ। ਹਾਲਾਂਕਿ ਉਹਨਾਂ ਨੇ ਨਾਮ ਨਹੀਂ ਦੱਸਿਆ, ਪਰ ਉਹਨਾਂ ਇਹ ਜ਼ਰੂਰ ਕਿਹਾ ਕਿ ਉਹਨਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ। ਖੈਰ ਮੈਟ ਕੈਨਾਵਨ ਦੇ ਨਾਲ ਜੁੜੀ ਹੋਈ ਇਹ ਜਿਹੜੀ ਖਬਰ ਹੈ, ਕਿਤੇ ਉਹਨਾਂ ਨੇ ਉੜਦਾ ਤੀਰ ਆਪਣੇ ਵੱਲ ਤਾਂ ਨਹੀਂ ਲੈ ਰਿਹਾ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੇਗੀ। ਪਰ ਕੁਝ ਹੋਰਨਾਂ ਖਬਰਾਂ ਦੇ ਵੱਲ ਆਈਏ। ਹੁਣ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਹੁਣ ਪ੍ਰਧਾਨ ਮੰਤਰੀ ਦੇ ਉੱਤੇ ਸਵਾਲ ਉੱਠਣ ਲੱਗ ਪਏ ਨੇ ਕਿ ਉਹ ਕਿਹੜੇ ਅਰਬਪਤੀ ਨੇ, ਲੱਖਪਤੀ ਨੇ, ਕਰੋੜਪਤੀ ਨੇ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਆਪਣੇ ਪ੍ਰਾਈਵੇਟ ਡਿਨਰ ਪਾਰਟੀਜ਼ ਦੇ ਉੱਤੇ ਬੁਲਾਉਂਦੇ ਨੇ, ਲੱਖਾਂ ਡਾਲਰ ਚੰਦੇ ਦੇ ਨਾਂ ਦੇ ਉੱਤੇ ਇਕੱਠਾ ਕਰ ਲੈਂਦੇ ਨੇ, ਤੇ ਫੇਰ ਜਿਹੜੇ ਇਸ ਕਿਸਮ ਦੀਆਂ ਖਬਰਾਂ ਵੀ ਬਾਹਰ ਨਹੀਂ ਆਉਣ ਦਿੱਤੀਆਂ ਜਾਂਦੀਆਂ। NSW ਦੇ ਪ੍ਰੀਮੀਅਰ ਕ੍ਰਿਸ ਮਿੰਸ ਤੋਂ ਵੀ ਜਦੋਂ ਇਹ ਪੁੱਛਿਆ ਜਾਂਦਾ ਹੈ ਕਿ ਉਹਨਾਂ ਨੇ ਵੀ ਜਿਹੜੇ ਡੋਨੇਸ਼ਨ ਡਿਨਰ ਕੀਤੇ ਨੇ ਉਹਨਾਂ ਦੇ ਬਾਰੇ ਉਹ ਮੀਡੀਆ ਨੂੰ ਕਿਉਂ ਨਹੀਂ ਦੱਸਦੇ, ਤਾਂ ਉਹ ਸਾਫ਼ ਹੀ ਮੁੱਕਰ ਜਾਂਦੇ ਨੇ। ਅਜਿਹੇ ਦੇ ਵਿੱਚ ਲੇਬਰ ਪਾਰਟੀ ਜਿਹੜੀ ਹੈ ਉਹ ਲਿਬਰਲ ਪਾਰਟੀ ਦੀ ਤਰ੍ਹਾਂ ਹੁਣ ਡੋਨੇਸ਼ਨ ਫੰਡਿੰਗ ਦੇ ਮਾਮਲੇ ਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਵਨ ਨੇਸ਼ਨ ਪਾਰਟੀ ਦੇ ਨੇਤਾ ਤਾਂ ਖੁੱਲ੍ਹ ਕੇ ਇਹ ਕਹਿ ਵੀ ਦਿੰਦੇ ਨੇ ਕਿ ਜੀਨਾ ਰਾਈਨਹਾਰਟ ਉਹਨਾਂ ਦੀ ਸਹੇਲੀ ਨੇ। ਹੁਣ ਜੇ ਅਰਬਪਤੀ ਕੋਈ ਉਸ ਪਾਰਟੀ ਨੂੰ ਕੁਝ ਕਰੋੜ ਦੇ ਵੀ ਦਿੰਦੇ ਨੇ ਤਾਂ ਨਾ ਅਰਬਪਤੀ ਦਾ ਕੁਝ ਘਟਣ ਲੱਗਿਆ, ਹਾਂ ਪਾਰਟੀ ਜ਼ਰੂਰ ਮਜ਼ਬੂਤ ਹੋ ਜਾਣੀ ਹੈ। ਪਰ ਜੋ ਕਿ ਆਸਟ੍ਰੇਲੀਅਨ ਕਾਨੂੰਨਾਂ ਦੇ ਕਿੰਨਾ ਕੁ ਉਲੰਘਣ ਕਰਦਾ,
ਉਸ ਦੇ ਬਾਰੇ ਸਪਸ਼ਟੀਕਰਨ ਨਹੀਂ ਦਿੱਤਾ ਜਾਂਦਾ ਕਿਉਂਕਿ ਪੌਲਿਨ ਹੈਨਸਨ ਕੁਝ ਹੀ ਦਿਨਾਂ ਦੇ ਵਿੱਚ $10 ਲੱਖ ਇਕੱਠੇ ਵੀ ਕੱਢ ਲੈਂਦੇ ਨੇ ਤੇ ਉਸਦੇ ਬਾਰੇ ਇਹ ਕਹਿੰਦੇ ਨੇ ਕਿ ਆਹ ਦੇਖੋ ਲੇਬਰ ਪਾਰਟੀ ਨੂੰ ਅਸੀਂ ਸ਼ੀਸ਼ਾ ਦਿਖਾ ਦਿੱਤਾ। ਹੁਣ ਉਹੀ ਪੌਲਿਨ ਹੈਨਸਨ ਦੇ ਜਿਹੜੇ ਚੀਫ ਆਫ ਸਟਾਫ ਨੇ ਜੇਮਸ ਐਸ਼ਬੀ, ਉਹਨਾਂ ਨੇ ਪ੍ਰਧਾਨ ਮੰਤਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ। ਉਹਨਾਂ ਕਿਹਾ ਹੈ ਕਿ ਛੱਜ ਤਾਂ ਬੋਲੇ ਛਲਨੀ ਵੀ ਬੋਲੇ, ਅਜੇ ਇਹਦੇ ਵਿੱਚ ਸਾਡੇ ਤੇ ਤਾਂ ਸਵਾਲ ਖੜੇ ਕਰ ਦਿੰਦੇ ਨੇ ਪ੍ਰਧਾਨ ਮੰਤਰੀ, ਪਰ ਚੋਣਾਂ ਤੋਂ ਪਹਿਲਾਂ ਜਦੋਂ ਕਹਿੰਦੇ ਨੇ ਕਿ ਉਹ ਬੜੀ ਓਨੈਸਟੀ ਦੇ ਨਾਲ ਬੜੀ ਟਰਾਂਸਪੇਰੈਂਸੀ ਦੇ ਨਾਲ ਆਪਣੇ ਰਾਜ ਨੂੰ ਚਲਾਣਗੇ ਤਾਂ ਉਹ ਕਿੱਥੇ ਜਾਂਦੇ ਨੇ। ਅਸਲ ਦੇ ਵਿੱਚ ਉਹਨਾਂ ਨੇ ਪਿਛਲੇ ਦਿਨਾਂ ਦੇ ਦਰਮਿਆਨ ਲੇਬਰ ਪਾਰਟੀ ਦੇ ਜਿਹੜਾ ਇੱਕ ਡੋਨੇਸ਼ਨ ਡਿਨਰ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਚਾਈਨਾ ਦੇ ਵਿੱਚ ਪੈਦਾ ਹੋਏ ਫਿਲਿਪ ਡੋਂਗ ਤੇ ਉਹਨਾਂ ਦੇ ਆਸਟ੍ਰੇਲੀਆ 'ਚ ਪੈਦਾ ਹੋਏ ਪੁੱਤਰ ਫੈਲਿਕਸ ਲੀ ਦੀ ਤਰਫ ਤੋਂ ਜਿਹੜਾ ਡੋਨੇਸ਼ਨ ਡਿਨਰ ਕੀਤਾ ਗਿਆ ਸੀ ਜਾਂ ਉਸ ਦੇ ਦਰਮਿਆਨ ਇੱਕ ਵੱਡੀ ਰਕਮ ਇਕੱਠੀ ਕੀਤੀ ਗਈ ਸੀ ਉਸ ਦੇ ਉੱਤੇ ਸਵਾਲ ਖੜੇ ਕੀਤੇ ਨੇ। ਦੱਸ ਦਈਏ ਕਿ ਤੁਹਾਡੀ ਜਾਣਕਾਰੀ ਦੇ ਲਈ ਕਿ ਫਿਲਿਪ ਡੋਂਗ ਜਿਹੜੇ ਨੇ ਵੈਸੇ ਤਾਂ ਚੀਨ ਦੇ ਵਿੱਚ ਪੈਦਾ ਹੋਏ ਸੀ ਪਰ ਹੁਣ ਆਸਟ੍ਰੇਲੀਅਨ ਨਾਗਰਿਕ ਨੇ, ਪਰ ਉਹਨਾਂ ਨੇ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਨੂੰ $273 million ਦੇ ਟੈਕਸ ਅਦਾ ਹੀ ਨਹੀਂ ਕੀਤੇ। ਇਸ ਦਾ ਸਵਾਲ ਜਿਹੜੇ ਨੇ ਬੜੀ ਵਾਰ ਪਹਿਲਾਂ ਵੀ ਉੱਠੇ ਨੇ। ਹੁਣ ਐਸੇ ਸ਼ਖਸ ਦੀ ਤਰਫ ਤੋਂ ਜਿਹੜਾ ਡਿਨਰ ਆਯੋਜਿਤ ਕੀਤਾ ਜਾਂਦਾ ਉਸ ਦੇ ਵਿੱਚ ਪ੍ਰਧਾਨ ਮੰਤਰੀ $1 ਲੱਖ ਲੈਂਦੇ ਨੇ ਜਾਂ $10 ਲੱਖ ਉਸ ਦੇ ਹੱਥੋਂ ਪੜਦੇ ਨੇ, ਕੀ ਫਰਕ ਪੈਂਦਾ? ਪਰ ਪ੍ਰਧਾਨ ਮੰਤਰੀ ਐਸੇ ਡਿਨਰ ਦੇ ਵਿੱਚ ਮੌਜੂਦ ਹੀ ਕਿਉਂ ਹੁੰਦੇ ਨੇ? ਇਹ ਸਵਾਲ ਉੱਠ ਰਹੇ ਨੇ। ਅਜਿਹੇ ਦੇ ਵਿੱਚ ਹੁਣ ਲੇਬਰ ਪਾਰਟੀ ਦੇ ਉੱਤੇ ਕੁਝ ਹੋਰਨਾਂ ਲੋਕਾਂ ਨੇ ਵੀ ਸਵਾਲ ਖੜੇ ਕੀਤੇ ਨੇ। ਸਾਬਕਾ ਸੈਨੇਟਰ ਤੇ ਟਰਾਂਸਪੇਰੈਂਸੀ ਦੇ ਕੈਂਪੇਨਰ ਰੈਕਸ ਪੈਟ੍ਰਿਕ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੂੰ ਤਾਂ ਆਪਣੇ ਪ੍ਰੀਮੀਅਰਸ ਤੋਂ ਜਵਾਬਦੇਹੀ ਲੈਣੀ ਚਾਹੀਦੀ ਹੈ, ਪਰ ਉਹਨਾਂ ਦੀ ਡੈਰੀ ਦੇ ਵਿੱਚ ਜੇਕਰ ਖੋਲ ਲਈ ਜਾਵੇ ਕਿ ਕਿਹੜੇ ਕਿਹੜੇ ਅਰਬਪਤੀ ਨੇ ਲੱਖਪਤੀ ਨੇ ਉਹਨਾਂ ਨੂੰ ਡੋਨੇਸ਼ਨ ਦਿੱਤੀ ਹੈ ਤਾਂ ਇਹ ਡੈਰੀ ਜਿਹੜੀ ਜੈਫਰੀ ਐਪਸਟੀਨ ਦੀ ਡੈਰੀ ਹੈ ਉਸ ਤੋਂ ਵੀ ਵੱਧ ਤਬਾਹੀ ਮਚਾ ਸਕਦੀ ਹੈ। ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਲੇਬਰ ਪਾਰਟੀ ਦਾ ਜਿਹੜਾ ਡਿਨਰ ਹੋਇਆ ਸੀ ਕਿਹਾ ਗਿਆ ਕਿ ਉਸ ਦੇ ਵਿੱਚ ਕੁਝ ਹਾਈ ਪ੍ਰੋਫਾਈਲ ਸ਼ਖਸੀਅਤਾਂ ਮੌਜੂਦ ਸੀ। ਵਿਕਟੋਰੀਆ ਦੇ ਸਾਬਕਾ ਪ੍ਰੀਮੀਅਰ ਡੈਨੀਅਲ ਐਂਡਰਿਊਜ਼, ਕਾਮਨਵੈਲਥ ਬੈਂਕ ਦੇ ਬੌਸ ਮੈਟ ਕੋਮਿਨ, ਸਾਬਕਾ ਜਿਹੜੇ ਕਾਰਪੋਰੇਟ ਵਾਚ ਡੌਗ ਐਸਿਕ ਦੇ ਚੀਫ ਰਹੇ ਨੇ ਜੇਮਸ ਸ਼ਿਪਟਨ ਤੇ ਜਿਹੜੇ ਫਿਊਚਰ ਫੰਡ ਦੇ ਜਿਹੜੇ ਚੇਅਰਮੈਨ ਨੇ ਡੇਵਿਡ ਮੁਰੇ ਤੇ ਇਸ ਤੋਂ ਇਲਾਵਾ ਫੈਂਗਲੀ ਦੇ ਕੁਝ ਖਾਸ ਦੋਸਤ ਜਿਹੜੇ 2-3 ਦੋਸਤ ਸੀ ਜਿਹੜੇ ਕਿ ਲੱਖਪਤੀ ਕਰੋੜਪਤੀ ਨੇ ਉਹ ਵੀ ਇਸ ਡਿਨਰ ਦੇ ਵਿੱਚ ਮੌਜੂਦ ਰਹੇ ਸੀ। ਵੈਸੇ ਇਸ ਡਿਨਰ ਦਾ ਸੱਦਾ ਖੁੱਲੇ ਤੌਰ ਤੇ ਨਹੀਂ ਦਿੱਤਾ ਗਿਆ। ਆਮ ਤੌਰ ਦੇ ਉੱਤੇ ਆਸਟ੍ਰੇਲੀਆ ਦਾ ਰਿਵਾਜ਼ ਇਹ ਹੈ ਕਿ ਜਿਹੜੇ ਡੋਨੇਸ਼ਨ ਡਿਨਰਸ ਹੁੰਦੇ ਨੇ ਜਾਂ ਫੰਡਰੇਜ਼ਰ ਡਿਨਰਸ ਹੁੰਦੇ ਨੇ ਉਹਨਾਂ ਦੇ ਉੱਤੇ ਜਿਹੜੀਆਂ ਪਾਰਟੀਆਂ ਨੇ ਖੁੱਲੇ ਸੱਦੇ ਦਿੰਦੀਆਂ ਹੁੰਦੀਆਂ ਨੇ ਤਾਂ ਕਿ ਲੋਕ ਆਣ ਤੇ ਉਹਨਾਂ ਦੀ ਪਾਰਟੀ ਦੀ ਗੱਲ ਸੁਣਨ ਤੇ ਉਹਨਾਂ ਨੂੰ ਆਪਣੀ ਹਮਾਇਤ ਦੇਣ। ਵੈਸੇ ਜਦੋਂ ਲੇਬਰ ਪਾਰਟੀ ਦੇ ਚੰਦੇ ਦੀ ਗੱਲ ਉੱਠੀ ਹੈ ਤੇ ਹੁਣ ਲਿਬਰਲ ਪਾਰਟੀ ਵੀ ਕਿੱਥੋਂ ਬਚ ਜਾਏ। ICAC ਯਾਨੀ ਕਿ ਇੰਡੀਪੈਂਡੈਂਟ ਕਮਿਸ਼ਨ ਅਗੇਂਸਟ ਕਰਪਸ਼ਨ ਦੇ ਵਿੱਚ ਇੱਕ ਇਨਕੁਆਇਰੀ ਤੁਰ ਰਹੀ ਹੈ। ਇਹਨਾਂ ਦਿਨਾਂ ਦੇ ਵਿੱਚ ਜਿਹੜੀ ਇਨਕੁਆਇਰੀ ਤੁਰ ਰਹੀ ਹੈ ਉਸ ਇਨਕੁਆਇਰੀ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਦਾ ਨਾਮ ਘੜੀਸਿਆ ਗਿਆ। ਕਿਹਾ ਗਿਆ ਹੈ ਕਿ NSW ਦੀ ਲਿਬਰਲ ਪਾਰਟੀ ਦੀ ਜਿਹੜੀ ਇਕਾਈ ਹੈ ਉਸ ਦੇ ਵਿੱਚ ਬ੍ਰਾਂਚ ਸਟੈਕਿੰਗ ਦੇ ਅੰਦਰ ਜਿਹੜਾ ਸਕੈਂਡਲ ਹੋਇਆ ਸੀ ਜਿਸ ਦੀ ਪੜਤਾਲ ICAC ਕਰ ਰਹੀ ਹੈ ਉਸ ਦੇ ਵਿੱਚ ਐਂਗਸ ਟੇਲਰ ਦਾ ਨਾਮ ਹੁਣ ਸਾਹਮਣੇ ਆਇਆ ਔਰ $15,000 ਦੀ ਨਗਦੀ ਤੇ $3,000 ਮਹੀਨਾਵਾਰ ਪੇਮੈਂਟ ਜਿਹੜੀ ਹੈ ਦੇਣ ਦਾ ਇਨਕਸ਼ਾਫ ਕੀਤਾ ਗਿਆ। ਅਸਲ ਦੇ ਵਿੱਚ ਇਸ ਇਨਕੁਆਇਰੀ ਦੇ ਅੰਦਰ ਰਿਫਾਰਮਰ ਨਾਮ ਦਾ ਇੱਕ ਕੰਜ਼ਰਵੇਟਿਵ ਗਰੁੱਪ ਹੈ। ਇਸ ਗਰੁੱਪ ਦੇ 2 ਜਾਂ 2 ਤੋਂ ਵੱਧ ਮੈਂਬਰਸ ਦੀ ਆਪਸ ਦੇ ਵਿੱਚ ਹੋਈ ਜਿਹੜੀ ਟੈਕਸਟਿੰਗ ਹੈ ਯਾਨੀ ਸੁਨੇਹਿਆਂ ਦਾ ਆਦਾਨ ਪ੍ਰਦਾਨ ਹੈ ਉਹ ਜਿਹੜੀ ਹੈ ਉਹ ਇਸ ਇਨਕੁਆਇਰੀ ਦੇ ਵਿੱਚ ਸਾਹਮਣੇ ਰੱਖਿਆ ਗਿਆ। ICAC ਦੇ ਅੰਦਰ ਭ੍ਰਿਸ਼ਟਾਚਾਰ ਵਿਰੋਧੀ ਜਿਹੜੀ ਇਹ ਕਮਿਸ਼ਨ ਹੈ ਇਸ ਦੇ ਸਾਹਮਣੇ ਇਹ ਸੁਨੇਹੇ ਰੱਖੇ ਗਏ, ਟੈਕਸਟ ਮੈਸੇਜ ਰੱਖੇ ਗਏ। ਇਸ ਦੇ ਵਿੱਚ ਕੈਥੋਲਿਕ ਸਕੂਲਸ NSW ਦੇ ਜਿਹੜੇ ਬੌਸ ਨੇ ਔਰ ਪਾਵਰ ਬ੍ਰੋਕਰ ਮੰਨੇ ਜਾਂਦੇ ਨੇ ਲਿਬਰਲ ਪਾਰਟੀ ਦੇ ਨਾਲ ਜੁੜਿਆ ਹੋਇਆ ਚਿਹਰਾ ਵੀ ਰਹੇ ਨੇ ਡਲਾਸ ਮੈਕੈਨੀ, ਉਹਨਾਂ ਨੇ ਕਿਹਾ ਕਿ ਉਹ ਐਂਗਸ ਟੇਲਰ ਤੋਂ ਜਿਹੜੇ $10,000 ਚਾਹੁੰਦੇ ਸੀ ਇਸੇ ਕਰਕੇ ਉਹਨਾਂ ਨੇ ਇਹ ਜਿਹੜਾ ਕਦਮ ਚੁੱਕਿਆ। ਕਦਮ ਕੀ ਸੀ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਰਿਫਾਰਮਰਸ ਨਾਮ ਦੇ ਇਸ ਕੰਜ਼ਰਵੇਟਿਵ ਗਰੁੱਪ ਦੇ ਜਿਹੜੇ ਮੈਂਬਰ ਸੀ ਇੱਕ ਤਾਂ ਡਲਾਸ ਮੈਕੈਨੀ ਤੇ ਦੂਸਰੇ ਡੈਲਨ ਵਿਟਲਾ, ਇਹਨਾਂ ਦੇ ਦਰਮਿਆਨ ਇਹ ਮੈਸੇਜਿਸ ਇੱਕ ਦੂਸਰੇ ਨੂੰ ਭੇਜੇ ਗਏ ਸੀ। ਡੈਲਨ ਵਿਟਲਾ ਨੇ ਮੰਨਿਆ ਕਿ ਲਿਬਰਲ ਪਾਰਟੀ ਆਸਟ੍ਰੇਲੀਆ ਦੇ ਖਾਸ ਤੌਰ ਤੇ ਨਿਊ ਸਾਊਥ ਵੇਲਸ ਦੇ ਕੈਥੋਲਿਕ ਸਕੂਲਾਂ ਦੇ ਵਿੱਚ ਜਿਹੜੀ ਇੱਕ ਕਿਸਮ ਦੀ ਧੜੇਬੰਦੀ ਕਰਨਾ ਚਾਹੁੰਦੀ ਸੀ ਔਰ ਇਸ ਦੇ ਲਈ NSW ਦੀ ਜਿਹੜੀ ਲਿਬਰਲ ਪਾਰਟੀ ਦੀ ਇਕਾਈ ਹੈ ਉਹਨਾਂ ਨੇ ਬ੍ਰਾਂਚ ਸਟੈਕਿੰਗ ਵੀ ਕੀਤੀ ਹੈ।
ਦੱਸ ਦਈਏ ਕਿ ICAC ਦੀ ਤਰਫ ਤੋਂ ਇਸ ਵਕਤ ਆਪਰੇਸ਼ਨ ਰੋਜ਼ਨੀ ਜਿਹੜਾ ਉਹ ਚਲਾਇਆ ਜਾ ਰਿਹਾ, ਇਸ ਆਪਰੇਸ਼ਨ ਦੇ ਤਹਿਤ NSW ਦੀ ਲਿਬਰਲ ਪਾਰਟੀ ਦੇ ਵਿੱਚ ਬ੍ਰਾਂਚ ਟੈਕਿੰਗ ਹੋਈ ਹੈ ਜਾਂ ਨਹੀਂ, ਇਸ ਦੀ ਸੁਣਵਾਈ ਕੀਤੀ ਜਾ ਰਹੀ ਹੈ। ਵਿਟਲਾ ਨੇ, ਵਿਟਲਾ ਜਿਹੜੇ ਕਿ ਪਹਿਲਾਂ ਲਿਬਰਲ ਪਾਰਟੀ ਦੇ ਸਟਾਫਰ ਵੀ ਰਹਿ ਚੁੱਕੇ ਨੇ, ਉਹਨਾਂ ਨੇ ਦੱਸਿਆ ਕਿ ਲਿਬਰਲ ਪਾਰਟੀ ਦੇ ਅੰਦਰ ਇੱਕ ਧੜਾ ਬਣਿਆ ਹੋਇਆ, ਲਿਬਰਲ ਪਾਰਟੀ ਦੇ ਅੰਦਰ। ਔਰ ਇਹ ਬੜੀ ਗੁਪਤ ਸੂਚਨਾ ਸੀ ਜਿਹੜੀ ਅੱਜ ਤੱਕ ਮੀਡੀਆ ਦੇ ਵਿੱਚ ਸਾਹਮਣੇ ਨਹੀਂ ਆਈ। ਇਸ ਧੜੇ ਦਾ ਨਾਮ ਹੈ ਰੈਲਮ, RELM। ਔਰ ਇਹ ਗੁਪਤ ਧੜਾ ਇਸ ਕਰਕੇ ਹੈ ਕਿਉਂਕਿ ਇਹ ਬੇਹੱਦ ਕੱਟੜਵਾਦੀ ਲੋਕ ਨੇ ਜਿਹੜੇ ਇਸ ਧੜੇ ਦੇ ਨਾਲ ਜੁੜੇ ਹੁੰਦੇ ਨੇ, ਔਰ ਇਹਨਾਂ ਨੇ ਹੀ ਜਿਹੜਾ ਇਸ ਕਿਸਮ ਦੇ ਨਾਲ ਇਹ ਪੈਸਿਆਂ ਦਾ ਆਦਾਨ ਪ੍ਰਦਾਨ ਕਰਨਾ ਸ਼ੁਰੂ ਕੀਤਾ। ਔਰ ਫਿਰ ਪਤਾ ਚੱਲਿਆ ਕਿ $15,000 ਜਿਹੜੇ ਨੇ ਲਿਬਰਲ ਪਾਰਟੀ ਦੀ ਬ੍ਰਾਂਚ ਟ੍ਰੈਕਿੰਗ ਦੇ ਲਈ NSW ਦੇ ਕੈਥੋਲਿਕ ਜਿਹੜੀ ਇੱਕ ਬੋਡੀ ਉਸ ਦੀ ਤਰਫ ਤੋਂ ਦਿੱਤੇ ਗਏ। ਵੈਸੇ ਫਿਲਹਾਲ ਸਿੱਧੇ ਤੌਰ ਦੇ ਉੱਤੇ ਜਿਹੜੇ ਇਸ ਇਨਕੁਆਇਰੀ ਦੇ ਵਿੱਚ ਐਂਗਸ ਟੇਲਰ ਦਾ ਨਾਮ ਸਾਹਮਣੇ ਨਹੀਂ ਆਇਆ, ਔਰ ਐਂਗਸ ਟੇਲਰ ਨੂੰ ICAC ਨੇ ਦੋਸ਼ੀ ਵੀ ਨਹੀਂ ਠਹਿਰਾਇਆ, ਪਰ ਹੈਰਾਲਸਨ ਦੀ ਇਹ ਖਬਰ ਜਿਹੜੀ ਸੀ ਪ੍ਰਕਾਸ਼ਿਤ ਕੀਤੀ ਹੋਈ, ਉਹ ਤੁਹਾਨੂੰ ਖਬਰਾਂ ਦੇ ਇਸ ਸੈਗਮੈਂਟ ਦੇ ਵਿੱਚ ਦੱਸੀ ਹੈ। ਹੁਣ ਉਸ ਖਬਰ ਦੇ ਵੱਲ ਆਈਏ ਜਿਹਨੇ ਬੜਾ ਧਿਆਨ ਖਿੱਚ ਕੇ ਰੱਖਿਆ ਪਿਛਲੇ 24 ਤੋਂ 48 ਘੰਟੇ ਜਿਹੜੇ ਨੇ ਉਹ ਕਾਫੀ ਜ਼ਿਆਦਾ ਕਿਓਟਿਕ ਰਹੇ ਨੇ ਵਿਕਟੋਰੀਆ ਦੀ ਸਿਆਸਤ ਦੇ ਲਿਹਾਜ਼ ਦੇ ਨਾਲ। ਅੱਜ ਤੋਂ 3 ਸਾਲ ਪਹਿਲਾਂ ਇੱਕ ਮੀਟਿੰਗ ਹੁੰਦੀ ਹੈ ਲੇਬਰ ਪਾਰਟੀ ਦੀ, ਔਰ ਸਪਤੰਬਰ ਦਾ ਮਹੀਨਾ ਸੀ, ਸਾਲ 2023 ਸੀ। ਡੈਨੀਅਲ ਐਂਡਰਿਊਜ਼ ਦੇਸ਼ ਦੇ ਸਭ ਤੋਂ ਵੱਧ ਲੰਮੇ ਸਮੇਂ ਤੱਕ ਪ੍ਰੀਮੀਅਰ ਰਹਿਣ ਵਾਲੇ ਪ੍ਰੀਮੀਅਰ ਦੀ ਗੱਦੀ ਦੇ ਉੱਤੇ ਇੱਕ ਰਿਕਾਰਡ ਬਣਾ ਕੇ ਚਿਹਰਾ ਬਣਦੇ ਨੇ, ਰਿਕਾਰਡ ਸਥਾਪਿਤ ਕਰਦੇ ਨੇ, ਪਰ ਫਿਰ ਅਚਾਨਕ ਉਹ ਸਪਤੰਬਰ ਦੇ ਵਿੱਚ ਐਲਾਨ ਕਰ ਦਿੰਦੇ ਨੇ ਕਿ ਉਹ ਅਸਤੀਫਾ ਦੇ ਰਹੇ ਨੇ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਵੀ ਹੈਰਾਨ ਹੋ ਜਾਂਦੇ ਨੇ। ਹੁਣ ਹੈਰਾਲਸਨ ਨੇ ਇੱਕ ਖਬਰ ਪ੍ਰਕਾਸ਼ਿਤ ਕੀਤੀ ਹੈ ਕਿ ਉਸ ਦਿਨ ਪਾਰਟੀ ਰੂਮ ਬੈਠਕ ਦੇ ਵਿੱਚ ਕੁਝ ਖਾਸ ਹੋਇਆ ਸੀ। ਉਹ ਹੋਇਆ ਇਹ ਸੀ ਕਿ ਸੋਨੀਆ ਕਿਲਕੈਨੀ, ਜਿਹੜੇ ਉਸ ਵਕਤ ਅਟਾਰਨੀ ਜਨਰਲ ਸੀ, ਉਹਨਾਂ ਨੇ ਲੇਬਰ ਦੀ ਉਸ ਬੰਦ ਕਮਰਾ ਬੈਠਕ ਦੇ ਵਿੱਚ ਆਪਣੀ ਟੋਪੀ ਸਿੱਟ ਦਿੱਤੀ ਕਿ ਮੈਂ ਪ੍ਰੀਮੀਅਰ ਬਣਨਾ ਚਾਹੁੰਦੀ ਹਾਂ ਅਗਲੀ। ਸੋਨੀਆ ਕਿਲਕੈਨੀ ਦੇ ਹੱਕ ਦੇ ਵਿੱਚ ਕੁਝ ਲੋਕ ਆਏ, ਜਿਨ੍ਹਾਂ ਦੇ ਵਿੱਚ ਜੈਸਿੰਟਾ ਐਲਨ, ਜਿਹੜੇ ਉਸ ਵਕਤ ਡਿਪਟੀ ਪ੍ਰੀਮੀਅਰ ਵੀ ਸੀ, ਤੇ ਉਸ ਵਕਤ 5 ਹੋਰ MP ਵੀ ਉਹਨਾਂ ਦੇ ਹੱਕ ਚ ਆਏ, ਜਿਹੜੇ ਅੱਜ ਦੀ ਤਰੀਕ ਚ ਰਿਟਾਇਰ ਹੋ ਚੁੱਕੇ ਨੇ, ਔਰ ਉਹ ਖੱਬੇ ਪੱਖੀ ਧੜੇ ਦੇ ਨਾਲ ਜੁੜੇ ਹੋਏ MP ਸੀ। ਔਰ ਇਹ ਸਾਰੇ MP ਜਿਹੜੇ ਨੇ ਇਹ ਸੋਨੀਆ ਕਿਲਕੈਨੀ ਨੂੰ ਪ੍ਰੀਮੀਅਰ ਬਣਾਉਣ ਦੇ ਲਈ ਤਿਆਰ ਹੋ ਜਾਂਦੇ ਨੇ। ਪਰ ਉਸ ਵਕਤ ਇੱਕ ਚਿਹਰਾ ਉੱਠਦਾ ਹੈ ਜਿਸਦੇ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ, ਬੈਨ ਕੈਰਲ। ਉਹ ਕਹਿੰਦੇ ਨੇ ਕਿ ਮੈਂ ਜਿਹੜੇ ਜੈਸਿੰਟਾ ਐਲਨ ਨੇ ਉਹਨਾਂ ਨੂੰ ਪ੍ਰੀਮੀਅਰ ਬਣਦਾ ਦੇਖਣਾ ਚਾਹੁੰਦਾ। ਜੈਸਿੰਟਾ ਐਲਨ ਦੀ ਅੱਖਾਂ ਦੇ ਵਿੱਚ ਅਥਰੂ ਆ ਜਾਂਦੇ ਨੇ, ਜੈਸਿੰਟਾ ਐਲਨ ਭਾਵਕ ਹੋ ਜਾਂਦੇ ਨੇ, ਤੇ ਫਿਰ ਸਾਰੇ ਦੇ ਸਾਰੇ ਲੋਕ ਪਲਟ ਜਾਂਦੇ ਨੇ ਤੇ ਜੈਸਿੰਟਾ ਐਲਨ ਪ੍ਰੀਮੀਅਰ ਬਣ ਜਾਂਦੇ ਨੇ। ਉਸ ਵਕਤ ਤਾਂ ਇਹ ਲੱਗ ਰਿਹਾ ਸੀ ਕਿ ਬੜਾ ਬੰਦ ਕਮਰਾ ਮੀਟਿੰਗ ਹੋਈ ਹੈ ਤੇ ਸਭ ਸਹਿਮਤੀ ਦੇ ਨਾਲ ਡੈਨੀਅਲ ਐਂਡਰਿਊਜ਼ ਨੇ ਅਸਤੀਫਾ ਦਿੱਤਾ ਹੈ, ਔਰ ਸਭ ਸਹਿਮਤੀ ਦੇ ਨਾਲ ਜੈਸਿੰਟਾ ਐਲਨ ਪ੍ਰੀਮੀਅਰ ਬਣੇ ਨੇ। ਪਰ ਸਾਰਾ ਕੁਝ ਇੰਨਾ ਪੱਧਰਾ ਨਹੀਂ ਸੀ। ਉਹ ਬੈਨ ਕੈਰਲ, ਜਿਨ੍ਹਾਂ ਤੋਂ ਹਾਲੇ 2 ਦਿਨ ਪਹਿਲਾਂ ਮੀਡੀਆ ਇਹ ਕਹਿੰਦਾ ਹੈ ਕਿ ਕੀ ਤੁਸੀਂ ਲੀਡਰਸ਼ਿਪ ਸਪਿੱਲ ਜਿਹੜਾ ਹੋ ਰਿਹਾ ਜੈਸਿੰਟਾ ਐਲਨ ਨੂੰ ਗੱਦੀ ਤੋਂ ਲਾਇਆ ਜਾ ਰਿਹਾ, ਤੁਸੀਂ ਇਹਨਾਂ ਦੇ ਨਾਲ ਖੜੇ ਹੋ? ਬੈਨ ਕੈਰਲ ਕਹਿੰਦੇ ਨੇ ਕਿ ਹਾਂ ਬਿਲਕੁਲ, ਮੈਂ ਆਪਣੀ ਪ੍ਰੀਮੀਅਰ ਦੇ ਨਾਲ ਖੜਾ। ਮੀਡੀਆ ਦੇ ਵਿੱਚੋਂ ਇੱਕ ਪੱਤਰਕਾਰ ਇਹ ਕਹਿੰਦਾ ਹੈ ਕਿ ਪ੍ਰੀਮੀਅਰ ਦੀ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਇਹ ਗੱਲ ਕਹੋ ਕਿ ਤੁਸੀਂ ਉਹਨਾਂ ਦੇ ਨਾਲ ਖੜੇ ਹੋ। ਬੈਨ ਕੈਰਲ ਅੱਖਾਂ ਚ ਅੱਖਾਂ ਪਾ ਕੇ ਕਹਿ ਤਾਂ ਦਿੰਦੇ ਨੇ, ਹਾਲਾਂਕਿ ਅੱਖਾਂ ਚ ਅੱਖਾਂ ਕੁਝ ਕੁ ਸਕਿੰਟ ਲਈ ਪੈਂਦੀਆਂ ਨੇ, ਉਸ ਤੋਂ ਬਾਅਦ ਬੈਨ ਕੈਰਲ ਆਪਣੀਆਂ ਅੱਖਾਂ ਨੀਵੀਆਂ ਕਰ ਲੈਂਦੇ ਨੇ ਤੇ ਫਿਰ ਇਸ ਡਾਇਲੌਗ ਨੂੰ ਰਿਪੀਟ ਕਰਦੇ ਨੇ ਕਿ ਹਾਂ ਮੈਂ ਇਹਨਾਂ ਦੇ ਨਾਲ ਖੜਾ। ਸ਼ਾਰਟਕੱਟ ਟੂ 24 ਘੰਟੇ ਉਸ ਤੋਂ ਅੱਗੇ ਬੀਤਦੇ ਨੇ, ਪਾਰਟੀ ਰੂਮ ਬੈਠਕ ਹੁੰਦੀ ਹੈ, ਬੈਨ ਕੈਰਲ ਕਹਿੰਦੇ ਨੇ ਕਿ ਮੈਂ ਪ੍ਰੀਮੀਅਰ ਬਣਦਾ। ਇੱਕ ਵਾਰ ਫਿਰ ਤੋਂ ਜੈਸਿੰਟਾ ਐਲਨ ਦੀ ਅੱਖਾਂ ਦੇ ਵਿੱਚ ਅਥਰੂ ਆ ਜਾਂਦੇ ਨੇ। ਇਹਨਾਂ ਅੱਖਾਂ ਦੇ ਵਿੱਚ ਬੈਨ ਕੈਰਲ ਨੇ ਅੱਖਾਂ ਪਾਈਆਂ ਸੀ, ਉਹੀ ਅੱਖਾਂ ਉਹਨਾਂ ਨੂੰ ਧੋਖਾ ਦੇ ਗਈਆਂ, ਔਰ ਸੂਬੇ ਦੇ 5ਵੇਂ ਪ੍ਰੀਮੀਅਰ ਬਣਦੇ ਨੇ ਬੈਨ ਕੈਰਲ। ਤੇ ਹੁਣ ਜਿਹੜੇ ਸਵਾਲ ਇਹ ਉੱਠਣ ਲੱਗੇ ਨੇ ਕਿ ਬੈਨ ਕੈਰਲ ਨਵੇਂ ਪ੍ਰੀਮੀਅਰ ਤਾਂ ਬਣ ਗਏ ਨੇ, ਪਰ ਇਹ ਜਿਹੜੀ ਕੰਡਿਆਂ ਦੀ ਥੋਰ ਹੈ ਜਿਹਦੇ ਉੱਤੇ ਉਹ ਬੈਠੇ ਨੇ, ਕਿਉਂਕਿ ਬੈਠਦਿਆਂ ਸਾਰ ਹੁਣ ਸਬਰਬਨ ਰੇਲ ਲੂਪ, ਇਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਸਬਰਬਨ ਰੇਲ ਲੂਪ ਵਿਕਟੋਰੀਆ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਔਰ ਸਭ ਤੋਂ ਬੇਲਾਜ਼ਮੀ ਬੇਲੋੜਾ ਪ੍ਰੋਜੈਕਟ ਹੈ, ਜਿਹਨੇ ਸੂਬੇ ਨੂੰ ਹੋਰ ਜ਼ਿਆਦਾ ਕਰਜ਼ੇ 'ਚ ਧੱਕ ਦਿੱਤਾ। ਇਹਦੇ ਤੇ ਉਹ ਰਾਇਲ ਕਮਿਸ਼ਨ ਬਿਠਾਉਣਗੇ ਜਾਂ ਨਹੀਂ ਬਿਠਾਉਣਗੇ, ਜਾਂ ਇਸ ਪ੍ਰੋਜੈਕਟ ਨੂੰ ਚੱਲਦਾ ਕਰਨਗੇ, ਟ੍ਰੇਨ ਕਦੋਂ ਚੱਲੇਗੀ ਉਹ ਤਾਂ ਭਵਿੱਖ ਨੂੰ ਪਤਾ ਹੈ। ਪਰ ਜਿਹੜੇ ਬੰਦ ਹੋ ਰਹੇ ਪੁਲਿਸ ਥਾਣੇ ਨੇ, ਸੂਬੇ ਦੀ ਵਿਗੜ ਰਹੀ ਜਿਹੜੀ ਕਾਨੂੰਨ ਵਿਵਸਥਾ ਹੈ ਉਹਦੇ ਉੱਤੇ ਉਹ ਕੀ ਕਰਨਗੇ? ਮੈਲਬਨ ਏਅਰਪੋਰਟ ਰੇਲ ਨੂੰ
ਫਾਸਟ ਟਰੈਕ ਕਰਦੇ ਨੇ ਜਾਂ ਨਹੀਂ ਕਰਦੇ ਨੇ। ਸੂਬੇ ਦੇ ਉੱਤੇ ਚੜ੍ਹਦਾ ਜਾ ਰਿਹਾ $200 billion ਦਾ ਕਰਜ਼, ਉਸ ਦੇ ਖਾਤਰ ਉਹ ਕੀ ਕਰਨਗੇ? ਜਿਹੜੀਆਂ ਬਿਜ਼ਨੈਸਿਸ ਨੂੰ ਹੋਰ ਉਤਸ਼ਾਹਿਤ ਕਰਨ ਦੇ ਲਈ ਟੈਕਸ ਬ੍ਰੈਕਟਸ ਦੇ ਵਿੱਚ ਕੀ ਛੋਟ ਲਿਆ ਸਕਦੇ ਨੇ, ਉਹਨਾਂ ਨੂੰ ਕੀ ਜਿਹੜੀ ਰਾਹਤ ਦੇ ਸਕਦੇ ਨੇ? ਕਿਉਂਕਿ ਵਿਕਟੋਰੀਆ ਇੱਕ ਐਸਾ ਸੂਬਾ, ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ, ਜਿੱਥੇ ਸਭ ਤੋਂ ਜ਼ਿਆਦਾ ਬਿਜ਼ਨਸ ਬੰਦ ਹੋ ਰਹੇ ਨੇ। ਐਸੇ ਹਾਲਾਤ ਜਦੋਂ ਦੇਸ਼ ਦੇ ਦੂਸਰੇ ਕਿਸੇ ਵੀ ਸੂਬੇ ਦੇ ਵਿੱਚ ਪੈਦਾ ਨਹੀਂ ਹੋ ਰਹੇ ਕਿ ਵਿਕਟੋਰੀਆ ਦੇ ਵਿੱਚ ਬਿਜ਼ਨਸ ਕਰਨਾ ਆਸਾਨ ਨਹੀਂ ਰਿਹਾ, ਬੈਨ ਕੈਰਲ ਨੂੰ ਇਹ ਵੀ ਸਾਬਤ ਕਰਨਾ ਹੋਏਗਾ। ਤੇ 1036 ਦਿਨ ਆਪਣੀ ਪ੍ਰੀਮੀਅਰ ਜੈਸਿੰਟਾ ਐਲਨ ਦਾ ਹਰ ਗੱਲ ਦੇ ਵਿੱਚ ਸਾਥ ਦੇਣ ਵਾਲੇ ਬੈਨ ਕੈਰਲ ਹੁਣ ਅਗਲੇ 124 ਦਿਨਾਂ ਚ ਐਸਾ ਕੀ ਕਰ ਲੈਣਗੇ ਜਿਹਦੇ ਨਾਲ ਜਦੋਂ ਨਵੰਬਰ ਮਹੀਨੇ ਚ ਸਟੇਟ ਇਲੈਕਸ਼ਨ ਹੋਣਗੇ ਤਾਂ ਲੋਕ ਇੱਕ ਵਾਰ ਫਿਰ ਤੋਂ ਲੇਬਰ ਪਾਰਟੀ ਦੇ ਹੱਕ ਦੇ ਵਿੱਚ ਜਾਣ? ਇਹ ਸਵਾਲ ਜੈਸ ਵਿਲਸਨ ਨੇ ਤਾਂ ਕੀਤਾ ਹੀ, ਪਰ ਵਿਰੋਧੀ ਧਿਰ ਨੇਤਾ ਦੇ ਤੌਰ ਹੋਣ ਦੇ ਨਾਤੇ ਵੀ ਜੈਸ ਵਿਲਸਨ ਦਾ ਇਹ ਸਵਾਲ ਹਲਕਾ ਪੈ ਜਾਂਦਾ। ਬਲਕਿ ਮਾਡਲ ਜੈਕ ਬਡ ਨੇ ਜਿਹੜਾ ਸਵਾਲ ਕੀਤਾ ਹੈ ਉਹ ਕਾਫੀ ਜ਼ਿਆਦਾ ਮੀਡੀਆ ਚ ਚਰਚਾ ਦਾ ਵਿਸ਼ਾ ਬਣ ਜਾਂਦਾ। ਵੈਸੇ ਸਾਰੇ ਹੀ ਜਾਣਦੇ ਨੇ ਕਿ ਮਾਡਲ ਜੈਕ ਬਡ ਜਿਹੜੇ ਨੇ ਉਹ ਅਕਸਰ ਲੇਬਰ ਪਾਰਟੀ ਦੇ ਵਿਰੋਧੀ ਬਿਆਨ ਦਿੰਦੇ ਨੇ, ਪਰ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਉਹ ਮੀਡੀਆ ਚ ਕਾਫੀ ਚਰਚਾ ਦਾ ਵਿਸ਼ਾ ਬਣਿਆ। ਉਹਨਾਂ ਨੇ ਇਹ ਕਿਹਾ ਕਿ ਬੈਨ ਕੈਰਲ ਉਦੋਂ ਵੀ ਹਾਂ ਚ ਹਾਂ ਮਿਲਾਉਂਦੇ ਰਹੇ ਜਦੋਂ ਡੈਨੀਅਲ ਐਂਡਰਿਊਜ਼ ਉਹਨਾਂ ਦੇ ਪ੍ਰੀਮੀਅਰ ਸੀ, ਉਦੋਂ ਵੀ ਹਾਂ ਚ ਹਾਂ ਮਿਲਾਉਂਦੇ ਰਹੇ ਜਦੋਂ ਜੈਸਿੰਟਾ ਐਲਨ ਉਹਨਾਂ ਦੇ ਪ੍ਰੀਮੀਅਰ ਸੀ, ਤੇ ਹੁਣ ਵੀ ਉਹੀ ਕਰਨਗੇ। ਸਰਕਾਰ ਤਾਂ ਨਹੀਂ ਬਦਲੀ ਹੈ, ਲੇਬਰ ਪਾਰਟੀ ਤਾਂ ਨਹੀਂ ਬਦਲੀ ਹੈ, ਉਹਨਾਂ ਦੀਆਂ ਤਰਜੀਹਾਂ ਤਾਂ ਨਹੀਂ ਬਦਲੀਆਂ ਨੇ, ਇਸ ਕਰਕੇ ਉਹਨਾਂ ਤੋਂ ਉਮੀਦ ਵੀ ਕੀ ਰੱਖ ਸਕਦੇ ਹਾਂ। ਪਰ ਇਸ ਵਕਤ SRL ਯਾਨੀ ਸਬਅਰਬਨ ਰੇਲ ਲੂਪ ਦੇ ਵਿੱਚ ਪ੍ਰੀਮੀਅਰ ਬਣਦਿਆਂ ਸਾਰ ਅੱਜ ਸਵੇਰ ਵੇਲੇ ਦੀ ਤੁਹਾਨੂੰ ਇਹ ਖ਼ਬਰ ਦੱਸ ਰਹੇ ਹਾਂ ਕਿ ਬੈਨ ਕੈਰਲ ਨੇ ਕਿਹਾ ਕਿ $35 billion ਦੀ ਜਿਹੜੀ ਫਸਟ ਸਟੇਜ ਹੈ ਸਬਅਰਬਨ ਰੇਲ ਲੂਪ ਦੀ ਚੈਲਟਨਮ ਤੋਂ ਬੋਕਸਹਿਲ ਤੱਕ, ਉਹਨਾਂ ਦਾ ਟੀਚਾ ਇਹੀ ਹੋਏਗਾ ਕਿ ਇਸ ਮੈਗਾ ਪ੍ਰੋਜੈਕਟ ਦੇ ਵਿੱਚ ਡਿਲੇ ਕਿਹੜਾ ਹੋਇਆ, ਇੱਥੇ ਕਿੰਨੇ ਪੈਸੇ ਹੋਰ ਬਚਾਏ ਜਾ ਸਕਦੇ ਨੇ। ਇਸ ਤੋਂ ਇਲਾਵਾ ਮੈਲਬਨ ਏਅਰਪੋਰਟ ਰੇਲ ਲਿੰਕ ਨੂੰ ਜਿਹੜਾ ਕਿ ਬੜੇ ਲੰਮੇ ਚਿਰ ਤੋਂ ਕਈਆਂ ਦੇ ਤਾਂ ਧੌਲੇ ਵੀ ਆ ਗਏ ਨੇ, ਐਡਾ ਲੰਮਾ ਵਾਅਦਾ ਜਿਹੜਾ ਉਹ ਹਾਲੇ ਤੱਕ ਸਿਰੇ ਨਹੀਂ ਚੜ ਰਿਹਾ, ਇਹ ਸਾਰੇ ਵਾਅਦੇ ਜਿਹੜੇ ਨੇ ਉਹਨਾਂ ਨੂੰ ਉਹ ਸਿਰੇ ਚੜਾਣ, ਤੇ ਇਹਨਾਂ ਚ ਜਿੱਥੇ ਜਿੱਥੇ ਗੜਬੜੀਆਂ ਨੇ ਇਨਫਰਾਸਟਰਕਚਰ ਪ੍ਰਾਇਓਰਿਟੀਜ਼ ਨੂੰ ਉਹਨਾਂ ਗੜਬੜੀਆਂ ਨੂੰ ਦੂਰ ਕਰਕੇ ਮੁੱਖ ਰੱਖਣ। ਦੱਸ ਦਈਏ ਕਿ ਸਬਅਰਬਨ ਰੇਲ ਲੂਪ ਵੀ ਜਿਹੜਾ ਨਾ ਤਾਂ ਜੈਸਿੰਟਾ ਐਲਨ ਦਾ ਪ੍ਰੋਜੈਕਟ ਹੈ ਨਾ ਬੈਨ ਕੈਰਲ ਦਾ ਪ੍ਰੋਜੈਕਟ ਹੈ, ਇਹ ਵੀ ਡੈਨੀਅਲ ਐਂਡਰਿਊਜ਼ ਨੇ 2018 ਦੇ ਵਿੱਚ ਅਨਾਊਂਸ ਕੀਤਾ ਸੀ, ਔਰ ਉਦੋਂ ਅਨਾਊਂਸ ਕੀਤਾ ਸੀ ਜਦੋਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸੂਬੇ ਦੇ ਸਿਰ ਕਰਜ਼ਾ ਚੜ੍ਹਦਾ ਜਾ ਰਿਹਾ, ਇਸ ਕਰਕੇ ਉਹ $7 billion ਹੋਰ ਖਰਚ ਕੇ ਕਾਮਨਵੈਲਥ ਖੇਡਾਂ ਨਹੀਂ ਕਰਵਾਉਣਗੇ। ਹਾਲਾਂਕਿ ਬਾਅਦ ਦੇ ਵਿੱਚ ਪਤਾ ਚੱਲਿਆ ਕਿ $590 million ਦਾ ਖਰਚਾ ਸੀ, $7 billion ਦਾ ਖਰਚਾ ਨਹੀਂ ਸੀ। ਲੇਬਰ ਪਾਰਟੀ ਨੇ ਜਾਂ ਡੈਨੀਅਲ ਐਂਡਰਿਊਜ਼ ਨੇ ਓਵਰ ਐਸਟੀਮੇਟ ਕਿਵੇਂ ਕਰ ਲਏ ਖਰਚੇ ਕਾਮਨਵੈਲਥ ਖੇਡਾਂ ਦੇ, ਇਹ ਨਹੀਂ ਪਤਾ ਚੱਲ ਸਕਿਆ। ਪਰ ਕਾਮਨਵੈਲਥ ਖੇਡਾਂ ਦੀ ਆੜ ਦੇ ਵਿੱਚ ਬਹੁਤ ਕੁਛ ਜਿਹੜਾ ਚੰਗਾ ਵੀ ਹੋ ਜਾਣਾ ਸੀ ਵਿਕਟੋਰੀਆ ਦੇ ਨਾਲ, ਖੈਰ ਨਹੀਂ ਹੋ ਸਕਿਆ। ਪਰ ਆਸਟ੍ਰੇਲੀਆ ਦੀ ਬਾਦਸ਼ਾਹਤ ਕਾਮਨਵੈਲਥ ਖੇਡਾਂ ਚ ਬਰਕਰਾਰ ਹੈ। ਆਖਰੀ ਖਬਰ ਦੀ ਸਾਂਝ ਪਾਈਏ ਖੇਡਾਂ ਦੇ ਨਾਲ ਜੁੜੀ ਹੋਈ, ਤਾਂ ਕੱਲ ਦਾ ਦਿਨ ਕਾਮਨਵੈਲਥ ਖੇਡਾਂ ਚ ਕਿਵੇਂ ਰਿਹਾ ਉਹ ਵੀ ਤੁਹਾਨੂੰ ਦੱਸਦੇ ਚੱਲਦੇ ਹਾਂ। ਪਰ 100 meter ਦੀ ਜਿਹੜੀ ਦੌੜ ਸੀ, ਇਹਨਾਂ ਖੇਡਾਂ ਦੇ ਵਿੱਚ ਸਭ ਤੋਂ ਜ਼ਿਆਦਾ ਨਿਗਾਹਾਂ ਜਿਹੜੀਆਂ ਨੇ ਇਸੇ ਤੇ ਰਹਿੰਦੀਆਂ ਨੇ। ਕੈਮਰੂਨ ਦੇ ਇਮੈਨੂਅਲ ਐਸਮੇ ਤੇ ਨਿਊਜ਼ੀਲੈਂਡ ਦੇ ਜ਼ੋਏ ਹੌਬਸ, ਕੱਲ ਦੇ ਦਿਨ ਇਹਨਾਂ ਦੇ ਨਾਮ ਦੇ ਉੱਤੇ ਇਹ ਰਿਹਾ। ਐਸਮੇ ਨੇ ਮਰਦਾਂ ਦੀ ਸਪ੍ਰਿੰਟ ਦੇ ਵਿੱਚ 9.89 seconds ਦਾ ਰਿਕਾਰਡ ਬਣਾ ਕੇ ਇਹਨਾਂ ਖੇਡਾਂ ਦੇ ਵਿੱਚ ਤਮਗਾ ਹਾਸਲ ਕੀਤਾ। ਵੈਸੇ ਆਸਟ੍ਰੇਲੀਆ ਦੇ ਲੈਕਲਨ ਕੈਨੇਡੀ ਨੇ ਵੀ ਆਪਣਾ ਜਿਹੜਾ ਜ਼ੋਹਰ ਦਿਖਾਇਆ 100 meter ਦੀ ਖੇਡ ਦੇ ਵਿੱਚ। ਪਰ ਕੱਲ ਦਾ ਦਿਨ ਭਾਰਤ ਤੇ ਆਸਟ੍ਰੇਲੀਆ ਦੇ ਨਾਮ ਕਿਸ ਤਰੀਕੇ ਦੇ ਨਾਲ ਰਿਹਾ, ਤਮਗਾ ਸੂਚੀ ਤੁਹਾਡੇ ਨਾਲ ਸਾਂਝੀ ਕਰਦੇ ਚੱਲਦੇ ਹਾਂ। ਆਸਟ੍ਰੇਲੀਆ ਨੇ 35 gold ਦੇ, 18 gold ਦੇ ਤੇ 27 silver ਦੇ ਤਮਗੇ ਜਿਹੜੇ ਨੇ ਉਹ ਹਾਸਲ ਕਰ ਲਏ ਨੇ। ਕੁੱਲ 80 medals ਅੰਗਰੇਜ਼ੀ ਦੇ ਵਿੱਚ 80 medals ਜਿਹੜੇ ਨੇ ਉਹ ਆਸਟ੍ਰੇਲੀਆ ਦੇ ਨਾਮ ਨੇ, ਔਰ ਆਸਟ੍ਰੇਲੀਆ ਦੀ ਕਾਮਨਵੈਲਥ ਖੇਡਾਂ ਚ ਬਾਦਸ਼ਾਹਤ ਬਰਕਰਾਰ ਹੈ। ਦੂਜੇ ਨੰਬਰ ਦੇ ਉੱਤੇ ਇੰਗਲੈਂਡ ਨੂੰ ਪਛਾੜ ਕੇ ਹੁਣ ਕੈਨੇਡਾ ਪਹੁੰਚ ਗਿਆ। ਕੈਨੇਡਾ ਦੇ ਕੋਲ 13 gold ਦੇ, 10 silver ਦੇ, ਹਾਲਾਂਕਿ ਇੰਗਲੈਂਡ ਦੇ ਨਾਲੋਂ ਘੱਟ ਨੇ, ਤੇ 12 bronze ਤਮਗੇ ਨੇ ਤੇ ਕੁੱਲ 35 gold ਨੇ। ਕੁੱਲ ਤਮਗਿਆਂ ਦੇ ਮਾਮਲੇ ਦੇ ਵਿੱਚ ਇੰਗਲੈਂਡ ਹਾਲੇ ਵੀ ਦੂਜੇ ਨੰਬਰ ਤੇ ਹੀ ਹੈ, ਪਰ ਸੋਨੇ ਦੇ ਤਮਗੇ ਕੈਨੇਡਾ ਦੇ ਨਾਲੋਂ ਘੱਟ ਨੇ, 10 gold ਦੇ, 18 silver ਦੇ ਤੇ 15 bronze ਤਮਗੇ ਹੋਣ ਦੇ ਚੱਲਦਿਆਂ ਇੰਗਲੈਂਡ ਦੇ ਕੋਲ ਟੋਟਲ 43 medals ਨੇ, ਔਰ ਇਸ ਸੂਚੀ ਦੇ ਵਿੱਚ ਭਾਰਤ ਹੁਣ ਪਛੜ ਗਿਆ, 9th ਤੇ ਆ ਗਿਆ, 2 gold 7 silver ਤੇ 3 bronze medal ਦੇ ਨਾਲ, ਕੁੱਲ 12 medals ਦੇ ਨਾਲ ਭਾਰਤ ਇਸ ਸੂਚੀ ਚ 9th ਤੇ ਹੈ। ਔਰ ਭਾਰਤ ਤੋਂ ਉੱਪਰ ਨਿਊਜ਼ੀਲੈਂਡ, ਅਫਰੀਕਾ, ਮਲੇਸ਼ੀਆ, ਨਾਈਜੀਰੀਆ, ਸਕਾਟਲੈਂਡ, ਇੰਗਲੈਂਡ, ਕੈਨੇਡਾ ਤੇ ਆਸਟ੍ਰੇਲੀਆ ਕ੍ਰਮਵਾਰ ਤਰੀਕੇ ਦੇ ਨਾਲ ਮੌਜੂਦ ਨੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ, ਫਿਲਹਾਲ ਦਿਓ ਇਜਾਜ਼ਤ, ਧੰਨਵਾਦ।

0: तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
1: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
0: तुसे भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
2: सोना चाहिदा,
3: भरोसा चाहिदा,
2: क्वालिटी ते बायबैक वी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536042।
4: ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
6: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟ ਦਾ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
7: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਓ ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ
2: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
3: ਫਿਰ ਲਵਾਈਏ ਕਿੱਥੋਂ
2: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
4: ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
0: Orbit Homes अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उनां दे सुपनियां दा एक मजबूत कर House and Land Experts Orbit Homes अपने 44 वरियां दे तजुर्बे नाल थानू दिंदे ने 100% fixed price guarantee with an industry leading 24 month price lock अज ही पहुंचो Orbit Homes Display Centers या कॉल करो हरपन चौहान नू 0433-280-252 ते 0433-280-252 ਤੇ
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ
0: ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
6: ਪੈਂਜੀ ਕੀ ਹਾਲ ਹੈ ਪਿੱਠ ਦਰਦ ਦਾ
7: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
8: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-492
9: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ
10: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ ਤੇ ਤੂੰ ਕਿਸ ਤਰ੍ਹਾਂ ਟੱਪ ਹੈ
9: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ
11: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ
9: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ
12: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ
9: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ ਫਿਲਮ ਇਸ਼ਕਨਾਮਾ
13: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
14: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
13: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com
15: ਸੋਨਾ ਚਾਹੀਦਾ
16: ਭਰੋਸਾ ਚਾਹੀਦਾ
15: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ
0: ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
17: ਕਿੱਥੇ ਵੱਜ ਗਈ ਤੇਰੀ ਗੱਡੀ
18: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
17: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
19: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ ਸਿੰਗ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਆਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਗਾਣਾ ਤੁਸੀਂ ਇੰਜੋਏ ਕਰ ਰਹੇ ਸੀ ਦੱਸਦੇ ਬਾਬਾ ਅਰਸ਼ ਰਿਆਜ਼ ਦੀ ਆਵਾਜ਼ ਦੇ ਵਿੱਚ। ਅਤੇ ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਅੱਜ ਦਿਨ ਬੁੱਧਵਾਰ ਦਾ, ਅੱਜ 29 ਤਰੀਕ ਆ ਜੁਲਾਈ ਦਾ ਮਹੀਨਾ, ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
1: ਹਾਂਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਪ੍ਰੋਗਰਾਮ ਦੇ ਇਸ ਹਿੱਸੇ 'ਚ ਜੀ ਐਂ